ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

絶対

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ, ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ, ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ
1: ਹਾਂਜੀ
2: ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ।
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ ਪ੍ਰਾਈਵੇਟ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ,
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ,
2: ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ
1: ਅੱਛਾ
2: ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ
2: ਗ੍ਰੈਜੂਏਸ਼ਨ,
1: ਜੀ
2: ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
2: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
2: ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
2: ਮਤਲਬ
1: ਜੀ
2: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
1: ਹਾਂਜੀ
2: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ
2: ਤੇ
1: ਇਲੈਕਟ੍ਰੋਨਿਕ
2: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
2: ਜੀ
1: ਨਾਲ,
2: ਹਾਂਜੀ
1: ਉਹ
2: ਹਾਂਜੀ
1: ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ
2: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ
1: ਅੱਛਾ ਜੀ
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
1: ਹਾਂਜੀ
2: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ
2: ਲਿਖਣ ਦਾ,
1: ਪੇਸ਼ ਕਰਨੀ,
2: ਹਾਂਜੀ
1: ਲਿਖਣ ਦੀ, ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ
2: ਸਕਿੱਲ,
1: ਵਧੀਆ ਲਿਖਾਰੀ
2: ਹਾਂਜੀ
1: ਹੋਣਾ ਚਾਹੀਦਾ।
2: ਜੀ ਜੀ
1: ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
2: ਜੀ
1: ਉਹਨੂੰ
2: ਹਾਂਜੀ
1: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ
2: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ
2: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂਜੀ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ
2: ਸੋਸ਼ਲ
1: ਹੈਗਾ, ਸੋਸ਼ਲ ਮੀਡੀਆ
2: ਹਾਂਜੀ
1: ਦਾ। ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ
2: ਬਿਲਕੁਲ
1: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ,
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
2: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ।
1: ਅੱਛਾ
2: ਤਾਂ
1: ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ
1: ਅੱਛਾ
2: ਜਿੰਨੇ
1: ਜੀ
2: ਵੀ। ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ
1: ਹਾਂਜੀ
2: ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ
1: ਹਾਂਜੀ
2: ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ
1: ਠੀਕ
2: ਉਹ
1: ਹੈ
2: ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ
1: ਅੱਛਾ
2: ਆਪਣੇ
1: ਜੀ
2: ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ। ਤਾਂ
1: ਹਾਂ
2: ਇਸ ਦੇ ਵਿੱਚ
1: ਜਦੋਂ
2: ਵੀ
1: ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ
2: ਬਿਲਕੁਲ
1: ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ
2: ਜੀ
1: ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ
2: ਬਿਲਕੁਲ
1: ਹੋਣਗੇ ਜਾਂ ਉਹਨਾਂ ਨੂੰ
2: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ
1: ਹਾਂਜੀ
2: ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ
2: ਹਾਂਜੀ
1: ਕੰਮਕਾਰ ਦੀ, ਉਹ
2: ਜੀ
1: ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ
2: ਹਾਂਜੀ
1: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ ਹੈ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ,
1: ਹਾਂਜੀ
2: ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ
1: ਹਾਂਜੀ
2: ਵਿੱਚ ਵੀ
1: ਹਾਂਜੀ
2: ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ।
1: ਹਾਂਜੀ
2: ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ
2: ਹਾਂਜੀ
1: ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਹੈ ਨਾ, ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
2: ਜੀ
1: ਹਾਂ, ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇ ਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇ ਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
1: ਹਾਂਜੀ,
2: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आती है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं, तो उसनू लाइक्स आते हैं, तो उस दे नाल उसनू उसकी इनकम का सोर्स भी वो एक तरह नाल जो सोशल मीडिया है उसनू बना सकता है।
1: बिल्कुल हाँ जी, जिस तरह कोई जिहड़े हैगे आपणे आले दुआले बहुत सारीयां इहो जिहीआं गल्लां हुंदीयां ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
2: बिल्कुल
1: उहनां दे वीडियो
2: बिल्कुल
1: बणा के जां असीं
2: हाँ
1: होर
2: जी
1: जानकारी प्राप्त करके उहनां बारे
2: हाँ जी
1: वीडियो बणा के वी पा सकदे हां।
2: बिल्कुल
1: ते
2: बिल्कुल
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ियां उत्थे अकाउंट बणा के कम्म करन वालिआं नूं पैसे वी दिंदीआं ने।
2: हाँ बिल्कुल
1: हाँ जी, इहदे बारे वी जे तुसीं थोड़ी विस्तार च गल करो तां वधिया होवेगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उसनू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जां जो भी है, तां
1: जहाँ
2: उहनां
1: उन्हां
2: नू
1: दे व्यू ज़्यादा होंदे है।
2: हाँ जी व्यूज ज्यादा होंदे हैं, तां उह उहनां नू हायर भी, मतलब उहनां नू एडवरटाइजमेंट लई यूज भी करदे हैं।
1: हाँ जी
2: हाँ जी, तो उदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तां वो एडवरटाइजमेंट पाउण वाला तुहानू पेमेंट करेगा और अपनी एडवरटाइजमेंट उहनां दी वीडियो दे वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है देखो वी जिहड़े कलाकार ने उह आपस दे विच इक दूजे नाल विवाद छेड़दे आ, इस तरह दीआं गल्लां करदे आ, इक दो कलाकार जिहड़े इक दूजे दे विरुद्ध बोलदे ने ते नौजवान उहनां दी हाँ च हाँ मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्होंने देखते हैं उन्हों के व्यू भी वधते हैं ते वो कमाई कर रहे हैं, ये अपना जो है एनर्जी समा पैसा वो इधर
2: सब हाँ
1: व्यस्त
2: जी
1: करते हैं।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल, किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम ते, जो एक नौजवान पीढ़ी है साडी, उन्हां नू सब तो ज्यादा उन्हां दे लई प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओह तां एक तरह नाल अपना फ्यूचर करियर सब कुछ बना के सेट ने ऑलरेडी, उना ओना दे पिछे अपना टाइम वेस्ट करन तो अच्छा है ओना दे पिछे अपने अपने रिलेशंस, अपने फ्रेंड्स नाल लड़ाई झगड़े करके मतलब
1: हाँ
2: दुनिया
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसी भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां ओ ठीक है, तुसी एक एंटरटेनमेंट पर्पस दे लिए देखो, उन्हों उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हानू उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहीदे है, तुहाडे करियर लई होने चाहीदे है, तुहानू जो तुहाडा प्राइम मेन फोकस होना चाहीदा है वो तुहाडा करियर होना चाहीदा है।
1: बिल्कुल
2: अपने
1: जी
2: करियर दा एक गोल, एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसी बहुत वधिया विचार मीडिया के खेत्र संबंधी पेश किए, नौजवानों ने एक वधिया दिशा दिती, असी तुहाडा धन्नवाद करते हैं। तो अखीर दे विच मैं चाहांगा भी जे कोई होर तुसी गल खास गल इस खेत्र बारे करनी चाहो तां जरूर सांझी करो एक मिनट दे विच।
2: थैंक यू, मैं भी बहुत धन्नवाद करती हाँ जी दुआबा रेडियो दा कि तुहानू तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई यही एक लाइक एक मैं तो उहनां नू सिर्फ एक यही चीज दसना चाहांगी कि तुहानू सब तो पहला उन्हां लई अपना एम और अपना फ्यूचर सिक्योर करना प्राइम फोकस होना चाहिदा है। सब तो पहला तुसी अपना फ्यूचर सेट करो, उस तो बाद कोई भी नेक्स्ट जो स्टेप है तुहाडे लई जरूरी होएगा। सब तो फर्स्ट प्रायोरिटी तुहानू अपने फ्यूचर नू अपने करियर नू ही देनी चाहिदी है।
1: हाँ जी
2: धन्यवाद जी।
1: बिल्कुल, ये तो हैगा ही है जी। मैडम एक बार फिर थोड़ा बहुत बहुत धन्यवाद करते हैं, तो तुसी साडे नाल विचार सांझे किए, बड़िया कीमती गल्लां कीतियां ने। मैं समझदा जिहड़े साडे स्रोते ने वो इन्हां गल्लां नूं गंभीरता नाल इन्हां बारे सोचणगे, विचारणगे ते अपनी जिंदगी दे विच अपनाउणगे, ते मीडिया दे खेत्र नूं अपना के इस खेत्र दे विच अपना भविख संवारन लई यतन करनगे। ते मैं समझदा जिहड़ा मीडिया दा खेत्र है ये अज दी नौजवान पीढ़ी दे लई बहुत ही वधिया खेत्र है, जिथे वह अपना भविख बड़े वधिया पासे लैके जा सकते हैं। तो नाल नाल जिहड़ी है इस खेत्र दे विच सानू जिहड़ी हैगी पब्लिक दे विच एक नवीं पहचान भी मिलती है। मैडम साहिबाना जी एक बार फिर थोड़ा बहुत बहुत धन्यवाद जी। हुण वेला हो
2: धन्यवाद।
1: गया है प्रोग्राम समाप्त करन दा, अगली बार फिर मिलांगे। तुहाडा सारयां दा बहुत बहुत धन्यवाद दुआबा रेडियो उत्ते प्रोग्राम सिक्ख्या ते रुजगार दे विच।

26 मई 2026 ਦਾ ਦਿਹਾੜਾ 26-26 ਹੋਈ ਪਈ ਹੈ ਤੇ 26 ਵੈਸੇ ਪੈਣੀ ਬੜੀ ਔਖਾ ਵੀ ਕਰਦੀ ਹੈ ਧਾਰਾਵਾਂ ਜਦੋਂ ਲੱਗਦੀਆਂ ਨੇ ਪਰ ਇਹ ਜਿਹੜਾ ਦਿਨ ਤਿਉਹਾਰ ਦੀ ਗੱਲ ਹੈ ਤੇ ਦਿਨ ਦੀ ਗੱਲ ਕਰਦੇ ਹਾਂ ਤਾਰੀਖ ਦੀ ਗੱਲ ਕਰਦੇ ਹਾਂ ਤੇ 26 ਮਈ ਦਾ ਦਿਹਾੜਾ ਮੰਗਲਵਾਰ ਵਾਲਾ ਦਿਨ ਹੈ ਤੇ ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਕਿਤੋਂ ਵੀ ਤੁਸੀਂ ਸਭ ਦੋਸਤ ਸੁਣ ਰਹੇ ਹੋ ਸਭ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ 7:10 ਦਾ ਸ਼ਾਮ ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:10 ਹੋ ਗਏ ਨੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:00 ਘੜੀਆਂ ਦੇ ਉੱਤੇ 10 ਮਿੰਟ ਦਾ ਸਮਾਂ ਹੈ ਤੇ ਯੂਕੇ ਦੇ ਵਿਚ ਸ਼ਾਮ ਦੇ 5:10 ਘੜੀਆਂ ਜਿਹੜੀਆਂ ਨੇ ਦਰਸਾ ਰਹੀਆਂ ਨੇ ਇਸੇ ਤਰ੍ਹਾਂ ਯੂਰਪ ਦੇ ਵਿਚ ਸ਼ਾਮ ਦੇ 6:10 ਤੇ ਭਾਰਤ ਦੇ ਵਿਚ ਰਾਤ ਦੇ 9:40 ਦਾ ਸਮਾਂ ਹੈ ਤਾਰੇ ਟਿਮਟਮਾ ਰਹੇ ਨੇ ਤੇ ਗਰਮੀ ਦਾ ਮਾਹੌਲ ਬਰਕਰਾਰ ਹੈ ਤੇ ਲੂ ਜਿਹੜੀ ਹੈ ਚੱਲ ਰਹੀ ਹੈ ਕਹਿੰਦੇ ਕਾਫ਼ੀ ਜਿਹੜਾ ਮਾਹੌਲ ਗਰਮਾਇਆ ਹੋਇਆ ਤੇ ਦੂਸਰੇ ਪਾਸੇ ਸਿਆਸੀ ਜਿਹੜੀਆਂ ਨੇ ਜਿਹੜੀਆਂ ਉਹਦੇ ਵਿਚ ਵੀ ਗਰਮਾਹਟ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਕਾਫ਼ੀ ਅੱਜ ਚੋਣਾਂ ਦਾ ਮਾਹੌਲ ਵੀ ਭਖਿਆ ਰਿਹਾ ਤੇ ਉਹਦੇ ਵਿਚ ਕਾਫ਼ੀ ਜਿਹੜੀ ਹੈ ਡਾਂਗ ਵੀ ਖੜਕੀ ਹੈ ਤੇ ਹੋਰ ਸਾਰਾ ਸਿਲਸਿਲਾ ਚੱਲਿਆ ਅੱਗੇ ਜਾ ਕੇ ਆਪਾਂ ਵਿਸਤਾਰ ਦੇ ਵਿਚ ਗੱਲਾਂ ਬਾਤਾਂ ਕਰਾਂਗੇ ਤੇ ਦੋਸਤੋ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਦਾ ਵਿਚਾਰ ਕਹਿੰਦਾ ਹੈ ਕੀ ਕਹਿੰਦਾ ਹੈ ਕਿ ਮਹਾਨ ਵਿਅਕਤੀਆਂ ਕੋਲ ਉਦੇਸ਼ ਹੁੰਦੇ ਨੇ ਮਹਾਨ ਵਿਅਕਤੀਆਂ ਦੇ ਕੋਲ ਉਦੇਸ਼ ਹੁੰਦੇ ਨੇ ਸਧਾਰਨ ਲੋਕਾਂ ਦੇ ਕੋਲ ਇੱਛਾਵਾਂ ਤੇ ਨੀਵੇਂ ਬੰਦਿਆਂ ਦੇ ਕੋਲ ਸਿਰਫ ਤੇ ਸਿਰਫ ਸ਼ਿਕਾਇਤਾਂ ਹੀ ਜਿਹੜੀਆਂ ਨੇ ਹੁੰਦੀਆਂ ਨੇ ਤੇ ਲੋ ਦੋਸਤੋ ਇਸ ਦੇ ਨਾਲ ਹੀ ਅੱਜ ਦੇ ਜਿਹੜਾ ਦੀਨ ਦੁਨੀਆ ਦੀ ਗੱਲ ਕਰਦੇ ਹਾਂ 26 ਮਈ 1906 ਦੇ ਵਿਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਭੌਤਿਕ ਵਿਗਿਆਨੀ ਬੀ ਪੀ ਪਾਲ ਦਾ ਜਨਮ ਹੁੰਦਾ ਹੈ ਉਹਨਾਂ ਦਾ ਅੱਗੇ ਜਾ ਕੇ ਸੰਖੇਪ ਦੇ ਵਿਚ ਜ਼ਿਕਰ ਵੀ ਕਰਾਂਗੇ ਕਿਹੜੀ ਸ਼ਖਸੀਅਤ ਸੀ ਕਿਹੜੀਆਂ ਖੋਜਾਂ ਉਹਨਾਂ ਨੇ ਕੀਤੀਆਂ ਨੇ 1917 ਦੇ ਵਿਚ ਗਦਰੀ ਬਾਬਾ ਸੁਰਜਨ ਸਿੰਘ ਫਤਿਹਗੜ੍ਹ ਹੁਣਾਂ ਨੂੰ ਫੇਰੋ ਸ਼ਹਿਰ ਦੇ ਸਾਕੇ ਦੇ ਵਿਚ ਲਾਹੌਰ ਜੇਲ੍ਹ ਦੇ ਵਿਚ ਫਾਂਸੀ ਦਿੱਤੀ ਗਈ ਸੀ ਤੇ 1933 ਦੇ ਵਿਚ ਨੌਜਵਾਨ ਭਾਰਤ ਸਭਾ ਦੇ ਕਿਸ਼ੋਰ ਨਾਮ ਦੇ ਬਿਹਾਰ ਦੀ ਅੰਡੇਮਾਨ ਨਿਕੋਬਾਰ ਦੇ ਵਿਚ ਅਣਮਨੁੱਖੀ ਤਸ਼ੱਦਦ ਵਿਰੁੱਧ ਰੱਖੀ ਭੁੱਖ ਹੜਤਾਲ ਦੇ ਕਾਰਨ ਸ਼ਹੀਦੀ ਜਿਹੜੀ ਹੋ ਗਈ ਸੀ 1955 ਦੇ ਵਿਚ ਜਿਹੜਾ ਗੋਆ ਦੀ ਆਜ਼ਾਦੀ ਦੇ ਲਈ ਸੰਘਰਸ਼ ਦੇ ਵਿਚ ਕੀਤੇ ਮਾਰਚ ਜਿਹੜੇ ਉਹਦੇ ਦੌਰਾਨ ਪੁਰਤਗਾਲੀਆਂ ਦੇ ਵੱਲੋਂ ਚਲਾਈ ਗੋਲੀ ਦੇ ਨਾਲ ਜਿਹੜੇ ਸਨ ਕਰਨੈਲ ਸਿੰਘ ਈਸੜੂ ਲੁਧਿਆਣਾ ਦੀ ਸ਼ਹਾਦਤ ਹੁੰਦੀ ਹੈ ਤੇ ਕੋਸ਼ਿਸ਼ ਕਰਾਂਗੇ ਉਹਨਾਂ ਦਾ ਜ਼ਿਕਰ ਜਿਹੜਾ ਕਰਾਂਗੇ ਤੇ ਅੱਗੇ ਜਾ ਕੇ ਤੇ ਕਾਫ਼ੀ ਪਹਿਲਾਂ ਵੀ ਇੱਕ ਦੋ ਵਾਰ ਉਹਨਾਂ ਦਾ ਜ਼ਿਕਰ ਆਪਾਂ ਕੀਤਾ ਵੈਸੇ ਚਲੋ ਨਵੇਂ ਦੋਸਤ ਨਾਲ ਜੁੜਦੇ ਨੇ ਤੇ ਉਹਨਾਂ ਦਾ ਜ਼ਿਕਰ ਕਰਨਾ ਜਿਹੜਾ ਜ਼ਰੂਰ ਬਣਦਾ ਹੈ ਉਹਨਾਂ ਦੇ ਅੱਜ ਦੇ ਦਿਹਾੜੇ ਦੇ ਉੱਤੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਉਹਨਾਂ ਦਾ ਆਪਾਂ ਜ਼ਿਕਰ ਅੱਗੇ ਜਾ ਕੇ ਕਰਾਂਗੇ ਤੇ 2014 ਦੇ ਵਿਚ ਨਰਿੰਦਰ ਮੋਦੀ ਜਿਹੜੇ ਸਨ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸੀ ਅੱਜ ਦੇ ਦਿਹਾੜੇ ਦੇ ਉੱਤੇ ਤੇ ਹੁਣ ਤੱਕ ਜਿਹੜੀ ਹੈ ਧੜਥੱਲੀ ਮਚਾਈ ਹੋਈ ਹੈ ਤੇ ਗੈਸ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਅਸਮਾਨੀ ਚੜਾਈਆਂ ਹੋਈਆਂ ਨੇ ਤੇ ਹੋਰ ਚੜਾ ਵੀ ਰਹੇ ਨੇ ਤੇ ਗੱਲ ਕਰਦੇ ਹਾਂ ਥੋੜੀ ਜਿਹੀ ਵਿਗਿਆਨੀ ਬੀ ਪੀ ਪਾਲ ਹੁਣਾਂ ਦੀ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਬਾਕੀ ਤੁਸੀਂ ਦਰੁਸਤ ਕਰ ਦਿਓ ਤੇ ਵਿਗਿਆਨੀ ਬੀ ਪੀ ਪਾਲ ਹੁਣਾਂ ਦੀ ਗੱਲ ਮੈਂ ਕਰ ਰਿਹਾ ਸੀ ਜਿਨ੍ਹਾਂ ਨੇ ਫੁੱਲਾਂ ਸਬਜ਼ੀਆਂ ਪੌਦਿਆਂ ਦੇ ਸ਼ੌਕੀਨ ਤੇ ਭੌਤਿਕ ਵਿਗਿਆਨੀ ਬੈਜਾਮਿਨ ਪਿਆਰੀ ਪੀਅਰ ਜਿਹੜੇ ਸਨ ਪੀਅਰ ਪਾਲ ਹੁਣਾਂ ਦਾ ਜਨਮ 26 ਤਰੀਕ ਅੱਜ ਦੇ ਮਹੀਨੇ ਮਈ ਦੇ ਵਿਚ 1906 ਨੂੰ ਹੁੰਦਾ ਹੈ ਪੰਜਾਬ ਦੇ ਵਿਚ ਬੰਗਾ ਦਾ ਨਾ ਬੰਗਾ ਮਾਲਪੁਰ ਬੰਗੇ ਦੇ ਨਾਲ ਮੁਕੰਦਪੁਰ ਵਿਖੇ ਤੇ ਵਿਹਲਾ ਤੇ ਜ਼ਿਆਦਾ ਸਮਾਂ ਉਹ ਆਪਣੇ ਬਾਗਾਂ ਦੇ ਵਿਚ ਹੀ ਪੌਦਿਆਂ ਦੇ ਨਾਲ ਬਤੀਤ ਕਰਦੇ ਸੀ ਉਹਨਾਂ ਦਾ ਮੁੱਢਲਾ ਜੀਵਨ ਜਿਹੜਾ ਸੀ ਬਰਮਾ ਦੇ ਵਿਚ ਬੀਤਿਆ ਨਾ ਜਾਈ ਬਰਮਾ ਨੂੰ ਲੇਖ ਜਾਣਗੇ ਨਾਰੇ ਨਾਲੇ ਨਾਲ ਹੀ ਚਲੇ ਜਾਣੇ ਲੇਖ ਜੇ ਬਰਮਾ ਨੂੰ ਚਲੇ ਗਿਆ ਅੱਗੇ ਵਿਦੇਸ਼ ਨੂੰ ਜਾਣ ਦੀ ਰੋਜ਼ੀ ਰੋਟੀ ਕਮਾਉਣ ਦੀ ਜਦੋਂ ਗੱਲ ਚੱਲਦੀ ਸੀ ਇਹ ਗੀਤ ਉਸ ਤਰ੍ਹਾਂ ਉਸ ਸਮਿਆਂ ਦੇ ਬਣੇ ਸੀ ਅਜੇ ਦੇਸ਼ ਦੇ ਵਿਚ ਹੀ ਪ੍ਰਵਾਸ ਹੁੰਦਾ ਸੀ ਤੇ ਬਾਹਰਲੇ ਮੁਲਕਾਂ ਦੇ ਵਿਚ ਜਿਹੜਾ ਬਲੈਤ ਨੂੰ ਜਾਣ ਦਾ ਸਿਲਸਿਲਾ ਜਿਹੜਾ ਬਾਅਦ ਦੇ ਵਿਚ ਸ਼ਾਇਦ ਚੱਲਿਆ ਹੋ ਸਕਦਾ ਪਰ ਉਦੋਂ ਗੀਤਾਂ ਦੇ ਵਿਚ ਜ਼ਰੂਰ ਕਹਿੰਦੇ ਸੀ ਜਾਂ ਫੌਜ ਜਿਹੜੀ ਸੀ ਉੱਥੇ ਜਾਂਦੀ ਸੀ ਬਰਮਾ ਨੂੰ ਬਾਰਡਰ ਦੇ ਉੱਤੇ ਜਾਂ ਹੋਰ ਸਾਰੀਆਂ ਚੀਜ਼ਾਂ ਤਾਂ ਉਦੋਂ ਇਹ ਗੱਲਬਾਤ ਆਉਂਦੀ ਹੈ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਉਹ 1928 ਦੇ ਵਿਚ ਕੈਂਬਰਿਜ ਯੂਨੀਵਰਸਿਟੀ ਦੇ ਵਿਚ ਜਿਹੜਾ ਸਨ ਕਣਕ ਦੇ ਬਾਰੇ ਖੋਜ ਕਰਨ ਚਲੇ ਗਏ ਉੱਥੋਂ PhD ਕਰਕੇ ਵਾਪਸ ਜਿਹੜਾ ਬਰਮਾ ਪਰਤ ਪਏ 1933 ਦੇ ਵਿਚ ਦਿੱਲੀ ਵਿਖੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਵਿਖੇ ਖੋਜ ਦਾ ਕੰਮ ਕਰਨ ਲੱਗ ਪਏ

0: ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਵਿੱਚ ਖੇਤੀਬਾੜੀ ਦੇ ਬਾਰੇ ਬਹੁਤ ਹੀ ਜਿਹੜਾ ਉਹਨਾਂ ਨੇ ਬਹੁਤੀ ਖੋਜ ਨਹੀਂ ਸੀ ਹੋਈ ਉੱਥੇ ਤੇ ਫਸਲਾਂ ਨੂੰ ਬਿਮਾਰੀਆਂ ਆਮ ਹੀ ਜਿਹੜੀਆਂ ਨਸ਼ਟ ਕਰ ਦਿੰਦੀਆਂ ਸੀ ਭਾਵੇਂ ਕਣਕ ਦਾ ਵੱਧ ਝਾੜ ਵਾਲੀਆਂ ਕਈ ਕਿਸਮਾਂ ਜਿਹੜੀਆਂ ਨੇ ਲੱਭ ਗਈਆਂ ਪਰ ਅਜਿਹੀ ਜਿਹੜੀ ਸੀ ਕਿਸਮ ਨਾ ਲੱਭੀ ਜਿਸ ਨੂੰ ਕੁੰਗੀ ਉੱਲੀ ਨਾਂ ਦੀ ਜਿਹੜੀ ਹੈ ਬਿਮਾਰੀ ਨਾ ਲੱਗਦੀ ਹੋਵੇ ਤੇ 18 ਸਾਲ ਦੀ ਮਿਹਨਤ ਪਿੱਛੋਂ ਕਣਕ ਦੀ ਐਨ ਪੀ 809 ਵਨਗੀ ਜਿਹੜੀ ਹੈ ਕਿਸਮ ਵਿਕਸਿਤ ਕੀਤੀ ਕਣਕ ਦੀ ਇਹ ਵਨਗੀ ਜਿਹੜੀ ਸੀ ਕੁੰਗੀ ਦੀਆਂ ਤਿੰਨੇ ਕਿਸਮਾਂ ਦਾ ਟਾਕਰਾ ਜਿਹੜਾ ਕਰ ਸਕਦੀ ਸੀ ਤੇ ਇਸ ਸ਼ਾਨਦਾਰ ਪ੍ਰਾਪਤੀ ਦੇ ਕਾਰਨ ਸੰਸਾਰ ਦੇ ਵਿੱਚ ਉਹਨਾਂ ਦੀ ਵਡਿਆਈ ਹੋਣ ਲੱਗ ਪਈ 1965 ਦੇ ਵਿੱਚ ਉਸੇ ਸੰਸਥਾ ਜਿੱਥੇ ਕੰਮ ਕਰਦੇ ਸਨ ਉਹਨਾਂ ਦੇ ਜਿਹੜੇ ਸਨ ਡਾਇਰੈਕਟਰ ਜਨਰਲ ਬਣਾ ਦਿੱਤੇ ਗਏ ਉਸ ਨੂੰ ਖੋਜਾਂ ਦੇ ਲਈ ਰਫੀ ਅਹਿਮਦ ਕਿਦਵਈ ਇਨਾਮ ਜਿਹੜਾ ਬੀਰਬਲ ਸਾਨੀ ਮਾਡਲ ਤੇ ਐਸ ਰਾਮਾਨੁੰਜਨ ਮੈਡਲ ਦੇ ਨਾਲ ਸਨਮਾਨਿਆ ਗਿਆ 1972 ਦੇ ਵਿੱਚ ਰਾਇਲ ਸੁਸਾਇਟੀ ਦਾ ਫੈਲੋ ਚੁਣੇ ਗਏ ਤੇ ਉਹਨਾਂ ਨੇ ਗੁਲਾਬ ਦੀਆਂ 40 ਤੋਂ ਵੱਧ ਕਿਸਮਾਂ ਵਿਕਸਿਤ ਕੀਤੀਆਂ ਤੇ ਉਸ ਦੀਆਂ ਲਿਖੀਆਂ ਜਿਹੜੀਆਂ ਨੇ ਕਿਤਾਬਾਂ ਦੇ ਵਿੱਚੋਂ ਗੁਲਾਬ ਦੇ ਬਾਰੇ ਦੀ ਰੋਜ਼ ਇਨ ਇੰਡੀਆ ਬਹੁਤ ਪ੍ਰਸਿੱਧ ਜਿਹੜੀ ਹੋਈ ਹੈ ਤੇ ਮੰਨੀ ਵੀ ਜਾਂਦੀ ਹੈ ਇਹ ਸਨ ਦੋਸਤੋ ਵਿਗਿਆਨੀ ਬੀ ਪੀ ਪਾਲ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਗੁਲਾਬ ਦੇ ਜਿਹੜਾ ਫੁਲਵਾੜੀ ਦੇ ਰਾਜੇ ਤੇ ਦੂਸਰੇ ਪਾਸੇ ਲੂਹ ਤੋਂ ਬਚੋ ਜੋ ਮਾਹੌਲ ਹੈ ਦੁਨੀਆਂ ਦੇ ਵਿੱਚ ਖਾਸ ਕਰਕੇ ਇੰਡੀਆ ਦੇ ਵਿੱਚ ਲੂਹ ਦਾ ਬਹੁਤ ਜਿਹੜਾ ਮਾਹੌਲ ਚੱਲ ਰਿਹਾ ਲੂਹ ਤੋਂ ਬਚੋ ਕਿਉਂਕਿ ਜੂਨ ਮਹੀਨਾ ਵੀ ਸ਼ੁਰੂ ਹੋਣ ਰਿਹਾ ਤੇ ਤਪਣ ਵਾਲੇ ਦਿਨ ਆ ਗਏ ਨੇ ਗਰਮੀ ਦੇ ਮੌਸਮ ਦੇ ਵਿੱਚ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਲੂਹ ਲੱਗਣ ਦਾ ਵੱਧ ਖਤਰਾ ਹੁੰਦਾ ਕਿਉਂਕਿ ਸਰੀਰਕ ਤਾਪ ਕਰਮ ਨੂੰ ਜਿਹੜਾ ਕਾਬੂ ਕਰਨ ਵਾਲੀ ਉਹਨਾਂ ਦੀ ਕਿਰਿਆ ਬਹੁਤ ਸਮਰੱਥ ਜਿਹੜੀ ਨਹੀਂ ਹੁੰਦੀ ਹੈ ਤੇ ਲੂਹ ਲੱਗਣਾ ਉਹ ਅਵਸਥਾ ਹੈ ਜਦੋਂ ਸਰੀਰ ਦੀ ਤਾਪ ਨਿਰੰਤਰ ਕਿਰਿਆ ਦੇ ਵਿੱਚ ਗੜਬੜ ਹੋ ਜਾਂਦੀ ਹੈ ਕਈਆਂ ਨੂੰ ਸੂਰਜ ਤੋਂ ਬਹੁਤ ਜਿਹੜੀ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਐਲਰਜੀ ਸਕਿਨ ਦੀ ਐਲਰਜੀ ਹੈ ਜਦੋਂ ਤੇਜ਼ ਰੋਸ਼ਨੀ ਪੈਂਦੀ ਹੈ ਤਾਂ ਐਲਰਜੀ ਆ ਜਾਂਦੀ ਹੈ ਰੈਡੀ ਲਾਲ ਹੋ ਜਾਂਦੀ ਹੈ ਬਾਡੀ ਜਾਂ ਉੱਥੋਂ ਉਹ ਤੋਂ ਬਚਣਾ ਚਾਹੀਦਾ ਗਲਵਸ ਵਗੈਰਾ ਪਾ ਲਓ ਮੂੰਹ ਵਗੈਰਾ ਢਕੋ ਖੂਬੀ ਨਾ ਦਿਖਾਓ ਕਿਉਂਕਿ ਜਿਹੜੀ ਅੱਗ ਹੈ ਉਹ ਸਾੜ ਕੇ ਹੀ ਰੱਖਦੀ ਹੈ ਉਹਦਾ ਕੰਮ ਹੀ ਸਾੜਨਾ ਹੈ ਤੇ ਉਹਦੇ ਵਿੱਚ ਤੁਸੀਂ ਆਪਣੇ ਆਪ ਦੇ ਵਿੱਚ ਸੇਫਟੀ ਵਰਤਣੀ ਹੈ ਤੇ ਬਾਕੀ ਅੱਜ ਕੱਲ੍ਹ ਲੋਸ਼ਨ ਵਗੈਰਾ ਬਹੁਤ ਸਾਰੇ ਆ ਗਏ ਨੇ ਮਤਲਬ ਕਿ ਜਦੋਂ ਬਾਹਰ ਨਿਕਲਦੇ ਹੋ ਖਾਸ ਕਰ ਧੁੱਪ ਦੇ ਸਮੇਂ ਦੇ ਵਿੱਚ ਤਾਂ ਜ਼ਰੂਰ ਬੱਚਿਆਂ ਦੇ ਜਿਹੜੀ ਸਕਿਨ ਜਿਹੜੀ ਹੈ ਪਹਿਲਾਂ ਵਾਲੀ ਨਹੀਂ ਹੈ ਤੇ ਉਹ ਲੋਸ਼ਨ ਵਗੈਰਾ ਜ਼ਰੂਰ ਲਾ ਕੇ ਨਿਕਲੋ ਬਚਾਅ ਦੇ ਵਿੱਚ ਹੀ ਚੰਗਾ ਹੈ ਨਹੀਂ ਤਾਂ ਫਿਰ ਧੁੱਪ ਦਾ ਸੜਿਆ ਵੀ ਫਿਰ ਰਾਤ ਨੂੰ ਉੱਠ ਉੱਠ ਪੈਂਦਾ ਹੈ ਆਮ ਜਿਹੜਾ ਵਿਅਕਤੀ ਦਾ ਤਾਪਮਾਨ 37 ਸੈਂਟੀਗ੍ਰੇਡ ਹੁੰਦਾ ਹੈ ਜਦੋਂ ਗਰਮੀ ਦੇ ਨਾਲ 72 ਤੋਂ ਵੱਧ ਜਾਵੇ ਤਾਂ ਖੂਨ ਗਰਮ ਹੋਣ ਲੱਗ ਪੈਂਦਾ ਉਬਾਲੇ ਮਾਰਦਾ ਹੈ ਜਿਨ੍ਹਾਂ ਲੋਕਾਂ ਨੂੰ ਗਰਮੀ ਦੇ ਵਿੱਚ ਰਹਿਣ ਦੀ ਆਦਤ ਨਹੀਂ ਹੁੰਦੀ ਜਾਂ ਸਰੀਰ ਦਾ ਭਾਰ ਜ਼ਿਆਦਾ ਹੁੰਦਾ ਹੈ ਉਹਨਾਂ ਨੂੰ ਗਰਮੀ ਦੇ ਵਿੱਚ ਖਾਸ ਕਰਕੇ 12 ਵਜੇ ਦੁਪਹਿਰ ਤੋਂ 3 ਵਜੇ ਤੱਕ ਬਾਹਰ ਘੱਟ ਜਾਣਾ ਚਾਹੀਦਾ ਹੈ ਲੱਗਦਾ ਇਸ ਵਾਰ ਗਰਮੀ ਬਹੁਤ ਜ਼ਿਆਦਾ ਪਵੇਗੀ ਖਾਸ ਕਰ ਇੰਡੀਆ ਦੀ ਧਰਤੀ ਤੇ ਜਦੋਂ ਗੱਲ ਆਉਂਦੀ ਹੈ ਹਰ ਪਾਸੇ ਹੀ ਮਾਹੌਲ ਵੈਸੇ ਤਾਂ ਇਹ ਹੈ ਮੌਸਮ ਦਾ ਤਾਪਮਾਨ ਪੰਜਾਬ ਤੇ ਹੋਰ ਰਾਜਾਂ ਦੇ ਵਿੱਚ 44 ਸੈਂਟੀਗ੍ਰੇਡ ਤੋਂ ਵੀ ਜਿਹੜਾ ਵੱਧ ਨੋਟ ਕੀਤਾ ਗਿਆ ਅਸਲ ਦੇ ਵਿੱਚ ਜਦੋਂ ਦੇਖਦੇ ਹਾਂ ਗੜਬੜ ਸਾਡੇ ਸਰੀਰ ਦੇ ਵਿੱਚ ਆਉਂਦੀ ਹੈ ਇਹਦੇ ਲੱਛਣ ਨੇ ਨਰਵਸ ਸਿਸਟਮ ਦੇ ਵਿੱਚ ਗੜਬੜ ਮੂਡ ਵਿਗੜਨਾ ਸਿਰ ਦਰਦ ਹੋਣਾ ਜਿਸ ਦੇ ਨਾਲ ਬੇਹੋਸ਼ੀ ਵੀ ਹੋ ਸਕਦੀ ਹੈ ਇਸ ਹਾਲਤ ਦੇ ਵਿੱਚ ਮੂੰਹ ਦੇ ਰਾਹੀਂ ਕੋਈ ਤਰਲ ਜਿਹੜਾ ਨਾ ਦਿਓ ਕਿਉਂਕਿ ਸਾਹ ਨਾਲੀ ਦੇ ਵਿੱਚ ਜਾ ਕੇ ਉਹ ਰੁਕਾਵਟ ਜਿਹੜਾ ਬਣ ਸਕਦਾ ਹੈ ਲੂਹ ਦੇ ਸਮੇਂ ਦੇ ਵਿੱਚ ਤੇ ਜ਼ਿਆਦਾ ਧੁੱਪ ਦੇ ਉੱਤੇ ਖਾਸ ਕਰਕੇ ਦੁਪਹਿਰ ਸਮੇਂ ਬਾਹਰ ਜਾਣ ਤੋਂ ਪਰਹੇਜ਼ ਕਰੋ ਜੇ ਜ਼ਿਆਦਾ ਜ਼ਰੂਰੀ ਹੋਵੇ ਕਿਤੇ ਜਾਣਾ ਆਉਣਾ ਤਾਂ ਹੀ ਜਿਹੜਾ ਜਾਵੋ ਭਾਈ ਉਹ ਵੀ ਸਿਰ ਵਗੈਰਾ ਢੱਕ ਕੇ ਤੇ ਗਿੱਲਾ ਰੁਮਾਲ ਜਾਂ ਛਤਰੀ ਲੈ ਕੇ ਤੇ ਧੁੱਪ ਵਾਲੀਆਂ ਐਨਕਾਂ ਦੀ ਵਰਤੋਂ ਜ਼ਰੂਰ ਕਰੋ ਪਰ ਘਰ ਤੋਂ ਜਿਹੜਾ ਬਾਹਰ ਜਾਣ ਤੋਂ ਪਹਿਲਾਂ ਠੰਡਾ ਪਾਣੀ ਜਾਂ ਕੋਈ ਤਰਲ ਪਦਾਰਥ ਲੱਸੀ ਸਕੰਜਵੀ ਦੁੱਧ ਜਾਂ ਕੱਚੀ ਲੱਸੀ ਪਿਓ ਤੇ ਨਾਲ ਠੰਡੇ ਪਾਣੀ ਦੀ ਬੋਤਲ ਲੈ ਕੇ ਜ਼ਰੂਰ ਜਾਓ ਕਿਤੇ ਵੀ ਜ਼ਰੂਰਤ ਪੈ ਸਕਦੀ ਹੈ ਤੁਹਾਨੂੰ ਵੀ ਤੇ ਵਹੀਕਲ ਨੂੰ ਵੀ ਜਿਹਦੇ ਵਿੱਚ ਤੁਸੀਂ ਜਾ ਰਹੇ ਹੋ ਦੁਪਹਿਰ ਸਮੇਂ ਕਿਉਂਕਿ ਗੱਡੀਆਂ ਵੀ ਗਰਮ ਹੋ ਜਾਂਦੀਆਂ ਨੇ ਜੀ ਭਾਈ ਦੁਪਹਿਰ ਸਮੇਂ ਪੈਦਲ ਤੁਰਨ ਤੋਂ ਪਰਹੇਜ਼ ਕੀਤਾ ਜਾਵੇ ਤਲੇ ਪਦਾਰਥ ਮਸਾਲੇਦਾਰ ਕਚੋਰੀ ਸਮੋਸਾ ਆਦਿ ਖਾਣ ਤੋਂ ਪਰਹੇਜ਼ ਕਰੋ ਸਕੂਲੀ ਬੱਚੇ ਦੁਪਹਿਰ ਸਮੇਂ ਘਰ ਜਾਣ ਤੋਂ ਪਹਿਲਾਂ ਠੰਡਾ ਪਾਣੀ ਪੀਣ ਬੁਖਾਰ ਤੇਜ਼ ਹੋਣ ਦੇ ਉੱਤੇ ਸਿਰ ਉੱਤੇ ਬਰਫ਼ ਦੀ ਪੱਟੀ ਲੂ ਲੱਗੇ ਤਾਂ ਵਿਅਕਤੀ ਨੂੰ ਸਿਰ ਦਰਦ ਉਲਟੀਆਂ ਦਸਤ ਤੇਜ਼ ਬੁਖਾਰ ਦੇ ਜਿਹੜਾ ਇਹ ਸਿਸਟਮ ਹੋ ਜਾਂਦੇ ਹੈ ਬੇਰਹਿਮੀ ਅਤੇ ਸੁਭਾਅ ਦੇ ਵਿੱਚ ਚਿੜਚਿੜਾਪਨ ਵੀ ਜਿਹੜਾ ਆ ਜਾਂਦਾ ਹੈ ਲੂਹ ਲੱਗੀ ਦੇ ਉੱਤੇ ਤੇ ਲੂਹ ਤੋਂ ਭਾਈ ਬਚੋ ਫਿਰ ਬੰਦਾ ਹੋਰ ਕਿਸੇ ਨੂੰ ਲੂਹ ਲਾਉਣ ਲੱਗ ਜਾਂਦਾ ਹੈ ਤੇ ਇਹ ਨੇ ਦੋਸਤੋ ਗੱਲਾਂ ਬਾਤਾਂ ਅੱਜ ਦੇ ਵਿਚਾਰ ਦੇ ਵਿੱਚ ਤੇ ਲਓ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਨਾਲ ਅੱਜ ਸ਼ੁਰੂਆਤ ਕਰਦੇ ਹਾਂ ਤੇ 26 26 ਮਈ 2026 ਦਾ ਦਿਹਾੜਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਜੋ ਹਾਲਾਤ ਦੁਨੀਆਦਾਰੀ ਦੇ ਵਿੱਚ ਬਣੇ ਹੋਏ ਆ। ਅਸਲ ਦੇ ਵਿੱਚ ਭਖਿਆ ਪਿਆ ਜੋ ਪੰਜਾਬ ਦਾ ਮਾਹੌਲ ਆ, ਅੱਜ ਚੋਣਾਂ ਦਾ ਜਿਹੜਾ ਮਾਹੌਲ ਸਮਾਪਤ ਹੋ ਗਿਆ ਤੇ ਬਹੁਤ ਸਾਰਿਆਂ ਦੀ ਕਿਸਮਤ ਜਿਹੜੀ ਹੈ ਡੱਬੇ ਦੇ ਵਿੱਚ ਬੰਦ ਹੋ ਚੁੱਕੀ ਹੈ। ਧੱਕਾ ਮੁੱਕੀ ਚੰਗੀ ਚੱਲੀ ਹੈ। ਭਖਿਆ ਸਿਆਸੀ ਵਿਰੋਧ ਤੇ ਨਿਕਲਿਆ ਹੈ ਕ੍ਰੋਧ ਤੇ 328 ਪਾਵਨ ਸਰੂਪ ਮਾਮਲਾ ਜਿਹੜਾ ਉਹਦੇ ਉੱਤੇ ਸਿੱਟ ਦੀ ਦਖਲ ਅੰਦਾਜ਼ੀ ਦੇ ਉੱਤੇ ਧਾਮੀ ਸਾਹਿਬ ਨੇ ਬਿਆਨ ਦਿੱਤਾ ਹੈ ਤੇ ਆ ਗਿਆ ਜੀ ਬਾਬਾ 16ਵੀਂ ਪੈਰੋਲ ਦੇ ਉੱਤੇ ਤੇ ਸਮਝ ਹੀ ਗਏ ਹੋਣਗੇ ਕੌਣ ਆ ਗਿਆ ਜੀ। ਤੇ ਦੂਸਰੇ ਪਾਸੇ ਅੱਜ US ਨੇ ਜਿਹੜਾ ਇਰਾਨ ਦੇ ਸ਼ਿਪ ਦੇ ਉੱਤੇ ਜਿਹੜਾ ਜੋ ਮਾਈਨਿੰਗ ਕਰ ਰਹੇ ਸਨ ਆਪਣੇ ਏਰੀਆ ਦੇ ਵਿੱਚ ਉਹਦੇ ਉੱਤੇ ਅਟੈਕ ਕੀਤਾ ਹੈ ਤੇ ਉਹਦੇ ਜਵਾਬ ਦੇ ਵਿੱਚ ਫਿਰ ਇਰਾਨ ਨੇ ਜਵਾਬੀ ਕਾਰਵਾਈ ਕਰਦੇ ਹੋਏ ਉਹਨਾਂ ਦਾ ਜਿਹੜਾ ਖੁਫੀਆ ਆਪਣਾ ਡਰੋਨ ਹੈ $3 ਕਰੋੜ ਦਾ ਉਹ ਥੱਲੇ ਸਿੱਟ ਲਿਆ ਤੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਇੱਕ ਪਾਸੇ ਜਿਹੜੀ ਆ ਚਰਚਾ ਚੱਲ ਰਹੀ ਹੈ ਸਮਝੌਤੇ ਦੀ ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਟਕਰਾਅ ਜਿਹੜਾ ਵਧਣ ਦੀ ਵੀ ਗੱਲ ਜਿਹੜੀ ਨਾਲ ਦੀ ਨਾਲ ਚੱਲ ਰਹੀ ਹੈ ਤੇ ਇਸ ਦੇ ਨਾਲ ਹੀ ਜਿਹੜਾ ਅਬਰਾਹਮ ਦਾ ਜਿਹੜਾ ਸੀਗਾ ਆਪਣਾ ਸਮਝੌਤਾ ਕਰਨਾ ਹੈ ਖਾੜੀ ਦੇਸ਼ਾਂ ਦੇ ਨਾਲ ਜਾਂ ਪਾਕਿਸਤਾਨ ਦੀ ਵੀ ਉਹਦੇ ਉੱਤੇ ਹਸਤਾਖਰ ਦੀ ਜ਼ਰੂਰਤ ਪੈਣੀ ਹੈ ਦਸਖਤਾਂ ਦੀ ਉਹਨੇ ਜਿਹੜੀ ਨਾ ਕਰ ਦਿੱਤੀ ਹੈ ਕਹਿੰਦੇ ਸਾਨੂੰ ਇਹਦੇ ਵਿੱਚ ਨਾ ਘੜੀਸੋ ਤੇ ਦੂਸਰੇ ਪਾਸੇ ਪੁਤਿਨ ਹੁਣਾਂ ਨੇ ਵੀ ਜਿਹੜਾ ਚੇਤਾਵਨੀ ਦੇ ਦਿੱਤੀ ਹੈ ਯੂਕਰੇਨ ਦੇ ਉੱਤੇ ਕੀਵ ਨੂੰ ਪਾਈ ਜਿਹੜੇ ਨੇ ਡਿਪਲੋਮੈਟ ਨੇ ਸਾਡੇ ਜਾਂ ਲੋਕ ਨੇ ਉਹ ਖਾਲੀ ਕਰ ਦਿਓ ਜਲਦੀ ਤੋਂ ਜਲਦੀ ਕੁਝ ਵੀ ਵੱਡਾ ਕਰਨ ਜਾ ਰਹੇ ਨੇ ਸ਼ਾਇਦ ਉਹ ਉੱਥੇ ਤੇ ਦੁਨੀਆਦਾਰੀ ਦੀ ਗੱਲ ਕਰਦੇ ਹੋਏ ਅੱਗੇ ਚੱਲਦੇ ਹਾਂ ਜੋ ਹੋਰ ਵੀ ਵਿਸ਼ੇਸ਼ ਖਬਰਾਂ ਨੇ ਪੰਜਾਬ ਨਗਰ ਨਿਗਮ ਚੋਣਾਂ ਦੇ ਦੌਰਾਨ ਸਮਾਣਾ ਲੁਧਿਆਣਾ ਮਜਿੱਠਾ ਤੇ ਗਿੱਦੜਬਾਹਾ ਦੇ ਵਿੱਚ ਹਿੰਸਾ ਹੋਈ ਹੈ ਤੇ ਸਿਆਸੀ ਮਾਹੌਲ ਨੂੰ ਜਿਹੜਾ ਉਹਨੇ ਗਰਮਾਇਆ। ਰਾਜਾ ਵੜਿੰਗ ਦਾ ਬੈਲ ਗੱਡੀ ਵਾਲਾ ਪ੍ਰਦਰਸ਼ਨ, ਸੀਐਮ ਮਾਨ ਦੀਆਂ ਭਵਿੱਖਬਾਣੀਆਂ, 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸਿੱਟ ਵਿਵਾਦ ਤੇ ਨਹਿਰੀ ਪਾਣੀ ਦੇ ਉੱਤੇ ਪੰਜਾਬ ਹਰਿਆਣਾ ਦਾ ਫਿਰ ਤੋਂ ਟਕਰਾਅ। ਇਸ ਦੇ ਨਾਲ ਹੀ ਈਡੀ ਦੀ ਰੋਇਲ ਜਿਹੜੀ ਹੈ ਅਸਟੇਟ ਗਰੁੱਪ ਦੇ ਉੱਤੇ ਆਪਣਾ ਛਾਪੇਮਾਰੀ ਹੋਈ ਹੈ। ਰਾਮ ਰਹੀਮ ਨੂੰ ਪੈਰੋਲ ਮਿਲੀ ਹੈ। ਭਾਰਤੀ ਅੰਬਾਂ ਦੀ ਰਿਕਾਰਡ ਐਕਸਪੋਰਟ ਵੀ ਜਿਹੜਾ ਉਹਨੇ ਰਿਕਾਰਡ ਬਣਾ ਦਿੱਤਾ ਹੈ। ਦੁਆਬੇ ਨੂੰ ਤਰਸੇਂਗੀ ਤੇ ਅੰਬੀਆਂ ਜਿਹੜੇ ਛੱਡ ਕੇ ਦੇਸ ਦੁਆਬਾ ਅੰਬੀਆਂ ਨੂੰ ਤਰਸੇਂਗੀ ਤੇ ਅੰਬ ਜਿਹੜੇ ਨੇ ਇੰਡੀਅਨ ਅੰਬ ਜਿਹੜੇ ਨੇ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਵਪਾਰ ਕੀਤਾ ਹੈ ਤੇ ਕਣਕ ਝੋਨਾ ਛੱਡ ਹੀ ਦੇ ਕੇ ਭਾਈ ਇਹੀ ਕੰਮ ਕਰ ਲਓ, ਫਰੂਟਾਂ ਫਰਾਟਾਂ ਦਾ ਆਰਾਮ ਨਾਲ ਚਾਰ ਪੈਸੇ ਦਾ ਬਣਨਗੇ। ਦੂਸਰੇ ਪਾਸੇ ਜਿਹੜਾ ਅੰਤਰਰਾਸ਼ਟਰੀ ਮੰਚ ਦੇ ਉੱਤੇ ਇਰਾਨ ਅਮਰੀਕਾ ਜਿਹੜਾ ਤਣਾਅ ਵੱਧ ਰਿਹਾ, ਰੂਸ ਦੀ ਕੀਵ ਨੂੰ ਚੇਤਾਵਨੀ, ਕੁਆਡ ਦੀ ਚੀਨ ਖਿਲਾਫ਼ ਰਣਨੀਤੀ ਤੇ ਅਮਰੀਕਾ ਕੈਨੇਡਾ ਬਾਰਡਰ ਦੇ ਉੱਤੇ ਨਵੇਂ ਵੀਜ਼ਾ ਨਿਯਮਾਂ ਦੇ ਉੱਤੇ ਦੁਨੀਆ ਭਰ ਦੇ ਵਿੱਚ ਜਿਹੜਾ ਨਵੇਂ ਨਿਯਮ ਬਣੇ ਨੇ ਤੇ ਉਹਦੇ ਉੱਤੇ ਵੀ ਜਿਹੜੀ ਗੱਲਬਾਤ ਅੱਗੇ ਜਾ ਕੇ ਕਰਦੇ ਹਾਂ। ਪੰਜਾਬ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪੰਜਾਬ ਦੇ ਵੱਲੋਂ ਕਹਿੰਦੇ 96% ਨਹਿਰੀ ਪਾਣੀ ਦੀ ਵਰਤੋਂ ਦਾ ਦਾਅਵਾ ਕੀਤਾ ਗਿਆ ਤੇ ਝੋਨੇ ਦੀ ਲਵਾਈ ਦਾ ਵੀ ਗੱਲ ਹੋ ਰਹੀ ਹੈ ਕਿ ਭਾਈ ਮਤਲਬ ਕਿ ਪਾਣੀ ਛੱਡ ਕੇ ਨਹੀਂ ਸੁੱਕਾ ਹੀ ਝੋਨਾ ਲਾਓ ਤੇ ਗੌਰਮੈਂਟ ਲੱਗੀ ਹੋਈ ਹੈ ਕਹਿੰਦੇ ਵੀ ਇੱਧਰ ਨੂੰ ਚੱਲੋ, ਪਰ ਮੇਰਾ ਖਿਆਲ ਹੈ ਕਿ ਝੋਨਾ ਲਾਉਣਾ ਹੀ ਕਾਹਦੇ ਲਈ ਹੈ ਜੇ ਬਰਬਾਦੀ ਉਹ ਪਾਣੀ ਦੀ ਕਰ ਹੀ ਰਿਹਾ ਤਾਂ। ਪਰ ਦੂਸਰੇ ਪਾਸੇ ਨਹਿਰੀ ਪਾਣੀ ਦਾ ਦਾਅਵਾ ਕੀਤਾ ਗਿਆ, ਗੁਆਂਢੀ ਸੂਬੇ ਨੂੰ ਜ਼ਿਆਦਾ ਵਾਧੂ ਪਾਣੀ ਰੋਕਿਆ, ਪੰਜਾਬ ਨੇ 96% ਤੇ ਹਰਿਆਣੇ ਨੇ 76% ਪਾਣੀ ਜਿਹੜਾ ਕਹਿੰਦੇ ਵਰਤ ਲਿਆ। ਪੰਜਾਬ ਨੇ ਐਤਕੀ ਨਹਿਰੀ ਪਾਣੀ ਦੀ ਵਰਤੋਂ ਦੇ ਵਿੱਚ ਨਵੀਂ ਸਿਖਰ ਛੋਈ ਹੈ ਤੇ ਗੁਆਂਢੀ ਸੂਬੇ ਹਰਿਆਣਾ ਦੇ ਨਾਲੋਂ ਵੱਧ ਪਾਣੀ ਵਰਤਿਆ। ਪੰਜਾਬ ਨੇ ਸਾਲ 2025 ਤੇ 26 ਦੇ ਵਿੱਚ ਹਰਿਆਣਾ ਨੂੰ ਵਾਧੂ ਪਾਣੀ ਵੀ ਨਹੀਂ ਜਾਣ ਦਿੱਤਾ। ਸਿੱਟੇ ਵਜੋਂ ਹਰਿਆਣਾ 76% ਤੇ ਪੰਜਾਬ 96% ਨਹਿਰੀ ਪਾਣੀ ਵਰਤਣ ਦੇ ਵਿੱਚ ਕਹਿੰਦੇ ਸਫਲ ਰਿਹਾ। ਪਹਿਲਾਂ ਹਰਿਆਣਾ ਹਰ ਵਰੇ ਆਪਣੇ ਹਿੱਸੇ ਦੇ ਨਾਲੋਂ ਵੱਧ ਪਾਣੀ ਜਿਹੜਾ ਵਰਤਦਾ ਸੀ। ਮੁੱਖ ਮੰਤਰੀ ਮਾਨ ਹੁਣਾਂ ਨੇ ਪਿਛਲੇ ਸਾਲ ਹਰਿਆਣਾ ਨੂੰ ਵਾਧੂ ਪਾਣੀ ਨਾ ਦੇਣ ਦਾ ਕਹਿੰਦੇ ਸਟੈਂਡ ਲਿਆ। ਹਰਿਆਣਾ ਨੂੰ ਜਾਂਦਾ ਵਾਧੂ ਪਾਣੀ ਐਤਕੀ ਪੰਜਾਬ ਨੇ ਵਰਤਿਆ। ਪਿਛਲੇ ਸਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ ਦੇਣ ਦਾ ਫੈਸਲਾ ਕੀਤਾ ਸੀ ਜੋ ਪੰਜਾਬ ਦੇ ਵਿਰੋਧ ਕਾਰਨ ਜਿਹੜਾ ਕਹਿੰਦੇ ਹਕੀਕਤ ਨਹੀਂ ਬਣ ਸਕਿਆ। ਤਾਜ਼ਾ ਅੰਕੜਿਆਂ ਦੇ ਮੁਤਾਬਕ ਹਰਿਆਣਾ ਨੇ ਸਾਲ 2025 ਤੇ 26 ਦੇ ਦੌਰਾਨ ਆਪਣੇ ਹਿੱਸੇ ਦੇ ਪਾਣੀ ਦੇ ਵਿੱਚੋਂ 76% ਵਰਤਿਆ, ਜਦੋਂ ਕਿ ਸਾਲ 2024 ਤੇ 25 ਦੇ ਦੌਰਾਨ 110% ਪਾਣੀ ਵਰਤਿਆ ਸੀ। ਪੰਜਾਬ ਦੀ ਗੱਲ ਕਰੀਏ ਤੇ ਸਾਲ 2025 ਤੇ 26 ਦੇ ਦੌਰਾਨ 6669 MAF ਪਾਣੀ ਦੀ ਵਰਤੋਂ ਕੀਤੀ ਤੇ ਜੋ ਪਿਛਲੇ 10 ਸਾਲਾਂ ਦੇ ਵਿੱਚ ਸਭ ਤੋਂ ਕਹਿੰਦੇ ਵੱਧ ਹੈ। ਪਿਛਲੇ ਸਾਲ ਇਹ ਵਰਤੋਂ ਜਿਹੜੀ ਸੀ 5845 MAF ਪਾਣੀ ਦੀ ਸੀ ਤੇ ਪੰਜਾਬ ਨੇ ਸਾਲ 2018 ਤੇ 19 ਦੇ ਵਿੱਚ 4841 MAF ਪਾਣੀ ਦੀ ਵਰਤੋਂ ਕੀਤੀ ਸੀ ਜੋ 64% ਬਣਦੀ ਹੈ ਤੇ ਲੰਘੇ ਮਾਲੀ ਸਾਲ ਦੇ ਦੌਰਾਨ 96% ਨਹਿਰੀ ਪਾਣੀ ਦੀ ਵਰਤੋਂ ਕੀਤੀ ਹੈ। ਦੂਜੇ ਪਾਸੇ ਹਰਿਆਣਾ ਨੇ ਸਾਲ 2020-21 ਦੇ ਵਿੱਚ 109% ਪਾਣੀ ਵਰਤਿਆ। ਜੋ ਕਿ ਐਤਕੀ ਘੱਟ ਕੇ 76% ਰਹਿ ਗਿਆ। ਹਰਿਆਣਾ ਨੇ ਵਾਧੂ ਪਾਣੀ ਨਾ ਮਿਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਸੰਜਮ ਦੇ ਵਜੋਂ ਕਹਿੰਦੇ 76% ਪਾਣੀ ਹੀ ਵਰਤਿਆ। ਇਸ ਤਰ੍ਹਾਂ ਸਾਲ 2025-26 ਦੇ ਵਿਚ ਪੰਜਾਬ ਦੀ ਹਿੱਸੇਦਾਰੀ 6,944 MAF ਦੀ ਜਿਹੜੀ ਬਣਦੀ ਹੈ, ਜਿਸ ਤੋਂ ਵਿਚੋਂ ਜਿਹੜਾ 6,669 MA ਜਿਹੜਾ ਐਫ ਪਾਣੀ ਦੀ ਵਰਤੋਂ ਹੋਈ ਹੈ, ਜੋ ਕਿ 96% ਬਣਦੀ ਹੈ। ਦੂਸਰੇ ਪਾਸੇ ਜੋ ਇਲੈਕਸ਼ਨਾਂ ਦਾ ਅੱਜ ਮਾਹੌਲ ਰਿਹਾ, ਸੰਖੇਪ ਦੇ ਵਿਚ ਖਬਰ ਕਰਦਿਆਂ, ਤੇਲ ਕੀਮਤਾਂ ਦੇ ਵਿਰੋਧ ਦੇ ਵਿਚ ਬੈਲ ਗੱਡੀ ਤੇ ਵੋਟ ਪਾਉਣ ਪਤਨੀ ਦੇ ਸਮੇਤ ਜਿਹੜਾ ਪਹੁੰਚੇ ਹੈ ਰਾਜਾ ਵੜਿੰਗ ਹੋਣੀ, ਤੇ ਦੂਸਰੇ ਪਾਸੇ ਪੰਜਾਬ ਨਗਰ ਨਿਗਮ ਚੋਣਾਂ ਦੇ ਦੌਰਾਨ ਸਮਾਣਾ, ਗਿੱਦੜਬਾਹਾ ਤੇ ਲੁਧਿਆਣਾ ਦੇ ਵਿਚ ਹਿੰਸਾ ਹੋਈ ਹੈ ਤੇ ਆਪ ਅਕਾਲੀ ਤੇ ਬੀਜੇਪੀ ਜਿਹੜੇ ਸਮਰਥਕ ਹੈ ਉਹ ਵੀ ਆਪਸ ਦੇ ਵਿਚ ਭਿੜੇ ਹੈ। ਮਜੀਠਾ ਦੇ ਵਿਚ ਹੰਗਾਮਾ ਹੋਇਆ, ਆਪ ਤੇ ਅਕਾਲੀ ਵਰਕਰਾਂ ਦੇ ਝਗੜੇ ਦੇ ਵਿਚ 2 ਜ਼ਖਮੀ, SSP ਦੇ ਨਾਲ ਬੈਂਸੇ ਨੇ ਮਜੀਠੀਆ ਸਾਹਿਬ ਵੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ PPC ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਨਗਰ ਕੌਂਸਲ ਚੋਣਾਂ ਦੇ ਦੌਰਾਨ ਮਹਿੰਗਾਈ ਤੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਖਿਲਾਫ਼ ਅਨੋਖੇ ਢੰਗ ਦੇ ਨਾਲ ਆਪਣਾ ਰੋਸ ਪ੍ਰਗਟ ਕੀਤਾ। ਰਾਜਾ ਵੜਿੰਗ ਆਪਣੀ ਪਤਨੀ ਅਮ੍ਰਿਤਾ ਵੜਿੰਗ ਜਿਹੜੇ ਨੇ ਉਨ੍ਹਾਂ ਦੇ ਨਾਲ ਬੈਲ ਗੱਡੀ ਦੇ ਉੱਤੇ ਸਵਾਰ ਹੋ ਕੇ ਵੋਟ ਪਾਉਣ ਦੇ ਲਈ ਕਹਿੰਦੇ ਪੋਲਿੰਗ ਬੂਥ ਦੇ ਉੱਤੇ ਜਿਹੜੇ ਪਹੁੰਚੇ ਆ। ਇਹ ਅਨੋਖਾ ਨਜ਼ਾਰਾ ਦੇਖਣ ਦੇ ਲਈ ਲੋਕਾਂ ਦੀ ਭਾਰੀ ਭੀੜ ਵੀ ਇਕੱਠੀ ਹੋਈ। ਇਸ ਮੌਕੇ ਦੇ ਉੱਤੇ ਟਵੀਟ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਉਹ ਮੋਦੀ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਖਿਲਾਫ਼ ਪ੍ਰਤੀਕਾਤਮਕ ਜਿਹੜਾ ਵਿਰੋਧ ਵਜੋਂ ਬੈਲ ਗੱਡੀ ਦੇ ਉੱਤੇ ਵੋਟ ਪਾਉਣ ਜਾ ਰਹੇ ਨੇ। ਉਨ੍ਹਾਂ ਮੰਗ ਕੀਤੀ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿਚ ਕੀਤੇ ਗਏ ਲਗਭਗ 7 ਰੁਪਏ ਦੇ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ। ਜਦੋਂ ਕਹਿੰਦੇ ਕੱਚੇ ਤੇਲ ਦੀਆਂ ਕੀਮਤਾਂ ਘੱਟ ਸਨ, ਉਦੋਂ ਸਰਕਾਰ ਨੇ ਇਸ ਦਾ ਲਾਭ ਆਮ ਲੋਕਾਂ ਤੱਕ ਨਹੀਂ ਪਹੁੰਚਾਇਆ। ਉਨ੍ਹਾਂ ਕਿਹਾ ਕਿ ਅੱਜ ਕੱਚੇ ਤੇਲ ਦੀਆਂ ਕੀਮਤਾਂ 214 ਦੇ ਨਾਲੋਂ ਵੀ ਘੱਟ ਹੋਣ ਦੇ ਬਾਵਜੂਦ ਦੇਸ਼ ਦੇ ਵਿਚ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਮਹਿੰਗਾਈ, ਵੱਧਦੇ ਆਵਾਜਾਈ ਖਰਚਿਆਂ ਤੇ ਰੋਜ਼ਾਨਾ ਵਰਤੋਂ ਦੀਆਂ ਮਹਿੰਗੀਆਂ ਵਸਤੂਆਂ ਦੇ ਕਾਰਨ ਪੀੜਤ ਨੇ ਤੇ ਲੋਕ ਵਿਰੋਧੀ ਜਿਹੜਾ ਇਹ ਲੁੱਟ ਤੁਰੰਤ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਰਾਜਾ ਵੜਿੰਗ ਦਾ ਜਿਹੜਾ ਇੱਕ ਵਿਵਾਦ ਚੱਲਿਆ ਉਹਦੇ ਬਾਰੇ ਅੱਗੇ ਜਾ ਕੇ ਗੱਲ ਕਰਦੇ ਹਾਂ, ਪਰ ਜੋ ਵੋਟਿੰਗ ਹੋਈ ਹੈ ਉਹਦਾ ਜਿਹੜਾ ਲੇਖਾ ਜੋਖਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਲਈਏ। ਤੇ ਉਹਦੇ ਵਿਚ ਜਦੋਂ ਆਪਣੀ ਖਬਰ ਮੈਂ ਰੱਖ ਬੈਠਾ ਕਿਤੇ, ਹਾਂਜੀ, ਪੰਜਾਬ MC ਇਲੈਕਸ਼ਨ ਜਿਹੜੀ ਹੋਈ ਹੈ ਉਹਦੇ ਵਿਚ ਸ਼ਾਮ 5 ਵਜੇ ਤੱਕ 61.5% ਵੋਟਿੰਗ ਜਿਹੜੀ ਹੋਈ ਹੈ ਪੂਰੇ ਪੰਜਾਬ ਦੇ ਵਿਚੋਂ, ਜਿਸ ਦੇ ਵਿਚ ਪੰਜਾਬ ਦੇ ਵਿਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਲਈ ਵੋਟਾਂ ਪਈਆਂ ਨੇ। ਵੋਟਾਂ ਪੈਣ ਦਾ ਅਮਲ ਸਵੇਰੇ 8 ਵਜੇ ਸ਼ੁਰੂ ਹੋਇਆ ਤੇ ਸ਼ਾਮ 5 ਵਜੇ ਤੱਕ ਵੋਟਾਂ ਪਈਆਂ। ਇਹ ਪਤਾ ਲੱਗਿਆ ਕਿ ਸੂਬੇ ਦੇ ਵਿਚ ਸ਼ਾਮ 5 ਵਜੇ ਤੱਕ 61.5% ਵੋਟਾਂ ਪਈਆਂ, ਪਰ ਇਹ ਅੰਕੜਾ ਫਾਈਨਲ ਨਹੀਂ ਹੈ ਤੇ ਇਸ ਦੇ ਵਿਚ ਹੋਰ ਵੋਟਾਂ ਜੁੜਨ ਦੇ ਨਾਲ ਕੁਝ ਬਦਲਾਅ ਜਿਹੜਾ ਹੋ ਸਕਦੈ। ਇਨ੍ਹਾਂ ਚੋਣਾਂ ਦੇ ਨਤੀਜੇ 29 ਮਈ ਨੂੰ ਆਉਣੇ ਐ। ਦੁਪਹਿਰ 2 ਵਜੇ ਤੱਕ ਪੰਜਾਬ ਭਰ ਦੇ ਵਿਚ ਕੁੱਲ 45.6% ਵੋਟਿੰਗ ਦਰਜ ਕੀਤੀ ਗਈ ਹੈ। ਇਸ ਦੇ ਦੌਰਾਨ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਅੱਜ ਭਾਰੀ ਪੁਲਿਸ ਫੋਰਸ ਵੱਲੋਂ ਸੜਕ ਦੇ ਉਪਰ ਰੋਕ ਲਿਆ ਗਿਆ ਤੇ ਧੂਰੀ ਜਾਣ ਤੋਂ ਰੋਕੇ ਜਾਣ ਦੀ ਖ਼ਬਰ ਵੀ ਹੈ। ਇਸ ਦੇ ਦੌਰਾਨ ਬਿੱਟੂ ਅਤੇ ਪੁਲਿਸ ਅਧਿਕਾਰੀਆਂ ਵਿਚਕਾਰ ਕਾਫ਼ੀ ਤਕਰਾਰ ਵੀ ਹੋਇਆ। ਰਵਨੀਤ ਸਿੰਘ ਬਿੱਟੂ ਅੱਜ ਪੁਲਿਸ ਦੇ ਵੱਲੋਂ ਧੂਰੀ ਵਿਖੇ ਪਾਰਟੀ ਆਗੂ ਪ੍ਰੋਫੈਸਰ ਓਂਕਾਰ ਸਿੰਘ ਜਿਹੜੇ ਸਿੱਧੂ ਨੂੰ ਜਿਹੜਾ ਹਿਰਾਸਤ ਦੇ ਵਿਚ ਲੈਣ ਦੀ ਵੀ ਸੂਚਨਾ ਜਿਹੜੀ ਹੈ। ਇਸੇ ਤਰ੍ਹਾਂ ਹੀ ਚੋਣਾਂ ਦੇ ਲਈ ਜਿਹੜਾ ਕੁੱਲ 7,555 ਉਮੀਦਵਾਰ ਚੋਣ ਮੈਦਾਨ ਦੇ ਵਿਚ ਨੇ, ਜਿਨ੍ਹਾਂ ਦੀ ਕਿਸਮਤ ਅੱਜ 35.45 ਲੱਖ ਵੋਟਰਾਂ ਦੇ ਵੱਲੋਂ ਕੀਤੀ ਜਾਵੇਗੀ। ਤੇ ਇਹਨਾਂ ਚੋਣਾਂ ਦੇ ਵਿਚ ਸੂਬੇ ਭਰ ਦੇ ਵਿਚ 1,014 ਪੋਲਿੰਗ ਬੂਥ ਬਣਾਏ ਗਏ ਸਨ ਤੇ 35,000 ਦੇ ਕਰੀਬ ਚੋਣ ਅਮਲਾ ਭਲਕੇ ਜਮਹੂਰੀ ਪ੍ਰਕਿਰਿਆ ਦੇ ਵਿਚ ਡਿਊਟੀ ਦੇ ਉਤੇ ਤੈਨਾਤ ਕੀਤਾ ਗਿਆ। ਇਸ ਤੋਂ ਇਲਾਵਾ ਚੋਣਾਂ ਦਾ ਅਮਲ ਅਮਨ ਅਮਾਨ ਦੇ ਨਾਲ ਕਹਿੰਦੇ ਨਿਬੇੜੇ ਚੜਿਆ, ਉਹ ਤਾਂ ਦੇਖ ਹੀ ਰਿਹਾ ਜੀ, ਤੇ 72,000 ਪੁਲਿਸ ਕਰਮਚਾਰੀ ਤੈਨਾਤ ਇਹਦੇ ਵਿਚ ਕੀਤੇ ਗਏ ਸਨ। ਤੇ ਲੋ ਦੋਸਤੋ, ਇਹ ਸੀ ਜੀ ਗੱਲਬਾਤ ਚੋਣਾਂ ਦੇ ਸੰਬੰਧ ਦੇ ਵਿਚ। ਤੇ ਦੂਸਰੇ ਪਾਸੇ ਰਾਜਾ ਵੜਿੰਗ ਵਿਵਾਦ, ਕੋਲਿਆਂਵਾਲੀ ਦੀ ਕਰ ਦਿੱਤੀ ਕਹਿੰਦੇ ਹਰੀ ਸਿੰਘ ਹੁਣਾਂ ਦੇ ਨਾਲ ਨਲੂਵਾਲ ਹੁਣਾਂ ਦੇ ਨਾਲ ਤੁਲਨਾ। ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜੋਸ਼ੀਲੀ ਬਿਆਨਬਾਜ਼ੀ ਨੇ ਇਕ ਵਾਰ ਫਿਰ ਮੁੜ ਕੇ ਜਿਹੜਾ ਕਾਂਗਰਸ ਦੇ ਲਈ ਔਖੀ ਸਥਿਤੀ ਜਿਹੜੀ ਖੜੀ ਕੀਤੀ ਹੈ। ਮਲੋਟ ਨਗਰ ਕੌਂਸਲ ਚੋਣਾਂ ਦੇ ਲਈ ਮਲੋਟ ਦੇ ਵਿਚ ਚੋਣ ਪ੍ਰਚਾਰ ਮੌਕੇ ਦੇ ਵਾਇਰਲ ਹੋਏ ਬਿਆਨ ਦੇ ਵਿਚ ਬੇਬਾਕ ਸੰਸਦ ਮੈਂਬਰ ਨੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੀ ਜਿਹੜੀ ਹੈ ਤੁਲਨਾ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਹਰੀ ਸਿੰਘ ਨਲੂਆ ਦੇ ਨਾਲ ਕਰ ਛੱਡੀ। ਵੜਿੰਗ ਦੇ ਇਸ ਬਿਆਨ ਦੇ ਨਾਲ ਕਾਂਗਰਸੀ ਵਰਕਰਾਂ ਦੇ ਵਿਚ ਰੋਸ ਹੈ, ਤਿੱਖੀ ਲਹਿਰ ਬਣੀ ਤੇ ਲਗਾਤਾਰ ਗੈਰ ਵਾਜਬ ਤੇ ਵਿਵਾਦਤ ਬਿਆਨਾਂ ਤੋਂ ਕਾਂਗਰਸ ਸਰਕਾਰ ਜਿਹੜੀ ਹੈ ਜਾਂ ਵਰਕਰ ਅਤੇ ਆਗੂ ਇੰਨੇ ਔਖੇ ਨੇ ਕਿ ਮਾਮਲਾ ਕੇਂਦਰੀ ਹਾਈਕਮਾਂਡ ਤੱਕ ਵੀ ਪੁੱਜਣ ਦੀ ਸਥਿਤੀ ਜਿਹੜੀ ਬਣ ਗਈ ਹੈ। ਲੰਬੀ ਹਲਕੇ ਦੇ ਟਕਸਾਲੀ ਕਾਂਗਰਸ ਵਰਕਰਾਂ ਦਾ ਕਹਿਣਾ ਹੈ ਕਿ ਜਿਹੜੇ ਅਕਾਲੀ ਆਗੂ ਦੇ ਸਿਆਸੀ ਰਵੱਈਏ ਕਰਕੇ 10 ਸਾਲਾਂ ਅਕਾਲੀ ਸਰਕਾਰ ਦੇ ਦੌਰਾਨ ਕਾਂਗਰਸੀਆਂ ਤੇ ਕਥਿਤ ਤਸ਼ੱਦਦ ਤੇ ਧੱਕੇਸ਼ਾਹੀਆਂ ਵਾਲਾ ਦੌਰ ਭਾਰੂ ਰਿਹਾ, ਲੰਬੀ ਹਲਕੇ ਦੇ ਵਿਚ ਕਾਂਗਰਸੀਆਂ ਨੂੰ ਸਮੇਂ ਸਮੇਂ ਦੇ ਉਤੇ ਵੱਡੀਆਂ ਮੁਸ਼ਕਲਾਂ ਝੱਲਣੀਆਂ ਪਈਆਂ। ਕਾਂਗਰਸ ਪ੍ਰਧਾਨ ਵੱਲੋਂ ਉਸ ਦੀ ਤੁਲਨਾ ਸਿੱਖ ਇਤਿਹਾਸ ਦੇ ਸਭ ਤੋਂ ਮਹਾਨ ਯੋਧੇ ਦੇ ਨਾਲ ਕਰਨਾ ਬੇਹੱਦ ਬੇਤੁੱਕਾ ਹੈ। ਵਰਕਰਾਂ ਨੇ ਕਿਹਾ ਕਿ ਦੋਹਾਂ ਦੇ ਕਿਰਦਾਰ ਤੇ ਕਾਰਜਗੁਜ਼ਾਰੀ ਦੇ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਇਸ ਬਿਆਨ ਦੇ ਨਾਲ ਉਨ੍ਹਾਂ ਵਰਕਰਾਂ ਨੇ ਮਨੋਬਲ ਅਤੇ ਭਾਵਨਾਵਾਂ ਨੂੰ ਕਹਿੰਦੇ ਡੂੰਘੀ ਸੱਟ ਵੱਜੀ ਹੈ, ਖਾਸ ਕਰਕੇ ਜਿਨ੍ਹਾਂ ਨੂੰ ਉਸ ਦੌਰ ਦੇ ਵਿਚ ਸੱਤਾ ਪੱਖੀ ਜਾਦਤੀਆਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਤੇ ਵੜਿੰਗ ਦੇ ਲਗਾਤਾਰ ਬੇਤੁੱਕਾ ਬਿਆਨ ਕਾਂਗਰਸ ਦੇ ਲਈ ਮੁਸ਼ਕਲਾਂ ਜਿਹੜੀਆਂ ਖੜੀਆਂ ਕਰ ਰਹੇ ਨੇ ਤੇ ਕੁਝ ਸਮਾਂ ਪਹਿਲਾਂ ਵੜਿੰਗ ਦੇ ਵੱਲੋਂ ਕਾਂਗਰਸ ਪਾਰਟੀ ਦੇ ਥੰਮ ਰਹੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਦੇ ਬਾਰੇ ਵੀ ਟਿੱਪਣੀ ਜਿਹੜੀ ਸੀ ਕਰਕੇ ਐਸੀ ਭਾਈਚਾਰੇ ਦੀ ਨਾਰਾਜ਼ਗੀ ਜਿਹੜੀ ਹੈ ਸਹੇੜ ਲਈ ਗਈ ਸੀ। ਦੂਸਰੇ ਪਾਸੇ ਸੀਐਮ ਮਨਹੂਣਾ ਦੀ ਭਵਿੱਖਬਾਣੀ ਨੇ ਭਖਾ ਦਿੱਤਾ ਸਿਆਸੀ ਮਾਹੌਲ, ਕਾਂਗਰਸ ਨੂੰ ਦੱਸਿਆ ਮੁੱਖ ਵਿਰੋਧੀ, ਕਹਿੰਦੇ ਸਾਡੇ ਨਾਲ ਟੱਕਰ ਹੋ ਸਕਦਾ, ਸਮਝੌਤਾ ਹੋ ਸਕਦਾ, ਤਾਂ ਫਿਰ ਇੱਕ ਅੱਧੀ ਹਾਮੀ ਤਾਂ ਭਰਨੀ ਪੈਂਦੀ ਹੈ, ਮੰਨਣਾ ਵੀ ਪੈਂਦਾ ਹੈ, ਦੂਸਰਿਆਂ ਨੂੰ ਫੇਲ ਕਰਨਾ ਤੇ ਕੋਈ ਨਾ ਕੋਈ ਤਾਂ ਗਲੇ ਲਾਉਣਾ ਹੀ ਪਊਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡੀ ਭਵਿੱਖਬਾਣੀ ਕੀਤੀ ਹੈ ਜਿਹਦੇ ਨਾਲ ਸਿਆਸਤ ਗਰਮਾ ਗਈ। ਮਾਨ ਨੇ ਦਾਅਵਾ ਕੀਤਾ ਕਿ ਚੋਣਾਂ ਦੇ ਵਿਚ ਭਾਜਪਾ ਬੀਜੇਪੀ ਪਠਾਨਕੋਟ ਜ਼ਿਲ੍ਹੇ ਦੇ ਵਿਚ ਸਿਰਫ 1-2 ਸੀਟਾਂ ਜਿੱਤੇਗੀ, ਕਾਂਗਰਸ ਨੂੰ ਵੱਧ ਤੋਂ ਵੱਧ 9 ਸੀਟਾਂ ਮਿਲਣਗੀਆਂ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹਦਾ ਖਾਤਾ ਵੀ ਨਹੀਂ ਕਹਿੰਦੇ ਖੁੱਲੇਗਾ। ਮੁੱਖ ਮੰਤਰੀ ਨੇ ਇਕ ਨਿੱਜੀ ਮੀਡੀਆ ਹਾਊਸ ਦੇ ਇੰਟਰਵਿਊ ਦੇ ਦੌਰਾਨ ਇਹ ਗੱਲ ਲਿਖਤੀ ਰੂਪ ਦੇ ਵਿਚ ਵੀ ਕਹੀ ਹੈ। ਇਹ ਬਿਆਨ ਕਿਸੇ ਵਿਗਿਆਨਕ ਅੰਕੜਿਆਂ ਦੇ ਉਤੇ ਆਧਾਰਿਤ ਨਹੀਂ ਸੀ, ਬਲਕਿ ਜਿਹੜਾ ਸੀ ਮੰਗਲਵਾਰ ਨੂੰ ਹੋ ਰਹੀਆਂ ਨਗਰ ਨਿਗਮ ਅਤੇ ਸਥਾਨਕ ਚੋਣਾਂ ਜਿਹੜੀਆਂ ਨੇ ਉਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਆਪ ਦੇ ਪੱਖ ਦੇ ਵਿਚ ਮਾਹੌਲ ਬਣਾਉਣ ਦੀ ਇਕ ਕੋਸ਼ਿਸ਼ ਜਿਹੜਾ ਲਗਦਾ ਕਰਦੀ ਹੈ। ਇਨ੍ਹਾਂ ਸਥਾਨਕ ਚੋਣਾਂ ਦੇ ਲਈ ਵੋਟਿੰਗ ਚੱਲ ਰਹੀ ਸੀ ਤੇ ਨਤੀਜੇ ਸ਼ੁੱਕਰਵਾਰ ਨੂੰ ਆਉਣੇ ਆ, ਹਾਲਾਂਕਿ ਭਗਵੰਤ ਮਾਨ ਨੇ ਆਪ ਜਿਹੜਾ 1801 ਉਮੀਦਵਾਰਾਂ ਦੇ ਲਈ ਖੁਦ ਪ੍ਰਚਾਰ ਨਹੀਂ ਕੀਤਾ, ਪਰ ਉਨ੍ਹਾਂ ਦੀ ਮਾਤਾ ਨੇ ਕੁਝ ਜਿਹੜਾ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਜ਼ਰੂਰ ਕੀਤਾ। ਆਪ ਨੂੰ ਪੰਜਾਬ ਦੀ ਇਕ ਮਾਤਰ ਮਜ਼ਬੂਤ ਸਿਆਸੀ ਤਾਕਤ ਦੇ ਵਜੋਂ ਪੇਸ਼ ਕਰਕੇ ਮੁੱਖ ਮੰਤਰੀ ਨੇ ਆਪਣੇ ਪਾਰਟੀ ਵਰਕਰਾਂ ਦਾ ਹੌਸਲਾ ਵਧਾਉਣ ਦੀ ਕੋਸ਼ਿਸ਼ ਕੀਤੀ। ਇਹ ਹੌਸਲਾ ਇਸ ਦੇ ਲਈ ਜ਼ਰੂਰੀ ਸੀ ਕਿਉਂਕਿ ਕਾਂਗਰਸ ਅਤੇ ਭਾਜਪਾ ਵਰਗੀਆਂ ਵਿਰੋਧੀ ਪਾਰਟੀਆਂ ਸ਼ਹਿਰੀ ਖੇਤਰਾਂ ਦੇ ਵਿਚ ਆਪ ਨੂੰ ਸਖ਼ਤ ਟੱਕਰ ਦੇ ਰਹੀਆਂ ਨੇ। ਵਿਰੋਧੀ ਆਗੂਆਂ ਨੇ ਮਾਨ ਦੀ ਇਸ ਭਵਿੱਖਬਾਣੀ ਨੂੰ ਸਿਰਫ਼ ਇਕ ਹੱਲਾਸ਼ੇਰੀ ਵਰਕਰਾਂ ਨੂੰ ਜੋਸ਼ ਦਿਵਾਉਣ ਦਾ ਤਰੀਕਾ ਜਿਹੜਾ ਦਸਿਆ, ਜਿਸਦਾ ਮਕਸਦ ਕਾਨੂੰਨ ਵਿਵਸਥਾ ਤੇ ਸਰਕਾਰ ਦੀਆਂ ਕਮੀਆਂ ਨੂੰ ਲੈ ਕੇ ਜਨਤਾ ਦੀ ਨਾਰਾਜ਼ਗੀ ਨੂੰ ਦਬਾਉਣਾ। ਇਨ੍ਹਾਂ ਸਥਾਨਕ ਚੋਣਾਂ ਨੂੰ ਜਨਤਾ ਦੇ ਮੂਡ ਨੂੰ ਸਮਝਣ ਦਾ ਜਿਹੜਾ ਇਕ ਵੱਡਾ ਜ਼ਰੀਆ ਮੰਨਿਆ ਜਾ ਰਿਹਾ, ਖਾਸ ਕਰਕੇ ਸ਼ਹਿਰੀ ਤੇ ਇਲਾਕਿਆਂ ਦੇ ਵਿਚ ਜਿੱਥੇ ਸਰਕਾਰ ਦੇ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਪੇਂਡੂ ਖੇਤਰਾਂ ਦੇ ਨਾਲੋਂ ਜ਼ਿਆਦਾ ਦੇਖਣ ਨੂੰ ਜਿਹੜੀ ਹੈ ਮਿਲ ਰਹੀ ਹੈ। ਇਸੇ ਤਰ੍ਹਾਂ ਈਡੀ ਨੇ ਚੰਡੀਗੜ੍ਹ ਤੇ ਪੰਜਾਬ ਦੇ ਵਿਚ ਰੋਇਲ ਅਸਟੇਟ ਜਿਹੜੀ ਹੈ ਰੀਅਲ ਅਸਟੇਟ ਦੇ ਗਰੁੱਪ ਦੇ ਦਫ਼ਤਰਾਂ ਤੇ ਪ੍ਰਮੋਟਰਾਂ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਹੈ। ਮਨੀ ਲਾਂਡਰਿੰਗ ਦੇ ਨਾਲ ਕਹਿੰਦੇ ਮਾਮਲਾ ਜੁੜਿਆ ਹੋਇਆ। ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਮੰਗਲਵਾਰ ਨੂੰ ਅੱਜ ਮੈਸਰਜ ਚੰਡੀਗੜ੍ਹ ਰਾਇਲ ਸਿਟੀ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਅਤੇ ਰਾਇਲ ਦੂਸਰਾ ਉਹਨਾਂ ਦਾ ਨਾਮ ਜਿਹੜਾ ਫਰਮ ਦਾ ਰੋਇਲ ਹੈ ਤੇ ਰਾਇਲ ਜਿਹੜੀ ਜਾਣੀ ਕਿ ਪ੍ਰਾਪਰਟੀ ਡੀਲਰ ਰਾਇਲ ਅਸਟੇਟ ਗਰੁੱਪ ਦੇ ਨਾਲ ਜੁੜੇ ਚੰਡੀਗੜ੍ਹ ਜ਼ੀਰਕਪੁਰ ਅਤੇ ਪੰਜਾਬ ਦੇ ਹੋਰ ਹਿੱਸਿਆਂ ਦੇ ਵਿਚ ਕਈ ਟਿਕਾਣਿਆਂ ਦੇ ਉਤੇ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਦੇ ਤਹਿਤ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਜ਼ੀਰਕਪੁਰ ਦੇ ਵਿਚ ਚੰਡੀਗੜ੍ਹ ਦਿੱਲੀ ਹਾਈਵੇ ਦੇ ਉਤੇ ਸਥਿਤ ਗਰੁੱਪ ਦੇ ਮੁੱਖ ਦਫ਼ਤਰ ਅਤੇ ਇਸ ਦੇ ਡਾਇਰੈਕਟਰਾਂ ਦੇ ਸਾਥੀਆਂ ਦੇ ਨਾਲ ਜੁੜੇ ਰਿਹਾਇਸ਼ੀ ਟਿਕਾਣਿਆਂ ਦੇ ਉਤੇ ਹੋਈ ਹੈ। ਈਡੀ ਦਾ ਇਹ ਮਾਮਲਾ ਪੰਜਾਬ ਪੁਲਿਸ ਦੇ ਵੱਲੋਂ 19 ਜੁਲਾਈ 2025 ਨੂੰ SAS ਨਗਰ ਦੇ ਵਿਚ IPC ਦੀਆਂ ਧਾਰਾਵਾਂ 406, 420 ਤੇ 120B ਦੇ ਤਹਿਤ ਦਰਜ ਕੀਤੀਆਂ ਗਈਆਂ ਇਕ FIR ਜਿਹੜੀ ਆ ਉਤੋਂ ਸ਼ੁਰੂ ਹੋਇਆ। ਇਹ ਪੁਲਿਸ ਮਾਮਲਾ ਕਥਿਤ ਧੋਖਾਧੜੀ ਤੇ ਅਪਰਾਧਿਕ ਸਾਜ਼ਿਸ਼ ਦੇ ਨਾਲ ਸਬੰਧਤ ਹੈ, ਜਿਸ ਦੇ ਵਿਚ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਨੂੰ ਜਾਣ ਬੁੱਝ ਕੇ ਕਾਨੂੰਨੀ ਬਕਾਏ ਦਾ ਭੁਗਤਾਨ ਨਾ ਕਰਨ ਅਤੇ ਲਗਭਗ 32.67 ਕਰੋੜ ਰੁਪਏ ਦੇ ਬਾਊਂਸ ਜਿਹੜੇ ਚੈੱਕ ਹੈ ਜਮ੍ਹਾਂ ਕਰਵਾਉਣ ਦੇ ਦੋਸ਼ ਸ਼ਾਮਲ ਨੇ। ਇਹ ਰਿਹਾਇਸ਼ੀ ਕਲੋਨੀ ਪ੍ਰੋਜੈਕਟ ਮੁਹਾਲੀ ਦੇ ਕਰਾਲਾ ਪਿੰਡ ਦੇ ਵਿਚ ਸੀ, RCPL ਵੱਲੋਂ ਵਿਕਸਿਤ ਕੀਤਾ ਜਾ ਰਿਹਾ ਸੀ। ਦੂਸਰੇ ਪਾਸੇ 328 ਪਾਵਨ ਸਰੂਪਾਂ ਦੇ ਮਾਮਲੇ ਦੇ ਉਤੇ ਬਣੀ ਸਿੱਟ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਅਧਿਕਾਰਾਂ ਦੇ ਵਿਚ ਜਿਹੜਾ ਦੇ ਰਹੀ ਹੈ ਦਖਲ, ਐਡਵੋਕੇਟ ਧਾਮੀ ਹੁਣਾਂ ਨੇ ਕਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਸਿੱਟ ਜਿਹੜੀ ਹੈ ਉਹਦੀ ਕਾਰਜਗੁਜ਼ਾਰੀ ਦੇ ਉੱਤੇ ਗੰਭੀਰ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਿੱਟ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਤੇ ਪ੍ਰਬੰਧਕੀ ਮਾਮਲਿਆਂ ਦੇ ਵਿੱਚ ਗੈਰ ਜ਼ਰੂਰੀ ਦਖਲ ਅੰਦਾਜ਼ੀ ਕਰ ਰਹੀ ਹੈ। ਉਨ੍ਹਾਂ ਸਪਸ਼ਟ ਸ਼ਬਦਾਂ ਦੇ ਵਿਚ ਕਿਹਾ ਕਿ ਜਾਂਚ ਦੇ ਨਾਮ ਹੇਠ ਸਿੱਖਾਂ ਦੀ ਪ੍ਰਮੁੱਖ ਧਾਰਮਿਕ ਸੰਸਥਾ ਦੀ ਸੰਵਿਧਾਨਕ ਹਸਤੀ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਗੇ ਉਹ ਕਹਿੰਦੇ ਨੇ ਜਿਸ ਨੂੰ ਕਿਸੇ ਵੀ ਸੂਰਤ ਦੇ ਵਿਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਐਡਵੋਕੇਟ ਧਾਮੀ ਹੁਣਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸ਼ੁਰੂ ਤੋਂ ਹੀ ਪੂਰੀ ਸੁਹਿਰਦਤਾ ਤੇ ਪਾਰਦਰਸ਼ਤਾ ਦੇ ਨਾਲ ਜਾਂਚ ਟੀਮ ਨੂੰ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਮੁੱਖ ਰੱਖਦਿਆਂ ਸਿੱਟ ਨੂੰ ਹਰ ਲੋੜੀਂਦੀ ਜਾਣਕਾਰੀ ਤੇ ਸਹਾਇਤਾ ਪ੍ਰਦਾਨ ਕੀਤੀ ਗਈ, ਪਰ ਦੁੱਖ ਦੀ ਗੱਲ ਇਹ ਵੀ ਹੈ ਕਿ ਸਿੱਟ ਨੇ ਇਸ ਸਹਿਯੋਗ ਨੂੰ ਸਮਝਣ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਅਤੇ ਅੰਦਰੂਨੀ ਮਾਮਲਿਆਂ ਨੂੰ ਆਪਣੇ ਏਜੰਡੇ ਦਾ ਹਿੱਸਾ ਬਣਾ ਲਿਆ। ਉਨ੍ਹਾਂ ਕਿਹਾ ਕਿ ਸਿੱਟ ਦੇ ਵੱਲੋਂ ਲਗਾਤਾਰ ਅਜਿਹੀਆਂ ਜਾਣਕਾਰੀਆਂ ਮੰਗੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ 328 ਪਾਵਨ ਸਰੂਪਾਂ ਦੇ ਮਾਮਲੇ ਦੇ ਨਾਲ ਦੂਰ ਦੁਰਾਡੇ ਦਾ ਵੀ ਤੱਕ ਕੋਈ ਵੀ ਸੰਬੰਧ ਨਹੀਂ ਬਣਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਿਹੜਾ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸਿੱਟ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਵਿੱਤੀ ਖਾਤਿਆਂ, ਬੈਂਕ ਲੈਣ ਦੇਣ ਅਤੇ ਸਮੁੱਚੇ ਆਰਥਿਕ ਵੇਰਵਿਆਂ ਦੀ ਮੰਗ ਕਰਨਾ ਉਸ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਕਦੇ ਸਿੱਟ ਆਪਣੇ ਨੁਮਾਇੰਦਿਆਂ ਨੂੰ ਬੈਂਕਾਂ ਦੇ ਵਿੱਚ ਭੇਜ ਕੇ ਖਾਤਿਆਂ ਦੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਦੇ ਪੱਤਰਾਂ ਦੇ ਰਾਹੀਂ ਵਿਸਥਾਰ ਪੂਰਵਕ ਵਿੱਤੀ ਵੇਰਵੇ ਮੰਗੇ ਜਾ ਰਹੇ ਨੇ। ਉਨ੍ਹਾਂ ਸਿੱਟ ਦੇ ਵੱਲੋਂ ਨਿੱਜੀ ਚੈਨਲਾਂ ETC ਅਤੇ ਜੀ ਨੈਕਸਟ ਮੀਡੀਆ ਦੇ ਨਾਲ ਬੀਤੇ ਲੰਮੇ ਸਮੇਂ ਦੇ ਦੌਰਾਨ ਗੁਰਬਾਣੀ ਕੀਰਤਨ ਸੰਬੰਧੀ ਸ਼ਾਇਦ PTC ਹੋਣਾ ਇੱਥੇ ETC ਲਿਖ ਦਿੱਤਾ ਇਨ੍ਹਾਂ ਨੇ ਗੁਰਬਾਣੀ ਕੀਰਤਨ ਸੰਬੰਧੀ ਕੀਤੇ ਗਏ ਸਮਝੌਤਿਆਂ ਦੇ ਵੇਰਵੇ ਵੀ ਮੰਗੇ ਗਏ ਨੇ ਤੇ ਜਿਨ੍ਹਾਂ ਦਾ 328 ਪਾਵਨ ਸਰੂਪਾਂ ਦੇ ਨਾਲ ਕੋਈ ਸੰਬੰਧ ਨਹੀਂ ਬਣਦਾ। ਇੱਥੋਂ ਤੱਕ ਕਿ ਜਿਹੜੀ ਜਾਣਕਾਰੀ ਪਹਿਲਾਂ ਹੀ ਸਿੱਟ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਉਨ੍ਹਾਂ ਦੇ ਬਾਰੇ ਵਾਰ ਵਾਰ ਦੁਬਾਰਾ ਪੱਤਰ ਭੇਜ ਕੇ ਫਿਰ ਜਾਣਕਾਰੀ ਮੰਗੀ ਜਾ ਰਹੀ ਹੈ। ਇਹ ਸਭ ਕੁਝ ਜਾਂਚ ਦੇ ਮੂਲ ਮਕਸਦ ਤੋਂ ਜਿਹੜਾ ਬਾਹਰ ਜਾ ਕੇ ਕੀਤਾ ਜਾ ਰਿਹਾ। ਜਾਂਚ ਟੀਮ ਜਿਹੜੀ ਹੈ ਉਹਦੇ ਸਵਾਲ ਅਤੇ ਮਨਮਰਜ਼ੀ ਦੇ ਨਾਲ ਮੰਗੀਆਂ ਜਾ ਰਹੀਆਂ ਜਾਣਕਾਰੀਆਂ ਇਸ ਗੱਲ ਦੇ ਵੱਲ ਇਸ਼ਾਰਾ ਕਰਦੀਆਂ ਨੇ ਕਿ ਉਹ ਅਸਲ ਜਾਂਚ ਤੋਂ ਹਟ ਕੇ ਕਿਸੇ ਹੋਰ ਮਨਸੂਬੇ ਦੇ ਤਹਿਤ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਗੁਰਮੀਤ ਰਾਮ ਰਹੀਮ ਡੇਰਾ ਮੁਖੀ ਗੁਰਮੀਤ ਰਾਮ ਰਹੀਮ 30 ਦਿਨਾਂ ਦੀ ਪੈਰੋਲ ਦੇ ਉੱਤੇ ਫਿਰ ਜੇਲ੍ਹ ਤੋਂ ਬਾਹਰ ਆ ਗਿਆ। ਜਬਰ ਜਨਾਹ ਦੇ ਮਾਮਲੇ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਉਹ ਮੰਗਲਵਾਰ ਅੱਜ ਸੁਨਾਰੀਆ ਪਿੰਡ ਦੀ ਜੇਲ੍ਹ ਜਿਹੜੀ ਹੈ ਜ਼ਿਲ੍ਹਾ ਜੇਲ੍ਹ ਤੋਂ ਪੈਰੋਲ ਤੇ ਬਾਹਰ ਆਇਆ। ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਹੈ। ਅਗਸਤ 2017 ਦੇ ਵਿੱਚ ਇੱਕ ਵਿਸ਼ੇਸ਼ CBI ਅਦਾਲਤ ਦੇ ਵੱਲੋਂ ਜੇਲ੍ਹ ਦੀ ਸਜ਼ਾ ਸੁਣਾਏ ਦੇ ਜਾਣ ਤੋਂ ਬਾਅਦ ਇਹ 16ਵੀਂ ਵਾਰ ਹੈ ਜਦੋਂ ਪੈਰੋਲ ਦਿੱਤੀ ਗਈ ਹੈ ਉਹ ਜਾਂ ਫਰਲੋ ਦੇ ਉੱਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਵੇਰਵਿਆਂ ਅਨੁਸਾਰ ਉਹ ਸਵੇਰੇ 6:35 ਦੇ ਉੱਤੇ ਕਰੀਬ ਜੇਲ੍ਹ ਦੇ ਬਾਹਰ ਸਖ਼ਤ ਪੁਲਿਸ ਸੁਰੱਖਿਆ ਪ੍ਰਬੰਧਾਂ ਵਿਚਕਾਰ ਇੱਕ SUV ਦੇ ਵਿੱਚ ਬਾਹਰ ਆਏ ਨੇ। ਇਸ ਤੋਂ ਪਹਿਲਾਂ ਜਨਵਰੀ ਦੇ ਵਿੱਚ ਵੀ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਜਿਹੜੀ ਸੀ ਦਿੱਤੀ ਗਈ ਸੀ। ਡੇਰਾ ਸੱਚਾ ਸੌਦਾ ਮੁਖੀ ਆਪਣੀਆਂ 2 ਚੇਲੀਆਂ ਦੇ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਚ 20 ਦੀ ਸਜ਼ਾ ਕੱਟ ਰਿਹਾ ਤੇ ਉਸ ਨੂੰ 2017 ਦੇ ਵਿਚ ਪੰਚਕੁਲਾ ਦੀ ਇਕ ਵਿਸ਼ੇਸ਼ CBI ਅਦਾਲਤ ਦੇ ਦੁਆਰਾ ਦੋਸ਼ੀ ਜਿਹੜਾ ਕਰਾਰ ਦਿੱਤਾ ਗਿਆ। ਦੂਸਰੇ ਪਾਸੇ ਭਾਰਤੀ ਅੰਬਾਂ ਦਾ ਦੁਨੀਆ ਭਰ ਦੇ ਵਿਚ ਦਬਦਬਾ ਬਣ ਗਿਆ। ਐਕਸਪੋਰਟ ਤੋਂ ਹੋਈ ਰਿਕਾਰਡ ਕਮਾਈ ਹੈ। ਉਸ ਤੋਂ ਬਾਅਦ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਭਾਰਤੀ ਅੰਬਾਂ ਦੀ ਮਿਠਾਸ ਅਤੇ ਖੁਸ਼ਬੂ ਇਕ ਵਾਰ ਫਿਰ ਜਿਹੜਾ ਵਿਸ਼ਵ ਪੱਧਰ ਦੇ ਉੱਤੇ ਲੋਕਾਂ ਦੇ ਦਿਲ ਦੇ ਉੱਤੇ ਜਿਹੜੀ ਛਾਈ ਹੈ ਤੇ ਦਿਲ ਜਿੱਤ ਰਹੀ ਹੈ। ਖਾੜੀ ਦੇਸ਼ਾਂ ਤੋਂ ਲੈ ਕੇ ਯੂਰਪ, ਅਮਰੀਕਾ ਤੇ ਸਿੰਗਾਪੁਰ ਤੱਕ ਭਾਰਤੀ ਅੰਬਾਂ ਦੀ ਭਾਰੀ ਮੰਗ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ। ਵੈਸੇ ਤਾਂ ਸਾਰੀਆਂ ਨੈਗੇਟਿਵ ਖਬਰਾਂ ਆਉਂਦੀਆਂ ਨੇ, ਚਲੋ ਕੋਈ ਤਾਂ ਚੱਜ ਦੀ ਖਬਰ ਜਿਹੜੀ ਹੈ ਵਿਚ ਵਿਚ ਆਉਂਦੀ ਹੈ। ਬਿਹਤਰ ਲੌਜਿਸਟਿਕਸ ਅਤੇ ਵਿਦੇਸ਼ੀ ਬਾਜ਼ਾਰਾਂ ਦੇ ਵਿਚ ਵਧਦੀ ਲੋਕਪ੍ਰਿਯਤਾ ਦੇ ਕਾਰਨ ਭਾਰਤ ਦੇ ਅੰਬ ਨਿਰਯਾਤ ਜਿਹੜਾ ਐਕਸਪੋਰਟ ਨੇ ਨਵਾਂ ਰਿਕਾਰਡ ਜਿਹੜਾ ਕਾਇਮ ਕਰ ਦਿੱਤਾ। ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟਸ ਡਿਵੈਲਪਮੈਂਟ ਅਥਾਰਟੀ ਜਿਹੜੀ ਹੈ ਉਹਦੇ ਅੰਕੜਿਆਂ ਦੇ ਅਨੁਸਾਰ ਵਿੱਤੀ ਸਾਲ 2024-25 ਦੇ ਵਿਚ ਭਾਰਤ ਨੇ ਲਗਭਗ 29,938 ਮੀਟ੍ਰਿਕ ਟਨ ਤਾਜ਼ੇ ਅੰਬਾਂ ਦਾ ਨਿਰਯਾਤ ਕੀਤਾ। ਇਸ ਦੇ ਨਾਲ ਦੇਸ਼ ਨੂੰ 470 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਪ੍ਰਾਪਤ ਹੋਇਆ। ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਜਿਹੜਾ ਅੰਬ ਉਤਪਾਦਕ ਦੇਸ਼ ਹੈ ਤੇ ਵਿਸ਼ਵ ਉਤਪਾਦਨ ਦੇ ਵਿਚ ਇਸਦੀ ਹਿੱਸੇਦਾਰੀ ਲਗਭਗ 50% ਬਣਦੀ ਹੈ। ਸੰਯੁਕਤ ਅਰਬ ਅਮਰਾਤ ਹੈ UAE ਭਾਰਤੀ ਅੰਬਾਂ ਦਾ ਸਭ ਤੋਂ ਵੱਡਾ ਖਰੀਦਦਾਰ ਬਣਿਆ ਹੋਇਆ। ਇਸ ਤੋਂ ਇਲਾਵਾ ਅਮਰੀਕਾ, ਬ੍ਰਿਟੇਨ, ਕਤਰ, ਕੁਵੈਤ ਤੇ ਸਿੰਘਾਪੁਰ ਵਰਗੇ ਦੇਸ਼ਾਂ ਦੇ ਵਿਚ ਵੀ ਭਾਰਤੀ ਅੰਬਾਂ ਦੀ ਮੰਗ ਤੇਜ਼ੀ ਦੇ ਨਾਲ ਵਧੀ ਹੈ ਤੇ ਸਿੰਘਾਪੁਰ ਦੇ ਸੁਪਰ ਮਾਰਕਿਟਾਂ ਦੇ ਵਿਚ ਵੀ ਭਾਰਤੀ ਅੰਬਾਂ ਨੂੰ ਲੈ ਕੇ ਲੋਕਾਂ ਦੇ ਵਿਚ ਭਾਰੀ ਜਿਹੜਾ ਉਤਸ਼ਾਹ ਦੇਖਿਆ ਜਾ ਰਿਹਾ। ਤੇ ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਜੋ ਖ਼ਬਰਾਂ, ਭਾਰਤ ਦੀਆਂ ਤੇ ਕੇਂਦਰ ਦੀਆਂ ਤੇ ਸੂਬੇ ਦੀਆਂ, ਪੰਜਾਬ ਦੀਆਂ ਤੇ ਅੱਗੇ ਜਾ ਕੇ ਆਪਾਂ ਇੰਟਰਨੈਸ਼ਨਲ ਖ਼ਬਰਾਂ ਨੂੰ ਵੀ ਲੈਂਦੇ ਹਾਂ। ਪਰ ਉਸ ਤੋਂ ਪਹਿਲਾਂ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਆਪਣੇ ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਸੁਰਿੰਦਰ ਕੌਰ ਮਾਲ ਜੀ ਦਾ ਵੀ। ਤੇ ਲੋ ਦੋਸਤੋ, ਕਰਦੇ ਹਾਂ ਸਵਾਗਤ, ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ। ਨੂੰ ਜੀ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਨੂੰ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਅੰਬ ਪੱਕ ਗਿਆ ਜੀ ਵੈਸੇ ਆਪਣੇ?
1: ਭਾਰਤ ਸਾਹਿਬ ਇੱਥੇ ਜਿਹੜਾ ਹੈਗਾ, ਤੁਸੀਂ ਯਕੀਨ ਕਰਿਓ ਕਿ ਮੈਂ ਸੀਜ਼ਨ ਦੇ ਵਿੱਚ ਅਜੇ ਅੰਬ ਨਹੀਂ ਖਾਧਾ।
0: ਅੱਛਾ ਜੀ।
1: ਉਹ ਇਸ ਕਰਕੇ ਕਿ ਇੱਥੇ ਜਿਹੜਾ ਹੈਗਾ ਨਾ, ਕੱਚਾ ਲੈ ਆਉਂਦੇ ਹੈਗੇ ਵਿੱਚ, ਜਿਹੜਾ ਆ ਉਹ ਬਿਲਡਿੰਗ ਵਾਲਾ ਮਟੀਰੀਅਲ ਹੁੰਦਾ, ਉਹ ਮਸਾਲਾ ਜਿਹਾ ਪਾ ਕੇ ਤੇ ਪਕਾ ਦਿੰਦੇ ਆ ਜੀ।
0: ਮੋਟਰ ਤੇ ਲਾਓ ਦੋ ਚਾਰ ਬੂਟੇ।
1: ਮੈਂ ਅਮਰਪਾਲੀ ਲਾਇਆ ਆ।
0: ਅੱਛਾ।
1: ਉਹ ਬਹੁਤ ਲੇਟ ਪੱਕਦਾ ਜੀ।
0: ਉਹ
1: ਮਤਲਬ ਐਤਕੀ ਥੋੜਾ ਜਿਹਾ ਹੈਗਾ ਸੀਗਾ ਵੀ ਉਹ ਮੈਂ ਬੂਟਾ ਜਿਹੜਾ ਹੈਗਾ ਸੀਗਾ ਉਹ ਮੈਂ ਇਹੋ ਜਿਹੀ ਜਗ੍ਹਾ ਤੇ ਲਾ ਬੈਠਾ ਹੈਗਾ ਕਿ ਮੈਨੂੰ ਉਹ ਬੂਟਾ ਕੱਟਣਾ ਪੈਂਦਾ ਥੋੜਾ ਬਹੁਤਾ।
0: ਅੱਛਾ।
1: ਨਹੀਂ ਤਾਂ ਉਹ ਟਰਾਂਸਫਾਰਮਰ ਵੱਲ ਨੂੰ ਚੱਲ ਜਾਂਦਾ ਜੀ।
0: ਜੀ ਜੀ ਜੀ।
1: ਤੇ ਉਹ ਇਸ ਕਰਕੇ ਜਿਹੜਾ ਹੈਗਾ ਆ ਉਹਨੂੰ ਨਾਲੇ ਉਹ ਲੇਟ ਬਹੁਤ ਪੱਕਦਾ ਹੈਗਾ ਆ, ਉਹ ਤਾਂ ਜਦੋਂ ਪੱਕੂਗਾ ਪੱਕੂਗਾ। ਮੈਂ ਉਹਦੇ ਵਾਸਤੇ ਫਿਰ ਜਿਹੜਾ ਹੈਗਾ ਜੀ ਅੰਬ ਖਾਣਾ ਹੋਵੇ ਨਾ ਜੀ,
0: ਤੇ
1: ਮੈਂ ਫਿਰ ਆਨਲਾਈਨ ਜਿਹੜਾ ਹੈਗਾ ਅਲਫੈਂਸੋ ਮੰਗਾਨਾ ਹੁੰਦਾ।
0: ਕਿਆ ਬਾਤ ਹੈ ਜੀ।
1: ਤ੍ਰਿਪਤੀ ਹੋ ਜਾਂਦੀ ਸਰ ਜਦੋਂ ਤੁਸੀਂ ਸੀਜ਼ਨ ਦੇ ਵਿੱਚ ਦੋ ਚਾਰ ਵਾਰੀ। ਬਹੁਤ ਅਲਫਾਂਸੋ ਵਰਗੀ ਕਹਿੰਦੀ ਜੀ ਵਧੀਆ। ਉਹ ਆਨਲਾਈਨ ਜਿਹੜਾ ਜਦੋਂ ਚੀਜ਼ ਆ ਜਾਂਦੀ ਹੈਗੀ ਆ, ਉਹ ਰਿਪਿਊਟਡ ਜਿਹੜੀਆਂ ਕੰਪਨੀਆਂ ਉਹ ਮਾੜਾ ਵੀ ਨੀ ਭੇਜਦੀਆਂ, ਕਈ ਵਾਰੀ ਰਿਸਕ ਵੀ ਹੁੰਦਾ
0: ਜੀ।
1: ਬਟ ਮੈਂ ਮਤਲਬ ਦੋ ਤਿੰਨ ਵਾਰੀ ਤਜਰਬਾ ਕੀਤਾ ਤੇ ਠੀਕ ਰਿਹਾ ਉਹ ਜੀ।
0: ਜੀ।
1: ਤੇ ਬਾਕੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਜੀ, ਜੇ ਇੱਕ ਕਹਾਵਤ ਹੁੰਦੀ ਆ ਕਹਿੰਦੇ ਭੀ 12 ਸਾਲਾਂ ਹੀ ਰੱਬ ਰੂੜੀ ਦੀ ਵੀ ਸੁਣ ਲੈਂਦਾ, ਇਹਦਾ ਕੀ ਮਤਲਬ ਆ?
0: ਇਹ ਜੀ ਖਾਦ ਬਣ ਜਾਂਦੀ ਹੈ ਵੈਸੇ ਕਹਿੰਦੇ ਨੇ।
1: ਨਹੀਂ ਉਹ ਰੂੜੀ ਤਾਂ ਨਹੀਂ, ਉਹ ਰੂੜੀ ਤਾਂ ਔਰਤ ਦਾ ਨਾਂ ਸੀਗਾ ਜੀ, ਕਹਿੰਦੇ 12 ਸਾਲੀ ਹੈਗਾ ਸੀ
0: ਜੀ
1: ਖਵਾਜਾ ਪਾਕ ਨੇ, ਜਾਂ ਜਿਹੜੇ 11ਵੀਂ ਵਾਲੀ ਸਰਕਾਰ ਕਹਿੰਦੇ ਆ, ਉਹਨਾਂ ਨੇ ਉਹਦਾ ਪੁੱਤ ਪੁੱਤ ਜਿਹੜਾ ਉਹਦਾ ਜਿਹੜਾ ਹੈਗਾ ਸੀ ਉਹ ਪਾਗਲ ਹੋ ਗਿਆ, ਉਹ ਡੁੱਬ ਗਿਆ ਸੀ ਜਹਾਜ਼, ਬੇੜਾ ਡੁੱਬ ਗਿਆ ਸੀ ਉਹ ਜਿਹੜਾ ਹੈਗਾ, ਤੁਸੀਂ ਸੀਨਰੀ ਵੀ ਦੇਖੀ ਹੋਣੀ ਵੀ ਬੇੜਾ ਹੀ ਤਾਂ ਨੂੰ ਚੱਕਦਿਆਂ ਦੀ।
0: ਹਾਂਜੀ ਹਾਂਜੀ।
1: ਤੇ ਉਹ ਕਹਿੰਦੇ ਮਤਲਬ 12 ਸਾਲੀ ਬੇੜਾ ਕੱਢ ਦਿੱਤਾ ਸੀ, ਬਾਹਰ ਡੁੱਬਿਆ ਬੇੜਾ ਪਾਰ ਲਾ ਦਿੱਤਾ ਸੀਗਾ ਜੀ।
0: ਕੀ ਬਾਤ ਹੈ ਜੀ।
1: ਉਹ ਏਦਾਂ ਦੀ ਹੈਗੀ ਆ ਜੀ,
0: ਜਿਵੇਂ ਕਹਿੰਦੇ ਨੇ ਕਿ ਆਪਣੇ ਬਨਵਾਸ ਕੱਟਣ ਚਲੇ ਗਏ ਸੀਗੇ ਹਨਾ, 14 ਸਾਲ ਦਾ ਬਨਵਾਸ।
1: ਉਹ ਸੇਵਾ ਕਰਦੀ ਸੀ ਬੀਬੀ, ਉੱਥੇ ਸੇਵਾ ਕਰਦੀ ਰਹੀ, ਉਹ 12 ਸਾਲ ਤੱਕ ਰੋਂਦੀ ਰਹੀ, ਉਹਦੀਆਂ ਅੱਖਾਂ ਵੀ ਚਲ ਗਈਆਂ ਸੀ, ਤੇ ਉਹ ਇਹੋ ਹੀ ਕਹਿੰਦੀ ਆਸ ਲਾ ਕੇ ਵੀ ਮੈਨੂੰ ਪੀਰ ਨੇ ਕਿਹਾ ਹੈਗਾ ਤੇ ਮੁੰਡਾ ਮੇਰਾ ਜੀਦਾ ਹੀ ਨਿਕਲੂਗਾ
0: ਜੀ।
1: ਹਾਂਜੀ। ਤੇ ਉਹ 12 ਸਾਲ ਬਾਅਦ ਫਿਰ ਕਹਿੰਦੀ ਉਹਦਾ ਮੁੰਡਾ ਜਿਹੜਾ ਆ ਉਹ ਬਾਹਰ ਆ ਗਿਆ ਸੀਗਾ, ਬੇੜਾ ਹੀ ਉਹਨਾਂ ਨੇ ਫਿਰ ਬੇੜਾ ਹੀ ਬਾਹਰ ਕੱਢ ਦਿੱਤਾ ਸੀਗਾ, ਡੁੱਬਿਆ ਬੇੜਾ ਪਾਰ ਲਾ
0: ਸੀਗਾ ਜੀ।
1: ਹਾਂਜੀ। ਤੇ ਇੱਥੇ ਹੁਣ ਜਿਹੜੀ ਹੈਗੀ ਆ ਸਾਡੇ ਵਰਗੀ ਰੂੜੀ ਜਿਹੜੀ ਹੈਗੀ, 12 ਸਾਲ ਹੋ ਗਿਆ ਜੀ ਮੋਦੀ ਸਾਹਿਬ ਨੂੰ ਸਹੁੰ ਚੁੱਕਿਆ ਨੂੰ।
0: ਬਿਲਕੁਲ।
1: 26 ਮਈ 2014 ਨੂੰ ਉਹਨਾਂ ਨੇ ਸਹੁੰ ਚੁੱਕੀ ਸੀ, ਚਾਹੇ 12 ਸਾਲ ਹੋ ਗਏ ਆ ਜੀ।
0: ਬਿਲਕੁਲ।
1: ਤੇ ਮੈਂ ਸੋਚਦਾ ਸੀ ਸਾਡੇ ਤਾਂ ਉਹ ਕਹਿੰਦੇ ਸੀ ਅੱਛੇ ਦਿਨ ਆਉਣੇ ਵਾਲੇ
0: ਜੀ,
1: ਉਧਰੋਂ ਸਿਲੰਡਰ ਸਵੇਰ ਦਾ 3 ਵਾਰੀ ਸਿਲੰਡਰ ਵਾਲੇ ਦੀਆਂ ਮਿੰਤਾਂ ਕਰ ਹਟਿਆ ਜੀ, ਤੇ ਪੈਟਰੋਲ ਪੋਲ ਗਿਆ ਸੀ ਉਹ ਕਹਿੰਦਾ ਪੈਟਰੋਲ ਹੈ ਨੀ ਗਾ, ਕੱਲ ਸਵੇਰੇ ਪਤਾ ਕਰਿਓ
0: ਜੀ।
1: ਦੱਸੋ ਇਸ ਕਰਕੇ ਮੈਂ ਦੇਖ ਰਿਹਾ ਸੀ 12 ਸਾਲ ਬਾਅਦ ਜਿਹੜਾ ਹੈਗਾ ਕੀ ਮਿਲਿਆ ਸਾਨੂੰ।
0: ਬਿਲਕੁਲ।
1: ਸੋ ਇਸ ਕਰਕੇ ਜਿਹੜਾ ਆ, ਬਾਕੀ ਆਈਏ ਤੁਹਾਡੀਆਂ ਇਲੈਕਸ਼ਨ ਦੀਆਂ ਖਬਰਾਂ ਤੇ ਜੀ।
0: ਇਲੈਕਸ਼ਨ
1: ਦੀ ਖਬਰ ਅੱਛਾ, ਤੁਸੀਂ ਇਹ ਦੇਖੋ ਵੀ ਗੱਲ ਨੂੰ ਨਾ ਪੋਜ਼ਿਟਿਵ ਵੇ ਨਾਲ ਲਿਖੋ, ਜੇ ਕਹਿਣਾ ਹੋਵੇ
0: ਜੀ।
1: ਉਹ ਕਿਸੇ ਨਾ ਰਿਪਿਊਟਡ ਚੈਨਲ ਦੇ ਉੱਤੇ ਬੰਦੇ ਨੇ ਗੱਲ ਕਹੀ, ਕਹਿੰਦਾ ਜੀ ਦੇਖੋ ਵੀ ਏਦਾਂ ਕਰਕੇ ਵੀ ਬੜਾ ਜਿਹੜਾ ਹੈਗਾ ਆ ਵੀ ਇਲੈਕਸ਼ਨ ਦੇ ਵਿੱਚ ਬਹੁਤ ਏਦਾਂ ਕਰਕੇ ਹੋਇਆ, ਲੋਕੀ ਆਪਸ ਦੇ ਵਿੱਚ ਉਲਝੇ ਜਾ ਏਦਾਂ ਕਰਕੇ। ਇਹ ਤੋਂ ਪਤਾ ਲੱਗਦਾ ਆ ਕਿ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹ ਵੀ ਚੋਣਾਂ ਚ ਦਿਲਚਸਪੀ ਲੈ ਰਹੀਆਂ। ਦੇਖੋ ਸੋਚਣ ਦਾ ਸੋਕਣ ਦਾ ਸੋਚਣ ਦਾ ਮਤਲਬ ਜਿਹੜਾ ਹੈਗਾ ਨਜ਼ਰੀਆ ਹੀ ਆ ਨਾ ਆਪਣਾ। ਆਪਾਂ ਇਸ ਚੀਜ਼ ਆਪਾਂ ਜਿਹੜਾ ਇਹ ਸਿਰ ਫਟੇ ਆ ਇਹਨੂੰ ਪੋਜ਼ਿਟਿਵ ਵਿਊ ਚ ਵੀ ਲੈ ਸਕਦੇ ਹੈਗੇ ਆ ਵੀ ਇਹਦਾ ਮਤਲਬ ਇਹ ਲੋਕੀ ਇੰਟਰਸਟ ਲੈ ਰਹੇ ਆ।
0: ਹਾਂਜੀ
1: ਦੇਖੋ ਮਾਨ ਸਾਹਿਬ ਜਿਹੜੀ ਵੀ ਗੱਲ ਕਰਦੇ ਹੈਗੇ ਨਾ ਸਰ
0: ਜੀ,
1: ਉਹ ਤੁਸੀਂ ਸਿੰਘ ਇਜ਼ ਕਿੰਗ ਫਿਲਮ ਦੇਖੀ ਹੋਣੀ ਹੈ
0: ਜੀ,
1: ਉਹਦੇ ਵਿੱਚ ਜਿਹੜਾ ਹੈਗਾ ਨਾ ਜੀ ਉਹ ਅਖਬਾਰ ਦੇ ਪੰਨੇ ਹੀ ਬਦਲ ਬਦਲ ਕੇ ਉਹਨੂੰ ਲਿਆ ਕੇ ਦਿਖਾਲਦੇ ਰਹਿੰਦੇ ਸੀ ਚੰਗੀਆਂ ਚੰਗੀਆਂ ਖਬਰਾਂ ਜਿਹੜੀਆਂ ਹੈਗੀਆਂ। ਹੋ ਸਕਦਾ ਉਹਨਾਂ ਦੇ ਵੀ ਪੰਨੇ ਪੁੰਨੇ ਬਦਲ ਕੇ ਉਹਨਾਂ ਨੂੰ ਅਖਬਾਰਾਂ ਪੜਾਈਆਂ ਜਾਂਦੀਆਂ ਹੋਣ ਜੀ।
0: ਬਿਲਕੁਲ ਹੈ ਜੀ,
1: ਤੇ ਮਾਨ ਸਾਹਿਬ ਦਾ ਤਾਂ ਮੁਕਾਬਲਾ ਉਹਨਾਂ ਨਾਲ ਹੋ ਸਕਦਾ ਹੈਗਾ ਜੀ ਕਾਂਗਰਸ ਕਿਸੇ, ਇਹਦਾ ਮਤਲਬ ਇਹ ਹੈਗਾ ਵੀ ਨਾ ਇਹ ਕਿਸੇ ਗਿਣਤੀ ਚ ਨਾ ਕਾਂਗਰਸ ਕਿਸੇ ਗਿਣਤੀ ਚ, ਉਹ ਤਾਂ ਵਿਚਾਰੇ ਆਪਣੇ ਆਪ ਨੂੰ ਕਿਸੇ ਬਣਦੇ ਹੀ ਨੀ। ਉਹਨਾਂ ਦਾ ਇੱਕ ਜਿਹੜਾ ਹੈਗਾ ਆ ਪਰ ਪੰਜਾਬ ਦਾ ਪ੍ਰਧਾਨ ਆ ਉਹ ਕਦੀ ਜਿਹੜਾ ਹੈਗਾ ਆ ਹਾਂਜੀ ਪਹਾੜੇ ਬਦਲ ਦਿੰਦਾ ਆ ਜੀ।
0: ਹਾਂਜੀ ਹਾਂਜੀ
1: ਉਹ ਬਾਰਾਂ ਚੌਕ ਸੱਠ ਕਹਿ ਦਿੰਦਾ ਹੈਗਾ ਜੀ ਹਾਂਜੀ ਬਾਰਾਂ ਪੰਜ
0: ਅੜਤਾਲੀ
1: ਕਹਿ ਦਿੰਦਾ
0: ਜੀ।
1: ਹਾਂਜੀ ਬਾਰਾਂ ਪੰਜ ਅੜਤਾਲੀ ਉਹੀ ਕਹਿ ਸਕਦਾ ਨਾ
0: ਜੀ। ਮਾਨ ਸਾਹਿਬ ਨੂੰ ਤਾਂ ਭਰੋਸਾ ਉਹਦੇ ਤੇ ਹੀ ਆ ਨਾ ਭਈ ਸੀਟਾਂ ਦਾ ਵੀ ਹੇਰ ਫੇਰ ਏਦਾਂ ਹੀ ਹੋ
1: ਸਕਦਾ, ਬਸ ਆਹੀ ਚੱਕਰ ਆ ਜੀ
0: ਜੀ।
1: ਕਿਉਂਕਿ ਉਹ ਆਪ ਕਾਂਗਰਸ ਦੀ ਤਾਂ ਨਿਰਾਸ਼ਾ ਹੀ ਇੰਨੀ ਜ਼ਿਆਦਾ ਲੀਡਰਾਂ ਦੇ ਵਿੱਚ ਸਰ, ਉਹਨਾਂ ਦਾ ਕੋਈ ਲੀਡਰ ਤੁਸੀਂ ਐਕਟਿਵ ਦੇਖੋ ਕੋਈ ਹੈ ਹੀ ਨਹੀਂ, ਹੈ ਨਹੀਂ ਜੀ ਕੋਈ ਵੀ ਉਹਨਾਂ ਦੇ ਵਿੱਚੋਂ ਐਕਟਿਵ, ਉਹ ਇਸ ਕਰਕੇ ਬੈਠੇ ਹੈਗੇ ਆ ਵੀ ਜਦ ਉਹਨਾਂ ਦੀ ਲੀਡਰਸ਼ਿਪ ਜਿਹੜੀ ਹੈਗੀ ਉੱਪਰ ਵੀ ਉਹ ਦੇਖਦੀ ਨੀ ਪਈ ਵੀ ਭਾਈ ਥੱਲੇ ਹੋ ਕੀ ਰਿਹਾ ਹੈ ਜੀ।
0: ਪਰ ਸੈਣੀ ਸਾਹਿਬ ਜਿਹੜੇ ਅਸਲ ਦੇ ਵਿੱਚ ਟੱਕਰ ਦੇ ਰਹੇ ਨੇ ਅਕਾਲੀ ਦਲ ਜੇ ਦੇਖਿਆ ਜਾਵੇ, ਚਲੋ ਅਸੀਂ ਕਿਸੇ ਧਿਰ ਦੇ ਨਹੀਂ ਹੈ ਨਾ ਆਮ ਆਦਮੀ ਪਾਰਟੀ ਨਾ ਬੀਜੇਪੀ ਦੇ ਨਾ ਕਾਂਗਰਸ ਦੇ ਨਾ ਕਿਸੇ ਦੇ ਵੀ ਅਕਾਲੀਆਂ ਦੇ, ਪਰ ਦੇਖਿਆ ਜਾਵੇ ਤਾਂ ਅਸਲ ਜੋ ਚੀਜ਼ ਨਜ਼ਰ ਆ ਰਹੀ ਹੈ ਜਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾਂ ਜੋ ਮਾਹੌਲ ਹੈ ਕਾਫੀ ਦਬਦਬਾ ਅਕਾਲੀ ਦਲ ਦਾ ਵੱਡੇ ਪੱਧਰ ਦੇ ਉੱਤੇ ਹੈ ਵੈਸੇ ਕਾਂਗਰਸ ਤੋਂ ਦੇਖਿਆ ਜਾਵੇ ਤਾਂ, ਕਿਵੇਂ ਦੇਖਦੇ ਹੋ ਕਿ ਪਰ ਉਹ ਜਿਹੜਾ ਅਕਾਲੀ ਦਲ ਦਾ ਜ਼ਿਕਰ ਨਾ ਕਰਨਾ ਕੀ ਕਾਰਨ ਕੀ ਹੈ?
1: ਇਹ ਪੋਲਿਟਿਕਸ ਹੈ ਜੀ
0: ਜੀ,
1: ਇਹ ਐਡਮਿਟ ਕਰ ਲਿਆ ਤੇ ਇਹਦਾ ਮਤਲਬ ਇਹ ਹੈਗਾ ਆ ਕਿ ਤੁਸੀਂ ਪਹਿਲਾਂ ਹੀ ਉਹਨੂੰ ਦੁਸ਼ਮਣ ਨੂੰ ਵੱਡਾ ਕਰ ਰਹੇ,
0: ਵੱਡਾ ਕਰ ਦਿੱਤਾ।
1: ਹਾਂਜੀ ਇਸ ਕਰਕੇ ਉਹਨਾਂ ਨੂੰ ਵੱਡਾ ਨਹੀਂ ਕਰਨਾ ਚਾਹੁੰਦੇ ਹੈਗੇ ਆ ਜੀ
0: ਜੀ।
1: ਬਾਕੀ ਤਾਂ ਤੁਸੀਂ ਦੇਖੋ ਉਹਨਾਂ ਦੀ ਲੜਾਈ ਤਾਂ ਤੁਹਾਨੂੰ ਗਰਾਊਂਡ ਦੇ ਉੱਤੇ ਅਕਾਲੀ ਦਲ ਹੀ ਲੜਦਾ ਦਿਸੂਗਾ।
0: ਬਿਲਕੁਲ ਹੈ ਜੀ,
1: ਬੀਜੇਪੀ ਜਿਹੜੀ ਤਰੀਕਾ ਕਰਦੀ ਹੈਗੀ ਆ ਵੀ ਹਾਂ ਜੀ ਚੁੱਪ ਕਰਕੇ ਲੀਡਰ ਹੀ ਚੱਕ ਲਓ ਜੀ ਬਸ ਠੀਕ ਠਾਕ ਆ, ਵੋਟਰ ਤੱਕ ਪਹੁੰਚ ਕਰਦੇ ਨੇ ਜੀ, ਲੀਡਰ ਨੂੰ ਚੱਕ ਲੈਂਦੇ ਹੈਗੇ ਆ ਵੀ ਲੀਡਰ ਜਿਹੜਾ ਹੈਗਾ ਆਪ ਹੀ ਜਿਹੜੀਆਂ ਆਪਣੀਆਂ ਵੋਟਾਂ ਲਿਆਊਗਾ
0: ਜੀ। ਬਿਲਕੁਲ ਹੈ ਜੀ,
1: ਸੋ ਉਹ ਉਹਨਾਂ ਦਾ ਆਪਣਾ ਹੈਗਾ ਨਜ਼ਰੀਆ, ਉਹਨਾਂ ਦਾ ਆਪਣਾ ਕੰਮ ਕਰਨ ਦਾ, ਪਰ ਪਿੰਡਾਂ ਦੇ ਵਿੱਚ ਸਰ ਬੀਜੇਪੀ ਦਾ ਜਿਹੜਾ ਹੈਗਾ, ਮੈਂ ਤਾਂ ਬੀਜੇਪੀ ਦਾ ਇੱਕ ਲੀਡਰ ਨੂੰ ਵੀ ਇੰਨੀ ਗੱਲ ਕਹੀ, ਮੈਂ ਕਿਹਾ ਕਿ ਐਤਕੀ ਤੁਸੀਂ ਬਹੁਤ ਐਕਟਿਵ ਹੈਗੇ ਆ ਤੁਸੀਂ ਮਤਲਬ ਸਰਕਾਰ ਬਣਾਉਣ ਦੇ ਤਾਂ ਹੈ, ਕਹਿੰਦਾ ਜੀ ਅਸੀਂ ਮਤਲਬ ਜੋ ਸਾਡਾ ਜਿਹੜਾ ਹੈਗਾ ਉੱਪਰੋਂ ਹਾਈ ਕਮਾਂਡ ਕਹਿੰਦੀ ਅਸੀਂ ਉਹ ਕਰਦੇ ਹੈਗੇ ਆ। ਮੈਂ ਕਿਹਾ ਤੁਸੀਂ ਪਿੰਡਾਂ ਵਿੱਚ ਤਾਂ ਪਹੁੰਚ ਨਹੀਂ ਕੀਤੀ, ਤੁਸੀਂ ਵੋਟਾਂ ਪਿੰਡਾਂ ਵਾਲਿਆਂ ਤੋਂ ਕਿੱਦਾਂ ਆਸ ਰੱਖਦੇ ਆ? ਕਹਿੰਦਾ ਜੀ ਸਾਡੇ ਨਾਲੋਂ ਵੱਡਾ ਦਿਮਾਗ ਰੱਖਦੇ ਹੈਗੇ ਆ ਸਾਡੇ ਵੱਡੇ ਲੀਡਰ। ਮੈਂ ਕਿਹਾ ਅੱਛਾ ਜੀ, ਮੈਂ ਕਿਹਾ ਫੇਰ ਤਾਂ ਤੁਹਾਡੀ ਗੱਲ ਠੀਕ ਹੈਗੀ ਆ, ਮੈਂ ਕਿਹਾ ਤੁਸੀਂ ਸੋਚੀ ਚਲੋ ਫੇਰ ਕਿੱਦਾਂ ਬਣੂਗੀ ਤੁਹਾਡੀ ਸਰਕਾਰ ਜੀ। ਮੈਂ ਕਿਹਾ ਹਾਂ ਇੱਕ ਗੱਲ ਆ, ਤੁਹਾਡੀ ਲੀਡਰਸ਼ਿਪ ਨੂੰ ਇਹ ਨੀ ਪਤਾ ਤੇ ਜੇ ਕਿਤੇ ਵੋਟਾਂ ਵਾਲੇ ਦਿਨ ਧੁੱਪ ਜ਼ਿਆਦਾ ਹੋਈ ਤੇ ਤੁਸੀਂ ਵੀ ਨੀ ਨਿਕਲਣਾ ਬਾਹਰ, ਤੁਸੀਂ ਵੀ ਚੁੱਪ ਕਰਕੇ ਕਹਿਣਾ ਮੇਰੀ ਕੱਲੇ ਦੀ ਵੋਟ ਨਾਲ ਕਿਹੜਾ ਫਰਕ ਪੈਣ ਲੱਗਾ।
0: ਲੂ ਤਾਂ ਕਾਫੀ ਚੱਲ ਰਹੀ ਹੈ ਵੈਸੇ, ਪਰ ਵੋਟਾਂ ਕਰਾਉਂਦੇ ਠੰਡੇ ਮੌਸਮ ਦੇ ਵਿੱਚ ਜਦੋਂ
1: ਨਹੀਂ ਸਰ, ਪੋਲੀਟੀਕਲ ਪਾਰਟੀ ਜਿਹੜੀ ਆ ਉਹ ਅੱਗੇ ਵਾਧੀ ਹੁੰਦੀ ਆ ਜਿਹਦਾ ਵਰਕਰ ਜਨੂਨੀ ਹੋਵੇ।
0: ਬਿਲਕੁਲ ਹੈ ਜੀ,
1: ਜਿਹਦਾ ਵਰਕਰ ਜਨੂਨੀ ਆ ਉਹੀ ਪੋਲੀਟੀਕਲ ਪਾਰਟੀ। ਇਸ ਵੇਲੇ ਤੁਹਾਨੂੰ ਜਿਹੜਾ ਅਕਾਲੀ ਦਲ ਦਾ ਵਰਕਰ ਦਿਸੂਗਾ ਜਾਂ ਆਮ ਆਦਮੀ ਪਾਰਟੀ, ਕਿਉਂਕਿ ਉਹ ਸੱਤਾ ਦੇ ਵਿੱਚ ਆ ਉਹਦੇ ਵਰਕਰ ਨੂੰ ਮੂਵ ਹੋਣਾ ਹੀ ਪੈਣਾ।
0: ਹਾਂਜੀ
1: ਉਹ ਪਾਵਰ ਚ ਆ ਤੇ ਉਹਨਾਂ ਦੇ ਵਰਕਰ ਨੇ ਤਾਂ ਮੂਵ ਕਰਨਾ ਹੀ ਕਰਨਾ ਆ, ਤੇ ਦੂਜਾ ਆਪੋਜੀਸ਼ਨ ਦੇ ਵਿੱਚ ਜਿਹੜਾ ਹੈਗਾ ਆ ਤੇ ਕਾਂਗਰਸ ਦੀ ਇੱਕ ਰਵਾਇਤੀ ਵੋਟ ਆ ਜੀ, ਉਹ ਸਾਇਲੈਂਟ ਰਹਿੰਦੀ ਹੈਗੀ, ਉਹਨਾਂ ਨੇ ਆਪਣੇ ਪੱਕੀ ਵੋਟ ਜਿਹੜੀ ਪੈਣੀ ਪੈਣੀ ਆ ਜੀ ਉਹਨਾਂ ਨੂੰ
0: ਜੀ। ਪਰ ਇੱਕ ਗੱਲ ਸੈਣੀ ਸਾਹਿਬ, ਬੜੇ ਦਿਨਾਂ ਤੋਂ ਮੈਂ ਸੋਚ ਰਿਹਾ ਇਹਦੇ ਵਿੱਚ, ਚਲੋ ਅੱਜ ਚੋਣਾਂ ਵੀ ਹੋ ਗਈਆਂ ਜੋ ਸਾਰਾ ਸਿੱਟੇ ਸਾਹਮਣੇ ਨਿਕਲੇ ਨੇ, ਵੈਸੇ ਦੇਖਿਆ ਜਾਵੇ ਤਾਂ ਜਿੱਦਾਂ ਹੁਣ ਤੁਸੀਂ ਬੀਜੇਪੀ ਦੀ ਗੱਲ ਕਰਦੇ ਆ, ਮੈਂ ਉਹ ਨਹੀਂ ਗੱਲ ਕਰਦਾ ਵੀ ਉਹਨਾਂ ਨੂੰ ਲੈ ਕੇ ਆਓ ਜਾਂ ਕਿਹਨੂੰ ਲੈ ਕੇ ਆਓ, ਕਿਸੇ ਨੂੰ ਵੀ ਲੈ ਕੇ ਆਓ, ਉਹ ਜਿਹੜੇ ਵੀ ਲਿਆਉਣਾ ਲਿਆਉਣਾ ਵੋਟ ਜਿਹੜੇ ਜਿਹਨੂੰ ਪਾਉਣੀਆਂ ਪਾਉਂਦਾ ਹੈ। ਪਰ ਮੈਂ ਸੋਚ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਸਮੇਂ ਦੇਖ ਲਓ, ਉੱਥੋਂ ਲੈ ਕੇ ਮਹਾਰਾਣੀ ਜਿੰਦ ਕੌਰ ਨੇ ਕਿੰਨਾ ਵਾਹ ਵਾਸਤਾ ਜਾਂ ਆਡਾ ਲਾਇਆ, ਚਲੋ ਉਹਨੇ ਜਿਹੜਾ 12-14 ਸਾਲ ਆਪਣੇ ਕੱਢੇ ਜਿਹੜਾ ਹਿੱਕ ਦੇ ਜੋੜ ਦੇ ਉੱਤੇ, ਤੇ ਬਾਕੀਆਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਸੀ। ਤੇ ਦੂਸਰੇ ਪਾਸੇ ਜਦੋਂ ਆਪਾਂ ਦੇਖਦੇ ਉਹ ਰਾਜ ਜਾਣ ਤੋਂ ਬਾਅਦ ਸਾਰੇ ਕਹਿੰਦੇ ਨੇ ਕਿ ਪੰਜਾਬ ਸੋਨੇ ਦੀ ਚਿੜੀ ਹੁੰਦਾ ਸੀ, ਲੁੱਟ ਲੁੱਟ ਖਾ ਗਏ, ਵੱਡਾ ਖਜ਼ਾਨਾ ਆ, ਮਤਲਬ ਕਿ ਪੂਰੇ ਇੰਡੀਆ ਦੀ ਗੱਲ ਕਰਦੇ ਆ। ਤੇ ਪਰ ਦੇਖਿਆ ਜਾਵੇ ਤਾਂ ਚਾਹੇ ਆਪਣੀ ਗਦਾਰੀ ਸ਼ਬਦ ਨਹੀਂ ਵਰਤਾਂਗਾ, ਪਰ ਜਿਹੜਾ ਧੋਖਾਧੜੀਆਂ ਕੀਤੀਆਂ ਜਾਂ ਲੁੱਟਿਆ ਕਸੁੱਟਿਆ ਜਾਂ ਕੁੱਟਿਆ, ਉਹ ਕੁੱਟਿਆ ਤਾਂ ਆਪਣੇ ਲੋਕਾਂ ਨੇ ਹੀ ਨਾ, ਆਪਣਿਆਂ ਨੂੰ ਹੀ ਕੁੱਟਿਆ ਨਾ। ਇਹਦੇ ਵਿਚ ਨਵੀਂ ਚੀਜ਼ ਕੀ ਆਈ ਹੈ ਜੀ? ਪਿਛਲੇ ਉਸ ਸਮਿਆਂ ਤੋਂ ਲਾ ਲਓ, ਮਹਾਰਾਜਾ ਰਣਜੀਤ ਸਿੰਘ ਸਮੇਂ ਤੋਂ ਲਾ ਲਓ, ਚਾਹੇ ਜਾਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਲਾ ਲਓ, ਕੀ ਤਬਦੀਲੀ ਕੋਈ ਦਿਖਦੀ ਹੈ?
1: ਪਰ ਉਹ ਤਾਂ ਏਦਾਂ ਹੀ ਚੱਲੀ ਆ ਰਿਹਾ ਹੈਗਾ, ਜਿਸ ਤਰੀਕੇ ਨਾਲ ਚੱਲਿਆ ਜਾ ਰਿਹਾ ਆ। ਫੇਰ ਵੀ ਇਹ ਧਰਤੀ ਬਲੈਸਡ ਆ
0: ਜੀ।
1: ਜੇ ਇਹ ਧਰਤੀ ਇੰਨੀ ਬਲੈਸਡ ਨਾ ਹੋਵੇ ਤੇ ਮਿਸ਼ੀਗਨ ਦੇ ਵਿਚ ਬੈਠੇ ਸਰਦਾਰ ਸਿਕੰਦਰ ਸਿੰਘ ਔਜਲਾ ਜਿਹੜੇ ਹੈਗੇ ਆ, ਹਰ ਵੇਲੇ ਇਸ ਧਰਤੀ ਬਾਰੇ ਨਾ ਸੋਚਦੇ
0: ਜੀ।
1: ਚੰਗੇ ਲੋਕ ਵੀ ਹੈਗੇ ਆ ਸਰ, ਮਤਲਬ ਜਿਹੜੇ ਹੈਗੇ ਆ ਉਹ ਪੰਜਾਬ ਨਾਲ ਪਿਆਰ ਕਰਦੇ, ਉਹਨਾਂ ਨੂੰ ਦੁੱਖ ਆਉਂਦਾ ਇਸ ਚੀਜ਼ ਦਾ
0: ਜੀ।
1: ਫੇਰ ਵੀ ਤੁਸੀਂ ਅੱਜ ਵੀ ਦੇਖ ਲੋ ਸਰ, ਤੁਸੀਂ ਇਤਿਹਾਸ ਕੱਢ ਲੋ, ਜਿੰਨਾ ਕਿਸੇ ਧਰਤੀ ਨੂੰ ਜੇ ਲੁੱਟਿਆ ਗਿਆ ਹੈਗਾ ਆ ਤੇ ਉਹ ਸਭ ਤੋਂ ਵੱਧ ਇਹਨੂੰ ਲੁੱਟਿਆ ਗਿਆ ਆ। ਇੱਥੇ ਫੇਰ ਵੀ ਕੋਈ ਭੁੱਖਾ ਨਹੀਂ ਸੌਂਦਾ
0: ਜੀ,
1: ਕੁਛ ਤਾਂ ਹੈ ਨਾ ਸਰ, ਕੁਛ ਤਾਂ ਬਲੈਸਿੰਗ ਹੈਗੀ ਆ ਨਾ। ਸੋ ਇਸ ਕਰਕੇ ਜਿਹੜਾ ਹੈਗਾ ਭਾਰਤ ਸਾਹਿਬ, ਇੱਥੇ ਜਿਹੜੇ ਇਹ ਲੁਟੇਰੇ ਸਰ, ਫੇਰ ਇਹਨਾਂ ਦਾ ਮਾਲ ਏਦਾਂ ਹੀ ਮਿੱਟੀ ਹੋ ਜਾਂਦਾ ਹੈਗਾ ਬਾਅਦ ਦੇ ਵਿਚ ਜੀ। ਦੇਖਿਆ ਅਸੀਂ ਕਈ, ਮਤਲਬ ਦੂਜੀ ਤੀਜੀ ਪੀੜੀ ਦੇ ਵਿਚ ਤੁਸੀਂ ਚਲ ਜਾਓ ਦੇਖ ਲੋ ਤੁਸੀਂ ਜਾ ਕੇ, ਇਹ ਜਿੰਨੇ ਲੁਟੇਰੇ ਹੁੰਦੇ ਆ ਇਹਨਾਂ ਦਾ ਮਾਲ ਫੇਰ ਮਿੱਟੀ ਹੋ ਕੇ ਫੇਰ ਜਨਤਾ ਜੀ ਆ ਜਾਂਦਾ ਹੁੰਦਾ
0: ਜੀ। ਬਿਲਕੁਲ ਜੀ।
1: ਸੋ ਕਦੀ ਪਾਪ ਨਹੀਂ ਫਲਦਾ ਇਹ ਸਾਨੂੰ ਪਤਾ ਆ, ਖਾਸ ਕਰਕੇ ਇਸ ਧਰਤੀ ਤੇ
0: ਜੀ।
1: ਇੱਥੇ ਤਾਂ ਤੁਸੀਂ ਮਿਹਨਤ ਕਰੋਗੇ ਤੁਹਾਡੇ ਭਾਗ ਜਾਗਣਗੇ, ਤੁਸੀਂ ਮਤਲਬ ਜਿਹੜਾ ਆ ਉਹਦੇ ਵਿੱਚ ਬਰਕਤ ਵੀ ਹੋਊਗੀ ਜੀ।
0: ਜੀ
1: ਮੇਰੀ ਤਾਂ ਇਹ ਸੋਚ ਹੈਗੀ ਆ। ਨੋ ਡਾਊਟ ਤੁਹਾਨੂੰ ਟਾਈਮ ਵੀ ਜਿਹੜਾ ਹੈਗਾ ਆ, ਵੀ ਜਦੋਂ ਬੰਦਾ ਗੱਲ ਕਰਦਾ ਹੈਗਾ ਆ ਨਾ ਜੀ, ਉਸ ਵੇਲੇ ਤੁਹਾਨੂੰ ਪ੍ਰੈਜੈਂਟ ਦੇ ਵਿੱਚ ਜਿਹੜਾ ਹੈਗਾ ਆ ਵੀ ਇਹ ਚੀਜ਼ਾਂ ਫਲਦੀਆਂ ਦਿਸਦੀਆਂ ਹੁਣ, ਜੇ ਫਲਾਣੇ ਨੇ ਬੜੀ ਤਰੱਕੀ ਕਰ ਲਈ, ਉਹ ਰੇਤਾ ਵੇਚ ਗਿਆ ਜੀ, ਉਹ ਇੰਨਾ ਬਣਾ ਲਿਆ ਮਾਈਨਿੰਗ ਚ, ਉਹਨੇ ਆਹ ਬਣਾ ਲਿਆ ਜੀ, ਬਾਲਾ ਬਣਾ ਲਿਆ। ਤੁਸੀਂ ਅਲਟੀਮੇਟਲੀ ਜਿਹੜਾ ਹੈਗਾ ਆ, ਜੇ ਤੁਹਾਡੇ ਕੋਲ ਅੱਖ ਹੈਗੀ ਆ ਨਾ ਦੇਖਣ ਵਾਲੀ ਤੇ ਤੁਸੀਂ ਦੇਖ ਲਓ ਕਿ ਉਸ ਚੀਜ਼ ਦੇ ਨਾਲ ਉਹਨੂੰ ਸੁੱਖ ਨਹੀਂ ਹੋਊਗਾ ਜੀ।
0: ਜੀ
1: ਕੰਟੈਂਟਮੈਂਟ ਆਫ ਮਾਇੰਡ ਬਹੁਤ ਵੱਡੀ ਚੀਜ਼ ਆ, ਜਿਹੜੀ ਕਿ ਇਹ ਪੰਜਾਬ ਦੀ ਧਰਤੀ ਜਿਹੜੀ ਆ, ਜੇ ਤੁਸੀਂ ਖੋਜੋ ਤੇ ਇੱਥੇ ਜਿਹੜਾ ਹੈਗਾ ਆ ਇਹ ਚੀਜ਼ ਪਾਓਗੇ
0: ਜੀ।
1: ਸਰ ਸਵੇਰ ਨੂੰ ਉੱਠ ਕੇ ਤੁਹਾਨੂੰ ਜਿਹੜਾ ਹੈਗਾ ਆ ਗੁਰਬਾਣੀ ਦਾ ਪਾਠ ਸੁਣਨ ਨੂੰ ਮਿਲਦਾ ਆ, ਜੇ ਤੁਸੀਂ ਜਿਹੜਾ ਹੈਗਾ ਉਹਨੂੰ ਪੋਜ਼ਿਟਿਵ ਵੇ ਦੇ ਵਿੱਚ ਉਹਨੂੰ ਆਪਣੇ ਜੀਵਨ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕਰੋ। ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਜੀ ਆਪਣੇ ਚ ਸੁਧਾਰ ਕਰਨ ਦੀ। ਦੂਜੀ ਗੱਲ ਆ ਭਾਰਤ ਸਾਹਿਬ, ਵੀ ਇਸ ਚੀਜ਼ ਦਾ ਨਾ ਲੈਕਚਰ ਨਹੀਂ ਦੇਣੇ ਚਾਹੀਦੇ। ਇਹਦੇ ਤੇ ਤਾਂ ਇਹ ਹੈਗਾ ਆ ਕਿ ਜੇ ਮੈਂ ਸਮਾਜ ਨੂੰ ਚੰਗਾ ਬਣਾਉਣਾ ਚਾਹੁੰਦਾ ਹੈਗਾ ਤੇ ਮੈਨੂੰ ਆਪ ਚੰਗਾ ਬਣ ਜਾਣਾ ਚਾਹੀਦਾ।
0: ਬਿਲਕੁਲ ਜੀ।
1: ਆਪਣੇ ਤੇ ਹਰ ਇੱਕ ਬੰਦਾ, ਹਰ ਇੱਕ ਬੰਦਾ ਦੂਜੇ ਤੇ ਕੰਮ ਨਾ ਕਰੇ, ਆਪਣੇ ਤੇ ਕੰਮ ਕਰੇ।
0: ਬਿਲਕੁਲ ਜੀ।
1: ਇਸ ਕਰਕੇ ਜਿਹੜਾ ਹੈਗਾ, ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਗੱਲ ਕਰਦੇ ਹੈਗੇ ਆ, ਸਾਰਾ ਕੁਛ ਹੈਗਾ ਜੀ, ਉਹ ਇੱਕ ਹਿਸਟਰੀ ਆ ਜੀ। ਅੱਜ ਦੀ ਡੇਟ ਇਹ ਹੈਗੀ ਆ ਜੀ ਕਿ ਅੱਜ ਦੀ ਡੇਟ ਦੇ ਵਿੱਚ ਵੀ ਦੇਖੋ, ਪਤਾ ਨੀ ਦਿੱਲੀ ਅਸੀਂ ਸਾਡਾ ਹੈਗਾ ਗੱਡੀਆਂ ਭਰ ਭਰ ਨੋਟਾਂ ਦੀਆਂ ਲਿਜਾ ਕੇ ਸਿੱਟ ਦਿੱਤੀਆਂ, ਉਹ ਰੱਜੇ ਨਹੀਂ ਤੇ ਅਸੀਂ ਕਦੀ ਭੁੱਖੇ ਨੀ ਰਹੇ ਹਾਂਜੀ। ਸੋ ਇਸ ਕਰਕੇ ਇੱਥੇ ਬਰਕਤ ਹੈਗੀ ਆ, ਇਹ ਗੁਰੂਆਂ ਦੀ ਧਰਤੀ ਹੈਗੀ ਆ ਜੀ, ਇੱਥੇ ਜਿਹੜਾ ਹੈਗਾ ਇਹ ਬਰਕਤ ਰਹਿਣੀ ਰਹਿਣੀ
0: ਰਹਿਣੀ
1: ਜੀ ਭਾਰਤ ਸਾਹਿਬ।
0: ਤੇ ਦੂਸਰਾ ਸਾਹਿਬ ਸਾਹਿਬ, ਜਿਹੜਾ ਮੀਡੀਆ ਦੇ ਵਿਚ ਕਈ ਵਾਰੀ ਨਾ ਨੈਰੇਟਿਵ ਸਿਰਜਿਆ ਜਾਂਦਾ ਕੁਝ ਚੀਜ਼ਾਂ ਦਾ, ਇਹਦੇ ਬਾਰੇ ਵੀ ਵਿਚਾਰ ਜ਼ਰੂਰੀ ਕਰਨਾ ਕਿ ਪੰਜਾਬੀਆਂ ਦੇ ਨਾਂ ਦੇ ਉੱਤੇ, ਕਿ BM ਦੀ ਗੱਲ ਕਰ ਲਓ ਜਾਂ ਕੁਝ ਸੰਸਥਾਵਾਂ ਕਹਿ ਲਓ ਜਾਂ ਚੰਡੀਗੜ੍ਹ ਹਰਿਆਣਾ ਦਾ ਜਿਹੜੇ ਆਪਣੇ ਹੱਕ ਨੇ ਪੰਜਾਬ ਦੇ, 60 ਜਾਂ 40% ਦਾ ਅੰਕੜਾ ਜੋ ਵੀ ਉਹਦੇ ਵਿਚ ਹੈਗਾ, ਪਰ ਇੱਕ ਚੀਜ਼ ਨੂੰ ਜਿਹੜਾ ਕਾਬਲੀਅਤ ਦੇਖਣ ਦੀ ਜ਼ਰੂਰਤ ਹੈ ਕਿਸੇ ਵੀ ਜੋਬ ਦੇ ਉੱਤੇ, ਕਿਸੇ ਨੂੰ ਲਾਉਣਾ ਹੈ ਕਿ ਜਾਂ ਫਿਰ ਉਹਨੂੰ ਅਸੀਂ ਸਿਰਫ ਇੱਕ ਪੰਜਾਬੀ ਹੀ ਦੇਖ ਲਈਏ, ਚਾਹੇ ਉਹ ਆਪਾਂ ਦੇਖਦੇ ਹਾਂ ਜਦੋਂ ਮਨਮੋਹਨ ਸਿੰਘ ਹੋਣੀ ਜਿਹੜੇ ਨੇ ਆਪਣੇ PM ਬਣਦੇ ਆ, ਤਾਂ ਉਦੋਂ ਵੀ ਅਸੀਂ ਕਿਹਾ ਕਿ ਪੰਜਾਬੀ ਲੱਗ ਗਏ ਨੇ ਹੁਣ ਤੇ ਹੁਣ ਤਾਂ ਸਾਰਾ ਕੁਝ ਸਾਡਾ ਕੰਮ ਸੌਖਾ ਹੋ ਜਾਏਗਾ। ਕਿ ਇਹ ਸਿਰਫ ਸਾਡੀਆਂ ਭਾਵਨਾਵਾਂ ਜਾਂ ਉਹ ਜੁੜੀਆਂ ਹੋਈਆਂ ਨੇ, ਤਾਂ ਜਾਂ ਫਿਰ ਸੱਚੀ ਹੀ ਅਸੀਂ ਅਗਲੇ ਦੀ ਕਾਬਲੀਅਤ ਦੇਖ ਕੇ ਉਸਨੂੰ ਜਿਹੜਾ ਸੀਟ ਦੇ ਉੱਤੇ ਬਿਠਾਇਆ ਜਾਵੇ ਜੀ?
1: ਸਰ ਜਿੱਥੇ ਤੱਕ ਤੁਸੀਂ ਜਿਨ੍ਹਾਂ ਦਾ ਨਾਮ ਲਿਆ ਨਾ, ਡਾਕਟਰ ਮਨਮੋਹਨ ਸਿੰਘ
0: ਜੀ,
1: ਹੀ ਵਾਜ਼ ਐਕਸਟਰਾਆਰਡੀਨਰੀ ਪਰਸਨੈਲਿਟੀ।
0: ਬਿਲਕੁਲ ਜੀ।
1: ਉਹਨਾਂ ਨੇ ਜਦੋਂ ਪ੍ਰਧਾਨ ਮੰਤਰੀ ਬਣੇ ਨਾ ਜੀ, ਉਹਨਾਂ ਨੇ ਕਦੀ ਵੀ ਦੇਸ਼ ਦੇ ਦੂਜੇ ਹਿੱਸੇ ਦੇ ਬੰਦਿਆਂ ਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਪੰਜਾਬ ਦਾ ਹੈਗਾ ਆ ਜਾਂ ਮੈਂ ਬਗਾਨਾ ਆ
0: ਜਾਂ ਮੈਂ ਧਰਮ ਨੂੰ ਬਿਲੋਂਗ ਕਰਦਾ ਸਿੱਖ ਧਰਮ ਨੂੰ, ਇਹ ਵੀ ਨਹੀਂ।
1: ਹਾਂਜੀ ਬਿਲਕੁਲ, ਉਹਨਾਂ ਨੇ ਸਾਰਿਆਂ ਨੂੰ ਇਕੁਅਲ ਟ੍ਰੀਟ ਕੀਤਾ, ਉਹਨਾਂ ਨੇ ਹਰ ਇੱਕ ਧਰਮ ਦੇ ਬੰਦੇ ਨੂੰ ਇਕੁਅਲ ਟ੍ਰੀਟ ਕੀਤਾ ਤੇ ਹਰ ਇੱਕ ਏਰੀਏ ਨੂੰ ਕਿਸੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜੀ। ਸਵਾਲ ਇਹ ਸੀ ਕਿ ਸਾਡੀ ਸਟੇਟ ਨੇ ਕੋਈ ਫਾਇਦਾ ਲਿਆ ਜੀ, ਸਾਡੀ ਸਟੇਟ ਨੇ ਕੋਈ ਉਹਨਾਂ ਤੋਂ ਬਹੁਤਾ ਵੱਡਾ ਫਾਇਦਾ ਨਹੀਂ ਲੈ ਸਕੀ, ਇਹ ਸਾਡਾ ਅਨਫਾਰਚੂਨੇਟ ਆ। ਔਰ ਇਸ ਚੀਜ਼ ਦਾ ਉਹਨਾਂ ਨੇ ਮਤਲਬ ਜੇ ਨਾ ਜ਼ਿਕਰ ਕੀਤਾ ਹੁੰਦਾ ਤੇ ਸ਼ਾਇਦ ਮੈਂ ਵੀ ਨਾ ਬੋਲਦਾ। ਉਹਨਾਂ ਨੇ ਵੀ ਇਹ ਗੱਲ ਕਹੀ ਸੀ ਵੀ ਇੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਜੀ, ਉਹ ਕਹਿੰਦੇ ਜੀ ਵੀ ਬਾਦਲ ਸਾਹਿਬ ਜਦੋਂ ਵੀ ਮੇਰੇ ਕੋਲ ਆਏ ਆ
0: ਜੀ
1: ਉਹ ਆਪਣੀ ਨਿੱਜੀ ਸਮੱਸਿਆ ਹੀ ਲੈ ਕੇ ਆਏ ਹੈਗੇ, ਕਦੀ ਪੰਜਾਬ ਬਾਰੇ ਤਾਂ ਕੋਈ ਸਮੱਸਿਆ ਲੈ ਕੇ ਆਏ ਹੀ
0: ਨਹੀਂ,
1: ਤਾਂ ਮੈਂ ਉਹਨਾਂ ਨੂੰ ਕਿਉਂ ਖਾਲੀ ਬੋਲਦਾ ਜੀ। ਔਰ ਬਾਦਲ ਸਾਹਿਬ ਨੇ ਵੀ ਐਡਮਿਟ ਕੀਤਾ ਵੀ ਹਾਂ ਜੀ ਵੀ ਜਦੋਂ ਵੀ ਮੈਂ ਜਿਹੜਾ ਹੈਗਾ ਆ ਡਾਕਟਰ ਮਨਮੋਹਨ ਸਿੰਘ ਕੋਲ ਗਿਆ ਉਹਨਾਂ ਨੇ ਮੇਰੀ ਗੱਲ ਸੁਣੀ ਵੀ ਆ ਤੇ ਮੇਰਾ ਮਸਲਾ ਹੱਲ ਵੀ ਕੀਤਾ ਜੀ। ਹੁਣ ਕਿਹੜੇ ਆਪਣੇ ਪਰਸਨਲ ਮਸਲੇ ਹੱਲ ਕਰਾਉਂਦੇ ਰਹੇ।
0: ਨਾਲੇ ਉਹਦੇ ਵਿੱਚ ਸੈਨੀ ਸਾਹਿਬ ਇਹ ਵੀ ਆ ਨਾ ਕਿ ਚਾਹੇ ਉਹ ਸੂਬੇ ਦਾ ਮੁੱਖ ਮੰਤਰੀ ਹੈ ਤੇ ਚਾਹੇ ਉਹ ਕਿਸੇ ਵੀ ਧਰਮ ਨੂੰ ਜਾਂ ਕਿਸੇ ਵੀ ਮਤਲਬ ਕਿ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੋਵੇ, ਅਸਲ ਦੇ ਵਿੱਚ ਤਾਂ ਉਹਦੇ ਸਾਹਮਣੇ ਉਹਦੀ ਜੌਬ ਪਈ ਹੈ। ਉਹ ਜਿੰਨਾ ਚਿਰ ਉਹ ਉਸ ਚੀਜ਼ ਦੇ ਵਿੱਚ ਵਿਤਕਰਾ ਨਾ ਕਰੇਗਾ ਤਾਂ ਆਮ ਲੋਕਾਂ ਦੇ ਵਿੱਚ ਵੀ ਉਹ ਸੰਦੇਸ਼ ਨਹੀਂ ਜਾਏਗਾ ਜੀ।
1: ਪਰ ਸਭ ਇਸ ਚੀਜ਼ ਤੇ ਮੈਨੂੰ ਵੀ ਦੁੱਖ ਹੁੰਦਾ ਹੈ ਜਿਹੜੀ ਗੱਲ ਤੁਸੀਂ ਕਹਿੰਦੇ ਨਾ, ਜਿੱਥੇ ਤੁਸੀਂ ਅੰਡਰਲਾਈਨ ਕਰ ਰਹੇ ਹੈਗੇ ਕਿ ਬੀਬੀਐਮਬੀ ਵਾਸਤੇ ਬੰਦਾ ਲਾਇਆ ਜੀ, ਉਹ ਹਿਮਾਚਲ ਦੇ ਕੇਡਰ ਦਾ ਆ ਜੀ,
0: ਬਿਲਕੁਲ ਹੈ ਜੀ,
1: ਉਹ ਓਨਲੀ ਪੰਜਾਬੀ ਵੀ ਨਹੀਂ ਜਾਣਦਾ ਜੀ, ਪੰਜਾਬੀ ਹੋਣਾ
0: ਚਾਹੀਦਾ
1: ਕਰਕੇ ਆ,
0: ਬਿਲਕੁਲ
1: ਸਰ। ਉਹ ਅਗਲੇ ਦੇ ਐਕਟ ਐਂਡ ਐਕਸ਼ਨ ਵਾਚ ਕਰਨੇ ਚਾਹੀਦੇ ਹੈਗੇ ਆ, ਉਹਦੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਮੈਟਰ ਕਰਨੀ ਚਾਹੀਦੀ ਹੈਗੀ ਆ। ਆਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਇਹਦੇ ਤੇ ਜਿਹੜਾ ਆ, ਕਿਉਂਕਿ ਉਹ ਇੱਕ ਇੰਜੀਨੀਅਰਿੰਗ ਸੈਕਸ਼ਨ ਦੇ ਉੱਤੇ ਗਿਆ ਬੰਦਾ ਪੋਸਟਡ ਹੋਇਆ ਜੀ, ਉੱਥੇ ਜਿਹੜਾ ਹੈਗਾ ਉਹਦੀ ਇੰਜੀਨੀਅਰਿੰਗ ਜਿਹੜੀ ਹੈਗੀ ਆ ਉਹਦੇ ਤੇ ਦੇਖੋ, ਉੱਥੇ ਕਿੰਤੂ ਪ੍ਰੰਤੂ ਕਰੋ, ਉਹਦੀ ਜਿਹੜੀ ਹੈਗੀ ਆ ਟੈਕਨੀਕਲ ਐਜੂਕੇਸ਼ਨ ਉੱਥੇ ਤਾਂ ਤੁਸੀਂ ਕਿੰਤੂ ਕਰੋ, ਬਾਕੀ ਆ ਜਿਹੜੀਆਂ ਛੋਟੀਆਂ ਸੋਚਾਂ ਹੈਗੀਆਂ ਇਹ ਜਿਹੜੀਆਂ ਮੈਂ ਨਹੀਂ
0: ਬਿਲਕੁਲ ਸਹਿਮਤ ਆ ਤੁਹਾਡੀ,
1: ਹਾਂਜੀ ਉਹ ਚੀਜ਼ ਜਿਹੜੀ ਹੈਗੀ ਆ ਕਾਹਦੇ ਵਾਸਤੇ ਆਪਾਂ ਇਹ ਗੱਲਾਂ ਕਰ ਰਹੀ ਆ। ਸਭ ਤੋਂ ਵੱਡੇ ਪੰਜਾਬੀ ਦੇ ਮਦਈ ਸੀ ਮਾਨ ਸਾਹਿਬ
0: ਜੀ,
1: ਸਰ ਜਿੱਦਣ ਉਹਨਾਂ ਨੇ ਆਪਣੀ ਬੇਟੀ ਦਾ ਐਡਮਿਸ਼ਨ ਕਰਾਇਆ ਇੰਗਲਿਸ਼ ਸਕੂਲ ਦੇ ਵਿੱਚ, ਉਦੋਂ ਇਹਨਾਂ ਲੋਕਾਂ ਨੂੰ ਨਹੀਂ ਪਤਾ ਲੱਗਾ,
0: ਨਹੀਂ ਲੱਗਾ
1: ਹਾਂਜੀ। ਹਰ ਇੱਕ ਬੱਚਾ ਜਿਹੜਾ ਹੈਗਾ ਆ, ਹਰ ਇੱਕ ਬਾਪ ਜਿਹੜਾ ਚਾਹੁੰਦਾ ਆ ਕਿ ਮੇਰਾ ਬੱਚਾ ਜਿਹੜਾ ਹੈਗਾ ਆ ਉਹ ਇੰਟਰਨੈਸ਼ਨਲੀ ਕੰਪੀਟ ਕਰੇ
0: ਜੀ,
1: ਹਾਂਜੀ, ਉਹ ਏਦਾਂ ਦੀ ਐਜੂਕੇਸ਼ਨ ਲਵੇ ਕਿ ਉਹ ਹਰ ਜਗ੍ਹਾ ਜਿਹੜਾ ਹੈਗਾ ਕੰਪੀਟ ਕਰ ਸਕਦਾ ਹੋਵੇ
0: ਜੀ।
1: ਨੋ ਡਾਊਟ ਮਾਨ ਸਾਹਿਬ ਦੀ ਅਫੈਕਸ਼ਨ ਜਿਹੜੀ ਪੰਜਾਬੀ ਵੱਲ ਪ੍ਰਤੀ ਹੈਗੀ ਸੀ, ਉਹ ਤੇ ਜਦੋਂ ਕੁਐਸਚਨ ਹੋਇਆ ਉਹ ਕਹਿੰਦੇ ਮੈਂ ਆਪਣੀ ਬੱਚੀ ਨੂੰ ਪੰਜਾਬੀ ਵੀ ਪੜਾਊਂਗਾ
0: ਜੀ,
1: ਹਾਂਜੀ, ਦੈਟਸ ਗੁੱਡ, ਅੱਛੀ ਗੱਲ ਹੈ ਜੀ, ਜਰੂਰ ਹੈ ਜੀ। ਬਟ ਉਹਨਾਂ ਨੇ ਜੇ ਤੁਸੀਂ ਇਹ ਸੋਚੋ ਜੀ ਵੀ ਹਾਂ ਜੀ ਹਰ ਇੱਥੇ ਸਰਕਾਰੀ ਸਕੂਲਾਂ ਦੇ ਅਧਿਆਪਕ ਆ ਜੀ, ਉਹਨਾਂ ਨੇ ਆਪਣੇ ਬੱਚੇ ਕਾਨਵੈਂਟ ਸਕੂਲਾਂ ਚ ਪਾਏ ਆ
0: ਜੀ,
1: ਕਿਉਂ ਹਰ ਇੱਕ ਮਾਂ ਬਾਪ ਚਾਹੁੰਦਾ ਹੈਗਾ ਆ। ਉਸੇ ਤਰੀਕੇ ਨਾਲ ਜੇ ਅਸੀਂ ਆਪਣੀ ਸਟੇਟ ਨੂੰ ਵੀ ਇਸ ਤਰੀਕੇ ਨਾਲ ਟ੍ਰੀਟ ਕੀਤਾ ਜਾਏ ਤੇ ਅਸੀਂ ਵੀ ਕਹਿੰਦੇ ਹੈਗੇ ਆ ਕਿ ਮਤਲਬ ਸੋਚਦੇ ਹਾਂ ਕਿ ਉੱਥੇ ਜਿਹੜਾ ਬੰਦਾ ਬੈਠੇ ਉਹ ਬੈਸਟ ਆਫ ਜਿਹੜਾ ਹੈਗਾ ਨੌਲੇਜ ਜਿਹੜੀ ਹੈਗੀ ਆ ਉਹਦੇ ਕੋਲ ਹੋਵੇ, ਉਸ ਪੇਸ਼ੇ ਨੂੰ ਜਸਟੀਫਾਈ ਕਰਨ ਵਾਸਤੇ,
0: ਉਹ ਚਾਹੇ ਉਹ ਸੰਸਥਾ ਹੈ ਤੇ ਚਾਹੇ ਉਹ ਸੂਬਾ ਹੈ ਤੇ ਚਾਹੇ ਉਹ ਦੇਸ਼ ਆ, ਮਤਲਬ ਕਿ ਜੇ ਉਹਦੇ ਨਾਲ ਜਸਟੀਫਾਈ ਕਰ ਰਿਹਾ ਸਾਰੀਆਂ ਚੀਜ਼ਾਂ ਤਾਂ ਉਹਦੇ ਉੱਤੇ ਸ਼ਿਕਵਾ ਕਿਉਂ ਆ ਜੀ। ਬਿਲਕੁਲ ਹੈ ਜੀ,
1: ਬਿਲਕੁਲ ਜੀ ਬਿਲਕੁਲ। ਮੈਂ ਸਰ ਤੁਸੀਂ ਦੇਖੋ ਨਾ, ਮੈਂ ਕਈ ਵਾਰੀ ਇਸ ਗੱਲ ਦੇ ਉੱਤੇ ਕਿੰਤੂ ਕੀਤਾ ਜੀ ਕਿ ਉਹ ਜਿਹੜਾ ਆ ਇੱਥੇ ਇੱਕ ਬੰਦਾ ਪ੍ਰਧਾਨ ਮੰਤਰੀ ਬਾਜੇ ਕਿ ਉਹਨੇ ਅੰਮ੍ਰਿਤ ਛਕ ਲਿਆ ਤੇ ਉਹਦੀ ਅਗਲੇ ਦਿਨ ਇੰਟਰਵਿਊ ਡਲੀ ਹੈਗੀ, ਬਾਅਦ ਵਿੱਚ ਬੰਦੇ ਨੇ ਇੰਟਰਵਿਊ ਕੀਤੀ ਉਹਨੂੰ ਪੁੱਛੇ ਵੀ ਹਾਂ ਜੀ ਵੀ ਤੈਨੂੰ ਜਪਜੀ ਸਾਹਿਬ ਦੀਆਂ ਪੌੜੀਆਂ ਦਾ, ਕਹਿੰਦਾ ਪਾਠ ਨੀ ਅਜੇ ਆਇਆ, ਅਸੀਂ ਨਵੇਂ ਨਵੇਂ ਪਏ ਆ ਇਸ ਕੰਮ ਚ, ਹਾਂਜੀ
0: ਜੀ।
1: ਤੁਸੀਂ ਦੇਖੋ ਨਾ ਫਿਰ ਮਤਲਬ ਜਿਹੜਾ ਹੈਗਾ ਉਹਦੇ ਨਾਲੋਂ ਇੱਕ ਬੰਦਾ ਜਿਹੜਾ ਹੈਗਾ ਆ ਉਹ ਗੁਰਬਾਣੀ ਬਾਰੇ ਨੌਲੇਜ ਰੱਖਦਾ ਹੈਗਾ ਜੀ, ਉਹਨੇ ਅੰਮ੍ਰਿਤ ਨਹੀਂ ਵੀ ਛਕਿਆ ਆ, ਤੁਸੀਂ ਉਹਦੀ ਤੁਲਨਾ ਫਿਰ ਉਹਦੇ ਨਾਲ ਕਰੋਗੇ ਜਾਂ ਉਹਦੇ ਨਾਲ ਕਰੋਗੇ ਜੀ?
0: ਨਾਲੇ ਇਹਦੇ ਵਿੱਚ ਇਹ ਵੀ ਹੈ ਨਾ ਸੈਣੀ ਸਾਹਿਬ, ਅਸੀਂ ਆਪਣੇ ਆਪ ਨੂੰ ਇੰਡੀਅਨ ਕਹਿ ਹੀ ਨਹੀਂ ਸਕੇ ਨਾ, ਅਸੀਂ ਆਪਣੇ ਆਪ ਨੂੰ ਸ਼ੁਰੂ ਤੋਂ ਵੱਖਰਾ ਦਿਖਾਉਣਾ ਚਾਹੁੰਦੇ ਆ ਵੀ ਦੇਖੋ ਹੁਣ ਆਪਾਂ ਦਾਅਵਾ ਕਰਦੇ ਹਾਂ ਕਿ ਪੰਜਾਬੀਆਂ ਨੇ ਜਾਂ ਜਿੰਨੇ ਵੀ ਪੰਜਾਬ ਦੇ ਲੋਕ ਨੇ ਉਹਨਾਂ ਦੇ ਵਿੱਚੋਂ ਜੇ 2% ਹੈਗੇ ਆ ਪੂਰੇ ਇੰਡੀਆ ਦੇ ਵਿੱਚੋਂ ਦੇ ਦੇਖਿਆ ਜਾਵੇ ਤਾਂ ਅੰਕੜਿਆਂ ਦੇ ਨਾਲ, ਤਾਂ ਕੁਰਬਾਨੀਆਂ ਉਹਨਾਂ ਦੀਆਂ ਮਤਲਬ ਕਿ ਬਹੁਤ ਵੱਡੇ ਪੱਧਰ ਦੇ ਉੱਤੇ 90% ਤੱਕ ਵੀ ਪਹੁੰਚ ਜਾਂਦੀਆਂ। ਪਰ ਉਹਦੇ ਉੱਤੇ ਸਾਨੂੰ ਦਾਅਵਾ ਤਾਂ ਇਹ ਕਰਨਾ ਚਾਹੀਦਾ ਕਿ ਯਾਰ ਅਸੀਂ ਇੰਡੀਆ ਦੇ ਉੱਤੇ ਦਾਅਵੇਦਾਰੀ ਰੱਖਦੇ ਹਾਂ, ਸਾਡਾ ਇੰਡੀਆ ਹੈ, ਪਰ ਅਸੀਂ ਤਾਂ ਪੰਜਾਬ ਤੱਕ ਸੀਮਤ ਰਹਿਣਾ ਚਾਹੁੰਦੇ ਹਾਂ। ਕਦੇ ਆਪਾਂ ਜੇ ਅਸੀਂ ਸੱਚੇ ਦਿਲੋਂ ਕਹੀਏ ਕਿ ਕਦੇ ਅਸੀਂ ਇੰਡੀਆ ਨੂੰ ਆਪਣਾ ਹਿੱਸਾ ਮੰਨਿਆ, ਕਿਉਂ ਵਿਤਕਰਾ ਅਸੀਂ ਨਹੀਂ ਕਰਦੇ ਉਸ ਚੀਜ਼ ਦੇ ਨਾਲ?
1: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਸਾਡੇ ਲੋਕਾਂ ਨੂੰ ਨਾ ਨਰਸਿੰਗ ਨਹੀਂ ਆਉਂਦੀ। ਨਰਸਿੰਗ ਮੀਨਸ ਉੱਥੇ ਹੁੰਦੀ ਜਿੱਦਾਂ ਬਾਗਵਾਨੀ ਕਰਦੇ ਹੈਗੇ ਆ, ਗਾਰਡਨਿੰਗ ਕਰਦੇ ਹੈਗੇ ਆ, ਇੱਕ ਮਾਲੀ ਦਾ ਪੌਦੇ ਨੂੰ ਤਿਆਰ ਕਰਦਾ, ਇਸੇ ਤਰ੍ਹਾਂ ਨਾਲ ਪਰਵਰਿਸ਼ ਮਾਂ ਬਾਪ ਬੱਚਿਆਂ ਦੀ ਕਰਦਾ ਹੈਗਾ ਜੀ, ਇਸੇ ਤਰੀਕੇ ਇੱਥੋਂ ਹੀ ਨਰਸਿੰਗ ਵਰਲਡ ਜਿਹੜਾ ਆ ਉਹਦਾ ਓਰੀਜਨ ਇੱਥੋਂ ਹੀ ਹੋਇਆ ਜੀ, ਬਿਊਰਿਸ਼ ਤੋਂ ਹੋਇਆ ਜੀ। ਤੇ ਅਸੀਂ ਜਿਹੜਾ ਹੈਗਾ ਵੀ ਸਾਨੂੰ ਨਰਸਿੰਗ ਨਹੀਂ ਕਰਨੀ ਆਉਂਦੀ, ਅਸੀਂ ਬੱਚੇ ਨੂੰ ਨਾ ਘਰਾਂ ਚ ਸਾਡੇ ਤੁਸੀਂ ਦੇਖ ਲੋ 99% ਘਰਾਂ ਦੇ ਵਿੱਚ ਜਿਹੜਾ ਆ ਜੇ ਗੱਲਬਾਤ ਪੋਲੀਟੀਕਲ ਸੈਕਟਰ ਤੇ ਹੁੰਦੀ ਹੋਊਗੀ ਨਾ ਜੀ, ਕਿ ਅਸੀਂ ਆਪਣੀਆਂ ਡਿਸਕ੍ਰਿਮੀਨੇਸ਼ਨ ਸਾਡੇ ਨਾਲ ਹੋਈ ਜੀ, ਦਿੱਲੀ ਸਾਡੇ ਨਾਲ ਇੱਦਾਂ ਕਰਦੀ ਜੀ, ਇਸ ਤਰੀਕੇ ਦੀਆਂ ਗੱਲਾਂ ਅਸੀਂ ਕਰਦੇ ਹਾਂ। ਉਹ ਬੱਚਿਆਂ ਜਿਹੜਾ ਹੈਗਾ ਆ ਤੁਸੀਂ ਸੋਚਦੇ ਹੈਗੇ ਆ ਉਹ ਬੱਚਾ ਸਭ ਕੁਛ ਕੈਚ ਕਰਦਾ ਜੀ।
0: ਪਿਛਲੇ ਦਿਨਾਂ ਚ ਨਤੀਜਾ ਸਾਹਮਣੇ ਆਇਆ ਹੀ ਹੈ ਸੈਣੀ ਸਾਹਿਬ, ਤੁਹਾਡੀ ਗੱਲ ਵੱਡੀ ਕਰਾਂ ਤਾਂ ਜੋ ਬਰਬਾਦ ਹੋਇਆ ਸੀ ਸਕੂਲ ਦੇ ਵਿਚ, ਮੁੰਡਾ ਕਹਿੰਦਾ ਕਿ ਉਹਨੇ ਤਾਂ ਸਾਡੇ ਮਤਲਬ ਕਿ ਅਟੈਕ ਕੀਤਾ,
1: ਇੰਦਰਾ ਗਾਂਧੀ ਬਾਰੇ ਗੱਲ ਕਿੱਥੋਂ
0: ਆਇਆ, ਉਹ ਕਿੱਥੋਂ ਆਇਆ ਜੀ।
1: ਉਹ ਬਿਲਕੁਲ ਜੀ ਘਰਾਂ ਦੇ ਵਿੱਚੋਂ ਗੱਲਾਂ ਹੁੰਦੀਆਂ ਜਾਂ ਜਿੱਦਾਂ ਮਰਜ਼ੀ ਹੈਗਾ ਜੀ, ਉਹ ਚੀਜ਼ ਆ ਉਹਨੂੰ ਬੱਚੇ ਨੂੰ ਦੱਸਣਾ ਕਿਸ ਢੰਗ ਨਾਲ ਗੱਲ ਕਰਨੀ ਹੈਗੀ ਆ, ਭਾਈ ਉੱਥੇ ਜਿਹੜਾ ਹੈਗਾ ਆ ਉਹ ਕਿਹੜੇ ਹਾਲਾਤ ਸੀ, ਕਿਹੜੇ ਹਾਲਾਤਾਂ ਦੇ ਵਿੱਚ ਜਦੋਂ ਬੱਚੇ ਦੀ ਬੁੱਧੀ ਉਸ ਚੀਜ਼ ਨੂੰ ਮਤਲਬ ਅਕਸੈਪਟ ਕਰਨ ਲਈ ਤਿਆਰ ਹੋਵੇ, ਉਹ ਫੈਕਟ ਉਹਦੀ ਨੌਲੇਜ ਉਹਨੂੰ ਆਉਣਾ ਚਾਹੀਦਾ ਜੀ।
0: ਬਿਲਕੁਲ,
1: ਅਸੀਂ ਕੀ ਕਰਦੇ ਹਾਂ ਆਪਣੇ ਗੱਲਾਂ ਕਰਦੇ ਰਹਿੰਦੇ ਹੈਗੇ ਆ, ਅਸੀਂ ਆਪਣੀ ਡਿਸਕ੍ਰਿਮੀਨੇਸ਼ਨ ਹੀ ਡਿਸਕਸ ਕਰਨੀ ਹੁੰਦੀ ਹੈਗੀ ਆ ਜੀ, ਉਹ ਬੱਚਾ ਜਿਹੜਾ ਹੈਗਾ ਸਾਰਾ ਕੁਛ ਕੈਚ ਕਰਦਾ ਜੀ, ਉਸੇ ਕਰਕੇ ਉਹ ਉਹਦਾ ਪ੍ਰਭਾਵ ਪੈਂਦਾ ਜੀ। ਇਸ ਕਰਕੇ ਇਹ ਇੰਡੀਅਨ ਜਿਹੜਾ ਤੁਸੀਂ ਲਫ਼ਜ਼ ਕਿਹਾ ਨਾ ਵੀ ਇੰਡੀਅਨ ਜਿਹੜਾ ਹੈਗਾ ਅਸੀਂ ਕਦੀ ਨੀ ਮੰਨਿਆ ਆਪਣੇ ਆਪ ਨੂੰ, ਕਿਉਂਕਿ ਸਾਨੂੰ ਮਤਲਬ ਸਾਡੀ ਨਰਸਿੰਗ ਜਿਹੜੀ ਹੈਗੀ ਉਹ ਸਹੀ ਨੀ ਹੋਈ ਹੁੰਦੀ ਜੀ।
0: ਬਿਲਕੁਲ,
1: ਜੇ ਨਰਸਿੰਗ ਸਹੀ ਹੋਵੇ ਤੇ ਬੱਚਾ
0: ਜੀ,
1: ਸਾਡੇ ਵੀ ਬੱਚੇ ਹੁਣ ਬਾਹਰ ਦੀਆਂ ਸਟੇਟਾਂ ਦੇ ਵਿੱਚ ਨੌਕਰੀਆਂ
0: ਕਰਦੇ ਹੀ ਆ, ਬਿਲਕੁਲ
1: ਐਟਲੀਸਟ ਤੁਹਾਡਾ ਜਿਹੜਾ ਹੈਗਾ ਆ ਉਹ ਅਸਪੈਕਟ ਤਾਂ ਤੁਹਾਨੂੰ ਜਿਹੜਾ ਆ ਲਿਆਉਣਾ ਪਊਗਾ ਜੀ ਆਪਣੇ ਵਿੱਚ ਹੌਲੀ ਹੌਲੀ ਜਿਹੜਾ ਹੈਗਾ। ਤੁਸੀਂ ਇਹ ਦੇਖੋ ਵੀ ਭਾਈ ਜੇ ਸਾਡੇ ਨਾਲ ਹੋ ਰਹੀ ਹੈ ਤੇ ਕਿਉਂ ਹੋ ਰਹੀ
0: ਹੈ, ਹੋ ਰਹੀ ਹੈ ਕਾਰਨ ਲੱਭਣੇ ਪੈਣਗੇ। ਹੁਣ ਦੇਖੋ ਇਹੀ ਗੱਲ ਥੋੜੀ ਜਿਹੀ ਹੋਰ ਮੈਂ ਕਰਾਂ, ਇੱਕ ਹੋਰ ਐਂਗਲ ਤੋਂ ਕਰਨੀ ਚਾਹਾਂਗਾ। ਹੁਣ ਦੇਖੋ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ ਸੀ ਮੈਂ ਤਾਂ, ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦਾ ਜ਼ਿਕਰ ਆਉਂਦਾ, ਠੀਕ ਹੈ ਜੀ। ਅੱਗੇ ਉਹਦੇ ਬੱਚੇ ਆ ਗਏ, ਚਲੋ ਉਹ ਜੋਬ ਸੀਗੇ ਕਰ ਗਏ, ਪਰ ਉਹ ਇੰਗਲੈਂਡ ਦੇ ਵਿੱਚ ਪਲੇ ਵੱਡੇ ਹੋਏ, ਉੱਥੇ ਵਿਚਰੇ ਉਸ ਕਮਿਊਨਿਟੀਆਂ ਦੇ ਵਿੱਚ, ਉਹਨਾਂ ਦਾ ਰਹਿਣ ਸਹਿਣ, ਪਰ ਫਿਰ ਵੀ ਉਹ ਦੁਨੀਆਂ ਦੇ ਉੱਤੇ ਆਪਣਾ ਵੱਖਰਾ ਨਾਮ ਜਿਹੜਾ ਬਣਾ ਗਏ ਨੇ, ਚਾਹੇ ਉਹ ਵੋਟ ਦੇ ਹੱਕ ਦੀ ਗੱਲ ਹੋਵੇ, ਪਹਿਲਾਂ ਦਵਾਇਆ ਜਾਂ ਬਹੁਤ ਸਾਰੀਆਂ ਰੈਵੋਲੂਸ਼ਨ ਚੱਲੀਆਂ ਜਾਂ ਸਾਰਾ ਚੀਜ਼ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ ਹੈ, ਤੇ ਪਰ ਉਹਨਾਂ ਨੂੰ ਅਸੀਂ ਗਲ ਕਿਉਂ ਨੀ ਲਾ ਪਾਏ ਕਿ ਕਿਉਂ ਇੱਕ ਉਹਨਾਂ ਨੇ ਕ੍ਰਿਸ਼ਨ ਧਰਮ ਜਿਹੜਾ ਸੀ ਅਪਣਾ ਲਿਆ ਸੀ ਜਾਂ ਕਿ, ਪਰ ਜਿਹੜੇ ਉਹਨਾਂ ਨੇ ਜੋ ਕਰ ਦਿਖਾਇਆ ਕਿ ਅਸੀਂ ਪੰਜਾਬੀਆਂ ਨੇ ਉਹ ਕਦੀ ਕੀਤਾ ਹੈ ਉਸ ਚੀਜ਼ ਦੇ ਵਿੱਚ, ਅਸੀਂ ਕਦੇ ਉਹਨਾਂ ਦੇ ਉੱਤੇ ਫਕਰ ਹੀ ਨੀ ਕੀਤਾ ਕਿ ਇਹ ਵੀ ਸਾਡੇ ਨੇ ਜੀ।
1: ਪਰ ਇਹ ਸਭ ਗੱਲ ਇੱਦਾਂ ਹੈਗੀ ਆ, ਸਾਡੇ ਇੱਥੇ ਲੀਡਰਾਂ ਦੀ ਰੋਟੀ ਚੱਲਦੀ ਆ ਇਹਨਾਂ ਚੀਜ਼ਾਂ ਦੇ ਉੱਤੇ, ਡਿਸਕ੍ਰਿਮੀਨੇਸ਼ਨ ਦੇ ਉੱਤੇ ਜੀ। ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਨੂੰ ਜਿੱਥੋਂ ਆਪਣਾ ਪਰਸਨਲ ਗੇਨ ਹੋਣਾ ਆ ਨਾ ਜੀ, ਇਹਨਾਂ ਨੇ ਉਹ ਵੀ ਗੱਲ ਕਰਨੀ ਹੈਗੀ ਤੇ ਉਸੇ ਚੀਜ਼ ਨੂੰ ਜਿਹੜਾ ਆ ਉਹਦੀ ਵਕਾਲਤ ਕਰ ਰਹੀ ਹੈ ਜੀ, ਉਹਦੀ ਐਡਵੋਕੇਸੀ ਕਰਨੀ ਹੈ
0: ਜੀ।
1: ਉਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਪੇ ਨੀ ਕਰਦੀਆਂ, ਇਸ ਕਰਕੇ ਜਿਹੜਾ ਹੈਗਾ ਆ ਉਹਦੇ ਬਾਰੇ ਕੋਈ ਰੈਕੋਗਨਾਈਜ਼ੇਸ਼ਨ ਦਿੰਦੇ ਵੀ ਨੀ ਗੇ ਜੀ। ਬਾਕੀ ਇਹ ਸਮਾਂ ਜਸਟਿਸ ਕਰ ਦਿੰਦਾ ਹੁੰਦਾ, ਅੱਜ ਜੇ ਤੁਸੀਂ ਇਸ ਟੋਪਿਕ ਨੂੰ ਜੇ ਡਿਸਕਸ ਕੀਤਾ ਆ ਤੇ ਇਟ ਮੀਨਸ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਪੜ੍ਹੇ ਲਿਖੇ ਰੋਸ਼ਨ ਦਿਮਾਗ ਬੰਦੇ ਜਿਹੜੇ ਆ ਇਸ ਚੀਜ਼ ਨੂੰ ਗੱਲ ਨੂੰ ਸਮਝਣਗੇ
0: ਜੀ।
1: ਸੋ ਇਸ ਕਰਕੇ ਸਾਨੂੰ ਆਪਣੀਆਂ ਜਿਹੜੀਆਂ ਕਮੀਆਂ ਨਾ ਉਹਦੇ ਵੱਲ ਨੂੰ ਦੇਖਣਾ ਪਏਗਾ, ਨਾ ਕਿ ਅਸੀਂ ਜਿਹੜਾ ਦੂਜੇ ਦੇ ਵੱਲ ਨੂੰ ਉਂਗਲ ਕਰ ਛੱਡੀਏ, ਉਹਦੇ ਤੇ ਥੋੜਾ ਜਿਹਾ ਕੰਮ ਕਰਨਾ ਪਏਗਾ ਜੀ। ਸੁਧਾਰ ਕਰਨ ਦੀ ਗੁੰਜਾਇਸ਼ ਹੈਗੀ ਆ ਸਾਨੂੰ,
0: ਹੈਗੀ ਆ ਜੀ, ਬਿਲਕੁਲ ਹੈ ਜੀ। ਸੋਚ ਸਾਡੀ ਆਪਣੀ ਪਹਿਲਾਂ ਬਦਲਣੀ ਪੈਣੀ ਆਪਾਂ ਨੂੰ ਜੀ, ਬਿਲਕੁਲ
1: ਬਿਲਕੁਲ ਜੀ ਬਿਲਕੁਲ।
0: ਤੇ ਸੈਣੀ ਸਾਹਿਬ ਈਡੀ ਦਾ ਮਾਮਲਾ ਥੋੜਾ ਜਿਹਾ ਕੁਝ, ਹਾਂਜੀ ਪਲੀਜ਼ ਕੰਟੀਨਿਊ।
1: ਇੱਥੇ ਆਉਣ ਲੱਗਾ ਸੀ ਜੀ, ਈਡੀ ਤੇ ਆਉਣ ਲੱਗਾ ਸੀ ਜੀ। ਈਡੀ ਨੇ ਜਿਹੜੇ ਹੈਗੇ ਆ ਛਾਪੇ ਮਾਰੇ ਹੈਗੇ ਆ ਜੀ, ਉਹਨਾਂ ਛਾਪਿਆਂ ਦੇ ਪਰ ਸਭ ਗੱਲ ਇੱਦਾਂ ਹੈਗੀ, ਖਲਾਰਾ ਤਾਣਾ ਪਾਣਾ ਬਹੁਤ ਉਲਝਿਆ ਜੀ। ਈਡੀ ਛਾਪੇ ਮਾਰੀ ਜਾਂਦੀ ਹੈਗੀ ਆ, ਪਰ ਅਸੀਂ ਤਾਂ ਉਦਣ ਦੇਖਾਂਗੇ ਕਿ ਜਿੱਦਣ ਇਹਨਾਂ ਦਾ ਨੈਟ ਰਿਜ਼ਲਟ ਕੀ ਨਿਕਲਦਾ ਆ, ਕੀ ਇਹ ਛਾਪੇ ਜਿਹੜੇ ਹੈਗੇ ਆ ਪੋਲੀਟੀਕਲੀ ਮੋਟੀਵੇਟਡ ਹੈਗੇ ਆ ਕਿ ਜਾਂ ਇਹਨਾਂ ਨੂੰ ਕਿਸੇ ਨੈਟ ਰਿਜ਼ਲਟ ਤੇ ਪਹੁੰਚਾਉਣਗੇ ਵੀ ਜੀ। ਰੋਜ਼ ਆਹ ਗਮਾਡਾ ਦੁਆਲਾ ਹੈਗਾ ਸੀ, ਜਿੰਨੇ ਸਰਕਾਰ ਦੇ ਡਿਪਾਰਟਮੈਂਟ ਹੈਗੇ ਸੀ ਪੰਜਾਬ ਸਰਕਾਰ ਦੇ, ਉਹ ਦੇਖੋ ਗੱਲ ਇੱਦਾਂ ਹੈਗੀ ਇਹਨਾਂ ਛਾਪਿਆਂ ਦਾ ਜਿਹੜਾ ਆ, ਫਿਰ ਜੇ ਤਾਂ ਕੋਈ ਨੈਟ ਰਿਜ਼ਲਟ ਕੱਢ ਦੇਣਗੇ ਫਿਰ ਤਾਂ ਅਸੀਂ ਮੰਨ ਲਾਂਗੇ ਕਿ ਹਾਂ ਜੀ ਇਹ ਛਾਪੇ ਜਿਹੜੇ ਪਏ ਸੀ ਇਹ ਜੈਨੂਅਨ ਪਏ ਸੀ। ਨਹੀਂ ਤਾਂ ਜੋ ਦੋਸ਼ ਲੱਗਦੇ ਹੈਗੇ ਆ ਜੀ ਕਿ ਸਰਕਾਰ ਆਪਣੇ ਪੋਲੀਟੀਕਲ ਸਕੋਰ ਸੈਟਲ ਕਰਨ ਵਾਸਤੇ ਸੈਂਟਰ ਦੀ ਗੌਰਮੈਂਟ ਏਜੰਸੀ ਨੂੰ ਯੂਜ਼ ਕਰ ਰਹੇ ਹੈਗੇ ਆ, ਫਿਰ ਤਾਂ ਇਹ ਗੱਲ ਔਨ ਰਿਕਾਰਡ ਹੀ ਪ੍ਰੂਵ ਹੋ ਜਾਣੀ ਹੈ ਜੀ।
0: ਬਿਲਕੁਲ ਹੈ ਜੀ,
1: ਇਸ ਕਰਕੇ ਜਿਹੜਾ ਹੈਗਾ ਇਹ ਪ੍ਰੋਸੈਸ ਤਾਂ ਸਰ ਚੱਲਦੀ ਰਹਿਣੀ ਹੈਗੀ, ਇਨਕੰਟੀਨਿਊਸ਼ਨ ਹੀ ਹੋ ਜਾਣੀ ਹੈ ਜੀ, ਕਿਉਂਕਿ ਈਡੀ ਦਾ ਛਾਪਾ ਤਾਂ ਸਾਡੀ ਵਿਜੀਲੈਂਸ ਜਿਹੜੀ ਕਿ ਸਰਕਾਰ ਆਪਣੇ ਹਥਿਆਰ ਦੇ ਤੌਰ ਤੇ ਵਰਤਦੀ ਸੀ ਪੰਜਾਬ ਸਰਕਾਰ, ਉਹਦੇ ਤੇ ਪੈ ਗਿਆ ਜੀ, ਤੇ ਬਾਕੀ ਤਾਂ ਕਿਹੜੀ ਗੱਲ ਰਹਿ ਗਈ ਹੈ
0: ਰਹਿ ਗਈ ਹੈ ਜੀ। ਪਰ ਸੈਣੀ ਸਾਹਿਬ ਜਦੋਂ ਆਪਾਂ ਦੇਖਦੇ ਅੱਜ ਦੇ ਮਾਹੌਲ ਦੇ ਵਿੱਚ ਜੋ ਕੁਝ ਦੇਖਿਆ, ਵੈਸੇ ਆਮ ਲੋਕਾਂ ਦੇ ਉੱਤੇ ਪਰਚੇ ਹੋ ਜਾਂਦੇ ਆ ਜਦੋਂ ਕੁਝ ਕੜਵਾਹਟ ਜਿਹੜੀ ਆ ਪੁਲਿਸ ਮਹਿਕਮਾ ਜਾਂ ਪ੍ਰਸ਼ਾਸਨ ਦੇ ਨਾਲ ਕੁਝ ਬਣ ਜਾਂਦੀ ਹੈ, ਖਿੱਚੋ ਤੈਣ ਹੋ ਜਾਂਦੀ ਹੈ, ਪਰ ਅੱਜ ਵੱਡੇ ਪੱਧਰ ਦੇ ਉੱਤੇ ਇਹ ਵੀ ਚੀਜ਼ ਨਸ਼ਰ ਹੋਈ ਆ ਜਾਂ ਦੇਖਣ ਨੂੰ ਮਿਲਿਆ, ਜਿਹੜੇ ਵੱਡੇ ਲੀਡਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੋਏ ਨੇ ਜਾਂ ਇੱਕ ਦੂਸਰੇ ਨੂੰ ਬਾਹਰ ਕੱਢਣ ਦੀ ਵੀ ਗੱਲ ਸਾਰਾ ਸਿਲਸਿਲਾ ਚੱਲਿਆ, ਤੇ ਇਹ ਕਿੰਨਾ ਕੁ ਮਤਲਬ ਕਿ ਇਹ ਆਮ ਲੋਕਾਂ ਦੇ ਉੱਤੇ ਹੀ ਸਾਰਾ ਕਾਨੂੰਨ ਲਾਗੂ ਹੁੰਦਾ ਕਿ ਹੋਰ ਕਿਸਿਆਂ ਦੇ ਉੱਤੇ ਵੀ ਹੁੰਦਾ ਹੈ?
1: ਪਰ ਅੱਛਾ ਪਹਿਲਾਂ ਤਾਂ ਮੈਂ ਇੱਕ ਆਪਣੇ ਥੋੜਾ ਜਿਹਾ ਸੁਧਾਰ ਕਰ ਲਵਾਂ ਪਹਿਲੀ ਜਿਹੜੀ ਗੱਲ ਇਹਦੇ ਵਿੱਚ
0: ਜੀ।
1: ਉਹ ਜਿਹੜਾ ਵਿਜੀਲੈਂਸ ਤੇ ਛਾਪਾ ਪਿਆ ਸੀਗਾ ਉਹ ਜਿਹੜਾ ਹੈਗਾ ਆ ਜੀ CBI ਦਾ ਪਿਆ ਆ ਜੀ
0: CBI
1: ਮੈਂ ਉਹ ਥੋੜਾ ਜਿਹਾ ਮੈਂ ਹਾਂਜੀ ਦਰੁਸਤ ਕਰ ਲਵਾਂ
0: ਜੀ।
1: ਜਿੱਥੇ ਤੱਕ ਇਹ ਗੱਲ ਕੀਤੀ ਹੈਗੀ ਸਰ ਤੁਸੀਂ ਲੀਡਰਾਂ ਦੀ ਗੱਲ ਜੀ ਬੀਬੀ ਮਾਣੂ ਕੇ ਅੰਦਰ ਬੈਠੇ ਸੀਗੇ ਜੀ ਉੱਥੇ ਪੋਲਿੰਗ ਬੂਥ ਦੇ ਵਿੱਚ ਨੋ ਡਾਊਟ ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਇਲੈਕਸ਼ਨ ਨੂੰ ਜੀ। ਪਰ ਕਿਉਂਕਿ ਸੱਤਾਧਾਰੀ ਧਿਰ ਜਿਹੜੀ ਹੁੰਦੀ ਆ ਸਰ ਇਹ ਜਿੱਤ ਵੀ ਜਾਂਦੇ ਹੈਗੀ ਆ ਸੱਤਾਧਾਰੀ ਧਿਰ ਜਿੱਤ ਵੀ ਜਾਂਦੀ ਹੈਗੀ ਆ ਤੇ ਇਹਨਾਂ ਨੂੰ ਕੋਈ ਕ੍ਰੈਡਿਟ ਨਹੀਂ ਜਾਣਾ ਹੈਗਾ
0: ਜੀ।
1: ਇਹ ਚਾਹੇ ਇਹਨੂੰ ਸੈਮੀ ਫਾਈਨਲ ਦੇ ਰੂਪ ਦੇ ਵਿੱਚ ਹੀ ਲੈਂਦੇ ਹੋਣ ਕਿਉਂਕਿ ਲੋਕਾਂ ਦਾ ਇਹ ਮੰਨਣਾ ਹੁੰਦਾ ਆ ਕਿ ਇਹ ਜਿਹੜੇ ਇਲੈਕਸ਼ਨ ਹੁੰਦੇ ਹੈਗੇ ਆ ਇਹ ਸਟੇਟ ਜਿਹੜੀ ਹੈਗੀ ਆ ਉਹ ਧੱਕਾ ਕਰਦੀ ਹੁੰਦੀ ਸਟੇਟ ਮਸ਼ੀਨਰੀ ਜਿਹੜੀ ਆ ਉਹ ਇਸ ਪਾਰਟੀ ਦੇ ਹੱਕ ਦੇ ਵਿੱਚ ਭੁਗਤਦੀ ਹੁੰਦੀ ਹੈਗੀ ਆ ਤੇ ਇਸ ਕਰਕੇ ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਬਤ ਕਰ ਵੀ ਦਿੰਦੀਆਂ ਹੈਗੀਆਂ ਵੀ ਹਾਂਜੀ ਸਟੇਟ ਦੀ ਮਸ਼ੀਨਰੀ ਜਿਹੜੀ ਆ ਉਹ ਯੂਜ਼ ਹੋ ਰਹੀ ਹੈ ਜੀ। ਸੋ ਆਮ ਲੋਕਾਂ ਵਾਸਤੇ ਤਾਂ ਜਿਹੜਾ ਹੈਗਾ ਇੱਕ ਪੱਤਰਕਾਰ ਨੇ ਦੇਖੋ ਇਸ ਚੀਜ਼ ਦੇ ਉੱਤੇ ਜਿਹੜੇ ਜੇ ਆਵਾਜ਼ ਉਠਾਈ ਹੈ ਤੇ ਬੀਬੀ ਮਾਣਕੇ ਨੂੰ ਉੱਠ ਉੱਠ ਕੇ ਜਾਣਾ ਹੀ ਪਿਆ ਜੀ।
0: ਬਿਲਕੁਲ
1: ਉਹਨੇ ਮੁੜ ਕੇ ਜਿਹੜਾ ਹੈਗਾ ਪੁਲਿਸ ਨੂੰ ਆਦੇਸ਼ ਵੀ ਦਿੱਤੇ ਵੀ ਇਹ ਤੇ ਕਰੋ ਪਰਚਾ ਤੇ ਸਾਰਾ ਕੁਛ ਕਰੋ। ਉਸ ਵੇਲੇ ਉਹ ਬੰਦਾ ਜਦੋਂ ਅੜਿਆ ਤੇ ਫਿਰ ਜਿਹੜਾ ਹੈਗਾ ਆ ਬੀਬੀ ਨੂੰ ਉਸ ਵੇਲੇ ਉਹ ਕਹਿੰਦਾ ਮੇਰਾ ਮਕਸਦ ਹੀ ਇੰਨਾ ਸੀ ਤੁਹਾਨੂੰ ਹੀ ਉਠਾਉਣਾ ਸੀ ਇੱਥੋਂ ਮੈਂ ਕੀ ਕਰਨਾ
0: ਜੀ। ਬਿਲਕੁਲ ਜੀ
1: ਉਹ ਪੋਲਿੰਗ ਬੂਥ ਤੋਂ ਬਾਅਦ ਬਾਹਰ ਖੜਾ ਸੀ ਇਸ ਕਰਕੇ ਉਹਦੇ ਤੇ ਕੋਈ ਜਿਹੜਾ ਲਾ ਇਦਾਂ ਦਾ ਐਪਲੀਕੇਬਲ ਹੁੰਦਾ ਨਹੀਂ ਸੀਗਾ।
0: ਬਿਲਕੁਲ ਹੈ ਜੀ ਜੀ। ਤੇ ਸੈਣੀ ਸਾਹਿਬ ਸਿੱਖ ਜਿਹੜੀ ਸਿਆਸਤ ਆ ਉਹਦੇ ਵਿੱਚ ਵੀ ਪਿਛਲੇ ਦਿਨਾਂ ਚੋਂ ਚਲੋ ਬਿੱਲ ਦੀ ਜਿਹੜੀ ਗੱਲ ਆ ਰਹੀ ਹੈ ਲਗਾਤਾਰਤਾ ਦੇ ਵਿੱਚ ਉਹਦਾ ਸਮਾਂ ਵੀ ਲਾਗੇ ਹੋਣ ਵਾਲਾ ਸਮਾਪਤ ਹੋਣ ਵਾਲਾ ਉਹ ਸਿਆਸਤ ਚੱਲ ਰਹੀ ਹੈ ਤੇ ਦੂਸਰੇ ਪਾਸੇ 328 ਪਾਵਨ ਸਰੂਪਾਂ ਨੂੰ ਲੈ ਕੇ ਜਿਹੜਾ ਪਿਛਲੇ ਦਿਨਾਂ ਚ ਉਹ ਰਾਜਾ ਸਾਹਿਬ ਵਾਲਾ ਜਿਹੜਾ ਸੀ ਮੁੱਦਾ ਵੀ ਚੱਲਿਆ ਹਕੂਮਤ ਨੇ ਵੀ ਬਿਆਨਬਾਜ਼ੀ ਕਰ ਦਿੱਤੀ ਸਾਰਾ ਕੁਝ ਕਰ ਲਿਆ ਬਾਅਦ ਚੋਂ ਪੈਰ ਵੀ ਪਿੱਛੇ ਖਿੱਚਣੇ ਪੈ ਗਏ ਤੇ 328 ਸਰੂਪਾਂ ਦੇ ਉੱਤੇ ਜਿਹੜਾ ਮਾਮਲਾ ਸੀਗਾ ਉਹਦੇ ਉੱਤੇ ਜਿਹੜੀ ਸਿੱਟ ਵੀ ਜਿਹੜੀ ਕਾਇਮ ਕੀਤੀ ਸੀਗੀ ਪਰ ਹੁਣ ਧਾਮੀ ਸਾਹਿਬ ਕਹਿੰਦਾ ਕਿ ਇਹਦੇ ਵਿੱਚ ਜਿਹੜਾ ਅੰਦਰ ਖਾਤੇ ਖਾਤਿਆਂ ਤੱਕ ਪਹੁੰਚਣ ਦਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਦੇ ਵਿੱਚ ਦਖਲ ਅੰਦਾਜ਼ੀ ਹੋ ਰਹੀ ਹੈ ਜੀ।
1: ਭਾਰੇ ਸਾਹਿਬ ਬੇਨਤੀ ਇਹ ਆ ਕਿ ਮਾਨ ਸਾਹਿਬ ਦੇ ਨਾ NDTV ਨੂੰ ਦਿੱਤੀ ਇੰਟਰਵਿਊ
0: ਜੀ
1: ਉੱਥੋਂ ਜਿਹੜਾ ਹੈਗਾ ਇਸ ਸਵਾਲ ਦਾ ਜਵਾਬ ਲੱਭਦਾ ਪਿਆ
0: ਜੀ।
1: ਇਸ ਜੇ ਧਾਮੀ ਸਾਹਿਬ ਦਾ ਬੋਲਣਾ ਵੀ ਆ ਧਾਮੀ ਸਾਹਿਬ ਵੀ ਉਦੋਂ ਹੀ ਬੋਲਦੇ ਹੈਗੇ ਆ ਜਦੋਂ ਮਤਲਬ ਜਿਹੜਾ ਹੈਗਾ ਕੁਛ ਗੱਲ ਏਦਾਂ ਦੀ ਹੋ ਜਾਂਦੀ ਆ ਜਿਹੜੀ
0: ਹੋਣ ਵਾਲੀ ਹੋਵੇ
1: ਜੋ ਅਸੀਂ ਦੇਖ ਰਹੇ ਹਾਂਜੀ। ਐਕਚੁਅਲੀ ਜਿਹੜਾ ਹੈਗਾ ਆ ਮਾਨ ਸਰਕਾਰ ਜਿਹੜੀ ਆ ਸੁਖਬੀਰ ਬਾਦਲ ਨੂੰ ਹੱਥ ਪਾਉਣਾ ਚਾਹੁੰਦੀ ਆ
0: ਜੀ
1: ਜੋ ਮੇਰੀ ਰੀਡਿੰਗ ਆ ਜੀ ਕਿਉਂਕਿ NDTV ਨਾਲ ਗੱਲ ਕਰਦੇ ਹੋਏ ਮਾਨ ਸਾਹਿਬ ਨੇ ਮੁੱਦਾ ਚੱਕਿਆ ਵੀ ਉਹ ਜਿਹੜਾ ਗੁਰਬਾਣੀ ਪ੍ਰਸਾਰਣ ਦਾ ਬਿੱਲ ਸੀਗਾ ਜੀ
0: ਕਿ
1: PTC ਨੂੰ ਜਿਹੜਾ ਹੈਗਾ ਆ ਇਹਨਾਂ ਨੇ ਦਿੱਤੇ ਸੀ ਰਾਈਟਸ ਗੁਰਬਾਣੀ ਪ੍ਰਸਾਰਣ ਦੇ ਉਹਦੇ ਰਾਹੀਂ ਵਿਦੇਸ਼ਾਂ ਤੋਂ ਪੈਸਾ ਕਮਾਇਆ ਜਾਂਦਾ ਸੀ ਵੀ ਉਹ ਚੈਨਲ ਲੋਕੀ ਲੈਂਦੇ ਸੀਗੇ ਤੇ ਉੱਥੇ ਪੇਡ ਚੈਨਲ ਵੀ ਹੈਗੇ ਸੀ
0: ਰੋਇਲਟੀ ਵਗੈਰਾ ਸਾਰਾ ਕੁਝ
1: ਉਹ ਸਾਰਾ ਕੁਛ ਜਿਹੜਾ ਹੈਗਾ ਆ ਵੀ ਇੱਥੇ ਤਾਂ ਫ੍ਰੀ ਕਰਦੇ ਸੀ ਇਸ ਤਰੀਕੇ ਨਾਲ ਉਹ ਉਸੇ ਦੇ ਇਹਨਾਂ ਦੇ ਅਕਾਊਂਟੈਂਟ ਵੀ ਇਸੇ ਕਰਕੇ ਚੱਕਿਆ ਸੀਗਾ ਜੀ ਉਹਦੇ ਕੋਲੋਂ ਵੀ ਉਹ ਚਾਹੁੰਦੇ ਹੈਗੇ ਆ ਕਿ ਕਿਤੇ ਜਿਹੜਾ ਹੈਗਾ ਆ ਵੀ ਇਹ ਚੀਜ਼ ਅਸਟੈਬਲਿਸ਼ ਹੋ ਜਾਏ ਕਿ ਗੁਰੂ ਘਰ ਦਾ ਪੈਸਾ ਜਾਂ ਗੁਰੂ ਘਰ ਦੇ ਸਾਧਨਾਂ ਤੋਂ ਕਮਾਇਆ ਹੋਇਆ ਪੈਸਾ ਸੁਖਬੀਰ ਬਾਦਲ ਦੀਆਂ ਕੰਪਨੀਆਂ ਚ ਇਨਵੈਸਟ ਹੋਇਆ ਜਾਂ ਕਿਸੇ ਤਰੀਕੇ ਉੱਥੇ ਤੱਕ ਗਿਆ ਤੇ ਅਖੀਰ ਅਸੀਂ ਸਿੱਧਾ ਹੱਥ ਪਾ ਲਈਏ
0: ਹਾਂਜੀ
1: ਉਹ ਇਹ ਆ ਇੰਟੈਂਸ਼ਨ ਆ ਜੀ ਤੇ ਉਹ ਵੀ ਭਾਫ ਗਏ ਆ ਜੀ ਇਹਨਾਂ ਦੀ ਗੱਲ ਨੂੰ ਇਸੇ ਕਰਕੇ ਵੀ ਉਹ ਜਿਹੜਾ ਉਹਨਾਂ ਨੇ ਬੋਲੇ ਹੈਗੇ ਆ ਜੀ ਵੀ 328 ਸਰੂਪਾਂ ਦੇ ਵਿੱਚ ਵੀ ਜਿਹੜਾ ਇਹ ਬੈਂਕ ਅਕਾਊਂਟ ਦਾ ਕੀ ਮਤਲਬ ਹੈਗਾ ਜੀ।
0: ਪਰ ਸੈਣੀ ਸਾਹਿਬ ਜੇ ਇਸੇ ਕਰਕੇ ਦੇਖਿਆ ਜਾਵੇ ਤਾਂ ਇੱਕ ਨਿੱਜੀ ਚੈਨਲ ਆ ਉਹਦੇ ਵਿੱਚ ਜੇ ਤੁਸੀਂ ਕੋਈ ਮਾੜਾ ਮੋਟਾ ਰੇਡੀਓ ਵੀ ਜਾਂ TV ਕਰਨਾ ਨਾ ਤਾਂ ਕਰੋੜਾਂ ਰੁਪਈਆ ਚਾਹੀਦਾ ਜੀ ਉਹਦੇ ਵਿੱਚ ਸਾਰੀਆਂ ਚੀਜ਼ਾਂ ਕਰਨ ਨੂੰ। ਪਰ ਉਹ ਜੇ ਦੇਖਿਆ ਜਾਵੇ ਚਲੋ ਜਿਹੜੀ ਰੋਇਲਟੀ ਹੈ ਗੁਰੂ ਘਰ ਦੀ ਬਣਦੀ ਹੈ ਜਾਂ ਸਥਾਨ ਦੀ ਬਣਦੀ ਹੈ ਉਹ ਸ਼ਾਇਦ ਉਹਨਾਂ ਨੂੰ ਦੇਣੀ ਵੀ ਚਾਹੀਦੀ ਮੈਂ ਉਸ ਹੱਕ ਦੇ ਵਿੱਚ ਆ ਜੋ ਵੀ ਉਹਨਾਂ ਨੂੰ ਇਨਕਮ ਹੋ ਰਹੀ ਉਹਦੇ ਵਿੱਚੋਂ ਕਿਉਂਕਿ ਸਟ੍ਰੀਮ ਤਾਂ ਉੱਥੋਂ ਹੀ ਲੈ ਰਹੇ ਨੇ ਨਾ ਜੋ ਵੀ ਉਹਨਾਂ ਦਾ ਕੰਟੈਂਟ ਹੈਗਾ ਆ ਤੇ ਉਹਨਾਂ ਨੂੰ ਚਲੋ ਬਣਦਾ ਹੱਕ ਉਹਨਾਂ ਦਾ ਆਪਣੀ ਪਰਸੈਂਟੇਜ ਦੇ ਹਿਸਾਬ ਨਾਲ ਦੇਣਾ ਚਾਹੀਦਾ ਹੈ ਪਰ ਜਿਹੜਾ ਆਪਣੇ ਚੈਨਲਾਂ ਦੇ ਜਿਹੜੇ ਖਰਚੇ ਨੇ ਜੋ ਅਰਬਾਂ ਰੁਪਈਆਂ ਦੇ ਵਿੱਚ ਹੁੰਦੇ ਆ ਕਿਤੇ ਨਾ ਕਿਤੇ ਉਹਦਾ ਵੀ ਤਾਂ ਦੇਖਣਾ ਪਏਗਾ ਵਿੱਚ ਇਹਦੇ।
1: ਭਾਰਤ ਸਾਹਿਬ ਤੁਸੀਂ ਕਹਿੰਦੇ ਹੈਗੇ ਇਸ ਚੀਜ਼ ਦਾ ਜਵਾਬ ਉਹਨਾਂ ਨੇ ਦਿੱਤਾ ਵੀ ਸੀਗਾ
0: ਕਿ
1: ਅਸੀਂ ਨਾ ਕੁਛ ਵੀ ਉੱਥੋਂ ਗੁਰੂ ਘਰ ਤੋਂ ਕੁਛ ਨਹੀਂ ਸੀ ਲੈਂਦੇ ਉਲਟਾ ਗੁਰੂ ਘਰ ਦੇ ਵਿੱਚ ਕੁਛ ਥੋੜੇ ਪੈਸੇ ਉਹ ਦਿੰਦੇ ਵੀ ਸੀਗੇ ਜੀ। ਉਹਨਾਂ ਨੇ ਮਤਲਬ ਜਿਹੜਾ ਹੈਗਾ ਹਜੇ ਤੱਕ ਜਿਹੜਾ ਜੇ ਇਹ ਏਦਾਂ ਸੌਖਾ ਹੁੰਦਾ ਨਾ ਜੀ ਤੇ ਇਹਨਾਂ ਨੇ ਹੁਣ ਤੱਕ ਹੱਥ ਪਾ ਲੈਣਾ ਸੀ ਅਜੇ ਉਹਨਾਂ ਨੂੰ ਲੱਭ ਨਹੀਂ ਰਿਹਾ ਜੀ ਅੱਛੀ
0: ਕਲੂ ਨਹੀਂ ਲੱਗ ਰਿਹਾ ਜੀ ਬਿਲਕੁਲ
1: ਹਾਂਜੀ ਆਇਆ ਜੀ ਸੋ ਇਸ ਕਰਕੇ ਜਿਹੜਾ ਹੈਗਾ ਨਹੀਂ ਤਾਂ ਉਹ ਹੁਣ ਤੱਕ ਤਾਂ ਉਹਨਾਂ ਨੇ ਜਿਹੜਾ ਹੈਗਾ ਆ ਬਈ ਅੱਗੇ ਮਜੀਠਾ ਸਾਹਿਬ ਨੂੰ ਸੀਗਾ ਤੇ ਹੁਣ ਅੱਗੇ ਸਕੇਟ ਵੀ ਜਿਹੜੀ ਹੈਗੀ ਮਸ਼ੀਨ ਦੀ ਇਧਰ ਨੂੰ ਮੂਵ ਕਰ ਦੇਣੀ ਸੀਗੀ
0: ਬਿਲਕੁਲ,
1: ਇਸ ਕਰਕੇ ਉੱਥੇ ਤੱਕ ਪੈ ਨੀ ਰਿਹਾ ਹੱਥ, ਉਹਦੀ ਕੋਸ਼ਿਸ਼ ਜਾਰੀ ਹੈ ਜੀ, ਉਹਨਾਂ ਦੀ ਉਧਰਲੇ ਪਾਸੇ ਨੂੰ ਤਲਾਸ਼ੀ ਕਰਦੇ ਪਏ ਆ। ਬਾਕੀ ਦੇਖੋ ਹੁਣ ਸਰਕਾਰ ਦਾ ਕਿੰਨਾ ਸਮਾਂ ਰਹਿ ਗਿਆ, ਅਜੇ ਤਾਂ ਇਹਨਾਂ ਨੇ ਕੁੱਤਿਆਂ ਦਾ ਵਾਸਤੇ ਵੀ ਕਰਨਾ ਆ ਸਾਰੇ ਕੰਮ ਕਰਨੇ
0: ਹਾਂਜੀ।

0: ਸੈਣੀ ਸਾਹਿਬ ਅੱਜ ਵੈਸੇ ਇੱਕ ਦੇਖਣ ਨੂੰ ਹੈਰਾਨੀ ਵਾਲੀ ਗੱਲ ਦੇਖਣ ਨੂੰ ਮਿਲੀ ਆ। ਪਹਿਲਾਂ ਤਾਂ ਹਰ ਵਾਰੀ ਵਿਰੋਧ ਹੀ ਹੁੰਦਾ ਸੀ ਤਕਰੀਬਨ, ਜਦੋਂ ਵੀ ਡੇਰਾ ਮੁਖੀ ਜਿਹੜਾ ਸੀ ਗੁਰਮੀਤ ਰਾਮ ਰਹੀਮ ਪੈਰੋਲ ਦੇ ਉੱਤੇ ਆਉਂਦਾ ਸੀ, ਪਰ ਅੱਜ ਅਖਬਾਰਾਂ ਦੇ ਵਿੱਚ ਕੁਝ ਖਾਸ ਜਿਹੜਾ ਉਹਨਾਂ ਦਾ ਵਿਰੋਧ ਹੁੰਦਾ ਨਹੀਂ ਦੇਖਿਆ। ਕਿ ਸਾਰਾ ਕੁਝ ਮਤਲਬ ਕਿ ਠੰਡਾ ਪੈ ਚੁੱਕਿਆ ਜਾਂ ਇਸ ਤੋਂ ਧਿਆਨ ਹੀ ਜਿਹੜਾ ਪਰੇ ਹੋ ਚੁੱਕਿਆ, ਤੇ ਇਹ ਤਾਂ ਚੱਲ ਰੋਜ਼ ਹੀ ਤੁਰਿਆ ਹੀ ਰਹਿੰਦਾ ਹੈ ਕਿਤੇ ਨਾ ਕਿਤੇ।
1: ਮੈਂ ਤਾਂ ਆਪ ਹੈਰਾਨ ਆ, ਤੁਸੀਂ ਵੀ 16ਵੀਂ ਵਾਰੀ ਖਬਰ ਬਣਾ ਲਈ ਆ
0: ਜੀ।
1: ਭਾਰਤ ਸਾਹਿਬ ਗੱਲ ਇੱਦਾਂ ਹੈਗੀ ਆ, ਖਬਰ ਹੁੰਦੀ ਆ ਇੱਕ ਵਾਰੀ ਦੋ ਵਾਰੀ ਆ ਜੀ, ਤੀਜੀ ਵਾਰੀ ਤਾਂ ਇਹ ਹੈਗਾ, ਇਹਦਾ ਤਾਂ ਅਣਜਾਣ ਲੱਗਾ ਹੀ ਰਹਿੰਦਾ ਹੈਗਾ, ਇਹਦਾ ਮੂੰਹ ਚੱਕ ਕੇ ਬਾਹਰ ਆ ਜਾਂਦਾ, ਮੂੰਹ ਚੱਕ ਕੇ ਅੰਦਰ ਚੱਲ ਜਾਂਦਾ ਜੀ, ਸਿਸਟਮ ਨੂੰ ਉਹਨੇ ਚੜਾਇਆ। ਸਰ ਬਹੁਤ ਕੁਛ ਕਹਿ ਚੁੱਕੇ ਹੈਗੇ ਆ ਜੀ, ਸਰਕਾਰਾਂ ਵੀ ਦੇਖ ਰਹੀਆਂ ਹੈਗੀਆਂ ਜੀ, ਤੇ ਜਿਹੜਾ ਹਾਈ ਕੋਰਟਾਂ ਦੇ ਵਿੱਚ ਮਾਮਲਾ ਡਿਸਕਸ ਹੋ ਚੁੱਕਾ ਹੈਗਾ ਜੀ, ਉਹ ਕਹਿੰਦੇ ਡਿਸਕ੍ਰਿਪਸ਼ਨ ਆਫ ਦਾ ਗੌਰਮੈਂਟ ਹੈਗੀ ਆ, ਤੇ ਬੀਜੇਪੀ ਦੀ ਗੌਰਮੈਂਟ ਹੈਗੀ ਹਰਿਆਣਾ ਦੇ ਵਿੱਚ, ਉਹ ਡਿਸਕ੍ਰਿਪਸ਼ਨ ਸਾਰੀ ਉਹ ਅੱਛਾ ਨਾਗਰਿਕ ਹੈ ਜੀ, ਉਹਨੂੰ ਬਾਹਰ ਆਉਣਾ ਚਾਹੀਦਾ ਹੈਗਾ ਜੀ। ਭਗਤ ਪਤਾ ਕਿੰਨੇ ਤਰਸੇ ਹੁੰਦੇ ਆ,
0: ਬਿਲਕੁਲ ਹੈ ਜੀ ਜੀ,
1: ਹਾਂਜੀ ਬਾਹਰ ਆਣਗੇ ਤੇ ਲੋਕਾਂ ਨੂੰ ਬੇੜਾ ਪਾਰ ਲਾਉਣਗੇ, ਪਤਾ ਉਹਨਾਂ ਨੂੰ ਸਾਸੰਗ ਸੁਣਾਉਂਦਾ ਹੈਗਾ ਜੀ, ਰੱਬ ਦਾ ਨਾਂ ਜੀ ਪਾਉਂਦਾ ਆ
0: ਕਹਿਣੇਕਾਰ ਹੈ ਜੀ,
1: ਤੇ ਹਾਂਜੀ ਤੇ ਸਰਕਾਰ ਦਾ ਵੀ ਜਿਹੜਾ ਆ ਇਹਦਾ ਇਸਤਕਬਾਲ ਬਣਦਾ ਆ ਜੀ।
0: ਹਾਂਜੀ
1: 16ਵੀਂ ਵਾਰੀ ਗੱਲ ਇੱਦਾਂ ਉਹ ਸਰ ਇੱਥੇ ਆਉਂਦਾ ਜੀ, ਵਾਈਟ ਇਜ਼ ਰਾਈਟ ਜਿਹੜਾ ਆ ਅੱਜ ਤੋਂ ਨਹੀਂ, ਇਹ ਸਦੀਆਂ ਤੋਂ ਹੀ ਦੱਸਿਆ ਆ ਜੀ, ਜਿਸ ਕੀ ਲਾਠੀ ਉਸ ਕੀ ਬੈਂਸ,
0: ਬਿਲਕੁਲ
1: ਤੋਂ ਇਸ ਕਰਕੇ ਜਿਹੜਾ ਹੈਗਾ ਆ ਇਹ ਉਹ ਉਸੇ ਚੀਜ਼ ਕਰਕੇ ਆ। ਪਰ ਸਭ ਦੋ ਬੰਦੇ ਹੋਏ ਮੈਂ ਦੇਖੇ ਜੀ, ਮੇਰੀ ਆਪਣੀ ਰੀਡਿੰਗ ਆ ਜੀ, ਮੈਂ ਮਤਲਬ ਕਿਸੇ ਦੀ ਕਿਤਾਬੀ ਗੱਲ ਨਹੀਂ ਕਰ ਰਿਹਾ, ਮੈਂ ਦੋ ਬੰਦੇ ਦੇਖੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਭੀੜ ਤੰਤਰ ਨੂੰ ਨਾ ਆਪਣੇ ਪਰਸਨਲ ਯੂਜ਼ ਵਾਸਤੇ ਵਰਤਿਆ
0: ਜੀ,
1: ਇੱਕ ਇਹ ਬਾਬਾ ਤੇ ਦੂਜਾ ਕੇਜਰੀਵਾਲ
0: ਜੀ।
1: ਇਹਨਾਂ ਦੋਨਾਂ ਬੰਦਿਆਂ ਦੇ ਜਿਹੜਾ ਹੈਗਾ ਆ ਸਕਸੈਸ ਪਿੱਛੇ ਜਾਂ ਜੋ ਵੀ ਹੈਗਾ ਆ ਜੀ, ਉਹਦੇ ਪਿੱਛੇ ਭੀੜ ਤੰਤਰ ਦਾ ਹੱਥ ਹੈ ਜੀ,
0: ਹੱਥ ਹੈ ਜੀ ਬਿਲਕੁਲ।
1: ਬਾਬੇ ਦੇ ਮਗਰ ਵੀ ਸੰਗਤ ਉਸ ਭੀੜ ਤੰਤਰ ਨੂੰ ਬਾਬਾ ਕੈਸ਼ ਕਰਦਾ ਜੀ, ਏਦਾਂ ਹੀ ਇਹਨੇ ਜਿਹੜਾ ਹੈਗਾ ਆ ਕੇਜਰੀਵਾਲ ਨੇ ਇਹਨੇ ਵੀ ਭੀੜ ਤੰਤਰ ਨੂੰ ਹੀ ਕੈਸ਼ ਕੀਤਾ ਜੀ,
0: ਨਾਲੇ ਇਹਨਾਂ ਨੇ ਆਈ ਟੀ ਜਾਂ ਸੋਸ਼ਲ ਮੀਡੀਆ ਦੀ ਬਹੁਤ ਵਰਤੋਂ ਕੀਤੀ ਹੈ ਨਾ ਉਹਦੇ ਵਿੱਚ, ਦੇਖੋ ਉਹ ਵੀ ਹੈਰਾਨੀ ਕਰ।
1: ਤੁਸੀਂ ਦੇਖੋ ਨਾ ਹੁਣ ਭੀੜ ਤੰਤਰ ਤੋਂ ਇਹਨਾਂ ਦੀ ਪਲਸ ਹੜਤੀ ਜਾਂਦੀ ਸੀਗੀ ਤੇ ਤਾਂ ਕਿੱਥੋਂ ਕਾਕਰੋਚ ਪਾਰਟੀ ਕੱਢ ਲਈ ਜੀ, ਸਮੱਸਿਆਵਾਂ ਤਾਂ ਉਹੀ ਆ ਲੋਕਾਂ ਦੀਆਂ, ਯੂਥ ਉਦਾਂ ਹੀ ਵਿਚਾਰਾ ਭਿੜਕਦਾ ਪਿਆ ਸੜਕਾਂ ਤੇ ਸਾਰਾ ਕੁਛ ਹੈ ਜੀ, ਉਹਨਾਂ ਸੋਚਿਆ ਪਤਾ ਨੀ ਕਾਕਰੋਚਾਂ ਨੇ ਸਾਨੂੰ ਮਤਲਬ ਤਾਰ ਦੇਣਾ, ਹੁਣ ਇਹਨਾਂ ਨੇ ਸਮੱਸਿਆਵਾਂ ਹੱਲ ਕਰ ਦੇਣੀਆਂ ਜੀ, ਤੋ ਇਸ ਕਰਕੇ ਜਿਹੜਾ ਹੈਗਾ ਯਾਰ ਉਦਾਂ ਦਾ ਪ੍ਰਚਾਰ ਇਹਨਾਂ ਦਾ ਕੋਲ ਆ ਜਾਂਦਾ ਹੈਗਾ ਆ। ਪਹਿਲਾਂ ਸੀ ਆਮ ਆਦਮੀ, ਹੁਣ ਆਮ ਆਦਮੀ ਤੋਂ ਸਿੱਧਾ ਕਾਕਰੋਚ ਬਣਾ ਤਾ ਜੀ, ਕਾਕਰੋਚ ਗੰਦਗੀ ਸਾਫ਼ ਕਰਦਾ ਆ ਜੀ, ਆਮ ਆਦਮੀ ਦਾ ਵੀ ਏਦਾਂ ਹੀ ਚੱਲਦਾ ਸੀ ਪ੍ਰੋਪਗੈਂਡਾ ਜੀ, ਤੋ ਏਦਾਂ ਕਰਕੇ ਹਰ ਇੱਕ ਬੰਦੇ ਦੇ ਸੈਂਟੀਮੈਂਟ ਨਾਲ ਖੇਡਿਆ ਜਾ ਰਿਹਾ ਜੀ, ਇਹ ਵੀ ਪੋਲੀਟਿਕਸ ਹੀ ਹੈ ਸਰ,
0: ਬਿਲਕੁਲ
1: ਹੋਰ ਤਾਂ ਕੁਛ ਨਹੀਂ
0: ਜੀ। ਤੇ ਸੈਣੀ ਸਾਹਿਬ ਇੱਕ ਨਾ ਖਬਰ ਚਲੋ ਮੈਂ ਕੀਤੀ ਨਹੀਂ ਹੈ, ਵੈਸੇ ਤੁਹਾਡੇ ਨਾਲ ਜ਼ਰੂਰ ਡਿਸਕਸ਼ਨ ਕਰਨੀ ਕਰ ਚਾਹਾਂਗਾ ਡਿਸਕਸ਼ਨ, ਕਿ ਜਿਹੜਾ ਡੈਮੋਗ੍ਰਾਫਿਕ ਚੇਂਜ ਜਿਹੜੀ ਆ ਰਹੀ ਹੈ ਸਾਰੀਆਂ, ਜਦੋਂ ਭਾਰਤ ਦੀ ਆਲ ਇੰਡੀਆ ਦੀ ਗੱਲ ਕਰਦੇ ਹਾਂ ਤੇ ਡੈਮੋਗ੍ਰਾਫੀ ਚੇਂਜ ਦੇ ਉੱਤੇ ਹਾਈ ਲੈਵਲ ਦੀ ਕਮੇਟੀ ਜਿਹੜੀ ਅੱਜ ਗਠਨ ਕੀਤੀ ਹੈ, ਜਸਟਿਸ ਨਾਓਲੇਕਰ ਪ੍ਰਧਾਨ ਇਹਦੇ ਹੋਣਗੇ, ਗ੍ਰਹਿ ਮੰਤਰੀ ਨੇ ਇਹਦਾ ਐਲਾਨ ਕਰ ਦਿੱਤਾ ਅੱਜ। ਅਸਲ ਚ ਜਿਹੜਾ ਜਨਸੰਖਿਆ ਦਾ ਮਾਮਲਾ ਜਾਂ ਬਾਹਰੋਂ ਜਿਹੜੇ ਲੋਕ ਆ ਰਹੇ ਨੇ ਘੁਸਪੈਠ ਹੋ ਰਹੀ ਹੈ ਉਹਦੇ ਉੱਤੇ ਕਮੇਟੀ ਜਿਹੜੀ ਬਣਾਈ ਗਈ ਹੈ ਜੀ ਉਹਦੇ ਨਾਲ ਨਜਿੱਠਣ ਦੇ ਲਈ।
1: ਪਰ ਸਭ ਇਹਦੇ ਵਿੱਚ ਝੂਠ ਤਾਂ ਕੋਈ ਨੀ ਗਾ ਜੀ, ਡੈਮੋਗ੍ਰਾਫੀ ਤਾਂ ਸਾਡੇ ਪੰਜਾਬ ਦੀ ਵੀ ਚੇਂਜ ਹੋਈ ਸੀ
0: ਜੀ,
1: ਤੁਸੀਂ ਲੁਧਿਆਣੇ ਚਲ ਜਾਓ ਉੱਥੇ ਜਾ ਕੇ ਦੇਖ ਲਓ ਜੀ, ਡੈਮੋਗ੍ਰਾਫੀ ਤੁਹਾਨੂੰ ਆਪਣੇ ਆਪ ਤੁਹਾਨੂੰ ਮਿਲਦੀ ਨੀ ਹੈਗਾ ਵੀ ਤੁਸੀਂ ਪੰਜਾਬ ਚ ਘੁੰਮ ਰਹੇ ਹੋ ਜੀ,
0: ਜੀ
1: ਕਿਉਂਕਿ ਸਾਡੇ ਜਿਹੜੇ ਬੰਦਿਆਂ ਦੀ ਪੰਜਾਬੀ ਦੇਖ ਜਿੱਥੋਂ ਪੰਜਾਬੀ ਲੱਭਣੀ ਸੀ ਉਹ ਤਾਂ ਸਾਰੇ ਵਿਦੇਸ਼ਾਂ ਚ ਚਲ ਗਏ ਜੀ,
0: ਜੀ
1: ਤੇ ਬਾਹਰ ਇੱਥੇ ਕਿਹੜਾ ਰਹਿ ਗਿਆ ਹੈਗਾ ਜੀ, ਇੱਥੇ ਜਿਹੜਾ ਆ ਫਿਰ ਡੈਮੋਗ੍ਰਾਫੀ ਬਾਹਰਲੀਆਂ ਸਟੇਟਾਂ ਵਾਲੇ ਆ ਗਏ ਜੀ, ਹੁਣ ਜਿਹੜਾ ਹੈਗਾ ਆ 8-8 ਹਜ਼ਾਰ ਬੰਦਾ ਸਰ ਜਿਹੜਾ ਹੈਗਾ ਆ ਹਰ ਕੰਸਟੀਚੁਐਂਸੀ ਚ ਇੱਦਾਂ ਦਾ ਆਇਆ ਆ ਜੀ, ਜਿਹੜਾ ਕਿ ਮਤਲਬ ਜਿਹਦੇ ਬਾਰੇ ਕੁਛ ਨੀ ਪਤਾ, ਜਿਹਨਾਂ ਦੀਆਂ ਵੋਟਾਂ ਬਣ ਰਹੀਆਂ ਸੀਗੀਆਂ ਜੀ ਪਿਛਲੇ ਟਾਈਮ ਚ ਬਣਾਈਆਂ ਜੀ,
0: ਜੀ
1: ਉਹ ਕਿੱਥੋਂ ਆ ਗਏ, ਕਿੱਥੋਂ ਉਹ ਵਸਨੀਕ ਬਣ ਗਏ ਜੀ, ਥੋੜੀ ਜਿਹੀ ਜਗ੍ਹਾ ਖਰੀਦੀ ਉੱਥੇ ਜਗ੍ਹਾ ਦੇ ਵਿੱਚ ਪਹਿਲਾਂ 2 ਬੰਦੇ ਰਹਿੰਦੇ ਸੀ ਹੁਣ ਉੱਥੇ 20 ਬੰਦੇ ਰਹਿੰਦੇ ਪਏ ਆ, ਉਹ ਕਿੱਥੋਂ ਆ ਰਹੇ ਬੰਦੇ ਜੀ।
0: ਇੱਕ ਚੀਜ਼ ਸੈਣੀ ਸਾਹਿਬ ਮੈਂ ਪਿਛਲੇ ਜਦੋਂ ਮੈਂ ਪਿਛਲੀ ਵਾਰੀ ਆਇਆ ਸੀ ਨਾ ਮੈਂ ਉਦੋਂ ਨੋਟ ਕੀਤੀ, ਪਹਿਲਾਂ ਓਡੇ ਪੱਧਰ ਦੇ ਵੱਡੇ ਪੱਧਰ ਦੇ ਉੱਤੇ ਨਾ ਆਪਣੇ ਚਲੋ ਮੈਂ ਕਿਸੇ ਕਮਿਊਨਿਟੀ ਦੇ ਨਾਲ ਹੇਟ ਨਹੀਂ ਕਰਦਾ, ਪਰ ਉਹ ਕੱਲਾ ਆਪਾਂ ਯੂਪੀ ਦੀ ਜਾਂ ਬਿਹਾਰ ਦੀ ਜ਼ਰੂਰ ਗੱਲ ਕਰ ਲੈਂਦੇ ਹਾਂ, ਪਰ ਇੱਕ ਕਮਿਊਨਿਟੀ ਹੋਰ ਉਹਨੂੰ ਟਾਰਗੇਟ ਕਰਕੇ ਨਹੀਂ, ਪਰ ਚਲੋ ਕਿੱਤੇ ਦੇ ਨਾਲ ਜੁੜੀ ਮੈਂ ਉਹਦਾ ਥੋੜਾ ਜਿਹਾ ਐਗਜ਼ਾਮਪਲ ਦਿੰਦਾ ਕਿ ਬਿਰਿਆਨੀ ਦਾ ਜ਼ਿਆਦਾ ਕੰਮ ਕਰਦੇ ਆ। ਪਹਿਲਾਂ ਆਪਣੇ ਪੰਜਾਬ ਦੇ ਵਿੱਚ ਕਿਤੇ ਬਹੁਤ ਘੱਟ ਹੋਣਗੇ ਜਿਹੜੇ, ਜਾਂ ਮਲੇਰਕੋਟਲਾ ਜਾਂ ਹੋਰ ਪਾਸੇ ਜ਼ਰੂਰ ਹੈਗੇ ਸੀਗੇ ਸ਼ੁਰੂ ਤੋਂ ਹੀ, ਪਰ ਜਿਹੜਾ ਬਿਰਿਆਨੀ ਵਗੈਰਾ ਦਾ ਕੰਮ ਹੁਣ ਜਗ੍ਹਾ ਜਗ੍ਹਾ ਦੇ ਉੱਤੇ

0: ਕਾਨਾ ਲੈ ਕੇ ਸਾਰਾ ਕੁਝ ਸ਼ੁਰੂ ਹੈ, ਇਹ ਕਿੱਥੋਂ ਬਿਲੋਂਗ ਕਰਦੇ ਨੇ ਅਸਲ ਦੇ ਵਿਚ ਪਿਛੋਕੜ ਚ?
1: ਸਰ ਗੁੱਜਰ ਭਾਈਚਾਰਾ ਜਿਹੜਾ ਹੈਗਾ ਨਾ, ਗੁੱਜਰ ਭਾਈਚਾਰਾ,
0: ਹਾਂਜੀ,
1: ਉਹ ਮਾਈਗ੍ਰੇਟ ਹੋਇਆ ਆ ਜੀ ਐਂਡ ਕੇ ਤੋਂ।
0: ਓਕੇ ਜੀ।
1: ਉਹ ਜੀ ਐਂਡ ਕੇ ਤੋਂ ਮਾਈਗ੍ਰੇਟ ਹੋ ਕੇ ਮੂਵ ਕਰਕੇ ਇਹਨਾਂ ਦਾ ਬੇਸਿਕ ਧੰਦਾ ਦੁੱਧ ਦਾ ਹੀ ਹੁੰਦਾ ਹੈਗਾ ਆ। ਬਸ ਹੁਣ ਜਦੋਂ ਤੁਹਾਡੇ ਕੋਲ ਜਿਹੜਾ ਹੈਗਾ ਡਿਮਾਂਡ ਆ ਗਈ ਆ, ਤੇ ਉਹਦੀ ਸਪਲਾਈ ਵੀ ਤਾਂ ਆਉਣੀ ਆ ਨਾ ਜੀ।
0: ਬਿਲਕੁਲ।
1: ਉਹਨਾਂ ਦੀ ਜਿਹੜੀ ਹੈਗੀ ਖਾਣ ਪੀਣ ਦੀਆਂ ਚੀਜ਼ਾਂ ਦੀ ਫਿਰ ਡਿਮਾਂਡ ਆਈ, ਤੇ ਉਹਦੇ ਨਾਲ ਉਹਦੇ ਮੁਤਾਬਕ ਦੁਕਾਨਾਂ ਖੋਲਣ ਲੱਗ ਪਈਆਂ ਜੀ।
0: ਜੀ।
1: ਸੋ ਇਸ ਕਰਕੇ ਮੈਂ ਵੀ ਉੱਥੇ ਹੀ ਅੰਡਰਲਾਈਨ ਕਰ ਰਿਹਾ ਸੀ ਸਾਨੂੰ ਵੀ, ਮਤਲਬ ਜਿਹੜਾ ਹੈਗਾ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ, ਇਹਦੇ ਬਾਰੇ ਅਨਾਲਿਸਿਸ ਜ਼ਰੂਰ ਹੋਣਾ ਚਾਹੀਦਾ ਕਿ ਕੌਣ ਕਿੱਥੋਂ ਕਿੱਦਾਂ।
0: ਜੀ।
1: ਸਾਨੂੰ ਆਪਣੇ ਪਿੰਡਾਂ ਚ ਨੀ ਪਤਾ ਲੱਗ ਰਿਹਾ ਹੈਗਾ ਜੀ, ਪਿੰਡਾਂ ਦੇ ਬਾਹਰ ਬਾਹਰ ਜਿਹੜੀ ਕੋਈ ਜਗ੍ਹਾ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਜੇ ਵਿਕ ਜਾਂਦੀਆਂ ਹੈਗੀਆਂ, ਉੱਥੇ ਕੋਈ ਗੁੱਜਰ ਭਾਈਚਾਰਾ ਆ ਜਾਂਦਾ, ਉੱਥੇ ਜਿਹੜੇ ਹੈਗੇ ਦੋ ਚਾਰ ਬੰਦਿਆਂ ਦੀ ਤਾਂ ਪਛਾਣ ਹੁੰਦੀ ਆ, ਫਿਰ ਜਦੋਂ ਉੱਥੇ 15 ਬੰਦੇ ਰਹਿਣ ਲੱਗ ਪੈਂਦੇ ਪਤਾ ਹੀ ਨੀ ਲੱਗਦਾ ਕੌਣ ਕੀ ਹੈਗਾ ਜੀ, ਕੌਣ ਚੋਂ ਦੇ ਨਾਂ ਦਾ ਪਤਾ ਹੁੰਦੇ ਆ ਜੀ।
0: ਬਿਲਕੁਲ ਹੈ ਜੀ।
1: ਇਸ ਕਰਕੇ ਜੀ ਪਤਾ ਹੀ ਨੀ ਕਿੱਥੋਂ ਮੂਵ ਕਰ ਰਹੇ ਹੈਗੇ ਆ ਜੀ। ਅੱਗੇ ਤਾਂ ਹੁੰਦਾ ਸੀ ਇੱਕ ਪਿੰਡ ਤੋਂ ਦੂਜੇ ਪਿੰਡ ਮੂਵ ਕਰ ਜਾਂਦੇ ਸੀ ਤੇ ਪਤਾ ਸੀ ਉਸ ਪਿੰਡ ਤੇ ਉੱਠ ਕੇ ਆਏ, ਪਤਾ ਹੀ ਨੀ ਕਿੱਥੋਂ ਆ ਰਹੇ ਜੀ।
0: ਜਦੋਂ ਇਹ ਮੂਵ ਕਰਦੇ ਆ ਫਿਰ ਇਹਨਾਂ ਦਾ ਰਜਿਸਟ੍ਰੇਸ਼ਨ ਜਾਂ ਚਿੱਠੀ ਪੱਤਰ ਜਾਂ ਉਹ ਸਾਰਾ ਕੁਝ, ਮਤਲਬ ਕਿ ਫਿਰ ਵੋਟ ਵੀ ਪੰਜਾਬ ਦੀ ਉਹਦੇ ਅੰਡਰ ਹੀ ਬਣੇਗੀ ਫਿਰ?
1: ਬਣਾ ਲਈਆਂ ਨਾ ਸਰ, ਪਹਿਲਾਂ ਨੀ ਸੀ ਬਣਦੀ,
0: ਪਹਿਲਾਂ ਨਹੀਂ ਸੀ,
1: ਇਹ ਸਥਾਈ ਨਹੀਂ ਸੀ ਰਹਿੰਦੇ, ਪਹਿਲਾਂ ਸਥਾਈ ਨਹੀਂ ਸੀ ਰਹਿੰਦੇ, ਹੁਣ ਫਿਰ ਲੋਕਾਂ ਇਹਨਾਂ ਨੇ ਜਗ੍ਹਾ ਲੈਣੀ ਸ਼ੁਰੂ ਕੀਤੀ ਜੀ। ਸਾਡੇ ਕੰਢੀ ਦੇ ਵਿੱਚ ਸਰ ਇਹਨਾਂ ਨੇ ਕੀ ਕੀਤਾ, ਕੰਢੀ ਦੇ ਵਿੱਚ ਪੰਚਾਇਤੀ ਜਗ੍ਹਾ ਬਹੁਤ ਹੈਗੀਆਂ ਜੀ, 3,000 ਕਿੱਲਾ ਵੀ ਹੈਗੀ ਪਿੰਡਾਂ ਦੇ ਵਿੱਚ ਜਗ੍ਹਾ, ਹਾਂਜੀ, ਉਹ ਚੜਾਨ ਦੇ ਤੌਰ ਤੇ ਵੀ ਕੰਮ ਆ ਜਾਂਦੀ ਪੰਚਾਇਤੀ ਇਹਨਾਂ ਦੇ, ਤੇ ਦੂਜੀ ਜਿਹੜੀ ਹੈਗੀ ਇਹਨਾਂ ਨੇ ਜਗ੍ਹਾ ਉਹ ਲੈਣੀ ਜਿਹੜੀ ਰੋਡ ਦੇ ਲਾਗੇ ਕਨਾਲ ਕ ਜਗ੍ਹਾ ਜਿਹੜੀ ਉਹ ਲੈ ਲੈਣੀ ਜੀ, ਬਾਕੀ ਜਗ੍ਹਾ ਜਿਹੜੀ ਹੈਗੀ 10-15 ਕਨਾਲ ਜਿਹੜੀ ਉਹਦਾ ਘੇਰ ਲੈਣੀ ਜੀ। ਸੋ ਇਸ ਕਰਕੇ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦਾ ਵਾਧਾ ਹੋ ਰਿਹਾ ਜੀ, ਇੱਥੇ ਹੋਣਾ ਚਾਹੀਦਾ ਅਨਾਲਿਸਿਸ, ਕੋਈ ਡੈਮੋਗ੍ਰਾਫੀ ਬਾਰੇ ਹੋਣਾ ਚਾਹੀਦਾ ਜੀ, ਪਤਾ ਲੱਗਣਾ ਚਾਹੀਦਾ।
0: ਤੇ ਸੈਣੀ ਸਾਹਿਬ ਆਖਰੀ ਗੱਲ ਕਰਕੇ ਤੁਹਾਡੇ ਤੋਂ ਆਗਿਆ ਲੈਣਾ ਕਿ ਜੋ, ਚਲੋ ਵੈਸੇ ਤਾਂ ਇਹਦੇ ਉੱਤੇ ਇਤਰਾਜ਼ ਹੀ ਜਤਾਇਆ ਜਾਂਦਾ, ਪਿਛਲੇ ਦਿਨਾਂ ਚ ਵੀ ਆਪਾਂ ਚਲੋ ਔਜਲਾ ਸਾਹਿਬ ਵੀ ਗੱਲਬਾਤ ਕਰਕੇ ਗਏ ਸੀ, ਜੋ ਚੋਣਾਂ ਦਾ ਮਾਹੌਲ ਆ, ਜਿੰਨਾ ਖੂਨ ਖਰਾਬਾ ਜਾਂ ਇੱਕ ਦੂਸਰੇ ਦੀ ਖਿੱਚ ਧੂ ਹੁੰਦੀ ਹੈ ਉਹਦੇ ਨਾਲ, ਉਹ ਜਿਹੜਾ ਚਲੋ ਮੈਂ ਕਿਸੇ ਪਾਰਟੀ ਫਿਰ ਕਹਿੰਦਾ ਕਿ ਨਹੀਂ ਕਿ ਚਾਹੇ ਉਹ ਇੱਕ ਏਜੰਡੇ ਦੇ ਤੌਰ ਦੇ ਉੱਤੇ ਹੈ, ਚਾਹੇ ਉਹ ਅਮੈਰੀਕਾ ਦੀ ਜਾਂ ਯੂਰੋਪੀਅਨ ਕੰਟਰੀਆਂ ਦੀ ਵੋਟਿੰਗ ਸਿਸਟਮ ਨੂੰ ਦੇਖ ਲਓ, ਤਾਂ ਇੱਕੋ ਵਾਰੀ ਹੀ ਉਹ ਮਤਲਬ ਕਿ ਕਈ ਜਿਹੜੀਆਂ ਚੋਣਾਂ ਨੇ ਉਹਨਾਂ ਦਾ ਖਰਚਾ ਘਟਾਉਣ ਦੇ ਲਈ ਜਾਂ ਮਾਸਟਰਾਂ ਦੀ ਖਿੱਚੋ ਤਾਣ ਘਟਾਉਣ ਦੇ ਲਈ, ਚਲੋ ਆਪਣੇ ਤਾਂ ਹੁਣ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਹਾਲਾਤ ਤਾਂ ਆਪਣੇ ਕਿਸੇ ਤੋਂ ਲੁਕੇ ਨਹੀਂ ਗਏ, ਤਾਂ ਉਹ ਜਿਹੜੇ ਚੀਜ਼ਾਂ ਤੋਂ ਬਚਣ ਦੇ ਲਈ, ਮਤਲਬ ਕਿ ਜੇ ਚੋਣ ਇੱਕੋ ਹੀ ਹੋ ਜਾਵੇ ਤਾਂ ਕਿਵੇਂ ਦੇਖਦੇ ਹੋ ਕਿ, ਮਤਲਬ ਕਿ ਕੁਝ ਲੋਕ ਇਹਦੇ ਖਿਲਾਫ਼ ਵੀ ਨੇ, ਕੁਝ ਉਹਦੇ ਹੱਕ ਦੇ ਵਿੱਚ ਵੀ ਨੇ?
1: ਪਰ ਸਭ ਜੇ ਸੱਤਾਧਾਰੀ ਧਿਰ ਨੇ ਏਦਾਂ ਹੀ ਧੱਕਾ ਕਰਨਾ ਆ ਨਾ ਜੀ, ਤੇ ਫੇਰ ਇਲੈਕਸ਼ਨਾਂ ਹੋਣੀਆਂ ਨੀ ਚਾਹੀਦੀਆਂ, ਇਹ ਨੋਮੀਨੇਟਡ ਬੰਦੇ ਆਉਣੇ ਚਾਹੀਦੇ ਆ ਜੀ, ਜਿਹੜੀ ਸਰਕਾਰ ਬਣਦੀ ਹੈਗੀ ਆਪਣੇ ਬੰਦੇ ਗਾਹ ਨੋਮੀਨੇਟ ਕਰ ਲਏ, ਠੀਕ ਹੈ ਜੀ, ਉਹ 5 ਸਾਲ ਨਾਲ ਵਿਕਾਸ ਕਰਨ ਜਿੱਦਾਂ ਕਰਨਾ ਹੈਗਾ ਆ ਜੀ, ਬਾਅਦ ਵਿੱਚ ਜਦੋਂ ਜਿਹੜੀ ਸਰਕਾਰ ਆ ਜਾਏ ਸਾਰਾ ਜ਼ੋਰ ਆਪਣੀ ਸਰਕਾਰ ਬਣਾਉਣ ਤੇ ਲੱਗ ਜਾਏ, ਤਾਂ ਹੀ ਕੋਈ ਸੋਚੂਗਾ ਕਿ ਮੈਂ MC ਬਣੂੰਗਾ ਜਾਂ ਇਸ ਤਰੀਕੇ ਨਾਲ ਬਣੂੰਗਾ ਜਿਹੜੀ ਪਾਰਟੀ ਦੀ ਹੈਗੀ ਆ ਜੀ।
0: ਨਾਲੇ ਉਹ ਖਿੱਚੋ ਤਾਂ ਸੈਣੀ ਸਾਹਿਬ, ਨਾਲੇ ਉਹ ਖਿੱਚੋ ਤਾਂ ਨਹੀਂ ਹੋਊਗੀ ਜਿੱਦਾਂ ਹੁਣ ਵੀ ਇਲਜ਼ਾਮ ਲਾਉਂਦੇ ਆ ਪੰਜਾਬ ਚ ਆਮ ਆਦਮੀ ਪਾਰਟੀ ਜਾਂ ਅਕਾਲੀਆਂ ਦੀ ਸਰਕਾਰ ਜਾਂ ਕਾਂਗਰਸ ਦੀ ਹੈ, ਦੂ ਕੇਂਦਰ ਦੇ ਵਿੱਚ BJP ਦੀ ਆ, ਤਾਂ ਉਹ ਕਹਿੰਦੇ ਸਾਡੇ ਨਾਲ ਧੱਕਾ ਕਰਦੇ ਆ ਜੀ, ਸਾਡਾ ਆ ਨੀ ਦਿੰਦੇ ਜੀ, ਉਹ ਨੀ ਦਿੰਦੇ,
1: ਪਰ ਉਸ ਚੀਜ਼ ਦਾ ਨੁਕਸਾਨ ਜਿਹੜਾ ਹੈਗਾ ਆ ਹੁੰਦਾ। ਇਸ ਕਰਕੇ ਅੱਜ ਦੇਖੋ ਨਾ ਛੁੱਟੀ ਹੋ ਗਈ ਪੰਜਾਬ ਦੇ ਵਿੱਚ, ਸਾਰੇ ਡਿਪਾਰਟਮੈਂਟ ਬੰਦ, ਸਾਰੇ ਛੁੱਟੀ, ਅਸੀਂ ਪਿੰਡਾਂ ਦੇ ਰਹਿਣ ਵਾਲੇ ਹੈਗੇ ਆ, ਸਾਡੀ ਤਾਂ ਵੋਟ ਵੀ ਹੈ ਨੀ ਸ਼ਹਿਰਾਂ ਚ ਵਿੱਚ, ਨਾ ਅਸੀਂ ਵੋਟ ਪਾਉਣੀ ਸੀ ਨਾ ਕੁਛ ਵੀ, ਤੇ ਅਸੀਂ ਵੀ ਘਰ ਵਿਹਲੇ ਬੈਠੇ ਜੀ।
0: ਜੀ ਸਰ, ਬਿਲਕੁਲ ਹੈ ਜੀ। ਜੀ ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਕੁਝ ਰਹਿ ਗਿਆ ਤਾਂ ਜਰੂਰ ਕੰਪਲੀਟ ਕਰ ਜੀ, ਆਪਣੇ ਵਿਚਾਰ ਵੀ ਦੇ ਸਕਦੇ ਹੋ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 1919 ਸਟੂਡੀਓ ਦਾ ਨੰਬਰ ਹੈ। ਕਾਲ ਅਟੈਂਡ ਨਹੀਂ ਹੋ ਰਹੀ ਜੀ, ਕੀ ਗੱਲ ਹੋ ਗਈ? ਇਧਰੋਂ ਤਾਂ ਅਟੈਂਡ ਕਰ ਵੀ ਲਈ ਸੀ, ਕੁਝ ਕਾਰਨ ਆਪਣੇ ਮੁਕੱਦਰ ਬਾਈ ਜੀ ਜੁੜ ਰਹੇ ਨੇ ਨਾਲ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅਗਲੀਆਂ ਖਬਰਾਂ ਵੱਲ ਨੂੰ ਵੱਧਦੇ ਹਾਂ। ਤੇ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 1919 ਸਟੂਡੀਓ ਦਾ ਨੰਬਰ ਹੈ। ਤੇ ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਹਾਂ ਜੀ, ਕੀ ਹਾਲ ਚਾਲ ਨੇ ਜੀ ਜਨਾਬ?
2: ਬਹੁਤ ਵਧੀਆ, ਬਹੁਤ ਵਧੀਆ, ਅੱਗੇ ਤੁਸੀਂ ਆਪਣੇ ਸੁਣਾਓ?
0: ਠੀਕ ਠਾਕ ਜੀ, ਕੀ ਕਹਿਣਾ ਚਾਹੋਗੇ? ਪ੍ਰੋਗਰਾਮ ਕੀਤਾ ਹੀ ਜਾਵੇ ਤੇ, ਹਾਂਜੀ, ਕਿਤੇ ਜਰੂਰੀ ਹੋ ਗਿਆ ਫਿਰ ਜਰੂਰ ਛੁੱਟੀ ਮਾਰਨੀ ਪੈ ਜਾਂਦੀ ਹੈ ਜੀ।
2: ਬਿਲਕੁਲ ਸਰ। ਕੋਈ ਗੱਲ ਉਹ ਮੈਂ ਤਾਂ ਭਾਰਤ ਬਾਈ ਜੀ ਐ ਕਹਿੰਦਾ ਸੀ
0: ਜੀ
2: ਮੈਂ ਕਿਹਾ ਵੀ ਆਪਣਾ ਆ ਕੀ ਨਾ ਇਹਨਾਂ ਦਾ ਸੈਣੀ ਬਾਈ ਹੁਣ ਵੇਖੋ ਸਾਡੇ ਸਿਰ ਤੇ ਤਾਂ ਥੋਪ ਤੇ ਇਹਨਾਂ ਨੇ ਆ ਇਨਕਲਾਬੀ ਹੈ
0: ਜੀ
2: ਹੁਣ ਸਾਡਾ ਜੇ ਜੀ ਕਰਦਾ ਕੋਕਰੋਚਾਂ ਨੂੰ ਮੋਟਾ ਪਾਉਣ ਵਾਸਤੇ ਤੇ ਇਹ ਕਹਿੰਦਾ ਵੀ ਨਹੀਂ ਇਹਨਾਂ ਨੂੰ ਨਾ ਪਾਓ ਇਹ ਇਹ ਗਲਤ
0: ਨਹੀਂ ਉਹ ਤਾਂ ਮਰਜ਼ੀ ਆ ਜੇ ਇਹਨੂੰ ਪਾਉਣੀ ਪਾਵੋ ਉਹ ਤਾਂ ਨਹੀਂ ਗੱਲ ਕਰਦੇ ਜੀ
2: ਮਰਜ਼ੀ ਤਾਂ ਹੈਗੀ ਵੀ ਹੁਣ ਤੁਸੀਂ ਫਿਰ ਇਹ ਨਾ ਕਹਿਣਾ ਤੁਸੀਂ ਕਹੋ ਵੀ ਅਸੀਂ ਵੀ ਇੱਕ ਵਾਰੀ ਇਨਕਲਾਬ ਨੂੰ ਪਾ ਕੇ ਵੇਖੀ ਤੁਸੀਂ ਵੀ ਕੋਕਰੋਚਾਂ ਨੂੰ ਪਾ ਕੇ ਵੇਖ ਲੋ ਕੀ ਪਤਾ ਹੋ ਸਕਦਾ ਵੀ ਠੀਕ ਹੋ ਜਾਵੇ
0: ਨਹੀਂ ਅਸੀਂ ਤਾਂ ਕਹਿੰਦੇ ਸਾਨੂੰ ਸਾਰੇ ਸੂਬਿਆਂ ਦੇ ਵਿੱਚ ਸਰਕਾਰ ਹੀ ਇੱਕ ਲਿਆ ਦਿਓ ਗੱਲ ਹੀ ਨਬੇੜੇ ਇੱਕ ਦੂਸਰੇ ਨਾਲ ਖਿੱਚੋ ਤਾਂ ਨਹੀਂ ਖਤਮ ਹੋ ਜਾਵੇ ਵੀ ਉਹ ਕਹਿੰਦੇ ਸਾਡਾ ਹੱਕ ਮਾਰਦੇ ਆ ਜੋ ਕੋਈ ਕਹਿੰਦਾ ਦਿੱਲੀ ਸਾਡੇ ਨਾਲ ਵਿਰੋਧ ਰੱਖਦੀ ਹੈ ਬੈਰ ਰੱਖਦੀ ਹੈ ਤੇ ਸ਼ੁਰੂ ਤੋਂ ਹੀ ਬੈਰ ਰਿਹਾ ਸਾਰਾ ਕੁਝ ਚੱਲੀ ਜਾਂਦਾ ਪਿਛਲੇ 75-80 ਸਾਲਾਂ ਤੋਂ ਇਹੋ ਕੁਝ ਹੀ ਚੱਲ ਰਿਹਾ
2: ਮੈਂ ਤਾਂ ਜਿਹੜੀ ਗੱਲ ਕਰ ਜਦੋਂ ਅਸੀਂ ਅਸੀਂ ਕਹਿੰਦੇ ਸੀ ਵੀ ਰਹਿਣ ਦੋ ਬਾਬਿਓ ਇਨਕਲਾਬੀਆਂ ਨੂੰ ਰਹਿਣ ਦਿਓ ਟਿਕ ਜੋ
0: ਜੀ
2: ਉਦੋਂ ਕਹਿੰਦੇ ਨਹੀਂ ਇੱਕ ਵਾਰੀ ਇਨਕਲਾਬ ਲਿਆਉਣਾ ਅਸੀਂ ਭਾਵੇਂ ਜੋ
0: ਮਰਜ਼ੀ ਜੀ
2: ਹੁਣ ਕਹਿੰਦੇ ਤੁਸੀਂ ਕੋਕਰੋਚਾਂ ਨੂੰ ਨਾ ਲਿਆਓ
0: ਜੀ
2: ਉਹ ਧੱਕਾ ਨੀ ਫਿਰ ਸਾਡੇ ਨਾਲ ਸ਼ਰਿਆ ਉਹੀ ਗੱਲ ਹੁਣ ਸਾਨੂੰ ਇਹ ਜਦੋਂ ਐ ਸਲਾਹਾਂ ਦੇ ਦੇਣ ਪੁੱਠੀਆਂ ਸਿੱਧੀਆਂ ਜੀ
0: ਜੀ
2: ਵੀ ਇੱਕ ਵਾਰੀ ਆਉਣ ਦਿਓ ਹੁਣ ਜੇ ਉਹ ਦੂਜੇ ਸਾਰੇ ਵੇਖੇ ਹੋਏ ਨੇ ਵੇਖੇ ਤਾਂ ਸਾਰੇ ਹੀ ਹੋਏ ਨੇ ਭਾਰਜ ਬਾਈ ਜੀ ਮੈਂ ਤਾਂ ਤੁਹਾਨੂੰ ਕਹਿੰਦਾ ਹੁਣ ਵੀ ਵੋਟ ਪਾਈਏ ਤਾਂ ਪਾਈਏ ਕਿਹਨੂੰ ਹੁਣ ਸਾਡੀ ਜਨਤਾ ਕੋਈ ਕੁਛ ਤਿਆਰ ਹੋਈ ਹੈ ਵੀ ਦੁਬਾਰਾ ਅਸੀਂ ਕਾਂਗਰਸ ਨੂੰ ਪਾਣੀ ਹੈ ਕੁਛ ਕਹਿੰਦੇ ਅਸੀਂ ਅਕਾਲੀਆਂ ਨੂੰ ਪਾਣੀ ਹੈ ਮੈਂ ਅੱਜ ਮਿੰਟੂ ਗੁਰਸਰੀਏ ਦਾ ਪ੍ਰੋਗਰਾਮ ਸੁਣਦਾ ਪਿਆ ਸੀ ਪਤਾ ਤਾਂ ਚਲੋ ਆਪਾਂ ਨੂੰ ਪਹਿਲਾਂ ਹੀ ਹੈਗਾ
0: ਜੀ
2: ਆ ਜਿੰਨੀ ਜਿੰਨੀ ਮੋਹਾਲੀ ਏਰੀਆ ਡਿਵੈਲਪ ਹੋਇਆ ਹੈ
0: ਜੀ
2: ਆ ਜਿੰਨੀਆਂ ਜਿੰਨੀਆਂ ਜਿੰਨੀਆਂ ਜ਼ਮੀਨਾਂ ਸੀ
0: ਜੀ
2: ਇਹ ਇਹ ਇਹ ਲਈਆਂ ਆਮ ਲੋਕਾਂ ਤੋਂ ਸਸਤੇ ਭਾਅ ਕਿੰਨਾ ਨੇ ਲਈਆਂ
0: ਨਹੀਂ ਬਾਈ ਜੀ ਉਹਦੇ ਵਿੱਚ ਦੇਖੋ ਮੁਕੱਦਰ ਜੀ ਮੈਂ ਉਹਦੇ ਨਾਲ ਥੋੜਾ ਜਿਹਾ ਵੱਖਰਾ ਵਿਚਾਰ ਰੱਖਾਂਗਾ ਹੁਣ ਜਿਹਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਨਾ ਵੇਚਣ ਵਾਲੇ ਦੀ ਵੀ ਤਾਂ ਕਿਤੇ ਨਾ ਕਿਤੇ ਰਜਾ ਦੇ ਨਾਲ ਹੀ ਹੋਇਆ ਹੋਏਗਾ ਨਾ ਕੱਲਾ ਉਹਨਾਂ ਦੇ ਹੁਣ ਦੇਖੋ ਪ੍ਰੋਪਰਟੀ ਕਿਸੇ ਵੀ ਮੇਰੀ ਗੱਲ ਸੁਣਿਓ ਮੈਂ ਕਹਿਣਾ ਕੀ ਚਾਹੁੰਦਾ ਨਹੀਂ ਨਹੀਂ ਮੇਰੀ ਗੱਲ
2: ਤੁਸੀਂ ਇਸ ਤੋਂ ਬਾਅਦ ਗੱਲ ਕਰ ਸਕਦੇ ਹੋ
0: ਹਾਂਜੀ
2: ਉਹਨਾਂ ਦੇ CLU ਮੰਨ ਲਓ ਸੈਨ ਕਿਸੇ ਦੇ ਨੇ ਮੋਹਰ ਕਿਸੇ ਦੀ ਹੈ
0: ਜੀ
2: ਉਹ ਤਾਂ ਅਦਾਲਤਾਂ ਚ ਕੇਸ ਚੱਲਦੇ ਪਏ ਨੇ ਬਾਈ ਜੀ ਉਹਨਾਂ ਦੇ
0: ਜੀ ਬਿਲਕੁਲ ਬਿਲਕੁਲ ਉਹ ਸਹਿਮਤ ਆ ਪਰ ਦੇਖੋ ਤੁਸੀਂ ਇਹ ਦੇਖੋ ਜਿਹੜਾ ਕਿਸੇ ਵੀ ਮੁਲਕ ਦੇ ਵਿੱਚ ਚਲੇ ਜਾਓ ਹੋਣਾ ਜਿਹੜਾ ਆਪਣਾ ਸਭ ਤੋਂ ਸੇਫ ਜਿਹੜੀ ਖੇਡ ਆ ਨਾ ਉਹ ਪ੍ਰੋਪਰਟੀ ਦੇ ਵਿੱਚ ਆ ਪੈਸਾ ਲਾ ਦੋ ਇੱਕ ਵਾਰੀ ਜੇ ਤੁਸੀਂ ਅੱਜ ਮਤਲਬ ਕਿ 1,00,000 ਰੁਪਇਆ ਲਾਇਆ ਤੇ 10 ਸਾਲਾਂ ਤੱਕ ਉਹੀ ਜਿਹੜਾ ਤੁਹਾਡਾ 10 ਲੱਖ ਕਿਉਂਕਿ ਪ੍ਰੋਪਰਟੀ ਦੇ ਵਿੱਚ ਕਦੇ ਵੀ ਪੈਸਾ ਘੱਟਦਾ ਨਹੀਂ ਗਾ ਜੀ ਉਹਦੇ ਵਿੱਚ ਵਧਣਾ ਹੀ ਵਧਣਾ ਹੈ
2: ਨਹੀਂ ਘਟਦਾ ਭਾਰਤ ਬਾਈ ਜੀ ਘਟਦਾ ਕਿਉਂ ਨੀ ਘਟਦਾ ਹੈਗਾ ਪਰ ਇਹ ਜਿਹੜੇ ਲੋਕਾਂ ਨੂੰ ਪਤਾ ਜਿਹੜੇ ਲੋਕਾਂ ਨੂੰ ਬਾਈ ਜੀ ਅਸਲ ਚ ਨਾ ਜਿਹੜਾ ਇੱਕ
0: ਜਿਹੜੇ ਫੁੱਲਾਂ ਵਾਲੇ ਬੈਗ ਸੀਗੇ ਉਹ ਫਿਰ ਕੜਿਆਂ ਦੇ ਵਿੱਚ ਵੀ ਤਾਂ ਬਦਲੇ ਹੈ ਨਾ ਕੜਿਆਂ ਵਾਲੀਆਂ ਗੱਡੀਆਂ ਫਿਰ ਝੂਟੇ ਵੀ ਤਾਂ ਲਏ ਆ ਨਾ ਉਹ ਨੀ ਅਸੀਂ ਗਿਣਦੇ ਤੇ ਲੈ ਵੀ ਤਾਂ ਉਹਨਾਂ ਨੇ ਹੀ ਆ ਨਾ ਜਿਹੜਾ ਜ਼ਮੀਨਾਂ ਵੇਚੀਆਂ ਤੇ ਉਹ ਮੁੜ ਕੇ ਸਾਰਾ ਕੁਝ ਉਜਾੜ ਕੇ ਖਾ ਕੇ ਗੱਡੀਆਂ ਲੈ ਕੇ ਤਾਂ ਫਿਰ ਉਹ ਹੁਣ ਭਾਂਡੇ ਵਜਾਉਂਦੇ ਫਿਰਦੇ ਆ ਖਾਲੀ ਤਾਂ ਫਿਰ ਹੁਣ ਉਹ ਅਗਲਿਆਂ ਦਾ ਥੋੜੀ ਕਸੂਰ ਆ ਅਗਲਿਆਂ ਨੇ ਜੋ ਮੁੱਲ ਲਾਇਆ ਅਗਲਿਆਂ ਨੇ ਦੇ ਦਿੱਤਾ ਗੱਲ ਨੀ ਬੜੀ
2: ਭਾਰਤ ਬਾਈ ਜੀ ਇਹ ਨਾ ਅਸਲ ਚ ਨਾ ਇਹ ਐਡੀ ਐਡੀ ਸੌਖੀ ਖੇਡ ਨੀ ਹੈਗੀ
0: ਜਿੱਡੇ
2: ਸੌਖੇ ਤਰੀਕੇ ਨਾਲ ਤੁਸੀਂ ਸਮਝਾ ਦਿੰਦੇ ਹੋ ਜਿਹੜੀ ਸਰਕਾਰ ਮੰਨ ਲਓ ਜਿਹੜੀ ਸਰਕਾਰ ਹੁੰਦੀ ਹੈ ਉਹਦੇ ਹੁੰਦਿਆਂ ਹੋਇਆ ਉਹਨਾਂ ਨੂੰ ਸਭ ਪਤਾ ਹੁੰਦਾ ਵੀ ਕਿਹੜੀ ਜ਼ਮੀਨ ਡਿਵੈਲਪ ਹੋਣੀ ਹੈ ਇਹ ਭਾਰਤ ਬਾਈ ਜੀ ਤੁਸੀਂ ਮੈਂ ਨਾ ਕਈ ਵਾਰੀ ਮੈਂ ਤੁਹਾਡੀ ਗੱਲ ਤੁਸੀਂ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕਰਦੇ ਹੋ ਆਪਣੇ ਹਿਸਾਬ ਨਾਲ ਤੁਹਾਡੇ ਕਾਨੂੰਨ ਦੇ ਹਿਸਾਬ ਨਾਲ ਬੜੀ ਇਮਾਨਦਾਰੀ ਨਾਲ ਤੁਸੀਂ ਉਹਨੂੰ ਐਕਸਪਲੇਨ ਕਰਦੇ ਹੋ ਹਰ ਇੱਕ ਚੀਜ਼ ਨੂੰ ਪਰ ਸਾਡੇ ਇੱਥੇ ਭਾਰਤ ਬਾਈ ਜੀ ਇੱਥੇ ਨਾ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੂੰ ਸਭ ਪਤਾ ਹੁੰਦਾ ਕਿੱਥੇ ਅਸੀਂ ਡਿਵੈਲਪ ਕਰਨਾ
0: ਜੀ
2: ਤੇ ਕਿੱਥੇ ਅਸੀਂ ਜ਼ਮੀਨ ਲੈਣੀ ਇਹ ਬਾਈ ਜੀ ਐਵੇਂ ਨੀ ਕਰੋੜਾਪਤੀ ਤੁਸੀਂ ਦੇਖੋ ਵੀ ਜਿਹੜੇ ਘਰਾਂ ਚੋਂ ਆਮ ਘਰਾਂ ਦੇ ਨਿਕਲਣ ਵਾਲੇ ਬੰਦੇ ਨੇ ਅੱਜ ਆਪਾਂ ਆਮ ਆਦਮੀ ਪਾਰਟੀ ਨੂੰ ਕਹੀ ਜਾਈਏ
0: ਜੀ
2: ਇਹ ਜਿਹੜੇ ਪਿਛਲੀਆਂ ਸਰਕਾਰਾਂ ਚ ਸੀ ਇਹ ਵੀ ਤੇ ਆਮ ਘਰਾਂ ਚੋਂ ਨਿਕਲਣ ਵਾਲੇ ਸੀ ਇਹ ਵੀ ਐ ਹੀ ਕਰੋੜਾਪਤੀ ਬਣੇ ਹੋਏ ਬਾਈ ਜੀ
0: ਜੀ
2: ਇਹ ਕਹਿਣਾ ਕਹਿਣਾ ਬਹੁਤ ਬਹੁਤ ਸੌਖਾ ਆਪਾਂ ਕਹਿ ਦੇ ਇਹਨਾਂ ਨੂੰ ਸਭ ਪਤਾ ਹੁੰਦਾ ਕਿੱਥੇ ਜ਼ਮੀਨ ਡਿਵੈਲਪ ਕਰਨੀ ਹੈ ਕਿੱਥੇ ਕਿਹਨੂੰ ਲੈ ਕੇ ਦੇਣੀ ਹੈ ਸਭ ਤੋਂ ਵੱਧ ਮੋਹਾਲੀ ਦੇ ਏਰੀਏ ਦੇ ਵਿੱਚ ਸਭ ਤੋਂ ਵੱਧ ਇਹ ਅਕਾਲੀ ਦਲ ਦੇ ਬੰਦਿਆਂ ਕੋਲ ਜ਼ਮੀਨਾਂ ਸੀ
0: ਜੀ
2: ਜਿਹੜੀਆਂ ਇਹਨਾਂ ਨੇ ਕਰੋੜਾਂ ਚ ਵੇਚੀਆਂ ਨੇ ਕੌਡੀਆਂ ਦੇ ਭਾਅ ਲੈ ਕੇ
0: ਜੀ
2: ਉਵੇਂ ਕਾਂਗਰਸ ਨੇ ਕੁਛ ਵੀ ਹੋ ਸਕਦੇ ਨੇ। ਮੈਂ ਨੀ ਕਹਿੰਦਾ ਵੀ ਕਾਂਗਰਸ ਬੜੀ ਸਾਫ਼ ਹੈ ਜਾਂ ਦੂਜੇ ਬੜੇ ਸਾਫ਼, ਜਿਹਦੇ ਕੋਲ ਪਾਵਰ ਰਹੀ ਹੈ ਇਹ ਭਾਰਤ ਬਾਈ ਜੀ ਏਡਾ ਏਡਾ ਨਾ ਜਿਵੇਂ ਤੁਸੀਂ ਆਪਣੇ ਦੇਸ਼ ਦੇ ਕਾਨੂੰਨ ਦੇ ਹਿਸਾਬ ਨਾਲ ਗੱਲ ਕਰਦੇ ਹੋ ਉਹ ਤਾਂ ਬੜਾ ਸੌਖਾ ਹੈ।
0: ਨਹੀਂ ਮੈਂ ਗੱਲ ਤਾਂ ਕਰਦਾ ਕਿਉਂਕਿ ਚਲੋ ਮੈਂ ਹਾਲਾਤ ਦੇਖੇ ਇੰਡੀਆ ਦੇ ਵਿੱਚ, ਦੁਆਬੇ ਦੇ ਵਿੱਚ ਨਾ ਜ਼ਮੀਨਾਂ ਬਹੁਤ ਘੱਟ ਨੇ ਤੇ ਅਸੀਂ ਕੀ ਕਈ ਵਾਰੀ ਉਸ ਸਮੇਂ ਦੇ ਵਿੱਚ ਸੁਣਦੇ ਹੁੰਦੇ ਸੀ ਇੱਧਰ ਗੜਦੀ ਵਾਲੇ ਵਾਲ ਪਾਸੇ ਚੱਲ ਜਾਈਏ ਥੋੜਾ ਜਿਹਾ ਪਹਾੜੀ ਏਰੀਆ ਜਾਂ ਰੇਤਲਾ ਏਰੀਆ ਸ਼ੁਰੂ ਹੋ ਜਾਂਦਾ, ਝੋ ਬਹੁਤ ਪੈਂਦੇ ਨੇ ਉਧਰ ਇਲਾਕੇ ਨੂੰ ਸ਼ੁਰੂ ਹੋ ਜਾਈਏ ਜਲੰਧਰ ਤੋਂ ਉਧਰ ਨੂੰ ਤੁਰ ਪਈਏ ਤਾਂ ਭੀਖੋਵਾਲ ਵਾਲਾ ਪਾਸਾ ਹੋ ਗਿਆ ਤਾਂ ਉਧਰ ਨਾ ਜੇ ਤੁਸੀਂ ਕਹਿ ਲੋ ਕਿ 5 ਮਰਲੇ ਜਾਂ 10 ਮਰਲੇ ਦੁਆਬੇ ਦੇ ਜਲੰਧਰ ਹੁਸ਼ਿਆਰਪੁਰ ਏਰੀਏ ਦੇ ਵਿੱਚੋਂ ਜੇ ਵੇਚ ਕੇ ਹੈ ਨਾ ਤਾਂ ਮਤਲਬ ਕਿ ਉਧਰ ਜੇ ਗੜਦੀਵਾਲ ਵਾਲੇ ਪਾਸੇ ਜਾਂ ਹੁਣ ਤਾਂ ਪਤਾ ਨਹੀਂ ਅੱਜ ਤੋਂ 20-22 ਸਾਲ ਪਹਿਲਾਂ ਦੀ ਗੱਲ ਕਰਦਾ ਤਾਂ ਉਸ ਸਮੇਂ ਦੇ ਵਿੱਚ ਮਤਲਬ ਕਿ ਤੁਸੀਂ ਕਿੱਲਿਆਂ ਦੇ ਮਾਲਕ ਬਣ ਜਾਂਦੇ ਸੀ ਉਧਰਲੇ ਪਾਸੇ ਜਾ ਕੇ। ਮਤਲਬ ਕਿ ਬਹੁਤ ਸਾਰੇ ਲੋਕਾਂ ਨੇ ਦੁਆਬੇ ਦੇ ਵਿੱਚੋਂ ਆਪਣੀ ਕੁਝ ਜਗ੍ਹਾ ਵੇਚ ਕੇ ਤਾਂ ਉਹ ਮਤਲਬ ਕਿ ਉਧਰ ਬਹੁਤ ਵੱਡੀਆਂ ਜ਼ਮੀਨਾਂ ਬਣਾਈਆਂ ਉਹਨਾਂ ਨੇ।
2: ਅਸਲ ਚ ਨਾ ਭਾਰਤ ਬਾਈ ਜੀ ਇਹਨਾਂ ਬੰਦਿਆਂ ਅਸਲ ਚ ਨਾ ਆਪਾਂ ਇੱਕ ਕਹਾਵਤ ਹੈ ਵੀ ਉਹ ਕਹਿੰਦੇ ਵੀ ਉਹ ਆਪਣੇ ਬੱਚੇ ਨੂੰ ਲੈ ਗਿਆ ਕੋਠੇ ਤੇ ਕੋਈ ਲੀਡਰ
0: ਜੀ
2: ਇਹ ਕਹਿੰਦਾ ਵੀ ਛਾਲ ਮਾਰਦੇ
0: ਜੀ
2: ਉਹ ਕਹਿੰਦਾ ਵੀ ਛਾਲ ਮਾਰਾਂਗਾ ਤੇ ਉਹੀ ਗੱਲ ਵੀ ਉਹ ਛਾ ਉਹਦਾ ਉਹ ਜਦੋਂ ਉਹਨੇ ਛਾਲ ਮਾਰਤੀ ਉਹਦੀ ਲੱਕ ਟੁੱਟ ਗਈ ਵੀ ਮੇਰੀ ਮੰਨ ਕੇ ਮਾਰਦੇ ਛਾਲ
0: ਜੀ
2: ਉਹ ਗੱਲ ਉਹੀ ਹੈ ਬਾਈ ਜੀ ਇਹ ਸਿਆਸੀ ਲੀਡਰ ਜਿੰਨਾ ਮੈਨੂੰ ਤਾਂ ਇਹ ਲੱਗਦਾ ਵੀ ਜਿੰਨਾ ਇਹ ਟੋਲਾ ਹੈਗਾ ਨਾ ਬਾਈ
0: ਜੀ
2: ਇਹ ਜਿੰਨੀਆਂ ਦਾਵਾ ਇਹ ਹੈ ਵੀ ਅਸੀਂ ਚੰਡੀਗੜ੍ਹ ਲੈਣਾ ਜੀ
0: ਜੀ
2: ਖਿੜਿਆ ਫੁੱਲ ਗੁਲਾਬ ਦਾ ਤੇ
0: ਜੀ
2: ਤੇ ਜਿੰਨੇ ਸਰਕਾਰੀ ਦਫ਼ਤਰ ਸੀ ਉਹ ਸਾਰੇ ਕੱਢ ਕੱਢ ਕੇ ਮੋਹਾਲੀ ਚ ਲੈ ਜਾਂਦੇ
0: ਜੀ
2: ਚੰਡੀਗੜ੍ਹ ਦੇ ਦਾਅਵੇ ਹੁਣ ਤਾਂ ਨਾ ਅਸਲ ਚ ਭਾਰਤ ਬਾਈ ਜੀ ਜਿੰਨੇ ਵੀ ਮੈਂ ਕਹਿੰਦਾ ਵੀ ਇਹ ਜਿੰਨੇ ਵੀ ਲੀਡਰ ਨੇ ਜਿਹੜੇ ਕੋਈ ਦਾਅਵੇ ਮੂਵਮੈਂਟਾਂ ਤਾਂ ਖਤਮ ਹੀ ਹੋ ਗਈਆਂ ਪ੍ਰਦਰਸ਼ਨ ਜਿਹੜੇ ਸੀ ਵਿਰੋਧ ਕਰਦੇ ਸੀ ਜਾਂ ਦਿਲੋਂ ਕਰਦੇ ਸੀ ਉਹ ਤਾਂ ਤੁਸੀਂ ਇਹ ਲੀਡਰਾਂ ਦਾ ਤੁਸੀਂ ਛੱਡ ਦੋ ਇਹ ਤਾਂ ਟੈਂਪਰੇਰੀ ਜਾ ਕੇ ਇੱਕ ਉਹ ਬੈਰੀਕੇਡ ਦੇ ਸਾਹਮਣੇ ਖਲੋ ਜਾਂਦੇ ਨੇ ਚਾਰ ਫੁਹਾਰੇ ਇਹਨਾਂ ਦੇ ਉੱਤੇ ਵੱਜ ਜਾਂਦੇ ਨੇ ਉਹ ਐਂ ਲੱਗਦਾ ਵੀ ਹਾਂ ਜੀ ਬੜਾ ਵਿਰੋਧ ਪ੍ਰਦਰਸ਼ਨ ਕੀਤਾ ਹੈਗਾ ਜਿਹੜੀਆਂ ਪਹਿਲਾਂ ਮੂਵਮੈਂਟਾਂ ਚੱਲਦੀਆਂ ਹੁੰਦੀਆਂ ਬਾਕੀ ਲੀਡਰ ਜਿਹੜੇ ਕੋਈ ਦਿਲੋਂ ਲੜਦੇ ਹੁੰਦੇ ਸੀ ਉਹ ਕਹਾਣੀਆਂ ਤਾਂ ਖਤਮ ਹੋ ਗਈਆਂ ਜੀ।
0: ਹੁਣ
2: ਅਕਾਲੀ ਦਲ ਤੁਸੀਂ ਮੈਨੂੰ ਦੱਸੋ ਅਕਾਲੀ ਦਲ ਅੱਜ ਮੰਨ ਲਓ ਕਿੰਨੇ ਸਾਲਾਂ ਤੋਂ ਇਹ ਸੱਤਾ ਚੋਂ ਬਾਹਰ ਹੈ
0: ਜੀ
2: ਤੁਸੀਂ ਕੋਈ ਅਕਾਲੀ ਦਲ ਦਾ ਇੱਕ ਵਿਰੋਧ ਪ੍ਰਦਰਸ਼ਨ ਵਿਖਾ ਦੋ ਵੀ ਜਿੱਥੇ ਬਾਕੀ ਅਕਾਲੀ ਦਲ ਐਂ ਲੜਿਆ ਹੋਵੇ ਵੀ ਯਾਰ ਸਾਡੇ ਨਾਲ ਇਸ ਗੱਲ ਤੇ ਧੱਕਾ ਹੋਈ
0: ਜਾਂ ਬਿਲਕੁਲ ਪਹਿਲਾਂ ਮੋਰਚੇ ਲੱਗਦੇ ਸੀ ਚਾਬੀਆਂ ਦਾ ਮੋਰਚਾ ਲੱਗਿਆ ਹੋਰ ਸਾਰੀਆਂ ਚੀਜ਼ਾਂ ਚੱਲੀਆਂ ਬਿਲਕੁਲ
2: ਇਹਨਾਂ ਨੂੰ ਸਿਰਫ ਇਹ ਹੈ ਵੀ ਲੋਕ ਜਿਵੇਂ ਕਾਂਗਰਸ ਨੂੰ ਇਹ ਹੈ ਵੀ ਲੋਕ ਮੋਦੀ ਹੋਣਾ ਤੋਂ ਮੰਨ ਲਓ ਵੀ ਅੱਕ ਜਾਣਗੇ ਤੇ ਸਾਨੂੰ ਵੋਟਾਂ ਪਾ ਦੇਣ
0: ਜੀ
2: ਇਹਨਾਂ
0: ਤੋਂ ਤਾਂ ਦੇਖੋ ਮੁਕੱਦਰ ਜੀ ਕਿਸਾਨੀ ਦਾ ਮਾਮਲਾ ਬਹੁਤ ਇਹਨਾਂ ਦੇ ਸੂ ਤੋਂ ਨਾ ਮੈਂ ਤਾਂ ਕਈ ਵਾਰੀ ਮੈਂ ਸੋਚਦਾ ਹੁੰਦਾ ਕਿ ਇਹ ਕਰ ਕਿਉਂ ਨਹੀਂ ਰਹੇ ਜਾਂ ਕਾਰਨ ਕੀ ਨੇ ਕਿਉਂਕਿ ਉਹ ਵੱਡੀਆਂ ਚੀਜ਼ਾਂ ਨੇ ਉਹਦੇ ਪਿੱਛੇ ਜੀ ਅਗਲੇ ਨਹੀਂ ਕਰਦੇ ਕਰਨ ਦਿੰਦੇ ਚੀਜ਼ਾਂ ਨੇ।
2: ਭਾਰਤ ਬਾਈ ਜੀ ਮੈਂ ਇੱਕ ਗੱਲ ਕਹਿਣਾ ਵਾ ਤੁਸੀਂ ਸਿਆਸੀ ਛੱਡ ਦੋ ਸਾਰੇ ਸ਼੍ਰੋਮਣੀ ਕਮੇਟੀ ਉਹ ਤਾਂ ਸਿੱਖਾਂ ਦੀ ਨਿਰੋਲ ਜਥੇਬੰਦੀ ਹੈ ਨਾ
0: ਬਿਲਕੁਲ ਹੈ ਜੀ
2: ਜਥੇਦਾਰ ਸਾਹਿਬ ਉਹ ਤਾਂ ਸਭ ਤੋਂ ਸੁਪਰੀਮ ਉਪਾਧੀ ਹੈ ਨਾ
0: ਜੀ।
2: ਅੱਜ ਤੋਂ 15-20 ਦਿਨ ਪਹਿਲਾਂ ਜਥੇਦਾਰ ਨੇ ਕਿਹਾ ਸੀ ਵੀ ਜੇ ਸਰਕਾਰ ਇਹ ਕਾਨੂੰਨ ਨਹੀਂ ਬਦਲਦੀ ਹੈਗੀ ਅਸੀਂ ਐ ਕਰਾਂਗੇ ਜੀ ਅਸੀਂ ਇਕੱਠ ਕਰਾਂਗੇ ਫਲਾਣ ਕਰਾਂਗੇ
0: ਬਿਲਕੁਲ ਹੈ ਜੀ
2: ਤੇ ਅੱਜ ਇਕੱਠ ਕੀਤਾ ਕਿਉਂ ਨੀ ਜੀ
0: ਨੀ 30 ਦਾ ਸੱਦਿਆ ਹੋਇਆ ਅਮਰੀਕਾ ਨਾਲ ਇਕੱਠ ਤਾਂ 30 ਦਾ ਸੱਦਿਆ ਇਸ ਮਹੀਨੇ ਦੇ ਅਖੀਰ ਚ ਹੈ
2: ਸੱਦਿਆ ਰਵੇ ਉਹ ਗੱਲ ਉਹੀ ਹੈ ਨਾ ਅੱਜ ਹੁਣ ਅੱਜ ਭਗਵੰਤ ਮਾਨ ਨੇ ਕੀ ਕਿਹਾ ਕਹਿੰਦਾ ਵੀ ਅਸੀਂ ਕਿਸੇ ਤੇ ਦਬਾਅ ਥੱਲੇ ਨੀ ਕਾਨੂੰਨ ਬਦਲਣਾ ਹੈਗਾ ਜੇ ਸਾਨੂੰ ਕੁਛ ਲੱਗੇਗਾ ਕੋਈ ਸੋਧ ਕਰਨੀ ਹੈ ਤਾਂ ਅਸੀਂ ਕਰ ਦਿਆਂਗੇ ਨਹੀਂ ਕਰਨੀ ਤਾਂ ਨਾ ਕਰਾਂਗੇ
0: ਜੀ
2: ਐਡੇ ਚੈਲੰਜ ਮੰਨ ਲਓ ਐਡੀਆਂ ਜਿਹੜੀਆਂ ਅਸੀਂ ਸਿੱਖ ਕੌਮ ਦੀਆਂ ਉਪਾਧੀਆਂ ਕਹਿੰਦੇ ਹਾਂ ਵੀ ਜਥੇਦਾਰ ਹੋਣ ਵੱਡੇ ਵੱਡੇ ਉਹਨਾਂ ਨੂੰ ਸਰਕਾਰ ਚੈਲੰਜ ਕਰਦੀ ਹੋਵੇ ਸਾਹਮਣੇ ਹੋ ਵੀ ਅਸੀਂ ਨੀ ਬਦਲਣਾ ਜੀ ਜੋ ਮਰਜ਼ੀ ਕਰ ਲਓ ਵੀ ਤੁਸੀਂ ਤਾਂ ਬਾਦਲ ਉਹਨੇ ਭਗਵੰਤ ਮਾਨ ਨੇ ਕਿਹਾ ਕਹਿੰਦਾ ਵੀ ਮੈਂ ਤਾਂ ਕਹਿੰਦਾ ਵੀ ਮੈਂ ਅਕਾਲ ਤਖ਼ਤ ਨਾਲ ਮੱਥਾ ਨਹੀਂ ਲਾ ਸਕਦਾ ਪਰ ਮੇਰਾ ਮੱਥਾ ਅਕਾਲੀ ਦਲ ਨਾਲ ਲੱਗਿਆ
0: ਜੀ
2: ਤੇ ਇਹ ਜਥੇਦਾਰ ਜਿਹੜੇ ਨੇ ਕਹਿੰਦਾ ਵੀ ਇਹ ਜਥੇਦਾਰ ਜਿਹੜੇ ਨੇ ਜਾਂ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹ ਅਕਾਲੀ ਦਲ ਦੀ ਜੇਬ ਚੋਂ ਨਿਕਲਦੇ ਨੇ
0: ਜੀ
2: ਤੁਸੀਂ ਦੇਖੋ ਤਾਂ ਵੀ ਇਹਨਾਂ ਨੇ ਹਾਲ ਕੀ ਬਣਾ ਛੱਡਿਆ ਸਾਰੀ
0: ਜਾਂ ਬਿਲਕੁਲ ਸਸਤਾਵਾਂ ਬਿਲਕੁਲ ਹੈ ਜੀ ਬੁਰਾ ਹਾਲ ਕਰਤਾ
2: ਕੀ ਕਿਤੇ ਕਹਿੰਦੇ ਹੁੰਦੇ ਸੀ ਵੀ ਜੇ ਉਹੀ ਗੱਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਹਿੰਦਾ ਹੁੰਦਾ ਸੀ ਤੇ ਦਿੱਲੀ ਤੱਕ ਆਵਾਜ਼ ਜਾਂਦੀ ਸੀ
0: ਜੀ
2: ਇਹਨਾਂ ਨੂੰ ਤਾਂ ਮਿਲਣਾ ਟਾਈਮ ਨਹੀਂ ਦਿੰਦੇ ਹੈਗੇ ਇਹਨਾਂ ਨੇ ਕਦੀ ਸੋਚਿਆ ਸੋਚਣਾ ਕਿਉਂ ਬਾਈ ਜੀ ਅਸਲ ਚ ਉਹਨਾਂ ਦਾ ਆਪਣਾ ਕੰਮ ਕਾਰ ਚੱਲਦਾ ਹੈਗਾ ਬਾਈ ਜੀ ਉਹਨਾਂ ਨੇ ਆਪਣੇ ਤੋਂ ਕੀ ਲੈਣਾ
0: ਬਿਲਕੁਲ
2: ਅਸੀਂ ਅਸੀਂ ਤੁਰੇ ਫਿਰੀਏ ਸੰਸਥਾਵਾਂ ਦੇ ਪਿੱਛੇ ਫਲਾਣੇ ਢਮਕਾਣੇ, ਇਹਨਾਂ ਨੂੰ ਕੀ ਮਤਲਬ
0: ਆ? ਅੱਜ ਵੀ ਦੇਖੋ ਲੋਕਾਂ ਨੇ ਸਿਰ ਪੜਾਈ ਆ ਇਹਨਾਂ ਦੇ ਲਈ, ਚਾਹੇ ਉਹ ਆਮ ਵਾਲੇ ਆ ਚਾਹੇ ਖਾਸ ਵਾਲੇ ਆ ਤੇ ਚਾਹੇ ਜਿਹੜੇ ਮਰਜ਼ੀ ਆ।
2: ਇਹ ਤਾਂ ਬਾਈ ਜੀ ਜਿਹਦੇ ਕੋਲ ਪਾਵਰ ਹੈ ਜਿਹੜੀ ਸੰਸਥਾ ਦੀ
0: ਜੀ,
2: ਜੇ ਤਾਂ ਉਹਦੇ ਨਾਲ ਨੇ ਉਹ ਤਾਂ ਹੈਗੇ ਨੇ ਜਥੇਦਾਰ ਕੌਮ ਦੇ ਜੀ
0: ਜੀ,
2: ਤੇ ਜੇ ਨਹੀਂ ਤੇ ਫਿਰ ਉਹੀ ਗੱਲ ਉਹ ਆਪਣਾ ਫਿਰੀ ਜੋ ਤੁਸੀਂ ਧੱਕੇ ਖਾਂਦੇ ਫਿਰ ਤੁਹਾਨੂੰ ਕੌਣ ਪੁੱਛਣਾ?
0: ਬਿਲਕੁਲ
2: ਜੇ ਸਾਡੇ ਨਾਲ ਤਾਂ ਜਥੇਦਾਰ ਹੋ, ਜੇ ਨਹੀਂ ਤਾਂ ਫਿਰ ਆਪਣਾ ਤੌਲੀਆ ਕਸ਼ਹਿਰਾ ਤੇ ਪਾਰ ਜਾਓ
0: ਜੀ। ਬਿਲਕੁਲ
2: ਐਵੀਂ ਹੈ ਸਰਕਾਰ ਨੇ ਬਾਈ ਜੀ, ਆਪਾਂ ਕਹਿਣ ਨੂੰ ਉਹੀ ਗੱਲ ਕਹਿ ਦਿੰਦੇ ਆ, ਆਮ ਆਦਮੀ ਪਾਰਟੀ ਐ ਕਰਦੀ ਹੈ, ਜਿੰਨਾ ਕੋਲ ਇਹਨਾਂ ਦਾ ਜ਼ੋਰ ਚੱਲਦਾ ਉਹ ਕਰੀ ਜਾਂਦੇ ਨੇ।
0: ਬਿਲਕੁਲ ਹੈ ਜੀ,
2: ਕੱਢਣ ਪਾਉਣ ਨੂੰ ਇਹ ਚੁੱਕੋ। ਆਮ ਬੰਦੇ ਵਾਸਤੇ ਮੈਂ ਤਾਂ ਇਹ ਕਹਿੰਦਾ ਵੀ ਆਪਣੀ ਅਸੀਂ ਤਾਂ ਵੇਖੋ ਕੰਮ ਕਰਨਾ ਤੇ ਰੋਟੀ ਖਾਣੀ
0: ਜੀ। ਬਿਲਕੁਲ,
2: ਇਹਨਾਂ ਨੇ ਤੁਸੀਂ ਕੱਲ ਨੂੰ ਆਹ ਹੋਰ 6 ਮਹੀਨੇ ਨੂੰ ਅਕਾਲੀ ਦਲ ਨੂੰ ਚੁਣ ਲਿਆ ਜੀ, 6 ਮਹੀਨੇ ਨੂੰ ਕਾਂਗਰਸ ਨੂੰ ਚੁਣ ਲਿਆ ਜੀ, 6 ਮਹੀਨੇ ਨੂੰ ਕਿਸੇ ਹੋਰ ਨੂੰ ਚੁਣ ਲਿਆ ਜੀ
0: ਜੀ।
2: ਇੱਥੇ ਆਪਣੇ ਹਾਲਾਤ ਤਾਂ ਇਹੀ ਹੋਣੇ। ਮੈਂ ਕਹਿੰਦਾ ਵੀ ਇਹਨਾਂ
0: ਜੀ
2: ਅੱਜ ਕਿਉਂ ਇਹ ਹਾਲਾਤ ਨੇ ਵੀ
0: ਜੀ,
2: ਉਹ ਵੀ ਜਿਹੜਾ ਅਸੀਂ ਇਹਨਾਂ ਨੂੰ ਸੋਚ ਕੇ ਚੁਣਿਆ ਸੀ, ਇਹ ਤਾਂ ਬੜੀ ਵੱਖਰੀ ਪਾਰਟੀ ਸੀ
0: ਜੀ,
2: ਤੇ ਫਿਰ ਅੱਜ ਕਿਉਂ ਗਾਲਾਂ ਕੱਢਦੇ ਵੀ ਇਹਨਾਂ ਨੇ ਐ ਕੀਤਾ ਉਹ ਕੀਤਾ? ਇਹੀ ਕੁਛ ਦੂਜਿਆਂ ਨੇ ਕਰਨਾ, ਆਉਣ ਦਿਓ ਉਹਨਾਂ ਨੂੰ।
0: ਬਿਲਕੁਲ,
2: ਜੇ ਕਿਤੇ ਰੱਬ ਨਾ ਕਰੇ, ਅਸੀਂ ਤਾਂ ਕਹਿੰਦੇ ਵੀ ਇਹ ਸਿਆਸਤ ਅਦਾਲਤ ਇਹ ਹਸਪਤਾਲ ਦੇ ਚੱਕਰ ਚ ਆਮ ਆਦਮੀ ਪਾਰਟੀ ਆਮ ਬੰਦੇ ਨੂੰ ਪਾਵੇ ਉਹ ਗੱਲ ਤੇ ਨਾ ਹੀ ਇਹਨਾਂ ਨੇ ਇਹੋ ਰੱਖਤਾ ਵੀ ਉਹ ਆਮ ਆਦਮੀ ਪਾਰਟੀ ਵੀ ਚੇਤਾ ਆ ਜਾਂਦੀ ਹੈ
0: ਜੀ,
2: ਆਮ ਬੰਦੇ ਨੂੰ ਇਸ ਸਿਸਟਮ ਚ ਉਲਝਾਏ ਨਾ
0: ਜੀ,
2: ਜੇ ਉਲਝ ਗਿਆ ਆਮ ਬੰਦੇ ਦੇ ਡਾਂਗਾਂ ਹੀ ਪੈਣੀਆਂ, ਭਾਵੇਂ ਜਿੰਨੇ ਆ ਜਾਣ ਉਹ ਸਾਰਿਆਂ ਡਾਂਗਾਂ ਮਾਰ।
0: ਬਿਲਕੁਲ ਹੈ ਜੀ,
2: ਕਿਸੇ ਨੂੰ ਮਰਜ਼ੀ ਚੋਣ।
0: ਬਿਲਕੁਲ ਹੈ, ਕੋਈ ਘੱਟ ਮਾਰ ਲੈਂਦਾ ਦੋ, ਕੋਈ ਵੱਧ ਮਾਰ ਲੈਂਦਾ। ਬਿਲਕੁਲ ਹੈ,
2: ਇਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਨਾ, ਕਹਿੰਦਾ ਵੀ ਪਹਿਲਾਂ ਕਹਿੰਦਾ ਬਠਿੰਡੇ ਡਾਂਗਾ ਖਾਣ ਜਾਣਾ ਪੈਂਦਾ ਸੀ, ਫਿਰ ਪਟਿਆਲਾ ਹੀ ਖਾਣ ਜਾਣਾ ਪੈਂਦਾ, ਹੁਣ ਸਤੌਜ ਹੁਣ ਗੱਲ ਤਾਂ ਫਰਕ ਤਾਂ ਇੰਨਾ ਕੋਈ ਹੈ ਤਾਂ।
0: ਬਿਲਕੁਲ, ਡਾਂਗ ਹੋ ਗਈ ਜਗ੍ਹਾ ਬਦਲ ਗਈ,
2: ਡਾਂਗ ਉਹੀ ਹੈ ਜਾਂ ਜਿਹੜਾ ਪਛਵਾੜਾ ਉਹ ਬਦਲ ਗਿਆ, ਉਹ ਕੋਈ ਹੋਰ ਮੇਰੀ ਥਾਂ ਤੇ ਸੈਣੀ ਬਾਈ ਵੀ ਹੋ ਸਕਦੇ, ਕੋਈ ਹੋਰ ਵੀ ਹੋ ਸਕਦਾ ਜਿਹੜਾ ਇਹ ਸਿਸਟਮ ਦੇ ਸਾਹਮਣੇ ਉਲਝ ਗਿਆ। ਇਸ ਕਰਕੇ ਬਾਈ ਜੀ ਬੜਾ ਅਫਸੋਸ ਹੈ ਇਸ ਸਿਸਟਮ ਦੇ ਉੱਤੇ, ਜਿੱਥੇ ਤੁਸੀਂ ਇਹ ਦੇਖੋ ਵੀ ਕੁੱਤਿਆਂ ਦੀ ਕਦਰ ਹੈ, ਹੀਰੋਇਨਾਂ ਨਿਕਲ ਕੇ ਹੈ, ਇਹ ਜਾਨਵਰਾਂ ਤੇ ਜ਼ੁਲਮ ਨੀ ਕਰਨਾ ਚਾਹੀਦਾ, ਫਲਾਣਾ ਨੀ ਕਰਨਾ ਚਾਹੀਦਾ
0: ਜੀ,
2: ਤੇ ਜਿੱਥੇ ਉਹ ਬੱਚਿਆਂ ਨੂੰ ਨੋਚ ਨੋਚ ਕੇ ਖਾਂਦੇ ਨੇ, ਕਦੀ ਇਹਨਾਂ ਦੇ ਕਦੀ ਕੋਈ ਬਿਆਨ ਆਏ ਨੀ, ਕਿਉਂਕਿ ਗੱਲ ਉਹੀ ਹੈ ਨਾ ਵੀ ਉੱਥੇ ਕਿਸੇ ਆਮ ਬੰਦਿਆਂ ਦੇ ਜਵਾਕ ਖਾਦੇ
0: ਨਹੀਂ, ਜਦੋਂ ਇਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਆ ਕਿ ਇਹ ਲੋਕਾਂ ਨੂੰ ਜੋ ਫਿਲਮਾਂ ਦੇ ਵਿੱਚ ਪਰੋਸ ਪਰੋਸ ਕੇ ਦਿੰਦੇ ਆ ਤੇ ਜੋ ਇਤਰਾਜ਼ ਉੱਠਦੇ ਆ ਉਹਦੇ ਵਿੱਚ, ਕਦੇ ਜਦੋਂ ਉਸ ਚੀਜ਼ ਦਾ ਲੋਕ ਵਿਰੋਧ ਕਰਦੇ ਤੇ ਫਿਰ ਕਹਿੰਦੇ ਆ ਜੀ ਲੋਕ ਇਹ ਚੀਜ਼ ਦੇਖਣੀ ਤੇ ਸੁਣਨੀ ਪਸੰਦ ਕਰਦੇ ਆ ਜੀ, ਸਾਡਾ ਕੀ ਦੋਸ਼ ਹੈ ਇਹਨਾਂ ਚੀਜ਼ਾਂ ਦੇ ਵਿੱਚ, ਦੱਸੋ ਹੈ
2: ਗੱਲ
0: ਹੈ।
2: ਭਾਰਤ ਬਾਈ ਜੀ ਅਸਲ ਚ ਨਾ ਤੁਸੀਂ ਨਾ ਬੜੇ ਵਧੀਆ ਸਿਸਟਮ ਚ ਬੈਠੇ ਹੋਏ ਹੋ
0: ਜੀ,
2: ਇੱਥੇ ਤਾਂ ਨਾ ਜੇ ਕੋਈ ਆਮ ਬੰਦਾ ਇਸ ਸਿਸਟਮ ਦੇ ਵਿੱਚ ਉਲਝ ਗਿਆ, ਜਿਹੜਾ ਤਾਂ ਆਪਣੀ ਰੋਟੀ ਪਾਣੀ ਚਲਾਈ ਜਾਂਦਾ
0: ਜੀ,
2: ਆਪਣੀ ਰੋਟੀ ਪਾਣੀ ਖਾਈ ਜਾਂਦਾ ਠੀਕ ਟਾਈਮ ਪਾਸ ਕਰੀ ਹੁੰਦਾ, ਉਹਨੂੰ ਕੋਈ ਮਤਲਬ ਨੀ ਹੈਗਾ ਸਰਕਾਰਾਂ ਨਾਲ ਕਾਨੂੰਨ ਨਾਲ
0: ਜੀ,
2: ਜੇ ਕੋਈ ਉਲਝ ਗਿਆ ਇਸ ਸਿਸਟਮ ਦੇ ਵਿੱਚ
0: ਜੀ,
2: ਪਰ ਉਹਦਾ ਸਾਰਾ ਕੁਝ ਰੋਲ ਦਿੰਦੇ
0: ਰੋਲ ਦਿੰਦੇ ਸਿਸਟਮ ਚ। ਬਿਲਕੁਲ ਹੈ ਜੀ, ਬਿਲਕੁਲ,
2: ਉੱਥੇ ਕੋਈ ਕਾਨੂੰਨ ਨੀ, ਕੋਈ ਦਲੀਲ ਨੀ, ਕੋਈ ਅਪੀਲ ਨੀ, ਇਹੀ ਰਾਮ ਰਹੀਮ ਤੁਹਾਡੇ ਸਾਹਮਣੇ ਹੈ
0: ਜੀ,
2: ਇੱਕ ਪਾਸੇ ਕਿਸੇ ਨੂੰ ਬਾਹਰ ਆਉਣ ਦਾ ਟਾਈਮ ਨੀ, ਇੱਕ ਪਾਸੇ ਉਹ ਪਤਾ ਨੀ ਕਿੰਨੀਆਂ ਪਰੋਲਾਂ ਕੱਢ ਗਿਆ, ਉਹਨੇ ਸ਼ਰੇਆਮ ਬਾਹਰ ਆ ਜਾਣਾ, ਤੁਸੀਂ ਦੇਖ ਲਿਓ।
0: ਬਿਲਕੁਲ ਬਿਲਕੁਲ,
2: ਤੇ ਫਿਰ ਕੀ ਕਰੋਗੇ ਤੇ ਕਿਹੜੇ ਸਿਸਟਮ ਅੱਗੇ ਜਾ ਕੇ ਰਹੋਗੇ
0: ਜੀ? ਬਿਲਕੁਲ ਹੈ ਜੀ,
2: ਇੱਕ ਪਾਸੇ ਸਾਡੇ ਉਹੀ ਗੱਲ ਹੈ, ਜਸਟਿਸ ਸਾਹਿਬ ਨੇ ਜਿਹੜੇ ਉਹਨਾਂ ਨੇ ਕੋਕਰ ਚ ਪਾਰਟੀ ਬਣਾ ਤੀ ਹੈ, ਇਹ ਤਾਂ ਕੋਕਰੋਚ ਨੇ ਜੀ ਬੇਰੋਜ਼ਗਾਰ ਜਿਹੜੇ
0: ਜੀ
2: ਬਾਜੀ, ਬਹੁਤ ਬੁਰੇ ਹਾਲਾਤ ਨੇ, ਪਰ ਲੋਕ ਧਰਮਾਂ ਮਜ਼ਹਬਾਂ ਦੇ ਚੱਕਰ ਚ ਉਲਝੇ ਹੋਏ ਨੇ, ਨਾ ਲੋਕਾਂ ਨੂੰ ਸਮਝ ਆਵੇ ਨਾ ਕਹਾਣੀ ਨਾ ਕੋਈ ਗੱਲ ਹੈ ਨਾ ਬਾਤ ਹੈ, ਜਿਹੜੇ ਸਿਸਟਮ ਨਾਲ ਜੁੜਿਆ ਹੋਇਆ ਉਹਨੂੰ ਮੰਨ ਲਓ, ਮੈਂ ਜਿਹਦੇ ਨਾਲ ਜੁੜਿਆ ਹੋਇਆ ਮੈਂ ਉਹਨੂੰ ਜਸਟੀਫਾਈ ਕਰੀ ਜਾਂਦਾ, ਕੋਈ ਵੀ ਕਿਸੇ ਦੇ ਨਾਲ ਜੁੜਿਆ ਹੋਇਆ ਉਹ ਜਸਟੀਫਾਈ ਕਰੀ ਜਾਂਦਾ, ਪਰ ਇਹ ਸਿਸਟਮ ਜਿਹੜਾ ਨਾ ਇਹ ਜਸਟੀਫਾਈ ਹੈ ਨੀ ਹੈਗਾ। ਮੇਰੇ ਕੋਲ ਦੁੱਧ ਦਾ ਕਿੱਟਾ ਹੈ
0: ਜੀ,
2: ਠੀਕ ਹੈ, ਅਸੀਂ ਜਿੰਨੇ ਕੁ ਜੋ ਕੇ ਹੈਗੇ ਆਪਣੇ ਵੱਲੋਂ ਇਮਾਨਦਾਰੀ ਵਰਤਦੇ ਆ
0: ਜੀ,
2: ਪਰ ਇਹਦੇ ਵਿਚ ਵੀ ਤੁਸੀਂ ਦੇਖ ਲੋ ਵੀ ਜੇ ਇਹ ਦੁੱਧ ਨਕਲੀ ਨਾ ਬਣੇ ਇਹ ਦੁੱਧ 100 ਰੁਪਏ ਕਿਲੋ ਵੀ ਨੀ ਮਿਲਦਾ ਹੈਗਾ ਬਾਈ
0: ਜੀ
2: ਜਿੰਨਾ ਕੋ ਦੁੱਧ ਇੱਥੇ ਸਾਡੇ ਪਿੰਡਾਂ ਚ ਬਣਦਾ ਹੈਗਾ
0: ਤੇ
2: ਫਿਰ ਆ ਦੁੱਧ ਕਿੱਥੋਂ ਆਉਂਦਾ ਹੈ
0: ਬਿਲਕੁਲ
2: ਅਸੀਂ ਦਾਅਵੇ ਅਸੀਂ ਕਰੀ ਜਾਂਦੇ ਹਾਂ ਆਪਣੇ ਆਪਣੇ ਸਿਸਟਮ ਦੇ ਵੀ ਹਾਂਜੀ ਸਾਡਾ ਸਾਰਾ ਸਿਸਟਮ ਠੀਕ ਹੈ ਫਲਾਣਾ ਕਹਿੰਦਾ ਮੇਰਾ ਸਿਸਟਮ ਠੀਕ ਹੈ ਪਰ ਇਹ ਚੱਲਦਾ ਸਾਰਾ ਕਰਪਸ਼ਨ ਦੇ ਸਿਰ ਤੇ ਇਸ ਕਰਕੇ ਭਾਰਤ ਬਾਈ ਜੀ ਤੁਸੀਂ ਤਾਂ ਫਿਨਲੈਂਡ ਬੈਠੇ ਹੋ ਅਸੀਂ ਤਾਂ ਆਸ ਕਰਦੇ ਵੀ ਜੇ ਸਾਡੇ ਚ ਕਿਤੇ ਆਇਆ ਜਾਵੇ ਤੁਹਾਡੇ ਨਾਲ ਬਹਿ ਕੇ ਉਹੀ ਗੱਲ ਪੋਡਕਾਸਟ ਕਰੀਏ
0: ਇਹ ਵੀ
2: ਸੰਭਵ ਨੀ ਹੈਗਾ ਜਿਹੜੀਆਂ ਅਸੀਂ ਗੱਲਾਂ ਕਰਨੀਆਂ ਬਾਬੇ ਤੁਸੀਂ ਕੁੱਟ ਪਵਾਓਗੇ ਮੈਨੂੰ ਇੱਥੇ ਫਿਨਲੈਂਡ ਦੇ ਵਿੱਚ ਬਹਿ ਕੇ ਗੱਲਾਂ ਕਰ ਸਕਦੇ ਇੱਥੇ ਤਾਂ ਬਹੁਤ
0: ਇੰਡੀਆ ਚ ਗਏ ਆ ਇੱਥੇ ਕਿਹੜਾ ਉੱਥੇ ਦਾ ਹੀ ਆ ਬਿਲਕੁਲ ਜੀ
2: ਬਿਲਕੁਲ ਬੜਾ
0: ਵਧੀਆ
2: ਸਿਸਟਮ ਸਾਰੀ ਦਿੱਕਤ ਸਿਸਟਮ ਦੀ ਹੈ ਬਾਈ
0: ਜੀ ਜੀ ਜੀ
2: ਆਪਾਂ ਕਹੀਏ ਨਾ ਕੋਈ ਕਹਿਣਾ ਚਾਹੁੰਦਾ ਕੋਈ ਨਹੀਂ ਕਹਿਣਾ ਚਾਹੁੰਦਾ ਅਸਲ ਚ ਸਰਕਾਰਾਂ ਦੇ ਸਾਹਮਣੇ ਸਿਰਫ ਇੱਕ ਲੋਗੋ ਚੇਂਜ ਹੁੰਦਾ ਕਦੀ ਕਾਂਗਰਸ ਆ ਜਾਂਦੀ ਹੈ ਕਦੀ ਝਾੜੂ ਆ ਜਾਂਦਾ ਕਦੀ ਕੋਈ ਆ ਜਾਂਦਾ ਪਰ ਪਿੱਛੇ ਸਿਸਟਮ ਇੱਕੋ ਹੀ ਖੜਾ
0: ਇੱਕੋ ਹੀ ਖੜਾ ਜੀ ਬਿਲਕੁਲ ਹੈ ਜੀ ਬਿਲਕੁਲ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ
2: ਠੀਕ ਹੈ ਭਾਜੀ
0: ਸ਼ੁਕਰੀਆ ਜੀ ਮੁਕੱਦਰ ਜੀ ਲੋ ਦੋਸਤੋ ਇਸ ਜੀ ਆਪਣੇ ਨਾਲ ਮੁਕੱਦਰ ਜੀ ਜੁੜੇ ਸਨ ਅਗਲੀ ਲਾਈਨ ਦੇ ਉੱਤੇ ਪਰਮਿੰਦਰ ਜੀ ਜੁੜੇ ਆ ਫਗਵਾੜੇ ਤੋਂ ਉਹਨਾਂ ਦੀ ਗੱਲਬਾਤ ਸੁਣਦੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ
3: ਆਪਣੇ ਸਤਿਕਾਰ ਸਰੋਤਿਆਂ ਨੂੰ ਜੀ
0: ਸਤਿ ਸ੍ਰੀ ਅਕਾਲ ਜੀ
3: ਵੀਰ ਜੀ ਆਪਣੇ ਜੀ ਵੀਰ ਜੀ ਮੁਕੱਦਰ ਵੀਰ ਜੀ ਹੋਣੀ ਜਦੋਂ ਇਹ ਤਾਂ ਗੱਲ ਕਰਦੇ ਸੀ
0: ਹਾਂਜੀ
3: ਭਾਜੀ ਸਿਆਸਤ ਤਾਂ ਜੇ ਆਪਾਂ ਸੋਚਿਆ ਜਾਵੇ ਜੀ
0: ਜੀ
3: ਆਪਣੇ ਮਨ ਘਰ ਦੇ ਵਿਚ ਵੀ ਅਸੀਂ ਤਾਂ ਇੱਥੇ ਦੇਖਿਆ ਜੀ ਜਿੱਦਾਂ ਜਿਨ੍ਹਾਂ ਦੇ ਤਿੰਨ ਤਿੰਨ ਚਾਰ ਚਾਰ ਲੜਕੇ ਸੀ ਜੀ
0: ਹਾਂਜੀ
3: ਵੀਰ ਜੀ ਉਹਨਾਂ ਦਾ ਉਹ ਬਾਪ ਉਹਨਾਂ ਦਾ ਉਹ ਘਰ ਚ ਸਿਆਸਤ ਜਾਣੀ ਮੰਨ ਵਾਲਾ ਕੰਮ ਸੀ ਉਹ ਸਾਰਿਆਂ ਨੂੰ ਸਿਆਸਤ ਨਾ ਉਹ ਬਾਪੂ ਜਿਹੜਾ ਸੀ ਸਾਰਿਆਂ ਨੂੰ ਸਿਆਸਤ ਨਾ ਉਹਨਾਂ ਨੂੰ ਤੁਰੀ ਜਾਂਦਾ ਸੀ
0: ਬਿਲਕੁਲ ਹੈ ਜੀ ਆ ਬਸ ਬਣਦਾ ਜੀ ਬਸ ਕਰਾਉਂਦੇ ਆਪਾਂ ਕੋਈ ਗੱਲ ਨੀ ਰਜਿਸਟਰੀ
3: ਹਾਂਜੀ ਮੰਨ ਲਓ ਜੇ ਉਹ ਜਿੱਦਾਂ ਇੱਕ ਦਾ ਕਰ ਉਹ ਸਾਰਿਆਂ ਦਾ ਸਿਆਸਤ ਨਾ ਉਹ ਸਾਰਿਆਂ ਨੂੰ ਇਕੱਠ ਕੇ ਰੱਖ ਕੇ ਤੁਰੀ ਜਾਂਦਾ ਸੀ ਮੰਨ ਲਓ ਇਹ ਸੀ ਸਿਆਸਤ ਦੂਜੀ ਗੱਲ ਭਾਜੀ ਮੰਨ ਲਓ ਇਹ ਹੈ ਜੀ ਸਾਡੇ ਇੱਥੇ ਜਿਹੜਾ ਹੋਇਆ ਜੀ ਹੁਣ ਜਿਹੜਾ ਅੱਜ ਦੇ ਸਮੇਂ ਚ ਨਿੱਜ ਭਾਰੂ ਆ ਜੀ
0: ਜੀ ਨਾਲੇ ਪਤਾ ਨਾ ਜੀ ਆ ਚਲੋ ਪਰਿਵਾਰ ਦੇ ਵਿੱਚ ਪਤਾ ਹੈ ਵੀ ਸਾਡੇ ਜਿਹੜੇ ਅਸੀਂ ਜੰਮੇ ਆ ਇਹਨਾਂ ਦੀ ਫਿਤਰਤ ਕੀ ਆ ਇਹਨਾਂ ਨੇ ਤਾਂ ਸਾਨੂੰ ਮੋਹਰੇ ਲਾ ਲੈਣਾ ਜੇ ਇਹਨਾਂ ਦੇ ਸਾਰਾ ਕੁਝ ਇਹਨਾਂ ਦੇ ਵਿੱਚ ਵੰਡੀਆਂ ਪਹਿਲਾਂ ਪਾਤੀਆਂ ਓਨਾ ਚਿਰ ਹੀ ਮੇਰੀ ਬੁਕਤ ਆ ਜਿੰਨਾ ਚਿਰ ਮੇਰੇ ਕੋਲ ਆਹ ਚੀਜ਼ਾਂ ਨੇ ਜੀ
3: ਭਾਜੀ ਤੁਸੀਂ ਮੰਨ ਲਓ ਮੈਂ ਤਾਂ ਮਤਲਬ ਤੁਹਾਨੂੰ ਮੈਂ ਹਾਸੇ ਵਾਲੀ ਗੱਲ ਦੱਸਦਾ ਜੀ
0: ਜੀ
3: ਚਲੋ ਹਜੇ ਮੇਰੇ ਲੜਕੇ ਜਿੱਦਾਂ ਚਲੋ ਛੋਟੇ ਆ ਜੀ ਦੋ ਲੜਕੇ ਆ
0: ਜੀ
3: ਤੁਹਾਡੇ ਉਹ ਸਾਡੇ ਚਲੋ ਜਿੱਦਾਂ ਹੁਣ ਮੰਨ ਲਓ ਜ਼ਮੀਨ ਜਿਹੜੀ ਖਰੀਦਿਓ ਉਹ ਵਿੱਚ ਮਾਤਾ ਦੇ ਨਾਂ ਵੀ ਉਹ ਕਈ ਵਾਰੀ ਕਹਿਣ ਲੱਗ ਉਹ ਬਾਜੀ ਉਹ ਹਨਾ ਲੜਕੇ ਕਹਿਣ ਲੱਗਣਾ ਬੀਬੀ ਕਹਿੰਦਾ ਜਿਹੜੀ ਬਾਬੇ ਦੇ ਨਾਂ ਜ਼ਮੀਨ ਆ ਉਹ ਤਾਂ ਕਹਿੰਦਾ ਡੈਡੀ ਨੂੰ ਮਿਲੇ ਜਾਣੀ ਜਿਹੜੀ ਤੇਰੇ ਨਾਲ ਜ਼ਮੀਨ ਆ ਤੂੰ ਸਾਡੇ ਨਾਲ ਕਰਾ ਦੇ
0: ਬਿਲਕੁਲ
3: ਭਾਜੀ ਮਤਲਬ ਹਾਂਜੀ ਨਿਆਣੇ ਵੀ ਇਹ ਸੋਚਣੀ ਹੈ
0: ਸੋਚਣੀ ਹੈ ਜੀ ਬਿਲਕੁਲ
3: ਮਤਲਬ ਇਹ ਚੀਜ਼ ਆ ਜੀ
0: ਕਿਉਂਕਿ ਦੇਖੋ ਆਪਣੇ ਪਰਮਿੰਦਰ ਜੀ ਕਿਉਂਕਿ ਪਰਵਰਿਸ਼ ਹੀ ਓਦਾਂ ਹੋਈ ਆ ਨਾ ਕਿਉਂਕਿ ਕਹੀ ਜਾਂਦੇ ਆ ਉਹਨਾਂ ਨੂੰ ਬੱਚਿਆਂ ਨੂੰ ਯਾਰ ਤੁਹਾਡੇ ਲਈ ਟੁੱਟਦੇ ਮਰਦੇ ਆ ਇੰਨਾ ਕੁਝ ਕਰਦੇ ਆ ਸਾਰਾ ਕੁਝ ਤੁਹਾਨੂੰ ਹੀ ਮਿਲਣਾ ਉਹ ਛੋਟੇ ਹੁੰਦੇ ਉਹਨਾਂ ਨੂੰ ਅਸੀਂ ਆਪਣੀ ਮਤਲਬ ਕਿ ਜਿਤਾਉਣ ਦੇ ਲਈ ਕਿ ਹਾਂ ਅਸੀਂ ਕੰਮ ਕਰ ਰਹੇ ਆ ਹਾਰਡ ਵਰਕ ਕਰ ਰਹੇ ਹਾਂ ਪਰ ਉਹਦਾ ਕਿਤੇ ਨਾ ਕਿਤੇ ਜਿਤਾਉਣਾ ਵੀ ਹੈ ਨਾ ਉਹ ਫਿਰ ਅਸੀਂ ਆਪਣੀ ਫੈਮਿਲੀ ਜਾਂ ਆਪਣੇ ਬੱਚਿਆਂ ਦੇ ਮੂਹਰੇ ਜਿਤਾਉਂਦੇ ਆ ਵੀ ਤੁਹਾਡੇ ਲਈ ਕਰ ਰਹੇ ਹਾਂ ਉਹ ਬਲੇਮ ਕਰਨਾ ਹੁੰਦਾ ਕਿਸੇ ਨਾ ਕਿਸੇ ਨੂੰ ਤੇ ਉਹਦਾ ਅਸਰ ਫਿਰ ਇਹਨਾਂ ਚੀਜ਼ਾਂ ਦੇ ਉੱਤੇ ਨਿਕਲਦਾ ਹੈ ਬਸ ਇਹ ਸਮਾਂ ਕਿ ਅਸੀਂ ਉਹ ਚੀਜ਼ ਕਹਿਣੀ ਚਾਹੀਦੀ ਕਿ ਅਸੀਂ ਆਪਣੇ ਪਰਿਵਾਰ ਦੇ ਲਈ ਜਾਂ ਅਸੀਂ ਆਪਣੇ ਲਈ ਕਰ ਰਹੇ ਹਾਂ ਨਾ
3: ਭਾਜੀ ਹੁਣ ਮੰਨ ਲਓ ਤੁਹਾਨੂੰ ਜਿਹੜਾ ਤੁਸੀਂ ਗੱਲ ਕਰਦੇ ਹੋ ਉਹੀ ਹੈ ਮੇਰੀ ਮੈਸੇਜ ਕਈ ਵਾਰੀ ਕਹੂਗੀ ਕੰਮ ਕਰਦੇ ਮੈਂ ਤਾਂ ਹੁਣ ਜਿੱਦਾਂ ਮੰਨ ਲਓ ਮੈਂ ਉਹਨਾਂ ਨੂੰ ਮੈਂ ਤਾਂ ਜੇ ਮੈਂ ਕੰਮ ਕਰਦਾ ਮੈਂ ਮਤਲਬ ਆਪਣੇ ਲਈ ਕਰ ਰਿਹਾ ਮੈਂ ਆਪਣਾ ਬੁਢਾਪਾ ਸਿਕਿਓਰ ਕਰਦਾ
0: ਬਿਲਕੁਲ
3: ਆਪਣਾ ਬੁਢਾਪਾ ਸਿਕਿਓਰ ਕਰਦਾ
0: ਬਿਲਕੁਲ ਹੈ ਜੀ
3: ਹਨਾ ਇਹ ਬਾਲਕ ਨੂੰ ਜੇ ਮੇਰੇ ਕੋਲ ਹੋਊਗਾ ਤਾਂਹੀਓ ਕੁਛ ਬਈ ਬੱਚੇ ਨਾ ਦੂਜੀ ਗੱਲ ਹੁਣ ਜਦੋਂ ਸਾਡੇ ਮਾਂ ਬਾਪ ਕਹਿਣਗੇ ਜਿੱਦਾਂ ਹੁਣ ਉਹਨਾਂ ਨੂੰ ਹੁਣ ਜੇ ਉਹ ਕਹਿੰਦੇ ਤਾਂ ਉਹ ਸਾਡਾ ਬਾਪੂ ਵੀ ਉਹ ਕਹਿੰਦਾ ਕੋਈ ਨੀ ਉਹ ਕਹਿੰਦਾ ਤੁਹਾਨੂੰ ਹੀ ਦੇਣਾ ਮਤਲਬ ਮੇਰੇ ਤੁਹਾਡਾ ਡੈਡੀ ਆ ਤੁਹਾਡੇ ਬਾਅਦ ਤੁਹਾਨੂੰ ਹੀ ਮਿਲਣਾ
0: ਸਾਰਾ ਤੁਹਾਨੂੰ ਹੀ ਮਿਲਣਾ ਬਿਲਕੁਲ ਹੈ ਜੀ
3: ਆਪਣੇ ਲਈ ਕਰਦੇ ਆ ਸਾਡਾ ਜਿਹੜਾ ਸਾਨੂੰ ਮੰਨ ਲਾ ਸਾਨੂੰ ਵੀ ਲਾਲਚ ਆ ਵੀ ਸਾਡਾ ਸਾਡੇ ਕੋਲ ਕੁਛ ਕੋਲ ਹੋਊਗਾ ਭੜਕ ਨੂੰ ਸਾਡੀ ਇਲਾਜ ਪੁੱਛੂਗੀ ਜੇ ਸਾਨੂੰ ਪਤਾ ਵੀ ਸਾਡੇ ਕੋਲ ਕੁਛ ਨਾ ਹੋਊਗਾ ਸਾਨੂੰ ਕੀ
0: ਬਿਲਕੁਲ ਧੱਕੇ ਹੀ ਮਾਰਾਂਗੇ ਬਿਲਕੁਲ ਹੈ ਜੀ ਬਿਲਕੁਲ ਹੈ
3: ਇਹੀ ਚੀਜ਼ ਆ ਜੀ ਭਾਜੀ ਇੱਥੇ ਹੁਣ ਘਰਾਂ ਦੇ ਵਿੱਚ ਆ ਜੀ ਇੱਥੇ ਹੁਣ ਕਈ ਤਿੰਨ ਤਿੰਨ ਚਾਰ ਚਾਰ ਜਿੱਦਾਂ ਉਹਨਾਂ ਦੇ ਜਵਾਕ ਆ ਬੱਚੇ ਮੁੰਡੇ ਆ ਉਹ ਮਾਂ ਮਾਂ ਪੇ ਵਿਚਾਰੇ ਰੋਲਦੇ ਆ ਹੁਣ ਕਈ ਬੰਦੇ ਕਹਿਣਗੇ ਲੈ ਇਹ ਕਿਉਂ ਚਾਰ ਪੁੱਤਰਾਂ ਦੇ ਆ ਜਾਂ ਤਿੰਨ ਤਿੰਨਾਂ ਪੁੱਤਾਂ ਦੇ ਉਹ ਫਿਰ ਕਈਆਂ ਦੱਸੀਦਾ ਵੀ ਮੰਨ ਲਓ ਪੁੱਤ ਪੁੱਤ ਰੋਟੀ ਦਿੰਦੇ ਬਾਈ ਪੁੱਤ ਰੋਟੀ ਕੀ ਦੇਣ ਪੁੱਤਾਂ ਦਾ ਆਪਣਾ ਵਿਚਾਰਿਆਂ ਦਾ ਮਸੀਹ ਸਰਦਾ
0: ਬਿਲਕੁਲ ਹੁਣ ਦੇਖੋ ਪਰਮਿੰਦਰ ਜੀ ਜਿਹੜੇ ਪੁਰਾਣੇ ਬਜੁਰਗ ਸੀ ਜਾਂ ਆਪਣੇ ਜਿਹੜੇ ਬਜੁਰਗ ਸੀ ਜੇ ਉਹਨਾਂ ਦੀ ਗੱਲ ਦੇਖੀਏ ਉਹਨਾਂ ਨੇ ਰਲ ਮਿਲ ਕੇ ਜਿਹੜੀਆਂ ਚਾਹੇ ਉਹ ਦੁਆਬੇ ਚ ਆ ਚਾਹੇ ਮਾਝੇ ਚ ਤੇ ਚਾਹੇ ਮਾਲਵੇ ਚ ਆ ਟੱਬਰ ਇਕੱਠੇ ਹੁੰਦੇ ਸੀ ਉਹਨਾਂ ਨੇ ਰਲ ਮਿਲ ਕੇ ਮਿਹਨਤਾਂ ਕੀਤੀਆਂ ਜ਼ਮੀਨਾਂ ਬਣਾਈਆਂ ਸਾਰਾ ਕੁਝ ਕੀਤਾ ਤੇ ਜਿਹੜੀਆਂ ਅਗਲੀਆਂ ਦੋ ਤਿੰਨ ਪੀੜੀਆਂ ਆਈਆਂ ਉਹ ਇਸੇ ਕਰਕੇ ਉਹ ਚੀਜ਼ਾਂ ਬਰਬਾਦ ਹੋ ਗਈਆਂ ਕਿ ਮਤਲਬ ਕਿ ਬਥੇਰੀ ਜ਼ਮੀਨ ਹੈ ਜਾਇਦਾਦ ਹੈ ਇੱਥੇ ਕਿਹੜਾ ਮਤਲਬ ਕਿ ਸਰੀ ਜਾਣਾ ਪਰ ਉਹ ਜਿਹੜੇ ਉਹ ਫਿਰ ਵੰਡੀਆਂ ਪੈਣ ਲੱਗ ਗਈਆਂ ਜੇ 100 ਕਿੱਲਾ ਸੀਗਾ ਤੇ ਉਹ ਜੇ ਚਾਰ ਭਰਾ ਸੀ ਤੇ 25-25 ਕਿੱਲੇ ਰਹਿ ਗਏ ਜਦੋਂ ਵੰਡਾਂ ਪੈ ਗਈਆਂ ਠੀਕ ਹੈ ਜੀ ਤੇ ਉਹਨਾਂ ਦੇ ਅੱਗੇ ਦੋ ਦੋ ਜਵਾਕ ਹੋ ਗਏ ਉਹ 25-25 ਦੋ ਵਿੱਚੋਂ ਵੀ ਅੱਧੀਆਂ ਹੋ ਗਈਆਂ ਫਿਰ ਉਹ ਹੌਲੀ ਹੌਲੀ ਉਹ ਤਿੰਨਾਂ ਚਾਰਾਂ ਪੀੜੀਆਂ ਦੇ ਵਿੱਚ ਤਾਂ ਜ਼ਮੀਨਾਂ ਖਤਮ ਹੋ ਗਈਆਂ 100-100 ਕਿੱਲਾ ਜੀ ਤਰੱਕੀ ਅਸੀਂ ਕਿੱਥੋਂ ਕਰ ਲਾਂਗੇ
3: ਭਾਜੀ ਮੰਨ ਲਓ ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗਾ ਜਿਹੜੇ ਮੇਰਾ ਮੇਰੇ ਸਹੁਰਾ ਸਾਹਿਬ ਹੋਣੀ ਆ ਜੀ ਉਹ 5 ਭਰਾ ਸੀ ਜੀ
0: ਹਾਂਜੀ
3: ਉਹ ਮੇਰੀ ਵਾਈਫ ਦੇ ਬਾਬੇ ਦੇ ਜੀ 85 ਕਿੱਲੇ ਜ਼ਮੀਨ ਦੇ
0: ਜੀ
3: ਉਹ ਆਪਣੇ ਉਹ ਭਲੱਥਾਂ ਦੇ ਕੋਲ ਦੇ 85 ਕਿੱਲੇ ਜ਼ਮੀਨ ਦੇ ਸੀਗੇ ਉਹਨਾਂ ਨੂੰ ਮੰਨ ਲਓ ਆਉਂਦੇ ਸੀ ਉਹਨਾਂ ਨੂੰ 18-18 ਕਿੱਲੇ ਆਉਂਦੇ ਸੀ ਜੀ
0: ਜੀ
3: ਉਹਨੇ ਮੰਨ ਲਓ ਇਹ ਆ ਜੀ ਉਹਨੇ ਕੋ ਵਾਧਾ ਨੀ ਜੀ ਗਾਹ ਨੂੰ ਦੇਖਿਆ ਉਹਨੇ ਮੰਨ ਲਓ ਜਿਦਾਂ ਐਸ਼ ਪ੍ਰਸਤੀ ਵਾਲਾ ਕੰਮ ਕੀਤਾ ਸਾਰਿਆਂ ਨੇ ਲਾਇਸੈਂਸ ਬਣਾਇਆ ਸੀ
0: ਜੀ
3: ਸਾਰਿਆਂ ਨੇ ਲਾਇਸੈਂਸ ਬਣਾਇਆ ਸੀ ਉਹਨਾਂ ਕੋਲ ਸਾਰਿਆਂ ਕੋਲ ਭਰਾਵਾਂ ਕੋਲ ਲਾਇਸੈਂਸ ਬਣਾਇਆ ਹੋਇਆ ਹਥਿਆਰ ਰੱਖੇ ਹੋਇਆ ਜੀ
0: ਜੀ
3: ਉਹ ਮੈਂ ਉਹਨਾਂ ਨੂੰ ਹੱਸਦਾ ਹੁੰਦਾ ਜੀ ਉਹ ਜਿਦਾਂ ਚਲੋ ਅਸੀਂ ਸਾਡੇ ਬਾਪੂ ਨੇ ਮਿਹਨਤ ਬਹੁਤ ਕੀਤੀ ਹੁਣ ਜੀ 9-10 ਸਾਲ ਉਹ 9-10 ਸਾਲ ਰਿਹਾ ਇੰਗਲੈਂਡ ਚ ਰਿਹਾ ਜੀ ਉਹ ਅਲੀਗਲ ਸੀ ਕੱਚਾ ਰਿਹਾ ਉੱਥੇ ਕੰਮ ਬਹੁਤ ਕੀਤਾ
0: ਜੀ
3: ਸਾਡੇ ਚਲੋ ਜੀ 5-6 ਕਿੱਲੇ ਆਉਂਦੇ ਸੀ ਸਾਨੂੰ ਜੀ ਪੈਲੀ ਦੇ ਜਿਹੜੇ
0: ਜੀ
3: ਉਸ ਲਈ ਉਹ ਉੱਥੇ ਰਹੇ ਮੁੜ ਕੇ 4-5 ਸਾਲ ਮੈਂ ਇੰਗਲੈਂਡ ਰਿਹਾ ਜੀ ਇੱਥੇ ਕੰਮ ਕੀਤਾ ਇਸ ਟਾਈਮ ਅਸੀਂ 26-27 ਕਿੱਲੇ ਪੈਲੀ ਦੇ ਬਣਾ ਗਏ
0: ਬਿਲਕੁਲ
3: ਭਾਜੀ ਕੰਮ ਇੰਨਾ ਕਰਿਆ ਸਵੇਰ ਨੂੰ ਤੁਸੀਂ ਯਕੀਨ ਨੀ ਮੰਨਣਾ ਜੀ ਸਵੇਰ ਨੂੰ ਜਾਣੀ ਪੌਣੇ 4 ਵਜੇ ਸਵੇਰ ਨੂੰ ਮੈਂ ਉੱਠਣਾ ਜੀ ਮੈਨੂੰ ਮੈਂ ਨੀਂਦ ਆਉਂਦੀ ਆ ਜੀ ਮੈਂ 4:15 ਉੱਠ ਕੇ ਮੰਜੇ ਤੋਂ ਪੈਰ ਭੁੰਜੇ ਕਰਕੇ ਥੱਲੇ ਬਹਿ ਜਾਣਾ ਮੈਨੂੰ 5-7 ਮਿੰਟ ਘਲਾਟ ਆਉਣੇ
0: ਨਾਲੇ ਦੇਖੋ ਜੇ ਤੁਸੀਂ ਉਹ ਚੀਜ਼ ਨੂੰ ਸੋਚ ਲੈਂਦੇ ਕਿ ਚਲੋ ਬਾਪੂ ਹੁਣੀ ਬਾਹਰ ਹੀ ਹੈ ਆਪਾਂ ਨੂੰ ਕੀ ਲੋੜ ਆ ਕਰਨ ਦੀ ਹਨਾ ਆ ਹੀ ਜਾਂਦਾ ਸਾਰਾ ਕੁਝ ਤੇ ਹੁਣ ਨੂੰ ਇੰਨੇ ਥੋੜੀ ਬਣ ਜਾਣੇ ਸੀਗੇ ਜੀ ਉਹ ਹੀ ਹੈ ਨਾ
3: ਭਾਜੀ ਸਾਡੇ ਬੱਚਿਆਂ ਨੂੰ ਲੋਕੀ ਇੱਥੇ ਕਹਿੰਦੇ ਅਗਲੇ ਕਹਿੰਦੇ ਆ ਬਈ ਅਗਲੇ ਕਹਿੰਦੇ ਬਥੇਰੀ ਭਾਜੀ ਮੈਂ ਚਲੋ ਇੱਕ ਤੁਹਾਨੂੰ ਹੋਰ ਇੰਸੀਡੈਂਟ ਦੱਸਦਾ ਹਜੇ ਮੇਰਾ 10 ਦਿਨ ਹੋਇਆ ਆਪਣੇ ਇੱਥੇ ਨੌਕਰ ਜਿਹੜੇ ਰੱਖੇ ਸੀ ਉਹ ਬੰਗਾਲ ਦਾ ਸੀ ਕਲਕੱਤੇ ਦਾ ਭਾਜੀ ਉਹ ਅੰਦਰ ਉਹ ਆਪਣੇ ਟੱਬਰ ਨੂੰ ਲੜਿਆ ਸੁਸਾਈਡ ਕਰਕੇ ਮਰ ਗਿਆ ਪਹਾੜ ਕਮਰੇ ਦੇ ਵਿੱਚ ਹਵੇਲੀ ਆਪਣੇ ਹਾਲਾਂਕਿ ਵਿੱਚ ਜਿਹੜੇ ਚਲੋ ਬੰਦੇ ਜਿਹੜੇ ਪੰਚਾਇਤ ਵਾਲੇ ਸੀ ਵਧੀਆ ਬੰਦੇ ਮੇਰੇ ਚਲੋ ਆਪਣੇ ਮਿੱਤਰ ਸੀ ਉਹਨਾਂ ਵਿੱਚ ਵੀ ਕੁਛ ਕੁ ਬੰਦੇ ਇਹ ਸੀਗੇ ਜਿੱਦਾਂ ਜੇ ਕੋਈ ਗੱਲ ਹੁੰਦੀ ਸੀ ਬਈ ਜਿੱਦਾਂ ਕਹਿੰਦੇ ਅਗਲੇ ਕਹਿੰਦੇ ਯਾਰ ਜੇ ਉਹਦੇ ਟੱਬਰ ਚੱਲ ਮਰ ਵੀ ਗਿਆ ਕੁਛ ਨੀ ਜੇ ਉਹਦੇ ਟੱਬਰ ਆ ਜਾਊਗਾ ਤਾਂ ਅਗਲਾ ਕਹਿੰਦਾ ਜੇ ਟੱਬਰ ਨੂੰ ਯਾਰ ਜੇ ਕਹਿੰਦਾ 5-4 ਲੱਖ ਰੁਪਇਆ ਦੇ ਵੀ ਦੇਣਗੇ ਇਹ ਕਹਿੰਦਾ ਕਿਹੜੇ ਮਰ ਚੱਲੇ ਆ
0: ਬਿਲਕੁਲ
3: ਬਾਈ ਜੀ ਜਿਹੜੇ ਬੰਦੇ ਨਾ ਰਹਿੰਦੇ ਉਹਨਾਂ ਦੀ ਇਹ ਵਾਰਡਿੰਗ ਸੀ
0: ਜੀ ਜੀ ਜੀ ਬਿਲਕੁਲ ਹੈ ਜੀ
3: ਉਹ ਮੰਨ ਲਾ ਇਹ ਅਗਲੇ ਕਹਿੰਦੇ ਨਾ ਕਹਿੰਦਾ ਕੋਈ ਨੀ ਅਗਲੇ ਕਹਿੰਦੇ ਬਥੇਰੀ ਜ਼ਮੀਨ ਆ ਅਗਲਾ ਕਹਿੰਦਾ ਉਹ ਮੁੜ ਕੇ ਕਹਿੰਦਾ ਯਾਰ 55-60 ਕਿੱਲਿਆਂ ਦੀ ਖੇਤੀ ਕਰਦਾ ਇੰਨੀ ਕਹਿੰਦਾ ਇਹਦੀ ਖੇਤੀ ਆ ਤਾਂ ਮੰਨ ਲਾ ਜ਼ਮੀਨ ਬਥੇਰੀ ਕਰਦੇ ਜੇ ਕਹਿੰਦਾ ਮੰਨ ਲਓ ਜੇ ਦੇ ਵੀ ਕਹਿੰਦਾ 5-4 ਲੱਖ ਰੁਪਇਆ ਦੇ ਵੀਓ ਇਹ ਕਿਹੜਾ ਮਰ ਗਿਆ ਹਾਲਾਂਕਿ ਉਹਦੇ ਵਿੱਚ ਸਾਡੀ ਗਲਤੀ ਕੋਈ ਨੀ ਸਾਡੀ ਗਲਤੀ ਕੋਈ ਨੀ ਸੀ ਜੀ ਉਹਦੇ ਟੱਬਰ ਤੇ ਜੀ ਆਏ ਫੇਰ ਵੀ ਨਾ ਨਾ ਕਰਦੇ ਚਲੋ ਉਹਨਾਂ ਨੂੰ ਵੀ ਪਤਾ ਸੀ ਉਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਨਾਲ ਗੱਲ ਕਰਦੇ ਫੋਨ ਦੇ ਉੱਤੇ ਲੜ ਕੇ ਹੀ ਉਹਨੂੰ ਫਾਹਾ ਲਿਆ
0: ਜੀ
3: ਸਾਰਾ ਪੁਲਿਸ ਵਾਲੇ ਅੰਦਰ ਉਹਦੀ ਲਾਸ਼ ਕੱਢੀ ਆ ਇਹ ਵੀ ਨਾ ਨਾ ਕਰਦੇ ਵੀ 1 ਲੱਖ ਰੁਪਇਆ ਭਾਜੀ ਲੱਗ ਗਿਆ
0: ਜੀ ਬਿਲਕੁਲ ਹੈ ਜੀ ਬਿਲਕੁਲ ਹੈ
3: ਜਿਹੜੀ ਇੱਕ ਹਫਤਾ ਬੋਰੇਸ਼ਨ ਜਿਹੜੀ ਰਹੀ ਪਰੇਸ਼ਾਨੀ ਰਹੀ ਆ ਉਹਦਾ ਕੋਈ ਅੰਤ ਨੀ,
0: ਇੱਕ
3: ਹਫਤਾ ਨੀਂਦ ਨੀ ਭਾਜੀ, ਨੀਂਦ ਨੀ ਇੱਕ ਹਫਤਾ ਆਈ ਵੀ ਪਤਾ ਨੀ ਕਹਿਣਾ ਕੀ ਹੋਣਾ। ਮੰਨ ਲਾ ਜੇ ਆਣ ਕੇ ਅਗਲੇ ਅਗਲਿਆਂ ਦੇ ਘਰਦਿਆਂ ਨੇ ਕਹਿ ਤਾ ਆ ਨੀ ਹੋਣਾ ਕੌਣ, ਮੰਨ ਲਾ ਇਹ ਨੀ ਪਤਾ ਕਹਿਣਾ 5 ਲੱਖ ਰੁਪਇਆ ਲੱਗਣਾ ਜਾਂ 7 ਲੱਖ ਰੁਪਇਆ ਲੱਗਣਾ,
0: ਬਿਲਕੁਲ
3: ਸਾਡੀ ਛੁੱਟਣੀ ਜੀ
0: ਬਿਲਕੁਲ।
3: ਮੰਨ ਲਓ ਭਾਜੀ ਵੀ ਜਿਹੜੇ ਲੋਕ ਨਾਲ ਵੀ ਹਨਾ ਵਿੱਚ ਬੰਦੇ ਰਹਿੰਦੇ ਉਹ ਵੀ ਅਗਲੇ ਕਹਿੰਦੇ, ਅਗਲਾ ਕਹਿੰਦਾ ਯਾਰ ਕੋਈ ਨੋਲ ਹੈ ਯਾਰ ਫੇਰ ਕੀ ਹੋਇਆ ਜਦੋਂ 5-4 ਲੱਖ ਦੇ ਵੀ ਦੂੰਗਾ। ਮੰਨ ਲਾ ਮਨ ਮੈਨੂੰ ਇਹ ਗੱਲ ਉਹ ਅਗਲਿਆਂ ਨੂੰ ਦੱਸੀ ਗਏ, ਮੈਂ ਕਿਹਾ ਯਾਰ ਇਹ 5-4 ਲੱਖ ਅਸੀਂ ਕਿਹੜਾ ਇੱਥੇ ਕਿਤੇ ਬਈ ਰੁੱਖਾਂ ਤਰੋੜ ਕੇ ਲਿਆਂਦੇ।
0: ਬਿਲਕੁਲ ਉਹ ਦੇਖਦੇ ਨੀ ਨਾ 20-25 ਸਾਲ ਜਾਂ 50 ਸਾਲ ਪਿਛਲੇ ਜਿਹੜਾ ਪਿਛੋਕੜ ਆ ਦੇਖਦੇ ਆ ਬਈ ਉਹਨਾਂ ਨੇ ਮਿਹਨਤਾਂ ਮੁਸ਼ਕਤਾਂ ਕੀਤੀਆਂ ਤਾਂ ਹੀ ਜੁੜੇ ਨੇ ਨਾ ਉਹ
3: ਜੀ। ਭਾਵੇਂ 10 ਵਜੇ ਤੋਂ ਮੰਨ ਲਓ ਬਾਅਦ ਆਣ ਕੇ ਬਾਹ ਬਹਾਈਆ ਕਰਕੇ ਹੁਣ ਮੰਨ ਲਓ ਹੁਣ ਲੰਮੇ ਪੈਣਾ ਜੀ।
0: ਬਿਲਕੁਲ ਜੀ
3: ਸਵੇਰ ਨੂੰ ਤੁਹਾਨੂੰ ਮੈਂ ਉਹੀ ਗੱਲ ਦਾ ਪੌਣੇ ਨੀਂਦ ਬਹੁਤ ਆਉਂਦੀ ਆ ਜੀ, ਕਈ ਵਾਰੀ 4:15 ਮੰਜੇ ਤੋਂ ਲੱਤਾਂ ਥੱਲੇ ਕਰਕੇ ਬੈਠ ਗਏ
0: ਜੀ। ਉਹ ਨੀਂਦ ਤਾਂ ਆਉਣੀ ਆ ਜੀ ਜਦੋਂ ਹਾਰਡ ਵਰਕ ਕਰਨਾ ਹੈ ਨਾ ਜਿਹੜਾ ਸਰੀਰਕ ਫਿਜ਼ੀਕਲ ਵਰਕ ਕਰਨਾ।
3: ਭਾਜੀ ਅਲਾਰਮ ਲੱਗਾ ਆ 4:15 ਅਲਾਰਮ ਵੱਜਣਾ, ਅਲਾਰਮ ਜਦੋਂ ਵੱਜਿਆ ਮੰਜੇ ਤੋਂ ਥੱਲੇ ਲੱਤਾਂ ਕਰਕੇ ਬੈਠ ਜਾਣਾ, ਜੇ ਅਲਾਰਮ ਬੰਦ ਕਰਕੇ ਮੰਜੇ ਦੇ ਲੰਮੇ ਪੈ ਗਏ ਜੀ ਹਨਾ
0: ਫਿਰ ਨੀ ਉੱਠੋ
3: ਮੁੜ ਕੇ ਨੀ।
0: ਬਿਲਕੁਲ
3: ਭਾਜੀ ਨੀਂਦ ਆ ਜਾਣੀ ਮੁੜ ਕੇ ਜੀ ਫੇਰ ਕੀ ਕਰਾਂਗੇ,
0: 10-5 ਮਿੰਟ ਹੋਰ ਸੌ ਲਈਏ ਕਰ ਲਈਦਾ।
3: ਭਾਜੀ ਸਾਰੀ ਦਿਹਾੜੀ ਕੰਮ ਹੀ ਕਰਨਾ ਨਾਲ ਜੀ।
0: ਬਿਲਕੁਲ ਹੈ ਜੀ ਬਿਲਕੁਲ ਹੈ ਦਰੁਸਤ ਹੈ ਜੀ।
3: ਬੰਦਾ ਭਾਜੀ ਬੰਦਾ ਹੁਣ ਤੁਸੀਂ ਭਾਜੀ ਇੰਨੀ ਮਿਹਨਤ ਕਰਦੇ
0: ਜੀ
3: ਹੁਣ ਹਾਲਾਂਕਿ ਭਾਜੀ ਮੰਨ ਲਓ ਮੈਂ ਗੁਰਦੁਆਰੇ ਬਹੁਤ ਘੱਟ ਜਾਂਦਾ ਜੀ।
0: ਹਾਂਜੀ
3: ਮੇਰੇ ਖਾਣ ਮੈਂ ਸਾਲ ਦੇ ਵਿੱਚ ਇੱਕ ਦੋ ਵਾਰੀ ਗਿਆ ਜਾਂਦਾ ਹੋਊਗਾ ਜੀ, ਬਹੁਤ ਹੋਊਗਾ ਜੀ। ਮੰਨ ਲਾ ਹੁਣ ਬੰਦੇ ਕਈ ਵਾਰੀ ਅਗਲੇ ਕਹਿੰਦੇ ਹੁਣ ਕਈ ਬੰਦੇ ਕਹਿੰਦੇ ਜਿਹੜਾ ਗੁਰਦੁਆਰੇ ਹੁਣ ਕਈਆਂ ਨੇ ਕਹਿੰਦੇ ਉਹ ਨਹੀਂ ਹੁਣ ਸਾਡੇ ਇੱਥੇ ਗੁਰਦੁਆਰੇ ਵਾਲੇ ਵੀ ਕੋਈ ਆ ਜਾਓ ਗੁਰਦੁਆਰੇ ਪ੍ਰੋਗਰਾਮ ਹੁੰਦਾ ਤੁਸੀਂ ਗੁਰਦੁਆਰੇ ਜਾਏ, ਉਹ ਮੈਂ ਮੰਨ ਲਾ ਉਹਨਾਂ ਨੂੰ ਇਹ ਕਹਿੰਦਾ ਬਈ ਸਾਡੀ ਕਿਰਤ ਆ ਸਾਡੀ ਕਿਰਤ ਤੁਹਾਡੇ ਨਾਲ
0: ਭਾਜੀ
3: ਕਿਸੇ ਦਾ ਕਿਸੇ ਦਾ ਮਾੜਾ ਨੀ ਚੱਕਣਾ,
0: ਆਪਣੀ
3: ਮਿਹਨਤ ਕਰਦੇ ਗੱਲ ਖਤਮ ਹੈ,
0: ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਜੀ। ਬਿਲਕੁਲ
3: ਕਿਸੇ ਨਾਲ ਭਾਜੀ ਈਰਖਾ ਨਹੀਂ ਹੈਗਾ,
0: ਬਿਲਕੁਲ
3: ਆਪਣੀ ਮਿਹਨਤ ਕਰਦੇ ਆ ਠੀਕ ਹੈ। ਉਹ ਮਤਲਬ ਹੋਈ ਜਾਂਦੇ ਉਹ ਮੈਂ ਕਿਹਾ ਤੁਹਾਡੇ ਨਾਲੋਂ ਸਾਡੇ ਵਿੱਚ ਸ਼ਰਧਾ ਜ਼ਿਆਦਾ ਆ
0: ਜੀ। ਬਿਲਕੁਲ ਹੈ ਜੀ ਬਿਲਕੁਲ ਹੈ ਜੀ।
3: ਭਾਜੀ ਲੋਕੀ ਗੁਰੂ ਘਰ ਜਾਂਦੇ ਆ ਮਤਲਬ ਸਵੇਰ ਸ਼ਾਮ ਗੁਰੂ ਘਰ ਜਾਂਦਾ ਉਹਨਾਂ ਚ ਇੰਨਾ ਸਾੜਾ ਤੇ ਇੰਨੀ ਈਰਖਾ ਆ ਤੁਸੀਂ ਗੱਲ ਛੱਡ ਦੇ।
0: ਬਿਲਕੁਲ ਹੈ ਜੀ ਉੱਥੇ ਵੀ ਬੈਠੇ ਚੁਗਲੀਆਂ ਕਰੀ ਜਾਂਦੇ ਜੀ ਇੱਕ ਦੂਸਰੇ ਦੀਆਂ, ਉੱਥੇ ਵੀ ਤਾਂ ਇਹੀ ਚੱਲਦਾ। ਬਿਲਕੁਲ
3: ਕਈ ਵਾਰੀ ਨਾ ਬੰਦਾ ਮਨ ਉਹਨਾਂ ਦਾ ਦੇ ਜਿਹਨੇ ਹਨਾ ਸ਼੍ਰੀ ਸਾਹਿਬ ਪਾਇਓ ਆ ਜੀ
0: ਜੀ
3: ਉਹਨਾਂ ਦਾ ਮਤਲਬ ਦੇਖ ਕੇ ਕਈ ਵਾਰੀ ਮਨ ਕਰਦਾ ਵੀ ਦੱਸ ਤੁਸੀਂ ਇਹਨਾਂ ਜਿਹੜੇ ਸਾਡੇ ਸਿੱਖ ਸੀ ਸਾਡਾ ਇਹਨਾਂ ਦਾ ਆਹ ਕਰਦਾ ਰਿਹਾ ਸਾਡੇ।
0: ਬਿਲਕੁਲ ਬਿਲਕੁਲ ਸ਼ੱਕ ਹੋਣ ਲੱਗ ਜਾਂਦਾ ਜੀ। ਬਿਲਕੁਲ
3: ਭਾਜੀ ਸ਼੍ਰੀ ਸਾਹਿਬ ਦਾ ਮਤਲਬ ਇੱਕ ਨੀ ਲਾਇਸੈਂਸ ਬਣਾ ਲਿਆ ਜੀ
0: ਜੀ
3: ਜੇ ਸ਼੍ਰੀ ਸਾਹਿਬ ਪਾ ਕੇ ਚਾਹੇ ਠੱਗੀ ਮਾਰੀ ਜਾਵੇ ਚਾਹੇ ਜੋ ਮਰਜ਼ੀ ਕਰੇ ਉਹ ਵਧੀਆ ਆ। ਜੇ ਹੁਣ ਤੁਸੀਂ ਆ ਜਾਂ ਮੈਂ ਆ ਜਿਹੜਾ ਮਨ ਜੇ ਦਾੜੀ ਕੱਟੀ ਹੋ ਜਿਹੜਾ ਬੰਦਾ ਕੰਮ ਕਰਦਾ ਜੇ ਕੋਈ ਆਪਾਂ ਗੱਲ ਕਰਦਾ ਉਹ ਕਹਿੰਦੇ ਲੈ ਇਹ ਤਾਂ ਕਹਿੰਦੇ ਐਵੇਂ ਗੱਲਾਂ ਕਰਦਾ
0: ਤੂੰ ਗੱਲ ਨਹੀਂ ਕਰ ਸਕਦਾ। ਬਿਲਕੁਲ
3: ਇਹ ਚੀਜ਼ ਆ ਲੋਕੀ ਸਾਡੇ ਜਿਹੜੀ ਕਿਰਤ ਆ ਕਿਰਤ ਨਾਲੋਂ ਟੁੱਟ ਗਏ ਜੀ
0: ਜੀ। ਬਿਲਕੁਲ
3: ਤੁਸੀਂ ਇੱਥੇ ਅਸੀਂ ਪਿੰਡਾਂ ਚ ਭਾਜੀ ਦੇਖਿਆ ਜਿਹੜਾ ਬੰਦਾ ਹਨਾ ਸਵੇਰ ਨੂੰ ਭਾਜੀ ਪੱਲੀ ਲੈ ਕੇ ਹਨਾ ਤਾਂ ਪੱਠੇ ਵੱਢਣ ਜਾਂਦਾ
0: ਜੀ
3: ਉਹਨੂੰ ਲੋਕੀ ਮਾੜਾ ਸਮਝਦੇ ਜਿਹੜਾ ਕੁੱਤਾ ਘੁਮਾਉਣ ਜਾਂਦਾ ਕੁੱਤੇ ਕੁਛ ਨੀ ਉਹਨੂੰ ਵਧੀਆ ਸਮਝਦੇ।
0: ਬਿਲਕੁਲ ਸਟੇਟਸ ਰੱਖ ਲਿਆ ਨਾ ਜੀ। ਬਿਲਕੁਲ ਸਟੇਟਸ ਹੋ ਗਿਆ।
3: ਭਾਜੀ ਮੈਂ ਉਹੀ ਗੱਲ ਤੁਹਾਨੂੰ ਦੱਸਦਾ ਵੀ ਜਿਹੜਾ ਬੰਦਾ ਸਵੇਰ ਨੂੰ ਕੁੱਤਾ ਘੁਮਾਉਣ ਜਾਂਦਾ ਉਹਨੂੰ ਵਧੀਆ ਸਮਝਦੇ ਆ ਜੀ।
0: ਹੁਣ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਵੱਡੇ ਵੱਡੇ ਆਫਿਸਰ ਨੇ ਵੱਡੀਆਂ ਵੱਡੀਆਂ ਜੋਬਾਂ ਤੇ ਚਾਹੇ ਲੱਗੇ ਆ ਹਰ ਕੋਈ ਆਪਣਾ ਕੰਮ ਆਪ ਕਰਦਾ। ਮੈਂ ਕਈ ਵਾਰੀ ਹੈਰਾਨ ਹੁੰਦਾ ਮੈਂ ਚਲੋ ਜਦੋਂ ਸਕੂਲ ਪੜ੍ਹਦਾ ਹੁੰਦਾ ਸੀ ਇੱਥੇ ਤਾਂ ਕਈ ਵਾਰੀ ਮੈਂ ਉਹ ਗੱਲ ਸੁਣਾਈ ਵੀ ਹੈ ਪ੍ਰਿੰਸੀਪਲ ਜਿਹੜੀ ਸੀ ਨਾ ਉੱਥੇ ਦੀ ਤਾਂ ਉੱਥੇ ਇੱਕ ਬੰਦਾ ਜਿਹੜਾ ਕੰਮ ਦੇ ਉੱਤੇ ਨਹੀਂ ਆਇਆ ਤਾਂ ਮਤਲਬ ਕਿ ਜ਼ਰੂਰਤ ਸੀ ਤਾਂ ਉਹਨੇ ਸਾਡੇ ਨਾਲ ਰਲ ਕੇ ਮਤਲਬ ਕਿ ਅਸੀਂ ਤਾਂ ਚਲੋ ਸਟੂਡੈਂਟ ਸੀਗੇ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਉਹਨੇ ਆਪਣੀ ਡਰੈਸ ਪਾਈ ਤੇ ਆਪਣਾ ਭਾਂਡੇ ਧੋਣ ਲੱਗ ਗਏ ਜੀ ਡਿਸ਼ਿੰਗ ਕਰਨ ਲੱਗ ਗਈ ਸਾਡੇ ਨਾਲ ਉਹਨੂੰ ਇਹ ਕੋਈ ਨਹੀਂ ਗਾ ਵੀ ਮੈਂ ਪ੍ਰਿੰਸੀਪਲ ਹਾਂ ਇੱਥੇ ਜਾਂ ਮੈਂ ਕੁਛ ਹੈ ਉਹ ਕੋਈ ਉਹਨਾਂ ਦਾ ਉਹ ਇੱਕ ਆਪਣੇ ਆਪ ਨੂੰ ਨੋਰਮਲ ਰੱਖਦੇ ਆ ਵੀ ਸਾਡੇ ਉਹ ਚੀਜ਼ ਭਾਰੂ ਹੋ ਗਈ ਹੈ ਕਿ ਮੈਥੋਂ ਆਹ ਗੱਡੀ ਹੈ ਮੈਂ ਆਹ ਕੁੱਤਾ ਰੱਖਿਆ ਹੋਇਆ ਹੈ ਤੇ ਮੈਥੋਂ ਆਹ ਚੀਜ਼ ਹੈ ਮੈਂ ਪੈਸੇ ਪਿਛੋਕੜ ਸਾਡਾ ਬਹੁਤ ਹੈ ਤੇ ਸਾਰੀਆਂ ਚੀਜ਼ਾਂ ਉਹ ਮਤਲਬ ਕਿ ਇੱਕ ਸ਼ੋਅ ਆਫ ਕਰਦੇ ਆ ਕਿਹਦੇ ਲਈ ਕਰ ਰਹੇ ਹੋ।
3: ਭਾਜੀ ਇਹ ਉਹ ਲੋਕ ਸੁਖੀ ਆ ਜੀ ਉਹ ਆਪਣੀ ਜ਼ਿੰਦਗੀ ਜੀਂਦੇ ਆ ਜੀ
0: ਬਿਲਕੁਲ
3: ਸਾਡੇ ਲੋਕੀ ਅਸੀਂ ਲੋਕ
0: ਦਿਖਾਵੇ ਦੇ ਵਿੱਚ ਰੁਲੀ ਜਾਂਦੇ ਆ ਜੀ।
3: ਬਿਲਕੁਲ ਮਤਲਬ ਨੱਕ ਆ ਜੀ ਮਤਲਬ ਨੱਕ ਨੀ ਨਹੀਂ ਜੀ ਉਹ ਨਾ ਉਹ ਅਗਲਾ ਇਹ ਨੀ ਦੇਖਦਾ ਮੇਰੇ ਕੋਲ ਸਾਧਨ ਕਿੰਨੇ ਮੇਰੀ ਇਨਕਮ ਦੇ ਸੋਰਸ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਹਨਾ ਭਾਜੀ ਇਹ ਚੀਜ਼ ਆ, ਮੰਨ ਲਓ ਜੇ ਬੰਦਾ ਹੁਣ ਕਿਸੇ ਦੀ ਪਰਵਾਹ, ਅਸੀਂ ਆਉਣਾ, ਅਸੀਂ ਕਿਸੇ ਦੀ ਪਰਵਾਹ ਨੀ ਕਰੀ, ਆਪਣੇ ਆਪ ਮਾਫੀ ਆਰਾਮ ਨਾਲ ਨਜ਼ਾਰੇ ਲਿੱਟੀ ਜਾਈਏ।
0: ਹੁਣ ਇੱਥੇ ਦੇਖੋ ਆ ਗਰਮੀਆਂ ਦਾ ਮੌਸਮ ਆ, ਸਿਆਲ ਨੂੰ ਚਲੋ ਸਾਈਕਲ ਨਹੀਂ ਚੱਲਦਾ ਇੱਥੇ, ਤੇ ਤਰਸਦੇ ਨੇ ਲੋਕ, ਮਤਲਬ ਕਿ ਗਰਮੀਆਂ ਆਉਣ ਤਾਂ ਸਾਈਕਲ ਸੂਕਲ ਚਲਾਈਏ ਹਨਾ, ਥੋੜਾ ਜਿਹਾ ਮਤਲਬ ਕਿ ਬਾਹਰ ਬੂਹਰ ਨਿਕਲੀਏ ਤਾਂ ਐਕਸਰਸਾਈਜ਼ ਹੁੰਦੀ ਆ, ਜਾਂ ਹੋਰ ਜਿੰਮਾਂ ਵਗੈਰਾ ਚ ਵੀ ਜਾਂਦੇ ਆ, ਪਰ ਆਪਣੇ ਤਾਂ ਮੌਸਮ ਹੀ ਇੰਨਾ ਵਧੀਆ, ਹਰ ਵੇਲੇ ਜੋ ਮਰਜ਼ੀ ਕਰੀ ਜਾਓ ਕੋਈ ਫਰਕ ਨੀ ਪੈਂਦਾ, ਤੇ ਸਾਡੇ ਵਾਲੇ ਉੱਥੇ ਗੱਡੀਆਂ ਤੋਂ ਥੱਲੇ ਨੀ ਉਤਰਦੇ ਜੀ।
3: ਭਾਜੀ ਤੁਸੀਂ ਯਕੀਨ ਮੰਨਿਓ, ਜਿੱਦਾਂ ਹੁਣ ਮੰਨ ਲਾ ਹੁਣ ਤਾਂ ਚਲੋ ਬਿਜੀ ਹੋ ਜਾਣਾ, ਜਿੱਦਾਂ ਮੰਨ ਲਾ ਜੀ ਨੌਵੇਂ ਮਹੀਨੇ ਦੇ ਕੁੜੀ ਜਦੋਂ ਝੋਨਾ ਨਸਰ ਜਾਂਦੇ ਜੀ ਵੱਢਣ ਤੋਂ ਪਹਿਲਾਂ, ਵੱਢਣ ਤੋਂ ਪਹਿਲਾਂ ਜੀ
0: ਹਾਂਜੀ, ਗੱਡੀਆਂ ਜਿਹਦਾ ਪੱਠੇ ਲੈ ਕੇ ਆਉਂਦੇ ਆ, ਮੋਟਰ ਦੇਖ ਲਓ ਸਪੈਸ਼ਲ ਬੁਲਟ ਰੱਖੇ ਹੋਏ ਨੇ ਪੱਠੇ ਲਿਆਉਣ ਨੂੰ ਜੀ।
3: ਮੈਂ ਤੁਹਾਡੇ ਨਹੀਂ, ਚਲੋ ਭਾਜੀ ਗੱਲ ਤੁਹਾਨੂੰ ਮੈਂ ਗੱਲ ਰੱਖਿਆ, ਚਲੋ ਬੁਲਟ ਆਪਾਂ ਕੁਝ ਕੰਮ ਕਰਕੇ ਆ, ਸ਼ੌਂਕ ਉਸਲੇ ਜਿਹੜਾ ਦੇਣਾ ਜੀ,
0: ਬਿਲਕੁਲ ਹੈ ਜੀ,
3: ਉਹ ਵੀ ਜਦੋਂ ਵਿਹਲੇ ਭਾਜੀ ਉਸਲੇ ਜੇ ਹਨਾ, ਉਸਲੇ ਕਈ ਵਾਰੀ ਅਸੀਂ ਮੰਨ ਲਓ ਉਸਲੇ ਹੁਣ ਵਿਹਲੇ ਹੋ ਜਾਈਦਾ ਕਹਿੰਦਾ ਕੋਈ ਕੰਮ ਨੀ, ਬਈ ਚਲੋ ਕਹਿੰਦਾ ਨੌਕਰ ਵੀ ਹੈਗੇ ਆ, ਕੋਈ ਕੰਮ ਨੀ ਹੈਗਾ ਬੰਦੇ, ਉਸਲੇ ਉਸਲੇ ਭਾਜੀ ਜੇ ਨਾ ਸਾਈਕਲ ਦੇ ਉੱਤੇ ਵੀ ਘੁੰਮ, ਜਿੱਦਾਂ ਮੰਨ ਲਓ ਸਵੇਰ ਨੂੰ ਤੁਰ ਪੈ ਕਹਿਣਾ ਸਾਈਕਲ ਦੇ ਉੱਤੇ ਚੱਲ ਗੇੜਾ ਕੱਢਦੇ ਹਾਂ, ਵੀ ਮੋਟਰਾਂ ਦੇ ਗੇੜਾ ਘੁੰਮ ਕੇ ਆ ਜਾਣਾ, 6-7 ਕਿਲੋਮੀਟਰ ਬਣ ਜਾਂਦਾ ਜੀ।
0: ਹੁਣ ਦੇਖੋ ਕਿੰਨੇ ਕ ਘਰ ਹੋਣਗੇ ਆਪਣੇ ਪਰਮਿੰਦਰ ਜੀ, ਵੀ ਕਿਹੜੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਝਾੜੂ ਪੋਚਾ ਕਰਨ ਵਾਲੀ ਨਹੀਂ ਆਉਂਦੀ ਦੇਖ ਲਓ ਹਨਾ, ਇਹ ਵੀ ਤਾਂ ਇੱਕ ਤਰ੍ਹਾਂ ਦਾ ਅਸੀਂ ਬਣਾ ਹੀ ਲਿਆ ਨਾ, ਭਈ ਅਗਲਿਆਂ ਨੇ ਕੰਮ ਵਾਲੀ ਰੱਖੀ ਆ ਤੇ ਸਾਡੇ ਆਉਂਦੀ ਨੀ ਹਨਾ, ਸਾਨੂੰ ਅਸੀਂ ਵੀ ਰੱਖਣੀ ਆ
3: ਭਾਜੀ, ਸਟੇਟਸ ਸਿੰਬਲ ਹੈ ਜੀ
0: ਜੀ,
3: ਇਹ ਕਿਸਮ ਦਾ ਸਟੇਟਸ ਸਿੰਬਲ ਬਣ ਗਿਆ ਜੀ, ਤੁਹਾਡੇ ਘਰ ਚ ਕੰਮ ਵਾਲੀ ਆਉਂਦੀ, ਅਗਲਾ ਕਹਿੰਦੇ ਗਰੀਬ ਆ
0: ਜੀ,
3: ਜੇ ਘਰ ਕੁੱਤਾ ਨੀ ਬੰਨਿਆ ਭੜਾ ਸਾਰਾ ਤਾਂ ਵੀ ਅਗਲੇ ਕਹਿੰਦੇ ਗਰੀਬ ਆ,
0: ਬਿਲਕੁਲ ਆ ਜੀ। ਉਹ ਮੈਂ ਨਾ ਤੁਹਾਡੀ ਗੱਲ ਤੋਂ ਚੇਤਿਆ, ਮੈਂ ਨਾ ਜਦੋਂ ਇੱਥੇ 5 ਸਾਲ ਹੋਏ ਸੀ ਮੈਨੂੰ ਆਏ ਨੂੰ, ਤੇ ਮੈਂ ਵਾਪਸ ਚਲੇ ਗਿਆ ਨਾ ਗੇੜਾ ਲਾਉਣ ਗਿਆ ਇੰਡੀਆ ਨੂੰ, ਤੇ ਕਾਰਖਾਨੇ ਦੇ ਉੱਤੇ ਮੈਂ ਆਪਣਾ ਕੰਮ ਕਰਾਂ, ਤੇ ਭਾਜੀ ਕਹਿੰਦਾ ਮੈਂ ਜਾਣਾ ਮਾੜਾ ਜਿਹਾ, ਤੇ ਮੈਂ ਕਿਹਾ ਇੱਦਾਂ ਕਰ ਤੂੰ ਕਹਾਣੀ ਪਾ ਦੇ ਤੇ ਬੱਤ ਲਾ ਦੇ ਤੇ ਬਾਕੀ ਮੈਂ ਆਪੇ ਹੀ ਰਾਮ ਲੁਹਣਾ, ਤੇ ਉਹ ਚਲੇ ਗਿਆ ਜੀ, ਤੇ ਭਾਜੀ ਚਲੇ ਗਿਆ, ਮੈਂ ਕਿਹਾ ਤੂੰ ਕੰਮ ਚ ਆਇਆ, ਅੱਧਾ ਘੰਟਾ ਤੈਨੂੰ ਜਿੰਨਾ ਵੀ ਲੱਗਣਾ ਲਾਇਆ, ਮੈਂ ਗਲਾ ਗੁਲਾ ਬਾਅਦ ਚੋ ਆਪੇ ਹੀ ਕੱਢ ਦੂੰਗਾ, ਜੇ ਕਹਾਣੀ ਨਾਲ ਹੋਰ ਆ ਗਈ ਤਾਂ ਮੈਂ ਦੂਸਰੀ ਨਾਲ ਹੀ ਪਾਲੂੰਗਾ ਆਪੇ ਹੀ ਹਨਾ, ਤੇ ਚੱਲੀ ਜਾਊਗਾ ਕੋਲੂ, ਤੇ ਉਹ ਮੇਰਾ ਨਾ ਆੜੀ ਹੈਗਾ ਜੀ ਆਪਣਾ ਬਾਹਮਣਾ ਦਾ ਮੁੰਡਾ, ਸਾਡੇ ਨਾਲ ਹੀ ਪੜਿਆ ਲਿਖਿਆ, ਇਕੱਠੇ ਹੀ ਅਸੀਂ ਹੱਸਦੇ ਖੇਡਦੇ, ਉਹਨੇ ਗੁਆਂਢ ਦੇ ਵਿੱਚ ਹੀ ਸਾਡੇ ਮਤਲਬ ਕਿ ਕੰਧ ਦੇ ਨਾਲ ਕੰਧ ਹੀ ਲੱਗਦੀ ਆ ਕਾਰਖਾਨੇ, ਤਾਂ ਉਹ ਨਾ ਲੱਕ ਦੇ ਉੱਤੇ ਹੱਥ ਰੱਖ ਕੇ ਤੇ ਖੜਾ ਬਾਰ ਤੇ ਹੱਸੀ ਜਾਵੇ, ਤੇ ਮੇਰਾ ਧਿਆਨ ਨਾ ਗਿਆ, ਮੈਂ ਆਪਣੇ ਕੰਮ ਦੇ ਵਿੱਚ ਲੱਗਿਆ ਹੋਇਆ ਧਿਆਨ ਨਾਲ ਲਾ ਕੇ ਹਨਾ, ਤੇ ਜਦੋਂ ਮੇਰਾ ਧਿਆਨ ਪਿਆ ਉਹਦੇ ਵੱਲ, ਮੈਂ ਕਿਹਾ ਤੂੰ ਹੱਸੀ ਜਾਂਦਾ ਹੋਏ, ਤੇ ਕਹਿੰਦਾ ਲੈ ਦੱਸ, ਕਹਿੰਦਾ ਉਥੋਂ ਆ ਕੇ ਵੀ ਆਹ ਹੀ ਕੁਝ ਕਰਨਾ ਸੀ, ਮੈਂ ਕਿਹਾ ਤਾਂ ਖੂਨ ਦੇ ਵਿੱਚ ਇਹ ਨਿਕਲ ਥੋੜੀ ਜਾਣਾ ਬਾਹਰ, ਹੁਣ ਜਿੰਨਾ ਮਰਜ਼ੀ ਚਾਹੇ।
3: ਮੈਂ ਤੁਹਾਨੂੰ ਉਹੀ ਭਾਜੀ ਦੱਸਦਾ ਵੀ ਮਤਲਬ ਜਦੋਂ ਨੌਵੇਂ ਦਸਵੇਂ ਮਹੀਨੇ ਅਸੀਂ ਨੌਵੇਂ ਮਹੀਨੇ ਜੇ ਮਤਲਬ ਹੁੰਦਾ ਨਾ ਵੀ ਉਹ ਜੇ ਸਾਈਕਲ ਤੇ ਜਾਂਦੇ ਲੋਕੀ ਕਈ ਵਾਰੀ ਟਿਚੜਾਂ ਕਰਨ ਲੱਗ ਪੈਂਦੇ, ਉਹ ਕਹਿੰਦੇ ਕਿੱਦਾਂ ਹੁਣ ਸਰਦਾਰਾਂ ਦਾ ਤੇਲ ਮੌਕ ਗਿਆ ਲੱਗਦਾ
0: ਜੀ, ਬਿਲਕੁਲ
3: ਮਤਲਬ ਇਹ ਜਾਂ ਕਹਿਣਗੇ ਉਹ ਕਿੱਦਾਂ ਹੁਣ ਬਾਪੂ ਨੇ ਮੋਟਰਸਾਈਕਲ ਖੜਾ ਕਰਾ ਲਿਆ ਸਾਈਕਲ ਤੇ ਆ ਗਏ,
0: ਬਿਲਕੁਲ
3: ਲੋਕਾਂ ਨੇ ਸੋਚਣੇ, ਇਹ ਨੀ ਸੋਚਦੇ ਵੀ ਚਲੋ ਹੁਣ ਆਪਾਂ ਵਿਹਲੇ, ਕਈ ਵਾਰੀ ਹੁਣ ਕਹਿੰਦਾ ਕਹਿਣਾ ਵਿਹਲੇ ਆ ਜੀ, ਘਰ ਆਣ ਕੇ ਕੀ ਕਰਨਾ, ਮੰਜਾ ਤੋਂ ਉਹਨਾਂ ਚੱਲ ਕਹਿਣਾ ਜਾਂਦੇ ਆ, ਨਾਲੇ
0: ਨਾਲੇ ਦੇਖੋ ਉਹ ਜਿਹੜਾ ਹੱਥੀ ਕੰਮ ਕੱਢਿਆ ਨਾ, ਜਦੋਂ ਉਹਨੂੰ ਦੁਬਾਰਾ ਤੁਸੀਂ ਕਰ ਦੋ ਇੰਨੇ ਸਮੇਂ ਬਾਅਦ, ਉਹਦੇ ਵਿੱਚੋਂ ਇੱਕ ਵੱਖਰਾ ਹੀ ਤੁਹਾਨੂੰ ਮਤਲਬ ਕਿ ਸਵਾਦ ਕਹਿ ਲਓ, ਜਾਂ ਇੱਕ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਕਹਿ ਲਓ, ਜਾਂ ਆਪਣੇ ਦੇ ਵਿੱਚ ਇੱਕ ਚੰਗਾ ਫੀਲ ਹੁੰਦਾ ਹੈ ਕਿ ਯਾਰ ਹਾਂ ਮੈਂ ਇਹ ਚੀਜ਼ ਨੂੰ ਕਰਨਾ ਅਜੇ ਵੀ ਨਹੀਂ ਭੁੱਲਿਆ ਨਾ, ਜਾਂ ਜਾਣਦਾ ਇੱਕ ਪ੍ਰਾਊਡ ਫੀਲ ਹੁੰਦਾ ਕਿ ਹਾਂ ਮੈਂ ਕਰਦਾ, ਪਰ ਉਹਦੇ ਲਈ ਉਹ ਸ਼ਰਮ ਦੀ ਗੱਲ ਹੈ ਕਿ ਬਾਹਰੋਂ ਆ ਕੇ ਫਿਰ ਉੱਥੇ ਲੱਗਿਆ ਹੋਇਆ।
3: ਭਾਜੀ ਲੋਕਾਂ ਨੇ ਸਾਡੀ ਸੋਚ ਮਤਲਬ ਮੇਰਾ ਜਿਹੜਾ ਆਂਟੀ ਨਾਲ ਇੱਦਾਂ ਗੱਲ ਕਰ ਰਹੇ, ਉਹ ਮੈਨੂੰ ਕਹਿੰਦਾ ਬਈ ਮੈਨੂੰ ਕਹਿੰਦਾ ਲੜਕੇ ਦਾ ਬੜੇ ਦਾ, ਮੈਨੂੰ ਕਹਿੰਦਾ ਮੈਂ ਕਿਹਾ ਵੀ ਹੋਰ 2 ਸਾਲ ਆ ਇਹਨੂੰ, ਹੁਣ ਜੱਟ ਕੇ ਹੋ ਜਾਣਾ ਬਈ ਇਹਨੂੰ ਦੇਖਦੇ ਨੂੰ ਬਾਹਰ ਭੇਜਣਾ ਹਨਾ
0: ਜੀ,
3: ਮੈਨੂੰ ਕਹਿੰਦਾ ਬਾਹਰ ਕਿੱਥੇ, ਮੈਂ ਕਿਹਾ ਨਾ ਉਹ ਤਾਂ ਯੂਰਪ ਚ ਭੇਜ ਦੇਣਾ
0: ਜੀ,
3: ਬਈ ਨਾ ਉਹ ਤਾਂ ਮਾੜਾ, ਉਹ ਮੈਨੂੰ ਕਹਿੰਦਾ ਉੱਥੇ ਕਿੰਨੇ ਕੁ ਪੈਸੇ ਕਮਾਊਗਾ, ਮੈਂ ਕਿਹਾ 1,00,000 ਤਾਂ ਕਮਾਊਗਾ ਬਾਈ
0: ਜੀ,
3: ਉਹ ਮੈਨੂੰ ਕਹਿੰਦਾ ਭਾਜੀ ਯਾਰ 1,00,000 ਜੇ ਉੱਥੇ 1,00,000 ਇਹ ਮਹੀਨੇ ਦਾ ਕਮਾਊਗਾ, ਉਹ ਤਾਂ ਕਹਿੰਦਾ ਉਹ ਤੁਹਾਡੇ ਹਿਸਾਬ ਨਾਲ, ਇੱਥੇ ਤਾਂ ਕਹਿੰਦਾ ਕੁਛ ਵੀ ਨੀ ਸੀ, ਉਹ ਕਹਿੰਦਾ ਇੱਥੇ ਤੁਸੀਂ ਪੈਸੇ ਕਹਿੰਦਾ ਜ਼ਿਆਦਾ,
0: ਉਹੀ ਉੱਥੇ ਜੇ ਲੱਖ ਵੀ ਉਹਦੀ ਸੈਲਰੀ ਹੋਈ ਤਾਂ 25-30 ਤਕਰੀਬਨ 40-45 ਹਜ਼ਾਰ ਰੁਪਇਆ, ਤਾਂ 50,000 ਲਾ ਲਓ, ਅੱਧਾ ਹੀ ਲਾ ਲਓ ਕਿਰਾਏ ਜਾਂ ਆਉਣ ਜਾਣ ਜਾਂ ਖਰਚਿਆਂ ਚ ਨਿਕਲ ਜਾਣਾ ਜੀ, ਫਿਰ ਰੋਟੀ ਪਾਣੀ ਹੋ ਗਿਆ, ਹੋਰ ਹੋ ਗਿਆ,
3: ਮਤਲਬ ਮੰਨ ਲਓ ਇਹ ਕਹਿੰਦਾ ਉਹ ਕਹਿੰਦਾ ਚਲੋ ਲੱਖ ਰੁਪਏ ਵੀ ਉਹਨੂੰ ਬਚੂਗਾ
0: ਜੀ,
3: ਇੱਥੇ ਕਹਿੰਦਾ ਤੁਸੀਂ 2.5-3 ਗੁਣਾ ਵੱਧ ਕਮਾਉਣ ਦੇ ਹੋ,
0: ਬਿਲਕੁਲ
3: ਕਹਿੰਦਾ ਫੇਰ ਉਹਨੂੰ ਕਾਹਦੇ ਭੇਜਣਾ ਮੈਂ ਫਿਰ ਉਹਨੂੰ ਇੱਕ ਗੱਲ ਮੈਂ ਕਿਹਾ ਮੈਂ ਤੁਹਾਨੂੰ ਇਹ ਕਿਹਾ ਮੈਂ ਕਿਹਾ ਭਾਜੀ ਗੱਲ ਸੁਣੋ ਜੇ ਕਹਿੰਦਾ ਪੈਸੇ ਵੀ ਖਰਚਣੇ, ਮੈਂ ਕਿਹਾ ਪੈਸੇ ਸਰ ਇਹੀ ਖਰਚਣੇ ਆ
0: ਜੀ,
3: ਇਹ ਮੇਰੇ ਵੱਲੋਂ ਮੁੜ ਕੇ ਆ ਜਾਵੇ ਕੰਮ ਇੱਥੇ ਕਰੀਏ। ਮੰਨ ਲਓ ਭਾਜੀ ਇਹ ਆ ਇਹਨੂੰ ਜੇ ਹੈ ਨਾ 2-4 ਇੱਥੇ ਰਹਿ ਜੂਗਾ ਇਹਨੂੰ ਧੱਕੇ ਖਾ ਕੇ ਇਹਨੂੰ ਅਕਲ ਆ
0: ਜਾਂਦਾ
3: ਕੰਮ ਕਿੱਦਾਂ ਕਰੀਦਾ, ਪੈਸਾ ਕਿੱਦਾਂ ਬਣਦਾ, ਪੈਸਾ ਕਿੱਦਾਂ ਬਣਦਾ ਜੀ
0: ਜੀ
3: ਜੀ ਜਿਹੜਾ ਮੈਂ ਕਿਹਾ ਜੋ ਕੁਛ ਮੈਂ ਕਿਹਾ ਹੋਣ ਆ ਭਾਜੀ ਹੁਣ ਉਹ ਪੈਸੇ ਨੂੰ ਪੈਸਾ ਨੀ ਸਮਝਦੇ ਕਿਉਂ ਸਾਡੇ ਆ
0: ਬਿਲਕੁਲ
3: ਸਾਡੇ ਕਮਾਇਓ ਕਰਕੇ
0: ਜੀ
3: ਹਨਾ। ਜਦੋਂ ਮੈਂ ਕਿਹਾ ਇਹਨੇ ਉਹਨਾਂ ਨੂੰ ਹਾਲਾਂਕਿ ਮੈਂ ਉਹਨੂੰ ਦੱਸਦਾ ਹੁੰਦਾ ਵੀ ਜਿੱਦਣ ਤੁਸੀਂ ਕਮਾਏ ਆ ਉਹਨੂੰ ਮੈਂ ਕਹਿੰਦਾ ਨਾ ਕਾਕਾ ਜਿੱਦਣਾ ਤੁਸੀਂ ਕਮਾਉਣ ਲੱਗ ਪੈਣਾ, ਤੁਸੀਂ ਪੰਜੀ ਨੀ ਕੱਢਣੀ
0: ਜੀ
3: ਬਿਲਕੁਲ।
0: ਉਹਨੂੰ
3: ਪੈਸਾ ਕਿੱਦਾਂ ਕਮਾਈਦਾ, ਪੈਸਾ ਸਾਂਭੀਦਾ ਕਿੱਦਾਂ, ਉਹ ਤਾਂ ਆ ਮੈਂ ਕਰਕੇ ਮੁੜ 2 ਹੀ ਖਰਾਬ ਕਰਕੇ 2 ਘਰ ਨੂੰ ਮੁੜ ਕੇ ਆ ਜਾਵੇ, ਮੈਂ ਕਿਹਾ ਕੋਈ ਗੱਲ ਨੀ ਮੁੜ ਕੇ ਆਣ ਕੇ ਕੰਮ ਵਧੀਆ ਕਰੂਗਾ ਉਹਨੂੰ ਅਕਲ ਆ ਜਾਣੀ
0: ਬਿਲਕੁਲ ਹੈ ਜੀ ਬਿਲਕੁਲ।
3: ਕਿਉਂ ਅਸੀਂ ਤਾਂ ਅਸੀਂ ਭਾਜੀ ਧੱਕੇ ਖਾਧੇ ਆ ਸਾਨੂੰ ਤਾਂ ਪਤਾ ਬਗਾਨੇ ਜਿਹੜੇ ਕੰਮ ਕਰਨਾ ਭਾਜੀ ਬਹੁਤ
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹੈ ਜੀ।
3: ਇਸ ਕਰਕੇ ਆ ਵੀ ਤਾਂ ਅਸੀਂ ਮੈਂ ਤਾਂ ਇਹ ਗੱਲ ਕਰ ਰਿਹਾ ਨਿਆਣੇ ਨੂੰ ਚਲੋ ਇੱਕ ਵਾਰੀ ਬਾਹਰ ਭੇਜਣਾ ਜ਼ਰੂਰ ਚਾਹੀਦਾ ਉਹਨੂੰ, ਮਾੜਾ ਉਹਨੂੰ ਅਕਲ ਆ ਜਾਂਦੀ ਜੀ
0: ਬਿਲਕੁਲ ਹੈ ਜੀ।
3: ਅਕਲ ਉਸ ਲਈ ਆਉਂਦੀ ਜਦੋਂ ਰੋਟੀ ਆਪ ਕਰਕੇ ਚੱਕ
0: ਪੈਣੀ ਹੈ
3: ਕਮਾ ਕੇ ਖਾਣੀ
0: ਪੈਂਦੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ। ਰੋਟੀ ਹੁਣ
3: ਗਰਮੀ ਆ ਰੋਟੀ ਪਾਣੀ ਖਾ ਲਿਆ, ਰੋਟੀ ਪਾਣੀ ਖਾ ਲਿਆ ਭਾਜੀ ਮੁੜ ਕੇ ਭਾਂਡੇ ਲਵੇਲੂੜੇ ਸੁੱਟੀ ਜਾਂਦੇ, ਸ਼ਿਕੰਜੀ ਬਣਾ ਲਈ, ਸ਼ਿਕੰਜੀ ਬਣਾ ਕੇ ਦੋ ਘੰਟੇ ਬਾਅਦ ਭਾਜੀ ਸੱਕਰ ਵਾਲਾ ਪਾਣੀ ਬਣਾ ਲਿਆ,
0: ਚਾਹ ਬਣਾ ਦਿਓ
3: ਭਾਜੀ। ਮੈਂ ਤੁਹਾਨੂੰ ਮਤਲਬ ਇਹ ਚੀਜ਼ ਹੈ ਜਦੋਂ ਬਾਹਰ ਜਾਂਦੇ ਪਤਾ ਫੇਰ ਲੱਗਦਾ ਜੀ
0: ਖਰਬੂਜੇ ਖਾ ਕੇ ਸ਼ੱਕਰ ਵਾਲਾ ਪਾਣੀ ਪੀ ਲਓ ਜੀ
3: ਭਾਜੀ। ਮਤਲਬ ਨਹੀਂ ਭਾਜੀ ਚਲੋ ਪੀ ਦਾ ਗਰਮੀ ਕਰਕੇ ਅਸੀਂ ਤਾਂ ਸੱਕਰ ਵਾਲਾ ਪਾਣੀ ਪੀਣਾ ਉਹਨਾਂ ਵੀ ਉਹਦੇ ਕਿਉਂ ਘਰ ਦਾ ਆ ਸੱਕਰ ਘਰ ਦੀ ਆ ਜੀ ਉਹ ਤਾਂ ਪਾਲਣਾ ਵਿੱਚ
0: ਹਾਂਜੀ
3: ਉਹਦੇ ਵਿੱਚ ਸੱਕਰ ਭਾਜੀ ਘਰ ਦੀ ਕੋਈ ਕੈਮੀਕਲ ਨਹੀਂ
0: ਬਿਲਕੁਲ ਹੈ ਜੀ।
3: ਜਾਂ ਨਿੰਬੂ ਪਾਣੀ ਪੀਣਾ ਬਸ ਜੀ, ਸ਼ਿਕੰਜ ਵੀ ਬਣਾ ਕੇ ਨਿੰਬੂ ਵਾਲੀ ਮਤਲਬ ਹੋਰ ਠੰਡਾ ਆਪਾਂ ਹੁਣ ਗਰਮੀ ਨੂੰ ਕਦੀ ਪੀਤਾ ਨੀ ਕਹਿਣਾ ਲੋੜ ਨੀ ਇਹਨੂੰ ਆਹ ਪਾਣੀ ਪੀ ਜੀ ਚੰਬੀ ਉਹ ਵਧੀਆ ਚੀਜ਼ ਆ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
3: ਇਸ ਕਰਕੇ ਚਲੋ ਧੰਨਵਾਦ ਭਾਜੀ,
0: ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣਾ ਲੱਗਿਆ ਗੱਲਾਂ ਬਾਤਾਂ
3: ਤੁਸੀਂ ਭਾਜੀ। ਓਕੇ
0: ਥੈਂਕ ਯੂ, ਸਤਿ ਸ਼੍ਰੀ ਅਕਾਲ।
3: ਓਕੇ ਭਾਜੀ ਨਾ ਧੰਨਵਾਦ ਜੀ, ਸਤਿ ਸ਼੍ਰੀ ਅਕਾਲ
0: ਭਾਜੀ, ਸਤਿ ਸ਼੍ਰੀ ਅਕਾਲ ਜੀ। ਦੋਸਤੋ ਇਹ ਸਨ ਜੀ ਫਗਵਾੜੇ ਤੋਂ ਆਪਣੇ ਨਾਲ ਪਰਮਿੰਦਰ ਜੀ, ਤੇ ਬਾ ਕਮਾਲ ਗੱਲਾਂ ਬਾਤਾਂ ਇਹਨਾਂ ਦੀਆਂ ਹੁੰਦੀਆਂ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲਦੀਆਂ ਨੇ ਜਾਂਦੇ ਜਾਂਦੇ ਵਿਦੇਸ਼ੀ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ। ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ 8-9 ਮਿੰਟ ਰਹਿ ਗਏ ਨੇ। ਪੋਪ ਲੀਓ ਨੇ ਜਿਹੜਾ ਬਿਆਨ ਦਿੱਤਾ ਅੱਜ, ਵੈਸੇ ਤਾਂ ਉਹਨੇ ਲਿਖਤੀ ਜਿਹੜੀ ਗੱਲਬਾਤ ਲਿਖੀ ਹੈ, ਗੁਲਾਮੀ ਕਹਿੰਦੇ ਨੇ ਪ੍ਰਥਾ ਜਾਇਜ਼ ਠਹਿਰਾਉਣ ਦੇ ਲਈ ਮਾਫ਼ੀ ਮੰਗੀ ਹੈ। ਉਹਨਾਂ ਨੇ ਕਿਹਾ ਕਿ ਸਦੀਆਂ ਤੱਕ ਨਿੰਦਾ ਨਾ ਕਰਨ ਦੇ ਲਈ ਵੈਟੀਕਨ ਦੀ ਜਿਹੜੀ ਭੂਮਿਕਾ ਹੈ ਉਹਦੇ ਉੱਤੇ ਸਵਾਲ ਉਹਨਾਂ ਨੇ ਆਪ ਹੀ ਖੜੇ ਕੀਤੇ ਹੈ। ਪੋਪ ਲੀਓ 14 ਨੇ ਸੋਮਵਾਰ ਕੱਲ੍ਹ ਬੀਤੇ ਦੇ ਵਿੱਚ ਗੁਲਾਮੀ ਪ੍ਰਥਾ ਨੂੰ ਜਾਇਜ਼ ਠਹਿਰਾਉਣ ਅਤੇ ਸਦੀਆਂ ਤੱਕ ਇਸ ਦੀ ਨਿੰਦਾ ਨਾ ਕਰਨ ਦੇ ਵਿੱਚ ਵੈਟੀਕਨ ਦੀ ਭੂਮਿਕਾ ਦੇ ਲਈ ਇਤਿਹਾਸਕ ਮਾਫ਼ੀ ਮੰਗੀ ਹੈ ਤੇ ਪੋਪ ਨੇ ਵੈਟੀਕਨ ਦੇ ਇਸ ਪੁਰਾਣੇ ਰਿਕਾਰਡ ਨੂੰ ਈਸਾਈ ਯਾਦਾਂ ਤੇ ਜ਼ਖਮ ਕਰਾਰ ਜਿਹੜਾ ਦਿੱਤਾ ਹੈ। ਹਾਲਾਂਕਿ ਪੁਰਾਣੇ ਪੋਪਾਂ ਨੇ ਜਿਹੜਾ ਸੀ ਉਹਨਾਂ ਨੇ ਅਟਲਾਂਟਿਕ ਪਾਰ ਦੇ ਗੁਲਾਮਾਂ ਦੇ ਵਪਾਰ ਦੇ ਵਿੱਚ ਈਸਾਈਆਂ ਦੀ ਸ਼ਮੂਲੀਅਤ ਲਈ ਮਾਫ਼ੀ ਮੰਗੀ ਸੀ, ਪਰ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪੋਪ ਨੇ ਯੂਰਪੀਅਨ ਸ਼ਾਸਕਾਂ ਨੂੰ ਗੈਰ ਈਸਾਈਆਂ ਨੂੰ ਗੁਲਾਮ ਬਣਾਉਣ ਦਾ ਜਿਹੜਾ ਸਿੱਧਾ ਅਧਿਕਾਰ ਦੇਣ ਦੇ ਲਈ ਜਨਤਕ ਤੌਰ ਦੇ ਉੱਤੇ ਮਾਫ਼ੀ ਮੰਗੀ ਹੈ। ਅਮਰੀਕਾ ਦੇ ਵਿੱਚ ਜਨਮੇ ਪੋਪ ਲੀਓ, ਜਿਨ੍ਹਾਂ ਦੇ ਪਰਿਵਾਰਕ ਇਤਿਹਾਸ ਦੇ ਵਿੱਚ ਗੁਲਾਮ ਅਤੇ ਗੁਲਾਮੀ ਰੱਖਣ ਵਾਲੇ ਦੋਵੇਂ ਸ਼ਾਮਲ ਰਹੇ ਨੇ, ਉਨ੍ਹਾਂ ਨੇ ਆਪਣੇ ਪਹਿਲੇ ਐਨਸੀ ਕਲੀਕਲ ਧਾਰਮਿਕ ਪੱਤਰ ਜਿਹਨੂੰ ਕਿਹਾ ਜਾਂਦਾ ਹੈ ਮੈਗਨੀਫਿਕਾ ਹਿਊਮੈਨੀਟਾਸ ਜਿਹੜਾ ਸ਼ਾਨਦਾਰ ਮਨੁੱਖਤਾ ਦੇ ਵਿੱਚ ਇਹ ਜਿਹੜਾ ਮਾਫ਼ੀਨਾਮਾ ਜਿਹੜਾ ਜਾਰੀ ਕੀਤਾ ਹੈ। ਤੇ ਦੋਸਤੋ ਸਮੇਂ ਸਮੇਂ ਦੇ ਉੱਤੇ ਦੇਖੋ ਜਦੋਂ ਸਮਝ ਆਉਂਦੀ ਹੈ ਆਪਣੇ ਆਪ ਦੇ ਵਿੱਚ ਤਬਦੀਲੀ ਆਉਂਦੀ ਹੈ ਤੇ ਮਹਿਸੂਸ ਹੁੰਦਾ ਜਜ਼ਬਾਤਾਂ ਦੇ ਨਾਲ ਜੋ ਲੋਕ ਖੇਡਦੇ ਨੇ ਜਾਂ ਉਹਨੂੰ ਡਿਸਟਰੋਏ ਕਰਦੇ ਹੈ ਤੇ ਜਦੋਂ ਮਨੁੱਖਤਾ ਦੀ ਗੱਲ ਆਉਂਦੀ ਹੈ ਨਾ ਚਾਹੇ ਚਲੋ ਧਾਰਮਿਕ ਦੇ ਵੱਡੇ ਅਹੁਦੇ ਦੇ ਉੱਤੇ ਬੈਠੇ ਹੈ ਤੇ ਪਰ ਉਹਨਾਂ ਨੂੰ ਵੀ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਨੇ ਜੇ ਇਨਸਾਨੀਅਤ ਨੂੰ ਸੱਚੀ ਹੀ ਪਿਆਰ ਕਰਦੇ ਆ। ਜੇ ਪੋਲੀਟੀਕਲ ਸਿਸਟਮ ਦੇ ਨਾਲ ਇਹ ਸਾਰੀਆਂ ਚੀਜ਼ਾਂ ਵੈਸੇ ਜੁੜੀਆਂ ਉਹਨੂੰ ਆਪਾਂ ਨਹੀਂ ਇਗਨੋਰ ਕਰ ਸਕਦੇ, ਪਰ ਕਿਤੇ ਨਾ ਕਿਤੇ ਕਿਸੇ ਦਿਨ ਦੇ ਉੱਤੇ ਤਾਂ ਕੋਈ ਜਵਾਬ ਦੇਣਾ ਪੈਣਾ ਹੀ ਨਾ। ਦੂਸਰੇ ਪਾਸੇ ਅਮਰੀਕਾ ਸ਼ੈਤਾਨ ਤੇ ਇਜ਼ਰਾਈਲ ਜਿਹੜਾ ਟ੍ਰੇਨਡ ਜਾਨਵਰ ਹੈ। ਇਰਾਨ ਦੇ ਸੁਪਰੀਮ ਲੀਡਰ ਦੀ ਖਾੜੀ ਦੇਸ਼ਾਂ ਨੂੰ ਚੇਤਾਵਨੀ ਹੈ। ਬੜੇ ਲੰਮੇ ਸਮੇਂ ਬਾਅਦ ਉਨ੍ਹਾਂ ਨੇ ਕੁਝ ਨਾ ਕੁਝ ਇਸ ਦੇ ਬਾਰੇ ਜਿਹੜੀ ਹੈ ਜੰਗ ਦੇ ਦੌਰਾਨ ਗੱਲ ਕੀਤੀ ਹੈ। ਇਰਾਨ ਦੇ ਨਵੇਂ ਸੁਪਰੀਮ ਲੀਡਰ ਮੁਜਤਬਾ ਖਮਨਈ ਨੇ ਅਮਰੀਕਾ ਤੇ ਇਜ਼ਰਾਈਲ ਤੇ ਤਿੱਖਾ ਹਮਲਾ ਕਰਦੇ ਹੋਏ ਖਾੜੀ ਦੇਸ਼ਾਂ ਨੂੰ ਗੰਭੀਰ ਚੇਤਾਵਨੀ ਦਿੱਤੀ ਹੈ। ਈਦ ਉਲ ਅਜ਼ਹਾ ਦੇ ਮੌਕੇ ਦੇ ਉਤੇ ਆਪਣੇ ਟੈਲੀਗ੍ਰਾਮ ਚੈਨਲ ਦੇ ਰਾਹੀਂ ਜਾਰੀ ਕੀਤੇ ਇਕ ਲਿਖਤੀ ਸੰਦੇਸ਼ ਦੇ ਵਿਚ ਖਮਨਈ ਨੇ ਅਮਰੀਕਾ ਨੂੰ ਮਹਾਨ ਸ਼ੈਤਾਨ ਤੇ ਇਜ਼ਰਾਈਲ ਨੂੰ ਉਸਦਾ ਸਿੱਖਿਅਤ ਜਾਨਵਰ ਜਿਹੜਾ ਕਰਾਰ ਦਿੱਤਾ ਹੈ। ਖਾੜੀ ਦੇਸ਼ਾਂ ਨੂੰ ਸਖ਼ਤ ਚੇਤਾਵਨੀ ਦਿੰਦੇ ਕਿਹਾ ਕਿ ਖਮਨਈ ਨੇ ਸਪਸ਼ਟ ਸ਼ਬਦਾਂ ਦੇ ਵਿਚ ਕਿਹਾ ਕਿ ਸਾਊਦੀ ਅਰਬ, UAE ਤੇ ਕਤਰ ਵਰਗੇ ਗੁਆਂਢੀ ਦੇਸ਼ ਹੁਣ ਅਮਰੀਕੀ ਫੌਜੀ ਅੱਡਿਆਂ ਦੇ ਲਈ ਢਾਲ ਦੇ ਵਜੋਂ ਕੰਮ ਨਹੀਂ ਕਰਨਗੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਦੇਸ਼ਾਂ ਨੇ ਆਪਣੀ ਧਰਤੀ ਦੇ ਉਤੇ ਮੌਜੂਦ ਅਮਰੀਕੀ ਫੌਜੀ ਅੱਡਿਆਂ ਨੂੰ ਇਰਾਨ ਦੇ ਵਿਰੁੱਧ ਵਰਤਣ ਦੀ ਇਜਾਜ਼ਤ ਦਿੱਤੀ ਤਾਂ ਇਰਾਨ ਉਨ੍ਹਾਂ ਨੂੰ ਵੀ ਨਹੀਂ ਜਿਹੜਾ ਫਿਰ ਬਖਸ਼ੇਗਾ। ਉਨ੍ਹਾਂ ਦਾਅਵਾ ਕੀਤਾ ਕਿ ਮੱਧ ਪੂਰਬ ਦੇ ਵਿਚ ਅਮਰੀਕਾ ਦਾ ਪੁਰਾਣਾ ਦਬਦਬਾ ਹਮੇਸ਼ਾ ਦੇ ਲਈ ਖਤਮ ਹੋ ਚੁੱਕਿਆ। ਇਜ਼ਰਾਈਲ ਦੀ ਹੋਂਦ ਦੇ ਉਤੇ ਸਵਾਲ ਖੜੇ ਕੀਤੇ ਐ। ਇਰਾਨੀ ਆਗੂ ਨੇ ਆਪਣੇ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਦੀ ਸ਼ਲਾਘਾ ਕਰਦਿਆਂ ਦਾਅਵਾ ਕੀਤਾ ਕਿ ਇਜ਼ਰਾਈਲ ਅਗਲੇ 25 ਸਾਲਾਂ ਤੱਕ ਹੋਂਦ ਦੇ ਵਿਚ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਸਮੇਂ ਦਾ ਪਹੀਆ ਹੁਣ ਪਿੱਛੇ ਨਹੀਂ ਜਿਹੜਾ ਘੁੰਮੇਗਾ ਤੇ ਇਸ ਖੇਤਰ ਦੇ ਵਿਚ ਅਮਰੀਕਾ ਦੇ ਲਈ ਕੋਈ ਵੀ ਥਾਂ ਸੁਰੱਖਿਅਤ ਨਹੀਂ ਰਹੇਗੀ। ਜੰਗਬੰਦੀ ਦੀਆਂ ਕੋਸ਼ਿਸ਼ਾਂ ਵਿਚਾਲੇ ਜਿਹੜਾ ਤਿੱਖੀ ਬਿਆਨਬਾਜ਼ੀ, ਇਹ ਬਿਆਨ ਅਜਿਹੇ ਸਮੇਂ ਦੇ ਵਿਚ ਆਇਆ ਜਦੋਂ ਕਈ ਦੇਸ਼ ਇਰਾਨ ਅਤੇ ਅਮਰੀਕਾ ਵਿਚਾਲੇ ਜੰਗਬੰਦੀ ਕਰਵਾਉਣ ਦੇ ਲਈ ਕੋਸ਼ਿਸ਼ਾਂ ਕਰ ਰਹੇ ਨੇ। ਰਿਪੋਰਟ ਦੇ ਅਨੁਸਾਰ ਦੋਵਾਂ ਪੱਖਾਂ ਵਿਚਾਲੇ ਇਕ ਸਮਝੌਤਾ MOU ਦੇ ਵੱਲ ਜਿਹੜਾ ਵਧਣ ਦੇ ਉਤੇ ਸੰਕੇਤ ਮਿਲੇ ਨੇ ਤੇ ਜਿਸ ਦੇ ਨਾਲ ਜੰਗ ਜਿਹੜੀ ਹੈ ਰੁਕ ਸਕਦੀ ਹੈ ਤੇ ਗੱਲਬਾਤ ਦੇ ਲਈ 60 ਦਿਨਾਂ ਦਾ ਸਮਾਂ ਮਿਲ ਸਕਦਾ ਹੈ। ਤੇ 58 ਸਾਲਾਂ ਸੁਪਰੀਮ ਲੀਡਰ ਖਮਨਈ ਜੰਗ ਸ਼ੁਰੂ ਹੋਣ ਤੋਂ ਬਾਅਦ ਜਨਤਕ ਤੌਰ ਦੇ ਉਤੇ ਸਾਹਮਣੇ ਨਹੀਂ ਆਏ ਨੇ ਤੇ ਉਨ੍ਹਾਂ ਦੇ ਬਿਆਨ ਜਿਹੜੇ ਨੇ ਸਿਰਫ ਲਿਖਤੀ ਰੂਪ ਦੇ ਵਿਚ ਹੀ ਜਾਰੀ ਕੀਤੇ ਜਾ ਰਹੇ ਨੇ। ਦੂਸਰੇ ਪਾਸੇ ਟਰੰਪ ਦੀਆਂ ਉਮੀਦਾਂ ਨੂੰ ਪਾਕਿਸਤਾਨ ਦਾ ਜਿਹੜਾ ਦੋ ਟੁੱਕ ਜਵਾਬ ਮਿਲ ਗਿਆ। ਰੱਖਿਆ ਮੰਤਰੀ ਬੋਲੇ ਨੇ, ਕਹਿੰਦੇ ਨੇ ਕਿ ਅਬਰਾਹਮ ਸਮਝੌਤੇ ਨਾਲ ਨਹੀਂ ਜੁੜਾਂਗੇ ਅਸੀਂ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਉਹ ਇਜ਼ਰਾਈਲ ਦੇ ਨਾਲ ਸੰਬੰਧਾਂ ਨੂੰ ਆਮ ਬਣਾਉਣ ਦੇ ਲਈ ਇਸਲਾਮਾਬਾਦ ਦੇ ਅਬਰਾਹਮ ਸਮਝੌਤਿਆਂ ਦੇ ਵਿਚ ਸ਼ਾਮਲ ਹੋਣ ਦੇ ਹੱਕ ਦੇ ਵਿਚ ਨਹੀਂ ਨੇ। ਟਰੰਪ ਵੱਲੋਂ ਇਰਾਨ ਦੇ ਨਾਲ ਸ਼ਾਂਤੀ ਵਾਰਤਾ ਦੇ ਵਿਚ ਸ਼ਾਮਲ ਦੇਸ਼ਾਂ ਨੂੰ ਅਬਰਾਹਮ ਸਮਝੌਤਿਆਂ ਦੇ ਉਤੇ ਦਸਤਖਤ ਕਰਨ ਦੀ ਅਪੀਲ ਕਰਨ ਤੋਂ ਬਾਅਦ ਇਹ ਟਿੱਪਣੀ ਆਈ ਹੈ। ਇਹ ਸਮਝੌਤਾ ਇਜ਼ਰਾਈਲ ਅਤੇ ਅਰਬ ਦੇਸ਼ਾਂ ਦੇ ਵਿਚਕਾਰ ਕੂਟਨੀਤਿਕ, ਆਰਥਿਕ ਤੇ ਸੁਰੱਖਿਆ ਸਬੰਧ ਸਥਾਨ ਜਿਹੜੇ ਨੇ ਸਥਾਪਿਤ ਕਰਨ ਦੇ ਉਤੇ ਕੇਂਦਰਿਤ ਹੈ। UAE ਅਤੇ ਬਹਿਰੀਨ ਪਹਿਲਾਂ ਹੀ ਜਿਹੜਾ ਸਮਝੌਤੇ ਦੇ ਉਤੇ ਹਸਤਾਖਰ ਕਰ ਚੁੱਕੇ ਹੈ। ਟਰੰਪ ਨੂੰ ਉਮੀਦ ਹੈ ਕਿ ਸਾਊਦੀ ਅਰਬ, ਕਤਰ ਤੇ ਪਾਕਿਸਤਾਨ, ਤੁਰਕੀ, ਮਿਸਰ ਤੇ ਜਾਰਡਨ ਵੀ ਇਸ ਦੇ ਵਿਚ ਜਿਹੜਾ ਦਸਤਖਤ ਜਿਹੜੇ ਨੇ ਕਰਨਗੇ, ਪਰ ਪਾਕਿਸਤਾਨ ਨੇ ਸਪਸ਼ਟ ਨਾ ਕਰ ਦਿੱਤੀ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਆਪਣੇ ਦੇਸ਼ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਰੁੱਖ ਨੂੰ ਵੀ ਜਿਹੜਾ ਦੁਹਰਾਇਆ ਕਿ ਉਹ ਇਜ਼ਰਾਈਲ ਨੂੰ ਉਦੋਂ ਤੱਕ ਮਾਨਤਾ ਨਹੀਂ ਦੇਵੇਗਾ ਜਦੋਂ ਤੱਕ ਇਕ ਫਲਸਤੀਨੀ ਰਾਜ ਸਥਾਪਿਤ ਨਹੀਂ ਹੋ ਜਾਂਦਾ। ਪੂਰਬੀ ਯਰੂਸ਼ਲਮ ਨੂੰ ਇਸਦੀ ਰਾਜਧਾਨੀ ਦੇ ਵਜੋਂ 1967 ਤੋਂ ਪਹਿਲਾਂ ਦੀਆਂ ਸਰਹੱਦਾਂ ਦੇ ਉਤੇ ਆਧਾਰਿਤ। ਉਨਾਂ ਕਿਹਾ ਕਿ ਸਾਡੀ ਸਥਿਤੀ ਬਿਲਕੁਲ ਸਪਸ਼ਟ ਹੈ, ਇਹ ਸਾਡੇ ਲਈ ਅਸਵੀਕਾਰ ਕਰਨ ਯੋਗ ਜਿਹੜੀ ਗੱਲ ਹੈ। ਦੂਸਰੇ ਪਾਸੇ ਇਰਾਨ ਨੇ ਲੈ ਲਿਆ ਬਦਲਾ। ਇਕੋ ਝਟਕੇ ਦੇ ਵਿਚ ਅਮਰੀਕਾ ਨੂੰ $3 ਕਰੋੜ ਦਾ ਜਿਹੜਾ ਨੁਕਸਾਨ ਆਇਆ ਦਿੱਤਾ ਹੈ। ਅਮਰੀਕਾ ਨੇ ਮੰਗਲਵਾਰ ਅੱਜ ਸਵੇਰੇ ਇਰਾਨ ਦੇ ਫੌਜੀ ਟਿਕਾਣਿਆਂ ਦੇ ਉਤੇ ਹਮਲਾ ਕਰਨ ਦਾ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਜਿਹੜਾ ਮੁੜ ਸਿਖਰਾਂ ਦੇ ਉਤੇ ਪੁੱਜਿਆ, ਜਿਸ ਮਗਰੋਂ ਇਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਨੇ ਮੰਗਲਵਾਰ ਨੂੰ ਜਿਹੜਾ ਦਾਅਵਾ ਕਰ ਦਿੱਤਾ ਅੱਜ ਕਿ ਉਸਦੇ ਏਅਰ ਡਿਫੈਂਸ ਸਿਸਟਮ ਨੇ ਪਰਸ਼ੀਅਨ ਖਾੜੀ ਦੇ ਉਪਰ ਉੱਡ ਰਹੇ ਇਕ ਅਮਰੀਕੀ MQ-9 ਰੀਪਰ ਜਿਹੜਾ ਖੁਫੀਆ ਡਰੋਨ ਨੂੰ ਢੇਰ ਕਰ ਦਿੱਤਾ, ਥੱਲੇ ਸੁੱਟ ਲਿਆ। ਇਸ ਡਰੋਨ ਦੀ ਕੀਮਤ $3 ਕਰੋੜ ਅਮਰੀਕਨ ਡਾਲਰ ਦੱਸੀ ਜਾ ਰਹੀ ਹੈ। ਇਰਾਨ ਦੇ ਮੁਤਾਬਕ ਇਹ ਡਰੋਨ ਉਸਦੇ ਏਅਰ ਸਪੇਸ ਦਾ ਵਿਚ ਜਿਹੜਾ ਦਾਖਲ ਹੋਇਆ। ਇਰਾਨੀ ਫੌਜ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਅਮਰੀਕੀ ਫੌਜਾਂ ਦੁਆਰਾ ਜੰਗਬੰਦੀ ਦੀ ਕਿਸੇ ਵੀ ਉਲੰਘਣਾ ਦਾ ਮੂੰਹ ਤੋੜ ਜਵਾਬ ਦੇਵੇਗਾ। ਇਰਾਨੀ ਮੀਡੀਆ ਦੇ ਦੁਆਰਾ ਜਾਰੀ IRGC ਦੇ ਬਿਆਨ ਦੇ ਮੁਤਾਬਕ ਉਨ੍ਹਾਂ ਨੇ ਇਕ ਜਿਹੜਾ ਹੋਰ ਅਮਰੀਕੀ ਨਾਗਰਿਕ ਡਰੋਨ RQ-4 ਅਤੇ ਇਕ F-35 ਜੈੱਟ ਜਿਹੜਾ ਲੜਾਕੂ ਜਹਾਜ਼ ਤੇ ਵੀ ਫਾਇਰਿੰਗ ਕੀਤੀ, ਜਿਸਦੇ ਕਾਰਨ ਦੋਵਾਂ ਜਹਾਜ਼ਾਂ ਨੂੰ ਤੁਰੰਤ ਉਸ ਇਲਾਕੇ ਦੇ ਵਿਚੋਂ ਭੱਜਣਾ ਪਿਆ। ਅਮਰੀਕੀ ਫੌਜ ਵੱਲੋਂ ਹਾਲੇ ਤੱਕ ਇਰਾਨ ਦੇ ਇਸ ਦਾਅਵੇ ਦੇ ਉਤੇ ਕੋਈ ਅਧਿਕਾਰਤ ਟਿੱਪਣੀ ਜਿਹੜੀ ਨਹੀਂ ਆਈ ਹੈ। ਇਹ ਘਟਨਾ ਅਮਰੀਕੀ ਸੈਨਾ ਦੇ ਉਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਸਾਹਮਣੇ ਆਈ, ਜਿਸ ਦੇ ਵਿਚ ਅਮਰੀਕਾ ਨੇ ਦੱਖਣੀ ਇਰਾਨ ਤੇ ਹੌਰਮੁਜ਼ ਦੇ ਨੇੜੇ ਇਰਾਨੀ ਮਿਜ਼ਾਈਲ ਲਾਂਚ ਸਾਈਟਾਂ ਅਤੇ ਫੌਜੀ ਬੇੜਿਆਂ ਦੇ ਉਤੇ ਹਵਾਈ ਹਮਲੇ ਕਰਨ ਦਾ ਦਾਅਵਾ ਕੀਤਾ ਸੀ। ਅਮਰੀਕੀ ਸੈਂਟਰਲ ਕਮਾਂਡ ਜਿਹੜੀ ਹੈ ਉਹਦੇ ਬੁਲਾਰੇ ਟਿਮੋਥੀ ਹਾਕਿਸ ਨੇ ਇਕ ਜਿਹੜਾ ਬਿਆਨ ਦੇ ਵਿਚ ਕਿਹਾ ਕਿ ਅਮਰੀਕੀ ਫੌਜਾਂ ਨੇ ਆਪਣੇ ਜਵਾਨਾਂ ਦੀ ਸੁਰੱਖਿਆ ਦੇ ਲਈ ਦੱਖਣੀ ਇਰਾਨ ਦੇ ਵਿਚ ਆਤਮ ਰੱਖਿਆ ਦੇ ਲਈ ਹਮਲੇ ਕੀਤੇ ਨੇ। ਸੈਟਕਾਮ ਮੁਤਾਬਕ ਨਿਸ਼ਾਨਾ ਬਣਾਏ ਗਏ ਇਰਾਨੀ ਬੇੜੇ ਸਮੁੰਦਰ ਦੇ ਵਿਚ ਮਾਈਨਸ ਵਿਛਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਉਨ੍ਹਾਂ ਕਿਹਾ ਕਿ ਅਮਰੀਕਾ ਮੌਜੂਦਾ ਜੰਗਬੰਦੀ ਦਾ ਸਨਮਾਨ ਕਰਦਾ ਹੈ ਪਰ ਆਪਣੇ ਜਵਾਨਾਂ ਦੀ ਸੁਰੱਖਿਆ ਦੇ ਲਈ ਵੀ ਵਚਨਬੱਧ ਹੈ। ਦੋਵਾਂ ਦੇਸ਼ਾਂ ਵਿਚਾਲੇ ਹੋਈ ਇਸ ਤਾਜ਼ਾ ਹਿੰਸਕ ਝੜਪ ਅਤੇ ਦਾਅਵਿਆਂ ਨੇ ਪੂਰੇ ਖੇਤਰ ਦੇ ਵਿਚ ਤਣਾਅ ਜਿਹੜਾ ਬਹੁਤ ਜ਼ਿਆਦਾ ਵਧਾ ਦਿੱਤਾ ਹੈ। ਮਾਹਰਾਂ ਦੇ ਮੁਤਾਬਕ ਦੋਵਾਂ ਪਾਸਿਆਂ ਤੋਂ ਸਿਆਸੀ ਪੱਧਰ ਦੇ ਉੱਤੇ ਜੰਗਬੰਦੀ ਨੂੰ ਜਿਹੜਾ ਬਚਾਉਣ ਤੇ ਵੱਡੇ ਖੇਤਰੀ ਯੁੱਧ ਨੂੰ ਰੋਕਣ ਦੇ ਲਈ ਚੱਲ ਰਹੀਆਂ ਡਿਪਲੋਮੈਟਿਕ ਕੋਸ਼ਿਸ਼ਾਂ ਦੇ ਵਿਚਕਾਰ ਇਹ ਹਮਲਾ ਇਕ ਵੱਡਾ ਝਟਕਾ ਜਿਹੜਾ ਸਾਬਤ ਹੋ ਸਕਦਾ ਹੈ। ਦੂਸਰੇ ਪਾਸੇ ਇਰਾਨ ਨੂੰ ਮਿਲਣਗੇ ਫਰੀਜ਼ ਕੀਤੇ $24 ਅਰਬ। ਅਮਰੀਕਾ ਇਰਾਨ ਵਿਚਾਲੇ ਸਮਝੌਤੇ ਦੀ ਉਮੀਦ ਜਿਹੜੀ ਬੱਝੀ ਹੋਈ ਹੈ, ਦੇਖਦੇ ਅੱਗੇ ਜਾ ਕੇ ਕੀ ਬਣਦਾ ਹੈ ਇਹ ਹਮਲਿਆਂ ਤੋਂ ਬਾਅਦ। ਅਮਰੀਕਾ ਤੇ ਇਰਾਨ ਵਿਚਾਲੇ ਚੱਲ ਰਹੀ ਗੱਲਬਾਤ ਵਿਚਕਾਰ ਇਕ ਵੱਡੀ ਖ਼ਬਰ ਵੀ ਹੈ ਕਿ ਰਿਪੋਰਟਾਂ ਦੱਸਦੀਆਂ ਨੇ ਕਿ ਫਰੀਜ਼ ਕੀਤੇ ਗਏ ਖਾਤਿਆਂ ਦੇ ਵਿਚੋਂ $24 ਅਰਬ ਜਿਹੜਾ ਹੈ ਉਹਦੀ ਰਾਸ਼ੀ ਨੂੰ ਜਾਰੀ ਕਰਨ ਦੇ ਸੰਬੰਧ ਦੇ ਵਿਚ ਇਕ ਸਮਝੌਤਾ ਹੋ ਸਕਦਾ ਹੈ। ਇਰਾਨੀ ਮੀਡੀਆ ਸੰਸਥਾ ਤਸਨੀਮ ਨਿਊਜ਼ ਨੇ ਜਿਹੜਾ ਦਾਅਵਾ ਕੀਤਾ ਕਿ ਇਸ ਸਮਝੌਤੇ ਨੂੰ ਲੈ ਕੇ ਗੰਭੀਰ ਜਿਹੜੀ ਚਰਚਾ ਜਾਰੀ ਹੈ। ਸਮਝੌਤੇ ਦੇ ਪ੍ਰਸਤਾਵ ਅਨੁਸਾਰ ਜਿਵੇਂ ਹੀ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਪੱਤਰ MOU ਦਾ ਐਲਾਨ ਹੋਵੇਗਾ, ਇਰਾਨ ਨੂੰ ਇਸ ਰਾਸ਼ੀ ਦਾ ਅੱਧਾ ਹਿੱਸਾ ਜਾਣੀ $12 ਅਰਬ ਤੁਰੰਤ ਜਿਹੜੇ ਨੇ ਮੁਹੱਈਆ ਕਰਵਾਏ ਜਾਣਗੇ। ਬਾਕੀ ਦੀ ਰਕਮ 60 ਦਿਨਾਂ ਦੀ ਗੱਲਬਾਤ ਦੀ ਮਿਆਦ ਦੇ ਦੌਰਾਨ ਕਿਸ਼ਤਾਂ ਦੇ ਵਿਚ ਜਿਹੜੀ ਹੈ ਟਰਾਂਸਫਰ ਕੀਤੀ ਜਾਵੇਗੀ। ਇਸੇ ਤਰ੍ਹਾਂ ਖਾਲੀ ਕਰ ਦਿਓ ਪੂਰਾ ਸ਼ਹਿਰ, ਕਹਿੰਦੇ ਨੇ ਹੋਣ ਜਾ ਰਿਹਾ ਕੁਝ ਨਾ ਕੁਝ ਵੱਡਾ। ਰੂਸ ਨੇ ਕੀਵ ਨੂੰ ਚੇਤਾਵਨੀ ਦਿੱਤੀ ਹੈ। ਰੂਸ ਅਤੇ ਯੁਕਰੇਨ ਵਿਚਾਲੇ ਚੱਲ ਰਹੇ ਜੰਗ ਜਿਹੜੀ ਹੈ ਹੁਣ ਹੋਰ ਵੀ ਭਿਆਨਕ ਮੋੜ ਲੈ ਚੁੱਕੀ ਹੈ। ਰੂਸ ਨੇ ਯੁਕਰੇਨ ਦੀ ਰਾਜਧਾਨੀ ਕੀਵ ਸਥਿਤ ਜਿਹੜਾ ਰੱਖਿਆ ਬੁਨਿਆਦੀ ਢਾਂਚੇ ਅਤੇ ਡਰੋਨ ਨਿਰਮਾਣ ਕੇਂਦਰਾਂ ਦੇ ਉੱਤੇ ਵੱਡੇ ਹਮਲੇ ਕਰਨ ਦੀ ਧਮਕੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਰੂਸ ਨੇ ਕੀਵ ਦੇ ਵਿਚ ਰਹਿ ਰਹੇ ਸਾਰੇ ਵਿਦੇਸ਼ੀ ਨਾਗਰਿਕਾਂ ਅਤੇ ਡਿਪਲੋਮੈਟਾਂ ਨੂੰ ਜਿੰਨੀ ਜਲਦੀ ਹੋ ਸਕੇ ਸ਼ਹਿਰ ਛੱਡਣ ਦੀ ਅਪੀਲ ਕੀਤੀ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਇਹ ਚੇਤਾਵਨੀ ਯੁਕਰੇਨ ਦੇ ਦੁਆਰਾ ਸਟਾਰੋਬਿਲਸਕ ਦੇ ਵਿਚ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਘਾਤਕ ਡਰੋਨ ਹਮਲੇ ਤੋਂ ਬਾਅਦ ਜਾਰੀ ਕੀਤੀ ਹੈ, ਜਿਸ ਦੇ ਵਿਚ 18 ਲੋਕਾਂ ਦੀ ਮੌਤ ਹੋ ਗਈ ਸੀ ਤੇ 42 ਹੋਰ ਜ਼ਖਮੀ ਹੋ ਗਏ ਸਨ। ਰੂਸ ਨੇ ਦੋਸ਼ ਲਗਾਇਆ ਕਿ ਯੁਕਰੇਨ ਨਾਟੋ ਦੇ ਮਾਹਰਾਂ ਦੀ ਮਦਦ ਦੇ ਨਾਲ ਇਨ੍ਹਾਂ ਡਰੋਨਾਂ ਨੂੰ ਤਿਆਰ ਕਰ ਰਿਹਾ ਤੇ ਰੂਸੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ। ਰੂਸੀ ਵਿਦੇਸ਼ ਮੰਤਰਾਲੇ ਨੇ ਬਿਆਨ ਦੇ ਵਿਚ ਕਿਹਾ ਕਿ ਕੀਵ ਦੇ ਵਿਚ ਮਿਲਟਰੀ ਅਤੇ ਪ੍ਰਸ਼ਾਸਨਿਕ ਇਮਾਰਤਾਂ ਦੇ ਆਲੇ ਦੁਆਲੇ ਰਹਿਣ ਵਾਲੇ ਸਥਾਨਕ ਲੋਕਾਂ ਉਨ੍ਹਾਂ ਇਲਾਕਿਆਂ ਤੋਂ ਦੂਰ ਰਹਿਣ, ਨਾਲ ਹੀ ਅੰਤਰਰਾਸ਼ਟਰੀ ਸੰਗਠਨਾਂ ਦੇ ਸਟਾਫ ਅਤੇ ਵਿਦੇਸ਼ੀ ਦੂਤਾਵਾਸਾਂ ਦੇ ਕਰਮਚਾਰੀ ਤੁਰੰਤ ਕੀਵ ਖਾਲੀ ਕਰ ਦੇਣ। ਰੂਸ ਦੇ ਵਿਦੇਸ਼ ਮੰਤਰੀ ਜਿਹੜੇ ਸਰਗੇਈ ਲਾਵਰੋਵ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਵੀ ਅਧਿਕਾਰਤ ਤੌਰ ਦੇ ਉੱਤੇ ਸੂਚਿਤ ਕੀਤਾ ਦਿੱਲੀ ਦੇ ਵਿਚ ਤੇ ਰੂਸੀ ਸੈਨਾ ਹੁਣ ਕੀਵ ਦੇ ਵਿਚ ਯੁਕਰੇਨੀ ਫੌਜ ਦੇ ਮੁੱਖ ਕੇਂਦਰਾਂ ਨੂੰ ਨਿਸ਼ਾਨਾ ਬਣਾਵੇਗੀ। ਦੂਜੇ ਪਾਸੇ ਰੂਸ ਦੇ ਇਸ ਹਮਲਾਵਰ ਰੁੱਖ ਵਿਚਾਲੇ ਯੁਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਮੰਨਿਆ ਕਿ ਯੁਕਰੇਨ ਦੇ ਕੋਲ ਇਸ ਸਮੇਂ ਹਵਾਈ ਰੱਖਿਆ ਪ੍ਰਣਾਲੀ ਤੇ ਐਂਟੀ ਬਲੈਸਟਿਕ ਸਮਰੱਥਾ ਦੀ ਭਾਰੀ ਕਮੀ ਹੈ। ਜ਼ੇਲੈਂਸਕੀ ਨੇ ਕਿਹਾ ਕਿ ਇਰਾਨ ਦੇ ਨਾਲ ਚੱਲ ਰਹੀ ਜੰਗ ਦੇ ਕਾਰਨ ਵਿਸ਼ਵ ਪੱਧਰ ਦੇ ਉੱਤੇ ਐਂਟੀ ਬਲੈਸਟਿਕ ਮਿਜ਼ਾਈਲਾਂ ਦੀ ਸਪਲਾਈ ਘਟ ਗਈ ਹੈ ਤੇ ਯੂਰਪੀ ਦੇਸ਼ਾਂ ਦੇ ਨਾਲ ਮਿਲ ਕੇ ਯੂਰਪੀ ਮਹਾਂਦੀਪ ਦੇ ਉੱਤੇ ਹੀ ਆਪਣੀ ਖੁਦ ਦੀ ਐਂਟੀ ਬਲੈਸਟਿਕ ਪ੍ਰਣਾਲੀ ਦਾ ਉਤਪਾਦਨ ਤੇਜ਼ ਕਰਨ ਦੇ ਲਈ ਕੰਮ ਕਰ ਰਿਹਾ। ਅਮਰੀਕਾ ਤੋਂ ਵੀ ਲਗਾਤਾਰ ਜਿਹੜਾ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਰੂਸ ਦੇ ਦੁਆਰਾ ਯੁਕਰੇਨ ਦੇ ਉੱਤੇ ਕੀਤੇ ਗਏ ਪੂਰਨ ਹਮਲੇ ਨੂੰ 4 ਸਾਲ ਪੂਰੇ ਹੋ ਚੁੱਕੇ ਹੈ ਤੇ ਰੂਸ ਦੀ ਇਸ ਚੇਤਾਵਨੀ ਤੋਂ ਬਾਅਦ ਕੀਵ ਦੇ ਉੱਤੇ ਵੱਡੇ ਹਵਾਈ ਹਮਲਿਆਂ ਦਾ ਖਤਰਾ ਜਿਹੜਾ ਮੰਡਰਾਉਣ ਲੱਗ ਪਿਆ ਹੈ। ਅਮਰੀਕੀ ਮਹਾਂਦੀਪ ਦੇ ਵਿਚ 20 ਦੇਸ਼ਾਂ ਦੀ ਸੰਯੁਕਤ ਕਾਰਵਾਈ ਹੋਈ ਹੈ ਤੇ 3,300 ਹਥਿਆਰ ਤੇ 56 ਟਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਕਿਆ ਬਾਤਾਂ ਜੀ, 56 ਟਨ। ਮੱਧ ਅਮਰੀਕਾ, ਦੱਖਣੀ ਅਮਰੀਕਾ ਤੇ ਕੈਰੇਬੀਅਨ ਟਾਪੂਆਂ ਦੇ ਵਿਚ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਤੇ ਸੰਗਠਿਤ ਅਪਰਾਧ ਦੇ ਵਿਰੁੱਧ ਇਕ ਵੱਡੀ ਅੰਤਰਰਾਸ਼ਟਰੀ ਕਾਰਵਾਈ ਕੀਤੀ ਗਈ। ਅਪਰੇਸ਼ਨ ਟ੍ਰਿਗਰ 11 ਨਾਮਕ ਇਸ ਸਾਂਝੇ ਪੁਲਿਸ ਅਭਿਆਨ ਦੇ ਤਹਿਤ 3,308 ਹਥਿਆਰ, 56 ਟਨ ਜਿਹੜਾ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। 8,700 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ। ਅਕਤੂਬਰ ਤੇ ਨਵੰਬਰ 2025 ਦੇ ਦੌਰਾਨ ਚਲਾਏ ਗਏ ਇਸ ਅਭਿਆਨ ਦੇ ਵਿਚ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿਚ ਸ਼ਾਮਲ 8,701 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਇਸ ਕਾਰਵਾਈ ਦੇ ਦੌਰਾਨ ਲਗਭਗ ਜਿਹੜੇ ਨੇ 2,00,000 ਰਾਊਂਡ ਗੋਲਾ ਬਾਰੂਦ, 2,56,025 ਅਮਰੀਕਨ ਡਾਲਰ ਦੀ ਨਗਦੀ, 210 ਵਾਹਨ ਵੀ ਕਬਜ਼ੇ ਦੇ ਵਿਚ ਲਏ ਗਏ। 20 ਦੇਸ਼ਾਂ ਦਾ ਸਾਂਝਾ ਇਹ ਜਿਹੜਾ ਸੀ ਅਭਿਆਨ ਸੀ, ਇਹ ਕਾਰਵਾਈ ਅੰਤਰਰਾਸ਼ਟਰੀ ਅਪਰਾਧਿਕ ਪੁਲਿਸ ਸੰਗਠਨ ਇੰਟਰਪੋਲ ਦੇ ਜਿਹੜਾ ਸਹਿਯੋਗ ਦੇ ਨਾਲ 20 ਦੇਸ਼ਾਂ ਦੇ ਵਿੱਚ ਚਲਾਈ ਗਈ। ਇਨ੍ਹਾਂ ਦੇਸ਼ਾਂ ਦੇ ਵਿੱਚ ਅਰਜਨਟਾਈਨਾ, ਬ੍ਰਾਜ਼ੀਲ, ਮੈਕਸੀਕੋ, ਚਿਲੀ, ਕੋਲੰਬੀਆ ਤੇ ਪਨਾਮਾ ਵਰਗੇ ਦੇਸ਼ ਸ਼ਾਮਲ ਸਨ। ਆਰਗਨਾਈਜੇਸ਼ਨ ਆਫ ਅਮੈਰੀਕਨ ਸਟੇਟਸ ਨੇ ਵੀ ਜਿਹੜਾ ਇਸ ਖੇਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਤਸਕਰੀ ਦੇ ਵਿਰੁੱਧ ਇਸ ਜੰਗ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਫੜੇ ਗਏ, ਜਿਸ ਦੇ ਵਿੱਚ 6.9 ਟਨ ਕੋਕੀਨ, 38.5 ਟਨ ਜਿਹੜਾ ਮਰਜੀਓਆਨਾ, 6 ਲੱਖ

ਵਧੇਰੇ ਸੁਰੱਖਿਅਤ ਬਣਾਇਆ ਜਾ ਸਕਦੈ ਚੰਗਾ ਉਪਰਾਲਾ। ਦੂਸਰੇ ਪਾਸੇ ਸਮੁੰਦਰ ਦੇ ਵਿਚ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣਗੇ ਕੁਆਡ ਜਿਹੜੇ ਦੇਸ਼। ਬੈਠਕ ਦੇ ਵਿਚ ਚਰਚਾ ਕੀਤੀ ਗਈ ਹੈ ਜੋ ਬ੍ਰਿਕਸ ਦੀ ਗੱਲਬਾਤ ਚੱਲ ਰਹੀ ਹੈ। ਹਿੰਦ ਪ੍ਰਸ਼ਾਂਤ ਖੇਤਰ ਦੇ ਵਿਚ ਚੀਨ ਦੀ ਵਧਦੀ ਫੌਜੀ ਸਰਗਰਮੀ ਤੇ ਦਬਦਬੇ ਦੇ ਵਿਚਕਾਰ ਕੁਆਡ ਦੇਸ਼ਾਂ ਨੇ ਸਮੁੰਦਰੀ ਨਿਗਰਾਨੀ ਤੇ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਵੱਡੇ ਕਦਮ ਚੁੱਕਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਚਾਰਾਂ ਦੇਸ਼ਾਂ ਨੇ ਮਹੱਤਵਪੂਰਨ ਖਣਿਜਾਂ ਤੇ ਊਰਜਾ ਦੇ ਖੇਤਰ ਦੇ ਵਿਚ ਵੀ ਆਪਸੀ ਸਹਿਯੋਗ ਨੂੰ ਵਧਾਉਣ ਦਾ ਵੀ ਫੈਸਲਾ ਲਿਆ। ਇਹ ਅਹਿਮ ਫੈਸਲੇ ਮੰਗਲਵਾਰ ਅੱਜ ਨਵੀਂ ਦਿੱਲੀ ਵਿਖੇ ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਹੋਈ ਉੱਚ ਪੱਧਰੀ ਬੈਠਕ ਦੇ ਵਿਚ ਲਏ ਗਏ ਹੈ। ਇਸ ਬੈਠਕ ਦੀ ਪ੍ਰਧਾਨਗੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕੀਤੀ ਹੈ, ਜਿਸ ਦੇ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਗ ਤੇ ਜਪਾਨ ਦੇ ਵਿਦੇਸ਼ ਮੰਤਰੀ ਤੋਸ਼ੀ ਮਿਤਸੂ ਮੋਤੇਗੀ ਵੀ ਜਿਹੜੇ ਸ਼ਾਮਲ ਹੋਏ ਨੇ। ਆਖਰੀ ਖ਼ਬਰ ਵੱਲ ਵਧੀਏ ਤੇ ਅਮਰੀਕਾ ਕੈਨੇਡਾ ਬਾਰਡਰ ਦੇ ਉੱਤੇ ਖ਼ਬਰ ਹੈ ਕਿ ਜਿਹੜੇ ਫੋਨ ਅਸੀਂ ਕੈਰੀ ਕਰਦੇ ਹਾਂ, ਚਾਹੇ ਬਾਰਡਰ ਤੋਂ ਇਧਰ ਲੈ ਕੇ ਆਉਂਦੇ ਹਾਂ, ਬਾਰਡਰ ਤੋਂ ਉਧਰ ਜਦੋਂ ਆਪਾਂ ਜੌਬ ਦੇ ਉੱਤੇ ਵੀ ਹੁੰਦੇ ਹਾਂ ਜਾਂ ਟਰੈਕਿੰਗ ਲਾਈਨ ਦੇ ਵਿਚ ਜਿਹੜੇ ਲੋਕ ਨੇ, ਤਾਂ ਉਨ੍ਹਾਂ ਫੋਨਾਂ ਦੇ ਵਿਚੋਂ ਇਤਰਾਜ਼ਯੋਗ ਸਮੱਗਰੀ ਮਿਲਣ ਦੇ ਉੱਤੇ ਟਰੱਕ ਡਰਾਈਵਰਾਂ ਦੇ ਵੀਜ਼ੇ ਵੀ ਰੱਦ ਹੋ ਸਕਦੇ ਆ। ਨਵੇਂ ਕਾਨੂੰਨ ਬਦਲੇ ਜਾ ਰਹੇ ਨੇ, ਪਹਿਲਾਂ ਵੀ ਸੀਗਾ, ਵੈਸੇ ਕਾਨੂੰਨ ਹੋਰ ਸਖ਼ਤ ਕੀਤਾ ਹੈ। ਅਮਰੀਕਾ ਤੇ ਕੈਨੇਡਾ ਦੀਆਂ ਸਰਹੱਦੀ ਸੁਰੱਖਿਆ ਏਜੰਸੀਆਂ ਨੇ ਅਪਰਾਧ ਪਰੇਸ਼ਾਨ ਕਰਨ ਵਾਲੇ ਤੇ ਹੋਰ ਅਪਰਾਧਾਂ ਦੀਆਂ ਵਧਦੀਆਂ ਘਟਨਾਵਾਂ ਦੇ ਨਾਲ ਸੰਬੰਧਤ ਚਿੰਤਾਵਾਂ ਨੂੰ ਬਾਅਦ ਨਿਰੀਖਣ ਤੇਜ਼ ਕਰ ਦਿੱਤਾ ਹੈ। ਜਾਂਚ ਦੇ ਦੌਰਾਨ ਅਧਿਕਾਰੀ ਕਥਿਤ ਤੌਰ ਦੇ ਉੱਤੇ ਡਰਾਈਵਰਾਂ ਦੇ ਲੈਪਟਾਪ, ਮੋਬਾਈਲ ਫੋਨਾਂ ਦੀ ਅਸ਼ਲੀਲ ਸਮੱਗਰੀ, ਸ਼ੱਕੀ ਵਟਸਐਪ ਗਰੁੱਪ, ਨਾਬਾਲਕਾਂ ਦੇ ਨਾਲ ਸੰਬੰਧਤ ਗੈਰ ਕਾਨੂੰਨੀ ਸਮੱਗਰੀ, ਅੱਤਵਾਦ ਦੇ ਨਾਲ ਸੰਬੰਧਤ ਜਾਣਕਾਰੀ, ਅੰਤਰਰਾਸ਼ਟਰੀ ਵਿੱਤੀ ਅਪਰਾਧਾਂ ਦੇ ਬਾਰੇ ਜਾਂ ਹਥਿਆਰਾਂ ਦੇ ਨਾਲ ਸੰਬੰਧਤ ਸਮੱਗਰੀ ਦੀ ਜਾਂਚ ਕਰ ਰਹੇ ਹੈ। ਨੋਵਾ ਸਕੋਸ਼ੀਆ ਦੀ ਜਿਹੜੀ ਇੱਕ ਟਰਾਂਸਪੋਰਟ ਕੰਪਨੀ ਦੇ ਵਿਚ ਕੰਮ ਕਰਨ ਵਾਲੇ ਪੰਜਾਬੀ ਟਰੱਕ ਡਰਾਈਵਰ ਤਰਨਜੀਤ ਸਿੰਘ ਓਪਲ ਨੇ ਇਕ ਵੀਡੀਓ ਸੰਦੇਸ਼ ਦੇ ਰਾਹੀਂ ਇਸ ਗੰਭੀਰ ਸਥਿਤੀ ਦੇ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦਸਿਆ ਕਿ ਬਾਰਡਰ ਦੇ ਉਤੇ ਹੁਣ ਮੋਬਾਈਲ ਫੋਨਾਂ ਦੀ ਰੈਂਡਮ ਜਿਹੜੀ ਹੈ ਚੈਕਿੰਗ ਬਹੁਤ ਵੱਧ ਗਈ ਹੈ। ਕੰਪਨੀਆਂ ਨੇ ਵੀ ਆਪਣੇ ਸਾਰੇ ਡਰਾਈਵਰਾਂ ਨੂੰ ਅਧਿਕਾਰਤ ਈਮੇਲ ਭੇਜ ਕੇ ਵਾਰਨਿੰਗ ਦਿੱਤੀ ਹੈ ਤੇ ਬਾਰਡਰ ਕਰਾਸ ਕਰਨ ਤੋਂ ਪਹਿਲਾਂ ਆਪਣੇ ਫੋਨ ਪੂਰੀ ਤਰ੍ਹਾਂ ਕਲੀਨ ਰੱਖਣ। ਜੇ ਫੋਨ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਅਸ਼ਲੀਲਤਾ, ਹਥਿਆਰਾਂ ਦੀਆਂ ਫੋਟੋਆਂ, ਗੈਂਗਸਟਰ ਕਲਚਰ ਦੇ ਨਾਲ ਸੰਬੰਧਤ ਚੈਟਸ ਜਾਂ ਕੋਈ ਵੀ ਸ਼ੱਕੀ ਵਟਸਐਪ ਗਰੁੱਪ ਮਿਲਦਾ ਹੈ, ਤਾਂ ਅਮਰੀਕੀ ਅਧਿਕਾਰੀ ਜਿਹੜੇ ਨੇ ਸਖ਼ਤ ਲੀਗਲ ਐਕਸ਼ਨ ਲੈ ਸਕਦੇ ਹੈ। ਤਰਨਜੀਤ ਸਿੰਘ ਓਪਲ ਨੇ ਪੰਜਾਬੀ ਭਾਈਚਾਰੇ ਨੂੰ ਧਿਆਨ ਦੇਣ ਦੇ ਲਈ ਵੀ ਕਿਹਾ। ਉਨ੍ਹਾਂ ਦਸਿਆ ਕਿ ਪੰਜਾਬ ਜਾਂ ਭਾਰਤ ਦੇ ਵਿਚ ਅਕਸਰ ਰਿਸ਼ਤੇਦਾਰ ਪਰਿਵਾਰ ਦੇ ਵਿਚ ਨਵੇਂ ਜੰਮੇ ਬੱਚਿਆਂ ਜਾਂ ਛੋਟੇ ਬੱਚਿਆਂ ਦੀਆਂ ਬਿਨਾਂ ਕੱਪੜਿਆਂ ਨੰਗਣ ਦੀਆਂ ਜਿਹੜੀਆਂ ਫੋਟੋਆਂ ਭੇਜ ਦਿੰਦੇ ਆ, ਵਟਸਐਪ ਦੇ ਉਤੇ ਸ਼ੇਅਰ ਕਰ ਦਿੰਦੇ ਆ। ਪਰ ਕੈਨੇਡਾ ਅਤੇ ਅਮਰੀਕਾ ਦੇ ਕਾਨੂੰਨ ਦੇ ਮੁਤਾਬਕ ਅਜਿਹੀਆਂ ਫੋਟੋਆਂ ਨੂੰ ਚਾਈਲਡ ਪੋਰਨੋਗ੍ਰਾਫੀ, ਬਾਲ ਅਸ਼ਲੀਲਤਾ ਦੇ ਦਾਇਰੇ ਦੇ ਵਿਚ ਰੱਖਿਆ ਜਾਂਦਾ ਹੈ। ਅਜਿਹਾ ਮਟੀਰੀਅਲ ਫੋਨ ਦੇ ਵਿਚ ਹੋਣ ਦੇ ਉਤੇ ਡਰਾਈਵਰਾਂ ਨੂੰ ਸਿੱਧਾ ਗ੍ਰਿਫ਼ਤਾਰ ਵੀ ਕੀਤਾ ਜਾ ਸਕਦੈ ਤੇ ਅਮਰੀਕੀ ਬਾਰਡਰ ਸਕਿਓਰਟੀ ਦੇ ਵੱਲੋਂ ਜਾਰੀ ਕੀਤੇ ਗਏ ਡਾਟਾ ਦੇ ਮੁਤਾਬਕ ਉਨ੍ਹਾਂ ਨੇ ਪਿਛਲੇ ਸਾਲ ਦੇ ਦੌਰਾਨ ਲਗਭਗ 55,000 ਤੇ ਇਸ ਸਾਲ ਤਕਰੀਬਨ 32,349 ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂ ਡਿਜੀਟਲ ਚੈਕਿੰਗ ਜਿਹੜੀ ਕੀਤੀ ਹੈ। ਜੇ ਬਾਰਡਰ ਅਧਿਕਾਰੀ ਨੂੰ ਕਿਸੇ ਡਰਾਈਵਰ ਦੇ ਉਤੇ ਥੋੜਾ ਜਿਹਾ ਵੀ ਸ਼ੱਕ ਹੋ ਜਾਂਦਾ ਹੈ, ਤਾਂ ਉਹ ਜਾਂਚ ਦੇ ਲਈ ਫੋਨ ਨੂੰ 3 ਤੋਂ 4 ਘੰਟੇ ਆਪਣੇ ਕੋਲ ਰੱਖ ਸਕਦੇ ਹੈ। ਡਰਾਈਵਰ ਫੋਨ ਦਾ ਪਾਸਵਰਡ ਜਾਂ ਪਿੰਨ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ। ਜੇ ਕੋਈ ਡਰਾਈਵਰ ਆਪਣਾ ਫੋਨ ਚੈੱਕ ਕਰਵਾਉਣ ਤੋਂ ਮਨਾ ਕਰਦਾ ਹੈ, ਤਾਂ ਅਧਿਕਾਰੀਆਂ ਦੇ ਕੋਲ ਉਸ ਨੂੰ US ਦੇ ਵਿਚ ਜਿਹੜਾ ਐਂਟਰੀ ਦੇਣ ਤੋਂ ਰੋਕਣ ਅਤੇ ਉਸਦਾ ਜਿਹੜਾ ਡਿਵਾਈਸ ਜ਼ਬਤ ਕਰਨ ਦਾ ਵੀ ਪੂਰਾ ਅਧਿਕਾਰ ਹੈ। ਜੇ ਫੋਨ ਦੇ ਵਿਚ ਕੋਈ ਗੰਭੀਰ ਡਾਟਾ ਮਿਲਦਾ ਹੈ ਤਾਂ ਫੋਨ ਨੂੰ ਫੋਰੈਂਸਿਕ ਲੈਬ ਭੇਜ ਦਿੱਤਾ ਜਾਂਦਾ ਹੈ ਤੇ ਡਰਾਈਵਰ ਦੇ ਉੱਤੇ 5 ਸਾਲ ਤੋਂ ਲੈ ਕੇ ਉਮਰ ਭਰ ਤੱਕ ਦਾ ਬੈਨ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਫੋਨ ਦੀਆਂ ਚੈਟਾਂ ਜਾਂ ਈਮੇਲ ਤੋਂ ਇਹ ਪਤਾ ਲੱਗਦਾ ਕਿ ਡਰਾਈਵਰ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਕੇ ਅਮਰੀਕਾ ਦੇ ਵਿਚ ਗੈਰ ਕਾਨੂੰਨੀ ਤੌਰ ਦੇ ਉੱਤੇ ਕੰਮ ਕਰਨ ਜਾਂ ਸੈਟਲ ਹੋਣ ਦੀ ਜਿਹੜੀ ਪਲੈਨਿੰਗ ਕਰ ਰਿਹਾ ਹੈ, ਤਾਂ ਵੀ ਵਰਕ ਪਰਮਿਟ ਜਾਂ PR ਹੋਲਡਰਾਂ ਦੇ ਵੀਜ਼ੇ ਤੁਰੰਤ ਰੱਦ ਕਰ ਦਿੱਤੇ ਜਾਂਦੇ ਨੇ। ਨਾਲ ਹੀ ਡਰਾਈਵਰਾਂ ਨੂੰ ਆਪਣੇ ਟਰੱਕ ਦੇ ਵਿਚ ਰੱਖੀਆਂ ਮੈਡੀਸਿਨ, ਦਵਾਈਆਂ ਦੇ ਲਈ ਡਾਕਟਰ ਦੀ ਜਿਹੜੀ ਪਰਚੀ ਹੈ ਜਾਣੀ ਪ੍ਰਿਸਕ੍ਰਿਪਸ਼ਨ ਜਿਹੜੀ ਹੈ ਕੋਲ ਰੱਖਣਾ ਲਾਜ਼ਮੀ ਕੀਤਾ ਗਿਆ, ਨਹੀਂ ਤਾਂ ਡਰੱਗ ਟ੍ਰੈਫਿਕਿੰਗ ਦੇ ਸ਼ੱਕ ਦੇ ਹੇਠਾਂ ਵੀ ਕਾਰਵਾਈ ਜਿਹੜੀ ਹੈ ਹੋ ਸਕਦੀ ਹੈ। ਵਕੀਲਾਂ ਦਾ ਸਾਫ਼ ਕਹਿਣਾ ਕਿ ਬਾਰਡਰ ਦੇ ਉੱਤੇ ਕਿਸੇ ਵੀ ਵਿਦੇਸ਼ੀ ਨਾਗਰਿਕ ਦੇ ਕੋਲ ਵਕੀਲ ਨੂੰ ਬੁਲਾਉਣ ਦਾ ਕੋਈ ਲੀਗਲ ਅਧਿਕਾਰ ਨਹੀਂ ਹੁੰਦਾ। ਉੱਥੇ ਅਧਿਕਾਰੀਆਂ ਦੇ ਨਾਲ ਬਹਿਸ ਕਰਨ ਜਾਂ ਝੂਠ ਬੋਲਣ ਦੇ ਨਾਲ ਕੇਸ ਹੋਰ ਵੀ ਖਰਾਬ ਹੋ ਸਕਦਾ।
ਬਹੁਤੇ ਡਰਾਈਵਰ

ਜਿਹੜੇ ਨੇ ਇਹ ਸੋਚ ਕੇ ਲਾਪਰਵਾਹੀ ਵਰਤਦੇ ਨੇ ਕਿ ਉਹ ਕਈ ਵਾਰ ਬਾਰਡਰ ਪਾਰ ਕਰ ਚੁੱਕੇ ਨੇ ਤੇ ਉਹਨਾਂ ਦਾ ਫੋਨ ਕਦੇ ਚੈੱਕ ਹੀ ਨਹੀਂ ਹੋਣਾ। ਪਰ ਅਧਿਕਾਰੀ ਜਿਹੜੇ ਨੇ ਐਡਵਾਂਸਡ ਲਾਇਸੈਂਸ ਪਲੇਟ ਰੀਡਰ ਤੇ ਰੂਟ ਟਰੈਕਰਸ ਦੇ ਜਿਹੜੇ ਨੇ ਡਾਟਾ ਦੇ ਆਧਾਰ ਦੇ ਉੱਤੇ ਰੈਂਡਮ ਚੈਕਿੰਗ ਕਰਦੇ ਨੇ। ਇਸ ਦੇ ਲਈ ਸੁਰੱਖਿਆ ਦੇ ਲਿਹਾਜ਼ ਦੇ ਨਾਲ ਸਾਰੇ ਡਰਾਈਵਰਾਂ ਨੂੰ ਬਾਰਡਰ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਆਪਣੇ ਫੋਨਾਂ ਦੇ ਵਿੱਚੋਂ ਹਰ ਤਰ੍ਹਾਂ ਦੀਆਂ ਬੇਲੋੜੀਆਂ ਸੰਵੇਦਨਸ਼ੀਲ ਚੈਟਾਂ ਤੇ ਇਤਰਾਜ਼ਯੋਗ ਮੀਡੀਆ ਫਾਈਲਾਂ ਨੂੰ ਪੂਰੀ ਤਰ੍ਹਾਂ ਡਿਲੀਟ ਕਰ ਦੇਣਾ ਚਾਹੀਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਕੁਝ ਜਿਹੜੀਆਂ ਰਿਪੋਰਟਾਂ ਤੇ ਲੋ ਫਿਰ ਆਪਾਂ ਇੱਥੇ ਹੀ ਲੈਣੇ ਆ ਗਿਆ ਤੁਹਾਡੇ ਸੁਨੇਹੇ ਲੈ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਦੇ ਹਾਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 449 76 1962 ਸਟੂਡੀਓ ਦਾ ਨੰਬਰ ਹੈ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਕੇ ਉਹਨਾਂ ਦਾ ਫਿਰ ਆਪਾਂ ਅੱਗੇ ਲੈਂਦੇ ਹਾਂ। ਪ੍ਰੋਗਰਾਮਾਂ ਨੂੰ ਸਪੋਰਟ ਕਰਦੇ ਨੇ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਜਾਂਦੇ ਜਾਂਦੇ ਤੁਹਾਡੇ ਦੋਸਤੋ ਸੁਨੇਹੇ, ਮਾਲ ਸੁਰਿੰਦਰ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਸਭ ਤੋਂ ਪਹਿਲਾਂ ਜੀ ਦੁਆਬਾ ਰੇਡੀਓ ਪਰਿਵਾਰ ਨੂੰ। ਦਵਿੰਦਰ ਭਾਰਤ ਜੀ ਜੁਏ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਮਾਲ ਸੁਰਿੰਦਰ ਜੀ ਕਹਿੰਦੇ ਹੱਸ ਰਹੇ ਨੇ ਹਾ ਹਾ ਹਾ ਤੇ ਔਜਲਾ ਸਾਹਿਬ ਕਹਿੰਦੇ ਉਹ ਜਦੋਂ ਗੱਲ ਸੁਣਾ ਰਹੇ ਸੀ ਆਪਣੇ ਰੂੜੀ ਦੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਯੂਐਸ ਤੋਂ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਹਰਵਿੰਦਰ ਜੌਲ ਭੈਣ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਇੰਡੀਆ ਤੋਂ ਤੇ ਮੁਕੱਦਰ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਜੀ ਅਨੂ ਜੀ। ਪਰਮਿੰਦਰ ਬਰਨ ਜੀ ਆਪਣੇ ਫਗਵਾੜੇ ਤੋਂ ਬਾਈ ਜੀ ਗੱਲਬਾਤ ਵੀ ਕਰਕੇ ਗਏ ਆ, ਕਹਿੰਦੇ ਸਤਿ ਸ੍ਰੀ ਅਕਾਲ ਭਾਰਤ ਵੀਰ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਤ ਸੱਜਣਾਂ ਨੂੰ ਜੀ। ਤੇ ਸੈਣੀ ਸਾਹਿਬ ਕਹਿੰਦੇ ਵੀਰ ਜੀ ਹੁਣ ਮੁਹਾਵਰਾ ਬਦਲ ਗਿਆ ਜੀ, ਹੁਣ ਜਿਸ ਦੀ ਡਾਂਗ ਉਸਦਾ ਡੇਅਰੀ ਫਾਰਮ ਜੀ, ਇਹ ਮੁਹਾਵਰਾ ਹੈ ਜੀ। ਕਿਆ ਬਾਤ ਹੈ ਜੀ। ਤੇ ਰਾਜਨ ਜੀ ਕਹਿੰਦੇ ਬਿਲਕੁਲ ਪਰਮਿੰਦਰ ਵੀਰ ਜੀ ਦਰੁਸਤ ਫਰਮਾਇਆ ਤੇ ਬਿਲਕੁਲ ਤੁਹਾਡੇ ਬਿਆਨ ਸੁਣ ਕੇ ਹੀ ਕਹਿੰਦੇ ਨਵਾਂ ਪਲੇਟਫਾਰਮ ਤੁਹਾਨੂੰ ਦਿੱਤਾ ਮੁਕੱਦਰ ਵੀਰ ਜੀ, ਜ਼ਰੂਰ ਪਾਓ ਵੋਟ ਜੀ ਕਹਿੰਦੇ ਜੀ। ਰਾਜਨ ਸੈਣੀ ਸਾਹਿਬ ਲਿਖਦੇ ਨੇ ਆਪਣੇ ਕੋਕਰੋਚ ਪਾਰਟੀ ਦੇ ਬਾਰੇ ਤੇ ਮੁਕੱਦਰ ਜੀ ਕਹਿੰਦੇ ਬਾਈ ਜੀ ਬਹੁਤ ਸੱਚੀਆਂ ਗੱਲਾਂ ਕੀਤੀਆਂ ਤੁਸੀਂ। ਕਹਿੰਦੇ ਅਸੀਂ ਸਵੇਰੇ 4 ਵਜੇ ਉੱਠ ਕੇ ਸੋਫੇ ਦੇ ਉੱਤੇ ਬਹਿ ਕੇ ਇੱਕ ਵਾਰੀ ਝਪਕੀ ਲੈਣ ਨੂੰ ਜੀ ਕਰਦਾ ਹੈ, 10 ਕੁ ਮਿੰਟ ਹੋਰ ਬਹਿ ਜਾਓ ਯਾਰ, ਕਿਸੇ ਦਾ ਹੱਕ ਖੋ ਨਾ, ਸਭ ਤੋਂ ਵੱਡੀ ਗੱਲ ਇਹੀ ਹੈ ਜੀ। ਤੇ ਇਹ ਮੁਕੱਦਰ ਜੀ ਦਾ ਸੁਣਿਆ ਸੀ ਆਖਰ ਦੇ ਵਿਚ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਲੋ ਦੋਸਤੋ, ਇਹ ਸਨ ਤੁਹਾਡੇ ਸਭ ਦੇ ਦੋਸਤਾਂ ਦੇ ਸੁਨੇਹੇ। ਜੇ ਕਿਸੇ ਦੋਸਤ ਦਾ ਰਹਿ ਗਿਆ ਹੋਵੇ ਸੁਣਿਆ ਤਾਂ ਮਾਫ਼ੀ ਚਾਹਵਾਂਗਾ। ਮਾਨ ਸਿੰਘ ਮਾਨ ਬਾਈ ਜੀ ਆਪਣੇ ਮਨਜੀਤ ਮਾਨ ਬਾਈ ਜੀ ਅਮਰੀਕਾ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ ਪ੍ਰੋਗਰਾਮ ਦੇ ਵਿਚ ਤੇ ਹਰ ਰੋਜ਼ ਹੀ ਉਹਨਾਂ ਦੀ ਹੁੰਦੀ ਆ, ਮੈਂ ਮਿਸ ਕਰ ਜਾਂਦਾ ਕਿਉਂਕਿ ਉਹ ਫੇਸਬੁੱਕ ਦੇ ਰਾਹੀਂ ਲਿੰਕ ਨੂੰ ਸੁਣਦੇ ਨੇ ਤੇ ਉਹਨਾਂ ਦਾ ਨਾਂ ਵੀ ਲੈਣਾ ਬਣਦਾ ਸਾਰੇ ਦੋਸਤਾਂ ਦਾ ਫੇਸਬੁੱਕ ਦੇ ਉੱਤੇ ਵੀ ਜਿਹੜੇ ਨਾਲ ਜੁੜਦੇ ਨੇ ਉਹਨਾਂ ਦਾ ਵੀ ਸ਼ੁਕਰੀਆ ਧੰਨਵਾਦ ਹੈ। ਤੇ ਲੋ ਦੋਸਤੋ, ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੱਲ ਨੂੰ ਮਿਲਣ ਦੇ ਬਾਅਦ ਦਿਨ ਹੋਵੇਗੀ ਮੁਲਾਕਾਤ ਤੇ ਸਮਰਜੀਤ ਸਿੰਘ ਸ਼ੰਮੀ ਹੁਣਾਂ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਹੋਵਾਂਗੇ ਹਾਜ਼ਰ ਜਿਹਦੇ ਉੱਤੇ ਵਿਚਾਰ ਵਟਾਂਦਰਾ ਚੱਲੇਗਾ ਤੇ ਉਮੀਦ ਕਰਦੇ ਹਾਂ। ਬਾਕੀ ਕੱਲ ਨੂੰ ਮਿਲਦੇ ਹਾਂ ਸਾਰਿਆਂ ਨੂੰ। ਭੁਪਿੰਦਰ ਭਾਰਤ ਜੀ ਲੋ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜ਼ਰੂਰ ਸੁਣਿਓ ਤੇ ਵੈਬਸਾਈਟ ਦੇ ਉੱਤੇ ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਉਹਦੇ ਲਈ ਮਾਫ਼ੀ ਤੇ ਸਤਿ ਸ੍ਰੀ ਅਕਾਲ ਸਭ ਦੋਸਤਾਂ ਨੂੰ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਫਿਰ ਹੋਵੇਗੀ ਮੁਲਾਕਾਤ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਫਿਰ ਤੋਂ ਇੱਕ ਵਾਰ ਜ਼ਿੰਦਗੀ ਨਾਮਾ ਹਾਲੇ ਦੁਨੀਆਂ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਜੀ। ਤੇ ਦੋਸਤੋ, ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ ਸੋਮਵਾਰ ਦਾ ਦਿਹਾੜਾ, ਮਾਫ਼ੀ ਚਾਹੁੰਦੇ ਹਾਂ, ਥੋੜ੍ਹਾ ਜਿਹਾ ਲੇਟ ਹਾਂ 10-12 ਮਿੰਟ ਤੇ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਨਾਲ ਹਾਜ਼ਰ ਹਾਂ। 25 ਮਈ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ। ਸਾਰੇ ਦੋਸਤਾਂ ਦਾ, ਸੱਜਣਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਜੀ। ਤੇ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ 2-2.25 ਘੰਟੇ ਕੋਸ਼ਿਸ਼ ਜਾਰੀ ਰਹੇਗੀ। ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਵੱਖਰੇ ਵੱਖਰੇ ਜਿਹੜਾ ਨਜ਼ਰੀਏ ਦੇ ਨਾਲ ਤੇ ਐਂਗਲ ਤੋਂ ਆਪਾਂ ਦੇਖਣ ਦੀ ਤੇ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਅੱਜ ਦਾ ਵਿਚਾਰ, ਉਸ ਤੋਂ ਬਾਅਦ ਦੇਸ਼ ਦੀਆਂ ਖਬਰਾਂ ਤੇ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਦੇ ਵੱਲ ਨੂੰ ਵੀ ਆਪਾਂ ਨਾਲ ਦੀ ਨਾਲ ਚੱਲਾਂਗੇ। ਤੇ ਲਓ ਦੋਸਤੋ, ਗੱਲਬਾਤ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ, ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:15 ਦਾ ਟਾਈਮ ਜਿਹੜਾ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:15 ਹੋ ਚੁੱਕੇ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਜਿਹੜਾ ਹੈ ਸਵੇਰ ਦਾ ਸਮਾਂ ਹੈ, ਸਵੇਰ ਦੇ 9:15 ਜਿਹੜੇ ਹੋ ਚੁੱਕੇ ਆ ਤੇ ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:15 ਦਾ ਜਿਹੜਾ ਸਮਾਂ ਹੈ ਤੇ ਯੂਰੋਪੀਅਨ ਕੰਟਰੀਆਂ ਦੇ ਮੁਤਾਬਕ ਇਸ ਵਕਤ ਜਿਹੜੇ ਨੇ ਸ਼ਾਮ ਦੇ 6:00 ਘੜੀਆਂ ਦੇ ਉੱਤੇ ਤੇ 15 ਮਿੰਟ ਦਾ ਜਿਹੜਾ ਸਮਾਂ ਹੋ ਚੁੱਕਿਆ ਹੈ। ਤੇ ਲੋ, ਮਿਲਾਵੋ ਘੜੀਆਂ ਨੂੰ ਨਾਲ ਦੋਸਤਾਂ ਮਿੱਤਰਾਂ ਸੱਜਣਾ ਬੇਲੀਆਂ, ਦੋਸਤਾਂ ਨੂੰ ਲਾਵੋ ਸੁਨੇਹਾ ਤੇ ਕਰਦੇ ਹਾਂ ਫਿਰ ਗੱਲਬਾਤ ਦੀ ਸ਼ੁਰੂਆਤ ਤੁਹਾਡੇ ਨਾਲ। ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਅੱਜ ਦੇ ਵਿਚਾਰ ਦੀ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਦੀ ਨਾਲ ਕੈਮਰੇ ਦੇ ਵਿੱਚ ਅੱਜ ਥੋੜੇ ਜਿਹੇ ਖਰਾਬੀ ਕਾਰਨ ਤੇ ਕੈਮਰਾ ਨਹੀਂ ਆਨ ਹੋ ਸਕੇਗਾ ਜੀ ਦੋਸਤੋ, ਇਸੇ ਤਰ੍ਹਾਂ ਆਪਾਂ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਤੇ ਫੇਸਬੁੱਕ ਯੂਟਿਊਬ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਤੁਹਾਡੇ ਲਈ ਪ੍ਰੋਗਰਾਮ ਇਸ ਵਕਤ ਜਿਹੜਾ ਲਾਈਵ ਚੱਲ ਰਿਹਾ ਤੇ ਵੈਬਸਾਈਟ ਦੇ ਉੱਤੇ ਵੀ 25 ਮਈ ਦਾ ਦਿਹਾੜਾ ਤੇ ਕਹਿੰਦੇ ਨੇ ਕਿ ਅੱਜ ਦੇ ਵਿਚਾਰ ਦੇ ਵਿੱਚ ਜਿਹੜਾ ਕਲਾ ਸਮਾਜ ਦੇ ਹਿੱਤ ਦੇ ਵਿੱਚ ਨਹੀਂ ਉਹ ਕੇਵਲ ਨਿੱਜੀ ਸ਼ੌਂਕ ਦੇ ਉੱਤੇ ਸ਼ੁਗਲ ਦੇ ਲਈ ਹੁੰਦੀ ਹੈ। ਦੂਸਰੇ ਪਾਸੇ 25 ਮਈ 1787 ਦਾ ਜਦੋਂ ਜ਼ਿਕਰ ਕਰਦੇ ਹਾਂ, ਯਾਦ ਕਰਦੇ ਹਾਂ, ਅਮਰੀਕਾ ਦੀ ਬਣਾਈ ਹੋਈ ਸੰਵਿਧਾਨ ਕਮੇਟੀ ਵੱਲੋਂ ਬਣਾਇਆ ਸੰਵਿਧਾਨ ਜਿਹੜਾ ਸੀ 1799 ਨੂੰ ਅਮਰੀਕਾ ਦੇ ਵਿੱਚ ਲਾਗੂ ਜਿਹੜਾ ਕੀਤਾ ਗਿਆ ਸੀ। 1886 ਦੇ ਵਿੱਚ ਬੰਗਾਲ ਦੇ ਇਨਕਲਾਬੀ ਰਾਸ ਬਿਹਾਰੀ ਬੋਸ ਉਹਨਾਂ ਦਾ ਜਨਮ ਹੁੰਦਾ ਤੇ 1935 ਦੇ ਵਿੱਚ ਖਿਡਾਰੀ ਜੈਸੀ ਓਵਨਸ ਨੇ ਜਿਹੜਾ ਸੀ 1 ਘੰਟੇ ਦੇ ਅੰਦਰ ਅਥਲੈਟਿਕ ਦੇ 4 ਸੋਨੇ ਦੇ ਜਿਹੜੇ ਤਮਗੇ ਜਿੱਤ ਕੇ ਵਰਲਡ ਰਿਕਾਰਡ ਜਿਹੜਾ ਬਣਾ ਦਿੱਤਾ ਸੀ। 1995 ਦੇ ਵਿੱਚ ਅਮਰੀਕਾ ਨੇ ਪਹਿਲੀ ਵਾਰ ਜੀਵ ਦੇ ਜਿਹੜਾ ਸੀ DNA ਨੂੰ ਜਿਹੜਾ ਸੀ ਡੀਕੋਡ ਕੀਤਾ ਸੀ ਤੇ 2007 ਦੇ ਵਿੱਚ ਅਮਰੀਕਾ ਵੱਲੋਂ ਭੇਜਿਆ ਗਿਆ ਰੋਬਰਟ ਜਿਹੜਾ ਸੀ ਮੰਗਲ ਗ੍ਰਹਿ ਦੇ ਉੱਤੇ ਪੁੱਜਿਆ ਸੀ। ਤੇ ਲੋ ਫਿਰ ਆਪਾਂ ਗੱਲ ਕਰਦੇ ਹਾਂ ਥੋੜੀ ਜਿਹੀ ਅੱਜ ਸਭ ਤੋਂ ਪਹਿਲਾਂ ਇਪਟਾ ਦੀ, ਇੰਡੀਆ ਪੀਪਲਸ ਥੀਏਟਰ ਦੀ ਐਸੋਸੀਏਸ਼ਨ ਨਾਂ ਦੀ ਜਿਹੜੀ ਸੰਸਥਾ ਸੀ 25 ਮਈ 1943 ਨੂੰ ਬਣੀ। ਮੁੰਬਈ ਦੇ ਵਿੱਚ ਲੋਕ ਪੱਖੀ, ਸਾਫ਼ ਸੁਥਰੇ ਤੇ ਨਿਰੋਏ ਸੱਭਿਆਚਾਰ ਦੇ ਵਿਕਾਸ ਦੇ ਲਈ, ਪ੍ਰਚਾਰ ਦੇ ਲਈ ਤੇ ਪ੍ਰਸਾਰ ਦੇ ਲਈ ਹੋਂਦ ਦੇ ਵਿੱਚ ਆਉਂਦੀ ਹੈ। ਇਪਟਾ ਨੇ ਉਸ ਸਮੇਂ ਕਿਹਾ ਸੀ ਕਿ ਕਲਾ ਸਿਰਫ ਕਲਾ ਹੀ ਨਹੀਂ ਬਲਕਿ ਲੋਕਾਂ ਦੇ ਲਈ ਹੈ। ਇਸ ਦੇ ਪਹਿਲੇ ਪ੍ਰਧਾਨ HM ਜੋਸ਼ੀ ਸਨ ਤੇ ਮੁੱਢਲੇ ਮੈਂਬਰਾਂ ਦੇ ਵਿੱਚ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਖਵਾਜਾ ਅਹਿਮਦ, ਅਬਾਸ ਉਤਪਲ ਦੱਤ, ਪੰਡਿਤ ਰਵੀ ਸ਼ੰਕਰ, ਨਿਰੰਜਨ ਸਿੰਘ ਮਾਨ, ਤੇਰਾ ਸਿੰਘ ਚੰਨ ਆਦਿ ਜਿਹੜੇ ਰਹੇ ਨੇ। 1946 ਦੇ ਵਿੱਚ ਇਪਟਾ ਦੇ ਵੱਲੋਂ ਬਣਾਈ ਗਈ ਜਿਹੜੀ ਹੈ ਪਹਿਲੀ ਫਿਲਮ ਧਰਤੀ ਕੇ ਲਾਲ ਜਿਹੜੀ ਦੱਸੀ ਜਾਂਦੀ ਹੈ, ਜਿਸਦਾ ਸੰਬੰਧ 1942 ਨੂੰ ਜਿਹੜਾ ਸੀ ਬੰਗਾਲ ਦੇ ਵਿੱਚ ਪਏ ਕਾਲ ਦੇ ਨਾਲ ਸੀ। ਦੂਜੀ ਜੰਗ ਵੇਲੇ ਅਨਾਜ ਬੰਗਾਲ ਦੇ ਲੋਕਾਂ ਨੂੰ ਦੇਣ ਦੀ ਬਜਾਏ ਜਿਹੜਾ ਫੌਜ ਦੇ ਲਈ ਰੱਖ ਲਿਆ ਗਿਆ ਸੀ। ਮੁਨਾਫੇਖੋਰਾਂ ਨੇ ਜਿਹੜਾ ਸੀ ਹਾਲਾਤ ਉਸ ਸਮੇਂ ਵੀ ਉਦਾਂ ਦੇ ਸਨ ਤੇ ਮੁਨਾਫੇਖੋਰ ਜਿਹੜੇ ਸਨ ਉਹਨਾਂ ਨੇ ਹਾਲਾਤਾਂ ਦਾ ਫਾਇਦਾ ਉਠਾਉਣ ਦੇ ਲਈ ਅਨਾਜ ਦੀ ਜਿਹੜੀ ਸੀ ਜ਼ਖੀਰਾਬਾਜ਼ੀ ਕਰ ਲਈ, ਜਮ੍ਹਾਂ ਕਰ ਲਿਆ ਜਾਣੀ ਤੇ ਲੋਕ ਸੜਕਾਂ ਦੇ ਉੱਤੇ ਆ ਉਤਰੇ। ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਪੇਸ਼ ਅੰਨਦਾਤਾ ਤੇ ਜ਼ੁਬਾਨ ਬੰਦੀ ਤੇ ਕਹਾਣੀ ਜਿਹੜਾ ਸੀ ਨਥਾਣਾ ਦੇ ਆਧਾਰਿਤ ਦੇ ਉੱਤੇ ਅਹਿਮਦ ਅਬਾਸ ਉਹਨਾਂ ਨੇ ਧਰਤੀ ਕੇ ਲਾਲ ਫਿਲਮ ਜਿਹੜੀ ਸੀ ਉਹਦੀ ਕਹਾਣੀ ਲਿਖੀ ਸੀ। ਇਸ ਫਿਲਮ ਦੇ ਵਿੱਚ ਕਲਾਕਾਰ ਬਲਰਾਜ ਸਾਨੀ, ਦਮਿਅੰਤੀ ਸਾਨੀ, ਰਸ਼ੀਦ ਅਹਿਮਦ, ਕੇ ਐਨ ਸਿੰਘ, ਜ਼ੋਹਰਾ ਸਹਿਗਲ, ਸ਼ੰਭੂ ਮਿੱਤਰਾ, ਸਨੇਹ ਲਤਾ ਆਦਿ ਜਿਹੜੇ ਸਨ ਗੀਤਕਾਰ ਤੇ ਪ੍ਰੇਮ ਧਵਨ, ਸਰਦਾਰ ਜਾਫਰੀ ਆਦਿ ਦੇ ਜਿਹੜੇ ਗੀਤ ਸੀ। 1961 ਨੂੰ ਤੇਰਾ ਸਿੰਘ ਚੰਨ ਹੁਣਾਂ ਨੇ ਲੋਕ ਗਾਇਕਾ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਜੋਗਿੰਦਰ ਬਹਰਲਾ, ਉਰਮਿਲਾ ਆਨੰਦ, ਹਰਨਾਮ ਨਰੂਲਾ, ਅਮਰਜੀਤ ਗੁਰਦਾਸਪੁਰੀ, ਪ੍ਰੀਤ ਮਾਨ, ਕੇ ਐਸ ਸੂਰੀ, ਡਾਕਟਰ ਇਕਬਾਲ ਕੌਰ, ਸ਼ੀਲਾ ਦੀਦੀ ਆਦਿ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਵਿੱਚ ਇਪਟਾ ਦੀ ਜਿਹੜੀ ਸੀ ਨੀਂਹ ਰੱਖ ਦਿੱਤੀ। ਇਨ੍ਹਾਂ ਨੇ ਨਾਟਕ ਗੀਤਾਂ ਉਪੇਰਿਆ, ਓਪਰਾ ਜਿਹੜਾ ਉਪੇਰਿਆ ਦੀ ਥਾਂ ਨਾਟਕ ਗੀਤ ਗਤੀਵਿਧੀਆਂ ਦੇ ਨਾਲ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਤਬਦੀਲੀ ਲਿਆਂਦੀ। ਇਪਟਾ ਦਾ ਗੜ੍ਹ ਜਿਹੜਾ ਸੀ ਗੁਰਬਖਸ਼ ਸਿੰਘ ਪ੍ਰੀਤ ਲੜੀ ਉਹਨਾਂ ਦੇ ਵੱਲੋਂ ਵਸਾਇਆ ਪ੍ਰੀਤ ਨਗਰ ਸੀ, ਜਿੱਥੇ ਰਹਿਸਲਾਂ ਹੁੰਦੀਆਂ, ਪੰਜਾਬ ਭਰ ਦੇ ਵਿੱਚ ਲੱਚਰ, ਅਸ਼ਲੀਲ, ਹਿੰਸਕ ਤੇ ਨਸ਼ਿਆਂ ਨੂੰ ਜਿਹੜਾ ਸੀ ਉਤਸ਼ਾਹਤ ਕਰਦੇ ਟੀਵੀ ਚੈਨਲ, ਗੀਤਕਾਰਾਂ, ਗਾਇਕਾਂ ਤੇ ਮਿਊਜ਼ਿਕ ਕੰਪਨੀਆਂ ਖਿਲਾਫ਼ ਜਿਹੜਾ ਸੀ ਭਰਾਤਰੀ ਜਥੇਬੰਦੀਆਂ, ਪੰਜਾਬ ਹਤੈਸ਼ੀ ਜਿਹੜੇ ਸਨ ਲੋਕ ਹਤੈਸ਼ੀਆਂ ਦੇ ਸਹਿਯੋਗ ਦੇ ਨਾਲ ਆਵਾਜ਼ ਬੁਲੰਦ ਕਰ ਦਿੱਤੀ ਗਈ। ਸ਼੍ਰੋਮਣੀ ਨਾਟਕਕਾਰ ਜਿਹੜੇ ਸਨ ਕੇਵਲ ਧਾਲੀਵਾਲ ਵੱਲੋਂ ਯਾਦਾਂ ਇਪਟਾ ਦੀਆਂ ਉਹਦੇ ਉੱਤੇ ਜਿਹੜੀ ਕਿਤਾਬ ਰਿਲੀਜ਼ ਕੀਤੀ ਜਾ ਚੁੱਕੀ ਹੈ। ਇਪਟਾ ਦਾ ਸੰਬੰਧ ਖੱਬੇ ਪੱਖੀ ਵਿਚਾਰਧਾਰਾ ਦੇ ਨਾਲ, ਦੂਜੇ ਰਾਜਾਂ ਵਾਂਗ ਹੀ ਪੰਜਾਬ ਦੇ ਵਿੱਚ ਇਪਟਾ ਦੇ ਸਾਥੀ ਇੰਦਰਜੀਤ ਬਿੱਟੂ, ਰੂਪਵਾਲੀ ਦੇ ਸਮੇਤ ਹੋਰ ਨਾਟਕਕਾਰ ਜਿਹੜੇ ਸਨ ਸਰਗਰਮ ਨੇ। ਦੂਸਰੇ ਪਾਸੇ ਗੱਲ ਆ ਜਾਂਦੀ ਹੈ ਨਕਸਲਬਾੜੀ ਦੀ, ਬਗਾਵਤ ਦੀ ਗੱਲ ਕਰਦੇ ਹਾਂ, ਅਗਲਾ ਜਿਹੜਾ ਪੰਨਾ ਖੋਲਦੇ ਹਾਂ। ਤਿਲਗਾਨਾ ਘੋਲ ਤੋਂ ਬਾਅਦ ਪੱਛਮੀ ਬੰਗਾਲ ਦੇ ਨਕਸਲਬਾੜੀ ਜਿਹੜੀ ਹੈ ਇਲਾਕੇ ਦੇ ਅੰਦਰ ਕਿਸਾਨਾਂ ਦਾ ਜ਼ਮੀਨ ਤੇ ਸੱਤਾ ਦੇ ਲਈ ਅਜਿਹਾ ਸੰਘਰਸ਼ ਚੱਲਿਆ ਜਿਵੇਂ ਕਿ ਪਿਛਲੇ ਆਪਣੇ ਦਿਨਾਂ ਦੇ ਵਿੱਚ ਸਮਾਪਤ ਕੀਤਾ ਜੰਗਲਨਾਮਾ ਸਤਨਾਮ ਹੁਣਾਂ ਦੀ ਕਲਮ ਦੇ ਵਿੱਚ ਇਸ ਦੇ ਉੱਤੇ ਆਧਾਰਿਤ ਸਾਰਾ ਨਾਵਲ ਹੈ, ਜਿਸ ਨੇ ਭਾਰਤ ਦੀ ਕਮਿਊਨਿਸਟ ਲਹਿਰ ਦੇ ਉੱਤੇ ਆਪਣੀ ਅਹਿਮ ਜਿਹੜੀ ਸੀ ਅਮਿਟ ਛਾਪ ਛੱਡੀ ਸੀ। ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਵਿੱਚ 60 ਪਿੰਡਾਂ ਦਾ ਸਮੂਹ ਨਕਸਲਬਾੜੀ ਉਹ ਇਲਾਕਾ ਜਿਸ ਨੇ ਕਿਸਾਨ ਵਿਦਰੋਹ ਨੂੰ ਜਨਮ ਦਿੱਤਾ। ਇੱਥੇ ਕਬਾਇਲੀ ਤੇ ਰਾਜਬੰਸੀ ਕਿਸਾਨ ਰਹਿੰਦੇ ਸਨ। ਖੇਤੀ ਤੋਂ ਇਲਾਵਾ ਚਾਹ ਦੇ ਕਾਫੀ ਬਾਗ ਜਿੱਥੇ ਆਦਿਵਾਸੀ ਮਜ਼ਦੂਰੀ ਕਰਦੇ। 500 ਜਾਗੀਰਦਾਰਾਂ ਦੀ ਮਾਲਕੀ ਹੇਠ ਇਹ ਇਲਾਕਾ ਸੀ। ਫਰਵਰੀ 1967 ਦੇ ਵਿੱਚ ਬੰਗਾਲ ਦੇ ਅੰਦਰ ਸੀ ਜਿਹੜੇ ਸੀ CPM ਦੀ ਸਰਕਾਰ ਬਣ ਗਈ, ਜਿਸ ਨੇ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸਨ ਕਿ ਜੇ ਸਾਡੀ ਸਰਕਾਰ ਬਣੀ ਤਾਂ ਜ਼ਮੀਨੀ ਸੁਧਾਰਾਂ ਨੂੰ ਲਾਗੂ ਕੀਤਾ ਜਾਊ। 7 ਮਈ ਨੂੰ ਇਸ ਇਲਾਕੇ ਦੇ ਵਿੱਚ ਵਾਅਦੇ ਪੂਰੇ ਕਰਾਉਣ ਦੇ ਲਈ ਕਿਸਾਨ ਕਾਨਫਰੰਸ ਹੁੰਦੀ ਹੈ। 23 ਮਈ ਨੂੰ ਪੁਲਿਸ ਦੇ ਨਾਲ ਹੋਈ ਝੜਪ ਦੇ ਵਿੱਚ 3 ਪੁਲਿਸ ਮੁਲਾਜ਼ਮ ਮਾਰੇ ਜਾਂਦੇ ਹੈ ਤੇ ਕਈ ਫੱਟੜ ਹੁੰਦੇ ਹੈ। 25 ਮਈ ਨੂੰ ਅੱਜ ਦੇ ਦਿਹਾੜੇ ਦੇ ਉੱਤੇ ਔਰਤਾਂ ਦੇ ਮੁਜ਼ਾਹਰੇ ਉੱਪਰ ਚੱਲੀ ਗੋਲੀ ਜਿਹੜੀ ਸੀ ਉਹਨਾਂ ਦੇ ਨਾਲ 7 ਔਰਤਾਂ ਤੇ 2 ਬੱਚਿਆਂ ਦੇ ਸਮੇਤ 10 ਦੀ ਮੌਤ ਹੋ ਜਾਂਦੀ ਹੈ। ਲੋਕ ਭੜਕ ਉੱਠੇ, ਥਾਂ ਥਾਂ ਜ਼ਮੀਨਾਂ ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਤੇ ਇਲਾਕਾ ਜਿਹੜਾ ਸੀ ਕਮੇਟੀਆਂ ਬਣ ਗਈਆਂ, ਸ਼ੁਰੂ ਹੋ ਗਈਆਂ। ਹੌਲੀ ਹੌਲੀ ਇਹ ਸੰਘਰਸ਼ ਸਾਰੇ ਭਾਰਤ ਦੇ ਵਿੱਚ ਫੈਲਦਾ ਗਿਆ। ਇਸ ਨੂੰ ਸੁਚਾਰੂ ਰੂਪ ਦੇ ਵਿੱਚ ਚਲਾਉਣ ਲਈ ਮਾਰਕਸਵਾਦ, ਲੈਨਨਵਾਦ, ਮਾਓ ਵਿਚਾਰਧਾਰਾ ਅਪਣਾ ਕੇ ਪਾਰਲੀਮੈਂਟ ਦੇ ਰਾਹ ਨੂੰ ਜਿਹੜਾ ਰੱਦ ਕਰਦੇ ਹੋਏ ਲੋਕ ਯੁੱਧ ਦਾ ਰਾਹ ਜਿਹੜਾ ਅਪਣਾਉਣ ਦੇ ਲਈ CPM ਜਿਹੜੀ ਸੀ ML ਦਾ ਜਿਹੜਾ ਸੀ 22 ਅਪ੍ਰੈਲ 1969 ਨੂੰ ਗਠਨ ਹੋ ਜਾਂਦਾ ਹੈ। ਕੁਝ ਸਮੇਂ ਬਾਅਦ ਇਸ ਪਾਰਟੀ ਦੇ ਵਿੱਚ ਖਿੰਡਾਂ ਸ਼ੁਰੂ ਹੋ ਗਈਆਂ, ਜਾਣੀ ਕਿ ਖਿਲਰਨ ਲੱਗ ਗਏ, ਕਈ ਗਰੁੱਪ ਹੋਂਦ ਦੇ ਵਿੱਚ ਆ ਗਏ। ਨਕਸਲਬਾੜੀ ਕਿਸਾਨ ਬਗਾਵਤ ਕੋਈ ਅਚਨਚੇਤ ਤੇ ਆਪ ਮੁਹਾਰੇ ਵਾਪਰੀ ਘਟਨਾ ਨਹੀਂ ਸੀ। ਇਸ ਨੂੰ ਕਮਿਊਨਿਸਟ ਇਨਕਲਾਬੀਆਂ ਦੇ ਇੱਕ ਹਿੱਸੇ ਦੇ ਵੱਲੋਂ ਚੇਤਨ ਤੌਰ ਦੇ ਉੱਤੇ ਚਲਾਇਆ ਤੇ ਲਾਮਬੰਦ ਕੀਤਾ ਗਿਆ ਸੀ। ਕੁਝ ਰਾਜਾਂ ਦੇ ਵਿੱਚ ਵੱਖ ਵੱਖ ਗਰੁੱਪ ਵੱਖਰੀਆਂ ਵੱਖਰੀਆਂ ਵਿਰੋਧਤਾਈਆਂ ਮਿੱਥ ਕੇ ਆਪਣੇ ਆਪਣੇ ਤਰੀਕਿਆਂ ਦੇ ਨਾਲ ਲੜ ਰਹੇ ਸਨ ਤੇ ਦੂਸਰੇ ਪਾਸੇ ਸੰਘਰਸ਼ ਕਰ ਰਹੇ ਸਨ। ਕੁਝ ਰਾਜਾਂ ਦੇ ਵਿੱਚ ਵੱਖ ਗਰੁੱਪ ਸਨ ਤੇ ਵੱਖਰੀਆਂ ਧੜੇਬੰਦੀਆਂ। ਕੋਈ ਚੋਣਾਂ ਦੇ ਵਿੱਚ ਭਾਗ ਲੈਂਦਾ ਤੇ ਕੋਈ ਜਨਤਕ ਜਥੇਬੰਦੀਆਂ ਉਸਾਰ ਕੇ ਕੋਈ ਹਥਿਆਰਬੰਦ ਸੰਘਰਸ਼ ਕਰ ਰਿਹਾ। ਕਮਿਊਨਿਸਟ ਪਾਰਟੀਆਂ ਵੀ ਆਪਣੀ ਲਾਈਨ ਮੁਤਾਬਕ ਲੜ ਰਹੀਆਂ ਨੇ। ਲੋੜ ਹੈ ਖੱਬੀਆਂ ਧਿਰਾਂ ਨੂੰ ਘੱਟੋ ਘੱਟ ਪ੍ਰੋਗਰਾਮ ਦੇ ਉੱਤੇ ਇਕੱਠੇ ਹੋਣ ਦੀ। ਉਦੇਸ਼ ਇੱਕ ਹੀ ਹੈ ਕਿ ਦੇਸੀ ਵਿਦੇਸ਼ੀ ਲੁਟੇਰੇ ਫਾਸ਼ੀਵਾਦੀ ਸਰਮਾਏਦਾਰੀ ਤੇ ਜਗੀਰੀਦਾਰੀ ਜਿਹੜਾ ਹੈ ਉਹਨੂੰ ਖਤਮ ਕਰਕੇ ਅਜਿਹਾ ਸਮਾਜ ਸਿਰਜਣਾ ਜਿਸ ਦੇ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ, ਹਰੇਕ ਜਿਹੜਾ ਉਹਦੇ ਲਈ ਕੁੱਲੀ ਗੁੱਲੀ ਤੇ ਜੁੱਲੀ ਦਾ ਪ੍ਰਬੰਧ ਤੇ ਸਿਹਤ ਤੇ ਸਿੱਖਿਆ ਸੇਵਾਵਾਂ ਮੁਫ਼ਤ ਦੇਣ ਵਾਲਾ ਸਮਾਜਵਾਦੀ ਜਿਹੜਾ ਰਾਜ ਪ੍ਰਬੰਧ ਹੋਵੇ। ਤੇ ਲਓ ਦੋਸਤੋ, ਇਹ ਸੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਤੇ ਗੱਲਬਾਤ। ਆਪਾਂ ਵੈਸੇ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ, ਕੱਲ੍ਹ ਦਾ ਦਿਹਾੜਾ ਨਿਕਲ ਕੇ ਗਿਆ ਤੇ ਉਹਨਾਂ ਰੂਹਾਂ ਨੂੰ ਵੀ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਗਦਰੀ ਲਹਿਰ ਦਾ ਚੁਮੁਖੀਆ ਚਿਰਾਗ ਕਰਤਾਰ ਸਿੰਘ ਸਰਾਭਾ ਉਹਨਾਂ ਦਾ ਜ਼ਿਕਰ ਅੱਜ ਕਰਾਂਗੇ, ਕਿਉਂਕਿ ਕੱਲ੍ਹ ਬੀਤੇ ਦੇ ਵਿੱਚ ਉਹਨਾਂ ਦਾ ਦਿਨ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਉਹਨਾਂ ਦੇ ਮਾਤਾ ਸਾਹਿਬ ਕੌਰ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ ਤੇ ਉਹਨਾਂ ਦਾ ਦਿਹਾੜਾ ਸੀ। ਕੱਲ੍ਹ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ। ਤੇ ਸਭ ਤੋਂ ਪਹਿਲਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਆਪਾਂ ਚੱਲਦੇ ਹਾਂ, ਅੱਜ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਗੱਲਾਂ ਬਾਤਾਂ ਵੀ ਕਰਦੇ ਹਾਂ। ਬੇਅਦਬੀ ਕਾਨੂੰਨ ਜਿਹੜਾ ਕੁਲਤਾਰ ਸੰਧਵਾਂ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਆਪਣਾ ਲਿਖਤੀ ਜਵਾਬ ਜਿਹੜਾ ਭੇਜਿਆ ਤੇ ਹੁਣ ਜਿਹੜਾ ਪ੍ਰਤਾਪ ਬਾਜਵਾ ਨੂੰ ਜਿਹੜਾ ਜੁਰਮਾਨਾ ਲੱਗ ਗਿਆ, ਜਿਵੇਂ ਕਿ ਪਹਿਲਾਂ ਖਹਿਰਾ ਹੁਣਾਂ ਨੂੰ ਲੱਗਿਆ ਤੇ ਇਸੇ ਤਰ੍ਹਾਂ ਦਾ ਹਾਈ ਕੋਰਟ ਨੇ ਜੁਰਮਾਨਾ ਕੁਝ ਲਾਇਆ, ਉਹਦਾ ਅੱਗੇ ਜਾ ਕੇ ਵਿਸਤਾਰ ਚ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਦਲ ਬਦਲਾਂ ਦੀ ਜਿਹੜੀ ਹਨੇਰੀ ਚੱਲ ਪਈ ਹੈ, ਹਜੇ 27 ਦੀਆਂ ਚੋਣਾਂ ਦੂਰ ਨੇ, ਪਰ ਕਿਆਸ ਰਾਈਆਂ ਇਹ ਵੀ ਨੇ ਕਿ ਹੋ ਸਕਦਾ ਕਿ ਆਉਣ ਵਾਲੇ ਦਸੰਬਰ ਦੇ ਵਿੱਚ ਹੀ ਇਹ ਚੋਣਾਂ ਜਿਹੜੀਆਂ ਹੋਣ ਦਾ ਕਿਤੇ ਨਾ ਕਿਤੇ ਖਦਸ਼ਾ ਜਿਹੜਾ ਜਤਾਇਆ ਜਾ ਰਿਹਾ, ਜੋ ਖ਼ਬਰਾਂ ਜਾਂ ਆਉਣ ਵਾਲੇ ਸਮੇਂ ਤੋਂ ਪਹਿਲਾਂ ਵੀ ਜਿਹੜੀਆਂ ਚੋਣਾਂ ਜਿਹੜੀਆਂ 2027 ਦੀਆਂ ਕਰਾਉਣ ਦੀਆਂ ਜਿਹੜੀਆਂ ਤਿਆਰੀਆਂ ਆਰੰਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਟਰੰਪ ਤੇ ਈਰਾਨ ਜਿਹੜਾ ਸਮਝੌਤੇ ਦੇ ਵਿੱਚ ਲੱਗੇ ਹੋਏ ਆ, ਕਹਿੰਦੇ ਅਸੀਂ ਜਲਦਬਾਜ਼ੀ ਨਹੀਂ ਕਰਨੀ, ਜਲਦੀ ਤੋਂ ਜਲਦੀ ਅਸੀਂ ਨੇਪਰੇ ਚਾੜਨਾ ਹੈ, ਜਿਹੜਾ ਇਹਨੂੰ ਹੁਣ ਆਪਾਂ ਢਿੱਲਾ ਨਹੀਂ ਪੈਣ ਦੇਣਾ ਤੇ ਜੋ ਹੈਗੀਆਂ ਨੇ ਸ਼ਰਤਾਂ ਉਹ ਮਨਜ਼ੂਰ ਵੀ ਕੁਝ ਕਰਾਂਗੇ ਤੇ ਉਹਨਾਂ ਨੂੰ ਵੀ ਮਜਬੂਰ ਕਰਾਵਾਂਗੇ। ਤੇ ਦੂਸਰੇ ਪਾਸੇ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਗੈਸ ਦਾ ਟੈਂਕਰ ਹੈ ਉਹਦੇ ਵਿੱਚ ਕਰੈਕ ਹੋਣ ਦੇ ਬਾਵਜੂਦ ਤੇ ਹੁਣ ਵੱਡੇ ਪੱਧਰ ਦੇ ਉੱਤੇ ਐਮਰਜੈਂਸੀ ਜਿਹੜੀ ਕੈਲੀਫੋਰਨੀਆ ਦੇ ਵਿੱਚ ਕਾਫ਼ੀ ਜ਼ਹਿਰੀਲੀ ਗੈਸ ਦੀ ਗੱਲ ਹੋ ਰਹੀ ਹੈ, ਉਹਦੀ ਵੀ ਅਪਡੇਟ ਕਰਾਂਗੇ। ਹੋਰ ਸਾਰੀਆਂ ਖ਼ਬਰਾਂ ਨੇ, ਉਹਨਾਂ ਦੇ ਵੱਲ ਨੂੰ ਵੱਧਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ 2027 ਜਿਹੜੀ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਗਰਮਾਈ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ। ਦਲ ਬਦਲ, ਬੇਅਦਬੀ ਕਾਨੂੰਨ, ਮਹਿੰਦਰ ਸਿੰਘ ਮਜੀਠਾ ਦਾ ਅੱਜ ਆਪ ਦੇ ਵਿੱਚ ਸ਼ਾਮਲ ਹੋ ਜਾਣਾ, ਪ੍ਰਤਾਪ ਸਿੰਘ ਬਾਜਵਾ ਮਾਮਲੇ ਦੇ ਵਿੱਚ ਗੱਲ ਕਰਾਂਗੇ ਤੇ ਲਾਲਜੀਤ ਭੁੱਲਰ ਖਿਲਾਫ਼ ਡਿਜੀਟਲ ਸਬੂਤਾਂ ਦੀ ਚਰਚਾ ਜਿਹੜੀ ਹੈ, ਸਿਆਸੀ ਮਾਹੌਲ ਜਿਹੜਾ ਤਿੱਖਾ ਜਿਹੜਾ ਨਜ਼ਰ ਆ ਰਿਹਾ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਅਵਾਰਾ ਕੁੱਤਿਆਂ ਦੇ ਲਈ ਨੋ ਗੋ ਜ਼ੋਨ ਯੋਜਨਾ ਜਿਹੜੀ ਹੈ ਉਹਦੀ ਗੱਲ ਕੀਤੀ ਜਾ ਰਹੀ ਹੈ ਤੇ ਸੁਪਰੀਮ ਕੋਰਟ ਨੇ ਜਾਂ ਕੋਰਟ ਸਾਹਿਬਾਨਾਂ ਨੇ ਜਿਹੜੀਆਂ ਪਟੀਸ਼ਨਾਂ ਪਈਆਂ ਨੇ ਇਹਦੇ ਖਿਲਾਫ਼ ਵੀ ਕੁੱਤਿਆਂ ਨੂੰ ਮਾਰਿਆ ਨਾ ਜਾਵੇ ਜਾਂ ਹੋਰ ਸਾਰੀਆਂ ਚੀਜ਼ਾਂ ਉਹਨਾਂ ਨੇ ਰੱਦ ਕਰ ਦਿੱਤੀਆਂ। ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੇ ਪਦਮ ਪੁਰਸਕਾਰਾਂ ਦੇ ਨਾਲ ਸਨਮਾਨਿਤ ਅੱਜ ਕੀਤਾ ਗਿਆ, ਉਹਨਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਵੀ ਸ਼ਾਮਲ ਨੇ ਤੇ ਉਹਨਾਂ ਦੀ ਵੀ ਗੱਲ ਸੁਣਾਉਂਦੇ ਹਾਂ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਡੋਨਲਡ ਟਰੰਪ ਦੇ ਵੱਲੋਂ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਗਈ ਹੈ। ਈਰਾਨ ਦੇ ਨਾਲ ਸ਼ਾਂਤੀ ਸਮਝੌਤੇ ਉੱਤੇ ਸੰਕੇਤ ਜਿਹੜੇ ਆ ਰਹੇ ਨੇ ਚੰਗੀ ਗੱਲ ਹੈ, ਜੇ ਸ਼ਾਂਤੀ ਬਣਦੀ ਹੈ ਤੇ ਮਹਿੰਗਾਈ ਨੇ ਲੱਕ ਤੋੜਿਆ ਪਿਆ ਤੇ ਤੇਲ ਦਾ ਭਾਅ ਜਿਹੜਾ ਇੰਡੀਆ ਦੇ ਵਿੱਚ ਕਿੱਡੇ ਵੱਡੇ ਪੱਧਰ ਦੇ ਉੱਤੇ ਵੱਧ ਰਿਹਾ ਤੇ ਲੋਕ ਕਹਿੰਦੇ ਭਾਈ ਇਹ ਤਾਂ ਸਰਕਾਰਾਂ ਦੀ ਕੋਈ ਗਲਤੀ ਨਹੀਂ ਹੈ, ਜੰਗਾਂ ਲੱਗੀਆਂ ਹੋਈਆਂ ਨੇ, ਉਹ ਤਾਂ ਉੱਥੋਂ ਫਰਕ ਪੈਂਦਾ ਹੈ। ਦੂਸਰੇ ਪਾਸੇ ਅਫਗਾਨਿਸਤਾਨ ਦੇ ਵਿੱਚ ਅਫੀਮ ਦੀ ਖੇਤੀ ਦੇ ਖਿਲਾਫ਼ ਕਾਰਵਾਈ ਹੋਈ ਹੈ ਤੇ ਕੈਲੀਫੋਰਨੀਆ ਕੈਮੀਕਲ ਜਿਹੜੀ ਐਮਰਜੈਂਸੀ ਐਲਾਨੀ ਗਈ ਹੈ ਤੇ ਪੋਪਲੀਓ ਵੱਲੋਂ AI ਦੇ ਬਾਰੇ ਚੇਤਾਵਨੀ ਜਿਹੜੀ ਹੈ ਜਾਰੀ ਕੀਤੀ ਗਈ ਹੈ, ਜਿਨ੍ਹਾਂ ਦਾ ਵੀ ਬਿਆਨ ਲੱਗਿਆ। ਤੇ ਲੋ ਦੋਸਤੋ, ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਹਾਕੀ ਕੋਚ ਬਲਦੇਵ ਸਿੰਘ, ਸਾਬਕਾ DIG ਇੰਦਰਜੀਤ ਸਿੱਧੂ ਤੇ ਸੰਤ ਨਿਰੰਜਨ ਦਾਸ ਉਹਨਾਂ ਨੂੰ ਪਦਮ ਪੁਰਸਕਾਰ ਮਿਲਿਆ। ਕੇਂਦਰੀ ਗ੍ਰਹਿ ਮੰਤਰਾਲੇ ਨੇ ਜਨਵਰੀ 2026 ਦੇ ਲਈ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਇਨ੍ਹਾਂ ਦੇ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਤੇ 113 ਪਦਮ ਸ਼੍ਰੀ ਸ਼ਾਮਲ ਨੇ। ਮਰਹੂਮ ਅਦਾਕਾਰ ਜਿਹੜੇ ਨੇ ਧਰਮਿੰਦਰ ਹੁਣਾਂ ਨੂੰ ਵੀ ਪਦਮ ਵਿਭੂਸ਼ਣ ਜਿਹੜਾ, ਜਦਕਿ ਹਰਮਨਪ੍ਰੀਤ ਕੌਰ, ਸੰਤ ਨਿਰੰਜਨ ਦਾਸ, ਕੋਚ ਬਲਦੇਵ ਸਿੰਘ, ਸਾਬਕਾ DIG ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ਼੍ਰੀ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ। ਦੂਸਰੇ ਪਾਸੇ ਸਾਬਕਾ ਰਾਜ ਸਭਾ ਮੈਂਬਰ ਮਹਿੰਦਰ ਸਿੰਘ ਮਜੀਠਾ ਅਕਾਲੀ ਦਲ ਦੇ ਵਿੱਚ ਜਿਹੜਾ ਅਕਾਲੀ ਦਲ ਨੂੰ ਛੱਡ ਕੇ ਆਪ ਦੇ ਵਿਚ ਅੱਜ ਸ਼ਾਮਲ ਹੋ ਗਏ ਹੈ। ਪੰਜਾਬ ਦੇ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਝਟਕਾ ਲੱਗਿਆ। ਅੱਜ ਸਾਬਕਾ ਰਾਜ ਸਭਾ ਮੈਂਬਰ ਜਿਹੜੇ ਨੇ ਸਾਬਕਾ ਵਿਧਾਇਕ ਰਾਜ ਮਹਿੰਦਰ ਸਿੰਘ ਮਜੀਠਾ ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਰਾਜ ਮਹਿੰਦਰ ਸਿੰਘ ਮਜੀਠਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਨੇ ਪਾਰਟੀ ਦੇ ਵਿਚ ਸ਼ਾਮਲ ਕਰਵਾਇਆ। ਇਸ ਮੌਕੇ ਸਾਬਕਾ ਆਰ ਟੀ ਆਈ ਕਮਿਸ਼ਨਰ ਹੇਮ ਇੰਦਰ ਸਿੰਘ ਮਜੀਠੀਆ ਜਿਹੜੇ ਨੇ ਤੇ ਸੁਖਦੀਪ ਸਿੰਘ ਮਜੀਠਾ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਜਿਹੜੇ ਉਥੇ ਮੌਜੂਦ ਰਹੇ ਨੇ। ਇਸੇ ਤਰ੍ਹਾਂ ਹੀ ਬੇਅਦਬੀ ਕਾਨੂੰਨ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਮੁੱਦਾ ਚੱਲ ਰਿਹਾ, ਬੇਅਦਬੀ ਕਾਨੂੰਨ ਪਾਸ ਤਾਂ ਹੋ ਗਿਆ ਪਰ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਹੜੇ ਨੇ ਜਵਾਬਾਂ ਦੇ ਘੇਰੇ ਚ ਹੈ। ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਆਪਣਾ ਜਵਾਬ ਭੇਜਿਆ। ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਕਾਨੂੰਨ ਦੀਆਂ ਇਤਰਾਜ਼ਯੋਗ ਮੱਦਾਂ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਸਰਕਾਰ ਨੂੰ 15 ਦਿਨਾਂ ਦਾ ਦਿੱਤਾ ਗਿਆ ਅਲਟੀਮੇਟਮ ਦਾ ਜਿਹੜਾ ਸਮਾਂ ਖਤਮ ਹੋਣ ਕੰਢੇ ਹੈ ਤੇ ਸਰਕਾਰ ਦੇ ਵੱਲੋਂ ਇਤਰਾਜ਼ਯੋਗ ਮੱਦਾਂ ਦੇ ਵਿਚ ਸੋਧ ਸਬੰਧੀ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਜਾਣਕਾਰੀ ਅਨੁਸਾਰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਉਨ੍ਹਾਂ ਵੱਲੋਂ ਅਕਾਲ ਤਖ਼ਤ ਦੇ ਉਤੇ ਜਵਾਬ ਭੇਜਿਆ ਗਿਆ। ਅੱਜ ਉਨ੍ਹਾਂ ਨੇ ਦਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਭੇਜਿਆ ਗਿਆ ਪੱਤਰ ਜਿਸ ਦੇ ਵਿਚ ਇਤਰਾਜ਼ਯੋਗ ਮੱਦਾਂ ਦਾ ਜ਼ਿਕਰ ਕੀਤਾ ਗਿਆ ਸੀ ਉਨ੍ਹਾਂ ਨੂੰ ਜਿਹੜਾ ਵੱਲੋਂ ਅਗਲੀ ਕਾਰਵਾਈ ਵਾਸਤੇ ਸਰਕਾਰ ਨੂੰ ਭੇਜ ਦਿੱਤਾ ਗਿਆ। ਦੂਸਰੇ ਪਾਸੇ ਯੂਥ ਜਿਹੜੀਆਂ ਚੋਣਾਂ ਦਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿਚ ਯੂਥ ਕਬਜ਼ੇ ਵਾਲੇ ਬਿਆਨ ਦੇ ਉਤੇ ਕਾਰਵਾਈ ਦੀ ਮੰਗ ਹੋਈ ਕਰਨ ਦੇ ਵਾਲੀ ਜਿਹੜੀ ਹੈ ਬਾਜਵਾ ਦੀ ਪਟੀਸ਼ਨ ਹੈ ਉਹਦੇ ਉਤੇ ਤੇ ਹਾਈਕੋਰਟ ਨੇ ਜਿਹੜਾ ਉਹਦੇ ਵੱਲੋਂ ਜੁਰਮਾਨੇ ਦੇ ਨਾਲ ਖਾਰਜ ਕਰ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੋਮਵਾਰ ਨੂੰ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪਾਈ ਗਈ ਜਨਹਿਤ ਪਟੀਸ਼ਨ PIL ਨੂੰ ਖਾਰਜ ਕਰ ਦਿੱਤਾ ਤੇ ਉਨ੍ਹਾਂ ਨੂੰ 25,000 ਰੁਪਏ ਜੁਰਮਾਨਾ ਵੀ ਲਗਾਇਆ ਗਿਆ। ਬਾਜਵਾ ਉਨ੍ਹਾਂ ਨੇ ਇਸ ਪਟੀਸ਼ਨ ਰਾਹੀਂ ਸੱਤਾਧਾਰੀ ਪਾਰਟੀ ਦੇ ਇਕ ਵਿਧਾਇਕ ਦੇ ਵੱਲੋਂ ਵੋਟਿੰਗ ਬੂਥਾਂ ਦੇ ਉਤੇ ਕਬਜ਼ਾ ਕਰਨ ਦੇ ਬਾਰੇ ਜਿਹੜਾ ਦਿੱਤੇ ਗਏ ਕਥਿਤ ਬਿਆਨ ਦੇ ਉਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਇਹ ਫੈਸਲਾ ਉਦੋਂ ਆਇਆ ਜਦੋਂ ਬੈਂਚ ਨੇ ਬਾਜਵਾ ਦੇ ਵੱਲੋਂ ਆਪਣੇ ਖਿਲਾਫ਼ ਚੱਲ ਰਹੀ ਇਕ FIR ਜਿਹੜੀ ਹੈ ਉਹਦੀ ਜਾਣਕਾਰੀ ਲੁਕਾਉਣ ਦਾ ਨੋਟਿਸ ਲਿਆ। ਬਾਜਵਾ ਉਨ੍ਹਾਂ ਨੇ ਅਦਾਲਤ ਤੱਕ ਪਹੁੰਚ ਕਰਕੇ ਪੰਜਾਬ ਸਰਕਾਰ ਦੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਕੁਲਵੰਤ ਸਿੰਘ ਬਾਜੀਗਰ ਦੇ ਖਿਲਾਫ਼ ਇਕ ਇਕੱਠ ਨੂੰ ਜਿਹੜਾ ਸੰਬੋਧਨ ਕਰਨ ਦੇ ਦੌਰਾਨ ਦਿੱਤੇ ਗਏ ਕਥਿਤ ਬਿਆਨਾਂ ਦੇ ਲਈ ਸਖ਼ਤ ਜਿਹੜਾ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ। ਪਟੀਸ਼ਨ ਦੇ ਵਿਚ ਰਾਜ ਚੋਣ ਕਮਿਸ਼ਨ ਨੂੰ ਇਹ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਗਈ ਸੀ ਕਿ ਨਗਰ ਨਿਗਮ ਕੌਂਸਲ ਚੋਣਾਂ ਦੇ ਦੌਰਾਨ ਸੱਤਾ ਦੀ ਦੁਰਵਰਤੋਂ ਜ਼ੋਰ ਜ਼ਬਰਦਸਤੀ ਅਤੇ ਹਿੰਸਾ ਨੂੰ ਰੋਕਣ ਦੇ ਲਈ ਸਾਰੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੇ ਉਤੇ ਲੋੜੀਂਦੀ ਪੁਲਿਸ ਫੋਰਸ ਅਤੇ ਸੁਤੰਤਰ ਸੁਪਰਵਾਈਜ਼ਰ ਜਿਹੜੇ ਨੇ ਅਬਜ਼ਰਵਰ ਤਾਇਨਾਤ ਕੀਤੇ ਜਾਣ। ਇਸ ਦੇ ਨਾਲ ਹੀ ਇਹ ਯਕੀਨੀ ਬਣਾਉਣ ਦੇ ਲਈ ਕਦਮ ਚੁੱਕਣ ਦੀ ਮੰਗ ਵੀ ਕੀਤੀ ਗਈ ਸੀ ਕਿ ਵੋਟਿੰਗ ਪ੍ਰਤੀਕਿਰਿਆ ਜਿਹੜੀ ਹੈ ਪ੍ਰਕਿਰਿਆ ਹੈ ਉਹਦੇ ਦੌਰਾਨ ਵੋਟਰਾਂ ਨੂੰ ਕਿਸੇ ਡਰ ਦਬਾਅ ਜਾਂ ਬੂਥ ਕਬਜ਼ੇ ਦਾ ਸਾਹਮਣਾ ਨਾ ਕਰਨਾ ਪਵੇ। ਚੀਫ਼ ਜਸਟਿਸ ਸ਼ੀਰ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਨੇ ਇਸ ਪਟੀਸ਼ਨ ਦੇ ਉਤੇ ਸੁਣਵਾਈਯੋਗ ਹੋਣ ਤੇ ਸਵਾਲ ਖੜੇ ਕਰ ਦਿੱਤੇ ਜਦੋਂ ਪੰਜਾਬ ਦੇ ਐਡਵੋਕੇਟ ਜਨਰਲ AG ਜਿਹੜੇ ਨੇ ਮਨਿੰਦਰਜੀਤ ਸਿੰਘ ਬੇਦੀ ਹੁਣਾਂ ਨੇ ਇਤਰਾਜ਼ ਜਤਾਇਆ ਕਿ ਪਟੀਸ਼ਨ ਕਰਤਾ ਨੇ ਜਨਹਿਤ ਪਟੀਸ਼ਨ PIL ਦੇ ਅਧਿਕਾਰ ਖੇਤਰ ਦੀ ਵਰਤੋਂ ਕਰਦੇ ਹੋਏ ਆਪਣੇ ਪਿਛੋਕੜ ਜਿਹੜਾ ਰਿਕਾਰਡ ਹੈ ਉਹਦਾ ਖੁਲਾਸਾ ਨਹੀਂ ਕੀਤਾ। ਬੇਦੀ ਹੁਣਾਂ ਨੇ ਦਲੀਲ ਦਿੱਤੀ ਹੈ ਕਿ ਵੋਟਿੰਗ ਤੋਂ ਠੀਕ ਪਹਿਲਾਂ ਦਾਇਰ ਕੀਤੀ ਗਈ ਇਸ ਪਟੀਸ਼ਨ ਦੇ ਵਿਚ ਬਾਜਵਾ ਦੇ ਖਿਲਾਫ਼ ਚੱਲ ਰਹੀ ਇਕ FIR ਬਾਰੇ ਨਹੀਂ ਦਸਿਆ ਗਿਆ ਜਦਕਿ ਜਨਹਿਤ ਪਟੀਸ਼ਨ ਦੇ ਮਾਮਲਿਆਂ ਦੇ ਵਿਚ ਆਪਣੀ ਪਛਾਣ ਅਤੇ ਪਿਛੋਕੜ ਦਾ ਖੁਲਾਸਾ ਕਰਨਾ ਲਾਜ਼ਮੀ ਹੁੰਦਾ ਹੈ। ਇਨ੍ਹਾਂ ਦਲੀਲਾਂ ਦਾ ਜਵਾਬ ਦਿੰਦਿਆਂ ਬਾਜਵਾ ਦੇ ਵਕੀਲ ਨੇ ਕਿਹਾ ਕਿ ਬੈਂਚ ਦੇ ਸਾਹਮਣੇ ਪੇਸ਼ ਕੀਤੀ ਗਈ ਪਟੀਸ਼ਨ ਜਨਤਕ ਭਲਾਈ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਦੀ ਰੱਖਿਆ ਨਾਲ ਸੰਬੰਧਤ ਹੈ। ਵਿਧਾਇਕ ਦੇ ਕਥਿਤ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਾਡੇ ਲੋਕਤੰਤਰ ਦਾ ਕਤਲ ਹੈ, ਚੋਣਾਂ ਸਾਡੇ ਲੋਕਤੰਤਰ ਦੀ ਨੀਂਹ ਨੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਜਾਣਕਾਰੀ ਜਿਹੜਾ ਛੁੱਟ ਜਾਣ ਦੇ ਕਾਰਨ ਇੱਕ ਸਾਫ਼ ਨੀਅਤ ਜਿਹੜੀ ਹੈ ਵਾਲੀ ਗਲਤੀ ਸੀ ਤੇ ਉਨ੍ਹਾਂ ਨੇ FIR ਦੇ ਮਾਮਲੇ ਨੂੰ ਇੱਕ ਵੱਖਰੀ ਕਾਰਵਾਈ ਦੱਸ ਕੇ ਇਸ ਤੋਂ ਵੱਖਰਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦਲੀਲ ਦਿੱਤੀ ਹੈ ਕਿ PIL ਦਾਇਰ ਕਰਦੇ ਸਮੇਂ ਚੱਲ ਰਹੀਆਂ ਕਾਰਵਾਈਆਂ ਦਾ ਖੁਲਾਸਾ ਕਰਨਾ ਕੋਈ ਲਾਜ਼ਮੀ ਸ਼ਰਤਾਂ ਨਹੀਂ ਹੈ। ਹਾਲਾਂਕਿ ਅਗਾਉਂ ਜ਼ਮਾਨਤ ਵਰਗੀ ਰਾਹਤ ਮੰਗਣ ਵੇਲੇ ਇਸ ਪ੍ਰਕਿਰਿਆ ਨੂੰ ਛੱਡਿਆ ਨਹੀਂ ਜਾ ਸਕਦਾ। ਹਾਲਾਂਕਿ ਹਾਈਕੋਰਟ ਨੇ ਸਪਸ਼ਟ ਕਰ ਦਿੱਤਾ ਕਿ ਇੱਕ ਜਿਹੜੀ ਹੈ PIL ਦਾਇਰ ਕਰਨ ਵਾਲਾ ਵਿਅਕਤੀ ਖੁਦ ਇਹ ਤੈਅ ਨਹੀਂ ਕਰ ਸਕਦਾ ਕਿ ਕਿਹੜੇ ਤੱਥਾਂ ਦਾ ਖੁਲਾਸਾ ਕੀਤਾ ਜਾਣਾ ਚਾਹੀਦਾ ਤੇ ਕਿਹੜਿਆਂ ਦਾ ਨਹੀਂ ਕੀਤਾ ਜਾਣਾ ਚਾਹੀਦਾ। ਦੂਸਰੇ ਪਾਸੇ ਲਾਲਜੀਤ ਭੁੱਲਰ ਮਾਮਲਾ ਜਿਹੜਾ ਡਿਜੀਟਲ ਸਬੂਤਾਂ ਦੇ ਜਾਲ ਦੇ ਵਿੱਚ ਫਸੇ ਹੈ ਸਾਬਕਾ ਮੰਤਰੀ ਲਾਲਜੀਤ ਭੁੱਲਰ। ਰੰਧਾਵਾ ਦੀ ਮੌਤ ਤੋਂ ਪਹਿਲਾਂ ਦੀ ਵੀਡੀਓ ਤੇ ਮੋਬਾਈਲ ਲੋਕੇਸ਼ਨ ਜਿਹੜੀ ਹੈ ਖੋਲਣਗੇ ਰਾਜ ਹੁਣ। ਪੁਲਿਸ ਦੇ ਵੱਲੋਂ ਅਦਾਲਤ ਦੇ ਵਿੱਚ 500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ ਤੇ 50 ਤੋਂ ਵੱਧ ਗਵਾਹ ਜਿਹੜੇ ਇਹਦੇ ਵਿੱਚ ਪੇਸ਼ ਹੋਣਗੇ। ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ ਜਿਹੜੇ ਨੇ DM ਦਾ ਗਗਨਦੀਪ ਸਿੰਘ ਰੰਧਾਵਾ ਨੂੰ ਖੁਦਕੁਸ਼ੀ ਦੇ ਲਈ ਮਜਬੂਰ ਜਿਹੜਾ ਕਰਨ ਦੇ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ ਪੰਜਾਬ ਦੇ ਸਾਬਕਾ ਟਰਾਂਸਪੋਰਟਰ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ਼ ਵਿਗਿਆਨਕ ਅਤੇ ਡਿਜੀਟਲ ਸਬੂਤਾਂ ਦਾ ਇਕ ਅਜਿਹਾ ਜਾਲ ਤਿਆਰ ਹੋ ਚੁੱਕਿਆ ਜੋ ਇਸ ਕੇਸ ਦੇ ਵਿੱਚ ਸਰਕਾਰੀ ਪੱਖ ਦੀ ਰੀੜ੍ਹ ਦੀ ਕਹਿੰਦੇ ਹੱਡੀ ਬਣੇਗਾ। ਇਹ ਕੇਸ ਹੁਣ ਮਹਿਜ ਜ਼ੁਬਾਨੀ ਬਿਆਨਾਂ ਜਾਂ ਦੋਸ਼ਾਂ ਦੇ ਉੱਤੇ ਨਿਰਭਰ ਨਹੀਂ। ਪੁਲਿਸ ਦੇ ਵੱਲੋਂ ਹਫ਼ਤਿਆਂ ਦੀ ਮੁਸ਼ਕਤ ਤੋਂ ਕਹਿੰਦੇ ਬਾਅਦ ਇਕੱਠੇ ਕੀਤੇ ਗਏ ਇਲੈਕਟ੍ਰਾਨਿਕ ਸਬੂਤ ਡਾਕਟਰ ਰੰਧਾਵਾ ਦੇ ਆਖਰੀ ਦਿਨਾਂ ਦੀ ਹਰ ਹਰਕਤ ਤੇ ਉਨ੍ਹਾਂ ਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤੇ ਜਾਣ ਦੀ ਪੂਰੀ ਕਹਾਣੀ ਬਿਆਨ ਕਰ ਰਹੇ ਨੇ। ਪੁਲਿਸ ਨੇ ਮ੍ਰਿਤਕ ਦੇ ਮੋਬਾਈਲ ਤੋਂ ਉਹ ਵਟਸਐਪ ਕਾਲ ਡਿਟੇਲ ਵੀ ਜਿਹੜੀ ਬਰਾਮਦ ਕਰ ਲਈ ਹੈ ਜੋ 13 ਮਾਰਚ ਨੂੰ ਭੁੱਲਰ ਦੇ ਵੱਲੋਂ ਰੰਧਾਵਾ ਨੂੰ ਵਾਰ ਵਾਰ ਕੀਤੀ ਗਈ ਸੀ ਜਿਸ ਦਿਨ ਉਨ੍ਹਾਂ ਦੀ ਕੁੱਟਮਾਰ ਅਤੇ ਬੇਇੱਜ਼ਤੀ ਕੀਤੀ ਗਈ ਸੀ। ਰਣਜੀਤ ਐਵਨਿਊ ਪੁਲਿਸ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜਿਹੜੇ ਨੇ ਸੁਪ੍ਰੀਤ ਕੌਰ ਦੀ ਜਿਹੜੀ ਹੈ ਅਦਾਲਤ ਦੇ ਵਿੱਚ ਕਰੀਬ 500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਦੇ ਵਿੱਚ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਤੇ ਨਿੱਜੀ ਸਹਾਇਕ PA ਉਨ੍ਹਾਂ ਦੇ ਦਿਲਬਾਗ ਸਿੰਘ ਨੂੰ ਨਾਮਜ਼ਦ ਕੀਤਾ ਗਿਆ। ਕੇਸ ਦੇ ਵਿੱਚ 50 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕਰਵਾਏ ਜਾਣਗੇ ਜਿਨ੍ਹਾਂ ਦੇ ਵਿੱਚ ਪੀੜਤ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਉਹ ਸਹਿਕਰਮੀ ਵੀ ਸ਼ਾਮਲ ਨੇ ਜੋ 13 ਮਾਰਚ ਨੂੰ ਰੰਧਾਵਾ ਦੇ ਨਾਲ ਭੁੱਲਰ ਦੇ ਘਰ ਗਏ ਸਨ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਤਤਕਾਲੀ ਮੰਤਰੀ ਵੱਲੋਂ ਡਾਕਟਰ ਰੰਧਾਵਾ ਤੇ ਨਿਯਮਾਂ ਦੇ ਉੱਤੇ ਉਲਟ ਜਾ ਕੇ ਜਿਹੜਾ ਆਪਣੇ ਪਿਤਾ ਨੂੰ ਵੇਅਰ ਹਾਊਸ ਦਾ ਠੇਕਾ ਦੇਣ ਦੇ ਲਈ ਦਬਾਅ ਪਾਇਆ ਜਾ ਰਿਹਾ ਸੀ ਤੇ ਇਨਕਾਰ ਕਰਨ ਦੇ ਉੱਤੇ ਉਨ੍ਹਾਂ ਨੂੰ ਜਲੀਲ ਤੇ ਡਰਾਇਆ ਵੀ ਧਮਕਾਇਆ ਵੀ ਗਿਆ। 2 ਵੀਡੀਓ ਬਣਨਗੇ ਇਹਦੇ ਟ੍ਰਾਇਲ ਦਾ ਜਿਹੜਾ ਮੁੱਖ ਆਧਾਰ ਦੱਸੇ ਜਾ ਰਹੇ ਨੇ। ਇਸ ਕੇਸ ਦੇ ਵਿੱਚ ਸਭ ਤੋਂ ਅਹਿਮ ਸਬੂਤ 2 ਵੀਡੀਓਜ਼ ਨੇ। ਪਹਿਲੀ 12 ਸੈਕਿੰਡ ਦੀ ਉਹ ਜਿਹੜੀ ਖੌਫਨਾਕ ਵੀਡੀਓ ਹੈ ਜੋ ਡਾਕਟਰ ਰੰਧਾਵਾ ਨੇ ਸਲਫਾਸ ਦੀਆਂ ਗੋਲੀਆਂ ਖਾਣ ਤੋਂ ਬਾਅਦ ਆਪਣੇ ਮੋਬਾਈਲ ਦੇ ਉੱਤੇ ਰਿਕਾਰਡ ਕੀਤੀ ਸੀ। ਦੂਜੀ ਵੀਡੀਓ ਜੋ ਕਿ ਇਸ ਵੇਲੇ ਫੋਰੈਂਸਿਕ ਜਾਂਚ ਦੇ ਅਧੀਨ ਹੈ, ਕਥਿਤ ਤੌਰ ਦੇ ਉੱਤੇ ਲਾਲਜੀਤ ਭੁੱਲਰ ਦੇ ਘਰ ਕੰਮ ਦਫ਼ਤਰ ਦੇ ਵਿਖੇ ਜਿਹੜਾ ਪਿਸਤੌਲ ਦੀ ਨੋਕ ਦੇ ਉੱਤੇ ਬਣਾਈ ਗਈ ਸੀ ਜਿਸ ਦੇ ਵਿੱਚ ਡਾਕਟਰ ਰੰਧਾਵਾ ਨੂੰ ਦੂਜੀ ਧਿਰ ਤੋਂ 10 ਲੱਖ ਰੁਪਏ ਰਿਸ਼ਵਤ ਲੈਣ ਦੀ ਗੱਲ ਕਬੂਲਣ ਦੇ ਲਈ ਮਜਬੂਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਰਹਾਲੀ ਟੋਲ ਪਲਾਜ਼ਾ ਦੀ CCTV ਫੋਟੇਜ ਅਤੇ ਮੋਬਾਈਲ ਟਾਵਰ ਡੰਪ ਲੋਕੇਸ਼ਨ ਤੋਂ ਇਹ ਪੂਰੀ ਤਰ੍ਹਾਂ ਸਿੱਧ ਹੋ ਗਿਆ ਕਿ 13 ਮਾਰਚ ਨੂੰ ਡਾਕਟਰ ਰੰਧਾਵਾ, ਮੰਤਰੀ ਲਾਲਜੀਤ ਭੁੱਲਰ, ਉਨ੍ਹਾਂ ਦੇ ਪਿਤਾ PA ਦਿਲਬਾਗ ਅਤੇ ਇਕ ਹੋਰ ਅਧਿਕਾਰੀ ਹਰਪ੍ਰੀਤ ਸਿੰਘ ਸਾਰੇ ਇਕੋ ਜਗ੍ਹਾ ਉਥੇ ਮੌਜੂਦ ਸਨ। ਦੂਸਰੇ ਪਾਸੇ ਪੰਜਾਬ ਦੇ ਵਿਚ ਕੁੱਤਿਆਂ ਦਾ ਮਾਮਲਾ। ਅਵਾਰਾ ਕੁੱਤਿਆਂ ਦੇ ਲਈ ਨੋ ਗੋ ਜ਼ੋਨ ਬਣਾਉਣ ਦੀ ਤਿਆਰੀ ਹੋ ਗਈ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਵਾਰਾ ਕੁੱਤਿਆਂ ਦੇ ਲਈ ਨੋ ਗੋ ਜ਼ੋਨ ਜਿਹੜਾ ਜਿੱਥੇ ਉਨ੍ਹਾਂ ਦਾ ਜਾਣਾ ਵਰਜਿਤ ਹੋਵੇਗਾ ਦੀ ਪਛਾਣ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਹੈ। ਅਵਾਰਾ ਪਸ਼ੂਆਂ ਦੇ ਪ੍ਰਬੰਧਨ ਦੇ ਲਈ ਇੱਕ ਜਿਹੜਾ ਵਿਆਪਕ ਰਣਨੀਤਿਕ ਕਾਰਜ ਯੋਜਨਾ ਤਹਿਤ ਸਥਾਨਕ ਸੰਸਥਾਵਾਂ ਨੇ ਰਾਜ ਮਾਰਗਾਂ ਅਤੇ ਪ੍ਰਮੁੱਖ ਜਨਤਕ ਅਧਾਰਿਆਂ ਦੇ ਵਿੱਚ ਅਵਾਰਾ ਪਸ਼ੂਆਂ ਦੇ ਲਈ ਨੋ ਗੋ ਜ਼ੋਨ ਲਾਗੂ ਕਰਨ ਦੇ ਲਈ ਇੱਕ ਖਰੜਾ ਤਿਆਰ ਕੀਤਾ ਹੈ। ਇਨ੍ਹਾਂ ਖੇਤਰਾਂ ਨੂੰ ਨਿਸ਼ਚਿਤ ਅਤੇ ਲਾਗੂ ਕਰਨ ਤੋਂ ਪਹਿਲਾਂ ਸੰਵੇਦਨਸ਼ੀਲ ਅਧਾਰਿਆਂ ਦੀ ਮੈਪਿੰਗ ਨੋਡਲ ਅਫਸਰਾਂ ਦੀ ਨਿਯੁਕਤੀ ਪੂਰੀ ਕੀਤੀ ਜਾਵੇਗੀ। ਇਹ ਜਾਣਕਾਰੀ ਮਾਮਲੇ ਦੇ ਨਾਲ ਜੁੜੇ ਅਧਿਕਾਰੀਆਂ ਨੇ ਦਿੱਤੀ ਹੈ ਅਤੇ ਬੁਨਿਆਦੀ ਢਾਂਚੇ ਦੀਆਂ ਕਮੀਆਂ ਦਾ ਸਾਹਮਣਾ ਕਰਦੇ ਹੋਏ ਵਿਭਾਗ ਨੇ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਐਨੀਮਲ ਬਰਥ ਕੰਟਰੋਲ EBC ਕੇਂਦਰ ਸਥਾਪਿਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਮੌਜੂਦਾ ਸਮੇਂ ਦੇ ਵਿੱਚ 18 ABC ਕੇਂਦਰ ਦੱਸੇ ਹਨ ਤੇ ਰਾਜ ਭਰ ਦੇ ਵਿੱਚ ਹਰ ਮਹੀਨੇ ਲਗਭਗ 3500 ਕੁੱਤਿਆਂ ਦੀ ਨਸਬੰਦੀ ਕਹਿੰਦੇ ਕੀਤੀ ਜਾਂਦੀ ਹੈ, ਜਦੋਂ ਕਿ 2025 ਦੇ ਵਿੱਚ ਕੁੱਤੇ ਦੇ ਕੱਟਣ ਦੇ 3.34 ਲੱਖ ਹੈਰਾਨੀਜਨਕ ਮਾਮਲੇ ਸਾਹਮਣੇ ਆਏ ਸਨ। ਚਾਲੂ ਸਾਲ ਦੇ ਪਹਿਲੇ 4 ਮਹੀਨਿਆਂ ਦੇ ਵਿੱਚ ਸੂਬੇ ਦੇ ਵਿੱਚ 1.37 ਲੱਖ ਕਿਆ ਬਾਤ ਹੈ ਜੀ 1,37,000 ਮਾਮਲੇ ਦਰਜ ਕੀਤੇ ਗਏ ਨੇ, ਜੋ ਕਿ ਹਰ ਦਿਨ ਤਕਰੀਬਨ 1,000 ਤੋਂ 1,100 ਮਾਮਲਾ ਜਿਹੜਾ ਘਟਨਾਵਾਂ ਵਾਪਰ ਜਾਂਦੀਆਂ ਇੱਕ ਦਿਨ ਦੇ ਵਿੱਚ। ਇਹ ਹਾਲਾਤ ਨੇ ਔਸਤਨ ਤੇ ਥੱਲੇ ਕਹਿੰਦੇ ਜੀ ਅਸੀਂ ਕਾਬੂ ਕਰ ਰਹੇ ਹਾਂ। ਵਰਤਮਾਨ ਦੇ ਵਿੱਚ ਸੂਬੇ ਦੇ ਵਿੱਚ ਸਿਰਫ ਇੱਕ ਅਵਾਰਾ ਕੁੱਤਿਆਂ ਦੀ ਸੈਂਚੂਰੀ ਹੈ ਵਿਭਾਗ ਨੇ ਕਾਫੀ ਗਿਣਤੀ ਦੇ ਵਿਚ ਕੁੱਤਿਆਂ ਦੇ ਆਸਰਾ ਘਰ ਬਣਾਉਣ ਦਾ ਜਿਹੜਾ ਪ੍ਰਸਤਾਵ ਦਿੱਤਾ ਜਿੱਥੇ ਇਨ੍ਹਾਂ ਅਵਾਰਾ ਕੁੱਤਿਆਂ ਦੀ ਦੇਖਭਾਲ ਪ੍ਰੀਵੈਂਸ਼ਨ ਆਫ ਕਰੁਐਲਟੀ ਟੂ ਐਨੀਮਲਜ਼ ਐਕਟ ਦੇ ਅਤੇ ABC ਰੂਲਜ਼ ਦੇ ਅਨੁਸਾਰ ਕੀਤੀ ਜਾ ਸਕੇ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦਸਿਆ ਕਿ ਇਸ ਹਫ਼ਤੇ ਇਕ ਰਸਮੀ ਕਾਰਜ ਯੋਜਨਾ ਜਾਰੀ ਕੀਤੀ ਜਾਏਗੀ ਤੇ ਸਥਾਨਕ ਸਰਕਾਰਾਂ ਦੇ ਬਾਰੇ ਮੰਤਰੀ ਹਰਜੋਤ ਬੈਂਸੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿਚ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਹਾਈਵੇ ਤੋਂ ਸ਼ੁਰੂ ਕਰਦੇ ਹੋਏ ਸਿਵਲ ਬਾਡੀ ਦੇ ਅਧਿਕਾਰੀ ਟਰਾਂਸਪੋਰਟ ਵਿਭਾਗ PWD ਨੈਸ਼ਨਲ ਹਾਈਵੇ ਅਥਾਰਟੀ ਤੇ ਪੁਲਿਸ ਦੇ ਨਾਲ ਤਾਲਮੇਲ ਕਰਕੇ ਪਸ਼ੂਆਂ ਤੇ ਹੋਰ ਆਵਾਰਾ ਜਾਨਵਰਾਂ ਨੂੰ ਸੜਕਾਂ ਤੋਂ ਹਟਾਉਣ ਦੇ ਲਈ ਕਹਿੰਦੇ ਮੁਹਿੰਮ ਚਲਾਉਣਗੇ। ਚੌਕਸੀ ਤੋਂ ਇਲਾਵਾ ਵਿਭਾਗ ਮੁਸਾਫਰਾਂ ਦੇ ਲਈ ਜਾਨਵਰਾਂ ਦੇ ਰੁਕਾਵਟ ਬਣਨ ਦੀ ਸੂਚਨਾ ਦੇਣ ਲਈ ਐਮਰਜੈਂਸੀ ਹੈਲਪਲਾਈਨ ਨੰਬਰ ਵਾਲੇ ਸਾਈਨ ਬੋਰਡ ਲਗਾਉਣ ਦੀ ਯੋਜਨਾ ਬਣਾ ਰਿਹਾ। ਵਿਦਿਅਕ ਅਧਾਰੇ ਹਸਪਤਾਲ, ਸਪੋਰਟਸ ਕੰਪਲੈਕਸ, ਬੱਸ ਸਟੈਂਡ, ਰੇਲਵੇ ਸਟੇਸ਼ਨ, ਪਾਰਕ, ਧਾਰਮਿਕ ਸਥਾਨ ਤੇ ਹਵਾਈ ਅੱਡਿਆਂ ਨੂੰ ਤਰਜੀਹੀ ਜ਼ੋਨ ਦੇ ਵਜੋਂ ਕਹਿੰਦੇ ਨਿਸ਼ਾਨਬੰਦ ਕੀਤਾ ਜਾਏਗਾ। ਹਰੇਕ ਵਿਭਾਗ ਦੇ ਵਿਚ ਨੋਡਲ ਅਫਸਰ ਜਾਨਵਰਾਂ ਦੇ ਦਾਖਲੇ ਨੂੰ ਜਿਹੜਾ ਰੋਕਣ, 8 ਹਫ਼ਤਿਆਂ ਦੇ ਅੰਦਰ ਉਚਿਤ ਵਾੜ ਗੇਟਾਂ ਦੇ ਨਾਲ ਹੱਦਾਂ ਨੂੰ ਮਜ਼ਬੂਤ ਕਰਨ ਅਤੇ ਕੁੱਤਿਆਂ ਦੇ ਲਈ ਭੋਜਨ ਦੇ ਸਰੋਤਾਂ ਨੂੰ ਖਤਮ ਕਰਨ ਦੇ ਲਈ ਵਿਗਿਆਨਕ ਰਹਿੰਦ ਖੂੰਹਦ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਲਈ ਜ਼ਿੰਮੇਵਾਰ ਹੋਣਗੇ। ਤੇ ਲੋਕਾਂ ਨੂੰ ਭਾਈ ਜਿਹੜਾ ਉਹ ਕਾਲਾ ਕੁੱਤਾ ਲੱਭਦੇ ਫਿਰਦੇ ਉਹ ਵੀ ਤਾਂ ਰੋਕਣਾ ਪੈਣਾ ਹੈ। ਵਿਭਾਗ ਇਸ ਯੋਜਨਾ ਨੂੰ ਲਾਗੂ ਕਰਨ ਦੇ ਲਈ ਸਾਰੇ ਡਿਪਟੀ ਕਮਿਸ਼ਨਰਾਂ, ਮਿਊਂਸੀਪਲ ਕਾਰਪੋਰੇਸ਼ਨਾਂ, ਪੰਚਾਇਤ ਰਾਜ ਸੰਸਥਾਵਾਂ ਨੂੰ ਵਿਸਤ੍ਰਿਤ ਨਿਰਦੇਸ਼ ਜਾਰੀ ਕਰੇਗਾ ਤੇ ਸਥਾਨਕ ਜਿਹੜਾ ਸਰਕਾਰਾਂ ਬਾਰੇ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿਚ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਇਸੇ ਮਾਮਲੇ ਦੇ ਵਿਚ, ਕੁੱਤਿਆਂ ਦੇ ਮਾਮਲੇ ਦੇ ਵਿਚ ਸੁਪਰੀਮ ਕੋਰਟ ਵੱਲੋਂ ਭਗਵੰਤ ਮਾਨ ਦੇ ਬਿਆਨ ਸੰਬੰਧੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅੱਜ ਇਕ NGO ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕੀਤਾ ਹੈ ਜਿਸ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਥਿਤ ਬਿਆਨ ਨੂੰ ਉਜਾਗਰ ਕੀਤਾ ਗਿਆ ਸੀ ਕਿ ਅਦਾਲਤ ਨੇ ਅਵਾਰਾ ਕੁੱਤਿਆਂ ਨੂੰ ਖਤਮ ਕਰਨ ਦੇ ਲਈ ਖੁੱਲੀ ਛੁੱਟੀ ਦੇ ਦਿੱਤੀ ਹੈ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਐਡਵੋਕੇਟ ਅਨਿਲ ਕੁਮਾਰ ਮਿਸ਼ਰਾ ਨੂੰ ਕਿਹਾ ਕਿ ਸਿਰਫ ਇਸ ਦੇ ਲਈ ਕਿ ਇਕ ਮੁੱਖ ਮੰਤਰੀ ਬਿਆਨ ਦਿੰਦਾ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਆਪਣਾ ਹੁਕਮ ਬਦਲਣਾ ਪਵੇਗਾ। ਇਹ ਗੱਲ ਉਨ੍ਹਾਂ ਨੇ ਉਦੋਂ ਕਹੀ ਜਦੋਂ ਵਕੀਲ ਨੇ NGO ਐਨੀਮਲਜ਼ ਆਰ ਪੀਪਲ 2 ਦੀ ਜਿਹੜੀ ਹੈ ਤਰਫੋਂ ਜ਼ਰੂਰੀ ਸੁਣਵਾਈ ਲਈ ਮਾਮਲੇ ਦਾ ਜ਼ਿਕਰ ਕੀਤਾ ਹੈ। ਅਦਾਲਤ ਨੇ ਪਟੀਸ਼ਨਕਰਤਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣ ਦੇ ਲਈ ਕਹਿ ਦਿੱਤਾ ਹੈ। ਬੈਂਚ ਨੇ ਮਿਸ਼ਰਾ ਨੂੰ ਕਿਹਾ ਕਿ ਹੁਕਮਾਂ ਦੀ ਸਖ਼ਤੀ ਦੇ ਨਾਲ ਪਾਲਣਾ ਹਾਈਕੋਰਟ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਅਸੀਂ ਤੁਹਾਨੂੰ ਦਸਿਆ ਸੀ ਕਿ ਮਾਮਲਾ ਹਾਈਕੋਰਟ ਨੂੰ ਸੌਂਪਿਆ ਗਿਆ, ਜਾਓ ਅਤੇ ਹਾਈਕੋਰਟ ਨੂੰ ਬੇਨਤੀ ਉੱਥੇ ਜਾ ਕੇ ਕਰੋ। ਲੋ ਦੋਸਤੋ, ਇਸੇ ਤਰ੍ਹਾਂ ਦੀਆਂ ਖ਼ਬਰਾਂ, ਇੱਕ ਖ਼ਬਰ ਸੰਖੇਪ ਚ ਲੈ ਕੇ ਫਿਰ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ। ਕਾਕਰੋਚ ਜਨਤਾ ਪਾਰਟੀ ਮਾਮਲੇ ਦੇ ਵਿਚ ਸੁਪਰੀਮ ਕੋਰਟ ਦੀ ਅਹਿਮ ਟਿੱਪਣੀ ਆਈ ਹੈ। CGI ਸੂਰਿਆਕਾਂਤ ਬੋਲੇ ਨੇ ਇਹਦੇ ਉੱਤੇ, ਕਹਿੰਦੇ ਇੰਨੇ ਭਾਵੁਕ ਨਾ ਹੋਵੋ ਭਾਈ। ਸੁਪਰੀਮ ਕੋਰਟ ਨੇ ਕਾਕਰੋਚ ਜਨਤਾ ਪਾਰਟੀ ਦੇ ਖਿਲਾਫ਼ ਇਕ ਵਕੀਲ ਦੇ ਵੱਲੋਂ ਦਾਇਰ ਜਨਹਿਤ ਪਟੀਸ਼ਨ ਜਿਹੜੀ ਹੈ PIL ਤੇ ਸੁਣਵਾਈ ਕਰਦਿਆਂ ਅਹਿਮ ਟਿੱਪਣੀ ਕੀਤੀ ਹੈ। ਮੁੱਖ ਜੱਜ ਜਿਹੜੇ ਨੇ CGI ਸੂਰਿਆਕਾਂਤ ਨੇ ਸੋਮਵਾਰ ਨੂੰ ਪਟੀਸ਼ਨਕਰਤਾ ਨੂੰ ਸ਼ਾਂਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਨੂੰ ਇੰਨੀ ਭਾਵੁਕਤਾ ਦੇ ਨਾਲ ਕਹਿੰਦੇ ਨਾ ਲਵੋ। ਸੁਪਰੀਮ ਕੋਰਟ ਦੇ ਵਿਚ ਦਾਇਰ ਇਸ ਪਟੀਸ਼ਨ ਦੇ ਵਿਚ ਦੋਸ਼ ਲਗਾਇਆ ਗਿਆ ਸੀ ਕਿ ਮੁੱਖ ਜੱਜ ਦੇ ਵੱਲੋਂ ਉਨ੍ਹਾਂ ਦੇ ਕਾਕਰੋਚ ਵਾਲੇ ਬਿਆਨ ਦੇ ਉਤੇ ਪਹਿਲਾਂ ਹੀ ਸਪਸ਼ਟੀਕਰਨ ਦਿੱਤੇ ਜਾਣ ਦੇ ਬਾਵਜੂਦ ਨਿਆਂਪਾਲਿਕਾ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਗਲਤ ਤੇ ਮੰਦਭਾਗੀ ਨੈਰੇਟਿਵ ਜਿਹੜਾ ਚਲਾਇਆ ਜਾ ਰਿਹਾ। ਮੁੱਖ ਜੱਜ ਸੂਰਿਆਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਇਸ ਮਾਮਲੇ ਨੂੰ ਦੇਖਣ ਤੋਂ ਬਾਅਦ ਕਿਹਾ ਕਿ ਇਸ ਦੇ ਵਿਚ ਕੋਈ ਅਜਿਹੀ ਗੰਭੀਰ ਐਮਰਜੈਂਸੀ ਨਹੀਂ ਹੈ ਜਿਸ ਦੇ ਲਈ ਤੁਰੰਤ ਹੁਕਮ ਪਾਸ ਕੀਤੇ ਜਾਣ। ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿਚ ਇਨ੍ਹਾਂ ਪਟੀਸ਼ਨਾਂ ਦੀ ਵਿਸਤ੍ਰਿਤ ਜਾਂਚ ਕਰੇਗੀ ਤੇ ਅਦਾਲਤ ਦੇ ਵਿਚ ਦਾਇਰ ਪਟੀਸ਼ਨਾਂ ਦੇ ਵਿਚ ਦੋ ਮੁੱਖ ਮੰਗਾਂ ਕੀਤੀਆਂ ਗਈਆਂ ਨੇ। ਪਹਿਲੀ ਪਟੀਸ਼ਨ ਦੇ ਵਿਚ ਕੋਰਟ ਰੂਮ ਦੇ ਅੰਦਰ ਹੋਣ ਵਾਲੀ ਜੱਜਾਂ ਤੇ ਵਕੀਲਾਂ ਦੀ ਬਹਿਸ ਦਾ ਵਪਾਰਕ ਉਦੇਸ਼ਾਂ ਦੇ ਲਈ ਜਿਹੜਾ ਇਸਤੇਮਾਲ ਰੋਕਣ ਦੀ ਮੰਗ ਕੀਤੀ ਗਈ ਹੈ ਤੇ ਨਾਲ ਹੀ ਫਰਜ਼ੀ ਵਕਾਲਤ ਡਿਗਰੀਆਂ ਦੇ ਮਾਮਲੇ ਦੀ CBI ਜਿਹੜੀ ਹੈ ਜਾਂਚ ਦੀ ਮੰਗ ਕੀਤੀ ਗਈ ਹੈ। ਦੂਜੀ ਪਟੀਸ਼ਨ ਦੇ ਵਿਚ ਸਿੱਧੇ ਤੌਰ ਦੇ ਉੱਤੇ ਕਾਕਰੋਚ ਜਨਤਾ ਪਾਰਟੀ ਨਾਮਕ ਸੋਸ਼ਲ ਮੀਡੀਆ ਮੁਹਿੰਮ ਦੀਆਂ ਗਤੀਵਿਧੀਆਂ ਦੀ CBI ਤੋਂ ਜਾਂਚ ਕਰਵਾਉਣ ਦੀ ਵੀ ਮੰਗ ਕਹਿ ਦਿੱਤੀ ਗਈ ਹੈ। ਲੋ ਦੋਸਤੋ, ਇਹ ਨੇ ਜੀ ਹਾਲਾਤ। ਸਕੰਜਾ ਹੁਣ ਕੱਸੇਗਾ ਜੀ ਚੰਗੀ ਤਰ੍ਹਾਂ, ਪੰਗਾ ਲੈ ਲਿਆ ਗਲਤ ਲੋਕਾਂ ਦੇ ਨਾਲ। ਤੇ ਗੱਲਬਾਤ ਕਰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਆ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ ਐਡਵੋਕੇਟ ਸਾਹਿਬ ਜੀਆਂ ਨੂੰ ਜੀ। ਇੱਕ ਮਿੰਟ ਜੀ, ਇੱਕ ਮਿੰਟ ਜੀ, ਆਪਾਂ ਤਾਰਾਂ ਲਾ ਲਈਏ। ਹਾਂਜੀ ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ। ਜੀ ਸੈਣੀ ਸਾਹਿਬ ਜੀਆਂ ਨੂੰ ਜੀ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
2: ਹਾਲ ਚਾਲ ਠੀਕ ਹੈ ਜੀ।
1: ਜੀ
2: ਆਵਾਜ਼ ਆਉਂਦੀ ਜੇ?
1: ਆਵਾਜ਼ ਬਹੁਤ ਵਧੀਆ ਆਉਂਦੀ ਹੈ ਜੀ, ਏਦਾਂ ਲੱਗਦਾ ਜਿੱਦਾਂ ਤੁਸੀਂ ਕੋਲ ਬੈਠ ਕੇ ਲੱਗੇ ਹੋਏ ਕੰਨ ਮੇਰੇ ਨਾਲ।
2: ਠੀਕ ਹੈ ਜੀ, ਸ਼ੁਕਰੀਆ ਜੀ। ਭਾਰਤ ਸਾਹਿਬ ਅੱਜ ਤਾਂ ਜਿਹੜਾ ਹੈਗਾ ਆ ਪ੍ਰਤਾਪ ਬਾਜਵਾ ਹੋਣਾ ਦੀ ਵੀ ਜਿਹੜੀ ਆ PIL ਉਹਨਾਂ ਨੇ ਖਾਰਜ ਕਰ ਦਿੱਤੀ।
1: ਬਿਲਕੁਲ ਜੀ, ਮੈਂ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਆ ਜੀ, ਦੇਖ ਲੋ ਕਦੀ 2.5 ਲੱਖ ਰੁਪਇਆ, ਹੁਣ 2500 ਕਰ ਦਿੱਤਾ ਜੀ, 25,000 ਸੋਰੀ
2: 25,000 ਹਾਂਜੀ 25,000 ਰੁਪਇਆ ਜਿਹੜਾ ਹੈਗਾ
1: ਜੀ।
2: ਦਰਅਸਲ PIL ਸਰ ਜਿਹੜਾ ਹੈਗਾ ਨਾ, ਲੋਕੀ ਰੂਟੀਨ ਦੇ ਵਿੱਚ ਪਾਉਣ ਵੀ ਬਹੁਤ ਲੱਗ ਪਏ ਸੀ।
1: ਹਾਂਜੀ ਬਿਲਕੁਲ ਆ ਜੀ।
2: ਦੇਖੋ ਉਹਦੇ ਵਾਸਤੇ ਜਿਹੜਾ ਹੈਗਾ ਸੀਗਾ ਉਹ ਕੁਲਵੰਤ ਸਿੰਘ ਬਾਜੀਗਰ ਦੀ ਸਟੇਟਮੈਂਟ ਨੂੰ ਮਤਲਬ ਉਹਨਾਂ ਨੇ ਚੈਲੰਜ ਕੀਤਾ ਸੀ ਸਾਰਾ ਕੁਛ
1: ਜੀ।
2: ਉਹਦਾ ਜਿਹੜਾ ਡਿਊ ਕੋਰਸ ਆਫ ਲਾ ਇਹ ਸੀਗਾ ਸਰ ਕਿ ਸਿੱਧਾ PIL ਨਹੀਂ ਸੀ ਪੈਣੀ ਇਹਦੇ ਵਿੱਚ
1: ਜੀ।
2: ਇਹਦੇ ਵਿੱਚ ਪ੍ਰੋਪਰ ਅਥਾਰਟੀ ਹੈਗੀ ਸੀ ਇਲੈਕਸ਼ਨ ਕਮਿਸ਼ਨਰ
1: ਜੀ।
2: ਇਲੈਕਸ਼ਨ ਕਮਿਸ਼ਨਰ ਜਿਹੜਾ ਹੈਗਾ ਆ ਉਹਨੂੰ ਮਤਲਬ ਤੁਸੀਂ ਕੰਪਲੇਂਟ ਦੇਣੀ ਸੀ, ਉਹਦੇ ਤੇ ਕਾਰਵਾਈ ਕਰਦਾ, ਉੱਤੇ ਪਰਚਾ ਕਰਾਉਂਦਾ, ਜੋ ਮਰਜ਼ੀ ਕਰਦਾ। ਉਹ ਕਹਿੰਦੇ ਆਲਰੇਡੀ ਪਰਚਾ ਹੋ ਵੀ ਚੁੱਕਾ ਜੀ।
1: ਬਿਲਕੁਲ।
2: ਸੋ PIL ਤਾਂ ਜਿਹੜਾ ਹੈਗਾ ਆ ਉਦੋਂ ਆ ਜਦੋਂ ਤੁਹਾਡੇ ਕੋਲ ਹੋਰ ਕਿਸੇ ਅਥਾਰਟੀ ਕੋਲ ਨਹੀਂ ਜਾਣ ਨੂੰ ਹੈਗਾ ਤੇ ਤੁਸੀਂ ਜਿਹੜਾ ਆ ਉਹ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਵਿੱਚ ਇੱਕ ਬੇਅਰ ਸਟੇਟਮੈਂਟ ਆ, ਨਾ ਕੋਈ ਨੋਟੀਫਿਕੇਸ਼ਨ ਆ, ਕੋਈ ਨਾ ਉਹ ਲਾਫੁਲ ਅਥਾਰਟੀ ਹੈਗੀ ਆ, ਨਾ ਕੋਈ ਉਹਦਾ ਜਿਹੜਾ ਹੈਗਾ ਰਿਟਰਨ ਦੇ ਵਿੱਚ ਆ ਜੀ
1: ਜੀ।
2: ਤੇ ਉਹ ਆਪਣੇ ਵਰਕਰਾਂ ਨੂੰ ਉਕਸਾਵੇ ਦੇ ਵਿੱਚ ਆ ਕੇ ਜੋ ਮਰਜ਼ੀ ਕਹੀ ਜਾਂਦਾ ਹੈਗਾ ਜੀ, ਉਹ ਉਹਦਾ ਪ੍ਰਿਵਿਲੇਜ ਆ ਜੀ।
1: ਬਿਲਕੁਲ।
2: ਉਹਦੇ ਨਾਲ ਜਾਂ ਤਾਂ ਉਹ PIL ਤਾਂ ਮੇਨਟੇਨੇਬਲ ਹੋਣੀ ਸੀ ਜਦੋਂ ਉਹ ਇਸ ਗੱਲ ਜਿਹੜੀ ਕਹੀ ਆ ਉਹਨੂੰ ਇਹਨੇ ਐਕਸ਼ਨ ਦੇ ਵਿੱਚ ਕਿਸੇ ਰੂਪ ਦੇ ਵਿੱਚ ਪੂਰਤੀ ਕਰਦਾ ਹੁੰਦਾ ਦਿਸਦਾ, ਤੇ ਤਾਂ PIL ਦੀ ਅਥਾਰਟੀ ਬਣਦੀ ਸੀ, ਉਦਾਂ ਨਹੀਂ ਸੀ ਬਣਦੀ
1: ਜੀ।
2: ਤੇ ਮੈਂ ਤਾਂ ਹੈਰਾਨ ਆ ਵੀ ਨੋ ਡਾਊਟ ਬਾਜਵਾ ਸਾਹਿਬ ਨੇ ਵੀ ਵੱਡੇ ਵਕੀਲ ਹੀ ਅੰਗੇਜ ਕੀਤੇ ਹੋਣਗੇ।
1: ਸਲਾਹ ਕੌਣ ਦਿੰਦਾ ਜੀ ਇਹਨਾਂ
2: ਦੀ? ਗੱਲ ਇਹ ਤਾਂ ਹੈਗੀ ਆ ਕਿ ਮੈਂ ਤਾਂ ਟ੍ਰਾਇਲ ਕੋਰਟ ਦੇ ਵਿੱਚ ਵਕਾਲਤ ਕਰਦਾ ਜੀ, ਤੇ ਮੈਂ ਇਸ ਮਹਿਸੂਸ ਕਰਦਾ ਹੈਗਾ ਜੀ ਕਿ ਦੇਰ ਵਾਜ਼ ਨੋ ਐਨੀ ਗਰਾਊਂਡ
1: ਜੀ,
2: ਕਿ ਪਹਿਲਾਂ ਜਾਂ ਤਾਂ ਤੁਸੀਂ ਉਹਨੇ ਅਗਲਾ ਬੰਦੇ ਨੇ ਕੋਈ ਗੱਲ ਕਹੀ ਆ ਆਪਸ ਦੇ ਵਿੱਚ, ਅਗਲਿਆਂ ਨੇ ਗੱਲ ਕੀਤੀ ਆ ਉੱਥੇ ਜਾਂ ਉੱਥੇ ਐਡਰੈਸ ਕਰਦੇ ਹੋਏ ਵੀ ਕਿਹਾ, ਤੇ ਜਾਂ ਤਾਂ ਇਨ ਐਕਸ਼ਨ ਦੇ ਵਿੱਚ ਜਿਹੜਾ ਹੈਗਾ ਕੁਛ ਕੀਤਾ ਹੁੰਦਾ, ਫਿਰ ਤੁਸੀਂ ਜਿਹੜਾ ਹੈਗਾ ਜਾਂ PIL ਪਾ ਸਕਦੇ ਸੀ। ਚਲੋ ਉਹਨਾਂ ਨੇ ਜਿੱਦਾਂ ਕਹਿੰਦੇ ਸੀ ਕੁੰਡੀ ਲਾ ਕੇ ਤੇ ਵੋਟਾਂ ਪਵਾ ਲਾਂਗੇ ਤੇ ਇਸ ਤਰੀਕੇ ਨਾਲ ਕਰਦੇ, ਜੇ ਏਦਾਂ ਦੀ ਕੋਈ ਗੱਲ ਹੁੰਦੀ ਤੇ ਦੈਨ ਤੁਸੀਂ ਉੱਥੇ ਜਾ ਸਕਦੇ ਸੀ, ਉਹ ਚੋਣ ਹੀ ਰੱਦ ਹੋ ਜਾਂਦੀ ਭਾਵਾਂ।
1: ਬਿਲਕੁਲ ਹੈ ਜੀ।
2: ਤੇ ਕਾਹਲੀ ਜਿਹੜੀ ਹੁੰਦੀ ਆ ਕਈ ਵਾਰੀ ਫਿਰ ਨੁਕਸਾਨ ਕਰ ਜਾਂਦੀ ਹੈਗੀ ਆ, ਇਹਦੇ ਵਿੱਚ ਕਾਹਲੀ ਨਾਲ ਕੀਤਾ ਗਿਆ ਕੇਸ ਹੈਗਾ ਜੀ
1: ਜੀ,
2: ਤੇ ਉਹਦਾ ਨੁਕਸਾਨ ਹੋਇਆ ਫਿਰ ਜੀ ਇਸੇ ਕਰਕੇ।
1: ਚਲੋ ਅੱਗੇ ਤੋਂ ਫੂਕਾ ਮਾਰ ਮਾਰ ਕੇ ਪੀਣਗੇ ਜੀ ਕਹਿੰਦੇ
2: ਸਰ, ਏਡਾ ਅਮਾਊਂਟ ਜਿਹੜਾ ਹੈਗਾ ਕੋਈ ਇਹਨਾਂ ਵਾਸਤੇ
1: ਬਿਲਕੁਲ
2: ਹਾਂਜੀ, ਕਿਉਂਕਿ ਕਈ ਚੀਜ਼ਾਂ ਪਾਰਟੀ ਫੰਡ ਚੋਂ ਕਰਦੇ ਹੈਗੇ ਆ, ਪਾਰਟੀ ਦਾ ਆਦੇਸ਼ ਲੈ ਕੇ ਕਰਦੇ ਆ ਜੀ
1: ਜੀ,
2: ਤੇ ਉਹ ਇਸ ਕਰਕੇ ਉਹਨਾਂ ਨੇ ਕਿਹੜਾ ਜੇਬ ਚੋਂ ਦੇਣੇ ਹੈਗੇ ਪਾਰਟੀ ਦੇ ਵਿੱਚ ਜਾਣਾ ਜੀ, ਕਿਉਂਕਿ
1: ਬਿਲਕੁਲ
2: ਉਹਨਾਂ ਨੇ ਮਤਲਬ ਬਤੌਰ ਵਿਰੋਧੀ ਧੁਰ ਦੇ ਨੇਤਾ ਉਹਨਾਂ ਨੇ ਇਹ ਫਾਈਲ ਕੀਤੀ ਸੀ
1: ਜੀ,
2: ਤੇ ਉਹਦਾ ਜਿਹੜਾ ਹੈਗਾ ਆ ਉਹਦੇ ਕੋਲੋਂ ਇਹ ਪੈਸੇ ਜਿਹੜੇ ਹੈਗੇ ਆ ਇਹਨਾਂ ਦੀ ਪਾਰਟੀ ਫੰਡ ਚੋਂ ਹੀ ਜਾਣੇ ਆ ਜੀ, ਉਹ ਕੋਈ ਫਰਕ ਨਹੀਂ ਪੈਂਦਾ
1: ਜੀ। ਬਿਲਕੁਲ ਹੈ ਜੀ।
2: ਦੂਜੀ ਖਬਰ ਤੇ ਆਈ ਹੈ ਜੀ ਹੁਣ
1: ਜੀ,
2: ਦੂਜੀ ਖਬਰ ਜਿਹੜੀ ਹੈਗੀ ਆ ਵੀ ਜਦੋਂ ਕੁੱਤਿਆਂ ਵਾਲਾ ਜਿਹੜਾ ਫੈਸਲਾ ਆਇਆ ਸੀ ਨਾ ਜੀ
1: ਜੀ,
2: ਤੇ ਬਾਬਾ ਸਾਹਿਬ ਨੇ ਉਹਦਾ ਵੈਲਕਮ ਕਰਕੇ ਤੇ ਫਟਾਫਟ ਜਿਹੜਾ ਹੈਗਾ ਆ ਸਟੇਟਮੈਂਟ ਦੇ ਦਿੱਤੀ ਵੀ ਆਪਾਂ ਜਿਹੜਾ ਹੈਗਾ ਇਹਨਾਂ ਨੂੰ ਲਿਮੀਨੇਟ ਕਰਾਂਗੇ
1: ਜੀ।
2: ਇਹ ਬਾਅਦ ਦੇ ਵਿੱਚ ਜਿਹੜਾ ਹੈਗਾ ਫੈਸਲੇ ਦੇ ਵਿੱਚ ਜੋ ਹੈਗਾ ਕਿਹਾ ਆ ਸੀ ਉਹਦੀ ਲੈਟਰ ਐਂਡ ਸਪਿਰਿਟ ਜਿਹੜੀ ਆ ਉਹਨੂੰ ਵਿਦਆਊਟ ਕੰਸਿਡਰਿੰਗ ਦੈਟ ਉਹਨਾਂ ਨੇ ਬਿਆਨ ਦੇ ਦਿੱਤਾ
1: ਜੀ।
2: ਸੋ ਹੁਣ ਜਿਹੜਾ ਹੈਗਾ ਆ ਬਾਅਦ ਦੇ ਵਿੱਚ ਹੁਣ ਕਹਿੰਦੇ ਹੈਗੇ ਆ ਕਿ ਅਸੀਂ ਸ਼ੈਲਟਰ ਹਾਊਸ ਬਣਾਵਾਂਗੇ ਜੀ ਇਸ ਤਰੀਕੇ ਨਾਲ। ਪਰ ਇਹ ਜਿਹੜਾ ਜੋ ਕੁਛ ਬੋਲ ਰਹੇ ਹੈਗੇ ਨਾ ਜੀ, ਇਹ ਸਾਰੀਆਂ ਗੱਲਾਂ ਰਹਿਣਗੀਆਂ, ਮੈਂ ਲਿਖ ਕੇ ਦੇਣ ਨੂੰ ਤਿਆਰ ਆ ਵੀ ਇਹਨਾਂ ਕੋਲ ਕੱਖ ਨੀ ਹੋਣਾ।
1: ਹੋਣਾ ਕੀ ਆ ਸੈਣੀ ਸਾਹਿਬ, ਖਬਰਾਂ ਤਾਂ ਆ ਰਹੀਆਂ ਨੇ ਕਿ ਜੇ ਦਸੰਬਰ ਦੇ ਵਿੱਚ ਵੀ ਇਲੈਕਸ਼ਨ ਹੋ ਸਕਦੀ ਹੈ, ਨਹੀਂ ਤਾਂ ਫਰਵਰੀ ਚ ਹੋਣੀ ਨਾਰਮਲ, 2 ਮਹੀਨੇ ਪਹਿਲਾਂ ਵੀ ਹੋ ਸਕਦੀ ਹੈ।
2: ਨਵੰਬਰ ਤੱਕ, 16 ਨਵੰਬਰ ਤੋਂ ਪਹਿਲਾਂ ਬਾਅਦ ਦੇ ਵਿੱਚ ਕਿਸੇ ਵੇਲੇ ਵੀ ਕਹਿੰਦੇ ਕਰਾਈ ਜਾ ਸਕਦੀ ਹੈ
1: ਜੀ। ਫਿਰ ਰਹੇਗਾ ਕਿਹੜਾ ਟਾਈਮ ਰਹੇਗਾ, 4 ਮਹੀਨੇ ਦਾ ਰਹਿ ਗਏ ਸਾਰੇ ਹੋਰ।
2: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਤੇ ਮੇਰੀ ਗੱਲ ਕਹਿਣ ਦਾ ਕਾਰਨ ਹੋ ਰਿਹਾ ਜੀ, ਮੇਰੀ ਗੱਲ ਕਹਿਣ ਦਾ ਕਾਰਨ ਇਹ ਹੈਗਾ ਜੀ ਕਿ 2500 ਕਰੋੜ ਰੁਪਈਆ ਦਾ ਕਰਜ਼ਾ ਹੁਣ ਚੱਕ ਕੇ ਹਟਿਆ ਜੀ
1: ਜੀ,
2: ਓਹਦੇ ਬਾਵਜੂਦ ਜਿਹੜਾ ਹੈਗਾ ਆ ਬਹੁਤੇ ਸਾਰੇ ਮੁਲਾਜ਼ਮਾਂ ਨੂੰ ਤਨਖਾਹਾਂ ਨੀ ਮਿਲੀਆਂ ਜੀ, ਕਿਸੇ ਨੂੰ 3 ਮਹੀਨੇ ਦੀ ਨੀ ਮਿਲੀ, ਕਿਸੇ ਨੂੰ 6 ਮਹੀਨੇ ਦੀ ਨੀ ਮਿਲੀ, ਆਹ ਹਾਲਾਤ ਆ ਜੀ।
1: ਦਾਅਵੇ ਦੇਖੋ ਸੈਣੀ ਸਾਹਿਬ, ਹੈਰਾਨ ਕਰਦੇ ਆ, ਕਹਿੰਦੇ ਕਿ 3500 ਕੁੱਤਿਆਂ ਦਾ ਰੋਜ਼ ਉਹਨਾਂ ਦਾ ਓਪਰੇਟ ਕਰਦੇ ਆ, ਤਾਂ ਦੇਖਿਆ ਜਾਵੇ ਤਾਂ ਪਿਛਲੇ ਸਾਲ ਦੀ ਜਦੋਂ ਗੱਲ ਆ 25 ਦੀ, 3,34,000 ਜਿਹੜੇ ਨੇ ਇਹ ਮਾਮਲੇ ਸਾਹਮਣੇ ਆਏ ਆ ਬਾਈਟ ਦੇ, ਤੇ ਉਸ ਤੋਂ ਬਾਅਦ ਆਹ ਜਿਹੜਾ ਸਿਆਲ ਸ਼ੁਰੂ ਹੋਇਆ ਹਲੇ 6 ਮਹੀਨੇ ਨਹੀਂ ਹੋਏ, 5ਵਾਂ ਮਹੀਨਾ ਚੱਲਦਾ, ਤੇ 1,37,000 ਜਿਹੜੇ ਨੇ ਇਸ ਪਹਿਲੇ ਚ ਹੀ ਹੋ ਗਿਆ, ਮਤਲਬ ਕਿ ਅੰਕੜਾ 4 ਲੱਖ ਤੱਕ ਪੁੱਜੂਗਾ ਇਸ ਸਾਲ ਵੀ, ਤੇ ਰੋਜ਼ ਦੇ 1100 ਜਿਹੜੇ ਨੇ ਘਟਨਾਵਾਂ ਵਾਪਰਦੀਆਂ ਜੀ ਕੁੱਤਿਆਂ ਦੇ ਵੱਢਣ ਦੀਆਂ।
2: ਮੈਨੂੰ ਲੱਗਦਾ ਕਿਤੇ ਕੁੱਤੇ ਹੀ ਨਾ ਮਹੀਨਾ ਲੈਣ ਲੱਗ ਪੈਣ ਜੀ,
1: ਲੱਗਦਾ ਹੈ ਕੁੱਤਾ ਮਾਫੀਆ ਚੱਲਦਾ।
2: ਹਾਂਜੀ ਕੁੱਤੇ ਆ ਟੋਲ ਆਪਣਾ ਲਾ ਕੇ ਬਹਿ ਜਾਣ ਜੀ, ਵੀ ਹਾਂ ਜੀ ਤੁਸੀਂ ਏਦਾਂ ਕਰੋ ਟੋਲ ਦੀ ਪਰਚੀ ਕਟਾ ਲਓ, ਨਹੀਂ ਤਾਂ ਭਾਈ ਅਸੀਂ ਤਾਂ ਵੱਢਾਂਗੇ।
1: ਨਹੀਂ ਦੇਖੋ 1100 ਕਿੰਨਾ ਕਾ ਆਪਣਾ ਸੂਬਾ ਪੰਜਾਬ, ਮਤਲਬ ਕਿ 1100 ਘਟਨਾਵਾਂ ਵਾਪਰਦੀਆਂ ਜੀ ਦੇਖ ਲਓ ਰੋਜ਼ ਦੀਆਂ, ਹੱਲੇ ਕਹਿੰਦੇ ਅਸੀਂ ਚੌਕਸ ਆ ਪੂਰੇ। ਹਾਂਜੀ
2: ਪਰ ਗੱਲ ਤਾਂ ਇਹ ਹੈਗੀ ਆ ਨਾ ਕਿ ਲੋਕਾਂ ਦੀ ਸੋਚ ਤੇ ਹੈਰਾਨ ਹੈਗੇ ਆ ਜੀ, ਮਤਲਬ ਮੈਂ ਕਦੀ ਵੀ ਇੰਨਾ ਜਿਹੜਾ ਹੈਗਾ ਆ ਕਰੂਗਲ ਸਟੇਟਮੈਂਟ ਦੇਣ ਵਾਲਾ ਬੰਦਾ ਨੀ, ਬੜਾ ਨਾਜ਼ੁਕ ਹਾਰਟਡ ਬੰਦਾ ਆ ਵਾ
1: ਜੀ,
2: ਬਟ ਮੈਂ ਵੀ ਆਹ ਹਾਲਾਤ ਦੇਖ ਕੇ ਨਾ ਜੀ ਵੀ ਇਹਨਾਂ ਦੇ ਪਿੰਡਾਂ ਦੇ ਵਿੱਚ ਕਿੰਨੀ ਇਹਨਾਂ ਦੀ ਗਿਣਤੀ ਵੱਧ ਗਈ ਆ ਜੀ, ਤੇ ਬੱਚੇ ਜਿਹੜੇ ਆ ਉਹ ਚੱਲਦੇ ਆ ਨਾ ਜਦੋਂ ਤੇ ਡਰ ਲੱਗਾ ਰਹਿੰਦਾ
1: ਜੀ,
2: ਸੋ ਇਸ ਕਰਕੇ ਜਿਹੜਾ ਆ ਉਹ ਹੱਡਾ ਰੇੜੀ ਦੇ ਵਿੱਚ ਬੈਠੇ ਹੁੰਦੇ ਆ ਜਿਹੜੇ ਲੋਕਾਂ ਨੇ ਪੈਟਬੁਲ ਵਰਗੀਆਂ ਜਿਹੜੀਆਂ ਏਦਾਂ ਦੀਆਂ ਡੇਂਜਰਸ ਜਿਹੜੀਆਂ ਵਰਾਇਟੀਜ਼ ਹੈਗੀ ਸੀ ਉਹਨਾਂ ਨੂੰ ਮਤਲਬ ਘਰਾਂ ਚ ਪਾਲਿਆ, ਜਦੋਂ ਦੇਖਿਆ ਵੀ ਇਹ ਤਾਂ ਕੁੱਤਾ ਬੜਾ ਖੁੰਖਾਰ ਹੈਗਾ, ਇਹ ਤਾਂ ਮਾਲਕ ਨੂੰ ਵੀ ਨੀ ਬਖਸ਼ਦਾ
1: ਬਿਲਕੁਲ।
2: ਮੋਰਓਵਰ ਜਦੋਂ ਉਹ ਬਾਈਟ ਕਰਦਾ ਨਾ ਜੀ ਉਹਦਾ ਜਿਹੜਾ ਆ ਬਾਇਓਲੋਜੀਕਲ ਇਸ ਤਰੀਕੇ ਦਾ ਸਟਰਕਚਰ ਹੈਗਾ ਆ ਉਹਦੇ ਦੰਦਾਂ ਦਾ ਕਿ ਉਹ ਗ੍ਰਿਪ ਜਿਹੜਾ ਹੈਗਾ ਜੀ ਉਹਦਾ ਗ੍ਰਿਪ ਨੀ ਮੁੜ ਕੇ ਟੁੱਟਦਾ ਜੀ, ਉਹ ਜਾਂ ਪੂਰੀ ਤਰ੍ਹਾਂ ਖਾਊਗਾ ਹੀ ਖਾਊਗਾ ਜੀ, ਜੇ ਤੁਸੀਂ ਜ਼ਬਰਦਸਤੀ ਵੀ ਕਰਦੇ ਹੈਗੇ ਆ ਤੇ ਉਹ ਓਨਾ ਹੀ ਜਿਹੜਾ ਹੈਗਾ ਉਹਦਾ ਗ੍ਰਿਪ ਟਾਈਟ ਹੋਈ ਜਾਊਗਾ ਜੀ।
1: ਨਾਲੇ ਸੈਣੀ ਸਾਹਿਬ ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ, ਚਲੋ ਲੋਕਲ ਜਿਹੜੇ ਲਿੰਕ ਰੋਡ ਆ ਉਹ ਤਾਂ ਇਹ ਕਾਬੂ ਕਰ ਲੈਣਗੇ, ਨੈਸ਼ਨਲ ਹਾਈਵੇ ਤਾਂ ਮਤਲਬ ਕਿ ਉਹ ਤਾਂ ਕੇਂਦਰ ਦੇ ਅਧੀਨ ਆ ਨਾ, ਉਹ ਜਿਹੜੀ ਉਹਦੀ ਫੈਂਸਿੰਗ ਕਰਨੀ ਆ ਜਾਂ ਕੁਝ ਵੀ ਕਰਨੀ, ਹੁਣ ਇੱਥੇ ਸਾਡੇ ਮੁਲਕਾਂ ਦੇ ਵਿੱਚ ਜਿਹੜੇ ਹਾਈਵੇਜ਼ ਨੇ ਜੀ ਉਹ ਮਤਲਬ ਕਿ ਉਹਨਾਂ ਦੇ ਆਲੇ ਦੁਆਲੇ ਜਿੱਥੇ ਡੇਂਜਰਸ ਜ਼ੋਨ ਹੈਗਾ ਉੱਥੇ ਜਾਲ ਸ਼ੁਰੂ ਹੋ ਜਾਂਦਾ ਜੀ ਸਾਈਡਾਂ ਦੇ ਉੱਤੇ ਵੀ ਕੋਈ ਵੀ ਐਨੀਮਲ ਆ ਸਕਦਾ, ਜਾਂ ਉੱਥੇ ਬੋਰਡ ਜਿਹੜੇ ਲਿੰਕ ਰੋਡ ਨੇ ਜਾਂ ਸੋਕ ਦੀ ਸਪੀਡ ਦੇ ਉੱਤੇ ਹੈਗੇ ਆ ਉਹਨਾਂ ਦੇ ਉੱਤੇ ਬਕਾਇਦਾ ਬੋਰਡ ਲੱਗਿਆ ਵੀ 1 ਕਿਲੋਮੀਟਰ ਦੇ ਏਰੀਏ ਦੇ ਵਿੱਚ ਮਤਲਬ ਕਿ ਇੱਥੋਂ ਚੇਤਾਵਨੀ ਆ ਜਾਂਦੀ ਹੈ, ਬੋਰਡ ਦੇ ਉੱਤੇ ਲਿਖਿਆ ਹੁੰਦਾ ਐਨੀਮਲ ਦੀ ਫੋਟੋ ਲੱਗੀ ਹੁੰਦੀ ਹੈ, ਤਾਂ ਮਤਲਬ ਕਿ ਇੱਥੇ ਇਹ ਐਨੀਮਲ ਹੋ ਸਕਦਾ ਵੀ ਆਪਣੀ ਸਪੀਡ ਨੂੰ ਕੰਟਰੋਲ 'ਚ ਰੱਖੋ। ਤੇ ਇਹ ਉੱਥੇ ਕਿੱਦਾਂ ਕਰਨਗੇ ਜੀ, ਜਿੱਦਾਂ ਇਹ ਕਹਿ ਰਹੇ ਨੇ ਕਿ ਐਨੀਮਲ ਜਿਹੜਾ ਨੋ ਗੋ ਜ਼ੋਨ ਕਰਨਾ ਜੀ, ਅਸੀਂ ਕੁੱਤਿਆਂ ਦੇ ਲਈ ਨੋ ਗੋ ਜ਼ੋਨ ਜੀ ਕਿੱਦਾਂ ਕਾਬੂ ਕਰਨਗੇ?
2: ਇਹ ਤਾਂ ਹੁਣ ਯੋਜਨਾ ਉਹਨਾਂ ਦੇ ਮਨ ਦੇ ਵਿੱਚ ਆ, ਦੇਖੋ ਸਹੀ
1: ਜੀ
2: ਕਿਹੜਾ ਪ੍ਰੈਕਟੀਕਲੀ ਉਤਰਨੀ ਹੈਗੀ ਆ ਗਰਾਊਂਡ ਤੇ ਜੀ, ਬਸ ਏਦਾਂ ਕਰਕੇ ਚਾਰ ਕਿਉਂਕਿ ਜੋ ਸਟੇਟਮੈਂਟਾਂ ਪਹਿਲਾਂ ਦਿੱਤੀਆਂ ਸੀ ਉਹ ਤੋਂ ਬੈਕ ਆਊਟ ਕਰਕੇ ਤੇ ਹੁਣ ਇਸ ਤਰੀਕੇ ਦੀਆਂ ਸਟੇਟਮੈਂਟਾਂ ਦੇਈ ਜਾਣੀਆਂ ਜੀ।
1: ਬਿਲਕੁਲ ਹੈ ਜੀ,
2: ਇਹਨਾਂ ਨੇ ਸਰ ਫੈਸਲਾ ਪੜਿਆ ਹੀ ਨਹੀਂ ਸੀਗਾ ਜੀ, ਜਿੱਦਾਂ ਇਹਨਾਂ ਨੇ ਬੇਅਦਬੀ ਵਾਲਾ ਲਾ ਜਿਹੜਾ ਆ ਉਹ ਪੜਿਆ ਹੀ ਨੀਗਾ, ਜੋ ਇਹ ਬੋਲ ਬੋਲ ਕੇ ਭਾਸ਼ਣਾਂ ਚ ਦੱਸ ਰਹੇ ਆ ਉਹ ਐਕਟ ਦੇ ਵਿੱਚ ਹੈ ਕਿਤੇ ਨੀਗਾ
1: ਜੀ। ਬਿਲਕੁਲ,
2: ਇਸ ਚੀਜ਼ ਦਾ ਦਾਅਵਾ ਜਥੇਦਾਰ ਸਾਹਿਬ ਵੀ ਕਰਦੇ ਪਏ ਆ
1: ਜੀ,
2: ਮਾਨ ਸਾਹਿਬ ਨੇ ਪੜਿਆ ਹੀ ਨਹੀਂ, ਬਿਨਾਂ ਪੜੇ ਜਿਹੜਾ ਹੈਗਾ ਆ ਉਹ ਐਵੇਂ ਸਟੇਟਮੈਂਟਾਂ ਜਾਰੀ ਕਰੀ ਜਾਂਦੇ ਹੈਗੇ ਆ।
1: ਬਿਲਕੁਲ,
2: ਇਸ ਕਰਕੇ ਉਹਨਾਂ ਨੂੰ ਪੜ੍ਹਨਾ ਚਾਹੀਦਾ ਸੀਗਾ, ਪਹਿਲਾਂ ਪੜ੍ਹ ਕੇ ਫੇਰ ਗੱਲ ਕਰਨੀ ਚਾਹੀਦੀ ਸੀ
1: ਜੀ। ਬਿਲਕੁਲ ਹੈ ਜੀ ਜੀ,
2: ਕੁਲਤਾਰ ਸਿੰਘ ਸੰਧਵਾ ਤਾਂ ਜਿਹੜਾ ਹੈਗਾ ਆ ਇਸ ਚੀਜ਼ ਨੂੰ ਕਹਿ ਦੇਣਗੇ ਵੀ ਮੈਂ ਚਲ ਅਸੀਂ ਕਿਹਾ ਸਰਕਾਰ ਚਲੋ ਤਿਆਰ ਹੈਗੀ ਜੇ ਜਿੱਦਾਂ ਮਰਜ਼ੀ, ਪਰ ਹੁਣ ਤੁਹਾਡੇ ਵਾਲੀ ਗੱਲ ਹੈਗੀ ਆ ਕਿ ਟਾਈਮ ਕਿਹੜਾ ਬਚਿਆ ਜੀ, 4 ਮਹੀਨੇ 5 ਮਹੀਨੇ ਵੱਧ ਤੋਂ ਵੱਧ ਜੀ
1: ਜੀ। ਬਿਲਕੁਲ ਹੈ ਜੀ,
2: ਜਦੋਂ ਚੋਣਾਂ ਕਰਾਉਣੀਆਂ ਹੁੰਦੀਆਂ ਸਰ ਉਹਦੇ ਵਾਸਤੇ ਫਿਰ ਬੜੇ ਫੈਕਟਰ ਜਿਹੜੇ ਹੈਗੇ ਨਾ ਜੀ 6 ਮਹੀਨੇ ਦੇ ਅੰਦਰ ਅੰਦਰ ਕਰਾ ਲੈ ਜਦੋਂ ਹੋ ਜਾਂਦੇ ਜੀ 4.5 ਸਾਲ,
1: ਹਾਂਜੀ
2: ਉਹ ਤੋਂ ਬਾਅਦ ਕਿਸੇ ਟਾਈਮ ਵੀ ਚੋਣ ਕਮਿਸ਼ਨ ਦੀ ਡਿਸਕ੍ਰਿਪਸ਼ਨ ਹੁੰਦੀ ਆ ਜੀ,
1: ਹਾਂਜੀ
2: ਉਹ ਫਿਰ ਕਿਸੇ ਟਾਈਮ ਵੀ ਕਰਵਾ ਸਕਦਾ ਹੈਗਾ।
1: ਬਿਲਕੁਲ ਹੈ ਜੀ, ਕਿਉਂਕਿ ਅੱਗੇ ਜਾ ਕੇ ਫਿਰ ਮਾਰਚ ਦੇ ਵਿੱਚ ਨਿਆਣੇ ਦੇ ਪੇਪਰ ਪੂਪਰ ਆ ਜਾਂਦੇ, ਰਿਜ਼ਲਟ ਆ ਜਾਂਦੇ ਆ ਜੀ, ਉਹਨੂੰ ਵੀ ਦੇਖਣਾ ਹੁੰਦਾ।
2: ਬਿਲਕੁਲ ਬਿਲਕੁਲ ਜੀ, ਬਿਲਕੁਲ ਇਸੇ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਨਾ ਉਹਨਾਂ ਨੇ ਜਿੱਦਾਂ ਹੁਣ ਪਈ ਜਿਹੜੀ ਚੋਣਾਂ ਹੋਈਆਂ ਸੀ ਉਦੋਂ 10 ਮਾਰਚ ਨੂੰ ਰਿਜ਼ਲਟ ਆਇਆ ਸੀ ਤੇ 16 ਨੂੰ ਇਹਨਾਂ ਨੇ ਸਹੁੰ ਚੱਕੀ ਸੀ
1: ਜੀ,
2: 16 ਮਾਰਚ ਤੋਂ ਪਹਿਲਾਂ ਤਾਂ ਕਰਵਾ ਕੇ ਤੇ ਫਿਰ ਜਿਹੜਾ ਆ ਉਹ ਸਰਕਾਰ ਦੀ ਟਰਮ ਜਿਹੜੀ ਆ ਨੈਕਸਟ ਸ਼ੁਰੂ ਹੋ ਜਾਊਗੀ ਨਾ ਜੀ, ਤੇ ਉਹ ਤੋਂ ਇਸ ਕਰਕੇ ਜੇ ਪਹਿਲਾਂ ਜਿਹੜਾ ਹੈਗਾ ਆ ਕਿੰਨਾ ਚਿਰ ਪਹਿਲਾਂ ਉਹ ਹੈਗਾ ਆ ਜੀ ਟਾਈਮ ਤੇ 6 ਮਹੀਨੇ ਜਦੋਂ ਹੁੰਦੇ ਆ ਨਾ ਜੀ ਤੇ 4.5 ਸਾਲ ਪੂਰੇ ਹੋ ਜਾਂਦੇ ਉਸ ਤੋਂ ਬਾਅਦ ਉਹ ਡਿਸਕ੍ਰੇਸ਼ਨ ਆ ਜੀ ਉਹਨਾਂ ਨੇ ਸੂਟੇਬਲ ਟਾਈਮ ਜਿਹਦੇ ਵਿੱਚ ਸਿਕਿਉਰਿਟੀ ਮਈਅਰ ਦੇਖਣੇ ਹੈਗੇ ਆ ਜੀ ਤੇ ਵੱਡੀਆਂ ਸਟੇਟਾਂ ਯੂਪੀ ਦੀ ਵੀ ਸਾਡੇ ਨਾਲ ਹੋਣੇ 5 ਸਟੇਟਾਂ ਦੇ ਹੁੰਦੇ ਹੁੰਦੇ ਉਦੋਂ ਇਲੈਕਸ਼ਨ ਜੀ
1: ਤੇ
2: ਉਹਨੂੰ ਫਿਰ ਇਲੈਕਸ਼ਨ ਨੂੰ ਮੈਨੇਜ ਕਰਨ ਵਾਸਤੇ ਉਹਦੇ ਹਿਸਾਬ ਨਾਲ ਆਪਣਾ ਪ੍ਰੋਗਰਾਮ ਚੈੱਕ ਆਊਟ ਕਰ ਸਕਦੇ ਆ
1: ਜੀ ਬਿਲਕੁਲ ਹੈ ਜੀ ਜੀ ਤੇ ਸੈਣੀ ਸਾਹਿਬ ਲਾਲਜੀਤ ਭੁੱਲਰ ਹੋਣਾ ਦਾ ਮਾਮਲਾ 500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਆ 50 ਗਵਾਹ ਕਹਿੰਦੇ ਨੇ ਜੀ ਪੇਸ਼ ਹੋਣਗੇ ਇੰਨੇ ਪੇਸ਼ ਕਰ ਸਕਣਗੇ ਕਿੱਧਰ ਨੂੰ ਹਾਲਾਤ ਜਾਂਦੇ ਨਜ਼ਰ ਆਉਂਦੇ 2 ਵੀਡੀਓ ਕਹਿੰਦੇ ਜੀ ਅਸੀਂ ਉਹਨਾਂ ਦੀ ਇੱਕ ਦੀ ਬਰੀਫਿੰਗ ਚੱਲਦੀ ਆ ਜਾਣੀ ਚੈਕਿੰਗ ਚੁਕਿੰਗ ਚੱਲਦੀ ਪਈ ਹੈ ਕਹਿੰਦੇ ਆ ਤੇ ਦੂਸਰੀ ਤਾਂ ਉਹਨਾਂ ਦੀ ਹੈਗੀ ਆ ਜਿਹੜੀ ਸੋਸ਼ਲ ਮੀਡੀਆ ਤੇ ਸਲਫਾ ਉਹਨਾਂ ਨੇ ਜੋ ਵੀ ਖਾਧਾ ਉਹ ਤੋਂ ਪਹਿਲਾਂ ਜਿਹੜਾ ਜੋ ਵੀਡੀਓ ਬਣਾਈ ਹੈ ਵੀਡੀਓਗ੍ਰਾਫੀ ਕੀਤੀ ਹੈ ਕਿਵੇਂ ਦੇਖਦੇ ਹੋ ਜੀ ਇੰਨੇ ਗਵਾਹ ਭਗਤਾਉਣੇ ਸੌਖਾ ਕੰਮ
2: ਬਸ ਬੇਲ ਮਿਲਣ ਦੀ ਗੱਲ ਹੈ ਜੀ ਉਹਦੇ ਬਾਅਦ ਦੇ ਵਿੱਚ ਕੀ ਹੋਣਾ ਜੀ ਭਾਰਤ ਸਾਹਿਬ ਜਦੋਂ ਕੋਈ ਮਦਦ ਕਰਦੀ ਆ ਨਾ ਏਜੰਸੀ ਦੇ ਮਦਦ ਕਰਨ ਤੇ ਹੁਣ ਆ 2 ਵੀਡੀਓ ਇਸ ਕਰਕੇ ਇਹਨਾਂ ਨੂੰ ਇਹ ਇਹਨਾਂ ਦੀ ਮਜਬੂਰੀ ਸੀ ਕਿਉਂਕਿ ਦੋਨੇ ਵੀਡੀਓ ਪਹਿਲਾਂ ਲੋਕਾਂ ਦੇ ਫੋਨਾਂ ਦੇ ਵਿੱਚ ਹੀ ਅਵੇਲੇਬਲ ਸੀਗੇ ਤੇ ਚੱਲ ਚੁੱਕੇ ਸੀ
1: ਜੀ
2: ਮੰਨ ਲਓ ਇਹਨੂੰ ਇਨਵੈਸਟੀਗੇਸ਼ਨ ਦਾ ਪਾਰਟ ਨਾ ਬਣਾਉਂਦੇ
1: ਜੀ
2: ਹਾਂਜੀ ਤੇ ਲੋਕੀ ਉੱਥੇ ਜਿਹੜਾ ਹੈਗਾ ਆ ਜੱਜ ਦੇ ਅੱਗੇ ਵੀਡੀਓ ਰੱਖ ਦੇਣਗੇ ਜਿਹੜੀ ਆ ਆਪਣੇ ਕੰਪਲੇਨੈਂਟ ਪਾਰਟੀ ਹੈਗੀ ਆ ਜੀ ਉਹਨਾਂ ਦਾ ਕੋਈ ਜਿਹੜਾ ਆ ਆਪਣਾ ਕਿਥ ਐਂਡ ਕਿਨ ਜਾਂ ਕੋਈ ਹੋਰ ਜਿਹੜਾ ਹੈਗਾ ਆ ਸ਼ੁਭ ਚਿੰਤਕ ਉਹ ਅੱਗੇ ਵੀਡੀਓ ਰੱਖ ਸਕਦਾ ਜੱਜ ਦੇ ਕਿ ਆਹ ਦੇਖੋ ਜੀ ਉਹਨਾਂ ਨੇ ਤਫਤੀਸ਼ ਦੇ ਵਿੱਚ ਲਿਆ ਹੀ ਨੀ ਜੀ
1: ਬਿਲਕੁਲ
2: ਇਹਨਾਂ ਸਬੂਤਾਂ ਤੋਂ ਮੁਲਜ਼ਮ ਨੂੰ ਕਿੱਦਾਂ ਇਨਵੈਸਟੀਗੇਸ਼ਨ ਏਜੰਸੀ ਵਿੱਚ ਆਉਂਦੀਆਂ ਭਾਰਤ ਸਾਹਿਬ
1: ਜੀ
2: ਉਹ ਲਕੂਨਾ ਛੱਡਦੀਆਂ ਹੁੰਦੀਆਂ ਜੀ ਜਦੋਂ ਕੋਈ ਵੀ ਡਿਜੀਟਲ ਜਿਹੜੀ ਹੈਗੀ ਸਮੱਗਰੀ ਆਪਾਂ ਪੇਸ਼ ਕਰਦੇ ਨਾ ਜੀ ਉਹਦਾ ਇੱਕ 65B ਦਾ ਸਰਟੀਫਿਕੇਟ ਉਹਨੂੰ ਕਹਿੰਦੇ ਜੀ ਐਵੀਡੈਂਸ ਐਕਟ ਦਾ
1: ਜੀ
2: ਉਹ ਨਾਲ ਲੱਗਦਾ ਬਕਾਇਦਾ ਤੌਰ ਤੇ ਕਿ ਇਹ ਜਿਹੜੀ ਹੈਗੀ ਕਿੱਥੋਂ ਕਿਸ ਨੰਬਰ ਤੋਂ ਜਿਹੜਾ ਹੈਗਾ ਆ ਇਹ ਜਿਹੜੇ ਆ ਇਹਦਾ ਉਹ ਸਪੈਸਿਫਿਕ ਨੰਬਰ ਲੱਗਦਾ ਜੀ ਇੱਕ
1: ਜੀ
2: ਤੇ ਉਹ ਇਹਦੇ ਵਿੱਚ ਕੋਈ ਟੈਂਪਰਿੰਗ ਨਹੀਂ ਕੀਤੀ ਤੇ ਇਹ ਮਤਲਬ ਬਿਲਕੁਲ ਓਰਿਜਿਨਲ ਆ ਜੀ
1: ਜੀ
2: ਸੋ ਉਹ ਜਦੋਂ ਉਹ ਤਾਂ ਕੋਰਟ ਦੇ ਵਿੱਚ ਬਤੌਰ ਸ਼ਹਾਦਤ ਪੇਸ਼ ਕੀਤੀ ਜਾਂਦੀ ਹੈ ਜੀ
1: ਜੀ
2: ਤੇ ਇਹ ਮਤਲਬ ਜਿਹੜਾ ਹੈਗਾ ਆ ਇਹ ਏਜੰਸੀ ਕੀ ਕਰਦੀਆਂ ਹੈਗੀਆਂ ਜੀ ਵੀਡੀਓ ਨਾਲ ਲਾ ਦਿੰਦੀਆਂ ਜੀ ਉਹ 65B ਦਾ ਸਰਟੀਫਿਕੇਟ ਨਾਲ ਲਾਇਆ ਹੀ ਨਹੀਂ ਹੁੰਦਾ ਤੇ ਮੋਸਟ ਪ੍ਰੋਬੇਬਲੀ ਮੈਨੂੰ ਪੂਰਾ ਯਕੀਨ ਆ ਕਿ ਸਾਡੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਇਹ ਕੰਮ ਜ਼ਰੂਰ ਕੀਤਾ ਹੋਣਾ ਜੀ
1: ਜੀ
2: ਜਿੱਥੇ ਤੱਕ 50 ਗਵਾਹ ਹੈਗੇ ਆ ਜੀ ਉਹਦੇ ਵਿੱਚ ਜਿਹੜੇ ਆ ਰੈਲੇਵੈਂਟ ਗਵਾਹ ਜਿਹੜੇ ਹੈਗੇ ਆ ਉਹ ਥੋੜੇ ਹੀ ਹੁੰਦੇ ਆ ਸਰ ਉਹ ਹੋਸਟਾਈਲ ਹੋ ਜਾਂਦੇ ਆ ਜੀ
1: ਜੀ
2: ਉਥੇ ਉਸ ਵੇਲੇ ਫਿਰ ਨੈਟ ਰਿਜ਼ਲਟ 0 ਹੀ ਨਿਕਲਦਾ ਹੁੰਦਾ ਹੈਗਾ ਜੀ ਤਾਂ ਹੀ ਕਰਕੇ ਏਡਾ ਲੰਬੇ ਗਵਾਹ ਰੱਖ ਲਏ ਜਾਂਦੇ ਹੈਗੇ ਤੇ ਟਾਈਮ ਹੀ ਇੰਨਾ ਲੱਗ ਜਾਏ ਤੇ ਆਪਣੇ ਆਪ ਲੋਕਾਂ ਦੇ ਦਿਮਾਗ ਦੇ ਵਿੱਚੋਂ ਭੁੱਲ ਭਾਲ ਜਾਏ ਵੀ ਕਿਹੜਾ ਕੇਸ ਸੀਗਾ ਜੀ
1: ਬਿਲਕੁਲ ਹੈ ਜੀ ਬਿਲਕੁਲ ਬਾਅਦ ਚੋਂ ਕਹਿਣਾ ਕਬਰਾਂ ਚੋਂ ਕੱਢ ਕੇ ਲਿਆਓ ਜੀ
2: ਤੁਸੀਂ ਦੇਖੋ ਨਾ ਆਪਾਂ ਜਿਹੜਾ ਹੈਗਾ ਆ ਵੀ ਆ ਉੱਥੇ ਯੂਪੀ ਦੇ ਵਿੱਚ ਜਿਹੜਾ ਕਾਂਡ ਹੋਇਆ ਸੀ ਕਿਸਾਨ ਅੰਦੋਲਨ ਦੇ
1: ਬਿਲਕੁਲ ਹੈ ਜੀ
2: ਉਹਦੇ ਵਿੱਚ ਦੇਖੋ ਤਾਂ ਸੁਪਰੀਮ ਕੋਰਟ ਨੇ ਪਿੱਛੇ ਜੇ ਨਾਰਾਜ਼ਗੀ ਜਤਾਈ ਵੀ ਭਾਈ ਇਹਦੇ ਵਿੱਚ ਤੁਸੀਂ ਕਰ ਕੀ ਆਏ ਹੈਗੇ ਇੰਨੇ ਗਵਾਹ ਹੈਗੇ ਤੇ ਤੁਸੀਂ ਲਗਭਗ 250 ਗਵਾਹ ਹੈਗਾ ਰੱਖੇ ਆਇਆ ਉਹਨਾਂ ਨੇ
1: ਜੀ
2: ਸੋ ਇਸ ਕਰਕੇ ਉਹ ਡੈਨੀ ਵਾਲਾ ਕੇਸ ਜਿਹੜਾ ਜੀ
1: ਬਿਲਕੁਲ
2: ਉਹਦੇ ਵਿੱਚ ਵੀ ਤਾਂ ਜਿਹੜਾ ਇਸੇ ਤਰੀਕੇ ਨਾਲ ਹੀ ਹੈਗਾ ਵੀ ਹਾਂ ਜੀ ਉਹ ਟਾਈਮ ਇੰਨਾ ਨਿਕਲ ਜਾਏ ਇੰਨਾ ਕੰਜ਼ਿਊਮ ਹੋ ਜਾਏ ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਘਟਨਾ ਹੀ ਵਿਸਰ ਜਾਏ ਤੇ ਉਹਦੇ ਤੇ ਜਿਹੜਾ ਹੈਗਾ ਆ ਉਹਦਾ ਬੈਨੀਫਿਟ ਬੋਲ ਜਾ ਉਹਨੂੰ ਦਿੱਤਾ ਜਾ ਸਕੇ ਜੀ
1: ਬਿਲਕੁਲ ਹੈ ਜੀ
2: ਬਾਕੀ ਭਾਰਤ ਸਾਹਿਬ ਅੱਜ ਇੱਕ ਨਾ ਜੀ ਹੋਰ ਸਰਕੂਲਰ ਜਿਹਾ ਘੁੰਮਦਾ ਹੈਗਾ ਸੀਗਾ ਜੀ
1: ਹਾਂਜੀ
2: ਆਮ ਆਦਮੀ ਪਾਰਟੀ ਨੇ ਨਾ ਕੋਈ ਆਪਣਾ ਇੰਟਰਨਲ ਸਰਵੇ ਕਰਵਾਇਆ ਜੀ
1: ਅੱਛਾ ਜੀ
2: ਉਹ ਤੋਂ ਬਾਅਦ ਜਿਹੜਾ ਹੈਗਾ ਆ ਇਹਨਾਂ ਨੇ ਜੋ ਡਿਸਾਈਡ ਕੀਤਾ ਆ ਜੀ ਤੇ ਉਹ ਕਿਤੇ ਰਤਨ ਧਾਲੀਵਾਲ ਹੋਣਾ ਦੇ ਹੱਥ ਜਿਹੜੀ ਹੈਗੀ ਆ ਉਹ ਰਿਪੋਰਟ 21-4 ਦੀ ਜਿਹੜੀ ਰਿਪੋਰਟ ਆ ਉਹ ਉਹਨਾਂ ਕੋਲ ਹੈਗੀ ਜੀ
1: ਜੀ
2: ਜਿਹਦੇ ਵਿੱਚ ਜਿਹੜਾ ਆ ਭਾਈ ਬਹੁਤੇ ਵਕੀਲ ਆਪਣੇ ਜਿਹੜੇ ਹੈਗੇ ਆ ਉਮੀਦਵਾਰ ਹੈਗੇ ਆ ਉਹਨਾਂ ਦੇ ਨਾਂ ਕਿਹੜੇ ਕਿਹੜੇ ਜਿਹੜੀਆਂ ਸੀਟਾਂ ਕੱਟ ਹੋ ਰਹੀਆਂ ਹੈਗੀਆਂ ਜੀ
1: ਜੀ
2: ਜਿਹਦੇ ਵਿੱਚ ਚੇਤਨ ਸਿੰਘ ਜੋੜਾ ਮਾਜਰਾ ਵੀ ਸ਼ਾਮਲ ਹੈਗਾ ਆ ਜੀ ਕਿਉਂਕਿ ਪਹਿਲਾਂ ਹੀ ਉਹਨਾਂ ਨੇ ਕਮਿਟਮੈਂਟ ਤਾਂ ਉਧਰ ਕਰ ਲਈ ਹੈਗੀ ਆ
1: ਜੀ
2: ਤੇ ਉਹ ਰਖੜਾ ਸਾਹਿਬ ਨਾਲ ਕਮਿਟਮੈਂਟ ਹੈਗੀ ਆ ਤੇ ਇਹਦਾ ਮਤਲਬ ਜੋੜਾ ਮਾਜਰਾ ਦੀ ਸੀਟ ਕੱਟ ਹੋਣੀ ਹੈਗੀ ਜੀ ਲਾਲਜੀਤ ਸਿੰਘ ਭੁੱਲਰ ਦੀ ਕੱਟ ਹੋਣੀ ਜੀ ਜਿਹਨਾਂ ਜਿਹਨਾਂ ਨੇ ਅਨਮੋਲ ਗਗਨ ਮਾਨ ਦੀ ਕੱਟ ਹੋਣੀ ਜੀ ਉਪਰਾਜ ਦੀ ਕੱਟ ਹੋਣੀ ਆ ਜੀ ਜਿਹਨਾਂ ਨੇ ਮਤਲਬ ਜਿਹੜਾ ਹੈਗਾ ਦੋਨਾਂ ਹੱਥਾਂ ਦੇ ਨਾਲ ਜਿਹੜਾ ਆ ਰੋਲੇ ਆ ਨਾ ਪੈਸੇ ਜੀ ਉਹਨਾਂ ਦੀ ਆ ਕੱਟ ਹੋਊਗੀ ਜੀ ਕਿਉਂਕਿ ਉਹਨਾਂ ਨੂੰ ਜੇ ਦੁਬਾਰਾ ਟਿਕਟ ਦਿੰਦੇ ਹੈਗੇ ਆ ਤੇ ਉਹ ਕਰਪਸ਼ਨ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਆ ਸੀ ਤਾਂ ਮੋਹਰ ਲਾਉਣ ਵਾਲੀ ਗੱਲ ਹੋ ਜਾਣੀ ਹੈ
1: ਨਾ ਜੀ ਕਰਨਗੇ ਵੀ ਅਸੀਂ ਝਾੜ ਦਿੱਤੇ ਆ ਵੀ ਇਹਨਾਂ ਤੋਂ ਆਹ ਮਿਲਿਆ ਹਨ ਆਪ ਹੀ ਇਹਨਾਂ ਨੇ ਚੱਕ ਲੈਣੇ ਮੁੜ ਕੇ
2: ਬਿਲਕੁਲ ਜੀ ਬਿਲਕੁਲ ਬੰਦੇ ਬਦਲ ਦੇਣੇ ਜੀ ਵੀ ਜਿਹਨਾਂ ਤੋਂ ਸ਼ਿਕਾਇਤ ਸੀ ਲੋਕਾਂ ਨੂੰ ਅਸੀਂ ਬੰਦੇ ਬਦਲ ਦਿੱਤੇ
1: ਮਸ਼ਹੂਰੀ ਦੀ ਮਸ਼ਹੂਰੀ ਨਾਲੇ ਮਸ਼ਹੂਰੀ ਦੀ ਮਸ਼ਹੂਰੀ ਅਸੀਂ ਤਾਂ ਸਿਧਾਂਤਾਂ ਦੇ ਖੜੇ ਆ ਜੀ
2: ਬਿਲਕੁਲ
1: ਜੀ
2: ਸੋ ਇਸ ਕਰਕੇ ਜਿਹੜਾ ਹੈਗਾ ਆ ਤੇ ਉਹ ਮੈਂ ਹੈਰਾਨ ਸੀਗਾ ਸਾਡੇ ਦਸੂਹਾ ਹਲਕੇ ਦੇ ਵਿਧਾਇਕ ਸਾਹਿਬ ਦਾ ਵੀ ਨਾਮ ਵਿੱਚ ਹੈਗਾ ਜਿਹੜਾ ਵੀ ਘੱਟ ਹੋਣੀ ਆ ਜੀ
1: ਜੀ
2: ਤੇ ਉਹ ਉਸੇ ਕਰਕੇ ਉਹ ਅਸੀਂ ਤਾਂ ਸਾਨੂੰ ਹਰ ਕੋਈ ਬੰਦਾ ਸੋਸਾਇਟੀ ਚ ਰਹਿੰਦਾ ਹੈਗਾ ਪਤਾ ਹੀ ਹੁੰਦਾ ਹੈਗਾ ਜੀ ਵੀ ਕੌਣ ਕੀ ਕਰ ਰਿਹਾ ਹੈਗਾ ਜੀ ਤੇ ਉਹਦੇ ਕਰਕੇ ਇਹਨਾਂ ਦੇ ਵਿੱਚ ਅਨਰੈਸਟ ਵੀ ਕਾਫੀ ਹੈਗੀ ਇਸੇ ਕਰਕੇ ਅੱਗੇ ਦਾ ਸਾਰੇ ਰਸਤੇ ਬਣਾਉਣ ਲੱਗੇ ਆ ਜੀ
1: ਜੀ
2: ਤੇ ਇਸ ਟਾਈਮ ਦੇ ਉੱਤੇ ਉਸ ਰਿਪੋਰਟ ਦਾ ਬਾਹਰ ਆਉਣਾ ਜੀ ਉਹ ਕੱਲ ਵਾਲੇ ਇਲੈਕਸ਼ਨ ਤੇ ਵੀ ਇਫੈਕਟ ਕਰੇਗਾ ਜੀ
1: ਜੀ
2: ਸੋ ਕਿਉਂਕਿ ਜਿੰਨੀ ਤਨਦੇੜੀ ਨਾਲ ਅਗਲਿਆਂ ਨੇ ਸੋਚਣਾ ਸੀ ਭਾਈ ਏਦਾਂ ਕਰਕੇ ਅਸੀਂ ਇਹਨਾਂ ਦੀ ਝੋਲੀ ਦੇ ਵਿੱਚ ਸੀਟਾਂ ਪਾਉਂਦੇ ਪਏ ਹੈਗੇ ਆ ਤੇ ਇਹ ਤਾਂ ਸਾਡੀ ਢਿੱਡ ਘੱਟ ਹੋਣੀ ਹੈਗੀ ਆ ਜੀ
1: ਜੀ
2: ਸੋ ਕੱਲ ਨੂੰ ਪਤਾ ਨੀ ਕਿਸ ਪਾਰਟੀ ਦੇ ਕੈਂਡੀਡੇਟ ਬਣਨਾ ਪੈ ਜਾਏ ਤੇ ਇਸ ਕਰਕੇ ਥੋੜਾ ਉਹਦਾ ਫਰਕ ਪਏਗਾ ਜੀ
1: ਬਿਲਕੁਲ ਹੈ ਜੀ
2: ਬਾਕੀ ਕੱਲ ਨੂੰ ਸਾਡੇ ਇੱਥੇ ਜਿਹੜੀਆਂ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਆ ਜੀ ਜਿਹਦੇ ਕਰਕੇ ਜਨਤਕ ਛੁੱਟੀ ਆ ਜੀ
1: ਨਹੀਂ ਛੁੱਟੀ ਤਾਂ ਕੈਂਸਲ ਨੀ ਕਰ ਦਿੱਤੀ ਪਰਸੋਂ ਦੀ ਕਰ ਦਿੱਤੀ ਜੀ ਮੇਰੇ ਕੋਲ ਵੀਰਵਾਰ ਬਕਰੀਦ ਦੀ ਹੁੰਦੀ ਆ ਨਾ ਬੁੱਧਵਾਰ ਵੀਰਵਾਰ ਕਰਤੀ ਉਹ ਮੇਰੇ ਕੋਲ ਕੈਂਸਲ ਕਰ ਦਿੱਤੀ ਇੱਕ ਛੁੱਟੀ
2: ਸਰ ਬੇਨਤੀ ਹੈ ਉਹ 27 ਦੀ ਕੈਂਸਲ ਕੀਤੀ ਤੇ 27 ਵਾਲੀ ਛੁੱਟੀ ਹੁਣ 28
1: ਨੂੰ ਹੋਣੀ ਆ ਜੀ ਠੀਕ ਹੈ ਜੀ
2: ਹਾਂਜੀ ਤੇ ਉਹ ਸਾਡੇ ਮਤਲਬ ਕੋਟਾਂ ਦੇ ਵਿੱਚ ਹੈ ਨੀ ਛੁੱਟੀ ਜੀ ਤੇ ਇਹ ਜਿਹੜਾ ਹੈਗਾ ਛੁੱਟੀ ਸਪੈਸ਼ਲ ਡਿਕਲੇਅਰ ਕੀਤੀ ਗਈ ਹੈਗੀ ਆ ਜੀ 26 ਤਰੀਕ ਦੀ ਛੁੱਟੀ ਹੈਗੀ ਆ ਡਿਊ ਟੂ ਇਲੈਕਸ਼ਨ ਜਿਹੜਾ ਹੈਗਾ ਆ ਇਹ ਛੁੱਟੀ ਕੀਤੀ ਗਈ ਹੈ
1: ਜੀ ਬਿਲਕੁਲ ਹੈ ਜੀ
2: ਜੀ ਭਲਾ ਸਾਹਿਬ ਹੋਰ ਕੋਈ ਖਬਰ ਜੀ
1: ਮੇਰੇ ਖਬਰ ਸੈਣੀ ਸਾਹਿਬ ਦੇਖੋ ਵਿੱਤ ਮੰਤਰੀ ਸਾਹਿਬ ਕੀ ਕਹੀ ਜਾਂਦੇ ਆ ਨਿਰਮਲਾ ਸੀਤਾਰਮਨ ਹੋਣੀ ਹੈ ਕਹਿੰਦੇ ਭਾਈ ਸ਼ੇਅਰ ਬਾਜ਼ਾਰ ਦੇ ਜਿਹੜੇ ਉਤਰਾਅ ਚੜਾਅ ਵਿਚਕਾਰ ਜਿਹੜਾ ਵਿੱਤ ਮੰਤਰੀ ਦਾ ਬਿਆਨ ਆਇਆ ਕਹਿੰਦੇ ਨਿਵੇਸ਼ਕਾਂ ਨੂੰ ਰਾਹਤ ਦੀ ਉਮੀਦ ਦੱਸੀ ਹੈ ਕਹਿੰਦੇ ਭਾਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਉਹਨਾਂ ਨੇ ਸੰਕੇਤ ਦਿੱਤਾ ਕਿ ਸਰਕਾਰ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਦੀਆਂ ਚਿੰਤਾਵਾਂ ਸੁਣਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਭਾਈ ਆਮ ਲੋਕਾਂ ਦੀਆਂ ਕਹਿਣਾ ਸੋਨਾ ਜਿਹੜਾ ਟੈਂਕੀਆਂ ਦੇ ਵਿੱਚ ਤਿਪਕਾ ਤਿਪਕਾ ਤੇਲ ਵੀ ਗਿਣਦੇ ਆ ਤੇ ਇੰਨੇ ਕੁ ਦਾ ਪਾ ਦਿਓ
2: ਪਰ ਇਹ ਸਭ ਅੱਜ ਪੈਟਰੋਲ ਪੰਪ ਡਰਾਈ ਵੀ ਹੋ ਗਿਆ ਜੀ
1: ਜੀ
2: ਮੈਂ ਵੀ ਦੋ ਪੰਪਾਂ ਤੇ ਜਾ ਕੇ ਆਇਆ ਮੈਂ ਜਿਹੜਾ ਮੇਰੀ ਮੈਂ ਕਾਰ ਤਾਂ ਫੁੱਲ ਕਾਰ ਹੀ ਰੱਖਦਾ ਹੈਗਾ ਹੈ ਜੀ ਦੂਜੇ ਤੀਜੇ ਦਿਨ ਅੱਜ ਜਿਹੜਾ ਹੈਗਾ ਮੈਂ ਐਕਟਿਵਾ ਸੀਗੀ ਮੇਰੇ ਕੋਲ ਤੇ ਮੈਂ ਕਿਹਾ ਇਹਦੇ ਵਿੱਚ ਵੀ ਤੇਲ ਹੈ ਨਹੀਂ ਪਵਾ ਲਿਆ ਮੈਂ ਜੀ
1: ਜੀ
2: ਉਹ ਮੁੜ ਕੇ ਸ਼ਾਮ ਦੇ ਟਾਈਮ ਤੇ ਤੇਲ ਹੀ ਨਹੀਂ ਮਿਲਿਆ ਜੀ
1: ਮੈਂ ਤਾਂ ਹੈਰਾਨ ਆ ਲੋਕ ਕਹੀ ਜਾਂਦੇ ਜੀ ਮਤਲਬ ਕਿ ਕਹਿ ਲੋ ਕਿ ਦੇਸ਼ ਦੇ ਜਿਹੜੇ

0: ਹਾਂਜੀ ਕੰਟੀਨਿਊ ਪਲੀਜ਼।
1: ਹਾਂਜੀ ਉਹਦੇ ਵਿੱਚ ਸਰ ਇਸ ਤਰੀਕੇ ਦੇ ਨਾਲ ਹੈਗਾ ਨਾ ਜੀ ਕਿ ਲੋਕਾਂ ਦਾ ਤਾਂ ਇਹ ਹੈਗਾ ਆ ਕਿ ਲੋਕਾਂ ਦਾ ਉਹ ਜਿੱਦਾਂ ਦਾ ਫੀਡਬੈਕ ਕਰ ਦੇਣਾ ਹੈਗਾ ਆ ਜੀ ਜਿੱਦਾਂ ਦਾ ਭਰ ਦੇਣਾ ਆ ਲੋਕਾਂ ਨੇ ਉਦਾਂ ਦੀ ਆਵਾਜ਼ ਕੱਢ ਦੇਣੀ ਆ।
0: ਇਹ ਤਾਂ ਉਹ ਹਾਲ ਹੈ ਸੈਣੀ ਸਾਹਿਬ ਜਿੱਦਾਂ ਅਮਰੀਕਾ ਦੇ ਵਿੱਚ ਨਾ ਜਿਹੜੇ ਉਹ ਆਪਣੇ ਟਰੰਪ ਦੇ ਪੱਖੀ ਨੇ ਨਾ ਜਿਹੜੇ ਕਿਸਾਨ ਜਾਂ ਹੋਰ ਜਿਹਨਾਂ ਨੇ ਸੋਇਆਬੀਨ ਜਾਂ ਉਹ ਚੱਕ ਬਣੀ ਹੋਇਆ ਸਾਰਾ ਕੁਝ ਹੋ ਗਿਆ ਪੱਲਿਓ ਵੀ ਪਾਇਆ ਸਾਰਾ ਕੁਝ ਉਹ ਕਹਿੰਦੇ ਪਰ ਵੋਟ ਉਹਨੂੰ ਵੀ ਪਾਉਣੀ ਆ ਅਸੀਂ ਜੋ ਮਰਜ਼ੀ ਹੋ ਜਾਵੇ ਉਹੀ ਹਾਲਾਤ ਆਪਣੇ ਇੱਥੇ ਵੀ ਹੈ।
1: ਕਾਰਨ ਇਹ ਕਿ ਉਹ ਸਬਸਿਡੀਜ਼ ਬਹੁਤ ਦਿੰਦਾ ਨਾ ਜੀ
0: ਜੀ
1: ਤੇ ਉਹਨਾਂ ਦਾ ਤਾਂ ਚਲੋ ਕੋਈ ਲੌਜਿਕ ਹੋਊਗਾ ਸਾਡੇ ਤਾਂ ਵਿਦਆਊਟ ਲੌਜਿਕ ਹੀ ਹੋ ਜਾਂਦੇ ਆ ਜੀ
0: ਜੀ ਜੀ।
1: ਸੋ ਮੈਂ ਤੁਸੀਂ ਕੀ ਕਹਿਣਾ ਹੈਗਾ ਮੈਂ ਨਾ ਉਹ ਆਪਣੇ ਮੇਰਾ ਦੋਸਤ ਆ ਉਹ ਬੀਜੇਪੀ ਪਾਰਟੀ ਨੂੰ ਬਿਲੋਂਗ ਕਰਦਾ ਉਹਨਾਂ ਦੇ ਮੋਬਾਈਲਾਂ ਦੇ ਵਿੱਚ ਜਿਹੜੀ ਸਮੱਗਰੀ ਸਿੱਟੀ ਜਾਂਦੀ ਆ ਨਾ ਜੀ ਉਹ ਦੇਖਣ ਵਾਲੀ ਹੁੰਦੀ ਆ ਜੀ ਉਹਦੇ ਮੋਬਾਈਲ ਦੇ ਉੱਤੇ ਆਇਆ ਬਈ ਨਾਲ ਉਹ ਬਣਾ ਕੇ ਆਇਆ ਘਟਨਾ ਵੀ ਦੇਖੋ ਮੈਲੋਨੀ ਨੂੰ ਜਿਹੜਾ ਹੈਗਾ ਆ ਮੋਦੀ ਜੀ ਨੇ ਮੈਲੋਡੀ ਦਿੱਤੀ ਹੈ ਜੀ ਕਿਉਂਕਿ ਉਹ ਸਾਡੀ ਸਵਦੇਸ਼ੀ ਚੀਜ਼ ਸੀਗੀ ਬਹੁਤ ਬਹੁਤ ਚੀਪ ਸੀਗੀ ਜੀ ਇਹ ਹੀ ਹੁੰਦਾ ਨਹਿਰੂ ਤੇ ਹੋ ਸਕਦਾ ਕਸ਼ਮੀਰ ਦੇ ਦਿੰਦਾ
0: ਸੈਣੀ ਸਾਹਿਬ ਅੰਬ ਉਂਬ ਲੈ ਜਾਂਦੇ ਆ ਹੁਣ ਤਾਂ ਅੰਬਾਂ ਦੇ ਬੂਟਿਆਂ ਨੂੰ ਬਹਾਰ ਹੋਈ ਸਾਰੇ ਪੱਕ ਗਏ ਆ ਹੁਣ ਤਾਂ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦਵਾ ਬਾਈ ਤੂੰ ਪੇਟੀ ਕੁ ਭੇਜ ਦਿਆ ਕਰੋ ਨਾਲ ਉਹ ਵੀ ਤਾਂ ਸਾਡੇ ਇਲਾਕੇ ਆਪਣੇ ਇਲਾਕੇ ਦੇ ਹੀ ਆ ਸਵਦੇਸ਼ੀ ਆ ਉਹ ਵੀ ਲੋਕ ਤਾਂ ਤਰਸਦੇ ਆ
1: ਸਰ ਉੱਥੇ ਜਿਹੜਾ ਦੋਨਾਂ ਦਾ ਨਾਂ ਆਪਣੇ ਆਪ ਕੁਦਰਤੀ ਕਿੱਦਾਂ ਬਣਨਾ ਸੀਗਾ ਜੀ ਮੈਲੋਡੀ
0: ਮੈਲੋਡੀ ਨੀ ਨਾ ਬਣਦੀ ਸੀ ਜੀ
1: ਅਗਲੇ ਸੋਚ ਕੇ ਲੈ ਕੇ ਜਾਂਦੇ ਹੈਗੇ ਆ ਜੀ
0: ਬਿਲਕੁਲ
1: ਮੈਂ ਤਾਂ ਇਹ ਕਹਿੰਦਾ ਹੈਗਾ ਜੀ ਕਿ ਤੁਸੀਂ ਦੇਖੋ ਨਾ ਵੀ ਉਹ ਆਪਣੇ ਭਗਤਾਂ ਦੇ ਮਨ ਦੇ ਵਿੱਚ ਜਿਹੜਾ ਹੈਗਾ ਆ ਕਿੱਦਾਂ ਦੀ ਘਟਨਾ ਭਰਦੇ ਉਹ ਨਹਿਰੂ ਦੇ ਨਾਲ ਕੰਪੈਰੀਜ਼ਨ ਕਰਨ ਲੱਗ ਪੈਂਦੇ ਹੈਗੇ ਆ
0: ਨਾਲੇ ਸੈਣੀ ਸਾਹਿਬ ਅੰਬਾਂ ਦਾ ਕਿਹੜਾ ਸ਼ੇਅਰ ਬਾਜ਼ਾਰ ਚੱਲਦਾ ਆ ਮੈਲੋਡੀ ਵਾਲਿਆਂ ਦਾ ਤਾਂ ਸ਼ੇਅਰ ਬਾਜ਼ਾਰ ਵੀ ਚੱਲਦਾ
1: ਹਾਂਜੀ ਬਿਲਕੁਲ ਜੀ ਉਹਨਾਂ ਦੇ ਸ਼ੇਅਰ ਦਾ ਰੇਟ ਵੱਧ ਗਿਆ ਜੀ ਇਕਦਮ
0: ਬਿਲਕੁਲ ਹੈ ਜੀ
1: ਸੋ ਇਸ ਕਰਕੇ ਮਹਾਰਾਜ ਇਹ ਜਿਹੜੇ ਹਾਲਾਤ ਬਣੇ ਹੈਗੇ ਉਹ ਇਸੇ ਤਰੀਕੇ ਨਾਲ ਹੀ ਚੱਲਣੇ ਆ ਜੀ
0: ਤੇ
1: ਸਰ ਕੁਕਿੰਗ ਗੈਸ ਦਾ ਬਹੁਤ ਬੁਰਾ ਹਾਲ ਆ ਜੀ
0: ਜੀ
1: ਉਹ ਸਿਲੰਡਰ ਤਾਂ ਮਿਲਦਾ ਹੀ ਨੀ ਜੀ ਬੜਾ ਔਖਾ ਹੈਗਾ ਆ ਹੁਣ ਦੇਖਦੇ ਹੈਗੇ ਆ ਅੱਗੇ ਕੀ ਕਿਸ ਭਾਵ ਵਿਖਦੀ ਹੈਗੀ ਆ ਜੀ ਅਸਲ ਭਰ ਸਾਹਿਬ ਕਹਾਣੀ ਦੂਜੀ ਹੋਰ ਵੀ ਹੈਗੀ ਆ ਇਹਦੇ ਵਿੱਚ ਕੋਈ ਮਤਲਬ ਦੋ ਰਾਏ ਨੀ ਹੈਗੀ ਕਿ ਪੂਰੀ ਦੁਨੀਆਂ ਦੇ ਵਿੱਚ ਹਰ ਇੱਕ ਨਾਗਰਿਕ ਜਿਹੜਾ ਆ ਇਸ ਵੇਲੇ ਪਰੇਸ਼ਾਨ ਆ ਤੇ ਦੋ ਬੰਦਿਆਂ ਤੋਂ ਹੀ ਆ ਜੀ
0: ਬਿਲਕੁਲ
1: ਉਹ ਇੱਕ ਤੁਹਾਡਾ ਟਰੰਪ ਹੈਗਾ ਆ ਜੀ ਤੇ ਇੱਕ ਤੁਹਾਡਾ ਜਿਹੜਾ ਹੈਗਾ ਆ ਉਹ ਇਜ਼ਰਾਈਲ ਵਾਲਾ ਆ ਜੀ
0: ਨੀ ਕਹਿੰਦੇ ਤਾਂ ਸੈਣੀ ਸਾਹਿਬ ਸਮਝੌਤੇ ਤੇ ਗੱਲ ਲਾਗੇ ਪਹੁੰਚ ਚੁੱਕੀ ਹੈ ਬਾਕੀ ਦੇਖਦੇ ਆ ਪਤਾ ਨੀ ਲੱਗਦਾ ਇਹਨਾਂ ਦਾ ਰਾਤ ਨੂੰ ਬਿਆਨ ਕੁਝ ਉੱਠ ਦੇ ਦਿੰਦੇ ਸਵੇਰ ਨੂੰ ਹੋਰ ਉੱਠ ਕੇ ਦੇਖੀ ਤਾਂ ਕੁਝ ਹੋਰ ਹੀ ਹੁੰਦਾ
1: ਸਰ ਦੇਖੋ ਟਰੰਪ ਆਪਣੇ ਜਿਹੜਾ ਹੈਗਾ ਨਾ ਉਹਦੀ ਟਰੰਪ ਨਾਲੋਂ ਵੀ ਵੱਡੀ ਟਰੰਪ ਦੀ ਈਗੋ ਆ
0: ਜੀ
1: ਉਹ ਈਗੋ ਨੀ ਉਹਨੂੰ ਜੀਣ ਦਿੰਦੀ ਜੀ ਹੋਰ ਕੁਛ ਨੀ ਹੈ
0: ਬਿਲਕੁਲ ਹੈ ਜੀ
1: ਉਧਰ ਉਹ ਉਹਨਾਂ ਦਾ ਵੀ ਜਿਹੜਾ ਹੈਗਾ ਆ ਉਹਨਾਂ ਨੇ ਦੇਖ ਲਿਆ ਕਿ ਪੂਰਾ ਦੇਸ਼ ਸਾਡੇ ਨਾਲ ਇਸ ਇਸ਼ੂ ਤੇ ਆ ਕੇ ਖੜਾ ਹੋ ਗਿਆ ਜਿਹੜੀ ਕੋਈ ਰਿਸੈਂਟਮੈਂਟ ਹੈਗੀ ਵੀ ਸੀ ਲੋਕਾਂ ਦੀ ਉਹ ਵੀ ਪਿੱਛੇ ਹਟ ਗਈ ਉਹ ਨੈਸ਼ਨਲਿਜ਼ਮ ਦਾ ਫੈਕਟਰ ਜਿਹੜਾ ਹੈਗਾ ਇੰਨਾ ਜ਼ਿਆਦਾ ਕੰਮ ਕਰ ਗਿਆ ਕਿ ਸਰਕਾਰ ਦੇ ਹੌਸਲੇ ਬੁਲਾਉਂਦੇ ਹੈਗੇ ਆ ਵੀ ਆ ਜਾਓ ਲੜ ਲਓ
0: ਬਿਲਕੁਲ ਹੈ ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਕਿਆ ਕੁਛ ਨੀ ਜਾ ਸਕਦਾ ਇਹ ਤਾਂ ਜਿੱਦਣ ਹੱਲ ਹੋਊਗਾ ਉਦਣ ਹੀ ਜਿਹੜਾ ਆ ਉਹ ਤੋਂ ਬਾਅਦ ਵੀ ਜਿਹੜਾ ਆ ਕਾਫੀ ਟਾਈਮ ਲੱਗ ਜਾਣਾ ਚੀਜ਼ਾਂ ਨੂੰ ਨੋਰਮਲਾਈਜ਼ ਹੁੰਦੇ ਪਰ ਹੁਣ ਦੇ ਹਾਲਾਤ ਜਿਹੜੇ ਆ ਉਹ ਬਾੜੇ ਹੈਗੇ ਆ ਜੀ
0: ਜੀ ਬਿਲਕੁਲ ਹੈ ਜੀ ਨਾਲੇ ਇਹ ਵੀ ਆ ਨਾ ਸੈਣੀ ਸਾਹਿਬ ਕਿ ਉਹ ਇਲਾਕਾ ਵੀ ਬੜਾ ਉਹ ਕਸੂਤਾ ਜਿਹਾ ਨਾ ਕਿ ਇੱਕ ਪਾਸੇ ਮਤਲਬ ਕਿ ਖੁੱਲਾ ਰਾਹ ਹੈਗਾ ਦੂਸਰੇ ਪਾਸੇ ਤਾਂ ਤਿੰਨੋਂ ਪਾਸੇ ਤਾਂ ਉਹ ਪਹਾੜੀਆਂ ਨਾਲ ਜਾਂ ਲੰਬੇ ਰਾਸਤੇ ਨੇ ਮਤਲਬ ਕਿ ਉੱਥੇ ਬੰਦਾ ਗਵਾਚਾ ਵੀ ਨਹੀਂ ਲੱਭੂ ਤਾਂ ਉਹ ਜਿਹੜਾ ਜੀਓਗ੍ਰਾਫਿਕ ਜਿਹੜਾ ਵੀ ਹੈਗਾ ਨਾ ਹਿਸਾਬ ਕਿਤਾਬ ਉਹਦੇ ਕਰਕੇ ਵੀ ਬੜਾ ਬਚਾਇਆ ਜੀ ਇਰਾਨ ਦਾ ਉਹ ਇਕੱਲਾ ਅਮਰੀਕਾ ਦੀ ਨਹੀਂ ਗੱਲ ਕਰਦਾ ਪਹਿਲਾਂ ਵੀ ਜਿੰਨੇ ਵੀ ਹਮਲੇ ਹੋਏ ਨੇ ਇਰਾਨ ਦੇ ਉੱਤੇ ਜਾਂ ਚਾਹੇ ਉਹ ਧਰਤੀ ਦੇ ਉੱਤੇ ਵੀ ਹੁੰਦੇ ਰਹੇ ਨੇ ਉਹ ਮਤਲਬ ਕਿ ਮਾਤ ਹੀ ਖਾਂਦੇ ਰਹੇ ਨੇ ਲੋਕ ਉੱਥੇ ਜਿਹੜਾ ਵੀ ਗਿਆ ਜੀ
1: ਸਰ ਗੱਲ ਏਦਾਂ ਹੈਗੀ ਆ ਇਸ ਵੇਲੇ ਤਾਂ ਅਗਲੇ ਚਾਹੁੰਦੇ ਹੈਗੇ ਆ ਇਹ ਕਿ ਅਸੀਂ ਜਹਾਜ਼ ਕੱਢਣ ਨੂੰ ਤਿਆਰ ਹੈਗੇ ਆ ਦੁਨੀਆਂ ਸਾਰੀ ਜਿਹੜੀ ਹੈਗੀ ਆ ਇਹਨਾਂ ਦੇ ਅਮਰੀਕਾ ਦੇ ਵਿਰੋਧ ਦੇ ਵਿੱਚ ਆਵੇ ਆ ਕੇ ਆਪਣੀਆਂ ਆਪਣੀਆਂ ਨੇਵੀ ਭੇਜਣ ਤੇ ਆਪਣੇ ਆਪਣੇ ਜਹਾਜ਼ ਕੱਢ ਕੇ ਲੈ ਜਾਣਾ ਸੀਗਾ ਇੱਥੋਂ ਤੋਰ ਦੇ
0: ਬਿਲਕੁਲ
1: ਔਰ ਹੋਰ ਕੀ ਕਰਨਗੇ ਲੋਕੀ ਜੇ ਜਿੱਦਾਂ ਮਰਜ਼ੀ ਹੈਗਾ ਜੀ ਹੋਰ ਕੋਈ ਹੱਲ ਹੀ ਹੈ ਨੀ ਗਾ ਦੇਸ਼ਾਂ ਕੋਲ
0: ਬਿਲਕੁਲ ਸਾਡੇ ਵਾਲਿਆਂ ਦਾ ਸਾਨੂੰ ਜਿਹੜੇ ਨੇ ਨਾ ਜਾਂ ਉਹਨਾਂ ਨੂੰ ਬਜ ਰਹੀ ਆ ਨਾ ਫੈਡਰਲ ਢਾਂਚੇ ਨੂੰ ਬਜ ਰਹੀ ਆ ਉਹ ਤਾਂ ਕਰਕੇ ਨਹੀਂ ਤਾਂ ਹੁਣ ਨੂੰ ਤਾਂ ਇਹਨਾਂ ਨੇ ਬੱਲੇ ਬੱਲੇ ਕਰਾ ਦੇਣੀ ਸੀ ਜਿੱਦਾਂ ਪਹਿਲਾਂ ਦੇਖੋ

0: ਸੁਧਾਮ ਹੁਸੈਨ ਜਾਂ ਹੋਰ ਸਾਰਿਆਂ ਦਾ ਕੀਤਾ ਹੀ ਆ। ਇਹਨੂੰ ਫਰਕ ਅਸਲ ਦੇ ਵਿੱਚ ਜਿਹੜਾ ਵੱਡੀ ਲੀਡਰਸ਼ਿਪ ਨੂੰ ਪੈ ਰਿਹਾ ਨਾ, ਉਹ ਜੜ੍ਹਾਂ ਨੂੰ ਹੱਥ ਪਾਇਆ ਹੋਇਆ ਉਹਨਾਂ ਨੇ।
1: ਗੱਲ ਤੁਹਾਡੀ ਠੀਕ ਹੈਗੀ ਹੈ, ਪਰ ਸਭ ਗੱਲ ਤਾਂ ਇਹ ਹੈਗੀ ਹੈ ਕਿ ਆਮ ਲੋਕ ਤਾਂ ਪਰੇਸ਼ਾਨ ਹੋ ਰਹੇ ਹਨ।
0: ਆਮ ਲੋਕ ਬਿਲਕੁਲ ਹੈ, ਪਰ ਦੇਖੋ ਜੇ ਇਹ ਚੀਜ਼ ਨਾ ਉਹਨਾਂ ਦੇ ਹੱਥ ਚ ਹੁੰਦੀ ਤਾਂ, ਜੇ ਆ ਹੋਰਮਜ ਨਾ ਹੁੰਦਾ ਤਾਂ ਹੁਣ ਇਰਾਨ ਦਾ ਨਾਮੋ ਨਿਸ਼ਾਨ ਹੀ ਲੱਭਣਾ ਸੀ ਜੀ।
1: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਕੁਦਰਤ ਵੀ ਬਚਾ ਕਰਦੀ ਹੈ ਕਿਸੇ ਨਾ ਕਿਸੇ ਨੂੰ।
0: ਬਿਲਕੁਲ ਹੈ ਜੀ,
1: ਹਾਂਜੀ, ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਬੰਦੇ ਦੀ ਤਾਂ ਕੋਈ ਸ਼ੇਖੀ ਨੀ, ਉਹ ਤਾਂ ਨੇਚਰ ਦੀ ਆ, ਨੇਚਰ ਨੇ ਏਦਾਂ ਦਾ ਬਣਾਇਆ ਆ, ਉਹਦਾ ਜੋਗ੍ਰਾਫਿਕਲ ਢਾਂਚਾ
0: ਬਿਲਕੁਲ ਹੈ ਜੀ।
1: ਜਿੱਦਾਂ ਉਹਨੇ ਹੋ ਗਿਆ ਹੈਗਾ ਆ ਕਿਹਾ ਵੀ ਮੈਂ ਇੱਕ ਹਰ ਇੱਕ ਪਰਸਨੈਲਿਟੀ ਲੈ ਕੇ ਤੋਰੂੰਗਾ ਜਹਾਜ਼, ਇਹ ਆਈਡੀਆ ਉਹਨੂੰ ਪਹਿਲਾਂ ਨੀ ਆਇਆ। ਇਹ ਵੀ ਤਾਂ ਕੁਦਰਤੀ ਆ ਨਾ, ਜਦੋਂ ਉਸ ਵੇਲੇ ਸਿਰ ਤੇ ਪੈਂਦੀ ਹੈਗੀ ਉਦੋਂ ਬੰਦੇ ਨੂੰ ਦਿਮਾਗ ਦੇ ਵਿੱਚ ਆਉਂਦਾ ਵੀ ਆਹ ਕੰਮ ਕਰ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਪੰਜਾਬ ਪੰਜਾਬ ਦੀ ਸਿਆਸਤ ਚ ਥੋੜਾ ਦੇਖੀਏ, ਚਲੋ 27 ਦੀਆਂ ਚੋਣਾਂ ਲੱਗ ਗਏ, ਆਪਾਂ ਗੱਲ ਪਹਿਲਾਂ ਹੀ ਕਰ ਚੁੱਕੇ ਹਾਂ, ਪਰ ਜਿਹੜਾ ਆਪਣੇ ਸਾਬਕਾ ਰਾਜ ਸਭਾ ਮੈਂਬਰ ਸਨ ਜੀ ਆਪਣੇ ਮਹਿੰਦਰ ਸਿੰਘ ਮਜੀਠਾ, ਉਹ ਆਮ ਆਦਮੀ ਪਾਰਟੀ ਦੀਆਂ ਸਿਫਤਾਂ ਕਰਦੇ ਕਰਦੇ ਉਧਰ ਹੀ ਚਲੇ ਗਏ ਨੇ ਜੀ। ਕੋਈ ਫਰਕ ਫੁਰਕ ਪਾਊ ਇਹਨਾਂ ਨਾਲ ਕਿ ਉਹ ਕਿੰਨੀ ਕੁ ਵੱਡੀ ਲੀਡਰਸ਼ਿਪ ਚ?
1: ਇਸ ਚੀਜ਼ ਤੇ ਤਾਂ ਮੈਂ ਵੀ ਸ਼ੌਕਿੰਗ ਹੈਗਾ ਆ ਜੀ, ਜਿੱਦਾਂ ਰਕੜਾ ਸਾਹਿਬ ਗਏ ਸੀ ਉਦਣ ਵੀ, ਪੰਥਕ ਸਿਆਸਤ ਕਰਨ ਵਾਲੇ ਬੰਦੇ ਜਿਹੜੇ ਹੈਗੇ ਆ ਉਹ ਆਮ ਆਦਮੀ ਪਾਰਟੀ ਚ ਜਾਣੇ ਆ, ਤੇ ਉਹ ਸਮਝ ਨੀ ਆਉਂਦੀ ਵੀ ਪਾਰਟੀਆਂ ਦੀ ਆਈਡੀਓਲੋਜੀ ਜਾਂ ਇਹ ਕਿਹੜੀ ਆਈਡੀਓਲੋਜੀ ਦੇ ਸਿਰ ਤੇ ਜਿਹੜਾ ਆ ਅਕਾਲੀ ਦਲ ਦੇ ਵਿੱਚ ਰਹੇ ਆ ਜੀ।
0: ਜੀ
1: ਸੋ ਦੇਖੋ ਨਾ ਤੁਸੀਂ ਨਾਲ ਉਹਨਾਂ ਦੀ ਵੀ ਸਿਆਣਪ ਦੇਖੋ ਕਿੱਡੀ ਹੈਗੀ ਆ, ਕਿ ਉਹ ਇਹੋ ਜਿਹੇ ਬੰਦਿਆਂ ਦੀ ਜੁਆਇਨਿੰਗ ਦੇ ਉੱਤੇ ਜਿਹੜੇ ਹੈਗੇ ਦਿੱਲੀ ਵਾਲੀ ਲੀਡਰਸ਼ਿਪ ਨੂੰ ਪਿੱਛੇ ਰੱਖਦੇ ਆ।
0: ਬਿਲਕੁਲ ਹੈ ਜੀ ਜੀ।
1: ਅੱਜ ਦੀ ਡੇਟ ਦੇ ਵਿੱਚ ਬਾਂਹ ਖੜੀ ਕਰਕੇ ਮਾਨ ਸਾਹਿਬ ਆਪਣੇ ਆਪ ਨੂੰ ਬੜਾ ਵੱਡਾ ਪੰਥਕ ਸਾਬਤ ਕਰਨ ਦੇ ਵਿੱਚ ਕਾਮਯਾਬ ਹੁੰਦੇ ਦਿਸ ਵੀ ਰਹੇ।
0: ਇਹ ਦੇਖੋ ਗੇਮ ਤਾਂ ਅਸਲ ਦੇ ਵਿੱਚ ਉਹ ਬੇਦਬੀ ਬਿੱਲ ਤੋਂ ਬਾਅਦ ਹੀ ਸ਼ੁਰੂ ਹੋਈ ਹੈ ਨਾ ਸਾਰੀ ਪੰਥਕ ਜਿਹੜੀ ਗੇਮ ਸ਼ੁਰੂ ਹੋਈ ਹੈ।
1: ਉਹ ਤਾਂ ਜੀ ਜਥੇਦਾਰ ਸਾਹਿਬ ਕਲਪੀ ਜਾਂਦੇ ਹੈਗੇ ਵੀ ਇਹਨੂੰ ਕਹੋ ਪੜ੍ਹ ਲਾ ਪੜ੍ਹ ਲਾ, ਹਾਂਜੀ ਉਹ ਕਹਿੰਦਾ ਪੜ੍ਹ ਮੇਰਾ ਬਿਨਾ ਪੜ੍ਹਿਆ, ਮੈਂ ਬਿਨਾ ਪੜ੍ਹੇ ਫਸਟ ਆਉਂਦਾ ਪਿਆ, ਮੈਂ ਕਾਹਦੇ ਵਾਸਤੇ ਜਿਹੜਾ ਹੈਗਾ ਜੀ ਕਰਨੀ ਤਾਂ ਅਗਲਿਆਂ ਨੇ ਸਿਆਸਤ ਆ ਨਾ ਜੀ।
0: ਬਿਲਕੁਲ ਹੈ ਜੀ,
1: ਉਹਨਾਂ ਨੇ ਤਾਂ ਨਾ ਪੜ੍ਹਿਆ ਹੋਊਗਾ, ਜਿਹੜੇ ਬੰਦੇ ਉਧਰ ਜਾ ਰਹੇ ਹੈਗੇ ਆ ਇਹਨਾਂ ਨੇ ਵੀ ਪੜ੍ਹਿਆ
0: ਜੀ। ਨਾਲੇ ਦੇਖ ਲੋ ਹੁਣ ਤਾਂ ਉਮਰਾਂ ਤਕਰੀਬਨ ਪੂਰੀਆਂ ਹੀ ਹੋ ਚੁੱਕੀਆਂ ਨੇ, ਵੀ ਜਾਂਦੇ ਜਾਂਦੇ ਆਪਣੀ ਇੱਜ਼ਤ ਜਿਹੜੀ ਕਮਾਈ ਆਪਣੇ ਹੱਥ ਹੀ ਹੁੰਦੀ ਹੈ ਕਹਿੰਦੇ ਸਿਆਣੇ, ਤਾਂ ਹੁਣ ਹਾਲਾਤ
1: ਨੀ ਕਹਿ ਸਕਦੇ ਗੱਲ ਤਾਂ ਇਹ ਹੈਗੀ ਆ ਨਾ ਜੀ, ਨਾ ਲੜਦੇ ਇੱਕ ਇਲੈਕਸ਼ਨ ਤਾਂ ਕੀ ਜੁਗਾ।
0: ਬਿਲਕੁਲ ਹੈ ਜੀ ਬਿਲਕੁਲ।
1: ਦੂਜੀ ਗੱਲ ਇਹ ਹੈਗੀ ਆ ਕਿ ਮੈਂ ਤਾਂ ਇਸ ਨਤੀਜੇ ਤੇ ਪਹੁੰਚਿਆ ਆ ਜੀ ਵੀ ਜਿਹੜੇ ਬੰਦੇ ਬਾਣੇ ਦੇ ਵਿੱਚ ਹੈਗੇ ਆ ਨਾ, ਇਹ ਸਭ ਢਕੋਸਲੇ ਹੈਗੇ ਆ ਕਿ ਉਹਨਾਂ ਨੂੰ ਗੁਰੂ ਦਾ ਸਤਿਕਾਰ ਵੱਧ ਹੁੰਦਾ ਆ
0: ਜੀ। ਬਿਲਕੁਲ।
1: ਰੈਦਰ ਉਹਨਾਂ ਦਾ ਜਿੱਦਾਂ ਝਾਕਾ ਲੱਸ ਗਿਆ ਹੁੰਦਾ ਜੀ, ਆਮ ਬੰਦਾ ਜਿਹੜਾ ਹੈਗਾ ਆ ਵੀ ਇਸ ਚੀਜ਼ ਤੋਂ ਬਹੁਤ ਡਰਦਾ ਆ ਜੀ। ਹਾਂਜੀ
0: ਬਿਲਕੁਲ ਹੈ ਜੀ।
1: ਸਵੇਰੇ ਉੱਠ ਕੇ ਤੁਸੀਂ ਦੇਖੋ ਨਾ, ਸਵੇਰੇ ਉੱਠ ਕੇ ਲੋਕੀ ਜਿਹੜਾ ਹੈਗਾ ਆ ਫਿਰ ਪਹਿਲਾਂ ਟੀਵੀ ਆਨ ਕਰਦੇ ਆ ਨਾਲ ਦਰਬਾਰ ਸਾਹਿਬ ਨੂੰ, ਏਦਾਂ ਹੱਥ ਜੋੜੀ ਜਾਣਗੇ, ਉਧਰੋਂ ਟੀਵੀ ਦਾ ਚੱਲਦਾ ਹੁੰਦਾ ਉਧਰੋਂ ਹੱਥ ਜੋੜੀ ਜਾਣਗੇ ਜੀ।
0: ਹਾਂਜੀ
1: ਲੋਕਾਂ ਦੀਆਂ ਤਾਂ ਸ਼ਰਧਾ ਭਾਵਨਾਵਾਂ ਇਸ ਤਰੀਕੇ ਦੀਆਂ ਹੈਗੀਆਂ ਆ, ਇਹਨਾਂ ਦੇ ਲੀਡਰ ਜਿਹੜੇ ਹੈਗੇ ਜਿਹੜੇ ਪੰਥਕ ਸਿਆਸਤ ਕਰਦੇ ਰਹੇ, ਪੰਥ ਦੇ ਨਾਂ ਤੇ ਵੋਟ ਲੈਂਦੇ ਰਹੇ, ਪੰਥ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਆ ਉਹਨਾਂ ਦੀ ਦੁਕਾਨਦਾਰੀਆਂ ਚੱਲਦੀਆਂ ਰਹੀਆਂ, ਉਹਨਾਂ ਦੇ ਹਾਲਾਤ ਆ
0: ਆਖਰ ਚ ਜਿਹੜੇ ਆ ਕਿੱਧਰ ਨੂੰ ਚੱਲਦੇ ਆ। ਬਿਲਕੁਲ ਹੈ ਜੀ।
1: ਬਾਕੀ ਸਾਰਾ ਜਿਹੜਾ ਹੈਗਾ ਜੀ ਹਰ ਇੰਡੀਵਿਜੁਅਲ ਤੇ ਵੇਰੀ ਕਰਦਾ ਹੈਗਾ ਆ ਜੀ, ਤੇ ਜਿਹੜੇ ਬੰਦੇ ਭਾਰਤ ਸਾਹਿਬ ਜਿਹੜੇ ਬੰਦੇ ਤੁਸੀਂ ਨਾ, ਮੈਂ ਮਤਲਬ ਸੋਰੀ ਟੂ ਸੇ ਕਿ ਪੂਰਨ ਜਿਹੜੇ ਹੈਗੇ ਆ ਆਪਣੇ ਬਾਣੇ ਦੇ ਧਾਰਨੀ ਨਹੀਂ ਵੀ ਹੈਗੇ ਜੀ, ਕੋਈ ਦਾੜੀ ਕੱਟਦਾ ਹੈਗਾ ਆ ਕੁਛ ਹਾਂਜੀ, ਤੇ ਕੋਈ ਕੇਸ ਕੱਟ ਲੈਂਦਾ ਹੈਗਾ, ਉਹਨਾਂ ਦੇ ਮਨਾਂ ਦੇ ਵਿੱਚ ਭਾਉ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈਗਾ। ਇਹ ਹੈਰਾਨਗੀ ਦੀ ਗੱਲ ਇਹ ਹੈਗੀ ਆ, ਉਹਨਾਂ ਦੇ ਮਨਾਂ ਦੇ ਵਿੱਚ ਗੁਰੂ ਸਾਹਿਬ ਦਾ ਹੀ ਸਤਿਕਾਰ ਵੱਧ ਦਿਸ ਰਿਹਾ ਹੈ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
1: ਹਾਂਜੀ ਤੇ ਜਿਹਨਾਂ ਨੇ ਉਸ ਡਾਇਓਲੋਜੀ ਨੂੰ ਪੂਰੀ ਤਰ੍ਹਾਂ ਅਡੋਪਟ ਕਰ ਲਿਆ ਹੈਗਾ ਆ, ਉਹਨਾਂ ਦੇ ਕਰੈਕਟਰ ਆ ਲੱਭ ਰਹੇ ਹੈਗੇ ਆ ਜੀ, ਹੋਰ ਇਹ ਤੋਂ ਵੱਡਾ ਗੱਲ ਜੋ ਕੀ ਆਉਣਾ ਜੀ। ਇਹ ਚੀਜ਼ ਹੈ ਜੀ,
0: ਉਹ ਕਿਰਦਾਰ ਉਹਨਾਂ ਚ ਮੁੱਕਦੇ ਜਾਂਦੇ ਆ ਜੀ। ਬਿਲਕੁਲ ਦਰੁਸਤ ਹੈ ਜੀ।
1: ਬਿਲਕੁਲ ਸਰ, ਬਿਲਕੁਲ ਜੀ, ਬਿਲਕੁਲ
0: ਜੀ ਸੈਣੀ ਸਰ,
1: ਠੀਕ
0: ਹੈ, ਥੈਂਕ ਯੂ
1: ਜੀ,
0: ਬਹੁਤ ਬਹੁਤ ਸ਼ੁਕਰੀਆ
1: ਜੀ, ਸਮਾਂ ਦੇਣ ਲਈ ਧੰਨਵਾਦ ਜੀ,
0: ਥੈਂਕ ਯੂ ਜੀ, ਗ੍ਰੇਟਫੁਲ ਸ਼ੁਕਰੀਆ ਜੀ। ਜੀ ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਜੁੜੇ ਸਨ ਤੇ ਕੁਝ ਗੱਲਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰਦੇ। ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਚੱਲਦੇ ਹਾਂ ਦੋਸਤੋ, ਜਿਹੜੇ ਇਹਨਾਂ ਚੀਜ਼ਾਂ ਦੇ ਸ਼ੌਕੀਨ ਨੇ ਥੋੜੀ ਉਹਨਾਂ ਦੀ ਵੀ ਗੱਲ ਕਰ ਲਈਏ। ਪਰ ਅਫਗਾਨਿਸਤਾਨ ਜਾਂ ਚਾਈਨਾ, ਕਦੇ ਉੱਥੇ ਅਫੀਮ ਦੇ ਨਾਲ ਜਿਹੜੀ ਸੀ, ਅਫੀਮ ਦੀ ਜੰਗ ਵੀ ਲੱਗੀ, ਸਾਰਾ ਕੁਝ ਹੋਇਆ, ਤੇ ਅੱਜ ਵੀ ਅਫਗਾਨਿਸਤਾਨ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਇਹ ਜਿਹੜੀਆਂ ਚੀਜ਼ਾਂ ਉੱਥੇ ਪੈਦਾ ਕੀਤੀਆਂ ਜਾਂਦੀਆਂ। ਪਰ ਅਫਗਾਨਿਸਤਾਨ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਤੇ 1000 ਏਕੜ ਦੇ ਵਿੱਚ ਫੈਲੀ ਹੋਈ ਅਫੀਮ ਦੀ ਖੇਤੀ ਜਿਹੜੀ ਹੈ ਕਰਤੀ ਹੈ ਤਬਾਹ ਉਹਨਾਂ ਨੇ। ਅਫਗਾਨਿਸਤਾਨ ਚ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਲਈ ਚਲਾਈ ਜਾ ਰਹੀ ਇੱਕ ਮੁਹਿੰਮ ਹੈ, ਉਹਦੇ ਤਹਿਤ ਸੁਰੱਖਿਆ ਬਲਾਂ ਨੇ ਇੱਕ ਵੱਡੀ ਸਫਲਤਾ ਜਿਹੜੇ ਕਹਿੰਦੇ ਹਾਸਲ ਕਰ ਲਈ। ਉੱਤਰੀ ਅਫਗਾਨਿਸਤਾਨ ਦੇ ਸਮੰਗਨ ਸੂਬੇ ਦੇ ਵਿੱਚ ਪੁਲਿਸ ਨੇ ਪਿਛਲੇ 2 ਦਿਨਾਂ ਦੇ ਦੌਰਾਨ ਲਗਭਗ 1000 ਏਕੜ ਜ਼ਮੀਨ ਦੇ ਉੱਤੇ ਫੈਲੀ ਹੋਈ ਅਫੀਮ ਜਿਹੜਾ ਪੌਪੀ ਦੀ ਖੇਤੀ ਜਿਹੜੀ ਆ ਉਹਨੂੰ ਨਸ਼ਟ ਕਰ ਦਿੱਤਾ ਹੈ। ਇਹ ਕਾਰਵਾਈ ਗੈਰ ਕਾਨੂੰਨੀ ਫਸਲਾਂ ਤੇ ਨਸ਼ੀਲੇ ਪਦਾਰਥਾਂ ਦੇ ਵਿਰੁੱਧ ਸਰਕਾਰ ਦੀ ਸਖ਼ਤ ਨੀਤੀ ਦਾ ਜਿਹੜਾ ਹਿੱਸਾ ਦੱਸਿਆ ਜਾ ਰਿਹਾ। ਸੂਬਾਈ ਪੁਲਿਸ ਦੇ ਬੁਲਾਰੇ ਹਸ਼ਮਤੁੱਲਾ ਰਹਿਮਾਨੀ ਨੇ ਦੱਸਿਆ ਕਿ ਇਹ ਨਸ਼ਾ ਵਿਰੋਧੀ ਆਪਰੇਸ਼ਨ ਦਾਰਾ ਏ ਸੂਫ ਪਾਈਨ ਜ਼ਿਲ੍ਹੇ ਦੇ ਵਿੱਚ ਦੇ ਕਈ ਪਿੰਡਾਂ ਦੇ ਵਿੱਚ ਚਲਾਇਆ ਗਿਆ। ਵੀਕਐਂਡ ਤੋਂ ਸ਼ੁਰੂ ਹੋਈ ਜਿਹੜੀ ਸੀ ਇਸ ਮੁਹਿੰਮ ਦੇ ਵਿੱਚ ਪੁਲਿਸ ਨੇ ਹਜ਼ਾਰਾਂ ਏਕੜ ਅਫੀਮ ਦੀ ਫਸਲ ਨੂੰ ਹਲ ਵਾਹ ਕੇ ਜਾਣੀ ਕਿ ਚਲਾ ਕੇ ਤਬਾਹ ਕਰ ਦਿੱਤਾ। ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਜਾਂ ਤਸਕਰੀ ਵਿੱਚ ਜਿਹੜਾ ਸ਼ਾਮਲ ਕਿਸੇ ਵੀ ਵਿਅਕਤੀ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਰਫ ਸਮੰਗਨ ਹੀ ਨਹੀਂ ਹੈ ਸੂਬਾ, ਸਗੋਂ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਬਾਗਲਾਨ, ਤਖਾਰ ਤੇ ਬਦਖ ਸ਼ਾਨ ਸੂਬਿਆਂ ਦੇ ਵਿੱਚ ਵੀ ਸੈਂਕੜੇ ਏਕੜ ਜਿਹੜਾ ਅਫੀਮ ਦੀ ਖੇਤੀ ਨਸ਼ਟ ਕੀਤੀ ਗਈ ਹੈ। 10 ਮਈ ਨੂੰ ਬਾਗਲਾਨ ਸੂਬੇ ਦੇ ਵਿੱਚ ਲਗਭਗ 400 ਏਕੜ ਖੇਤੀ ਤਬਾਹ ਕੀਤੀ ਗਈ ਸੀ। ਨਸ਼ਿਆਂ ਦੇ ਨੈੱਟਵਰਕ ਨੂੰ ਤੋੜਨ ਦੇ ਲਈ ਦੇਸ਼ ਭਰ ਦੇ ਵਿੱਚ ਛਾਪੇਮਾਰੀ ਜਾਰੀ ਹੈ। ਹਾਲ ਹੀ ਦੇ ਵਿੱਚ ਹੋਈਆਂ ਕਾਰਵਾਈਆਂ ਦੇ ਦੌਰਾਨ ਨਿਮਰੋਜ਼ ਸੂਬੇ ਦੇ ਵਿੱਚ ਵੀ 55 ਕਿਲੋ ਮੈਥਾ ਮਫੇਟਾਮਾਈਨ ਜ਼ਬਤ ਕੀਤੀ ਗਈ ਸੀ। ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚੋਂ 80 ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਦੇ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ। ਤਸਕਰਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਹਾਸ਼ੀਸ਼, ਹੈਰੋਇਨ ਬਣਾਉਣ ਦਾ ਜਿਹੜਾ ਸਮਾਨ ਤੇ ਨਸ਼ੀਲੀਆਂ ਗੋਲੀਆਂ ਜਿਹੜੀਆਂ ਨੇ ਬਰਾਮਦ ਹੋਈਆਂ। ਪੁਲਿਸ ਨੇ ਨਸ਼ਾ ਤਸਕਰਾਂ ਦੇ ਵਿੱਚ ਖੌਫ਼ ਪੈਦਾ ਕਰਨ ਦੇ ਲਈ ਖੋਸਤ ਸੂਬੇ ਦੇ ਵਿੱਚ 100 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਨੂੰ ਜਨਤਕ ਤੌਰ ਦੇ ਉੱਤੇ ਅੱਗ ਲਗਾ ਕੇ ਨਸ਼ਟ ਕੀਤਾ। ਇਸ ਦੇ ਵਿੱਚ ਹੈਰੋਇਨ, ਅਫੀਮ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਸ਼ੀਲੀਆਂ ਗੋਲੀਆਂ ਸ਼ਾਮਲ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਦੇਸ਼ ਦੇ ਵਿੱਚ ਨਸ਼ਿਆਂ ਦੇ ਪਸਾਰ ਨੂੰ ਰੋਕਣ ਦੇ ਲਈ ਪੂਰੀ ਤਰ੍ਹਾਂ ਕਹਿੰਦੇ ਵਚਨਬੱਧ ਹੈ। ਲਓ ਜੀ, ਤੇ ਸਾਡੇ ਵਾਲੇ ਕਹਿੰਦੇ ਖੇਤੀ ਕਰਾਓ ਤੇ ਉੱਥੇ ਉਹ ਖੇਤੀ ਫੂਕੀ ਜਾਂਦੇ ਹੈ। ਇਰਾਨ ਦੇ ਨਾਲ ਸਮਝੌਤਾ ਲਗਭਗ ਕਹਿੰਦੇ ਤੈਅ, ਐਲਾਨ ਛੇਤੀ ਹੋ ਸਕਦਾ ਹੈ, ਟਰੰਪ ਸਾਹਿਬ ਕਹਿੰਦੇ ਹੈ। ਬਾਕੀ ਸਵੇਰ ਤੱਕ ਖ਼ਬਰ ਹੋਰ ਵੀ ਆ ਸਕਦੀ ਹੈ, ਦਾਅਵਾ ਨਹੀਂ ਕਰਦੇ। ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਦੇ ਨਾਲ ਜੰਗ ਖਤਮ ਕਰਨ ਅਤੇ ਹੋਰਮੁਜ਼ ਜਲ ਮਾਰਗ ਦੇ ਮੁੜ ਖੋਲ੍ਹਣ ਸਬੰਧੀ ਵੱਡਾ ਸਮਝੌਤਾ ਲਗਭਗ ਤੈਅ ਹੋ ਚੁੱਕਿਆ। ਉਨ੍ਹਾਂ ਦੱਸਿਆ ਕਿ ਇਜ਼ਰਾਈਲ ਅਤੇ ਖਿੱਤੇ ਦੇ ਹੋਰ ਮੁਲਕਾਂ ਦੇ ਨਾਲ ਜਿਹੜਾ ਗੱਲਬਾਤ ਤੋਂ ਬਾਅਦ ਸਮਝੌਤੇ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ, ਜਿਸਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਟਰੰਪ ਨੇ ਇਸ ਨੂੰ ਅਮਨ ਦੇ ਨਾਲ ਸੰਬੰਧਿਤ MOU ਸਹਿਮਤੀ ਜਿਹੜੀ ਹੈ ਦੱਸਿਆ, ਤੇ ਜਿਸ ਦੇ ਉੱਤੇ ਅਮਰੀਕਾ, ਇਰਾਨ ਅਤੇ ਹੋਰ ਮੁਲਕਾਂ ਦੇ ਦਸਤਖਤ ਜਿਹੜੇ ਹੋਣੇ ਬਾਕੀ ਨੇ। ਇਸ ਸਮਝੌਤੇ ਦੇ ਲਈ ਟਰੰਪ ਨੇ ਸਾਊਦੀ ਅਰਬ, UAE, ਕਤਰ, ਤੁਰਕੀ, ਮਿਸਰ, ਜਾਰਡਨ, ਬਹਿਰੀਨ ਅਤੇ ਪਾਕਿਸਤਾਨ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਹੋਈ ਗੱਲਬਾਤ ਨੂੰ ਵੀ ਹਾਂ ਪੱਖੀ ਜਿਹੜਾ ਦੱਸਿਆ। ਦੂਸਰੇ ਪਾਸੇ ਬਰਤਾਨੀਆ ਜਿਹੜਾ ਹੋਰਮੁਜ਼ ਦੇ ਵਿੱਚੋਂ ਬਾਰੂਦੀ ਸੁਰੰਗਾਂ ਹਟਾਏਗਾ। ਅਮਰੀਕਾ ਇਰਾਨ ਜੰਗ ਦੇ ਦਰਮਿਆਨ ਹੋਰਮੁਜ਼ ਜਲ ਮਾਰਗ ਚੋਂ ਬਾਰੂਦੀ ਸੁਰੰਗਾਂ ਹਟਾਉਣ ਦੇ ਲਈ ਬਰਤਾਨਵੀ ਜਲ ਸੈਨਾ ਨੇ ਤਿਆਰੀ ਸ਼ੁਰੂ ਕੀਤੀ ਹੈ। ਜਿਬਰਾਲਟਰ ਦੇ ਜਿਹੜਾ ਕੰਢੇ ਦੇ ਉੱਤੇ ਖੜੇ ਬਰਤਾਨਵੀ ਜਹਾਜ਼ RFA ਲਾਈਮ ਬੇ ਦੇ ਉੱਤੇ ਸੈਂਕੜੇ ਜਵਾਨ ਜਿਹੜੇ ਨੇ ਹੁਕਮਾਂ ਦੀ ਉਡੀਕ ਜਿਹੜੀ ਹੈ ਕਹਿੰਦੇ ਕਰ ਰਹੇ ਨੇ। ਦੂਸਰੇ ਪਾਸੇ ਅਮਰੀਕਾ ਇਰਾਨ ਸ਼ਾਂਤੀ ਸਮਝੌਤਾ ਜਲਦ ਜਿਹੜਾ ਦੱਸਿਆ ਗਿਆ ਤੇ ਅਮਰੀਕਾ ਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਇੱਕ ਇਤਿਹਾਸਕ ਸ਼ਾਂਤੀ ਸਮਝੌਤੇ ਤੇ ਗੱਲ ਆਖਰੀ ਦੌਰ ਦੇ ਉੱਤੇ ਪਹੁੰਚ ਚੁੱਕੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਪੋਸਟ ਪਾਈ ਹੈ ਕਿ ਸਮਝੌਤੇ ਦਾ ਵੱਡਾ ਹਿੱਸਾ ਹੈ ਜਿਹੜਾ ਹੈ ਉਹ ਤੈਅ ਹੋ ਚੁੱਕਿਆ। ਇਸ ਪ੍ਰਸਤਾਵਿਤ ਸਮਝੌਤੇ ਦੇ ਤਹਿਤ ਹੋਰਮੁਜ਼ ਦੇ ਜਲਦ ਮਰੂ ਮੱਧ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ ਤੇ ਇਰਾਨ ਤੇ ਲੱਗੀਆਂ ਕੁਝ ਜਿਹੜੀਆਂ ਆਰਥਿਕ ਪਾਬੰਦੀਆਂ ਨੂੰ ਅਸਥਾਈ ਤੌਰ ਦੇ ਉੱਤੇ ਹਟਾਇਆ ਜਾ ਸਕਦਾ ਹੈ, ਜਿਸ ਦੇ ਨਾਲ ਉਹ ਤੇਲ ਵੇਚ ਸਕੇਗਾ। ਦੂਜੇ ਪਾਸੇ ਅਮਰੀਕੀ ਪ੍ਰਸ਼ਾਸਨ ਨੇ ਕਿਹਾ ਕਿ ਉਹ ਜਲਦਬਾਜ਼ੀ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਲੈਣਗੇ ਤੇ ਪੂਰੀ ਤਸੱਲੀ ਹੋਣ ਦੇ ਉੱਤੇ ਹੀ ਸਮਝੌਤੇ ਉੱਤੇ ਕਹਿੰਦੇ ਆ ਦਸਤਖਤ ਕੀਤੇ ਜਾਣਗੇ। ਇਸੇ ਤਰ੍ਹਾਂ ਟਰੰਪ ਸਾਹਿਬ ਜਿਹੜੇ ਨੇ ਮੋਦੀ ਸਾਹਿਬ ਦੀ ਤਾਰੀਫ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਨੁਮਾਇੰਦੇ ਜਿਹੜੇ ਨੇ ਟਰੰਪ ਦੇ ਇੰਡੀਆ ਵਿਚ ਆਏ ਹੋਏ ਨੇ ਬ੍ਰਿਕਸ ਦੇ ਵਿਚ ਭਾਰਤ ਦੇ ਨਾਲ ਡਟ ਕੇ ਖੜਾ ਹੈ ਕਹਿੰਦੇ ਅਮਰੀਕਾ ਤੇ ਭਾਰਤ ਮੇਰੇ ਤੇ ਪੂਰਾ ਭਰੋਸਾ ਕਰ ਸਕਦਾ ਟਰੰਪ ਨੇ ਕਿਹਾ ਹੈ ਜੀ ਫੋਨ ਦੇ ਉੱਤੇ ਗੱਲਬਾਤ ਹੋਈ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਜ ਕੇ ਸ਼ਲਾਘਾ ਕੀਤੀ ਹੈ ਅਮਰੀਕੀ ਟਰੰਪ ਜਿਹੜੇ ਨੇ ਰਾਸ਼ਟਰਪਤੀ ਭਾਰਤ ਤੇ ਪ੍ਰਧਾਨ ਮੰਤਰੀ ਮੋਦੀ ਦੀ ਖੁੱਲ੍ਹ ਕੇ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਜਦੋਂ ਵੀ ਚਾਹੇਗਾ ਅਮਰੀਕਾ ਅਤੇ ਉਹ ਹਮੇਸ਼ਾ ਉਸਦੀ ਮਦਦ ਲਈ ਤਿਆਰ ਰਹਿਣਗੇ ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਮੌਕੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਕਨਵੈਨਸ਼ਨ ਸੈਂਟਰ ਦੇ ਵਿਚ ਐਤਵਾਰ ਕੱਲ ਬੀਤੇ ਚ ਇਕ ਵਿਸ਼ੇਸ਼ ਸਮਾਗਮ ਵੀ ਕਰਵਾਇਆ ਗਿਆ ਜਿਸ ਨੂੰ ਉਨ੍ਹਾਂ ਨੇ ਫੋਨ ਰਾਹੀਂ ਸੰਬੋਧਨ ਕੀਤਾ ਪ੍ਰੋਗਰਾਮ ਦੇ ਦੌਰਾਨ ਭਾਰਤ ਦੇ ਵਿਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਜਿਹੜਾ ਡੋਨਲਡ ਟਰੰਪ ਨੂੰ ਫੋਨ ਕਰਦਿਆਂ ਸਪੀਕਰ ਆਨ ਕੀਤਾ ਤੇ ਜਿਸ ਤੋਂ ਬਾਅਦ ਟਰੰਪ ਨੇ ਉਥੇ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ ਟਰੰਪ ਨੇ ਫੋਨ ਦੇ ਉਤੇ ਗੱਲ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਬਹੁਤ ਵੱਡੇ ਪ੍ਰਸ਼ੰਸਕ ਨੇ ਤੇ ਉਨ੍ਹਾਂ ਭਰੋਸਾ ਦਵਾਇਆ ਕਿ ਭਾਰਤ ਉਨ੍ਹਾਂ ਦੇ ਉਤੇ 100% ਯਕੀਨ ਕਰ ਸਕਦਾ ਟਰੰਪ ਨੇ ਅੱਗੇ ਕਿਹਾ ਕਿ ਜੇਕਰ ਭਾਰਤ ਨੂੰ ਕਦੇ ਵੀ ਕਿਸੇ ਮਦਦ ਦੀ ਜ਼ਰੂਰਤ ਪੈਂਦੀ ਹੈ ਲੋੜ ਪੈਂਦੀ ਹੈ ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿੱਥੇ ਫੋਨ ਕਰਨਾ ਹੈ ਤੇ ਉਹ ਸਿੱਧਾ ਇੱਥੇ ਹੀ ਕਹਿੰਦੇ ਫੋਨ ਕਰਦੇ ਨੇ ਇਸ ਦੇ ਦੱਸੋ ਸ਼ਲਾਘਾ ਕੀਤੀ ਹੈ ਕਿ ਬੇਇੱਜ਼ਤੀ ਕੀਤੀ ਹੈ ਇਸ ਦੇ ਨਾਲ ਹੀ ਇੰਡੀਆ 'ਚ ਤਾਂ ਪਹਿਲਾਂ ਅਗਲੇ ਕਹਿੰਦੇ ਓਪੋਜੀਸ਼ਨ ਪਾਰਟੀਆਂ ਵਾਲੇ ਕਿ ਕੱਠਪੁਤਲੀ ਬਣੇ ਹੋਏ ਹੋ ਤੁਸੀਂ ਤੇ ਆਪਣੇ ਫੈਸਲੇ ਤੁਸੀਂ ਆਪ ਨਹੀਂ ਕਰਦੇ ਉੱਥੋਂ ਪੁੱਛ ਕੇ ਕਰਦੇ ਹੋ ਇਸ ਦੇ ਨਾਲ ਹੀ ਟਰੰਪ ਨੇ ਉੱਥੇ ਮੌਜੂਦ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਵੀ ਖਾਸ ਤੌਰ ਦੇ ਉੱਤੇ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਵੱਲੋਂ ਸਤਿ ਸ੍ਰੀ ਅਕਾਲ ਕਹਿਣ ਤੇ ਉਨ੍ਹਾਂ ਨੂੰ ਇਹ ਜ਼ਰੂਰ ਜਿਹੜਾ ਕਹਿੰਦੇ ਦੱਸਣ ਕਿ ਉਹ ਉਨ੍ਹਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਨੇ ਟਰੰਪ ਨੇ ਆਪਣੇ ਸੰਬੋਧਨ 'ਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਵੀ ਰੱਜ ਕੇ ਤਾਰੀਫ ਕਰਦਿਆਂ ਕਿਹਾ ਕਿ ਮਾਰਕੋ ਸਭ ਤੋਂ ਬਿਹਤਰ ਇਨਸਾਨ ਜਿਹੜਾ ਲੀਡਰ ਹੈ ਤੇ ਉਨ੍ਹਾਂ ਨੂੰ ਅਮਰੀਕਾ ਦੇ ਇਤਿਹਾਸ ਦੇ ਵਿਚ ਸਭ ਤੋਂ ਮਹਾਨ ਵਿਦੇਸ਼ ਮੰਤਰੀ ਦੇ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ ਦੂਸਰੇ ਪਾਸੇ ਜਿਹੜਾ ਕੈਲੀਫੋਰਨੀਆ ਤੋਂ ਮੰਦਭਾਗੀਆਂ ਖ਼ਬਰਾਂ ਨੇ ਕੈਲੀਫੋਰਨੀਆ ਦੇ ਵਿਚ ਕੈਮੀਕਲ ਟੈਂਕ ਜਿਹੜਾ ਉਹਦੇ ਵਿਚ ਦਰਾੜ ਆਈ ਹੈ ਕਿਸੇ ਵੀ ਸਮੇਂ ਹੋ ਸਕਦਾ ਹੈ ਧਮਾਕਾ ਦੱਸਿਆ ਗਿਆ ਐਮਰਜੈਂਸੀ ਸਥਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿਚ ਵੱਡਾ ਰਸਾਇਣਕ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ ਇਕ ਐਰੋਸਪੇਸ ਹਵਾਈ ਜਹਾਜ਼ ਬਣਾਉਣ ਵਾਲੀ ਜਿਹੜੀ ਫੈਕਟਰੀ ਹੈ ਇਹਦੇ ਵਿਚ ਕੈਮੀਕਲ ਟੈਂਕਰ ਦੇ ਬਹੁਤ ਜ਼ਿਆਦਾ ਗਰਮ ਹੋਣ ਦੇ ਕਾਰਨ ਧਮਾਕੇ ਅਤੇ ਜ਼ਹਿਰੀਲੀ ਗੈਸ ਲੀਕ ਹੋਣ ਦਾ ਖਤਰਾ ਜਿਹੜਾ ਪੈਦਾ ਹੋਇਆ ਸਥਿਤੀ ਇੰਨੀ ਗੰਭੀਰ ਹੈ ਕਿ ਪ੍ਰਸ਼ਾਸਨ ਨੇ ਇਲਾਕੇ ਦੇ ਲਗਭਗ 50,000 ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹੈ ਤੇ ਖੇਤਰ ਦੇ ਵਿਚ ਐਮਰਜੈਂਸੀ ਦਾ ਐਲਾਨ ਵੀ ਕੀਤਾ ਸਥਾਨਕ ਅਧਿਕਾਰੀਆਂ ਦੇ ਅਨੁਸਾਰ ਇਸ ਲੀਕੇਜ ਦੇ ਕਾਰਨ ਕਿਸੇ ਵੱਡੇ ਧਮਾਕੇ ਜਾਂ ਜ਼ਹਿਰੀਲੇ ਰਸਾਇਣ ਦੇ ਫੈਲਣ ਦਾ ਗੰਭੀਰ ਜਿਹੜਾ ਖਤਰਾ ਬਣਿਆ ਹੋਇਆ ਕਿਉਂਕਿ ਦੋਸਤੋ ਗੈਸਾਂ ਬਹੁਤ ਜਿਹੜੀਆਂ ਨੇ ਸਕਿੰਟਾਂ ਦੇ ਵਿਚ ਹੀ ਬੰਦੇ ਨੂੰ ਦਬੋਚ ਲੈਂਦੀਆਂ ਬਹੁਤ ਖਤਰਨਾਕ ਚੀਜ਼ਾਂ ਨੇ ਤੇ ਉਹ ਜਦੋਂ ਆਪਾਂ ਪੜ੍ਹਦੇ ਹਾਂ ਦੇਖਦੇ ਹਾਂ ਸੁਣਦੇ ਹਾਂ ਜਾਂ ਫਸਟ ਏਡ ਦਾ ਜਿਹੜਾ ਕੋਰਸ ਕਰਦੇ ਉਹਦੇ ਵਿਚ ਲਾਜ਼ਮੀ ਦੱਸਿਆ ਜਾਂਦਾ ਹੈ ਤੇ ਜਾਣਕਾਰੀ ਅਨੁਸਾਰ ਗਾਰਡਨ ਗਰੋਵ ਦੇ ਵਿਚ ਸਥਿਤ ਜੀ ਕੇ ਐਨ ਐਰੋਸਪੇਸ ਪਲਾਂਟ ਦੇ ਇਕ ਟੈਂਕਰ ਦੇ ਵਿਚ ਲਗਭਗ 7,000 ਗੈਲਨ ਮਿਥਾਈਲ ਮੈਥਾ ਕ੍ਰਾਈਲੇਟ ਮੌਜੂਦ ਹੈ ਇਹ ਇਕ ਬਹੁਤ ਹੀ ਜ਼ਹਿਰੀਲਾ ਤੇ ਜਲਨਸ਼ੀਲ ਜਿਹੜਾ ਰਸਾਇਣ ਹੈ ਜਿਸ ਦੀ ਵਰਤੋਂ ਪਲਾਸਟਿਕ ਤੇ ਰੈਜ਼ਿਨ ਬਣਾਉਣ ਦੇ ਲਈ ਕੀਤੀ ਜਾਂਦੀ ਹੈ ਵੀਰਵਾਰ ਤੋਂ ਇਸ ਟੈਂਕਰ ਦਾ ਤਾਪਮਾਨ ਅਚਾਨਕ ਵਧਣਾ ਸ਼ੁਰੂ ਹੋ ਗਿਆ ਸੀ ਜਿਸ ਦੇ ਕਾਰਨ ਇਹ ਕਿਸੇ ਵੀ ਸਮੇਂ ਇਕ ਵੱਡੇ ਬੰਬ ਵਾਂਗ ਫਟ ਸਕਦਾ ਹੈ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਤ ਵੇਲੇ ਟੈਂਕਰ ਦੇ ਵਿਚ ਇਕ ਤਰੇੜ ਜਿਹੜੀ ਦੇਖੀ ਗਈ ਹੈ ਤੇ ਉਨ੍ਹਾਂ ਦੇ ਅਨੁਸਾਰ ਅਜੀਬ ਸਥਿਤੀ ਦੇ ਵਿਚ ਚੰਗੀ ਖ਼ਬਰ ਹੋ ਸਕਦੀ ਹੈ ਕਿਉਂਕਿ ਇਸ ਤਰੇੜ ਦੇ ਰਾਹੀਂ ਅੰਦਰੂਨੀ ਜਿਹੜਾ ਦਬਾਅ ਹੈ ਪ੍ਰੈਸ਼ਰ ਜਿਹੜਾ ਉਹ ਘੱਟ ਸਕਦਾ ਹੈ ਜਿਸ ਦੇ ਨਾਲ ਇਕ ਵੱਡੇ ਧਮਾਕੇ ਦੀ ਸੰਭਾਵਨਾ ਘੱਟ ਜਾਵੇਗੀ ਹਾਲਾਂਕਿ ਇਸ ਦੇ ਨਾਲ ਕੈਮੀਕਲ ਦੇ ਹੌਲੀ ਹੌਲੀ ਲੀਕ ਹੋਣ ਦਾ ਖ਼ਤਰਾ ਬਣਿਆ ਹੋਇਆ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਕੈਮੀਕਲ ਲੀਕ ਹੁੰਦਾ ਹੈ ਤਾਂ ਇਸ ਦੇ ਸੰਪਰਕ ਦੇ ਵਿਚ ਆਉਣ ਦੇ ਨਾਲ ਚਮੜੀ ਤੇ ਅੱਖਾਂ ਦੇ ਵਿਚ ਜਲਨ ਸਾਹ ਲੈਣ ਦੇ ਵਿਚ ਤਕਲੀਫ਼ ਸਿਰ ਦਰਦ ਅਤੇ ਸੁਸਤੀ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਲੰਮੇ ਸਮੇਂ ਤੱਕ ਇਸ ਦੇ ਪ੍ਰਭਾਵ ਦੇ ਵਿਚ ਰਹਿਣ ਦੇ ਨਾਲ ਫੇਫੜਿਆਂ ਤੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਫਾਇਰ ਫਾਈਟਰਸ ਜਿਹੜੇ ਨੇ ਲਗਾਤਾਰ ਟੈਂਕਰ ਦੇ ਉੱਤੇ ਪਾਣੀ ਦਾ ਛਿੜਕਾਅ ਕਰੀ ਜਾ ਰਹੇ ਹੈ ਤੇ ਜੋ ਇਸ ਨੂੰ ਠੰਡਾ ਰੱਖਿਆ ਜਾ ਸਕੇ ਕਿ ਕੈਮੀਕਲ ਨੂੰ ਨਾਲੀਆਂ ਅਤੇ ਜਲ ਸਰੋਤਾਂ ਦੇ ਵਿਚ ਜਾਣ ਤੋਂ ਰੋਕਣ ਦੇ ਲਈ ਰੇਤ ਅਤੇ ਹੋਰ ਸਮਾਨ ਦੇ ਨਾਲ ਸੁਰੱਖਿਆ ਕੰਧਾਂ ਬਣਾਈਆਂ ਗਈਆਂ ਨੇ ਫਿਲਹਾਲ ਹਵਾ ਦੇ ਵਿਚ ਕਿਸੇ ਜ਼ਹਿਰੀਲੀ ਗੈਸ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਜਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੋ ਜਾਂਦੀ ਉਦੋਂ ਤੱਕ ਹਜ਼ਾਰਾਂ ਲੋਕਾਂ ਨੂੰ ਆਪਣੇ ਘਰਾਂ ਤੋਂ ਦੂਰ ਸ਼ੈਲਟਰਾਂ ਦੇ ਵਿਚ ਰਹਿਣਾ ਪਏਗਾ। ਅਧਿਕਾਰੀਆਂ ਨੇ ਕਿਹਾ ਕਿ ਹਫ਼ਤੇ ਦੇ ਅੰਤ ਦੇ ਵਿਚ ਟੈਂਕ ਸਾਰਾ ਰਸਾਈ ਲੀਕ ਕਰ ਸਕਦਾ ਜਾਂ ਜੇਕਰ ਇਹ ਜ਼ਿਆਦਾ ਗਰਮ ਹੋ ਜਾਂਦਾ ਤਾਂ ਫਟ ਵੀ ਸਕਦਾ। ਔਰੇਂਜ ਕਾਉਂਟੀ ਫਾਇਰ ਜਿਹੜੀ ਅਥਾਰਟੀ ਨੇ ਜਾਣਕਾਰੀ ਦਿੱਤੀ ਹੈ ਕਿ 34,000 ਗੈਲਨ ਦੀ ਸਮਰੱਥਾ ਵਾਲੇ ਇਸ ਅਸਥਿਰ ਟੈਂਕ ਕਾਰਨ ਦੋ ਤਰ੍ਹਾਂ ਦੇ ਹਾਦਸੇ ਹੋ ਸਕਦੇ ਹੈ। ਪਹਿਲਾ ਖਤਰਾ ਇਹ ਹੈ ਕਿ 6,000 ਤੋਂ 7,000 ਗੈਲਨ ਜ਼ਹਿਰੀਲਾ ਰਸਾਇਣ ਖੇਤਰ ਦੇ ਵਿਚ ਫੈਲ ਸਕਦਾ ਤੇ ਦੂਜਾ ਇਹ ਕਿ ਟੈਂਕ ਦੇ ਅੰਦਰੂਨੀ ਤਾਪਮਾਨ ਵਧਣ ਕਾਰਨ ਧਮਾਕਾ ਹੋ ਸਕਦਾ ਜੋ ਨੇੜਲੇ ਹੋਰ ਟੈਂਕਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ। ਇੱਕ ਦੋ ਖਬਰਾਂ ਨੇ ਹੋਰ ਦੋਸਤੋ, ਇੰਟਰਨੈਸ਼ਨਲ ਆਖਰੀ ਖਬਰਾਂ ਵੱਲ ਨੂੰ ਵੱਧਦੇ ਹਾਂ। ਪੋਪ ਲਿਓ ਨੇ AI ਦੇ ਉੱਤੇ ਵਿਸ਼ੇਸ਼ ਪੱਤਰ ਮੈਗਨੀਫਿਕਾ ਹਿਊਮੈਨੀਟਾਸ ਜਿਹੜਾ ਜਾਰੀ ਕੀਤਾ ਤੇ ਤਕਨਾਲੋਜੀ ਦੇ ਦੁਆਰਾ ਜੰਗ ਅਤੇ ਮਨੁੱਖਤਾ ਦੇ ਬਦਲਦੇ ਰੂਪ ਦੇ ਬਾਰੇ ਚਿੰਤਾਵਨੀ ਜਿਹੜੀ ਦਿੱਤੀ ਹੈ। ਵਿਸ਼ਵ ਵਿਆਪੀ ਨਿਯਮਾਂ ਦੀ ਮੰਗ ਦੇ ਵਿਚ ਗੱਲ ਕਰਦੇ ਸਮੇਂ ਪੋਪ ਲਿਓ 14 ਨੇ ਆਰਟੀਫਿਸ਼ਲ ਇੰਟੈਲੀਜੈਂਸੀ AI ਤੇ ਸਖ਼ਤ ਵਿਸ਼ਵ ਵਿਆਪੀ ਨਿਯਮ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ AI ਦੇ ਵਿਕਾਸ ਦੇ ਉੱਤੇ ਨਿਰੰਤਰਣ ਨਾ ਰੱਖਿਆ ਗਿਆ, ਇਸ ਨੂੰ ਕਾਬੂ ਚ ਨਾ ਰੱਖਿਆ ਗਿਆ ਤੇ ਸਮਾਜਿਕ ਅਸਮਾਨਤਾ ਨੂੰ ਵਧਾ ਸਕਦਾ, ਜੰਗਾਂ ਨੂੰ ਹਵਾ ਦੇ ਸਕਦਾ, ਮਨੁੱਖੀ ਮਾਨ ਸਨਮਾਨ ਦੇ ਉੱਤੇ ਜਿਹੜਾ ਅਸਲ ਅਰਥਾਂ ਨੂੰ ਖਤਰੇ ਦੇ ਵਿਚ ਪਾ ਸਕਦਾ। ਮੈਗਨੀਫਿਕਾ ਹਿਊਮੈਨੀਟਾਸ ਜਿਹੜਾ ਸ਼ਾਨਦਾਰ ਮਨੁੱਖਤਾ, ਆਪਣੇ ਪਹਿਲੇ ਵੱਡੇ ਧਾਰਮਿਕ ਦਸਤਾਵੇਜ਼ ਦੇ ਵਿਚ ਪੋਪ ਨੇ ਕਿਹਾ ਕਿ AI ਪ੍ਰਣਾਲੀਆਂ ਨੂੰ ਸਿਰਫ ਮੁਨਾਫਾ ਕਮਾਉਣ ਵਾਲੀਆਂ ਸ਼ਕਤੀਸ਼ਾਲੀ ਤਕਨੀਕੀ ਕੰਪਨੀਆਂ ਜਾਂ ਭੂ ਰਾਜਨੀਤਿਕ ਦਬਾਅ ਬਣਾਉਣ ਵਾਲੀਆਂ ਸਰਕਾਰਾਂ ਦੇ ਹੱਥਾਂ ਦੇ ਵਿਚ ਨਹੀਂ ਛੱਡਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਤਕਨਾਲੋਜੀ ਨੂੰ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ, ਨਾ ਕਿ ਇਸਦਾ ਪੱਧਰ ਡੇਗਣਾ ਚਾਹੀਦਾ। ਜੰਗ ਦੇ ਨਿਯਮਾਂ ਦੇ ਵਿਚ ਬਦਲਾਅ ਦੇ ਬਾਰੇ ਬਦਲਦੇ ਹੋਏ ਇਸ ਦਸਤਾਵੇਜ਼ਾਂ ਦੇ ਵਿਚ ਪੋਪ ਨੇ ਫੌਜੀ ਖੇਤਰ ਦੇ ਵਿਚ AI ਦੀ ਵਰਤੋਂ ਦੇ ਉੱਤੇ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜੰਗ ਦੇ ਦੌਰਾਨ ਕਿਸੇ ਦੀ ਜਾਨ ਲੈਣ ਵਰਗੇ ਅਹਿਮ ਅਤੇ ਨਾ ਬਦਲਣ ਯੋਗ ਫੈਸਲੇ AI ਪ੍ਰਣਾਲੀਆਂ ਮਸ਼ੀਨਾਂ ਦੇ ਉੱਤੇ ਛੱਡਣਾ ਬਿਲਕੁਲ ਨਾ ਮਨਜ਼ੂਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਧੁਨਿਕ ਤਕਨੀਕੀ ਜੰਗ ਦੇ ਇਸ ਦੌਰ ਦੇ ਵਿਚ ਰਵਾਇਤੀ ਕੈਥੋਲਿਕ ਨਿਆਂਸੰਗਤ ਜੰਗ ਜਿਹੜੀ ਹੈ ਜਸਟ ਵਾਰ ਦਾ ਜਿਹੜਾ ਸਿਧਾਂਤ ਹੁਣ ਪੁਰਾਣਾ ਹੋ ਚੁੱਕਿਆ ਹੈ ਤੇ ਫੌਜੀ ਤਾਕਤ ਦੀ ਵਰਤੋਂ ਸਿਰਫ ਸਖ਼ਤ ਤੇ ਸਵੈ ਰੱਖਿਆ ਦੇ ਲਈ ਹੀ ਹੋਣੀ ਚਾਹੀਦੀ ਹੈ। ਇਤਿਹਾਸਿਕ ਸੰਦਰਭ ਦੇ ਵਿਚ ਪੋਪ ਨੇ AI ਕ੍ਰਾਂਤੀ ਦੀ ਤੁਲਨਾ 1891 ਦੀ ਉਦਯੋਗਿਕ ਕ੍ਰਾਂਤੀ ਦੇ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਸਮਾਜ ਇਕ ਵਾਰ ਫਿਰ ਰੋਜ਼ਗਾਰ, ਨਿਆਂ ਅਤੇ ਮਨੁੱਖੀ ਮਾਨ ਸਨਮਾਨ ਦੇ ਨਾਲ ਜੁੜੇ ਗੰਭੀਰ ਸਵਾਲਾਂ ਦੇ ਸਾਹਮਣੇ ਜਿਹੜਾ ਖੜ ਚੁੱਕਿਆ। ਦੂਸਰੇ ਪਾਸੇ ਆਖਰੀ ਖ਼ਬਰ ਵੱਲ ਨੂੰ ਵੱਧਦਿਆਂ ਤੁਰਕੀ ਤੋਂ ਖ਼ਬਰ ਹੈ। ਤੁਰਕੀ ਦੇ ਵਿਚ ਪੁਲਿਸ ਨੇ ਵਿਰੋਧੀ ਧਿਰ ਦੇ ਮੁੱਖ ਦਫ਼ਤਰ ਤੋਂ ਧਾਵਾ ਬੋਲਿਆ ਨੇਤਾਵਾਂ ਨੂੰ ਬਾਹਰ ਕੱਢਿਆ ਤੇ ਹੰਝੂ ਗੈਸ ਦੇ ਗੋਲੇ ਛੱਡੇ ਨੇ। ਸਿਆਸੀ ਮਾਹੌਲ ਤੁਰਕੀ ਚ ਵੀ ਗਰਮ ਹੈ। ਤੁਰਕੀ ਦੀ ਰਾਜਧਾਨੀ ਅੰਕਾਰਾ ਦੇ ਵਿਚ ਪੁਲਿਸ ਨੇ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਰਿਪਬਲਿਕਨ ਪੀਪਲਜ਼ ਪਾਰਟੀ CHP ਦੇ ਰਾਸ਼ਟਰੀ ਮੁੱਖ ਦਫ਼ਤਰ ਦੇ ਉੱਤੇ ਜ਼ਬਰਦਸਤੀ ਧਾਵਾ ਬੋਲ ਦਿੱਤਾ। ਇਸ ਦੇ ਦੌਰਾਨ ਭਾਰੀ ਹਿੰਸਾ ਤੇ ਤਣਾਅ ਪੈਦਾ ਹੋਇਆ। ਦੰਗਾ ਰੋਕੂ ਪੁਲਿਸ ਆਈ ਹੈ। ਉਹਨੇ ਪਾਰਟੀ ਦੇ ਦਫ਼ਤਰ ਅੰਦਰ ਵੜ ਕੇ ਉਥੇ ਮੌਜੂਦ ਲੀਡਰਸ਼ਿਪ, ਜਿਸਦੇ ਵਿਚ ਪਾਰਟੀ ਦੇ ਮੁਖੀ ਉਜਗੂਰ ਓਜ਼ਲ ਵੀ ਜਿਹੜੇ ਸ਼ਾਮਲ ਸਨ, ਉਨ੍ਹਾਂ ਨੂੰ ਜ਼ਬਰਦਸਤੀ ਉਥੋਂ ਬਾਹਰ ਕੱਢ ਦਿੱਤਾ ਤੇ ਇਸ ਕਾਰਵਾਈ ਦੇ ਦੌਰਾਨ ਪੁਲਿਸ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਤੇ ਪਾਰਟੀ ਵਰਕਰਾਂ ਨੂੰ ਖਿੰਡਾਉਣ ਦੇ ਲਈ ਹੰਝੂ ਗੈਸ ਅਤੇ ਰਬੜ ਦੀਆਂ ਜਿਹੜੀਆਂ ਗੋਲੀਆਂ ਉਹ ਵੀ ਜਿਹੜੀਆਂ ਵਰਤੋਂ ਕੀਤੀ ਗਈ। ਇਹ ਕਾਰਵਾਈ ਤੁਰਕੀ ਦੇ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੇ ਵੱਡੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਹਿੱਸਾ ਦੱਸੀ ਜਾ ਰਹੀ ਹੈ। ਇਹ ਪ੍ਰਦਰਸ਼ਨ 2025 ਦੇ ਵਿਚ ਇਸਤਨਬੁਲ ਦੇ ਮੇਅਰ ਇਕਰੇਮ ਇਮਾਮੋਗਲੂ ਅਤੇ ਹੋਰ ਵਿਰੋਧੀ ਨੇਤਾਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ੁਰੂ ਹੋਏ ਸਨ, ਜਿਨ੍ਹਾਂ ਨੂੰ ਮੌਜੂਦਾ ਰਾਸ਼ਟਰਪਤੀ ਰਸੇਪ ਜਿਹੜੇ ਇਰਦੋਗਨ ਦਾ ਸਭ ਤੋਂ ਵੱਡਾ ਸਿਆਸੀ ਵਿਰੋਧੀ ਮੰਨਿਆ ਜਾਂਦਾ ਹੈ। ਵਿਰੋਧੀ ਧਿਰ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਰਦੋਗਨ ਸਰਕਾਰ ਸਿਆਸੀ ਬਦਲਾਖੋਰੀ ਤਹਿਤ ਵਿਰੋਧੀ ਧਿਰ ਨੂੰ ਖਤਮ ਕਰਨ ਅਤੇ ਦੇਸ਼ ਦੇ ਵਿਚ ਲੋਕਤੰਤਰ ਨੂੰ ਦਬਾਉਣ ਦੀ ਜਿਹੜੀ ਹੈ ਕੋਸ਼ਿਸ਼ ਕਰ ਰਹੀ ਹੈ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਕਰਦੇ ਹਾਂ, ਥੋੜੀਆਂ ਜਿਹੀਆਂ ਹੋਰ ਵੀ ਤੇ ਇੱਕ ਖ਼ਬਰ ਜ਼ਰੂਰ ਕੈਨੇਡਾ ਦੀ ਕਰ ਲਈਏ ਕਿਉਂਕਿ ਕੈਨੇਡਾ ਦੇ ਵਿਚ ਤਾਂ ਝੰਡੇ ਸਾਡੇ ਵਾਲੇ ਗੜਦੇ ਹੀ ਰਹਿੰਦੇ ਆ। ਕੈਨੇਡਾ ਦੇ ਵਿਚ ਜਬਰੀ ਵਸੂਲੀ ਵਾਲੇ ਪੰਜਾਬੀ ਗੈਂਗ ਦਾ ਪਰਦਾਫਾਸ਼ ਹੋਇਆ। 17 ਜਣੇ ਗ੍ਰਿਫ਼ਤਾਰ ਕੀਤੇ ਗਏ ਨੇ ਅੱਜ। ਬ੍ਰੈਂਪਟਨ ਤੋਂ ਖਬਰ ਲੱਗੀ ਹੈ, ਪੀਲ ਰੀਜਨਲ ਪੁਲਿਸ ਨੇ ਦੱਖਣੀ ਏਸ਼ੀਆਈ ਭਾਈਚਾਰੇ ਅਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਵੱਡੇ ਅੰਤਰਰਾਸ਼ਟਰੀ ਅਪਰਾਧਿਕ ਨੈਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਫੋਰ ਬ੍ਰਦਰਸ ਨਾਮਕ ਇਸ ਗਰੋਹ ਦੇ ਵਿਰੁੱਧ ਕੀਤੀ ਗਈ ਕਾਰਵਾਈ ਦੇ ਦੌਰਾਨ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਜਿਨ੍ਹਾਂ ਦੇ ਵਿਰੁੱਧ ਕੁੱਲ 106 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਨੇ। ਹਿੰਸਾ ਤੇ ਧਮਕੀਆਂ ਦਾ ਸਿਲਸਿਲਾ ਚੱਲਿਆ। ਜਾਂਚਕਰਤਾਵਾਂ ਦੇ ਅਨੁਸਾਰ ਇਹ ਜਿਹੜਾ ਨੈਟਵਰਕ ਹੈ ਓਨਟਾਰੀਓ, ਬ੍ਰੈਂਪਟਨ, ਮਿਸੀਸਾਗਾ, ਕਲੇਡਨ, ਬ੍ਰਿਟਿਸ਼ ਕੋਲੰਬੀਆ ਤੇ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਸਰਗਰਮ ਸੀਗਾ। ਇਹ ਗਰੋਹ ਮੁੱਖ ਤੌਰ ਦੇ ਉੱਤੇ ਰੈਸਟੋਰੈਂਟਾਂ ਤੇ ਟਰੱਕਿੰਗ ਕੰਪਨੀਆਂ ਦੇ ਮਾਲਕਾਂ ਨੂੰ ਨਿਸ਼ਾਨਾ ਬਣਾ ਕੇ ਧਮਕੀਆਂ, ਗੋਲੀਬਾਰੀ ਤੇ ਅਗਜ਼ਨੀ ਰਾਹੀਂ ਪੈਸਿਆਂ ਦੀ ਮੰਗ ਕਰਦਾ ਸੀ। ਪੁਲਿਸ ਨੇ ਦੱਸਿਆ ਕਿ ਇਸ ਗਰੋਹ ਦੇ ਨਾਲ ਸੰਬੰਧਿਤ 24 ਹਿੰਸਕ ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ ਦੇ ਵਿੱਚ 324 ਗੋਲੀਆਂ ਚਲਾਈਆਂ ਗਈਆਂ। ਤਲਾਸ਼ੀ ਦੇ ਦੌਰਾਨ ਪੁਲਿਸ ਨੇ 6 ਹਥਿਆਰ, ਨਸ਼ੀਲੇ ਪਦਾਰਥ, ਮੋਬਾਈਲ ਫੋਨ ਤੇ ਜਾਲੀ ਦਸਤਾਵੇਜ਼ ਵੀ ਇਨ੍ਹਾਂ ਤੋਂ ਬਰਾਮਦ ਕੀਤੇ ਹੈ। ਫੜੇ ਗਏ ਜਿਹੜੇ ਲੋਕ ਨੇ ਇਨ੍ਹਾਂ ਦੇ ਵਿੱਚ ਜ਼ਿਕਰ ਕਰੀਏ ਤਾਂ ਫੜੇ ਗਏ ਵਿਅਕਤੀਆਂ ਦੇ ਵਿੱਚ ਜ਼ਿਆਦਾਤਰ ਬ੍ਰੈਂਪਟਨ ਦੇ ਰਹਿਣ ਵਾਲੇ ਨੌਜਵਾਨ ਨੇ। ਮੁਲਜ਼ਮਾਂ ਦੇ ਵਿੱਚ ਬ੍ਰੈਂਪਟਨ ਦੇ 25 ਸਾਲਾਂ ਇਕਬਾਲ ਸਿੰਘ ਭਾਗਰੀਆ, ਨੌਰਵਲ ਦੇ ਜਿਹੜੇ ਨੇ 24 ਸਾਲਾਂ ਆਕਾਸ਼ਦੀਪ ਸਿੰਘ, ਸਰੀ ਬੀਸੀ ਦੇ 25 ਸਾਲਾਂ ਰਵਿੰਦਰ ਸਿੰਘ, ਸਰੀ ਬੀਸੀ ਦੇ ਹੀ 21 ਸਾਲਾਂ ਜਸ਼ਨਵੀਰ ਸਿੰਘ, ਬ੍ਰੈਂਪਟਨ ਦੇ 26 ਸਾਲਾਂ ਦਿਲਾਵਰ ਪ੍ਰੀਤ ਸਿੰਘ, ਨਾਂ ਦੇਖੋ ਕਿੰਨੇ ਸੋਹਣੇ ਸੋਹਣੇ ਆ, ਬ੍ਰੈਂਪਟਨ ਦੇ 21 ਸਾਲਾਂ ਮਨਦੀਪ ਸਿੰਘ, ਬ੍ਰੈਂਪਟਨ ਦੇ ਹੀ 22 ਸਾਲਾਂ ਪ੍ਰਭਦੀਪ ਸੋਹਲ, ਬ੍ਰੈਂਪਟਨ ਦੇ ਹੀ 22 ਸਾਲਾਂ ਪ੍ਰਤਾਪ ਵੀਰ ਘੁੰਮਣ, ਬ੍ਰੈਂਪਟਨ ਦੇ 29 ਸਾਲਾਂ ਅਜੇਦੀਪ ਸਿੰਘ, ਬ੍ਰੈਂਪਟਨ ਦੇ ਹੀ 24 ਸਾਲਾਂ ਨਵਰੂਪ ਸਿੰਘ, ਬੈਰੀ ਦੇ ਜਿਹੜੇ ਨੇ 28 ਸਾਲਾਂ ਰਾਜਨ ਸਿੰਘ, ਬ੍ਰੈਂਪਟਨ ਦੇ 22 ਸਾਲਾਂ ਅੰਮ੍ਰਿਤਜੋਤ ਸਿੰਘ, ਸਾਰੇ ਦੇਖੋ ਇੱਕੋ ਕੈਟਾਗਰੀ 21-22 ਸਾਲ ਦੇ ਹੈ, ਬ੍ਰੈਂਪਟਨ ਦੇ ਹੀ ਹੈ 22 ਸਾਲਾਂ ਜਸ਼ਨਪ੍ਰੀਤ ਸਿੰਘ ਤੇ 27 ਸਾਲਾਂ ਗੁਨੀਤ, ਬ੍ਰੈਂਪਟਨ ਦੇ 32 ਸਾਲਾਂ ਸੁਖਵਿੰਦਰ ਸਿੰਘ ਤੇ ਬ੍ਰੈਂਪਟਨ ਦੇ 30 ਸਾਲਾਂ ਮਹਿੰਦਰ ਸਿੰਘ, ਗੌਤਮ 22 ਸਾਲ ਤੇ ਮੈਟੇਕਾ ਤੋਂ ਕੈਲੀਫੋਰਨੀਆ ਤੋਂ ਸ਼ਾਮਲ ਜਿਹੜੇ ਦੱਸੇ ਗਏ ਨੇ। ਸਾਂਝੀ ਜਾਂਚ ਦੇ ਆਦੇਸ਼ ਜਿਹੜੇ ਨੇ ਨਿਕਾਲੇ ਦੀ ਕਾਰਵਾਈ ਇਨ੍ਹਾਂ ਦੇ ਉੱਤੇ ਹੋ ਸਕਦੀ ਹੈ। ਇਹ ਜਾਂਚ ਦਸੰਬਰ 2025 ਦੇ ਵਿੱਚ ਸ਼ੁਰੂ ਹੋਈ, ਜਿਸ ਦੇ ਵਿੱਚ ਪੀਲ ਪੁਲਿਸ ਓਨਟਾਰੀਓ, ਪ੍ਰੋਵਿਸ਼ੀਅਲ ਪੁਲਿਸ ਓਪੀਪੀ, ਕੈਨੇਡਾ ਬਾਰਡਰ ਸਰਵਿਸ ਏਜੰਸੀ CBSA, FBI ਅਤੇ ਫਿਨਟ੍ਰੈਕ ਜਿਹੜੀ ਹੈ ਸ਼ਾਮਲ ਸਨ। CBSA ਦੇ ਅਨੁਸਾਰ ਇਸ ਨੈਟਵਰਕ ਦੇ ਨਾਲ ਜੁੜੇ ਕਈ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲੇ ਜਿਹੜਾ ਉਹਦਾ ਸਾਹਮਣਾ ਕਰਨਾ ਪੈ ਸਕਦਾ। ਹੁਣ ਤੱਕ 55 ਲੋਕਾਂ ਨੂੰ ਕੈਨੇਡਾ ਤੋਂ ਕੱਢਿਆ ਜਾ ਚੁੱਕਿਆ। ਪੀਲ ਪੁਲਿਸ ਦੇ ਚੀਫ ਨਿਸ਼ਾਨ ਜਿਹੜੇ ਨੇ ਦੁਰਿਆਪਾ ਹੁਣਾਂ ਨੇ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਭਾਈਚਾਰੇ ਦੇ ਵਿੱਚ ਫੈਲੇ ਡਰ ਨੂੰ ਖਤਮ ਕਰਨ ਤੇ ਅਪਰਾਧਿਕ ਨੈਟਵਰਕ ਨੂੰ ਤੋੜਨ ਦੇ ਲਈ ਇੱਕ ਮਹੱਤਵਪੂਰਨ ਕਦਮ ਨੇ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਹੋਰ ਗ੍ਰਿਫ਼ਤਾਰੀਆਂ ਜਿਹੜੀਆਂ ਨੇ ਉਹਦੀ ਸੰਭਾਵਨਾ ਵੀ ਅੱਗੇ ਦੱਸੀ ਹੋਈ ਹੈ, ਜਤਾਈ ਹੈ। ਲੋ ਦੋਸਤੋ, ਇਹ ਨੇ ਜੀ ਹਾਲਾਤ ਸਾਡੇ ਲੋਕਾਂ ਦੇ। ਕਹਿੰਦੇ ਜਿੱਥੇ ਵੀ ਜਾਂਦੇ ਆ ਤੇ ਝੰਡੇ ਗੱਡ ਕੇ ਆਉਂਦੇ ਆ ਤੇ ਝੰਡੇ ਗੱਡੀ ਜਾਂਦੇ ਨੇ ਤੇ ਕੰਮ ਬੁਰੇ ਕਰੀ ਜਾਂਦੇ ਨੇ, ਕੀ ਕਰੀਏ। ਤੇ ਲੋ ਦੋਸਤੋ, ਗੱਲਾਂ ਬਾਤਾਂ ਕਰਨ ਦੇ ਲਈ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਟ ਸਟੂਡੀਓ ਦਾ ਨੰਬਰ ਹੈ। ਤੇ ਕੱਲ ਬੀਤੇ ਦੇ ਵਿੱਚ ਦਿਨ ਜਿਹੜਾ ਲੰਘ ਕੇ ਗਿਆ ਉਹਦਾ ਜ਼ਿਕਰ ਤੁਹਾਡੇ ਨਾਲ ਕਰਦੇ ਆ। ਗਦਰੀ ਆਪਣੇ ਜਿਹੜੇ ਹੋਏ ਨੇ, ਗਦਰ ਲਹਿਰ ਦਾ ਚਮੁਖੀਆ ਚਿਰਾਗ ਕਰਤਾਰ ਸਿੰਘ ਸਰਾਭਾ, ਉਹਨਾਂ ਦੇ ਬਾਰੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਟ ਸਟੂਡੀਓ ਦਾ ਨੰਬਰ ਹੈ। ਗਦਰ ਲਹਿਰ ਦਾ ਚਮੁਖੀਆ ਚਿਰਾਗ ਕਰਤਾਰ ਸਿੰਘ ਸਰਾਭਾ, ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜ਼ਿਕਰ ਕਰਦੇ ਆ। ਸਤੀਸ਼ ਕੁਮਾਰ ਸਚਦੇਵਾ ਹੁਣਾਂ ਜੀ ਦੀ ਕਲਮ ਹੈ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇੜਕਾ ਮੰਚ। ਸ਼ਹੀਦ ਕਰਤਾਰ ਸਿੰਘ ਸਰਾਭਾ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਪ੍ਰਮੁੱਖ ਨਾਇਕਾਂ ਦੇ ਵਿੱਚੋਂ ਇੱਕ ਨੇ। ਉਨ੍ਹਾਂ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਵਿੱਚ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਤੇ ਮਾਤਾ ਸਾਹਿਬ ਕੌਰ ਦੇ ਘਰ ਹੁੰਦਾ ਹੈ। ਕਰਤਾਰ ਸਿੰਘ ਸਰਾਭਾ ਇੱਕ ਚੰਗੇ ਖਾਂਦੇ ਪੀਂਦੇ ਪਰਿਵਾਰ ਤੋਂ ਸੀ। ਛੋਟੀ ਉਮਰ ਦੇ ਵਿੱਚ ਹੀ ਸਰਾਭਾ ਹੁਣਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਤੇ ਉਸਦਾ ਪਾਲਣ ਪੋਸ਼ਣ ਉਸਦੇ ਬਾਬਾ ਜੀ ਨੇ ਹੀ ਕੀਤਾ। ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੇ 10ਵੀਂ ਤੱਕ ਦੀ ਪੜ੍ਹਾਈ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ ਕੀਤੀ। ਬਾਬਾ ਜੀ ਦੇ ਯਤਨਾਂ ਸਦਕਾ ਕਰਤਾਰ ਸਿੰਘ ਨੂੰ ਉਚੇਰੀ ਸਿੱਖਿਆ ਦੇ ਲਈ ਅਮਰੀਕਾ ਭੇਜ ਦਿੱਤਾ ਗਿਆ। ਉੱਥੇ ਕਰਤਾਰ ਸਿੰਘ ਸਰਾਭਾ ਨੂੰ ਬਰਕਲੇ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੇ ਵਿੱਚ ਦਾਖਲਾ ਮਿਲਿਆ। ਉੱਥੇ ਹੀ ਉਸਦਾ ਜਿਹੜਾ ਮੇਲ ਸਰਾਭਾ ਪਿੰਡ ਤੋਂ ਗਏ ਰੁਲੀਆ ਸਿੰਘ ਦੇ ਨਾਲ ਹੁੰਦਾ ਹੈ। ਜੋ ਮਗਰੋਂ ਗੂੜੀ ਮਿੱਤਰਤਾ ਦੇ ਵਿਚ ਜਿਹੜੀ ਤਬਦੀਲ ਹੋ ਗਿਆ। ਅਮਰੀਕਾ ਦੇ ਵਿਚ ਉਸ ਵੇਲੇ ਰਹਿੰਦੇ ਹਿੰਦੁਸਤਾਨੀਆਂ ਨੂੰ ਮਿਲਣ ਵਾਲੀ ਘੱਟ ਉਜਰਤ, ਕੰਮ ਵੇਲੇ ਵਿਤਕਰੇ ਭਰਿਆ ਵਿਹਾਰ, ਗੁਲਾਮ ਦੇਸ਼ ਦੀਆਂ ਮੌਜੂਦਾ ਪ੍ਰਸਥਿਤੀਆਂ ਨੇ ਉਨ੍ਹਾਂ ਦੇ ਮਨਾਂ ਦੇ ਵਿਚ ਦੇਸ਼ ਦੀ ਜਿਹੜੀ ਸੀ ਆਜ਼ਾਦੀ ਦੇ ਲਈ ਸੰਘਰਸ਼ ਦੇ ਵਿਚਾਰ ਨੂੰ ਤਾਕਤ ਦੇ ਦਿੱਤੀ ਸੀ। ਉੱਗੇ ਬੁੱਧੀਜੀਵੀ ਤੇ ਦੇਸ਼ ਭਗਤ ਲਾਲਾ ਹਰਦਿਆਲ ਵੀ ਉਸ ਵੇਲੇ ਅਮਰੀਕਾ ਦੇ ਵਿਚ ਹੀ ਸਨ। ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ ਹੁਣਾਂ ਨੇ ਅਮਰੀਕਾ ਸਥਿਤ ਹਿੰਦੁਸਤਾਨੀਆਂ ਦੀ ਇਕ ਜਥੇਬੰਦੀ ਸਥਾਪਿਤ ਕਰਨ ਦਾ ਫੈਸਲਾ ਕਰ ਲਿਆ। ਬਰਕਲੇ ਯੂਨੀਵਰਸਿਟੀ ਦੇ ਵਿਚ ਹਿੰਦੁਸਤਾਨੀ ਵਿਦਿਆਰਥੀਆਂ ਦੀ ਇਕ ਮੀਟਿੰਗ ਦੇ ਦੌਰਾਨ ਕਰਤਾਰ ਸਿੰਘ ਸਰਾਭਾ ਦਾ ਮੇਲ ਲਾਲਾ ਹਰਦਿਆਲ ਹੁਣਾਂ ਦੇ ਨਾਲ ਹੋਇਆ। ਉਹ ਲਾਲਾ ਹਰਦਿਆਲ ਦੇ ਭਾਸ਼ਣ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਪੜ੍ਹਾਈ ਛੱਡ ਕੇ ਆਪਣੇ ਮੁਲਕ ਦੀ ਆਜ਼ਾਦੀ ਦੇ ਲਈ ਬਾਬਾ ਭਕਨਾ ਜੀ ਦੀ ਅਗਵਾਈ ਹੇਠ ਸਥਾਪਿਤ ਗਦਰ ਪਾਰਟੀ ਦੇ ਵਿਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ। ਇਸ ਦੇ ਮਗਰੋਂ ਉਨ੍ਹਾਂ ਨੇ ਜਿਹੜਾ ਸੀ ਸਾਨ ਫਰਾਂਸਿਸਕੋ ਦੇ ਵਿਖੇ ਪਾਰਟੀ ਦੇ ਮੁੱਖ ਦਫ਼ਤਰ ਦੇ ਵਿਚ ਕੰਮ ਕਰਨਾ ਸ਼ੁਰੂ ਕੀਤਾ। ਜਦੋਂ ਗਦਰ ਪਾਰਟੀ ਨੇ ਗਦਰ ਨਾਂ ਦਾ ਅਖ਼ਬਾਰ ਸ਼ੁਰੂ ਕਰਨ ਦਾ ਫੈਸਲਾ ਲਿਆ ਤਾਂ ਕਰਤਾਰ ਸਿੰਘ ਸਰਾਭਾ ਨੂੰ ਇਸ ਦੇ ਸੰਪਾਦਕੀ ਜਿਹੜੀ ਸੀ ਮੰਡਲ ਦੇ ਵਿਚ ਸ਼ਾਮਲ ਕੀਤਾ ਗਿਆ। ਪਰਚਾ ਛਾਪਣ ਦੀ ਮੁੱਖ ਜਿੰਮੇਵਾਰੀ ਵੀ ਜਿਹੜੀ ਸੀ ਸਰਾਭਾ ਦੇ ਮੋਢਿਆਂ ਦੇ ਉੱਤੇ ਹੀ ਸੀ। ਕਰਤਾਰ ਸਿੰਘ ਸਰਾਭਾ ਹੱਥ ਨਾਲ ਚੱਲਣ ਵਾਲੀ ਪ੍ਰੈਸ ਤੇ ਲਗਾਤਾਰ ਕੰਮ ਕਰਦਾ ਤੇ ਅਕਸਰ ਜੋਸ਼ ਦੇ ਵਿਚ ਆਪਣੀ ਲਿਖੀ ਕਵਿਤਾ ਗਾਉਂਦਾ ਰਹਿੰਦਾ। ਸੇਵਾ ਦੇਸ਼ ਦੀ ਜ਼ਿੰਦੜੀ ਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ। ਨਵੰਬਰ 1913 ਦੇ ਵਿਚ ਛਪੇ ਗਦਰ ਦੇ ਪਹਿਲੇ ਅੰਕ ਦੇ ਵਿਚ ਅੰਗਰੇਜ਼ਾਂ ਦੇ ਸਾਮਰਾਜੀ ਰਾਜ ਦਾ ਕੱਚਾ ਚਿੱਠਾ ਛਾਪਿਆ ਤੇ ਦੱਸਿਆ ਗਿਆ ਕਿ ਕਿਵੇਂ ਅੰਗਰੇਜ਼ ਹਰ ਸਾਲ 50 ਕਰੋੜ ਰੁਪਏ ਇੰਗਲੈਂਡ ਲੈ ਕੇ ਜਾ ਰਹੇ ਸਨ ਤੇ ਇਸੇ ਕਰਕੇ ਹਿੰਦੁਸਤਾਨ ਦੇ ਵਿਚ ਜਾਨ ਮਾਰ ਕੇ ਜਿਹੜਾ ਸੀ ਦਿਹਾੜੀ ਕਰਨ ਵਾਲਿਆਂ ਨੂੰ ਸਿਰਫ 5 ਪੈਸੇ ਹੀ ਮਿਲਦੇ ਸੀ। 24 ਕਰੋੜ ਵਿਅਕਤੀਆਂ ਦੀ ਸਿੱਖਿਆ ਤੇ 8.5 ਕਰੋੜ ਰੁਪਏ ਤੇ ਸਿਹਤ ਸੰਭਾਲ ਤੇ ਸਿਰਫ 2 ਕਰੋੜ ਰੁਪਏ ਪਰ ਫੌਜ ਤੇ 29 ਕਰੋੜ ਰੁਪਈਏ ਖਰਚ ਕੀਤੇ ਜਾਂਦੇ ਸਨ ਉਨ੍ਹਾਂ ਸਮਿਆਂ 'ਚ। ਅੰਗਰੇਜ਼ੀ ਰਾਜ ਦੇ ਵਿਚ ਪੈਣ ਵਾਲੇ ਸੋਕੇ ਤੇ ਕਾਲਾਂ ਦੀ ਵੱਧ ਰਹੀ ਜਿਹੜੀ ਗਿਣਤੀ ਤੇ 10 ਸਾਲਾਂ ਦੇ ਵਿਚ 2 ਕਰੋੜ ਲੋਕਾਂ ਦੀ ਮੌਤ ਦਾ ਅੰਕੜਾ ਵੀ ਛਾਪਿਆ ਗਿਆ। ਹਿੰਦੁਸਤਾਨ ਦੇ ਪੈਸੇ ਦੇ ਨਾਲ ਤੇ ਇੱਥੋਂ ਦੇ ਬਾਸ਼ਿੰਦਿਆਂ ਦੀਆਂ ਜਾਨਾਂ ਦਾਅ ਦੇ ਉੱਤੇ ਲਾ ਕੇ ਹੋਰਨਾਂ ਮੁਲਕਾਂ ਦੇ ਉੱਤੇ ਚੜ੍ਹਾਈ ਕੀਤੀ ਜਾਂਦੀ ਸੀ, ਹਮਲਾ ਕਰਦੇ ਸੀ। ਹਿੰਦੁਸਤਾਨੀਆਂ ਨੂੰ ਜਾਗਰੂਕ ਕਰਦਾ ਇਹ ਪਰਚਾ ਗੁਪਤ ਰਸਤਿਆਂ ਤੇ ਵਸੀਲਿਆਂ ਦੇ ਰਾਹੀਂ ਹਿੰਦੁਸਤਾਨ ਤੇ ਹੋਰਨਾਂ ਦੇਸ਼ਾਂ ਦੇ ਵਿਚ ਭੇਜਿਆ ਜਾਂਦਾ ਰਿਹਾ, ਜੋ ਇਕ ਬਹੁਤ ਹੀ ਮੁਸ਼ਕਲ ਕੰਮ ਸੀ ਉਸ ਸਮੇਂ ਦਾ। 1914 ਤੇ 1915 ਦੇ ਵਿਚ ਜਦੋਂ ਪਹਿਲੀ ਆਲਮੀ ਜੰਗ ਸ਼ੁਰੂ ਹੋਈ, ਫਸਟ ਵਰਲਡ ਵਾਰ 1, ਤਾਂ ਇਨ੍ਹਾਂ ਦੇਸ਼ ਭਗਤਾਂ ਨੇ ਆਪਣੇ ਦੇਸ਼ ਪਰਤ ਕੇ ਹਥਿਆਰਬੰਦ ਇਨਕਲਾਬ ਦੇ ਰਾਹੀਂ ਅੰਗਰੇਜ਼ਾਂ ਦੀ ਲੋਟੂ ਸਾਮਰਾਜੀ ਹਕੂਮਤ ਦਾ ਖਾਤਮਾ ਕਰਨ ਦਾ ਫੈਸਲਾ ਕਰ ਲਿਆ। ਇਸ ਪ੍ਰੋਗਰਾਮ ਦੇ ਅਧੀਨ ਹੋਰਨਾਂ ਸਾਥੀਆਂ ਦੇ ਨਾਲ ਕਰਤਾਰ ਸਿੰਘ ਸਰਾਭਾ ਸ੍ਰੀਲੰਕਾ ਦੇ ਵਿਚੋਂ ਹੁੰਦਾ ਹੋਇਆ ਹਿੰਦੁਸਤਾਨ ਪੁੱਜਿਆ। ਇੱਥੇ ਕਰਤਾਰ ਸਿੰਘ ਸਰਾਭਾ ਨੂੰ ਫੌਜੀ ਛਾਉਣੀਆਂ ਦੇ ਵਿਚ ਤਾਲਮੇਲ ਪੈਦਾ ਕਰਕੇ ਫੌਜੀਆਂ ਨੂੰ ਬਗਾਵਤ ਦੇ ਲਈ ਪ੍ਰੇਰਨ ਤੇ ਹਥਿਆਰ ਪ੍ਰਾਪਤ ਕਰਨ ਦੀ ਜਿੰਮੇਵਾਰੀ ਸੌਂਪੀ ਗਈ। ਇਸ ਮਤਲਬ ਦੀ ਪੂਰਤੀ ਦੇ ਲਈ ਕਰਤਾਰ ਸਿੰਘ ਸਰਾਭਾ ਲਾਹੌਰ ਦੇ ਵਿਚ ਫਿਰੋਜ਼ਪੁਰ ਦੀਆਂ ਛਾਉਣੀਆਂ ਦੇ ਵਿਚ ਜਾ ਕੇ ਫੌਜੀਆਂ ਨੂੰ ਮਿਲਦੇ ਰਹੇ ਤੇ ਉਨ੍ਹਾਂ ਨੂੰ ਇਨਕਲਾਬ ਦੇ ਲਈ ਤਿਆਰ ਕਰਦੇ ਰਹੇ। ਇਸ ਮਗਰੋਂ ਬਗਾਵਤ ਤੇ ਹਥਿਆਰਬੰਦ ਹਮਲਿਆਂ ਦੇ ਲਈ 20 ਫਰਵਰੀ 1915 ਦਾ ਦਿਨ ਤੈਅ ਕੀਤਾ ਜਾਂਦਾ। ਪਰ ਕੁਝ ਜਿਹੜੇ ਗਦਾਰ ਸਨ ਉਨ੍ਹਾਂ 'ਚ ਕੁਝ ਗਦਾਰਾਂ ਦੇ ਵੱਲੋਂ ਖ਼ਬਰ ਬਾਹਰ ਕੱਢ ਦੇਣ ਦੇ ਕਾਰਨ ਵੱਡੀ ਗਿਣਤੀ ਇਨਕਲਾਬੀ ਗ੍ਰਿਫ਼ਤਾਰ ਕਰ ਲਏ ਗਏ ਤੇ ਪ੍ਰੋਗਰਾਮ ਨਾ ਚਾਹੁੰਦੇ ਹੋਏ ਵੀ ਮੁਲਤਵੀ ਕਰਨਾ ਪੈ ਗਿਆ। ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਤੇ ਜਗਤਾਰ ਸਿੰਘ ਸੁਰ ਸਿੰਘ ਹਥਿਆਰਾਂ ਦੀ ਪ੍ਰਾਪਤੀ ਦੇ ਲਈ ਜਗਤ ਸਿੰਘ ਦੇ ਇਕ ਮਿੱਤਰ ਦੇ ਕੋਲ ਸਰਗੋਧਾ ਗਏ, ਜੋ ਹੁਣ ਪਾਕਿਸਤਾਨ 'ਚ ਹੈ, ਜਿੱਥੇ ਉਸਨੇ ਜਿਹੜਾ ਸੀ ਮੁੱਖਬਰੀ ਕਰਕੇ ਰਸਾਲਦਾਰ ਗੰਡਾ ਸਿੰਘ ਦੇ ਰਾਹੀਂ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਵਾਇਆ। ਗ੍ਰਿਫ਼ਤਾਰੀ ਉਪਰੰਤ ਇਨ੍ਹਾਂ ਤਿੰਨਾਂ ਨੂੰ ਲਾਹੌਰ ਜੇਲ੍ਹ ਭੇਜ ਦਿੱਤਾ ਗਿਆ। 26 ਅਪ੍ਰੈਲ 1915 'ਚ ਇਨ੍ਹਾਂ ਦੇ ਵਿਰੁੱਧ ਜਿਹੜਾ ਸੀ ਲਾਹੌਰ ਸਾਜ਼ਿਸ਼ ਕੇਸ 1 ਦੇ ਅਧੀਨ ਮੁਕੱਦਮਾ ਚਲਾਇਆ ਗਿਆ। ਇਸ ਨਿਰਾਧਾਰ ਦੋਸ਼ ਵਾਲੇ ਮੁਕੱਦਮੇ ਤੇ ਮੁਖਬਰਾਂ ਦੀਆਂ ਜਿਹੜੀਆਂ ਝੂਠੀਆਂ ਗਵਾਹੀਆਂ ਦੇ ਆਧਾਰ ਦੇ ਉੱਤੇ ਸਪੈਸ਼ਲ ਅਦਾਲਤ ਨੇ 13 ਸਤੰਬਰ 1915 ਨੂੰ ਆਪਣਾ ਫੈਸਲਾ ਸੁਣਾਉਂਦਿਆਂ 64 ਜਿਹੜੇ ਸਨ ਦੇਸ਼ ਭਗਤਾਂ ਦੇ ਵਿਚੋਂ 24 ਨੂੰ ਫਾਂਸੀ ਦੀ ਸਜ਼ਾ ਸੁਣਾਈ ਤੇ ਬਾਕੀਆਂ ਨੂੰ ਉਮਰ ਕੈਦ ਜਾਂ ਕਈ ਕਈ ਸਾਲ ਕੈਦ ਕੱਟਣ ਦਾ ਹੁਕਮ ਦੇ ਦਿੱਤਾ। 24 ਦੇਸ਼ ਭਗਤਾਂ ਨੂੰ ਫਾਂਸੀ ਦੀ ਸਜ਼ਾ ਦੇ ਫੈਸਲੇ ਵਿਰੁੱਧ ਇੰਗਲੈਂਡ ਦੀ ਸੰਸਦ ਦੇ ਵਿਚ ਵੀ ਆਵਾਜ਼ ਉੱਠੀ, ਜਿਸ ਮਗਰੋਂ ਉਸ ਵੇਲੇ ਭਾਰਤ ਵਿਚਲੇ ਵਾਇਸ ਰਾਏ ਲਾਰਡ ਹਾਰਡਿੰਗ ਨੂੰ ਖੁਦ ਇਸ ਮਾਮਲੇ ਦੇ ਵਿਚ ਦਖਲ ਦੇਣਾ ਪੈ ਗਿਆ। ਸਿੱਟੇ ਵਜੋਂ 17 ਗਦਰੀ ਦੇਸ਼ ਭਗਤਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਦੇ ਵਿਚ ਤਬਦੀਲ ਕਰ ਦਿੱਤੀ ਗਈ, ਬਦਲ ਦਿੱਤੀ ਗਈ। ਇਸ ਦੇ ਬਾਵਜੂਦ ਕਰਤਾਰ ਸਿੰਘ ਸਰਾਭਾ ਸਣੇ 7 ਇਨਕਲਾਬੀਆਂ ਦੀ ਫਾਂਸੀ ਦੀ ਸਜ਼ਾ ਬਹਾਲ ਰੱਖੀ ਗਈ ਤੇ ਜੱਜ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਛੋਟੀ ਉਮਰ ਦਾ ਹੋਣ ਦੇ ਕਾਰਨ ਰਹਿਮ ਦੀ ਅਪੀਲ ਕਰ ਦੇਵੇ। ਜਦੋਂ ਕਰਤਾਰ ਸਿੰਘ ਸਰਾਭਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ ਦੇ ਵਿਚ ਆਏ ਜੱਜ ਨੇ ਕਿਹਾ ਕਿ 61 ਸਾਜਿਸ਼ਾਂ ਦੇ ਵਿਚ ਇਸ ਦੇ ਕਾਰਨਾਮਿਆਂ ਦੀ ਤਫਸੀਲ ਬੜੀ ਲੰਮੀ ਹੈ। ਅਮਰੀਕਾ ਦੇ ਵਿਚ ਸਮੁੰਦਰੀ ਰਸਤੇ ਤੇ ਹਿੰਦੁਸਤਾਨ ਦੇ ਵਿਚ ਕੋਈ ਵੀ ਖੇਤਰ ਅਜਿਹਾ ਨਹੀਂ ਜਿਸ ਦੇ ਵਿਚ ਬਰਤਾਨਵੀ ਸਰਕਾਰ ਦੇ ਖਿਲਾਫ਼ ਸਾਜਿਸ਼ ਦੇ ਵਿਚ ਕਰਤਾਰ ਸਿੰਘ ਸਰਾਭਾ ਦੀ ਭੂਮਿਕਾ ਉਹਦਾ ਨਾਮ ਨਾ ਹੋਵੇ। ਵਕੀਲਾਂ ਦੇ ਕਾਨੂੰਨੀ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਇਨਕਲਾਬੀਆਂ ਨੂੰ ਸਜ਼ਾ ਦਿੱਤੀ ਹੀ ਨਹੀਂ ਸੀ ਜਾ ਸਕਦੀ ਕਿਉਂਕਿ ਇਨ੍ਹਾਂ ਦੇ ਖਿਲਾਫ਼ ਬਣਾਏ ਗਏ ਸਾਰੇ ਕੇਸ ਤੇ ਭੁਗਤਾਏ ਗਏ ਗਵਾਹ ਗਲਤ ਤੇ ਝੂਠੇ ਸਨ। ਇਸ ਤਰ੍ਹਾਂ ਅੰਗਰੇਜ਼ੀ ਹਕੂਮਤ ਨੇ 16 ਨਵੰਬਰ 1915 ਨੂੰ 6 ਸਾਥੀਆਂ ਦੇ ਸਮੇਤ ਕਰਤਾਰ ਸਿੰਘ ਸਰਾਭਾ ਹੁਣਾਂ ਨੂੰ ਫਾਹੇ ਲਾ ਦਿੱਤਾ। ਦੁੱਖ ਵਾਲੀ ਗੱਲ ਤਾਂ ਇਹ ਹੈ ਕਿ ਆਜ਼ਾਦੀ ਦੇ 78 ਸਾਲ ਬੀਤ ਜਾਣ ਦੇ ਬਾਅਦ ਵੀ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਨਹੀਂ ਬਣ ਸਕਿਆ। ਸਰਕਾਰਾਂ ਦੀਆਂ ਗਲਤ ਨੀਤੀਆਂ, ਸਰਮਾਏਦਾਰਾਂ ਤੇ ਕਾਰਪੋਰੇਟ ਦੀ ਦਿਨੋ ਦਿਨ ਪੀੜੀ ਹੋ ਰਹੀ ਜਕੜ, ਸਾਡੇ ਕੁਦਰਤੀ ਸੋਮਿਆਂ ਤੇ ਸਾਧਨਾਂ ਦੀ ਲੁੱਟ, ਸਾਮਰਾਜ ਦੇ ਬਦਲੇ ਹੋਏ ਰੂਪ ਤੇ ਅਮਰੀਕੀ ਸਰਕਾਰਾਂ ਦੇ ਉਸਦੀਆਂ ਹੱਥ ਠੋਕਾਂ, ਵਿੱਤੀ ਏਜੰਸੀਆਂ, ਵਿਸ਼ਵ ਬੈਂਕ, ਕੌਮਾਂਤਰੀ ਮੁਦਰਾ ਕੋਸ਼, WTO ਦਾ ਸਾਡੇ ਦੇਸ਼ ਦੇ ਵਿਚ ਮਾਰੂ ਤੇ ਨਾ ਪੱਖੀ ਦਖਲ ਤੇ ਇਸਦੇ ਮਾਰੂ ਪ੍ਰਭਾਵ ਸਭ ਸਾਡੇ ਮਹਾਨ ਇਨਕਲਾਬੀਆਂ ਦੇ ਅਧੂਰੇ ਰਹਿ ਗਏ ਸੁਪਨਿਆਂ ਦੀ ਸ਼ਾਦੀ ਭਰਦੇ ਨੇ। ਭਾਰਤੀ ਜਨਤਕ ਸਫ਼ਾ ਦੀ ਜਿਹੜੀ ਹੈ ਮੁੱਢਲੀ ਲੋੜ ਇਹ ਵੀ ਹੈ ਕਿ ਅਜੋਕੀ ਸਰਮਾਏਦਾਰੀ ਦੀਆਂ ਅਲਾਮਤਾਂ ਤੋਂ ਉੱਪਰ ਉੱਠ ਕੇ ਸ਼ਹੀਦ ਭਗਤ ਸਿੰਘ ਸਰਾਭਾ ਦੇ ਜਿਹੜੇ ਨੇ 130ਵੇਂ ਜਨਮ ਦਿਨ ਦੇ ਮੌਕੇ ਦੇਸ਼ ਭਗਤਾਂ ਦੇ ਅਧੂਰੇ ਕਾਰਜਾਂ ਨੂੰ ਪੂਰੇ ਕਰਨ ਦੇ ਲਈ ਜਿਹੜਾ ਮਿਹਨਤ ਕਸ਼ ਕੀਰਤੀਆਂ ਦੀ ਸਾਂਝ ਮਜ਼ਬੂਤ ਕੀਤੀ ਜਾਵੇ, ਜਿਸ ਸਦਕਾ ਅਸਲ ਮਾਨਿਆਂ ਦੇ ਵਿਚ ਲੋਕ ਪੱਖੀ ਜਿਹੜਾ ਰਾਜ ਜਿਹੜਾ ਕਾਇਮ ਹੋ ਸਕੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਭਗਤ ਸਿੰਘ ਉਹਨਾਂ ਦੀ ਜਾਂ ਉਹਨਾਂ ਦੇ ਸਾਥੀਆਂ ਦੀ ਜਿਨ੍ਹਾਂ ਦਾ ਕੱਲ ਦਿਨ ਸੀ ਜੀ। ਆਪਣਾ ਗਦਰ ਲਹਿਰ ਦਾ ਚਮੁਖੀਆ ਚਿਰਾਗ ਕਰਤਾਰ ਸਿੰਘ ਸਰਾਭਾ, ਸਤੀਸ਼ ਕੁਮਾਰ ਸੱਚ ਦੇਵਾ ਜੀ ਦੀ ਕਲਮ ਦੇ ਵਿਚੋਂ ਜਾਣਕਾਰੀ ਬਾਕਮਾਲ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਤੇ ਲੋ ਦੋਸਤੋ, ਇਹ ਗੱਲਾਂ ਬਾਤਾਂ ਤੇ ਨਾਲ ਦੇ ਨਾਲ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ ਜ਼ਿੰਦਗੀ ਦੇ ਬਾਰੇ। ਥੋੜੀ ਜੀ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਜ਼ਿੰਦਗੀ ਦੇ ਉੱਤੇ ਬਾਤ ਪਾਉਂਦੇ ਆ ਤੁਹਾਡੇ ਨਾਲ। ਕਹਿੰਦੇ ਨੇ ਕੀ ਕਹਿੰਦੇ ਨੇ ਤੇ ਕਿਹਨੂੰ ਕਹਿੰਦੇ ਨੇ, ਸਾਡੇ ਆਪਣੇ ਆਪ ਨੂੰ ਕਹਿੰਦੇ ਨੇ, ਸੋਚਣ ਤੇ ਵਿਚਾਰਨ ਵਾਲੀ ਗੱਲ ਹੈ। ਭੁੱਲਣ ਦੀ ਆਦਤ ਪਾ ਸੱਜਣਾ, ਭੁੱਲਣਾ ਕੀ ਹੈ ਦੇਖਦੇ ਹਾਂ। ਹਰਪ੍ਰੀਤ ਕੌਰ ਸੰਧੂ ਹੋਣਾ ਦੀ ਕਲਮ ਦੇ ਵਿੱਚੋਂ ਇਹ ਲਿਖਤ ਹੈ ਤੇ ਗੱਲਬਾਤ ਦੀ ਕਰਦਿਆਂ ਸ਼ੁਰੂਆਤ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਭੁੱਲਣਾ ਬਹੁਤ ਜ਼ਰੂਰੀ ਹੈ, ਜ਼ਿੰਦਗੀ ਦੇ ਵਿੱਚ ਭੁੱਲਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਹਰ ਗੱਲ ਨੂੰ ਯਾਦ ਰੱਖਦੇ ਹੋ ਤਾਂ ਤੁਹਾਡੀ ਜ਼ਿੰਦਗੀ ਕਦੇ ਸੌਖੀ ਨਹੀਂ ਹੋ ਸਕਦੀ। ਬਹੁਤ ਕੁਝ ਅਜਿਹਾ ਹੁੰਦਾ ਜਿਸ ਨੂੰ ਭੁੱਲ ਜਾਣਾ ਬਿਹਤਰ ਹੁੰਦਾ ਹੈ। ਮਨੁੱਖ ਦੀ ਜ਼ਿੰਦਗੀ ਚੰਗੀਆਂ ਮੰਦੀਆਂ ਤੇ ਔਖੀਆਂ ਸੌਖੀਆਂ ਬਹੁਤ ਸਾਰੀਆਂ ਗੱਲਾਂ ਤੇ ਘਟਨਾਵਾਂ ਦਾ ਮੇਲ ਹੈ। ਕਦੇ ਕਦੇ ਕੁਝ ਅਜਿਹਾ ਵਾਪਰ ਜਾਂਦਾ ਜ਼ਿੰਦਗੀ ਚ, ਕੋਈ ਕੁਝ ਅਜਿਹਾ ਕਹਿੰਦਾ ਹੈ ਜੋ ਜ਼ਿੰਦਗੀ ਦੀ ਸਭ ਤੋਂ ਵੱਡੀ ਪੀੜ ਬਣ ਜਾਂਦਾ, ਬੰਦਾ ਚਾਹੁੰਦੇ ਹੋਏ ਵੀ ਉਸ ਨੂੰ ਭੁੱਲ ਨਹੀਂ ਸਕਦਾ। ਜਦੋਂ ਕਦੇ ਕਿਤੇ ਕੋਈ ਗੱਲ ਚੱਲਦੀ ਹੈ ਤਾਂ ਸਾਰੀ ਘਟਨਾ ਰੀਲ ਫਿਲਮ ਦੇ ਵਾਂਗ ਬੰਦੇ ਦੇ ਮੂਹਰੇ ਘੁੰਮ ਜਾਂਦੀ ਹੈ। ਅਜਿਹੇ ਦੇ ਵਿੱਚ ਜੇ ਉਹ ਚਾਹੇ ਵੀ ਕਿ ਇਸ ਨੂੰ ਭੁੱਲ ਜਾਵੇ ਤਾਂ ਕਿਵੇਂ ਭੁੱਲੇ। ਸਾਨੂੰ ਬਣਾਉਣ ਵਾਲੀ, ਸਾਨੂੰ ਪਾਲਣ ਵਾਲੀ ਇਸ ਕੁਦਰਤ ਦੀ ਸਮਝ ਸਾਡੇ ਨਾਲੋਂ ਕਿਤੇ ਜ਼ਿਆਦਾ। ਜੇਕਰ ਭੁੱਲਣਾ ਬਣਿਆ ਤਾਂ ਜ਼ਰੂਰ ਇਸਦਾ ਕੋਈ ਫਾਇਦਾ ਵੀ ਹੋਵੇਗਾ ਨਾ। ਸੋਚੋ ਜੇ ਸਾਨੂੰ ਸਾਰੀਆਂ ਹੀ ਗੱਲਾਂ ਯਾਦ ਰਹਿ ਜਾਣ ਅਸੀਂ ਕੁਝ ਵੀ ਨਾ ਭੁੱਲੀਏ ਤਾਂ ਕੀ ਅਸੀਂ ਜੀ ਸਕਦੇ ਹਾਂ? ਸੰਭਵ ਹੀ ਨਹੀਂ ਹੈ। ਰਿਸ਼ਤਿਆਂ ਦੇ ਵਿੱਚ, ਦੋਸਤੀ ਦੇ ਵਿੱਚ ਤੇ ਆਪਸੀ ਨੇੜਤਾ ਦੇ ਵਿੱਚ ਅਜਿਹਾ ਬਹੁਤ ਕੁਝ ਹੁੰਦਾ ਹੈ ਜੋ ਮੌਕੇ ਦੇ ਹਿਸਾਬ ਦੇ ਨਾਲ ਨਾਲ ਸੰਵੇਦਨਾ ਦੇ ਵੇਗ ਦੇ ਵਿੱਚ ਕਹਿ ਦਿੱਤਿਆ ਜਾਂਦਾ ਹੈ। ਬਾਅਦ ਦੇ ਵਿੱਚ ਸਾਨੂੰ ਅਕਸਰ ਉਸਦਾ ਜਿਹੜਾ ਪਛਤਾਵਾ ਹੁੰਦਾ ਕਿ ਕਿਉਂ ਕਹਿ ਦਿੱਤਾ, ਕਿਉਂ ਕਰ ਦਿੱਤਾ, ਮੰਦਾ ਚੰਗਾ ਬੋਲ ਕਿਉਂ ਬੋਲਤਾ। ਅਜਿਹੇ ਦੇ ਵਿੱਚ ਜਿਸ ਪਿਆਰੇ ਦੇ ਦਿਲ ਨੂੰ ਠੇਸ ਲੱਗੀ ਉਹ ਤੁਹਾਡਾ ਬੱਚਾ ਵੀ ਹੋ ਸਕਦਾ, ਤੁਹਾਡਾ ਲਾਈਫ ਪਾਰਟਨਰ ਵੀ ਹੋ ਸਕਦਾ, ਤੁਹਾਡੇ ਪੇਰੈਂਟਸ ਵੀ ਹੋ ਸਕਦੇ ਨੇ, ਜਾਂ ਤੁਹਾਡਾ ਭਰਾ ਹੋ ਸਕਦਾ, ਭੈਣ ਹੋ ਸਕਦੀ, ਕਿਸੇ ਵੀ ਆਲੇ ਦੁਆਲੇ 'ਚ ਕੋਈ ਵੀ ਹੋ ਸਕਦਾ, ਦਾਦੀ ਹੋ ਸਕਦੀ, ਪੜਦਾਦੀ, ਯਾਰ ਦੋਸਤ, ਮਿੱਤਰ, ਕਿਤੇ ਉਹ ਦੂਰੋਂ ਪਰੇ ਹੋਰ ਵੀ ਹੋ ਸਕਦਾ। ਅਜਿਹੇ ਦੇ ਵਿੱਚ ਜਿਸ ਪਿਆਰੇ ਦੇ ਦਿਲ ਨੂੰ ਠੇਸ ਲੱਗੀ ਹੈ ਜੇ ਉਸ ਨੂੰ ਭੁੱਲੇ ਨਾ ਤਾਂ ਜ਼ਿੰਦਗੀ ਕਿਵੇਂ ਚੱਲੇਗੀ, ਰਿਸ਼ਤਾ ਕਿਵੇਂ ਚੱਲੇਗਾ? ਅਕਸਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਭੁੱਲ ਜਾਂਦੇ ਹਾਂ ਪਰ ਵੱਡੀਆਂ ਗੱਲਾਂ ਨੂੰ ਯਾਦ ਰੱਖਦੇ ਹਾਂ। ਕਿਸੇ ਦੀ ਕਹੀ ਚੰਗੀ ਗੱਲ ਨੂੰ ਭੁੱਲ ਜਾਂਦੇ ਹਾਂ ਪਰ ਬੁਰੀ ਗੱਲ ਨੂੰ ਜਿਹੜਾ ਨਾ ਉਹ ਹਰ ਮਤਲਬ ਕਿ ਬੁਰੀ ਗੱਲ ਨੂੰ ਯਾਦ ਰੱਖਦੇ ਹਾਂ। ਉਹ ਜੋ ਸਾਨੂੰ ਖੁਸ਼ੀ ਦਿੰਦੀ ਹੈ ਉਹ ਭੁੱਲ ਜਾਂਦੇ ਹਾਂ ਅਤੇ ਉਹ ਪਲ ਜਿਸਨੇ ਸਾਨੂੰ ਦੁੱਖ ਦਿੱਤਾ ਹੋਵੇ ਉਹ ਸਾਨੂੰ ਹਮੇਸ਼ਾ ਯਾਦ ਰਹਿੰਦੀ ਹੈ। ਜਿਵੇਂ ਕਿ ਕਹਿ ਲਓ ਐਗਜ਼ਾਮਪਲ ਦੇ ਤੌਰ ਦੇ ਉੱਤੇ ਕਿ 100 ਬੰਦਾ ਤੁਹਾਡੇ ਕੋਲ ਖਾਣਾ ਖਾਣ ਆਇਆ ਅਤੇ 99 ਬੰਦਿਆਂ ਨੇ ਤਾਰੀਫ ਕਰ ਦਿੱਤੀ, ਕਿਆ ਬਾਤਾਂ, ਲਾਜਵਾਬ ਹੈ ਜੀ, ਚੱਕ ਦਿੱਤਾ ਕੰਮ, ਸਵਾਦ ਆ ਗਿਆ, ਨਜ਼ਾਰਾ ਆ ਗਿਆ। ਪਰ ਜੇ ਇੱਕ ਬੰਦੇ ਨੇ ਕਹਿ ਦਿੱਤਾ ਨਾ ਯਾਰ ਆਹ ਕੀ ਬਣਾਇਆ ਸੀ ਯਾਰ, ਨਾ ਲੂਣ, ਨਾ ਮਿਰਚ, ਨਾ ਮਸਾਲਾ, ਉਹ ਸਾਰੀ ਉਮਰ ਤੁਹਾਨੂੰ ਗੱਲ ਯਾਦ ਰਹੇਗੀ ਅਤੇ 99 ਬੰਦਿਆਂ ਦੀ ਉਹ ਗੱਲ ਭੁੱਲ ਜਾਏਗੀ ਅਤੇ ਉਹ ਨੈਗੇਟਿਵਿਟੀ ਵਾਲੀ ਜਿਹੜੀ ਗੱਲ ਆ ਨਾ ਇੱਕੋ ਬੰਦੇ ਦੀ ਉਹ 100 99 ਬੰਦਿਆਂ ਦੀ ਕੀਤੀ ਕਿਰਾਏ ਦੇ ਉੱਤੇ ਪਾਣੀ ਅਤੇ ਆਪਣੇ ਉੱਤੇ 100ਵਾਂ ਬੰਦਾ ਆਪ ਲਾ ਲਓ, 101 ਲਾ ਲਓ, ਤੋ ਕੀਤੀ ਕਿਰਾਏ ਦੇ ਉੱਤੇ ਪਾਣੀ ਪਾ ਦਿੰਦਾ, ਕਹਿੰਦਾ ਲਾਹਣਤ ਹੀ ਪਾ ਦਿੰਦਾ। ਫਿਰ ਕਹਿੰਦੇ ਨੇ ਕਿ ਮਨੋਵਿਗਿਆਨ ਕਹਿੰਦੀ ਹੈ ਕਿ ਮਨੁੱਖ ਹਰ ਗੱਲ ਨੂੰ ਕੁਝ ਸਮੇਂ ਦੇ ਲਈ ਯਾਦ ਰੱਖਦਾ ਹੈ। ਗੱਲ ਨੂੰ ਮਹਿਸੂਸ ਕਰਨ ਦੀ ਕੁਝ ਪਲ ਬਹੁਤ ਜ਼ਿਆਦਾ ਤੀਬਰਤਾ ਹੁੰਦੀ ਹੈ, ਫਿਰ ਥੋੜ੍ਹੀ ਥੋੜ੍ਹੀ ਘੱਟ ਜਾਂਦੀ ਹੈ, ਹੌਲੀ ਹੌਲੀ ਘੱਟ ਹੁੰਦੀ ਜਾਂਦੀ ਹੈ। ਇੱਕ ਸਮਾਂ ਆਉਂਦਾ ਹੈ ਜਦੋਂ ਉਸ ਗੱਲ ਦਾ ਕੋਈ ਬਹੁਤ ਫਰਕ ਨਹੀਂ ਪੈਂਦਾ, ਬਸ ਇਸ ਅਵਸਥਾ ਜਿਹੜੀ ਹੈ, ਇਹ ਜਿਹੜਾ ਸਥਾਨ ਹੈ, ਅਵਸਥਾ ਹੈ ਜਾਂ ਟਾਈਮਿੰਗ ਹੈ, ਅਵਸਥਾ ਤੱਕ ਪਹੁੰਚਣ ਦੇ ਲਈ ਸਮਾਂ ਲੱਗ ਜਾਂਦਾ ਹੈ। ਉਹ ਦੂਰੀ ਜਿਹੜੀ ਤੈਅ ਕਰਨ ਲਈ ਅਸੀਂ ਭੁੱਲ ਜਾਈਏ, ਅਸੀਂ ਗੱਲ ਨੂੰ ਭੁੱਲ ਜਾਂਦੇ ਹਾਂ, ਪਰ ਸਾਡਾ ਆਲਾ ਦੁਆਲਾ, ਚਾਰ ਚੁਫੇਰਾ, ਸਮਾਜ, ਸਾਡੇ ਸਾਥੀ, ਅਸੀਂ ਆਪ ਆਪਣੇ ਆਪ ਨੂੰ ਬਾਰ ਬਾਰ ਉਹ ਗੱਲ ਯਾਦ ਕਰਾਉਂਦੇ ਹਾਂ ਜਿਸ ਨੂੰ ਭੁੱਲਣਾ ਜ਼ਰੂਰੀ ਹੈ। ਦੇਖੋ ਕੋਈ ਘਰ ਦਾ ਜੀ ਚਲਿਆ ਜਾਂਦਾ ਜਾਂ ਕੁਝ ਵੀ ਇਸ ਤਰ੍ਹਾਂ ਦੀ ਟ੍ਰੈਜਡੀ ਵਾਪਰ ਜਾਂਦੀ ਹੈ ਅਤੇ ਹੁਣ ਬੰਦਾ ਜਦੋਂ ਆਪਣੇ ਆਪ ਨੂੰ ਕੰਟਰੋਲ ਕਰਨ ਨੂੰ ਵੀ ਸੋਚਦਾ ਹੈ, ਚਲੋ ਜੋ ਹੋਣਾ ਸੀ ਹੋ ਗਿਆ, ਚਾਹੇ ਉਹ ਆਪਣੇ ਸਮੇਂ ਦੇ ਉੱਤੇ ਗਿਆ ਅਤੇ ਚਾਹੇ ਨਹੀਂ ਸਮੇਂ ਦੇ ਉੱਤੇ ਗਿਆ, ਚਲੋ ਜਿਹੜਾ ਜਵਾਨ ਹੁੰਦਾ ਉਹਦਾ ਦੁੱਖ ਵੀ ਵੱਧ ਹੁੰਦਾ ਹੈ ਕਿ ਸਮੇਂ ਤੋਂ ਪਹਿਲਾਂ ਚਲੇ ਗਿਆ। ਪਰ ਜਦੋਂ ਸਾਡੇ ਦੇਖੋ ਜਿਹੜਾ ਅਫਸੋਸ ਕਰਨ ਦਾ ਕਲਚਰ ਆ ਜਿਹੜਾ ਸਾਡਾ, ਜੋ ਸਾਡਾ ਵਿਰਾਸਤ ਸਾਡੀ ਵਿਰਸੇ ਦੇ ਵਿੱਚ ਮਿਲਿਆ, ਉੱਥੇ ਹੁਣ ਕਿੰਨਾ ਲੰਮਾ ਲੰਮਾ ਸਮਾਂ ਦੇਖੋ, ਸ਼ਾਇਦ ਦੋਸਤ ਸੋਚਦੇ ਹੋਣਗੇ ਵੀ ਇਹ ਤਾਂ ਸ਼ੈਲਫੀ ਜਿਹਾ ਲੱਗਦਾ ਬੰਦਾ, ਹੈ ਨਾ, ਜਿੱਦਾਂ ਦੀਆਂ ਗੱਲਾਂ ਕਰਦਾ। ਪਰ ਉਸ ਘਟਨਾ ਦੇ ਵਿੱਚੋਂ ਆਪਣੇ ਆਪ ਨੂੰ, ਜਿੰਨੇ ਤੁਸੀਂ ਜਲਦੀ ਉਸ ਘਟਨਾ ਦੇ ਵਿੱਚੋਂ ਆਪਣੇ ਆਪ ਨੂੰ ਕੱਢ ਪਾਓਗੇ ਨਾ, ਆਪਣੇ ਹੋਸ਼ੋ ਆਵਾਜ਼ ਦੇ ਵਿੱਚ ਆ ਜਾਓਗੇ ਜਾਂ ਉਸ ਸਥਿਤੀ ਨੂੰ ਜਾਂ ਸੱਚ ਨੂੰ ਜਿਹੜਾ ਉਹਨੂੰ ਮੰਨ ਲਓਗੇ, ਤਾਂ ਉਨੀ ਹੀ ਜਲਦੀ ਤੁਸੀਂ ਆਪਣੇ ਆਪ ਨੂੰ ਰਿਕਵਰ ਕਰੋਗੇ, ਜਿੱਦਾਂ ਕਿ ਹੁਣ ਸੱਟ ਲੱਗੀ ਤੁਹਾਡੇ ਕਿੱਦਾਂ ਵੀ ਹੈ ਸਰੀਰ ਦੇ ਉੱਤੇ, ਅਤੇ ਜੇ ਅਸੀਂ ਮੰਨ ਲਈਏ ਯਾਰ ਐਡੀ ਵੱਡੀ ਸੱਟ ਲੱਗ ਗਈ, ਹੁਣ ਦੇਖੋ ਆਪਣਾ ਛੋਟੇ ਹੁੰਦੇ ਸੀ, ਬੱਚੇ ਹੁੰਦੇ ਸੀ ਨਾ, ਤਾਂ ਡਿੱਗ ਜਾਣਾ, ਗੋਡੇ ਗਾਡੇ ਰਗੜ ਹੋ ਜਾਣੇ, ਤਾਂ ਘਰਦਿਆਂ ਨੇ ਜਾਂ ਕੋਈ ਵੀ ਲੱਗ ਕੇ ਹੋਣਾ ਗਾ, ਉੱਠ ਜਾ ਕੀੜੀ ਮਰ ਗਈ, ਕੀੜੀ ਮਰ ਗਈ, ਹੈ ਨਾ, ਉਹ ਨਾਲ ਦੀ ਨਾਲ ਫੇਸ ਦੇ ਉੱਤੇ ਸਮਾਈਲ ਆ ਜਾਂਦੀ ਸੀ, ਜਾਂ ਉਹ ਖੰਡ ਦਾ ਮਾੜਾ ਜਿਹਾ ਮੂੰਹ ਨੂੰ ਲਾ ਦਿੰਦੇ ਹੁੰਦੇ ਸੀ ਤਾਂ ਉਹ ਭੁੱਲ ਜਾਂਦਾ ਸੀ ਵੀ ਹੋਇਆ ਕੀ ਹੈ, ਕਿ ਮੈਂ ਡਿੱਗਿਆ ਵੀ ਹਾਂ। ਇਸੇ ਤਰ੍ਹਾਂ ਸਾਡਾ ਮਾਨਸਿਕ ਤੌਰ ਦੇ ਉੱਤੇ, ਸਾਡੇ ਉੱਤੇ, ਸਰੀਰ ਦੇ ਉੱਤੇ, ਦਿਮਾਗ ਦੇ ਉੱਤੇ ਜਿਹੜਾ ਉਹ ਬੋਝ ਪੈਂਦਾ। ਹੁਣ ਜਿੱਦਾਂ ਆਉਂਦੇ ਨੇ ਜੀ ਬਾਰ ਬਾਰ ਉਹੀ ਗੱਲ ਦੁਹਰਾਈ ਜਾਂਦੇ ਹਾਂ, ਰਿਪੀਟ ਕਰੀ ਜਾਂਦੇ ਹਾਂ, ਰਿਪੀਟ ਕਰੀ ਜਾਂਦੇ, ਉਹ ਸਾਡੇ ਬ੍ਰੇਨ ਦੇ ਵਿੱਚੋਂ ਨਿਕਲਣੀ ਫਿਰ ਉਨੀ ਔਖੀ ਹੋ ਜਾਂਦੀ ਹੈ, ਕਿਉਂਕਿ ਉਹ ਪੂਰੀ ਐਨ ਇੱਟ ਜਿਹੜੀ ਕੱਚੀ ਹੁੰਦੀ ਆ ਉਹ ਪੱਕ ਪੱਕ ਕੇ ਪੱਕ ਭਰ ਕੇ ਭੱਠੀ ਦੇ ਵਿੱਚ ਮਤਲਬ ਕਿ ਉਹ ਪੱਥਰ ਬਣ ਜਾਂਦੀ ਹੈ, ਅਤੇ ਉਹ ਗੱਲ ਵੀ ਫਿਰ ਸਾਡੇ ਦਿਮਾਗ ਦੇ ਵਿੱਚ ਇੱਕ ਤਰ੍ਹਾਂ ਦਾ ਉੱਦਾਂ ਹੀ ਬਣ ਜਾਂਦੀ ਹੈ, ਉਹ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅਤੇ ਉਸ ਚੀਜ਼ ਨੂੰ ਜਿਹੜਾ ਸਿਚੁਏਸ਼ਨ ਨੂੰ ਜਿੰਨੀ ਜਲਦੀ ਹੈਂਡਲ ਕਰੋਗੇ ਉਨੀ ਹੀ ਜਲਦੀ ਉਸ ਦੇ ਵਿੱਚੋਂ ਜਿਹੜੀ ਹੈ ਨਿਰਾਸ਼ਤਾ ਦੇ ਵਿੱਚੋਂ ਜਾਂ ਨੈਗੇਟਿਵਿਟੀ ਦੇ ਵਿੱਚੋਂ ਬਾਹਰ ਆਉਂਗੇ। ਹਰ ਇਨਸਾਨ ਦਿਨ ਦੇ ਵਿੱਚ ਕੁਝ ਸਮਾਂ ਸੰਵੇਦਨਾ ਦੇ ਵੇਗ ਦੇ ਵਿੱਚ ਹੁੰਦਾ ਹੈ। ਅਜਿਹੇ ਦੇ ਵਿੱਚ ਉਹ ਕਈ ਵਾਰ ਉਹ ਵੀ ਕਹਿ ਦਿੰਦਾ ਜੋ ਅਕਸਰ ਉਹ ਮਹਿਸੂਸ ਨਹੀਂ ਕਰਦਾ ਹੁੰਦਾ। ਇਹ ਬਸ ਉਪਰੀ ਜਿਹੀ ਗੱਲ ਹੁੰਦੀ ਹੈ। ਇਸ ਨੂੰ ਅਸੀਂ ਉਹ ਅਰਥ ਦੇ ਦਿੰਦੇ ਹਾਂ ਜੋ ਕਹਿਣ ਵਾਲੇ ਦਾ ਹੁੰਦਾ ਹੀ ਨਹੀਂ ਹੈ। ਬਸ ਇੱਥੇ ਹੀ ਸਮੱਸਿਆ ਜਿਹੜੀ ਸ਼ੁਰੂ ਹੁੰਦੀ ਹੈ। ਕਿਸੇ ਨੇ ਜ਼ਰਾ ਜਿਹੀ ਗੱਲ ਕਹੀ ਤੇ ਅਸੀਂ ਆਪਣੇ ਹਿਸਾਬ ਦੇ ਨਾਲ ਉਸਨੂੰ ਇੱਕ ਅਰਥ ਦੇ ਕੇ ਦਿਮਾਗ ਦੇ ਵਿੱਚ ਬਿਠਾ ਲਿਆ ਕਿ ਭਾਈ ਉਹ ਇੱਦਾਂ ਕਹਿ ਕਿੱਦਾਂ ਗਿਆ ਲੈ ਦੱਸ ਮੈਨੂੰ ਹੈ। ਕੁਝ ਸਮਾਂ ਪਾ ਕੇ ਗੱਲ ਭੁੱਲ ਗਈ ਪਰ ਅਸੀਂ ਫਿਰ ਆਪਣੇ ਆਪ ਨੂੰ ਯਾਦ ਕਰਾਈ ਆਪੇ ਹੀ ਭਈ ਮੈਨੂੰ ਆਹ ਗੱਲ ਕਹਿ ਕੇ ਗਿਆ ਸੀ ਇਹ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹ ਗੱਲ ਇੰਨੀ ਕੁ ਹੀ ਪੱਕ ਜਾਂਦੀ ਹੈ ਕਿ ਰਿਸ਼ਤਾ ਟੁੱਟਣ ਲੱਗ ਜਾਂਦਾ ਹੈ। ਫਿਰ ਅਸੀਂ ਇਹ ਸੋਚਦੇ ਹਾਂ ਕਿ ਜਿਹੜਾ ਚੱਲਿਆ ਗਿਆ ਉਸਨੂੰ ਭੁੱਲ ਜਾਓ। ਚਾਹੀਦਾ ਤਾਂ ਇਹ ਹੈ ਕਿ ਉਸਦੀ ਗੱਲ ਨੂੰ ਭੁੱਲ ਜਾਓ। ਕਿਸੇ ਵੀ ਮਨੁੱਖ ਨੂੰ, ਆਦਮੀ ਨੂੰ, ਵਿਅਕਤੀ ਨੂੰ, ਔਰਤ ਨੂੰ, ਬੱਚੇ ਨੂੰ ਉਸਦੀ ਕਿਸੇ ਇੱਕ ਗੱਲ ਦੇ ਆਧਾਰ ਦੇ ਉੱਤੇ ਪਰਖਣਾ ਸਹੀ ਨਹੀਂ ਹੈ। ਕਦੇ ਉਹ ਵੀ ਮਾਨਸਿਕ ਤਣਾਅ ਦੇ ਵਿੱਚ ਹੋ ਸਕਦਾ ਤਾਂ ਕਿਉਂਕਿ ਮੂਡ ਅਪ ਡਾਊਨ ਹੁੰਦਾ ਹੈ, ਕਦੇ ਅਪ ਕਦੇ ਡਾਊਨ, ਮਤਲਬ ਕਿ ਇੱਕ ਸਥਿਰਤਾ ਦੇ ਵਿੱਚ ਨਹੀਂ ਚੱਲਦਾ ਹੈ। ਹੁਣ ਆਪਣੇ ਆਪ ਦੇ ਵੀ ਦੇਖ ਲਓ, ਪੰਜੇ ਉਂਗਲਾਂ ਬਰਾਬਰ ਥੋੜ੍ਹੀ ਹੱਥ ਦੀਆਂ। ਇਸੇ ਤਰ੍ਹਾਂ ਸਾਡਾ ਮੂਡ ਵੀ ਹੈ, ਸਵੇਰੇ ਅਸੀਂ ਉੱਠੇ ਕਿੱਦਾਂ ਆ, ਕਿਹਦੇ ਨਾਲ ਮਿਲੇ ਹਾਂ, ਵਰਤੇ ਹਾਂ, ਕਿਹਦੇ ਨਾਲ ਗੱਲ ਕੀਤੀ ਹੈ। ਕੰਮ ਦੇ ਉੱਤੇ ਤੁਹਾਡੇ ਕੁਝ ਗਏ ਹਾਂ ਤਾਂ ਉੱਥੇ ਕੁਝ ਵਾਪਰ ਗਿਆ, ਕਿਸੇ ਨੇ ਮੰਦਾ ਚੰਗਾ ਤੁਸੀਂ ਕਹਿ ਦਿੱਤਾ ਜਾਂ ਉਹਨੇ ਕਹਿ ਦਿੱਤਾ, ਉਹ ਤੁਹਾਡਾ ਮੂਡ ਜਿਹੜਾ ਫਿਰ ਉਹ ਮਤਲਬ ਕਿ ਅਨਬੈਲੈਂਸ ਹੋ ਗਿਆ। ਤੇ ਇਸੇ ਤਰ੍ਹਾਂ ਹੀ ਹੈ, ਹਰ ਕਿਸੇ ਦੇ ਲਈ ਵੀ ਹੋ ਸਕਦਾ, ਓਪੋਜੀਸ਼ਨ ਦੇ ਸਾਹਮਣੇ ਵਾਲੇ ਦਾ ਵੀ ਹੋ ਸਕਦਾ ਤੇ ਸਾਡਾ ਆਪਣਾ ਵੀ ਹੋ ਸਕਦਾ। ਕਦੇ ਉਹ ਵੀ ਮਾਨਸਿਕ ਤਣਾਅ ਦੇ ਵਿੱਚ ਹੋ ਸਕਦਾ। ਹੋ ਸਕਦਾ ਕਿ ਕਿਸੇ ਵੇਲੇ ਉਹ ਖੁਦ ਹੀ ਇੰਨਾ ਪਰੇਸ਼ਾਨ ਹੋਵੇ ਕਿ ਉਸਨੂੰ ਪਤਾ ਹੀ ਨਾ ਲੱਗੇ ਕਿ ਉਸਨੇ ਕੀ ਕਿਹਾ ਜਾਂ ਕੀ ਕਹਿ ਦਿੱਤਾ। ਅਸੀਂ ਵੀ ਤਾਂ ਬਹੁਤ ਵਾਰ ਇਹ ਗੱਲ ਕਹਿੰਦੇ ਹਾਂ ਕਿ ਮੈਂ ਇਹ ਕਹਿਣਾ ਨਹੀਂ ਸੀ ਚਾਹੁੰਦਾ, ਮੇਰਾ ਇਹ ਮਤਲਬ ਨਹੀਂ ਸੀ। ਜ਼ਰੂਰਤ ਬਸ ਇਸ ਗੱਲ ਨੂੰ ਸਮਝਣ ਦੀ ਹੈ। ਜੋ ਕਿਹਾ ਗਿਆ ਉਹ ਪੱਥਰ ਦੇ ਉੱਤੇ ਲਕੀਰ ਨਹੀਂ ਹੁੰਦੀ। ਜੋ ਕਿਹਾ ਗਿਆ ਉਹ ਹਰ ਵਾਰ ਮਨ ਦੀ ਭਾਵਨਾ ਨਹੀਂ ਹੁੰਦੀ। ਬਹੁਤ ਵਾਰ ਕਿਸੇ ਹੋਰ ਦੀ ਖਿੱਚ ਕਿਤੇ ਹੋਰ ਨਿਕਲ ਜਾਂਦੀ, ਖਿੱਚ ਜਿਹੜੀ ਹੈ ਕਿਸੇ ਦੀ ਖਿੱਚ ਹੋਰ ਕਿਸੇ ਦੇ ਉੱਤੇ ਨਿਕਲ ਜਾਂਦੀ ਹੈ। ਹੁਣ ਜਿਹੜਾ ਮੇਰੇ ਵਰਗਾ ਮਤਲਬ ਕਿ ਅਗਲਾ ਚਪੜਾਸੀ ਦੇ ਉੱਤੇ ਗੜਦਾ ਤੇ ਮੇਰਾ ਜਿਹੜਾ ਉੱਪਰ ਬੋਸ ਹੈ ਉਹ ਮੇਰੇ ਤੇ ਗੜਦਾ ਤੇ ਜਿਹੜਾ ਮੇਰੇ ਤੋਂ ਥੱਲੇ ਵਰਕਰ ਹੈ ਮੈਂ ਉਹਦੇ ਉੱਤੇ ਖੜਦਾ ਤੇ ਫਿਰ ਉਹ ਜਿਹੜਾ ਸਾਰਿਆਂ ਤੋਂ ਥੱਲੇ ਹੈ ਉਹ ਘਰ ਆ ਕੇ ਘਰ ਵਾਲੀ ਤੇ ਕੱਢਦਾ ਤੇ ਘਰ ਵਾਲੀ ਫਿਰ ਆਪਣੇ ਬੱਚਿਆਂ ਤੇ ਕੱਢਦੀ ਹੈ। ਉਹ ਕਿਉਂ ਕਹਿੰਦੇ ਸਾਨੂੰ ਤਾਂ ਪਤਾ ਵੀ ਨਹੀਂ ਹੋਇਆ ਕੀ ਹੈ, ਤੂੰ ਕਾਹਤੋਂ ਸਾਨੂੰ ਦੱਬ ਕੇ ਮਾਰੀ ਜਾਂਦੀ ਹੈ। ਤੇ ਕਹਿੰਦੇ ਕਿ ਇਹ ਹਮੇਸ਼ਾ ਯਾਦ ਰੱਖੇ ਕਿ ਬੰਦਾ ਜੇ ਆਪਣਿਆਂ ਨੂੰ ਪਿਆਰ ਕਰਦਾ ਹੈ ਤਾਂ ਗੁੱਸਾ ਵੀ ਆਪਣਿਆਂ ਦੇ ਉੱਤੇ ਹੀ ਦਿਖਾਉਂਦਾ ਹੈ। ਤੇ ਜ਼ਰੂਰਤ ਬਸ ਇਸ ਗੱਲ ਨੂੰ ਸਮਝਣ ਦੀ ਹੈ, ਜੋ ਕਿਹਾ ਗਿਆ ਉਹ ਪੱਥਰ ਦੇ ਉੱਤੇ ਲਕੀਰ ਨਹੀਂ ਹੁੰਦੀ। ਜੇ ਉਹ ਤੁਹਾਨੂੰ ਕਿਤੇ ਕੋਈ ਚੁਭਵੀਂ ਗੱਲ ਕਹਿ ਵੀ ਦੇਵੇ ਤਾਂ ਉਸਨੂੰ ਨਜ਼ਰ ਅੰਦਾਜ਼ ਕਰਨਾ ਸਿੱਖ ਲਓ। ਇਹ ਜ਼ਰੂਰੀ ਨਹੀਂ ਹੁੰਦਾ ਕਿ ਉਸਦਾ ਮਤਲਬ ਉਹੀ ਹੋਵੇ ਜੋ ਸਾਨੂੰ ਲੱਗ ਰਿਹਾ। ਜਦੋਂ ਕਿਸੇ ਹੁਣ ਦੇਖੋ ਕਿ 10 ਬੰਦੇ ਆਪਣੇ ਲਾਈਨ ਦੇ ਵਿੱਚ ਖੜੇ ਕਰ ਦਿਓ ਤੇ ਸਭ ਤੋਂ ਪਹਿਲੇ ਨੂੰ ਗੱਲ ਦੱਸ ਦਿਓ ਜਾਂ ਸਭ ਤੋਂ ਪਿਛਲੇ ਨੂੰ ਗੱਲ ਦੱਸ ਦਿਓ, 10ਵੇਂ ਨੂੰ ਜਾਂ ਸਭ ਤੋਂ ਪਹਿਲੇ ਨੂੰ, ਤਾਂ ਜਿਹੜੀ ਆ 10ਵੇਂ ਤੋਂ ਸ਼ੁਰੂ ਕੀਤੀ ਗੱਲ ਆ ਪਹਿਲੇ ਤੱਕ ਜਾਏਗੀ ਤਾਂ ਉਹਦਾ ਰੰਗ ਰੂਪ ਹੀ ਬਦਲ ਜਾਣਾ। ਇੱਕੋ ਹੀ ਅੱਖਰ ਕਹਿ ਦਿਓ ਉਹਨੂੰ, ਕੋਈ ਇਸ ਤਰ੍ਹਾਂ ਦਾ ਅੱਖਰ ਜਿਹੜਾ ਯਾਦ ਨਹੀਂ ਰੱਖਿਆ ਜਾ ਸਕੇ ਜਲਦੀ, ਕੋਈ ਉਪਰਾ ਜਿਹਾ ਹੋਵੇ ਚੀਜ਼, ਤੇ ਜਾਂ ਫਿਰ ਪਹਿਲੇ ਬੰਦੇ ਨੂੰ ਕਹਿ ਦਿਓ ਤੇ ਜਿਹੜਾ ਉਹ 10ਵੇਂ ਬੰਦੇ ਤੱਕ ਜਾਂਦੀ ਜਾਂਦੀ ਬਦਲੀ ਜਾਣੀ ਆ, ਉਹ ਮਤਲਬ ਕਿ ਰਾਈ ਦਾ ਪਹਾੜ ਬਣੀ ਜਾਣੀ ਹੈ ਸਿੱਧੇ ਸ਼ਬਦਾਂ 'ਚ ਕਹੀਏ ਤਾਂ ਉਹ ਇਸੇ ਤਰ੍ਹਾਂ ਸਾਡਾ ਉਹ ਜਿਹੜਾ ਬ੍ਰੇਨ ਜਿਹੜਾ ਕੰਮ ਕਰਦਾ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਉਸਦਾ ਮਤਲਬ ਉਹੀ ਹੋਵੇ ਜੋ ਸਾਨੂੰ ਲੱਗ ਰਿਹਾ। ਜਦੋਂ ਕਿਤੇ ਚੰਗੇ ਪਲਾਂ ਦੇ ਵਿੱਚ ਬੈਠੋ ਉਸ ਦੇ ਨਾਲ ਉਹ ਗੱਲ ਜ਼ਰੂਰ ਕਰੋ ਵੀ ਤੇਰਾ ਕਹਿਣ ਦਾ ਮਤਲਬ ਕੀ ਸੀਗਾ ਜਾਂ ਕਿੱਦਾਂ, ਕਲੀਅਰ ਕਰ ਲਓ। ਮਤਲਬ ਕਿ ਉਹ ਦੋ ਚਿੱਤੀ ਦੇ ਵਿੱਚ ਨਾ ਰਹੋ, ਆਪਣੇ ਆਪ ਨੂੰ ਡਿਸਟਰਬ ਨਾ ਕਰੋ ਉਸ ਗੱਲ ਦੇ ਨਾਲ ਵੀ ਹੋ ਸਕਦਾ ਕਿ ਉਹ ਜੋ ਹੁਣ ਜਿੱਦਾਂ ਕਿਸੇ ਨੇ ਮੈਨੂੰ ਫੋਨ ਕੀਤਾ ਜੀ ਵੀ ਭਾਈ ਇੱਦਾਂ ਕਰਕੇ ਨਾ ਮੈਨੂੰ ਸੈਣੀ ਸਾਹਿਬ ਨੇ ਆਹ ਗੱਲ ਕਹੀ ਹੈ, ਤੁਸੀਂ ਇੱਦਾਂ ਕਹਿੰਦੇ ਸੀਗੇ, ਤਾਂ ਮੈਂ ਫਿਰ ਸੈਣੀ ਸਾਹਿਬ ਨੂੰ ਸਿੱਧਾ ਫੋਨ ਕਰਕੇ ਕਹਾਂਗੇ ਸੈਣੀ ਸਾਹਿਬ ਇੱਦਾਂ ਗੱਲ ਹੋਈ ਹੈ, ਉਹਦੇ ਵਿੱਚੋਂ ਸਾਰਾ ਕੁਝ ਪਤਾ ਲੱਗ ਜਾਣਾ ਕੌਣ ਸੱਚਾ ਕੌਣ ਝੂਠ ਹੈ। ਹੋ ਸਕਦਾ ਕਿ ਤੁਹਾਡੇ ਵਿੱਚ ਜਾਂ ਮੇਰੇ ਵਿੱਚ ਜਾਂ ਸੈਣੀ ਸਾਹਿਬ ਦੇ ਵਿੱਚ ਕੋਈ ਫੁੱਟ ਪਵਾਉਣੀ ਵੀ ਚਾਹੁੰਦਾ ਹੋਵੇ, ਤੇ ਜਿੰਨਾ ਚਿਰ ਉਹ ਸਾਡੇ ਮਨ ਦੇ ਵਿੱਚ ਇੱਕ ਦੂਸਰੇ ਤੋਂ ਦੂਰੀ ਬਣਦੀ ਜਾਂਦੀ ਹੈ ਜੇ ਉਹ ਗੱਲ ਕਲੀਅਰ ਨਾ ਕਰਾਂਗੇ, ਏਦਾਂ ਹੀ ਹੁਣ ਮੈਨੂੰ ਮੇਰੇ ਬਾਰੇ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਚੀਜ਼ਾਂ ਸੋਚਦੇ ਹੋਣਗੇ, ਮੈਂ ਉਹਨਾਂ ਦੇ ਬਾਰੇ ਸੋਚਦਾ, ਪਰ ਉਹਨਾਂ ਚਿਰ ਮੈਂ ਕਲੀਅਰ ਨਹੀਂ ਜਿੰਨਾ ਚਿਰ ਆਹਮੋ ਸਾਹਮਣੇ ਹੋ ਕੇ ਜਾਂ ਉਹਨਾਂ ਤੋਂ ਸਿੱਧੀ ਗੱਲ ਨਾ ਪੁੱਛੀ ਵਿੱਚ ਵਿਚੋਲਾ ਨਾ ਪਾਇਆ ਜਾਵੇ। ਇਸ ਲਈ ਉਹ ਚੀਜ਼ ਨੂੰ ਕਲੀਅਰ ਕਰ ਲੈਣਾ ਚਾਹੀਦਾ। ਉਸਨੂੰ ਦੱਸੋ ਕਿ ਉਹਦੇ ਕਹੇ ਦੇ ਉੱਤੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਸੀ। ਗੱਲ ਨੂੰ ਗੰਢ ਬੰਨਣ ਦੇ ਨਾਲੋਂ ਸਾਹਮਣੇ ਸਾਂਝੀ ਕਰ ਲੈਣੀ ਬਿਹਤਰ ਹੁੰਦੀ ਹੈ। ਜਿਹੜੀ ਗੱਲ ਹੋ ਗਈ ਉਸਨੂੰ ਭੁੱਲ ਜਾਓ। ਕਹਿੰਦੇ ਨੇ ਜੋ ਚਲਿਆ ਗਿਆ ਉਸੇ ਭੂਲ ਜਾ, ਕਹਿੰਦੇ ਨੇ ਕਿ ਜੋ ਚਲਿਆ ਗਿਆ ਉਸੇ ਭੁੱਲ ਜਾ ਕਿ ਲੋਟ ਕੇ ਵੋ ਨਾ ਆਏਗਾ। ਜਿਹੜਾ ਚਲੇ ਗਿਆ ਉਹਨੂੰ ਭੁੱਲ ਜਾਓ, ਉਹ ਦੁਬਾਰਾ ਵਾਪਸ ਨਹੀਂ ਆਉਣਾ। ਇਸ ਦੇ ਲਈ ਬੀਤੇ ਹੋਏ ਸਮੇਂ ਦੇ ਵੱਲੋਂ ਦਿੱਤੀਆਂ ਹੋਈਆਂ ਗੱਲਾਂ ਨੂੰ ਭੁੱਲ ਜਾਣਾ ਹੀ ਬਿਹਤਰ ਹੁੰਦਾ ਹੈ। ਤੇ ਉਹਦੇ ਵਿੱਚ ਜੇ ਆਪਾਂ ਪਿਛਲਾ ਸਾਰਾ ਜੋ ਕੁਝ ਵਾਪਰ ਚੁੱਕਿਆ ਉਹਨੂੰ ਸੋਚੀ ਜਾਈਏ, ਵਿਚਾਰੀ ਜਾਈਏ, ਤੇ ਜਿਹੜਾ ਸਾਡੇ ਕੋਲ ਹੁਣ ਹੱਥਾਂ ਦੇ ਵਿੱਚ ਟਾਈਮ ਆ, ਜਿਹੜਾ ਆਪਾਂ ਉਹਨੂੰ ਮੈਂ ਗੱਲ ਵੀ ਕਰ ਰਿਹਾ, ਆ ਜਿਹੜੀ ਮੈਂ ਗੱਲ ਕਰ ਰਿਹਾ ਉਹ ਟਾਈਮ ਜਿਹੜਾ ਨਿਕਲ ਗਿਆ ਉਹ ਵਾਪਸ ਨਹੀਂ ਆਉਣਾ, ਅਸੀਂ ਉਹ ਵੀ ਗਵਾ ਲਿਆ ਜਿਹੜਾ ਸਾਡੇ ਕੋਲ ਹੈਗਾ। ਯਾਦ ਰੱਖਣਾ, ਜਿੱਥੇ ਸਹਿਣਸ਼ੀਲਤਾ ਨਾ ਹੋਵੇ ਉੱਥੇ ਪਿਆਰ ਵੀ ਨਹੀਂ ਹੁੰਦਾ। ਜਦੋਂ ਅਸੀਂ ਕਿਸੇ ਨੂੰ ਅਪਣਾਉਂਦੇ ਹਾਂ ਤਾਂ ਉਸਦੇ ਚੰਗੇ ਬੁਰੇ ਹਰ ਤਰ੍ਹਾਂ ਦੇ ਰੂਪ ਨੂੰ ਅਪਣਾਉਂਦੇ ਹਾਂ। ਬੀਤੀ ਗੱਲ ਨੂੰ ਜਿੰਨੀ ਜਲਦੀ ਛੱਡ ਦਿਓਗੇ ਓਨੀ ਹੀ ਚੰਗੇ ਰਵੋਂਗੇ, ਚੰਗੀ ਰਵੇਗੀ ਜਾਂ ਚੰਗਾ ਰਵੇਗਾ, ਜਾਣੀ ਕਿ ਚੰਗੇ ਹੀ ਰਹੋਗੇ। ਕਿਸੇ ਵੀ ਪਲ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜ਼ਰੂਰ ਜਿਹੜੀ ਹੈ ਸ਼ੁਰੂ ਕੀਤੀ ਜਾ ਸਕਦੀ ਹੈ। ਹੁਣ ਕੰਮਾਂ ਕਾਰਾਂ ਦੇ ਵਿੱਚ ਉਲਝੇ ਮਨੁੱਖ ਕੋਲ ਇੰਨਾ ਸਮਾਂ ਹੀ ਕਿੱਥੇ ਹੈ ਕਿ ਉਹ ਬੈਠ ਕੇ ਗੱਲਾਂ ਦੇ ਮਤਲਬ ਕੱਢੇ ਤੇ ਪਰੇਸ਼ਾਨ ਹੋਈ ਜਾਵੇ। ਮਾਨਸਿਕ ਪਰੇਸ਼ਾਨੀ ਸਾਰੀਆਂ ਬਿਮਾਰੀਆਂ ਦੀ ਜੜ ਹੈ, ਇਹ ਅਸੀਂ ਆਪ ਸਹੇੜਦੇ ਹਾਂ। ਜੇ ਦੂਜਾ ਭੁੱਲ ਜਾਵੇ ਤਾਂ ਉਸਨੂੰ ਬਾਰ ਬਾਰ ਯਾਦ ਵੀ ਕਰਾਉਂਦੇ ਹਾਂ, ਆਪ ਮਤਲਬ ਕਿ ਉਹਨੂੰ ਟੀਸ ਕਰਦੇ ਹਾਂ ਬਾਰ ਬਾਰ, ਉਹੀ ਗਲਤ ਯਾਦ ਕਰਾ, ਕੋਈ ਗਲਤੀ ਹੋਈ ਹੈ ਤਾਂ ਉਹੀ ਯਾਦ ਕਰਾਈ ਜਾਣਾ। ਆਪਣੇ ਰਿਸ਼ਤਿਆਂ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਕਦੇ ਨਾ ਕਰੋ ਇਹ ਗੱਲ, ਇਹਨੂੰ ਪੱਲੇ ਬੰਨ ਲਓ। ਆਪਣੇ ਜੇ ਰਿਸ਼ਤਿਆਂ ਨੂੰ ਠੀਕ ਕਰਨਾ ਚਾਹੁੰਦੇ ਹੋ, ਬਿਹਤਰ ਬਣਾਉਣਾ ਚਾਹੁੰਦੇ ਹੋ, ਤੇ ਬਾਰ ਬਾਰ ਉਹ ਗੱਲਾਂ ਰਿਪੀਟ ਨਾ ਕਰੋ। ਜਿਹੜੀ ਗੱਲ ਬੀਤ ਗਈ ਉਸਨੂੰ ਭੁੱਲ ਜਾਓ ਤੇ ਉਸਦਾ ਦੁਬਾਰਾ ਜ਼ਿਕਰ ਵੀ ਨਾ ਕਰੋ। ਜੇ ਇੱਕ ਵਾਰੀ ਕਲੀਅਰ ਹੋ ਗਈ ਤਾਂ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਣ ਦੇ ਲਈ ਭੁੱਲਣਾ ਬਹੁਤ ਜ਼ਰੂਰੀ ਹੈ। ਖੁਸ਼ ਰਹਿਣਾ ਹੈ ਤਾਂ ਅੱਗੇ ਦਾ ਸੋਚੋ, ਪਿੱਛੇ ਦਾ ਨਹੀਂ। ਖੁਸ਼ ਰਹਿਣਾ ਸਿੱਖਣ ਦਾ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿ ਦੁੱਖ ਦੇਣ ਵਾਲੀ ਗੱਲ ਨੂੰ ਭੁੱਲ ਜਾਓ ਤੇ ਇੱਕ ਦੂਜੇ ਦੀ ਚੁੱਭਵੀਂ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿਓ। ਬਸ ਥੋੜ੍ਹਾ ਜਿਹਾ ਆਪਣੇ ਆਪ ਨੂੰ ਬਦਲ ਲਵੋ, ਫਿਰ ਦੇਖੋ ਜ਼ਿੰਦਗੀ ਕਿੰਨੀ ਖੂਬਸੂਰਤ ਹੈ ਜੀ। ਦੋਸਤੋ, ਬਾਕਮਾਲ ਮਨੋਵਿਗਿਆਨਿਕ ਸਾਈਕੋਲੋਜੀ ਪੱਖ ਤੋਂ ਜਿਹੜਾ ਭੁੱਲਣ ਦੀ ਆਦਤ ਪਾ ਸਜਣਾ, ਬਾਕਮਾਲ ਗੱਲ ਜਿਹੜੀ ਹੈ ਲਿਖੀ ਹੈ ਹਰਪ੍ਰੀਤ ਕੌਰ ਸੰਧੂ ਹੁਣਾਂ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਇੰਨੀ ਪਿਆਰੀ ਅਤੇ ਗੱਲਾਂ ਬਾਤਾਂ ਵਿੱਚੋਂ ਕੁਝ ਮੈਂ ਆਪਣੇ ਕੋਲੋਂ ਵੀ ਬਣਾ ਕੇ ਗੱਲਬਾਤ ਕੀਤੀ ਹੈ, ਅਤੇ ਬਾਕੀ ਉਹਨਾਂ ਦੇ ਕਲਮ ਦਾ ਜ਼ਰੂਰ ਆਪਾਂ ਸਹਾਰਾ ਲਿਆ, ਕਿਉਂਕਿ ਕੋਈ ਗੱਲਬਾਤ ਚੱਲਦੀ ਹੈ ਤਾਂ ਫਿਰ ਉਹਦੇ ਨਾਲ ਦੋ ਗੱਲਾਂ ਲੱਗ ਹੀ ਜਾਂਦੀਆਂ ਨੇ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਮੇਰੇ ਤੱਕ ਪਹੁੰਚੇ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਅੱਜ ਇੰਨਾ ਕੀ ਸਵੀਕਾਰ ਕਰਿਓ, ਅਤੇ ਕਾਫੀ ਬਿਜ਼ੀ ਸ਼ਡਿਊਲ ਸੀ ਪਰ ਫਿਰ ਵੀ ਤੁਹਾਡੇ ਨਾਲ ਆ ਕੇ ਬੈਠ ਗਏ ਹਾਂ, ਰਲ ਮਿਲ ਕੇ ਗੱਲਾਂ ਬਾਤਾਂ ਕਰ ਲਈਆਂ, ਅਤੇ ਉਮੀਦ ਕਰਦੇ ਹਾਂ ਪਸੰਦ ਆਈਆਂ ਹੋਣਗੀਆਂ। ਅਤੇ ਅੱਜ ਦੇ ਜਿਹੜੇ ਤੁਹਾਡੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਅੱਗਿਆ ਵੱਲ ਨੂੰ ਵੱਧਦੇ ਹਾਂ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਮਾਲ ਭੈਣ ਜੀ ਜੁੜੇ ਨੇ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ ਆਨੂੰ ਜੀ।
2: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।
0: ਸਤਿ ਸ੍ਰੀ ਅਕਾਲ।
2: ਮੈਂ ਹੁਣ ਦੂਜੇ ਐਸੀ ਟੌਪਿਕ ਤੇ ਮਾੜੀ ਜਿਹੀ ਗੱਲ ਕਰਦੀ ਹਾਂ, ਬਾਕੀ ਤਾਂ ਆ ਜਿਹੜੀਆਂ ਦੂਜੀਆਂ ਗੱਲਾਂ ਉਹ ਤਾਂ ਸੈਣੀ ਸਾਹਿਬ ਕਰ ਗਏ ਆ, ਤਾਂ ਬਹੁਤ ਵਧੀਆ
0: ਜੀ।
2: ਕੀ ਮੋਦੀ ਕਰ ਰਿਹਾ ਤੇ ਕੀ ਟਰੰਪ ਕਰ ਰਿਹਾ, ਹਨਾ।
0: ਬਿਲਕੁਲ,
2: ਮੈਨੂੰ ਤਾਂ ਏਦਾਂ ਲੱਗਦਾ ਭੀ ਕਿਤੇ ਟਰੰਪ ਨੂੰ ਤਾਂ ਉਦਾਂ ਸਾਡੇ ਨੂੰ ਪੱਕਾ ਹੀ ਇਹ ਲੱਗਦਾ ਹੋਣਾ ਭੀ ਹੁਣ ਮੇਰਾ ਆਖਰੀ ਟਾਈਮ ਹੀ ਆ ਇਹ ਸਭ ਕੁਛ ਕਰਨ
0: ਨੀ। ਤਿਆਰੀ ਤਾਂ ਕਰ ਰਿਹਾ, ਬੈਗ ਉਹ ਬਣ ਰਿਹਾ, ਕਹਿੰਦਾ ਇਜ਼ਰਾਈਲ ਜਾ ਕੇ ਪੀਐਮ ਬਣੂਗਾ ਹੁਣ ਰਿਟਾਇਰਮੈਂਟ ਲੈ ਕੇ ਇੱਥੋਂ।
2: ਪਤਾ ਨੀ, ਆਈ ਡੋਂਟ ਨੋ, ਪਰ ਮੈਨੂੰ ਇੱਥੇ ਤਾਂ ਨਹੀਂ ਲੱਗਦਾ ਹੁਣ
0: ਜੀ। ਬਿਲਕੁਲ,
2: ਇੱਥੇ ਤਾਂ ਜਿਹੜੀਆਂ ਅਸੀਂ ਪਹਿਲਾਂ ਵੋਟਾਂ ਪਾਤੀਆਂ ਤਾਂ ਠੀਕ ਆ।
0: ਹਾਂਜੀ ਬਿਲਕੁਲ ਜੀ, ਬਿਲਕੁਲ।
2: ਹਾਂਜੀ, ਅੱਛਾ ਭੁੱਲਣ ਦੀ ਗੱਲ ਭੁਪਿੰਦਰ ਜੀ ਤਾਂ ਆ ਭੁੱਲਣਾ ਮੇਰੇ ਖਿਆਲ ਰੱਬ ਨੇ ਏਦਾਂ ਕੀਤਾ ਆ ਭੀ ਜਿਹੜਾ ਕੁਛ ਵੀ ਹੈਗਾ ਅਸੀਂ ਛੇਤੀ ਭੁੱਲ ਜਾਂਦੇ। ਤੁਸੀਂ ਦੇਖੋ ਬਚਪਨ ਵਿਚ ਜੇ ਸਾਨੂੰ ਅਸੀਂ ਚੇਤੇ ਕਰੀਏ ਅਸਾਂ ਕੁਛ ਵੀ ਨੀ ਯਾਦ ਬਚਪਨ ਦਾ। ਮੈਂ ਆਪਣੀ ਕਈ ਵਾਰ ਪੋਤੀ ਨੂੰ ਪੁੱਛਦੀ ਹੁੰਦੀ ਹਾਂ ਰਸਲੀਨ ਤੈਨੂੰ ਆ ਚੇਤੇ ਤੂੰ ਆ 6-7 ਸਾਲ ਦੇ ਸੀ, ਉਹ ਕਹਿੰਦੀ ਨਹੀਂ ਆਈ ਡੋਂਟ ਹੈਵ ਮੈਮਰੀ ਲਾਈਕ ਦੈਟ ਕਿ ਮੈਨੂੰ ਚੇਤੇ ਆ। ਸਾਡੇ ਤਾਜ਼ ਕਈ ਗੱਲਾਂ ਚੇਤੇ ਹੁੰਦੀਆਂ ਪਿਆ ਏਦਾਂ ਸੀ ਏਦਾਂ। ਹੁਣ ਕਈ ਬੱਚਿਆਂ ਨੂੰ ਨਹੀਂ ਵੀ ਚੇਤਾ ਰਹਿੰਦਾ ਹਨਾ।
0: ਉਹ ਭੈਣ ਜੀ ਜਦੋਂ ਦੇਖੋ ਆਪਣੇ ਤੁਸੀਂ ਚਲੋ ਤੁਸੀਂ ਵੀ ਇੰਡੀਆ ਰਹੇ ਹੋ ਬਚਪਨ ਉੱਥੇ, ਮੇਰਾ ਵੀ ਹੈ ਬਚਪਨ ਉੱਥੇ ਦਾ ਹੀ ਹੈ। ਮੈਨੂੰ ਲੱਗਦਾ ਕਿ ਜਿਹੜਾ ਉਹ ਪ੍ਰੈਕਟੀਕਲ ਲਾਈਫ ਜਿਹੜੀ ਹੈ ਨਾ, ਜਿੱਦਾਂ ਆਪਾਂ ਉੱਥੇ ਉਸ ਸਮੇਂ ਦੇ ਵਿੱਚ ਰਹੇ ਹਾਂ ਜਾਂ ਆਪਾਂ ਇਹਨਾਂ ਮੁਲਕਾਂ ਚ ਆ ਗਏ ਹਾਂ, ਇੱਥੇ ਵੀ ਕਈ ਵਾਰੀ ਬੱਚਿਆਂ ਨੂੰ ਪੁੱਛੀਦਾ ਕਿ ਤੁਹਾਨੂੰ ਯਾਦ ਹੈ ਉਹ, ਜਾਂ ਤਾਂ ਕਈ ਵਾਰੀ ਆਉਂਦਾ ਮਨ ਦੇ ਵਿੱਚ ਕਿ ਜਿਹੜੀ ਸਟਰਗਲ ਹੈ ਨਾ ਤੁਹਾਨੂੰ ਉਹ ਗੱਲਾਂ ਯਾਦ ਦਿਵਾਉਣ ਦੇ ਵਿੱਚ ਜਾਂ ਗੱਲਾਂ ਚੇਤੇ ਰੱਖਣ ਦੇ ਵਿੱਚ ਵੀ ਭੂਮਿਕਾ ਨਿਭਾਉਂਦੀ ਹੈ ਜ਼ਿਆਦਾ।
2: ਹਾਂਜੀ ਹਾਂਜੀ, ਹੁਣ ਜਿਹੜਾ ਤੁਸੀਂ ਕੰਮ ਕੀਤੇ ਹੋ ਜਿਹੜੇ ਅਸੀਂ ਹੱਥੀ ਕੰਮ ਕੀਤੇ ਹੋ ਸਾਨੂੰ ਜ਼ਿਆਦਾ ਕਹਿ ਜੋ ਕਿ ਅਸੀਂ ਬਾਕੀ ਬਹੁਤ ਕੰਮ ਕੀਤੇ ਹੋ ਆਪਣੇ ਪੇਰੈਂਟਸ ਨੂੰ ਬਹੁਤ ਕਰਾਏ ਹੋ ਆ, ਹੁਣ ਇਹਨਾਂ ਬੱਚਿਆਂ ਨੂੰ ਕੀ ਚੇਤਾ ਹੋਣਾ, ਇਹਨਾਂ ਦੀ ਜ਼ਿੰਦਗੀ ਵਿੱਚ ਕੋਈ ਚੈਲੰਜ ਨਹੀਂ ਇਹਨਾਂ ਨੂੰ ਮਿਲੇ, ਕਿਆ ਕਰਨਾ ਜ਼ਰੂਰ ਆ ਕਰਨਾ। ਸਾਨੂੰ ਤਾਂ ਬੜਾ ਕੁਛ ਕਰਨਾ ਪੈਂਦਾ ਸੀ, ਅਸੀਂ ਕਰਦੇ ਸੀ ਸਕੂਲ ਜਾਣ ਤੋਂ ਪਹਿਲਾਂ ਦੇਖੋ ਕੁੜੀਆਂ ਕਿੰਨਾ ਕੰਮ ਕਰਦੀਆਂ ਸੀ ਘਰ ਦੇ, ਕਿੰਨੇ ਕੰਮ ਸੱਚੇ ਗੋਹੇ ਕੂੜੇ ਕਰਕੇ ਵੀ ਕੰਮ ਕਰਕੇ ਕਰਾ ਕੇ ਜਾਂਦੀਆਂ ਸੀ ਹਨਾ। ਖੂਹ ਤੇ ਦਬਾ ਸੱਟ ਉੱਥੇ ਕਹਿਣਾ ਪਾਪੇ ਨੂੰ ਰੋਟੀ ਦਿਆ ਤਾਂ, ਜਿੱਦਾਂ ਹੁਣ ਤੁਸੀਂ ਵੀ ਤੁਸੀਂ ਸਕੂਲ ਨੂੰ ਚੱਲੇ ਤਾਂ ਕਹਿਣਾ ਜਾਂ ਉੱਥੇ ਜਾਇਆ ਜਰਾ ਚੱਕੀ ਤੇ ਤਾਂ ਜਾਇਆ ਫੜਾਇਆ।
0: ਹਾਂ ਮੈਂ ਮੇਰੀ ਤਾਂ ਪੱਕੀ ਡਿਊਟੀ ਹੁੰਦੀ ਸੀ, ਚਲੋ ਮੈਂ ਫਿਰ ਜਿੰਨਾ ਚਿਰ ਉੱਥੇ ਸੀਗਾ ਤਾਂ ਸਕੂਲੋਂ ਆਉਣਾ ਤੇ ਸਾਈਕਲ ਤੇ ਹੁੰਦੇ ਸੀਗੇ ਤੇ ਮਾਤਾ ਨੇ ਰੋਟੀ ਪਾ ਕੇ ਰੱਖੀ ਹੋਣੀ, 3 ਡੱਬੇ ਹੁੰਦੇ ਸੀਗੇ ਉਹ ਟਿਫਨ ਜਿਹੜਾ ਹੁੰਦਾ ਸੀ, ਕਹਿਣਾ ਜਾ ਫੜਾ ਕੇ ਆਣਾ ਰੋਟੀ ਪਹਿਲਾਂ ਫੇਰ ਤੈਨੂੰ ਮੈਂ ਦਿੰਦੀ ਆ ਕੇ। ਹਾਂਜੀ ਇਦਾਂ ਹੀ ਚੱਲਦਾ
2: ਤੇ ਹੁਣ ਇੱਥੇ ਤਾਂ ਬੱਚਿਆਂ ਨੂੰ ਕੁਛ ਨਹੀਂ, ਤੁਸੀਂ ਦੇਖੋ ਬੱਚੇ ਉੱਠਦੇ ਆ ਨਾਤਾ ਧੋਤਾ ਤਿਆਰ ਹੋਇਆ ਤੁਰ ਪੈਂਦੇ ਆ, ਚਲੋ ਜੇ ਘਰ ਮਾਂ ਹੈਗੀ ਮਾਂ ਬ੍ਰੇਕਫਾਸਟ ਕਰ ਬਣਾ ਦਿੰਦੀ, ਨਹੀਂ ਤਾਂ ਸਾਰਾ ਕੁਛ ਬਣਿਆ ਬਣਾਇਆ ਰੈਡੀਮੇਡ ਚੀਜ਼ਾਂ, ਫਿਰ ਉਹਨਾਂ ਨੂੰ ਕੋਈ ਮੁਸ਼ਕਲ ਨੀ ਤੇ ਕੀ ਖਾਣਾ ਕਿੰਨੇ, ਉਹ ਤਾਂ ਰੋਜ਼ ਨਵੀਆਂ ਨਵੀਆਂ ਚੀਜ਼ਾਂ ਖਾਂਦੇ ਵਧੀਆ ਤੋਂ ਵਧੀਆ ਖਾਂਦੇ। ਸਾਨੂੰ ਤਾਂ ਉਹੀ ਹੁੰਦਾ ਸੀ ਫਿਰ ਜਿਹੜਾ ਇੱਕ ਪਰੌਂਠਾ ਜਿਹਾ ਵੀ ਬਣਾਤਾ ਉਸ ਪਰੌਂਠੇ ਲਈ ਅਸੀਂ ਕਿੰਨੇ ਖੁਸ਼ ਹੁੰਦੇ ਸੀ ਵੀ ਸਾਨੂੰ ਮਿਲੇ ਹੀ ਆ।
0: ਨਾਲੇ ਉਸ ਸਮੇਂ ਚ ਭੈਣ ਜੀ ਇਹ ਵੀ ਹੈ ਨਾ ਕਿ ਕਿਰਸ ਜ਼ਿਆਦਾ ਹੁੰਦੀ ਸੀ ਨਾ ਵੀ ਘਰ ਦਾ ਜ਼ਿਆਦਾ ਖਾਧਾ ਜਾਵੇ, ਹੁਣ ਇੱਥੇ ਦੇਖੋ ਕੰਮਾਂ ਕਾਰਾਂ ਚ ਇੰਨਾ ਵੀ ਲੰਚ ਬਾਹਰੋਂ ਹੀ ਕਰ ਲਿਆ, ਜਿੱਥੇ ਕੰਮ ਕਾਰ ਕਰਦੇ ਕਦੇ ਲਾਗੇ ਛਾਗੇ ਕੋਈ ਮਿਲ ਗਿਆ ਉੱਥੇ ਕਰ ਲਿਆ, ਤਾਂ ਤੁਰੇ ਫਿਰਦੇ ਹੀ ਕਰੀ ਜਾਂਦੇ ਹਨਾ। ਪਹਿਲਾਂ ਤਾਂ ਇਹ ਸੀਗਾ ਵੀ ਰੋਟੀ ਦਾ ਟਿਫਨ ਨਾਲ ਲੈ ਕੇ ਤੁਰਨਾ ਹੈ ਸਾਰਾ ਕੁਝ ਕਰਨਾ ਹਨਾ।
2: ਹਾਂਜੀ ਤੇ ਬਾਕੀ ਭੁੱਲਣਾ ਇਹ ਕੁਦਰਤੀ ਰੱਬ ਨੇ ਬਣਾਇਆ ਹੈ। ਜੇ ਮੈਂ ਕਈ ਵਾਰ ਸੋਚਦੀ ਇੱਕ ਮੈਂ ਕਿਸੇ ਦੀ ਇੱਦਾਂ ਵੀਡੀਓ ਸੀਗੀ ਦੇਖੀ 2-3 ਕੁ ਸਾਲ ਪਹਿਲਾਂ ਦੇਖੀ ਹੋਗੀ, ਉਹ ਫਿਰ ਕਹਿੰਦੇ ਵੀ ਕਿਸੇ ਨੇ ਪਾਇਆ ਵੀ ਤੁਸੀਂ ਆਪਣੇ ਵਾਪਸ ਬਚਪਨ ਚ ਜਾਣਾ ਚਾਹੁੰਦੇ ਜਾਂ ਪਿੱਛੇ ਜਾਣਾ ਚਾਹੁੰਦੇ ਆ, ਤਾਂ ਇੱਕ ਨੇ ਕਿਹਾ ਵੀ ਪਿੱਛੇ ਨਹੀਂ ਮੈਂ ਜਾਣਾ ਚਾਹੁੰਦਾ, ਕੁਛ ਵੀ ਨੀ ਜਾਣਾ ਚਾਹੁੰਦਾ ਹਨਾ। ਕਹਿੰਦੇ ਪਿੱਛੇ ਜਾਂਦੇ ਸਮਝੋ, ਕਈ ਵਾਰ ਆਪਾਂ ਕਈ ਗਲਤੀਆਂ ਕੀਤੀਆਂ ਹੁੰਦੀਆਂ, ਕਈ ਕੁਛ ਜ਼ਿੰਦਗੀ ਵਿੱਚ ਕਈ ਗਲਤੀਆਂ ਹੋਈਆਂ, ਕਿਸੇ ਨੂੰ ਘੱਟ ਵੱਧ ਕਿਹਾ ਹੋ ਗਿਆ, ਕਿਸ ਤਰ੍ਹਾਂ ਜਿੱਦਾਂ ਤੁਸੀਂ ਕਹਿ ਕੇ ਹਟੇ ਕੋਈ ਗੱਲ ਹੋ ਜਾਂਦੀ, ਕਈ ਵਾਰੀ ਜੇ ਉਹ ਸਾਰੀ ਰੀਲ ਨਾ ਜੋ ਕੁਛ ਅਸੀਂ ਜ਼ਿੰਦਗੀ ਵਿੱਚ ਸਮਝੋ ਮੈਂ ਅੱਜ ਤੱਕ 71 ਈਅਰ ਤੱਕ ਕਰ ਲਿਆ, ਜੇ ਉਹ ਰੀਲ ਮੇਰੇ ਸਾਹਮਣੇ ਆ ਜਾਵੇ ਪਰਮਾਤਮਾ ਸਾਹਮਣੇ ਲਿਆ ਦੇਵੇ ਹਨਾ, ਤੁਸੀਂ ਦੇਖੋ ਤੁਹਾਨੂੰ ਆਪਣੀ ਰੀਲ ਦੇਖ ਕੇ ਬੜੀ ਗਲਤ ਗੱਲ ਲੱਗੂ, ਮੈਂ ਆ ਕੀਤਾ ਇੱਥੇ ਨਾ ਗਲਤੀ ਕੀਤੀ, ਅਸੀਂ ਖੁਦ ਆਪ ਨੇ ਦੇਖਣਾ ਚਾਹਾਂਗੇ। ਫਿਰ ਤੁਸੀਂ ਦੇਖੋ ਔਖੇ ਸੌਖੇ ਤੁਸੀਂ ਰੱਬ ਨੂੰ ਇਹ ਤਾਂ ਕਹੋਗੇ ਕਿ ਮੈਂ ਇਕੱਲਾ ਦੇਖ ਲੈਣਾ, ਤੂੰ ਮੇਰੇ ਬੇਟੇ ਨੂੰ ਜਾਂ ਮੇਰੇ ਫੈਮਿਲੀ ਨੂੰ ਨਾ ਦਿਖਾਈ, ਮੇਰੇ ਕਿਸੇ ਦੋਸਤ ਨੂੰ ਨਾ ਦਿਖਾਈ।
0: ਦੇਖੋ ਔਜਲਾ ਭਾਜੀ ਕਈ ਵਾਰੀ ਗੱਲ ਕਰਦੇ ਹੁੰਦੇ ਵੀ ਜਿਹੜੇ ਉਸ ਉਮਰ ਦੇ ਵਿੱਚ ਜਾਂ ਉਸ ਪੜਾਅ ਦੇ ਵਿੱਚ ਜਿਹੜੇ ਗੀਤ ਲਿਖੇ ਆ ਜਦੋਂ ਅੱਜ ਕੱਲ ਚੇਤੇ ਆਉਂਦੇ ਆ ਜਾਂ ਪੜ੍ਹਦਾ ਕਿਤੋਂ ਮਿਲ ਜਾਂਦੇ ਆ ਜਾਂ ਜ਼ਿਹਨ ਦੇ ਵਿੱਚ ਆ ਜਾਂਦੇ ਆ, ਕਿਉਂਕਿ ਉਹ ਲਿਖਦੇ ਨੀ ਗੇ, ਮਤਲਬ ਕਿ ਜੋ ਹੈਗਾ ਬ੍ਰੇਨ ਦੇ ਵਿੱਚ ਹੀ ਸਾਰਾ ਕੁਝ ਉਹਨਾਂ ਨੇ ਰਿਕਾਰਡ ਕੀਤਾ ਹੋਇਆ, ਤਾਂ ਜਦੋਂ ਉਹ ਚੇਤੇ ਆ ਜਾਣਗੇ ਤੇ ਵੀ ਹਾਸਾ ਆਉਂਦਾ ਵੀ ਏਦਾਂ ਦੇ ਗੀਤ ਵੀ ਲਿਖੇ।
2: ਨਹੀਂ ਭੁਪਿੰਦਰ ਜੀ ਗੱਲ ਸੁਣੋ, ਤੁਸੀਂ ਦੇਖੋ ਆ ਜਿਹੜੇ ਬਾਕੀ ਹੋਰ ਚੀਜ਼ਾਂ ਆ ਸਾਰਾ ਕੁਛ ਸੋਫਟਵੇਅਰ ਵਿੱਚੋਂ ਡਿਲੀਟ ਹੋ ਜਾਂਦਾ, ਹਰ ਚੀਜ਼ ਤਕਰੀਬਨ ਹੋ ਜਾਂਦੀ ਸਭ ਕੁਛ। ਤੁਸੀਂ ਦੇਖੋ ਜਿਹੜੀਆਂ ਚੀਜ਼ਾਂ ਸਾਡੇ ਬ੍ਰੇਨ ਵਿੱਚ ਇੱਕ ਵਾਰ ਰਿਕਾਰਡ ਹੋ ਚੁੱਕੀਆਂ ਆ ਉਹ ਨਹੀਂ ਭੁੱਲਦੀਆਂ ਹਨਾ, ਉਹਨੂੰ ਮਾੜਾ ਜਿਹਾ ਹੀ ਸਾਨੂੰ ਧਿਆਨ ਦੇਣ ਦੀ ਲੋੜ ਹੈ, ਤੁਹਾਨੂੰ ਸਾਰਾ ਕੁਛ ਸਾਹਮਣੇ ਚੇਤੇ ਆ ਜਾਂਦਾ,
0: ਉਹ ਸਥਿਤੀ ਆਉਣ ਦੀ ਜ਼ਰੂਰਤ ਹੈ, ਸਾਹਮਣੇ ਤੁਹਾਡੇ ਕੋਲ ਇਦਾਂ ਦਾ ਆ ਗਿਆ ਉਹ ਆਪਣੇ ਆਪ ਹੀ ਬੰਦਾ ਉੱਥੇ ਪਹੁੰਚ ਜਾਂਦਾ ਜੀ। ਬਿਲਕੁਲ
2: ਹਾਂਜੀ ਹਾਂਜੀ, ਤੁਸੀਂ ਦੇਖੋ ਹੁਣ ਕਿੰਨੀ ਦੂਰ ਬੈਠੇ ਆ, ਕੱਲ ਦੀ ਗੱਲ ਆ ਮੈਂ ਤੁਹਾਨੂੰ ਦੱਸਦੀ ਆ ਵੀ ਮੈਂ ਦੇਖਾਂ ਵੀ ਭੁਪਿੰਦਰ ਜੀ ਅਜੇ ਜਾਗਦੇ ਹੀ ਆ, ਮੇਰੇ ਇੱਥੇ 2 ਬੱਚੇ ਸੀ, ਮੇਰਾ ਜੀ ਕਰੇ ਵੀ ਮੈਂ ਦੇਖਾਂ ਵੀ ਇੰਨਾ ਕੁ ਟਾਈਮ ਹੋਇਆ, ਫਿਰ ਜੀ ਕਰੇ ਵੀ ਮੈਂ ਫੋਨ ਕਰ ਰਵਾਂ, ਚੱਲ ਗੱਲਬਾਤ ਅੱਜ ਖੁੱਲ੍ਹ ਕੇ ਕਰਦੇ ਹਾਂ ਚੱਲ ਹਨਾ। ਤਾਂ ਉਹ ਤੋਂ ਬਾਅਦ ਨਸ਼ਾ ਨਹੀਂ ਬੰਦਾ, ਕਈ ਵਾਰ ਇਸ ਵੇਲੇ ਹੁਣ ਫੈਮਿਲੀ ਦੇ ਕੋਲ ਹੁੰਦਾ, ਬੱਚਿਆਂ ਨੇ ਬੱਚੇ ਆਲੇ ਦੁਆਲੇ ਹੁੰਦੇ, ਕਿਉਂਕਿ ਸੰਡੇ ਦਾ ਦਿਨ ਸੀ ਨਾ ਕੱਲ੍ਹ, ਕੋਈ ਨਾ ਕੋਈ ਨਿਆਣੇ ਪੁੱਛਦੇ ਡੈਡੀ ਆਹ ਚਾਹੀਦਾ ਦਿਮਾਗ ਚ ਸੋਚ ਆਉਣ ਦੀ ਗੱਲ ਸੀ, ਮੈਂ ਤੁਹਾਡੇ ਕੋਲ ਪਹੁੰਚ ਚੁੱਕੀ ਸੀ
0: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਤੁਸੀਂ ਦੇਖੋ, ਹਾਂਜੀ ਤੁਸੀਂ ਦੇਖੋ, ਅਸੀਂ ਕਿਤੇ ਦੀ ਕਿਤੇ ਹੈਗੇ ਆ, ਕੋਈ ਆ ਦੇਖੋ ਹੱਥ ਚ ਫੋਨ ਨੇ, ਨਾ ਕੋਈ ਤਾਰ ਆ ਨਾ ਕੁਛ, ਵਾਸਤਾ ਕਿੱਥੇ ਦੇ ਕਿੱਥੇ ਤੁਹਾਡੀਆਂ ਜੁੜ ਜਾਣੀਆਂ। ਇਹ ਤਾਂ ਹੁਣ ਫੋਨਾਂ ਕਰਕੇ ਆ ਭੁਪਿੰਦਰ ਜੀ, ਅੱਗੇ ਕਹਿੰਦੇ ਨੀ ਬਈ ਮੈਂ ਤੈਨੂੰ ਚੇਤੇ ਹੀ ਕਰਦਾ ਸੀ ਤਾਂ ਏਦਾਂ ਫਿਰ ਜਾ। ਤੁਸੀਂ ਦੇਖੋ ਵਾਕਈ
0: ਜਿਹੜੀ ਫ੍ਰੀਕੁਐਂਸੀ ਆ ਨਾ, ਜਿਹੜੀ ਆ ਕੁਦਰਤ ਨੇ ਜਿਹੜੀ ਇਹ ਖੇਡ ਰਚੀ ਆ ਨਾ, ਜਾਂ ਕਹਿ ਲੋ ਜਿਸ ਨੇ ਵੀ ਇਹ ਖੇਡ ਰਚੀ ਆ, ਆਪਾਂ ਕਹਿ ਦਿੰਨੇ ਆ ਕਿ ਅਸੀਂ ਇੱਕ ਦੂਜੇ ਨਾਲ ਟੁੱਟੇ ਆ, ਟੁੱਟੇ ਨੀ ਗਾ, ਮਤਲਬ ਕਿ ਹਰ ਚੀਜ਼, ਚਾਹੇ ਕੋਈ ਕੀੜੀ ਵੀ ਆ ਨਾ, ਉਹ ਵੀ ਇੱਕ ਚੀਜ਼, ਹਰ ਚੀਜ਼ ਦੇ ਨਾਲ ਕੋਨੈਕਟਡ ਆ ਜੀ।

0: ਮੈਨੂੰ ਆ ਚਿੱਠੀ ਲਿਖੀ ਸੀ ਜਾਂ ਮੈਨੂੰ ਮੈਸੇਜ ਕੀਤਾ ਸੀ, ਆ ਕਿਹਾ ਸੀ, ਜਾਂ ਕਿਸੇ ਨੇ ਚੰਗਾ ਕਿਹਾ ਉਹ ਤਾਂ ਚੰਗਾ ਚਿੱਤੇ ਆ ਜਾਂਦਾ, ਮਾੜਾ ਕਿਹਾ ਤਾਂ ਉਹ ਚਿੱਤੇ ਆ ਜਾਂਦਾ। ਕਮਾਲ ਦੀ ਗੱਲ ਆ ਭਈ, ਤੁਸੀਂ ਦੇਖੋ ਬੰਦੇ ਪਹੁੰਚ ਜਾਂਦਾ ਇਹ ਜਿਹੜੀਆਂ, ਇਹ ਹੁਣ ਨੀ ਹੈ। ਤੁਸੀਂ ਦੇਖੋ ਭਈ, ਪਹਿਲਾਂ ਤਾਂ ਆਪਾਂ ਪੜ੍ਹਦੇ ਗ੍ਰੰਥਾਂ ਵਿੱਚ ਵੀ ਕਿਤੇ ਦੀ ਕਿਤੇ ਬੰਦਾ ਹੁੰਦਾ, ਕਿਤੇ ਦੀ ਕਿਤੇ ਪਹੁੰਚ ਜਾਂਦਾ। ਹੁਣ ਸਾਨੂੰ ਨੀ ਪਤਾ, ਗੁਰੂ ਨਾਨਕ ਦੇਵ ਜੀ ਦਾ ਕਹਿੰਦੇ ਉੱਥੇ ਤੱਕ ਪਹੁੰਚੇ, ਉੱਥੇ ਤੱਕ ਪਹੁੰਚੇ, ਉਹ ਕਿੱਦਾਂ ਪਹੁੰਚੇ, ਆਈ ਡੋਂਟ ਨੋ ਵੀ ਸੱਚੀ ਪਹੁੰਚੇ, ਉਹ ਕਿਹੜੇ ਤਰੀਕੇ ਨਾਲ ਜਾਂ ਉਹਨਾਂ ਦੀਆਂ ਰੂਹਾਂ ਹੀ ਪਹੁੰਚਦੀਆਂ ਸੀ ਕਿੱਦਾਂ।
1: ਨਾਲੇ ਭੈਣ ਜੀ, ਜਿਹੜੀ ਇਮੈਜੀਨੇਸ਼ਨ ਆ ਨਾ, ਉਹ ਹਰ ਵਿਅਕਤੀ ਕੁਝ ਨਾ ਕੁਝ ਤਾਂ ਕਰਦਾ ਹੀ ਹੋਇਆ। ਚਲੋ ਮੈਂ ਵੀ ਇੱਥੇ ਜਦੋਂ ਮੂਵ ਹੋਇਆ ਨਾ, ਮੈਂ ਸੋਚਦਾ ਸੀ ਇੱਥੇ ਇੱਦਾਂ ਦਾ ਹੋਊਗਾ, ਉਦਾਂ ਦਾ ਹੋਊਗਾ, ਤਾਂ ਜਦੋਂ ਮੈਂ ਇੱਥੇ ਆਇਆ ਨਾ, ਉਹ ਟੋਟਲੀ ਡਿਫਰੈਂਟ ਸੀਗਾ ਨਾ। ਕੋਈ ਨਾ ਕੋਈ ਇਮੈਜੀਨੇਸ਼ਨ ਚੱਲਦੀ ਹੈ ਨਾ ਬੰਦੇ ਦੇ ਅੰਦਰ, ਮਤਲਬ ਕਿ ਬ੍ਰੇਨ ਦੇ ਵਿੱਚ ਇੱਕ ਤਸਵੀਰ ਖਿੱਚਣ ਦੀ ਕੋਸ਼ਿਸ਼ ਕਰਦਾ ਜੀ।
0: ਤੁਹਾਨੂੰ ਮੈਂ ਦੱਸਦੀ, ਸੱਤਵੀਂ ਅੱਠਵੀਂ ਵਿੱਚ ਇੱਦਾਂ ਇੱਕ ਗਿਆਨੀ, ਸਾਡਾ ਪੰਜਾਬੀ ਵੇਲੇ ਨੂੰ ਗਿਆਨੀ ਕਹਿੰਦੇ ਹੁੰਦੇ ਸੀ, ਤੇ ਉਹ ਚ ਕੋਈ ਜਾਣੀ ਕਿ ਟੋਪਿਕ ਏਦਾਂ ਦਾ ਸੀ, ਉਹ ਕਹਿੰਦੇ ਬੰਦਾ ਹਰ ਵੇਲੇ ਸੋਚਦਾ। ਤੁਸੀਂ ਦੇਖੋ ਸੁੱਤਾ ਜਾਗਦਾ ਹਰ ਵੇਲੇ ਚੱਲੀ ਜਾਂਦੀ ਹੈ, ਮਤਲਬ ਗੱਲਬਾਤ ਚੱਲੀ ਜਾਂਦੀ ਬ੍ਰੇਨ ਚ ਨਾ। ਤੁਸੀਂ ਦੇਖੋ ਇੱਥੋਂ ਤੱਕ ਆ, ਤੁਸੀਂ ਕਹਿਣ ਨੂੰ ਆਪਣੇ ਬਾਥਰੂਮ ਚ ਗਏ, ਟੋਇਲਟ ਤੇ ਬੈਠੇ ਆ, ਤੁਸੀਂ ਪਤਾ ਨੀ ਕਿੱਥੇ ਦੀ ਕਿੱਥੇ ਪਹੁੰਚੀ ਜਾਂਦੀ, ਤੁਹਾਡਾ ਧਿਆਨ ਸੱਚੀ ਕਿਤੇ ਦੀ ਕਿਤੇ ਸੋਚਾਂ। ਇਹਦਾ ਮਤਲਬ ਜਿਹੜਾ ਇਹ ਬ੍ਰੇਨ ਆ ਹਰ ਵੇਲੇ ਚੱਲੀ ਜਾਂਦਾ, ਕਦੇ ਵੀ ਨੀ ਖਤਮ ਹੁੰਦਾ।
1: ਮੈਨੂੰ ਸ਼ਬਦ ਨਹੀਂ ਚੇਤੇ ਆਉਂਦਾ ਗੁਰਬਾਣੀ ਦਾ, ਜਿਹੜਾ ਸੋਚਿਆ ਸੋਚੇ ਲੱਖ ਵਾਰੀ, ਕੁਝ ਮਾਫ਼ੀ ਚਾਹਾਂਗਾ ਸ਼ਾਇਦ ਤੁਹਾਨੂੰ,
0: ਸੋਚੇ ਸੋਚਣਾ ਹੋਵੇ ਜੇ ਸੋਚੇ
1: ਲੱਖ ਵਾਰ, ਸ਼ਾਇਦ ਉਹ ਇਹ ਚੀਜ਼ ਗੱਲ ਮਤਲਬ ਹੋਏਗਾ ਜੀ ਉਸ ਚੀਜ਼ ਦਾ।
0: ਹਾਂਜੀ ਹਾਂਜੀ, ਕਿਤੇ ਵੀ ਕਿਤੇ ਬੰਦਾ ਬੈਠਾ ਹੁੰਦਾ, ਕੁਛ ਨਾ ਕੁਛ ਸੋਚੀ ਜਾਂਦਾ, ਉਹ ਕਦੇ ਫ੍ਰੀ ਨੀ ਹੁੰਦਾ। ਤੁਸੀਂ ਦੇਖੋ ਕਹਿ ਦਿੰਦੇ ਜੀ ਰੱਬ ਦਾ ਨਾਂ ਲੈਣਾ ਚਾਹੀਦਾ, ਉੱਠ ਕੇ ਨਹਾ ਧੋ ਕੇ ਲੈਣਾ ਚਾਹੀਦਾ, ਆ ਕਰਨਾ ਚਾਹੀਦਾ, ਪਰ ਜੇ ਅਸੀਂ ਨਹਾ ਧੋ ਕਈ ਜੇ ਇਹ ਸਭ ਕੁਛ ਕਰਕੇ ਰੱਬ ਦਾ ਨਾਂ ਲੈਣਾ ਆ, ਤਾਂ ਫਿਰ ਇਹ ਤਾਂ ਮਤਲਬ ਤਾਂ ਸਾਡੇ ਕੋਲ ਟਾਈਮ ਹੀ ਨੀ ਹੋਣਾ ਕਿਸੇ ਵੇਲੇ। ਸਾਨੂੰ ਅਸੀਂ ਕਹਿਣਾ ਆ ਕਰਕੇ ਫੇਰ ਲੈਂਦੇ ਹਾਂ, ਹੁਣ ਮੈਂ ਨਹਾਉਣੀ ਜਾਂ ਠਹਿਰ ਕੇ ਨਹਾਉਣੇ ਜੇ ਕੁਛ ਹੁੰਦੇ ਆ। ਤੁਸੀਂ ਕਿਤੇ ਤੁਸੀਂ ਟੋਇਲਟ ਤੇ ਬੈਠੇ ਆ ਜਾਂ ਕਿਸੇ ਸਮਝੋ ਕਿਤੇ ਜਾ ਰਿਹਾ, ਮੂਹਰੇ ਕੁੱਤਾ ਆ ਗਿਆ ਜਾਂ ਸੱਪ ਆ ਗਿਆ, ਉਸੇ ਵੇਲੇ ਤੁਸੀਂ ਰੱਬ ਦਾ ਨਾਮ ਦਾ ਮਤਲਬ ਲੈਣ ਲੱਗ ਪੈਂਦੇ।
1: ਬਿਲਕੁਲ ਹੈ ਜੀ,
0: ਇੱਕ ਸਕਿੰਟ ਲੱਗਦਾ, ਕੋਈ ਇਹਦਾ ਮਤਲਬ ਰੱਬ ਦਾ ਨਾਂ ਲੈਣ ਲਈ ਕੋਈ ਥਾਂ, ਕੋਈ ਜਗ੍ਹਾ, ਕੋਈ ਟਾਈਮ, ਕੁਛ ਨੀ ਹੁੰਦਾ। ਇਹ ਤੁਸੀਂ ਹਰ ਵੇਲੇ ਲੈ ਸਕਦੇ ਹੋ, ਕਰ ਸਕਦੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਫੂਕ ਜੇ ਮਾਰ ਦੇਣੀ ਤਾਂ ਕਹਿਣਾ ਲੈ ਠੀਕ ਹੋ ਗਿਆ, ਡਿੱਗ ਗਿਆ ਤਾਂ ਠੀਕ ਹੋ ਗਿਆ, ਕਹਿਣਾ ਹੋਇਆ ਕੀ ਤੈਨੂੰ ਕੁਛ ਵੀ ਨੀ। ਤਾਂ ਹੋਰ ਤਾਂ ਉਦਾਂ ਜੇ ਸੱਟ ਸੁੱਟ ਲੱਗ ਜਾਵੇ ਜਾਂ ਕੋਈ ਡਿੱਗ ਜਾਵੇ ਤਾਂ ਕਿੱਦਾਂ ਕਰਦੇ ਆ, ਆਰਜੂ ਓਕੇ ਬੇਬੀ, ਆਰਜੂ ਫਲਾਨਾ, ਆਰਜੂ ਸਿਮਕੜਾ, ਕਿੰਨਾ ਕੁਛ ਇਹ ਕਰਨੇ।
1: ਆਪਣੇ ਇੰਡੀਆ ਚ ਹੁੰਦਾ ਸੀ ਬੇਬੇ ਪਹਿਲਾਂ ਚਾਰ ਠੋਕਦੀ ਹੁੰਦੀ ਵੀ ਤੈਨੂੰ ਦੀਦਾ ਨੀ, ਚੱਜਣਾ ਦੇਖ ਲਾ, ਤੁਰਨਾ ਡਿੱਗਦਾ ਫਿਰਦਾ, ਫਿਰ ਜਾ ਕੇ
0: ਤੁਸੀਂ ਦੇਖੋ ਸਕੂਲੇ ਕੋਠੇ ਵੱਜ ਕੇ ਆਉਂਦੀ ਸੀ ਜੇ ਨਿਆਣੇ ਨੇ ਕੁਛ ਸ਼ਰਾਰਤਾਂ ਕੀਤੀਆਂ, ਹਨਾ ਕੰਮ ਨੀ ਕੀਤਾ ਕੁਛ ਨੀ, ਉਹ ਤਾਂ ਵੱਜ ਕੇ ਆਉਣੀ ਹੈ। ਨਿਆਣਿਆਂ ਨੇ ਜਿਹੜੇ ਨਾਲ ਦੇ ਆ ਉਹਨੇ ਉਹਦੇ ਤੋਂ ਪਹਿਲਾਂ ਘਰ ਦਬੀਲ ਲਾ ਕੇ ਜਾ ਕੇ ਪਹਿਲਾਂ ਦੱਸ ਦੇਣਾ, ਉਹਦੀ ਖ਼ਬਰ ਪਹਿਲਾਂ ਪਹੁੰਚ ਜਾਂਦੀ, ਫਿਰ ਮੰਮੀ ਨੇ ਵੀ ਲਾਣੀਆਂ, ਤੂੰ ਫਿਰ ਲੈ ਕੇ ਵੀ ਆਉਣਾ, ਫਿਰ ਭੈਣ ਜੀ ਕਹਿਣਾ ਨੀ ਮੰਨਦਾ ਇਹਨੂੰ, ਜ਼ਰੂਰ ਇਹਦੇ ਚ ਚਾਰ ਛਿੱਤਰ ਲਾਏ।
1: ਬਿਲਕੁਲ ਬਿਲਕੁਲ।
0: ਹੋਰ ਤੁਸੀਂ ਦੇਖੋ ਬੱਚਿਆਂ ਨੂੰ ਕੁਛ ਕਹਿ ਨੀ ਸਕਦੇ, ਨਾ ਇੱਥੇ ਨਾ ਉੱਥੇ, ਭੁਪਿੰਦਰ ਜੀ ਕਿਤੇ ਨੇ, ਮਤਲਬ ਕੋਈ ਕੋਈ ਆ ਜਾਣੀ ਕਿ ਬਲੈਸਡ ਬੱਚੇ ਜਿਹੜੇ ਹੈਗੇ ਆ ਹਨਾ, ਪਰਮਾਤਮਾ ਦੀ ਮਿਹਰਬਾਨੀ ਨਾ, ਉਹ ਸਭ ਕੁਛ ਚੰਗਾ ਕਰੀ ਜਾਂਦੇ, ਸਭ ਕੁਛ ਕਰੀ ਜਾਂਦੇ, ਤਾਂ ਨਹੀਂ ਤਾਂ ਇੱਦਾਂ ਨਾ ਬੱਚਿਆਂ ਨੂੰ ਡਰ ਹੈਗਾ, ਨਾ ਮਾਂ ਬਾਪ ਦਾ ਡਰ। ਮਾਂ ਬਾਪ ਵੀ ਤੁਹਾਨੂੰ ਇੱਕ ਗੱਲ ਦੱਸਦੀ ਵੈਰੀ ਕਲੀਅਰ ਆ, ਤੇ ਅੱਗੇ ਏਦਾਂ ਹੁੰਦਾ ਸੀ, ਦਵਾ ਸੱਟ ਰਜਾਈ ਮਾਵਾਂ ਖਿੱਚਦੀਆਂ ਹੁੰਦੀਆਂ ਸੀ, ਜੋ ਉੱਠਿਆ ਨੀ ਕਿੱਦਾਂ ਝਟਕੇ ਪੈਂਦੇ ਸੀ ਸਾਨੂੰ, ਸਾਨੂੰ ਸਾਰਿਆਂ ਨੂੰ ਪਏ ਆ। ਤਾਂ ਮਤਲਬ ਹੁਣ ਤਾਂ ਤੁਸੀਂ ਕਹਿ ਹੀ ਨੀ ਸਕਦੇ, ਏਦਾਂ
1: ਟੋਕ ਦਿੱਤਾ, ਮਤਲਬ ਕਿ ਉਹ ਆਪਣੀ ਜਗ੍ਹਾ ਸਹੀ ਸੀ।
0: ਹਾਂਜੀ ਹਾਂਜੀ,
1: ਫੀਲ ਹੋਣ ਲੱਗ
0: ਗਈ, ਗੁੱਸਾ ਹੀ ਬੜਾ ਮੰਨਦੇ ਅੱਜ ਕੱਲ ਦੇ ਨਿਆਣੇ। ਅੱਗੇ ਕਦ ਹੁੰਦੇ ਸੀ, ਅੱਗੇ ਤਾਂ ਤਾਏ ਚਾਚੇ ਬਾਬੇ ਜਾਂ ਆਂਟੀ ਗੁਆਂਢੀ ਵੀ ਦੋ ਥੱਪੜ ਲਾਈ ਦਿੰਦੇ ਸੀ ਜੇ ਨਿਆਣਾ ਸ਼ਰਾਰਤ ਕਰਦਾ ਸੀ।
1: ਬਿਲਕੁਲ,
0: ਔਰ ਕੋਈ ਗੁੱਸਾ ਹੀ ਨਹੀਂ ਸੀ ਕਰਦਾ ਹਨਾ।
1: ਬਿਲਕੁਲ ਹੈ ਜੀ। ਭੈਣ ਜੀ ਆਪਣੇ ਨਾਲ ਔਜਲਾ ਸਾਹਿਬ ਜੁੜਨਾ ਚਾਹੁੰਦੇ, ਉਹਨਾਂ ਨੇ ਸ਼ਾਇਦ ਕੋਈ ਗੱਲ ਗੱਲ ਸਾਂਝੀ
0: ਕਰਨੀ। ਠੀਕ ਹੈ ਠੀਕ ਹੈ, ਲੈ ਲੈ, ਬਹੁਤ ਚਿਰ ਹੋ ਗਿਆ ਮਿਲੇ ਨਹੀਂ।
1: ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ ਆਨੂੰ ਜੀ।
2: ਸਤਿ ਸ੍ਰੀ ਅਕਾਲ ਵੱਡੇ ਭੈਣ ਜੀ ਤੇ ਪਰਜਵੀਰ ਸਿੰਘ ਸਰੋਤਿਆਂ ਜੀ।
1: ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ ਵੀਰ ਜੀ, ਕਿਦਾਂ ਕੀ ਹਾਲ ਚਾਲ ਆ? ਮੈਂ ਤਾਂ ਆਪ ਤੋਂ ਯਾਦ ਕਰਦੀ ਸੀ।
2: ਮੈਂ ਨਾ ਭੈਣ ਜੀ
0: ਪਾਚਲ ਸੁਣਦੇ
2: ਰਹਿੰਦੇ, ਇੱਕ ਮਿੰਟ ਨਾ, ਕਿੰਨੇ ਸੈਕਿੰਡ ਮੈਂ ਬਿਹਾਈਂਡ ਚੱਲ ਰਿਹਾ ਸੀ।
1: ਅੱਛਾ ਜੀ।
2: ਤੇ ਮੈਂ ਨਾ ਕਹਿਣ ਲੱਗਿਆ ਸੀ ਵੀ ਭੈਣ ਜੀ ਨੂੰ ਦੇ ਵਿਚਾਰ ਲਵੋ ਤੁਸੀਂ ਇਹ ਵਿੱਚ ਲਿਖਿਆ, ਮੈਂ ਸਵਾਲ ਵੀ ਤੁਹਾਨੂੰ ਕਰਨਾ ਜੀ, ਨਾ ਜੁੜਦੇ ਤੁਸੀਂ ਹਨਾ।
1: ਹਾਂਜੀ,
2: ਉਹ ਜਦੋਂ ਮੈਂ ਲਾਈਵ ਤੇ ਲੱਭਿਆ ਤੇ ਤੁਸੀਂ ਲੱਗੇ ਜੁੜੇ ਹੋਏ ਸੀਗੇ। ਸਵਾਲ ਜਿਹੜਾ ਭਾਰਤ ਨੇ ਕਹਾਣੀ ਸੁਣਾਈ ਜੀ,
0: ਹਾਂਜੀ,
2: ਤੁਸੀਂ ਟੀਚਰ ਰਹੇ ਹੋ, ਬਹੁਤ ਜਾਣੀ ਬੱਚਿਆਂ ਨੂੰ ਪੜ੍ਹਾਇਆ ਹੋਣਾ, ਇਹ ਜਿਹੀਆਂ ਗੱਲਾਂ ਚ ਵੀ ਲੰਘੀ ਹੋਈ ਜਿਹੜੀ ਕਹਾਣੀ, ਕੀ ਜਿਹੜਾ

0: ਦਾ ਇਹ ਜੇ ਗੱਲਾਂ ਲਿਖਦਾ ਉਹਦੇ ਆਪ ਪੂਰਾ ਉਤਰਦਾ ਹੀ
1: ਜੀ।
2: ਨਾ ਨਾ ਨਾ ਕਿੱਥੇ ਉਤਰਦੇ ਦੂਜੇ, ਤੁਸੀਂ ਇਹ ਦੇਖੋ ਤੁਹਾਨੂੰ ਮੈਂ ਦੱਸਦੀ ਆ, ਆ ਗੁਰਦੁਆਰੇ ਦੇ ਗ੍ਰੰਥੀ ਕੁਛ ਵੀ ਆ ਹਨਾ, ਤੁਹਾਨੂੰ ਮੈਂ
0: ਦੱਸਦੀ
2: ਗੱਲੇ ਹੋ ਰਹੇ ਸੀ ਨਾ, ਇਹ ਉਸ ਵੇਲੇ ਗੱਲ ਹੋ ਰਹੀ ਸੀ ਤਾਂ ਉਸ ਵੇਲੇ ਪਹਿਲਾਂ ਮੈਂ ਬੋਲਣ ਲੱਗੀ, ਪਰ ਫਿਰ ਮੈਂ ਪਿੰਡ ਦਾ ਨਾਂ ਨੀ ਲੈਣਾ ਚਾਹੁੰਦੀ ਸੀ, ਜਾਣੀ ਕਿ ਅਸੀਂ ਉੱਥੇ ਦੂਜੇ ਇੱਥੇ ਨੌਰੇ ਟੀਚਰ ਟ੍ਰੇਨਿੰਗ ਕਰਦੇ ਸੀ, ਪਰ ਮੈਂ ਇੱਕ ਵਾਰ ਪੋਸਟ ਪਾਈ ਸੀ ਅਨਨੋਨ ਜਿਹਾ ਨਾਂ ਲਿਖ ਕੇ ਕਰਕੇ ਹਨਾ, ਤਾਂ ਤੁਸੀਂ ਦੇਖੋ ਮੈਂ ਕਹਿੰਦੀ ਕਿਹੋ ਜਿਹੇ ਕਹਿਣ ਨੂੰ ਗ੍ਰੰਥੀ ਆ, ਕਹਿਣ ਨੂੰ ਕੁਛ ਆ, ਤੁਸੀਂ ਦੇਖੋ ਕਿਹੋ ਜਿਹੇ ਗੰਦੇ ਬੰਦੇ, ਮੈਂ ਕਹਿੰਦੀ ਇਹ ਸਿਰਫ ਏਦਾਂ ਏਦਾਂ ਹੀ ਆ, ਸੋਹਣੇ ਕੱਪੜੇ ਪਾਇਆ ਤੇ ਇਹ ਵਧੀਆ ਨੀ ਹੋ ਜਾਂਦੇ, ਮੈਂ ਕਹਿੰਦੀ ਉਹਦੇ ਨਾਲੋਂ ਜੇ ਕੱਪੜੇ ਨੀ ਵਧੀਆ ਪਾਏ ਮਤਲਬ ਆ ਬਾਣੇ ਵਿੱਚ ਨੀ, ਮੈਂ ਕਹਿੰਦੀ ਜੇ ਕੋਈ ਗਲਤੀ ਕਰਦਾ ਬਾਣੇ ਤੋਂ ਬਿਨਾਂ ਗਲਤੀ ਕਰਦੇ ਤੋਂ ਮਾਫ ਕੀਤਾ ਜਾ ਸਕਦਾ ਵੀ ਹਾਂ ਜੀ ਉਹਦੇ ਕੋਲੋਂ ਗਲਤੀ ਹੋ ਸਕਦੀ ਆ ਚਲੋ ਹਾਂ, ਪਰ ਜਦ ਤੁਸੀਂ ਇੱਕ ਵਾਰ ਬਾਣੇ ਵਿੱਚ ਆ ਗਿਆ ਕੁਛ ਹੋ ਗਿਆ ਫਿਰ ਵੀ ਤੁਸੀਂ ਗਲਤੀ ਕਰਦੇ ਆ ਤਾਂ ਫਿਰ ਤਾਂ ਉਹ ਮਾਫ਼ੀ ਦੇ ਯੋਗ ਨੇ, ਔਰ ਇਹ ਗਲਤੀਆਂ ਤੁਹਾਨੂੰ ਮੈਂ ਦੱਸਦੀ ਆ ਬਹੁਤ ਦੇਖੀਆਂ ਬਹੁਤ ਦੇਖੀਆਂ ਬਹੁਤ ਸੁਣੀਆਂ ਆਂਢ ਗੁਆਂਢ ਵਿੱਚ ਆਲੇ ਦੁਆਲੇ ਵਿੱਚ, ਉਹ ਫਲਾਨੇ ਨਾਲ ਏਦਾਂ ਹੋਈ ਏਦਾਂ ਕੀਤੀ, ਸਾਡੇ ਨਾਲ ਦੇ ਪਿੰਡ ਸੀ ਉਹ ਕੁੜੀ ਸੀ ਤਾਂ ਉਹ ਦੱਸੇ ਕਹਿੰਦੀ ਭਾਈ ਮੈਂ ਹਨਾ ਮੈਨੂੰ ਅਸੀਂ ਇਕੱਠੀਆਂ ਹੀ ਕਰਦੇ ਸੀ, ਕਹਿੰਦੀ ਭਾਈ ਮੈਂ ਸਵੇਰ ਨੂੰ ਤੜਕੇ ਨੂੰ ਜਾ ਰਹੀ ਸੀ ਮਤਲਬ ਆਪਣੇ ਘਰ ਉੱਥੇ ਜਾਣੀ ਕਿ ਧਾਰ ਚੋਣ ਜਾਂਦੀ ਸੀ ਹਨਾ ਨੇੜੇ ਕੋਲੇ ਸੀਗਾ, ਤਾਂ ਉਹ ਗੁਰਦੁਆਰੇ ਦੇ ਭਾਈ ਬਾਰੇ ਦੱਸੀ ਪਈ, ਉਹਨੇ ਗੁਰਦੁਆਰੇ ਦੇ ਭਾਈ ਨੇ ਕਹਿੰਦੀ ਆ ਕੇ ਮੈਨੂੰ ਮੋਹਰਿਓ ਫੜ ਲਿਆ, ਤੁਸੀਂ ਦੇਖੋ ਕਿੰਨੀ ਮਾੜੀ ਗੱਲ ਆ ਕਿੰਨੀ ਗਲਤ ਗੱਲ ਆ ਕਿੰਨੀ ਗਲਤ ਗੱਲ ਆ, ਕਹਿੰਦੀ ਮੈਂ ਕੱਸ ਕੇ ਥੱਪੜ ਉਹਦੇ ਮਾਰਿਆ ਹਨਾ, ਫਿਰ ਤੈਨੂੰ ਸ਼ਰਮ ਹੈ ਵੀ ਮੈਂ ਤੇਰੇ ਬੱਚਿਆਂ ਵਰਗੀ ਆ ਹਨਾ,
1: ਬਿਲਕੁਲ
2: ਤੁਸੀਂ ਦੇਖੋ ਇਹ ਭਾਈ ਕੀ ਕਿਹਾ ਜਾ ਸਕਦਾ,
1: ਬਿਲਕੁਲ ਬਿਲਕੁਲ ਹੈ ਜੀ ਜੀ ਜੀ ਓਜਲਾ ਸਾਹਿਬ
2: ਮੈਂ ਬਿਲਕੁਲ ਭੈਣ ਜੀ ਮੈਂ ਉਹੀ ਕਲਮ ਪੰਜਾਬ ਦੀ ਵਿੱਚ ਪੋਸਟ ਪਾਈ ਸੀ ਇੱਕ ਵਾਰ,
1: ਹਾਂਜੀ ਹਾਂਜੀ ਜੀ
2: ਹਾਂਜੀ ਮੈਂ ਕਰ ਲਈ ਭੈਣ, ਮਤਲਬ ਜਿਹੜੇ ਬਹੁਤੇ ਨਾ ਚਿੱਟੇ ਕੱਪੜਿਆਂ ਵਾਲੇ ਜਾਂ ਕਿਸੇ ਤੇ ਅਸੀਂ ਬਹੁਤਾ ਹੀ ਯਕੀਨ ਕਰਦੇ ਆ, ਹੋਰ ਵੀ ਹੈਗੀਆਂ ਕਹਾਣੀਆਂ ਇੱਕ ਦੋ ਕੀ ਜਾਣੀ ਕਿ ਮੈਂ ਹੁਣ ਵੀ ਕਿਸੇ ਨਾ ਕਿਸੇ ਨਾਲ ਗੱਲ ਅਸੀਂ ਕਰਦੀ ਉਸ ਬਾਰੇ ਅਸੀਂ ਸੋਚ ਵੀ ਨੀ ਸਕਦੇ ਵੀ ਉਹ ਬੰਦਾ ਏਦਾਂ ਦਾ ਸੀ ਉਹ ਏਦਾਂ ਦਾ, ਮੈਂ ਆਪਣੇ ਘਰੇ ਕਿਸੇ ਨਾਲ ਗੱਲ ਕਰਾਂ ਵੀ ਮਤਲਬ ਅਸੀਂ ਉਸ ਬੰਦੇ ਦੀ ਇੰਨੀ ਰਿਸਪੈਕਟ ਕਰਦੇ ਸੀ ਕੋਈ ਹਿਸਾਬ ਨੀ, ਉਹ ਮਿਲਟਰੀ ਦੂਜਾ ਲੈਫਟੀਨੈਂਟ ਰਿਟਾਇਰ ਹੋਇਆ ਤੇ ਉਹ ਏਦਾਂ ਦਾ ਬੰਦਾ ਸੀ ਉਹਦੀ ਇੰਨੀ ਰਿਸਪੈਕਟ ਕਰਦੇ ਸੀ, ਫਿਰ ਉਹ ਇੰਨਾ ਗੰਦਾ ਵੀ ਸੀ,
1: ਬਿਲਕੁਲ
2: ਅਸੀਂ ਕਹਿਣਾ ਅਸੀਂ ਤਾਂ ਭਾਈ ਜੀ ਜੀ ਕਰਕੇ ਬੋਲੀ ਦਾ ਸੀ, ਸਾਡੇ ਨਾਲ ਤਾਂ ਬਹੁਤੇ ਵਧੀਆ ਸੀ, ਪਰ ਇਹ ਤਾਂ ਜਿਸਲੇ ਜਿਹਦੇ ਨਾਲ ਬੀਤੀ ਹੁੰਦੀ ਕੋਈ ਦੱਸਦਾ ਨਾ ਫਿਰ ਨਾ ਹੋਇਆ ਜਾਂ ਮੈਨੂੰ ਆ ਕਿਹਾ ਤਾਂ ਉਹਨੂੰ ਪਤਾ ਹੁੰਦਾ,
1: ਨਾਲੇ ਭੈਣ ਜੀ ਉਹ ਜਿਹੜਾ ਡਰ ਆ ਨਾ ਇੱਕ ਤਰ੍ਹਾਂ ਦਾ ਆਪਣੇ ਉਹ ਸਮਾਜ ਦੇ ਵਿੱਚ ਡਰ ਪਾਇਆ ਜਾਂਦਾ ਚਾਹੇ ਉਹ ਬੱਚੇ ਨੇ ਚਾਹੇ ਕੁਝ ਵੀ ਆ ਨਾ, ਇੱਥੇ ਦੇਖੋ ਹੁਣ ਬੱਚੇ ਜਿਹੜੇ ਨੇ ਅੱਖ ਚ ਅੱਖ ਪਾ ਕੇ ਗੱਲ ਕਰਦੇ ਆ, ਉਹ ਚਾਹੇ ਪੇਰੈਂਟਸ ਹੈਗੇ ਨੇ ਚਾਹੇ ਉਹਨਾਂ ਦੇ ਟੀਚਰ ਹੈਗੇ ਨੇ ਚਾਹੇ ਕਿਤੇ ਵੀ ਆ ਨਾ, ਤਾਂ ਉਹ ਛੋਟਾ ਵੱਡਾ ਜਿਹੜਾ ਉਹ ਚਲੋ ਇੱਕ ਰਿਸਪੈਕਟ ਹੈਗੀ ਆ ਹਰ ਕਿਸੇ ਦੀ ਇੱਥੇ, ਉਹ ਨੀ ਕਹਿੰਦੇ ਕਿ ਰਿਸਪੈਕਟ ਨਹੀਂ ਗੀ, ਪਰ ਉਹ ਜਿਹੜਾ ਹਰ ਚੀਜ਼ ਦਾ ਦਬਦਬਾ ਹੋਣਾ ਜਿੱਦਾਂ ਹੁਣ
2: ਦੇਖ ਦੂਜੇ ਨੂੰ ਇਹ ਸਾਫ ਮਿਲਦੇ ਆ ਇਹਨਾਂ ਦੀਆਂ ਰੂਹਾਂ ਸੱਚੀਆਂ, ਇਹ ਇਹਨਾਂ ਨੂੰ ਭੁਪਿੰਦਰ ਜੀ ਛੁਪਾਉਂਦੇ ਨੀ ਆਪਣੇ ਇੰਡੀਆ, ਤੁਹਾਨੂੰ ਮੈਂ ਦੱਸਦੀ ਆ ਨਿਆਣੇ ਮੈਂ ਦੇਖਦੀ ਆ ਭੀ ਛੋਟੀ ਉਮਰ ਦੇ ਨਿਆਣੇ ਉੱਥੇ ਬਹੁਤ ਹੁਸ਼ਿਆਰ ਆ, ਸ਼ੈਤਾਨ ਆ ਮਤਲਬ ਇੱਥੇ ਦੇ ਜਿਹੜੇ ਬਾਹਰ ਦੇ ਨਿਆਣੇ ਤੁਸੀਂ ਆਪਣੇ ਬੱਚਿਆਂ ਦੇਖ ਲੋ, ਇੱਥੇ ਦੇ ਬੱਚੇ ਬਹੁਤ ਸਿੱਧੇ ਸਾਦੇ ਆ, ਬਿਲਕੁਲ ਸਿੰਪਲ ਗੱਲ ਕਰਦੇ ਸੱਚੀ ਗੱਲ ਕਰਦੇ, ਅੱਗੇ ਤਾਂ ਉੱਥੇ ਤਾਂ ਬੁੜੀਆਂ ਕਹਿ ਦਿੰਦੇ ਨੇ ਅੱਛਾ ਆ ਫਲਾਨੀ ਚੀਜ਼ ਹੁਣ ਫਲਾਨੀ ਆਊਗੀ ਗੁਆਂਢ ਨੂੰ ਦੱਸੀ ਨਾ ਹੈਗੀ ਇਹ ਤਾਂ ਝੱਟ ਕਹਿੰਦੇ ਹੈਗੀ
1: ਬਿਲਕੁਲ
2: ਨਹੀਂ, ਇਹ ਬਹੁਤ ਜਾਣੀ ਕਿ ਸੱਚੀਆਂ ਰੂਹਾਂ ਇਹ ਬਹੁਤ ਸਾਫ਼ ਬੋਲਦੇ ਫਿਰ ਕਿਉਂਕਿ ਇੱਕੋ ਹੀ ਲੈਂਗੁਏਜ ਆ, ਅਸੀਂ ਤਾਂ ਅੰਗਰੇਜ਼ੀ ਚ ਗੱਲ ਕਰਦੇ ਕਰਦੇ ਪੰਜਾਬੀ ਚ ਮਾੜਾ ਜਿਹਾ ਕੁਛ ਦੱਸਦੇ ਜਾਂ ਏਦਾਂ ਕਰਨਾ, ਇਹਨੇ ਉਹੀ ਲੈਂਗੁਏਜ ਬੋਲਣੀ ਉਹੀ ਸਾਰਿਆਂ ਤੋਂ ਸੁਣਨੀ ਤਾਂ ਉਹੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਜੀ
2: ਸਾਡੇ ਨਾਲ ਬਹੁਤ ਖਰੇ
1: ਬਿਲਕੁਲ ਹੈ ਜੀ
2: ਹਾਂਜੀ ਆ ਜਾਓ ਜਲਬੀਰ ਜੀ ਤੁਸੀਂ
1: ਜੀ
2: ਰੱਬ ਦਾ ਨਾਮ ਵੀ ਲਈ ਜਾਓ ਰੋਟੀ ਵੀ ਬਣਾਈ ਜਾਓ ਕਿਸੇ ਨੂੰ ਵਿੱਚ ਤਾਂ ਖਰੀ ਗੱਲ ਹੋਰ ਵੀ ਵਧੀਆ ਬਣਦੀ ਆ ਨਾਲ ਗੱਲ ਵੀ ਹੋ ਜਾਂਦੀ ਪੈਸੇ ਵੀ ਆਈ ਜਾਂਦੇ ਆ ਤਾਂ ਫਿਰ ਉਹ ਵਧੀਆ ਪ੍ਰੋਗਰਾਮ ਚੱਲ ਲੱਗਦਾ
1: ਹਾਂਜੀ ਬਿਲਕੁਲ ਹੈ ਜੀ
2: ਨਹੀਂ ਠੀਕ ਹੈ ਵੈਸੇ
1: ਬਿਲਕੁਲ ਹੈ ਜੀ ਨਾਲ ਚੱਲਣਾ ਚਾਹੀਦਾ ਕੰਮ ਕਰ ਵੀ
2: ਹਾਂਜੀ ਗੁਰੂਆਂ ਨੇ ਸਾਡਿਆਂ ਨੇ ਇਹੀ ਸਮਝਾਇਆ ਕਿ ਕੰਮ ਕਰੀ ਜਾਓ
1: ਜੀ
3: ਉਹੀ ਭੈਣ ਜੀ ਦੇਖੋ ਆ ਜਿਹੜੀ ਤੁਸੀਂ ਗੱਲ ਕਰਕੇ ਹਟੇ ਹੋ ਨਾ ਭਾਈਆਂ ਜੀ ਤਾਂ ਕਿਸੇ ਨੇ ਬਹੁਤ ਵਧੀਆ ਕਮੈਂਟ ਲਿਖਿਆ ਉਹ ਕਹਿੰਦੇ ਵੀ ਸਾਨੂੰ ਨਾ 2 ਲੱਖ ਰੁਪਇਆ ਇਸੇ ਕੰਮ ਦਾ ਦਿੱਤਾ ਵੀ ਉਹ ਸਾਨੂੰ ਇਹ ਸਮਝਾਈ ਗਏ ਵੀ ਭਾਈ ਜਿਹੜੀ ਮਾਇਆ ਹੈ ਨਾਲ ਨੀ ਜਾਣੀ, ਇਸ ਕੰਮ ਇਹ ਗੱਲ ਸੁਣਨੀ ਅਸੀਂ ਉਹਨਾਂ ਤੋਂ 2 ਲੱਖ ਰੁਪਇਆ ਲਿਆ।
2: ਦੇਖ ਲੋ ਸੱਚੀ ਗੱਲ
3: ਜਿੰਨਾ ਹੀ ਤੁਸੀਂ ਕਹਾਣੀ ਸੁਣਾ ਕੇ ਹਟੇ ਹੋ ਨਾ, ਉਹਦਾ ਇਹ ਕੰਮ ਆ ਜੀ ਅੱਜ ਕੱਲ
2: ਹਰੇਕ ਬੰਦੇ ਦੀ ਜਾਣੀ ਕੇ 3 ਪਰਸਨੈਲਿਟੀਆਂ ਹੁੰਦੀਆਂ। ਇੱਕ ਉਹਦੀ ਏਦਾਂ ਆ ਵੀ ਪਬਲਿਕ ਵਿੱਚ ਉਹਦੀ ਕੋਈ ਹੋਰ ਹੁੰਦੀ ਆ, ਆਪਣੀ ਫੈਮਿਲੀ ਵਿੱਚ ਹੋਰ ਹੁੰਦੀ ਆ, ਜਿਸ ਲਈ ਉਹ ਕੱਲਾ ਹੁੰਦਾ ਸਿਰਫ ਕੱਲਾ ਉਸ ਲਈ ਉਹਦੀ ਹੋਰ।
1: ਬਿਲਕੁਲ ਹੈ ਜੀ,
2: ਹਾਂਜੀ, ਕਿਉਂਕਿ ਪਬਲਿਕ ਵਿੱਚ ਮੈਂ ਹੋਰ ਤਰੀਕੇ ਨਾਲ ਪੇਸ਼ ਹੋਣਾ, ਜਿਸ ਲਈ ਮੈਂ ਫੈਮਿਲੀ ਵਿੱਚ ਨੂੰਹ ਧੀ ਦੇ ਸਾਹਮਣੇ ਪੇਸ਼ ਹੋਣਾ ਮੈਂ ਹੋਰ ਤਰੀਕੇ ਨਾਲ ਹੋਣਾ, ਜਿਸ ਲਈ ਮੈਂ ਕੱਲੀ ਆ ਤਾਂ ਹੋਰ ਤਰੀਕੇ ਹੋ ਸਕਦੇ।
1: ਬਿਲਕੁਲ ਹੈ ਜੀ,
3: ਮੈਂ ਨਾ ਆਪਣੇ
2: ਬਸ ਹੁਣ ਮੈਨੂੰ ਲੱਗਦਾ ਜਵਾਬ ਮਿਲ ਗਿਆ ਹੋਣਾ ਤੁਹਾਨੂੰ।
3: ਹਾਂਜੀ, ਅੱਜ ਕੱਲ ਮੈਂ ਹੋਰ ਦਿਨ ਦੱਸਦਾ ਜੀ, ਹਾਂਜੀ ਅਸੀਂ ਬਾਹਰ ਕੁਛ ਹੋਰ ਹੁੰਦੇ, ਅੰਦਰ ਕੁਛ ਹੋਰ ਹੁੰਦੇ ਵੀ ਹੈ, ਘਰਾਂ ਚ ਬਹੁਤ ਕੁਛ ਚੱਲਦਾ। ਮੈਂ ਉਹਦੀ ਸੁਣੀ ਜੀ ਗੱਲ, ਉਹ ਕਹਿੰਦਾ ਵੀ ਮੈਂ ਇੱਕ ਲੇਖਕ ਨੂੰ ਬਹੁਤ ਨੇੜਿਓਂ ਜਾਣਦਾ
1: ਜੀ,
3: ਤੇ ਉਹ ਨਾ ਕਹਿੰਦਾ ਵੀ ਉਹਨੇ ਮਾਂ ਦੇ ਉੱਪਰ ਲੇਖ ਕਹਾਣੀਆਂ ਵੀ ਬਹੁਤ ਲਿਖੀਆਂ ਤੇ ਗੀਤ ਵੀ ਬਹੁਤ ਲਿਖੇ
1: ਜੀ।
2: ਅੱਛਾ,
3: ਕਹਿੰਦਾ ਪਰ ਵੀ ਜਦੋਂ ਮੈਂ ਪਰਸਨਲੀ ਉਹਦੇ ਘਰੇ ਗਿਆ, ਮੈਨੂੰ ਮੌਕਾ ਮਿਲਿਆ ਜਾਣ ਦਾ
1: ਜੀ,
3: ਕਹਿੰਦਾ ਵੀ ਉਹਦੀ ਮਾਂ ਉਹਦੇ ਘਰੇ ਨਰ ਕਰ ਕੇ ਜ਼ਿੰਦਗੀ ਹੰਡਾ ਰਹੀ। ਕਿਰਦਾਰ ਇੱਕ ਅਸੀਂ ਕਿਰਦਾਰ ਨੀ ਨਵਾਉਂਦੇ ਜਿੱਦਾਂ, ਹੈਨਾ
1: ਜੀ,
3: ਉਹ ਇੱਕ ਗੀਤ ਆ ਉਹਦੇ ਵਿੱਚ ਬਹੁਤ ਵਧੀਆ ਲਾਈਨ ਲੱਗਦੀ ਆ, ਮੈਨੂੰ ਪੂਰਾ ਨੀ ਯਾਦ ਕਿਸੇ ਦਾ ਲਿਖਿਆ, ਬਹੁਤ ਪਿਆਰਾ। ਉਹ ਕਹਿੰਦਾ ਤੂੰ ਰੋਣਾ ਵੀ ਜਦੋਂ ਮੈਂ ਮਰ ਗਿਆ ਨਾ, ਕਹਿੰਦਾ ਤੂੰ ਰੋਣਾ ਨਹੀਂ, ਕਹਿੰਦਾ ਤੂੰ ਰੋਣਾ ਏਦਾਂ ਜਿਵੇਂ ਹੱਸਦਾ ਹੋਵੇ ਪਾਤਰ ਕਿਸੇ ਕਹਾਣੀ ਦਾ।
1: ਕਿਆ ਬਾਤ ਹੈ, ਕਿਆ ਬਾਤ ਹੈ,
3: ਤੂੰ ਰੋਣਾ ਏਦਾਂ ਜਿਵੇਂ ਹੱਸਦਾ ਹੋਵੇ ਪਾਤਰ ਕਿਸੇ
1: ਕਹਾਣੀ ਦਾ।
3: ਮਤਲਬ ਜ਼ਿੰਦਗੀ ਕਈ ਤਰ੍ਹਾਂ ਦੀ ਜ਼ਿੰਦਗੀ ਹੰਡਾ ਰਹੇ ਆ, ਜਿਵੇਂ ਤੁਸੀਂ ਹੁਣ ਦੱਸ ਕੇ ਹਟੇ ਹੋ
1: ਜੀ,
3: ਹਨਾ। ਅੱਜ ਆ ਦੇਖੋ ਤੁਸੀਂ ਇਮੇਜਿਨੇਸ਼ਨ ਦੀ ਗੱਲ ਕਰੀ, ਮੇਰੇ ਦਿਲ ਦੀ ਗੱਲ ਵੀ ਮੈਂ ਚਾਹੁੰਦਾ ਵੀ ਤੁਸੀਂ ਆਵੋ, ਨਹੀਂ ਮੈਂ ਤੁਹਾਨੂੰ ਸੱਦ ਲੈਣਾ ਸੀ। ਇਹ ਗੱਲਾਂ ਤੁਹਾਨੂੰ ਪੁੱਛਣ ਵਾਲੀਆਂ ਨੇ, ਵੱਡੇ ਹੋ ਤਜਰਬਾ ਭੈਣ ਜੀ, ਤਜਰਬਾ ਹੀ ਹੁੰਦਾ ਇੱਕ
1: ਕਿਸਮ ਦਾ। ਬਿਲਕੁਲ ਹੈ ਜੀ,
2: ਬਿਲਕੁਲ
3: ਜ਼ਿੰਦਗੀ ਦਾ ਤਜਰਬਾ ਬਹੁਤ ਵੱਡਾ। ਹੁਣ ਦੇਖੋ ਤੁਸੀਂ ਤਾਂ ਇੱਕ ਪੜਾਅ ਤੇ ਖੜੇ ਰਹੇ, ਸਟੂਡੈਂਟ ਆਉਂਦੇ ਰਹੇ ਜਾਂਦੇ ਰਹੇ,
1: ਹਨਾ
2: ਹਾਂਜੀ,
3: ਤੇ ਉਹਦੇ ਅੱਛਾ ਸੋਚ ਬਦਲਣ ਵਾਲੇ ਸਟੂਡੈਂਟ ਵੀ ਆਏ ਤੁਹਾਡੇ, ਜਦੋਂ ਤੁਸੀਂ ਸ਼ੁਰੂ ਕੀਤੀ ਹੋਣੀ ਪੜ੍ਹਾਈ, ਆਪਣਾ ਜਵਾਨਾਂ ਸੀ ਤੁਹਾਤੋਂ ਵੱਡੇ ਹੋਣ, ਸ਼ਾਇਦ ਮੈਂ ਹੁੰਦਾ ਤੁਹਾਡੇ ਕੋਲੇ ਪੜ੍ਹਿਆ ਹੁੰਦਾ, ਪਰ ਉਹ ਉਦੋਂ ਕਹੇ ਜਿਹੇ ਸਟੂਡੈਂਟ ਸੀ ਜਵਾਨੇ ਚ, ਫਿਰ ਤੁਹਾਡੇ ਉੱਥੇ ਰਹਿੰਦੇ ਰਹਿੰਦੇ ਕਿਵੇਂ ਚੇਂਜ ਆਈ, ਫਿਰ ਜਦ ਇੱਥੇ ਆਏ ਤਾਂ ਟੋਟਲੀ ਚੇਂਜ ਸੀ ਨਾ ਕੰਮ
1: ਜੀ,
2: ਹਨਾ। ਬਿਲਕੁਲ, ਇੱਥੇ ਤਾਂ ਟੋਟਲੀ ਚੇਂਜ, ਬਿਲਕੁਲ ਬਹੁਤ ਬਹੁਤ ਜ਼ਿਆਦਾ ਚੇਂਜ ਆ,
3: ਬਹੁਤ ਜ਼ਿਆਦਾ ਚੇਂਜ ਆ। ਮੈਂ ਉਸ ਕਰਕੇ ਮੈਂ ਤੁਸੀਂ ਆਹੀ ਤਜਰਬਾ ਤੋਂ ਲੈਣਾ ਚਾਹੁੰਦਾ ਸੀ ਵੀ, ਮਤਲਬ ਅਸੀਂ ਜੋ ਲਿਖਦੇ ਆ ਕਿ ਅਸੀਂ ਆ ਜਿਵੇਂ ਉਹ ਕਹਿੰਦੇ ਨੇ ਵੀ ਉਹ ਗੱਲ ਨੂੰ ਭੁੱਲ ਜੋ, ਇਹ ਸੋਚਦਾ ਹੈ ਨੀ ਜੀ।
1: ਬਿਲਕੁਲ,
3: ਉਹ ਤਾਂ ਲਿਖਦਾ ਵੀ ਉਹਨੂੰ ਜੋ ਲੇਖ ਨੂੰ ਪੁੱਛੇ ਵੀ ਤੂੰ ਕਦੇ ਕੋਈ ਗੱਲ ਛੱਡੀ, ਛੱਡਦਾ ਕੌਣ ਆ ਜੀ, ਅਸੀਂ ਤਾਂ ਗੇਟ ਗੇਟ ਲੈ ਕੇ
1: ਕਮਾ ਕਮਾ ਲਿਆਉਂਦੇ ਆ। ਬਿਲਕੁਲ,
3: ਗੱਲਾਂ ਕੁਛ ਵੀ ਨੀ ਜੀ, ਤੁਸੀਂ ਇੱਕ ਚੀਜ਼ ਦੇਖੋ, 80% ਮੈਂ ਇਹ ਗੱਲ ਰਾਜਨ ਜੀ ਨੂੰ ਵੀ ਪੁੱਛੀ ਸੀ
1: ਜੀ,
3: ਰਾਜਨ ਦੇ ਮੂਹਰੇ ਮੈਨੂੰ ਕਹਿੰਦਾ ਕਹਿੰਦਾ ਔਜਲਾ ਤੁਸੀਂ ਤਾਂ ਐਂ ਕਹਿੰਦੇ ਵੀ ਅਸੀਂ ਆਪਦਾ ਚੁੱਲ੍ਹਾ ਚਾਲਾ ਰੋਟੀ ਸਾਡੇ ਘਰੇ ਨਾ ਪੱਕੇ, ਹੈ ਨਾ। ਮੈਂ ਕਹਿੰਦਾ ਮੇਰਾ ਸਵਾਲ ਤਾਂ ਜਿਹੜਾ ਉਹ ਇਹ ਹੈ ਕਿ 80% ਜਿਹੜੇ ਕੇਸ ਸਾਡੇ ਕੋਰਟਾਂ ਚ ਚੱਲਦੇ ਨੇ ਨਾ ਜੀ, ਉਹ ਸਾਡੀਆਂ ਪਿੰਡਾਂ ਦੀਆਂ ਮਾੜੀਆਂ ਮਾੜੀਆਂ ਈਗੋ ਕਰਕੇ
1: ਛੋਟੀਆਂ ਗੱਲਾਂ ਤੇ ਹੈ,
3: ਸੌਰੀ ਕਰਕੇ ਮੁੱਕ ਸਕਦੇ ਨੇ, ਕੋਰਟ ਚ ਜਾਵੇ ਹੀ ਨਾ ਜੀ।
1: ਉਹ ਕਈ ਵਾਰੀ ਕਹਿਆ ਆਪਾਂ ਜੀ, ਸੌਰੀ ਵਾਲਾ ਲਫ਼ਜ਼ ਦਾ ਆਪਣੇ ਜਿਹੜਾ ਸੈਂਟੈਂਸ ਹੈਗਾ ਉਹ ਤਾਂ ਹੈ ਹੀ ਨੀ ਨਾ ਆਪਣੀ ਡਿਕਸ਼ਨਰੀ ਚ ਤਾਂ।
3: ਬਿਲਕੁਲ ਬਿਲਕੁਲ, ਹੁਣ ਤੁਸੀਂ ਦੇਖੋ ਮੈਂ ਉਧਰ ਰਾਜੀ ਗੱਲ ਕਰਕੇ ਗਏ, ਆ ਜਿਹੜੀਆਂ ਵੋਟਾਂ ਵੀ ਨੇ, ਮੈਂ ਇਹਦੇ ਵਿੱਚੋਂ ਇਹੀ ਤੱਥ ਕੱਢਿਆ ਕਿ ਵੀ ਜੇ ਵੋਟਾਂ ਇੱਕ ਵਾਰੀ ਕਰਾ ਦੇਣ, ਤੁਸੀਂ ਕਹਿੰਦੇ ਵੀ ਇੱਕ ਵਾਰੀ, ਮੈਂ ਜੇ ਇੱਕ ਵਾਰੀ ਕਰਾ ਦੇਣ ਤਾਂ ਲੀਡਰਾਂ ਨੂੰ ਭੁੱਲ ਜਾਣਗੇ 5 ਸਾਲ ਚ ਲੋਕ।
1: ਬਿਲਕੁਲ, ਕੌਣ ਯਾਦ ਕਰੂ,
3: ਅੱਜ ਭਾਰਜ ਨੇ ਅਕਾਲੀਆਂ ਨੂੰ ਵੋਟ ਪਾਈ ਤੇ ਮੈਂ ਕਾਂਗਰਸ ਨੂੰ ਪਾਈ ਤੇ ਮੈਂ ਜਿੱਧਰ ਨੂੰ ਭਾਰਜ ਵੋਟ ਪਾਊਂਗਾ ਉਧਰ ਪਾਉਣੀ ਨੀ, ਉਹਨਾਂ ਨੇ ਵੋਟਾਂ ਪੱਕੀਆਂ ਕਰ ਲਈਆਂ ਆਪਦੀਆਂ।
1: ਬਿਲਕੁਲ ਬਿਲਕੁਲ,
3: ਹਰ 8ਵੇਂ ਮਹੀਨੇ ਸਾਡੇ ਇਲੈਕਸ਼ਨ ਹੁੰਦੀ ਆ, ਤੁਸੀਂ ਦੇਖੋ।
1: ਬਿਲਕੁਲ ਹੈ ਜੀ,
3: ਫਰਕਦੀ ਆ ਡਾਂਗ, ਆਹ ਹੁਣ 4 ਮਹੀਨੇ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਦੀ ਕੱਟ ਕੇ ਗੜੀ, ਉਦੋਂ ਪਹਿਲਾਂ ਕਾਰਪੋਰੇਸ਼ਨਾਂ ਦੀ ਖੜਕੇ ਗੜੀ, ਫਿਰ ਸਰਪੰਚੀ ਦੀਆਂ ਖੜਕ ਗੜੀ ਆ, ਹੁਣ MC ਦੀਆਂ ਖੜਕੀ ਜਾਂਦੀਆਂ ਨੇ
1: ਜੀ। ਬਿਲਕੁਲ,
3: ਜਾਂ ਨੂੰ ਕੋਈ ਉਪ ਚੋਣ ਆ ਜਾਂਦੀ ਆ ਵਿਚਾਲੇ
1: ਜੀ। ਬਿਲਕੁਲ ਹੈ ਜੀ,
2: ਮੇਰੇ ਖਿਆਲ ਕੱਲ ਨੂੰ ਚੋਣਾਂ ਹੋ ਰਹੀਆਂ, ਕੱਲ ਨੂੰ ਚੋਣਾਂ ਹੋ ਰਹੀਆਂ
1: ਹਾਂਜੀ, ਕੱਲ ਨੂੰ, ਹਾਂਜੀ MC ਦੀ
3: ਕੱਲ ਨੂੰ ਜੀ, ਕੱਲ
2: ਹਾਂ। ਕਿਉਂਕਿ ਕੱਲ ਮੇਰੇ ਹਸਬੰਡ ਫੋਨ ਕਰ ਰਹੇ ਸੀ
0: ਫਿਰ ਵਿਕਾਸ ਹੋਊਗਾ, ਐਮ ਐਲ ਏ ਕਹਿ ਰਿਹਾ ਇਹਨੂੰ ਐਮ ਸੀ ਬਣਾਓ, ਤੂੰ ਕੀ ਕਰਨਾ ਫਿਰ ਚਾਰ ਸਾਲ ਦਾ?
1: ਬਿਲਕੁਲ ਹੈ ਜੀ,
0: ਜੇ ਇਹਦੇ ਬਣੇ ਦੀ ਵਿਕਾਸ ਹੋਣਾ ਹੈ
1: ਜੀ
0: ਫਿਰ ਤੇਰਾ ਇੱਥੇ ਤੂੰ ਤੈਨੂੰ ਕਾਹਦੇ ਵਾਸਤੇ ਜੁੜਿਆ?
1: ਐਮ ਐਲ ਏ ਕੀ ਕਰਨਾ ਫਿਰ? ਹਾਂਜੀ ਬਿਲਕੁਲ ਹੈ ਜੀ,
0: ਤੁਸੀਂ ਦੇਖੋ ਮਤਲਬ ਸਹੀ ਤਰੀਕੇ ਨਾਲ ਢੰਗ ਬਣਾਏ ਨੇ ਲੁੱਟਣ ਦੇ ਵੀ ਉਹ
1: ਬਿਲਕੁਲ ਹੈ ਜੀ ਜੀ। ਭੈਣ ਜੀ ਕੁਝ ਕਹਿਣਾ ਚਾਹੁੰਦੇ ਸੀ ਤੁਸੀਂ?
2: ਨਹੀਂ ਮੈਂ ਤਾਂ ਇਹੀ ਕਹਿਣ ਲੱਗੀ ਸੀ, ਮੈਂ ਕਿਹਾ ਭਾਈ ਕੱਲ ਮੇਰੇ ਹਸਬੈਂਡ ਬੰਗੇ ਗੱਲ ਕਰਦੇ ਸੀ ਤਾਂ ਉੱਥੇ ਚਾਰ ਪੰਜ ਬੰਦਿਆਂ ਦੀ ਗੱਲ ਉੱਥੇ ਗੁਆਂਢੀਆਂ ਨੇ ਦੱਸੀ ਪਿਆ ਆਹ ਬੰਦੇ ਖੜੇ ਆ ਹੁਣ ਦੇਖੋ। ਮੈਂ ਥੋੜਾ ਹੀ ਪੁੱਛਦੀ ਹਾਂ ਕਿੱਦਾਂ ਤੁਹਾਨੂੰ ਮਤਲਬ, ਕਿਉਂਕਿ ਮੇਰਾ ਇੰਟਰਸਟ ਹੈ ਨੀ ਇਹਨਾਂ ਗੱਲਾਂ ਚ ਨਾ, ਮੈਨੂੰ ਨਹੀਂ ਪਤਾ ਨੌਲੇਜ ਨੀ ਮੇਰਾ ਤਾਂ। ਦੇਖੋ ਮੇਰੇ ਹਸਬੈਂਡ ਨੂੰ ਉਹ ਸੀਗਾ ਉਹ ਵੀ ਦੱਸ ਰਹੇ ਸੀ, ਇਹ ਵੀ ਪੁੱਛ ਰਹੇ ਵੀ ਦੱਸ ਰਹੇ ਸੀ ਆਹ ਬੰਦਾ ਏਦਾਂ ਦਾ ਆਹ ਬੰਦਾ ਏਦਾਂ ਦਾ, ਆਪਸ ਵਿੱਚ ਗੱਲਾਂ ਕਰਦੇ ਆ। ਮੈਂ ਤਾਂ ਦੱਸ ਨੀ, ਹੁਣ ਤੁਸੀਂ ਵੀ ਦੋਨੋਂ ਜਣੇ ਕਰਦੇ, ਮੈਂ ਚੁੱਪ ਸੁਣ ਰਹੀ ਹਾਂ।
1: ਬਿਲਕੁਲ ਹੈ ਜੀ,
0: ਕਹਿਣਗੇ ਜ਼ਿਲ੍ਹਾ ਪ੍ਰੀਸ਼ਦ ਦਾ ਚੋਣ ਲਿਆ ਜੀ ਹੁਣ ਵਿਕਾਸ ਹੋਊ, ਪੰਚਾਇਤ ਬਲਾਕ ਸਾਹਿਬ ਹੁਣ ਵੀ ਇਹ ਵਿਕਾਸ ਕਰੂਗਾ। ਫਿਰ ਇੰਨੇ ਇੱਕ ਮਹਿਕਮੇ ਦੇ ਵਿੱਚ ਇੰਨੀਆਂ ਮਤਲਬ ਵੰਡੀਆਂ ਪਾਈਆਂ ਹੋਈਆਂ ਨੇ, ਜਦੋਂ ਫੂਡ ਸਪਲਾਈ ਮਿਨਿਸਟਰ ਹੈਗਾ ਫਿਰ ਸਾਨੂੰ ਫੂਡ ਦਾ ਕਾਰਪੋਰੇਟ ਚੇਅਰਮੈਨ ਬਣਾਉਣ ਦੀ ਕੀ ਲੋੜ ਹੈ ਜੀ?
1: ਬਿਲਕੁਲ,
0: ਫਿਰ ਉਹਦੇ ਮੈਂਬਰ ਕੋਈ ਵੀ ਦੇਖ ਲਓ, ਮੰਡੀਕਰਨ ਚ ਵੀ ਆਈ ਹੈ ਜਾਂ ਮੰਡੀ ਖੇਤੀਬਾੜੀ ਮੰਤਰੀ ਹੈ, ਫਿਰ ਮੰਡੀਕਰਨ ਬੋਰਡ ਦਾ ਚੇਅਰਮੈਨ ਬਣਾਉਣ ਦੀ ਸਾਨੂੰ ਕੀ?
1: ਬਿਲਕੁਲ ਹੈ ਜੀ ਬਿਲਕੁਲ,
0: ਫਿਰ ਉਹ ਮਹਿਕਮਾ ਕਾਸ ਨੂੰ ਵੰਡੀ ਦਿੱਤਾ ਹੈ ਕਿਸੇ ਨੂੰ ਅਸੀਂ
1: ਜੀ? ਬਿਲਕੁਲ ਹੈ ਜੀ,
0: ਬਸ ਇੱਕ ਸਾਧਨ ਬਣਾਏ ਨੇ ਆਪਦੇ ਬੰਦੇ ਐਡਜਸਟ ਕਰਨ ਦੇ, ਇੱਕ ਦੂਜੇ ਨਾਲ ਤਰੀਕੇ ਨਾਲ ਖਾਣ ਦੇ, ਹੋਰ ਤਾਂ ਕੁਝ ਨਹੀਂ ਕਰਦੇ,
1: ਅਹੁਦੇ ਦੇਣ ਦੇ ਲਈ ਆ ਬਸ, ਹੋਰ ਕੀ ਹੈ ਜੀ। ਬਿਲਕੁਲ ਹੈ ਜੀ ਜੀ। ਭੈਣ ਜੀ ਕੁਝ ਕਹੋਗੇ ਹੋਰ ਜੀ? ਮੈਂ ਭਾਜੀ ਨਾਲ ਕਰ ਲੈਣਾ ਫਿਰ ਗੱਲਬਾਤ।
2: ਪੁਰਾਣੇ
0: ਗੀਤ ਜਦੋਂ ਮੈਨੂੰ ਹੁਣ ਚੇਤੇ ਆਉਂਦੇ ਜਿਹੜੇ ਮੈਂ 22 ਸਾਲ ਦੀ ਉਮਰ ਚ ਲਿਖੇ ਸੀ, ਉਹ ਉਮਰ ਦਾ ਪੜਾ ਮੈਨੂੰ ਜਾਣੀ ਕਈ ਵਾਰੀ ਮੇਰੇ ਦਿਮਾਗ ਨੂੰ ਲੈਣ ਆਏ, ਮੈਨੂੰ ਸ਼ਰਮ ਆਉਂਦੀ ਹੁੰਦੀ ਆ ਆਪਦੇ ਆਪ, ਸੱਚੀ ਗੱਲ ਦੱਸਾਂ ਨਾ
1: ਜੀ,
0: ਕਿਉਂਕਿ ਕਹਾਣੀ ਤਾਂ ਇੰਨਾ ਤਬਦੀਲ ਆ ਗਿਆ, ਕਿਤਾਬਾਂ ਕਤੂਬਾ ਪੜ੍ਹਨ ਲੱਗ ਗਏ, ਬੁੱਕ ਬਹੁਤ ਪੜ੍ਹੀ ਆ, ਪੜ੍ਹ ਵੀ ਰਹੀ ਆ
1: ਜੀ,
0: ਵੀ ਆਪਦੇ ਤਬਦੀਲੀ ਆ ਕਿ ਬੰਦੇ ਨੂੰ ਫਿਰ ਉਮਰ ਦਾ ਪੜਾ ਕਿਹੋ ਜਿਹਾ ਹੋ ਜਾਂਦਾ।
1: ਬਿਲਕੁਲ ਹੈ ਜੀ,
0: ਕਿਉਂਕਿ ਪ੍ਰੋਫੈਸ਼ਨਲ ਤਾਂ ਆਪਣਾ ਹੈ ਨੀ, ਜਦੋਂ ਬੰਦਾ ਪ੍ਰੋਫੈਸ਼ਨਲ ਹੋ ਗਈ ਹਾਂ ਮੈਂ ਤਾਂ ਇਹਦੋਂ ਰੋਟੀ ਖਾਣੀ ਹੈ, ਮੇਰੀ ਰੋਟੀ ਚੱਲਦੀ ਹੈ, ਜਿਹੜਾ ਕੋਈ ਮਰਜ਼ੀ ਲਿਖੀ ਜਾਈਏ
1: ਜੀ।
0: ਆ ਹੁਣ ਆ ਤੁਸੀਂ ਦੇਖ ਲਓ ਆ ਪਿੱਛੇ ਕੱਲ ਪਰਸੋਂ ਇੱਕ ਗੀਤ ਆਇਆ, ਉਹ ਮੱਕੜ ਨੇ ਉਹਨੂੰ ਕੁਛ ਕਹਿਤਾ, ਉਹ ਜਿਹੜਾ ਪੱਤਰਕਾਰ ਹੈ ਉਹਨੇ ਉਹਦੇ ਉੱਪਰ ਗੀਤ ਕਰਤਾ, ਤੇ ਪਰਸੋਂ ਚੌਥੇ ਦਾ ਅੱਧਾ ਪੰਜਾਬ ਇਸੇ ਕੰਮ ਚ
1: ਲੱਗਿਆ। ਬਿਲਕੁਲ ਹਾਂਜੀ,
0: ਕੋਈ ਮੱਕੜ ਨੂੰ ਸਹੀ ਕਹੀ ਜਾਂਦਾ ਜੀ, ਕੋਈ ਉਹਨੂੰ ਸਹੀ
1: ਕਹੀ ਜਾਂਦਾ,
0: ਜੇ ਤੇਰ ਦੀ ਲੈ ਤੇਰ ਦੀ
1: ਜੀ,
0: ਕਿੰਨਾ ਵਿਹਲਾ ਹੋ ਗਿਆ।
2: ਵੈਸੇ ਔਜਲਾ ਵੀਰ ਜੀ ਤੁਸੀਂ ਠੀਕ ਕਰ ਰਹੇ ਆ, ਤੁਹਾਨੂੰ ਮੈਂ ਦੱਸਦੀ ਆ ਕਈ ਗਾਣੇ ਜਿਹੜੇ ਆਪਾਂ ਸੁਣੀਦੇ ਹੁੰਦੇ ਸੀ, ਹੁਣ ਜੇ ਹਨਾ ਉਹ ਗਾਣਾ ਜੇ ਆ ਜਾਵੇ ਇੱਕ ਸੈਕਿੰਡ ਚ ਬੰਦ ਕਰੀਦਾ, ਉਹ ਕਿੱਦਾਂ ਬੰਦ ਕਰਦਾ, ਉਹ ਬੁਰਾ ਜਿਹਾ ਲੱਗਦਾ, ਕਮਾਲ ਹੋ ਗਏ ਕੀ ਬਕਵਾਸ ਕਰੀ ਜਾਂਦੇ ਆ। ਇਹਦੇ ਇੱਕ ਵਾਰ ਮੇਰੇ ਕੋਲ ਦੂਜੇ ਮੇਰਾ ਪੋਤਾ ਬੈਠਾ ਉਹ ਗੱਲ ਕਰੇ, ਕਹਿੰਦਾ ਆਹ ਕੀ ਆ ਇਹ, ਆਹ ਤਾਂ ਕਹਿੰਦਾ ਸਿੰਗਰ ਐਵੇਂ ਰੋਈ ਜਾਂਦਾ ਉਹ ਮੈਨੂੰ ਛੱਡ ਕੇ ਚੱਲ ਗਏ, ਛੱਡ ਕੇ ਚਲ ਗਏ, ਜੇ ਉਹ ਭੁੱਲ ਗਏ ਤੂੰ ਵੀ ਭੁੱਲ ਗਏ ਕਿਉਂ ਰੋਈ ਜਾਂਦਾ।
0: ਜਿਹੜੀ ਮਿੱਟੀ ਤੁਸੀਂ ਗਰੋ ਹੋਏ ਅਸੀਂ ਅਸੀਂ ਤਾਂ ਖੜਾ ਨੀ ਛੱਡਦੇ, ਜਿਵੇਂ ਤੁਸੀਂ ਅੱਗੇ ਕਿਹਾ ਸੀ ਹੁਣ ਬਸ ਲੈਣ ਦੇ, ਅਸੀਂ ਤਾਂ ਬਸਣ
1: ਨੀ ਦਿੰਦੇ, ਨਾ ਬਸਣ
2: ਆਪਣੇ ਘਰ ਚ
0: ਮੈਨੂੰ ਬਸ ਦੀ ਨੂੰ ਹੁਣ ਤੂੰ ਰੱਖ ਲਾਵੇ ਜਿਵੇਂ ਰਹਿਣਾ ਤੂੰ ਦਿਨ ਕੱਟ ਲਾਵੇ,
2: ਜੇ ਹੁਣ ਫਿਰ ਉਹ ਗਾਣੇ ਸੁਣੀ ਜਾਊਗੀ ਫਿਰ ਮੋਹਰੇ ਕਿਤੇ ਆਵਾਜ਼ ਸੁਣ ਲਊਗੀ ਉਹ, ਫਿਰ ਉਹਦੀ ਜ਼ਿੰਦਗੀ ਚ ਥੋੜੀ ਜਿਹੀ ਚਲੋ ਉਦਾਂ ਨੀ ਉਥਲ ਪੁਥਲ ਆਊਗੀ, ਆਪਣੇ ਆਪ ਨੂੰ ਸਾਂਭੋ, ਪਰ ਗੱਲ ਤਾਂ ਇਹ ਗਾਣੇ ਸੁਣ ਕੇ ਤਾਂ ਉਹਦੇ ਮਨ ਤਾਂ ਉਥਲ ਪੁਥਲ ਹੋਊਗਾ ਨਾ,
1: ਹੋਊਗਾ ਜੀ,
2: ਕਿਤੇ ਗਲਤੀ ਨਾ ਆਵਾਜ਼ ਸੁਣ ਲਈ।
0: ਬਿਲਕੁਲ
1: ਬਿਲਕੁਲ,
2: ਅੱਲਾ ਤਾਂ ਹੁਣ ਮੈਂ ਤੁਹਾਨੂੰ ਏਦਾਂ ਕਹਿ ਤਾ ਦੱਸ ਦਿੱਤਾ,
0: ਹੁਣ ਬੱਚੇ ਨੇ ਜਿਹੜੇ 18-19-20 ਸਾਲ ਦੇ, ਜਦੋਂ ਆਪਾਂ ਵੀ ਸੀ ਕੋਈ ਇਹੋ ਜਿਹੀ ਗਲਤੀ ਹੋ ਜਾਵੇ ਤਾਂ ਬਜ਼ੁਰਗ ਇੰਨਾ ਕਹਿ ਕੇ ਟਾਲ ਦਿੰਦੇ ਸਾਰਦੇ, ਚਲੋ ਉਮਰ ਦੀ ਗੱਲ ਹੈ ਇਹ, ਉਮਰੇ ਤੇ ਉਹੀ ਗਲਤੀ ਮੈਂ ਅੱਜ ਕਰਾਂ ਤੇ ਮੈਨੂੰ
3: ਤੁਸੀਂ ਜਿਹੜੀਆਂ ਤੁਹਾਡੇ ਵਰਗਿਆਂ ਤੋਂ ਲਾਹਣ ਤਾਂ ਪੈਣਗੀਆਂ ਵੀ ਉਹ ਸਿਕੰਦਰ ਆ ਜਿਹੜਾ ਮਤਲਬ ਇਹ ਗੱਲਾਂ ਕਰਦਾ ਇਹ ਆ ਕਿ ਸਮੇਂ ਦੀ ਵੀ ਇੱਕ ਬੱਚੇ ਦੇ ਹੋਣ ਵਾਲੇ
2: ਹੋਣਗੇ ਬਿਲਕੁਲ ਇਹ ਚ ਕੋਈ ਸ਼ੱਕ ਨਹੀਂ ਸਮੇਂ ਦਾ ਕੋਈ ਸ਼ੱਕ ਨਹੀਂ ਹੈਨਾ
3: ਸਮੇਂ ਨਾਲ ਵਧੀਆ
2: ਲੱਗਦਾ ਪਤਾ ਕਿ ਕੋਈ ਟਾਈਮ ਹੁੰਦਾ ਕੁਛ ਨਾ ਕੁਛ ਹੋਇਆ ਕੋਈ ਗਲਤੀ ਹੋਈ ਆ ਕਿੱਦਾਂ ਕੀਤੀ ਆ ਜਾਂ ਕੁਛ ਵੀ ਹੋਇਆ ਉਹ ਤੋਂ ਬਾਅਦ ਹੁਣ ਆ ਹੁਣ ਫਿਰ ਜਿਸ ਸਟੇਜ ਤੇ ਪਹੁੰਚ ਚੁੱਕਿਆ ਉਸ ਵੇਲੇ ਆਪਣੇ ਆਪ ਨੂੰ ਜੇ ਹੁਣ ਸਮਝੋ ਮੈਂ ਸਮਝੋ ਸੋਹਣਾ ਬੋਲਦੀ ਸਮਝੋ ਤੁਸੀਂ ਸੋਹਣਾ ਬੋਲਦੇ ਅਸੀਂ ਤੁਹਾਤੋਂ ਇਹ ਆਸ ਰੱਖਦੇ ਹਾਂ ਤੇ ਹੋਰ ਸੋਹਣਾ ਹੁਣ ਭੁਪਿੰਦਰ ਜੀ ਪ੍ਰੋਗਰਾਮ ਕਰਦੇ ਜੱਜ ਵਧੀਆ ਕੀਤਾ ਇਹਨਾਂ ਨੂੰ ਇਹ ਆ ਇੱਕ ਤਰ੍ਹਾਂ ਦਾ ਚੈਲੰਜ ਸਵੀਕਾਰ ਕਰਨ ਦੀ ਗੱਲ ਹੈ ਤਾਂ ਹੋਰ ਜ਼ਿਆਦਾ ਵਧੀਆ ਕਰਨਾ ਹੈ
1: ਬਿਲਕੁਲ
2: ਹੈਨਾ ਕਿਉਂਕਿ ਫਿਰ ਆਸਾਂ ਹੋ ਜਾਂਦੀਆਂ ਸਾਰਿਆਂ ਦੀਆਂ
1: ਬਿਲਕੁਲ
2: ਤੇ ਹੁਣ ਉਹੀ ਹੁੰਦਾ ਜਦੋਂ ਅਸੀਂ ਵੱਡੇ ਹੁੰਦੇ ਹਾਂ ਸਾਡੇ ਤੇ ਵੀ ਅਸੀਂ ਆਪ ਜੇ ਹੁਣ ਕੁਛ ਸਹੀ ਤਰੀਕੇ ਨਾਲ ਸੋਚਾਂਗੇ ਤਾਂ ਹੀ ਬੱਚਿਆਂ ਨੂੰ ਸਹੀ ਤਰੀਕੇ ਨਾਲ ਮਤਲਬ
1: ਦੱਸਾਂਗੇ ਜੀ ਬਿਲਕੁਲ
3: ਉਹ ਮੈਂ ਇੱਕ ਦਿਨ ਗੱਡੀ ਮੇਰੀ ਵਾਈਫ ਕਹਿੰਦੀ ਗੱਡੀ ਨਾਲ ਚਲਾ ਕੇ ਲਿਆਇਓ ਸਟੋਰ ਤੋਂ ਉੱਥੇ ਆ ਕੇ ਤੁਹਾਨੂੰ ਲੈ ਜਾਵਾਂਗੇ ਬੀਪੀ ਡਰਿੰਕ ਕੇ ਨਾਲੇ ਘਰ ਵਾਲੀ ਦੂਰ ਨੀ ਮੈਂ ਲਾਇਆ ਜੀ ਉਹ ਲੈ ਕੇ ਮੈਂ ਥੱਲੇ ਤਿਲਕ ਕੇ ਗਿਰ ਗਿਆ ਆਈਸ ਜੰਮੀ ਸੀਗੀ ਨਾ ਉਹਦੇ ਕਰਕੇ ਕਹਿੰਦੇ ਨਾਲੇ ਤਾਂ ਮੇਰੀ ਵਾਈਫ ਸੈਲਰ ਕੱਟੀ ਜਾਵੇ ਘਰੇ ਹੈਨਾ ਨਾਲੇ ਮੇਰੇ ਕਹਿੰਦੀ ਝਾਕ ਰਹੇ ਸੀ ਦਸ ਮੈਨੂੰ ਰਹੇ ਸੀ ਕਹਿੰਦੀ ਕੋਈ ਫਰਕ ਨੀ ਪੈਣਾ ਐਂ ਥੋੜੂ ਅਗਲੇ ਨੇ ਕਹਿਣਾ ਵੀ ਸਿਕੰਦਰ ਫੜਿਆ ਹੈਗਾ ਨਾ ਨਾ ਅੱਛੋ ਗੁਰਦੁਆਰਾ ਸੈਕਟਰੀ ਸੀਗਾ ਜਿਹੜਾ ਫਲਾਨੇ ਟੂਰਨਾਮੈਂਟ ਦੇ ਲੋਕਾਂ ਨੂੰ ਮੱਤਾਂ ਦਿੰਦਾ ਸੀ ਜਿਹੜਾ ਫਲਾਨੇ ਟੂਰਨਾਮੈਂਟ ਲੋਕਾਂ ਨੂੰ ਅੱਛਾ ਉਹ ਸਿਕੰਦਰ ਫੜਿਆ ਗਿਆ ਅੱਛਾ ਕਹਿੰਦੀ ਬੜੀ ਚੜਾਈ ਹੋ ਤੇਰੀ ਉਹ ਮੈਂ ਇੰਨੀ ਗੱਲ ਦਿੱਤੀ ਲੱਗੀ ਭੈਣ ਜੀ ਉਹ ਮੈਂ ਕਿਹਾ ਗੱਲ ਤਾਂ ਪੱਕੀ ਆ ਵੀ ਇੱਕ ਨਾਂ ਨਾਲ ਹੁਣ ਕਿੰਨਾ ਕੁਝ ਜੁੜ ਗਿਆ ਬੜੀ ਚੜਾਈ ਹੋ ਗਈ
1: ਬਿਲਕੁਲ
2: ਬਿਲਕੁਲ ਫਿਰ ਉਹ ਹੀ ਫਿਰ ਜਦੋਂ ਹੁਣ ਤੁਸੀਂ ਆਪਣਾ ਕਾਲਜ ਟਾਈਮ ਯਾਦ ਕਰੋ ਜਾਂ ਕਿੱਦਾਂ ਫਿਰ ਬੰਦਾ ਸੋਚਦਾ ਕਿ ਆਪਾਂ ਏਦਾਂ ਹੁੰਦੇ ਸੀ ਏਦਾਂ ਕਰੀਦੇ ਹੁੰਦੇ ਸੀ ਏਦਾਂ ਹੁੰਦਾ ਸੀ ਉਹ ਹੁੰਦਾ ਉਹ ਹੋ ਗਿਆ ਉਹ ਟਾਈਮ ਉਦਾਂ ਦਾ ਸੀਗਾ ਸਾਰਿਆਂ
3: ਦਾ ਜ਼ਿੰਮੇਵਾਰੀ ਹੁੰਦੀ ਆ ਭੈਣ ਜੀ ਗੱਲ ਕੁਛ ਨਹੀਂ ਹੁੰਦੀ ਹੈ ਤਾਂ ਅੱਜ ਵੀ ਉਹੀ ਆ ਹੁਣ ਜ਼ਿੰਮੇਵਾਰੀਆਂ ਪੈ ਗਈਆਂ
1: ਜ਼ਿੰਮੇਵਾਰੀਆਂ
3: ਡਾਉਂਦੀਆਂ ਨੇ ਭੈਣ
2: ਜੀ ਬਿਲਕੁਲ
1: ਉਦੋਂ ਇਹ ਸੀ ਨਾ ਜੀ ਉਦੋਂ ਇਕੱਲੇ ਸੀਗੇ ਨਾ ਕਿਸੇ ਦਾ ਫਿਕਰ ਨਹੀਂ ਸੀ ਹੁਣ ਪਰ ਨਾਲ ਦਿਆਂ ਦਾ ਜ਼ਿਆਦਾ ਫਿਕਰ ਹੁੰਦਾ ਨਾ ਬਿਲਕੁਲ ਬਿਲਕੁਲ
3: ਭੈਣ ਜੀ ਨੇ ਇਹ ਕੀ ਸੋਚਣਗੇ ਜਾਂ ਕੱਲ ਕੋਈ ਗੱਲ
1: ਬਿਲਕੁਲ ਬਿਲਕੁਲ
3: ਤੇ ਫਿਰ ਮੈਂ ਦੱਸਦਾ ਜੀ ਆ ਪਿੱਛੇ ਜਿਹਾ ਇੱਕ ਪਿੰਡ ਪੇਜ ਬਣਿਆ ਹੈ ਫੇਸਬੁੱਕ ਤੇ ਮੈਂ ਉਹਨੂੰ ਲਾਈਕ ਕਰ ਲਿਆ ਉਹ ਕਈ ਵਾਰੀ ਵਧੀਆ ਕਹਾਣੀਆਂ ਜੀ ਆਉਂਦੀਆਂ
1: ਜੀ
3: ਉਹ ਚ ਉਹਨਾਂ ਨੇ ਸ਼ੁਰੂ ਕਰਤਾ ਬੰਦ ਉਹ ਕੱਲੇ ਆਖਰੀ ਕਿਸਤ ਆ ਕੇ ਹਟੀ ਉਹਦੀ ਕੁੱਤੇ ਵਾਲੇ ਸਰਦਾਰ ਨਾਵਲ ਬੂਟਾ ਸਿੰਘ ਸਰਦਾਰ ਮੈਂ ਅੱਗੇ ਜਦੋਂ ਉਮਰ ਸੀ ਉਹ ਦੋ ਗੇਰ ਪੜਿਆ ਬਹੁਤ ਚੰਗਾ ਲੱਗਦਾ ਸੀ ਲੈ ਮੈਨੂੰ ਹੁਣ ਉਹਦੇ ਵਿੱਚ ਜਮੀ ਕੋਈ ਗੱਲ ਚੰਗੀ ਜਿਹੀ ਲੱਗਦੀ ਹੋਣੀ ਸੀ ਖਣੀ ਉਮਰ ਇਹੋ ਜਿਹੀ ਹੋ ਗਈ
1: ਜੀ
3: ਹਾਲਾਂਕਿ ਵੀ ਯਾਦ ਆਈ ਗਿਆ ਜਦੋਂ ਪੜ੍ਹੇ ਉਹ ਜਿਵੇਂ ਤੁਸੀਂ ਕਹਿੰਦੇ ਹੋ ਹਰ ਚੀਜ਼ ਸਮੇਂ ਨਾਲ ਚੰਗੀ ਲੱਗਦੀ
1: ਬਿਲਕੁਲ ਹੈ ਜੀ ਬਿਲਕੁਲ
3: ਉਹ ਹੈ ਜਵਾਨੀ ਦਾ ਚੜ੍ਹਦੀ ਜਵਾਨੀ ਦਾ ਨਾਵਲ ਆ ਜੀ
1: ਬਿਲਕੁਲ ਹੈ ਜੀ ਜੀ
3: ਠੀਕ ਹੈ ਜੀ
2: ਤੁਸੀਂ ਦੇਖੋ ਜਿਹੜੀਆਂ ਗੱਲਾਂ ਕਿਤੇ ਜਿਹੜੀਆਂ ਗੱਲਾਂ ਸਾਡੇ ਭੁਪਿੰਦਰ ਜੀ ਫਿਰ ਵੱਡੇ ਸਮਝਾਉਂਦੇ ਹੁੰਦੇ ਸੀ ਅਸੀਂ ਸਮਝਾਉਂਦੇ ਜਾਂਦੇ ਜਾਂਦੇ ਨੇ ਕਹਿਣਾ ਅੱਛਾ ਤੂੰ ਆਹ ਕਰ ਲੈ ਤੂੰ ਆਹ ਕਰ ਲੈ ਆਹ ਕਰ ਲੈ ਉਹੀ ਅਸੀਂ ਆਪਣੇ ਬੱਚਿਆਂ ਨਾਲ ਕਰਨ ਲੱਗ ਪਏ ਕਿਹਾ ਉਹੀ ਹੁਣ ਸਾਡੇ ਜਿਹੜੇ ਬੱਚੇ ਆ ਉਹ ਜਾਂਦੇ ਜਾਂਦੇ ਆਪਣੇ ਨਿਆਣਿਆਂ ਨੂੰ ਕਹਿਣ ਲੱਗ ਪਏ ਅੱਛਾ ਮੈਂ ਚੱਲੇ ਤੂੰ ਮਗਰੋਂ ਆਹ ਕਰ ਲੈ ਆਹ ਕਰ ਲੈ ਬਸ ਇਹ ਚੱਲੀ ਜਾਂਦਾ ਸਿਲਸਿਲਾ ਜਦੋਂ ਆਪ ਉਸ ਸਟੇਜ ਤੇ ਆਉਂਦੇ ਨਾ ਆਪਣੇ ਆਪ ਇਹ ਹੋ ਜਾਂਦਾ ਚਲੋ ਜੋਬਵੀਰ ਜੀ ਸਤਿ ਸ੍ਰੀ ਅਕਾਲ ਜੀ
3: ਜੋਬਵੀਰ
2: ਜੀ ਚਲੋ ਠੀਕ ਹੈ ਬਹੁਤ ਵਧੀਆ ਗੱਲਬਾਤ ਹੋ ਗਈ
1: ਹਾਂਜੀ
2: ਹਾਂਜੀ ਸਤਿ ਸ੍ਰੀ ਅਕਾਲ
1: ਓਕੇ ਓਕੇ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਸ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਤੇ US ਤੋਂ ਤੇ ਨਾਲ ਦੀ ਨਾਲ ਔਜਲਾ ਸਾਹਿਬ US ਤੋਂ ਜੁੜੇ ਸਨ ਤੇ ਲੋ ਫਿਰ ਆਪਾਂ ਆਗਿਆ ਵੱਧਦੇ ਹਾਂ ਤੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰਕੇ ਫਿਰ ਮੈਂ ਆਗਿਆ ਲੈਣਾ ਜੀ ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 1 ਸਭ ਤੋਂ ਪਹਿਲਾਂ ਭੇਜਿਆ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਤੇ ਸੁਰਜੀਤ ਭਾਰਤ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਸਾਡੇ ਮਦਰ ਇੰਡੀਆ ਤੋਂ ਨਵਦੀਪ ਸਿੰਘ ਜੀ ਦਿੱਲੀ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ ਨੂੰ ਜੀ ਨਵਦੀਪ ਜੀ ਸਵਾਗਤ ਹੈ ਰਾਜਨ ਸੈਣੀ ਸਾਹਿਬ ਕਹਿੰਦੇ ਕੈਰੀ ਆਨ ਸਰ ਜੀ ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਔਜਲਾ ਸਾਹਿਬ ਕਹਿੰਦੇ ਨੇ US ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਤੇ ਮਾਲ ਸੁਰਿੰਦਰ ਜੀ ਨੇ ਸਤਿ ਸ੍ਰੀ ਅਕਾਲ ਭੇਜੀ US ਤੋਂ ਹੀ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਨੇ ਜੀ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਕੁਮਾਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀਰਾ ਸਾਹਿਬ ਸਵਾਗਤ ਹੈ ਜੀ ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰੋ ਆਪਣੇ ਇੰਡੀਆ ਤੋਂ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਲੋ ਦੋਸਤੋ ਫਿਰ ਇਹਦੇ ਨਾਲ ਹੀ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ ਤੇ ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਆਖਰ ਤੱਕ ਤੁਹਾਨੂੰ ਵਧੀਆ ਲੱਗਿਆ ਹੋਗਾ ਖਬਰਾਂ ਤੋਂ ਲੈ ਕੇ ਅੱਜ ਦੇ ਵਿਚਾਰ ਤੋਂ ਲੈ ਕੇ ਨਾਲ ਨਾਲ ਹੋਰ ਸਾਰਾ ਸਿਲਸਿਲਾ ਤੇ ਮੁਕੱਦਰ ਬਾਈ ਜੀ ਕਹਿੰਦੇ ਆ ਲੋਕ ਪੈਸੇ ਦੌਲਤ ਸ਼ੋਹਰਤ ਕਰਕੇ ਕਿਸੇ ਨੂੰ ਇਕੱਠੇ ਰਹਿ ਨਹੀਂ ਦਿੰਦੇ ਫੇਰ ਦਿਲਾਸਾ ਦਿੰਦੇ ਸਮੇਂ ਦੇ ਨਾਲ ਸਭ ਠੀਕ ਹੋ ਜਾਵੇਗਾ ਤੇ ਇਸੇ ਤਰ੍ਹਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਜਗਦੇਵ ਸੰਧੂ ਬਾਈ ਜੀ ਨੇ, ਸਿਕੰਦਰ ਸਿੰਘ ਔਜਲਾ ਜੀ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ, ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਜਿਹੜੇ ਦੋਸਤਾਂ ਨੇ ਅਜੇ ਤੱਕ ਦੁਆਬਾ ਰੇਡੀਓ ਨੂੰ ਸਬਸਕ੍ਰਾਈਬ ਨਹੀਂ ਕੀਤਾ ਯੂਟਿਊਬ ਨੂੰ, ਤੇ ਉਹ ਜ਼ਰੂਰ ਕਰ ਲੈਣ, ਕੋਈ ਪੈਸਾ ਧੇਲਾ ਨਹੀਂ ਲੱਗਦਾ, ਤੁਹਾਡੀ ਸਹੂਲਤ ਲਈ ਅਵੇਲੇਬਲ ਹੈ। ਜਦੋਂ ਹੀ ਪ੍ਰੋਗਰਾਮ ਲਾਈਵ ਹੁੰਦਾ ਹੈ ਤੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜਾਂਦਾ, ਯਾਦ ਰੱਖਣ ਦੀ ਜ਼ਰੂਰਤ ਨਹੀਂ ਰਹਿੰਦੀ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਮਿੱਤਰਾਂ ਦਾ, ਜਿਨ੍ਹਾਂ ਨੇ ਚੁੱਪ ਚੁਪੀਤੇ ਸੁਣਿਆ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਜੁੜੇ ਹੋਏ ਹੋ, ਸਾਰਿਆਂ ਨੂੰ ਪਿਆਰ ਭਰੀ ਤੇ ਨਿੱਕੀ ਸਤਿ ਸ੍ਰੀ ਅਕਾਲ ਹੈ ਤੇ ਧੰਨਵਾਦ ਹੈ 2.25 ਘੰਟੇ ਸਾਥ ਨਿਭਾਉਣ ਦੇ ਲਈ। ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਮੰਗਲਵਾਰ ਵਾਲਾ ਦਿਨ ਹੈ, ਕੁਝ ਨਾ ਕੁਝ ਨਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਸਤਿ ਸ੍ਰੀ ਅਕਾਲ ਹੈ ਇਸ ਦੇ ਨਾਲ ਹੀ, ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ, ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ੍ਰੀ ਅਕਾਲ ਜੀ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਜੀ। ਲੈ ਕੇ ਹਾਜ਼ਰ ਆ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਫਰਾਈਡੇ ਵਾਲੇ ਦਿਨ ਹੈ, ਇਸ ਹਫ਼ਤੇ ਦਾ ਆਖਰੀ ਦਿਨ, ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਬਣਦਾ ਹੈ 4-5 ਦਿਨ, ਤੇ ਗੱਲਾਂ ਬਾਤਾਂ ਦੇ ਵਿੱਚ ਤੁਹਾਡਾ ਸਾਥ ਤੇ ਨਾਲ ਕੁਝ ਆਪਣੀਆਂ ਗੱਲਾਂ ਕਰ ਜਾਈਦੀਆਂ ਸੀ। ਤੇ ਹੁਣ ਤੋਂ ਲੈ ਕੇ ਤਕਰੀਬਨ 2-2.5 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਤੇ ਗੱਲਾਂ ਬਾਤਾਂ ਸਭ ਤੋਂ ਪਹਿਲਾਂ ਰਿਸ਼ਤੇ ਦੀਆਂ ਖ਼ਬਰਾਂ, ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਤੇ ਉਸ ਤੋਂ ਬਾਅਦ ਅੱਜ ਕਿਤਾਬ ਦੀ ਗੱਲ ਕਰਾਂਗੇ, ਜਿਹੜੇ ਕਿ ਲਗਾਤਾਰਤਾ ਦੇ ਵਿੱਚ ਪਿਛਲਿਆਂ ਸਮਿਆਂ ਤੋਂ 35-40 ਕਿਤਾਬਾਂ ਤੁਹਾਡੀ ਝੋਲੀ ਜਿਹੜੀ ਹੈ ਪਾ ਚੁੱਕੇ ਹਾਂ, ਤੇ ਉਸੇ ਲੜੀ ਦੇ ਤਹਿਤ ਕਿਤਾਬਾਂ ਦੀ ਦੁਨੀਆਂ ਦੇ ਵਿੱਚ ਕਿਤਾਬਾਂ ਦੇ ਅੰਗ ਸੰਗ ਦੇ ਵਿੱਚ ਅੱਜ ਦਾ ਸੈਗਮੈਂਟ ਜਿਹੜਾ ਹੁੰਦਾ ਹੈ ਆਖਰ ਦੇ ਵਿੱਚ, ਤੇ ਉਹਦੇ ਵਿੱਚ 35-40 ਮਿੰਟ 45 ਮਿੰਟ ਆਪਾਂ ਕਿਤਾਬ ਦੇ ਕੁਝ ਪੰਨਿਆਂ ਦੇ ਵਿੱਚੋਂ ਜ਼ਿਕਰ ਕਰਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਜਿਵੇਂ ਆਪਾਂ ਕਿਤਾਬ ਪੰਜਾਬ ਦੀ ਸ਼ੁਰੂਆਤ ਕੀਤੀ ਹੈ, ਬੜੀ ਦਿਲਚਸਪੀ ਵਾਲੀ ਕਿਤਾਬ ਹੈ, ਤੇ ਉਹਨੂੰ ਪੜ੍ਹ ਕੇ ਤੇ ਸਰੂਰ ਵੀ ਆਉਂਦਾ ਹੈ, ਤੇ ਨਾਲ ਦੀ ਨਾਲ ਬੰਦੇ ਨੂੰ ਕੁਝ ਪਤਾ ਵੀ ਲੱਗਦਾ ਕਿ ਅਸਲ ਦੇ ਵਿੱਚ ਕਹਾਣੀ ਕਿੱਥੇ ਕਿੱਥੇ ਕੀ ਕੁਝ ਵਾਪਰਿਆ। ਪੰਜਾਬ ਜਿਹੜੀ ਇਹ ਕਹਾਣੀ ਹੈ, ਕਹਿ ਸਕਦੇ ਕਿ ਕਿਤਾਬ ਦੇ ਵਿੱਚੋਂ ਔਰੰਗਜ਼ੇਬ ਤੋਂ ਲੈ ਕੇ ਮਾਊਂਟਬੈਟਨ ਤੱਕ ਦਾ ਜਿਹੜਾ ਇਤਿਹਾਸ ਆ, ਉਹਦੇ ਵਿੱਚ ਪਿਛੋਕੜ ਦੇ ਵਿੱਚ ਜੋ ਕੁਝ ਵਾਪਰਿਆ, ਚਾਹੇ ਜਿੰਨੇ ਵੀ ਸਿਆਸੀ ਮਤਭੇਦ ਹੋਣਗੇ ਇੱਕ ਦੂਸਰੇ ਦੇ ਨਾਲ, ਚਾਹੇ ਉਹ ਧਰਮ ਦੇ ਨਾਲ ਜੁੜੇ ਨੇ, ਚਾਹੇ ਸਿਆਸੀ ਮੁੱਦੇ ਜੁੜੇ ਨੇ, ਪਰ ਕੁਝ ਆਪਣੀ ਗੱਲ ਕਹਿਣ ਵਾਲੇ ਲੋਕ ਗੱਲ ਕਹਿ ਜਾਂਦੇ ਆ। ਰਾਜਮੋਹਨ ਹੋਣਾ ਦੀ ਕਲਮ ਦੇ ਵਿੱਚੋਂ ਗਾਂਧੀ ਪਰਿਵਾਰ ਨੂੰ ਬਿਲੋਂਗ ਕਰਦੇ ਆ, ਤੇ ਉਹਨਾਂ ਦੇ ਇਹ ਜਿਹੜਾ ਨਾਵਲ ਰਚਿਆ ਤੇ ਉਹਨੂੰ ਜਿਹੜਾ ਆਪਾਂ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਕਿਤਾਬ ਦਾ ਨਾਂ ਕਿਤਾਬ ਪੰਜਾਬ, ਜਿਸ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦੇ ਦੁਆਰਾ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੁਹਾਡੇ ਨਾਲ ਸਾਂਝ ਪਾ ਰਿਹਾ ਇਸ ਕਿਤਾਬ ਦੇ ਵਿੱਚੋਂ, ਤੇ 2 ਚੈਪਟਰ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਆ, ਤੇ 3 ਚੈਪਟਰ ਦੀ ਆਪਾਂ ਅੱਜ ਸ਼ੁਰੂਆਤ ਕਰਾਂਗੇ ਨਾਲ ਅੱਗੇਲੇ ਪੰਨਿਆਂ ਦੇ ਵਿੱਚ, ਤੇ ਕੀ ਕੁਝ ਅੱਗੇ ਜਾ ਕੇ ਵਾਪਰਦਾ ਹੈ, ਅਸਲ ਕਹਾਣੀ ਦੇ ਵੱਲ ਨੂੰ ਸ਼ੁਰੂਆਤ ਹੋਵੇਗੀ। ਤੇ ਲਓ ਫਿਰ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ, ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਘੜੀਆਂ ਦੇ ਉੱਤੇ 8 ਦਾ ਸਮਾਂ ਹੈ, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:08 ਦਾ ਸਮਾਂ ਹੋ ਚੁੱਕਿਆ ਹੈ, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:08 ਨੇ, ਯੂਕੇ ਦੇ ਵਿੱਚ ਸ਼ਾਮ ਦੇ 5:00 ਦੇ ਉੱਤੇ 8 ਦਾ ਸਮਾਂ ਹੈ, ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਸ਼ਾਮ ਦੇ 6:08 ਹੈ, ਤੇ ਭਾਰਤ ਦੇ ਵਿੱਚ ਰਾਤ ਦੇ 9:39 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਜ਼ਰੂਰ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ, ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾਉਣਾ। ਤੇ ਅੱਜ ਦੇ ਵਿਚਾਰ ਦੇ ਨਾਲ ਫਿਰ ਗੱਲ ਦੀ ਲੜੀ ਦੀ ਸ਼ੁਰੂਆਤ ਕਰਦੇ ਹਾਂ, ਤੇ ਬਾਕੀ ਸਿਆਸੀ ਖਬਰਾਂ ਦੇ ਵੱਲ ਨੂੰ ਵੀ ਫਿਰ ਆਪਾਂ ਚੱਲਦੇ ਹਾਂ। 22 ਮਈ ਦਾ ਦਿਹਾੜਾ ਅੱਜ, ਤੇ ਫਰਾਈਡੇ ਵਾਲਾ ਦਿਨ ਹੈ 226। ਅੱਜ ਦੇ ਵਿਚਾਰ ਦੇ ਵਿੱਚ ਕਹਿੰਦੇ ਆ ਕਿ ਉਹੀ ਹਾਕਮ ਉੱਤਮ ਹੈ ਜਿਹੜਾ ਜਨਤਾ ਨੂੰ ਸੁਖੀ ਰੱਖੇ ਤੇ ਆਪਣੇ ਤੋਂ ਦੂਰ ਬੈਠਿਆਂ ਆਪਣੇ ਪ੍ਰਤੀ ਜਿਹੜਾ ਖਿੱਚ ਰੱਖਦਾ ਹੋਵੇ। ਪਰ ਖਿੱਚ ਤਾਂ ਹੋਰ ਹੀ ਪਾਸੇ ਪਈ ਜਾਂਦੀ ਹੈ, ਹਾਲਾਤ ਜਿਹੜੇ ਦਿਖ ਰਹੇ ਨੇ ਕਿੱਧਰ ਨੂੰ ਜਾ ਰਹੇ ਨੇ, ਉਹ ਸਾਰਾ ਸਿਲਸਿਲਾ ਵੀ ਅੱਗੇ ਜਾ ਕੇ ਵਿਸਤਾਰ 'ਚ ਗੱਲਾਂ ਕਰਾਂਗੇ। ਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358 44 976 1962 ਹੈ, ਤੇ ਜਦੋਂ ਆਪਾਂ ਕਿਤਾਬ ਦਾ ਜ਼ਿਕਰ ਕਰਾਂਗੇ ਉਸ ਸਮੇਂ ਮੈਂ ਤੁਹਾਡੀ ਕਾਲ ਨਹੀਂ ਲੈ ਪਾਵਾਂਗਾ, ਉਹਦੇ ਲਈ ਮਾਫ਼ੀ ਚਾਹਾਂਗਾ। ਉਸ ਤੋਂ ਪਹਿਲਾਂ ਆਪਾਂ 1-1.25 ਘੰਟਾ ਜਿਹੜਾ ਗੱਲਬਾਤ ਦੇ ਵਿੱਚ ਤੁਸੀਂ ਆਪਣੀ ਸ਼ਮੂਲੀਅਤ ਕਰ ਸਕਦੇ ਹੋ। ਤੇ ਲਓ ਫਿਰ ਆਪਾਂ ਅੱਜ ਦੀ ਸ਼ੁਰੂਆਤ ਕਰਦੇ ਹਾਂ। 22-5-1545 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਕੁਝ ਸਦੀਆਂ ਪਿੱਛੇ। ਬਾਦਸ਼ਾਹ ਸ਼ੇਰ ਸ਼ਾਹ ਸੂਰੀ ਦਾ ਜਦੋਂ ਦੇਹਾਂਤ ਹੋਇਆ ਸੀ ਅੱਜ ਦੇ ਦਿਹਾੜੇ ਦੇ ਉੱਤੇ, ਤੇ 1772 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਬ੍ਰਾਹਮ ਸਮਾਜ ਜਿਹੜੇ ਸਨ ਦੇ ਮੋਢੀ ਹੋਏ ਨੇ, ਬ੍ਰਾਹਮਣ ਤੇ ਸਮਾਜ ਸੁਧਾਰਕ ਦਾ ਜਿਹੜਾ ਬਰਦਵਾਨ ਬੰਗਾਲ ਦੇ ਵਿੱਚ ਉਹ ਜਨਮੇ ਨੇ। 1892 ਦੇ ਵਿੱਚ ਇੰਗਲੈਂਡ ਦੇ ਸ਼ੈਫੀਲੈਂਡ ਨੇ ਜਿਹੜਾ ਸੀ ਟੂਥਪੇਸਟ ਦੀ ਖੋਜ ਕੀਤੀ ਸੀ, ਜਿਹੜੀ ਆਪਾਂ ਅੱਜ ਵੀ ਜਿਹੜੀ ਵਰਤ ਰਹੇ ਹਾਂ। 1892 ਦੇ ਵਿੱਚ ਇਹਦੀ ਖੋਜ ਕਰ ਲਈ ਗਈ ਸੀ, ਤੇ ਆਪਣੇ ਤਾਂ ਕਹਿ ਲਓ ਕਿ ਕੋਲੇ ਦੇ ਨਾਲ ਵੀ ਮਾਂਜ ਦੇ ਰਹੇ ਆ, ਤੇ ਦਾਤਣਾਂ ਆ ਗਈਆਂ, ਫਿਰ ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਤੇ ਇਸੇ ਤਰ੍ਹਾਂ ਹੁਣ ਇਹ ਜਦੋਂ ਗੋਰਿਆਂ ਨੇ ਸ਼ੁਰੂਆਤ ਕੀਤੀ ਹੈ 1892 ਦੇ ਵਿੱਚ ਟੂਥਪੇਸਟ ਜਿਹੜੀ ਸੀ ਲੱਭ ਲਈ ਗਈ ਸੀ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਅਤੇ ਓਕੇ ਆ ਜੀ, ਸਾਰਾ ਕੁਝ ਠੀਕ ਠਾਕ ਚੱਲ ਰਿਹਾ, ਸ਼ੁਕਰੀਆ ਜੀ। ਤੇ ਮਾਲ ਸੁਰਿੰਦਰ ਜੀ ਨੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਭੇਜੀ ਹੈ ਦੁਆਬਾ ਰੇਡੀਓ ਪਰਿਵਾਰ ਨੂੰ। ਪਰਮਿੰਦਰ ਬਰਨ ਜੀ ਜੁੜੇ ਹੋਏ ਨੇ ਫਗਵਾੜੇ ਤੋਂ ਭਾਰਤ ਸਾਹਿਬ, ਆਜੋ ਕਹਿੰਦੇ ਜੀ। ਤੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸੱਜਣਾਂ ਨੂੰ ਕਹਿੰਦੇ ਨੇ ਜੀ ਫਗਵਾੜੇ ਤੋਂ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਗੱਲ ਕਰਦੇ ਹਾਂ ਥੋੜੀ ਜੀ ਹਾਸ਼ਮਪੁਰਾ, ਤੇ ਉਸ ਤੋਂ ਪਹਿਲਾਂ ਗੱਲ ਆ ਜਾਂਦੀ ਹੈ 1906 ਦੀ ਤੇ 1892 ਦੇ ਵਿੱਚ। 1892 ਦੇ ਵਿੱਚ ਇੰਗਲੈਂਡ ਦੇ ਸ਼ੈਫੀਲਡ ਨੇ ਟੂਥਪੇਸਟ ਦੀ ਖੋਜ ਕਰ ਲਈ ਤੇ 1906 ਦੇ ਵਿੱਚ ਅਮਰੀਕੀ ਭਰਾਵਾਂ ਨੇ ਫਲਾਇੰਗ ਮਸ਼ੀਨ ਜਿਹੜੀ ਸੀ ਪੇਟੈਂਟ ਕਰਾ ਲਈ ਸੀ, ਜਿਸ ਤੋਂ ਹਵਾਈ ਜਹਾਜ਼ ਬਣਨ ਦੀ ਸ਼ੁਰੂਆਤ ਹੁੰਦੀ ਹੈ 1906 ਦੇ ਵਿੱਚ। ਅੱਜ ਦੇਖ ਲਓ ਕਿੰਨੀ 100 ਸਾਲ ਪੂਰਾ ਹੋ ਗਿਆ ਤਕਰੀਬਨ, ਤੇ 100 ਸਾਲ ਤੋਂ ਉੱਤੇ ਹੋ ਗਿਆ ਜੀ। 1987 ਦੇ ਵਿੱਚ ਹਾਸ਼ਮਪੁਰਾ ਮੇਰਠ ਦੇ ਵਿੱਚ ਕਤਲੇਆਮ ਹੁੰਦਾ ਹੈ। 1991 ਦੇ ਵਿੱਚ ਕਮਿਊਨਿਸਟ ਤੇ ਟ੍ਰੇਡ ਯੂਨੀਅਨ ਆਗੂ ਐਸ ਏ ਡਾਂਗੇ ਦਾ ਦੇਹਾਂਤ ਹੋਇਆ। ਤੇ ਲੋ ਫਿਰ ਹੁਣ ਗੱਲ ਕਰਦੇ ਹਾਂ ਸ਼ੇਰ ਸ਼ਾਹ ਸੂਰੀ ਦੀ ਥੋੜੀ। ਸੂਰਵੰਸ਼ ਦੇ ਜਿਹੜੇ ਦੂਰ ਅੰਦੇਸ਼ੀ ਤੇ ਤਿੱਖਣ ਬੁੱਧੀ ਵਾਲੇ ਯੋਧੇ ਦਾ ਜਨਮ ਜਿਹੜਾ ਸੀ ਸਾਂਸਰਾਮ ਰੋਹਤਾਸ ਦੇ ਵਿੱਚ 1472 ਨੂੰ ਹੁੰਦਾ ਹੈ, ਜਦੋਂ ਸਾਹੂਖੇਲ ਕਬੀਲੇ ਦੇ ਸਰਦਾਰ ਬਹਿਲੋਲ ਨੇ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਸੀ। ਤਾਂ ਉਸਦੇ ਸੱਦੇ ਦੇ ਉੱਤੇ ਅਫਗਾਨਿਸਤਾਨ ਦੇ ਅਨੇਕਾਂ ਪਰਿਵਾਰਾਂ ਜਿਨ੍ਹਾਂ ਦੇ ਵਿੱਚ ਸ਼ੇਰ ਸ਼ਾਹ ਸੂਰੀ ਦਾ ਜਿਹੜਾ ਦਾਦਾ ਸੀ ਅਬਰਾਹਮ, ਉਹ ਵੀ ਆਪਣੇ ਪੁੱਤਰ ਦੇ ਸਮੇਤ ਇੱਥੇ ਆਣ ਕੇ ਰਹਿਣ ਲੱਗ ਪਿਆ ਸੀ। ਅਸਲ ਦੇ ਵਿੱਚ ਇਸਦਾ ਨਾਂ ਜਿਹੜਾ ਸੀ ਫਰੀਦ ਖਾਨ ਸ਼ੇਰ ਸ਼ਾਹ ਸੀ ਅਸਲ ਨਾਂ ਜਿਹੜਾ ਉਹਦਾ, ਪਰ ਉਹਨੂੰ ਸ਼ੇਰ ਸ਼ਾਹ ਸੂਰੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ, ਪਰ ਅਸਲ 'ਚ ਉਹਦਾ ਨਾਂ ਜਿਹੜਾ ਹੈਗਾ ਫਰੀਦ ਖਾਨ ਸ਼ੇਰ ਸ਼ਾਹ ਸੀ। ਬਚਪਨ ਦੇ ਵਿੱਚ ਸ਼ਿਕਾਰ ਖੇਡਦੇ ਇਕੱਠੇ ਜਾਂ ਇਕੱਲੇ ਨੇ ਸ਼ੇਰ ਨੂੰ ਮਾਰਿਆ ਸੀ, ਉਹਨੇ ਇਕੱਲੇ ਨੇ ਮਾਰਿਆ ਸੀ ਵੈਸੇ ਤਾਂ, ਤੇ ਉਸਨੂੰ ਸ਼ੇਰ ਸ਼ਾਹ ਦਾ ਜਿਹੜਾ ਸੀ ਫਿਰ ਖਿਤਾਬ ਮਿਲਿਆ ਸੀ, ਇਸ ਤੋਂ ਉਹਦਾ ਨਾਂ ਸੀ ਜਿਹੜਾ ਸੀ ਸ਼ੇਰ ਸ਼ਾਹ ਪੈ ਗਿਆ। ਤੇ ਪਾਣੀਪਤ ਦੀ ਲੜਾਈ ਦੇ ਵਿੱਚ ਅਬਰਾਹਮ ਲੋਧੀ ਦੇ ਹਾਰਨ ਤੇ ਮੁਗਲ ਬਾਬਰ ਦਿੱਲੀ ਦਾ ਬਾਦਸ਼ਾਹ ਬਣ ਗਿਆ। ਇਹ ਉਸਦੀ ਜਿਹੜੀ ਫੌਜ ਦੇ ਵਿੱਚ ਭਰਤੀ ਹੋ ਗਿਆ। ਬਾਬਰ ਨੇ ਉਸਦੇ ਕੰਮ ਨੂੰ ਦੇਖਦਿਆਂ ਹੋਇਆਂ ਕਿਹਾ ਸ਼ੇਰ ਸ਼ਾਹ ਸੂਰੀ ਦੇ ਕੰਮਾਂ ਤੇ ਨਜ਼ਰ ਰੱਖੋ ਇਹਦੇ ਉੱਤੇ, ਤੇ ਬਹੁਤ ਚਲਾਕ ਬੰਦਾ ਜਾਪਦਾ ਹੈ। ਉਹਦੇ ਮੱਥੇ ਦੇ ਉੱਤੇ ਰਾਜ ਦੇ ਪ੍ਰਭੂਤਵ ਚਿੰਨ ਨੇ, ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਭ ਨੂੰ ਬਾਣੀ ਪਾਏਗਾ ਤੇ ਰਾਜਗੱਦੀ ਦੇ ਉੱਤੇ ਬੈਠੇਗਾ, ਇਸ ਲਈ ਇਹਦੇ ਉੱਤੇ ਨਜ਼ਰ ਰੱਖੋ। ਬਾਬਰ ਦੇ ਵੱਲੋਂ ਉਸਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਚੱਲੀ ਤਾਂ ਉਹ ਜਿਹੜਾ ਸੀ ਬਿਹਾਰ ਭੱਜ ਜਾਂਦਾ, ਉੱਥੇ ਕਬਜ਼ਾ ਕਰ ਲਿਆ ਤੇ 1533 ਦੇ ਵਿੱਚ ਬੰਗਾਲ ਦੀ ਲੜਾਈ ਦੇ ਵਿੱਚ ਬਹੁਤ ਉਹਨੂੰ ਜਿਹੜਾ ਸੀ ਫਾਇਦਾ ਹੋਇਆ। ਬਾਬਰ ਦੀ ਮੌਤ ਤੋਂ ਬਾਅਦ ਉਸਦੇ ਬਾਦਸ਼ਾਹ ਬਣੇ ਪੁੱਤਰ ਹਮਾਂਜੂ ਨੂੰ ਦਿੱਲੀ ਤੋਂ ਭਜਾ ਕੇ ਜਿਹੜਾ ਸੀ ਰਾਜਪਾਗ ਸੰਭਾਲਿਆ ਗਿਆ। 1540 ਤੋਂ 1545 ਤੱਕ ਦਾ ਜਿਹੜਾ ਸਮਾਂ ਉਹਨੇ ਉਸਦੇ ਜਿਹੜਾ ਸੀ ਉਹਦੇ ਉੱਤੇ ਫਿਰ ਰਾਜ ਦੌਰਾਨ ਉਸਦੇ ਇਤਿਹਾਸਕ ਕੀਤੇ ਹੋਏ ਕੰਮਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ 2500 ਕਿਲੋਮੀਟਰ ਲੰਮੀ ਸੜਕ ਜਿਹੜੀ ਆ ਪਿਸ਼ਾਵਰ ਤੋਂ ਪਾਕਿਸਤਾਨ, ਅੰਮ੍ਰਿਤਸਰ, ਜਲੰਧਰ, ਅੰਬਾਲਾ, ਕਾਨਪੁਰ, ਕਲਕੱਤਾ ਹੁੰਦੀ ਹੋਈ ਸੋਨਾਰ ਗਾਓ ਬੰਗਲਾਦੇਸ਼ ਤੱਕ ਜੜੀ ਬਣਵਾਈ, ਜਿਸ ਨੂੰ ਜਿਹੜਾ ਜੀ ਟੀ ਰੋਡ ਜਾਂ ਸ਼ੇਰ ਸ਼ਾਹ ਸੂਰੀ ਮਾਰਗ ਵੀ ਕਿਹਾ ਜਾਂਦਾ ਹੈ, ਅੱਜ ਵੀ ਉਹ ਬਰਕਰਾਰ ਹੈ। ਇਸ ਸੜਕ ਦੇ ਉੱਪਰ 1700 ਜਿਹੜੀਆਂ ਸਰਾਵਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਦੇ ਵਿੱਚੋਂ ਅੱਜ ਵੀ ਜੋ ਖਸਤਾ ਹਾਲਤ ਦੇ ਵਿੱਚ ਵੇਖੀਆਂ ਜਾ ਸਕਦੀਆਂ ਉਹਨਾਂ ਸਮਿਆਂ ਦੇ ਵਿੱਚ। ਭਾਰਤੀ ਰੁਪਏ ਨੂੰ ਉਹਨੇ ਜਿਹੜਾ ਸੀ ਸ਼ੁਰੂ ਕੀਤਾ, ਜੋ ਅਜੇ ਵੀ ਕਈ ਦੇਸ਼ਾਂ ਦੇ ਵਿੱਚ ਚੱਲਦਾ ਆ ਰਿਹਾ। ਹਰ ਵੱਡੇ ਨਗਰ ਦੇ ਵਿੱਚ ਨਿਆਂ ਕੇਂਦਰ ਬਣਾਏ ਗਏ, ਘੋੜਿਆਂ ਨੂੰ ਦਾਗਣ ਦੀ ਜਿਹੜੀ ਸੀ ਪ੍ਰਥਾ ਸ਼ੁਰੂ ਕੀਤੀ, ਤਾਂ ਜੋ ਸਰਦਾਰ ਜਾਂ ਜਗੀਰਦਾਰ ਧੋਖੇ ਦੇ ਨਾਲ ਖਜ਼ਾਨੇ ਦੀ ਲੁੱਟ ਰੋਕੀ ਜਾ ਸਕੇ। 22 ਮਈ 1545 ਨੂੰ ਉਸਦੀ ਮੌਤ ਹੁੰਦੀ ਹੈ। ਉਸਦੀ ਮੌਤ ਕਲੰਦਰ ਬੁਦੇਲਖੰਡ ਦੇ ਵਿੱਚ ਹੋਈ ਤੇ ਉੱਥੋਂ ਦੇ ਜਿਹੜੇ ਲਾਲਗੜ੍ਹ ਕਿਲੇ ਦੇ ਵਿੱਚ ਉਹਨੂੰ ਜਿਹੜਾ ਸੀ ਫਿਰ ਦਫਨਾਇਆ ਗਿਆ ਸੀ। ਇਸੇ ਤਰ੍ਹਾਂ ਜ਼ਿਕਰ ਆਉਂਦਾ ਹੈ, ਫਿਰ ਭਾਰਤੀ ਰੇਲਵੇ ਦੀ ਗੱਲ ਕਰਦੇ ਹਾਂ ਥੋੜੀ ਹੈ। ਵਿਸ਼ਵ ਦੇ ਵਿੱਚ ਚੌਥਾ ਸਭ ਤੋਂ ਵੱਡਾ ਰੇਲਵੇ ਨੈਟਵਰਕ ਜਿਹੜਾ ਮੰਨਿਆ ਜਾਂਦਾ ਹੈ ਭਾਰਤ ਦਾ, ਤੇ ਏਸ਼ੀਆ ਦੇ ਵਿੱਚ ਦੂਜਾ ਸਭ ਤੋਂ ਵੱਡਾ ਇਹ ਦਾ ਸਥਾਨ ਹੈ। ਭਾਰਤ ਦੇ ਵਿੱਚ ਕੁੱਲ ਰੇਲਵੇ ਸਟੇਸ਼ਨਾਂ ਦੀ ਗਿਣਤੀ 8000 ਦੇ ਕਰੀਬ ਹੈ। ਹੁਣ ਟ੍ਰੇਨਾਂ ਤੇ ਰੇਲਵੇ ਸਟੇਸ਼ਨ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤਾ ਜਾ ਰਿਹਾ। ਟ੍ਰੇਨਾਂ ਵੀ ਜਿਹੜੀਆਂ ਨੇ ਕਾਰਪੋਰੇਟ ਘਰਾਣਿਆਂ ਦੀਆਂ ਚੱਲਣੀਆਂ ਸ਼ੁਰੂ ਹੋ ਗਈਆਂ, ਪਰ ਫਿਰ ਵੀ ਭਾਰਤ ਦੇ ਵਿੱਚ ਅਜਿਹੀ ਟ੍ਰੇਨ ਵੀ ਹੈ ਜਿਸ ਦੇ ਵਿੱਚ ਲੋਕ ਬਿਨਾਂ ਟਿਕਟ ਸਫ਼ਰ ਕਰਦੇ ਹੈ। ਇਹ ਟ੍ਰੇਨ ਜਿਹੜੀ ਹੈ ਭਾਖੜਾ ਨੰਗਲ ਡੈਮ ਦੇਖਣ ਵਾਲਿਆਂ ਦੇ ਲਈ ਚਲਾਈ ਜਾਂਦੀ ਹੈ। ਇਹ ਜਿਹੜੀ ਰੇਲ ਗੱਡੀ ਚੱਲਦੀ ਹੈ ਟ੍ਰੇਨ ਨੰਗਲ ਅਤੇ ਭਾਖੜਾ ਵਿਚਕਾਰ ਤੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀ ਸਰਹੱਦ ਦੇ ਉੱਤੇ ਚੱਲਦੀ ਹੈ। ਜੋ ਲੋਕ ਭਾਖੜਾ ਨੰਗਲ ਡੈਮ ਦੇਖਣ ਜਾਂਦੇ ਨੇ ਉਹ ਇਸ ਟ੍ਰੇਨ ਦੇ ਰਾਹੀਂ ਮੁਫ਼ਤ ਯਾਤਰਾ ਕਰ ਸਕਦੇ ਹੈ। ਭਾਰਤ ਦੀ ਇਸ ਵਿਸ਼ੇਸ਼ ਰੇਲ ਗੱਡੀ ਦੇ ਵਿੱਚ ਪਹਿਲਾਂ 10 ਕੋਚ ਹੁੰਦੇ ਸਨ ਪਰ ਹੁਣ ਜਿਹੜਾ ਇਸ ਦੇ ਵਿੱਚ ਸਿਰਫ 3 ਡੱਬੇ ਨੇ। ਇਸ ਦੇ ਵਿੱਚ 1 ਕੋਚ ਸੈਲਾਨੀਆਂ ਲਈ ਤੇ 1 ਕੋਚ ਔਰਤਾਂ ਦੇ ਲਈ ਰਾਖਵਾਂ ਰੱਖਿਆ। ਇਹ ਰੇਲ ਗੱਡੀ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਦੁਆਰਾ ਚਲਾਈ ਜਾਂਦੀ ਹੈ। ਇਹ ਟ੍ਰੇਨ ਜਿਹੜੀ ਸੀ 1949 ਦੇ ਵਿੱਚ ਸ਼ੁਰੂ ਹੋਈ ਸੀ। ਇਸ ਰੇਲ ਗੱਡੀ ਰਾਹੀਂ ਹਰ ਰੋਜ਼ 25 ਪਿੰਡਾਂ ਦੇ ਕਰੀਬ 300 ਲੋਕ ਮੁਫ਼ਤ ਦੇ ਵਿੱਚ ਸਫ਼ਰ ਕਰਦੇ ਹੈ। ਇਸ ਟ੍ਰੇਨ ਦਾ ਸਭ ਤੋਂ ਜ਼ਿਆਦਾ ਫਾਇਦਾ ਸਕੂਲ ਕਾਲਜ ਪੜ੍ਹਨ ਜਾ ਰਹੇ ਜਿਹੜੇ ਵਿਦਿਆਰਥੀ ਹੈ ਉਹਨਾਂ ਨੂੰ ਮਿਲਦਾ। ਇਹ ਟ੍ਰੇਨ ਸਵੇਰੇ 7 ਵਜੇ ਚੱਲਦੀ ਹੈ ਤੇ ਦੁਪਹਿਰ 3 ਵਜੇ ਚੱਲਦੀ ਹੈ ਤੇ ਟ੍ਰੇਨ ਦਾ ਸਫ਼ਰ ਜਿਹੜਾ 30 ਮਿੰਟ ਦੇ ਵਿੱਚ ਜਿਹੜਾ ਪੂਰਾ ਹੋ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ ਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਜਿਮੀ ਕਾਟਰ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਭੁਪਿੰਦਰ ਜੀ ਕਹਿੰਦੇ ਜੀ, ਵੀਰ ਜੀਓ ਲੱਗੇ ਰਹੋ ਕਹਿੰਦੇ ਜੀ, ਤੇ ਸ਼ੁਕਰੀਆ ਜੀ। ਮਾਲ ਸੁਰਿੰਦਰ ਜੀ ਕਹਿੰਦੇ ਜੀ ਠੀਕ ਹੈ ਜੀ, ਸਾਰਾ ਕੁਝ ਚੱਲ ਰਿਹਾ ਜੀ। ਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਨੇ ਹੈਲਸਿੰਕੀ ਤੋਂ, ਫਿਨਲੈਂਡ ਤੋਂ, ਸਤਿ ਸ਼੍ਰੀ ਅਕਾਲ ਜੀ। ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਲੋ ਦੋਸਤੋ, ਅੱਜ ਦੀਆਂ ਖਬਰਾਂ ਦੇ ਨਾਲ ਫਿਰ ਆਪਾਂ ਆਗਾਜ਼ ਕਰਦੇ ਹਾਂ ਜੋ ਦੁਨੀਆਦਾਰੀ ਦੇ ਹਾਲਾਤ ਨੇ, ਤੇ ਫਿਰ ਆਪਾਂ ਹੋਰ ਗੱਲਾਂ ਬਾਤਾਂ ਤੁਹਾਡੀਆਂ ਸੁਣਨੀਆਂ ਵੀ ਨੇ, ਕਰਨੀਆਂ ਵੀ ਨੇ, ਤੇ ਫਿਰ ਅੱਜ ਕਿਤਾਬ ਦੇ ਵਿੱਚੋਂ ਅਗਲਾ ਪੰਨਾ ਵੀ ਆਪਣਾ ਫਰੋਲਣਾ ਹੈ, ਕਿਤਾਬ ਪੰਜਾਬ ਦੇ ਵਿੱਚੋਂ। ਦੁਨੀਆਦਾਰੀ ਦੀ ਗੱਲ ਕਰੀਏ ਤੇ ਚੜ ਗਿਆ ਹੈ ਸਿਆਸੀ ਪਾਰਾ, ਤੇ ਕੀ ਕੁਝ ਬਣਦਾ ਹੈ ਅੱਗੇ ਜਾ ਕੇ ਦੇਖਦੇ ਹਾਂ। ਚੜ ਗਿਆ ਸਿਆਸੀ ਪਾਰਾ ਤੇ ਪੈ ਗਿਆ ਹੈ ਰਫੜ, ਆਪਸ ਦੇ ਵਿੱਚ ਵਿਕਦੀਆਂ ਨੇ ਸੀਟਾਂ, ਤੇ ਭੱਜੀ ਦਾ ਸਿਕਸਰ ਜਿਹੜਾ ਉਹਨੇ ਲਾ ਦਿੱਤਾ ਹੈ। ਆਉਣ ਵਾਲੇ ਸਮੇਂ ਤੇ ਦੇਖਦੇ ਹਾਂ ਹੋਰ ਕੀ ਖੋਲ ਕੇ ਰੱਖਦਾ ਹੈ। ਦਲਜੀਤ ਦੋਸਾਂਝ ਜਿਹੜੇ ਅਮਰੀਕਾ ਆਪਣੇ ਕੈਨੇਡਾ ਦੇ ਵਿੱਚ ਜਾਂ ਜੋ ਕੁਝ ਵੀ ਵਾਪਰਿਆ ਪਿਛਲੇ ਦਿਨਾਂ ਦੇ ਵਿੱਚ ਕਾਨਫਰੰਸ ਦੇ ਦੌਰਾਨ, ਉਹਨਾਂ ਦੀ ਜਿਹੜੀ ਸੀ ਆਪਣਾ ਜਿਹੜਾ ਸਟੇਜ ਸ਼ੋਅ ਚੱਲ ਰਿਹਾ ਸੀ ਤੇ ਖਾਲਿਸਤਾਨੀਆਂ ਦੇ ਨਾਲ ਜੋ ਕੁਝ ਵੀ ਉੱਥੇ ਵਾਪਰਿਆ, ਉਸ ਤੋਂ ਬਾਅਦ ਉੱਥੇ ਉਹਨਾਂ ਨੂੰ ਜਿਹੜੇ ਨੇ ਉਹਨਾਂ ਦੇ ਉੱਤੇ ਕੇਸ ਲਾਇਆ ਗਿਆ ਜੀ। ਤੇ ਉਹ ਅੱਜ ਖਬਰਾਂ ਆਈਆਂ ਨੇ ਕਿ ਇਹਨਾਂ ਮਸਲਿਆਂ ਦੇ ਵਿੱਚ ਵਿਵਾਦ ਦੇ ਵਿੱਚ ਫਸ ਰਹੇ ਨੇ ਤੇ ਸਮਨ ਜਾਰੀ ਹੋਏ ਆ। ਦੂਸਰੇ ਪਾਸੇ ਟਰੰਪ ਲੱਗਿਆ ਮੂੰਹ ਲੁਕਾਉਣ, ਹੁਣ ਕਹਿੰਦਾ ਵੀ ਭਾਈ ਪ੍ਰੈਸ ਨੂੰ ਸਾਹਮਣੇ ਨਹੀਂ ਆ ਸਕਦਾ ਤੇ ਮੇਰੇ ਹਾਲਾਤ ਬੁਰੇ ਲੱਗ ਰਹੇ ਨੇ। ਇਸੇ ਤਰ੍ਹਾਂ ਨਾਟੋ ਤੇ ਫੌਜਾਂ ਵਾਪਸ ਕਰਾਉਣ ਦੇ ਬਜਾਏ 5,000 ਫੌਜਾਂ ਜਿਹੜੀਆਂ ਨੇ ਪੋਲੈਂਡ ਦੇ ਵਿੱਚ ਜਿਹੜੀਆਂ ਅਮਰੀਕਾ ਦੇ ਦੁਆਰਾ ਫਿਰ ਫਿੱਟ ਕਰ ਦਿੱਤੀਆਂ ਗਈਆਂ ਤੇ ਕਹਿੰਦੇ ਸੀ ਵਾਪਸ ਲੈਣੀ ਹੈ, ਪਰ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕੀ ਕੁਝ ਬਣਦਾ ਹੈ। ਤੇ ਯੂਕਰੇਨ ਨੂੰ ਵੱਡੀ ਜਿਹੜੀ ਹੈ ਡੀਲ ਕੀਤੀ ਹੈ ਉਹਨਾਂ ਦੇ ਨਾਲ ਅਸਲੇ ਦੀ, ਉਹਦਾ ਵੀ ਜ਼ਿਕਰ ਕਰਦੇ ਹਾਂ। ਡੋਨਲਡ ਟਰੰਪ ਜਿਹੜੇ ਨੇ ਤੇ ਉਹਨਾਂ ਦੇ ਬਿਆਨਾਂ ਨੇ ਹਾਲਾਤ ਦੇਖਦੇ ਹਾਂ ਤੇ ਨਾਟੋ ਤੇ ਪੋਲੈਂਡ ਦੇ ਵਿੱਚ ਅਮਰੀਕੀ ਫੌਜੀ ਤੈਨਾਤੀ, ਯੂਕਰੇਨ ਰਸ਼ੀਆ ਜੰਗ ਅਤੇ ਮਾਰਕੋ ਰੂਬੀਓ ਜਿਹੜੇ ਨੇ ਉਹ ਭਾਰਤ ਦੀ ਫੇਰੀ ਦੇ ਉੱਤੇ ਆ ਰਹੇ ਨੇ, ਕਿਉਂਕਿ ਬ੍ਰਿਕਸ ਜਿਹੜਾ ਸੰਮੇਲਨ ਚੱਲ ਰਿਹਾ ਉਹਦੇ ਵਿੱਚ ਵੱਖਰੇ ਵੱਖਰੇ ਲੀਡਰਾਂ ਦੇ ਨਾਲ ਮੁਲਾਕਾਤਾਂ ਵੀ ਕਰਨਗੇ। ਤੇ ਨਾਲ ਕਿਹਾ ਕਿ ਭਾਈ ਤੇਲ ਸਾਡੇ ਤੋਂ ਜਿੰਨਾ ਮਰਜ਼ੀ ਲੈ ਲਓ, ਭਾਰਤ ਸਾਡਾ ਪੂਰਾ ਯਾਰ ਹੈ, ਦੋਸਤੀ ਹੈ ਸਾਡੀ, ਕਾਹਦੀ ਗੱਲ ਹੈ ਕਹਿੰਦੇ ਤੇਲ ਤੋਂ ਨਹੀਂ, ਤੇਲ ਨਹੀਂ ਮੁਕਲ ਦਿੰਦੇ ਤੁਹਾਡੇ ਕੋਲ ਕਹਿੰਦੇ। ਤੇ ਦੂਸਰੇ ਪਾਸੇ ਜਿਹੜਾ ਆਰਥਿਕ ਦੁਨੀਆਂ ਦੀ ਜੰਗ ਲੱਗੀ ਹੋਈ ਹੈ ਉਹਦਾ ਸੰਕਟ ਪੂਰੀ ਦੁਨੀਆਂ 'ਚ ਚੱਲ ਰਿਹਾ ਤੇ ਵੱਧ ਵੀ ਰਿਹਾ। ਪੰਜਾਬ ਦੀ ਸਿਆਸਤ ਦੇ ਵਿੱਚ ਹਰਭਜਨ ਸਿੰਘ ਭੱਜੀ ਵੱਲੋਂ ਆਪ ਦੇ ਉੱਤੇ ਰਾਜ ਸਭਾ ਟਿਕਟਾਂ ਵੇਚਣ ਦੇ ਦੋਸ਼ ਲਾਏ ਨੇ ਅੱਜ, ਤੇ ਭਗਵੰਤ ਮਾਨ ਤੇ ਕੇਜਰੀਵਾਲ ਦੇ ਵਿਚਕਾਰ ਜਿਹੜਾ ਰੱਖੜਾ ਪਰਿਵਾਰ ਨੂੰ ਲੈ ਕੇ ਵੀ ਖਿੱਚੋ ਤਾਣ ਜਿਹੜੀ ਚੱਲ ਰਹੀ ਹੈ। ਮਾਨ ਸਾਹਿਬ ਕਿਤੇ ਨਾ ਕਿਤੇ ਆਪ ਮੁਹਾਰੀ ਇਹ ਡਿਸਾਈਡ ਕਰ ਗਏ ਤੇ ਪਾਰਟੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਾ ਲਿਆ ਤੇ ਹੁਣ ਟਿਕਟ ਦਾ ਰੋਲਾ ਉਹਨਾਂ ਦਾ ਵੀ ਪੈ ਰਿਹਾ ਕਿ ਭਾਈ ਉਹ ਤਾਂ ਉੱਥੋਂ ਲੜਾਈਏ ਜਾਂ ਕਿੱਥੋਂ ਲੜਾਈਏ। ਤੇ ਮਾਨ ਸਾਹਿਬ ਅੱਜ ਦਿੱਲੀ ਪਹੁੰਚੇ ਨੇ, ਕੇਜਰੀਵਾਲ ਸਾਹਿਬ ਆਏ ਸੀ ਮਾਮਲਾ ਸੁਲਝਾਉਣ ਪਾਰਟੀ ਦਾ, ਪਰ ਲੱਗਦਾ ਕਿ ਕਿਤੇ ਨਾ ਕਿਤੇ MLA ਦੇ ਨਾਲ ਨਾਲ ਮਾਨ ਸਾਹਿਬ ਵੀ ਜਿਹੜੇ ਨੇ ਤਿੱਖੇ ਸੁਰ ਜਿਹੜੇ ਫੜ ਰਹੇ ਨੇ ਤੇ ਆਪਣੀ ਹੋਂਦ ਜਿਹੜੀ ਆ ਬਰਕਰਾਰ ਦੱਸਣ ਲੱਗ ਗਏ ਨੇ। ਚੋਣਾਂ ਲਾਗੇ ਆ ਚੁੱਕੀਆਂ ਨੇ, ਉਹਨਾਂ ਦੀ ਮਜਬੂਰੀ ਹੈ ਲੀਡਰਾਂ ਦੀ, ਦਿੱਲੀ ਵਾਲਿਆਂ ਦੀ। ਤੇ ਮਾਨ ਸਾਹਿਬ ਕਹਿੰਦੇ ਹੁਣ ਅਸੀਂ ਵੀ 4 ਕੁ ਰੋਟੀਆਂ, ਜਿਹੜਾ ਚੁੱਲ੍ਹਾ ਤਾਂ ਗਰਮ ਹੋਇਆ ਹੀ ਹੈ, ਲਾ ਲੈਂਦੇ ਨਾਲ ਨਾਲ, ਕੁਝ ਕੁ ਅੱਖਾਂ ਅਸੀਂ ਵੀ ਦਿਖਾ ਲਈਏ, ਸਾਡਾ ਵੀ ਹੁਣ ਸਮਾਂ ਆਇਆ ਅੱਖਾਂ ਦਿਖਾਉਣ ਦਾ, ਸਾਡੀ ਵੀ ਕੋਈ ਇੱਜ਼ਤ ਹੈ, ਸਾਡਾ ਵੀ ਕੋਈ ਮਾਣ ਤਾਣ ਹੋਣਾ ਚਾਹੀਦਾ ਹੈ। ਪਹਿਲਾਂ ਮੀਟਿੰਗਾਂ ਜਿਹੜੀਆਂ ਸੀ ਉਹ ਕੇਜਰੀਵਾਲ ਦੇ ਘਰ ਦੇ ਵਿੱਚ ਹੁੰਦੀਆਂ ਸੀ ਤੇ ਹੁਣ ਜਿਹੜੀ ਹੈ ਕਪੂਰਥਲਾ ਹਾਊਸ ਦੇ ਵਿੱਚ ਮੀਟਿੰਗ ਹੋਏਗੀ ਤੇ ਕੇਜਰੀਵਾਲ ਸਾਹਿਬ ਆਪ ਵੀ ਚੱਲ ਕੇ ਉੱਥੇ ਆਣਗੇ, ਨਹੀਂ ਤਾਂ ਮਾਨ ਸਾਹਿਬ ਚੱਲ ਕੇ ਜਾਂਦੇ ਸੀ। ਔਜਲਾ ਸਾਹਿਬ ਲਿਖਦੇ ਨੇ ਕਿ ਮਰੀ ਹੋਈ ਜ਼ਮੀਰ ਕਦੇ ਜਾਗਦੀ ਨਹੀਂ, ਬਸ ਗੱਲਾਂ ਦੇ ਵਿੱਚ ਹੀ ਰਹਿੰਦੀ ਹੈ। ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ, ਪਿਆਰਿਆਂ ਨੂੰ। ਤੇ ਲੋ ਦੋਸਤੋ, ਫਿਰ ਪਾਉਂਦੇ ਆ ਬਾਤ ਅੱਜ ਦੀਆਂ ਖਬਰਾਂ ਦੇ ਨਾਲ, ਕਰਦੇ ਆ ਸ਼ੁਰੂਆਤ। ਤੇ ਜੋ ਚੋਣਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ, ਉਹਦਾ ਵੀ ਰੌਲਾ ਰੱਪਾ ਪੈ ਰਿਹਾ। ਕੋਰਟ ਦੇ ਵਿੱਚ ਕੱਲ ਵੀ ਖਬਰ ਕੀਤੀ ਸੀ ਕਿ ਭਾਈ ਜਿਹੜੀਆਂ ਮਸ਼ੀਨਾਂ ਨੇ, ਵੋਟਿੰਗ ਮਸ਼ੀਨਾਂ, ਉਹ ਕਹਿੰਦੇ ਰਾਜਸਥਾਨ ਤੋਂ ਚੱਲ ਪਈਆਂ ਨੇ, ਰੋਡ ਰਾਹ ਦੇ ਵਿੱਚ ਨੇ। ਪਰ ਜਿਹੜਾ ਅੱਜ ਹਾਈ ਕੋਰਟ ਦਾ ਫੈਸਲਾ ਜਿਹੜਾ ਆਇਆ, ਉਹਦੇ ਉੱਤੇ ਪੰਜਾਬ ਦੇ ਵਿੱਚ ਬੈਲਟ ਪੇਪਰ ਨਾਲ ਹੀ ਹੋਣਗੀਆਂ ਨਿਗਮ ਤੇ ਕੌਂਸਲਾਂ ਦੀਆਂ ਜਿਹੜੀਆਂ ਚੋਣਾਂ ਨੇ। ਹਾਈ ਕੋਰਟ ਨੇ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਨੇ। ਪੰਜਾਬ 'ਚ ਨਿਗਮ ਅਤੇ ਕੌਂਸਲ ਚੋਣਾਂ ਹੁਣ ਬੈਲਟ ਪੇਪਰ ਜਿਹੜਾ ਨਾਲ ਹੀ ਹੋਣਗੀਆਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਤਿੰਨ ਪਟੀਸ਼ਨਾਂ ਨੂੰ ਖਾਰਜ ਕਰਦਿਆਂ ਕੌਂਸਲ ਚੋਣਾਂ ਬੈਲਟ ਪੇਪਰ ਦੇ ਨਾਲ ਕਰਾਏ ਜਾਣ ਲਈ ਰਾਹ ਜਿਹੜਾ ਸਾਫ਼ ਕਰ ਦਿੱਤਾ। ਪੰਜਾਬ ਦੇ ਵਿੱਚ 26 ਮਈ ਨੂੰ ਨਿਗਮ ਅਤੇ ਕੌਂਸਲ ਚੋਣਾਂ ਦੇ ਲਈ ਵੋਟਾਂ ਪੈਣੀਆਂ। ਵਿਰੋਧੀ ਧਿਰਾਂ ਨੇ ਰਾਜ ਚੋਣ ਜਿਹੜੇ ਕਮਿਸ਼ਨ ਨੂੰ ਮਿਲ ਕੇ ਮੰਗ ਕੀਤੀ ਸੀ ਕਿ ਇਹ ਚੋਣਾਂ EVM ਮਸ਼ੀਨਾਂ ਨਾਲ ਕਰਾਈਆਂ ਜਾਣ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਜਿਹੜੀ ਹੈ ਚੋਣਾਂ ਰਾਜ ਚੋਣ ਕਮਿਸ਼ਨ ਦੇ ਵੱਲੋਂ ਬੈਲਟ ਪੇਪਰ ਦੇ ਉੱਤੇ ਨਾਲ ਕਰਵਾਏ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਲੰਘੇ ਕੱਲ ਭਾਰਤੀ ਚੋਣ ਕਮਿਸ਼ਨ ਨੇ ਅਦਾਲਤ ਦੇ ਵਿੱਚ ਜਿਹੜਾ ਦੱਸਿਆ ਸੀ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਜਿਹੜੀ ਹੈ EVM ਰਾਜਸਥਾਨ ਤੋਂ ਜਿਹੜੀਆਂ ਨੇ ਪੰਜਾਬ ਦੇ ਲਈ ਰਵਾਨਾ ਹੋ ਚੁੱਕੀਆਂ ਨੇ, ਸ਼ਾਮ ਤੱਕ ਪੰਜਾਬ ਪਹੁੰਚ ਜਾਣਗੀਆਂ। ਅੱਜ ਅਦਾਲਤ ਦੇ ਵਿੱਚ ਚੋਣ ਕਮਿਸ਼ਨ ਨੇ ਦੱਸਿਆ ਕਿ ਰਾਜਸਥਾਨ ਤੋਂ ਕਰੀਬ 6,000 EVM ਮਸ਼ੀਨਾਂ ਅੰਬਾਲਾ ਪੁੱਜ ਚੁੱਕੀਆਂ ਨੇ। ਚੋਣ ਕਮਿਸ਼ਨ ਵੱਲੋਂ ਸਿਰਫ 1-2 ਦਿਨ ਦੇ ਵਿੱਚ ਹੀ EVM ਜਿਹੜੀਆਂ ਨੇ ਤਿਆਰ ਹੋਣ ਦਾ ਦਾਅਵਾ ਕੀਤਾ ਗਿਆ, ਜਦੋਂ ਕਿ ਰਾਜ ਚੋਣ ਕਮਿਸ਼ਨ ਨੇ ਅਦਾਲਤ ਦੇ ਵਿੱਚ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਮੈਨੂਅਲ ਦੇ ਅਨੁਸਾਰ EVM ਦੀ ਜਿਹੜੀ ਹੈ ਤਿਆਰੀ ਲਈ ਵੱਧ ਦਿਨਾਂ ਦੀ ਗੱਲ ਕਹੀ ਗਈ ਹੈ। ਮੁੱਖ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਬੈਂਚ ਨੇ ਫੈਸਲੇ ਦੇ ਵਿੱਚ ਕਿਹਾ ਕਿ ਰਾਜ ਚੋਣ ਕਮਿਸ਼ਨ ਵੱਲੋਂ ਸ਼ੈਡਿਊਲ ਜਾਰੀ ਕੀਤਾ ਜਾ ਚੁੱਕਿਆ ਹੈ ਤੇ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ। ਅਦਾਲਤ ਨੇ ਹੁਣ ਦੇਰੀ ਹੋਣ ਦੀ ਦਲੀਲ ਦੇ ਆਧਾਰ ਦੇ ਉੱਤੇ ਤਿੰਨੋਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਨੇ ਤੇ ਹੁਣ ਇਹ ਚੋਣ ਜਿਹੜੀ ਹੈ ਚੋਣਾਂ ਬੈਲਟ ਪੇਪਰ ਦੇ ਨਾਲ ਹੀ ਕਹਿੰਦੇ ਹੋਣਗੀਆਂ। ਦੂਸਰੇ ਪਾਸੇ ਇੱਕ ਜਿਹੜੇ ਮੰਤਰੀ ਨੇ ਇਹਨਾਂ ਚੋਣਾਂ ਦੇ ਦੌਰਾਨ ਬਿਆਨ ਤੇ ਬਿਆਨ ਦਾਗੀ ਜਾ ਰਹੇ ਆ, ਪਹਿਲਾਂ ਵੀ ਵਿਵਾਦਾਂ ਚ ਰਹੇ ਆ ਤੇ ਕਹਿੰਦੇ ਭਾਈ ਜਾਂ ਤਾਂ ਮੈਨੂੰ ਜਿਤਾ ਦਿਓ ਤੇ ਜੇ ਨਹੀਂ ਜਿਤਾਉਣਾ ਤਾਂ ਗੇਟ ਲਾ ਕੇ ਅਸੀਂ ਆਪ ਤਾਂ ਕਰ ਹੀ ਲੈਣਾ ਜੋ ਕੁਝ ਕਰਨਾ, ਉਹ ਸ਼ਰੇਆਮ ਹੀ ਕਹਿ ਰਹੇ ਨੇ। ਦੂਸਰੇ ਪਾਸੇ ਉਹ ਤੁਹਾਨੂੰ ਸੁਣਾਉਣ ਦੀ ਮੈਂ ਕੋਸ਼ਿਸ਼ ਕਰਾਂਗਾ, ਜੇ ਮੈਨੂੰ ਜਿਹੜੀ ਹੈ ਵੀਡੀਓ ਜੇ ਲੱਭ ਗਈ, ਪ੍ਰੋਗਰਾਮ ਆਪਾਂ ਕਰਦੇ ਦੌਰਾਨ ਖਬਰਾਂ ਦੇ ਦੌਰਾਨ ਹੀ, ਤੇ ਉਹਦਾ ਕਲਿੱਪ ਤੁਹਾਨੂੰ ਚਲੋ ਸੁਣਾ ਹੀ ਦਿੰਦੇ ਹਾਂ, ਜੇ ਨਾਲ ਚੱਲ ਪਵੇ ਤਾਂ ਫਿਰ ਆਪਾਂ ਅਗਲੀਆਂ ਖਬਰਾਂ ਵੱਲ ਨੂੰ ਵੀ ਚੱਲਦੇ ਹਾਂ। ਤੇ ਸਟੂਡੀਓ ਦਾ ਨੰਬਰ +358 44 976 1962 ਹੈ। ਲਓ ਜੀ ਦੋਸਤੋ, ਸੁਣੋ ਕੀ ਕਹਿੰਦੇ ਨੇ ਮੰਤਰੀ ਸਾਹਿਬ, ਕੀ ਗੱਲ ਹੋ ਗਈ।
2: ਇਹ ਤਾਂ ਮੈਂ ਪਹਿਲਾਂ ਹੀ ਕੱਢ ਦੇਣੀ ਸੀ, ਆ ਜਿੱਦਾਂ ਹੁਣ 4 ਬੈਠੇ ਨੇ ਨਾ, ਇਹ 5ਵਾਂ ਬੈਠਾ ਹੋਣਾ ਸੀ, ਪ੍ਰੋਗਰਾਮ ਨਹੀਂ ਸੀ ਹੋਣਾ, ਇੱਥੇ ਜਿੱਤ ਦੀ ਪਾਰਟੀ ਹੋਣੀ ਸੀ, ਆ ਮੰਨਿਆ ਹੀ ਨਹੀਂ, ਆ ਤੁਹਾਡਾ ਹੀ ਨਹੀਂ ਮੰਨਿਆ, ਇਹਨਾਂ ਨਾ ਬਾਈ ਕਾਗਜ਼ ਨਹੀਂ ਕਹਿੰਦਾ ਇੱਧਰ ਉੱਧਰ ਕਰਾਉਣੇ, ਆ ਇਲੈਕਸ਼ਨ ਲੜਾਂਗੇ, ਤੁਹਾਨੂੰ ਤਾਂ ਇੱਥੇ ਸ਼ਾਨਦਾਰ ਪਾਰਟੀ ਕਰਨੀ ਸੀ ਆਪਾਂ, ਇਹ ਕਹਿੰਦਾ ਆਪਾਂ ਇਲੈਕਸ਼ਨ ਲੜਾਂਗੇ, ਨਾ ਤਾਂ ਮੈਂ ਜੁੱਤੀਆਂ ਮਾਰਨੀਆਂ ਨਾ ਮਾਰਨੇ ਡੰਡੇ, ਸੀਟ ਕੱਢੂੰਗਾ ਡੰਟੇ ਦੀ ਚੋਟ ਤੇ ਕੱਢੂੰਗਾ, ਜੇ ਤਾਂ ਜਿਤਾ ਦੋਗੇ ਠੀਕ ਹੈ, ਨਹੀਂ ਤਾਂ ਗੇਟ ਬੰਦ ਕਰਕੇ ਕੱਢੂੰਗਾ।
1: ਲੋ ਜੀ ਦੋਸਤੋ, ਸ਼ਰੇਆਮ ਹੀ ਕਹਿੰਦੇ ਜਿਤਾ ਦੋ, ਨਹੀਂ ਤਾਂ ਫਿਰ ਧੱਕੇ ਨਾਲ ਤਾਂ ਅਸੀਂ ਜਿੱਤ ਹੀ ਲੈਣਾ। ਇਹ ਹਾਲਾਤ ਨੇ ਜੀ, ਆਮ ਆਦਮੀ ਪਾਰਟੀ ਦੇ ਕੁਝ ਲੀਡਰ ਜਿਹੜੇ ਨੇ ਚੱਲ ਰਹੇ ਨੇ ਜੀ, ਕੰਮ ਖਿੱਚ ਰਹੇ ਨੇ ਸਿੱਧਾ ਹੀ। ਦੂਸਰੇ ਪਾਸੇ ਜਿਹੜੀ ਆ ਪਾਰਟੀ ਆ, ਉਹ ਤਾਂ ਪਹਿਲਾਂ ਹੀ ਵਿਵਾਦਾਂ ਚੋਂ ਨਿਕਲ ਰਹੀ ਹੈ ਤੇ ਹੋਰ ਨਵੇਂ ਤੇ ਨਵੇਂ ਵਿਵਾਦ ਜਿਹੜੇ ਫਸ ਰਹੇ ਨੇ। ਹਰਭਜਨ ਸਿੰਘ ਦੇ ਵੱਲੋਂ ਅੱਜ ਆਪ ਦੇ ਉੱਤੇ ਰਾਜ ਸਭਾ ਦੀਆਂ ਟਿਕਟਾਂ ਵੇਚਣ ਦੇ ਦੋਸ਼ ਲਾ ਦਿੱਤੇ ਐ। ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਆਖਰ ਚੁੱਪ ਨੂੰ ਤੋੜਿਆ, ਆਮ ਆਦਮੀ ਪਾਰਟੀ ਤੇ ਰਾਜ ਸਭਾ ਟਿਕਟਾਂ ਵੇਚਣ ਦਾ ਦੋਸ਼ ਲਾਇਆ। ਪਰ ਆਪ ਵੀ ਤਾਂ ਇਹਨਾਂ ਨੇ ਖਰੀਦੀਆਂ ਤਾਂ ਹੈਗੀਆਂ, ਇਹਨਾਂ ਨੇ ਵੀ ਤਾਂ ਖਰੀਦੀਆਂ ਹੀ ਹੋਣਗੀਆਂ, ਜਾਂ ਕਿਹਨੂੰ ਵੇਚੀਆਂ ਨੇ ਤੇ ਵੇਚਣ ਵਾਲੇ ਤੇ ਖਰੀਦਣ ਵਾਲੇ ਦੋਵੇਂ ਦੱਸੋ। ਰਾਜ ਸਭਾ ਮੈਂਬਰ ਭੱਜੀ ਦੇ ਇਸ ਦਾਅਵੇ ਨੂੰ ਨੇ ਜਿਹੜਾ ਸੂਬਾਈ ਸਿਆਸਤ ਦੇ ਵਿੱਚ ਹਲਚਲ ਮਚਾਈ ਹੈ। ਆਪ ਦੇ ਪੰਜਾਬ ਵਿਚਾਲੇ 6 ਰਾਜ ਸਭਾ ਮੈਂਬਰਾਂ ਦੇ ਵਿੱਚ ਹਰਭਜਨ ਸਿੰਘ ਵੀ ਸ਼ਾਮਲ ਨੇ, ਜਿਨ੍ਹਾਂ ਨੇ ਭਾਜਪਾ ਦੇ ਵਿੱਚ ਸ਼ਮੂਲੀਅਤ ਕੀਤੀ। ਆਮ ਆਦਮੀ ਪਾਰਟੀ ਤਰਫੋਂ ਭੱਜੀ ਨੂੰ ਗੱਦਾਰ ਐਲਾਨਿਆ ਗਿਆ ਤੇ ਉਨ੍ਹਾਂ ਦੀ ਜਲੰਧਰ ਵਿਚਲੀ ਜਿਹੜੀ ਰਿਹਾਇਸ਼ ਹੈ ਉਹਦੇ ਬਾਹਰ ਪ੍ਰਦਰਸ਼ਨ ਵੀ ਕੀਤੇ ਗਏ। ਸੋਸ਼ਲ ਮੀਡੀਆ ਦੇ ਉੱਤੇ ਰਾਜ ਸਭਾ ਮੈਂਬਰ ਭੱਜੀ ਦੀ ਟ੍ਰੋਲਿੰਗ ਵੀ ਹੋਈ ਤੇ ਆਪ ਨੇਤਾ ਜਿਹੜੇ ਦਵਿੰਦਰ ਯਾਦਵ ਦੇ ਐਕਸ ਦੇ ਉੱਤੇ ਜਿਹੜਾ ਸੀ खाते दे विच सांझी कीती टिप्पणी तो राजसभा मैंबर भज्जी ने खफा होके अज अपना मुंह खोलिया। यादव ने भज्जी नूं गदार किया ते होर इल्जाम भी लाए। संसद मैंबर ने सोशल मीडिया दे उत्ते प्रतिक्रिया दित्ती है कि मैं गदार कहण वालियां पहलां अपने लोकां नूं पुछो तुसीं कि पंजाब दे विच राजसभा सीटां किन्ने दे विच वेची गई सी। जेकर ओह तुहानूं नहीं दसदे तां कहिंदे मैं तुहानूं दसांगा किस नूं किस दे कोलों किन्नी रिश्वत मिली है। इस तों पहलां कि आप नेता दविंदर यादव ने ट्वीट करके हरभजन सिंह नूं गदार आख के मुखातब जड़ा हुंदिया सवाल कीता सी कि जदों पार्टी दे नेता दे नाल दुरव्यहार होया सी तां उन्हां ने राजसभा तों इस्तीफा क्यों नहीं दिता। यादव ने कहा कि तुसीं उस वल्लों दित्ती गई राजसभा सीट तों इस्तीफा क्यों नहीं दिता। पंजाब ते 800 तों वध किसानां दी मौत होई है ते जिम्मेवार भाजपा दे विच शामिल होण दी किस तरह की की मजबूरी सी। ਤੁਸੀਂ ਆਪਣੀ ਜ਼ਮੀਰ ਦੀ ਕਿੰਨੀ ਕੀਮਤ ਦਿੱਤੀ ਹੈ। ਸੁਣਿਆ ਹੈ ਕਿ ਭਾਜਪਾ ਨੇ ਗਦਾਰਾਂ ਦੇ ਲਈ 25-25 ਕਰੋੜ ਰੁਪਏ ਦੀ ਕਹਿੰਦੇ ਬੋਲੀ ਲਗਾਈ ਹੈ। ਕੀ ਇਹ ਜਿਹੜਾ ਸੱਚ ਹੈ ਉਹ ਹਰਭਜਨ ਭੱਜੀ ਨੂੰ ਜਿਹੜਾ ਪੁੱਛਦੇ ਹੈ। ਮੁੜਵੇਂ ਜਵਾਬ ਦੇ ਵਿਚ ਸੰਸਦ ਮੈਂਬਰ ਹਰਭਜਨ ਸਿੰਘ ਹੁਣਾਂ ਕਿਹਾ ਕਿ ਸਮਾਂ ਆਉਣ ਦੇ ਉੱਤੇ ਤੁਹਾਡੇ ਹਰ ਸ਼ਬਦ ਦਾ ਜਵਾਬ ਦਿੱਤਾ ਜਾਓ। ਮੈਂ ਤੁਹਾਡੇ ਕਿਸੇ ਨੇਤਾ ਦਾ ਅਪਮਾਨ ਨਹੀਂ ਕੀਤਾ ਤੇ ਮੈਂ ਆਪਣੀ ਜ਼ੁਬਾਨ ਕਿਉਂ ਗੰਦੀ ਕਰਾਂ। ਜੋ ਲੋਕ ਮੈਨੂੰ ਗਦਾਰ ਕਹਿੰਦੇ ਨੇ ਪਹਿਲਾਂ ਆਪਣੇ ਲੋਕਾਂ ਤੋਂ ਪੁੱਛੋ ਕਿ ਪੰਜਾਬ ਰਾਜ ਸਭਾ ਸੀਟ ਕਿੰਨੇ ਦੇ ਵਿਚ ਵੇਚੀ ਗਈ ਸੀ। ਜੇ ਉਹ ਤੁਹਾਨੂੰ ਨਹੀਂ ਦੱਸਦੇ ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਨੂੰ ਕਿੰਨੀ ਰਿਸ਼ਵਤ ਮਿਲੀ ਤੇ ਕਿਸ ਪਾਸੋਂ ਮਿਲੀ, ਕਿਵੇਂ ਕਿਸੇ ਨੂੰ ਮੰਤਰੀ ਜਾਂ ਚੌਕੀਦਾਰ ਬਣਾਇਆ ਗਿਆ ਤਾਂ ਜੋ ਪੰਜਾਬ ਨੂੰ ਜਿਹੜਾ ਲੁੱਟ ਸਕੇ। ਦੂਸਰੇ ਪਾਸੇ ਕੁੱਤਿਆਂ ਦੇ ਮਾਮਲੇ ਦੇ ਵਿਚ ਪਿਛਲੇ ਦਿਨਾਂ ਚ ਕੋਰਟ ਨੇ ਚੰਗਾ ਫੈਸਲਾ ਸੁਣਾਇਆ ਪਰ ਅੜਿੱਕੇ ਡਾਉਣ ਵਾਲੇ ਨਹੀਂ ਟਲਦੇ। ਮਾਨ ਸਾਹਿਬ ਨੇ ਵੀ ਕੱਲ ਲਿਖ ਦਿੱਤਾ ਫੇਸਬੁੱਕ ਦੇ ਉੱਤੇ ਤੇ ਮੁਹਿੰਮ ਜਿਹੜੀ ਹੈ ਜੋ ਸਾਨੂੰ ਕਹਿੰਦੇ ਨੇ ਕਿ ਕੋਰਟ ਨੇ ਕਿਹਾ ਕਿ ਉਸੇ ਮੁਤਾਬਕ ਹੀ ਅਸੀਂ ਉਹ ਜਿਹੜੀ ਆਰੰਭਾਂਗੇ ਤੇ ਮੁਹਿੰਮ ਜਿਹੜੀ ਹੈ ਕੁੱਤੇ ਮਾਰਨ ਦੀ ਸਾਰਾ ਕੁਝ ਕਰਾਂਗੇ। ਪਰ ਜਿਹੜੇ ਐਕਟਰ ਨੇ ਜਾਂ ਇਹ ਆਪ ਤਾਂ ਉਹਨਾਂ ਸੂਬਿਆਂ ਦੇ ਵਿੱਚ ਨਹੀਂ ਰਹਿੰਦੇ, ਕੋਈ ਕਿਤੇ ਹੈ ਤੇ ਕੋਈ ਕਿਤੇ ਹੈ, ਨਾਲ ਸਿਕਿਉਰਟੀਆਂ ਨੇ ਹੋਰ ਸਾਰਾ ਕੁਝ ਹੈ, ਗੱਡੀਆਂ 'ਚ ਆਉਂਦੇ ਆ, ਗੱਡੀਆਂ 'ਚ ਜਾਂਦੇ ਆ, ਪਰ ਆਮ ਲੋਕਾਂ ਦਾ ਜਿਹੜਾ ਜੀਣਾ ਮੁਹਾਲ ਹੋਇਆ ਪਿਆ, ਉਹਨਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ, ਉਹਦਾ ਕਿਸੇ ਨੂੰ ਕੋਈ ਲੈਣ ਦੇਣ ਨਹੀਂ। ਪਰ ਇਮੋਸ਼ਨਲ ਜਿਹੜੇ ਨੇ ਲੋਕ ਉਹ ਲੋਕਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਹੁਣ ਬਿਆਨ ਆ ਗਿਆ ਸੋਨਮ ਬਾਜਵਾ ਦਾ, ਕਹਿੰਦੇ ਨੇ ਕਿ ਬੇਜ਼ੁਬਾਨਾਂ ਨੂੰ ਨਾ ਮਾਰੋ ਭਾਈ। ਸੋਨਮ ਬਾਜਵਾ ਦੇ ਵੱਲੋਂ ਮੁੱਖ ਮੰਤਰੀ ਮਾਨ ਨੂੰ ਅਵਾਰਾ ਕੁੱਤਿਆਂ ਦੇ ਖਿਲਾਫ਼ ਵਿੱਢੀ ਮੁਹਿੰਮ ਦੇ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਹੁਣ ਉੱਥੋਂ ਖਾਰਜ ਕਰ ਦਿੱਤੀ ਕੋਰਟ ਸਾਹਿਬਾਨ ਨੇ ਵੀ ਅਪੀਲਾਂ, ਸਾਰਾ ਕੁਝ ਖਾਰਜ ਕਰ ਦਿੱਤਾ। ਕਿੰਨੀ ਕੁ ਵਾਰੀ ਅਪੀਲਾਂ ਸੁਣਨ, ਉਹ ਵੀ ਜੋ ਲੋਕਾਂ ਦੇ ਬੱਚੇ ਮਰਦੇ ਨੇ ਜਾਂ ਆਪ ਮਰਦੇ ਨੇ ਉਹਨਾਂ ਨੂੰ ਪੁੱਛੋ ਤਾਂ ਸਹੀ, ਪਰਿਵਾਰਾਂ ਦੇ ਵਿੱਚ ਜਾ ਕੇ ਹਾਲਾਤ ਕੀ ਹੈ। ਪੰਜਾਬ ਦੇ ਵਿੱਚ ਦਿਨ ਬਾ ਦਿਨ ਗੰਭੀਰ ਹੁੰਦੀ ਜਾ ਰਹੀ ਅਵਾਰਾ ਕੁੱਤਿਆਂ ਦੀ ਸਮੱਸਿਆ ਤੇ ਕੁੱਤਿਆਂ ਦੇ ਵੱਢਣ ਜਿਹੜਾ ਡੌਗ ਬਾਈਟ ਹੈ ਉਹਦੀਆਂ ਵੱਧਦੀਆਂ ਘਟਨਾਵਾਂ ਨੂੰ ਰੋਕਣ ਲਈ ਸੂਬਾ ਸਰਕਾਰ ਦੇ ਵੱਲੋਂ ਅੱਜ ਤੋਂ ਵਿੱਢੀ ਗਈ ਵੱਡੀ ਮੁਹਿੰਮ ਦੇ ਦਰਮਿਆਨ ਇੱਕ ਨਵੀਂ ਸਿਆਸੀ ਤੇ ਸਮਾਜਿਕ ਬਹਿਸ ਛਿੜ ਗਈ। ਜਨਤਕ ਸੁਰੱਖਿਆ ਤੇ ਜੀਵ ਭਲਾਈ ਦੇ ਇਸ ਨਾਜੁਕ ਮੁੱਦੇ ਦੇ ਉੱਤੇ ਹੁਣ ਮਨੋਰੰਜਨ ਜਗਤ ਦੀਆਂ ਜਿਹੜੀਆਂ ਨੇ ਪ੍ਰਮੁੱਖ ਸ਼ਖਸੀਅਤਾਂ ਵੀ ਸਾਹਮਣੇ ਆਉਣ ਲੱਗ ਪਈਆਂ ਤੇ ਭਾਈ ਜਿਹੜਾ ਮਨੁੱਖੀ ਹੱਕ ਆ ਉਹ ਕਿੱਥੇ ਜਾਣਗੇ। ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਸਰਕਾਰ ਦੀ ਇਸ ਸਖ਼ਤ ਮੁਹਿੰਮ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਕਾਰਵਾਈ ਨੂੰ ਗੈਰ ਮਨੁੱਖੀ ਨਾ ਬਣਾਇਆ ਜਾਵੇ ਤੇ ਬੇਜ਼ੁਬਾਨਾਂ ਪ੍ਰਤੀ ਨਰਮੀ ਤੇ ਜਿੰਮੇਵਾਰੀ ਵਾਲਾ ਰਵੱਈਆ ਅਪਣਾਇਆ ਜਾਵੇ। ਅੱਜ ਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਜੀ ਪਿਆਰ ਦੇ ਨਾਲ ਹੀ ਸੌਂ ਜਾਂਦੇ ਹੈ, ਇੰਜੈਕਸ਼ਨ ਲੱਗ ਜਾਂਦਾ ਹੈ, ਉਹ ਕੁੱਟਣ ਮਾਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਸੋ ਜਾਂ ਫਿਰ ਇੰਨਾ ਕੁ ਦੁੱਖ ਹੈਗਾ ਤਾਂ ਭਾਈ ਤੁਸੀਂ ਅਡੋਪਟ ਕਰੋ ਕੁੱਤੇ, ਦੱਸੋ ਟਰਾਲੀਆਂ ਭਰ ਭਰ ਕੇ ਪੰਜਾਬੀ ਭੇਜ ਦੇਣਗੇ ਤੁਹਾਨੂੰ। ਸੋਨਮ ਬਾਜਵਾ ਨੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਤੇ ਪ੍ਰਸ਼ਾਸਨ ਤੱਕ ਜਿਹੜਾ ਪਹੁੰਚ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਹਾਲੀਆ ਨਿਰਦੇਸ਼ਾਂ ਨੂੰ ਕਈ ਲੋਕਾਂ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਸਮਝਿਆ ਜਾ ਰਿਹਾ। ਅਦਾਕਾਰਾਂ ਨੇ ਸਪਸ਼ਟ ਕੀਤਾ ਕਿ ਮਾਣਯੋਗ ਅਦਾਲਤ ਨੇ ਸੰਵੇਦਨਸ਼ੀਲ ਜਨਤਕ ਥਾਵਾਂ ਤੋਂ ਕੁੱਤਿਆਂ ਨੂੰ ਨਿਯਮਬੱਧ ਤਰੀਕੇ ਨਾਲ ਹਟਾਉਣ, ਉਨ੍ਹਾਂ ਦੀ ਨਸਬੰਦੀ ਜਿਹੜੀ ਹੈ ਟੀਕਾਕਰਨ ਤੇ ਸ਼ੈਲਟਰ ਹੋਮਜ਼ ਦੇ ਵਿਚ ਰੱਖਣ ਦੀ ਗੱਲ ਕਹੀ ਹੈ। ਤੇ ਭਾਈ ਜਦੋਂ ਲੋਕਾਂ ਦੇ ਕੇਸ ਆਉਂਦੇ ਆ ਉਦੋਂ ਤਾਂ ਤੁਸੀਂ ਇਹ ਬਿਆਨ ਨਹੀਂ ਦਿੰਦੇ ਕਿ ਭਾਈ ਕੁੱਤੇ ਵੱਢ ਰਹੇ ਨੇ, ਉਹਨਾਂ ਦਾ ਕੁਝ ਟ੍ਰੀਟ ਕਰੋ ਉਹਨਾਂ ਨੂੰ, ਤੇ ਹੁਣ ਜਿਹੜਾ ਕੁੱਤਿਆਂ ਦੀ ਹਾਮੀ ਜ਼ਰੂਰ ਭਰਨ ਲੱਗ ਗਏ ਆ, ਨਾ ਕਿ ਉਹਨਾਂ ਨੂੰ ਸੜਕਾਂ ਤੋਂ ਪੂਰੀ ਤਰ੍ਹਾਂ ਮਿਟਾ ਦੇਣ ਜਾਂ ਖਤਮ ਕਰਨ ਦੇਣ ਦਾ ਜਿਹੜਾ ਹੁਕਮ ਦਿੱਤਾ। ਅਦਾਕਾਰਾਂ ਨੇ ਮੌਜੂਦਾ ਸਰਕਾਰੀ ਪ੍ਰਬੰਧਾਂ ਦੇ ਉੱਤੇ ਸਵਾਲ ਖੜੇ ਕਰਦਿਆਂ ਪੁੱਛਿਆ ਕਿ ਸਾਡੇ ਸਿਸਟਮ ਦੇ ਕੋਲ ਇੰਨੀ ਵੱਡੀ ਮੁਹਿੰਮ ਨੂੰ ਜਿੰਮੇਵਾਰੀ ਦੇ ਨਾਲ ਸੰਭਾਲਣ ਦੀ ਸਮਰੱਥਾ ਹੈ। ਉਨ੍ਹਾਂ ਲਿਖਿਆ ਕਿ ਸਾਡੇ ਕੋਲ ਲੋੜੀਂਦੇ ਐਨੀਮਲ ਸ਼ੈਲਟਰ ਕਿੱਥੇ ਨੇ, ਉਨ੍ਹਾਂ ਦੇ ਮੁੜ ਵਸੇਵੇਂ ਦਾ ਕੀ ਪ੍ਰਬੰਧ ਹੈ। ਇਹ ਕਾਰਵਾਈ ਕਿਸੇ ਵੀ ਕੀਮਤ ਦੇ ਉੱਤੇ ਬੇਜ਼ੁਬਾਨ ਜਾਨਵਰਾਂ ਦੇ ਲਈ ਮੌਤ ਦਾ ਜਿਹੜਾ ਫਰਮਾਨ ਨਹੀਂ ਬਣਨੀ ਚਾਹੀਦੀ। ਮਨੁੱਖੀ ਜਾਨਾਂ ਤੇ ਜਨਤਕ ਸੁਰੱਖਿਆ ਬੇਹੱਦ ਕਹਿੰਦੇ ਅਹਿਮ ਹੈ, ਪਰ ਇੱਕ ਸੱਭਿਅਕ ਸਮਾਜ ਹੋਣ ਦੇ ਨਾਤੇ ਸਾਡੀ ਜੀਵਾਂ ਪ੍ਰਤੀ ਦਇਆ ਅਤੇ ਜ਼ਿੰਮੇਵਾਰੀ ਵੀ ਓਨੀ ਹੀ ਕਹਿੰਦੀ ਮਾਇਨੇ ਰੱਖਦੀ ਹੈ। ਅਸੀਂ ਬੇਜ਼ੁਬਾਨਿਆਂ ਦੇ ਨਾਲ ਕਿਵੇਂ ਪੇਸ਼ ਆਉਂਦੇ ਹਾਂ, ਇਹ ਸਾਡੇ ਸਮਾਜ ਦੇ ਅਸਲ ਅਕਸ ਨੂੰ ਕਹਿੰਦੇ ਦਰਸਾਉਂਦਾ। ਮਤਲਬ ਕਿ ਭਾਈ ਤੁਸੀਂ ਇਹਨਾਂ ਹੁਣ ਕੁੱਤੇ ਜਿੱਦਾਂ ਜਿਉਂਦੇ ਆ ਉਹਨਾਂ ਦੇ ਹਿਸਾਬ ਦੇ ਨਾਲ ਜੀਵੋ, ਐਵੇਂ ਨਾ ਰਾਸਤਿਆਂ ਦੇ ਉੱਤੇ ਤੁਰੇ ਫਿਰੋ ਬਗੈਰ ਤਈ ਤੇ ਕੁੱਤਾ ਰਾਜ ਚੱਲਣ ਦਿਓ ਕਹਿੰਦੇ ਜੀ। ਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਨਾ ਕਿ ਮਤਲਬ ਕਿ ਜਿਹੜੀ ਆਬਾਦੀ ਆ ਉਹਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ। ਇਹ ਸੋਨਮ ਬਾਜਵਾ ਜੀ, ਤੁਸੀਂ ਇੱਕ ਵਾਰੀ ਪੰਜਾਬ ਦੀ ਗੇੜੀ ਤਾਂ ਲਾਓ ਗਲੀਆਂ ਦੀ, ਤੇ ਕੱਲੇ ਲਾ ਕੇ ਆਓ, ਪਤਾ ਲੱਗੇ ਤੁਹਾਨੂੰ ਤੇ ਕੁੱਤੇ ਕੀ ਹਾਲ ਬਣਾਉਂਦੇ ਆ। ਸੋਨਮ ਬਾਜਵਾ ਨੇ ਸੁਝਾਅ ਦਿੱਤਾ ਕਿ ਇਸ ਸਮੱਸਿਆ ਦੇ ਸਥਾਈ ਹੱਲ ਦੇ ਲਈ ਨਗਰ ਨਿਗਮਾਂ, ਪਸ਼ੂ ਰੋਗਾਂ ਦੇ ਮਾਹਰਾਂ, ਡਾਕਟਰਾਂ, ਜੀਵ ਭਲਾਈ ਸੰਸਥਾਵਾਂ, ਐਨ ਜੀ ਓਜ਼ ਤੇ ਜਨਤਕ ਸੁਰੱਖਿਆ ਮਾਹਰਾਂ ਨੂੰ ਮਿਲ ਕੇ ਇਕ ਸਾਂਝੀ ਯੋਜਨਾ ਤਹਿਤ ਕੰਮ ਕਰਨਾ ਕਹਿੰਦੇ ਚਾਹੀਦਾ। ਉਹ ਭਾਈ ਤਾਂ ਉਹ ਪਹਿਲਾਂ ਹੀ ਕਰੀ ਜਾਂਦੇ ਆ, ਆਪਣਾ ਰੋਟੀ ਪਾਣੀ ਬਣਾਈ ਜਾਂਦੇ ਆ, ਚੰਗੇ ਇੰਜੈਕਸ਼ਨ ਲਾਈ ਜਾਂਦੇ ਆ ਤੇ ਨਾਲ ਦੀ ਨਾਲ ਨਸਬੰਦੀ ਦੇ ਨਾਂ ਦੇ ਉੱਤੇ ਤੇ ਉਹ ਆਪਣਾ ਸਾਰਾ ਕੁਝ ਰੋਜੀ ਰੋਟੀ ਚਲਾਈ ਜਾਂਦੇ ਆ ਤੇ ਵੱਡੇ ਵੱਡੇ ਉਹ ਘਪਲੇ ਕਰੀ ਜਾਂਦੇ ਆ। ਤੇ ਨਾਲ ਕਹਿ ਕੇ ਪੰਜਾਬ ਭਰ ਦੇ ਵਿੱਚ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਦੇ ਵਿੱਚ ਹੋਏ ਭਾਰੀ ਵਾਧੇ ਤੇ ਜਨਤਾ ਦੇ ਵੱਧਦੇ ਦਬਾਅ ਦੇ ਕਾਰਨ ਪੰਜਾਬ ਸਰਕਾਰ ਨੇ 22 ਮਈ ਅੱਜ ਤੋਂ ਜਿਹੜਾ ਰਾਜ ਵਿਆਪੀ ਅਵਾਰਾ ਕੁੱਤਾ ਪ੍ਰਬੰਧਨ ਮੁਹਿੰਮ ਦੀ ਅਧਿਕਾਰਤ ਸ਼ੁਰੂਆਤ ਕੀਤੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਸੋਨਮ ਬਾਜਵਾ ਦੀ ਇਸ ਭਾਵੁਕ ਅਪੀਲ ਤੋਂ ਬਾਅਦ ਪ੍ਰਸ਼ਾਸਨ ਆਪਣੀ ਕਾਰਵਾਈ ਦੇ ਵਿੱਚ ਕੋਈ ਬਦਲਾਅ ਕਰਦਾ ਜਾਂ ਨਹੀਂ ਕਰਦਾ। ਭਾਈ ਇੱਕ ਜਾਣੇ ਦੇ ਕਹਿਣ ਦੇ ਉੱਤੋਂ ਕਰ ਲਈਏ, ਹਜ਼ਾਰਾਂ ਲੋਕ ਜਿਹੜੇ ਰੋਲਾ ਪਾਉਂਦੇ ਨੇ, ਪਟੀਸ਼ਨਾਂ ਪਾਈਆਂ, ਕਿਤੇ ਜਾ ਕੇ ਫੈਸਲੇ ਆਏ, ਆ ਪਿਛਲੇ 6 ਮਹੀਨਿਆਂ ਤੋਂ ਕੋਰਟ ਜਿਹੜੀ ਹੈ, ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ, ਉਹ ਰੋਲਾ ਪਾ ਰਹੀ ਹੈ ਇਹਨਾਂ ਤੇ, ਕਾਬੂ ਕਰੋ, ਸੂਬੇ ਜਵਾਬ ਦੇਣ, ਆਪਣੀਆਂ ਰਿਪੋਰਟਾਂ ਦੇਣ, ਤੇ ਉਦੋਂ ਤਾਂ ਇਹਨਾਂ ਦਾ ਕੋਈ ਬਿਆਨ ਨਹੀਂ ਆਇਆ, ਪਰ ਹੁਣ ਜਦੋਂ ਆਹ ਗੱਲ ਆਈ ਹੈ ਤੇ ਹੁਣ ਕਹਿੰਦੇ ਨੇ ਭਾਈ ਕੁਝ ਰਹਿਮ ਕਰੋ ਜੀ। ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਆ। ਸੈਣੀ ਸਾਹਿਬ ਸਵਾਗਤ ਹੈ ਜੀ ਇਹਨੂੰ ਜੀ।
3: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
3: ਹਾਲ ਚਾਲ ਠੀਕ ਹੈ ਸਰ
1: ਜੀ।
3: ਹਾਂਜੀ ਸਰ, ਜਨਾਬ ਕੁੱਤਿਆਂ ਦੀ ਖਬਰ ਕਰ ਰਹੇ ਆ ਜੀ।
1: ਮੈਂ ਕਿਹਾ ਜੀ ਦਿਆਲੂ ਆ ਜਾਂਦੇ ਵਿੱਚ ਜੀ, ਕਈ ਜੇ ਕੋਰਟ ਫੈਸਲੇ ਸੁਣਾਉਂਦੀ ਹੈ ਜਾਂ ਲੋਕ ਉਸ ਚੀਜ਼ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਆ, ਜਾਂ ਤਾਂ ਉਹ ਦਿੱਲੀ ਬੈਠੀ ਇੱਕ ਜਿਹੜੀ ਹੈ ਮੇਨਕਾ ਗਾਂਧੀ ਰੋਲਾ ਪਾ ਲੈਂਦੀ ਹੈ, ਜੇ ਉਹ ਹੁਣ ਟਲੀ ਹੈ ਤੇ ਆਹ ਸੋਨਮ ਬਾਜਵਾ ਆ ਗਈ ਹੈ ਜੀ।
3: ਗੱਲ ਤਾਂ ਹੈ ਜੀ ਨਾ ਜੀ, ਗੁਰੂ ਸਾਹਿਬ ਨੇ ਵੀ ਕਿਹਾ ਸੀ ਜਪ ਆਉਣ ਲੱਗ ਗਏ ਤਬ ਰਸ ਜਾਗਿਓ
1: ਜੀ।
3: ਹਾਂਜੀ, ਤੇ ਤੁਲਸੀ ਦਾਸ ਜੀ ਇਹਨਾਂ ਰਮਾਇਣ ਲਿਖੀ, ਉਹਨਾਂ ਨੇ ਨਾ ਮਤਲਬ ਜਿਹੜਾ ਆ ਕੁਛ ਇੱਕ ਆਪਣੀਆਂ ਲਿਖਤਾਂ ਲਿਖੀਆਂ
1: ਜੀ,
3: ਉਹ ਕਿਤੇ ਚੂਹਰਾ ਚੱਕ ਕੇ ਲੈ ਗਿਆ
1: ਜੀ।
3: ਤੇ ਉਹਨਾਂ ਨੇ ਨਾ ਮੁੜ ਕੇ ਜਿਹੜਾ ਹੈਗਾ, ਕਿਉਂਕਿ ਸੰਤ ਰੂਪ ਦੇ ਵਿੱਚ ਸੀ, ਬੜੇ ਦਿਆਲੂ ਹੁੰਦੇ ਹੈਗੇ ਆ
1: ਜੀ,
3: ਉਹਨਾਂ ਨੇ ਬਾਅਦ ਦੇ ਵਿੱਚ ਲਿਖ ਦਿੱਤਾ ਸਭ ਪਰ ਦਇਆ ਮੂਸ ਪਰ ਨਾਹੀ।
1: ਕਿਆ ਬਾਤ ਹੈ ਜੀ,
3: ਇਸ ਕਰਕੇ ਕੋਈ ਜਿਹੜਾ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ,
1: ਵਾਹ ਪਿਆ ਜਾਣੇ ਜੀ।
3: ਇਹ ਹੁਣ ਅਵਾਰਾ ਕੁੱਤਿਆਂ ਦੇ ਜਿਹੜਾ ਢਹਿ ਚੜਿਆ ਨਾ ਜੀ, ਇਹ ਤਾਂ ਉਹੀ ਕਹਿ ਸਕਦਾ ਜਾਣਦਾ ਜੀ।
1: ਆ ਪਿਛਲੀ ਵਾਰੀ ਮੈਨੂੰ ਚੇਤਾ ਸੈਣੀ ਸਾਹਿਬ, ਮੈਂ ਨਾ ਗਰਾਊਂਡ ਨੂੰ ਚੱਕਰ ਮਾਰਨ ਚਲੇ ਗਿਆ ਤੇ ਮੋਟਰਸਾਈਕਲ ਦੇ ਸੀਗੇ, ਮੈਂ ਤੇ ਬ੍ਰਦਰ ਦਾ ਲੜਕਾ ਸੀਗਾ ਵੱਡਾ, ਤੇ ਉਹ ਮੈਂ ਚਲਾਵਾਂ ਤੇ ਉਹ ਪਿੱਛੇ ਬੈਠਾ। ਉਹ ਪਹਿਲਾਂ ਨਾ ਕੁੱਤੇ 5-7 ਉਹ ਮੋੜ ਦੇ ਉੱਤੇ ਬੈਠੇ ਸੀ ਗਰਾਊਂਡ ਵਾਲੀ ਤੇ, ਤੇ ਅਸੀਂ ਜਦੋਂ ਮੋੜ ਮੁੜੇ ਨਾ, ਪਹਿਲਾਂ ਹੀ ਉਹ ਪੂਰੇ ਚੁਕੰਨੇ ਹੋ ਗਏ ਜੀ, ਖੜੇ ਹੋ ਗਏ ਬੈਠੇ ਬੈਠੇ। ਮੈਂ ਕਿਹਾ ਹੁਣ ਪਾਉਣ ਗਏ ਪੜ ਤੋਂ, ਤੇ ਮੈਂ ਮੋੜ ਕੱਟਿਆ ਨਾਲ ਹੀ ਹਨਾ ਸਪੀਡ ਦੱਬ ਦਿੱਤੀ ਹੈ ਨਾ, ਉਹ ਪਿੱਛੇ ਉਹ ਲੱਤਾਂ ਉਹਨੂੰ ਮੈਂ ਕਿਹਾ ਉੱਪਰ ਨੂੰ ਕਰ ਲਾ, ਬਸ ਉਹ ਲੱਤਾਂ ਉੱਪਰ ਨੂੰ ਕਰਕੇ ਤਾਂ ਮਸੀ ਅਸੀਂ ਉੱਥੋਂ ਨਿਕਲ ਕੇ ਆਏ ਜੀ। ਘੱਟੋ ਘੱਟ ਉਹ 100-150 ਮੀਟਰ ਸਾਡੇ ਪਿੱਛੇ ਦੌੜਦੇ ਆਏ ਜੀ।
3: ਪਰ ਸਭ ਇਹੀ ਤਾਂ ਗੱਲ ਹੈਗੀ ਆ, ਬੱਚੇ ਨੋਚਣ ਡਏ ਹੈਗੇ ਆ ਉਹ, ਤੇ ਰੋਜ਼ ਦਾ ਜਿਹੜਾ ਵਾਹ ਹੈਗਾ ਲੋਕਾਂ ਦਾ, ਇਹ ਲੋਕ ਵੱਲੋਂ ਜਿਹੜੇ ਹੈਗੇ ਆ ਵਾਰਾ ਕੁੱਤੇ ਨੁਕਸਾਨ ਕਰ ਰਹੇ ਸੀਗੇ
1: ਜੀ,
3: ਤੇ ਲੋਕੀ ਤਾਂ ਇਸ ਮਤਲਬ ਫੈਸਲੇ ਨੂੰ ਵੈਲਕਮ ਕਰ ਰਹੇ ਸੀਗੇ, ਤੇ ਮਾਨ ਸਾਹਿਬ ਜੀ ਇੰਨੀ ਗੱਲ ਕਹਿੰਦੇ ਹੈਗੇ ਆ, ਤੇ ਜੇ ਏਦਾਂ ਦੀ ਕੋਈ ਸਪਿਰਿਟ ਦਿਖਾਉਂਦੇ ਆ ਨਾ ਜੀ, ਤੇ ਹੀ ਇਜ਼ ਮੋਸਟ ਵੈਲਕਮ
1: ਬਿਲਕੁਲ।
3: ਤੇ ਇਹ ਜਿਹੜਾ ਹੈਗਾ ਇਹ ਕੰਮ ਹੋਣਾ ਚਾਹੀਦਾ ਸਰ, ਹੁਣ ਮਤਲਬ ਪਾਣੀ ਜਿਹੜਾ ਹੈ ਨਾ ਉਹ ਮਤਲਬ
1: ਨੱਕ ਤੋਂ ਉੱਤੇ
3: ਚਲਾ ਗਿਆ ਹੈ
1: ਬਿਲਕੁਲ,
3: ਸਿਰ ਤੋਂ ਟੱਪ ਗਿਆ ਹੈ,
1: ਹਰ ਚੀਜ਼ ਦੀ ਹੱਦ ਹੁੰਦੀ ਹੈ ਸੈਂਸ ਦਾ ਕੋਈ ਨਾ ਕੋਈ ਹੈ ਨਾ। ਇਹ ਥੋੜੀ ਹੈ ਕਿ ਇੱਥੇ ਹੁਣ ਲੋਕਾਂ ਦੀ ਜਿਹੜੀ ਜਨਤਾ ਹੈ ਮੁਲਕਾਂ ਦੇ ਵਿੱਚ ਜੰਗਾਂ ਲਾ ਰਹੇ ਨੇ, ਉਹ ਮਤਲਬ ਕਿ ਆਬਾਦੀ ਕੰਟਰੋਲ ਹੈ, ਉਹਦੇ ਨਾਲ ਵੀ ਤਾਂ ਆਬਾਦੀ ਕੰਟਰੋਲ ਕਰਦੇ ਨੇ, ਹੋਰ ਕੀ ਕਰਦੇ ਆ ਉਹ।
3: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ ਕਿ ਤੁਸੀਂ ਦੇਖੋ ਕਈ ਬੰਦੇ ਭੋਲੇ ਹੁੰਦੇ ਹੈਗੇ ਆ, ਉਹ ਮੁੜ ਕੇ ਜਿਹੜਾ ਹੈਗਾ ਨਾ ਕਈ ਵਾਰੀ ਜਦੋਂ ਉਹਨਾਂ ਦੀ ਐਕਸਪਲਾਈਟੇਸ਼ਨ ਹੁੰਦੀ ਆ ਨਾ ਤੇ ਉਹ ਵੀ ਰੋਣ ਲੱਗ ਪੈਂਦੇ ਆ। ਉਹ ਕਹਿੰਦੇ ਹੈਗੇ ਨਹੀਂ ਭਾਈ ਮੈਂ ਅੱਜ ਤੋਂ ਬਾਅਦ ਆਪਣੇ ਇਹ ਅਸੂਲ ਛੱਡੇ ਜਾਂ ਦਇਆ ਛੱਡੀ, ਮੈਂ ਮਤਲਬ ਜਿਹੜਾ ਹੈਗਾ ਆ ਇਸ ਚੀਜ਼ ਉੱਤੇ ਸੁਚੇਤ ਰਹੂੰਗਾ।
1: ਬਿਲਕੁਲ।
3: ਸੋ ਇਸ ਕਰਕੇ ਹੁਣ ਇਹਨਾਂ ਇਹ ਜਿਹੜਾ ਹੈਗਾ ਇਹ ਜਦੋਂ ਬੱਚਿਆਂ ਲੋਚ ਲੈਂਦੇ ਇਨਸਾਨੀਅਤ ਉੱਤੇ ਤਾਂ ਕੁਛ ਨੀ ਨਾ ਜੀ।
1: ਬਿਲਕੁਲ।
3: ਸਾਡਾ ਤਾਂ ਸਾਡਾ ਫਰਜ਼ ਤਾਂ ਇਹ ਆ ਕਿ ਇਨਸਾਨੀਅਤ ਸੁਪਰੀਮ ਹੋਣੀ ਚਾਹੀਦੀ ਆ
1: ਜੀ।
3: ਉਹਦੇ ਵਾਸਤੇ ਜਿਹੜਾ ਹੈਗਾ ਆ ਜੋ ਵੀ ਉਹਦੀ ਸੇਫ ਗਾਰਡ, ਦੇਖੋ ਹਰ ਇੱਕ ਜਿਹੜੀ ਬਰਾਦਰੀ ਹੈਗੀ ਆ ਉਹ ਆਪਣੀ ਨੈਸ਼ਨੈਲਿਟੀ ਬਚਾਉਂਦੀ ਹੈਗੀ ਆ, ਆਪਣੀ ਜਿਹੜੀ ਹੈਗੀ ਆ ਬਰਾਦਰੀ ਉਹਨੂੰ ਬਚਾਉਂਦੀ ਆ।
1: ਬਿਲਕੁਲ।
3: ਹੁਣ ਜੇ ਕੁੱਤੇ ਆ ਤੇ ਉਹ ਜਿਹੜੇ ਹੈਗੇ ਆ ਜੇ ਬਾਂਦਰ ਹੈਗੇ ਆ ਉਹ ਤੁਰੇ ਫਿਰਦੇ ਹੈਗੇ ਆ ਜੀ। ਮੈਂ ਤਾਂ ਇਸ ਕਰਕੇ ਜਿਹੜਾ ਹੈਗਾ ਸੁਝਾਅ ਇਹ ਵੀ ਦਿੱਤਾ ਸੀਗਾ ਕਿ ਇਹਦੇ ਵਿੱਚ ਚਾਹੇ ਕੋਈ ਪਾਰਲੀਮੈਂਟੇਰੀਅਨ ਜਿਹੜਾ ਹੈਗਾ ਜਾਂ ਕੋਈ ਬਿੱਲ ਲਿਆਵੇ ਕਿ ਜਿਹੜਾ ਆ ਵੀ ਪ੍ਰੋਟੈਕਸ਼ਨ ਆਫ ਸਿਟੀਜ਼ਨ ਫਰੋਮ ਸਟ੍ਰੇ ਐਨੀਮਲਸ, ਉਹਦੇ ਵਿੱਚ ਸਰ ਬਾਂਦਰ ਵੀ ਕਵਰ ਹੋ ਜਾਣੇ ਆ, ਉਹਦੇ ਵਿੱਚ ਜਿਹੜੇ ਹੈਗੇ ਆ ਜਿਹੜੇ ਭੂਤਰੇ ਸਾਂਹ ਤੁਰੇ ਫਿਰਦੇ ਹੈਗੇ
1: ਗਾਵਾਂ
3: ਉਹ ਵੀ ਕਵਰ ਹੋ ਜਾਣੇ।
1: ਬਿਲਕੁਲ।
3: ਉਹਦੇ ਤੇ ਕੋਈ ਨਾ ਕੋਈ ਅਥਾਰਟੀ ਕੰਸਟੀਟਿਊਟ ਕੀਤੀ ਜਾਵੇ
1: ਜੀ,
3: ਬਕਾਇਦਾ ਤੌਰ ਤੇ ਉਹਦੀ ਜਿਹੜੀ ਗਿਣਤੀ ਅਸੈਸ ਕਰੇ ਕਿ ਨਾ ਤਾਂ ਇਹ ਜਿਹੜੀ ਹੈਗੀ ਇਹਦੀ ਨਸਲ ਐਲੀਮੀਨੇਟ ਹੋਵੇ
1: ਜੀ,
3: ਹੈਜੀ ਜਿਹੜਾ ਤੁਸੀਂ ਪ੍ਰਜ਼ਰਵ ਦੀ ਗਰਾਊਂਡ ਦੇ ਵਿੱਚ ਰੱਖਦੇ ਹੈਗੇ ਨਾ ਤਾਂ ਉਹ ਨੌਬਤ ਆਵੇ
1: ਤੇ
3: ਨਾ ਇਹਦਾ ਬੈਲੈਂਸ ਵਿਗੜੇ
1: ਵਿਗੜੇ।
3: ਤੇ ਸਭ ਤੋਂ ਵੱਡੀ ਚੀਜ਼ ਇਹ ਕਿ ਇਨਸਾਨੀਅਤ ਖਤਰਾ ਨਾ ਹੋ।
1: ਬਿਲਕੁਲ ਹੈ ਜੀ।
3: ਇੰਨੀ ਕੁ ਗਿਣਤੀ ਚਾਹੀਦੀ ਆ ਜੀ, ਚਾਹੇ ਸੂਰ ਹੋਣ ਜੰਗਲੀ ਸੂਰ ਹੋਣ ਜੀ, ਸਰ ਉਹ ਆਬਾਦੀ ਦੇ ਵਿੱਚ ਤੁਸੀਂ ਯਕੀਨ ਕਰਿਓ। ਮੈਂ ਇੱਕ ਦਿਨ ਰਾਤ ਜਿਹੜਾ ਹੈਗਾ ਆ ਮੈਨੂੰ ਨਵਾਂ ਸ਼ਹਿਰ ਆਉਣਾ ਪਿਆ
1: ਜੀ,
3: ਤੇ ਤੁਸੀਂ ਦੇਖੋ ਮੈਂ ਨਵੇਂ ਸ਼ਹਿਰ ਤੋਂ ਆਪਣੇ ਪਿੰਡ ਜਦੋਂ ਵਾਪਸ ਜਾ ਰਿਹਾ ਸੀ

0: ਸੱਚੀ ਗੱਲ ਇਹ ਹੈਗੀ ਆ ਕਿ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਉਹ ਰੋਜ਼ ਬਿਲਕਦੇ ਸੀ, ਪਰ ਜਿਹੜੇ ਜਾਨਵਰ ਪ੍ਰੇਮੀ ਹੈਗੇ ਆ ਉਹਨਾਂ ਦਾ ਖਰੇ ਇਨਸਾਨੀਅਤ ਨਾਲ ਕੋਈ ਪਿਆਰ ਹੀ ਹੈ ਨੀ ਗੱਲ।
1: ਬਿਲਕੁਲ ਹੈ ਜੀ, ਨਾਲੇ ਦੇਖੋ ਇਹ ਤਾਂ ਚਲੋ ਸਿਕਿਉਰਿਟੀ ਚ ਰਹਿੰਦੇ ਆ ਸੈਣੀ ਸਾਹਿਬ, ਗੱਡੀਆਂ ਚ ਤੁਰੇ ਫਿਰਦੇ ਆ, ਸ਼ੂਟਿੰਗ ਕਰਨੀ ਆ, ਗੱਲ ਨਿਬੜੀ ਹਨਾ ਪਿੰਡਾਂ ਦੀਆਂ ਗਲੀਆਂ ਚ ਜਾਂ ਸ਼ਹਿਰਾਂ ਦੇ ਵਿੱਚ ਵਿਚਰ ਕੇ ਤਾਂ ਦੇਖੋ, ਕੱਲੇ ਤੁਰ ਕੇ ਤਾਂ ਦੇਖੋ ਹਾਲਾਤ ਕੀ ਹੈ, ਨਾ ਬੋਚ ਬੋਚ ਕੇ ਕਦਮ ਪੱਟੇ ਤੁਸੀਂ ਤਾਂ ਕਿਹੋ ਜੀ।
0: ਭਾਰਤ ਸਾਹਿਬ ਤੁਸੀਂ ਉਹਨਾਂ ਘਰਾਂ ਵੱਲ ਨਿਗਾਹ ਮਾਰ ਕੇ ਦੇਖੋ ਜਿਨ੍ਹਾਂ ਦੇ ਬੱਚੇ ਇਹਨਾਂ ਨੇ ਕੁੱਤਿਆਂ ਨੇ ਨੋਚਿਆ, 12 ਕੁੱਤਿਆਂ ਨੇ ਨੋਚੀ ਆ,
1: ਨਾਲੇ ਦੇਖੋ ਸੈਣੀ ਸਾਹਿਬ ਇੱਕ ਤਾਂ
0: ਕੋਈ ਵਿਵਸਥਾ ਹੁੰਦੀ ਹੋਊਗੀ
1: ਜੀ, ਨਾਲੇ ਸੈਣੀ ਸਾਹਿਬ ਚਲੋ ਜਿਹੜੇ ਲੋਕ ਤਾਂ ਘਰਾਂ ਦੇ ਵਿੱਚ ਰਹਿੰਦੇ ਆ ਉਹ ਤਾਂ ਕਿਤੇ ਨਾ ਕਿਤੇ ਥੋੜਾ ਬਹੁਤਾ ਆਪਣੀ ਸੇਫਟੀ ਰੱਖਦੇ ਆ, ਬੇਫਿਕਰੇ ਹੋ ਕੇ ਰਾਤ ਨੂੰ ਸੌ ਸਕਦੇ ਆ। ਹੁਣ ਜਿਹੜੇ ਬੇਚਾਰੇ ਝੁੱਗੀਆਂ ਝੌਂਪੜੀਆਂ ਦੇ ਵਿੱਚ ਜਿਨ੍ਹਾਂ ਕੋਲ ਚਾਰ ਦੀਵਾਰੀ ਹੈ ਨਹੀਂ, ਉਹ ਬੇਚਾਰੇ ਮੈਨੂੰ ਤਾਂ ਲੱਗਦਾ ਕਿ ਇੱਕ ਅੱਧੀ ਰਾਤ ਕੱਟ ਕੇ ਇੱਕ ਅੱਧਾ ਬੰਦਾ ਬੈਠਦਾ ਹੋਣਾ, ਪੂਰਾ ਮਤਲਬ ਕਿ ਪਹਿਰਾ ਲਾਉਂਦਾ ਹੋਣਾ ਵੀ ਭਾਈ ਤੁਸੀਂ ਸੋਵੋ ਮੈਂ ਜਾਗਦਾ।
0: ਪਰਮ ਸਾਹਿਬ ਬੇਨਤੀ ਇਹ ਹੈਗੀ ਆ ਕਿ ਇਹ ਜਿਹੜੇ ਤੁਸੀਂ ਜਿਹੜਾ ਝੁੱਗੀਆਂ ਝੌਂਪੜੀਆਂ ਵਾਲੇ ਦੱਸਦੇ ਇਹਨਾਂ ਨੇ ਸੱਤ ਸੱਤ ਰੱਖੇ ਆ।
1: ਅੱਛਾ ਜੀ,
0: ਇਹ ਜਾਨਵਰ ਮਾਰ ਕੇ ਲਿਆਉਂਦੇ ਹੈਗੇ ਆ ਜੀ ਇਹਨਾਂ ਕੁੱਤਿਆਂ ਦੇ ਆਸਰੇ ਦੇ ਨਾਲ ਜੀ।
1: ਅੱਛਾ,
0: ਉਹੀ ਉਹਨਾਂ ਦੇ ਕੁੱਤੇ ਜਿਹੜੇ ਹੈਗੇ ਆ ਜੰਗਲੀ ਹੋਏ ਪਏ ਆ ਜੀ, ਤੇ ਉਹ ਉਹਨਾਂ ਦੇ ਮੂੰਹ ਨੂੰ ਖੂਨ ਲੱਗਾ ਆ ਜੀ, ਤੇ ਉਹੀ ਜਿਹੜੇ ਹੈਗੇ ਆ ਬੱਚਿਆਂ ਨੂੰ ਨੋਚਦੇ ਆ।
1: ਬਿਲਕੁਲ ਹੈ ਜੀ,
0: ਮਤ ਸੋਚੋ ਕਿ ਮਤਲਬ ਜਿਹੜਾ ਹੈਗਾ ਆ ਵੀ ਹਾਂ ਜੀ ਝੁੱਗੀ ਝੌਂਪੜੀ ਵਾਲਾ ਜਿਹੜਾ ਹੈਗਾ ਆ ਉਹ ਇਸ ਚੀਜ਼ ਦੇ ਉੱਤੇ ਜਿਹੜਾ ਆ ਜ਼ਿਆਦਾ ਅਫੈਕਟਡ ਆ, ਤੇ ਜਾਂ ਜਿਹੜਾ ਮਤਲਬ ਘਰ ਚ ਰਹਿੰਦਾ ਹੈਗਾ ਆ ਉਹ ਘੱਟ ਅਫੈਕਟਡ ਹੈਗਾ, ਸਗੋਂ ਘਰਾਂ ਚ ਰਹਿਣ ਵਾਲੇ ਜ਼ਿਆਦਾ ਅਫੈਕਟਡ ਆ। ਇਹ ਝੁੱਗੀਆਂ ਝੌਂਪੜੀਆਂ ਵਾਲੇ ਹੱਡੀਆਂ ਪਾਉਂਦੇ ਰਹਿੰਦੇ ਹੈਗੇ ਆ ਜੀ, ਉਹ ਤੋਂ ਇਲਾਵਾ ਜਿਹੜਾ ਹੋਰ ਲੋਕਾਂ ਨੇ ਉਹ ਇੱਕ ਜਿਹੜਾ ਹੈਗਾ ਆ ਕੁੱਤਾ ਹੈਗਾ ਸੀ ਪੈਟਬੁਲ, ਉਹ ਲੋਕਾਂ ਨੇ ਵਿੱਚ ਰੱਖ ਲਿਆ, ਮੁੜ ਕੇ ਜਿਹੜਾ ਹੈਗਾ ਜਦੋਂ ਦੇਖਿਆ ਵੀ ਇਹ ਬਹੁਤ ਜ਼ਿਆਦਾ ਡੇਂਜਰਸ ਆ ਉਹਨੂੰ ਅਵਾਰਾ ਛੱਡ ਦਿੱਤਾ
1: ਜੀ।
0: ਸੋ ਭਾਰਤ ਸਾਹਿਬ ਉਹਨੂੰ ਬੇਨਤੀ ਇਹ ਹੈਗੀ ਆ ਕਿ ਉਹਦੇ ਵਿੱਚ ਬਹੁਤ ਜ਼ਰੂਰੀ ਆ ਕਿ ਇਹੋ ਜਿਹੇ ਕੁੱਤਿਆਂ ਦੀ ਨਿਸ਼ਾਨਦੇਹੀ ਕਰਕੇ ਇਹਨਾਂ ਨੂੰ ਇਲੀਮੀਨੇਟ ਕਰਨਾ ਬਹੁਤ
1: ਜ਼ਰੂਰੀ ਆ ਜੀ। ਬਿਲਕੁਲ ਜੀ,
0: ਸੋ ਇਸ ਕਰਕੇ ਇਹਨੂੰ ਵੈਲਕਮ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਕਿ ਕੁੱਤਾ ਪ੍ਰੇਮੀ ਜਿਹੜਾ ਹੈਗਾ ਆ ਕੋਈ ਮੂਵਮੈਂਟ ਛੜੀ ਕਰ ਦੇਣੀ ਜਾਂ ਕੋਈ ਹੋਰ ਕੇਲਾ ਹੈਗਾ ਆ, ਮੈਨੂੰ ਲੱਗਦਾ ਪੈਰੋਂ ਨਿਕਲਦੀ ਪਈ ਆ। ਅੱਜ ਫੇਰ ਜਿਹੜਾ ਹੈਗਾ ਆ ਜਿਹੜੀ ਕਲੈਰੀਫਿਕੇਸ਼ਨ ਵੀ ਦਿੰਦੇ ਪਏ ਸੀਗੀ ਕਿ ਪਹਿਲਾਂ ਉਹਨਾਂ ਦੀ ਨਿਸ਼ਾਨਦੇਹੀ ਕਰੋ ਜੀ, ਇਸ ਤਰੀਕੇ ਨਾਲ ਮਾਨ ਸਾਹਿਬ ਨੇ ਤਾਂ ਵੈਲਕਮ ਕੀਤਾ
1: ਵੀ ਨਹੀਂ, ਚੰਗਾ ਕਦਮ ਹੈ ਜੀ, ਕਰਦੇ ਨੇ ਤਾਂ ਚੰਗਾ ਹੈ ਜੀ। ਬਿਲਕੁਲ ਹੈ ਜੀ
0: ਸਰ, ਇਸੇ ਤਰੀਕੇ ਨਾਲ ਅਵਾਰਾ ਡੰਗਰਾਂ ਦਾ ਵੀ
1: ਜੀ ਬਿਲਕੁਲ
0: ਫੈਸਲਾ ਹੋਣਾ ਚਾਹੀਦਾ ਹੈ ਜੀ। ਸਾਡੇ ਲੋਕੀ ਜਿਹੜੇ ਹੈਗੇ ਇਕੱਠੇ ਹੋ ਕੇ ਵਿਧਾਇਕ ਕੋਲ ਜਾਂਦੇ ਹੈਗੇ ਆ ਜੀ ਕਿ ਭਾਈ ਅਵਾਰਾ ਡੰਗਰਾਂ ਨੇ ਸਾਡੀ ਇਹਦੀ ਫਸਲ ਉਜਾੜ ਦਿੱਤੀ ਆ, ਉਹ ਕਹਿੰਦੇ ਅਸੀਂ ਕੀ ਕਰੀਏ ਜੀ।
1: ਬਿਲਕੁਲ ਹੈ ਜੀ
0: ਜੀ ਸਰ,
1: ਤੇ ਸੈਣੀ ਸਾਹਿਬ ਪੰਜਾਬ ਦੀ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ, ਇੱਕ ਦੋ ਮਿੰਟ ਤੁਹਾਡੇ ਹੋਰ ਲਵਾਂਗਾ। ਪੰਜਾਬ ਦੇ ਜੋ ਹਾਲਾਤ ਨੇ, ਪਹਿਲਾਂ ਕੇਜਰੀਵਾਲ ਸਾਹਿਬ ਆਉਂਦੇ ਨੇ, ਮਸਲਾ ਪਾਰਟੀ ਸਿਸੋਦੀਆ ਸਾਹਿਬ ਨੇ ਜੋ ਮਸਲਾ ਵਿਗਾੜਿਆ, ਖਿੱਚੋ ਤਾਣ ਵਾਪਰੀ MLS ਦੇ ਨਾਲ, ਤੇ ਉਸ ਤੋਂ ਬਾਅਦ ਸਿਸੋਦੀਆ ਉਹਨਾਂ ਦੇ ਹੱਥੋਂ ਤਾਂ ਜਿਹੜੀ ਗੇਂਦ ਨਿਕਲ ਗਈ, ਤੇ ਦੂਸਰੇ ਪਾਸੇ ਕੇਜਰੀਵਾਲ ਸਾਹਿਬ ਆਉਂਦੇ ਨੇ ਪੰਜਾਬ ਫਿਰ ਸਮਝੌਤਾ ਕਰਾਉਣ ਜਾਂ ਮਨਾਉਣ, ਪਰ ਜਿਹੜੇ ਰੱਖੜਾ ਪਰਿਵਾਰ ਭਰਤੀ ਹੋਈ ਹੈ ਉਸ ਤੋਂ ਜਿਹੜੀ ਉਹ ਮਾਨ ਸਾਹਿਬ ਨੇ ਅੰਦਰ ਖਾਤੇ ਖਬਰਾਂ ਇਹ ਵੀ ਨੇ ਕਿ ਉਹ ਮਾਨ ਸਾਹਿਬ ਦੀ ਆਪਣੀ ਚੋਇਸ ਸੀਗੀ, ਉਸ ਦੇ ਮੁਤਾਬਕ ਹੋਈ ਹੈ, ਟਿਕਟ ਦਾ ਉਹਨਾਂ ਦਾ ਵੀ ਰੋਲਾ ਪੈਂਦਾ ਹੈ, ਤੇ ਜਿਹੜੀ ਦਿੱਲੀ ਦੀ ਲੀਡਰਸ਼ਿਪ ਆ ਉਹ ਕਹਿੰਦੇ ਕਿ ਅਸੀਂ ਆਪਣਾ ਬੰਦਾ ਲਾਵਾਂਗੇ, ਅਸੀਂ ਚੂਜ਼ ਕਰਾਂਗੇ। ਤੇ ਹੁਣ ਜਿਹੜੀ ਹੈ ਪਹਿਲਾਂ ਮੀਟਿੰਗ ਹੁੰਦੀ ਸੀਗੀ ਕੇਜਰੀਵਾਲ ਸਾਹਿਬ ਦੇ ਘਰ ਜਾ ਕੇ, ਤੇ ਹੁਣ ਕਪੂਰਥਲਾ ਹਾਊਸ ਦੇ ਮੀਟਿੰਗ ਵਿੱਚ ਹੋਏਗੀ, ਤੇ ਮਾਨ ਸਾਹਿਬ ਉੱਥੇ ਬੈਠੇ ਨੇ ਤੇ ਕੇਜਰੀਵਾਲ ਸਾਹਿਬ ਆਪ ਹੋਣਗੇ ਜੀ। ਕਿਵੇਂ ਆ ਜੀ, ਮਾਨ ਸਾਹਿਬ ਅੱਖਾਂ ਦਿਖਾਉਣ ਲੱਗੇ ਨੇ?
0: ਮਗਰੋਂ ਕਹਿੰਦੇ ਹੁੰਦੇ ਤੰਬਾ ਫੂਕਿਆ ਦਾ ਕੀ ਫੂਕਿਆ,
1: ਬਿਲਕੁਲ ਹੈ ਜੀ,
0: ਉਹ ਸਮਾਂ ਨਿਕਲ ਗਿਆ ਜੀ।
1: ਜੀ
0: ਹੁਣ ਜਿਹੜਾ ਹੈ ਸਮਾਂ ਕਿਹੜਾ ਪਿੱਛੇ ਵਜਿਆ ਹੈ ਜੀ, ਹੁਣ ਅੱਖਾਂ ਦਿਖਾ ਕੇ ਤਾਂ ਸਿਰਫ ਆਈ ਵਾਸ਼ ਪੰਜਾਬੀ ਹੁੰਦਾ ਆ।
1: ਬਿਲਕੁਲ,
0: ਪੰਜਾਬੀ ਇਹ ਤੇ ਖੁਸ਼ ਹੋ ਜਾਂਦੇ 20 ਵਾਰੀ ਹੋ ਜਾਣਗੀ, ਬਾਕੀ ਜਿਹੜਾ ਹੈਗਾ ਆ ਅਦਰਵਾਈਜ਼ ਉਹਦੇ ਵਿੱਚ ਪੰਜਾਬ ਨੂੰ ਕੋਈ ਬੈਨੀਫਿਟ ਨਹੀਂ ਹੋਣਾ ਜੀ।
1: ਜੀ ਬਿਲਕੁਲ,
0: ਪੰਜਾਬੀ ਤਾਂ ਇਹ ਕਹਿੰਦੇ ਸੀ ਵੀ ਮਾਨ ਸਾਹਿਬ ਅੱਜ ਤੋਂ ਜਿਹੜਾ ਹੈਗਾ ਆ ਵੀ 3 ਸਾਲ ਪਹਿਲਾਂ ਪੰਜਾਬੀ ਕਹਿੰਦੇ ਸੀ ਵੀ ਮਾਨ, ਚਲੋ ਉਹਨਾਂ ਨੇ ਦੇਖਿਆ ਵੀ ਭਾਈ ਜਿਹੜਾ ਹੈਗਾ ਆ ਦਿੱਲੀ ਵਾਲੇ ਜਿਹੜੇ ਆ ਇੱਥੋਂ ਚੱਕ ਚੱਕ ਕੇ ਆਪਣੀ ਮਰਜ਼ੀ ਕਰੀ ਜਾਂਦੇ ਆ, 7 ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਹੈਗੀਆਂ ਸੀ ਆਪਣੀ ਮਰਜ਼ੀ ਨਾਲ ਦੇ ਦਿੱਤੀਆਂ, ਉਹਨੂੰ ਪੰਜਾਬੀਆਂ ਨੇ ਬਿਲਕੁਲ ਰੌਲਾ ਪਾਇਆ, ਸਗੋਂ ਇਲੈਕਸ਼ਨ ਤੋਂ 2 ਮਹੀਨੇ ਬਾਅਦ ਹੀ ਇਹਨਾਂ ਨੂੰ ਸੰਗਰੂਰ ਦੀ ਇਲੈਕਸ਼ਨ ਹਰਾ ਦਿੱਤੀ।
1: ਬਿਲਕੁਲ ਜੀ,
0: ਉਹ ਇਸੇ ਕਰਕੇ ਸੀ ਲੋਕਾਂ ਦਾ ਰਿਸੈਂਟਮੈਂਟ ਸੀਗੀ ਵੀ ਭਾਈ ਤੁਸੀਂ ਪੰਜਾਬ ਨੂੰ ਮਤਲਬ ਹੈਗਾ ਪਾਵਰ ਗੇਨ ਕੀਤੀ ਆ, ਦੈਨ ਥਿੰਕ ਅਬਾਊਟ ਪੰਜਾਬ।

0: ਇਹਨਾਂ ਨੇ ਜਿਹੜਾ ਹੈਗਾ ਇਸ ਚੀਜ਼ ਬਾਰੇ ਬਿਲਕੁਲ ਪਰਵਾਹ ਨਹੀਂ ਕੀਤੀ ਜੀ। ਹੁਣ ਇੱਥੇ ਆ ਕੇ ਜਿਹੜਾ ਪੰਜਾਬ ਦਾ ਹੇਜ ਇਹਨਾਂ ਨੂੰ ਆਇਆ ਹੈਗਾ ਆ, ਉਹ ਸਿਰਫ ਲੋਕ ਦਿਖਾਵਾ ਹੋ ਸਕਦਾ ਆ ਸਰ। ਬਾਕੀ ਮਾਨ ਸਾਹਿਬ ਨੇ ਕੀ ਅੱਖਾਂ ਦਿਖਾ ਲੈਣੀਆਂ ਹੈਗੀਆਂ ਜੀ? ਮਾਨ ਸਾਹਿਬ ਤਾਂ ਆਪ ਜਿਹੜਾ ਹੈਗਾ ਆ ਸੇਫ ਜ਼ੋਨ ਦੇ ਵਿੱਚ ਖੇਡਣ ਵਾਲੇ ਆ ਜੀ। ਤੁਸੀਂ ਯਾਦ ਕਰੋ ਉਸ ਦਿਨ ਜਿੱਦਣ ਉਹ ਕਹਿੰਦੇ ਸੀਗੇ ਅਸਤੀਫਾ ਉਹਨਾਂ ਦੇ, ਦਿੱਲੀ ਦਾ ਜਿਹੜਾ ਬੰਦਾ ਇੱਕ ਅਕਿਊਜ਼ਡ ਸੀਗਾ, ਹਾਂਜੀ ਇੱਕ ਰਾਜ ਸਭਾ ਮੈਂਬਰ ਨੂੰ ਕੁੱਟਣ ਦੇ ਵਿੱਚ ਅਕਿਊਜ਼ਡ ਸੀਗਾ, ਉਹਨੂੰ ਲਿਆ ਕੇ ਇੱਥੇ ਮਾਨ ਸਾਹਿਬ ਦਾ ਸਲਾਹਕਾਰ ਲਾਤਾ।
1: ਬਿਲਕੁਲ
0: ਐਫ ਆਈ ਆਰ ਉਸ ਤੇ ਦਰਜ ਹੈਗੀ ਆ ਜੀ। ਤੁਸੀਂ ਇੱਕ ਪੀਅਨ ਵੀ ਰੱਖਦੇ ਹੈਗੇ ਆ ਤੇ ਦੇਖਦੇ ਹੈਗੇ ਆ ਕਿ ਚੱਲ ਪੁਲਿਸ ਕਲੀਅਰੈਂਸ ਲੈ ਕੇ ਆ ਬਈ, ਤੇਰੇ ਖਿਲਾਫ਼ ਕੋਈ ਕ੍ਰਿਮੀਨਲ ਮੁਕੱਦਮਾ ਤਾਂ ਨਹੀਂ ਗਾ
1: ਜੀ,
0: ਔਰ ਉਸ ਬੰਦੇ ਦੇ ਖਿਲਾਫ਼ ਕ੍ਰਿਮੀਨਲ ਮੁਕੱਦਮਾ ਤੂੰ ਮੁੱਖ ਮੰਤਰੀ ਦਾ ਸਲਾਹ
1: ਜੀ
0: ਬਣ ਕੇ ਆ ਜਾਂਦਾ ਹੈਗਾ ਜੀ। ਮੈਂ ਉਹਦਾ ਨਾਮ ਹੈ ਜੀ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ, ਔਰ ਹੁਣ ਵੀ ਦੌਰੇ ਦੇ ਉੱਤੇ ਉਹ ਨਾਲ ਗਿਆ ਹੈਗਾ ਸੀਗਾ ਮਾਨ ਸਾਹਿਬ ਦੇ ਜੀ। ਸੋ ਮੈਂ ਹੈਗਾ ਆ, ਤੁਸੀਂ ਜਿਹੜੀ ਗੱਲ ਕਹਿੰਦੇ ਹੈਗੇ ਆ ਠੀਕ ਆ, ਹੋ ਸਕਦੀ ਹੈਗੀ ਆ ਕੁਛ ਇੱਕ ਜਿਹੜੇ ਹੈਗੇ ਇਹਨਾਂ ਦਾ, ਪਰ ਇਹ ਪਾਰਟੀ ਦਾ ਇਹ ਇੰਟਰਨਲ ਮਸਲਾ ਹੈਗਾ ਆ, ਪੰਜਾਬ ਨੂੰ ਇਹਦੇ ਵਿੱਚੋਂ ਕੋਈ ਲਾਭ ਹੋ
1: ਜਾਏ
0: ਮੈਂ ਨੀ ਇਸ ਚੀਜ਼ ਨੂੰ ਦੇਖਦਾ ਜੀ,
1: ਬਿਲਕੁਲ
0: ਨੀ ਜੀ। ਹੁਣ ਸਮਾਂ ਕਿਹੜਾ ਰਹਿ ਗਿਆ ਹੈਗਾ ਸੀ ਸਰ, ਨੋਟਾਂ ਦੇ ਬੈਗ ਡਿੱਗਦੇ ਲੋਕਾਂ ਨੇ ਦੇਖ ਲਏ ਹੈਗੇ ਜੀ, ਹੋਰ ਕੀ ਦੇਖਣਾ ਹੈਗਾ ਜੀ। ਹੁਣ ਤੁਸੀਂ ਦਿੱਲੀ ਦੇ ਇਲੈਕਸ਼ਨਾਂ ਦੇ ਵਿੱਚ ਜਿਹੜਾ ਹੈਗਾ ਆ ਗੱਡੀਆਂ ਭਰ ਕੇ ਨੋਟਾਂ ਦੀਆਂ ਇੱਥੋਂ ਪੰਜਾਬ ਚੋਂ ਗਈਆਂ ਸਰ
1: ਜੀ,
0: ਜਿਹੜੇ ਹੈਗੇ ਸੀ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਆ
1: ਜੀ,
0: ਮੁਲਾਜ਼ਮ ਜੇ ਉਹ ਵਿਚਾਰਿਆਂ ਦੀਆਂ ਡਿਊਟੀਆਂ ਲੱਗੀਆਂ ਆ ਸੀ ਜੀ।
1: ਬਿਲਕੁਲ,
0: ਸੋ ਇੱਕ ਤਾਂ ਕੇਸ ਵੀ ਬਣਿਆ ਪਿੱਛੇ ਜਿਹਾ, ਤੁਸੀਂ ਡਿਸਕਸ ਵੀ ਕੀਤਾ ਸੀਗਾ ਕਿ ਹਾਂਜੀ ਜੀ ਉਸ ਬੰਦੇ ਨੂੰ ਉੱਥੇ ਝਾੜ ਫੁੱਟ ਫੁੱਟ ਕੇ ਲਾਤਾ ਹੈਗਾ ਜੀ,
1: ਜਿਹੜਾ
0: ਵਿਸਲ ਬਲੋਅਰ ਸੀਗਾ ਜੀ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਇਹਨਾਂ ਤੋਂ ਉਮੀਦ ਕਰਨੀ ਜਿਹੜੀ ਹੈਗੀ ਆ ਹੁਣ ਬੇਮਾਇਨੀ ਆ, ਹੁਣ ਜੋ ਵੀ ਇਹ ਕਰ ਰਹੇ ਹੋਣਗੇ ਉਹ ਆਪਣੀ ਐਗਜ਼ਿਸਟੈਂਸ ਵਾਸਤੇ ਕਰ ਰਹੇ ਹੋਣਗੇ, ਪੰਜਾਬ ਵਾਸਤੇ ਜਾਂ ਪੰਜਾਬੀਆਂ ਵਾਸਤੇ ਕੁਛ ਨਹੀਂ ਕਰ ਰਹੇ ਜੀ।
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਪਿਛਲੇ ਦਿਨਾਂ ਚ ਚਲੋ ਡੀਏ ਦਾ ਮਾਮਲਾ ਚੱਲਦਾ ਸੀ, ਡੀਏ ਦੀ ਦੇਣ ਦੀ ਖਿੱਚ ਧੂਚਾ ਹੋਈ ਹੈ ਕੋਰਟ ਦੇ ਵਿੱਚ ਜੋ ਆਇਆ, ਉਹ ਤੋਂ ਬਾਅਦ ਹੁਣ 8000 ਸਰਪੰਚਾਂ ਨੂੰ ਮਾਨ ਭੱਤਾ ਦੇਣ ਤੋਂ ਪੱਲਾ ਝਾੜ ਲਿਆ ਜੀ, ਤੇ 5228 ਨੂੰ ਕਹਿੰਦੇ ਆ ਜਿਨ੍ਹਾਂ ਦੀਆਂ ਪੰਚਾਇਤਾਂ ਦੇ ਕੋਲ ਆਮਦਨ ਦਾ ਕੋਈ ਵਸੀਲਾ ਨਹੀਂ ਹੈ ਉਹਨਾਂ ਨੂੰ ਦਿੱਤਾ ਜਾਊਗਾ, ਤੇ 8000 ਤੋਂ ਹੱਥ ਖਿੱਚ ਲਿਆ ਜੀ।
0: ਬੇਨਤੀ ਇਹ ਹੈ ਭਾਰਤ ਸਾਹਿਬ
1: ਜੀ
0: ਕਿ ਡੀਏ, ਅੱਜ ਵੀ ਮੈਂ ਟਵਾਣਾ ਸਾਹਿਬ ਦੇ ਮਤਲਬ ਪਲੇਟਫਾਰਮ ਤੇ ਇਹ ਗੱਲ ਕੀਤੀ ਸੀ
1: ਜੀ,
0: ਉੱਥੇ ਮੇਰਾ ਗੱਲ ਕਰਨ ਦਾ ਟਵਾਣਾ ਸਾਹਿਬ ਕਵਰ ਕਰ ਰਹੇ ਸੀ ਕਿ ਮੈਨੂੰ ਮੋਲਡ ਕੀਤਾ ਜਾ ਰਿਹਾ ਕਿ ਕਾਂਗਰਸ ਦੇ ਟਾਈਮ ਦੇ ਉੱਤੇ ਜਿਹੜਾ ਆ ਡਿਫਰੈਂਸ ਹੈਗਾ ਸੀਗਾ 16% ਦਾ ਡੀਏ ਦਾ, ਉਹ ਅਦਾ ਨਹੀਂ ਹੋਇਆ। ਮੈਂ ਉੱਥੇ ਗੱਲ ਕੀਤੀ ਕਿ ਸਰ ਇਹਨਾਂ ਨੇ ਪੈਨਸ਼ਨਰ ਦਾ ਡੀਏ ਜਿਹੜਾ ਹੈਗਾ ਆ ਮੁਲਾਜ਼ਮਾਂ ਦਾ ਡੀਏ ਐਬਸੋਲੂਟ ਹੀ ਨਹੀਂ ਦਿੱਤਾ।
1: ਨਾਲੇ ਸੈਣੀ ਸਾਹਿਬ ਉਹ ਤਾਂ ਚਲੋ ਠੀਕ ਹੈ, 4 ਸਾਲਾਂ ਦਾ ਜਿਹੜਾ ਤੁਹਾਡਾ ਪਿਆ ਪੁਰਾਣੀਆਂ ਸਰਕਾਰਾਂ ਦਾ ਛੱਡੋ, 4 ਸਾਲ ਦਾ ਤੁਸੀਂ ਸ਼ੋਅ ਕਰੋ ਕੀ ਦਿੱਤਾ ਹੈ।
0: ਬਿਲਕੁਲ ਜੀ, ਤੁਸੀਂ ਤਾਂ ਆਪਣਾ ਕਲੀਅਰੈਂਸ ਰੱਖਦੇ
1: ਜੀ,
0: ਤੁਸੀਂ ਕਿਉਂ ਰੋਕਿਆ
1: ਜੀ?
0: ਪਿਛਲਾ ਜਿਹੜਾ ਬਕਾਇਆ ਉਹਨਾਂ ਦਾ ਬਕਾਇਆ ਰਹਿਣ ਦਿੰਦੇ, ਤੁਸੀਂ ਆਪਣਾ ਅਪ ਟੂ ਡੇਟ ਰੱਖਦੇ।
1: ਬਿਲਕੁਲ ਹੈ।
0: ਮੈਂ ਭਾਰਤ ਸਾਹਿਬ ਤੁਸੀਂ ਦੇਖੋ ਪੁਆਇੰਟ ਆਊਟ ਕੀਤਾ ਸੀਗਾ ਕਿ ਭਾਈ ਜਿਸ ਹੈਡ ਦੇ ਵਿੱਚ ਸੈਲਰੀ ਦਾ ਹੈਡ ਹੁੰਦਾ ਆ ਜਦੋਂ ਫਾਈਨਾਂਸ ਦਾ ਜਿਹੜਾ ਬਜਟ ਪੇਸ਼ ਕੀਤਾ ਜਾਂਦਾ,
1: ਬਿਲਕੁਲ ਹੈ ਜੀ,
0: ਉਹਦੀ ਮੈਂ ਫਿਗਰ ਕੱਢੀ ਸੀ ਵੀ ਇਹ ਫਿਗਰ ਜਿਹੜੀ ਆ ਪਿਛਲੇ ਸਾਲ ਨਾਲ ਟੈਲੀ ਕਰਦੀ ਆ
1: ਜੀ,
0: ਤੇ ਮਾਨ ਸਾਹਿਬ ਕਹਿੰਦੇ ਮੈਂ ਜਿਹੜਾ ਹੈਗਾ ਆ 40,000 ਇਸ ਸਾਲ ਚ ਰੋਜ਼ਗਾਰ ਦੇ ਦਿੱਤਾ, 65,000 ਟੋਟਲ ਦੇ ਦਿੱਤਾ ਜੀ
1: ਜੀ,
0: ਤੇ ਜੇ ਸੈਲਰੀ ਅਕਾਊਂਟ ਦੇ ਵਿੱਚ ਪੈਸਾ ਹੀ ਉਨਾ ਜਾ ਰਿਹਾ ਹੈਗਾ ਆ, ਤੇ ਨਵੇਂ ਵੱਡੇ ਅਪਲਾਈ ਹੈਗੇ ਉਹ ਕਿੱਥੇ ਹੈਗੇ ਆ ਜੀ? ਉਹਨਾਂ ਦੀ ਸੈਲਰੀ ਉਹ ਅਕਾਊਂਟ ਚ ਪੈਸੇ ਤਾਂ ਵਧਣੇ ਚਾਹੀਦੇ ਸੀ ਜੀ,
1: ਤੇ
0: ਸੈਲਰੀ ਜਿਹੜੀ ਹੈਗੀ ਉਹਨਾਂ ਨੂੰ ਵੀ ਤਾਂ ਦੇਣੀ ਹੈ ਨਾ
1: ਜੀ।
0: ਹੁਣ ਪਤਾ ਜੀ ਲੱਗਦਾ ਹੈਗਾ ਸਰ ਇੱਥੇ ਜਿਹੜਾ ਹੈਗਾ ਆ ਸਭ ਘਾਲਾ ਮਾਲਾ ਆ, ਇਹਨਾਂ ਨੇ ਆਪਣੀ ਐਸ਼ ਪ੍ਰਸਤੀ ਦੇ ਉੱਤੇ ਪੈਸੇ ਖਰਚੇ ਆ ਜੀ, ਆਪਣਾ ਇਹਨਾਂ ਦਾ ਖਰਚੇ ਤੇ ਕੋਈ ਕੰਟਰੋਲ ਨਹੀਂ ਜੀ, ਮੁਲਾਜ਼ਮਾਂ ਦਾ ਜਿਹੜਾ ਹੈਗਾ ਰੁਕਿਆ ਆ ਜੀ, ਹੁਣ ਮੁਲਾਜ਼ਮਾਂ ਦਾ 15,000 ਕਰੋੜ ਰੁਪਇਆ ਬਣ ਗਿਆ ਜੀ।
1: ਬਿਲਕੁਲ ਹੈ ਜੀ,
0: ਬਿਲਕੁਲ ਸੁਪਰੀਮ ਕੋਰਟ ਇਹ ਹਾਈ ਕੋਰਟ ਜਾਂਦੇ ਹੈਗੇ ਆ ਜੀ, ਉੱਥੇ ਉਹ ਕਹਿੰਦੇ ਹੈਗੇ ਆ ਕਿ ਤੁਸੀਂ ਮਤਲਬ ਜਿਹੜਾ ਪਤਾ ਆ ਇਹ ਅਪੀਲ ਡਬਲ ਬੈਂਚ ਤੇ ਕਿਉਂ ਕੀਤੀ ਇਹਨਾਂ ਨੇ, ਕਿ ਸਿਰਫ ਟਾਈਮ ਪਾਸ ਕਰਨ ਵਾਸਤੇ
1: ਜੀ, ਸਟੇ ਲੈਣ ਨੂੰ ਸਟੇ ਮਿਲ ਜਾਊਗਾ ਤਾਂ ਸਾਡੇ ਜਿਹੜੇ 5-7 ਮਹੀਨੇ ਆ ਪਾਰ ਹੋ ਜਾਣਗੇ ਜੀ,
0: ਪਾਰ ਹੋ ਜਾਣਗੇ ਤੇ ਅਸੀਂ ਕਹਿ ਦੇਣਗੇ ਯਾਰ ਭਈ ਏਦਾਂ ਕਰਕੇ ਹੈਗਾ ਸੀ ਅਸੀਂ ਤਾਂ ਕੋਈ ਜੀ ਕਲੈਰਟੀ ਵਾਸਤੇ ਕੋਰਟ ਨੇ ਅਪੀਲ ਕਰ ਦਿੱਤਾ ਆ, ਇਹ ਇਸ ਕਰਕੇ ਅਸੀਂ ਮੁਲਾਜ਼ਮਾਂ ਨੂੰ ਨਹੀਂ ਦੇ ਸਕੇ, ਉਹ ਬਹਾਨਾ ਲੱਭਦੇ ਸੀ
1: ਜੀ।
0: ਪਰ ਕੋਰਟ ਨੇ ਜਿਹੜਾ ਜਿਹੜੀ ਗੱਲਬਾਤ ਕੀਤੀ ਹੈਗੀ ਆ ਜੀ, ਉਹਨਾਂ ਨੇ ਕਿਹਾ ਕਿ ਤੁਸੀਂ ਭਾਈ ਇੱਦਾਂ ਆ ਵੀ 30 ਜੂਨ ਤੱਕ ਤਾਂ ਤੁਸੀਂ ਦੇਣਾ ਆ
1: ਜੀ,
0: ਤੁਸੀਂ ਜੇ ਟਾਈਮ ਮੰਗਦੇ ਆ ਤੇ ਤੁਸੀਂ ਜਿਹੜਾ ਹੈਗਾ ਆ ਫਰੇਮਵਰਕ ਲੈ ਕੇ ਆਓ, ਆਪਣਾ ਜਿਹੜਾ ਚਾਰਟਰ ਲੈ ਕੇ ਆਓ
1: ਜੀ
0: ਵੀ ਕਿੱਦਾਂ ਕਿੱਦਾਂ ਤੁਸੀਂ ਦੇ ਸਕਦੇ, ਤੁਹਾਡੇ ਕੋਲ ਕੀ ਰੋਡ ਮੈਪ ਹੈਗਾ ਆ ਅੱਗੇ ਇਸ ਅਦਾਇਗੀ ਵਾਸਤੇ।
1: ਬਿਲਕੁਲ ਹੈ ਜੀ,
0: ਕਹਿੰਦੇ ਜੀ ਸਾਡੇ ਕੋਲ ਪੈਸੇ ਹੈ ਨੀ ਗੇ, ਉਹ ਕਹਿੰਦੇ ਅਦਾਇਗੀ ਵਾਸਤੇ ਤੁਸੀਂ ਜਿਹੜਾ ਲੈ ਕੇ ਆਓ ਜੀ, 2500 ਕਰੋੜ ਰੁਪਇਆ ਕਰਜ਼ਾ ਤੁਸੀਂ ਇੱਕ ਦਿਨ ਦੇ ਵਿੱਚ ਤੋੜ ਲੈ ਲਿਆ ਹੈ ਜੀ।
1: ਬਿਲਕੁਲ ਹੈ ਜੀ ਜੀ,
0: ਕੁਛ ਨਾ ਕੁਛ ਮੁਲਾਜ਼ਮਾਂ ਨੂੰ ਮਿਲਣਾ ਚਾਹੀਦਾ ਨਾ ਜੀ, ਪੈਨਸ਼ਨਾਂ ਤੋਂ ਮਿਲਣਾ ਚਾਹੀਦਾ, ਪਰ ਸਾਹਿਬ
1: ਜੀ
0: ਉਹ ਬੰਦਾ ਭਾਈ ਬੰਦਾ ਨਹੀਂ ਗੁਜ਼ਾਰਾ ਕਰ ਸਕਦਾ ਜੀ, ਕਿਉਂਕਿ ਡੀਏ ਹੀ ਇੱਕ ਏਦਾਂ ਦੀ ਚੀਜ਼ ਆ ਜਿਹੜੀ ਸੈਲਰੀ ਨੂੰ ਹੈਂਡਸਮ ਬਣਾਉਂਦੀ ਹੈ।
1: ਬਿਲਕੁਲ ਹੈ ਜੀ,
0: ਅਦਰਵਾਈਜ਼ ਜਿਹੜਾ ਹੈਗਾ ਆ ਬੇਸਿਕ ਪੇ ਜਿਹੜੀ ਹੁੰਦੀ ਆ ਉਹਦੇ ਨਾਲ ਬੰਦਾ ਜਿਹੜਾ ਹੈਗਾ ਗੁਜ਼ਾਰਾ ਨਹੀਂ ਕਰ ਸਕਦਾ।
1: ਬਿਲਕੁਲ ਹੈ ਜੀ,
0: ਕਿਉਂਕਿ ਜਿਸ ਰੁਤਬੇ ਤੇ ਵੀ ਬੰਦਾ ਹੈਗਾ ਆ ਉਸ ਰੁਤਬੇ ਤੇ ਖਰਚੇ ਉਹਦੇ ਰੁਤਬੇ ਦੇ ਮੁਤਾਬਕ ਹੀ ਕਰਨੇ ਪੈਂਦੇ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਸੈਣੀ
0: ਸਾਹਿਬ।
1: ਸੈਣੀ ਸਾਹਿਬ ਇੱਕ ਖਬਰ ਕਰਕੇ ਛੋਟ ਸੰਖੇਪ ਚ ਹੀ ਲਵਾਂਗਾ, ਸ਼ਾਇਦ ਤੁਸੀਂ ਵੀ ਵੀਡੀਓ ਸੁਣੀ ਹੋਣੀ ਆ, ਮੈਂ ਚਲਾਈ ਵੀ ਹੈ ਆਪਣੇ, ਸ਼ਾਇਦ ਉਹ ਕਹਿੰਦੇ ਨੇ ਕਿ ਭਾਈ ਇਹਨਾਂ ਦੇ MLA ਨੇ ਸ਼ਾਇਦ ਕਹਿੰਦੇ ਜਾਂ ਤਾਂ ਜਿਤਾ ਦਿਓ ਜਾਂ ਫਿਰ ਕਹਿੰਦੇ ਨੇ ਧੱਕੇ ਨਾਲ ਤਾਂ ਸਾਨੂੰ ਜਿੱਤਣਾ ਹੋਣਾ ਕਹਿੰਦੇ ਜੀ।
0: ਪਰ ਮੈਂ ਆਇਆ ਵੀ ਇਸੇ ਖਬਰ ਨੂੰ ਕਰਨ ਵਾਸਤੇ
1: ਜੀ,
0: ਤੁਸੀਂ ਦੇਖੋ ਸਹੀ ਮਤਲਬ ਮੈਂਟੈਲਿਟੀ ਕੀ ਆ ਔਰ ਸਦੀਅਤ ਬਿਆਨ ਕਰ ਦਿੱਤੀ ਅਗਲੇ ਨੇ
1: ਜੀ।
0: ਸਰ ਬੈਲਟ ਪੇਪਰ ਤੇ ਚੁਣਾਵ ਜਿਹੜਾ ਆ ਮੈਂ ਅੱਜ ਤੱਕ ਹਮੇਸ਼ਾ ਜਿਹੜਾ ਹੈਗਾ ਆ ਬੈਲਟ ਪੇਪਰ ਦਾ ਵਿਰੋਧ ਕੀਤਾ
1: ਜੀ।
0: ਬਗਦਰ ਵੀਰ ਹੁਣ ਜਿਹੜੇ ਹੈਗੇ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਉਹ ਕਹਿੰਦੇ ਸੀ ਬੈਲਟ ਪੇਪਰ ਤੇ ਮੈਂ ਇਸ ਚੀਜ਼ ਦਾ ਜਿਹੜਾ ਵਿਰੋਧ ਇਸ ਕਰਕੇ ਕਰਦਾ ਸੀ ਤੇ EVM ਤੇ ਉਹ ਇਤਰਾਜ਼ ਜਤਾਉਂਦੇ ਸੀ, ਮੈਂ ਕਹਿੰਦਾ ਸੀਗਾ ਵੀ EVM ਜਿਹੜੀ ਹੈਗੀ ਆ ਮੋਰ ਦੈਨ ਜਿਹੜਾ ਹੈਗਾ ਆ ਐਕੂਰੇਟ ਹੈਗੀ ਆ ਉਹਦੇ ਨਾਲ
1: ਜੀ,
0: ਕਿਉਂ ਕਿਉਂਕਿ ਉਹਦੇ ਵਿੱਚ ਦੇਖੋ ਅਗਲੇ ਨੇ ਸਪਸ਼ਟ ਦੱਸ ਦਿੱਤਾ ਭਾਈ ਜਿੱਤ ਤਾਂ ਤੁਸੀਂ ਜਾਣਾ ਹੀ ਆ, ਜੇ ਜਿਤਾ ਦਿਓਗੇ ਠੀਕ ਹੈ
1: ਜੀ
0: ਜਿਤਾਵਾਂਗੇ ਹਾਂਜੀ। ਇਹ ਤਾਂ ਹੁਣ ਇਲੈਕਸ਼ਨ ਕਮਿਸ਼ਨਰ ਦੇ ਜਿਹੜੀ ਹੈਗੀ ਆ ਰਿਸਪੋਂਸੀਬਿਲਟੀ ਓਨ ਹੋ ਗਈ ਆ
1: ਤੇ
0: ਉਹ ਮਤਲਬ ਦੇਖੋ ਕਿ ਉਹਦੇ ਵਾਸਤੇ ਇੱਕ ਚੈਲੰਜ ਆ ਕਿ ਤੁਸੀਂ ਫੇਰ ਇਲੈਕਸ਼ਨ ਕਿੱਦਾਂ ਕਰਾ ਸਕਦੇ
1: ਕਰਾ ਸਕਦੇ ਹੋ ਜੀ। ਬਿਲਕੁਲ ਹੈ ਜੀ, ਸਵਾਲ ਖੜੇ ਹੋ ਗਏ ਜੀ,
0: ਬਾਕੀ ਕਰਦੇ ਆ ਜੀ ਕਰਦੇ ਆ ਸਾਰਾ ਕੁਝ ਕਰਦੇ ਹੈ।
1: ਬਿਲਕੁਲ ਹੈ ਜੀ, ਹੁੰਦਾ ਜੀ
0: ਹਾਂਜੀ, ਬਟ ਇਹ ਹੈਗਾ ਆ ਕਿ ਇਹਨਾਂ ਦੇ ਮੈਂ ਤਾਂ ਔਜਲਾ ਸਾਹਿਬ ਦੀ ਗੱਲ ਦੇ ਨਾਲ ਸਹਿਮਤ ਸੀਗਾ, ਉਹਨਾਂ ਨੇ ਇੱਕ ਦਿਨ ਗੱਲ ਕੀਤੀ ਸੀ
1: ਕਿ ਇਹ
0: ਬਾਰ ਬਾਰ ਚੋਣਾਂ ਜਿਹੜੀਆਂ ਹੈਗੀਆਂ ਸਮਾਜ ਨੂੰ ਪਾੜਨ ਵਾਸਤੇ
1: ਕੀਤੀਆਂ ਜਾਂਦੀਆਂ
0: ਆ, ਹੋਰ ਕੁਛ ਨੀ, ਵੀ ਭਰਾ ਭਰਾ ਨਾ ਫੜਿਆ ਜੀ ਜਿੱਦਾਂ ਮਰਜ਼ੀ ਹੈਗਾ ਆ ਵੀ ਤਾਂ ਕਿ ਜਿਹੜਾ ਆ ਵੀ ਅਸੀਂ ਆਪਣੀਆਂ ਚੋਣਾਂ ਅਗਲੀਆਂ ਜਿਹੜੀਆਂ ਉਹ ਜਿੱਤ ਸਕੀਏ, ਉਹਦੇ ਕਰਕੇ ਜਿਹੜਾ ਆਪਣੇ ਸੈੱਲ ਕ੍ਰੀਏਟ ਕਰਨ ਵਾਸਤੇ ਜਿਹੜਾ ਆ ਇਹ ਚੋਣਾਂ ਕਰਾਈਆਂ ਜਾਂਦੀਆਂ
1: ਆ,
0: ਪਰ ਜਾਣ ਬੁੱਝ ਕੇ ਜਿਹੜਾ ਆ ਉਹਦੇ ਵਿੱਚ ਦੇਖੋ ਮਾਈ ਡਿਜ ਰਾਈਟ ਜਿਹੜਾ ਹੈਗਾ ਆ ਇਹ ਤਾਂ ਸ਼ੁਰੂ ਤੋਂ ਚੱਲਿਆ ਆ ਰਿਹਾ
1: ਜੀ,
0: ਪਰ ਮਾਈ ਡਿਜ ਰਾਈਟ ਜਿਹੜਾ ਹੈਗਾ ਆ ਉਹ ਪ੍ਰੋਜੈਕਟ ਵੀ ਹੁੰਦਾ ਹੋਵੇ ਸਾਹਮਣੇ ਪ੍ਰਗਟ ਵੀ ਹੁੰਦਾ ਹੋਵੇ ਉਹ ਅੱਜ ਤੁਹਾਨੂੰ ਇੱਕ ਮਿਸਾਲ ਪ੍ਰਗਟ ਹੋ ਗਈ ਆ
1: ਜੀ।
0: ਵੈਸੇ ਇਹ ਵੀਡੀਓ ਜਿਹੜੀ ਹੈਗੀ ਨਾ ਸਰ ਇਹ ਲੋਕਾਂ ਨੇ ਪ੍ਰਜ਼ਰਵ ਕਰਕੇ ਰੱਖਣੀ ਹੈ ਜੀ,
1: ਬਿਲਕੁਲ
0: ਲੋਕਾਂ ਨੇ ਇਹ ਜਿਹੜੀ ਵੀਡੀਓ ਜਿਹੜੀ ਹੈਗੀ ਆ ਅੱਗੇ, ਔਰ ਤੁਸੀਂ ਦੇਖਿਓ ਸਰ ਜਦੋਂ ਇਹ ਜਦੋਂ ਵੀ ਜਿਹੜਾ ਹੈਗਾ EVM ਤੇ ਅਪੋਜ ਕਰੂਗਾ ਉਹ ਅਗਲੇ ਆਹ ਵੀਡੀਓ ਚਲਾਇਆ ਕਰਨਗੇ, ਤੁਸੀਂ ਆਹ ਚਾਹੁੰਦੇ ਹੈਗੀ ਹੈ ਜੀ।
1: ਬਿਲਕੁਲ ਹੈ ਜੀ, ਬਿਲਕੁਲ
0: ਬੰਦ ਕਰਕੇ ਤੇ ਅਸੀਂ ਬੁਲਾ ਲੈਣੇ ਜੀ,
1: ਇਨਕਲਾਬ ਲਿਆ ਰਹੇ ਨੇ ਇਸ
0: ਕਰਕੇ ਜਿਹੜਾ
1: ਜੀ ਨਵਾਂ ਇਨਕਲਾਬ ਜੀ। ਬਿਲਕੁਲ
2: ਸਤਿਕਾਲ ਜੀ, ਕੀ ਹਾਲ ਚਾਲ ਆ ਦੋਨੋਂ ਵੀਰਾਂ ਨੂੰ ਤੇ ਸਰਕਾਰਾਂ ਸਰੋਤਿਆਂ ਨੂੰ?
1: ਠੀਕ ਠਾਕ ਜੀ, ਜੀ ਆਨੂ ਜੀ ਸਤਿ ਸ੍ਰੀ ਅਕਾਲ।
2: ਕਾਨੂੰਨ ਉਹ ਬਣਾਉਂਦੇ ਨੇ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਡਰ ਨੀ
1: ਜੀ,
2: ਤੇ ਕਾਨੂੰਨ ਦੇ ਵਿਰੋਧ ਚ ਵੀ ਉਹ ਖੜਦੇ ਨੇ ਤੇ ਜਿਹੜੇ ਕਾਰਾਂ ਵੱਡੀਆਂ ਚ ਜਾਂਦੇ ਨੇ ਤੇ ਕੋਠੀਆਂ ਜਾਂਦੇ ਨੇ ਸਿਕਿਉਰਿਟੀ ਰੱਖਦੇ ਨੇ
1: ਜੀ।
2: ਆ ਕੁੱਤੇ ਮਾਰਨ ਦੀ ਗੱਲ ਹੋਈ ਆ, ਰੁਪਿੰਦਰ ਹਾਂਡਾ ਸਵੇਰ ਦੀ ਪਿੱਟਣ ਲੱਗੀ ਆ ਤੇ ਮੈਂ ਹਰ ਇੱਕ ਕਮੈਂਟ ਲਿਖੇ ਦਿੱਤਾ, ਮੈਂ ਕਿਹਾ ਬੀਬਾ ਉਹਨਾਂ ਮਾਪਿਆਂ ਨੂੰ ਜਾ ਕੇ ਮਿਲੀ
1: ਜੀ
2: ਜਿਨ੍ਹਾਂ ਨੇ ਬੱਚੇ ਨੋਚ ਨੋਚ ਕੇ ਖਾ ਗਏ ਕੁੱਤੇ,
1: ਬੱਚੇ ਦੇਖੋ ਔਰਤਾਂ ਬੰਦੇ ਸਾਰਾ ਕੁਝ ਚੱਕ ਦਿੱਤਾ ਜੀ।
2: ਮੈਂ ਜਾਂ ਜਿਹੜੀ ਕਾਲੀ ਐਕਟਾਂ ਦੇ ਚੜ ਕੇ ਗੀਤ ਚਲਾਉਣੀ ਆ ਨਾ
1: ਜੀ,
2: ਕਿਸੇ ਦਿਨ ਉਹ ਕਾਲੀ ਐਕਟਾ ਹੱਡਾ ਕੌੜੀ ਤੋਂ ਲੈ ਕੇ
1: ਲੰਘੀ
2: ਦੁਪਹਿਰ ਦੇ ਟਾਈਮ
1: ਜੀ,
2: ਫਿਰ ਤੈਨੂੰ ਪਤਾ ਲੱਗੂ ਤੇਰੀ ਕਾਲੀ ਐਕਟਾ ਦਾ ਹੈਂਡਲ ਫੜਦੇ ਆ ਕਿ ਕੀ ਫੜਦੇ ਆ,
1: ਗਿੱਟੇ ਰਹਿ ਗਏ ਨਾਲ ਤਾਂ ਕਹਿ ਦਿਓ
2: ਬਸ
1: ਜੀ।
2: ਮਤਲਬ ਦੇਖੋ ਮੈਨੂੰ ਤਾਂ ਇਹ ਲੱਗਦਾ ਜਿਹੜੇ ਹਾਲਾਤਾਂ ਚ ਅਸੀਂ ਜਾ ਰਹੇ ਤਾਂ ਕੱਲ ਨੂੰ ਮੱਛਰ ਦੀ ਸਪਰੇਅ ਵੀ ਬੰਦ ਕਰ ਦੇਣਗੇ ਭਾਈ, ਉਹ ਵੀ ਨੀ ਰੱਖ ਸਕਦੇ।
1: ਬਿਲਕੁਲ
2: ਬੰਦਾ ਜੋ ਮਰਜ਼ੀ ਮਾਰ ਦੋ
1: ਜੀ,
2: ਕੁੱਤਾ ਨੀ ਤੁਸੀਂ ਮਾਰ ਸਕਦੇ, ਕੋਈ ਚੀਜ਼ ਨੀ ਮਾਰ ਸਕਦੇ, ਬੰਦਾ ਬੰਦੇ ਨੂੰ ਮਾਰ ਦੇਵੇ ਉਹਦੀ ਸਜ਼ਾ ਹੈ।
1: ਸਜ਼ਾ
2: ਆ ਦੇਖ ਲੋ ਬੰਗਾਲ ਦੇ ਵਿੱਚ ਮੰਡੀ ਲਾਈ ਖੜੇ ਨੇ।
1: ਹਾਂ ਬਿਲਕੁਲ ਹੈ ਜੀ, ਮੱਝਾਂ ਦੀ ਬਿਲਕੁਲ, ਅਟਵਾਣਾ ਸਾਹਿਬ ਨੇ ਵੀਡੀਓ ਪਾਈ ਇੱਕ ਜੀ,
2: ਉਹ ਸਾਰੀ ਘੁੰਮਦੀ ਹੈ
1: ਜੀ।
2: ਉਹ ਕਹਿੰਦੇ ਵੀ ਸਾਡੇ ਈਦ ਦੇ ਉੱਪਰ ਤੁਸੀਂ ਕੁਰਬਾਨੀ ਨੂੰ ਨਜਾਇਜ਼ ਕਹਿੰਦੇ ਹੋ, ਫਿਰ ਅਸੀਂ ਕਿਉਂ ਤੁਹਾਡੀਆਂ ਗਾਵਾਂ ਖਰੀਦੀਏ?
1: ਖਰੀਦੀਏ ਬਿਲਕੁਲ ਹੈ,
2: ਬਿਲਕੁਲ ਚਾਹੀਦਾ ਵੀ ਇੱਕਣੇ
1: ਜੀ।
2: ਤੇ ਤੁਹਾਡਾ ਕੁੱਤਾ ਕੁੱਤਾ ਤੇ ਸਾਡਾ ਕੁੱਤਾ ਟੌਮੀ
1: ਟੌਮੀ ਜੀ, ਬਿਲਕੁਲ ਹੈ।
2: ਦੇਖੋ ਅੱਗੇ ਵੀ ਇਹ ਕੁਛ ਹੁੰਦਾ ਸੀਗਾ, ਆ ਜਿਹੜਾ ਧਾਂਦਲੀਆਂ ਵੋਟਾਂ ਦੇ ਵਿੱਚ ਜਿਹੜਾ ਅੱਜ ਆਹ ਬੋਲਿਆ ਬਾਜੀਗਰ ਉੱਥੇ ਵਾਲਾ
1: ਜੀ
2: MLA,
1: ਹਾਂਜੀ,
2: ਪਰ ਉਹ ਜਿਹੜੇ ਲੀਡਰ ਸੀ ਨਾ ਉਹ ਕਿਸੇ ਅਕਲ ਨਾਲ ਕੰਮ ਕਰਦੇ ਸੀਗੇ
1: ਜੀ।
2: ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਅਕਲ ਵੀ ਨਕਲ ਬਿਨਾਂ ਨੀ ਭੱਜਦੀ,
1: ਬਿਲਕੁਲ ਹੈ ਜੀ।
2: ਤੇ ਉਹ ਅਕਲ ਨਾਲ ਕੰਮ ਕਰਦੇ, ਹੁਣ ਚੁਣੇ ਮੇਰੇ ਵਰਗੇ ਹੋ ਗਏ ਜਿਨ੍ਹਾਂ ਨੂੰ ਆਪ ਦਾ ਵੋਟ ਨੀ ਸੀ ਕੋਈ ਪਾਉਣ ਦਿੰਦਾ
1: ਜੀ,
2: ਬਣ ਗਿਆ MLA ਤੇ ਉਹ ਬੇਚਾਰਾ ਆਈ ਬੋਲੂ।
1: ਤਾਂ ਹੀ ਤਾਂ ਇਹਨਾਂ ਨੂੰ ਪ੍ਰੈਸ ਦੇ ਸਾਹਮਣੇ ਆਉਣ ਨੀ ਦਿੰਦੇ ਕਿ ਕੁਝ ਹੋਰ ਹੀ ਨਾ ਕਹਿ, ਆਪ ਹੀ ਸੰਭਾਲਦੇ ਆ ਪ੍ਰੈਸ ਪ੍ਰੁਸ ਨੂੰ ਸਾਰਾ ਕੁਛ। ਹਾਂਜੀ,
2: ਕਿਸੇ ਚੀਜ਼ ਨੂੰ ਇੰਨਾ ਵੀ ਰੋਕ ਕੇ ਨੀ ਰੱਖਣਾ ਚਾਹੀਦਾ, ਜੇ ਕੱਢੇ ਲਗਾਏ ਜੀ ਬਣਾ ਸਕਦੇ ਤੇ
1: ਬਿਲਕੁਲ ਹੈ ਜੀ,
2: ਉਹ ਕੰਮ ਨੀ ਹੁੰਦਾ ਕਹਿੰਦਾ ਮੁੜਦਾ ਬੋਲੂ ਕੱਪੜ ਪਾੜੂ
1: ਜੀ,
2: ਹੁਣ ਕੱਪੜੇ ਪਾੜਦੇ ਨੇ,
1: ਬਿਲਕੁਲ ਹੈ ਜੀ।
2: ਹਾਂਜੀ ਰਾਜਨ ਜੀ,
0: ਹਾਂਜੀ ਵੀਰ ਜੀ, ਤੁਸੀਂ ਵੀ ਗਲਤ ਬੋਲ ਗਏ ਜੀ, ਨਕਲ ਅਕਲ ਤੋਂ ਬਿਨਾਂ ਨੀ ਵੱਜਦੀ ਜੀ, ਤੁਸੀਂ ਕਹਿ ਤਾ ਅਕਲ ਨਕਲ ਤੋਂ ਬਿਨਾਂ ਨੀ ਵੱਜਦੀ।
2: ਆਹੋ ਨਕਲ ਨਕਲ ਕਰਨ ਕੀ ਰਾਜਨ ਜੀ, ਮੇਰੇ ਵਰਗਾ ਵਿਚਾਰਾ ਕਦੇ ਵੋਟ ਤਾਂ ਬਣ ਨਹੀਂ ਦਿੰਦੇ।
1: ਸੈਣੀ ਸਾਹਿਬ ਉਹਨਾਂ ਨੂੰ ਸਮਝ ਹੀ ਨੀ ਆਉਂਦਾ ਕਿ ਅਕਲ ਜ਼ਰੂਰੀ ਆ ਕਿ ਨਕਲ ਜ਼ਰੂਰੀ ਆ ਨਾ ਜੀ।
2: ਉਧਰ ਦੇਖੋ ਭਾਰ ਜੀ ਕਹਿੰਦੀ ਸਾਨੂੰ ਵੋਟਾਂ ਬਣਾ ਕੇ ਇੱਕ ਦੀ ਬਣਾਓ, ਕਹਿੰਦੀ ਸਿੰਗਲਾ ਭਵਾਨੀਗੜ੍ਹ ਦੇ ਕੰਮੀ ਨੀ ਹੋਣ ਦੋ ਸਰਕਾਰ ਤੁਹਾਡੀ MLA ਤੂੰ
1: ਨਹੀਂ, ਉਹਨਾਂ ਦਾ ਕਿਹੜਾ ਰੋਲਾ ਨੀ ਪਿਆ ਸੀ ਟਰੱਕ ਚੋਣੀਆਂ ਦਾ, ਕਿਹੜਾ
2: ਉਹੀ ਤਾਂ ਗੱਲ ਹੈ ਕਹਿੰਦੀ ਸਾਡੇ ਕੰਮ ਰੋਕੀ ਪਏ ਨੇ ਸਰਕਾਰ, ਜੇ ਥੋੜਾ ਹੁਣ ਨੀ ਹੁੰਦੇ ਫਿਰ ਤੁਸੀਂ ਕਦੋਂ ਕਰਾ ਲੇਗੇ
1: ਜੀ,
2: ਹੈ ਤੁਸੀਂ ਪੰਜੀ ਤੁਹਾਨੂੰ ਕਦੋਂ ਮਿਲਦੀ ਨੀ
1: ਜੀ,
2: ਲੁੱਟ ਕੇ ਤਾਂ ਖਾ ਗਏ ਜਿਹੜੇ ਪੈਸੇ ਸੰਗਰੂਰ ਨੂੰ ਆਉਣੇ ਸੀ ਤਾਂ ਦਿੱਲੀ ਨੂੰ ਚਲੇ ਗਏ,
1: ਬਿਲਕੁਲ ਹੈ ਜੀ,
2: ਪੈਸਾ ਤੁਹਾਨੂੰ ਨੀ ਆ ਰਿਹਾ ਤੇ ਲੋਕ ਕੱਢੀ ਦੋਸ਼ ਦੇਈ ਜਾਂਦੇ ਹੋ ਹੈ
1: ਜੀ। ਅੱਜ ਦੇਖੋ ਭੱਜੀ ਨੇ ਜੋ
2: ਗੱਲ ਕਹਿਣੀ ਸੀ,
1: ਅੱਜ ਦੇਖੋ
2: ਬਾਕੀ ਮੈਂ ਤਾਂ ਇਸ ਗੱਲ ਦੇ ਹਮੇਸ਼ਾ ਹੀ ਵਿਰੋਧੀ ਹੈ ਜੀ, ਅੱਜ ਹਰਭਜਨ ਬੋਲਿਆ ਮੈਂ ਕੋਈ ਹੱਕ ਚ ਨੀ, ਮੈਂ ਉਦਣ ਵੀ ਕਿਹਾ ਜੇ ਖੁੱਡੀਆਂ ਬੋਲਿਆ ਆਪਾਂ ਬੱਲੇ ਬੱਲੇ ਨਾ ਕਰੀਏ
1: ਜੀ,
2: ਹੁਣ ਬੋਲਣ ਦੀ ਕੀ ਲੋੜ ਆ ਜੀ,
1: ਬਿਲਕੁਲ ਹੈ ਜੀ ਬਿਲਕੁਲ। ਨਾਲੇ ਜੇ ਉਹਨਾਂ ਨੇ ਇਹ ਕਹਿੰਦੇ ਨੇ ਕਿ ਵੇਚੀਆਂ ਨੇ ਤਾਂ ਫਿਰ ਖਰੀਦਣ ਵਾਲੇ ਵੀ ਤਾਂ ਉਹ 10-15 ਦੇ ਵਿੱਚੋਂ ਤੁਸੀਂ ਹੋ ਆ ਨਾ ਜੀ,
2: ਉਦੋਂ ਕਿਉਂ ਨੀ ਕਿਹਾ ਭਾਰਜ ਸਾਹਿਬ ਵੀ ਮੈਂ ਨੀ ਟਿਕਟ ਭਾਈ ਖਰੀਦਣੀ
1: ਜੀ,
2: ਮੈਂ ਨੀ ਬਣਨਾ ਕੁਛ,
1: ਬਿਲਕੁਲ
2: ਫੇਰ ਕਹਿੰਦੇ ਜ਼ਮੀਰ ਹੈਗੀ ਹੈ
1: ਜੀ,
2: ਤੇ ਖੁੱਡੀਆਂ ਸਾਹਿਬ ਦਾ ਕਿਤੇ 4 ਸਾਲ ਦੀ ਕਿਤੇ ਇਹਨਾਂ ਦਾ ਉਹ ਨੀ ਬਣਾਇਆ ਹੋਇਆ,
1: ਬਿਲਕੁਲ
2: ਉਦੋਂ ਇਹਦੇ ਕੋਲ ਨੀ ਬੋਲਦੇ
1: ਜੀ। ਨਹੀਂ ਮੈਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਇਹ ਗੇਮ ਜਿਹੜੀ ਚਲਾਈ ਆ ਨਾ ਮਾਨ ਸਾਹਿਬ ਦੇ ਇਸ਼ਾਰੇ ਤੇ ਚੱਲਦੀ ਆ ਜੋ ਹਾਲਾਤ ਬਣ ਰਹੇ ਨੇ ਜੀ।
0: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ, ਮਾਨ ਸਾਹਿਬ ਨੇ ਜੇ ਗੇਮ ਚਲਾਈ ਵੀ ਹੈਗੀ ਆ ਨਾ ਜੀ,
1: ਹਾਂਜੀ,
0: ਤੇ ਜੇ ਚਾਹੇ ਜੋ ਮਰਜ਼ੀ ਹੋ ਜਾਏ ਉਹਦਾ ਫਾਇਦਾ ਕੋਈ ਨੀ ਹੋਣਾ।
1: ਪਰ ਸੈਂਸਰ ਮੈਨੂੰ ਇਹ ਲੱਗਦਾ ਕਿ ਜਿਹੜੀ BJP ਸਰਕਾਰ ਆ ਨਾ ਜਾਂ ਕੇਂਦਰ ਦੀ ਸਰਕਾਰ ਆ ਕਿਤੇ ਨਾ ਕਿਤੇ ਉਹ ਕੇਜਰੀਵਾਲ ਤੋਂ ਅਲੱਗ ਇਹਨਾਂ ਨੂੰ ਜ਼ੀਰੋ ਕਰਨਾ ਚਾਹੁੰਦੇ ਆ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ, ਕੀ ਪਤਾ ਕਿ ਇਹਨਾਂ ਨਾਲ ਮੈਨੂੰ ਲੱਗਦਾ ਕਿ ਇਹ ਭਰੋਸੇ ਚ ਲੈਣਾ ਚਾਹੁੰਦੇ ਆ ਆਪਣੇ ਮਾਨ ਸਰਕਾਰ ਨੂੰ, ਉਹਨਾਂ ਨੂੰ ਪਤਾ ਕਿ ਅਸੀਂ ਜਿੱਤਣਾ ਤਾਂ ਹੈ ਨਹੀਂ ਪਰ ਕਿਤੇ ਨਾ ਕਿਤੇ ਇਹਨਾਂ ਨੂੰ ਸਪੋਰਟ ਕਰਕੇ ਇਹਨੂੰ ਕੰਟੀਨਿਊ ਕਰਾ ਸਕਦੇ ਆ।
0: ਭਾਰਤ ਸਾਹਿਬ ਤੁਸੀਂ ਆਪਣਾ ਤੁਹਾਡਾ ਗੈਸ ਸਹੀ ਵੀ ਹੋ ਸਕਦਾ ਹੈਗਾ ਆ, ਬਟ ਆਪਾਂ ਅੰਡਰ ਐਸਟੀਮੇਟ ਨਾ ਲਈਏ, ਉਹਨਾਂ ਨੇ ਪਤਾ ਨੀ ਕੀ ਕੋਈ ਗੇਮ ਖੇਡ ਜਾਣੀ,
1: ਬਿਲਕੁਲ ਹੈ ਜੀ ਬਿਲਕੁਲ।
0: ਇਸ ਕਰਕੇ ਤੁਸੀਂ ਦੇਖੋ ਨਾ ਸਿੱਖ ਲੀਡਰਸ਼ਿਪ ਉਹਨਾਂ ਨੇ ਕਿੱਦਾਂ ਆਪਣੇ ਨਾਲ ਲਈ ਹੈਗੀ ਆ ਜੀ, ਹੁਣ ਕਰਾਂਗੇ ਕੀ ਵੋਟ, ਆਪਾਂ ਵੀ ਹੈਵ ਨੋ ਚੋਇਸ, ਅਸੀਂ ਆਖਰ ਤਾਂ ਲੀਡਰ ਇਹੀ ਆ ਨਾ, ਇਹੀ ਬੰਦੇ ਇਲੈਕਸ਼ਨ ਲੜਦੇ ਆ, ਆਮ ਬੰਦਾ ਥੋੜਾ ਖੜਾ ਹੋ ਜਾਂਦਾ ਹੈਗਾ
1: ਜੀ,
0: ਇਹਨਾਂ ਬੰਦਿਆਂ ਦੇ ਵਿੱਚ ਚੂਜ ਕਰਨਾ ਪੈਣਾ ਨਾ
1: ਤੁਹਾਨੂੰ,
0: ਜਦੋਂ ਅਗਲਿਆਂ ਦੇ ਬੰਦਿਆਂ ਜਿਹੜਾ ਹੈਗਾ ਆ ਉਹਨਾਂ ਨੇ ਵੋਟ ਦੀ ਫਰੈਗਮੈਂਟੇਸ਼ਨ ਹੀ ਇੰਨੀ ਜਿਆਦਾ ਕਰ ਦਿੱਤੀ, ਵਰਲਡ ਹੀ ਇੰਨੀ ਜਗ੍ਹਾ ਦਿੱਤੀ ਕਿ ਤੁਹਾਡੇ ਕੋਲ ਹੋਰ ਕੋਈ ਆਪਸ਼ਨ ਹੀ ਨਹੀਂ ਰਹੀ ਹੈਗੀ ਜੀ,
1: ਬਿਲਕੁਲ
0: ਤੁਸੀਂ ਸੋਚਦੇ ਹੈਗੇ ਯਾਰ ਫਿਰ ਸਾਰਿਆਂ ਨੂੰ ਤਾਂ ਪਰਖ ਲਿਆ ਆ, ਹੁਣ ਇੱਕ ਵਾਰੀ ਇਹਨਾਂ ਨੂੰ ਵੀ ਦੇਖ
1: ਲਈਏ
0: ਹੋਰ ਕੀ ਕਰੋਗੇ ਤੁਸੀਂ,
1: ਬਿਲਕੁਲ
0: ਹਾਂਜੀ
1: ਜੀ।
0: ਬਾਕੀ ਇਹਨਾਂ ਨੇ ਤਾਂ ਇੱਕ ਕਾਕਰੋਚ ਪਾਰਟੀ ਕੱਢ ਦਿੱਤੀ ਸੀਗੀ
1: ਦੇ
0: ਵਿੱਚ, ਹਲਾ ਲਾ ਮਚਾਤਾ ਸੀਗਾ ਜੀ, ਉਹ ਤਾਂ ਟਾਈਮ ਦੇ ਉੱਤੇ ਪਤਾ ਲੱਗ ਗਿਆ ਜੀ। ਦੇਖੋ ਇਹਨਾਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਜਿਹੜੇ ਹੈਗੇ ਆ ਉਹ ਆਪਣੇ ਆਪ ਦੇ ਉੱਤੇ ਗਿਲਟੀ ਮਹਿਸੂਸ ਕਰ ਰਹੇ ਸੀ, ਤੇ ਮੇਰੀ ਬਾਈ ਸਲਿਪ ਆਫ ਟੰਗ ਜਿਹੜਾ ਆ ਕਿ ਮੈਂ ਇਹੋ ਜਿਹੀ ਗੱਲ ਕਰ ਗਿਆ ਜਿਹੜੀ ਕਿ ਮੈਂ ਸਮਝਾ ਨਹੀਂ ਸਕਿਆ ਕਿ ਮੈਂ ਕਹਿਣਾ ਕੀ ਚਾਹੁੰਦਾ ਸੀਗਾ ਤੇ ਉਹਦੇ ਪਰਸੈਪਸ਼ਨ ਜਿਹੜੀ ਆ ਉਹ ਹੋਰ ਤਰ੍ਹਾਂ ਦੀ ਬਣ ਗਈ ਮੇਰੇ ਪ੍ਰਤੀ ਹੈਂਜੀ ਉਹਨਾਂ ਦੇ ਪਰ ਇਹਨਾਂ ਦੇ ਆਹ ਜਿਹੜਾ ਕੰਮ ਕੀਤਾ ਨਾ ਜੀ ਉਹ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦਾ ਲਿੰਕ ਜੁੜਿਆ ਉਸ ਬੰਦੇ ਦਾ ਆਮ ਆਦਮੀ ਪਾਰਟੀ ਨਾਲ ਉਹ ਸਾਰਾ ਕੁਛ ਜਿਹੜਾ ਰਿਵੀਲ ਹੋ ਗਿਆ ਤੁਸੀਂ ਦੇਖੋ ਅੱਜ ਜਿਹੜਾ ਹੈਗਾ ਆ ਚਾਹੇ ਯੂਥ ਹੈਗੀ ਯੂਥ ਦੀਆਂ ਐਕਸਪੈਕਟੇਸ਼ਨ ਬਹੁਤ ਹੈਗੀਆਂ ਆ ਕੋਈ ਵੀ ਬੰਦਾ ਉਹਨਾਂ ਨੂੰ ਸੈਟਿਸਫਾਈ ਨਹੀਂ ਕਰ ਸਕਦਾ
1: ਜੀ
0: ਜੋ ਕਾਕਰੋਚ ਪਾਰਟੀ ਗੱਲਾਂ ਕਰਦੀ ਸੀ ਯਾਦ ਕਰੋ ਇਹੀ ਆਮ ਆਦਮੀ ਪਾਰਟੀ ਕਹਿੰਦੀ ਸੀ
1: ਜੀ
0: ਜਿੱਦਣ ਇਹਨਾਂ ਨੂੰ ਸੱਤਾ ਮਿਲ ਗਈ ਉਹ ਤੋਂ ਬਾਅਦ ਇਹ ਦੂਜੀਆਂ ਪਾਰਟੀਆਂ ਨਾਲੋਂ ਇਹਨਾਂ ਦਾ ਫਰਕ ਰਹਿ ਗਿਆ ਕੋਈ ਇਹ ਤਾਂ ਇੱਕ ਹੱਥ ਹੋਰ ਅੱਗੇ ਵੱਧ ਕੇ ਗਏ ਹੈਗੇ ਜੀ ਹਰ ਜਗ੍ਹਾ ਤੇ
1: ਪਰ ਸੈਣੀ ਸਾਹਿਬ ਮੈਂ ਇੱਕ ਚੀਜ਼ ਦੇ ਉੱਤੇ ਹੈਰਾਨ ਆ ਦੇਖ ਲੋ ਭਈ ਇਹਦੇ ਵਿੱਚ ਦੇਖੋ ਹਾਮੀ ਜਿਹੜੇ ਜੋਗਿੰਦਰ ਯਾਦਵ ਵੀ ਭਰ ਰਹੇ ਨੇ ਇਸ ਚੀਜ਼ ਦੀ ਕਿ ਕਾਕਰੋਚ ਜਨਤਾ ਪਾਰਟੀ ਸਿਰਫ ਮਜ਼ਾਕ ਨਹੀਂ ਹੈ ਇਹ ਕਿਸੇ ਗੰਭੀਰ ਬਦਲਾਅ ਦੀ ਸ਼ੁਰੂਆਤ ਵੀ ਹੋ ਸਕਦੀ ਹੈ ਕਹਿੰਦੇ ਜੀ
0: ਭਾਰਤ ਸਾਹਿਬ ਦੇਖੋ
1: ਤੁਰੇ ਤਾਂ ਇਹ ਵੀ ਕੇਜਰੀਵਾਲ ਸਾਹਿਬ ਦੇ ਨਾਲ ਹੀ ਸੀ ਉਦੋਂ
0: ਬਿਲਕੁਲ ਜੀ ਬਿਲਕੁਲ ਭਾਰਤ ਸਾਹਿਬ ਜੋਗਿੰਦਰ ਯਾਦਵ ਹੁਣੀ ਵੀ ਜਿਹੜੇ ਹੈਗੇ ਆ ਨਾ ਇਹ ਉਹ ਦਾਰਸ਼ਨਿਕ ਹੈਗੇ ਆ ਜਿਹੜੇ ਪੜ੍ਹੇ ਲਿਖੇ ਦਾਰਸ਼ਨਿਕ ਹੈਗੇ ਆ ਬਟ ਅਚੀਵ ਉਹਨਾਂ ਨੇ ਵੀ ਕੁਛ ਨੀ ਕੀਤਾ ਉਹ ਵੀ ਇਸੇ ਆਸ ਦੇ ਵਿੱਚ ਵੀ ਹਾਂ ਜੀ ਪਤਾ ਨੀ ਕਿੱਦਾਂ ਦਾ ਜਿਹੜਾ ਹੈਗੇ ਆ ਵੀ ਜਿਹੜੀ ਸਾਡੀ ਡ੍ਰੀਮ ਦੇ ਵਿੱਚ ਹੈਗੀ ਡੈਮੋਕਰੇਸੀ ਓਦਾਂ ਦੀ ਡੈਮੋਕਰੇਸੀ ਹੋ ਜਾਊਗੀ ਉਹ ਓਦਾਂ ਦੀ ਚੀਜ਼ ਜਿਹੜੀ ਹੈਗੀ ਅਚੀਵ ਉਹਨਾਂ ਨੇ ਵੀ ਨਹੀਂ ਕੀਤੀ ਉਹ ਵੀ ਹਰ ਨਵੀਂ ਜਿਹੜੀ ਸ਼ੁਰੂਆਤ ਆ ਉਹਦੀਆਂ ਵੈਲਕਮ ਕਰਨ ਦੇ ਵਿੱਚ ਅੱਗੇ ਹੁੰਦੇ ਆ
1: ਜੀ ਨਾਲੇ ਇਹ ਵੀ ਆਪਣਾ ਸਿਆਸੀ ਰਾਹ ਲੱਭਦੇ ਫਿਰਦੇ ਆ ਨਾ
0: ਬਿਲਕੁਲ ਜੀ ਬਾਕੀ ਸਾਰੇ ਬਣ ਗਏ ਇਹ ਵਿਚਾਰੇ ਇਹ ਤਾਂ ਰਾਜ ਸਭਾ ਦੇ ਵਿੱਚ ਆਰਾਮ ਨਾਲ ਜਾਣਾ ਸੀ ਜੀ
1: ਬਿਲਕੁਲ ਹੈ ਜੀ
0: ਕੇਜਰੀਵਾਲ ਦੀ ਮੁਸੀਬਤ ਸੀ ਕਿ ਹਾਂ ਜੀ ਇਹਨਾਂ ਨੂੰ ਉਹਨਾਂ ਨੇ ਕੇਜਰੀਵਾਲ ਜਿਹੜਾ ਹੈਗਾ ਸਰ ਮੈਂ ਤਾਂ ਦੁਨੀਆਂ ਦਾ ਸਭ ਤੋਂ ਵੱਡਾ ਇੰਟੈਲੀਜੈਂਟ ਬੰਦਾ ਜਿਹੜਾ ਆ ਕੇਜਰੀਵਾਲ ਨੂੰ ਮੰਨੂਗਾ
1: ਜੀ
0: ਜੇ ਕਿਤੇ ਮੈਂ ਦਿੱਲੀ ਗਿਆ ਤੇ ਉਹਦੇ ਮਾਤਾ ਜੀ ਦੇ ਪੈਰੀ ਹੱਥ ਵੀ ਲਾਊਂਗਾ
1: ਕਿਵੇਂ ਸਾਈਡ ਲਾਈਨ ਕੀਤੇ ਆ ਸਾਰੇ
0: ਧੰਨ ਲਓ ਤੁਸੀਂ ਹੈ ਜੀ ਧੰਨ ਲਓ ਤੁਸੀਂ ਜੀ ਅਸੀਂ ਤਿੰਨ ਤਿੰਨ ਸਾਲ ਪੰਜ ਪੰਜ ਸਾਲ ਦੇ ਕੋਰਸ ਪਾਸ ਕੀਤੇ ਤਾਂ ਝੂਠ ਬੋਲਣਾ ਸਿੱਖੇ ਤੁਸੀਂ ਐਸਾ ਬੱਚਾ ਪੈਦਾ ਕੀਤਾ ਜਿਹਨੇ ਜਿਹੜਾ ਹੈਗਾ ਆ ਝੂਠ ਏਦਾਂ ਦਾ ਬੋਲਿਆ ਜਿਹੜਾ ਸੱਚ ਨੂੰ ਵੀ ਪਾਰ ਕਰ ਗਿਆ ਜੀ
1: ਬਿਲਕੁਲ ਹੈ ਜੀ
0: ਸੋ ਇਸ ਕਰਕੇ ਜਿਹੜਾ ਹੈਗਾ ਆ ਅਸੀਂ
2: ਕਿਤੇ
0: ਇਸ ਚੀਜ਼ ਡਿਨਾਈ ਨਹੀਂ ਕੀਤਾ
2: ਤੇਰਾ ਮੇਰੇ ਨਾਲ ਵਾਹ ਨੀ ਪਿਆ
1: ਸੈਣੀ ਸਾਹਿਬ ਦੇਖ ਲੋ ਤਰਸ ਦੇ ਆਧਾਰ ਦੇ ਉੱਤੇ ਗੱਲ ਕਰ ਰਿਹਾ ਕਿ ਮੈਂ ਲਾਗੇ ਆਇਆ ਮੈਂ ਹਾਵੀ ਕੰਮ ਨਵੇੜ ਹੀ ਆਵਾਂ ਹੁਣ ਜਾਂਦਾ
0: ਮੈਂ ਤਾਂ ਸੋਚਿਆ ਸੀ ਵੀਰ ਜੀ ਮੈਨੂੰ
2: ਇਸ ਕਰਕੇ ਦੇਖੋ ਕੀ ਹੋ ਰਿਹਾ ਅੱਜ ਕਦੇ ਚਾਰ ਸਾਲ ਮਹੀਨਿਆਂ ਚ ਕੀ ਹੋਊਗਾ ਅੱਜ ਕੇਜਰੀਵਾਲ ਸਾਹਿਬ ਭਗਵੰਤ ਮਾਨ ਨੂੰ ਮਿਲ ਕਪੂਰਥਲਾ ਹਾਊਸ ਗਏ ਨੇ
1: ਬਿਲਕੁਲ ਹੈ ਜੀ ਉਹੀ ਗੱਲ ਕਰਦੇ ਸੀ
2: ਤੇ ਮਾਨ ਸਾਹਿਬ ਉੱਥੇ ਜਾਂਦੇ ਹੁੰਦੇ ਸੀ
1: ਅੱਗੇ ਉੱਥੇ ਉਹਦੇ ਘਰ ਜਾਂਦੇ ਹੁੰਦੇ ਸੀ ਮੀਟਿੰਗ
2: ਇਹ ਸਾਰੇ ਸ਼ੋਸ਼ੇਬਾਜ਼ੀ ਹੈ
1: ਜੀ
2: ਸਭ ਕੁਛ ਸ਼ੋਸ਼ੇਬਾਜ਼ੀ ਚੱਲੂਗੀ ਹੁਣ ਬਹੁਤ ਕੁਛ
1: ਬਿਲਕੁਲ ਹੈ ਜੀ ਉਹ ਕਹਿੰਦੇ ਨੇ ਨਾ ਮਾਵੀ ਜੋ ਨਾ ਕਹਿਣ ਲੱਗਿਆ ਜੋ ਕਹਿੰਦੇ ਮਾੜੇ ਸਮੇਂ ਦਾ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ ਉਹ ਉਦਾਹਰਨ ਹੁਣ ਫਿੱਟ ਹੋ ਗਈ ਹੈ
2: ਮੈਂ ਕਿਹਾ ਜੀ ਇੱਥੇ ਤਾਂ ਮੇਰੇ ਲੱਗਾ ਗੁਰਦੁਆਰਾ ਸੈਕਟਰੀ ਬਣਿਆ ਮਾਨ ਨੀ ਇਹ ਨਜ਼ਾਰੇ ਲੈ ਕੇ ਕੌਣ ਛੱਡ ਦੂ
1: ਜੀ
2: ਉੱਥੇ ਤਾਂ ਦੇਣਾ ਪੈਂਦਾ ਇੱਥੇ ਸਾਰਾ ਕੁਛ ਹੈ
1: ਬਿਲਕੁਲ ਹੈ ਜੀ
2: ਸੋ ਇਹ ਬਹੁਤ ਕੁਛ ਹੋਊਗਾ ਜੀ
1: ਜੀ
0: ਬਿਲਕੁਲ
1: ਜੀ
0: ਬਿਲਕੁਲ ਹੁਣ ਤਾਂ ਏਦਾਂ ਆ ਵੀ ਧੱਕੇ ਖਾ ਖਾ ਕੇ ਅਸੀਂ ਵੀ ਸਿਆਣੇ ਹੋ ਗਏ ਸਾਨੂੰ ਵੀ ਪਤਾ ਆ ਜੋ ਸਾਨੂੰ ਦਿਖਾਉਂਦੇ ਆ ਅਸਲੀਅਤ
1: ਅਸਲੀਅਤ
0: ਇਹ ਨਹੀਂ ਹੈਗੀ
1: ਬਿਲਕੁਲ
0: ਤੇ ਕੇਜਰੀਵਾਲ ਨੇ ਫੋਨ ਕੀਤਾ ਹੋਣਾ ਵੀ ਆਪ ਮਾਨ ਸਾਹਿਬ ਆਪ ਘਰ ਪਰ ਨਹੀਂ ਜਾਣਾ ਮੈਂ ਆਪਕੋ ਕਪੂਰਥਲਾ ਹਾਊਸ ਤੋਂ ਮਿਲੂੰਗਾ ਔਰ ਜੋ ਜਾਏਗੀ ਉਸੇ ਐਸਾ ਹੋਗਾ ਹੈਜੀ ਇਹ ਤਾਂ ਇਹ ਲੋਕ ਸਾਡੇ ਜਿਹੜੇ ਹੈਗੇ ਦਿਮਾਗਾਂ ਨਾਲ ਖੇਡਦੇ ਆ
1: ਖੇਡਦੇ ਆ ਜੀ ਬਿਲਕੁਲ
2: ਬਿਲਕੁਲ ਇਹਦਾ ਭਗਵੰਤ ਮਾਨ ਨੇ ਤੁਰ ਲੱਗੇ ਨੇ ਪੁੱਛੇ ਹੋਣਾ ਵੀ ਜਨਾਬ ਕਿੱਥੇ ਹੋ ਤੁਸੀਂ
1: ਜੀ
0: ਬੇਵਕੂ ਪੰਜਾਬੀਆਂ ਨੂੰ ਬੇਵਕੂ ਬਣਾਉਂਦੇ ਮੈਂ ਤਾਂ ਨੀ ਵਿਸ਼ਵਾਸ ਕਰਦਾ
1: ਬਿਲਕੁਲ
0: ਬਾਕੀ ਜਿਹੜਾ ਹੈਗਾ ਆ ਜੇ ਕੋਈ ਵਿਸ਼ਵਾਸ ਕਰਦਾ ਹੋਵੇ ਤੇ ਹਾਂਜੀ ਜੀ ਤੇ ਮਾਨ ਨੂੰ ਮਿਲਣਾ ਆ ਰਿਹਾ ਜੀ ਉਹ ਜਿੱਦਾਂ ਮਰਜ਼ੀ
2: ਇਹ ਸਭ ਕੁਛ ਹੋਊਗਾ ਦੇਖਿਓ ਚਾਰ ਮਹੀਨੇ ਕੀ ਕੁਛ ਹੋਊਗਾ
1: ਉਹ ਇੱਕ ਸੈਣੀ ਜੀ ਔਜਲਾ ਸਾਹਿਬ ਮੁਹਿੰਮ ਬਣਾਈ ਜਾਂਦੀ ਹੈ ਨਾ ਲੋਕਾਂ ਦੀ ਮਾਨਸਿਕਤਾ
2: ਨੂੰ ਟਿਕਟ ਨਹੀਂ ਦੇਣੀ ਨਾ ਜਾਂ ਜਿਹਨੂੰ ਟਿਕਟ ਦੇਣੀ ਹੋਈ, ਇੱਕ ਗੱਲ ਯਾਦ ਰੱਖਿਓ, ਕਿਸੇ ਸਟੇਜ ਤੇ ਕੇਜਰੀਵਾਲ ਬੈਠੇ ਨੂੰ ਵੀ ਬੋਲੂਗਾ।
1: ਬਿਲਕੁਲ ਹੈ,
2: ਤੁਸੀਂ ਦੇਖਿਓ ਹੋਣਾ ਕੀ ਕੁਛ ਹੈ
1: ਬਿਲਕੁਲ
2: ਡਰਾਮਾ, ਕਿਉਂਕਿ ਡਰਾਮਾ
0: ਮੈਂ ਤਾਂ ਆਪ ਕੋ ਮੁਹਿੰਮ ਚਲਾਉਣੀ ਹੈਗੀ ਹੈ ਜੀ ਸੋਸ਼ਲ ਮੀਡੀਆ ਤੇ, ਘੋੜੇ ਹਾਂ ਪਰ ਬੇਵਕੂਫ ਨੇ,
2: ਕਾਕਰਾਜ ਵਾਲੇ ਫੜੇ ਗਏ, ਕਾਕਰਾਜ ਦਾ ਪਾਰਟੀ ਫੜੀ ਗਈ, ਕੌਣ ਇਹ ਹੈ ਜੀ।
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ, ਘੋੜੇ ਹਾਂ ਬੇਵਕੂਫ ਨਹੀਂ, ਸਭ ਕੁਛ ਸਮਝਦੇ ਹਾਂ, ਤੇ ਸਾਨੂੰ ਨੀ ਸੀ ਪਤਾ ਵੀ ਤੁਸੀਂ ਏਦਾਂ ਮਾਨਸਿਕਤਾ ਨਾਲ ਖੇਡੋਗੇ ਲੋਕਾਂ ਦੀ, ਤੁਸੀਂ ਤਾਂ ਆਏ ਸੀ ਬੜਾ ਜਿਹੜਾ ਹੈਗਾ ਆ ਵੀ ਹਾਂ ਵਿਧਾਨ ਬਦਲਣ, ਸਾਰਾ ਕੁਛ ਬਦਲਣ, ਲੋਕਪਾਲ ਬੁਲਾਉਣਾ ਹੈ ਜੀ, ਸਾਰਿਆਂ ਦੀ ਸ਼ਿਕਾਇਤ ਮਤਲਬ ਸਾਡੀ ਮਾਨਸਿਕਤਾ ਨੂੰ ਠੱਗਿਆ ਆ
1: ਬਹੁਤ ਬਹੁਤ ਜੀ, ਵਿਸ਼ਵਾਸਘਾਤ ਕਰ ਕੀਤਾ ਜੀ ਤਕਰੀਬਨ,
2: ਜਦੋਂ ਨਾ ਕਿਸੇ ਦੁਖੀ ਬੰਦੇ ਨੂੰ ਇਨਸਾਨ ਨੂੰ ਕੋਈ ਤੁਹਾਡੇ ਕੋਲ ਕੰਮ ਆਵੇ ਦੁਆਰੇ ਆਵੇ, ਉਸ ਇਨਸਾਨ ਨੂੰ ਜਦੋਂ ਤੁਸੀਂ ਕੈਸ਼ ਕਰਦੇ ਹੋ ਜਾਂ ਉਹਦੀ ਜਲਾਲਤ ਕਰਦੇ ਹੋ, ਉਹਦਾ ਜਲੀਲ ਕਰਦੇ ਹੋ, ਫਿਰ ਉਹ ਥੱਪੜ ਤਾਂ ਨੀ ਮਾਰਦਾ ਤੁਹਾਡੇ। ਹੁਣ ਪੰਜਾਬ ਦੇ ਲੋਕ ਵੀ ਇਸੇ ਤਰ੍ਹਾਂ ਵਿਚਾਰੇ ਜਲੀਲ ਜਲਾਲਤ ਜੋ ਕਹਿ ਲੋ ਹੋਏ ਹੋਏ ਸੀਗੇ ਵਿਚਾਰੇ,
1: ਬਿਲਕੁਲ ਹੈ ਜੀ,
2: ਠੀਕ ਹੈ ਨਹੀਂ, ਇਹਨਾਂ ਲੀਡਰਾਂ ਤੋਂ ਉਹ ਤਾਂ ਇਹਨਾਂ ਨੂੰ ਲੈ ਕੇ ਆਏ ਸੀ।
1: ਨਾਲੇ ਭਾਜੀ ਇਹ ਵੀ ਆ ਨਾ ਕਿ ਇਹਨਾਂ ਨੇ ਤਾਂ ਲੋਕਾਂ ਦੇ ਹਾਲਾਤ ਇਹ ਬਣਾ ਦਿੱਤੇ, ਜਿਨ੍ਹਾਂ ਨੇ ਇਹਨਾਂ ਨੂੰ ਸਪੋਰਟ ਕੀਤਾ ਸੀ ਉਹਨਾਂ ਨੂੰ ਆਪਣੇ ਆਪ ਦੇ ਉੱਤੇ ਸ਼ਰਮ ਆਉਣ ਲੱਗ ਪੈਂਦੀ ਆ ਤੇ ਕੀਤਾ ਗਿਆ।
2: ਦੇਖੋ ਤੁਸੀਂ ਉਹਨਾਂ ਨੂੰ ਇਹਨਾਂ ਨੇ MC ਤੱਕ ਨੀ
1: ਬਣਾਇਆ, ਬਿਲਕੁਲ ਹੈ ਜੀ,
2: ਤੇ ਜਿਹੜੇ ਦੂਏ ਪਾਰਟੀ ਵਾਲੇ ਰਾਜ ਸੀ ਉਹਨਾਂ ਨੂੰ ਇਹਨਾਂ ਨੇ ਮੰਤਰੀ ਬਣਾਤਾ,
1: ਬਿਲਕੁਲ ਹੈ ਜੀ
0: ਬਿਲਕੁਲ,
2: MP ਬਣਾਤਾ, ਉਹਦਾ ਮੁੰਡਾ MLA ਬਣਾਤਾ,
1: ਹਾਂ ਬਿਲਕੁਲ ਹੈ ਜੀ, ਸਿਰ
2: ਤੇ ਕਾਂਗਰਸ ਚੋਂ ਲਿਆ ਕੇ, ਤੇ ਚੱਬੇਵਾਲ ਦੇ ਹੋਰ ਕੋਈ ਹੈ ਹੀ ਨਹੀਂ ਸੀ
1: ਜੀ, ਬਿਲਕੁਲ ਹੈ ਜੀ,
2: ਕੋਈ ਤਾਂ ਲੜਿਆ ਹੋਊ ਇਹਨਾਂ ਪਿੱਛੇ ਚੱਬੇਵਾਲ ਚ
1: ਜੀ।
0: ਮੈਂ ਤਾਂ BJP ਵਾਲਿਆਂ ਨੂੰ ਬੇਨਤੀ ਕਰਦਾ ਹੈਗਾ ਜੀ ਕਿ ਹੁਣ ਤੁਸੀਂ ED ਜਿਹੜੀ ਹੈਗੀ ਆ, ਜਿਹੜੇ ਮਾਈਨਿੰਗ ਵਾਲੇ ਹੈਗੇ ਆ, ਇਹਨਾਂ ਵੱਲ ਵੀ ਭੇਜੋ, ਇਹਨਾਂ ਦਾ ਵੀ ਪਤਾ ਲੱਗੇ ਕਿ ਕਿਹੜੇ ਕਿਹੜੇ ਪਿੰਡ ਚ ਕਿਹੜਾ ਕਿਹੜਾ ਬੈਠਾ ਆ, ਸਰ ਅਰਬਾਂ ਰੁਪਏ ਦੀ ਪ੍ਰੋਪਰਟੀ ਬਣਾ ਗਏ ਆ ਜੀ,
1: ਬਿਲਕੁਲ ਹੈ ਜੀ,
0: ਇਹਨਾਂ ਦੇ MLA ਦੇ ਥੱਲੇ ਜਿਹੜੇ ਬੰਦੇ ਮਾਈਨਿੰਗ ਦਾ ਕੰਮ ਕਰਦੇ ਆ ਨਾ ਜੀ, ਸਾਰੇ ਸਾਡੇ ਤਾਂ ਦੇਖੋ ਹੁਸ਼ਿਆਰਪੁਰ ਜਿਹੜਾ ਹੈਗਾ ਆ ਜ਼ਿਲ੍ਹਾ, ਇਹਦੇ ਵਿੱਚ ਮਾਈਨਿੰਗ ਦਾ ਕੰਮ ਚੱਲਦਾ ਹੀ ਰਹਿੰਦਾ ਜੀ 24 ਘੰਟੇ
1: 24 ਘੰਟੇ
0: ਹੈ ਜੀ। ਉਹਦੇ ਵਿੱਚ ਜਿਹੜਾ ਹੈਗਾ ਆ, ਤੁਸੀਂ ਪਿੰਡਾਂ ਦੇ ਵਿੱਚ ਪਤਾ ਕਰੋ ਵੀ ਹਾਂਜੀ ਮਾਈਨਿੰਗ ਦਾ ਕੰਮ ਕਿਹੜਾ ਕਰਦਾ ਆ, ਤੇ ਪਿਛਲੇ ਜਿਹੜੇ ਹੈਗੇ ਆ 4 ਸਾਲਾਂ ਦੇ ਵਿੱਚ ਉਹਦੀ ਜਾਇਦਾਦ ਕਿੰਨੀ ਇਨਕਰੀਜ਼ ਹੋਈ ਆ
1: ਜੀ,
0: ਉਹ ਤਾਂ ਬੰਦੇ ਨੂੰ ਬੰਦਾ ਨੀ ਸਮਝਦੇ ਜੀ,
1: ਬਿਲਕੁਲ ਹੈ ਜੀ।
0: ਸੋ ਅੱਛਾ ਥਾਣੇ ਦੇ ਵਿੱਚ ਮੁਨਸ਼ੀ ਲੱਗਦਾ ਆ ਕਿਹਦੇ ਕਹਿਣ ਤੇ, MLA ਦੇ ਕਹਿਣ ਤੇ ਨੀ ਜੀ, MLA ਨੇ ਅੱਗੇ ਜਿਹੜਾ ਮਾਈਨਿੰਗ ਦਾ ਕੰਮ ਕਰਦਾ ਬੰਦਾ ਉਹਦੇ ਕਹਿਣ ਤੇ ਮੁਨਸ਼ੀ ਲੱਗਦਾ
1: ਜੀ, ਕਿਆ ਬਾਤ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ, ਸੜਕਾਂ ਸਾਰੀਆਂ ਸਾਡੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਬੁਰਾ ਹਾਲ ਕਰ ਦਿੱਤਾ ਜੀ
1: ਜੀ
0: ਸਰ, ਹੁੰਦੀ ਸੀ ਕਾਂਗਰਸ ਦੇ ਰਾਜ ਦੇ ਵਿੱਚ ਅਕਾਲੀਆਂ ਦੇ ਰਾਜ ਦੇ ਵਿੱਚ ਥੋੜਾ ਜਿਹਾ ਪੜਦਾ ਹੁੰਦਾ ਸੀਗਾ ਜੀ, ਇਹਨਾਂ ਨੇ ਤਾਂ ਪੜਦੇ ਹੀ ਚੱਕ ਦਿੱਤੇ ਜੀ,
1: ਬਿਲਕੁਲ।
2: ਮੈਂ ਉਹੀ ਗੱਲ ਕਰਦਾ, ਧਾਂਦਲੀਆਂ ਅੱਗੇ ਵੀ ਹੁੰਦੀਆਂ ਸੀ, ਬੂਥ ਕੈਪਚਰਿੰਗ ਅੱਗੇ ਵੀ ਹੁੰਦੀ ਸੀ, ਅੰਦਰ ਧੱਕਾ ਅੱਗੇ ਵੀ ਹੁੰਦਾ ਸੀ, ਪਰ ਉਹ ਕਿਸੇ ਤਰੀਕੇ ਨਾਲ ਕਰਦੇ
1: ਜੀ,
2: ਉਹਨਾਂ ਨੂੰ ਕਰਨਾ ਆਉਂਦਾ ਸੀ
1: ਜੀ,
2: ਇਹਨਾਂ ਨੇ ਕਰਨਾ ਕੁਛ ਨੀ ਤੇ ਬੋਲੀ ਜਾਂਦੇ ਨੇ,
1: ਬਿਲਕੁਲ
2: ਜੀ। ਠੀਕ ਹੈ ਜੀ,
1: ਥੈਂਕ ਯੂ,
0: ਕਰਨਾ ਜੋ ਕਰਨਾ ਜੀ,
1: ਬਿਲਕੁਲ ਹੈ ਜੀ, ਸ਼ੁਕਰੀਆ
0: ਜੀ, ਥੈਂਕ ਯੂ,
1: ਥੈਂਕ ਯੂ
0: ਭਾਈ ਸਾਹਿਬ। ਚੋਰੀ ਹੁੰਦੀ ਤਾਂ ਦੇਖ,
1: ਹਾਂਜੀ ਹਾਂਜੀ,
0: ਚੋਰੀ ਹੁੰਦੀ ਤਾਂ ਦੇਖ, ਚੋਰੀ ਹੁੰਦੀ ਤਾਂ ਜਿਹੜੀ ਹੈਗੀ ਆ ਸੋਹਣੀ ਹੈਗੀ ਸੀ, ਜਦੋਂ ਡਾਕਾ ਪੈ ਜਾਂਦਾ ਨਾ ਜੀ ਉਦੋਂ ਬੰਦੇ ਜਿਹੜੇ ਆ ਸੰਨ ਰਹਿ ਜਾਂਦੇ ਆ,
1: ਬਿਲਕੁਲ।
0: ਇਹ ਹੁਣ ਡਾਕੇ ਪੈਣ ਵਾਲੀ ਗੱਲ ਹੀ ਹੈਗੀ, ਜਿਹੜਾ MLA ਆਪ ਕਹਿਣ ਡਿਆ ਹੈਗਾ ਵੀ ਅਸੀਂ ਦਰਵਾਜ਼ਾ ਬੰਦ ਕਰ ਲੈਣਾ ਜੀ।
1: ਉਹ ਸੈਣੀ ਸਾਹਿਬ ਜਦੋਂ ਛੋਟੇ ਹੁੰਦੇ ਸੀ ਨਾ, ਜਦੋਂ ਕੋਈ ਚੋਰ ਕਹਿੰਦਾ ਹੁੰਦਾ ਸੀ ਨਾ, ਤੇ ਉਦੋਂ ਇੰਨਾ ਡਰ ਨੀ ਲੱਗਦਾ ਹੁੰਦਾ ਸੀ, ਤੇ ਜਦੋਂ ਕਹਿੰਦੇ ਹੁਣ ਡਾਕੂ ਪੈ ਗਏ ਜਾਂ ਡਾਕੂ ਆ ਗਏ, ਉਦੋਂ ਬਹੁਤ ਡਰ ਲੱਗਦਾ ਕਿਹੜੀ ਸ਼ਹਿ ਪੈ ਗਈ ਹੈ ਨਾ
0: ਜੀ। ਬਸ ਇਹ ਜਿਹੜਾ ਹੈਗਾ ਜੀ, ਇਹ ਪੈਦਾ ਜੀ ਪੰਜਾਬ ਨੂੰ,
1: ਬਿਲਕੁਲ।
0: ਤੁਸੀਂ ਦੇਖੋ ਨਾ ਸਰ, ਜੋ ਹਾਲਾਤ ਬਣਾ ਕੇ ਚੱਲ ਚੱਲੇ 5 ਲੱਖ ਕਰੋੜ ਤੱਕ ਕਰ, ਉੱਥੇ ਜਿਹੜਾ ਹੈਗਾ ਕਿੱਥੇ ਜਿਹੜੀ ਮਰਜ਼ੀ ਸਰਕਾਰ ਆ ਜਾਏ ਜੀ, ਜਿਹਨੂੰ ਮਰਜ਼ੀ ਬਣਾ ਦੇਈ ਹੈ ਜੀ, ਅਲਟੀਮੇਟਲੀ ਜਿਹੜਾ ਇਹ ਪੰਜਾਬੀਆਂ ਨੂੰ ਆਖਰ ਤਾਂ ਜਿਹੜਾ ਹੈਗਾ ਆ ਭੁਗਤਾਨ ਤਾਂ ਪੰਜਾਬੀਆਂ ਨੇ ਕਰਨਾ ਨਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ ਜੀ, ਜੰਮ ਦਾ ਬੱਚਾ
0: ਖਰਾਬ ਕਰ ਦਿੱਤਾ ਜੀ,
1: ਜੰਮ ਦਾ ਬੱਚਾ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ 2.5-3 ਲੱਖ ਦਾ ਤਾਂ ਕਰਜ਼ਾਈ ਜੰਮੂਗਾ ਜੀ, ਅੱਖਾਂ ਖੋਲਣ ਤੋਂ।
0: ਬਿਲਕੁਲ ਜੀ ਬਿਲਕੁਲ
1: ਜੀ
0: ਬਿਲਕੁਲ ਜੀ, ਜੰਮੂ ਇਸੇ ਤਰੀਕੇ ਨਾਲ ਹੈ ਨਾ, ਪਰ ਸਭ ਬੇਨਤੀ ਇਹ ਹੈਗੀ ਆ ਕਿ ਹੁਣ ਦੇਖੋ ਓਹਦਾ ਬੈਨੀਫਿਟ ਕਿਹਨੂੰ ਹੋਇਆ, ਬੈਨੀਫਿਟ ਹੋਇਆ ਇਹਨਾਂ ਨੂੰ, ਇਹਨਾਂ ਦੇ ਵਿਆਹ ਹੋਏ ਜੀ, ਹਾਂਜੀ, ਇਹਨਾਂ ਦੇ ਜਿਹੜੇ ਅਹੁਦੇ ਮਿਲ ਗਏ ਜੀ, ਇਹਨਾਂ ਨੂੰ ਅੱਜ ਵੀ ਇਹ ਚੱਲ ਵੀ ਜਾਣ ਤੇ ਸਟੇਟ ਦੇ ਐਕਸਟ ਦੇ ਉੱਤੇ ਕਿੰਨਾ ਬੋਝ ਹੈ ਜੀ,
1: 15-20 ਸਾਲ ਦਾ ਤਾਂ ਸੌਦਾ ਆ ਦੇਖੋ, ਜਿਹੜਾ 2500 ਕਰੋੜ ਦਾ 25,000 ਕਰੋੜ ਦਾ ਜਿਹੜਾ ਚੱਕਿਆ ਹੁਣ, ਉਹ 15 ਸਾਲ ਦੇ ਉਹਨਾਂ ਨੇ ਐਗਰੀਮੈਂਟ ਕੀਤਾ ਕਿ 15 ਸਾਲ ਚ ਚੁਕਾਵਾਂਗੇ, ਆਉਣ ਵਾਲੀਆਂ 2 ਸਰਕਾਰਾਂ ਜਾਂ 3 ਸਰਕਾਰਾਂ ਨੂੰ ਭੁਗਤਣਾ ਪਊ ਇਸ ਚੀਜ਼ਾਂ ਦਾ ਹਾਲ। ਤੁਸੀਂ ਉਹ ਪਿਛਲਿਆਂ ਨੂੰ ਤਾਨੇ ਮਿਹਨੇ ਦਿੰਦੇ ਹੋ ਭਾਈ ਉਹ ਕਰਜ਼ਾ ਛੱਡ ਕੇ ਗਏ ਨੇ, ਤੇ ਅਗਲੇ ਕੀ ਤੁਹਾਡੇ ਉੱਤੇ ਹੀ ਸਿੱਟਣਗੇ ਭਾਈ ਤੁਸੀਂ 15 ਸਾਲ ਨੂੰ ਸਾਨੂੰ ਡਬੋਤਾ। ਆ ਦੇਖੋ ਜਦੋਂ ਬਿਜਲੀ ਦਾ ਰੋਲਾ ਪੈਂਦਾ ਸੀ ਸਰਪ੍ਰਸਤੀ ਦਾ ਜਾਂ ਸਾਰਾ, ਚਲੋ ਅਕਾਲੀ ਦਲ ਸਰਕਾਰ ਸੀ, ਸੁਖਬੀਰ ਸਿੰਘ ਬਾਦਲ ਹੁਣਾਂ ਨੇ ਜੋ ਵੀ ਉਹਨਾਂ ਦੇ ਨਾਲ ਐਗਰੀਮੈਂਟ ਕੀਤੇ ਸੀ 20-25 ਸਾਲ ਦਾ, ਉਹਦਾ ਕਿੰਨਾ ਸ਼ੁਰੂ ਦੇ ਵਿੱਚ ਰੋਲਾ ਪਿਆ ਭਾਈ ਅਸੀਂ ਇਹਨਾਂ ਨੂੰ ਐਗਰੀਮੈਂਟਾਂ ਨੂੰ ਮਤਲਬ ਕਿ ਗਲਤ ਕਰਾਰ ਦੇਵਾਂਗੇ ਜਾਂ ਇਹਨਾਂ ਨੂੰ ਰਫਾ ਦਫ਼ਾ ਕਰਾਵਾਂਗੇ,
0: ਹਨਾ, ਬਿਲਕੁਲ ਜੀ, ਨਾਲ ਐਂਡ ਬਾਏ ਡਿਕਲੇਅਰ ਕਰਾਂਗੇ
1: ਜੀ,
0: ਬਿਲਕੁਲ ਕਹਿੰਦੇ ਸੀ ਜੀ, ਮੁੜ ਕੇ ਆ ਕੇ ਕਿਤੇ ਛੇੜਿਆ ਕਿਸੇ ਦੇ, ਬਿਲਕੁਲ ਹੀ ਛੇੜਿਆ ਨਾ, ਪ੍ਰੋਡਕਸ਼ਨ ਵਧਾਉਣ ਵਾਸਤੇ ਕੋਈ ਗੱਲਬਾਤ ਕੀਤੀ ਜੀ, ਹੁਣ ਪਿੰਡਾਂ ਦੇ ਵਿੱਚ 5-5 ਘੰਟੇ ਦਾ ਕੱਟ ਲੱਗਦਾ ਜੀ ਰਾਤ ਨੂੰ
1: ਜੀ,
0: ਉਧਰੋਂ ਜਦੋਂ ਗਰਮੀ ਹੋ ਜਾਂਦੀ ਹੈਗੀ ਜਾਂ ਬੇਟੀ ਨਾਲ ਚੱਲ ਪੈਂਦੀ ਹੈਗੀ ਆ ਜਾਂ ਓਦਾਂ ਨੈਚੁਰਲ ਕੱਟ ਲੱਗਣ ਲੱਗ ਪੈਂਦੇ ਹੈਗੇ ਆ ਜੀ, ਤੇ ਲੋਕੀ ਭੁਗਤਦੇ ਪਏ ਆ ਜੀ
1: ਜੀ
0: ਜੀ
1: ਜੀ ਦੋਸਤੋ। ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਯੂਐਸ ਤੋਂ ਜੁੜੇ ਸਨ। ਤੇ ਲੋ ਦੋਸਤੋ ਹੋਰ ਖਬਰਾਂ ਵੱਲ ਨੂੰ ਵੱਧਦੇ ਹਾਂ, ਅੱਜ ਆਪਾਂ ਕਿਤਾਬ ਦੀ ਵੀ ਗੱਲ ਕਰਨੀ ਹੈ ਤੇ ਮੈਂ ਖਬਰਾਂ ਨੂੰ ਨਿਬੇੜ ਲਵਾਂ ਤੇ ਫਿਰ ਆਪਾਂ ਨਾਵਲ ਸੋਰੀ ਕਿਤਾਬ ਪੰਜਾਬ ਦੀ ਗੱਲ ਕਰਨੀ ਹੈ। ਤੇ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਹੈ 8,000 ਸਰਪੰਚਾਂ ਨੂੰ ਮਾਨ ਭੱਤਾ ਦੇਣ ਤੋਂ ਜਿਹੜਾ ਪੱਲਾ ਝਾੜ ਲਿਆ ਆਪਣੀ ਪੰਜਾਬ ਗੌਰਮੈਂਟ ਨੇ, ਪਰ 5,228 ਸਰਪੰਚਾਂ ਨੂੰ ਸਰਕਾਰੀ ਖਜ਼ਾਨੇ ਚੋਂ ਭੱਤਾ ਦੇਣ ਦੀ ਤਿਆਰੀ ਕੀਤੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਕਰੀਬ 8,000 ਸਰਪੰਚਾਂ ਨੂੰ ਜਿਹੜਾ ਮਾਨ ਭੱਤਾ ਦੇਣ ਤੋਂ ਜਿਹੜਾ ਪੱਲਾ ਝਾੜਿਆ। ਤੇ ਉਸ ਤੋਂ ਪਹਿਲਾਂ ਆਪਾਂ ਕਾਲ ਲੈ ਲਈਏ, ਖ਼ਬਰ ਪੂਰੀ ਕਰ ਲਈਏ ਪਹਿਲਾਂ, ਮੁਕੱਦਰ ਜੀ ਹੋਲਡ ਰੱਖਣਾ ਬਸ ਇੱਕ ਮਿੰਟ। ਤੇ ਪੱਲਾ ਝਾੜ ਲਿਆ ਤੇ ਕਰੀਬ 5,228 ਸਰਪੰਚਾਂ ਨੂੰ ਸਰਕਾਰੀ ਖਜ਼ਾਨੇ ਦੇ ਵਿੱਚੋਂ ਮਾਨ ਭੱਤਾ ਦੇਣ ਦੀ ਤਿਆਰੀ ਖਿੱਚ ਲਈ। ਇਸ ਬਾਰੇ ਜਿਹੜਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਲੋੜੀਂਦਾ ਬਜਟ ਆਉਂਦੇ ਦਿਨਾਂ ਦੇ ਵਿੱਚ ਕਹਿੰਦੇ ਮਿਲ ਜਾਵੇਗਾ। ਪੰਚਾਇਤ ਵਿਭਾਗ ਦੇ ਵੱਲੋਂ ਵਿੱਤ ਵਿਭਾਗ ਦੇ ਨਾਲ ਰਸਮੀ ਜਿਹੜਾ ਪੱਤਰ ਵਿਹਾਰ ਕੀਤਾ ਜਾ ਰਿਹਾ ਸੀ ਤੇ ਹੁਣ ਵਿਭਾਗ ਨੇ ਹਾਮੀ ਭਰ ਦਿੱਤੀ ਹੈ ਕਿ ਸੂਬੇ ਦੇ ਵਿੱਚ 5,228 ਸਰਪੰਚ ਨੇ ਤੇ ਜਿਨ੍ਹਾਂ ਦੀਆਂ ਪੰਚਾਇਤਾਂ ਕੋਲ ਆਮਦਨ ਦਾ ਕੋਈ ਵਸੀਲਾ ਨਹੀਂ ਹੈ ਉਹਨਾਂ ਨੂੰ ਜਿਹੜਾ ਭੱਤਾ ਮਿਲੂ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਪੱਤਰ ਜਾਰੀ ਕਰਕੇ ਵਸੀਲਾ ਰਹਿਤ ਪੰਚਾਇਤਾਂ ਦਾ ਵੇਰਵਾ ਮੰਗ ਲਿਆ। ਅਜਿਹੀਆਂ ਪੰਚਾਇਤਾਂ ਨੇ ਹੁਣ ਜਿਹੜਾ ਤੱਕ ਸਰਪੰਚਾਂ ਨੂੰ ਕਿੰਨਾ ਮਾਣ ਭੱਤਾ ਦਿੱਤਾ, ਜਿਨ੍ਹਾਂ ਪੰਚਾਇਤਾਂ ਦੇ ਕੋਲ ਆਮਦਨ ਦੇ ਵਸੀਲੇ ਨਹੀਂ ਨੇ ਉਨ੍ਹਾਂ ਦੇ ਸਰਪੰਚਾਂ ਨੂੰ ਭੱਤਾ ਦੇਣ ਦੇ ਲਈ ਕਿੰਨੇ ਬਜਟ ਦੀ ਜ਼ਰੂਰਤ ਹੈ। ਪੱਤਰ ਦੇ ਵਿਚ ਕਿਹਾ ਗਿਆ ਕਿ 5,228 ਪੰਚਾਇਤਾਂ ਦੇ ਪਿਛਲੇ ਸਰਪੰਚਾਂ ਨੂੰ 10 ਸਾਲਾਂ ਦਾ ਮਾਣ ਭੱਤਾ ਤੇ ਨਵੇਂ ਚੁਣੇ ਸਰਪੰਚਾਂ ਨੂੰ 31 ਮਾਰਚ 2026 ਤੱਕ ਦਾ ਮਾਣ ਭੱਤਾ ਦਿੱਤਾ ਜਾਣਾ, ਜਿਸ ਦੇ ਲਈ ਬਜਟ ਪ੍ਰਾਪਤ ਹੋ ਰਿਹਾ ਤੇ ਪੰਚਾਇਤ ਵਿਭਾਗ ਨੇ ਹਫ਼ਤੇ ਦੇ ਅੰਦਰ ਸੂਚਨਾ ਇਕੱਤਰ ਕਰਕੇ ਬਜਟ ਅਲਾਟ ਕਰਨ ਦੀ ਹਾਮੀ ਭਰੀ ਹੈ। ਪੰਜਾਬ ਦੇ ਵਿਚ ਇਸ ਵੇਲੇ 13,236 ਪੰਚਾਇਤਾਂ ਨੇ, ਜਿਨ੍ਹਾਂ ਦੇ ਵਿਚੋਂ 8,008 ਪੰਚਾਇਤਾਂ ਦੇ ਕੋਲ ਆਪਣੇ ਆਮਦਨ ਦੇ ਵਸੀਲੇ ਨੇ। ਪੰਜਾਬ ਸਰਕਾਰ ਇਹ ਫੈਸਲਾ ਪਹਿਲਾਂ ਹੀ ਕਰ ਚੁੱਕੀ ਹੈ, ਜਿਨ੍ਹਾਂ ਪੰਚਾਇਤਾਂ ਦੇ ਕੋਲ ਆਮਦਨੀ ਦੇ ਸਰੋਤ ਨੇ ਉਨ੍ਹਾਂ ਦੇ ਪਿੰਡਾਂ ਦੇ ਸਰਪੰਚ ਪੰਚਾਇਤੀ ਆਮਦਨੀ ਦੇ ਵਿਚੋਂ ਹੀ ਮਾਣ ਭੱਤਾ ਵਸੂਲ ਕਰਨਗੇ। ਇਕ ਤਰੀਕੇ ਦੇ ਨਾਲ ਸੂਬਾ ਸਰਕਾਰ 8,000 ਸਰਪੰਚਾਂ ਨੂੰ ਮਾਣ ਭੱਤਾ ਦੇਣ ਤੋਂ ਮੁਕਤ ਹੋ ਗਈ ਹੈ ਤੇ ਪੰਜਾਬ ਦੇ ਸਾਬਕਾ ਸਰਪੰਚਾਂ ਨੇ ਮਾਣ ਭੱਤਾ ਲੈਣ ਦੇ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਪਟੀਸ਼ਨ ਦਾਇਰ ਕੀਤੀ ਸੀ। ਕਿਆ ਬਾਤ ਆ ਜੀ, ਫਿਰ ਜਾ ਕੇ ਮਿਲਿਆ, ਉਨ੍ਹਾਂ ਨੇ ਵੀ ਲੜਾਈ ਲੜੀ ਹੈ। ਪੰਚਾਇਤ ਵਿਭਾਗ ਦੇ ਅਜੇ ਮਿਲਿਆ ਨਹੀਂ, ਮਤਲਬ ਕਿ ਅਜੇ ਰਿਪੋਰਟਾਂ ਮੰਗੀਆਂ ਨੇ ਕਿ ਇਨ੍ਹਾਂ ਨੂੰ ਜ਼ਰੂਰਤ ਹੈ। ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ 5,228 ਸਰਪੰਚਾਂ ਨੂੰ ਜਲਦ ਮਾਨ ਭੱਤਾ ਮਿਲਣ ਦੀ ਪੁਸ਼ਟੀ ਕੀਤੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਾਲ 24 ਅਪ੍ਰੈਲ ਨੂੰ ਪੰਚਾਇਤ ਦਿਵਸ ਮੌਕੇ ਸਰਪੰਚਾਂ ਦਾ ਮਾਨ ਭੱਤਾ 1,200 ਰੁਪਏ ਤੋਂ ਵਧਾ ਕੇ 2,000 ਰੁਪਏ ਮਾਸਿਕ ਕਰਨ ਦਾ ਐਲਾਨ ਜਿਹੜਾ ਕੀਤਾ ਸੀ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭਾਗਪੁਰ ਦੇ ਜਿਹੜੇ ਨੇ ਨਵੇਂ ਸਰਪੰਚ ਗਗਨਦੀਪ ਸਿੰਘ ਨੂੰ ਕਰੀਬ 18 ਮਹੀਨੇ ਤੋਂ ਮਾਨ ਭੱਤੇ ਦੀ ਉਡੀਕ ਦੇ ਵਿਚ ਬੈਠੇ ਹੈ। ਉਸ ਨੂੰ ਪਹਿਲੀ ਕਿਸ਼ਤ ਵੀ ਨਹੀਂ ਮਿਲੀ ਹੈ। ਗਗਨਦੀਪ ਸਿੰਘ ਮੁਤਾਬਕ ਸਰਪੰਚਾਂ ਦੇ ਰੋਜ਼ਾਨਾ ਦੇ ਖਰਚਿਆਂ ਦੀ ਪੂਰਤੀ ਦੇ ਲਈ 2,000 ਰੁਪਏ ਦਾ ਮਾਨ ਭੱਤਾ ਨਿਗੂਣਾ ਹੈ। ਉਨ੍ਹਾਂ ਨੂੰ ਤਾਂ ਉਨ੍ਹਾਂ ਦਾ ਚਾਹ ਪਾਣੀ ਪਿਲਾਉਣ ਨੂੰ ਲੱਗ ਜਾਂਦਾ ਕਿ ਰੋਜ਼ ਤਾਂ ਕੋਈ ਨਾ ਕੋਈ ਤੁਰਿਆ ਰਹਿੰਦਾ, ਹਾਲੇ ਤਾਂ ਉੱਠੇ ਵੜੀ ਹੁੰਦੇ ਤੇ ਦਰਵਾਜ਼ਾ ਖੜਕ ਜਾਂਦਾ। ਦਸੰਬਰ 2024 ਤੋਂ ਕਦੇ ਮਿਲਿਆ ਹੀ ਨਹੀਂ ਕਹਿੰਦੇ ਜੀ। ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਦੇ ਸਰਪੰਚ ਬਚਿੱਤਰ ਸਿੰਘ ਨੇ ਕਿਹਾ ਕਿ ਉਸ ਨੂੰ ਨਾ ਗ੍ਰਾਂਟ ਮਿਲੀ ਹੈ ਤੇ ਨਾ ਹੀ ਮਾਣ ਭੱਤਾ। ਉਸਨੇ ਖੁਦ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਦੱਸਿਆ। 2000 ਰੁਪਏ ਮਾਸਿਕ ਮਾਣ ਭੱਤਾ ਦੇਣ ਦੇ ਲਈ ਸਾਲਾਨਾ 31.77 ਕਰੋੜ ਦਾ ਜਿਹੜਾ ਬਜਟ ਹੈ ਉਹ ਲੋੜੀਂਦਾ ਜਿਹੜਾ ਦੱਸਿਆ ਗਿਆ। ਤੇ ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ ਅਨੂ ਜੀ। ਸਤਿ ਸ੍ਰੀ ਅਕਾਲ ਜੀ। ਜੀ ਅਨੂ ਜੀ, ਕੀ ਹਾਲ ਚਾਲ ਨੇ ਜੀ?
3: ਬਹੁਤ ਵਧੀਆ ਜੀ, ਸਾਰੇ ਸਦਨਾਂ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ?
3: ਆਵਾਜ਼ ਠੀਕ ਆਉਂਦੀ ਜੇ?
1: ਹਾਂਜੀ ਆਉਂਦੀ ਜੇ ਜੀ, ਆਉਂਦੀ ਜੇ।
3: ਮੈਂ ਤਾਂ ਗੱਲ ਤੁਹਾਡੀ ਸੁਣਦਾ ਪਿਆ ਸੀ, ਇੱਕ ਕੋਕਰੋਚ ਪਾਰਟੀ ਤੇ ਦੂਜੀ ਪਾਰਟੀ।
1: ਹਾਂਜੀ,
3: ਮੈਂ ਤੇ ਗੱਲ ਧਿਆਨ ਆਈ ਜਾਂਦੀ ਆ, ਮੈਂ ਵੀ ਸਾਡੇ ਪੰਜਾਬੀ ਵੇਖ ਲੋ ਕਿੱਡੇ ਪਤਾ ਨੀ ਭੋਲੇ ਨੇ ਜਾਂ ਬੇਸਮਝ ਨੇ। ਹੁਣ ਆਪਾਂ ਇਹਨੂੰ ਦੋਵੇਂ ਪੱਖੀ ਸਮਝ ਸੋਚ ਸਕਦੇ ਆ
1: ਜੀ।
3: ਜਦੋਂ ਇਹਨੂੰ ਝਾੜੂ ਵਾਲਿਆਂ ਨੂੰ ਪਹਿਲੀ ਵਾਰੀ 4 MP ਬਣਾ ਕੇ ਤੋਰੇ ਇੱਥੋਂ ਪੰਜਾਬ ਤੋਂ
1: ਜੀ,
3: ਬਿਨਾਂ ਕਿਸੇ ਐਫਰਟ ਤੋਂ, ਲੋਕਾਂ ਦਾ ਇੱਕ ਸਿਰਫ ਬਦਲਾਅ ਦਾ ਉਸ ਵੀ ਅਸੀਂ ਬਦਲਾਅ ਕਰਨਾ
1: ਜੀ,
3: ਤੇ ਅਸੀਂ ਉਹਦੇ ਚ ਮੰਨ ਲਓ ਪਹਿਲੀ ਵਾਰੀ ਉਹਦੇ ਚ ਵੋਟ ਪਾਉਣ ਚ ਅਸੀਂ ਵੀ ਸ਼ਾਮਲ ਸੀ ਉਹਦੇ ਚ
1: ਜੀ।
3: ਪਰ ਜਦੋਂ ਉਦੋਂ ਬਾਅਦ ਇਹਦੀ ਪੜਚੋਲ ਕੀਤੀ ਵੀ ਇਹ ਬੰਦਾ ਜਿੱਥੇ ਦਿੱਲੀ ਤੋਂ ਬਾਅਦ 4 MP ਮੰਨ ਲਓ ਦਿੱਤੇ ਹੋਣ ਪੰਜਾਬ ਨੇ, ਇਹ ਬੰਦਾ ਧੰਨਵਾਦ ਕਰਨ ਹੀ ਵੜਿਆ ਪੰਜਾਬ ਦੇ ਵਿੱਚ
1: ਜੀ।
3: ਮੈਂ ਪੰਜਾਬੀਆਂ ਦਾ ਧੰਨਵਾਦ ਹੀ ਕਰਾਂ ਘੱਟੋ ਘੱਟ ਵੀ ਤੁਸੀਂ ਮੈਨੂੰ ਸੀਟਾਂ ਦਿੱਤੀਆਂ।
1: ਨਹੀਂ, ਉਹ ਤਾਂ ਹਰਿਆਣੇ ਜਾ ਕੇ ਕੀਤਾ ਸੀ ਮੇਰੇ ਖਿਆਲ ਨਾਲ, ਉਹ ਬਾਬੇ ਦੇ ਕੋਲ ਜਾ ਕੇ ਜੇ ਚੇਤੇ ਆ ਮੈਨੂੰ।
3: ਮੈਂ
1: ਕਿਸੇ ਡੇਰੇ ਜਾ ਕੇ ਆਇਆ ਸੀ ਕੇਜਰੀਵਾਲ ਉਦੋਂ।
3: ਨਹੀਂ ਹਰਿਆਣੇ ਚ ਕੀਤਾ, ਉਹ ਤਾਂ ਬਿਆਨ ਤਾਂ ਦਿੱਲੀ ਚ ਵੀ ਹੋਏਗਾ ਇਹਨੇ ਕੋਈ ਨਾ ਹੋਈ ਸਾਨੂੰ ਪੰਜਾਬ ਵਾਲਿਆਂ ਨੇ ਸੀਟਾਂ ਦਿੱਤੀਆਂ। ਪਰ ਉਹ ਗੱਲ ਪੰਜਾਬ ਦੇ ਵਿਚ ਨੀ ਇਹ ਵੜਿਆ, ਇਹ ਵੜਿਆ 22 ਦੀਆਂ ਵੋਟਾਂ ਤੋਂ ਠੀਕ ਪਹਿਲਾਂ।
1: ਬਿਲਕੁਲ ਹੈ ਜੀ,
3: ਤੇ ਲੋਕਾਂ ਨੇ ਦੇਖੋ ਸਾਡੇ ਵਾਲੀ ਜਨਤਾ ਨੇ ਧੰਨ ਧੰਨ ਕਰਾਤੀ ਬਾਈ ਜੀ, ਵੇਖੋ
1: ਕਿੰਨੇ
3: ਪੂਰੇ
1: ਜੀ
3: ਸੋਚਿਆ ਨੀ।
1: ਨਹੀਂ, ਕੋਕਰਜ ਪਾਰਟੀ ਦਾ ਮੁਕੰਦਰ ਬਾਈ ਜੀ, ਬੀਬੀਆਂ ਤਾਂ ਓਦਾਂ ਹੀ ਬਹੁਤ ਹੇਟ ਕਰਦੀਆਂ ਨੇ, ਉਹ ਦੇਖ ਕੇ ਬਰਦਾਸ਼ਤ ਨਹੀਂ ਕਰਦੀਆਂ, ਉਹ ਘਰ ਚ ਕਿੱਦਾਂ ਲਿਆ ਵਾੜਨਗੇ ਜੀ। ਉਹ ਲਕਸ਼ਮਣ ਰੇਖਾ ਨੀ ਖਿੱਚ ਦੇਣਗੀਆਂ? ਆਉਂਦੀ ਅਜੇ ਵੀ ਆਉਂਦੀ ਆ ਲਕਸ਼ਮਣ ਰੇਖਾ?
3: ਨਹੀਂ ਆਉਂਦੀ ਆ, ਲਕਸ਼ਮਣ ਰੇਖਾ ਵੀ ਆਉਂਦੀ ਆ, ਦੂਜੀ ਵੀ ਆਉਂਦੀ ਆ।
1: ਹਾਂਜੀ,
3: ਆਉਂਦਾ ਤਾਂ ਸਾਰਾ ਕੁਛ ਹੀ ਆ, ਹੁਣ ਖਿੱਚਣੀ ਤਾਂ ਆਪਾਂ ਹੈ ਨਾ, ਰੌਲਾ ਦਾ ਪੰਗਾ ਇਹ ਵੀ ਉਹ ਖਿੱਚਣੀ ਕਿੰਨੀ।
1: ਬਿਲਕੁਲ ਹੈ ਜੀ,
3: ਮੈਂ ਨਾ ਅਸਲ ਚ ਮੈਨੂੰ ਬੜਾ ਕਈ ਵਾਰੀ ਹੈਰਾਨੀ ਹੁੰਦੀ ਆ ਬਾਈ ਜੀ, ਵੀ ਜਿਵੇਂ ਨਾ ਅਸਲ ਚ ਚਲੋ ਇਹ ਤਾਂ ਆਪਾਂ ਤਾਂ 22 ਤੋਂ ਪਹਿਲਾਂ ਦੀ ਗੱਲ ਕਰਦੇ ਪਏ ਆ ਵੀ ਇਹਨਾਂ ਨੂੰ ਮੰਨ ਲਓ ਵੀ 4 ਸੀਟਾਂ ਦਿੱਤੀਆਂ
1: ਜੀ,
3: ਪਰ ਇਹ ਤਾਂ ਮੁੱਕਰ ਇਹ ਦਿੱਲੀ ਚ ਹੀ ਗਏ ਸੀ ਬਾਈ ਸਾਰੇ ਇੱਕ ਗੱਲ ਤੋਂ ਆਪਣੀ ਤੋਂ।
1: ਬਿਲਕੁਲ ਹੈ ਜੀ, ਬਿਲਕੁਲ ਹੈ।
3: ਮੰਨ ਲਓ ਆਪਾਂ ਹੁਣ ਵੀ ਮੰਨ ਲਓ ਬੱਚਿਆਂ ਦੀ ਸਹੁੰ ਚੁੱਕੀ ਹੋਵੇ ਵੀ ਅਸੀਂ ਸਿਆਸਤ ਚ ਨੀ ਆਉਣਾ ਜੀ
1: ਜੀ,
3: ਹੈਂ ਬੰਦੇ ਸਿਆਸਤ ਵੀ ਆ ਗਏ
1: ਜੀ,
3: ਅਸੀਂ ਕੁਛ ਕੋਈ
1: ਕੋਠੀਆਂ ਨਹੀਂ ਲੈਣੀਆਂ, ਕਾਰਾਂ ਨਹੀਂ ਲੈਣੀਆਂ, ਸਿਕਿਉਰਿਟੀ ਨਹੀਂ ਲੈਣੀ।
3: ਮੇਰਾ ਇੱਕ ਸਵਾਲ ਇਹ ਸਾਡੇ ਪੰਜਾਬੀਆਂ ਤੇ ਹੈ
1: ਜੀ
3: ਵੀ ਇਹ ਘੱਟ ਗਿਆ ਸੀ ਉਹਦੀ ਗੱਲ,
1: ਦੁਬਾਰਾ ਰਿਪੀਟ ਕਰੋ, ਘੱਟ ਹੋ ਗਈ ਆਵਾਜ਼। ਹਾਂਜੀ,
3: ਮੈਂ ਇਹ ਗੱਲ ਕਹਿੰਦਾ ਵਾ ਆਪਣਾ ਭਾਰਤ ਬਾਈ ਜੀ, ਕੋਠੀਆਂ ਕਾਰਾਂ ਵਾਲਾ ਜਿਹੜੇ ਮੋਰਲ ਗਰਾਊਂਡ ਸੀ ਇਹਨਾਂ ਦੇ
1: ਜੀ, ਸੂਬੇ ਦੀ ਕਹਿ ਲੋ ਜਾਂ ਕੇਂਦਰ ਦੀ ਜਿਹੜੀ ਜਿੰਮੇਵਾਰੀ ਆ, ਉਤੋਂ ਦਾ ਪ੍ਰੋਟੋਕੋਲ ਤੋਂ ਬਾਹਰ ਹੋ ਹੀ ਨੀ ਸਕਦਾ ਕੋਈ ਵੀ ਜੀ, ਇਹਨਾਂ ਦੇ ਕਹਿਣ ਨੂੰ ਕੀ ਕਰਨਾ?
3: ਨਹੀਂ ਬਾਈ, ਨਹੀਂ ਆਪਣਾ ਭਾਰਤ ਬਾਈ ਜੀ, ਇਹੀ ਤਾਂ ਫਿਰ ਬਹਾਨਾ
1: ਆਪਾਂ ਤਾਂ ਪਹਿਲਾਂ ਹੀ ਇਹ ਗੱਲ ਕਹਿੰਦੇ ਆ ਰਹੇ ਨਾ, ਇਹ ਤਾਂ ਜੋ ਮਰਜ਼ੀ ਕਹੀ ਜਾਣ ਪਰ ਪ੍ਰੋਟੋਕੋਲ ਤਾਂ ਇਹੀ ਹੈ ਨਾ, ਪ੍ਰੋਟੋਕੋਲ ਜਿਹੜੇ ਉਹਨਾਂ ਦੀ ਜ਼ਿੰਮੇਵਾਰੀ ਆ। ਜ਼ਿੰਮੇਵਾਰੀ ਹੈ ਨਾ ਉਹਨੂੰ ਸੁਰੱਖਿਅਤ ਰੱਖਣਾ ਜਾਂ ਕਿੱਦਾਂ ਕਰ, ਸਵਾਲ ਤਾਂ ਉਹਨਾਂ ਤੇ ਕੱਲ ਨੂੰ ਖੜਨੇ ਆ।
3: ਬਾਈ ਜੀ, ਮੈਂ ਇਹ ਕਹਿੰਦਾ ਵੀ ਜਿਹੜੀ ਗੱਲਾਂ ਦੇ ਉੱਤੇ ਇਹ ਦੂਜੀਆਂ ਪਾਰਟੀਆਂ ਦਾ ਮਜ਼ਾਕ ਉਡਾਉਂਦੇ ਰਹੇ,
1: ਬਿਲਕੁਲ ਹੈ ਜੀ,
3: ਉਹਨਾਂ ਨੂੰ ਕਿਰਾਂ ਕਰਦੇ ਰਹੇ
1: ਜੀ,
3: ਅੱਜ ਇਹ ਪ੍ਰੋਟੋਕੋਲ ਦਾ ਹਵਾਲਾ ਦਿੰਦੇ ਨੇ, ਭਗਵੰਤ ਮਾਨ ਵੀ ਦਿੰਦਾ, ਕਹਿੰਦਾ ਮੈਨੂੰ ਤਾਂ ਲੋੜ ਨੀ ਹੈਗੀ, ਤਾਂ ਮੇਰੇ ਦੁਆਲੇ ਕਹਿੰਦਾ ਵੀ ਉਹ ਵੀ ਉਂਝ ਹੀ ਇਕੱਠੇ ਹੋਏ ਨੇ।
1: ਉਦੋਂ ਮਾਨ ਸਾਹਿਬ ਕਹਿੰਦੇ ਸੀ ਗੱਡੀ ਆਉਂਦੀ ਆ ਵਾਜਾਂ ਕੱਢ ਕੱਢ ਦੱਸਦਾ ਡੂ ਡੂ, ਹੁਣ ਕੀ ਹੁੰਦਾ ਹੈ ਜੀ?
3: ਬਾਈ ਜੀ ਕਹਿੰਦੇ ਖੱਡਿਆਂ ਚ ਲਾਉਂਦੇ ਆਉਂਦੇ ਨੇ, ਕਹਿੰਦਾ ਬਾਦਲ ਸਾਹਿਬ
1: ਜੀ ਸਾਨੂੰ ਤੇ ਹੁਣ ਪਹਿਲਾਂ ਹੀ ਰੋਕ ਦਿੰਦੇ ਆ ਕਹਿੰਦੇ ਸੜਕਾਂ ਖਾਲੀ ਕਰ ਦਿਓ ਭਾਈ।
3: ਬਾਈ ਜੀ ਮੈਂ ਤਾਂ ਨਾ ਇੱਕ ਕਹਾਣੀ ਮੁੱਕਦੀ, ਮੈਂ ਅਸਲ ਚ ਨਾ ਇਹ ਗੱਲ ਤਾਂ ਕਰਦਾ ਵਾਰ ਵਾਰ
1: ਜੀ
3: ਵੀ ਤੁਸੀਂ ਇਹਨਾਂ ਨੂੰ ਛੱਡ ਲੋ, ਆਪਾਂ ਹੁਣ ਇਹਨਾਂ ਨੂੰ ਛੱਡ ਕੇ ਕੋਕਰੋਚ ਪਾਰਟੀ ਨੂੰ ਚੁਣਨਾ ਹੈ ਜਾਂ ਪਿਛਲਿਆਂ ਨੂੰ ਚੁਣਨਾ ਜਾਂ ਅਗਲਿਆਂ ਨੂੰ ਚੁਣਨਾ।
1: ਨਹੀਂ ਹੁਣ ਦੋਹਰਾ ਆ ਗਿਆ, ਬੀਜੇਪੀ ਚੁਣਨੀ ਹੈ ਕਿ ਕੋਕਰੋਚ ਚੁਣਨੇ
3: ਆ? ਨਹੀਂ ਕੋਕਰੋਚ ਬੀਜੇਪੀ ਚੁਣ ਲੋ, ਕੋਕਰੋਚ ਚੁਣ ਲੋ, ਕਾਂਗਰਸ ਚੁਣ ਲੋ, ਅਕਾਲੀ ਦਲ ਚੁਣ ਲੋ, ਵਾਰਸ ਪੰਜਾਬ ਚੁਣ ਲੋ, ਹੋਰ ਵੀ ਜਿਹੜਾ ਕੋਈ ਹੈਗਾ ਉਹਨਾਂ ਤੇ ਵੀ ਨਾਂ ਲੈ ਦੇਣਾ ਮੈਂ
1: ਜੀ,
3: ਤੁਸੀਂ ਜਿਹਨੂੰ ਮਰਜ਼ੀ ਚੁਣ ਲੋ।
1: ਬਿਲਕੁਲ
3: ਇਹ ਕਹਾਣੀ ਇੱਥੇ ਮੁੱਕਣੀ ਆ ਆ ਕੇ ਵੀ ਇੱਥੇ ਇਹ ਬਾਈ ਜੀ ਸਾਰਾ ਸਿਸਟਮ ਦਾ ਰੌਲਾ ਜਿਹੜਾ ਇਹਨਾਂ ਦੇ ਪਿੱਛੇ ਬੈਠਾ, ਇਹ ਸਿਰਫ ਸਾਡਾ ਇੱਕ ਨਾ ਸਾਡਾ ਫਾਰਾ ਲਾਉਣ ਵਾਸਤੇ ਪੰਜ ਕੁ ਸਾਲਾਂ ਬਾਅਦ ਇਹ ਅਸੀਂ ਇਹਦੇ ਤੇ ਸੈਟਿਸਫਾਈ ਹੋ ਜਾਂਦੇ ਹਾਂ ਵੀ ਯਾਰ ਅਸੀਂ ਤਾਂ ਹੁਣ ਅਕਾਲੀ ਦਲ ਲੈ ਆਉਂਦਾ ਅਸੀਂ ਕਾਂਗਰਸ ਲੈ ਆਉਂਦੇ। ਹਾਂ ਕਹਾਣੀ ਪਿੱਛੇ ਜਿਹੜੀ ਹੈ ਉਹ ਜਿਹੜੀ ਮੈਂ ਸਿੱਧੂ ਮੂਸੇਵਾਲਾ ਦਾ ਗਾਣਾ ਹੈ ਕਹਿੰਦਾ ਉਹੀ ਸਰਕਾਰਾਂ ਇਕੱਲਾ ਲੋਗੋ ਹੋਇਆ ਚੇਂਜ
1: ਜੀ,
3: ਹੈ ਇਹ ਲੋਗੋ ਅਗਲੇ ਪਾਸੇ ਚੇਂਜ ਹੁੰਦਾ, ਪੰਜ ਸਾਲ ਸਾਡੇ ਲੋਕਾਂ ਦੇ ਫਿਰ ਲੰਘ ਜਾਂਦੇ ਨੇ ਵੀ ਬਸ ਬਾਈ ਕੋਈ ਗੱਲ ਨੀ ਚਲੋ ਹੁਣ ਨਵੇਂ ਚੁਣ ਲਏ, ਦੋ ਕੁ ਸਾਲ ਉਹਨਾਂ ਦੇ ਇਸ ਇੰਤਜ਼ਾਰ ਚ ਲੰਘ ਜਾਂਦੇ ਨੇ ਵੀ ਕੁਛ ਵਧੀਆ ਕਰਨਗੇ, ਦੋ ਕੁ ਸਾਲ ਉਹਨਾਂ ਨੂੰ ਗਾਲਾਂ ਕੱਢਦੇ ਲੰਘ ਜਾਂਦੇ ਨੇ।
1: ਮੈਂ ਕਹਿੰਦਾ ਨੂੰ ਫਿਰ ਇੱਕ ਮੁਹਿੰਮ ਇੱਦਾਂ ਦੀ ਚੱਲਣੀ ਚਾਹੀਦੀ ਹੈ ਕਿ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਆਵੇ ਵੀ ਸਰਕਾਰ ਆਪਾਂ ਲੈ ਕੇ ਆਉਣੀ ਹੈ ਪਰ ਸਰਕਾਰ ਵੋਟ ਵੀ ਆਪਾਂ ਪਾਉਣੀ ਹੈ, ਸਾਰਾ ਕੁਝ ਕਰਨਾ ਹੈ ਪਰ ਸਰਕਾਰ ਦੇ ਵਿੱਚ 19-21 ਦਾ ਫਰਕ ਰੱਖਣਾ ਹੈ, ਦੋ ਪਾਰਟੀਆਂ ਲੈ ਕੇ ਆਉਣੀਆਂ ਬਰਾਬਰ ਦੀਆਂ। ਅਸਲ
3: ਚ ਨਾ ਭਾਰਜਭਾਈ ਜੀ ਜਿਹੜੇ ਇਹਨਾਂ ਦੇ ਮੇਨ ਪਾਰਟੀਆਂ ਦੇ ਪ੍ਰਧਾਨ ਹੁੰਦੇ ਨੇ
1: ਜੀ
3: ਉਹੀ ਉਹ ਪਾਰਟੀਆਂ ਨਾਲ ਜੁੜੇ ਰਹਿ ਜਾਂਦੇ ਨੇ ਕਿਉਂਕਿ ਉਹ ਮੇਨ ਪਾਰਟੀ ਨਾਲ ਜੁੜੇ ਹੁੰਦੇ ਨੇ
1: ਜੀ,
3: ਬਾਕੀ ਤਾਂ ਸਾਰੇ ਬੰਦੇ ਥੱਲਿਓ ਉੱਤੇ ਥੱਲੇ ਹੋ ਜਾਂਦੇ, ਕੋਈ ਉਸ ਪਾਰਟੀ ਚੱਪੜ ਜਾਂਦਾ ਕੋਈ ਉਹਦੇ ਚੱਪੜ ਜਾਂਦਾ ਹੈ
1: ਜੀ,
3: ਤੇ ਉਹ ਮੁੜ ਕੇ ਲੋਕਾਂ ਨੂੰ ਵਿਖਾਈ ਜਾਂਦੇ ਨੇ ਵੀ ਅਸੀਂ ਫਲਾਣੀ ਪਾਰਟੀ ਚੁਣ ਲਈ, ਅਸੀਂ ਫਲਾਣੀ ਚੁਣ ਲਈ, ਬੰਦੇ ਤਾਂ ਉਹੀ ਨੇ ਸਾਰੇ ਆ ਤੁਸੀਂ ਦੇਖੋ ਜਿੰਨਾ ਤੋਲਾ ਹੈਗਾ।
1: ਪਰ ਕੁਝ ਤਾਂ ਮੁਕੱਦਰ ਪਏ ਜੀ, ਚੋਣਾਂ ਹੀ ਪਏਗਾ ਨਾ ਉਹਦੇ ਨਾਲ ਉਹ ਮਤਲਬ ਕਿ ਇੱਕ ਕੰਪੀਟੀਸ਼ਨ ਨੂੰ ਲੈ ਕੇ ਆਓ ਜਿਹਦੇ ਵਿੱਚ ਲੋਕਾਂ ਦਾ ਭਲਾ ਜ਼ਿਆਦਾ ਹੋਊਗਾ ਮੈਨੂੰ ਲੱਗਦਾ ਹੈ, ਨਹੀਂ ਤਾਂ ਫਿਰ ਇੱਕ ਤਾਂ ਆ ਕੇ ਫਿਰ ਆਹ ਕੁਝ ਹੀ ਕਰੂਗੀ, ਉਹ ਤਾਂ ਤੁਹਾਡਾ ਠੀਕ ਹੀ ਕਹਿਣਾ ਜਿਹੜੀ ਮਰਜ਼ੀ ਲੈ ਆਓ।
3: ਜੇ ਤੁਸੀਂ ਵੋਟਾਂ ਦੇ ਹਿਸਾਬ ਨਾਲ ਸਭ ਤੋਂ ਬੈਟਰ ਆਪਸ਼ਨ ਜੇ ਚੁਣਨਾ ਹੈ ਨਾ
1: ਜੀ,
3: ਕਿਉਂਕਿ ਉਹਦੇ ਤੇ ਫਿਰ ਇਹ ਵੀ ਪੰਗਾ ਨਾ ਉਹਦੇ ਤੇ ਲੋਕਾਂ ਦਾ ਜ਼ੋਰ ਕੋਈ ਨੀ, ਉਹ ਕੁਦਰਤੀ ਚੁਣਿਆ ਜਾਵੇ ਤਾਂ ਚੁਣਿਆ ਜਾਵੇ, ਨਾ ਚੁਣਿਆ ਜਾਵੇ ਨਾ ਚੁਣਿਆ ਜਾਵੇ
1: ਜੀ,
3: ਇਹਨਾਂ ਨੂੰ ਬਹੁਮਤ ਦੀਆਂ ਸੀਟਾਂ ਦੇ ਨੇੜੇ ਰੱਖੋ,
1: ਜਿੱਥੇ ਇਹਨਾਂ
3: ਨੂੰ ਡਰ ਹੋਵੇ ਸਾਡੀ ਸਰਕਾਰ ਡਿੱਗ ਸਕਦੀ।
1: ਬਿਲਕੁਲ ਹੈ ਜੀ, ਡਰ ਹੋਵੇ ਇਹਨਾਂ ਨੂੰ ਆਪਣਾ,
3: ਸਭ ਤੋਂ ਵਧੀਆ ਆਪਸ਼ਨ ਉਹ ਹੈ, ਪਰ ਉਹਦੇ ਚ ਲੋਕਾਂ ਦਾ ਜ਼ੋਰ ਕੋਈ ਨੀ ਕਿਉਂਕਿ ਲੋਕਾਂ ਦਾ ਫਿਰ ਜਦੋਂ ਵੋਟਾਂ ਪੈਂਦੀਆਂ ਨੇ ਇਹ ਉਹਨਾਂ ਨੇ ਉੱਥੇ ਕੋਈ ਗਿਣਤੀ ਤਾਂ ਹੁੰਦੀ ਨੀ ਫਿਰ ਵੀ
1: ਜੀ,
3: ਇਹ ਤਾਂ ਬਾਈ ਜੀ ਨਜ਼ਾਰੇ ਲੈਂਦੇ ਨੇ ਤੁਸੀਂ, ਮੈਨੂੰ ਤਾਂ ਬੜਾ ਅਫਸੋਸ ਹੁੰਦਾ ਸਾਰੇ ਢਾਂਚੇ ਤੇ ਬਾਈ
1: ਜੀ,
3: ਜੋ ਕੁਛ ਵੀ ਇਹ ਹੈਗਾ ਸਾਡੇ ਸਾਹਮਣੇ
1: ਜੀ,
3: ਜਿਹੜੀਆਂ ਗੱਲਾਂ ਦੇ ਟਿਚਰਾਂ ਕਰ ਇਹ ਮਾਨ ਸਾਹਿਬ ਦੀਆਂ ਪਿਛਲੀਆਂ ਵੀਡੀਓ ਜਿੰਨੀਆਂ ਨੇ ਵਿਰੋਧੀ ਧਿਰ ਵਾਲੀਆਂ ਉਹ ਇਹਨਾਂ ਸਾਹਮਣੇ ਚਲਾ ਦਿਓ।
1: ਬਿਲਕੁਲ ਹੈ ਜੀ,
3: ਐ ਲੱਗਦਾ ਵੀ ਮਾਨ ਸਾਹਿਬ ਆਪਣੀ ਖਿਲਾਫ਼
1: ਨਾ ਫਿਰ ਪਾਣੀ ਪਾਣੀ ਮੈਂ ਹੋ ਗਏ ਮਿੱਤਰ ਵਾਲਾ ਦਾ ਮਾਣੋ ਜੀ।
3: ਹਾਂ ਉਹ ਮੈਂ ਉਹ ਅਕਾਲੀ ਦਲ ਵਾਲੇ ਨੇ ਭਾਵੇਂ ਕਾਂਗਰਸ ਵਾਲੇ ਨੇ ਉਹ ਇਹ ਕਹੀ ਜਾਂਦੇ ਨੇ
1: ਜੀ
3: ਵੀ ਅਸੀਂ ਤਾਂ ਸਾਡਾ ਕੋਈ ਕਸੂਰ ਨੀ
1: ਜੀ,
3: ਬਾਈ ਜੀ ਹਰਾਂ ਨੇ ਵੋਟਾਂ ਪਾ ਕੇ ਗਲਤ ਕੀਤਾ ਸਾਡਾ ਥੋੜਾ ਕਸੂਰ ਹੈ
1: ਜੀ,
3: ਉਹਦਾ ਕਸੂਰ ਸੈਣੀ ਬਾਈ ਜੀ ਇਹਨਾਂ ਜਾਂ ਸਾਡੇ ਵਰਗਿਆਂ ਦਾ ਕੱਢੀ ਹੁੰਦੇ ਨੇ, ਮੈਂ ਵਿੱਚ ਹੀ ਆਪਣੇ ਨੂੰ ਲਾ ਲੈਣਾ
1: ਜੀ,
3: ਇਹ ਨੀ ਕੋਈ ਕੱਲੇ ਸੈਣੀ ਬਾਈ ਜੀ, ਉਹ ਆਪਣਾ ਕਸੂਰ ਨੀ ਗਿਣਦੇ ਹੈਗੇ ਵੀ ਇਹਨਾਂ ਨੂੰ ਜੇ ਲੋਕਾਂ ਨੇ ਚੁਣਿਆ ਜੋ ਸਾਡੀ ਗਲਤੀ ਸੀ ਗਲਤੀ ਹੋਏਗੀ ਕੋਈ ਨਾ ਕੋਈ ਤਾਂ ਚੁਣਿਆ, ਉਹ ਕਹਿੰਦੇ ਵੀ ਨਹੀਂ ਜਿਹੜੇ ਚੁਣਨ ਵਾਲੇ ਨੇ ਉਹ ਕਸੂਰਵਾਰ।
1: ਬਿਲਕੁਲ ਹੈ ਜੀ ਬਿਲਕੁਲ,
3: ਅਸੀਂ ਫੇਰ ਉਹਨਾਂ ਨੂੰ ਵੋਟਾਂ ਪਾਉਣ ਅਸੀਂ ਕਟਹਿਰੇ ਚ ਵੀ ਜਿਨ੍ਹਾਂ ਨੂੰ ਅਸੀਂ ਚੁਣਨਾ ਉਹਨਾਂ ਨੇ ਸਾਨੂੰ ਕਟਹਿਰੇ ਚ ਖੜਾਇਆ ਹੋਇਆ
1: ਜੀ,
3: ਅਸੀਂ ਫੇਰ ਕਹਿੰਦੇ ਵੀ ਨਹੀਂ ਇਹਨਾਂ ਨਾਲੋਂ ਉਹ ਠੀਕ ਨੇ ਪਿਛਲੇ
1: ਜੀ
3: ਵੀ ਉਹ ਸਾਡਾ ਵਧੀਆ ਕਰਨ ਗਿਆ।
1: ਬਿਲਕੁਲ,
3: ਮੈਂ ਇੱਕ ਗੱਲ ਤੁਹਾਨੂੰ ਕਹਿ ਕੇ ਦੇਣਾ ਭਾਰਤ ਭਾਈ ਜੀ ਮੇਰੀ ਇਹ ਗੱਲ ਨੋਟ ਕਰ ਲਿਆ
1: ਜੀ,
3: ਜਿਹੜਾ ਅਕਾਲੀ ਦਲ 17-18 ਹਜ਼ਾਰ ਕਰੋੜ ਦਾ ਕਰਜ਼ਾ ਲੈਂਦਾ ਸੀ ਸਾਲ ਦਾ
1: ਜੀ,
3: ਕਾਂਗਰਸ 20 ਹਜ਼ਾਰ ਕਰੋੜ ਦਾ ਲੈਂਦੀ ਸੀ, ਇਹ 35 ਤੇ ਪਹੁੰਚ ਗਈ ਏਦੂ ਬਾਅਦ ਜਿਹੜੀ ਵੀ ਸਰਕਾਰ ਆਏਗੀ
1: ਜੀ
3: ਭਾਵੇਂ ਅਕਾਲੀ ਆ ਜਾਣ ਭਾਵੇਂ ਕਾਂਗਰਸ ਆ ਜਾਣ
1: ਜੀ,
3: ਇਹ ਉਦੋਂ 2-4 ਹਜ਼ਾਰ ਕਰੋੜ ਵੱਧ ਹੀ ਲੈਣਗੇ ਘੱਟ ਨੀ ਦਿੰਦੇ
1: ਜੀ,
3: ਇਹ ਤੁਹਾਨੂੰ ਮੈਂ ਲਿਖ ਕੇ ਦੇਦਾ
1: ਜੀ,
3: ਕਿਉਂਕਿ ਬਾਈ ਜੀ ਇਹਨਾਂ ਨੇ ਜਿੰਨੇ ਆਮਦਨ ਦੇ ਸਾਧਨ ਨੇ ਉਹਨਾਂ ਦੇ ਕਬਜ਼ੇ ਹੀ ਇਹਨਾਂ ਦਾ,
1: ਬਿਲਕੁਲ
3: ਠੇਕੇ ਰੇਤੇ ਦੀਆਂ ਖੰਭਾਂ ਨੇ ਜਿੰਨੀਆਂ ਉਹ ਪਹਿਲਾਂ ਕਾਂਗਰਸੀਆਂ ਕੋਲ ਸੀ ਅਕਾਲੀਆਂ ਸੀ ਹੁਣ ਇਹਨਾਂ ਕੋਲ
1: ਜੀ
3: ਆਮਦਨ ਦਾ ਸਾਧਨ ਕੀ ਹੈ ਪੰਜਾਬ ਕੋਲ
1: ਬਿਲਕੁਲ
3: ਫਿਰ ਅਸੀਂ ਕਿਹੜੇ ਕਿਹੜੇ ਦਾਅਵਿਆਂ ਨਾਲ ਦੁਬਾਰਾ ਅਸੀਂ ਕਹਿੰਦੇ ਵੀ ਇਹਨਾਂ ਨੂੰ ਚੁਣ ਲਓ ਇਹਨਾਂ ਨੂੰ ਚੁਣ ਲਓ ਭਾਵੇਂ ਮੈਂ ਕਹਿੰਦਾ ਵੀ ਉਹਨਾਂ ਨੂੰ ਚੁਣ ਲਓ ਮੈਂ ਇਹ ਨੀ ਕਹਿੰਦਾ ਇਹ ਜੇ ਇਹ ਵੀ ਰਹਿ ਕੇ ਇਹ ਵੀ ਤੰਗੀ ਕਰਨਗੇ
1: ਹੈਗੇ ਬਿਲਕੁਲ ਥੈਂਕ ਯੂ ਮੁਕੱਦਰ
3: ਇਸ ਕਰਕੇ ਬਾਈ ਇਸ ਕਰਕੇ ਉਹ ਕਈ ਵਾਰੀ ਨਾ ਜੀ ਕਰਦਾ ਵੀ ਉਹ ਗਾਣਾ ਮੈਨੂੰ ਯਾਦ ਆ ਜਾਂਦਾ ਕਹਿੰਦਾ ਬਿਨਾਂ ਖੰਭੋਂ ਉੱਡ ਗਏ ਲਾਈਟ ਚੜ ਕੇ ਹੈ ਏਡਾ ਵੱਡਾ ਧੋਖਾ ਕੀਤਾ ਸਾਡਾ ਮੈਂ ਤਾਂ ਐਂ ਕਹਿੰਦਾ ਫਿਨਲੈਂਡ ਆ ਕੇ ਬਹਿ ਜਾਈਏ
1: ਆ ਜਾਓ ਆ
3: ਜਾਓ ਭਰਜ ਬਾਈ ਨਾਲ ਗੱਲਾਂ ਕਰੀਏ ਬਹਿ ਕੇ
1: ਬਿਲਕੁਲ ਹੈ ਜੀ
3: ਉੱਥੇ ਬਹਿ ਕੇ ਸਿਸਟਮ ਦੀ ਪੜਚੋਲ ਕਰਨ ਤੇ ਉਹੀ ਕਹਿੰਦਾ ਮਜ਼ਾ ਆਏਗਾ ਇਹ ਚ ਤਾਂ ਬਾਈ ਜੀ ਬਹੁਤ ਔਖਾ ਹੈ ਭਰਜ ਬਾਈ ਜੀ ਇੱਥੇ ਨਾ ਤੇਲ ਦੇ ਪੰਪਾਂ ਤੇ ਪੋਸਟਰ ਲੱਗੇ ਪਏ
1: ਬਿਲਕੁਲ
3: ਵੀ ਇਦੂ ਬਾਅਦ ਤੁਹਾਨੂੰ ਤੇਲ ਨੀ
1: ਜੀ ਬਿਲਕੁਲ
3: ਦੇਖੋ
1: ਹਾਲਾਤ ਕੀ ਨੇ ਸਾਡਾ ਯਾਰ ਹੈ ਮੋਦੀ ਅਸੀਂ ਤਾਂ ਪੂਰਾ ਤੇਲ ਦੇਣ ਨੂੰ ਤਿਆਰ ਆ ਭਾਈ ਲਵੇ ਤਾਂ ਸਹੀ
3: ਬੇੜਾ ਬਾਈ ਜੀ ਮੋਦੀ ਤਾਂ ਲੈਣ ਨੂੰ ਤਿਆਰ ਮੋਦੀ ਜੇ ਹੁਣ ਟਰੰਪ ਤੋਂ ਹੁਕਮ ਕਰੇਗਾ ਤਾਂ ਹੀ ਲੈਣਾ ਮੋਦੀ
1: ਜੀ ਬਿਲਕੁਲ
3: ਉਹ ਕਹਿੰਦਾ ਟਰੰਪ ਕਹਿੰਦਾ ਵੀ ਮੈਂ ਤਾਂ ਮੋਦੀ ਸਾਹਿਬ ਤਾਂ ਕਹਿੰਦਾ ਮੈਨੂੰ ਤਾਂ ਪਿਆਰ ਕਰਦੇ ਨੇ ਵੀ ਜੇ ਮੋਦੀ ਸਾਹਿਬ ਨੂੰ ਇਹ ਪਤਾ ਵੀ ਮੈਂ ਉਹਨਾਂ ਦਾ ਸਾਰਾ ਸਿਆਸੀ ਕੈਰੀਅਰ ਵਿਗਾੜ ਦਿਆਂਗਾ
1: ਜੀ
3: ਐ ਹੁਣ ਇਹ ਨੀ ਪਤਾ ਵੀ ਕੀ ਰੱਖੀ ਫਿਰਦਾ ਉਹੀ ਗੱਲ ਟਰੰਪ
1: ਬਿਲਕੁਲ ਬਿਲਕੁਲ
3: ਇਸ ਕਰਕੇ ਬੜਾ ਅਫਸੋਸ ਹੈ ਬਾਈ ਭਰਜ ਬਾਈ ਜੀ ਚਲੋ ਹੱਸਦੇ ਖੇਡੇ
1: ਬਿਲਕੁਲ ਨਹੀਂ ਚਰਚਾ ਤਾਂ ਚੱਲਣੀ ਚਾਹੀਦੀ ਆ ਬਾਈ ਜੀ ਜੋ ਹਾਲਾਤ ਹੋ ਰਹੇ ਨੇ ਉਹਦੇ ਵਿਚ ਸਾਰਾ ਕੁਝ ਆਪਾਂ ਨੂੰ ਘੱਟੋ ਘੱਟ ਆਪਣੇ ਆਪ ਦੇ ਵਿਚ ਤਾਂ ਜਾਗਰੂਕ ਕਰੀਏ ਪਛਾਣ ਕਰੀਏ ਵੀ ਹੋ ਕੀ ਰਿਹਾ ਬਿਲਕੁਲ
3: ਬੀਜੇਪੀ ਸਰਕਾਰ ਦੇ ਵਿਚ 99 ਵਾਰੀ ਪੇਪਰ ਲੀਕ ਹੋ ਗਏ ਜੀ
1: ਇੱਕ ਘੱਟ 90 ਬਿਲਕੁਲ ਹੈ ਜੀ ਬਿਲਕੁਲ ਬਿਲਕੁਲ ਜੀ
3: ਕੀ ਕਰੋਗੇ ਇਹਨਾਂ ਦਾ
1: ਜੀ ਬਿਲਕੁਲ
3: ਕੋਈ ਕੋਈ ਗੱਲ ਕਿਸੇ ਨੂੰ ਕੋਈ ਸਜ਼ਾ ਨਹੀਂ ਕੋਈ ਲੈਣੀ ਨਹੀਂ ਦੇਣੀ ਨਹੀਂ ਉਹੀ ਗੱਲ ਜੀ ਹਰ ਵਾਰੀ ਉਹੀ ਗੱਲ
1: ਬਿਲਕੁਲ
3: ਹੁੰਦਾ ਹੈ ਬਾਈ ਜੀ
1: ਚਲੋ
3: ਥੈਂਕ ਯੂ
1: ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ
3: ਸਿਸਟਮ
1: ਸਤਿ ਸ੍ਰੀ ਅਕਾਲ
3: ਕੀ ਕਰ ਰਹੇ ਹੋ ਸਾਡੀ ਜਨਤਾ ਕਿਹਨੂੰ ਚੁਣ ਕੇ ਸਾਡੇ ਸਾਹਮਣੇ ਲਿਆਉਂਦੀ ਹੈ ਦੁਬਾਰਾ
1: ਬਿਲਕੁਲ ਜੀ
3: ਅਸੀਂ ਨੀ ਅਸੀਂ ਇੱਕ ਗੱਲ ਦਾ ਦਾਅਵਾ ਹੈ ਅਸੀਂ ਇਹਨਾਂ ਨੂੰ ਚੁਣਨ ਵਾਲਿਆਂ ਚ ਨਹੀਂ ਹੋਵਾਂਗੇ ਪੱਕਾ
1: ਬਿਲਕੁਲ
3: ਆਪ ਹੀ ਜ਼ਿੰਮੇਵਾਰ ਹੋਣਗੇ 6 ਮਹੀਨੇ ਪਿੱਛੇ ਜ਼ਿੰਮੇਵਾਰ ਇਹੀ ਹੋਣਗੇ ਜਿਹੜੇ
1: ਚੁਣਨ ਵਾਲੇ
3: ਮੇਰਾ ਇਹ ਗੱਲ
1: ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਦੋਸਤੋ ਇਸ ਜੀ ਮੁਕੱਦਰ ਜੀ ਅਗਲੀ ਲਾਈਨ ਦੇ ਉੱਤੇ ਜੀਰਾ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਜੀਰਾ ਸਾਹਿਬ ਸਵਾਗਤ ਹੈ ਜੀ ਸਵਾਗਤ ਹੈ ਕੀ ਕਹਿਣਾ ਚਾਹੋਗੇ
4: ਬਹੁਤ ਵਧੀਆ ਜੀ ਮੈਂ ਜੀ ਇੱਕ ਤਾਂ ਗੱਲ ਕਰਨੀ ਆ ਜਿਹੜੀ ਤੁਸੀਂ ਸਰਪੰਚਾਂ ਨੂੰ ਪਹਿਲੀ ਗੱਲ ਤਾਂ ਕਹਿ ਕੇ ਗਏ ਨਾ
1: ਹਾਂਜੀ
4: ਭੱਤੇ ਦੇਣੇ ਆ
1: ਜੀ
4: ਮਾਨ ਸਰਕਾਰ ਨੇ
1: ਜੀ
4: ਉਹ ਤਾਂ ਜੀ ਹੁਣ ਜਾਂਦੇ ਜਾਂਦੇ ਉਹ ਵੀ ਰੇਹੜੀ ਇੱਕ ਦੂਜੇ ਤੇ ਰੋੜੀਆਂ ਵਾਲਾ ਢੰਗ ਹੀ ਆ ਜੀ ਉਹ ਵੀ ਸਹੀ ਮਹੀਨੇ ਚ
1: ਬਿਲਕੁਲ ਹੈ ਜੀ ਬਿਲਕੁਲ
4: ਅਗਲਾ ਕਹਿੰਦਾ ਵੋਟਾਂ ਪਵਾਉਣੀਆਂ ਸਰਪੰਚਾਂ ਨੇ ਹੋਰ ਕਿਸੇ ਨੇ ਪਵਾਉਣੀਆਂ ਨੀ ਹੁੰਦੀਆਂ
1: ਬਿਲਕੁਲ ਹੈ ਜੀ
4: ਹੁਣ ਚਾਰ ਸੇਲਰ ਉਹਨਾਂ ਨੂੰ ਦੇ ਦੋ ਜਿਵੇਂ ਬਾਦਲ ਸਾਹਿਬ ਨੇ ਉਹ ਸੰਗਤ ਦਰਸ਼ਨ ਕਰਦੇ ਹੁੰਦੇ ਸੀਗੇ ਸਰਪੰਚਾਂ ਨੂੰ ਨੋਟ ਦੇ ਦੇ ਜਿੱਦਾਂ ਜਾਵੇ ਢੱਠੇ ਖੂਹ ਚ
1: ਪਹਿਲਾਂ ਜਿਹੜਾ ਉਹਨਾਂ ਨੂੰ ਪੱਲੇ ਸੀਗਾ ਉਹ ਸਾਰਾ ਕੁਝ ਵਾਪਸ ਮੰਗਾ ਲਿਆ ਜੀ
4: ਪਰ ਸਾਹਿਬ ਸਿਸਟਮ ਏਦਾਂ ਦਾ ਨੀ ਬਣ ਸਕਦਾ ਬਈ ਕਹਿਣ ਦਾ ਮਤਲਬ ਜੇ ਕੋਈ ਕਾਨੂੰਨ ਏਦਾਂ ਦਾ ਆ ਜਾਵੇ
1: ਜੀ
4: ਬਈ ਜਿਹੜੀ ਸਰਕਾਰ ਕਰਜ਼ ਲੈਂਦੀ ਆ
1: ਜੀ
4: ਅਗਲੀ ਸਰਕਾਰ ਕਰਜ਼ ਉਹਦਾ ਨਹੀਂ ਬੜੂਗੀ
1: ਬਿਲਕੁਲ
4: ਸਿਸਟਮ ਬਣਾ ਕੇ ਜਾਵੇ ਵੀ ਜਿਹੜਾ ਉਹਨਾਂ ਨੇ ਚੱਕਿਆ ਤੇ ਉਹ ਆਪਦਾ ਲਾਗੇ ਵੀ ਜਾਣ
1: ਜਿਹੜੇ
4: 6 ਮਹੀਨੇ ਨੂੰ ਦਿੱਤੇ ਜਾਣਗੇ ਵੀ ਤੁਸੀਂ ਆਪਦਾ ਕਰਜ਼ ਉਤਾਰੋ ਪਹਿਲਾਂ
1: ਬਿਲਕੁਲ ਹੈ ਜੀ ਚਾਹੀਦਾ ਹੈ ਜੀ
4: ਕਿਉਂਕਿ ਜੇ ਆਪਾਂ ਏਦਾਂ ਹੀ ਸੋਚਦੇ ਰਹੇ ਵੀ ਠੀਕ ਆ ਇੱਕ ਵਾਰੀ ਗੁਲਸ਼ਰੇ ਡਾਈ ਜਾਓ
1: ਤੁਸੀਂ ਦੇਖੋ ਹੁਣ ਇੱਥੇ ਅਸੀਂ ਬੈਂਕ ਦੇ ਵਿੱਚ ਕੋਈ ਪੈਸਾ ਧੇਲਾ ਲੈਣ ਜਾਂਦੇ ਹਾਂ ਜਾਂ ਲੋਨ ਲੈਣਾ ਉਹ ਦੇਖਦੇ ਆ ਕਿ ਜੇ ਤਾਂ ਇਕੱਲਾ ਬੰਦਾ ਹੈ ਉਹਦਾ ਦੇਖਦੇ ਆ ਇਨਪੁੱਟ ਕੀ ਹੈ ਤੇ ਆਊਟਪੁੱਟ ਕੀ ਹੈ ਇਸੇ ਤਰ੍ਹਾਂ ਜੇ ਮਤਲਬ ਕਿ ਘਰ ਵਾਲੀ ਨਾਲ ਹੈ ਤੇ ਦੋਵਾਂ ਦਾ ਮਿਲਾ ਕੇ ਦੇਖਦੇ ਆ ਕਿ ਭਾਈ ਜੇ 10,000 ਰੁਪਇਆ ਇਹਨਾਂ ਨੇ ਕਰਜ਼ਾ ਲੈਣਾ ਤੇ ਇਹਨਾਂ ਨੂੰ ਘੱਟੋ ਘੱਟ ਆਮਦਨ ਜਿਹੜੀ ਹੈ 2-3,000 ਰੁਪਇਆ ਤਾਂ ਹੋਣੀ ਚਾਹੀਦੀ ਹੈ ਨਾ ਮਹੀਨੇ ਦੀ ਤਾਂ ਹੀ ਇਹ 200 ਜਾਂ 300 ਕਿਸ਼ਤ ਤੇ ਪਾਉਣਗੇ
4: ਮੈਂ ਇਹ ਕਹਿ ਰਿਹਾ ਵਾ ਵੀ ਘੱਟੋ ਘੱਟ ਜਿਹੜੀ ਵੀ ਸਰਕਾਰ ਨੂੰ ਕਰਜ਼ਾ ਦੇਣਾ ਚਾਹੀਦਾ ਵਾ
1: ਜੀ
4: ਉਹਨਾਂ ਦੀ ਲਿਮਿਟ 15 ਸਾਲ 10 ਸਾਲ ਨਹੀਂ ਹੋਣੀ ਚਾਹੀਦੀ
1: ਜੀ ਨਹੀਂ ਉਹੀ ਗੱਲ ਜੀਰਾ ਸਾਹਿਬ ਉਹੀ ਗੱਲ ਕਰਦਾ ਨਾ ਹੁਣ ਸਰਕਾਰ ਬਜਟ ਪੇਸ਼ ਕਰਦੀ ਹੈ ਇਹਨਾਂ ਨੂੰ ਪਤਾ ਹੀ ਆ ਵੀ ਇਹਨਾਂ ਦੇ ਖਾਤੇ ਦੇ ਵਿਚ ਕੀ ਆਉਂਦਾ ਤੇ ਕੀ ਜਾਂਦਾ ਹੈ ਸਾਡੇ ਖਰਚੇ ਕਿੰਨੇ ਨੇ ਤੇ ਸਾਡੀ ਆਮਦਨ ਕਿੰਨੀ ਹੈ ਉਥੋਂ ਹੀ ਬਜਟ ਤਿਆਰ ਹੁੰਦਾ ਨਾ ਇਹ ਤਾਂ ਹੈ ਨੀ ਕਿ ਜੋ ਮਰਜ਼ੀ ਉਹਦੇ ਉੱਤੇ ਲਿਖ ਦਈਏ ਆਪਣੀ ਮਨ ਮਰਜ਼ੀ ਦੇ ਨਾਲ ਅੰਕੜੇ ਪਾ ਦਈਏ ਜੀ
4: ਮੈਂ ਇਹੀ ਗੱਲ ਕਹਿ ਰਿਹਾ ਵਾ ਵੀ ਤੁਸੀਂ ਆਪਦੀਆਂ ਮੌਜਾਂ ਲੈ ਕੇ ਚੱਲ ਜਾਓ ਮਗਰ ਲਿਆ ਕੇ ਉਹਦਾ ਕਿਉਂ ਭੁਗਤਣ
1: ਉਹ
4: ਕਰਨ
1: ਬਿਲਕੁਲ
4: ਵੀ ਕਾਨੂੰਨ ਏਦਾਂ ਦਾ ਚਾਹੀਦਾ ਵਾ ਵੀ ਘੱਟੋ ਘੱਟ ਜਿਹੜੀ ਸਰਕਾਰ ਜਾਣ ਪਹਿਲੀ ਗੱਲ ਤਾਂ ਜਿਹੜੇ ਇਹਨਾਂ ਨੂੰ ਲੋਨ ਦਿੰਦੇ ਨਾ ਉਹਨਾਂ ਨੂੰ 15 ਸਾਲ ਦੀ ਉਹਨੂੰ ਟਾਈਮ ਦੇਣਾ ਚਾਹੀਦਾ ਹੀ ਨੀਗਾ ਟਾਈਮ ਹੀ 5 ਸਾਲ ਦਾ ਚਾਹੀਦਾ
1: ਜੀ
4: ਬਸ
1: ਜੀ
4: ਲੈ ਲੋ ਤੇ ਜਾਣ ਲੱਗੇ ਆਪਦੇ ਲਾ ਜੋ ਬਸ
1: ਬਿਲਕੁਲ ਹੈ ਜੀ ਆਪਣੇ ਖਰਚੇ ਘਟਾਉਣੇ ਪੈਣੇ ਆ ਸਰਕਾਰਾਂ ਇੱਥੇ ਦੀਆਂ ਕਰ ਹੀ ਰਹੀਆਂ ਨੇ ਉਹ ਆਪਣੇ ਖਰਚਿਆਂ ਨੂੰ ਕੰਟਰੋਲ ਕਰ ਰਹੀਆਂ ਨੇ ਜਿੱਥੇ 4 ਬੰਦੇ ਕੰਮ ਕਰਦੇ ਸੀ ਉੱਥੇ 2 ਕਰ ਦਿੱਤੇ ਆ ਜੀ
4: ਬਾਕੀ ਭਾਰਤ ਜੀ ਮੈਂ ਗੱਲ ਹੁਣ ਕਹਿ ਨਹੀਂ ਚਾਹੁੰਦਾ ਸੀਗਾ ਮੇਨ ਜਿਹੜੀ ਗੱਲ
1: ਹੈਗੀ
4: ਪਾਰਟੀ ਤੇ
1: ਜੀ
4: ਸਾਡੇ ਪੰਜਾਬੀਆਂ ਨੂੰ ਇਹ ਲੱਗਣਾ ਪਿਆ ਵੀ ਜਿਵੇਂ ਅਸੀਂ ਅੱਗੇ ਧੋਖਾ ਖਾਧਾ
1: ਜੀ
4: ਬਈ ਇਹ ਵੀ ਉਹਦਾ ਦੂਜਾ ਰੂਪ ਹੀ ਆ
1: ਹਾਂ ਬਿਲਕੁਲ ਦੇਖੋ ਉਹਦੇ ਵਿਚ ਦੇਖੋ ਮੈਂ ਹੈਰਾਨ ਹਾਂ ਜੋਗਿੰਦਰ ਯਾਦਵ ਨੇ ਵੀ ਆਮੀ ਭਰੀ ਹੈ ਇਹਦੇ ਵਿਚ ਪਰ ਉਹਦੇ ਵਿਚ ਵੀ ਤਾਂ ਕਿਤੇ ਨਾ ਕਿਤੇ ਸਿਆਸੀ ਭੈਣ ਚੜਾ ਨਾ ਪਹਿਲਾਂ ਕੰਮ ਵੀ ਤਾਂ ਇਹ ਬੰਦਾ ਉਹਨਾਂ ਦੇ ਨਾਲ ਹੀ ਕਰਦਾ ਰਿਹਾ ਨਾ
4: ਭਾਜੀ ਸੁਣੋ ਉਸ ਤੋਂ ਨਾ ਉਹ
1: ਜੀ
4: ਆਪਾਂ ਜਦੋਂ ਇੱਕ ਦਿਮਾਗ ਦੇ ਵਿਚ ਆਪਾਂ ਉਹ ਪੱਕੀ ਬਣਾ ਲੈਣੇ ਨਾ ਵੀ ਦਿਮਾਗ ਚ ਭਾ ਲੈਣੇ ਆ
1: ਜੀ
4: ਵੀ ਵਾਕਿਆ ਵੀ ਐ ਹੋਗਾ ਜੀ ਬੰਦਾ ਗਲਤ ਹੀ ਆ ਜੀ ਜਾ ਕੇ ਪਹਿਲਾਂ ਮੈਨੂੰ ਇਹ ਗੱਲ ਦੱਸੋ ਕੋਕਰੇਜ ਨਾ ਜੇ ਆਪਣਾ ਸੁਪਰੀਮ ਕੋਰਟ ਦੇ ਵਕੀਲ ਇੰਨੀ ਗੱਲ ਨਾ ਕਹਿੰਦੇ ਪੈਰਾਸਾਈਟ ਦੇ ਕੋਕਰੇਜ ਕੀ ਇਹ ਕੋਕਰੇਜ ਨਾ ਕੋਈ ਅੱਜ ਤੱਕ ਪਾਰਟੀ ਨੇ ਕਿਸੇ ਨੇ ਸੋਚਿਆ ਸੀਗਾ ਬਣ ਜੂਗੀ ਪਾਰਟੀ
1: ਨਹੀਂ ਸੋਚਿਆ ਤਾਂ ਨਹੀਂ ਸੀ ਜੀ
4: ਠੀਕ ਹੈ ਨਾ ਜੇ ਹੁਣ ਏਦਾਂ ਦੀ ਨੌਬਤ ਆ ਗਈ ਆ
1: ਜੀ
4: ਤੇ ਉਹ ਅਭਿਜੀਤ ਨੇ ਆਪਦੇ ਇੰਸਟਾਗ੍ਰਾਮ ਤੇ ਬਾਹਰ ਬੈਠੇ ਨੇ ਬਣਾਤੀ ਆ
1: ਜੀ
4: ਮੈਨੂੰ ਮੇਰੇ ਸੱਜਣ ਕਹਿੰਦੇ ਕਿ ਇਹ ਉਸੇ ਬੰਦੇ ਨੂੰ ਸਸੋਦੀਆ ਸਾਹਿਬ ਦੇ ਨਾਲ ਕਿਸੇ ਵੇਲੇ ਰਹਿਣੇ ਸੀ
1: ਬਿਲਕੁਲ
4: ਭਾਜੀ ਕਿਸੇ ਵੇਲੇ ਰਹਿਣੇ ਸੀਗੇ ਉਦੋਂ ਬਾਅਦ ਤੁਹਾਡੀ ਸੋਚ ਬਦਲ ਵੀ ਸਕਦੀ ਆ
1: ਉਹ ਸਹਿਮਤ ਹੈ ਤੁਹਾਡੇ ਨਾਲ ਸੋਚ ਬਦਲ ਸਕਦੀ ਹੈ ਪਰ ਆਪਣੇ ਜੀਰਾ ਸਾਹਿਬ ਸਾਰਾ ਕੁਝ ਪਲੈਨਡ ਹੀ ਹੁੰਦਾ ਹੈ ਦੇਖੋ ਹੁਣ ਉਹਨੇ ਆਪਣੇ ਜਿਹੜਾ ਜੱਜ ਨੇ ਉਹਨੇ ਮਾਫ਼ੀ ਵੀ ਮੰਗੀ ਆ ਉਹ ਕਹਿੰਦੇ ਮੈਂ ਜੋ ਕਹਿਣਾ ਚਾਹੁੰਦਾ ਸੀ ਉਹਨੂੰ ਉਲਟ ਲੈ ਕੇ
4: ਭਾਜੀ ਦੇਖੋ ਮੈਂ ਬਹੁਤ ਕਹਿਣ ਦਾ ਮਤਲਬ ਚੈਨਲ ਮੇਰੇ ਹੈਗੇ ਆ ਬੜੇ ਸੱਜਣ ਭੱਦਰ ਪੁਰਸ਼ ਹੈਗੇ ਆਪਣੇ ਪੱਤਰਕਾਰ ਜਰਨਲਿਸਟ ਬਹੁਤ ਬਹੁਤ ਉਮਰਾਂ ਦੇ ਮੈਂ ਉਹਨਾਂ ਨੂੰ ਫਾਲੋ ਕਰਦਾ ਜੀ ਡੇਲੀ ਮੈਂ ਪੰਜਾਬ ਦੇ ਬਹੁਤ ਘੱਟ ਸੁਣਦਾ ਵਾ ਕਿਉਂਕਿ ਇਹ ਇੱਕ ਅਜਨਚੇਤ ਕਹਾਣੀ ਹੋਈ ਆ ਇਹ ਕੋਈ ਆਪਾਂ ਕਹਿ ਦਈਏ ਨਾ ਵੀ ਕੋਈ ਐਡਵਾਂਸ ਸਿੱਕੇ ਦੀ ਸੋਚ ਹੈਗੀ ਸੀ ਬਣਾਉਣੀ ਕਿਉਂਕਿ ਜੋ ਹਾਲਾਤ ਇਸ ਵੇਲੇ ਦੇਸ਼ ਦੇ ਚੱਲਦੇ ਪਏ ਆ ਨਾ ਜੋ ਹਾਲਾਤ ਚੱਲਦੇ ਪਏ ਆ ਅਸੀਂ ਤਾਂ ਇਹ ਕਹਿੰਦੇ ਆ ਵੀ ਚਲੋ ਘੱਟੋ ਘੱਟ ਬੀਜੇਪੀ ਨੂੰ ਇਹ ਤਾਂ ਪਤਾ ਲੱਗੂਗਾ ਨਾ ਬਈ ਇੰਡੀਆ ਦੇ ਵਿੱਚ ਲੋਕ ਸਿਰ ਚੱਕ ਸਕਦੇ ਆ ਉਹਨਾਂ ਨੂੰ ਇੰਨਾ ਤਾਂ ਹੋ ਗਿਆ ਨਾ ਜਿਵੇਂ ਕੱਲ ਜੈਪੁਰ ਦੇ ਵਿੱਚ 47 ਡਿਗਰੀ ਤਾਪਮਾਨ ਦੇ ਵਿਚ ਇੰਨੇ ਪਾਣੀ ਦੀਆਂ ਵਿਛਾੜਾਂ ਵੱਜੀਆਂ ਤੇ ਲੋਕੀ ਇੰਨੇ ਇਕੱਠੇ ਹੋਏ ਆ ਉਹਨਾਂ ਨੇ ਸ਼ਰੇਆਮ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ
1: ਜੀ ਬਿਲਕੁਲ ਖਬਰ ਲੱਗੀ ਸੀ ਹਾਂਜੀ ਗੱਲ ਕੀਤੀ ਸੀ ਜੀ
4: ਕਹਿਣ ਦਾ ਮਤਲਬ ਮੈਂ ਉਹੀ ਗੱਲ ਕਹਿ ਰਿਹਾ ਚਲੋ ਮੈਂ ਕੱਲ ਨਹੀਂ ਆਇਆ ਸੀਗਾ ਮੈਂ ਇਹੀ ਕਹਿਣ ਦਿਆਂ ਚਲੋ ਕੁਛ ਕੋਈ ਬੰਦਾ ਉਹਨਾਂ ਨੂੰ ਸ਼ੀਸ਼ਾ ਵਿਖਾਉਣ ਵਾਲਾ ਇੰਡੀਆ ਚ ਜੰਮਿਆ ਤਾਂ ਸੀ
1: ਜੀ
4: ਦੂਜੀ ਗੱਲ ਹੁਣ ਜਿਵੇਂ ਆਪਣੇ ਬੰਦੇ ਕਹਿ ਦਿੰਦੇ ਆ ਦੇਖੋ ਜੇ ਇਹ ਵੀ ਉਹਨਾਂ ਨਾਲ ਕੋਈ ਗਿਦੀ ਮਿੱਥੀ ਚਾਲ ਪਾਰਟੀ ਬਣਾ ਕੇ ਮੰਨ ਲਓ ਆਏ ਆ ਸਪੋਜ਼ ਕਰ ਲਓ ਠੀਕ ਆ ਤੇ ਫਿਰ ਇਹਨਾਂ ਬੀਜੇਪੀ ਨੂੰ ਇਹਨਾਂ ਦੇ ਜਿਹੜਾ ਇਹਨਾਂ ਸੋਸ਼ਲ ਮੀਡੀਆ ਬੈਨ ਐਕਸ ਬੈਨ ਕੀਤਾ ਵਾ ਉਹ ਫਿਰ ਕੀ ਲੋੜ ਸੀ ਕਰਨ ਦੀ ਤੇ ਸਿਆਸੀ ਹੱਥਕੰਡਾ
1: ਉਹਦੇ ਨਾਲ ਦੇਖੋ ਇੱਕ ਇਮੋਸ਼ਨਲ ਸਪੋਰਟ ਮਿਲਦੀ ਆ ਨਾ ਜੀਰਾ ਸਾਹਿਬ ਉਸ ਚੀਜ਼ ਦੇ ਨਾਲ
4: ਭਾਜੀ
1: ਲੋਕਾਂ ਦੀ ਸਹਿਮਤੀ ਬਣ ਜਾਂਦੀ ਹੈ ਕਿ ਭਾਈ ਇਹਨਾਂ ਨਾਲ ਧੱਕਾ ਹੋ ਰਿਹਾ ਉਹ ਉਹੀ ਚੀਜ਼ ਤਾਂ ਉਹ ਕੈਸ਼ ਕਰਨੀ ਚਾਹੁੰਦੇ ਆ ਨਾ ਜੀ
4: ਪਹਿਲਾਂ ਮੇਰੀ ਸੁਣੋ ਗੱਲ
1: ਹਾਂਜੀ
4: ਪੰਜਾਬ ਨੂੰ ਛੱਡ ਦਈਏ ਆਪਾਂ
1: ਜੀ ਨਹੀਂ ਨਹੀਂ ਪੰਜਾਬ ਦੀ ਨੀ ਮੈਂ ਆਲ ਇੰਡੀਆ ਦੀ ਗੱਲ ਕਰਦਾ ਜੀ ਪੰਜਾਬ ਦੀ ਨਿਕਲੀ ਗੱਲ ਕਰਨਾ ਜੀ
4: ਮੈਂ ਤੁਹਾਨੂੰ ਦੱਸਦਾ ਪੰਜਾਬ ਦੇ ਜਿਵੇਂ ਆਪਣੇ ਲੋਕ ਕਹਿੰਦੇ ਆ ਨਾ
1: ਜੀ
4: ਕਿਉਂਕਿ ਆਪਾਂ ਧੋਖਾ ਖਾਧਾ ਵਾ ਆਪਾਂ ਨੂੰ ਡਰ
1: ਹਾਂ ਬਿਲਕੁਲ
4: ਇਹ ਵੀ ਓਦਾਂ ਦੇ ਹੋਣਗੇ
1: ਜੀ
4: ਆਪਾਂ ਧੋਖਾ ਖਾਧਾ ਵਾ
1: ਜੀ
4: ਇਸ ਕਰਕੇ ਉਹ ਕਹਿੰਦੇ ਉਹ ਲੱਸੀ ਦਾ ਦੁੱਧ ਆ ਸਾਡੇ ਲੱਸੀ ਨੂੰ ਫੂਕਾ ਮਾਰ ਕੇ ਪੀਂਦਾ
1: ਜੀ
4: ਸਾਡੀ ਪੈਸਲ ਪੋਜੀਸ਼ਨ ਉਹ ਬਣੀ ਹੋਈ ਆ ਸਾਡੇ ਲੋਕ ਤਾਂ ਡਰਦੇ ਆ
1: ਜੀ ਬਿਲਕੁਲ
4: ਕਿਉਂਕਿ ਜੇ ਸਪੋਜ਼ ਕਰੋ ਕੱਲ ਨੂੰ ਕੋਕਰੇ ਪਾਰਟੀ ਵਾਲੇ ਪੰਜਾਬ ਨੂੰ ਇਹ ਦਿੰਦੇ ਆ ਤੁਸੀਂ ਆਪਦੀ ਚਲੋ ਖੜੀ ਕਰੋ ਤੇ ਫਿਰ ਅਗਲੇ ਇਹ ਵੀ ਕਹਿ ਸਕਦੇ ਆ ਵੀ ਸਾਨੂੰ ਆ ਗਰਗ ਸਰ ਚਾਹੀਦੇ ਆ, ਸਾਨੂੰ ਆ ਰਣਜੀਤ ਗਿੱਲ ਕੋਕੀ ਚਾਹੀਦੇ ਆ, ਸਾਨੂੰ ਹਮੀਰ ਸਿੰਘ ਚਾਹੀਦੇ ਆ ਬੰਦੇ, ਅਸੀਂ ਇਹਨਾਂ ਨੂੰ ਕੱਲ ਵੀ ਅੱਗੇ ਲਾਉਣੇ ਜਿਹੜੇ ਨਵੇਂ ਬਣਾਈ ਫਿਰਦੇ ਆ
1: ਜੀ,
4: ਫਿਰ ਅਗਲੇ ਚੰਗੇ ਬੰਦੇ ਹੀ ਜੁਆਇਨ ਵਿੱਚ ਕਰਨਗੇ ਨਾ ਸ਼ਾਮਿਲ,
1: ਬਿਲਕੁਲ ਹੈ ਜੀ,
4: ਇਹ ਗੰਦੇ ਹੀ ਕਰਨਗੇ ਫਿਰ
1: ਜੀ। ਇਹੀ ਚੀਜ਼ ਨੂੰ ਦੇਖੋ ਉਦੋਂ ਵੀ ਤਾਂ ਕੈਸ਼ ਕੀਤਾ ਉਹਨੂੰ, ਪੱਤਰਕਾਰ ਜਿਹੜੇ ਸੀਗੇ ਆਪਣੇ ਕਵਰ ਸੰਧੂ ਉਹ ਨਹੀਂ ਗਏ ਸੀ, ਕਿੱਡੀ ਕਿੱਡਾ ਉਹਨਾਂ ਦਾ ਕੈਰੀਅਰ ਹੈ ਜੀ, ਉਹਨਾਂ ਨੇ ਇਹਨਾਂ ਸਾਰਾ ਕੁਝ ਖਰਾਬ ਕਰਕੇ ਰੱਖ ਦਿੱਤਾ ਉਹਨਾਂ ਦਾ।
4: ਭਾਜੀ ਮੈਂ ਤਾਂ ਹੀ ਕਹਿ ਰਿਹਾ
1: ਹਾਂ, ਬਲਤੇਜ ਪੰਨੂ ਜੀ ਨੇ ਦੇਖੋ ਪਹਿਲਾਂ ਕਿੱਦਾਂ ਧੜੱਲੇ ਦੇ ਨਾਲ ਸਾਰੀਆਂ ਗੱਲਾਂ ਕਰਦੇ ਸੀ ਤੇ ਅੱਜ ਉਹਨਾਂ ਦੀ ਬੋਲੀ ਬੋਲਣ ਲੱਗ ਗਏ ਨੇ।
4: ਹਾਂ ਪਰ ਅੰਦਰੋਂ ਘੁੱਟੇ ਘੁੱਟੇ ਹੈਗੇ, ਮੈਨੂੰ ਇਸ ਗੱਲ ਦਾ ਇਹ ਵੀ ਪਤਾ,
1: ਬਿਲਕੁਲ
4: ਬਲਤੇਜ ਪੰਨੂ ਜੀ
1: ਜੀ।
4: ਤੇ ਮੈਂ ਦੂਜੀ ਗੱਲ ਇਹ ਕਹਿ ਰਿਹਾ, ਕੱਲ ਉਹਨਾਂ ਨੇ ਇਹਨਾਂ ਦਾ ਐਕਸ ਅਕਾਊਂਟ ਬੈਨ ਕੀਤਾ, ਉਦੋਂ ਬਾਅਦ ਚ ਇਹਨਾਂ ਨੇ ਇੱਕ ਖੋਲ ਲਿਆ ਕੋਕਰੇਜ ਇਜ਼ ਬੈਕ।
1: ਅੱਛਾ ਜੀ,
4: ਸ਼ਾਇਦ ਕਿਸੇ ਨੂੰ ਨਾ ਪਤਾ ਹੋਊਗਾ,
1: ਨਵਾਂ ਪੇਜ ਖੋਲ ਲਿਆ ਉਹਨਾਂ ਨੇ, ਬਿਲਕੁਲ ਇਜ਼
4: ਬੈਕ
1: ਜੀ।
4: ਉਹਦੇ ਵਿੱਚ ਵੀ 2 ਘੰਟੇ ਦੇ ਵਿੱਚ 24,000 ਬੰਦਾ ਨਾਲ ਸ਼ਾਮਲ ਹੋ ਗਿਆ ਜੀ ਉਹਦੇ ਵਿੱਚ।
1: ਜੀ ਜੀ ਜੀ ਬਿਲਕੁਲ ਹੈ ਜੀ।
4: ਉਦੋਂ ਬਾਅਦ ਚ ਇੱਕ ਹੋਰ ਆਪਣੀ ਕਿਹਨਾਂ ਨੇ ਖੋਲੀ ਆ, ਕਿਹੜੀ ਸਟੇਟ, ਉਹਨਾਂ ਨੇ ਖੋਲੀ ਆ ਨੈਸ਼ਨਲ ਪੈਰਾਸਾਈਟਿਕ
1: ਜੀ,
4: ਪੈਰਾਸਾਈਟਿਕ ਫਰੰਟ
1: ਜੀ,
4: ਨੈਸ਼ਨਲ ਪੈਰਾਸਾਈਟ
1: ਫਰੰਟ।
4: ਕਹਿਣ ਦਾ ਮਤਲਬ ਲਹਿਰ ਉੱਠੀ ਆ, ਆਪਾਂ ਇਹ ਨਾ ਕਹੀਏ ਹੌਸਲਾ ਨਾ ਛੱਡਣ,
1: ਨਹੀਂ ਜੇ ਚੰਗਾ ਮੁਲਕ ਦੇ ਲਈ ਜੇ ਤਾਂ ਚੰਗਾ ਹੈ ਜੀ, ਉਹ ਤਾਂ ਚੱਲਣਾ ਚਾਹੀਦਾ, ਉਹਦੇ ਵਿੱਚ 2 ਰਾਵਾਂ ਨਹੀਂ ਗਿਆ ਜੀਰਾ ਸਾਹਿਬ, ਉਹ ਖਿਲਾਫ਼ ਨਹੀਂ ਉਹ ਚੀਜ਼ਾਂ ਦੇ, ਪਰ ਉਹੀ ਗੱਲ ਆ ਨਾ ਜਿੱਦਾਂ ਤੁਸੀਂ ਪੰਜਾਬੀਆਂ ਦੀ ਗੱਲ ਕੀਤੀ, ਆਪਾਂ ਵੀ ਹੁਣ ਉਹੀ ਵਿਚਾਰ ਕਰਦੇ ਹਾਂ ਕਿ ਧੱਕਾ ਤਾਂ ਪਹਿਲਾਂ ਜਾਂ ਧੋਖਾ ਸਾਰਾ ਕੁਝ ਹੀ ਹੋਇਆ ਨਾ ਉਹ ਚੀਜ਼ਾਂ ਤਾਂ, ਉਹਨਾਂ ਤੋਂ ਹੁਣ ਬੋਝ ਬੋਝ ਕੇ ਪੈਰ ਰੱਖਣ ਦੀ ਮਤਲਬ ਕਿ ਸੋਚ ਵਿਚਾਰ ਕੇ ਹੀ ਲੋਕ ਸੋਚਦੇ ਆ ਕਿ ਕਰੀਏ ਹਨਾ, ਜੇ ਕਰਨੀ ਵੀ ਆ ਸਪੋਰਟ ਵੀ ਕਰਨੀ ਆ।
4: ਜੇ ਆਪਾਂ ਮੁਕੱਦਰ ਵੀਰ ਜੀ ਵਾਂਗੂ ਕਹੀ ਜਾਵਾਂਗੇ ਨਾ ਹਰ ਵਾਰੀ
1: ਜੀ,
4: ਬਈ ਆਪਾਂ ਇਸੇ ਗੱਲ ਵੋਟ ਨਹੀਂ ਪਾਉਂਦੇ ਜਾਂ ਕੀ ਗੱਲ ਬੰਦ ਨਹੀਂ ਕਰਦੇ
1: ਜੀ,
4: ਏਦਾਂ ਦੇ ਪਤਾ ਨੀ ਕਿੰਨੇ ਬੰਦੇ ਸੋਚਣ।
1: ਨਹੀਂ ਮੈਂ ਉਸੇ ਕਰਕੇ ਮੈਂ ਉਹਨਾਂ ਨੂੰ ਬਾਰ ਬਾਰ ਕਹਿੰਦਾ ਹੁੰਦਾ ਕਿ ਇਹ ਨਾ ਕਹੋ ਵੀ ਵੋਟ ਨੀ ਪਾਉਣੀ, ਵੋਟ ਤਾਂ ਪਾਓ ਹਨਾ,
4: ਆਪਾਂ ਤਾਂ ਸ਼ਰੇਆਮ
1: ਬਿਲਕੁਲ
4: ਆਪਾਂ ਤਾਂ ਸ਼ਰੇਆਮ ਉਹਨੂੰ
1: ਬੈਨੀਫਿਟ ਦੇ ਰਹੇ ਹਾਂ ਨਾ, ਉਹ ਤਾਂ ਹੈ ਹੀ ਹੈ ਜੀ, ਬਿਲਕੁਲ ਹੈ ਜੀ,
4: ਆਪਾਂ ਸ਼ਰੇਆਮ ਬੈਨੀਫਿਟ ਦੇ ਦਿੰਦੇ ਫਿਰ ਤਾਂ
1: ਬਿਲਕੁਲ
4: ਜੇ ਆਪਾਂ ਨਾ ਪਾਵਾਂਗੇ ਤਾਂ
1: ਜੀ, ਉਹ ਤਾਂ ਫਿਰ ਸਰਕਾਰ ਆਪੇ ਬਣਾ ਲੈਣਗੇ ਚੁੱਪ ਚਪੀਤੇ ਹੀ, ਰਜਾਮੰਦੀ ਦੇ ਨਾਲ ਸਾਰਾ ਕੁਝ ਹੋ ਜਾਏਗਾ, ਬਿਲਕੁਲ ਹੈ ਜੀ,
4: ਅਸੀਂ ਸਾਰੇ ਏਦਾਂ ਦੇ ਹੋ ਗਏ, ਕੀ ਲੋੜ ਆ ਸਾਡੇ ਕੁਝ ਹੀ ਹੈਗੇ ਆ,
1: ਬਿਲਕੁਲ
4: ਰੰਗ ਹੀ ਬਦਲਦੇ ਪੱਗਾਂ ਦੇ, ਫਿਰ ਤਾਂ ਉਹਨੂੰ ਬੈਨੀਫਿਟ ਮਿਲ ਗਿਆ,
1: ਬਿਲਕੁਲ ਉਹਦੇ ਨਾਲ ਉਹੀ ਕਹਿੰਦਾ ਕਿ 19-21 ਦਾ ਫਰਕ ਰੱਖ ਕੇ ਲਿਆਓ, ਕੋਈ ਵੀ ਸਰਕਾਰਾਂ ਲਿਆਓ ਭਈ 19-21 ਦਾ ਫਰਕ ਰੱਖੋ, ਓਪੋਜੀਸ਼ਨ ਜ਼ਰੂਰ ਨਾਲ ਬਣਾਓ ਨਾ,
4: ਕੋਈ ਵੀ ਹੈਗਾ ਵਾ ਤੁਸੀਂ ਓਪੋਜੀਸ਼ਨ ਨੂੰ ਕਾਇਮ ਕਰੋ,
1: ਕਾਇਮ ਕਰੋ ਬਿਲਕੁਲ, ਇਹ ਸਾਡਾ ਡਿਊਟੀ ਹੋਣੀ ਚਾਹੀਦੀ ਹੈ, ਬਿਲਕੁਲ
4: ਹਾਂਜੀ, ਸਾਡੇ ਕੋਲ ਵੋਟ ਦਾ ਇੱਕੋ ਅਧਿਕਾਰ ਆ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
4: ਹੋਰ ਤਾਂ ਸਾਡੇ ਕੋਲ ਹੈ ਕੁਛ ਨੀਗਾ,
1: ਬਿਲਕੁਲ ਹੈ,
4: ਤੇ ਜੇ ਅਸੀਂ ਉਹ ਵੀ ਆਪਦਾ ਹੱਥ ਸਿੱਟ ਕੇ ਬਹਿ ਜਾਈਏ ਆਪਦਾ, ਨਹੀਂ ਜੀ ਨਾ ਸਾਰੇ ਕੁਝ ਅਜੇ ਤਾਂ ਪਾਉਣੀ ਨੀ ਜੀ,
1: ਉਹ ਤਾਂ ਕਰਨ ਹੀ ਲੱਗੇ ਆ, SIR ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਹੋ ਗਿਆ, ਵੋਟਾਂ ਕੱਟੀ ਜਾਂਦੇ, ਸਾਰਾ ਕੁਝ ਕਰੀ ਜਾਂਦੇ, ਉਹ ਤਾਂ ਬਿਲਕੁਲ ਹੈ ਜੀ।
4: ਭਾਜੀ ਜਿੰਨੇ ਉਹ ਬੰਦੇ ਨੂੰ ਮੇਰੇ ਖਿਆਲ ਇਤਿਹਾਸ ਦੇ ਵਿਚ ਜਿੰਨਾ ਚਿਕਰ ਉਹ ਬੰਦਾ ਜੀਊਗਾ ਨਾ
1: ਜੀ,
4: ਆਪਣੇ ਸੂਰਿਆ ਕਾਂਤ ਸੁਪਰੀਮ ਕੋਰਟ ਦੇ ਵਕੀਲ, ਪਰ ਉਹ ਯਾਦ ਰੱਖਣਗੇ ਵੀ ਮੇਰੇ ਇੱਕ ਪੁਆਇੰਟ ਦੇ ਉੱਪਰ ਇੰਡੀਆ ਦੇ ਵਿੱਚ ਲਹਿਰ ਖੜੀ ਹੋ ਗਈ ਆ,
1: ਬਿਲਕੁਲ ਹੈ ਜੀ,
4: ਮੈਂ ਤਾਂ ਗੱਲ ਕਹਿਣੀ
1: ਚਾਹੁੰਦਾ, ਬਿਲਕੁਲ ਹੈ ਜੀ, ਥੈਂਕ ਯੂ ਜੀਰਾ ਸਾਹਿਬ,
4: ਧੰਨਵਾਦ ਜੀ,
1: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਲੋ ਦੋਸਤੋ, ਇਸ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੀਰੇ ਤੋਂ ਜੁੜੇ ਸਾਂ, ਗੱਲਬਾਤ ਕਰਕੇ ਗਏ ਨੇ, ਤੇ ਲੋ ਫਿਰ ਆਪਾਂ ਖਬਰਾਂ ਦੀ ਸਮਾਪਤੀ ਕਰਕੇ, ਸਮਾਂ ਬਹੁਤ ਭੱਜ ਗਿਆ ਜੀ, ਤੇ ਕਿਤਾਬ ਪੰਜਾਬ ਦੀ ਵੀ ਗੱਲ ਕਰਨੀ ਅੱਜ, ਤੇ ਭੱਤਿਆਂ ਤੋਂ ਬਾਅਦ ਗੱਲ ਕਰਦੇ ਆ ਦਲਜੀਤ ਦੋਸਾਂਝ ਹੋਣਾ ਦੀ। ਅਮਰੀਕਾ ਅਦਾਲਤ ਦੇ ਵੱਲੋਂ ਦਲਜੀਤ ਦੋਸਾਂਝ ਜਿੰਮੀ ਫਾਲੋਨ ਦੇ ਉੱਤੇ ਜਿਹੜਾ ਉਹ ਕੇਸ ਹੋਇਆ ਤਲਬ ਕੀਤੇ ਆ, ਤੇ ਫੈਡਰਲ ਅਦਾਲਤ ਨੇ ਪੰਜਾਬੀ ਗਾਇਕ ਤੇ ਅਦਾਕਾਰ ਜਿਹੜੇ ਨੇ ਦਲਜੀਤ ਦੋਸਾਂਝ, ਅਮਰੀਕੀ ਟੈਲੀਵਿਜ਼ਨ ਮੇਜ਼ਬਾਨ ਜਿੰਮੀ ਫੈਲਨ, NBC ਯੂਨੀਵਰਸਲ ਉੱਤੇ ਜਿਹੜਾ ਲਾਈਵ ਨੇਸ਼ਨ ਐਂਟਰਟੇਨਮੈਂਟ ਕੰਪਨੀਆਂ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਕਤਲੇਆਮ ਦੀ ਗੱਲ ਹੈ, ਵੈਸੇ ਦੰਗੇ ਲਿਖਦੇ ਆ, ਪੀੜਤ ਵੱਲੋਂ ਦਾਇਰ ਸਿਵਲ ਮੁਕੱਦਮੇ ਦੇ ਤਹਿਤ ਸਮਨ ਜਾਰੀ ਕੀਤੇ ਆ। ਇਹ ਮੁਕੱਦਮਾ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਲਈ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਦੇ ਵਿਚ ਮਹਿੰਦਰ ਸਿੰਘ ਦੇ ਵੱਲੋਂ ਦਾਇਰ ਕੀਤਾ ਗਿਆ। ਸਿੰਘ ਦਾ ਦਾਅਵਾ ਹੈ ਕਿ ਉਹ 1984 ਦੇ ਜਿਹੜਾ ਕਤਲੇਆਮ ਦੇ ਦੌਰਾਨ ਬਚ ਗਿਆ ਸੀ, ਪਰ ਉਸਦੇ ਪਿਤਾ ਦੀ ਜਿਹੜੀ ਹੈ ਦਿੱਲੀ ਦੇ ਵਿਚ ਮੌਤ ਹੋ ਗਈ ਸੀ। ਸਿੱਖਸ ਫਾਰ ਜਸਟਿਸ SFJ ਜਾਣੀ ਕਿ ਗੁਰਪੰਥ ਪੰਨੂ ਹੋਣੀ ਜਿਹੜੇ ਨੇ, ਗੁਰਪਤਵੰਤ ਸਿੰਘ ਪੰਨੂ ਨੇ ਕੇਸ ਦੀ ਜਿਹੜੀ ਹੈ ਪੈਰਵੀ ਦੀ ਜਿਹੜੀ ਮੁਦਾਈ ਦੀ ਜਿਹੜੀ ਹੈ ਮਦਦ ਕਰਨ ਦਾ ਦਾਅਵਾ ਕੀਤਾ। ਕਿਹਾ ਬਾਤ ਹੈ ਜੀ, ਅਮਰੀਕੀ ਸੰਘੀ ਅਦਾਲਤੀ ਪ੍ਰਕਿਰਿਆ ਤਹਿਤ ਬਚਾਅ ਪੱਖ ਨੂੰ ਜਿਹੜਾ ਸਮਨਾਂ ਦੀ ਰਸਮੀ ਤਾਮੀਲ ਤੋਂ ਬਾਅਦ 21 ਦਿਨਾਂ ਦੇ ਅੰਦਰ ਅੰਦਰ ਜਿਹੜਾ ਜਵਾਬ ਦੇਣਾ ਪੈਂਦਾ। ਸ਼ਿਕਾਇਤ ਮੁਤਾਬਕ ਦੋਸਾਂਝ ਨੇ ਟੈਲੀਵਿਜ਼ਨ ਸ਼ੋਅ ਜਿਹੜਾ ਹੈ ਕੌਣ ਬਣੇਗਾ ਕਰੋੜਪਤੀ, ਅਮਿਤਾਬ ਬੱਚਨ ਹੋਣਾ ਦਾ ਜਿਹੜਾ ਚੱਲਦਾ ਹੈ, ਉਹਦੇ ਵਿਚ ਬਾਲੀਵੁੱਡ ਅਦਾਕਾਰਾ ਅਮਿਤਾਬ ਬੱਚਨ ਦਾ ਜਨਤਕ ਤੌਰ ਦੇ ਉਤੇ ਸਨਮਾਨ ਕਰਕੇ 1984 ਦੇ ਸਿੱਖ ਵਿਰੋਧੀ ਜਿਹੜਾ ਕਤਲੇਆਮ ਦੇ ਪੀੜਤਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਕਹਿੰਦੇ ਸੱਟ ਮਾਰੀ ਸੀ। ਮੁਕੱਦਮੇ ਦੇ ਵਿਚ ਦੋਸਾਂਝ ਵੱਲੋਂ ਸ਼ਰਧਾ ਦੇ ਉਤੇ ਤੇ ਸਨਮਾਨ ਦੇ ਵਜੋਂ ਬੱਚਨ ਦੇ ਪੈਰ ਬੱਚਨ ਦੇ ਜਿਹੜੇ ਸੀ ਪੈਰ ਛੂਹਣ ਦਾ ਵੀ ਹਵਾਲਾ ਦਿੱਤਾ ਗਿਆ। ਉਹ ਭਾਈ ਉਹਨਾਂ ਦਾ ਨਿੱਜ ਹੈ ਜੋ ਮਰਜ਼ੀ ਕਰਨ ਤੇ

ਦੇ ਜ਼ਮਾ ਜਿਹੜਾ ਨਾਮਜ਼ਦ ਕੀਤਾ ਗਿਆ, ਜਦੋਂ ਕਿ ਲਾਈਵ ਨੇਸ਼ਨ ਤੇ ਸਿੱਖ ਕਾਰਕੁਨ ਸਮੂਹਾਂ ਦੇ ਵੱਲੋਂ ਉਠਾਏ ਗਏ ਇਤਰਾਜ਼ਾਂ ਦੇ ਬਾਵਜੂਦ ਦੁਸਾਂਝ ਦੇ ਅਮਰੀਕੀ ਜਿਹੜੇ ਨੇ ਕੰਸਰਟ ਟੂਰ ਨੂੰ ਜਿਹੜਾ ਸੀ ਵਪਾਰਕ ਤੌਰ ਉਤੇ ਪ੍ਰਮੋਟ ਜਿਹੜਾ ਕਰਨ ਦਾ ਦੋਸ਼ ਵੀ ਜਿਹੜਾ ਲਾਇਆ ਗਿਆ। ਦੂਸਰੇ ਪਾਸੇ ਗਮਾਂਡਾ ਦਾ ਜਿਹੜਾ ਮੁੱਦਾ ਚੱਲ ਰਿਹਾ, ਸਿਆਸੀ ਪਾਰਾ ਵਧਿਆ। ਈਡੀ ਦੇ ਸਿਕੰਜੇ ਦੇ ਵਿਚ ਗਮਾਂਡਾ ਅਧਿਕਾਰੀਆਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਜਿਹੜਾ ਮੁਹਾਲੀ ਦੇ ਬਿਲਡਰਾਂ ਦੀ ਤਿੱਕੜੀ ਨੂੰ ਦਿੱਤੀਆਂ ਪ੍ਰਵਾਨਗੀਆਂ ਦੇ ਮਾਮਲੇ ਦੇ ਵਿਚ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਅਤੇ ਟਾਊਨ ਐਂਡ ਪਲੈਨਿੰਗ ਵਿਭਾਗ ਦੇ ਅਫਸਰਾਂ ਦੇ ਉਤੇ ਸਟਾਫ ਦਾ ਧੂੰਆਂ ਕੱਢ ਰਖਿਆ। ਈਡੀ ਨੇ ਮੁੜ ਅੱਜ ਗਮਾਂਡਾ ਦੇ 5 ਮੈਂਬਰੀ ਸਟਾਫ ਨੂੰ ਤਲਬ ਕੀਤਾ। ਇਸੇ ਤਰ੍ਹਾਂ ਇੰਡੀਅਨ ਕਾਰਪੋਰੇਟਿਵ ਹਾਊਸਿੰਗ ਬਿਲਡਿੰਗ ਸੋਸਾਇਟੀ ਜਿਹੜੀ ਹੈ ਉਹਦੇ ਅਹੁਦੇਦਾਰ ਅਜੇ ਵੀ ਜਿਹੜਾ ਸਹਿਗਲ ਨੂੰ ਵੀ ਅੱਜ ਈਡੀ ਨੇ ਸੱਦਿਆ ਹੋਇਆ ਤੇ ਇਸੇ ਤਰ੍ਹਾਂ ਹੀ ਸਟਾਫ ਦਾ ਆਏ ਦਿਨ ਜਿਹੜਾ ਈਡੀ ਦੇ ਜਲੰਧਰ ਦਫ਼ਤਰ ਦੇ ਵਿਚ ਗੇੜੇ ਤੇ ਗੇੜਾ ਲੱਗ ਰਿਹਾ ਤੇ ਈਡੀ ਨੇ ਗਮਾਂਡਾ ਦੇ ਅਧਿਕਾਰੀਆਂ ਸਭ ਤੋਂ ਪਹਿਲਾਂ 18 ਮਈ ਨੂੰ ਤਲਬ ਕੀਤੇ ਸਨ। ਦੂਸਰੇ ਦਿਨ 19 ਮਈ ਨੂੰ ਮੁੜ ਈਡੀ ਨੇ ਜਿਹੜੀ ਸੀ ਬੁਲਾ ਲਏ ਸੀ। ਇਹ ਹਾਲਾਤ ਜਿਹੜੇ ਬਣੇ ਹੋਏ ਨੇ। ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਉਤੇ ਸ਼ਾਇਕ ਕੋਕਰ ਜਨਤਾ ਪਾਰਟੀ ਨੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਜਿਹੜੀ ਮੰਗ ਕੀਤੀ ਹੈ, ਜਿਵੇਂ ਜੀਰਾ ਸਾਹਿਬ ਵੀ ਗੱਲ ਕਰਕੇ ਗਏ ਨੇ ਤੇ ਪਹਿਲਾਂ ਸਮੂਹਿਕ ਜਬਰ ਜਨਾਹ ਦਾ ਦੋਸ਼ ਫਿਰ ਸਮਝੌਤੇ ਬਾਅਦ ਕਿਹਾ ਕਿ ਗਲਤ ਫਹਿਮੀ ਹੋ ਗਈ। ਹਾਈ ਕੋਰਟ ਦੇ ਵੱਲੋਂ ਮਹਿਲਾ ਨੂੰ 1 ਲੱਖ ਰੁਪਏ ਦਾ ਜੁਰਮਾਨਾ ਕਰ ਦਿੱਤਾ ਗਿਆ ਤੇ ਜਿਹੜਾ ਗੁੰਮਰਾਹ ਕਰਨ ਦੇ ਸੰਬੰਧ ਦੇ ਵਿਚ ਕਿ ਪਹਿਲਾਂ ਜਬਰ ਜਨਾਹ ਦਾ ਦੋਸ਼ ਲਗਾਉਣਾ ਤੇ ਬਾਅਦ ਦੇ ਵਿਚ ਉਨ੍ਹਾਂ ਨੂੰ ਗਲਤ ਫਹਿਮੀ ਦਾ ਨਾਮ ਦੇਣਾ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਦੇ ਬਰਾਬਰ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਦੇ ਉਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਜਸਟਿਸ ਆਲੋਕ ਜੈਨ ਵੱਲੋਂ ਇਕ ਸ਼ਿਕਾਇਤਕਰਤਾ ਔਰਤ ਦੇ ਉਤੇ ਉਸਦੀਆਂ ਗਲਤ ਹਰਕਤਾਂ ਲਈ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਤੇ ਜਦੋਂ ਕਿ ਧਿਰਾਂ ਦੇ ਵਿਚਕਾਰ ਸਮਝੌਤਾ ਹੋਣ ਤੋਂ ਬਾਅਦ ਇਸ ਮਾਮਲੇ ਦੇ ਵਿਚ ਦਰਜ FIR ਨੂੰ ਜਿਹੜਾ ਰੱਦ ਕਰ ਦਿੱਤਾ ਗਿਆ। ਨਾਲ ਦੀ ਨਾਲ ਗੱਲ ਕਰੀਏ ਤਾਂ ਅਲਬਰਟਾ ਦੀ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵੱਧਦਿਆਂ, ਅਲਬਰਟਾ ਨੇ ਵੀ ਖਿੱਚ ਲਈ ਹੈ ਤਿਆਰੀ ਤੇ ਭਵਿੱਖ ਦਾ ਫੈਸਲਾ ਅਕਤੂਬਰ ਚ ਹੋਣਾ ਹੈ। ਕੈਨੇਡਾ ਦੇ ਨਾਲ ਰਹਿਣਾ ਜਾਂ ਨਹੀਂ ਰਹਿਣਾ ਵੱਖ ਹੋਣਾ ਹੈ, ਕੀ ਫੈਸਲਾ ਹੋਵੇਗਾ ਲੋਕ ਦੇਣਗੇ ਜਵਾਬ ਇਹਦੇ ਵਿਚ। ਕੈਨੇਡਾ ਦੇ ਸੂਬੇ ਅਲਬਰਟਾ ਦੇ ਭਵਿੱਖ ਦੇ ਜਿਹੜਾ ਫੈਸਲਾ ਅਕਤੂਬਰ ਦੇ ਵਿਚ ਹੋਣ ਵਾਲੀ ਚੋਣ ਮੌਕੇ ਹੋਵੇਗਾ। ਉਥੋਂ ਦੇ ਲੋਕ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਨੇ ਜਾਂ ਵੱਖਰੇ ਹੋਣਾ ਉਨ੍ਹਾਂ ਦੀ ਪਸੰਦ ਹੈ। ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ 19 ਅਕਤੂਬਰ ਨੂੰ ਹੋਣ ਵਾਲੇ ਸੂਬਾਈ ਜਨਮਤ ਰੈਫਰੈਂਡਮ ਜਿਹੜਾ ਹੋਣਾ ਹੈ ਮੌਕੇ ਉਸ ਵਿਚ ਇਹ ਸਵਾਲ ਜਿਹੜਾ ਜੋੜਿਆ ਜਾਵੇਗਾ ਕਿ ਉਥੋਂ ਦੇ ਨਿਵਾਸੀ ਸਦਾ ਦੇ ਲਈ ਕੈਨੇਡੀਆਈ ਰਹਿਣਾ ਚਾਹੁੰਦੇ ਨੇ ਜਾਂ ਫਿਰ ਅਲਬਰਟਾ ਨੂੰ ਇਕ ਵੱਖਰਾ ਪ੍ਰਭੂ ਸੱਤਾ ਸੰਪੰਨ ਦੇਸ਼ ਬਣਾਉਣ ਦੇ ਹਾਮੀ ਨੇ। ਬੀਤੀ ਸ਼ਾਮ ਟੈਲੀਵਿਜ਼ਨ ਸੰਬੋਧਨ ਦੇ ਵਿਚ ਡੈਨੀਅਲ ਸਮਿਥ ਨੇ ਆਖਿਆ ਕਿ ਬੇਸ਼ੱਕ ਉਹ ਖੁਦ ਅਲਬਰਟਾ ਨੂੰ ਕੈਨੇਡਾ ਦੇ ਸੂਬੇ ਦੇ ਵਜੋਂ ਬਣਾਏ ਰੱਖਣ ਦੀ ਹਾਮੀ ਹੈ, ਪਰ ਇਸ ਦੇ ਨਾਲ ਹੀ ਉਭਰਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਅੱਜ ਉਹ ਲੋਕਾਂ ਦੇ ਬਹੁਮਤ ਦੇ ਨਾਲ ਰਹਿਣਾ ਪਸੰਦ ਕਰੇਗੀ ਤੇ ਉਨ੍ਹਾਂ ਨੇ ਆਪਣੀ ਗੱਲ ਸਪਸ਼ਟ ਕਰਦਿਆਂ ਕਿਹਾ ਕਿ ਕੈਨੇਡਾ ਦਾ ਸੰਵਿਧਾਨ ਬਹੁਤ ਜਿਹੜਾ ਬਹੁਮਤ ਲੋਕਾਂ ਦੀ ਪਸੰਦ ਦੀ ਹਾਮੀ ਭਰਦਾ ਹੈ। ਡੈਨੀਅਲ ਨੇ ਜਨਮਤ ਬਾਰੇ ਮਈ ਦੇ ਸ਼ੁਰੂ ਦੇ ਵਿਚ ਸਟੇਟਰ ਫਰੀ ਅਲਬਰਟਾ ਦੀ ਪਟੀਸ਼ਨ ਨੂੰ ਰੱਦ ਕੀਤੇ ਜਾਣ ਦੇ ਇਕ ਕਹਿ ਰਹੇ ਜੱਜ ਦੇ ਫੈਸਲੇ ਦੇ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਅਦਾਲਤ ਨੂੰ ਲੋਕਾਂ ਦੇ ਜਮਹੂਰੀ ਹੱਕਾਂ ਦੇ ਵਿਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਗੱਲ ਨੂੰ ਹੋਰ ਸਪਸ਼ਟ ਕਰਦਿਆਂ ਕਿਹਾ ਕਿ ਜੇਕਰ ਬਹੁਮਤ ਲੋਕਾਂ ਨੇ ਵੱਖਰੇ ਹੋਣ ਨੂੰ ਆਪਣੀ ਪਸੰਦ ਬਣਾਇਆ ਤਾਂ ਇਸ ਗੱਲ ਨੂੰ ਅੱਗੇ ਤੋਰੇ ਜਾਣ ਅਤੇ ਆਧਾਰ ਬਣ ਜਾਵੇਗਾ, ਨਹੀਂ ਤਾਂ ਇਹ ਮਾਮਲਾ ਠੱਪ ਸਮਝਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਹਰੇਕ ਸਰਕਾਰ ਦਾ ਫਰਜ਼ ਹੈ। ਜਨਮਤ ਦੇ ਵਿਚ ਜਿਹੜਾ ਸਵਾਲ ਜੋੜ ਕੇ ਜਿਹੜਾ ਉਸਦੀ ਸਰਕਾਰ ਨੇ ਕੁਝ ਗਲਤ ਨਹੀਂ ਕੀਤਾ। ਡੋਨਲਡ ਟਰੰਪ ਨੂੰ ਕਿਸ ਦਾ ਡਰ ਹੈ? ਅਸਲ ਚ ਕਿਹਾ ਕਿ ਪੁੱਤ ਦੇ ਵਿਆਹ ਦੇ ਉਤੇ ਗਿਆ ਤਾਂ ਮਾਰਿਆ ਜਾਵਾਂਗਾ। ਇਰਾਨ ਦੇ ਨਾਲ ਟਕਰਾਅ ਵਿਚਕਾਰ ਵਧਦੇ ਤਣਾਅ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕੱਲ ਬੀਤੇ ਰਾਤ ਕਿਹਾ ਕਿ ਆਪਣੇ ਵੱਡੇ ਪੁੱਤਰ ਡੋਨਲਡ ਟਰੰਪ ਜੂਨੀਅਰ ਦੇ ਵਿਆਹ ਦੇ ਵਿਚ ਸ਼ਾਮਲ ਹੋਣ ਦੇ ਯੋਗ ਨਹੀਂ ਹੋਣਗੇ। ਉਨ੍ਹਾਂ ਨੇ ਮਜ਼ਾਕ ਦੇ ਵਿਚ ਵੀ ਇਹ ਕਿਹਾ ਕਿ ਭਾਵੇਂ ਉਹ ਇਸ ਸਮਾਗਮ ਦੇ ਵਿਚ ਸ਼ਾਮਲ ਹੋਣ ਜਾਂ ਨਾ ਹੋਣ ਦੋਵਾਂ ਸਥਿਤੀਆਂ ਦੇ ਵਿਚ ਮੀਡੀਆ ਹੱਥੋਂ ਮਾਰੇ ਜਾਣਗੇ। ਓਵਲ ਦਫ਼ਤਰ ਦੇ ਵਿਚ ਗੱਲਬਾਤ ਦੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਵਿਆਹ ਦੇ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨਗੇ, ਪਰ ਉਨ੍ਹਾਂ ਨੇ ਸੰਕੇਤ ਵੀ ਦਿੱਤਾ ਕਿ ਇਰਾਨ ਦੇ ਨਾਲ ਮੌਜੂਦਾ ਸਥਿਤੀ ਤੇ ਮੀਡੀਆ ਦੇ ਦੁਆਰਾ ਸੰਭਾਵੀ ਆਲੋਚਨਾ ਨੂੰ ਦੇਖਦੇ ਹੋਏ ਸਮਾਂ ਅਨੁਕੂਲ ਨਹੀਂ ਹੈ। ਮੀਡੀਆ ਦੀ ਫੇਕ ਨਿਊਜ਼ ਦੇ ਉਤੇ ਜਿਹੜਾ ਤੰਜ ਕੱਸਿਆ ਟਰੰਪ ਨੇ ਫਿਰ ਕਹਿੰਦਾ ਕਿ ਮੈਂ ਜਾਣਨਾ ਚਾਹੁੰਦਾ ਕਿ ਪਰ ਇਹ ਮੇਰੇ ਲਈ ਸਮਾਂ ਸਹੀ ਹੈ ਜਾਂ ਨਹੀਂ। ਮੇਰੇ ਸਾਹਮਣੇ ਇਕ ਮੁੱਦਾ ਹੈ ਜਿਸਦਾ ਨਾਮ ਹੈ ਇਰਾਨ। ਜੇ ਮੈਂ ਹਾਜ਼ਰ ਹੋਇਆ ਤਾਂ ਮੈਨੂੰ ਮਾਰ ਦਿੱਤਾ ਜਾਵੇਗਾ, ਜੇ ਮੈਂ ਹਾਜ਼ਰ ਨਾ ਹੋਇਆ ਤਾਂ ਬੇਸ਼ੱਕ ਮੈਨੂੰ ਜਾਲੀ ਖ਼ਬਰਾਂ ਦੇ ਦੁਆਰਾ ਮਾਰ ਦਿੱਤਾ ਜਾਵੇਗਾ।
ਇਹ ਟਿੱਪਣੀਆਂ ਉਹਨਾਂ ਰਿਪੋਰਟਾਂ ਦੇ ਵਿਚਕਾਰ ਆਈਆਂ ਨੇ ਜਿਨ੍ਹਾਂ ਦੇ ਵਿਚ ਕਿਹਾ ਗਿਆ ਸੀ ਕਿ 48 ਸਾਲਾ ਡੋਨਲਡ ਟਰੰਪ ਜੂਨੀਅਰ ਇਸ ਹਫ਼ਤੇ ਦੇ ਅੰਤ ਦੇ ਵਿਚ ਬਹਾਮਾ

ਲਾਸ ਦੇ ਵਿਚ ਇਕ ਨਿੱਜੀ ਸਮਾਰੋਹ ਦੇ ਵਿਚ ਪਾਮ ਬੀਚ ਸੋਸ਼ਲਾਈਟ ਅਤੇ ਮਾਡਲ ਬੈਟੀਨਾ ਐਂਡਰਸਨ ਨਾਲ ਜਿਹੜਾ ਵਿਆਹ ਕਰਵਾਉਣ ਦੇ ਲਈ ਤਿਆਰ ਨੇ। ਦੂਸਰੇ ਪਾਸੇ ਭਾਰਤ ਸਾਡਾ ਸਭ ਤੋਂ ਵਧੀਆ ਦੋਸਤ ਹੈ, ਜਿੰਨਾ ਤੇਲ ਕਹਿੰਦੇ ਚਾਹੀਦਾ ਸੀ ਸਪਲਾਈ ਕਰਨ ਦੇ ਲਈ ਤਿਆਰ ਆ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਇਹ ਕਹਿਣਾ ਹੈ। ਤੇ ਭਾਰਤ ਦੀ ਆਪਣੀ ਪਹਿਲੀ ਫੇਰੀ ਦੇ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਯਾਤਰਾ ਮਹੱਤਵਪੂਰਨ ਹੋਏਗੀ ਕਿਉਂਕਿ ਇਹ ਉਨ੍ਹਾਂ ਨੂੰ ਕਵਾਡ ਦੇਸ਼ਾਂ ਦੇ ਮੰਤਰੀਆਂ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਜਿਹੜਾ ਪ੍ਰਦਾਨ ਕਰੇਗੀ। ਰੂਬੀਓ 23 ਮਈ ਤੋਂ 26 ਮਈ ਤੱਕ ਭਾਰਤ ਦੇ ਵਿਚ ਰਹਿਣ ਵਾਲੇ ਨੇ ਤੇ ਜਿਸ ਦੇ ਦੌਰਾਨ ਉਹ ਕੋਲਕਾਤਾ, ਆਗਰਾ, ਜੈਪੁਰ ਅਤੇ ਨਵੀਂ ਦਿੱਲੀ ਦਾ ਦੌਰਾ ਕਰਨਗੇ। ਉਹ ਜਿਹੜੇ ਨੇ ਭਾਰਤ ਸਾਡੇ ਸ਼ਾਨਦਾਰ ਸਹਿਯੋਗੀ ਅਤੇ ਭਾਈਵਾਲ ਨੇ ਕਹਿੰਦੇ ਤੇ ਅਸੀਂ ਉਨ੍ਹਾਂ ਦੇ ਨਾਲ ਮਿਲ ਕੇ ਵਧੀਆ ਕੰਮ ਕਰ ਰਹੇ ਹਾਂ, ਇਸ ਦੇ ਲਈ ਇਹ ਇਕ ਮਹੱਤਵਪੂਰਨ ਸਾਡਾ ਦੌਰਾ ਹੋਵੇਗਾ। ਤੇ ਰੂਬੀਓ ਨੇ ਅੱਗੇ ਦਸਿਆ ਕਿ ਵੈਨਜ਼ੂਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗਜ਼ ਦੇ ਵੀ ਅਗਲੇ ਹਫ਼ਤੇ ਭਾਰਤ ਆਉਣ ਦੀ ਉਮੀਦ ਹੈ ਤੇ ਇਸ ਸਮੇਂ ਦੇ ਦੌਰਾਨ ਨਵੀਂ ਦਿੱਲੀ ਦੇ ਨਾਲ ਸਹਿਯੋਗ ਦੇ ਨਾਲ ਕੰਮ ਕਰਨ ਦੇ ਕਈ ਮੌਕੇ ਵੀ ਪੈਦਾ ਹੋਣਗੇ। ਟਰੰਪ ਦਾ ਜਿਹੜਾ ਯੂ ਟਰਨ ਆ ਗਿਆ, ਯੂਰਪ ਦੇ ਸੰਬੰਧ ਦੇ ਵਿਚ ਪੋਲੈਂਡ ਭੇਜੇ ਜਾਣਗੇ 5,000 ਵਾਧੂ ਅਮਰੀਕਨ ਸੈਨਿਕ। ਹੁਣ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਯੂਰਪ ਦੇ ਵਿਚ ਅਮਰੀਕੀ ਫੌਜੀ ਮੌਜੂਦਗੀ ਨੂੰ ਲੈ ਕੇ ਇਕ ਵੱਡਾ ਤੇ ਹੈਰਾਨੀਜਨਕ ਐਲਾਨ ਕੀਤੈ। ਟਰੰਪ ਨੇ ਕਿਹਾ ਕਿ ਅਮਰੀਕਾ ਪੋਲੈਂਡ ਦੇ ਵਿਚ 5,000 ਵਾਧੂ ਸੈਨਿਕ ਹੁਣ ਭੇਜੇਗਾ। ਇਸ ਦੇ ਐਲਾਨ ਨੇ ਉਨ੍ਹਾਂ ਸਾਰੀਆਂ ਅਟਕਲਾਂ ਦੇ ਉੱਤੇ ਵਿਰਾਮ ਲਗਾ ਦਿੱਤਾ ਜਿਨ੍ਹਾਂ ਦੇ ਵਿਚ ਪਿਛਲੇ ਕਈ ਹਫ਼ਤਿਆਂ ਤੋਂ ਯੂਰਪ ਦੇ ਵਿਚ ਅਮਰੀਕੀ ਫੌਜ ਦੀ ਗਿਣਤੀ ਘਟਾਉਣ ਦੀ ਗੱਲ ਕਹੀ ਜਾ ਰਹੀ ਸੀ। ਤੇ ਦੂਸਰੇ ਪਾਸੇ ਅਮਰੀਕਾ ਨੇ ਕੀਤੀ ਹੈ ਯੁਕਰੇਨ ਦੀ ਮਦਦ, $108 ਮਿਲੀਅਨ ਦੇ ਹਾਕ ਸਿਸਟਮ ਉਪਕਰਨ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹਦੇ ਵਿਚ ਰੂਸ ਅਤੇ ਯੁਕਰੇਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਦੇ ਦਰਮਿਆਨ ਅਮਰੀਕਾ ਨੇ ਯੁਕਰੇਨ ਦੀ ਫੌਜੀ ਮਦਦ ਦੇ ਲਈ ਇਕ ਹੋਰ ਵੱਡਾ ਕਦਮ ਚੁੱਕਿਆ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਯੁਕਰੇਨ ਨੂੰ ਹਾਕ ਹਵਾਈ ਰੱਖਿਆ ਪ੍ਰਣਾਲੀ ਦੇ ਰੱਖ ਰਖਾਵ ਅਤੇ ਜ਼ਰੂਰੀ ਉਪਕਰਨਾਂ ਦੀ ਸੰਭਾਵੀ ਵਿਕਰੀ ਨੂੰ ਹਰੀ ਝੰਡੀ ਦਿੱਤੀ ਹੈ। ਇਸ ਪੂਰੇ ਸੌਦੇ ਦੀ ਅਨੁਮਾਨਿਤ ਲਾਗਤ ਲਗਭਗ $181 ਲੱਖ ਜਿਹੜੀ ਦੱਸੀ ਜਾ ਰਹੀ ਹੈ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਤਾਲੀਬਾਨ ਦਾ ਨਵਾਂ ਫਰਮਾਨ ਆਇਆ, ਕੁੜੀ ਦੀ ਚੁੱਪੀ ਨੂੰ ਵੀ ਕਹਿੰਦੇ ਨੇ ਮੰਨ ਲਿਆ ਜਾਵੇਗਾ ਵਿਆਹ ਦੇ ਲਈ ਹਾਂ ਦਾ ਸੱਦਾ। ਯੂਐਨ ਨੇ ਚੇਤਾਵਨੀ ਦਿੱਤੀ ਹੈ, ਜਤਾਈ ਹੈ ਚਿੰਤਾ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੱਲੋਂ ਬਣਾਏ ਗਏ ਇਕ ਨਵੇਂ ਕਾਨੂੰਨ ਦੇ ਤਹਿਤ ਸੰਯੁਕਤ ਰਾਸ਼ਟਰ ਯੂਐਨ ਨੇ ਵੀਰਵਾਰ ਨੂੰ ਡੂੰਘੀ ਚਿੰਤਾ ਜਤਾਈ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੇ ਵਿਚ ਬਾਲ ਵਿਆਹ, ਛੋਟੀ ਉਮਰ ਦੇ ਵਿਚ ਵਿਆਹ ਦੇ ਨਾਲ ਸੰਬੰਧਤ ਨਿਯਮ ਸ਼ਾਮਲ ਕੀਤੇ ਗਏ ਨੇ ਤੇ ਜੋ ਔਰਤਾਂ ਤੇ ਕੁੜੀਆਂ ਦੇ ਨਾਲ ਹੋਣ ਵਾਲੇ ਪੱਖਪਾਤ ਵਿਤਕਰੇ ਨੂੰ ਹੋਰ ਜ਼ਿਆਦਾ ਵਧਾਉਣਗੇ। ਦੂਜੇ ਪਾਸੇ ਤਾਲਿਬਾਨ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਇਸਲਾਮੀ ਕਾਨੂੰਨ ਦੇ ਸਿਧਾਂਤਾਂ ਦੇ ਅਨੁਕੂਲ ਹੈ। ਤਾਲਿਬਾਨ ਨੇ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਕਿ ਦੇਸ਼ ਦੇ ਵਿਚ ਲੜਕੀਆਂ ਦੇ ਜਬਰਨ ਵਿਆਹ ਦੇ ਉੱਤੇ ਪਹਿਲਾਂ ਹੀ ਜਿਹੜੀ ਪਾਬੰਦੀ ਲਾਗੂ ਜਿਹੜੀ ਚੱਲ ਰਹੀ ਹੈ। ਜੀ ਦੋਸਤੋ, ਇਹ ਨੇ ਜੀ ਹਾਲਾਤ ਤੇ ਇਹ ਸੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਤੇ ਲਓ ਦੋਸਤੋ, ਆਪਾਂ ਹੁਣ ਗੱਲ ਕਰਦੇ ਹਾਂ, ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰ ਸਕਾਂਗਾ ਤੇ ਹੁਣ ਆਪਾਂ ਚੱਲਦੇ ਹਾਂ ਕਿਤਾਬ ਪੰਜਾਬ ਦੇ ਵੱਲ ਨੂੰ। ਤੇ ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਆਖਰ ਦੇ ਵਿਚ ਤੁਹਾਡੀ ਗੱਲਬਾਤ ਸੁਣਾਂਗੇ। ਜੇਕਰ ਕਾਲ ਕਰਨੀ ਚਾਹੋਗੇ ਤੇ ਮੈਂ ਅੱਧਾ ਕੁ ਘੰਟਾ ਕੋਸ਼ਿਸ਼ ਕਰਾਂਗਾ ਅੱਜ ਜਿਹੜੀ ਹੈ ਕਿਤਾਬ ਦੀ ਗੱਲ ਕਰਨ ਦੇ ਲਈ। ਕਿਤਾਬਾਂ ਦਾ ਅੰਕ ਸਿੰਘ ਜਿਹੜਾ ਆਪਣਾ ਸੈਗਮੈਂਟ ਹੈ ਜੀ ਅਗਲਾ, ਤੇ ਉਹਦੇ ਵਿਚੋਂ ਆਪਾਂ ਬਾਤ ਪਾਉਂਦੇ ਹਾਂ ਹੁਣ ਕਿਤਾਬ ਪੰਜਾਬ ਦੀ। ਤੇ ਇੱਕ ਛੋਟਾ ਜਿਹਾ ਬ੍ਰੇਕ, ਬਸ ਅੱਧੇ ਮਿੰਟ ਦਾ ਬ੍ਰੇਕ ਲੈਣਾ, ਜ਼ਿਆਦਾ ਵੱਡਾ ਨਹੀਂ, ਤੇ ਨਾਲ ਦੀ ਨਾਲ ਆਪਾਂ ਕਿਤਾਬ ਦੀ ਬਾਤ ਸ਼ੁਰੂ ਕਰ ਦੇਣੀ ਹੈ ਜੀ। ਇੱਕ ਛੋਟਾ ਜਿਹਾ ਬ੍ਰੇਕ ਦੋਸਤੋ, ਤੇ ਫਿਰ ਬਾਤ ਕਰਦੇ ਹਾਂ ਸ਼ੁਰੂ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਫਿਰ ਤੋਂ ਤੇ ਗੱਲਬਾਤ ਚੱਲ ਰਹੀ ਹੈ। ਪਹਿਲਾਂ ਪ੍ਰੋਗਰਾਮ ਦੇ ਦੌਰਾਨ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਹੋਰ ਚਰਚਾ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਸ਼ਮੂਲੀਅਤ ਕਰਨ ਦੇ ਲਈ। ਤੇ ਲੋ ਹੁਣ ਆਪਾਂ ਚੱਲਦੇ ਹਾਂ, ਅੱਜ ਦਾ ਆਖਰੀ ਸੈਗਮੈਂਟ ਹੁੰਦਾ ਹੈ ਆਪਣਾ ਕਿਤਾਬਾਂ ਦੇ ਅੰਗ ਸੰਗ। ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਸ਼ੁਰੂਆਤ ਕੀਤੀ ਹੈ ਕਿਤਾਬ ਪੰਜਾਬ।
ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਲੜੀ ਵਾਰਤਾ ਦੇ ਵਿੱਚ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਸਾਂਝ ਪਾ ਰਿਹਾ। ਤੇ ਅੱਜ ਉਸੇ ਕੜੀ ਦੇ ਵਿੱਚ, ਲੜੀ ਦੇ ਵਿੱਚ ਅਗਲਾ ਜਿਹੜਾ ਚੈਪਟਰ ਸ਼ੁਰੂ ਕਰਨ ਜਾ ਰਿਹਾ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਲਿਖਿਆ ਹੈ ਰਾਜਮੋਹਨ ਗਾਂਧੀ ਜੀ ਦੀ ਕਲਮ ਦੇ ਵਿੱਚ, ਤੇ ਇਸ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਤੀਸਰਾ ਤੁਹਾਡੇ ਨਾਲ ਸਾਂਝ ਪਾਉਣ ਜਾ ਰਿਹਾ।

ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ? ਜਿਸ ਦੌਰ ਦੇ ਬਾਰੇ ਇਸ ਕਿਤਾਬ ਨੇ ਕੇਂਦਰਿਤ ਹੋਣਾ, ਉਸ ਤੋਂ ਪਹਿਲਾਂ ਪੰਜਾਬ ਕਿਹੋ ਜਿਹਾ ਹੋਇਆ ਕਰਦਾ ਸੀ, ਇਹ ਪਿਛੋਕੜ ਜਾਣਨਾ ਲਾਹੇਵੰਦ ਰਹੇਗਾ। ਪੰਜਾਬ ਦੇ ਵਾਵਰੋਲੇ ਤਿੰਨ ਹਿੱਸਿਆਂ ਦੇ ਵਿੱਚ ਵੰਡਾਂਗੇ। ਪਹਿਲਾ ਪੂਰਵ ਮੁਗਲ ਕਾਲ ਦਾ ਪੰਜਾਬ, ਫਿਰ ਮੁਗਲ ਪੰਜਾਬ ਤੇ ਤੀਜਾ ਸਿੱਖ ਗੁਰੂ ਸਾਹਿਬਾਨ ਦਾ ਪੰਜਾਬ। ਪੰਜਾਬ ਪ੍ਰਾਚੀਨ ਹੜੱਪਾ ਸੱਭਿਅਤਾ ਦੀ ਥਾਂ ਸੀ। 6ਵੀਂ ਸਦੀ ਪੂਰਬ ਈਸਾ ਦੇ ਵਿੱਚ ਇੱਥੇ ਈਰਾਨ ਦੀ ਹਕੂਮਤ ਸੀ, ਜਿਸ ਦੀ ਸਰਹੱਦ ਬਿਆਸ ਦਰਿਆ ਸੀ ਤੇ ਸਿਕੰਦਰ ਦੇ ਹੱਲੇ ਦੋ ਸਦੀਆਂ ਬਾਅਦ ਹੋਏ ਨੇ। ਮਕਦੂਨੀਆਂ ਦੇ ਪਿੱਛੋਂ ਪੰਜਾਬ ਦੇ ਵਿੱਚ ਚੰਦਰ ਗੁਪਤ ਮੋਰੀਆ ਤੇ ਉਸਦੇ ਮੁਰਸ਼ਦ ਜਿਹੜੇ ਸਨ ਕੌਟਲਿਆ ਨੇ ਰਾਜ ਕੀਤਾ। ਫਿਰ ਅਸ਼ੋਕ ਵਕਤ ਪੰਜਾਬ ਦੇ ਵਿੱਚ ਬੋਧ ਮਤ ਦਾ ਪ੍ਰਕਾਸ਼ ਹੋਇਆ। ਜੇਲਮ ਤੇ ਸਿੰਧ ਵਿਚਕਾਰ ਟੈਕਸਲਾ ਨਗਰ ਜਿਹੜਾ ਵਸਿਆ, ਜਿਹੜਾ ਵਿਦਿਆ ਤੇ ਵਪਾਰ ਦਾ ਕੇਂਦਰ ਬਣ ਗਿਆ। ਈਸਵੀ ਦੀ ਸਦੀ ਜਿਹੜੀ ਸ਼ੁਰੂ ਹੋਣ ਵੇਲੇ ਮੀਨਾਦਰ ਜਾਣੀ ਕਿ ਮਲਿਦ ਜਿਹੜਾ ਪਹਿਲਾਂ ਸੀਗਾ, ਉਹਨੇ ਪੱਛਮੀ ਦੁਆਬਿਆਂ ਤੇ ਰਾਜ ਕੀਤਾ। ਸੰਸਕ੍ਰਿਤ ਦੇ ਪਹਿਲੇ ਵਿਆਕਰਨ ਆਚਾਰੀਆ ਪਾਨੀਨੀਆਂ ਨੇ ਚੌਥੀ ਸਦੀ ਦੀ ਜਿਹੜੀ ਸੀ ਪੂਰਵ ਈਸਾ ਦੇ ਵਿੱਚ ਸੀ, ਸਿੰਧ ਦੇ ਪੂਰਬ ਵੱਲ ਅਟਕ ਵਿਖੇ ਜਨਮ ਲਿਆ ਸੀ। ਪਹਿਲੀਆਂ ਤਿੰਨ ਈਸਵੀਆਂ ਸਦੀਆਂ ਦੇ ਦੌਰਾਨ ਕਨਿਸ਼ਕ ਤੇ ਉਸਦੇ ਕੁਸ਼ਾਨ ਜਾਨਸ਼ੀਨਾਂ ਨੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਉੱਪਰ ਕਬਜ਼ੇ ਕਰ ਲਏ। ਇਹ ਬੋਧ ਪੰਜਾਬ ਦਾ ਦੌਰ ਸੀ। ਫਿਰ ਗੁਪਤ ਸਲਤਨਤ ਆ ਗਈ। ਬੋਧ ਦੇਸ਼ ਦੇਖਣ ਵਾਸਤੇ ਚੀਨੀ ਯਾਤਰੂ ਪੰਜਾਬ ਦੇ ਵਿੱਚ ਆ ਉਤਰੇ। 7ਵੀਂ ਸਦੀ ਦੇ ਵਿੱਚ ਹਰਸ਼ ਆ ਗਿਆ। 8ਵੀਂ ਸਦੀ ਦੇ ਆਰੰਭ ਦੇ ਵਿੱਚ ਸਮੁੰਦਰ ਲੰਘ ਕੇ ਅਰਬਾਂ ਨੇ ਹਮਲੇ ਕੀਤੇ ਤੇ ਜਿੱਤਾਂ ਹਾਸਲ ਕੀਤੀਆਂ। ਉਹ ਮੁਲਤਾਨ ਤੱਕ ਪੁੱਜ ਗਏ, ਪਰ ਅਜੇ ਥਿਰ ਰਾਜ ਕਾਇਮ ਨਾ ਹੋ ਸਕਿਆ ਸੀ। ਜੇਲਮ ਨਗਰ ਦੇ ਪੱਛਮ ਦੇ ਵੱਲ 25 ਮੀਲ ਦੂਰ 3200 ਫੁੱਟ ਉੱਚਾ ਗੋਰਖਨਾਥ ਦਾ ਟਿੱਲਾ ਸੀ, ਜੋ ਪੁਰਾਤਨ ਯੋਗ ਮਤ ਦਾ ਆਸ਼ਰਮ ਸੀ। ਗੋਰਖਨਾਥ 10ਵੀਂ ਸਦੀ ਦੇ ਵਿੱਚ ਹੋਇਆ। 11ਵੀਂ ਸਦੀ ਦੇ ਸ਼ੁਰੂ ਦੇ ਵਿੱਚ ਤੁਰਕੀ ਮੂਲ ਦੇ ਮਹਿਮੂਦ ਗਜ਼ਨਵੀ ਨੇ ਪਹਿਲੋਂ ਪੂਰਬੀ ਕੇਂਦਰੀ ਅਫਗਾਨਿਸਤਾਨ ਫਤਿਹ ਕੀਤਾ ਤੇ ਫਿਰ ਹਿੰਦੁਸਤਾਨ ਦੇ ਵੱਲ ਰੁੱਖ ਕਰ ਲਿਆ, ਤਾਂ ਪੰਜਾਬ ਤੇ ਭਾਰਤ ਦੇ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ। ਪਾਲ ਕਬੀਲੇ ਦੇ ਹਿੰਦੂ ਸ਼ਾਹੀ ਰਾਜਿਆਂ ਨੇ ਮੁਕਾਬਲਾ ਕੀਤਾ ਪਰ ਉਖੜ ਗਏ। ਕੁਝ ਵਿਦਵਾਨ ਉਹਨਾਂ ਨੂੰ ਜੰਜੂਏ ਜਾਣੀ ਕਿ ਟੈਕਸ, ਕੁਝ ਵਿਦਵਾਨ ਉਹਨਾਂ ਨੂੰ ਜੰਜੂਏ ਦੱਸਦੇ ਨੇ, ਜੋ ਸਿੰਧ ਅਤੇ ਜੇਲਮ ਵਿਚਕਾਰ ਮਜ਼ਬੂਤ ਧੜੇ ਸਨ। ਖੱਖੜ, ਖੋਖਰ, ਸਿਆਲ ਤੇ ਭੱਟੀ ਵੀ ਬਹਾਦਰਾਂ ਵਾਂਗ ਲੜੇ, ਪਰ ਮਹਿਮੂਦ ਅੱਗੇ ਪੇਸ਼ ਨਾ ਗਈ। ਸਾਲ 1008 ਤੇ 9 ਦੇ ਵਿੱਚ ਬਹੁਤ ਸਾਰੇ ਉੱਤਰੀ ਪੰਜਾਬੀ ਰਾਜਪੂਤ ਰਾਜਿਆਂ ਨੇ ਇੱਕ ਅਣਕਿਆਸੀਆਂ ਗੱਠਜੋੜ ਵੀ ਜਿਹੜਾ ਕਰ ਲਿਆ, ਤਾਂ ਵੀ ਜਿਹੜਾ ਖੈਬਰ ਪਖਤੂਨ ਖਵਾ ਤੇ ਪੰਜਾਬ ਨਾ ਬਚ ਸਕੇ। ਪਾਲ ਕਬੀਲਾ ਜਿਹੜਾ ਸੀ, ਪਾਲ ਕਬੀਲੇ ਨੇ ਨੰਦਨ ਕਿਲੇ ਦੇ ਵਿੱਚੋਂ ਜੇਲਮ ਕਿਨਾਰੇ ਸਖ਼ਤ ਮੁਕਾਬਲਾ ਕੀਤਾ, ਪਰ ਆਖਰ 1015 ਈਸਵੀ ਦੇ ਵਿੱਚ ਹਾਰ ਗਏ। ਲਾਹੌਰ 1021 ਦੇ ਵਿੱਚ ਹਾਰੇ। ਲਾਹੌਰ ਬੇਸ਼ੱਕ ਵੱਡਾ ਸ਼ਹਿਰ ਸੀ, ਪਰ ਵਪਾਰ ਦੇ ਵਿੱਚ ਮੁਲਤਾਨ ਇਸ ਤੋਂ ਅੱਗੇ ਸੀ। ਮੁਲਤਾਨ ਮਹਿਮੂਦ ਦੇ ਹਮਲਿਆਂ ਦਾ ਪਹਿਲੋਂ ਸ਼ਿਕਾਰ ਹੋਇਆ, ਜਿਵੇਂ ਕਿ ਜਦੋਂ ਗੋਰੇ ਆਏ ਆ ਇੰਡੀਆ ਦੇ ਵਿੱਚ ਤੋਂ, ਬੰਬੇ, ਗੋਆ ਇਹਨਾਂ ਮੁਲਕਾਂ ਨੂੰ, ਇਹਨਾਂ ਸੂਬਿਆਂ ਨੂੰ ਪਹਿਲਾਂ ਅਟੈਕ ਕੀਤਾ। ਇਸੇ ਤਰ੍ਹਾਂ ਹੀ ਮੁਲਤਾਨ ਮਹਿਮੂਦ ਦੇ ਹਮਲਿਆਂ ਦਾ ਪਹਿਲਾ ਸ਼ਿਕਾਰ ਹੋਇਆ ਕਿਉਂਕਿ ਖੈਬਰ ਤੋਂ 200 ਮੀਲ ਦੱਖਣ ਵੱਲ ਗੋਮਲ ਦਰੇ ਰਾਹੀਂ ਗਜ਼ਨੀ ਤੋਂ ਆਉਂਦਾ ਮਹਿਮੂਦ ਮੁਲਤਾਨ ਨੂੰ ਜਿਹੜਾ ਸੀਗਾ ਆਰਾਮਗਾਹ ਵਜੋਂ ਜਿਹੜਾ ਵਰਤਿਆ ਕਰਦਾ ਸੀ। ਮੁਲਤਾਨ ਦੀ ਭੂਗੋਲਿਕ ਸਥਿਤੀ ਬਹੁਤ ਵਧੀਆ ਸੀ। ਮੁਲਤਾਨ ਪੁੱਜਣ ਤੋਂ ਪਹਿਲਾਂ ਹੀ 3 ਦਰਿਆ ਆਪਸ ਦੇ ਵਿੱਚ ਜਿਹੜਾ ਮਿਲ ਕੇ ਸਿੰਧ ਦੇ ਵਿੱਚ ਸ਼ਾਮਲ ਹੋਣ ਲੱਗ ਪੈਂਦੇ ਨੇ। ਮੁਲਤਾਨ ਤੋਂ ਸਿੰਧ ਵੱਲ ਫਿਰ ਅਰਬ ਸਾਗਰ ਤੱਕ ਪਾਣੀ ਰਾਹੀਂ ਵਪਾਰ ਜਿਹੜਾ ਹੁੰਦਾ ਸੀ। ਬਿਨਾਂ ਖਰਚ ਕਿਸ਼ਤੀਆਂ ਉਧਰ ਨੂੰ ਤੈਰੀ ਜਾਂਦੀਆਂ ਤੇ ਸਤਲੁਜ ਵੀ ਮੁਲਤਾਨ ਤੋਂ ਬਹੁਤ ਦੂਰ ਨਹੀਂ ਸੀ
ਤੇ 11ਵੀਂ ਸਦੀ ਦੇ ਵਿੱਚ ਘੱਗਰ ਵੀ ਨੇੜਿਓਂ ਦੀ ਲੰਘਦਾ ਸੀ ਜੋ ਹੁਣ ਲੋਪ ਹੋ ਗਿਆ। ਪਰਸ਼ੀਆ ਜਾਣਕੀ ਈਰਾਨ। ਪਰਸ਼ੀਆ ਕੇਂਦਰੀ ਏਸ਼ੀਆ ਤੇ ਅਰਬਾਂ ਦੇ ਨਾਲ ਜ਼ਮੀਨੀ ਰਸਤਿਆਂ ਥਾਣੀ ਜਿਹੜਾ ਸੀ ਅੰਤਰਰਾਸ਼ਟਰੀ ਵਪਾਰ ਦਾ ਕੇਂਦਰ ਵੀ ਮੁਲਤਾਨ ਹੀ ਸੀ। ਰਾਵੀ ਕਿਨਾਰੇ ਵਸੇ ਲਾਹੌਰ ਨੂੰ ਮਹਿਮੂਦ ਨੇ ਆਪਣੀ ਦੂਜੀ ਰਾਜਧਾਨੀ ਬਣਾ ਕੇ ਸੁਖਪਾਲ ਜਿਹੜਾ ਸੀਗਾ ਨਵਾਜ਼ ਸ਼ਾਹ ਉਹਨੂੰ ਜਿੱਤੇ ਹੋਏ ਇਲਾਕਿਆਂ ਦਾ ਪ੍ਰਬੰਧ ਸੰਭਾਲਣ ਦੇ ਲਈ ਕਿਹਾ। ਕੇਂਦਰ ਏਸ਼ੀਆ ਜਿਹੜਾ ਸੀ ਕੇਂਦਰੀ ਏਸ਼ੀਆ ਦੇ ਵਿੱਚੋਂ ਆਏ ਥੋੜੇ ਕੁ ਬੰਦਿਆਂ ਦੇ ਭਾਗ ਜਾਗ ਪਏ। ਇੱਕ ਸੈਯਦ ਅਲੀ ਹੁਜਵੀਰੀ ਸੀ ਜਿਸ ਨੂੰ ਦਾਤਾ ਗੰਜ ਸ਼ਖਸ ਜਿਹੜਾ ਦਾਤਾ ਗੰਜ ਬਖਸ਼ ਕਿਹਾ ਜਾਂਦਾ ਸੀ ਹੁਣ ਵੀ ਕਹਿੰਦੇ ਨੇ। ਕਸ਼ਫੁਲ ਮਹਿਜੂਬ ਪਰਦਾ ਨਸ਼ੀ ਨੂੰ ਬੇਪਰਦ ਕਰਨਾ ਗ੍ਰੰਥ ਰਚ ਕੇ 10,070 ਈਸਵੀ ਦੇ ਵਿੱਚ ਜਹਾਨੋਂ ਕੂਚ ਕਰ ਗਿਆ। ਫਾਰਸੀ ਦੇ ਵਿੱਚ ਲਿਖੀ ਹੈ ਸੂਫੀ ਮਤ ਦੇ ਸਿਧਾਂਤਾਂ ਦੀ ਕਿਤਾਬ ਹੈ ਉਦੋਂ ਲਿਖੀ 10,070 ਦੇ ਵਿੱਚ। ਉਸਨੂੰ ਇੱਥੋਂ ਦਾ ਮਾਹੌਲ ਪਾਇਆ ਨਹੀਂ ਸੀ। ਲਿਖਦਾ ਹੈ ਕਿ ਮੁਲਤਾਨ ਅਧੀਨ ਹਿੰਦੁਸਤਾਨ ਦੇ ਲਾਹੌਰ ਸ਼ਹਿਰ ਦੇ ਵਿੱਚ ਮੈਂ ਜਹਲ ਲੋਕਾਂ ਦੇ ਵਿੱਚ ਕੈਦੀ ਵਾਂਗ ਰਿਹਾ। ਉਸ ਤੋਂ ਦੋ ਸਦੀਆਂ ਬਾਅਦ ਹੋਏ ਸੂਫੀ ਫਕੀਰ ਮੁਯੋਦੀਨ ਚਿਸ਼ਤੀ ਕੁਤਬੁਦੀਨ ਕਾਕੀ ਬਾਬਾ ਫਰੀਦ ਨਿਜ਼ਾਮੁਦੀਨ ਔਲੀਆ ਨਾਲੋਂ ਜਿਹੜਾ ਸੀਗਾ ਹੁਜਵੀਰੀ ਕੱਟੜ ਮੂਲਵਾਦੀ ਮੁਸਲਿਮ ਸੀ। ਬਾਬਾ ਫਰੀਦ ਮੁਲਤਾਨ ਦੇ ਵਿੱਚ ਤੇ ਨਿਜ਼ਾਮੁਦੀਨ ਦੇ ਮੁਜਾਮੁਦੀਨ ਨੇ ਬੰਦੂਆ ਦੇ ਵਿੱਚ ਜਨਮ ਲਿਆ। ਬੰਦੂਆ ਹੁਣ ਯੂਪੀ ਦੇ ਵਿੱਚ ਗੰਗਾ ਨਜ਼ਦੀਕ ਵਸਿਆ ਹੋਇਆ ਹੈ। ਇਹਨਾਂ ਚਾਰਾਂ ਵਕਤ ਦਿੱਲੀ ਉੱਪਰ ਸੁਲਤਾਨਾਂ ਦਾ ਰਾਜ ਰਿਹਾ। ਮਹਿਮੂਦ ਦੇ ਜਾਨਸ਼ੀਨ ਮੁਹੰਮਦ ਗੌਰੀ ਨੇ ਇਸ ਹਕੂਮਤ ਦੀ ਨੀਂਹ ਦਿੱਲੀ ਦੇ ਵਿੱਚ ਰੱਖੀ ਤੇ ਗੌਰੀ ਨੂੰ ਮੁਹੰਮਦ ਮਿਊਨੁਦੀਨ ਤੇ ਸ਼ਹਾਬੂਦੀਨ ਵੀ ਲਿਖਿਆ ਮਿਲਦਾ ਹੈ। ਮਹਿਮੂਦ ਵਾਂਗ ਹੀ ਉਹ ਵੀ ਜਿਹੜਾ ਪਿੱਛੋਂ ਤੁਰਕੀ ਦਾ ਸੀ। 1191 ਦਾ ਵਕਤ ਆ ਜਾਂਦਾ ਹੈ। 1191 ਦੇ ਵਿੱਚ ਅਜਮੇਰ ਦਾ ਰਾਏ ਪਿਥੋਰਾ ਜਿਸਦਾ ਨਾਮ ਪ੍ਰਿਥਵੀ ਰਾਜ ਚੌਹਾਨ ਵੀ ਸੀ ਉਹਨੇ ਪੂਰਬੀ ਪੰਜਾਬ ਦੇ ਤਰਾਈ ਇਲਾਕੇ ਦੇ ਵਿੱਚ ਗੋਰੀ ਨੂੰ ਹਰਾ ਛੱਡਿਆ ਸੀ। ਅਗਲੇ ਸਾਲ ਉਸੇ ਥਾਂ ਦੇ ਉੱਤੇ ਹਮਲਾ ਕਰਕੇ ਗੋਰੀ ਨੇ ਚੌਹਾਨ ਨੂੰ ਹਰਾਤਾ। ਇਹ ਬਹੁਤ ਵੱਡੀ ਜਿੱਤ ਸੀ ਕਿਉਂਕਿ ਪ੍ਰਿਥਵੀ ਰਾਜ ਪਾਸ ਬਾਕੀ ਇਲਾਕਿਆਂ ਤੋਂ ਇਲਾਵਾ ਦਿੱਲੀ ਵੀ ਸੀ ਜਿਹੜੀ ਸਦੀਆਂ ਤੱਕ ਹਿੰਦੁਸਤਾਨ ਦੀ ਰਾਜਧਾਨੀ ਰਹੀ। ਪ੍ਰਿਥਵੀ ਰਾਜ ਦੇ ਨਾਲ ਉਸਦਾ ਦਰਬਾਰੀ ਕਵੀ ਚਾਂਦ ਬਰਦਾਈ ਵੀ ਗ੍ਰਿਫ਼ਤਾਰ ਕੀਤਾ ਗਿਆ। ਚਾਂਦ ਲਾਹੌਰ ਦੇ ਵਿੱਚ ਪਲਿਆ। ਉਹਨੇ ਪ੍ਰਿਥਵੀ ਰਾਜ ਰਾਸੋ ਗ੍ਰੰਥ ਰਚਿਆ ਜਿਸਦੇ ਵਿੱਚੋਂ ਪੰਜਾਬੀ ਜ਼ਬਾਨ ਦੀ ਮਹਿਕ ਆਉਂਦੀ ਹੈ। 1000 ਸਦੀ ਦੇ ਵਿੱਚ ਦੀ ਗੱਲ ਹੈ, 1191 ਦਾ ਜ਼ਿਕਰ ਹੋ ਰਿਹਾ ਤੇ ਉਸ ਵੇਲੇ ਦੀ ਗੱਲ ਆਉਂਦੀ ਹੈ। ਮਹਿਮੂਦ ਗਜਨਵੀ ਅਤੇ ਮਹਿਮੂਦ ਗੋਰੀ ਦੇ ਘੋੜੇ ਬੜੇ ਫੁਰਤੀਲੇ ਸਨ, ਜਵਾਨ ਹੁਸ਼ਿਆਰ ਸਨ ਤੇ ਕਮਾਨ ਕਿਵੇਂ ਸੰਭਾਲਣੀ ਹੈ ਜਰਨੈਲ ਕੁਸ਼ਲ ਸਨ। ਤੁਰਕਾਂ ਦੇ ਮੁਕਾਬਲੇ ਰਾਜਪੂਤਾਂ ਦੀ ਗਿਣਤੀ ਵਧੇਕ ਸੀ। ਉਹ ਬਹਾਦਰੀ ਦੇ ਵਿੱਚ ਵੀ ਕਿਸੇ ਤਰ੍ਹਾਂ ਪਿੱਛੇ ਨਹੀਂ ਸਨ। ਲੀਡਰਸ਼ਿਪ ਤੇ ਯੋਗ ਪ੍ਰਬੰਧ ਦੀ ਘਾਟ ਕਾਰਨ ਹਾਰ ਗਏ। ਹਰੇਕ ਰਾਜਪੂਤ ਜਿਹੜਾ ਸੀ, ਹਰੇਕ ਰਾਜਪੂਤ ਕਮਾਂਡਰ ਆਪਣੀ ਆਪਣੀ ਨੀਤੀ ਘੜਦਾ, ਜਦੋਂ ਕਿ ਸਾਰੇ ਤੁਰਕ ਕਮਾਂਡਰ ਅਨੁਸ਼ਾਸਨ ਤੇ ਵਫ਼ਾਦਾਰੀ ਦੇ ਨਾਲ ਸੁਲਤਾਨ ਦਾ ਹੁਕਮ ਮੰਨਦੇ। ਸਾਡੇ ਵਾਲੇ ਹੁਣ ਵੀ ਦੇਖੋ ਆਪ ਮੁਹਾਰੀ ਤੁਰੇ ਫਿਰਦੇ ਆ ਤੇ ਅਨੁਸ਼ਾਸਨ ਤਾਂ ਕਿਸੇ ਚੀਜ਼ ਦੀ ਗੱਲ ਹੀ ਨਹੀਂ ਹੈ, ਕਿਸੇ ਪਾਸੇ ਵੀ ਝਾਤ ਮਾਰ ਲਓ। ਹਾਲਾਤ ਅੱਜ ਵੀ ਉਹੀ ਹੈ, 226 ਚੱਲ ਰਿਹਾ ਤੇ 1100 ਦੀ ਗੱਲ ਕਰਦਾ 91 ਦੀ ਮੈਂ। ਅਸੀਂ ਸਿੱਖਿਆ ਹੀ ਕੁਝ ਨਹੀਂ ਉਸ ਸਮਿਆਂ ਦਾ। ਤਰਾਈ ਤੋਂ ਵਾਪਸੀ ਵਕਤ ਗੌਰੀ ਨੇ ਲਾਹੌਰ ਦੇ ਵਿੱਚ ਮੁਲਤਾਨ ਤਰਾਈ ਤੋਂ ਵਾਪਸੀ ਵਕਤ ਗੌਰੀ ਨੇ ਲਾਹੌਰ ਅਤੇ ਮੁਲਤਾਨ ਦੇ ਉਹ ਸਾਰੇ ਪ੍ਰਬੰਧਕ ਹਟਾ ਦਿੱਤੇ ਜਿਹੜੇ ਮਹਿਮੂਦ ਨਿਯੁਕਤ ਕਰ ਗਿਆ ਸੀ। ਉਸਨੇ ਜਿਹੜਾ ਫੈਸਲਾ ਕੀਤਾ ਕਿ ਹਿੰਦੁਸਤਾਨ ਦੇ ਵਿੱਚ ਨਹੀਂ ਰਹੇਗਾ, ਦੂਰੋਂ ਆਪਣੇ ਵਤਨੋਂ ਹਕੂਮਤ ਚਲਾਵੇਗਾ ਉੱਥੇ ਬੈਠ ਕੇ। ਆਪਣੇ ਗੁਲਾਮ ਐਬਕ ਨੂੰ ਉਸਨੇ ਜਿੱਤੇ ਇਲਾਕਿਆਂ ਦਾ ਪ੍ਰਬੰਧਕ ਥਾਪ ਦਿੱਤਾ ਤੇ ਆਪ ਵਾਪਸ ਆ ਗਿਆ। ਥੋੜੇ ਹੀ ਸਮੇਂ ਦੇ ਬਾਅਦ ਐਬਕ ਨੇ ਦਿੱਲੀ ਦੇ ਵਿੱਚ ਆਪਣੇ ਆਪ ਨੂੰ ਸੁਲਤਾਨ ਘੋਸ਼ਿਤ ਕਰ ਦਿੱਤਾ। ਉਸਦਾ ਵਾਰਸ ਅਲਤਮਸ਼ ਰਾਏ ਪਿਥੋਰੇ ਦੇ ਕਿਲੇ ਦੇ ਵਿੱਚ ਰਹਿਣ ਲੱਗ ਪਿਆ। ਇਹ ਹਨ ਪਹਿਲੇ ਦੋ ਬਾਦਸ਼ਾਹ ਜਿਨ੍ਹਾਂ ਨੇ ਸੁਲਤਾਨ ਹਕੂਮਤ ਕਾਇਮ ਕਰਕੇ 3 ਸਦੀਆਂ ਰਾਜ ਕੀਤਾ ਉੱਥੇ। ਇਹਨਾਂ ਦੇ ਉੱਤਰਾਧਿਕਾਰੀਆਂ ਦੇ ਵਿੱਚ ਗੁਲਾਮ ਖਿਲਜੀ
ਤੁਗਲਕ ਤੇ ਲੋਧੀ ਨੇ। ਪਹਿਲੇ ਸਾਰੇ ਤੁਰਕ ਨੇ ਤੇ ਲੋਧੀ ਅਫਗਾਨ ਹਨ। ਕੁਝ ਇਤਿਹਾਸਕਾਰਾਂ ਨੇ ਖਿਲਜੀਆਂ ਨੂੰ ਵੀ ਅਫਗਾਨ ਲਿਖਿਆ ਪਿਛੋਕੜ, ਕਿਉਂਕਿ ਪਰਸ਼ੀਅਨ ਕਲਚਰ ਦਾ ਸੀ ਨਾ, ਇਰਾਨੀ ਸੀਗੇ ਪਿਛੋਕੜ ਚ, ਇਸ ਕਰਕੇ ਸਰਕਾਰੀ ਜ਼ਬਾਨ ਫਾਰਸੀ ਬਣੀ। ਸੁਲਤਾਨਾਂ ਦਾ ਪੰਜਾਬ ਉੱਪਰ ਕੰਟਰੋਲ ਦੁਰਗਮ ਕਾਰਜ ਸੀ, ਕਿਉਂਕਿ 13ਵੀਂ 14ਵੀਂ ਸਦੀ ਦੇ ਵਿਚ ਕੇਂਦਰੀ ਏਸ਼ੀਆ ਦੇ ਮੰਗੋਲ, ਜਿਹੜਾ ਪਿਛਲੇ ਸਮੇਂ ਚ ਆਪਾਂ ਕਹਾਣੀ ਸੁਣਾਈ ਸੀ ਮੰਗੋਲੀਆਂ ਦੀ ਵੀ, ਉਹਦਾ ਰਾਜ ਦੇਖ ਲਓ, ਇੱਥੋਂ ਫਿਨਲੈਂਡ ਦੀਆਂ ਸਰਹੱਦਾਂ ਤੋਂ ਲੈ ਕੇ ਰਸ਼ੀਆ ਤੇ ਦੂਸਰੇ ਪਾਸੇ ਚੀਨ ਤੱਕ ਸੀਗਾ ਜਾਂਦਾ, ਐਡਾ ਵੱਡੀ ਸਲਤਨਤ ਸੀ ਮੰਗੋਲੀਆਂ ਦੀ। ਕਿ 13ਵੀਂ 14ਵੀਂ ਸਦੀ ਦੇ ਵਿਚ ਕੇਂਦਰੀ ਏਸ਼ੀਆ ਦੇ ਮੰਗੋਲ ਪੰਜਾਬ ਉੱਪਰ ਹੱਲੇ ਬੋਲਦੇ ਰਹੇ। ਉਹਨਾਂ ਦੀ ਸੈਨਿਕ ਕੁਸ਼ਲਤਾ ਇੰਨੀ ਗਜ਼ਬ ਦੀ ਸੀ ਕਿ ਥੋੜੇ ਸਮੇਂ ਦੇ ਵਿਚ ਹੀ ਉਹਨਾਂ ਯੂਰਪ, ਇਰਾਨ, ਅਰਬ ਅਤੇ ਹਿੰਦੁਸਤਾਨ ਫੁੰਡ ਦਿੱਤੇ, ਖਾਸ ਕਰਕੇ ਪੰਜਾਬ। ਮੰਗੋਲ ਦਿੱਲੀ ਤੱਕ ਤਾਂ ਨਹੀਂ ਗਏ, ਪੰਜਾਬ ਦੀ ਪੂਰੀ ਤਬਾਹੀ ਜ਼ਰੂਰ ਕੀਤੀ ਉਹਨਾਂ ਮੰਗੋਲਾਂ ਨੇ। ਖੈਬਰ ਵਾਲੇ ਪਾਸਿਓ ਜਿਹੜੇ ਸੀ ਗੱਖੜ, ਇਨ੍ਹਾਂ ਦਾ ਡੱਟ ਕੇ ਮੁਕਾਬਲਾ ਕਰਦੇ, ਜਿਸ ਦੇ ਕਾਰਨ ਮੰਗੋਲ ਜਿਹੜੇ ਸਨ ਮੁਲਤਾਨ ਵਾਲੇ ਪਾਸਿਓ ਆਉਂਦੇ। 3 ਸਦੀਆਂ ਤੱਕ ਮੁਲਤਾਨ ਲਗਾਤਾਰ ਲਤਾੜਿਆ ਜਾਂਦਾ ਰਿਹਾ। ਪੰਜਾਬ ਦੇ ਬਾਕੀ ਹਿੱਸੇ ਕਿਹੜੇ ਜਿਹੜਾ ਸੀ ਬਚੇ ਰਹੇ? ਲੰਮਾ ਸਮਾਂ ਮੰਗੋਲਾਂ ਤੇ ਸੁਲਤਾਨਾਂ ਦੀ ਹੱਦ ਬਿਆਸ ਬਣਿਆ ਰਿਹਾ। ਸੋ ਦਰਿਆ ਦੇ ਪੱਛਮ ਦੇ ਵਿਚ ਮੰਗੋਲਾਂ ਹੇਠ ਵੱਡਾ ਪੰਜਾਬ ਸੀ। ਹਿੰਦੂ ਪੰਜਾਬੀ ਲੇਖਕ ਸੁਜਾਨ ਰਾਏ ਭੰਡਾਰੀ 1696 ਦੇ ਵਿਚ ਲਿਖਦਾ ਹੈ ਕਿ ਹਰ ਸਾਲ ਬਲਖ ਅਤੇ ਬੁਖਾਰੇ ਤੋਂ ਚੱਲ ਕੇ ਮੰਗੋਲਾਂ ਨੇ ਪੰਜਾਬ ਉੱਤੇ ਹਮਲੇ ਕੀਤੇ। ਚਾਰੇ ਪਾਸੇ ਬਰਬਾਦੀ ਹੀ ਬਰਬਾਦੀ ਦਿਸਦੀ ਸੀ। ਦਿੱਲੀ ਦੀ ਫੌਜ ਮਦਦ ਦੇ ਵਾਸਤੇ ਆ ਗਈ ਤਾਂ ਠੀਕ ਹੈ, ਪੰਜਾਬ ਦੀ ਆਪਣੀ ਕੋਈ ਫੌਜ, ਆਪਣਾ ਕੋਈ ਲੀਡਰ ਨਹੀਂ ਸੀ। ਜਾਨ ਬਚਾਉਣ ਦੇ ਲਈ ਗੁਆਂਢੀ ਇਲਾਕਿਆਂ ਦੇ ਵਿਚ ਭੱਜ ਜਾਂਦੇ, ਆਬਾਦੀ ਬਹੁਤ ਘੱਟ ਰਹਿ ਗਈ ਸੀ। ਜਾਨ ਬਚਾਉਣ ਦੇ ਵਾਸਤੇ ਪੰਜਾਬੀ ਸੁਲਤਾਨਾਂ ਨੂੰ ਭਾਰੀ ਟੈਕਸ ਜਜ਼ੀਆ ਦਿੰਦੇ, ਜਿਹੜਾ ਉਨ੍ਹਾਂ ਦੀ ਆਯਾਸ਼ੀ ਵਾਸਤੇ ਜਮ੍ਹਾਂ ਹੁੰਦਾ। 14ਵੀਂ ਸਦੀ ਦੇ ਵਿਚ ਮੋਰਾਕੋ ਤੋਂ ਆਇਆ ਯਾਤਰੂ, ਇੱਕ ਜਿਹੜਾ ਵਿਜ਼ਿਟਰ ਹੈ ਯਾਤਰੂ ਆਉਂਦਾ ਹੈ, ਇਬਨੀ ਬਤੂਤਾ ਇਸ ਸਮੇਂ ਦੀ ਤਸਵੀਰ ਦਿਖਾਉਂਦਾ ਹੈ। ਉਸਦੇ ਜੱਥੇ ਦੇ ਵਿਚ ਖੁਰਾਸਾਨ, ਬੁਖਾਰਾ, ਸਮਰਕੰਦ ਤੋਂ ਬੁੱਧੀਵਾਨ ਜਿਹੜੇ ਸ਼ਖਸ ਸਨ ਜਿਨ੍ਹਾਂ ਨੂੰ ਸੁਲਤਾਨ ਨੇ ਉੱਚ ਪਦਵੀਆਂ ਦੇ ਉੱਪਰ ਨਿਯੁਕਤ ਕਰਨਾ ਸੀ, ਤੇ ਸਾਲ 1333 ਦੇ ਵਿਚ ਮੁਲਤਾਨ ਤੋਂ ਚੱਲ ਕੇ ਅਯੋਧਨ ਜਾਣੀ ਬਾਬਾ ਫਰੀਦ ਦੇ ਮਕਬਰੇ ਦੇ ਵਾਲਾ ਨਗਰ ਜਿਹੜਾ ਹੈ ਉਹਦੇ ਰਾਹੀਂ ਦਿੱਲੀ ਵੱਲ ਗਏ। ਸੁਲਤਾਨ ਦੀ ਸੈਨਿਕ ਟੁਕੜੀ ਹਿਫਾਜ਼ਤ ਵਾਸਤੇ ਨਾਲ ਨਾਲ ਸੀ। ਬਤੂਤਾ ਲਿਖਦਾ ਹੈ ਕਿ ਸੁਲਤਾਨ ਦਾ ਡਾਕ ਵਿਭਾਗ ਕੁਸ਼ਲ ਸੀ ਉਸ ਸਮਿਆਂ ਚ। ਘੋੜੇ ਅਤੇ ਪੈਦਲ ਦੌੜਾਕ ਰਿਲੇ ਰੇਸ ਰਾਹੀਂ ਖੱਤ ਸੁਨੇਹਾ ਪਹੁੰਚਾਉਂਦੇ। ਬਤੂਤਾ ਨੇ ਮੁਲਤਾਨ ਤੋਂ ਸੁਲਤਾਨ ਨੂੰ ਜੋ ਸੁਨੇਹਾ ਭੇਜਿਆ ਉਸਦਾ ਜਵਾਬ ਜਲਦੀ ਮਿਲ ਗਿਆ ਸੀ ਤੇ ਉਹ ਕਹਿੰਦਾ, ਜਦੋਂ ਇਹ ਕਾਰਵਾ ਜਿਹੜਾ ਸੀ ਕਿਤੇ ਖਾਣਾ ਖਾਣ ਦੇ ਲਈ ਰੁਕਦਾ, ਚੀਫ ਬਾਦਸ਼ਾਹ ਤੇ ਮਹਿਲ ਵੱਲ ਮੂੰਹ ਕਰਕੇ ਸਿਰ ਨਵਾ ਕੇ ਸਲਾਮ ਅਰਜ ਕਰਦਾ ਸੀ ਪਹਿਲਾਂ, ਫਿਰ ਖਾਣਾ ਖਾਂਦਾ ਸੀ। ਉਸ ਪਿੱਛੋਂ ਬਾਕੀ ਦੇ ਸਾਰੇ ਇਵੇਂ ਕਰਦੇ ਤੇ ਫਿਰ ਖਾਣਾ ਖਾਣ ਦੇ ਲਈ ਬੈਠਦੇ। ਪੀਣ ਵਾਲੇ ਜੂਸ ਸੋਨੇ, ਚਾਂਦੀ, ਸ਼ੀਸ਼ੇ ਦੇ ਗਲਾਸਾਂ ਦੇ ਵਿਚ ਵਰਤਾਏ ਜਾਂਦੇ ਸੀ ਉਸ ਸਮੇਂ ਵੀ, ਮਤਲਬ ਕਿ ਸ਼ੀਸ਼ੇ ਦੇ ਗਲਾਸ ਸੀ 1300 ਈਸਵੀ ਦੇ ਵਿਚ, 1333 ਦੀ ਗੱਲ ਚੱਲ ਰਹੀ ਹੈ। ਫਿਰ ਬੱਕਰੀਆਂ ਦੇ ਰੋਸਟਡ ਮੀਟ ਦੇ ਵੱਡੇ ਵੱਡੇ ਟੁਕੜੇ ਰੱਖ ਦਿੱਤੇ ਜਾਂਦੇ, ਜਾਣੀ ਕਿ ਬਾਰਬੀਕਿਊ ਆ ਗਏ ਜਿਹੜੇ ਅੱਜ ਕੱਲ੍ਹ। ਇੱਕ ਬੱਕਰੇ ਦੇ 4 ਜਾਂ ਹੱਦ 2 ਟੋਟੇ ਕਰਕੇ ਇੱਕ ਜਿਹੜਾ ਵੱਢ ਦਿੱਤਾ ਜਾਂਦਾ, ਸੋਰੀ ਇੱਕ ਵੰਡ ਦਿੱਤਾ ਜਾਂਦਾ। ਪੇਸਟਰੀ, ਹਲਵਾ, ਗੰਢਿਆ, ਅਦਰਕ ਤੇ ਮੱਖਣ ਦੇ ਵਿਚ ਤਲਿਆ ਮੀਟ, ਰਾਈਸ ਚਿਕਨ ਨਾਲ ਸਮੋਸੇ, ਮਿਠਾਈਆਂ, ਰੋਟੀਆਂ, ਅਨਾਰ ਦਾ ਜੂਸ, ਪਾਨ ਦੇ ਪੱਤੇ ਤੇ ਖੁਸ਼ਕ ਮੇਵੇ, ਜੋ ਮਰਜ਼ੀ ਖਾਓ, ਕਹਿੰਦੇ ਬੂਫੇ ਲਾ ਤਾ। ਜਿਵੇਂ ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਬਾਦਸ਼ਾਹ ਦਾ ਸ਼ੁਕਰਾਨਾ ਕੀਤਾ ਜਾਂਦਾ, ਖਾਤਮੇ ਦੇ ਉੱਤੇ ਵੀ, ਖਾਣਾ ਖਤਮ ਕਰਨ ਸਮੇਂ ਵੀ ਉਵੇਂ ਹੀ ਰਸਮ ਕੀਤੀ ਜਾਂਦੀ ਸੀ ਖਾ ਕੇ। ਇਬਨ ਬਤੂਤਾ ਨੇ ਮੁਹੰਮਦ ਬਿਨ ਤੁਗਲਕ ਦੀ ਸਿਫਤ ਸਲਾਹ ਦੀ ਨਜ਼ਮ ਜਿਹੜੀ ਹੈ ਕਸੀਦਾ ਲਿਖੀ। ਇਸ ਕਸੀਦੇ ਸਦਕਾ ਉਸਨੂੰ 55,000 ਦਿਨਾਰ ਇਨਾਮ ਦੇ ਵਿਚ ਮਿਲਿਆ ਸੀ। ਸੁਲਤਾਨ ਦੀ ਜ਼ਿੰਦਗੀ ਦੀ ਨਕਲ, ਸੁਲਤਾਨ ਦੀ ਜਿਹੜੀ ਜ਼ਿੰਦਗੀ ਸੀ ਉਹਦੀ ਨਕਲ
ਉਸਦੇ ਸੂਬੇਦਾਰ ਕਰਦੇ ਤੇ ਇਸਦਾ ਬੋਝ ਪ੍ਰਜਾ ਝੱਲਦੀ ਸੀ। ਕਦੀ ਕਦਾਈ ਦਿਆਲੂ ਹੋ ਕੇ ਬਾਦਸ਼ਾਹ ਨਰਮ ਹੋ ਜਾਵੇ ਅਲੱਗ ਗੱਲ ਹੈ, ਨਹੀਂ ਤਾਂ ਕਿਸਾਨਾਂ ਦੇ ਉੱਪਰ ਭਾਰੀ ਕਰ ਠੋਸਿਆ ਹੀ ਜਾਂਦਾ ਸੀ, ਟੈਕਸ ਲੱਗਦਾ ਹੀ ਲੱਗਦਾ ਸੀ। ਹਾਂ, ਹਰਟ ਜਾਣੀ ਕਿ ਟਿੰਡਾ ਵਾਲਾ ਖੂਹ ਦੀ ਇਜ਼ਾਦ ਹੋਣ ਦੇ ਨਾਲ ਸੁਲਤਾਨਾ ਵੱਲ ਵੇਲੇ ਜਿਹੜਾ ਖੇਤੀ ਦੀ ਉਪਜ ਵਧੀ ਹੈ। ਸੁਲਤਾਨਾ ਦਾ ਜਦੋਂ ਸਮਾਂ ਸੀ ਉਦੋਂ ਹੀ ਜਿਹੜੇ ਖੂਹ ਬਣੇ ਆ, ਵਪਾਰ ਦੇ ਵਿੱਚ ਵਾਧਾ ਹੋ ਗਿਆ, ਫਸਲ ਨੂੰ ਪਾਣੀ ਮਿਲਣ ਲੱਗ ਗਿਆ, ਕੁਝ ਨਵੇਂ ਨਗਰ ਵਸ ਗਏ। ਇਸ ਦੇ ਦੌਰ ਦੇ ਵਿੱਚ ਵੱਡੀ ਗਿਣਤੀ ਪੰਜਾਬੀਆਂ ਨੇ ਹਿੰਦੂ, ਬੁੱਧ ਜਾਂ ਲੋਕਲ ਧਰਮ ਛੱਡ ਕੇ ਇਸਲਾਮ ਅਪਣਾ ਲਿਆ। ਡਰ ਕਰਕੇ ਜਾਂ ਲਾਲਚ ਕਰਕੇ ਅਜਿਹਾ ਹੋਇਆ ਕਿ ਖੁਦ ਇਸਲਾਮ ਤੋਂ ਪ੍ਰਜਾ ਪ੍ਰਭਾਵਿਤ ਹੋ ਗਈ ਤੇ ਇਸ ਗੱਲ ਦਾ ਥੋ ਪਤਾ ਨਹੀਂ ਲੱਗਦਾ। ਕੁਝ ਵਿਦਵਾਨਾਂ ਦਾ ਖਿਆਲ ਹੈ ਕਿ ਸੂਫੀਆਂ ਨੇ ਪ੍ਰਜਾ ਨੂੰ ਪਿਆਰ ਕੀਤਾ, ਉਨ੍ਹਾਂ ਕਰਕੇ ਹੀ ਧਰਮ ਬਦਲੀ ਹੋਈ। ਜਿਨ੍ਹਾਂ ਫਕੀਰਾਂ ਦਾ ਪਿੱਛੇ ਜ਼ਿਕਰ ਆਇਆ, ਪ੍ਰਜਾ ਦੇ ਵਿੱਚ ਉਨ੍ਹਾਂ ਦਾ ਬੜਾ ਆਦਰ ਸਤਿਕਾਰ ਸੀ। ਪਾਣੀਪਤ ਦੇ ਬੂ ਅਲੀ ਕਲੰਦਰ 1209 ਤੋਂ 1324 ਦਾ ਉਹਦਾ ਸਮਾਂ ਹੈ, ਉਹਦਾ ਬਹੁਤ ਰਸੂਖ ਸੀ ਉੱਥੇ ਪਾਣੀਪਤ ਦੇ ਵਿੱਚ। ਬਾਬਾ ਫਰੀਦ ਜੀ ਦੇ ਦੋਸਤ ਮੁਲਤਾਨ ਦੇ ਬਾਹੂਦੀਨ ਜ਼ਕਰੀਆ ਮੁਲਤਾਨ ਦੇ ਦੱਖਣ ਵੱਲ 100 ਮੀਲ ਪਰੇ ਉੱਚ ਬਹਾਵਲਪੁਰ ਦੇ ਜਲਾਲੂਦੀਨ ਬੁਖਾਰੀ, ਸਿੰਧ ਦੇ ਲਾਲ ਸ਼ਾਹਬਾਜ਼ ਕਲੰਦਰ ਨੇ ਇਸਲਾਮ ਦਾ ਖੂਬ ਪ੍ਰਚਾਰ ਕੀਤਾ। ਇੱਕ ਪਾਕਿਸਤਾਨੀ ਲਿਖਾਰੀ ਦਾ ਦਾਅਵਾ ਹੈ, ਕਹਿੰਦਾ ਹੈ ਕਿ ਇਨ੍ਹਾਂ ਫਕੀਰਾਂ, ਇਨ੍ਹਾਂ ਦੇ ਸਹਾਇਕਾਂ ਤੇ ਮੁਰੀਦਾਂ ਨੇ ਪੰਜਾਬ ਦੇ ਜੱਟ, ਰਾਜਪੂਤ ਕਬੀਲਿਆਂ ਨੂੰ ਇਸਲਾਮ ਅੰਦਰ ਲੈ ਆਂਦਾ। 13ਵੀਂ ਸਦੀ ਦੇ ਆਰੰਭ ਦੇ ਵਿੱਚ ਇਹ ਸਿਲਸਿਲਾ ਸ਼ੁਰੂ ਹੋਇਆ ਤੇ 19ਵੀਂ ਸਦੀ ਦੇ ਆਖਰ ਤੱਕ ਇਹ ਫੈਲਿਆ। ਸੂਫੀ ਫਕੀਰ ਧਨ ਮਾਲ ਤੋਂ ਤਿਆਗੀ, ਲੋਕਾਂ ਦੇ ਨਾਲ, ਧਰਤੀ ਦੇ ਨਾਲ ਜੁੜੇ ਹੋਏ, ਰੱਬ ਦੇ ਖੌਫ ਦਾ ਨਹੀਂ ਮਿਹਰਬਾਨੀਆਂ ਦਾ ਜ਼ਿਕਰ ਕਰਦੇ ਆ। ਪੰਜਾਬੀ ਦੇ ਵਿੱਚ ਨਜ਼ਮਾਂ ਲਿਖਦੇ ਆ, ਇੱਕ ਤਾਰੇ ਦੇ ਨਾਲ ਗਾਉਂਦੇ ਲੋਕਾਂ ਦੇ ਦਿਲਾਂ ਦੇ ਅੰਦਰ ਵਸ ਜਾਂਦੇ ਆ। ਬਾਬਾ ਫਰੀਦ ਕਿਹਾ ਕਰਦੇ, ਮੈਨੂੰ ਕੱਟਣ ਵਾਲੀ ਕੈਂਚੀ ਨਹੀਂ ਜੋੜਨ ਵਾਲੀ ਸੂਈ ਚਾਹੀਦੀ ਹੈ। ਬਾਬਾ ਫਰੀਦ ਦੀ ਸ਼ਾਇਰੀ ਦੇ ਵਿੱਚ ਪੰਜਾਬ ਦੇ ਫਲਾਂ, ਫੁੱਲਾਂ, ਕੰਢਿਆਂ, ਉੜਦੇ ਪੰਛੀਆਂ, ਛੱਪੜਾਂ, ਚੀਤੇ, ਹੰਸ, ਬਾਜ਼, ਕਾਂ, ਕੁੱਤੇ ਆਦਿਕ ਦਾ ਜਿਹੜਾ ਜ਼ਿਕਰ ਆਉਂਦਾ। ਇਸ ਗੱਲ ਦੇ ਸਬੂਤ ਮਿਲਦੇ ਨੇ ਕਿ 13ਵੀਂ ਤੇ 14ਵੀਂ ਸਦੀ ਦੇ ਵਿੱਚ ਸੂਫੀਆਂ ਦਾ ਭਰਪੂਰ ਅਸਰ ਪੰਜਾਬ ਦੇ ਉੱਪਰ ਰਿਹਾ। ਹੁਣ ਤੱਕ ਕੁਝ ਪਰਿਵਾਰ ਆਪਣੇ ਜੀਆਂ ਦੇ ਨਾਮ ਦੇ ਨਾਲ ਫਕੀਰ ਦਾ ਨਾਮ ਲਿਖਦੇ ਨੇ, ਜਿਨ੍ਹਾਂ ਦੇ ਵਡੇਰੇ ਉਸ ਫਕੀਰ ਦੇ ਮੁਰੀਦ ਬਣੇ। ਪਰ ਧਰਮ ਤਬਦੀਲੀ ਦਾ ਇਹ ਇੱਕੋ ਇੱਕ ਕਾਰਨ ਨਹੀਂ ਹੋ ਸਕਦਾ। ਹਾਰੀਆਂ ਫੌਜਾਂ ਦੇ ਬੰਦੀ ਜਾਨ ਬਖਸ਼ੀ ਵਾਸਤੇ ਇਸਲਾਮ ਧਾਰਨ ਕਰਦੇ ਹੋਣਗੇ, ਕੁਝ ਜਜ਼ੀਏ ਤੋਂ ਬਚਣ ਦੇ ਲਈ ਵੀ ਉਧਰ ਚਲੇ ਜਾਂਦੇ ਹੋਣਗੇ। ਅੱਜ ਵੀ ਦੇਖੋ ਕਈ ਮਤਲਬ ਕਿ ਬੈਨੀਫਿਟ ਦੇ ਲਈ ਐਸੀ ਭਾਈਚਾਰੇ ਦੇ ਨਾਲ ਜੁੜ ਜਾਂਦੇ ਆ, ਜਾਂ ਕ੍ਰਿਸ਼ਨ ਭਾਈਚਾਰਾ ਜਾਂ ਹੋਰ ਸਾਰੀਆਂ ਚੀਜ਼ਾਂ ਇੱਦਾਂ ਕਰਦੇ ਹੀ ਹੈ, ਬਹੁਤ ਸਾਰੇ ਨੇ ਅੱਜ ਵੀ ਇੱਦਾਂ ਕਰ ਲੈਂਦੇ ਆ ਬੈਨੀਫਿਟ ਦੇ ਲਈ। ਤਾਂ ਵੀ ਡਰ ਜਾਂ ਲਾਲਚ ਸਦਕਾਂ ਧਰਮ ਤਬਦੀਲੀ ਘੱਟ ਹੋਈ। ਆਪਾਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੁਸਲਮਾਨ ਫਕੀਰਾਂ ਦੀ ਬਾਣੀ ਦਰਜ ਹੈ, ਉਹ ਬੇਹੱਦ ਸਤਿਕਾਰਯੋਗ ਸਨ, ਤਾਂ ਹੀ ਬਾਣੀ ਸ਼ਾਮਲ ਹੋਈ। ਜਦੋਂ ਗਜ਼ਨੀ ਦੇ ਵਾਰਸ ਲਾਹੌਰ ਦੇ ਉੱਤੇ ਰਾਜ ਕਰ ਰਹੇ ਸਨ, ਉਦੋਂ ਰਾਜਪੂਤਾਂ ਨੇ ਵੱਡੀ ਗਿਣਤੀ ਦੇ ਵਿੱਚ ਇਸਲਾਮ ਧਾਰਨ ਕੀਤਾ। ਇਨ੍ਹਾਂ ਸੂਫੀ ਫਕੀਰਾਂ ਦਾ ਆਦਰ ਮੁਸਲਮਾਨ, ਸਿੱਖ, ਹਿੰਦੂ ਸਾਰੇ ਕਰਦੇ ਸਨ। ਧਰਮ ਪਰਿਵਰਤਨ ਦੇ ਦੋ ਹੋਰ ਕਾਰਨ ਦੱਸੇ ਗਏ। ਖਾਣਾ ਬਦੋਸ਼ ਕਬੀਲੇ, ਕੁਝ ਜੱਟ ਗੁੱਜਰ ਇਸਲਾਮ ਦੇ ਵਿੱਚ ਚਲੇ ਗਏ ਕਿਉਂਕਿ ਉਨ੍ਹਾਂ ਨੂੰ ਜਾਤ ਪਾਤ ਊਚ ਨੀਚ ਸਹੀ ਨਹੀਂ ਲੱਗੀ। ਅਛੂਤ ਤਾਂ ਇਸਲਾਮਿਕ ਸਾਂਝੀਵਾਲਤਾ ਬਰਾਬਰੀ ਤੋਂ ਦਿਲੋਂ ਕਾਇਲ ਹੋਏ, ਪਰ ਸਾਡੇ ਪਾਸ ਧਰਮ ਪਰਿਵਰਤਨ ਦੇ ਪੂਰੇ ਅੰਕੜੇ ਨਹੀਂ ਨੇ ਕਿ ਕਦੋਂ ਤੇ ਕਿੱਥੇ ਕਿਸ ਕਿਸ ਦਾ ਜਿਹੜਾ ਸਮਾਜਿਕ ਗਰੁੱਪ ਦਾ ਕਿੰਨੀ ਗਿਣਤੀ ਦੇ ਵਿੱਚ ਪਰਿਵਰਤਨ ਹੋ ਗਿਆ। ਸੁਲਤਾਨਾ ਵੇਲੇ ਜਿਹੜੀ ਸੀ ਸਲਤਨਤ ਸੀਗੀ, ਸੁਲਤਾਨਾ ਵੇਲੇ ਪੰਜਾਬ ਦੇ ਵਸਨੀਕ ਕਿਹੜੇ ਲੋਕ ਸਨ? ਮੱਧ ਏਸ਼ੀਆ ਤੋਂ ਆਏ ਚੰਦ ਇੱਕ ਲੋਕਾਂ ਨੂੰ ਛੱਡ ਕੇ ਸਾਰਾ ਪੁਰਾਣਾ ਪੰਜਾਬੀ ਬੋਲਦਾ ਸੀ, ਭਾਵੇਂ ਕਿ ਇੱਥੇ ਵੱਸਦੇ ਪਖਤੂਨ, ਬਲੋਚ ਤੇ ਕਸ਼ਮੀਰੀ ਲੋਕ ਆਪਣੀ ਵੱਖ ਬੋਲੀ ਬੋਲਦੇ ਹੋਣਗੇ। ਕਤਾਈ, ਬੁਣਾਈ, ਚਮੜੇ ਦਾ ਕੰਮ, ਲੱਕੜ ਦਾ, ਕੋਲੂ, ਲੁਹਾਰ, ਸੁਨਿਆਰੇ, ਨਾਈ, ਸਫਾਈ ਸੇਵਕ, ਸੌਦਾਗਰ, ਪੁਜਾਰੀ ਆਦਿਕ ਆਪਣੇ ਆਪਣੇ ਕੰਮ ਕਰਦੇ ਸਨ। ਪੰਜਾਬ ਦੇ ਸੁਲਤਾਨੀ ਦੌਰ ਦੇ ਵਿੱਚ ਪ੍ਰਜਾ ਦੇ ਵਿੱਚ ਇਹ ਗਰੁੱਪ ਸਨ, ਜਿਹੜਾ ਕਿ 9 ਗਰੁੱਪਾਂ ਦਾ ਜ਼ਿਕਰ ਕੀਤਾ ਹੈ। ਕਾਸ਼ਤਕਾਰ ਜਾਤਾਂ ਅਰਾਈ, ਅਵਾਨ,
जाट, कंबोज, राजपूत ते सैनी। फिर आउंदे आ दूसरा नंबर ते गुजर अते रंगड़, पशु पालन दा किता करदे। तीसरी दे उत्ते आउंदे आ कि वपारी, दुकानदार, अरोड़े, बाणिए ते खतरी। चौथे दे विच आउंदे आ छूतां विच, जिहड़ा माफी चाहुंदा, चमार, भाईचारा, चूड़े अते जुलाहे हेठले काम करदे। फिर आउंदे आ पंजवें नंबर दे उत्ते ब्राह्मण। छेवें ते इस्लाम प्रचार दे पढ़ाउंदे होए शेख। सतवें दे उत्ते आउंदे आ पैगंबर दे खानदान दे विचों सैयद। अठवें ते आउंदे आ अफगान, अरब, ईरानी, तुरक आदिक प्रवासी जिहड़े सन। नौवें ते आउंदे आ बलोच, पख्तून अते कश्मीरी, वख वख कम धंधे। इस समय पंजाब दे विच उपरलियां चार श्रेणियां मिलके सब तो वड्डी गिणती दे विच वसदियां सन। अछूतां जां होर जिहड़े छोटे काम करन वालियां नूं इक श्रेणी दे विच रख लईए तां इन्हां दा जोड़ होर हरेक जिहड़ा इकली इकली श्रेणी तों वधीक है। उपरली वर्ग वंड पक्की नहीं। पंजाब दे विच जातां गोतां दी गिणती उदों भी बहुत सी ते अज भी सैकड़ियां दी गिणती दे विच है। जनसंख्या दी वर्ग वंड कर लईए तां पंजाब दी कहानी सौखी समझ दे विच आउंदी है। बेशक इस गल दा पता नहीं कि जिक्र अधीन जात कदों शुरू हुई। जिहड़ा किता कोई कर रहा है उह कदों दा कर रहा है। शुरू दे विच अंग्रेज अफसर ही विद्वानां दा काम करिया करदे सन। उन्हां दा दावा सी कि पंजाब दे मुसलमान अराई अते अवान पंजाबी नहीं ने। इन्हां दे वडेरे अरब जां पछमी एशिया दे विचों आए सन। इको जात नूं किधरे जट कहा जांदा, किधरे राजपूत। राजपूतां दे विच भट्टी, डोगरे, गखड़, जजुए, टिवाणे ते वट्टू हन। जट्टां दे सैकड़े गोतां दे विचों कुछ भिंडर, चाहल, चीमे, ढिल्लो, गिल, मान, संधू, सिद्धू, सियाल अते वड़ैच ने। खेती तो इलावा जट्टां दा किता फौज दे विच भर्ती होना भी सी। वपारी, खतरी अते अरोड़े कलरकां, लेखाकारां वजों नौकरियां करदे सन, अकाउंटिंग दा काम करदे। कई थावां दे उत्ते पंजाबियां वास्ते हिंदू, सिख जां मुसलमान शब्द आउणगे। इस तरह दी वर्ग वंड अंग्रेजां वेले स्थापित होई। अंग्रेजां तों पहलां जे किसे पंजाबी नूं पुछ लो ना तूं कौण है, धर्म दसण दी थां उह अपनी जात दस्या करदा सी, पिंड दा नाम लिया करदा सी। हकूमतां अते अदालतां धर्म वल केंद्रित हुंदियां। कदी कदी फौजां धर्म दे झंडे अधीन युद्ध लड़दियां। धर्म बदली तो बाद भी जिहड़ा जात ना बदलदी, जानकी इत्थे इह मुहावरा ढुकदा है कि धर्म दे नालों धड़ा प्यारा। सो मुकदी गल धर्म बदली दे कारणां दे विच मुसलमाना वल्लों युद्ध जितने, लम्मी औद दी हकूमत, सूफी प्रचार, छुआछूत ते जजिया अधिक जिहड़ा सी पालसियां, सारे कारण जिहड़ा शामिल हो सकदियां इहदे विच हन। इस्लामी विरोधी मंगोल हल्लियां दी जिहड़ी बर्बादी कारण भी लोक इस्लाम दे वल तुर सकदे सन। जदों कोई हिंदू कबीला महसूस करदा कि उहनां दा हिंदू राजा मंगोलां तों उहनां दी सुरक्षा नहीं कर सकदा तां उह इस्लाम अपना लैंदे। दिल्ली दा सुल्तान ते मुल्तान, दीपालपुर ते लाहौर दे विच उसदे सूबेदार राखी करदे। इतिहासकार मुहम्मद मुजीब लिखदा है कि लाहौर, मुल्तान ते दीपालपुर फौजी अड्डे ने जिथों कुशलता दे नाल दुश्मन नूं रोकिया जांदा। उच्च कोटी दे जरनैल सन जिन्हां दे विचों दो, जलालुद्दीन खिलजी ते ग्यासुद्दीन तुगलक, तां दिल्ली दे सुल्तान दी पदवी तक पुज्जे ने। मंगोलां दी तबाही दे पिछों सूफी फकीर लोकां दे विच विचरदे, धरवास दिंदे ते शांती वरतौंदे। लोकां नूं इन्हां दे नाल जिहड़ा सी अपनत हो जांदी। हिंदू मुसलमानां नूं प्रेम दे नाल, सद्भावना दे नाल इकट्ठे रहिण दे लई प्रेरदे। खानगाहां उपर हिंदू मुसलमान सारे जांदे। उत्थे विदेशों आए मुसलमानां ते स्थानक धर्म बदली करके होए मुसलमानां दे विचकारला पाड़ा घटदा सी। घा वांग धरती दे नाल जुड़ी मनुखी होंद नूं सूफी अपनी फिलासफी वहदत उल वजूद दे नाल मजबूत करदे। सूफियां दा इह फलसफा वैदिक अद्वैतवाद दे नाल बहुत मिलदा जुलदा सी। अद्वैतवाद जिहड़ा इक ईश्वरवाद वल भी ले जांदा सी। पर इस्लाम दे विच वी केड़ी इको धारा है? शरई विद्वान
ਇਸ ਫਲਸਫੇ ਤੋਂ ਜਿਹੜਾ ਪਰੇਸ਼ਾਨ ਹੋਏ। ਉਹਨਾਂ ਵਾਸਤੇ ਰੱਬ ਹਰ ਥਾਂ ਦੇ ਉੱਤੇ ਹੈ ਤੇ ਹਰੇਕ ਦੇ ਵਿੱਚ ਹੈ। ਦੀ ਥਾਂ ਕਿਤੇ ਕੋਈ ਦੇਵਤਾ ਨਹੀਂ, ਕੇਵਲ ਅੱਲਾ ਹੈ, ਸਹੀ ਵਾਕ ਹੈ। ਜਦੋਂ ਮੁਸਲਮਾਨ ਬਹੁਦੇਵਵਾਦ ਵੱਲ ਨੂੰ ਤੁਰ ਪਏ, ਜਾਣੀ ਕਿ ਜਦੋਂ ਮੁਸਲਮਾਨ ਬਹੁਦੇਵਵਾਦ ਅਤੇ ਮੂਰਤੀ ਪੂਜਾ ਦੇ ਖਿਲਾਫ਼ ਬੋਲਦੇ, ਹਿੰਦੂਆਂ ਨੂੰ ਬੁਰੇ ਲੱਗਦੇ। ਹਿੰਦੂ ਮੁਸਲਮਾਨ ਦੇ ਨਾਲ ਛੂਣਾ ਭਿੱਟ ਸਮਝਦਾ ਸੀ। ਇਸ ਗੱਲ ਤੋਂ ਮੁਸਲਮਾਨ ਕ੍ਰੋਧਵਾਨ ਹੁੰਦੇ। ਪੰਜਾਬ ਦੀ ਕਿਸਾਨੀ ਵੱਡੀ ਗਿਣਤੀ ਦੇ ਵਿੱਚ ਇਸਲਾਮ ਅੰਦਰ ਆ ਚੁੱਕੀ ਸੀ। ਸਾਲ 1520 ਦੇ ਵਿੱਚ ਜਦੋਂ ਬਾਬਰ ਨੇ ਹਿੰਦੁਸਤਾਨ ਦੇ ਉੱਤੇ ਹਮਲਾ ਕੀਤਾ, ਉਦੋਂ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਬਹੁਤ ਗਿਣਤੀ ਸੀ। ਰਾਵੀ ਦੇ ਪੱਛਮ ਦੇ ਵੱਲ ਤਾਂ ਬਹੁਤ ਗਿਣਤੀ ਮੁਸਲਮਾਨਾਂ ਦੀ ਸੀ, ਜੋ ਮੁੱਢੋਂ ਹੀ ਪੰਜਾਬੀ ਸਨ। ਇੱਥੇ ਬਾਹਰੋਂ ਆ ਕੇ ਵਸੇ ਮੁਸਲਮਾਨ ਕਿੰਨੇ ਕੁ ਸਨ, ਇਸ ਗਿਣਤੀ ਮਿਣਤੀ ਬਾਰੇ ਇੱਕ ਰਾਏ ਨਹੀਂ ਹੈ। ਪੰਜਾਬੀ ਮੁਸਲਮਾਨਾਂ ਦੀ ਵੱਡੀ ਗਿਣਤੀ ਸੁੰਨੀ ਸੀ। ਸ਼ੀਆ ਧੜੇ ਦੇ ਵਿੱਚ ਇਸਮਾਇਲ ਵੀ ਸਨ ਤੇ 7ਵੀਂ ਸਦੀ ਦੇ ਵਿੱਚ ਜਦੋਂ ਅਰਬਾਂ ਨੇ ਸਿੰਧ ਵੱਲੋਂ ਹਮਲੇ ਕੀਤੇ, ਇਹ ਉਦੋਂ ਆਏ ਸਨ, ਪਰ ਇਨ੍ਹਾਂ ਦੀ ਗਿਣਤੀ ਬਹੁਤ ਥੋੜੀ ਰਹੀ। ਭਾਵੇਂ ਇਸਲਾਮ ਦਾ ਅਸਰ ਵੱਧ ਰਿਹਾ ਸੀ, ਤਾਂ ਵੀ ਹਿੰਦੂ ਚਾਰ ਵਰਨਾ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਦੇ ਵਿੱਚ ਵੰਡੇ ਹੋਏ ਸਨ। ਪੰਜਾਬ ਦੇ ਉੱਤਰ ਪੂਰਬ ਦੀਆਂ ਪਹਾੜੀਆਂ ਦੇ ਵਿੱਚ ਦਰਜਨ ਕੁ ਹਿੰਦੂ ਰਾਜਿਆਂ ਨੇ ਸੁਲਤਾਨਾਂ ਦੀ ਪ੍ਰਭੂ ਸੱਤਾ ਮੰਨ ਕੇ ਆਪਣੀਆਂ ਆਪਣੀਆਂ ਰਿਆਸਤਾਂ ਬਚਾਈ ਰੱਖੀਆਂ ਸੀ। ਕੁਝ ਹਿੰਦੂਆਂ ਨੇ ਫਾਰਸੀ ਸਿੱਖ ਲਈ ਤੇ ਪੰਜਾਬ ਦੇ ਮੁਸਲਮਾਨਾਂ ਨੂੰ ਫਾਰਸੀ ਸਿਖਾਉਣ ਲੱਗ ਪਏ ਤੇ ਮੁਸਲਿਮ ਬਹੁ ਗਿਣਤੀ ਜਿਹੜੀ ਹੈ ਵਾਲੇ ਪਿੰਡ ਦਾ ਮੁਨੀਮ ਅਕਸਰ ਹਿੰਦੂ ਹੋਇਆ ਕਰਦਾ ਸੀ। ਲੋਧੀ ਸਲਤਨਤ ਦੀ ਅਖੀਰਲੀ ਸਦੀ ਦਾ ਪਿਛਲਾ ਅੱਧ ਪੰਜਾਬ ਵਾਸਤੇ ਅਮਨ ਦਾ ਸਮਾਂ ਸੀ ਤੇ ਇਸ ਸਮੇਂ ਕੁਝ ਹਿੰਦੂ ਦੀਵਾਨ ਮੰਤਰੀ ਜਿਹੜੇ ਸਨ ਤੇ ਸੂਬੇਦਾਰ ਦੇ ਰੁਤਬੇ ਤੱਕ ਵੀ ਜਿਹੜੇ ਪੁੱਜੇ ਸਨ। ਸੁਲਤਾਨ ਦੀ ਕਹਾਣੀ ਬੰਦ ਕਰਕੇ ਮੁਗਲਾਂ ਦਾ ਕਿੱਸਾ ਛੇੜਨ ਤੋਂ ਪਹਿਲਾਂ ਇਸ ਦੌਰ ਦੇ ਦੋ ਸ਼ਖਸਾਂ ਦਾ ਜਿਹੜਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਜਿਨ੍ਹਾਂ ਨੇ ਪੰਜਾਬ ਇਤਿਹਾਸ ਉੱਪਰ ਆਪਣੀ ਨਿਸ਼ਾਨੀ ਛੱਡੀ ਹੈ। ਇੱਕ ਅਮੀਰ ਖੁਸਰੋ, ਜੋ 1253 ਤੋਂ 1325 ਤੱਕ ਦਾ ਰਾਜ ਰਿਹਾ। ਦੂਜਾ ਅਮੀਰ ਤਿਮੂਰ, ਜੋ ਕਿ 1336 ਤੋਂ 1405 ਤੱਕ ਉਹਦਾ ਸਫ਼ਰ ਰਿਹਾ। ਸ਼ਾਇਰ, ਸੰਗੀਤਕਾਰ, ਬੇਅੰਤ ਗੁਣਵਾਨ ਤੁਰਕ ਖੁਸਰੋ ਸੂਫ਼ੀ ਸ਼ੇਖ ਨਿਜ਼ਾਮੂਦੀਨ ਔਲੀਆ ਦਾ ਸ਼ਾਗਿਰਦ ਸੀ। ਖੁਸਰੋ ਹਿੰਦ ਨੂੰ ਜਿਹੜਾ ਆਪਣਾ ਵਤਨ ਮੰਨਦਾ ਸੀ ਤੇ ਕਹਿੰਦਾ ਸੀ, ਹਿੰਦੂ ਬਹੁ ਗਿਣਤੀ ਵਾਲਾ ਇਹ ਦੇਸ਼ ਸਵਰਗ ਹੈ। ਉਸਦਾ ਆਖਣਾ ਸੀ ਕਿ ਹਿੰਦੂਆਂ ਨੂੰ ਬੁੱਤ ਪੂਜ ਆਖ ਕੇ ਦੂਰ ਨਾ ਕਰੋ, ਉਹਨਾਂ ਦੇ ਨਾਲ ਪਿਆਰ ਦੇ ਨਾਲ ਪੇਸ਼ ਆਵੋ। ਭਾਵੇਂ ਖੁਸਰੋ ਲਾਹੌਰ ਅਤੇ ਮੁਲਤਾਨ ਦੇ ਵਿੱਚ ਕਈ ਵਰੇ ਰਿਹਾ, ਲਾਹੌਰ ਦੇ ਬਾਰੇ ਲਿਖਿਆ, ਪਰ ਉਸਨੇ ਪੰਜਾਬੀ ਦੇ ਵਿੱਚ ਗੀਤ ਨਹੀਂ ਰਚੇ। ਉਸਦੀ ਜ਼ੁਬਾਨ ਜਿਹੜੀ ਸੀ ਫਾਰਸੀ ਤੇ ਹਿੰਦਕੀ ਸੀ। ਉਰਦੂ ਨੂੰ ਉਦੋਂ ਹਿੰਦਕੀ ਕਿਹਾ ਜਾਂਦਾ ਸੀ। ਫਾਰਸੀ ਤੇ ਹਿੰਦੀ ਪੰਜਾਬੀ ਦੇ ਮੇਲ ਤੋਂ ਉਰਦੂ ਦਾ ਜਨਮ ਹੁੰਦਾ ਹੈ। ਤਿਮੂਰ ਦੀ ਵਿਰਾਸਤ ਵੱਖਰੀ ਕਿਸਮ ਦੀ ਹੈ। ਤੁਰਕ ਅਤੇ ਮੰਗੋਲ ਖੂਨ ਦਾ ਮਿਸ਼ਰਨ, ਤੈਮੂਰ ਮੁਸਲਮਾਨ ਹੋ ਗਿਆ ਤੇ ਉਸਨੇ ਕੇਂਦਰੀ ਏਸ਼ੀਆ ਦੇ ਵਿੱਚ ਤਕੜੀ ਜਿਹੜੀ ਸੀ ਸਲਤਨਤ ਕਾਇਮ ਜਿਹੜੀ ਸੀ ਕਰ ਲਈ ਸੀ। ਉਸਦਾ ਆਪਣਾ ਵਤਨ ਉਜ਼ਬੇਕਿਸਤਾਨ ਹੈ, ਜਿੱਥੇ ਅੱਜ ਵੀ ਲੋਕ ਜਾਨ ਦੇ ਵਿੱਚ ਉਹ ਹੀਰੋ ਹੈ। ਉਸਨੇ 1398 ਤੋਂ 99 ਦੇ ਵਿੱਚ ਭਾਰਤ ਉੱਪਰ ਹਮਲਾ ਕਰਕੇ ਤਬਾਹੀ ਅਤੇ ਮੌਤ ਦਾ ਤਾਂਡਵ ਨਾਚ ਕਰਵਾਇਆ ਸੀ। ਦਿੱਲੀ ਵਿਚਲੀ ਸਲਤਨਤ ਤੇ ਹਿੰਦੂ ਪ੍ਰਜਾ ਵਿੱਚ ਉਸਨੇ ਕੁਹਰਾਮ ਜਿਹੜਾ ਮਚਾ ਦਿੱਤਾ। ਪੰਜਾਬ ਦੇ ਵਿੱਚ ਜੋ ਮੰਗੋਲਾਂ ਤੋਂ ਬਚਿਆ ਉਹ ਤੈਮੂਰ ਨੇ ਖਤਮ ਕਰ ਦਿੱਤਾ। ਲੰਮਾ ਤਕੜਾ ਪਰ ਲੰਗੜਾ ਤੈਮੂਰ ਦੱਖਣ ਵੱਲ ਪਾਸਿਓਂ ਕੂਚ ਕਰਦਾ ਹੋਇਆ ਦਿੱਲੀ ਪੁੱਜਿਆ। ਖੂਨ ਦੀਆਂ ਨਦੀਆਂ ਵਹਾ ਕੇ ਉੱਤਰੀ ਪਹਾੜੀਆਂ ਤੋਂ ਲਾਹੌਰ ਦੇ ਵੱਲ ਵਧਦਾ ਹੋਇਆ ਲੁੱਟ ਦਾ ਮਾਲ ਲੈ ਗਿਆ। ਜਿੱਧਰ ਦੀ ਲੰਘਿਆ ਉਸਨੇ ਰਸਤੇ ਦੇ ਵਿੱਚ ਕੁਝ ਨਾ ਛੱਡਿਆ। ਉਸਦੇ ਹਮਲੇ ਪਿੱਛੋਂ ਵੀ ਦਿੱਲੀ ਸਲਤਨਤ 125 ਸਾਲ ਚੱਲਦੀ ਰਹੀ, ਪਰ ਇਸਦੀ ਰੀੜ ਦੀ ਹੱਡੀ ਟੁੱਟ ਗਈ। ਇੱਕ ਬਹਾਦਰ ਪੰਜਾਬੀ ਜਿਸਨੇ ਤੈਮੂਰ ਦੇ ਖਿਲਾਫ਼ ਮੋਰਚਾ ਲਾਇਆ, ਜਸਰਤ ਗੱਖੜ ਸੀ। ਉਸਨੂੰ ਜਸਰਤ ਖਾਨ ਗੱਖੜ ਖੋਖਰ ਵੀ ਲਿਖਿਆ ਮਿਲਦਾ ਹੈ। ਚਾਰ ਸਦੀਆਂ ਪਹਿਲਾਂ ਗੱਖੜਾਂ ਨੇ ਇਸੇ ਤਰ੍ਹਾਂ ਮੁਹੰਮਦ ਗੋਰੀ ਵਿਰੁੱਧ ਵੀ ਜੰਗ ਲੜੀ ਸੀ। ਉਹ ਹਿੰਦੂ ਸੀ ਕਿ ਮੁਸਲਮਾਨ ਪੱਕਾ ਪਤਾ ਨਹੀਂ। ਇਹ ਵੀ ਪਤਾ ਨਹੀਂ ਕਿ ਪੰਜਾਬ ਦੇ ਗੱਖੜ ਤੇ ਖੋਖਰ ਇੱਕੋ ਨੇ ਕਿ ਵੱਖ ਵੱਖ ਨੇ। ਇੱਕ ਗੱਲ ਪੱਕੀ ਹੈ ਕਿ ਜਦੋਂ ਧਾੜਵੀ ਆਉਂਦੇ ਗੱਖੜ ਰਸਤਿਓਂ ਹਟ ਕੇ ਲਾਂਭੇ ਹੋ ਜਾਂਦੇ। ਤੈਮੂਰ ਨੇ ਜਸਰਤ ਦੇ ਪਿਤਾ ਸ਼ੇਖਾਂ ਨੂੰ ਗ੍ਰਿਫ਼ਤਾਰ ਕੀਤਾ।
ਗਦਾਰ ਕਹਿ ਕੇ ਕਤਲ ਕਰਵਾ ਦਿੱਤਾ। ਜਸਰਤ ਤੈਮੂਰ ਦੇ ਵਿਰੁੱਧ ਲੜਿਆ ਪਰ ਹਾਰ ਗਿਆ, ਗ੍ਰਿਫ਼ਤਾਰ ਕੀਤਾ ਗਿਆ। ਕਿਸੇ ਤਰ੍ਹਾਂ ਗ੍ਰਿਫ਼ਤਾਰੀ ਦੇ ਵਿੱਚੋਂ ਵੀ ਭੱਜ ਗਿਆ। ਤੈਮੂਰ ਦੇ ਜਾਣ ਦੇ ਪਿੱਛੋਂ ਉਸਨੇ ਮੁੜ ਪੰਜਾਬ ਦੇ ਕਈ ਹਿੱਸਿਆਂ ਤੇ ਕਸ਼ਮੀਰ ਤੇ ਕਬਜ਼ਾ ਕੀਤਾ। ਸਾਲ 1442 ਦੇ ਵਿੱਚ ਉਸਦੀ ਮੌਤ ਹੋਈ। ਸਿੰਧ ਸਾਗਰ ਦੁਆਬ ਦੇ ਵਿੱਚੋਂ ਪਿੱਛੋਂ ਜਾ ਕੇ ਰਾਵਲਪਿੰਡੀ ਡਿਵੀਜ਼ਨ ਦੇ ਵਿੱਚ ਸ਼ਾਮਲ ਹੋਏ ਉੱਤਰੀ ਪਹਾੜੀਆਂ ਦੇ ਇਲਾਕੇ ਸਨ, ਜਿਨ੍ਹਾਂ ਦੇ ਉੱਪਰ ਗੱਖਣਾ ਤੇ ਜੰਜੂਆਂ ਦਾ ਜਿਹੜਾ ਸੀਗਾ ਕਬਜ਼ਾ ਸੀ। ਇਹ ਆਪੋ ਦੇ ਵਿੱਚ ਜੱਦੀ ਦੁਸ਼ਮਣ ਰਹੇ, ਕਦੀ ਰਾਜੀਨਾਮਾ ਨਾ ਹੋਇਆ ਇਹਨਾਂ ਦੇ ਵਿੱਚ। ਸ਼ੁਕਰ ਰੱਬ ਦਾ ਕਿ ਤੈਮੂਰ ਪਿੱਛੋਂ ਪੰਜਾਬ ਉੱਪਰ ਹੱਲੇ ਬੰਦ ਹੋਏ, ਜ਼ਿੰਦਗੀ ਪਰਤਣ ਲੱਗ ਪਈ। ਜਿਹੜੇ ਉੱਜੜ ਕੇ ਚਲੇ ਗਏ ਸਨ ਉਹ ਜਾਂ ਉਹਨਾਂ ਦੇ ਵਾਰਸ ਆਪਣੀਆਂ ਜ਼ਮੀਨਾਂ ਉੱਪਰ ਆ ਗਏ, ਵਪਾਰ ਦੇ ਵਿੱਚ ਵਾਧਾ ਹੋਣ ਲੱਗ ਪਿਆ। ਤੈਮੂਰ ਤੋਂ 125 ਸਾਲ ਬਾਅਦ 1520 ਦੇ ਵਿੱਚ ਤੈਮੂਰ ਦਾ ਜਾਣਸ਼ੀਨ ਤੁਰਕੀ ਫਾਰਸੀ ਦਾ ਸ਼ਾਇਰ ਬਾਬਰ ਖੈਬਰ ਦੇ ਰਸਤੇ ਭਾਰਤ ਦੇ ਵੱਲ ਨੂੰ ਤੁਰ ਪਿਆ। ਉਸਦਾ ਇਰਾਦਾ ਲੁੱਟਮਾਰ ਕਰਕੇ ਵਾਪਸ ਪਰਤਣ ਦਾ ਨਹੀਂ, ਇੱਥੇ ਰਹਿ ਕੇ ਰਾਜ ਕਰਨ ਦਾ ਸੀ। ਰਸਤੇ ਦੇ ਵਿੱਚ ਗੱਖੜਾਂ ਤੇ ਭੱਟੀਆਂ ਨੂੰ ਲਤਾੜਦਾ ਹੋਇਆ ਉਹ ਦਿੱਲੀ ਦੇ ਵੱਲ ਨੂੰ ਵਧਿਆ ਤੇ ਲੋਧੀ ਸੁਲਤਾਨ ਦੇ ਕੋਲ ਸੁਨੇਹਾ ਭੇਜਿਆ ਕਿ ਮੈਂ ਤੈਮੂਰ ਦਾ ਵਾਰਸ ਹਾਂ, ਦਿੱਲੀ ਹਕੂਮਤ ਦੇ ਉੱਪਰ ਮੇਰਾ ਹੱਕ ਹੈ, ਮੇਰੇ ਹਵਾਲੇ ਕਰ ਦਿਓ। ਲੋਧੀ ਪਾਣੀਪਤ ਦੇ ਕੋਲ ਆਪਣੀਆਂ ਫੌਜਾਂ ਲੈ ਆਇਆ। ਯੁੱਧ ਹੋਇਆ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰ। ਤੋਪਖਾਨਾ ਆਇਆ ਸੀ ਜਿਸ ਸਦਕਾ ਲੋਧੀ ਹਾਰ ਗਿਆ ਤੇ ਮਾਰਿਆ ਗਿਆ। ਭਾਰਤ ਦੇ ਵਿੱਚ ਮੁਗਲ ਹਕੂਮਤ ਦੀ ਸ਼ੁਰੂਆਤ ਹੋ ਗਈ। ਬਾਬਰ ਨੇ ਪਹਿਲਾਂ ਕਾਬਲ ਤੇ ਕਬਜ਼ਾ ਕੀਤਾ ਸੀ ਤੇ ਖੁਦ ਲਿਖਦਾ ਹੈ, ਕਾਬਲ ਦੇ ਵਿੱਚ ਵੱਡੀ ਮੰਡੀ ਹੈ ਜਿੱਥੇ 10 ਤੋਂ 20 ਹਜ਼ਾਰ ਭਾਰਤੀ ਉੱਥੋਂ ਗੁਲਾਮ, ਕੱਪੜਾ, ਖੰਡ, ਖੁਸ਼ਬੂਦਾਰ ਜੜੀਆਂ ਬੂਟੀਆਂ ਆਦਿਕ ਲਿਆ ਕੇ ਸਲਾਨਾ ਵੇਚਦੇ ਨੇ ਤੇ ਇਧਰੋਂ ਉਹ 7 ਤੋਂ 10 ਹਜ਼ਾਰ ਘੋੜੇ ਖਰੀਦ ਕੇ ਲੈ ਜਾਂਦੇ ਆ। ਖੈਬਰ ਦਰੇ ਦੇ ਵਿੱਚੋਂ ਜਿਹੜਾ ਸੀਗਾ ਬਰਸਤਾ ਰਾਵਲਪਿੰਡੀ ਲਾਹੌਰ ਕਾਬਲ ਦੇ ਨਾਲ ਜਿਹੜਾ ਵਪਾਰ ਕਰਦਾ ਸੀ, ਮੁਲਤਾਨ ਦਾ ਵਪਾਰ ਕੰਧਾਰ ਦੇ ਨਾਲ ਸੀ। 1526 ਤੱਕ ਕਾਰੋਬਾਰ ਸਿਖਰ ਦੇ ਉੱਤੇ ਸੀ। ਹੁਣ ਲਾਹੌਰ ਤੇ ਮੁਲਤਾਨ ਦਿੱਲੀ ਦਰਬਾਰ ਦੀ ਜਿਹੜੀ ਸੀ ਤਾਬਿਆਦਾਰੀ ਦੇ ਵਿੱਚ ਰਹਿਣਗੇ। 15 ਕੁ ਸਾਲ 1540 ਤੋਂ 1555 ਤੱਕ ਦਾ ਸਮਾਂ ਅਫਗਾਨ ਸ਼ੇਰ ਸ਼ਾਹ ਸੂਰੀ ਨੇ ਵਿਘਨ ਪਾ ਦਿੱਤਾ, ਨਹੀਂ ਤਾਂ 3 ਸਦੀਆਂ ਮੁਗਲ ਰਾਜ ਹੀ ਰਿਹਾ। ਤੈਮੂਰ ਅਤੇ ਮੰਗੋਲਾਂ ਦੇ ਨਾਲ ਮੁਗਲਾਂ ਦੇ ਰਿਸ਼ਤੇ ਨੇ ਪੰਜਾਬੀਆਂ ਵਾਸਤੇ ਮੁਸ਼ਕਲਾਂ ਖੜੀਆਂ ਕੀਤੀਆਂ। ਅਕਬਰ ਤੇ ਹਮਾਂਜੂ ਪੰਜਾਬੀਆਂ ਦੇ ਦਿਲਾਂ ਦੇ ਉੱਪਰੋਂ ਚੰਗੇਜ਼ ਅਤੇ ਤੈਮੂਰ ਦੇ ਹੱਲਿਆਂ ਵਾਲੇ ਜਿਹੜਾ ਜ਼ਖਮ ਨਹੀਂ ਮਿਟਾ ਸਕੇ। ਜਿਹੜਾ ਸੀਗਾ ਮੰਗੋਲ ਸੀ ਚੰਗੇਜ਼ ਖਾਂ, ਮੁਗਲ ਹਕੂਮਤ ਵਾਸਤੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਨਾ ਪਿਆਰ ਸੀ ਤੇ ਨਾ ਹਮਦਰਦੀ ਸੀ। ਪ੍ਰਜਾ ਮੁਗਲਾਂ ਦੀ ਦੁਸ਼ਮਣ ਨਾ ਸਹੀ, ਜਿਹੜਾ ਸੀ ਓਪਰੀ ਜ਼ਰੂਰ ਸੀ। ਬਾਬਰ ਨੇ ਪੰਜਾਬ ਨੂੰ ਲਹੂ ਲੁਹਾਨ ਕੀਤਾ ਸੀ। ਅਕਬਰ ਵੀ ਬਗਾਵਤਾਂ ਦਬਾਉਣ ਵਾਸਤੇ ਪੰਜਾਬ ਦੇ ਵਿੱਚ ਫੌਜਾਂ ਭੇਜਦਾ ਰਿਹਾ। ਆਖਰ ਅਕਬਰ ਨੇ ਸਥਿਰਤਾ ਲਿਆਂਦੀ ਜਿਸਦਾ ਅਸਰ ਪੰਜਾਬ ਦੇ ਉੱਪਰ ਹੋਣਾ ਹੀ ਸੀ। ਮਿਹਨਤੀ ਪੰਜਾਬੀਆਂ ਨੇ ਜਦੋਂ ਦੇਖ ਲਿਆ ਹੁਣ ਧਾੜ ਵੀ ਨਹੀਂ ਆਉਣਗੇ, ਖੂਹਾਂ ਦੇ ਨਾਲ ਸਿੰਜ ਕੇ ਅੰਨ ਪੈਦਾ ਕੀਤਾ, ਬਾਸਮਤੀ, ਕਪਾਹ, ਕਣਕ, ਗੰਨਾ, ਜਵਾਰ ਤੇ ਪੋਸਤ ਦੀ ਖੂਬ ਖੇਤੀ ਕੀਤੀ। ਘੋੜੇ, ਖੱਚਰ, ਊਂਟ, ਮੱਝਾਂ ਸਭ ਪਸ਼ੂ ਪਾਲੇ। ਅੰਗੂਰ, ਖਰਬੂਜੇ, ਅੰਬ, ਆੜੂ, ਅੰਜੀਰ ਤੇ ਸ਼ਹਿਤੂਤ ਉਪਜਾਏ। ਉੱਤਰੀ ਸਿੰਧ ਸਾਗਰ ਦੁਆਬ ਦੇ ਵਿੱਚ ਲੂਣ ਦੇ ਪਹਾੜ ਸਨ। ਕੁਝ ਜੰਗਲ ਰਾਖਵੇਂ ਕਰ ਦਿੱਤੇ, ਜਿਨ੍ਹਾਂ ਦੇ ਵਿੱਚ ਸ਼ੇਰ ਚੀਤੇ, ਲੂੰਬੜ, ਰੋਜ਼, ਹਿਰਨ ਸਨ। ਇੱਥੇ ਬਾਦਸ਼ਾਹ ਰਾਜਕੁਮਾਰ ਸ਼ਿਕਾਰ ਖੇਡਿਆ ਕਰਨਗੇ। ਸਤਲੁਜ ਦੇ ਦੋਵੇਂ ਪਾਸੇ ਦੱਖਣੀ ਪੰਜਾਬ ਦੇ ਵਿੱਚ ਸੰਘਣਾ ਲੱਖੀ ਜੰਗਲ ਸੀ। ਵੱਡੇ ਘਰ ਪੱਥਰਾਂ ਦੇ, ਆਮ ਲੋਕਾਂ ਦੇ ਘਰ ਮਿੱਟੀ ਅਤੇ ਲੱਕੜ ਦੇ। ਫਰਸ਼ ਗਾਰੇ ਦੇ ਨਾਲ ਲਿਪਦੇ ਸੀ, ਹਿੰਦੂ ਗਾਓ ਦਾ ਜਿਹੜਾ ਗੋਹਾ ਮਿਲਾ ਕੇ ਲਿਪਦੇ। ਤਿੱਥ ਤਿਉਹਾਰ ਅਤੇ ਅਮੀਰ ਰੇਸ਼ਮ ਤੇ ਸੋਨਾ ਜਿਹੜਾ ਪਹਿਨਦੇ। ਆਮ ਬੰਦੇ ਲੱਕ ਦੇ ਦੁਆਲੇ ਪਰਨਾ ਲਪੇਟ ਲੈਂਦੇ ਤੇ ਬਸ ਕਾਫ਼ੀ ਹੁੰਦਾ ਸੀ। ਕਾਲ ਦੇ ਦਿਨਾਂ ਨੂੰ ਦੇਖਿਆ ਜਾਵੇ, ਜਦੋਂ ਕਾਲ ਪਿਆ, ਕਾਲ ਦੇ ਦਿਨਾਂ ਨੂੰ ਛੱਡ ਕੇ ਪੰਜਾਬੀਆਂ ਦੇ ਕੋਲ ਖਾਣ ਪੀਣ ਦੇ ਲਈ ਬਥੇਰਾ ਕੁਝ ਸੀ। ਹਾੜੀ ਤੇ ਸੋਨੀ ਦੋ ਫਸਲਾਂ ਹੁੰਦੀਆਂ। ਅਨਪੜ੍ਹ ਅਕਬਰ ਚੜ੍ਹਦੀ ਉਮਰੇ ਸ਼ੇਰ ਸ਼ਾਹ ਸੂਰੀ ਜਿਹੜਾ ਵਿਰੁੱਧ ਜੰਗ ਵਿੱਚ ਲੜਿਆ ਸੀ, ਉਸਦੇ ਦਿਲ ਦੇ ਵਿੱਚ ਵੀ ਪੰਜਾਬੀਆਂ ਦੇ ਲਈ ਖਾਸ ਥਾਂ ਬਣ ਗਈ। ਅਕਬਰ ਦੀ ਤਾਜਪੋਸ਼ੀ ਬੈਰਮ ਖਾਂ ਨੇ ਪੰਜਾਬ ਦੇ ਪਿੰਡ ਕਲਾਨੌਰ ਦੇ ਵਿੱਚ 1595 ਦੇ ਵਿੱਚ ਕਰ ਦਿੱਤੀ ਸੀ। ਸਿਕੰਦਰ ਸੂਰੀ ਦੀ ਬਗਾਵਤ ਦਬਾ ਦਿੱਤੀ ਗਈ।
ਪੰਜਾਬ ਦੇ ਸ਼ਹਿਰ ਲਾਹੌਰ, ਗੁਜਰਾਤ ਤੇ ਸਿਆਲਕੋਟ ਉੱਤਰ ਦੇ ਵਿੱਚ, ਦੱਖਣ ਪੱਛਮ ਦੇ ਫਿਰੋਜ਼ਪੁਰ, ਪਾਣੀਪਤ, ਧਨੇਸਰ, ਸਰਹਿੰਦ, ਸੁਲਤਾਨਪੁਰ ਸੂਤੀ, ਰੇਸ਼ਮੀ ਸੱਟਣ, ਉੱਨੀ ਕੱਪੜੇ, ਉੱਨ ਦੇ ਕੱਪੜੇ ਤਿਆਰ ਕਰਕੇ ਕਢਾਈ ਬੁਣਾਈ ਦਾ ਕੰਮ ਕਰਦੇ, ਤੀਰ ਤਲਵਾਰਾਂ, ਨੇਜ਼ੇ, ਛੁਰੇ, ਕੋਲੀਆਂ ਤੇ ਥਾਲ, ਕਾਗਜ਼, ਚਮੜਾ, ਦਰੀਆਂ ਬਣਾਉਂਦੇ, ਗੁੜ, ਤੇਲ, ਇਤਰ ਪੈਦਾ ਕਰਦੇ, ਝਨਾ ਦੇ ਵਿੱਚ ਜਿਹੜਾ ਵਗਦੀਆਂ ਕਿਸ਼ਤੀਆਂ ਵਜ਼ੀਰਾਬਾਦ ਦੇ ਵਿੱਚ ਬਣਦੀਆਂ, ਮੁਲਤਾਨ ਦੇ ਵਿੱਚ ਅਰਬੀ ਘੋੜਿਆਂ ਦੀ ਮੰਡੀ ਲੱਗਦੀ, ਪੂਰਬੀ ਪੰਜਾਬ ਪਹਾੜੀਆਂ ਦੀਆਂ ਜੜ੍ਹਾਂ ਦੇ ਵਿੱਚ ਜਿਹੜਾ ਸੀਗਾ ਖਿਜ਼ਾਰਾਬਾਦ ਲੱਕੜ ਦਾ ਵੱਡਾ ਵਪਾਰ ਹੁੰਦਾ ਸੀ, ਕਿਉਂਕਿ ਨਦੀਆਂ ਦੇ ਰਾਹੀਂ ਪਾਣੀ ਦੇ ਵਿੱਚ ਦੀ ਫਿਰ ਲੱਕੜ ਸਿੱਟ ਦਿੱਤੀ ਜਾਂਦੀ ਸੀ, ਕੱਟ ਵੱਢ ਕੇ ਤੇ ਉੱਥੇ ਪਹੁੰਚ ਜਾਂਦੀ ਸੀ, ਤੇ ਇਹ ਫਿਰ ਉੱਥੇ ਮੰਡੀ ਸੀ ਜੜ੍ਹਾਂ ਦੇ ਵਿੱਚ, ਪਹਾੜੀਆਂ ਦੀਆਂ ਜੜ੍ਹਾਂ ਚ ਖਿਜ਼ਾਰਾਬਾਦ ਲੱਕੜ ਦਾ ਵੱਡਾ ਵਪਾਰ ਹੁੰਦਾ ਸੀ। ਸੈਨਿਕ ਬੰਦੋਬਸਤ ਪੱਖੋਂ ਖਾਸ ਪੰਜਾਬੀ ਸ਼ਹਿਰ ਰੋਹਤਾਸ ਸੀ, ਜੋ ਕਾਬਲ ਤੋਂ ਖੈਬਰ ਰਾਹੀਂ ਲਾਹੌਰ ਦੇ ਰਸਤੇ ਦੇ ਵਿੱਚ ਪੈਂਦਾ ਸੀ। ਇੱਥੇ ਸ਼ੇਰ ਸ਼ਾਹ ਸੂਰੀ ਨੇ ਕਿਲ੍ਹਾ ਉਸਾਰਿਆ ਸੀ ਤੇ ਦਿੱਲੀ ਦੇ ਵੱਲ ਜਾਂਦਿਆਂ ਬਿਸਤ ਦੁਆਬ ਦੇ ਵਿੱਚ, ਇਸ ਨੂੰ ਜਲੰਧਰ ਦੁਆਬ ਜਾਂ ਕੇਵਲ ਦੁਆਬ ਹੀ ਜਿਹੜਾ ਕਿਹਾ ਜਾਂਦਾ ਹੈ। ਜਲੰਧਰ ਤੇ ਸਤਲੁਜ ਦੇ ਦੱਖਣ ਦੇ ਵੱਲ ਲੁਧਿਆਣਾ ਹੈ, ਮੁਲਤਾਨ ਤੇ ਲਾਹੌਰ ਵਿਚਕਾਰਲਾ ਜਿਹੜਾ ਦੀਪਾਲਪੁਰ, ਸਿੰਧ ਸਾਗਰ ਦੁਆਬ ਦੇ ਵਿੱਚ ਤੇ ਅਜੋਕੇ ਪੂਰਬੀ ਪੰਜਾਬ ਦੇ ਵੱਲ ਸਰਹਿੰਦ ਹੈ। ਪਹਿਲੋਂ ਸੁਲਤਾਨਾਂ ਨੇ ਜਿਹੜਾ ਸੀਗਾ, ਫਿਰ ਮੁਗਲਾਂ ਨੇ ਉਦਯੋਗ ਅਤੇ ਸ਼ਹਿਰੀਕਰਨ ਨੂੰ ਉਤਸ਼ਾਹਿਤ ਕੀਤਾ। ਅਕਬਰ ਦਾ ਪੰਜਾਬ ਇਸ ਤਰ੍ਹਾਂ ਦਾ ਸੀ। ਪੰਜਾਬ ਦੇ ਕੇਂਦਰ ਦੇ ਵਿੱਚ ਰਾਵੀ ਕਿਨਾਰੇ ਲਾਹੌਰ ਸ਼ਹਿਰ ਸੀ, ਦੂਸਰਾ ਇੰਨਾ ਹੀ ਵਿਸ਼ਾਲ ਸੂਬਾ ਮੁਲਤਾਨ ਸੀ, ਲਾਹੌਰ ਤੋਂ 230 ਮੀਲ ਦੱਖਣ ਦੇ ਪੱਛਮ ਦੇ ਵੱਲ ਅਜੋਕਾ ਸਿੰਧ, ਮੁਲਤਾਨ ਦੇ ਉੱਤਰ ਦੇ ਵਿੱਚ ਜੇਹਲਮ, ਚਨਾਰ ਰਾਵੀ ਦਾ ਸੰਗਮ ਸੀ। ਵੱਡਾ ਪੂਰਬੀ ਹਿੱਸਾ ਜਿਸ ਦੇ ਉੱਤੇ ਕਦੀ ਦਿੱਲੀ ਤੋਂ ਕਦੀ ਸਰਹਿੰਦ ਤੋਂ ਹਕੂਮਤ ਚੱਲਦੀ ਸੀ। ਪਹਿਲੋਂ ਦਿੱਲੀਓਂ ਫਿਰ ਆਗਰੇ ਤੋਂ ਰਾਜ ਕਰਦਿਆਂ ਅਕਬਰ ਵਾਸਤੇ ਲਾਹੌਰ ਤੀਜੀ ਰਾਜਧਾਨੀ ਸੀ, ਜਿੱਥੇ ਉਸਨੇ ਮਜ਼ਬੂਤ ਕਿਲ੍ਹਾ ਉਸਾਰਿਆ। ਕਾਬਲ ਜਾਂ ਕਸ਼ਮੀਰ ਦੇ ਉੱਤੇ ਚੜ੍ਹਾਈ ਕਰਨ ਵਕਤ ਲਾਹੌਰ ਉਤਾਰਾ ਹੁੰਦਾ ਸੀ। ਮਤਰੇ ਭਰਾ ਹਾਕਿਮ ਦੀ ਅੱਖ ਤਖ਼ਤ ਦੇ ਉੱਪਰ ਸੀ ਤੇ ਅਫਗਾਨਿਸਤਾਨ ਦੇ ਵਿੱਚ ਰੂਹ ਪੁਸ਼ ਰਹਿੰਦਾ, ਗਾਹੇ ਬਗਾਹੇ ਹੱਲੇ ਬੋਲਦਾ, ਉਸਦੀ ਬਗਾਵਤ ਦਬਾਉਣ ਦੇ ਲਈ ਆਉਣਾ ਪੈਂਦਾ ਜਾਂ ਫਿਰ ਆਰਾਮ ਕਰਨ ਦੇ ਲਈ ਕਸ਼ਮੀਰ ਵਧੀਆ ਸੀਗਾ। ਮਾਮਾ ਬੈਰਮ ਖਾਂ ਬਾਗੀ ਹੋ ਗਿਆ, ਉਸਦੀ ਬਗਾਵਤ ਜਿਹੜੀ ਸੀ ਦਬਾਈ। ਸ਼ੇਰ ਸ਼ਾਹ ਸੂਰੀ ਨੇ ਜਿਹੜਾ ਸ਼ਾਹਰਾਹ ਜਿਹੜਾ ਸੀ ਬਿਹਾਰ ਤੋਂ ਬਰਾਸਤਾ ਆਗਰਾ ਪੰਜਾਬ ਤੱਕ ਬਣਾਇਆ ਸੀ, ਸ਼ਾਹਰਾਹ ਜਿਹੜਾ, ਅਕਬਰ ਨੇ ਉਸਦਾ ਵਿਤਕਰਾ ਕਰਕੇ ਪੱਛਮ ਦੇ ਵਿੱਚ ਪੇਸ਼ਾਵਰ ਅਤੇ ਪੂਰਬ ਦੇ ਵਿੱਚ ਬੰਗਾਲ ਤੱਕ ਕਰ ਦਿੱਤਾ। 1585 ਤੋਂ 1598 ਤੱਕ ਦਾ ਉਸਨੇ ਲਾਹੌਰ ਹੀ ਹਿੰਦੁਸਤਾਨੀ ਹਕੂਮਤ ਚਲਾਈ। 13 ਸਾਲ ਪੁਲਿਸ ਨੇ ਪੰਜਾਬੀਆਂ ਨੂੰ ਸਰਕਾਰ ਤੋਂ ਦੂਰ ਰੱਖਿਆ ਤੇ ਦਰਮਿਆਨੇ ਕੱਦ ਦੇ ਮਜ਼ਬੂਤ ਬਾਦਸ਼ਾਹ ਨੂੰ ਲੋਕ ਕਦੀ ਹੱਥ ਤੇ ਸਵਾਰ, ਜਿਹੜਾ ਹਾਥੀ ਦੇ ਉੱਤੇ ਸਵਾਰ ਕਰਵਾ ਲਈ, ਮਜ਼ਬੂਤ ਬਾਦਸ਼ਾਹ ਨੂੰ ਲੋਕ ਕਦੀ ਹਾਥੀ ਦੇ ਉੱਤੇ ਸਵਾਰ ਕਰਵਾ ਲਈ ਜਾਂਦਾ ਦੇਖਦੇ ਤੇ ਕਦੇ ਦਰਿਆ ਪਾਰ ਕਰਦਾ, ਕਈ ਸ਼ਿਕਾਰ ਖੇਡਦਾ ਦੇਖਦੇ। ਬੇਸ਼ੱਕ ਉਸਦਾ ਦਰਬਾਰ ਪੂਰੀ ਸ਼ਾਨ ਸ਼ੌਕਤ ਵਾਲਾ ਸੀ, ਪਰ ਆਪ ਉਹ ਆਯਾਸ਼ ਨਹੀਂ ਸੀ। ਕਿਸਾਨਾਂ ਤੋਂ ਕਰ ਲੈਂਦਾ, ਸਿੱਕੇ ਅਤੇ ਵੱਟੇ ਪਰਖੇ ਜਾਂਦੇ, ਗਜ਼ ਦੀ ਮਿਹਨਤੀ ਹੁੰਦੀ, ਸੋਨੇ ਚਾਂਦੀ ਦੀਆਂ ਜਿਹੜੀਆਂ ਕੀਮਤਾਂ ਨਿਸ਼ਚਿਤ ਕਰਦੇ ਵੀ ਕਿੰਨੇ ਦੀ ਵਿਕਣੀ ਹੈ ਜਾਂ ਲੈਣੀ ਹੈ, ਉਸ ਸਮੇਂ ਦਾ ਸ਼ੇਅਰ ਬਾਜ਼ਾਰ ਕਹਿ ਲਓ, ਕਿਸ ਗੁਨਾਹ ਦੀ ਕਿੰਨੀ ਸਜ਼ਾ ਹੋਵੇਗੀ, ਨਿਰਦੇਸ਼ ਮਿਲਦੇ। ਉਸਦੀ ਹਕੂਮਤ ਦੀਆਂ ਨੀਹਾਂ ਦੇ ਵਿੱਚ ਸ਼ੇਰ ਸ਼ਾਹ ਸੂਰੀ, ਹਮਾਂਜੂ, ਬਾਬਰ, ਅਫਗਾਨ ਤੇ ਤੁਰਕ ਰਾਜੇ ਪੁਰਾਣੇ ਹਿੰਦੂ ਸ਼ਾਸਕ ਸਨ। ਮਨਸਬਦਾਰਾਂ ਦੀ ਇੱਕ ਜਿਹੜੀ ਅਲੀਟ ਸ਼੍ਰੇਣੀ ਪੈਦਾ ਹੋ ਗਈ। ਅਕਬਰ ਖੁਦ ਇਨ੍ਹਾਂ ਨੌਕਰਾਂ ਅਫਸਰਾਂ ਦੀ ਨਿਯੁਕਤੀ ਕਰਦਾ ਸੀ, ਮਨਸਬਦਾਰ ਪ੍ਰਬੰਧ ਜਿਹੜਾ ਸੀ ਚਲਾਉਂਦਾ ਤੇ ਹਰ ਵਕਤ ਫੌਜ ਤਿਆਰ ਬਰ ਤਿਆਰ ਰੱਖਦਾ ਸੀ। ਕੁਝ ਮਨਸਬਦਾਰ ਰਾਜਧਾਨੀ ਦੇ ਵਿੱਚ ਹੁੰਦੇ ਤੇ ਬਾਕੀ ਆਪੋ ਆਪਣਿਆਂ ਸੂਬਿਆਂ ਦੇ ਵਿੱਚ। ਉਗਰਾਹੇ ਟੈਕਸ ਦੇ ਵਿੱਚੋਂ, ਜਿਵੇਂ ਕਿ ਅੱਜ ਕੱਲ MLA ਕਹਿ ਲਓ, ਜਾਂ ਉਗਰਾਹੇ ਟੈਕਸ ਦੇ ਵਿੱਚੋਂ ਮਨਸਬਦਾਰ ਦਾ ਹਿੱਸਾ ਹੁੰਦਾ ਜਾਂ ਮੁੱਖ ਮੰਤਰੀ ਕਹਿ ਲਓ, ਜਿਸ ਦੇ ਨਾਲ ਇਹ ਧਨੀ ਵੀ ਹੋਏ ਤੇ ਇੱਜ਼ਤ ਵੀ ਬਣੀ। ਮਨਸਬਦਾਰ ਦੀ ਮੌਤ ਪਿੱਛੋਂ ਜਾਇਦਾਦ ਉੱਪਰ ਵਾਰਸਾਂ ਦਾ ਕੋਈ ਹੱਕ ਨਹੀਂ ਸੀ, ਸਭ ਬਾਦਸ਼ਾਹ ਦੀ ਹੋ ਜਾਂਦੀ ਸੀ। ਇਸ ਦੇ ਨਾਲ ਵੱਡੀ ਪੱਧਰ ਦੇ ਉੱਤੇ ਹੋਣ ਵਾਲਾ ਗਬਨ ਰੁਕਦਾ ਸੀ। ਮਨਸਬਦਾਰ ਨੂੰ ਖਜ਼ਾਨਚੀ ਵੀ ਰੱਖਿਆ ਜਾ ਸਕਦਾ ਸੀ ਤੇ ਕਾਬਲ ਫੌਜ ਲੈ ਕੇ ਜਿਹੜਾ ਸੀ ਚੜ੍ਹਾਈ ਕਰਨ ਦਾ ਹੁਕਮ ਵੀ ਮਿਲ ਸਕਦਾ ਸੀ।
ਵਪਾਰੀ ਜਾਂ ਸੂਦਖੋਰ ਬੇਸ਼ੱਕ ਹਿੰਦੂ ਹੋਵੇ ਮਨਸਬਦਾਰ ਦੇ ਨਾਲ ਲੈਣ ਦੇਣ ਕਰ ਸਕਦਾ, ਧਨ ਜਮ੍ਹਾਂ ਕਰ ਸਕਦਾ ਜਿਸ ਦੇ ਉੱਪਰ ਵਾਰਸ ਦਾ ਜਾਂ ਵਾਰਿਸਾਂ ਦਾ ਹੱਕ ਹੁੰਦਾ ਜਾਂ ਉਸਦਾ ਹੱਕ ਹੁੰਦਾ ਜਿਸ ਵਾਸਤੇ ਵਸੀਅਤ ਲਿਖੀ ਹੋਈ ਹੋਵੇ। ਜਦੋਂ ਪੂਰੇ ਸੂਬੇ ਦੇ ਵਿੱਚ ਸੂਬੇ ਦਾ ਫੌਜੀ ਕੰਟਰੋਲ ਮਨਸਬਦਾਰ ਦੇ ਕੋਲ ਹੋਵੇ ਉਦੋਂ ਉਸਨੂੰ ਨਾਜ਼ਮ ਕਿਹਾ ਜਾਂਦਾ ਸੀ। ਜੇ ਵਿੱਤੀ ਅਧਿਕਾਰ ਵੀ ਦੇ ਦਿੱਤੇ ਜਾਣ ਤਾਂ ਸੂਬੇਦਾਰ ਹੋ ਜਾਂਦਾ। ਹਰੇਕ ਸੂਬੇ ਦੇ ਵਿੱਚ ਕਰੀਬ ਦਰਜਨ ਸਰਕਾਰ ਹੁੰਦੇ। ਕਿਆ ਬਾਤ ਹੈ ਜੀ, ਇੱਦਾਂ ਪਦਵੀਆਂ ਬਣਦੀਆਂ ਸੀ। ਚਲੋ ਇਹ ਤਾਂ ਮੈਨੂੰ ਅੱਜ ਹੀ ਪਤਾ ਲੱਗਿਆ ਕਿ ਕਿੱਦਾਂ ਬਣਾਉਂਦੇ ਸੀ। ਪਹਿਲਾਂ ਸੀ ਮਨਸਬਦਾਰ ਹੁੰਦਾ ਸੀ ਅਤੇ ਉਸ ਤੋਂ ਬਾਅਦ ਜਦੋਂ ਉਹਨੂੰ ਨਾਜ਼ਮ ਕਿਹਾ ਜਾਂਦਾ ਸੀ, ਫਿਰ ਕੁਝ ਹੋਰ ਜਿਹੜੀਆਂ ਉਹਨੂੰ ਸਹੂਲਤਾਂ ਦੇ ਦਿੱਤੀਆਂ ਜਾਂਦੀਆਂ, ਅਤੇ ਜਦੋਂ ਫਿਰ ਉਹਨੂੰ ਸਾਰਾ ਮਤਲਬ ਕਿ ਕਮਾਈ ਦਾ ਸਾਧਨ ਜਾਂ ਅੱਜ ਦਾ ਕਹਿ ਲਓ ਆਪਣਾ ਵਿੱਤ ਮੰਤਰੀ ਜਿਹੜਾ ਅਹੁਦਾ ਜਿਹੜਾ ਸੀਗਾ ਮਿਲ ਜਾਂਦਾ ਸੀ, ਜਦੋਂ ਕਰਾਂਸੀ ਦੀ ਵੀ ਸਾਰਾ ਕੁਝ ਲੈਣ ਦੇਣ ਦਾ ਵੀ ਉਹ ਹਿਸਾਬ ਕਿਤਾਬ ਰੱਖਣ ਜਾਂਦਾ ਸੀ, ਫਿਰ ਉਹ ਸੂਬੇਦਾਰ ਬਣ ਜਾਂਦਾ ਹੁੰਦਾ ਸੀ। ਹਰੇਕ ਸੂਬੇ ਦੇ ਵਿੱਚ ਕਰੀਬ ਦਰਜਨ ਸਰਕਾਰ ਹੁੰਦੇ। ਹਰੇਕ ਦਾ ਚੀਫ ਫੌਜਦਾਰ ਹੁੰਦਾ ਜੋ ਫੌਜੀ ਅਫਸਰ ਹੁੰਦਾ। ਹਰੇਕ ਸਰਕਾਰ ਦੇ ਵਿੱਚ ਕਈ ਪਰਗਣੇ ਜਾਂ ਮਹਿਲ ਹੁੰਦੇ। ਹਰੇਕ ਪਰਗਣੇ ਦੇ ਵਿੱਚ ਕਈ ਕਈ ਪਿੰਡ। ਬਹੁਤੀਆਂ ਸਰਕਾਰਾਂ ਦੇ ਵਿੱਚ ਇੱਕ ਇੱਕ ਨਗਰ ਹੁੰਦਾ ਜਿਸ ਦੇ ਵਿੱਚ ਕੋਤਵਾਲ ਨਿਯੁਕਤ ਹੁੰਦਾ। ਇਸ ਦੀ ਜ਼ਿੰਮੇਵਾਰੀ ਸੁਰੱਖਿਆ ਦੇਣੀ ਹੁੰਦੀ ਸੀ। ਮਨਸਬਦਾਰ ਦੂਰ ਦੁਰਾਡੇ ਗਸ਼ਤਾਂ ਦੇ ਉੱਪਰ ਰਹਿੰਦੇ ਸੀ ਜਿਹਦੇ ਨਾਲ ਸਲਤਨਤ ਦਾ ਪਸਾਰ ਹੁੰਦਾ ਤੇ ਮਜ਼ਬੂਤ ਰਹਿੰਦੀ। ਪੰਜਾਬ ਦੇ ਵਿੱਚੋਂ ਪਖਤੂਨ ਅਤੇ ਅਫਗਾਨ ਬਾਗੀਆਂ ਨੂੰ ਦਬਾਉਣ ਦੇ ਲਈ ਫੌਜਾਂ ਨਿਰੰਤਰ ਤੁਰੀਆਂ ਰਹਿੰਦੀਆਂ। ਕੇਂਦਰੀ ਏਸ਼ੀਆ ਦੇ ਉਜ਼ਬੇਕ ਮੁਗਲ ਉਜ਼ਬੇਕਿਸਤਾਨੀ ਉਜ਼ਬੇਕ ਮੁਗਲ ਹਕੂਮਤ ਦੇ ਲਈ ਲਗਾਤਾਰ ਖਤਰਾ ਬਣੇ ਰਹਿੰਦੇ। ਉਹਨਾਂ ਨੂੰ ਖਦੇੜਨਾ ਪੈਂਦਾ ਸੀ ਤੇ ਮਨਸਬਦਾਰ ਟੋਡਰਮੱਲ ਅਕਬਰ ਦੇ ਵਿੱਤ ਮੰਤਰੀ ਸਨ ਉਸ ਸਮੇਂ। ਉਨ੍ਹਾਂ ਨੂੰ ਕਈ ਜੰਗੀ ਮੁਹਿੰਮਾਂ ਦੇ ਉੱਤੇ ਭੇਜਿਆ। ਅਕਬਰ ਦਾ ਜਿਗਰੀ ਦੋਸਤ ਰਾਜਾ ਬੀਰਬਲ 1586 ਨੂੰ ਪਖਤੂਨ ਫਰੰਟ ਉੱਪਰ ਹੀ ਲੜਦਿਆਂ ਮਾਰਿਆ ਗਿਆ ਸੀ। ਇਹ ਖਬਰ ਸੁਣ ਕੇ ਕਹਿੰਦੇ ਨੇ ਕਿ ਅਕਬਰ ਨੇ 2 ਦਿਨ ਕੁਝ ਨਹੀਂ ਸੀ ਖਾਧਾ। ਅਕਬਰ ਦੇ ਬਹੁਤੇ ਮਨਸਬਦਾਰ ਸ਼ਾਹੀ ਘਰਾਣੇ ਦੇ ਵਿੱਚੋਂ ਜਾਂ ਕੇਂਦਰੀ ਏਸ਼ੀਆ ਦੇ ਵਿੱਚੋਂ ਭਾਰਤ ਪ੍ਰਵਾਸ ਕਰਕੇ ਆਏ ਲੋਕ ਹੁੰਦੇ। ਥੋੜੇ ਕੁ ਦੇਸੀ ਹਿੰਦੂ ਵੀ ਸਨ। ਪੰਜਾਬੀ ਮੁਸਲਮਾਨ ਜਿਸਨੇ ਦੀਨ ਦੇ ਵਿੱਚ ਪ੍ਰਵੇਸ਼ ਕੀਤਾ ਹੋਏ ਜਾਂ ਉਸਦੀ ਔਲਾਦ ਨੂੰ ਜਿਹੜਾ ਸੀ ਮਨਸਬਦਾਰੀ ਨਹੀਂ ਮਿਲੀ ਸੀ। ਅਕਬਰ ਦੀ ਫੌਜ ਦੇ ਵਿੱਚ ਵੀ ਬਹੁਤੇ ਪੰਜਾਬੀ ਨਹੀਂ ਸਨ। ਧਰਮ ਪਰਿਵਰਤਨ ਕਰਕੇ ਆਏ ਹੋਏ ਮੁਸਲਮਾਨਾਂ ਨੂੰ ਫੌਜ ਦੇ ਵਿੱਚ ਭਰਤੀ ਕਰਨ ਦੀ ਮਨਾਹੀ ਸੀ। ਉਸਨੇ ਉੱਤਰ ਪੱਛਮ ਦੇ ਵਿੱਚ ਇੰਨਾ ਪਸਾਰ ਕਰ ਲਿਆ ਕਿ ਕਾਬਲ ਅਤੇ ਕੰਧਾਰ ਸ਼ਹਿਰ ਹਿੰਦੁਸਤਾਨ ਦੇ 2 ਦਰਵਾਜ਼ੇ ਬਣ ਗਏ। ਸਦੀਆਂ ਤੋਂ ਅਸਥਿਰ ਪੰਜਾਬ ਸ਼ਾਂਤ ਹੋ ਗਿਆ। ਕੁਝ ਵਿਅਕਤੀਗਤ ਬਗਾਵਤਾਂ ਹੋਈਆਂ, ਜਿਵੇਂ ਲੋਕ ਨਾਇਕ ਬਣਿਆ ਦੁੱਲਾ ਭੱਟੀ ਪਿੰਡੀ ਭੱਟੀਆਂ ਦਾ ਮੁਸਲਮਾਨ ਰਾਜਪੂਤ ਲਾਹੌਰੋਂ ਉੱਤਰ ਪੱਛਮ 70 ਮੀਲ ਦੂਰ ਬਗਾਵਤ ਕਰਨ ਕਾਰਨ ਲਾਹੌਰ ਦੇ ਵਿੱਚ ਫਾਹੇ ਲਾਇਆ ਗਿਆ। ਅਕਬਰ ਵੇਲੇ ਪੰਜਾਬ ਦੀ ਵਸੋਂ ਅਤੇ ਧਨ ਦੇ ਵਿੱਚ ਵਾਧਾ ਹੋ ਗਿਆ। ਪੁਰਤਗਾਲੀ ਪਾਦਰੀ ਐਂਟੋਨੀਓ ਲਾਹੌਰ ਆ ਗਿਆ ਤੇ ਲਿਖਦਾ ਹੈ ਕਿ ਆਕਾਰ ਆਬਾਦੀ ਜਾਂ ਦੌਲਤ ਪੱਖੋਂ ਏਸ਼ੀਆ ਜਾਂ ਯੂਰਪ ਦੇ ਕਿਸੇ ਸ਼ਹਿਰ ਤੋਂ ਘੱਟ ਸੁਹਾਣਾ ਨਹੀਂ ਸੀ, ਕਿਉਂਕਿ ਪੁਰਤਗਾਲੀਆਂ ਨੇ ਗੋਆ ਦੇ ਉੱਤੇ ਬਹੁਤ ਰਾਜ ਕੀਤਾ। ਆਖਰ ਦੇ ਵਿੱਚ ਗੋਆ ਜਿਹੜਾ ਫਿਰ ਆਜ਼ਾਦ ਹੋਇਆ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਦੇ ਵਿੱਚ। ਕਿਤੇ ਵਪਾਰੀਆਂ ਦੀ ਭੀੜ ਹੈ ਜੋ ਹਰ ਸਾਰੇ ਏਸ਼ੀਆ ਦੇ ਵਿੱਚੋਂ ਹਨ। ਹੈਰਾਨ ਹੋਇਆ ਕਿ ਲਾਹੌਰ ਕਿਲੇ ਦੀ ਦੀਵਾਰ 3 ਮੀਲ ਘੇਰੇ ਤੱਕ ਵਿਸ਼ਾਲ ਹੈ, ਪੇ ਐਡਾ ਕਿਲਾ ਸੀ। ਅਕਬਰ ਦਾ ਦੇਹਾਂਤ ਉਪਰੰਤ ਜਾਨ ਮਿਲਟਨ ਆਪਣੇ ਗ੍ਰੰਥ ਪੈਰਾਡਾਈਜ਼ ਲੋਸਟ ਦੇ ਵਿੱਚ ਜਿੱਥੇ ਪੂਰਬੀ ਲੋਕ ਕਥਾਵਾਂ ਵਿਚਲੇ ਸ਼ਹਿਰਾਂ ਦਾ ਜ਼ਿਕਰ ਕਰਦਾ ਹੈ, ਉਨ੍ਹਾਂ ਦੇ ਵਿੱਚ ਲਾਹੌਰ ਵੀ ਹੈ। ਮੁਸਲਮਾਨਾਂ, ਹਿੰਦੂਆਂ, ਸੁੰਨੀਆਂ, ਸ਼ੀਆ, ਵਿਦੇਸ਼ੀ ਅਫਸਰਸ਼ਾਹੀ, ਤੁਰਕ, ਅਫਗਾਨ, ਇਰਾਨੀ, ਉਜ਼ਬੇਕ ਜਿਸਨੇ ਵੱਡੇ ਦਫ਼ਤਰ ਮੱਲੇ ਹੋਏ ਸਨ, ਦੇਸੀਆਂ ਵਿਦੇਸ਼ੀਆਂ ਦੇ ਬਾਰੇ ਪੰਜਾਬੀਆਂ ਦੇ ਵਿੱਚ ਏਕਤਾ ਤੇ ਸਦਭਾਵਨਾ ਬਣੀ। ਲਾਹੌਰ ਉਸਨੇ ਖੈਰਪੁਰਾ ਇਮਾਰਤ ਉਸਾਰੀ ਜਿਸਦੇ ਵਿੱਚ ਮੁਸਲਮਾਨ, ਈਸਾਈ, ਯਹੂਦੀ ਵਿਦਵਾਨ ਵਿਚਾਰ ਵਟਾਂਦਰਾ ਕਰਦੇ। ਇਸ ਤਰਜ਼ ਦੇ ਉੱਤੇ ਦੂਜੀ ਇਮਾਰਤ ਧਰਮਪੁਰਾ ਉਸਾਰੀ ਜਿਸਦੇ ਵਿੱਚ ਪੰਡਿਤ ਹਿੰਦੂ ਧਰਮ ਦੇ ਬਾਰੇ ਵਿਚਾਰ ਵਟਾਂਦਰਾ ਕਰਦੇ। ਚੇਤੇ ਰਹੇ ਕਿ ਜਦੋਂ ਸੰਵਾਦ ਚੱਲ ਰਿਹਾ ਹੁੰਦਾ ਹਥਿਆਰਬੰਦ ਸਿਪਾਹੀ ਸੁਰੱਖਿਆ ਦੇ ਲਈ ਤੈਨਾਤ ਰਹਿੰਦੇ ਸੀ। ਅਕਬਰ ਦੀ ਸਹਿਣਸ਼ੀਲਤਾ ਦਾ ਅਰਥ ਇਹ ਨਹੀਂ ਕਿ ਸਾਰੇ ਅਫਸਰ ਨਰਮ ਦਿਲ ਦੇ ਸਨ ਜਾਂ ਕਮਜ਼ੋਰ ਪੰਜਾਬੀ ਸੁਰੱਖਿਅਤ ਸਨ। ਮਿਰਜ਼ਾ ਕੁਲੀ ਖਾਨ ਸੂਬੇਦਾਰ ਦੇ ਬੇਟੇ ਮਿਰਜ਼ਾ ਲਾਹੌਰੀ ਨੇ ਆਪਣੇ ਇੱਕ ਨਿਰਦੋਸ਼ ਨੌਕਰ ਨੂੰ ਇਸ ਕਰਕੇ ਜ਼ਮੀਨ ਦੇ ਵਿੱਚ ਦੱਬ ਕੇ ਮਾਰ ਦਿੱਤਾ ਸੀ ਤਾਂ ਕਿ ਦੇਖਿਆ ਜਾਏ ਕਿ ਦੱਬਿਆ ਮੁਰਦਾ ਕਿਹੋ ਜਿਹਾ ਰਹਿੰਦਾ ਹੈ।
ਦੂਜੀ ਵਾਰ ਮਿਰਜ਼ਾ ਲਾਹੌਰੀ ਵਿਆਹ ਦੇ ਜਿਹੜਾ ਸੀ ਮੰਟਪ ਵਿੱਚੋਂ ਇੱਕ ਹਿੰਦੂ ਦੁਲਹਨ ਨੂੰ ਚੁੱਕ ਕੇ ਲੈ ਆਇਆ ਸੀ, ਜਿਹੜਾ ਜਦੋਂ ਫੇਰੇ ਵਗੈਰਾ ਲੈ ਰਹੇ ਹੋਣਗੇ। ਜਦੋਂ ਪਰਿਵਾਰ ਨੇ ਸੂਬੇਦਾਰ ਦੇ ਕੋਲ ਸ਼ਿਕਾਇਤ ਕੀਤੀ ਤਾਂ ਉੱਤਰ ਮਿਲਿਆ, ਤੁਹਾਨੂੰ ਖੁਸ਼ ਹੋਣਾ ਚਾਹੀਦਾ ਕਿ ਤੁਹਾਡੀ ਰਿਸ਼ਤੇਦਾਰੀ ਸੂਬੇ ਦੇ ਨਾਲ ਜੁੜ ਗਈ ਹੈ। ਲਾਹੌਰ ਜਾਂ ਹੋਰ ਕਿਧਰੇ ਈਸਾਈਆਂ ਦੇ ਨਾਲ ਅਕਬਰ ਦੀ ਗੁਫ਼ਤਗੂ ਹੁੰਦੀ ਰਹਿੰਦੀ। ਫਾਦਰ ਜੈਰੋਮ ਅਤੇ ਇੱਕ ਮੁਸਲਮਾਨ ਵਿਦਵਾਨ ਵੱਲੋਂ ਇਕੱਠਿਆਂ ਲਿਖੀ ਕਿਤਾਬ ਦਾਸਤਾਨੇ ਮਸੀਹ ਛਪਵਾਉਣ ਦੀ ਆਗਿਆ ਮਿਲ ਗਈ। ਇਹ ਕਿਤਾਬ ਯਿਸੂ ਦੀ ਜੀਵਨੀ ਹੈ, ਪਰ ਪਾਦਰੀ ਉਸਨੂੰ ਈਸਾਈ ਧਰਮ ਧਾਰਨ ਕਰਨ ਵਾਸਤੇ ਨਹੀਂ ਜਿਹੜੇ ਸੀ ਮਨਾ ਸਕੇ। ਉਸਦਾ ਫਿਕਰ ਹਕੂਮਤ ਜਿਹੜਾ ਸੀ ਠਹਿਰ ਕਰਨਾ ਸੀ। ਈਸਾਈ ਹੋ ਜਾਂਦਾ ਤਾਂ ਬਗਾਵਤ ਹੋ ਸਕਦੀ ਸੀ। ਸਾਰੇ ਧਰਮਾਂ ਦਾ ਆਦਰ ਕਰਨ ਵਾਲਾ ਅਕਬਰ ਸੁੰਨੀ ਸ਼ੀਆ ਰੱਫੜ ਤੋਂ ਨਾਰਾਜ਼ ਸੀ ਤੇ ਮਈ 1578 ਨੂੰ ਉੱਤਰ ਪੱਛਮੀ ਪੰਜਾਬ ਦੇ ਵਿਚ ਇਕ ਘਟਨਾ ਘਟ ਗਈ। ਜੇਲਮ ਪਾਰ ਕਰਕੇ ਭੇਰਾ ਨਗਰ ਸ਼ਿਕਾਰ ਖੇਡਣ ਪੁੱਜਾ ਤਾਂ ਉਸਨੂੰ ਜ਼ਬਰਦਸਤ ਰਹੱਸਮਈ ਅਨੁਭਵ ਹੋਇਆ। ਸ਼ੰਕਾਵਾਦੀਆਂ ਦੇ ਲਈ ਬੇਹੋਸ਼ ਦਾ ਜਿਹੜਾ ਬੇਹੋਸ਼ੀ ਦਾ ਦੌਰਾ ਪਿਆ ਸੀ, ਪਰ ਉਸਦਾ ਰੋਜ਼ਾਨਾ ਮਚਾ ਲਿਖਣ ਵਾਲਿਆਂ ਦੱਸਿਆ, ਜੋ ਡਾਇਰੀ ਲਿਖਦੇ ਸੀ ਹਰ ਰੋਜ਼ ਕੀ ਕੁਝ ਵਾਪਰਦਾ ਹੈ। ਰੋਜ਼ਾਨਾ ਮਚਾ ਲਿਖਣ ਵਾਲੇ ਦੱਸਦੇ ਨੇ ਕਿ ਫਲਦਾਰ ਦਰਖਤ ਹੇਠ ਖਲੋ ਕੇ ਉਸਨੇ ਆਪਣੇ ਕੇਸ ਕੱਟ ਦਿੱਤੇ, ਗਰੀਬਾਂ ਦੇ ਵਿਚ ਸੋਨਾ ਚਾਂਦੀ ਵੰਡਿਆ ਤੇ ਸ਼ਿਕਾਰ ਪ੍ਰੋਗਰਾਮ ਜਿਹੜਾ ਰੱਦ ਕਰ ਦਿੱਤਾ। ਇਨ੍ਹਾਂ ਧਾਰਮਿਕ ਗੋਸ਼ਟੀਆਂ ਦੇ ਦੌਰਾਨ ਇਕ ਵਾਰ ਸ਼ੀਆ ਵਿਦਵਾਨ ਦਾ ਕਤਲ ਹੋ ਗਿਆ। ਕਾਤਲ ਨੂੰ ਅਕਬਰ ਨੇ ਹਾਥੀ ਦੇ ਪੈਰ ਹੇਠਾਂ ਲਤਾੜ ਕੇ ਮਰਵਾਇਆ। ਆਗਰੇ ਦੇ ਵਿਚ ਅਕਬਰ ਦੀ ਮੌਤ ਪਿੱਛੋਂ ਇਕ ਪ੍ਰਭਾਵਸ਼ਾਲੀ ਇਸਲਾਮਿਕ ਵਿਦਵਾਨ ਸ਼ੇਖ ਅਹਿਮਦ ਸਰਹੰਦੀ ਸਰਹੱਦੀ 1563 ਤੋਂ 1624 ਨੇ ਅਕਬਰ ਦੇ ਮੁਸਲਮਾਨ ਹੋਣ ਉਪਰ ਸਵਾਲ ਕਰ ਦਿੱਤਾ। ਬੇਸ਼ੱਕ ਦਫਨਾਇਆ ਇਸਲਾਮੀ ਤਰੀਕੇ ਦੇ ਨਾਲ ਗਿਆ, ਹਿੰਦੂਆਂ, ਈਸਾਈਆਂ, ਪਾਰਸੀਆਂ, ਸੂਫੀਆਂ, ਸ਼ੀਆ ਅਤੇ ਹੋਰ ਗੈਰ ਇਸਲਾਮੀ ਫਿਰਕਿਆਂ ਨੂੰ ਦਿੱਤੀ ਆਜ਼ਾਦੀ ਤੋਂ ਚਿੜੇ ਸਰਹੱਦੀ ਨੇ ਸ਼ੁੱਧ ਇਸਲਾਮ ਲਾਗੂ ਕਰਨ ਦਾ ਹੋਕਾ ਦੇ ਦਿੱਤਾ। ਬਾਦਸ਼ਾਹ ਦੇ ਮੁਲਾਜ਼ਮ ਜਿਹੜੇ ਸਨ, ਮੁਲਾਜ਼ਮ ਅਬਦੁਲ ਕਾਦਰ ਬਦਾਯੂਨੀ ਨੇ ਵੀ ਅਕਬਰ ਦੀ ਇਸੇ ਨੁਕਤੇ ਤੋਂ ਸਖ਼ਤ ਆਲੋਚਨਾ ਕੀਤੀ। ਇਨ੍ਹਾਂ ਲੋਕਾਂ ਨੇ ਅਕਬਰ ਦੇ ਦੁਆਰਾ ਰਾਜਧਾਨੀ ਰਾਜਪੂਤ ਹਿੰਦੂ ਕੁੜੀ ਵਿਓਨ ਟੋਡਰਮੱਲ ਟੰਡਨ ਨੂੰ ਜਿਹੜਾ ਸੀ ਰਾਜਾ ਥਾਪਣ ਉਪਰ ਨਾਰਾਜ਼ਗੀ ਜ਼ਾਹਰ ਕਰ ਦਿੱਤੀ। ਜੈਪੁਰ ਦੇ ਰਾਜਾ ਮਾਨ ਸਿੰਘ ਨੂੰ ਫੌਜਾਂ ਦਾ ਜਰਨੈਲ ਤੇ ਅਫਗਾਨਿਸਤਾਨ ਦਾ ਸਫੀਰ ਕਿਉਂ ਲਾਇਆ? ਬਦਾਯੂਨੀ ਅਤੇ ਸਰਹੱਦੀ ਦੇ ਦਿੱਲੀ ਆਗਰੇ ਦਰਬਾਰ ਦੇ ਵਿਚ ਹੋਰ ਵੀ ਸਮਰਥਕ ਸਨ, ਪਰ ਅਕਬਰ ਦੀ ਨੀਤੀ ਤੋਂ ਪੰਜਾਬ ਦੀ ਪ੍ਰਜਾ ਖੁਸ਼ ਸੀ। ਅਕਬਰ ਦੀ ਮੌਤ ਵੇਲੇ ਇਕ ਪਾਦਰੀ ਦਾ ਕਥਨ ਹੈ, ਉਹ ਲਿਖਦਾ ਹੈ ਕਿ ਉਹ ਸਭ ਦਾ ਮਹਿਬੂਬ ਰਾਜਾ ਸੀ, ਵੱਡਿਆ ਕਹਿੰਦੇ ਕਿ ਉਹ ਸਭ ਦਾ ਮਜ਼ਬੂਤ ਰਾਜਾ ਸੀ ਤੇ ਵੱਡਿਆਂ ਦੇ ਨਾਲ ਸਖ਼ਤ, ਗਰੀਬਾਂ ਦੇ ਪ੍ਰਤੀ ਹਮਦਰਦੀ, ਜਾਣੀ ਅਮੀਰਾਂ ਦੇ ਨਾਲ ਸਖ਼ਤੀ ਤੇ ਗਰੀਬਾਂ ਦੇ ਨਾਲ ਹਮਦਰਦੀ ਰੱਖਦਾ ਸੀ। ਉੱਚੇ ਨੀਵੇਂ ਜਾਣਕਾਰ ਜਾਂ ਅਣਜਾਣ ਹਰੇਕ ਨੂੰ ਇਨਸਾਫ਼, ਈਸਾਈਆਂ, ਮੁਸਲਮਾਨਾਂ, ਹਿੰਦੂਆਂ ਸਭ ਨੂੰ ਇਉਂ ਲੱਗਦਾ ਜਿਵੇਂ ਰਾਜਾ ਉਨ੍ਹਾਂ ਦੇ ਵੱਲ ਦਾ ਹੈ। ਅਕਬਰ ਦੀ ਮੌਤ ਤੋਂ 5 ਸਾਲ ਬਾਅਦ ਦੂਰ ਪ੍ਰਦੇਸ਼ ਦੇ ਵਿਚ ਇੰਗਲੈਂਡ ਦੀ ਮਹਾਰਾਣੀ ਅਲਿਜ਼ਾਬੈਥ ਪਹਿਲੀ ਨੇ ਆਪਣੇ ਦਰਬਾਰੀਆਂ ਤੇ ਵਪਾਰੀਆਂ ਦੀ ਈਸਟ ਇੰਡੀਆ ਕੰਪਨੀ ਦਾ ਰਾਇਲ ਚਾਰਟਰ ਜਿਹੜਾ ਸੀ ਮਨਜ਼ੂਰ ਕਰਦਿਆਂ ਹਸਤਾਖਰ ਕਰ ਦਿੱਤੇ ਦੋਸਤੋ। ਇਸੇ ਤਰ੍ਹਾਂ ਤੇ ਅੱਗੇ ਜਾ ਕੇ ਫਿਰ ਆਪਾਂ ਦੇਖਦੇ ਹਾਂ ਇਹਦੇ ਵਿੱਚ ਅੱਗੇ ਕੀ ਕੁਝ ਵਾਪਰਦਾ ਹਸਤਾਖਰ ਹੋਣ ਤੋਂ ਬਾਅਦ, ਤੇ ਇਹ ਲੜੀ ਫਿਰ ਕਿੱਥੇ ਜਾ ਕੇ ਜੁੜਦੀ ਹੈ। 1574 ਤੋਂ ਫਿਰ ਅੱਗੇ ਦਾ ਜਿਹੜਾ ਸਫ਼ਾ ਆਪਾਂ ਸ਼ੁਰੂ ਕਰਾਂਗੇ ਤੇ ਉਮੀਦ ਕਰਦੇ ਹਾਂ ਗੱਲਬਾਤ

ਦੋਸਤੋ ਇਸ ਦੇ ਨਾਲ ਹੀ ਫਿਰ ਇਸ ਦੀ ਸਮਾਪਤੀ ਕਰਦੇ ਹਾਂ ਆਪਾਂ ਤੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਗਿਆ ਲੈਂਦੇ ਹਾਂ। ਸਮਾਂ ਕਾਫੀ ਹੀ ਹੋ ਚੱਲਿਆ ਜੀ ਤੇ ਅੱਜ ਆਪਾਂ 15-20 ਮਿੰਟ ਉੱਪਰ ਵੀ ਲਾ ਲਏ ਆ। ਚਲੋ ਫਰਾਈਡੇ ਵਾਲਾ ਦਿਨ ਹੈ ਤੇ ਕੋਸ਼ਿਸ਼ ਤਾਂ ਹੁੰਦੀ ਹੈ ਆਪਾਂ ਸਮੇਂ ਸਿਰ ਹੀ ਨਿਬੇੜ ਲਈਏ, ਪਰ ਮਨ ਹੁੰਦਾ ਚਲੋ ਇੱਕ ਤਾਂ ਦਿਨ ਹੁੰਦਾ ਆਪਣਾ ਇਹ ਤੇ ਕਿਤਾਬਾਂ ਦੇ ਅੰਕ ਸੰਗ ਉਹਦੇ ਵਿੱਚੋਂ ਆਪਾਂ ਕੁਝ ਨਾ ਕੁਝ ਕਿਤਾਬਾਂ ਦੇ ਨਾਲ ਵੀ ਜੁੜੇ ਰਹੀਏ ਤੇ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਹੀਏ। ਦੁਆਬਾ ਰੇਡੀਓ ਟੀਮ ਕਹਿੰਦੇ ਨੇ ਬਹੁਤ ਖੂਬ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਹੈ ਜੀ ਟੀਮ ਦੇ ਕਿ ਪਸੰਦ ਕਰ ਰਹੇ ਨੇ ਉਹ ਵੀ ਇਸ ਕਿਤਾਬ ਨੂੰ ਜੀ। ਤੇ ਦੋਸਤੋ ਇਸ ਦੇ ਨਾਲ ਹੀ ਫਿਰ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆ ਗਿਆ ਲੈਂਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਮਲਕੀਤ ਕੌਰ ਜੀ ਦਾ ਸੁਨੇਹਾ ਉਹਦੇ ਵਿੱਚ ਮੈਂ ਬਾਅਦ ਚੋਂ ਸੁਣਾਂਗਾ ਜੀ ਤੇ ਔਜਲਾ ਸਾਹਿਬ ਨੇ ਇੱਕ ਸ਼ਾਇਦ ਕੁਝ ਭੇਜਿਆ ਜੀ ਤੇ ਹਾਂਜੀ ਓਕੇ ਜੀ ਮੁਬਾਰਕਬਾਦ ਹੈ ਜੀ। ਹਾਂ ਬੈਸਟ ਅਵਾਰਡ ਮਿਲਿਆ ਔਜਲਾ ਸਾਹਿਬ ਨੂੰ ਸ਼ੋਪ ਦਾ ਜੀ ਬਿਜ਼ਨਸ ਦਾ 2026 ਦਾ ਤੇ ਮੁਬਾਰਕਬਾਦ ਹੈ ਬਹੁਤ ਬਹੁਤ ਜੀ। ਤੇ ਹਾਂਜੀ ਦੋਸਤੋ ਲਓ ਤੁਹਾਡੇ ਸੁਨੇਹੇ ਲੈ ਲਈਏ ਫਿਰ ਆਗਿਆ ਲੈਂਦੇ ਹਾਂ ਜਲਦੀ ਜਲਦੀ ਤੇ ਕਰ ਲਈਏ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ ਤੇ ਬਾਤ ਪਾਉਂਦੇ ਹਾਂ ਤੁਹਾਡੇ ਸੁਨੇਹਿਆਂ ਦੀ ਜਾਂਦੇ ਜਾਂਦੇ ਕੀ ਕਹਿੰਦੇ ਨੇ ਇਹ ਸੁਨੇਹੇ ਤੇ ਕੱਲ ਨੂੰ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੋਣਗੇ ਤੇ ਸੈਟਰਡੇ ਸੰਡੇ ਭਾਰਤੀ ਸਮਾਂ 8 ਵਜੇ ਤੇ ਉਹਦੇ ਨਾਲ ਵੀ ਜੁੜਨਾ ਤੁਸੀਂ। ਮਾਲ ਜੀ ਕਹਿੰਦੇ ਨੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਜੀਆਂ ਨੂੰ ਜੀ। ਮਾਲ ਜੀ ਸਵਾਗਤ ਹੈ ਜੀ ਤੇ ਪਰਮਿੰਦਰ ਬਾਰਨਾ ਜੀ ਭਾਰਤ ਸਾਹਿਬ ਆਜੋ ਕਹਿੰਦੇ ਜੀ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸੱਜਣਾਂ ਨੂੰ ਜੀ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਜੀਆਂ ਨੂੰ ਜੀ ਕਿਹਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਣ ਰਹੇ ਆ ਕਹਿੰਦੇ ਪ੍ਰੋਗਰਾਮ ਗ੍ਰੇਟ ਜੀ ਤੇ ਓਕੇ ਆ ਸਾਰਾ ਕੁਝ ਜੀ। ਜਿਮੀ ਕਾਟਰ ਸਾਹਿਬ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਭੁਪਿੰਦਰ ਭਾਰਤ ਜੀ ਵੀਰ ਜੀ ਉਹ ਲੱਗੇ ਰਹੋ ਜੀ ਵੀਰ ਜੀ। ਮਾਲ ਜੀ ਕਹਿੰਦੇ ਨੇ ਜੀ ਠੀਕ ਹੈ ਸਭ ਕੁਝ ਜੀ। ਮਾਨ ਸਿੰਘ ਹੁਸੈਣੀ ਜੀ ਲਿਖਦੇ ਨੇ ਆਪਣੇ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਯੂਐਸ ਤੋਂ ਸਾਰਿਆਂ ਨੂੰ ਪਿਆਰ ਭਰੀ ਜੀ ਤੇ ਮੇਰੀ ਹੋਈ ਮਰੀ ਹੋਈ ਜ਼ਮੀਰ ਕਦੇ ਜਾਗਦੀ ਨਹੀਂ ਬਸ ਗੱਲਾਂ ਦੇ ਵਿੱਚ ਹੀ ਰਹਿੰਦੀ ਹੈ ਜੀ ਕਹਿੰਦੇ ਤੇ ਜਦੋਂ ਆਪ ਕੰਮ ਦੇ ਨਹੀਂ ਰਹਿੰਦੇ ਫਿਰ ਕਾਹਦੀ ਕਹਿੰਦੇ ਜਾਗੀ ਹੈ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 7 ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ ਸਭ ਨੂੰ। ਸੁਰਜੀਤ ਭਾਰਤ ਸਾਡੇ ਮਦਦ ਸਤਿ ਸ੍ਰੀ ਅਕਾਲ ਭੇਜਦੇ ਨੇ। ਬਲਕਾਰ ਸਿੰਘ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ ਜੀ ਜੀਆਂ ਨੂੰ ਜੀ ਅੰਕਲ ਜੀ ਸ਼ੁਕਰੀਆ ਜੀ ਤੇ ਮਾਲ ਮਲੂਕ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿਣਾ ਜੀ ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਹੈ ਜੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਬਿਲਕੁਲ ਸਹੀ ਕਿਹਾ ਸੈਣੀ ਸਾਹਿਬ ਜੀ ਤੇ ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਰਜਿੰਦਰ ਕੁਮਾਰ ਜੀਰਾ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀਆਂ ਨੂੰ ਜੀ। ਜੀਰਾ ਸਾਹਿਬ ਮੁਕੱਦਰ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਜੀਆਂ ਨੂੰ ਜੀ ਤੇ ਗੁਲਾਬ ਦੇ ਫੁੱਲ ਭੇਜੇ ਨੇ। ਨਵਦੀਪ ਸਿੰਘ ਜੀ ਦਿੱਲੀ ਤੋਂ ਸਤਿ ਸ੍ਰੀ ਅਕਾਲ ਬਾਈ ਜੀ ਭੇਜਦੇ ਆ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸੰਧੂ ਅੰਕਲ ਜੀ ਤੇ ਸ਼ੁਕਰੀਆ ਜਾਣੀਆਂ ਚਾਲ ਸਾਹਿਬ ਵੀਰ ਜੀ ਕਹਿੰਦੇ ਸੈਣੀ ਸਾਹਿਬ ਤੇ ਇਸੇ ਤਰ੍ਹਾਂ ਹਿੱਟ ਵਰਤ ਅੱਛਾ ਜੀ ਉਹ ਮੈਂ ਲਕਸ਼ਮਣ ਲਕੀਰ ਦੀ ਗੱਲ ਕੀਤੀ ਸੀ ਤੇ ਕੋਕਰੋਚਾਂ ਦੇ ਲਈ ਤੇ ਸੈਣੀ ਸਾਹਿਬ ਨੇ ਲਿਖਿਆ ਕਿ ਹਿੱਟ ਵਰਤਦੇ ਆ ਜੀ ਹੁਣ ਭਾਰਤ ਸਾਹਿਬ ਕਾਕਰੋਚ ਵਾਸਤੇ ਜੀ। ਜੀਰਾ ਜੀ ਕਹਿੰਦੇ ਆ ਬਾਈ ਜੀ ਮੇਰੇ ਹੁਣ ਵੀ 10 ਮਿੰਟ ਪਹਿਲਾਂ ਮੇਰੇ ਹੱਥ ਦੇ ਵਿੱਚ ਲਕਸ਼ਮਣ ਰੇਖਾ ਫੜੀ ਹੋਈ ਸੀ ਕਹਿੰਦੇ ਅੱਜ ਵੀ ਆਉਂਦੀ ਹੈ ਜੀ ਕਿਆ ਬਾਤ ਹੈ ਜੀ। ਤੇ ਰਾਜਨ ਜੀ ਕਹਿੰਦੇ ਆ ਮਤਲਬ ਤੁਸੀਂ ਖਟਮਲ ਰਹਿਣ ਨਹੀਂ ਦੇਣੇ ਜੀ ਹੁਣ ਕੋਈ ਵੀ। ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਤੇ ਇਸੇ ਤਰ੍ਹਾਂ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਜੀ ਸੈਣੀ ਸਾਹਿਬ ਜੀ ਤੇ ਬਹੁਤ ਖੂਬ ਜੀ ਆਪਣੇ ਟੀਮ ਦੇ ਵੱਲੋਂ ਵੀ ਕਿਹਾ ਕਿਤਾਬ ਨੂੰ ਪਸੰਦ ਕੀਤਾ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਆ ਆਖਰੀ ਸੁਣਿਆ ਐਵਰੀਬਾਡੀ ਹੈਵ ਏ ਗ੍ਰੇਟ ਵੀਕਐਂਡ ਜੀ। ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਤੁਹਾਨੂੰ ਵੀ ਹੈਵ ਏ ਨਾਈਸ ਵੀਕਐਂਡ ਜੀ ਤੇ ਸਭ ਦੋਸਤਾਂ ਨੂੰ ਹੈਵ ਏ ਨਾਈਸ ਵੀਕਐਂਡ। ਇੰਜੋਏ ਕਰੋ ਪਰਿਵਾਰਾਂ ਚ ਬੈਠੋ ਤੇ ਦੁਆਬਾ ਰੇਡੀਓ ਦੇ ਨਾਲ ਪ੍ਰੋਗਰਾਮਾਂ ਦੇ ਵਿੱਚ ਜੁੜਦੇ ਰਹੋ ਹੱਸਦੇ ਖੇਡਦੇ ਰਹੋ ਤੇ ਖੁਸ਼ੀਆਂ ਮਾਣਦੇ ਰਹੋ। ਤੇ ਲਓ ਦੋਸਤੋ ਉਹਨਾਂ ਦੋਸਤਾਂ ਦਾ ਵੀ ਜਾਂਦੇ ਜਾਂਦੇ ਸ਼ੁਕਰੀਆ ਕਰਾਂਗਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਦੋਸਤੋ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਯੂਟਿਊਬ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਆ ਤੇ ਉਹਨੂੰ ਸਬਸਕ੍ਰਾਈਬ ਕਰ ਸਕਦੇ ਆ। ਯਾਦ ਰੱਖਣ ਦੀ ਜ਼ਰੂਰਤ ਨਹੀਂ ਰਹਿੰਦੀ ਤੇ ਤੁਹਾਡੇ ਤੱਕ ਸੁਨੇਹਾ ਜਿਹੜਾ ਤੇ ਇਨਵੀਟੇਸ਼ਨ ਜਿਹੜਾ ਜਾਂ ਨੋਟੀਫਿਕੇਸ਼ਨ ਜਿਹੜਾ ਪਹੁੰਚ ਜਾਂਦਾ ਹੈ ਤੇ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ। ਤੇ ਲਓ ਦੋਸਤੋ ਇਸ ਦੇ ਨਾਲ ਹੀ ਫਿਰ ਮੈਨੂੰ ਦਿਓ ਆ ਗਿਆ ਕੱਲ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ। ਇਸ ਨੂੰ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜ਼ਰੂਰ ਇੰਜੋਏ ਕਰਨਾ ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤਨਗੀ ਇਸ ਦੇ ਨਾਲ ਹੀ ਹੈ।
ਸਤਿ ਸ਼੍ਰੀ ਅਕਾਲ।

0: ಇದು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ। ਮਾਫ਼ੀ ਚਾਹੁੰਦੇ ਹਾਂ, 8-10 ਮਿੰਟ ਆਪਾਂ ਲੇਟ ਹੈ, ਪਰ ਗੱਡੀ ਲੀਹ ਦੇ ਉੱਤੇ ਪਾ ਲੈਣੀ ਆਪਾਂ ਤੇ ਗੱਲਾਂ ਬਾਤਾਂ ਨਾਲ ਸ਼ੁਰੂ ਕਰ ਲੈਣੀਆਂ ਨੇ। ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਤੇ ਸਵਾਗਤ ਜਿਹੜਾ ਕੀਤਾ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਾਰੇ ਦੋਸਤਾਂ ਦਾ। ਤੇ ਦੋਸਤੋ, ਹੁਣ ਤੋਂ ਲੈ ਕੇ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਦੇਸ਼ ਦੇ ਦੀਆਂ ਖ਼ਬਰਾਂ ਤੇ ਨਾਲ ਦੀ ਨਾਲ ਝਾਤ ਮਾਰਾਂਗੇ ਤੇ ਅੱਜ ਦੇ ਵਿਚਾਰ ਦੀ ਵੀ ਗੱਲ ਕਰਾਂਗੇ। ਤੇ ਇਸ ਦੇ ਨਾਲ ਹੀ ਜਿਹੜਾ ਕੁਝ ਨਾ ਕੁਝ ਅੱਜ ਕਹਾਣੀ ਸੁਣਾਉਣ ਦਾ ਸਿਲਸਿਲਾ ਵੀ ਜਿਹੜਾ ਚਲਾਵਾਂਗੇ ਨਾਲ। ਤੇ ਉਮੀਦ ਕਰਦੇ ਆ ਤੁਹਾਡੇ ਨਾਲ ਰਾਬਤਾ ਬਣ ਚੁੱਕਿਆ ਹੈ ਤੇ ਤੁਹਾਡੇ ਤੱਕ ਆਵਾਜ਼ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਥੱਲੇ ਕਮੈਂਟ ਕਰਕੇ ਯੂਟਿਊਬ ਦੇ ਉੱਤੇ ਵੀ ਦੱਸ ਸਕਦੇ ਹੋ। ਤੇ ਇਸੇ ਤਰ੍ਹਾਂ ਐਪ ਤੇ ਵੈਬਸਾਈਟ ਦੇ ਵਿੱਚ ਜੋ ਪ੍ਰੋਬਲਮ ਸੀ 2 ਦਿਨਾਂ ਤੋਂ, ਉਹ ਜਿਹੜੀ ਹੈ ਕਲੀਅਰ ਹੋ ਚੁੱਕੀ ਹੈ ਤੇ ਤੁਹਾਡੇ ਕੋਲ ਜਿਹੜੀ ਐਪ ਦੇ ਜ਼ਰੀਏ ਵੀ, ਵੈਬਸਾਈਟ ਦੇ ਜ਼ਰੀਏ ਵੀ, ਰੇਡੀਓ ਗਾਰਡਨ ਦੇ ਜ਼ਰੀਏ ਵੀ ਜਿਹੜੀ ਹੈ ਆਵਾਜ਼ ਪਹੁੰਚ ਰਹੀ ਹੋਵੇਗੀ, ਇਹ ਉਮੀਦ ਕਰਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1962 ਸਟੂਡੀਓ ਦਾ ਨੰਬਰ ਹੈ। ਕਾਲ ਕਰਕੇ ਕੋਈ ਮਨ ਦਾ ਵਿਚਾਰ ਦੇਣਾ ਚਾਹੁੰਦੇ ਹੋ, ਜੋ ਵੀ ਗੱਲਬਾਤ ਚੱਲੇਗੀ ਉਹਦੇ ਉੱਤੇ ਆਪਣਾ ਕੋਈ ਤਜ਼ਰਬਾ ਸਾਂਝਾ ਕਰਨਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਇਸੇ ਤਰ੍ਹਾਂ ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਸਿਆਸਤ ਦੇ ਵਿੱਚ ਧੜਥੱਲੀ ਮਚੀ ਹੈ ਤੇ ਟਰੰਪ ਸਾਹਿਬ ਦੇ ਅਵੱਲੇ ਬਿਆਨ ਤੇ ਕਹਿੰਦੇ ਨੇ ਕਾਫੀ ਉਥਲ ਪੁਥਲ ਹੋ ਰਹੀ ਹੈ ਜੀ ਅਮਰੀਕਾ ਦੇ ਵਿੱਚ ਵੀ, ਤੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਤੇ ਟਰੰਪ ਸਾਹਿਬ ਤੇ ਨੇਤਨਯਾਹੂ ਸਾਹਿਬ ਵੀ ਭਿੜ ਗਏ ਨੇ ਤੇ ਇਸੇ ਤਰ੍ਹਾਂ ਹੀ PM ਬਣਨ ਜਾ ਰਹੇ ਨੇ। PM ਲੱਗਦਾ ਕਿ ਅਮਰੀਕਾ ਦੇ ਵਿੱਚ ਰੋਟੀ ਪਾਣੀ ਜਿਹੜਾ ਦਾਣਾ ਪਾਣੀ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਟਰੰਪ ਸਾਹਿਬ ਦਾ। ਤੇ ਦੇਖਦੇ ਅੱਗੇ ਜਾ ਕੇ ਕੀ ਕੁਝ ਬਣਦਾ, ਵਿਸਤਾਰ ਦੇ ਵਿੱਚ ਖਬਰਾਂ ਲਵਾਂਗੇ। ਤੇ ਲੋ, ਸਮਾਂ ਖਰਾਬ ਨਾ ਕਰਦੇ ਹੋਏ ਅੱਜ 21 ਮਈ 2026 ਦਾ ਦਿਹਾੜਾ ਤੇ 1581 ਮੈਂ ਐਪੀਸੋਡ ਲੈ ਕੇ ਤੁਹਾਡੇ ਨਾਲ ਲਾਈਵ ਹਾਜ਼ਰ ਹਾਂ। ਆਵਾਜ਼ ਟਨਾ ਟਨ ਹੈ ਆਪਣੇ ਸ਼ੈਲੀ ਭਾਈ ਜੀ ਕਹਿੰਦੇ ਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਲਓ ਦੋਸਤੋ, ਫਿਰ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਆਪਾਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਾਰਾ ਕੁਝ ਦਰੁਸਤ ਹੈ, ਤੁਹਾਡੀ ਹਰੀ ਝੱਡੀ ਹੋ ਚੁੱਕੀ ਹੈ ਤੇ ਹੁਣ ਤੋਂ ਲੈ ਕੇ 2-2.25 ਘੰਟੇ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਜਿਹੜਾ ਬਰਕਰਾਰ ਰਹੇਗਾ। ਤੇ ਅੱਤਵਾਦ ਵਿਰੋਧੀ ਦਿਵਸ ਵੀ ਅੱਜ ਤੇ ਉਹਦੀ ਗੱਲਬਾਤ ਵੀ ਕਰਦੇ ਹਾਂ। 21 ਮਈ ਦਾ ਦਿਹਾੜਾ, ਕਹਿੰਦੇ ਚੰਗਾ ਫੈਸਲਾ ਹਮੇਸ਼ਾ ਗਿਆਨ ਦੇ ਆਧਾਰਿਤ ਹੁੰਦਾ ਹੈ, ਨਾ ਕਿ ਗਿਣਤੀ ਦੇ ਆਧਾਰਿਤ ਹੁੰਦਾ। ਪਲੈਟੋ ਉਹਨਾਂ ਦੀ ਜਿਹੜੀ ਲਿਖਤ ਦੇ ਵਿੱਚ ਉਹ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ। ਕੁਆਲਿਟੀ ਤੇ ਕੁਆਂਟਿਟੀ ਦੇ ਵਿੱਚ ਜਿਹੜਾ ਫਰਕ ਰੱਖਣ ਦੀ ਜ਼ਰੂਰਤ ਹੈ। ਤੇ ਬਾਕੀ ਜਿਹੜੇ ਇਕੱਲੇ ਚੱਲਦੇ ਨੇ ਰਾਹਾਂ ਦੇ ਉੱਤੇ, ਉਹਨਾਂ ਨੂੰ ਜਿਹੜਾ ਦੁਨੀਆਂ ਚੇਤਿਆਂ ਦੇ ਵਿੱਚ ਰੱਖਦੀ ਹੈ ਤੇ ਭੀੜ ਜਿਹੜੀ ਹੈ ਉਹ ਭੀੜ ਦੇ ਵਿੱਚ ਆਪਣੇ ਆਪ ਦੇ ਵਿੱਚ ਜਿਹੜੇ ਆਪ ਹੀ ਗੁਆਚ ਜਾਂਦੀ ਹੈ। 21 ਮਈ 427 ਜਦੋਂ ਇਹ ਦੁਨੀਆਂ ਦਾ ਆਗਾਜ਼ ਹੁੰਦਾ ਹੈ, 427 ਨਾ 1926 ਜਾਂ 1930 ਜਾਂ 1875 ਨਾ 1625 ਤੇ ਸਿੱਧਾ ਹੀ ਤੁਹਾਨੂੰ ਲੈ ਚੱਲਦੇ ਹਾਂ 1000 ਸਦੀ ਤੋਂ ਵੀ ਥੱਲੇ 427 ਦੇ ਵਿੱਚ ਅੱਜ ਦੇ ਦਿਹਾੜੇ ਚ। ਯੂਨਾਨ ਦੇ ਜਿਹੜੇ ਸਨ ਫਿਲਾਸਫਰ ਪਲੈਟੋ ਦਾ ਜਨਮ ਹੋਇਆ ਸੀ ਇਸ ਦਿਨ ਦੇ ਉੱਤੇ ਤੇ ਉਹਨੇ ਜਿਹੜੀ ਹੈ ਅੱਜ ਤੱਕ ਵੀ ਦਿਲਾਂ ਦੇ ਉੱਤੇ ਉਹਨੇ ਰਾਜ ਕੀਤਾ ਹੈ, ਜਿਹੜੀ ਉਸਦੇ ਸੋਚ ਦੇ ਕਾਇਲ ਨੇ। ਦੁਨੀਆਂ ਨੂੰ ਇੱਕ ਵੱਖਰਾ ਉਹਨੇ ਅੰਦਾਜ਼ ਦਿੱਤਾ ਜਿਉਣ ਦਾ, ਸੋਚ ਦਿੱਤੀ ਹੈ, ਫਿਲਾਸਫੀ ਦਿੱਤੀ ਹੈ। 1904 ਦੇ ਵਿੱਚ ਪੈਰਿਸ ਦੇ ਵਿੱਚ ਫੁੱਟਬਾਲ ਦੀ ਜਥੇਬੰਦੀ ਫੀਫਾ ਹੋਣ ਦੇ ਵਿੱਚ ਆਈ ਤੇ ਉਹਦੀਆਂ ਧੜੱਲੇਦਾਰ ਫਿਰ ਤੋਂ ਤਿਆਰੀਆਂ ਚੱਲ ਰਹੀਆਂ ਨੇ ਕੈਨੇਡਾ ਦੇ ਵਿੱਚ ਤੇ ਸਟੇਡੀਅਮ ਬਰਕਰਾਰ ਫੁੱਲ ਨੇ, ਤਿਆਰੀਆਂ ਨੇ, ਹੋਟਲ ਰੈਸਟੋਰੈਂਟ ਸਾਰਾ ਕੁਝ। ਤੇ ਇਸ ਗਰਮੀਆਂ ਦੇ ਵਿੱਚ ਜਿਹੜਾ ਜੂਨ ਜੁਲਾਈ ਦੇ ਵਿੱਚ ਲਗਾਤਾਰਤਾ ਦੇ ਵਿੱਚ ਮੈਚਾਂ ਦੀ ਲੜੀ ਸ਼ੁਰੂ ਹੋ ਜਾਣੀ ਹੈ ਤੇ ਫੀਫਾ ਵਰਲਡ ਕੱਪ ਜਿਹੜਾ ਫਿਰ ਆਪਾਂ ਟੀਵੀਆਂ ਦੇ ਉੱਤੇ ਰਲ ਮਿਲ ਕੇ ਬਹਿ ਕੇ ਦੇਖਾਂਗੇ ਤੇ ਗੱਲਾਂ ਬਾਤਾਂ ਵੀ ਉਹਦੀਆਂ ਕਰਾਂਗੇ। 1849 ਦੇ ਵਿੱਚ ਮਹਾਰਾਣੀ ਜਿੰਦਾ ਕਿਲੇ ਦੇ ਵਿੱਚੋਂ ਫਰਾਰ ਹੋ ਕੇ ਨੇਪਾਲ ਪਹੁੰਚੀ ਸੀ, ਜਿਵੇਂ ਆਪਾਂ ਕੱਲ ਜ਼ਿਕਰ ਵੀ ਕੀਤਾ ਸੀ। ਉਹ ਜਿਹੜਾ ਹੀਰਾ ਸੀਗਾ, ਕੋਹੇਨੂਰ ਹੀਰਾ, ਮਹਾਰਾਜਾ ਰਣਜੀਤ ਸਿੰਘ ਦੇ ਕੋਲ ਕਿੱਥੋਂ ਆਉਂਦਾ ਹੈ, ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਦਲੀਪ ਸਿੰਘ ਉਹਨਾਂ ਦਾ ਪੁੱਤਰ, ਉਹਦਾ ਜਦੋਂ ਮੇਲ ਹੁੰਦਾ ਹੈ, ਮਿਲਦੇ ਇੱਕ ਦੂਸਰੇ ਨੂੰ ਤੇ ਉਹ ਤੋਂ ਬਾਅਦ ਫਿਰ ਉਹ ਇੰਗਲੈਂਡ ਆਪਣੇ ਨੇਪਾਲ ਨੂੰ ਚਲੇ ਜਾਂਦੇ ਆ। 1881 ਦੇ ਵਿੱਚ ਅਮਰੀਕੀ ਰੈੱਡ ਕਰਾਸ ਸੰਸਥਾ ਦੀ ਸਥਾਪਨਾ ਹੁੰਦੀ ਹੈ ਤੇ 1914 ਦੇ ਵਿੱਚ ਕੈਨੇਡਾ ਸਰਕਾਰ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਵਿਕਟੋਰੀਆ ਬੰਦਰਗਾਹ ਦੀ ਜੂਹ ਦੇ ਵਿੱਚ ਦਾਖਲ ਹੋਣ ਤੋਂ ਰੋਕ ਲਿਆ ਸੀ। 1920 ਦੇ ਵਿੱਚ ਰੋਜ਼ਾਨਾ ਅਕਾਲੀ ਪੱਤਰਿਕਾ ਜਿਹੜੀ ਹੈ, ਅਖਬਾਰ ਜਿਹੜੀ ਸ਼ੁਰੂ ਹੁੰਦੀ ਹੈ ਤੇ 1922 ਦੇ ਵਿੱਚ ਫਿਲਮਕਾਰ ਸੱਤਿਆਜੀਤ ਰਾਏ ਦਾ ਜਨਮ ਹੁੰਦਾ ਹੈ। 1935 ਦੇ ਵਿੱਚ ਕੁਆਇਟਾ ਪਾਕਿਸਤਾਨ ਦੇ ਭੂਚਾਲ ਦੇ ਵਿੱਚ 40,000 ਮੌਤਾਂ ਹੁੰਦੀਆਂ ਨੇ ਤੇ ਸਾਡੀ ਮਾਤਾ ਸ਼੍ਰੀ ਜਿਹੜੀ ਹੈ ਇਹ ਕੁਆਇਟਾ ਤੋਂ ਸਨ ਸ਼ਾਇਦ, ਜੇ ਜਿੰਨੀ ਕੁ ਮੈਨੂੰ ਜਾਣਕਾਰੀ ਹੈ, ਪੁੱਛਣ ਦੀ ਕੋਸ਼ਿਸ਼ ਕਰੀ ਦੀ ਹੈ। ਪਰ 1947 ਦੀ ਵੰਡ ਤੋਂ ਬਾਅਦ ਫਿਰ ਇੱਧਰ ਆਉਣਾ ਪੈ ਗਿਆ, ਬੰਬੇ ਦੇ ਵਿੱਚ ਵੀ ਰਹਿਣਾ ਪਿਆ ਫਿਰ ਜਿਹੜਾ ਪੰਜਾਬ ਦੇ ਵਿੱਚ ਵਾਪਸੀ ਹੁੰਦੀ ਹੈ। 1991 ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਤਾਮਿਲ ਮਨੁੱਖੀ ਬੰਬ ਦੇ ਨਾਲ ਤਾਮਿਲਨਾਡੂ ਨੇੜੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ 2012 ਦੇ ਵਿੱਚ ਜਮਨ ਦੇ ਵਿੱਚ ਆਤਮਘਾਤੀ ਬੰਬ ਦੇ ਵਿੱਚ 120 ਲੋਕ ਜਿਹੜੇ ਨੇ ਮਾਰੇ ਜਾਂਦੇ ਹੈ। ਅੱਤਵਾਦ ਵਿਰੋਧੀ ਦਿਵਸ ਦੁਨੀਆਂ ਦੇ ਵਿੱਚ ਮਨਾਇਆ ਜਾਂਦਾ। ਅੱਜ ਦੇ ਦਿਹਾੜੇ ਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਹਰ ਸਾਲ 21 ਮਈ ਨੂੰ ਅੱਤਵਾਦ ਦੇ ਵਿਰੋਧੀ ਦਿਵਸ ਦੇ ਤੌਰ ਦੇ ਉੱਤੇ ਨੂੰ ਮਨਾਉਣਾ ਸ਼ੁਰੂ ਕੀਤਾ ਤੇ ਉਹ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਸਨ ਜੋ 40 ਸਾਲ ਦੀ ਉਮਰ ਦੇ ਵਿੱਚ ਪ੍ਰਧਾਨ ਮੰਤਰੀ ਬਣੇ। 21 ਮਈ 1991 ਨੂੰ ਮਦਰਾਸ ਚੇਨਈ ਦੇ ਪਿੰਡ ਪੇਰ ਬਦੂਰ ਵਿੱਚ ਜਿਹੜਾ ਸੀ ਲਿਬਰੇਸ਼ਨ ਟਾਈਗਰ ਆਫ ਤਾਮਿਲ ਈਲਮ ਦੀ ਜਿਹੜੀ ਸੀ ਮਹਿਲਾ ਮੈਂਬਰ ਨੇ ਆਤਮਘਾਤੀ ਬੰਬ ਧਮਾਕੇ ਦੇ ਨਾਲ ਹੱਤਿਆ ਕਰ ਦਿੱਤੀ ਤੇ ਬਾਅਦ ਦੇ ਵਿੱਚ ਵੀਪੀ ਸਿੰਘ ਸਰਕਾਰ ਨੇ ਐਲਾਨ ਕੀਤਾ ਕਿ ਹਰ ਸਾਲ 21 ਮਈ ਨੂੰ ਅੱਤਵਾਦ ਦੇ ਵਿਰੋਧੀ ਦਿਵਸ ਮਨਾਇਆ ਜਾਇਆ ਕਰੇਗਾ। ਦੂਸਰੇ ਪਾਸੇ ਮਹਾਨ ਚਿੰਤਕ ਪਲੈਟੋ ਦੀ ਗੱਲ ਕੀਤੀ ਹੈ, ਆਪਣੇ ਫਿਲੋਸਫਰ ਦੀ, ਉਹਦਾ ਥੋੜਾ ਜਿਹਾ ਜ਼ਿਕਰ ਕਰਕੇ ਫਿਰ ਆਪਾਂ ਅਖਬਾਰੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਪੁਰਾਤਨ ਇਤਿਹਾਸ ਦੇ ਵਿੱਚ ਸੁਕਰਾਤ, ਗਲੀਲੀਓ, ਪਲੈਟੋ ਅਜਿਹੇ ਮਹਾਨ ਵਿਅਕਤੀ ਹੋਏ ਨੇ ਜੋ ਆਪਣੇ ਵਿਚਾਰਾਂ ਤੇ ਬੁੱਧੀ ਦੇ ਕਾਰਨ ਆਪਣੇ ਸਮਕਾਲੀਆਂ ਤੋਂ ਹਜ਼ਾਰਾਂ ਸਾਲ ਅੱਗੇ ਸਨ। ਦੇਖੋ ਉਹਨਾਂ ਦਾ ਜਨਮ ਕਦੋਂ ਹੁੰਦਾ, 400 ਤੇ ਸਦੀ 27 ਦੇ ਵਿੱਚ BC ਦੇ ਵਿੱਚ ਤੇ ਅੱਜ 226 ਚੱਲ ਰਿਹਾ। ਉਹਨਾਂ ਦੇ ਪੇਸ਼ ਕੀਤੇ ਸਿਧਾਂਤ ਅੱਜ ਵੀ ਮਹਾਨ ਪ੍ਰੇਰਣਾ ਸਰੋਤ ਨੇ ਤੇ ਚਾਨਣ ਮੁਨਾਰੇ ਨੇ ਇੱਕ ਜਿਹੜਾ ਦੀਵੇ ਦੀ ਰੋਸ਼ਨੀ ਵਾਂਗ ਉਹ ਇੱਕ ਦੂਸਰੇ ਨੂੰ ਰਚਨਾਉਂਦੇ ਆ, ਜਿੱਥੇ ਤੱਕ ਉਹਨਾਂ ਦੀ ਗੱਲਬਾਤ ਜਾਂਦੀ ਹੈ ਆਪਸ ਦੇ ਵਿੱਚ ਸਾਂਝੀ ਹੁੰਦੀ ਹੈ, ਚਾਨਣ ਮੁਨਾਰੇ ਵਾਂਗ ਅਗਵਾਈ ਕਰ ਰਹੇ ਨੇ। ਤੇ ਪਲੈਟੋ ਦਾ ਜਨਮ ਜਿਹੜਾ ਸੀ ਅੱਜ ਦੇ ਦਿਹਾੜੇ ਦੇ ਉੱਤੇ 21 ਮਈ 427 BC ਨੂੰ ਯੂਨਾਨ ਦੇ ਸ਼ਹਿਰ ਏਥਨਸ ਦੇ ਵਿੱਚ ਹੁੰਦਾ। ਉਸਦਾ ਦਿਮਾਗ ਤਿੱਖਣ ਬੁੱਧੀ, ਸੰਵੇਦਨਸ਼ੀਲ ਤੇ ਦੂਰ ਅੰਦੇਸ਼ੀ ਸੀ। ਉਹਦਾ ਉਸਤਾਦ ਤੇ ਪ੍ਰੇਰਣਾ ਸਰੋਤ ਸੀ ਵਿਦਵਾਨ ਸੁਕਰਾਤ। ਅਰਸਤੂ ਉਸਦਾ ਸ਼ਗਿਰਦ ਸੀ। ਪਲੈਟੋ ਨੇ ਉਸਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸੁਕਰਾਤ ਨੇ ਜਿਹੜਾ ਸੀ ਕਪਟੀ ਤੇ ਅਨਿਆਇ ਸਮਾਜ, ਜਿਹੜਾ ਮਤਲਬ ਕਿ ਧੋਖੇ ਵਾਲਾ ਲੋਕ ਸਨ, ਧੋਖਾਧਾੜੀ ਕਰਦੇ ਸਨ, ਕਪਟ ਲੋਕ ਸਨ ਜਿਹੜੇ, ਤੇ ਦੂਸਰੇ ਪਾਸੇ ਜਿਹੜੇ ਸੀ ਆਪਣੇ ਅਨਿਆਇ ਕਰਦੇ ਸੀ ਸਮਾਜ ਦੇ ਨਾਲ, ਉਹਦੇ ਵਿੱਚ ਰਹਿਣ ਦੀ ਥਾਂ ਜ਼ਹਿਰ ਪੀਣ ਨੂੰ ਜਿਹੜੀ ਪਹਿਲ ਦੇ ਦਿੱਤੀ ਸੀ। ਸੁਕਰਾਤ ਦੇ ਵਿਚਾਰਾਂ ਨੂੰ ਲਿਖਤੀ ਰੂਪ ਦੇਣ ਵਾਲਾ ਪਲੈਟੋ ਸੀ। ਜੋ ਸੁਕਰਾਤ ਬੋਲਦਾ ਉਹ ਉਸਨੂੰ ਜਿਹੜਾ ਨੋਟ ਕਰ ਲੈਂਦਾ ਸੀ। ਪਲੈਟੋ ਨੂੰ ਬਹੁਤ ਦੁੱਖ ਲੱਗਿਆ ਕਿ ਐਸਾ ਵਿਅਕਤੀ ਤਾਂ ਦੇਸ਼ ਦਾ ਰਾਜਾ ਹੋਣਾ ਚਾਹੀਦਾ ਸੀ ਜਿਸ ਨੂੰ ਹਾਕਮ ਲੋਕਾਂ ਨੇ ਮਰਨ ਦੇ ਲਈ ਮਜਬੂਰ ਕਰ ਸੁੱਟਿਆ। ਦੁਖੀ ਹੋ ਕੇ ਉਹ ਯੂਨਾਨ ਨੂੰ ਛੱਡ ਕੇ ਇਟਲੀ, ਜਿਹੜਾ ਸਿਸਲੀ ਸ਼ਹਿਰ ਹੈ, ਉਹਦੇ ਨਾਂ ਦੇ ਉੱਤੇ ਪੀਜੇ ਵੀ ਹੈ, ਸਿਸਲੀ ਆਦਿ ਜਿਹੜਾ ਦੇਸ਼ਾਂ ਦੇ ਵਿੱਚ ਘੁੰਮਦਾ ਰਿਹਾ ਤੇ ਉਹ ਗਣਿਤ ਵਿਗਿਆਨੀ ਸ਼ਾਸਤਰੀ ਪਾਇਥਾਗੋਰਸ ਨੂੰ ਜਿਹੜਾ ਮਿਲ ਕੇ ਉਸਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। 12 ਸਾਲ ਦੇ ਬਾਅਦ ਏਥਨਸ ਵਾਪਸ ਮੁੜਿਆ ਤਾਂ ਦੁਨੀਆਂ ਭਰ ਦੇ ਗਿਆਨ ਤੇ ਜਿਹੜੇ ਸਨ ਗਿਆਨੀ ਤੇ ਗਿਆਨ ਤੇ ਵਿਦਵਤਾ ਦੇ ਨਾਲ ਉਹ ਭਰਪੂਰ ਸੀ, ਲੈਸ ਸੀ ਪੂਰਾ। ਪਲੈਟੋ ਦੇ ਮੁਤਾਬਕ ਦੇਸ਼ ਦਾ ਰਾਜਾ ਪ੍ਰਬੰਧ ਜਿਹੜਾ ਸੀ ਨਿਪੁੰਨ ਬੁੱਧੀਮਾਨ, ਪੜ੍ਹੇ ਲਿਖੇ, ਰੱਜੇ ਪੁੱਜੇ ਲੋਕ, ਉੱਚੇ ਸੁੱਚੇ ਆਚਰਣ ਦੇ ਮਾਲਕ ਹੋਣੇ ਚਾਹੀਦੇ ਨੇ, ਉਹ ਜਿਹੜਾ ਸੀ ਇਹ ਸੋਚਦਾ ਸੀ। ਉਹ ਜਨਤਾ ਨੂੰ ਪਿਆਰ ਕਰਨ ਵਾਲੇ ਤੇ ਇਨਸਾਫ਼ ਪਸੰਦ ਹੋਣੇ ਚਾਹੀਦੇ ਨੇ। ਪਲੈਟੋ ਦੇ ਸਿਧਾਂਤਾਂ ਦੇ ਵਿੱਚ ਜੱਜਾਂ ਵਕੀਲਾਂ ਦੇ ਲਈ ਕੋਈ ਥਾਂ ਨਹੀਂ। ਉਹਨਾਂ ਨੂੰ ਜਿੱਧਰੋਂ ਜ਼ਿਆਦਾ ਪੈਸਾ ਮਿਲਦਾ ਹੈ ਉਹ ਉਸਦੇ ਹੱਕ ਦੇ ਵਿੱਚ ਹੋ ਜਾਂਦੇ ਨੇ। ਮੁਜਰਮਾਂ ਦੀ ਜਿਹੜੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਹੈ ਤੇ ਉਹਨਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਤੇ ਅਨਿਆਏ ਵੱਧਦਾ ਜਾਂਦਾ ਹੈ। ਉਚੇਰੀ ਵਿੱਦਿਆ ਦੇ ਚਾਹਵਾਨ ਵਿਗਿਆਨ ਦੇ ਅਧਿਐਨ ਕਰਕੇ ਵਿਗਿਆਨੀ, ਇੰਜੀਨੀਅਰ, ਡਾਕਟਰ, ਮਿਲਟਰੀ ਅਫਸਰ, ਮਕੈਨਿਕ ਬਣ ਸਕਦੇ ਨੇ ਤੇ ਘੱਟ ਰੁਚੀ ਵਾਲੇ ਖੇਤੀਬਾੜੀ, ਵਪਾਰ, ਮਜ਼ਦੂਰੀ ਆਦਿ ਕਾਰੋਬਾਰ ਕਰ ਸਕਦੇ ਹੈ। ਪੜ੍ਹਾਈ ਦਾ ਜਿਹੜਾ ਸੀ, ਪੜ੍ਹਾਈ ਦਾ ਚਿੰਤਨ ਕਰਨ ਦੇ ਲਈ 5 ਸਾਲ ਦਾ ਕੋਰਸ ਦਰਸ਼ਨ ਸ਼ਾਸਤਰ ਦੀ ਪੜ੍ਹਾਈ ਦਾ ਹੋਵੇਗਾ। ਪਲੈਟੋ ਦਾ ਸੰਕਲਪ ਸੀ ਕਿ ਬੱਚੇ ਸਟੇਟ ਦੀ ਜਿਹੜੀ ਆ ਮਲਕੀਅਤ ਹੈ ਉਹਤੇ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਮਤਲਬ ਕਿ ਜਿਹੜੀ ਹੈ ਆਪਣੇ ਪਲੈਟੋ ਦਾ ਸੋਚਣਾ ਸੀ, ਉਹਦਾ ਸੰਕਲਪ ਸੀ ਕਿ ਬੱਚੇ ਜਿਹੜੇ ਨੇ ਸਟੇਟ ਦੀ ਮਲਕੀਅਤ ਹੈ ਤੇ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਮਾਂ ਬਾਪ ਜਨਮ ਦਿੰਦੇ ਨੇ ਤੇ ਬਾਕੀ ਪਾਲਣ ਪੋਸ਼ਣ, ਪੜ੍ਹਾਈ, ਸਿਖਲਾਈ ਆਦਿ ਸਭ ਦੀ ਜ਼ਿੰਮੇਵਾਰੀ ਸਟੇਟ ਦੀ ਹੋਵੇ ਤੇ ਹੈ ਵੀ। ਬੱਚਿਆਂ ਦੀ ਸਿੱਖਿਆ ਖੇਡ ਤੇ ਮਨੋਰੰਜਨ ਤਰੀਕੇ ਦੇ ਨਾਲ ਹੀ ਪੜ੍ਹਾਈ ਜਾਣੀ ਚਾਹੀਦੀ ਹੈ। ਜਿਵੇਂ ਕਿ ਫਿਨਲੈਂਡ ਦੀ ਗੱਲ ਕਰ ਲਈਏ, ਇੱਥੇ ਇਹ ਸਿਧਾਂਤ ਲਾਗੂ ਨੇ। ਕੋਈ ਸਖ਼ਤ ਸਜ਼ਾ ਨਹੀਂ ਹੋਣੀ ਚਾਹੀਦੀ। ਉਹ ਯੁੱਧ ਨੂੰ ਨਫ਼ਰਤ ਕਰਦਾ ਸੀ, ਲੜਾਈ ਝਗੜੇ ਦੇ ਵਿੱਚ ਨਹੀਂ ਪੈਂਦਾ ਸੀ। ਫੌਜ ਜਿਹੜੀ ਹੈ ਦੇਸ਼ ਦੇ ਅੰਦਰ ਗਰੀਬ ਮਜ਼ਲੂਮਾਂ ਦੀ ਰੱਖਿਆ ਕਰੇ, ਅਨਿਆਂ ਤੇ ਬਾਹਰੀ ਹਮਲੇ ਦੇ ਬਚਾਉਣ ਦੇ ਲਈ ਹੋਣੀ ਚਾਹੀਦੀ ਹੈ, ਨਾ ਕਿ ਜੰਗਾਂ ਲਾਉਣ ਦੇ ਲਈ, ਜੋ ਅੱਜ ਦੁਨੀਆਂ ਤੇ ਹਾਲਾਤ ਨੇ। ਉਸਦੇ ਸਿਧਾਂਤਾਂ ਦੇ ਵਿੱਚ ਔਰਤ ਮਰਦ ਬਰਾਬਰ ਹਨ, ਦੋਹਾਂ ਦੇ ਅਧਿਕਾਰ ਨੇ, ਇੱਕੋ ਜਿਹੇ ਕਰਤੱਵ, ਵਿਦਿਆ, ਖੇਡਾਂ, ਨੌਕਰੀ, ਕਾਰੋਬਾਰ ਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ। ਉਹ ਉਸ ਸਮੇਂ 427 BC ਦੇ ਵਿੱਚ ਸੋਚਦਾ ਸੀ ਇਹ ਗੱਲ, ਕਾਰੋਬਾਰ ਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ। ਉਸ ਦੇ ਅਨੁਸਾਰ ਜੇ ਹਰ ਮਨੁੱਖ ਸੰਗੀਤ ਦੇ ਲਈ ਸ਼ੌਕ, ਜਿਹੜਾ ਆਪਣਾ ਕੋਈ ਸ਼ੌਕ ਪੈਦਾ ਕਰ ਲਵੇ ਤਾਂ ਬਹੁਤ ਬੁਰਾਈਆਂ ਤੋਂ ਬਚ ਜਾਂਦਾ। ਸੰਗੀਤ ਮਾਨਸਿਕ ਸੰਤੁਲਨ ਤੇ ਇਕਾਗਰਤਾ ਪੈਦਾ ਕਰਦਾ ਹੈ ਤੇ ਸਰੀਰ ਦੀ ਸੁੰਦਰਤਾ ਲਈ ਜਿਹੜਾ ਕਸਰਤ ਬਹੁਤ ਜ਼ਰੂਰੀ ਹੈ। ਸਰੀਰ ਦੀ ਵਰਜਿਸ਼, ਖੇਲ ਕੁੱਦ ਸਰੀਰ ਨੂੰ ਤੰਦਰੁਸਤ, ਸੋਹਣਾ ਤੇ ਸੁਖਾਵਾਂ ਬਣਾਉਂਦਾ ਹੈ। ਚੰਗੀ ਖੁਰਾਕ ਤੇ ਸਿਹਤ ਦਾ ਜਿਹੜਾ ਖਿਆਲ ਰੱਖਣਾ ਹਰੇਕ ਨਾਗਰਿਕ ਦਾ ਆਪਣਾ ਫਰਜ਼ ਹੈ। ਧਰਮ ਦੇ ਬਾਰੇ ਦੱਸਦਾ ਹੈ, ਕਹਿੰਦਾ ਹੈ ਕਿ ਧਰਮ ਫਜ਼ੂਲ, ਮਿਥਿਹਾਸਕ ਵਹਿਮਾਂ ਭਰਮਾਂ ਤੋਂ ਮੁਕਤ ਹੋਣਾ ਚਾਹੀਦਾ। ਜੋ ਅਸੂਲ ਜਨਤਾ ਨੂੰ ਸਹੀ ਸੇਧ ਦੇ ਰਹੇ ਨੇ ਉਹੀ ਧਰਮ ਹੈ। ਧਰਮ ਦਾ ਅਸਲ ਮਤਲਬ ਸੱਚ ਤੇ ਪਹਿਰਾ ਦੇਣਾ। ਉਸ ਵੇਲੇ ਦੇ ਰਾਜੇ ਜਿਹੜੇ ਸਨ ਡਾਇਨਿਆਸਿਸ ਨੂੰ ਲੱਗਿਆ ਕਿ ਪਲੈਟੋ ਨੇ ਉਸਨੂੰ ਚੈਲੰਜ ਕੀਤਾ, ਸੋ ਉਹਨੇ ਪਲੈਟੋ ਨੂੰ ਮਾਰਨ ਦੀ ਜਿਹੜੀ ਧਮਕੀ ਦਿੱਤੀ। ਉਸਦੀ ਕਦਰ ਜਿਹੜੀ ਸੀ ਕਰਨ ਵਾਲੇ, ਇੱਕ ਮਿੰਟ ਜੀ, ਕਈ ਵਾਰੀ ਉੱਪਰ ਥੱਲੇ ਹੋ ਜਾਂਦਾ। ਬੜਾ ਦਿਲਚਸਪ ਕਿੱਸਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਪਰ ਮਾੜਾ ਮੋਟਾ ਇੱਧਰ ਉੱਧਰ ਹੋ ਗਿਆ। ਕਹਿੰਦੇ ਨੇ ਕਿ ਆਪਣਾ ਧਰਮ ਦਾ ਅਸਲ ਮਤਲਬ ਸੱਚ ਤੇ ਪਹਿਰਾ ਦੇਣਾ। ਉਸ ਵੇਲੇ ਦੇ ਰਾਜੇ ਡਾਇਨਿਆਸਿਸ ਨੂੰ ਲੱਗਿਆ ਕਿ ਪਲੈਟੋ ਨੇ ਉਸਨੂੰ ਚੈਲੰਜ ਕੀਤਾ, ਸੋ ਉਸਨੇ ਜਿਹੜਾ ਸੀ ਪਲੈਟੋ ਨੂੰ ਮਾਰਨ ਦੀ ਧਮਕੀ ਦਿੱਤੀ। ਉਸਦੀ ਕਦਰ ਕਰਨ ਵਾਲੇ ਦੋਸਤਾਂ ਨੇ ਉਸਨੂੰ ਬਚਾ ਲਿਆ। ਉਹ ਆਪਣੇ ਪੈਰੋਕਾਰਾਂ ਦੇ ਵਿੱਚ ਸੱਚੇ ਤੇ ਉੱਚੇ ਵਿਚਾਰਾਂ ਦੀ ਬਹਿਸ ਕਰਦਾ ਰਹਿੰਦਾ ਸੀ। ਉਸਦੀਆਂ ਲਿਖੀਆਂ ਕਿਤਾਬਾਂ ਰਿਪਬਲਿਕ, ਡਾਇਲੋਗ, ਫੈਡੋ ਸ਼੍ਰੇਸ਼ਟ ਮੰਨੀਆਂ ਗਈਆਂ ਨੇ। ਕਿਤਾਬਾਂ ਤੋਂ ਇਲਾਵਾ ਕਈ ਲੇਖ ਵੀ ਲਿਖੇ। 347 BC ਨੂੰ ਇੱਕ ਨੌਜਵਾਨ ਦੀ ਸ਼ਾਦੀ ਦੀ ਪਾਰਟੀ ਦੇ ਵਿੱਚ ਸ਼ੋਰ ਸ਼ਰਾਬੇ ਤੋਂ ਅੱਕ ਕੇ ਵੱਖਰੇ ਕਮਰੇ ਦੇ ਵਿੱਚ ਬੈਠ ਗਿਆ। 1347 ਪਰ ਏਡੀ ਲੰਬੀ ਨਹੀਂ ਹੋ ਸਕਦੀ, 347 ਪਾਰਟੀ ਦੇ ਵਿੱਚ ਸ਼ੋਰ ਸ਼ਰਾਬੇ ਤੋਂ ਅੱਕ ਕੇ ਉਹ ਕਮਰੇ ਦੇ ਵਿੱਚ ਬੈਠ ਜਾਂਦਾ ਹੈ। ਜਦੋਂ ਵਿਆਹੁਤਾ ਜੋੜਾ ਆਪਣੀ ਪਾਰਟੀ ਤੋਂ ਪਹਿਲਾਂ ਹੋ ਕੇ ਵਿਹਲਾ ਹੋ ਜਾਂਦਾ ਹੈ ਤਾਂ ਉਸਦੇ ਕਮਰੇ ਦੇ ਵਿੱਚ ਆਇਆ ਤਾਂ ਉਸ ਵੇਲੇ ਤੱਕ ਉਹ ਸਦਾ ਦੀ ਜਿਹੜੀ ਸੀ ਗੂੜੀ ਨੀਂਦ ਦੇ ਵਿੱਚ ਸੌਂ ਚੁੱਕਿਆ ਸੀ, ਕਿਉਂਕਿ ਉਹਨੇ ਜ਼ਹਿਰ ਦਾ ਪਿਆਲਾ ਪੀ ਲਿਆ ਸੀ। ਤੇ ਦਿਨਾਂ ਵਾਰਾਂ ਦੇ ਨਾਲ ਜੁੜੇ ਵਹਿਮਾਂ ਭਰਮਾਂ ਦੀ ਥੋੜੀ ਗੱਲ ਕਰਕੇ ਆਪਾਂ ਫਿਰ ਚੱਲਦੇ ਹਾਂ ਜੀ। ਸਮਾਂ ਬਹੁਤ ਹੋ ਚੱਲਿਆ ਤੇ ਜਾਂ ਫਿਰ ਇਹਨੂੰ ਆਪਾਂ ਆਉਣ ਵਾਲੇ ਦਿਨਾਂ ਚ ਕਰ ਲਾਂਗੇ, ਵੈਸੇ ਤਾਂ ਸੰਖੇਪ ਚ ਚਲੋ ਕਰ ਹੀ ਲੈਂਦੇ ਹਾਂ। ਕਹਿੰਦੇ ਨੇ ਕਿ ਦਿਨਾਂ ਵਾਰਾਂ ਦੇ ਨਾਲ ਜੁੜੇ ਵਹਿਮ ਜਿਹੜੇ ਨੇ, ਭਾਰਤ ਦੇ ਵਿੱਚ ਹਫ਼ਤੇ ਦੇ ਸਾਰੇ ਦਿਨਾਂ ਦੇ ਨਾਲ ਵਹਿਮ ਭਰਮ ਜੁੜੇ ਨੇ, ਜਿਨ੍ਹਾਂ ਦੇ ਬਾਰੇ ਪਹਿਲਾਂ ਦੱਸਿਆ ਜਾ ਚੁੱਕਿਆ, ਆਪਾਂ ਕਈ ਵਾਰੀ ਗੱਲ ਵੀ ਕੀਤੀ ਹੈ। ਕਈ ਐਤਵਾਰ ਨੂੰ ਹਫ਼ਤੇ ਦਾ ਪਹਿਲਾ ਦਿਨ ਕਹਿੰਦੇ ਸਨ, ਪਰ ਹੁਣ ਇਸ ਦਿਨ ਨੂੰ ਹਫ਼ਤੇ ਦਾ ਆਖਰੀ ਦਿਨ ਕਹਿਣ ਲੱਗ ਪਏ। ਸੋਮਵਾਰ ਨੂੰ ਹਫ਼ਤੇ ਦਾ ਪਹਿਲਾ ਦਿਨ ਕਿਹਾ ਜਾਂਦਾ ਹੈ ਤੇ ਐਤਵਾਰ ਤੋਂ ਭਾਵ ਆਦਿਤ ਜਾਂ ਅਧਿਆ ਸੂਰਜ ਜਾਣੀ ਕਿ ਸ਼ੁਰੂ ਹੁੰਦਾ ਹੈ। ਐਤਵਾਰ ਜਾਂ ਆਇਤਵਾਰ ਨੂੰ ਜਿਹੜਾ ਸੂਰਜ ਦਾ ਦਿਨ ਕਿਹਾ ਜਾਂਦਾ ਹੈ। ਕੁਝ ਅੰਧ ਵਿਸ਼ਵਾਸੀ ਲੋਕ ਐਤਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਮਾੜੇ ਦਿਨ ਕਹਿੰਦੇ ਆ। ਮੰਗਲਵਾਰ, ਵੀਰਵਾਰ ਤੇ ਐਤਵਾਰ ਨੂੰ ਕਿਸੇ ਦੇ ਘਰ ਅਫਸੋਸ ਕਰਨ ਨਹੀਂ ਜਾਂਦੇ, ਤੇ ਭਾਈ ਉਹ ਕਿਹੜਾ ਦੱਸ ਕੇ ਆਉਣੀ ਹੈ ਮੌਤ ਜਿਹੜੀ ਆਉਣੀ ਹੈ। ਦੂਜੇ ਪਾਸੇ ਐਤਵਾਰ ਨੂੰ ਗਹਿਣੇ ਪਹਿਨਣਾ ਤੇ ਖਰੀਦਣਾ ਪਸੰਦ ਕਰਦੇ ਨੇ। ਬੁੱਧ, ਸ਼ਨਿਚਰ, ਕੱਪੜੇ, ਗਹਿਣਾ ਐਤਵਾਰ। ਪੁਰਾਣੇ ਸਮੇਂ ਦੇ ਵਿੱਚ ਬਾਣੀਏ ਐਤਵਾਰ ਨੂੰ ਦੁਕਾਨਾਂ ਦੇ ਅੱਗੇ ਬਣੀਆਂ ਥੜੀਆਂ ਦੇ ਉੱਪਰ ਪੋਚਾ ਫੇਰਦੇ ਸੀ ਤੇ ਐਤਵਾਰ ਜਾਣੀਏ ਜੇ ਹੱਟਾਂ ਲਿਪਣ ਬਾਣੀਏ। ਇਹ ਜਿਹੜਾ ਮੁਹਾਵਰਾ ਪੰਜਾਬੀ ਦਾ, ਐਤਵਾਰ ਜਾਣੀਏ, ਮਤਲਬ ਕਿ ਪਤਾ ਲੱਗ ਜਾਂਦਾ ਸੀ ਕਿ ਅੱਜ ਜਿਹੜੀ ਲਿਪਾ ਪੂਚੀ ਕਰ ਰਹੇ ਹੈ, ਤੇ ਐਤਵਾਰ ਜਾਣੀਏ ਅੱਜ ਐਤਵਾਰ ਆ ਗਿਆ ਜੇ ਹੱਟਾਂ ਲਿਪਣ ਬਾਣੀਏ। ਕੁਝ ਲੋਕ ਕਹਿੰਦੇ ਕਿ ਸੂਰਜ ਦਾ ਜਨਮ ਐਤਵਾਰ ਨੂੰ ਹੋਇਆ। ਐਤਵਾਰ ਵਰਤ ਜਿਹੜਾ ਰੱਖਿਆ ਲੰਮੀ ਉਮਰ ਹੁੰਦੀ ਹੈ ਤੇ ਰੋਗਾਂ ਤੋਂ ਕਹਿੰਦੇ ਮੁਕਤੀ ਮਿਲਦੀ ਹੈ। ਐਤਵਾਰ ਦਰਿਆ ਪਾਰ ਕਰਨ ਨੂੰ ਮਾੜਾ ਸਮਝਦੇ ਨੇ। ਐਤਵਾਰ ਨਾ ਲੰਘੀਏ ਪਾਰ, ਜਿੱਤੀ ਬਾਜੀ ਜਾਈਏ ਹਾਰ। ਇਹ ਵੀ ਮੁਹਾਵਰਾ ਪੰਜਾਬੀ ਦਾ ਤੇ ਐਤਵਾਰ ਨਾ ਲੰਘੀਏ ਪਾਰ, ਜਿੱਤੀ ਬਾਜੀ ਜਾਈਏ ਹਾਰ। ਮੀਂਹ ਦੇ ਬਾਰੇ ਵੀਰਵਾਰ ਵਾਂਗ ਕਿਹਾ ਜਾਂਦਾ ਕਿ ਐਤਵਾਰ ਦੀ ਝੜੀ ਕੋਠਾ ਨਾ ਘੜੀ, ਮਤਲਬ ਕਿ ਪਤਾ ਨਹੀਂ ਹੈ ਜਾਂ ਤਾਂ ਕੋਠਾ ਜਾਊਗਾ ਤੇ ਜਾਂ ਫਿਰ ਇਹ ਸਮੇਂ ਦੇ ਉੱਤੇ ਖਤਮ ਨਹੀਂ ਹੋਣਾ, ਲਗਾਤਾਰ ਚੱਲੀ ਜਾਊਗਾ। ਨਾ ਕੋਠਾ ਰਹਿਣਾ ਤੇ ਫਿਰ ਨਾ ਘੜੀ ਦੀ ਦੇਖਣ ਦੀ ਜ਼ਰੂਰਤ ਹੈ। ਕਿਹਾ ਜਾਂਦਾ ਕਿ ਪਰਮਾਤਮਾ ਨੇ 6 ਦਿਨਾਂ ਦੇ ਵਿੱਚ ਦੁਨੀਆਂ ਸਾਜੀ ਸੀ। ਤੇ ਸੱਤਵੇਂ ਦਿਨ ਆਰਾਮ ਕੀਤਾ। ਅੱਜ ਕੱਲ ਲੋਕ ਦਿਨ ਵਾਰਾਂ ਦੇ ਚੱਕਰਾਂ ਦੇ ਵਿੱਚੋਂ ਬਾਹਰ ਨਿਕਲ ਰਹੇ ਨੇ। ਐਤਵਾਰ ਦੀ ਛੁੱਟੀ ਦਾ ਲਾਭ ਲੈਣ ਦੇ ਲਈ ਖੁਸ਼ੀ ਗਮੀ ਦੀ ਪ੍ਰੋਗਰਾਮਾਂ ਦੇ ਵਿੱਚ, ਮੀਟਿੰਗਾਂ ਦੇ ਵਿੱਚ, ਸੈਮੀਨਾਰਾਂ ਦੇ ਵਿੱਚ ਐਤਵਾਰ ਰੱਖਦੇ ਐ ਤੇ ਐਤਵਾਰ ਦੀ ਛੁੱਟੀ ਬ੍ਰਿਟਿਸ਼ ਸਰਕਾਰ ਵੱਲੋਂ ਦੇਸ਼ ਦੇ ਵਿੱਚ 1843 ਤੋਂ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲਾਂ ਮੁਗਲ ਸ਼ਾਸਨ ਦੇ ਦੌਰਾਨ ਜਿਹੜਾ ਸੀਗਾ ਉਸ ਸਮੇਂ ਦੇ ਦੌਰਾਨ 1530 ਤੋਂ 1707 ਤੱਕ ਸ਼ੁੱਕਰਵਾਰ ਕੀਤੀ ਜਾਂਦੀ ਸੀ ਛੁੱਟੀ ਇਹ, ਤੇ ਦਿਨਾਂ ਦੇ ਵਹਿਮ ਭਰਮ ਛੱਡੋ ਤੇ ਹਰੇਕ ਦਿਨ ਨੂੰ ਵਧੀਆ ਸੋਚੋ ਤੇ ਸੋਚ ਦੇ ਨਾਲ ਜਿਉਣ ਦੀ ਕੋਸ਼ਿਸ਼ ਕਰੋ ਭਾਈ। ਤੇ ਲੋ ਦੋਸਤੋ, ਇਹਨਾਂ ਮੁਲਕਾਂ ਦੇ ਵਿੱਚ ਤਾਂ ਬੰਦਾ ਮਰ ਵੀ ਜਾਵੇ ਮਹੀਨਾ ਮਹੀਨਾ ਨੂੰ ਰੱਖੀ ਛੱਡਦੇ ਆ, ਕਿਉਂਕਿ ਛੁੱਟੀ ਆਏਗੀ ਤਾਂ ਹੀ ਉਹਨੂੰ ਫਿਰ ਅਲਵਿਦਾ ਕਹੀ ਜਾਵੇਗੀ। ਉਦੋਂ ਇਹ ਨਹੀਂ ਸੋਚਿਆ ਜਾਂਦਾ ਕਿ ਐਤਵਾਰ ਹੈ, ਸੋਮਵਾਰ ਹੈ ਤੇ ਕਿਹੜਾ ਹੈ, ਵੀਕਐਂਡ ਹੀ ਦੇਖਿਆ ਜਾਂਦਾ। ਤੇ ਲੋ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ। ਅੱਜ 21 ਮਈ 2026 ਦਾ ਦਿਹਾੜਾ ਤੇ ਅੱਜ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਘਿਰ ਗਈ ਆਪ ਬੇਅਦਬੀ ਬਿੱਲ ਦੇ ਵਿੱਚ, ਦੇਖਦੇ ਹਾਂ ਘਿਰੀ ਆ ਕਿ ਘੇਰ ਲਿਆ। ਪੈ ਗਿਆ ਹਕੂਮਤ ਨੂੰ ਜੱਬ DA ਮਾਮਲੇ ਦੇ ਵਿੱਚ, ਖਹਿਰੇ ਨੂੰ ਲੱਗਿਆ 6 ਲੱਖ ਦਾ ਜੁਰਮਾਨਾ। ਤੇ ਭਿੜ ਪਏ ਨੇ ਟਰੰਪ ਨੇਤਨਯਾਹੂ ਦੇ ਨਾਲ ਫੋਨ ਦੇ ਉੱਤੇ, ਤੇ ਹੁਣ ਕਹਿੰਦੇ ਭਾਈ ਮੈਂ ਤਾਂ ਬਣੂਗਾ ਇਸਰਾਇਲ ਦਾ PM ਕਿਉਂਕਿ ਮੈਂ ਰਿਟਾਇਰਮੈਂਟ ਲੈ ਲੈਣੀ ਹੈ, ਤੇ ਉਸ ਤੋਂ ਬਾਅਦ ਕਹਿੰਦਾ ਕਿ ਮੈਂ ਇਸਰਾਇਲ ਮੂਵ ਹੋ ਜਾਣਾ ਤੇ ਫਿਰ ਮੈਂ ਉੱਥੇ ਜਾ ਕੇ PM ਬਣਨਾ ਕਿਉਂਕਿ ਇਸਰਾਇਲ ਦੇ 99% ਲੋਕ ਜਿਹੜੇ ਨੇ ਮੈਨੂੰ ਪਸੰਦ ਕਰਦੇ ਆ। ਤੇ ਦੂਸਰੇ ਪਾਸੇ ਜੋ ਜੰਗਾਂ ਦੇ ਹਾਲਾਤ ਨੇ, ਟਰੰਪ ਦੀ ਜਿਹੜੀ ਹੈ ਪਾਵਰ ਕੱਟ ਕੀਤੀ ਹੈ, ਉਹਦੇ ਵਿੱਚ ਮਤਾ ਪਾਸ ਕੀਤਾ, ਉਹ ਵੀ ਖ਼ਬਰ ਦੇ ਵੱਲ ਨੂੰ ਚੱਲਦੇ ਆ ਅੱਗੇ ਜਾ ਕੇ। ਨਾਲ ਦੀ ਨਾਲ ਤੁਹਾਡੇ ਸੁਨੇਹੇ ਵੀ ਆਏ ਨੇ, ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਤੇ ਗੱਲ ਕਰਦੇ ਹਾਂ, ਕਹਿੰਦੇ ਨੇ ਕਿ ਬੇਅਦਬੀ ਬਿੱਲ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮ ਹੋ ਚੁੱਕੀ ਹੈ। ਰਾਜਪਾਲ ਨਾਲ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜਗ ਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅੱਜ ਮੁਲਾਕਾਤ ਹੋਈ ਹੈ, ਤੇ ਸੁਖਬੀਰ ਸਿੰਘ ਬਾਦਲ ਦਾ ਲੰਮੇ ਅਰਸੇ ਤੋਂ ਬਾਅਦ ਅੱਜ ਪਹਿਲਾ ਬਿਆਨ ਆਇਆ ਬੇਅਦਬੀ ਮਸਲੇ ਦੇ ਉੱਤੇ, ਖੁੱਲ੍ਹ ਕੇ ਬੋਲੇ ਨੇ, ਤੇ ਇਸਦੇ ਨਾਲ ਹੀ ਸਿਆਸਤ ਦੇ ਵਿੱਚ ਤੇਜ਼ੀ ਆਈ ਹੈ। ਦੂਜੇ ਪਾਸੇ ਆਪ ਸਰਕਾਰ ਜਿਹੜੀ ਹੈ ED, DA, ਆਰਥਿਕ ਤੰਗੀ, ਪੈਸਾ ਭਰਿਆ ਪਿਆ ਹੈ, ਇਨ੍ਹਾਂ ਮੁੱਦਿਆਂ ਦੇ ਵਿੱਚ ਘੇਰ ਰਹੀ ਹੈ। ਹਾਈਕੋਰਟ ਦਾ ਸਖ਼ਤ ਫੈਸਲਾ ਆਇਆ ਤੇ ਦਬਾਅ ਵਧਦਾ ਨਜ਼ਰ ਆ ਰਿਹਾ। ਅੰਤਰਰਾਸ਼ਟਰੀ ਮੰਚ ਦੇ ਉੱਤੇ ਟਰੰਪ, ਇਰਾਨ, ਇਜ਼ਰਾਈਲ ਤਣਾਅ, ਅਮਰੀਕੀ ਸੈਨੇਟ ਦੀ ਕਾਰਵਾਈ, H-1B ਵੀਜ਼ਾ ਜਿਹੜਾ ਉਹਦੀਆਂ ਨੀਤੀਆਂ ਦੇ ਵਿੱਚ ਚੇਂਜ ਆ ਰਹੀ ਹੈ ਕਿ 2 ਮਹੀਨੇ ਤੱਕ ਤੁਹਾਨੂੰ ਕੰਮ ਨਾ ਮਿਲਿਆ ਤਾਂ ਅਮਰੀਕਾ ਛੱਡਣਾ ਪਏਗਾ, ਇਸ ਤਰ੍ਹਾਂ ਦੇ ਸਿਲਸਿਲੇ ਜਿਹੜੇ ਨੇ ਚੱਲ ਰਹੇ ਨੇ। ਚੀਨ ਦੇ ਰਾਸ਼ਟਰਪਤੀ ਜਿਨਪਿੰਗ ਦੇ ਬਿਆਨ ਨੇ ਵੀ ਵਿਸ਼ਵ ਸਿਆਸਤ ਜਿਹੜੀ ਆ ਉਹਦੇ ਵਿੱਚ ਨਵਾਂ ਮੋੜ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਕੈਨੇਡਾ ਦੇ ਏਅਰਪੋਰਟ ਦੀ ਬੜੀ ਚਰਚਾ ਹੋ ਰਹੀ ਹੈ, ਸਕੈਮ ਜਿਹੜਾ ਹੋਇਆ ਤੇ ਉਹਦੇ ਵਿੱਚ ਜਿਹੜੇ ਟੈਗ ਸੀਗੇ ਬੈਗਾਂ ਤੋਂ ਵਲਦਰਾਂ ਦੇ ਵਿੱਚ, ਨਿਰਦੋਸ਼ ਬੰਦਿਆਂ ਨੂੰ ਜਿਹੜਾ ਦੋਸ਼ੀ ਬਣਾ ਦਿੱਤਾ ਜਾਂਦਾ ਸੀ ਜੇ ਫੜੇ ਜਾਂਦੇ ਸੀ, ਤੇ ਉਹ ਬੈਗਾਂ ਦੇ ਵਿੱਚ ਸਮਾਨ ਜਿਹੜਾ ਟੈਗ ਬਦਲ ਦਿੱਤੇ ਜਾਂਦੇ ਸੀ, ਤੇ ਡਰੱਗ ਦਾ ਮਾਮਲਾ ਵੱਡੇ ਪੱਧਰ ਦੇ ਉੱਤੇ ਉਹਦਾ ਪਰਦਾ ਫਾਸ਼ ਕੀਤਾ। ਇਬੋਲਾ ਜਿਹੜਾ ਉਹਦੀ ਬੋਲਬਾਲਾ ਹੋ ਰਿਹਾ ਤੇ ਇੰਡੀਆ ਨੇ ਵੀ ਐਡਵਾਇਜ਼ਰੀ ਜਾਰੀ ਕੀਤੀ ਹੈ। ਤੇ ਬ੍ਰਿਕਸ ਸਮਿਤ ਜਿਹੜਾ ਹੋਣਾ ਹੈ ਉਹਦੇ ਉੱਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਲੋ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਕਿਸਾਨਾਂ ਦੀ ਖ਼ਬਰ ਲੈਂਦੇ ਹਾਂ, ਕੀ ਕਹਿੰਦੇ ਨੇ ਕਿਸਾਨ। ਪੀੜਤ ਕਿਸਾਨ ਨੂੰ ਕਹਿੰਦੇ ਨੇ ਇਨਸਾਫ਼ ਦਿਵਾਉਣ ਦੇ ਲਈ BKU ਉਗਰਾਹਾਂ ਦੇ ਵੱਲੋਂ ਠੁੱਲੀਵਾਲ ਥਾਣੇ ਅੱਗੇ ਧਰਨਾ ਲਾ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਹਿਲ ਕਲਾਂ ਦੇ ਵੱਲੋਂ ਪਿੰਡ ਭੱਦਲ ਵੰਡ ਦੇ ਜਿਹੜਾ ਪੀੜਤ ਕਿਸਾਨ ਨਿਰਭੈ ਸਿੰਘ ਹੋਣਾ ਨੂੰ ਇਨਸਾਫ਼ ਦਿਵਾਉਣ ਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਥਾਣਾ ਠੁੱਲੀਵਾਲ ਅੱਗੇ ਧਰਨਾ ਦਿੱਤਾ ਗਿਆ ਤੇ ਕਿਸਾਨਾਂ ਜਿਹੜੇ ਨੇ ਕਿਸਾਨ ਆਗੂ ਚਮਕੌਰ ਸਿੰਘ ਨੈਣੇਵਾਲ ਤੇ ਹੋਰ ਉਨ੍ਹਾਂ ਦੇ ਸਾਥੀ ਜਰਨੈਲ ਸਿੰਘ ਬਦਰਾ ਤੇ ਜੱਜ ਸਿੰਘ ਗਹਿਲ ਨੇ ਦੱਸਿਆ ਕਿ ਪੀੜਤ ਜਿਹੜੇ ਨੇ ਨਿਰਭੈ ਸਿੰਘ ਕਿਸਾਨ ਕਰੀਬ 2.25 ਏਕੜ ਮੱਕੀ ਅਤੇ ਹਰੇ ਚਾਰੇ ਦੀ ਫਸਲ ਉਸ ਤੇ ਤਾਏ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਵਾਹ ਦਿੱਤੀ ਗਈ ਸੀ ਤੇ ਸ਼ਿਕਾਇਤ ਕਰਨ ਦੇ ਬਾਵਜੂਦ ਪ੍ਰਸ਼ਾਸਨ ਨੇ ਕਥਿਤ ਸਿਆਸੀ ਦਬਾਅ ਹੇਠ ਸਮੇਂ ਸਿਰ ਕੋਈ ਕਾਰਵਾਈ ਨਾ ਕੀਤੀ। ਜਥੇਬੰਦੀ ਦੇ ਸੰਘਰਸ਼ ਸਦਕਾ ਮਾਮਲਾ ਤਾਂ ਦਰਜ ਹੋਇਆ ਪਰ ਸ਼ੁਰੂ ਦੇ ਵਿੱਚ ਜਿਹੜੇ ਮੁਲਜ਼ਮਾਂ ਦੇ ਬਚਾਅ ਦੇ ਲਈ ਬੇਹੱਦ ਨਰਮ ਧਾਰਾਵਾਂ ਜਿਹੜੀਆਂ ਲਗਾਈਆਂ ਗਈਆਂ ਜਿਨ੍ਹਾਂ ਨੂੰ ਜਿਹੜੀਆਂ ਆਗੂਆਂ ਦੇ ਦਬਾਅ ਤੋਂ ਬਾਅਦ ਦਰੁਸਤ ਜਿਹੜਾ ਕਰਵਾਇਆ ਗਿਆ। ਇਹ ਹਾਲਾਤ ਨੇ ਪ੍ਰਸ਼ਾਸਨ ਦੀ ਢਿੱਲ ਕਾਰਜਗੁਜ਼ਾਰੀ ਕਾਰਨ ਸ਼ਹਿ ਮਿਲੇ ਮੁਲਜ਼ਮ ਨੇ ਜਿਹੜਾ ਆਪਣੇ ਸਾਥੀਆਂ ਨੌਕਰਾਂ ਤੇ ਵਾਹਨਾਂ ਸਮੇਤ ਖੇਤ ਦੇ ਵਿੱਚ ਤੂੜੀ ਬਣਾ ਰਹੇ ਨਿਰਭੈ ਸਿੰਘ ਦੇ ਉੱਤੇ ਜਾਨਲੇਵਾ ਹਮਲਾ ਕਹਿੰਦੇ ਕੀਤਾ। ਪੁਲਿਸ ਦੇ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਕੀਤੇ ਜਾਣ ਦੇ ਰੋਸ ਦੇ ਵਜੋਂ ਇਹ ਧਰਨਾ ਜਿਹੜਾ ਲਗਾ ਦਿੱਤਾ ਗਿਆ। ਆਖਰਕਾਰ ਪ੍ਰਸ਼ਾਸਨ ਨੇ ਫਿਰ ਕਾਰਵਾਈ ਜਿਹੜੀ ਹੈ ਕੀਤੀ ਹੈ। ਤੇ ਦੂਸਰੇ ਪਾਸੇ ਗੱਲ ਕਰੀਏ ਤੇ ਪੰਜਾਬ MC ਇਲੈਕਸ਼ਨਸ ईवीएम मशीनां रस्ते दे विच ने कहिंदे ते तैयारी एक दिन दे विच संभव है, चोण कमिशन ने बयान दिता है। पंजाब दे विच नगर निगमां, नगर कौंसलां ते नगर पंचायतां दीआं चोणां तों सिर्फ 5 दिन पहलां भारतीय चोण कमिशन जिहड़ा ईसीआई ने वीरवार नूं पंजाब ते हरियाणा हाई कोर्ट नूं दस्सिआ कि चोणां दे लई मंगीआं गईआं जिहड़ीआं ने ईवीएम मशीनां राजस्थान तों पंजाब दे लई पहलां ही रस्ते दे विच इन ट्रांजिट जिहड़ीआं दस्सिआं ਮਸ਼ੀਨਾਂ ਨੂੰ ਤਿਆਰ ਜਿਹੜਾ ਕਮਿਸ਼ਨਿੰਗ ਕਰਨ ਦੇ ਲਈ ਬਾਕੀ ਪ੍ਰਕਿਰਿਆ ਜਿਹੜੀ ਕਹਿੰਦੇ ਮਹਿਜ ਇੱਕ ਦਿਨ ਦੇ ਵਿੱਚ ਪੂਰੀ ਕੀਤੀ ਜਾ ਸਕਦੀ ਹੈ। ਇਹ ਦਾਅਵਾ ਹਾਈਕੋਰਟ ਦੇ ਵੱਲੋਂ ਪੰਜਾਬ ਰਾਜ ਚੋਣ ਕਮਿਸ਼ਨ ਤੋਂ ਬੈਲਟ ਪੇਪਰਾਂ ਦੇ ਰਾਹੀਂ ਚੋਣਾਂ ਕਰਵਾਉਣ ਦੇ ਉਸਦੇ ਫੈਸਲੇ ਦੇ ਉੱਤੇ ਸਪਸ਼ਟੀਕਰਨ ਮੰਗਣ ਦੇ ਇੱਕ ਦਿਨ ਜਿਹੜਾ ਬਾਅਦ ਸਾਹਮਣੇ ਆਇਆ, ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ 27 ਮਈ ਦੀਆਂ ਚੋਣਾਂ ਤੋਂ ਪਹਿਲਾਂ ਈਵੀਐਮ ਦੀ ਤਾਇਨਾਤੀ ਸੰਭਵ ਨਹੀਂ ਸੀ। ਚੀਫ਼ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਪੇਸ਼ ਹੁੰਦੇ ਹੋਏ ਭਾਰਤੀ ਚੋਣ ਕਮਿਸ਼ਨ ਦੇ ਵਕੀਲ ਨੇ ਕਮਿਸ਼ਨ ਦੇ ਵੱਲੋਂ ਰਾਜ ਚੋਣ ਕਮਿਸ਼ਨ ਨੂੰ 20 ਮਈ ਨੂੰ ਭੇਜੇ ਗਏ ਇੱਕ ਪੱਤਰ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਰਾਜ ਚੋਣ ਕਮਿਸ਼ਨ ਦੁਆਰਾ ਪਹਿਲਾਂ ਉਠਾਏ ਗਏ ਸਰੋਕਾਰਾਂ ਦਾ ਹੱਲ ਕਰ ਦਿੱਤਾ ਗਿਆ। ਚੋਣ ਕਮਿਸ਼ਨ ਨੇ ਜਿਹੜਾ ਸੀ ਅਦਾਲਤ ਨੂੰ ਦਸਿਆ ਕਿ ਪੰਜਾਬ ਦੇ ਅਧਿਕਾਰੀਆਂ ਦੇ ਵੱਲੋਂ ਮਸ਼ੀਨਾਂ ਨੂੰ ਖੁਦ ਚੁੱਕਣ ਦੇ ਵਿੱਚ ਝਿਜਕ ਦਿਖਾਉਣ ਤੋਂ ਬਾਅਦ ਮਸ਼ੀਨਾਂ ਨੂੰ ਰਾਜਸਥਾਨ ਤੋਂ ਰਵਾਨਾ ਕਰ ਦਿੱਤਾ ਗਿਆ ਸੀ। ਅਦਾਲਤ ਨੂੰ ਦਸਿਆ ਗਿਆ ਕਿ ਮਸ਼ੀਨਾਂ ਰਸਤੇ ਦੇ ਵਿਚ ਨੇ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਉਹ ਰਸਤੇ ਦੇ ਵਿਚ ਆ ਤੇ ਭਾਰਤੀ ਚੋਣ ਕਮਿਸ਼ਨ ਦੀ ਨੁਮਾਇੰਦਗੀ ਵਕੀਲ ਪ੍ਰਤੀਕ ਗੁਪਤਾ ਕਰ ਰਹੇ ਨੇ, ਜਦੋਂ ਕਿ ਸੀਨੀਅਰ ਐਡਵੋਕੇਟ ਚੇਤਨ ਮਿੱਤਲ, ਅਮਿਤ ਝਾਂਜੀ ਬੈਂਚ ਦੇ ਜਿਹੜਾ ਸਾਹਮਣੇ ਪਟੀਸ਼ਨਰਾਂ ਦੇ ਵੱਲੋਂ ਪੇਸ਼ ਹੋਏ ਨੇ। ਕਮਿਸ਼ਨ ਨੇ ਜਿਹੜਾ ਅੱਗੇ ਕਿਹਾ ਕਿ ਹੁਣ ਇਕੋ ਇਕ ਲੋੜ ਇਹ ਹੈ ਕਿ ਰਾਜ ਚੋਣ ਕਮਿਸ਼ਨ ਡਿਲੀਵਰੀ ਦੀ ਜਗ੍ਹਾ ਨਿਰਧਾਰਿਤ ਕਰੇ ਤੇ ਮਸ਼ੀਨਾਂ ਪ੍ਰਾਪਤ ਕਰਨ ਦੇ ਲਈ ਅਧਿਕਾਰਤ ਅਫਸਰ ਦੀ ਜਿਹੜੀ ਪਛਾਣ ਕਰੇ। ਦੂਸਰੇ ਪਾਸੇ 6 ਲੱਖ ਰੁਪਏ ਜੁਰਮਾਨੇ ਦੇ ਨਾਲ ਸੁਖਪਾਲ ਖਹਿਰਾ ਉਨ੍ਹਾਂ ਦੀ ਜਿਹੜੀ ਹੈ ਮਾਨਹਾਨੀ ਪਟੀਸ਼ਨ ਹੈ ਉਹ ਖਾਰਜ ਕਰਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸਖ਼ਤ ਟਿੱਪਣੀ ਆਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਾਂਗਰਸ ਆਗੂ ਸੁਖਪਾਲ ਖਹਿਰਾ ਦੀ ਮਾਨਹਾਨੀ ਪਟੀਸ਼ਨ ਨੂੰ ਖਾਰਜ ਕਰਦਿਆਂ ਉਨ੍ਹਾਂ ਤੇ 6 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਅਦਾਲਤ ਨੇ ਕਿਹਾ ਕਿ ਪਟੀਸ਼ਨ ਨਿਆਇਕ ਪ੍ਰਕਿਰਿਆ ਦੀ ਦੁਰਵਰਤੋਂ ਦੀ ਇਕ ਮਿਸਾਲ ਹੈ ਤੇ ਇਸ ਨੂੰ ਸਿਆਸੀ ਅਤੇ ਪ੍ਰਸ਼ਾਸਨਿਕ ਵਿਵਾਦ ਨੂੰ ਮਾਨਹਾਨੀ ਦਾ ਰੰਗ ਦੇਣ ਦੇ ਉਦੇਸ਼ ਦੇ ਨਾਲ ਦਾਇਰ ਕੀਤੀ ਗਈ ਸੀ। ਜਸਟਿਸ ਸੁਧੀਪਤੀ ਸ਼ਰਮਾ ਉਨ੍ਹਾਂ ਨੇ ਆਪਣੇ ਵਿਸਤ੍ਰਿਤ ਫੈਸਲੇ ਦੇ ਵਿਚ ਕਿਹਾ ਕਿ ਰਿਕਾਰਡ ਤੋਂ ਮੁੱਢਲੇ ਤੌਰ ਦੇ ਉਤੇ ਸਪਸ਼ਟ ਹੈ ਕਿ ਸੰਬੰਧਤ ਕਾਰਵਾਈ ਗ੍ਰਾਮ ਪੰਚਾਇਤ ਦੀ ਜਨਤਕ ਗਲੀ ਦੇ ਉਤੇ ਰਸਤੇ ਦੇ ਉਤੇ ਹੋਏ ਕਥਿਤ ਕਬਜ਼ੇ ਨੂੰ ਹਟਾਉਣ ਦੇ ਲਈ ਕੀਤੀ ਗਈ ਸੀ। ਅਦਾਲਤ ਨੇ ਮੰਨਿਆ ਕਿ ਸੁਪਰੀਮ ਕੋਰਟ ਦੇ ਵੱਲੋਂ ਨਜਾਇਜ਼ ਢਾਂਚੇ ਢਾਉਣ ਸਬੰਧੀ ਜਾਰੀ ਦਿਸ਼ਾ ਨਿਰਦੇਸ਼ ਜਨਤਕ ਸੜਕ, ਗਲੀ, ਫੁੱਟਪਾਥ ਤੇ ਜਨਤਕ ਵਰਤੋਂ ਦੀ ਜ਼ਮੀਨ ਦੇ ਉਤੇ ਬਣੇ ਨਜਾਇਜ਼ ਕਬਜ਼ਿਆਂ ਦੇ ਉਤੇ ਲਾਗੂ ਨਹੀਂ ਹੁੰਦੇ ਨੇ। ਪਟੀਸ਼ਨ ਦੇ ਵਿਚ ਦੋਸ਼ ਲਾਇਆ ਗਿਆ ਸੀ ਕਿ ਪ੍ਰਸ਼ਾਸਨ ਨੇ ਖਹਿਰਾ ਦੀ ਜੱਦੀ ਜਾਇਦਾਦ ਦੀ ਕੰਧ ਦੇ ਉਤੇ ਗੇਟ ਦਾ ਹਿੱਸਾ ਜਿਹੜਾ ਬਿਨਾਂ ਨੋਟਿਸ ਦਿੱਤੇ ਤੋੜ ਦਿੱਤਾ, ਜੋ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਦੂਜੇ ਪਾਸੇ ਸੂਬਾ ਸਰਕਾਰ ਵੱਲੋਂ ਕਿਹਾ ਗਿਆ ਕਿ ਹਟਾਇਆ ਗਿਆ ਹਿੱਸਾ ਗ੍ਰਾਮ ਪੰਚਾਇਤ ਰਾਮਗੜ੍ਹ ਦੀ ਜਨਤਕ ਸੜਕ ਦੇ ਉਤੇ ਨਜਾਇਜ਼ ਜਿਹੜਾ ਕਬਜ਼ਾ ਸੀ। ਅਦਾਲਤ ਸਾਹਮਣੇ BDPO ਨਡਾਲਾ ਦੇ ਵੱਲੋਂ ਦਾਇਰ ਹਲਫ਼ਨਾਮੇ ਦੇ ਵਿਚ ਦਸਿਆ ਗਿਆ ਕਿ ਪਿੰਡ ਦੇ ਲੋਕਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਜਨਤਕ ਰਸਤੇ ਦੇ ਉਤੇ ਗੇਟ ਲਗਾ ਕੇ ਆਵਾਜਾਈ ਰੋਕੀ ਗਈ ਹੈ। ਜੂਨੀਅਰ ਇੰਜੀਨੀਅਰ ਦੀ ਜਾਂਚ, ਪੰਚਾਇਤ ਦੇ ਰਿਕਾਰਡ, ਮਾਪ ਪੁਸਤਕ, ਮਾਲਕੀ ਯੋਜਨਾ ਤੇ ਗੂਗਲ ਅਰਥ ਦੀਆਂ ਤਸਵੀਰਾਂ ਤੋਂ ਵੀ ਇਹ ਸਪਸ਼ਟ ਹੋਇਆ ਹੈ ਕਿ ਸੰਬੰਧਤ ਜ਼ਮੀਨ ਜਨਤਕ ਰਸਤਾ ਸੀ। ਹਾਈਕੋਰਟ ਨੇ ਟਿੱਪਣੀ ਕੀਤੀ ਹੈ ਕਿ ਪਟੀਸ਼ਨ ਨੂੰ ਚਲਾਕੀ ਭਰਪੂਰ ਡਰਾਫਟਿੰਗ ਰਾਹੀਂ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਜਿਵੇਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਈ ਹੋਵੇ, ਜਦੋਂ ਕਿ ਅਸਲ ਵਿਵਾਦ ਪ੍ਰਸ਼ਾਸਨਿਕ ਕਾਰਵਾਈ ਅਤੇ ਕਥਿਤ ਕਬਜ਼ੇ ਦੇ ਨਾਲ ਜੁੜਿਆ ਹੋਇਆ ਸੀ। ਅਦਾਲਤ ਨੇ ਕਿਹਾ ਕਿ ਸਿਆਸੀ ਬਦਲਾਖੋਰੀ, FIR ਅਤੇ ਤੰਗ ਪਰੇਸ਼ਾਨ ਕਰਨ ਵਰਗੇ ਦੋਸ਼ਾਂ ਨੂੰ ਜੋੜ ਕੇ ਜਿਹੜਾ ਸੀ ਮਾਨਹਾਨੀ ਅਧਿਕਾਰ ਖੇਤਰ ਦਾ ਦਾਇਰਾ ਬਣਾ ਬਿਨਾਂ ਵਜ੍ਹਾ ਵਧਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ। ਅਦਾਲਤ ਨੇ ਸੁਪਰੀਮ ਕੋਰਟ ਦੇ ਵੱਖ ਵੱਖ ਫੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਿਆਇਕ ਮੰਚ ਦੀ ਦੁਰਵਰਤੋਂ ਕਰਕੇ ਬੇਤੁੱਕੇ ਮੁਕੱਦਮੇ ਦਾਇਰ ਕਰਨ ਦੀ ਬਿਰਤੀ ਨਿਆਂ ਪ੍ਰਣਾਲੀ ਦੇ ਬੋਝ ਵਧਾਉਂਦੀ ਹੈ। ਅਜਿਹੇ ਮਾਮਲਿਆਂ ਨੂੰ ਸ਼ੁਰੂਆਤੀ ਪੱਧਰ ਦੇ ਉਤੇ ਹੀ ਕਹਿੰਦੇ ਰੋਕਣਾ ਜ਼ਰੂਰੀ ਹੈ। ਅੰਤ ਦੇ ਵਿਚ ਅਦਾਲਤ ਨੇ ਕਿਹਾ ਕਿ ਜੇਕਰ ਅਸਲ ਮਾਨਹਾਨੀ ਦੇ ਮਾਮਲਿਆਂ ਦੇ ਵਿਚ ਅਧਿਕਾਰੀਆਂ ਦੇ ਉਤੇ ਜੁਰਮਾਨਾ ਲਗਾਇਆ ਜਾ ਸਕਦੈ ਤਾਂ ਨਿਆਇਕ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਵਾਲੇ ਪਟੀਸ਼ਨ ਕਰਤਾਵਾਂ ਦੇ ਉਤੇ ਵੀ ਭਾਰੀ ਜੁਰਮਾਨਾ ਲਗਾਇਆ ਜਾ ਸਕਦੈ ਜਾਣਾ ਚਾਹੀਦੈ। ਇਸੇ ਆਧਾਰ ਦੇ ਉਤੇ ਅਦਾਲਤ ਨੇ ਖਹਿਰਾ ਦੀ ਪਟੀਸ਼ਨ ਖਾਰਜ ਕਰਦਿਆਂ 6 ਲੱਖ ਰੁਪਏ ਦਾ ਜੁਰਮਾਨਾ ਵਿਰੋਧੀਆਂ ਨੂੰ ਬਰਾਬਰ ਹਿੱਸਿਆਂ ਦੇ ਵਿਚ ਦੇਣ ਦਾ ਹੁਕਮ ਦੇ ਦਿੱਤਾ। ਦੂਸਰੇ ਪਾਸੇ ਆਪ ਆਗੂ ਨਹੀਂ ਦੇ ਰਿਹਾ ਆਪਣੇ ਮੋਬਾਈਲ ਫੋਨ ਦਾ ਪਾਸਵਰਡ, ED ਜਿਹੜੀ ਇਹ ਗੱਲ ਕਹਿ ਰਹੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜਾ PMLA ਅਦਾਲਤ ਨੂੰ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਆਪ ਦੇ ਗੋਆ ਇੰਚਾਰਜ ਦੀਪਕ ਸਿੰਗਲਾ ਆਪਣੇ ਜ਼ਬਤ ਕੀਤੇ ਗਏ ਮੋਬਾਈਲ ਫੋਨ ਦਾ ਪਾਸਵਰਡ ਸਾਂਝਾ ਕਰਨ ਤੋਂ ਇਨਕਾਰ ਕਰ ਰਹੇ ਨੇ। ईडी ਦੇ ਮੁਤਾਬਕ 18 ਮਈ ਨੂੰ ਸਿੰਗਲਾ ਦੇ ਟਿਕਾਣਿਆਂ ਤੋਂ 25 ਲੱਖ ਰੁਪਏ ਦੀ ਬਿਨਾਂ ਹਿਸਾਬ ਕਿਤਾਬ ਵਾਲੀ ਨਕਦੀ ਤੇ ਇੱਕ ਫੋਨ ਬਰਾਮਦ ਹੋਇਆ ਸੀ। ਵੈਸੇ ਇਹਦੇ ਵਿੱਚ ਆਪਾਂ ਸੈਣੀ ਸਾਹਿਬ ਤੋਂ ਪੁੱਛਾਂਗੇ ਕਿ ਇਦਾਂ ਜਿਹੜੀ ਆ ਪਾਸਵਰਡ ਦੀ ਜ਼ਰੂਰਤ ਹੁੰਦੀ ਹੈ, ਉਹ ਪਾਸਵਰਡ ਦੀ ਜ਼ਰੂਰਤ ਆਪੇ ਹੀ ਉਹ ਖੋਲ ਖੋਲ ਲੈਂਦੇ ਆ। ਅੱਜ ਕੱਲ੍ਹ ਤਾਂ ਸਾਰਾ ਕੁਝ ਹੋ ਜਾਂਦਾ, ਤਕਨੀਕ ਕਹਿੰਦੀ ਹੈ ਕਿ ਇਹਨਾਂ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ ਜੇ ਕ੍ਰਿਮੀਨਲ ਨੇ ਜਾਂ ਕੁਝ ਵੀ ਹੈ। ਹਾਲੇ ਚਲੋ ਤਾਂ ਕੋਰਟ ਨੇ ਨਿਰਧਾਰਿਤ ਕਰਨੇ ਆ, ਪਰ ਕਿ ਇਹਨਾਂ ਦੀ ਇਜਾਜ਼ਤ ਲੈਣੀ ਜ਼ਰੂਰੀ। ਕਹਿੰਦੇ ਸਾਡੀ ਨਿੱਜੀ ਜਾਣਕਾਰੀ ਹੈ ਭਾਈ, ਉਹਦੇ ਮਤਲਬ ਕਿ ਹਿਊਮਨ ਰਾਈਟਸ ਦੀ ਗੱਲ ਕਰਨ ਲੱਗ ਜਾਂਦੇ ਆ। ਤੇ ਦੇਖਦੇ ਹਾਂ, ਸੈਣੀ ਸਾਹਿਬ ਤੋਂ ਪੁੱਛਾਂਗੇ ਇਸ ਮਸਲੇ ਤੇ। ਏਜੰਸੀ ਦਾ ਮੰਨਣਾ ਹੈ ਕਿ ਇਸ ਫੋਨ ਦੇ ਵਿੱਚ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਤੇ ਅਪਰਾਧ ਦੀ ਕਮਾਈ ਦੇ ਲੈਣ ਦੇਣ ਦੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਹੋ ਸਕਦੀ ਹੈ। ਅਦਾਲਤ ਨੇ ਸਿੰਗਲਾ ਨੂੰ 26 ਮਈ ਤੱਕ ਜਿਹੜਾ ਈਡੀ ਦੀ ਹਿਰਾਸਤ ਦੇ ਵਿੱਚ ਭੇਜ ਦਿੱਤਾ। ਇਹ ਮਾਮਲਾ ਓਰੀਐਂਟਲ ਬੈਂਕ ਆਫ ਕਮਰਸ ਕਰਨਾਲ ਸ਼ਾਖਾ ਜਿਹੜੀ ਹੈ ਅਤੇ ਹੋਰ ਬੈਂਕਾਂ ਦੇ ਨਾਲ ਹੋਈ 239.46 ਕਰੋੜ ਰੁਪਏ ਦੀ ਵੱਡੇ ਪੱਧਰ ਦੀ ਧੋਖਾਧੜੀ ਦੇ ਨਾਲ ਜੁੜਿਆ ਹੋਇਆ, ਜਿਸ ਦੀ ਸ਼ੁਰੂਆਤੀ ਜਾਂਚ ਸੀਬੀਆਈ ਨੇ ਕੀਤੀ ਸੀ। ਈਡੀ ਦੇ ਅਨੁਸਾਰ ਦੀਪਕ ਸਿੰਗਲਾ ਦੇ ਮਾਮੇ ਅਸ਼ੋਕ ਮਿੱਤਲ ਦੀ ਕੰਪਨੀ ਮੈਸਰਜ ਮਹੇਸ਼ ਟਿੰਬਰ ਨੇ ਬੈਂਕਾਂ ਦੇ ਨਾਲ ਇਹ ਧੋਖਾਧੜੀ ਕੀਤੀ ਤੇ ਲੱਕੜ ਦੇ ਆਯਾਤ ਜਿਹੜਾ ਇੰਪੋਰਟ ਦੇ ਫਰਜ਼ੀ ਤੇ ਜਾਲੀ ਦਸਤਾਵੇਜ਼ ਦਿਖਾ ਕੇ ਸਿੰਗਲਾ ਤੇ ਉਸਦੇ ਭਰਾਵਾਂ ਦੀਆਂ ਫਰਮਾਂ ਰਾਹੀਂ ਪੈਸੇ ਦੀ ਹੇਰਾਫੇਰੀ ਕੀਤੀ ਹੈ। ਦੂਜੇ ਪਾਸੇ ਦੀਪਕ ਸਿੰਗਲਾ ਦੇ ਵਕੀਲ ਨੇ ਅਦਾਲਤ ਦੇ ਵਿਚ ਦਲੀਲ ਦਿੱਤੀ ਹੈ ਕਿ ਉਨ੍ਹਾਂ ਦੇ ਕੋਲ ਨਿੱਜਤਾ ਦਾ ਮੌਲਿਕ ਅਧਿਕਾਰ ਹੈ ਤੇ ਇਸ ਦੇ ਲਈ ਉਨ੍ਹਾਂ ਨੂੰ ਫੋਨ ਦਾ ਪਾਸਵਰਡ ਦੱਸਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਇਸ ਨੂੰ ਗ੍ਰਿਫ਼ਤਾਰੀ ਦਾ ਆਧਾਰ ਬਣਾਇਆ ਜਾ ਸਕਦਾ। ਅਦਾਲਤ ਨੇ ਕਿਹਾ ਕਿ ਜਾਂਚ 2021 ਤੋਂ ਚੱਲ ਰਹੀ ਹੈ ਪਰ ਇਸ ਆਧਾਰ ਦੇ ਉੱਤੇ ਗ੍ਰਿਫ਼ਤਾਰੀ ਨੂੰ ਗੈਰ ਕਾਨੂੰਨੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਅਜੇ ਵੀ ਲਗਭਗ 143 ਕਰੋੜ ਰੁਪਏ ਦੀ ਜਿਹੜੀ ਹੈ ਉਨ੍ਹਾਂ ਤੋਂ ਮਿਲਣ ਦੀ ਜਿਹੜੀ ਹੈ ਹੋਣ ਦੀ ਬਾਕੀ ਆਸ ਜਿਹੜੀ ਬਚੀ ਹੋਈ ਹੈ। ਦੂਸਰੇ ਪਾਸੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਹਰਜਿੰਦਰ ਸਿੰਘ ਧਾਮੀ ਹੁਣਾਂ ਵੱਲੋਂ ਅੱਜ ਰਾਜਪਾਲ ਹੁਣਾਂ ਦੇ ਨਾਲ ਮੁਲਾਕਾਤ ਕੀਤੀ ਹੈ, ਸਤਿਕਾਰ ਸੋਧ ਐਕਟ ਦੇ ਇਤਰਾਜ਼ਾਂ ਦੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੁਣਾਂ ਦੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਵਿਚਲੇ ਇਤਰਾਜ਼ਾਂ ਦੇ ਬਾਰੇ ਜਿਹੜਾ ਜਾਣੂ ਕਰਵਾਇਆ। ਇਹ ਜਿਹੜਾ ਮੁਲਾਕਾਤ ਲੁਧਿਆਣਾ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਜਿਹੜੀ ਹੋਈ ਹੈ, ਜਿੱਥੇ ਰਾਜਪਾਲ ਕਟਾਰੀਆ ਅੱਜ ਨਤਮਸਤਕ ਹੋਣ ਦੇ ਲਈ ਪੁੱਜੇ ਸਨ। ਇਸ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਬਾਰੇ ਵਿਚਾਰ ਚਰਚਾ ਕੀਤੀ ਹੈ। ਇਸ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਹੁਣਾਂ ਨੇ ਰਾਜਪਾਲ ਕਟਾਰੀਆ ਦਾ ਸਵਾਗਤ ਕੀਤਾ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਗੁਰਦੁਆਰਾ ਮੈਨੇਜਰ ਦੇ ਦਫ਼ਤਰ ਵਿਖੇ ਰਾਜਪਾਲ ਨੂੰ ਸਰੋਪਾਓ ਵੀ ਜਿਹੜਾ ਦਿੱਤਾ ਗਿਆ। ਜਥੇਦਾਰ ਗੜਗੱਜ, ਰਾਜਪਾਲ ਕਟਾਰੀਆ ਤੇ ਐਡਵੋਕੇਟ ਧਾਮੀ ਵਿਚਕਾਰ ਤਕਰੀਬਨ 20 ਮਿੰਟ ਜਿਹੜੀ ਹੈ ਸਤਿਕਾਰ ਸੋਧ ਐਕਟ ਦੇ ਬਾਰੇ ਵਿਚਾਰ ਹੋਈ ਹੈ। ਜਥੇਦਾਰ ਗੜਗੱਜ ਅਤੇ ਐਡਵੋਕੇਟ ਧਾਮੀ ਨੇ ਰਾਜਪਾਲ ਪੰਜਾਬ ਨੂੰ ਕਾਨੂੰਨੀ ਸੋਧ ਦੇ ਵਿਚ ਸਰਕਾਰ ਦੇ ਵੱਲੋਂ ਪਾਈਆਂ ਗਈਆਂ ਇਤਰਾਜ਼ਯੋਗ ਮੱਦਾਂ ਦੇ ਬਾਰੇ ਵਿਸਤਾਰ ਦੇ ਵਿਚ ਜਾਣਕਾਰੀ ਦਿੱਤੀ ਹੈ। ਜਥੇਦਾਰ ਗੜਗੱਜ ਵੱਲੋਂ ਰਾਜਪਾਲ ਕਟਾਰੀਆ ਨੂੰ ਇਕ ਪੱਤਰ ਵੀ ਦਿੱਤਾ ਗਿਆ ਜਿਸ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਜਾਬ ਸਰਕਾਰ ਨੂੰ ਅਧਿਕਾਰਤ ਰੂਪ ਦੇ ਵਿਚ ਭੇਜੇ ਗਏ ਇਤਰਾਜ਼ਾਂ ਦਾ ਜਿਹੜਾ ਖਰੜਾ ਵੀ ਸ਼ਾਮਲ ਕੀਤਾ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੋਵਾਂ ਸਿੱਖ ਆਗੂਆਂ ਨੂੰ ਮਾਮਲੇ ਦਾ ਹੱਲ ਕਰਨ ਦਾ ਭਰੋਸਾ ਦੇ ਦਿੱਤਾ। ਇਸ ਮਾਮਲੇ ਦੇ ਵਿਚ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 8 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਸੱਦਿਆ ਗਿਆ ਸੀ ਤੇ ਉਨ੍ਹਾਂ ਨੂੰ ਇਤਰਾਜ਼ਯੋਗ ਮੱਦਾਂ ਦੇ ਬਾਰੇ ਜਾਣੂ ਵੀ ਕਰਵਾਇਆ ਸੀ। ਇਸ ਸਬੰਧ ਦੇ ਵਿਚ ਇਕ ਵਿਸਤਾਰਿਤ ਪੱਤਰ ਜਿਸ ਦੇ ਵਿਚ ਇਤਰਾਜ਼ ਦਰਜ ਸਨ ਉਹ ਵੀ ਉਨ੍ਹਾਂ ਨੂੰ ਭੇਜਿਆ ਗਿਆ ਸੀ। ਉਨ੍ਹਾਂ ਦੇ ਵੱਲੋਂ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਤੇ 48 ਘੰਟੇ ਸ਼ਾਇਦ ਬਾਕੀ ਨੇ ਤੇ ਇਸ ਦੇ ਦੌਰਾਨ ਹੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਇਨ੍ਹਾਂ ਇਤਰਾਜ਼ਯੋਗ ਮੱਦਾਂ ਨੂੰ ਠੀਕ ਕੀਤਾ ਜਾਵੇ ਗੱਲ ਕਹੀ ਹੈ। ਇਹ ਅਲਟੀਮੇਟਮ ਅਗਲੇ 2 ਦਿਨਾਂ ਦੇ ਵਿਚ ਖਤਮ ਹੋਣ ਜਾ ਰਿਹਾ ਤੇ ਹੁਣ ਤੱਕ ਸਰਕਾਰ ਦੇ ਵੱਲੋਂ ਇਸ ਸਬੰਧ ਦੇ ਵਿਚ ਕੋਈ ਵੀ ਚਾਰਾਜੋਈ ਨਹੀਂ ਕੀਤੀ ਗਈ ਹੈ। ਦੂਸਰੇ ਪਾਸੇ ਬੜੇ ਸਮੇਂ ਤੇ ਬਾਅਦ ਸਰਕਾਰ ਦਾ ਬੇਅਦਬੀ ਕਾਨੂੰਨ ਅਕਾਲੀ ਦਲ ਨੂੰ ਪ੍ਰਵਾਨ ਨਹੀਂ, ਸੁਖਬੀਰ ਸਿੰਘ ਬਾਦਲ ਹੋਣਾ ਨੇ ਅੱਜ ਖੁੱਲ੍ਹ ਕੇ ਜਿਹੜੀ ਹੈ ਦੇ ਉੱਤੇ ਗੱਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਨੇ ਇਕ ਵਾਰ ਫਿਰ ਸਪਸ਼ਟ ਕੀਤਾ ਕਿ ਅਕਾਲੀ ਦਲ ਨੂੰ ਆਪ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬਣਾਇਆ ਗਿਆ ਬੇਅਦਬੀ ਕਾਨੂੰਨ ਪ੍ਰਵਾਨ ਨਹੀਂ। ਸੁਖਬੀਰ ਬਾਦਲ ਦਾ ਕਹਿਣਾ ਸੀ ਕਿ ਕਾਨੂੰਨੀ ਮਾਹਰਾਂ ਦੇ ਮੁਤਾਬਕ ਇਸ ਨਵੇਂ ਕਾਨੂੰਨ ਦੇ ਵਿਚ ਕਈ ਖਾਮੀਆਂ ਨੇ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਗ੍ਰੰਥੀ ਸਿੰਘਾਂ ਨੂੰ ਕਾਨੂੰਨ ਦੇ ਘੇਰੇ ਹੇਠ ਲਿਆ ਕੇ ਕਾਨੂੰਨ ਦੀ ਦੁਰਵਰਤੋਂ ਦਾ ਰਾਹ ਪੱਧਰਾ ਕੀਤਾ ਗਿਆ। ਅੱਜ ਇੱਥੇ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਵਿਖੇ ਮਰਹੂਮ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੀ ਮਨਾਈ ਗਈ ਚੌਥੀ ਬਰਸੀ ਸਮਾਗਮ ਦੇ ਵਿਚ ਉਚੇਚੇ ਤੌਰ ਦੇ ਉੱਤੇ ਸ਼ਾਮਲ ਹੋਏ ਸੁਖਬੀਰ ਸਿੰਘ ਬਾਦਲ ਹੋਣਾ ਨੇ ਕਿਹਾ ਕਿ ਬੇਅਦਬੀਆਂ ਸਬੰਧੀ ਸਖ਼ਤ ਕਾਨੂੰਨ ਬਣਾਏ ਜਾਣ ਦੇ ਅਕਾਲੀ ਦਲ ਜਿਹੜਾ ਹੱਕ ਦੇ ਵਿਚ ਹੈ, ਪਰ ਕਾਨੂੰਨ ਦੇ ਨਾਲ ਸਰਕਾਰਾਂ ਦਾ ਨਿੱਜਾ ਮੁਫਾਦ ਸਵਾਰਥ ਜਿਹੜਾ ਜੁੜਿਆ ਨਹੀਂ ਹੋਣਾ ਚਾਹੀਦਾ। ਉਨਾਂ ਕਿਹਾ ਕਿ ਸਰਕਾਰ ਨੂੰ ਕਾਨੂੰਨ ਬਣਾਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਵਾਨਗੀ ਲੈਣੀ ਚਾਹੀਦੀ ਸੀ। ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਹੋਣਾ ਕਿਹਾ ਕਿ ਮਰਹੂਮ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੀ ਅਕਾਲੀ ਦਲ ਨੂੰ ਬਹੁਤ ਵੱਡੀ ਦੇਣ ਹੈ। ਉਨਾਂ ਨੇ ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮਿਲ ਕੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਅੰਤਮ ਸਮੇਂ ਤੱਕ ਕੰਮ ਕੀਤਾ। ਸੁਖਬੀਰ ਬਾਦਲ ਹੋਣਾ ਸਾਂਝਾ ਕੀਤਾ ਕਿ ਉਨਾਂ ਦਾ ਆਪਣਾ ਸਿਆਸੀ ਸਫ਼ਰ ਵੀ ਮੋਗਾ ਤੋਂ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਹੀ ਸ਼ੁਰੂ ਹੋਇਆ ਸੀ ਤੇ ਉਨਾਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਮੱਖਣ ਬਰਾੜ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਅਕਾਲੀ ਦਲ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ। ਉਨਾਂ ਦਾਅਵਾ ਕੀਤਾ ਕਿ ਆਗਾਮੀ ਵਿਧਾਨ ਸਭਾ 2027 ਦੀਆਂ ਚੋਣਾਂ ਦੇ ਵਿਚ ਅਕਾਲੀ ਦਲ ਮੁੜ ਤੋਂ ਸੱਤਾ ਦੇ ਵਿਚ ਵਾਪਸੀ ਕਰੇਗਾ। ਦੂਸਰੇ ਪਾਸੇ ਇੰਸਟਾਗ੍ਰਾਮ ਦੇ ਉਤੇ ਬੀਜੇਪੀ ਦੇ ਨਾਲ ਵੱਧ ਫਾਲੋਅਰਜ਼ ਹੋਣ ਤੋਂ ਬਾਅਦ ਕੋਕਰੇਚ ਜਨਤਾ ਪਾਰਟੀ ਦਾ ਐਕਸ ਖਾਤਾ ਜਿਹੜਾ ਬਲੌਕ ਕਰ ਦਿੱਤਾ ਗਿਆ। ਵਿਵਾਦਿਤ ਕਾਕਰੋਚ ਜਨਤਾ ਪਾਰਟੀ ਦੇ ਐਕਸ ਦੇ ਉੱਤੇ ਖਾਤੇ ਜਿਹੜੇ ਨੇ ਉਹਨੂੰ ਭਾਰਤ ਦੇ ਵਿਚ ਰੋਕ ਜਿਹੜਾ ਦਿੱਤੇ ਜਾਣ ਦੀ ਖ਼ਬਰ ਹੈ। ਇਹ ਕਾਰਵਾਈ ਇਸ ਵਿਅੰਗਮਈ ਪੇਜ ਦੇ ਆਨਲਾਈਨ ਬਹੁਤ ਜ਼ਿਆਦਾ ਮਸ਼ਹੂਰ ਹੋਣ ਤੇ ਇਸ ਦੀ ਵੱਧਦੀ ਸੋਸ਼ਲ ਮੀਡੀਆ ਪ੍ਰਸਿੱਧੀ ਦੇ ਕਾਰਨ ਸਿਆਸੀ ਚਰਚਾ ਛਿੜਨ ਤੋਂ ਬਾਅਦ ਜਿਹੜੀ ਹੋਈ ਹੈ। ਪਾਰਟੀ ਦੇ ਬਾਨੀ ਅਭਿਜੀਤ ਦਿਪਕੇ ਹੁਣਾਂ ਨੇ ਵੀਰਵਾਰ ਨੂੰ ਐਕਸ ਦੇ ਉਤੇ ਪੋਸਟ ਕਰਕੇ ਇਸ ਘਟਨਾਕ੍ਰਮ ਦੇ ਉਤੇ ਪ੍ਰਤੀਕਿਰਿਆ ਦਿੱਤੀ ਹੈ। ਜਿਵੇਂ ਕਿ ਉਮੀਦ ਸੀ ਕਿ ਕਾਕਰੋਚ ਜਨਤਾ ਪਾਰਟੀ ਦਾ ਖਾਤਾ ਭਾਰਤ ਦੇ ਵਿਚ ਰੋਕ ਦਿੱਤਾ ਗਿਆ ਤੇ ਇਸ ਪਾਬੰਦੀ ਨੇ ਆਨਲਾਈਨ ਜਲਦੀ ਹੀ ਇਕ ਵੱਡੀ ਬਹਿਸ ਦਾ ਰੂਪ ਲੈ ਲਿਆ। ਯੂਜ਼ਰਜ਼ ਇਸ ਗੱਲ ਦੇ ਉਤੇ ਚਰਚਾ ਕਰ ਰਹੇ ਨੇ ਕਿ ਇਹ ਕਦਮ ਇਸ ਪੇਜ ਦੇ ਮੀਮ ਆਧਾਰਿਤ ਜਿਹੜਾ ਸਿਆਸੀ ਵਿਅੰਗ ਅਤੇ ਵੱਖ ਵੱਖ ਪਲੇਟਫਾਰਮਾਂ ਦੇ ਉਤੇ ਇਸ ਦੀ ਅਚਾਨਕ ਹੋਈ ਵਾਇਰਲ ਸਫਲਤਾ ਦੇ ਨਾਲ ਜਿਹੜਾ ਜੁੜਿਆ ਹੋਇਆ। ਤੇ ਲੋ ਦੋਸਤੋ, ਅੱਗੇ ਵਧਦਿਆਂ ਉਸ ਤੋਂ ਪਹਿਲਾਂ, ਤੇ ਜਿਵੇਂ ਵੀ ਕਿਸਾਨਾਂ ਦੇ ਨਾਲ ਮਾੜੀ ਹਾਲਾਤ ਇੰਡੀਆ ਦੇ ਵਿਚ ਵੀ ਨੇ ਜਾਂ ਹੋਰ ਮੁਲਕਾਂ ਚ ਵੀ ਨੇ, ਅਮਰੀਕਾ ਤੋਂ ਵੀ ਸੋਕੇ ਦੀਆਂ ਜਿਹੜੀਆਂ ਖ਼ਬਰਾਂ ਨੇ ਤੇ ਅਮਰੀਕਾ ਚ ਵੀ ਕਣਕ ਦੀ ਪੈਦਾਵਾਰ ਦੇ ਉਤੇ ਸੋਕੇ ਦੀ ਮਾਰ ਜਿਹੜੀ ਪੈਣੀ ਸ਼ੁਰੂ ਹੋ ਗਈ ਹੈ। 1972 ਤੋਂ ਬਾਅਦ ਹਾਲਾਤ ਸਭ ਤੋਂ ਖਰਾਬ ਜਿਹੜੇ ਦੱਸੇ ਜਾ ਰਹੇ ਨੇ ਇਸ ਸਾਲ ਦੇ ਵਿਚ, ਉਹਨੂੰ ਅੱਗੇ ਜਾ ਕੇ ਆਪਾਂ ਜ਼ਰੂਰ ਡਿਸਕਸ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਸੈਣੀ ਸਾਹਿਬ ਤੇ ਉਹਨਾਂ ਦੀ ਗੱਲਬਾਤ ਆਪਾਂ ਸੁਣਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕੋਈ ਗੱਲਬਾਤ ਹੋਵੇ, ਕੋਈ ਸਵਾਲ ਹੋਵੇ ਤਾਂ ਤੁਸੀਂ ਵੀ ਨਾਲ ਜੁੜ ਕੇ ਆਪਣੀ ਜਿਹੜੀ ਗੱਲਬਾਤ ਰੱਖ ਸਕਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਲਓ ਜੀ, ਆਪਾਂ ਦਿੰਨੇ ਆ ਸੱਦਾ ਸੈਣੀ ਸਾਹਿਬ ਨੂੰ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘੇ ਆਓ ਜੀ।
0: ਸਰ ਮੇਰਾ ਪਹਿਲਾ ਸਵਾਲ ਜੀ, ਆਵਾਜ਼ ਆਉਂਦੀ ਜੇ?
1: ਆਵਾਜ਼ ਆਉਂਦੀ ਜੇ ਜੀ, ਪੂਰੀ ਐਨ ਫਿਨਲੈਂਡ ਚ ਧੁੰਮ ਪਾਉਂਦੀ ਜੇ ਜੀ।
0: ਅੱਛਾ ਜੀ, ਮੈਨੂੰ ਏਸੀ ਵੀ ਘੱਟ ਦਿੱਤਾ ਨਹੀਂ ਹੈਗੀ ਜੀ, ਮੈਂ ਥੋੜੀ ਜੀ ਸਾਊਂਡ ਥੋੜੀ ਜੀ ਘਟਾਈ ਸੀ ਜੀ, ਮੈਂ ਕਿਹਾ ਮੇਰੇ ਕੋਲ ਜਾ।
1: ਨਹੀਂ, ਬਹੁਤ ਵਧੀਆ ਜੀ, ਬਹੁਤ।
0: ਹਾਂਜੀ, ਪਰ ਇਹ ਸਭ ਬੇਨਤੀ ਇਹ ਹੈਗੀ ਆ ਜੀ
1: ਜੀ,
0: ਜਿਹੜੀ ਤੁਸੀਂ ਆਖਰੀ ਖਬਰ ਕਰਦੇ ਹਟੇ ਆ ਨਾ ਜੀ, ਪਹਿਲਾਂ ਉੱਥੋਂ ਸ਼ੁਰੂ ਕਰਦਾ ਜੀ।
1: ਕਾਕਰੋਚ ਪਾਰਟੀ ਤੋਂ ਜੀ?
0: ਹਾਂਜੀ, ਕਾਕਰੋਚ ਜਨਤਾ ਪਾਰਟੀ
1: ਜੀ।
0: ਪਰ ਇਹ ਸਭ, ਇਹ ਦੇਖੋ, ਨੋ ਡਾਊਟ ਕਿ ਸਾਡਾ ਯੂਥ ਇੰਟੈਲੀਜੈਂਟ ਵੀ ਬਹੁਤ ਆ
1: ਜੀ,
0: ਤੇ ਪਰ ਉਹਨੂੰ ਓਨੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਹੈਗੀਆਂ, ਤੇ ਬੇਰੁਜ਼ਗਾਰ ਘੁੰਮਦਾ ਆ, ਉਹਨਾਂ ਦੀ ਐਨਰਜੀ ਦਾ ਸਹੀ ਯੂਜ਼ ਨਹੀਂ ਕੀਤਾ ਜਾ ਰਿਹਾ
1: ਜੀ।
0: ਇਹਨੂੰ ਕੋਈ ਵੀ ਬੰਦਾ ਟ੍ਰਿਗਰ ਕਰ ਸਕਦਾ
1: ਜੀ।
0: ਸੋ ਹੁਣ ਉਹ ਬੰਦੇ ਨੇ ਟ੍ਰਿਗਰ ਕੀਤਾ ਜਿਹੜਾ ਫਾਊਂਡਰ ਸੀਗਾ ਜੀ
1: ਜੀ,
0: ਤੇ ਉਹ ਇਕਦਮ ਜਿਹੜਾ ਹੈਗਾ ਆ ਭਈ, ਕਾਫੀ ਬੰਦਿਆਂ ਨੇ, ਨੋਨ ਬੰਦਿਆਂ ਨੇ ਉਹਦੇ ਮੈਂਬਰ ਬਣੇ ਜੀ, ਕਿਉਂਕਿ ਉਹ ਅਟ੍ਰੈਕਟਿਵ ਜਿਹੀ ਗੱਲਾਂ ਕਹੀਆਂ ਜੀ
1: ਜੀ।
0: ਹੁਣ ਉਸ ਬੰਦੇ ਦੇ ਸਰ ਪੈਸੇ ਜਿਹੜਾ ਹੈਗਾ ਆ ਵਿੱਚ ਜਿਹੜੇ ਆ ਭੀ, ਉਹ ਫੇਕ ਪਾਰਟੀ ਪਾਰਟਨਰਸ਼ਿਪ ਵੀ ਹੈਗੀ ਆ ਜੀ, ਪਾਰਟਿਸਪੇਸ਼ਨ ਫੇਕ ਵੀ ਹੈਗੀ ਆ ਜੀ,
1: ਉਹ
0: ਕੁਛ ਇੱਕ ਅਕਾਊਂਟ ਹਾਂਜੀ ਆਈਡੀਆਂ ਏਦਾਂ ਦੀਆਂ ਲੈਣੀਆਂ ਜੀ
1: ਜੀ।
0: ਉਹ ਬੰਦਾ ਕਿਸੇ ਟੈਮ ਤੇ ਆਮ ਆਦਮੀ ਪਾਰਟੀ ਦਾ ਅੰਦੋਲਨ ਦੇ ਟਾਈਮ ਤੇ, ਅੰਨਾ ਅੰਦੋਲਨ ਦੇ ਟਾਈਮ ਤੇ ਉਹਨੂੰ ਮਤਲਬ ਸੋਸ਼ਲ ਮੀਡੀਆ ਨੂੰ ਕਰ ਚੁੱਕਾ ਜੀ ਮੈਨੇਜ,
1: ਹੈਂਡਲ ਕਰਦਾ ਸੀ ਉਸ ਸਮੇਂ ਜੀ।
0: ਹਾਂਜੀ ਉਹ ਹੈਂਡਲ ਕਰਦਾ ਸੀ, ਹੀ ਵਾਸ ਕਨਵਰਜੈਂਟ ਫਰੋਮ ਦਾ ਪ੍ਰੋਸੀਜਰ
1: ਜੀ,
0: ਤੇ ਇਸ ਕਰਕੇ ਓਹਨੇ ਜਿਹੜਾ ਹੁਣ ਓਥੋਂ ਜਿਹੜਾ ਆ ਪਤਾ ਲੱਗ ਜਾਂਦਾ ਜੀ ਵੀ ਵੱਲੋਂ ਕਹਿੰਦੇ ਵੀ ਕਿਸ ਤਰੀਕੇ ਦੇ ਨਾਲ ਵੀ ਕਿਹੜੀਆਂ ਆਈ ਡੀ ਫਰਜੀ ਹੈਗੀਆਂ ਤੇ ਕਿੱਦਾਂ ਆ
1: ਜੀ, ਪੂਰਾ ਸਪੈਸ਼ਲਿਸਟ
0: ਤੁਸੀਂ ਕੋਈ ਬੰਦਾ ਆ ਉਹਦਾ
1: ਜੀ,
0: ਉਹ ਹਾਂਜੀ ਉਹ ਜਿਹੜੇ ਦੇਖਦੇ ਹੈਗੇ ਉਹ ਬੰਦਾ ਫਲਾਨਾ ਬੰਦਾ ਜਿਹੜਾ ਹੈਗਾ ਆ ਉਹ ਵੀ ਫੋਲੋ ਕਰ ਰਿਹਾ
1: ਜੀ,
0: ਉਹ ਓਹਦਾ ਅਕਾਊਂਟ ਖੋਲਦੇ ਹੈਗੇ ਆ ਕਿ ਇਹ ਇਹਨੂੰ ਕਿੰਨੇ ਬੰਦੇ ਫੋਲੋ ਕਰਦੇ ਆ ਉੱਥੇ ਅੱਜ ਦਾ ਨਨ,
1: ਹਾਂਜੀ
0: ਇਹ ਹੋਰ ਕਿੰਨਿਆਂ ਨੂੰ ਫੋਲੋ ਕਰਦਾ ਉੱਥੇ ਅੱਜ ਦਾ ਨਨ, ਉਹ ਤੋਂ ਪਤਾ ਲੱਗ ਜਾਂਦਾ ਵੀ ਇਹ ਫਰਜ਼ੀ ਅਕਾਊਂਟ ਜਿਹੜਾ ਹੈਗਾ ਆ ਵੀ ਬਣਾਇਆ ਆ
1: ਜੀ।
0: ਸੋ ਇਸ ਕਰਕੇ ਜਿਹੜਾ ਇਹ ਆ ਇਹ ਬਹੁਤ ਕੁਛ ਚੱਲਦਾ ਹੈਗਾ ਜੀ, ਲੋਕਾਂ ਦੇ ਦਿਮਾਗ ਨਾਲ ਖੇਡਿਆ ਜਾਂਦਾ ਹੈਗਾ ਜੀ, ਲੋਕਾਂ ਦੀ ਰਿਸੈਂਟਮੈਂਟ ਹੈ ਉਹਨੂੰ ਕੈਸ਼ ਕੀਤਾ ਜਾਂਦਾ ਜੀ, ਤੇ ਵੈਸੇ ਵੀ ਵੀ ਜੁਡੀਸ਼ਰੀ ਤੋਂ ਡਿਸਅਪੁਆਇੰਟ ਹੋਏ ਆ ਕੇਜਰੀਵਾਲ ਸਾਹਿਬ
1: ਜੀ,
0: ਇਹ ਤੁਹਾਨੂੰ ਪਤਾ ਹੀ ਆ, ਫਿਰ ਉਹ ਬੰਦਾ ਜਿਹੜਾ ਹੈਗਾ ਉਹ ਬਾਹਰ ਬੈਠਾ ਹੈਗਾ USA ਦੱਸਦੇ,
1: ਤੇ
0: ਉਹਨੇ ਟ੍ਰਿਗਰ ਕੀਤਾ ਜੀ ਇੱਥੇ ਦੇ ਯੂਥ ਨੂੰ
1: ਜੀ,
0: ਤੇ ਕਿਤੋਂ ਵੀ ਹੋ ਸਕਦਾ ਹੈਗਾ ਜੀ, ਕਿਤੋਂ ਵੀ ਅੱਗ ਤਾਂ ਕਿਤੋਂ ਵੀ ਲਾਈ ਜਾ ਸਕਦੀ ਹੈ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ,
1: ਠੀਕ ਹੈ
0: ਜੀ। ਬਟ ਇਹ ਹੈਗਾ ਜੀ ਵੀ ਹਾਂ ਜਿਹੜੇ ਮੁੱਦੇ ਸਰ ਇਹਨਾਂ ਨੇ ਤਾਂ ਜਿਹੜਾ ਹੈਗਾ ਤੁਸੀਂ ਇਹ ਦੇਖੋ ਵੀ ਉਹਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਵੀ ਉਹਨੇ ਮੁੱਦੇ ਐ ਚੱਕੇ ਜੀ ਐ ਚੱਕੇ ਜੀ, ਏਦਾਂ ਹੀ ਸਾਡੇ ਨਾਲ ਹੋਈ ਸੀ ਜਦੋਂ ਆਮ ਆਦਮੀ ਪਾਰਟੀ ਆਈ ਸੀ ਇੱਥੇ, ਤੁਸੀਂ ਦੇਖੋ ਨਾ ਸੇਮ ਵੇ ਜਿਸ ਹਿਸਾਬ ਨਾਲ ਉਦੋਂ ਨਿਕਲ ਕੀਤਾ ਸੀ, ਉਦੋਂ ਕਹਿੰਦੇ ਸੀ ਜੀ ਹਾਂ ਬਿਲਕੁਲ ਜੀ ਗਾ ਵੀ ਉਦੋਂ ਕਹਿੰਦੇ ਸੀ ਵੀ ਜਿਹੜੇ ਇਹ ਲੀਡਰ ਹੈਗੇ ਆ ਇਹਨਾਂ ਨੇ ਇਹਨਾਂ ਨੂੰ ਗੱਡੀਆਂ ਕਾਹਦੇ ਵਾਸਤੇ ਮਿਲਦੀਆਂ, ਇਹਨਾਂ ਨੂੰ ਘਰ ਕਾਹਦੇ ਵਾਸਤੇ ਮਿਲਦੇ ਆ, ਇਹਨਾਂ ਨੂੰ ਇੰਨੀ ਸਕਿਉਰਿਟੀ ਕਿਉਂ ਮਿਲਦੀ ਹੈਗੀ ਆ ਜੀ, ਉਹ ਬੰਦੇ ਲੋਕੀ ਸੋਚਦੇ ਭਾਈ ਇਹ ਤਾਂ ਠੀਕ ਗੱਲ ਹੈਗੀ ਆ, ਇਹਦੀਆਂ ਗੱਲਾਂ ਦਾ ਠੀਕ ਆ, ਬਾਅਦ ਵਿੱਚ ਆਪਣੇ ਸੀਸ ਮਹਿਲ ਬਣਾ ਲਏ, ਇਸੇ ਤਰੀਕੇ ਨਾਲ ਇੱਕ ਪੈਰੋਲ ਜਿਹੜਾ ਹੈਗਾ ਆ ਹੋਰ ਢਾਂਚਾ ਖੜਾ ਕੀਤਾ ਜਾ ਰਿਹਾ ਲੋਕਾਂ ਨੂੰ ਲੁੱਟਣ ਵਾਸਤੇ
1: ਜੀ, ਨਵਾਂ ਤਰੀਕਾ
0: ਇਸ ਕਰਕੇ ਨਵਾਂ ਤਰੀਕਾ ਜੀ, ਨਵਾਂ ਤਰੀਕਾ ਲੋਕਾਂ ਨੂੰ ਵੇਖ ਲੋਕਾਂ ਦੀ ਜਿਹੜੀ ਹੈਗੀ ਲੋਕ ਅੰਦਰ ਭਰੇ ਪਏ
1: ਇਮੋਸ਼ਨਲ ਬਿਲਕੁਲ,
0: ਐਕਸਪੈਕਟੇਸ਼ਨ ਪੂਰੀਆਂ ਨਹੀਂ ਹੁੰਦੀਆਂ ਜੀ, ਸਰਕਾਰਾਂ ਜਿਹੜੀਆਂ ਨਕੰਮੀਆਂ ਸਾਬਤ ਹੁੰਦੀਆਂ ਆ, ਲੀਡਰ ਜਿਹੜੇ ਹੈਗੇ ਆ ਉਹਨਾਂ ਨੇ ਲੀਡ ਦਾ ਕੀ ਕਰਨਾ ਹੈਗਾ ਆ ਉਹ ਆਪ ਫਰਸਟ੍ਰੇਟਡ ਲੱਗਦੇ ਹੈਗੇ ਆ ਜੀ, ਤੇ ਜਨਤਾ ਦੁਖੀ ਆ ਜੀ, ਉਹ ਇਸ ਕਰਕੇ ਉਦੋਂ ਫਿਰ ਕੋਈ ਨਾ ਕੋਈ ਬੰਦਾ ਏਦਾਂ ਦਾ ਟ੍ਰਿਗਰ ਕਰ ਦਿੰਦਾ ਹੈਗਾ ਜੀ, ਇਹਨਾਂ ਨੇ ਤਾਂ ਬੈਨ ਲਾਤਾ ਸੀ ਪੇਸ ਕਰਕੇ ਵੀ ਉਸ ਚੀਜ਼ ਤੋਂ ਇੱਕ ਜੁਡੀਸ਼ਰੀ ਦੀ ਜਿਹੜੀ ਹੈਗੀ ਆ ਡਿਗਨਿਟੀ ਨੂੰ ਹਾਰਮ ਕਰਨ ਵਾਲੀ ਗੱਲ ਹੈਗੀ ਆ, ਕਿਉਂਕਿ ਉਹਨਾਂ ਨੇ ਤਾਂ ਆਪਣੇ ਕਲੈਰੀਫਾਈ ਕਰ ਦਿੱਤਾ ਸੀ ਵੀ ਮੇਰਾ ਸੰਦਰਭ ਜਿਹੜਾ ਹੈਗਾ ਆ ਫੇਕ OLLB ਦੀਆਂ ਡਿਗਰੀਆਂ ਜਿਹੜੀਆਂ ਲੈ ਕੇ ਆਉਂਦੇ ਹੈਗੇ ਤੇ ਉਹਨਾਂ ਦੇ ਮੁਤਲਕ ਸੀਗਾ, ਪਰ ਉਹਨੂੰ ਜਿਹੜਾ ਹੈਗਾ ਆ ਉਹ ਕੈਸ਼ ਕਈ ਤਰ੍ਹਾਂ ਦੇ ਲੋਕਾਂ ਨੇ ਜਿਹੜਾ ਆ ਕੀਤਾ ਜੀ। ਅੱਛਾ ਜੀ, ਕਹਿੰਦੇ ਇਹਦੇ ਮਗਰ ਵੀ ਹੋਰ ਕੋਈ ਬੰਦੇ ਹੈਗੇ ਆ ਉਹ ਕੀ ਕਰਦੇ ਹੈਗੇ ਆ ਉਹ ਆਪਣਾ ਚੈਨਲ ਮੋਨੋਟਾਈਜ਼ ਕਰਾ ਲੈਂਦੇ ਆ ਇਕਦਮ, ਉਹ ਇੱਕ ਦੋ ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਆ ਇੰਨੇ ਵਿਊਅਰਸ ਵੱਧ ਜਾਂਦੇ ਹੈਗੇ ਆ, ਕਿਉਂਕਿ ਜਿਹੜਾ ਜੇ ਉੱਥੇ ਫੋਲੋ ਕਰਦਾ ਉਹ ਇੱਕ ਦੂਜੇ ਨੂੰ ਫੋਲੋ ਕਰਨਗੇ ਨੋਨ ਹੈਗੇ ਆ ਜੀ, ਏਦਾਂ ਕਰਕੇ ਵਿੱਚ ਤੱਤੇ ਤੱਤੇ ਦੋ ਬਿਆਨ ਦਾਗਦੇ ਹੋ ਜੀ ਇਹੋ ਜਿਹੀ, ਤੇ ਉਹ ਬਹੁਤੇ ਬੰਦੇ ਤੁਹਾਡੇ ਵੱਲ ਆ ਜਾਣੇ ਹੈਗੇ ਜੀ,
1: ਕਿਉਂਕਿ ਇਹਦੇ ਵਿੱਚ ਦੋ ਤਿੰਨ ਆਪਸ਼ਨਾਂ ਨੇ ਨਾ ਜਿਹੜੇ ਚੈਨਲ ਵੀ ਚੱਲਦੇ ਆ ਉਹਦੇ ਵਿੱਚ, ਜਾਂ ਤਾਂ 1 ਮਿਲੀਅਨ ਵਿਊ ਹੋ ਜਾਣ ਜਾਂ 5,000 ਘੰਟੇ ਪੂਰੇ ਕਰਨੇ ਆ, ਉਹਨਾਂ ਨੂੰ 6 ਮਹੀਨੇ ਵੀ ਲੱਗ ਸਕਦੇ ਆ, ਸਾਲ ਵੀ ਲੱਗ ਸਕਦਾ ਹੈ, ਹਾਂਜੀ ਇਹ ਓਦਾਂ ਹੀ ਹੋ ਜਾਂਦਾ ਬਿਲਕੁਲ ਜੀ, ਜੇ ਤੁਹਾਡੇ ਕੋਲ
0: 10,000 ਬੰਦਾ ਜਦੋਂ ਤੁਹਾਡਾ ਸਬਸਕ੍ਰਾਈਬਰ ਹੋ ਗਿਆ ਮੋਨੋਟਾਈਜ਼ ਕਰਾ ਲਓ ਤੁਸੀਂ
1: ਬਿਲਕੁਲ,
0: ਉਹ ਤੋਂ ਬਾਅਦ ਤੁਸੀਂ ਜੋ ਮਰਜ਼ੀ ਪਾਈ ਚਲੋ
1: ਬਿਲਕੁਲ,
0: ਜਿੱਦਾਂ ਮਰਜ਼ੀ ਹੈਗਾ ਆ ਉਹਦੇ ਵਿੱਚ ਤੁਹਾਨੂੰ ਪੈਸੇ ਵੀ ਆ ਸਕਦੇ ਹੈਗੇ ਜੇ ਤੋਂ, ਇਹ ਕੁਛ ਇੱਕ ਦਿਨਾਂ ਦੀ ਗੇਮ ਚੱਲਦੀ ਹੈਗੀ ਆ ਜੀ, ਤੇ ਬਾਕੀ ਸਾਡੇ ਵਰਗੇ ਜਿਹੜੇ ਪੇਂਡੂ ਲੋਕ ਹੈਗੇ ਜਿਹਨਾਂ ਨੂੰ ਉਹ ਇਸੇ ਕਰਕੇ ਖੁਸ਼ ਹੋਈ ਜਾਂਦੇ ਆ, ਅੱਜ ਮੈਂ ਜੀਰਾ ਸਾਹਿਬ ਦਾ ਦੇਖਦਾ ਪਿਆ ਸੀ, ਜੀਰਾ ਸਾਹਿਬ ਦੇ ਆਏ ਉੱਥੇ ਹਾਜ਼ਰੀ ਦੇਖੀ ਨੀ ਉਹਨਾਂ ਦੀ, ਉਹ ਉਧਰ ਲੱਗੇ ਹੈਗੇ ਆ ਜੀ ਗਰੁੱਪ ਕਾਲ ਦੇ ਵਿੱਚ, ਤੇ ਉਹ ਉਹਨਾਂ ਨੂੰ ਬੜੀਆਂ ਐਕਸਪੈਕਟੇਸ਼ਨ ਹੈਗੀਆਂ ਹਾਂਜੀ ਕਿ ਸਾਡੇ ਜੈਨ ਜੀ ਪਤਾ ਨੀ ਕੀ ਕਰ ਦੇਣਗੇ ਇਹਨਾਂ ਨੇ ਕੀ ਕਰਨਾ ਜੀ,
1: ਅਸਲ ਦੇ ਵਿੱਚ ਦੇਖੋ ਕੋਟਾਂ ਦਾ ਵਿਰੋਧ ਆ ਜਾਂ ਫਿਰ BJP ਦਾ ਵਿਰੋਧ ਹੈ ਉਹਦੇ ਵਿੱਚ ਹੋਰ ਤਾਂ ਕੁਛ ਹੈ ਨੀ,
0: ਬਿਲਕੁਲ ਜੀ ਬਿਲਕੁਲ ਬਿਲਕੁਲ ਸਰ ਬਿਲਕੁਲ ਜੀ ਸਰ, ਕਿਉਂ ਮਤਲਬ ਇਹ ਚੀਜ਼ਾਂ ਨਿਕਲਦੀਆਂ ਹੈਗੀਆਂ ਕਿ ਜਿੱਥੇ ਇਹ ਚੀਜ਼ ਦਾ ਆਉਂਦੀ ਹੈਗੀ ਵਿਰੋਧ ਦਾ ਸੁਰ ਆਉਂਦੇ ਹੈਗੇ ਆ ਉਹਨਾਂ ਦਾ ਲਿੰਕ ਜਿਹੜਾ ਹੈਗਾ ਆ ਫੇ ਆਪੋਜੀਸ਼ਨ ਪਾਰਟੀਆਂ ਨਾਲ ਕਿਉਂ ਐਸਟੈਬਲਿਸ਼ ਹੋ ਜਾਂਦਾ
1: ਕਿਸੇ ਨਾ ਕਿਸੇ ਤਰੀਕੇ ਨਾਲ, ਉਹਦੇ ਵਿੱਚ ਹੁਣ ਕੋਈ ਧਿਰ ਤਾਂ ਫਾਇਦਾ ਲਏਗੀ, ਉਹ ਚਾਹੇ ਕਾਂਗਰਸ ਹੈ ਤੇ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਹੋਰ ਜਿਹੜੀਆਂ ਨੇ,
0: ਪਰ ਹੁਣ ਸਵਾਲ ਇਹ ਹੈਗਾ ਆ ਵੀ ਸਮਾਂ ਬਦਲ ਗਿਆ ਜੀ, ਵਿਰੋਧ ਕਰਨ ਦੇ ਤਰੀਕੇ ਵੀ ਬਦਲ ਗਏ ਹੈਗੇ ਆ, ਕਿਸੇ ਟਾਈਮ ਤੇ ਹੁੰਦੇ ਸੀ ਸੜਕਾਂ ਦੇ ਉੱਤੇ ਏਦਾਂ ਕਰਕੇ ਜਿਹੜਾ ਆ ਪ੍ਰਦਰਸ਼ਨ ਕਰਦੇ ਸੀ ਜੀ ਮਹਿੰਗਾਈ ਦੇ ਵਿਰੁੱਧ,
1: तेल फूको समा बर्बाद करो धुप्पे सड़ो ठंड च मरो मीह पैंदा ओहदे विच रहना पैना
0: सर बिलकुल जी बट एक उन्हां दा मकसद तां पूरा हो जांदा पई सरकार विरोधी लहर बन बन वास्ते ਉਹ ਤਾਂ ਬਣ ਜਾਂਦੀ ਨਾ ਜੀ
1: ਬਿਲਕੁਲ
0: ਸਾਵੇਂ ਤੁਸੀਂ ਇੱਕ ਜਿਹੜੀ ਹੈਗੀ ਆ ਮੂਵ ਕਰਦੇ ਹੈਗੇ ਆ ਧੁੱਪ ਦੇ ਵਿੱਚ ਜਾਂਦੇ ਹੈਗੇ ਸਾਰਾ ਕੁਛ ਕਰਦੇ ਤੇ ਲੋਕਾਂ ਨੂੰ ਮਹਿਸੂਸ ਹੁੰਦਾ ਵੀ ਹਾਂ ਯਾਰ ਇਹ ਮੁੱਦਾ ਸਹੀ ਕਹਿੰਦੇ ਹੈਗੇ ਅਸੀਂ ਆਪ ਤੰਗ ਆ ਜੀ ਲੋਕੀ ਫਿਰ ਉਹ ਅੰਦਾਜ਼ੇ ਲਾਉਂਦੇ ਹੁੰਦੇ ਸੀ ਵੀ ਹਾਂਜੀ ਜਿਹੜਾ ਵਿਰੋਧ ਪ੍ਰਦਰਸ਼ਨ ਹੋਇਆ ਉਹ ਚ ਗੈਦਰਿੰਗ ਕਿੰਨੀ ਕੁ ਸੀ
1: ਹਾਂਜੀ
0: ਉਹ ਤੋਂ ਅੰਦਾਜ਼ੇ ਲੱਗਦੇ ਸੀ ਹੁਣ ਸੋਸ਼ਲ ਮੀਡੀਆ ਤੋਂ ਹੀ ਲੱਗਦੇ ਆ ਜੀ ਸੋ ਇਸ ਕਰਕੇ ਸਮਾਂ ਬਦਲ ਗਿਆ ਪਰ ਲੋਕਾਂ ਦਾ ਜਿਹੜਾ ਹੈਗਾ ਆ ਤੇ ਜਾਂ ਅਪੋਜੀਸ਼ਨ ਦਾ ਜਿਹੜਾ ਆ ਗੁੱਸਾ ਕੱਢਣ ਦਾ ਤਰੀਕਾ
1: ਚੇਤੇ ਹੋਣਾ ਸੈਣੀ ਸਾਹਿਬ ਤਾਂ ਚੇਤੇ ਹੋਣਾ ਚਲੋ ਟਰਾਲੀ ਮੈਗਜ਼ੀਨ ਚੱਲੀ ਸੀ ਨਾ ਉਦੋਂ ਜਦੋਂ ਆਪਣੇ ਦਿੱਲੀ ਮੋਰਚਾ ਲੱਗਿਆ ਸੀ ਨਾ
0: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
1: ਤੇ ਉਹ ਵੀ ਤਾਂ ਸੋਸ਼ਲ ਮੀਡੀਆ ਦੀ ਇੱਕ ਮੁਹਿੰਮ ਚੱਲੀ ਸੀ ਤਾਂ ਉਹ ਫਿਰ ਲੋਕਾਂ ਦਾ ਚਲੋ ਉਹ ਇੱਕ ਪਾਸੇ ਹੋਰ ਜਿਹਦਾ ਨਜ਼ਰੀਏ ਨਾਲ ਦੇਖਿਆ ਜਾ ਸਕਦਾ ਉਹ ਪੋਲੀਟੀਕਲ ਏਜੰਡਾ ਨਹੀਂ ਸੀਗਾ ਉਹ ਮਤਲਬ ਕਿ ਚਲੋ ਲੋਕਾਂ ਦੇ ਹੱਕ ਸੱਚ ਦੀ ਗੱਲ ਸੀ ਜਾਂ ਕਿੱਦਾਂ ਸੀ
0: ਉਸ ਵੇਲੇ ਜਿਹੜਾ ਹੈਗਾ ਸਰ ਕਰੰਟ ਸਿਚੁਏਸ਼ਨ ਨੂੰ ਦੱਸਣ ਵਾਸਤੇ ਤਾਂ ਠੀਕ ਸੀਗਾ ਜੀ
1: ਬਿਲਕੁਲ
0: ਬਾਕੀ ਜਿਹੜਾ ਹੈਗਾ ਇਹ ਅੱਗੇ ਦੀ ਅੱਗੇ ਫਿਰ ਜਦੋਂ ਉਹਨਾਂ ਨੂੰ ਪੈਸੇ ਪੂਹੇ ਦਾ ਚੱਕਰ ਪਿਆ
1: ਰੋਲਾ ਉਹਨਾਂ ਚ ਵੀ ਪੈ ਗਿਆ ਸੀ
0: ਤੇ ਉਹਨਾਂ ਨੂੰ ਵੀ ਲੋਕਾਂ ਨੇ ਸਪੋਰਟ ਕੀਤਾ
1: ਹਾਂਜੀ
0: ਸੋ ਇਸ ਕਰਕੇ ਸਰ ਇਹ ਸਾਰਾ ਕੁਛ ਚੱਲਦਾ ਹੀ ਰਹਿੰਦਾ ਹੈਗਾ ਆ ਜੀ
1: ਹੁਣ
0: ਇੱਕ ਤੁਸੀਂ ਕੀਤੀ ਹੈ ਕਿਸਾਨਾਂ ਵਾਲੀ ਖਬਰ ਮੈਂ ਸੋਚੀ ਪਿਆ ਸੀ ਤੁਸੀਂ ਵੀ ਹਾਂ ਜੀ ਵੀ ਕੇ ਜੀ ਅਗਰ ਆਹ ਨੇ ਧਰਨਾ ਲਾਇਆ ਜੀ ਏਦਾਂ ਕਰਕੇ ਹੈਗਾ ਆ ਉਹ ਬੰਦੇ ਦੇ
1: ਜੀ
0: ਮੈਂ ਤਾਂ ਧਰਨੇ ਵਾਲਿਆਂ ਦਾ ਸੋਚਦਾ ਹੈਗਾ
1: ਜੀ
0: ਭਾਈ ਇਹਦੇ ਵਿੱਚ ਦੱਸੋ ਉਹਦੇ ਮਤਲਬ ਜਿਹੜੇ ਹੈਗੇ ਕਜ਼ਨ ਨੇ ਵਾਹਤੀ ਫਸਲ ਠੀਕ ਹੈ ਜੀ ਇਹ ਜਿਹੜੀ ਕਿਸਾਨ ਨਾਲ ਧੱਕਾ ਹੋਇਆ ਆ ਇਹ ਕਿਹਨੇ ਕੀਤਾ ਕਿਸਾਨ ਨੇ ਕੀਤਾ ਨਾ
1: ਉਹਦੇ ਪਰਿਵਾਰ ਨੇ ਕੀਤਾ
0: ਪਰਿਵਾਰ ਨੇ ਕੀਤਾ ਚਾਹੇ ਜਾਂ ਦੂਜੇ ਕਿਸਾਨ ਨੇ ਕੀਤਾ ਇਹਦੇ ਵਿੱਚ ਜਿਹੜਾ ਹੈਗਾ ਆ ਵੀ ਹਾਂ ਜੀ ਤੋਂ ਇੱਕ ਕਿਸਾਨ ਜਿਹੜਾ ਹੈਗਾ ਆ ਜਿਹਨਾਂ ਦਾ ਧੱਕਾ ਹੋਇਆ ਆ ਉਹ ਉਹਨਾਂ ਦੀ ਸ਼ਰਨ ਚ ਚੱਲ ਗਿਆ ਕਿਸੇ ਜਥੇਬੰਦੀ ਦੇ
1: ਹਾਂਜੀ
0: ਤੇ ਉਹਦੇ ਤੇ ਤੁਸੀਂ ਧਰਨਾ ਲਾਉਂਦੇ ਹੈਗੇ ਆ ਤੁਸੀਂ ਜਿਹੜਾ ਹੈਗਾ ਠੀਕ ਗੱਲ ਹੈਗੀ ਤੁਸੀਂ ਪ੍ਰਸ਼ਾਸਨ ਨੂੰ ਕਹੋ ਭਾਈ ਪਰ ਜੇ ਸਰ ਲਾਅ ਐਂਡ ਆਰਡਰ ਜਿਹੜਾ ਹੈਗਾ ਨਾ ਸਾਡਾ ਸਹੀ ਤਰੀਕੇ ਨਾਲ ਕੰਮ ਕਰਦਾ ਪਵੇ ਤੇ ਲੋਕਾਂ ਨੂੰ ਇਹੋ ਜਿਹੇ ਕੰਮ ਕਰਨ ਦੀ ਲੋੜ ਨਾ ਪਵੇ ਜੇ ਉਹਦੇ ਨਾਲ ਧੱਕਾ ਹੋਇਆ ਆ ਤੇ ਲਾਅ ਨੂੰ ਵੈਸੇ ਹੀ ਓਪਰੇਟ ਕਰਨਾ ਚਾਹੀਦਾ ਹੈਗਾ ਜੀ ਉਹਦੇ ਨਾਲ ਵੈਸੇ ਹੀ ਜਸਟਿਸ ਹੋਣਾ ਚਾਹੀਦਾ ਯਾਰ ਜਿਹਨੇ ਧੱਕਾ ਕੀਤਾ ਹੈਗਾ ਹੁਣ ਮੰਨ ਲਓ ਉਹਦੇ ਮਗਰ ਜੇ ਜਥੇਬੰਦੀ ਨਾ ਹੋਵੇ ਤੇ ਫੇਰ ਤਾਂ ਉਹਦੀ ਐਫ ਆਈ ਆਰ ਵੀ ਨਾ ਦਰਜ ਹੋਵੇ ਗੱਲ ਤਾਂ ਇਹ ਕੋਈ ਲੋਕਾਂ ਨੂੰ ਮਜਬੂਰ ਕਰ ਦਿੰਦੇ ਹੈਗੇ ਵੀ ਲੋਕੀ ਇਹੋ ਜਿਹੀਆਂ ਮਤਲਬ ਜਿਹੜਾ ਹੈਗਾ ਆ ਵੀ ਕਿਸੇ ਚੀਜ਼ ਦਾ ਆਸਰਾ ਲੈਣ ਜੀ
1: ਜੀ
0: ਸੋ ਇਸ ਕਰਕੇ ਹੈਗਾ ਆ ਹੁਣ ਦੇਖਿਓ ਸਹੀ ਇਹਦੇ ਵਿੱਚ ਰਾਜੀਨਾਮਾ ਹੋ ਜਾਣਾ ਆ ਇੱਕ ਪਾਸੇ ਗਰਾਹ ਜਥੇਬੰਦੀ ਆ ਗਈ ਆ ਦੂਜਿਆਂ ਨੂੰ ਵੀ ਪਤਾ ਲੱਗ ਜਾਣਾ ਵੀ ਜਥੇਬੰਦੀਆਂ ਨੇ ਧਰਨਾ ਹਾਂਜੀ ਬੀ ਕੇ ਜੀ ਉਹ ਹੋਰ ਆਜੂਗੀ ਜੀ ਜਥੇਬੰਦੀ ਕੋਈ ਉਧਰ ਦੂਜੇ ਪਾਸਿਓ ਵੀ ਆਜੂਗੀ ਜੀ ਤੇ ਬਹਿ ਕੇ ਰਾਜੀਨਾਮਾ ਕਰਾ ਦੇਣੀ ਜੇ ਹੋਰ ਉੱਥੇ ਕੀ ਆ ਜੀ
1: ਜੀ
0: ਸੋ ਇਸ ਕਰਕੇ ਇੱਥੇ ਇਸ ਮੈਟਰ ਨੂੰ ਤਾਂ ਜਿਹੜਾ ਹੈਗਾ ਇੰਡੀਵਿਜੁਅਲ ਦਾ ਮੈਟਰ ਹੈਗਾ ਆ ਉਹਨੂੰ ਤਾਂ ਬਹੁਤਾ ਜ਼ਿਆਦਾ ਸੀਰੀਅਸਲੀ ਲੈਣ ਦੀ ਲੋੜ ਨਹੀਂ ਹੈਗੀ ਉਹ ਆਪਣੇ ਆਪ ਜਿਹੜਾ ਆ ਪ੍ਰਸ਼ਾਸਨ ਦੀ ਡਿਊਟੀ ਆ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਆ ਜੀ ਨਹੀਂ ਕਰਦੇ ਹੈਗੇ ਤੇ ਇਸੇ ਕਰਕੇ ਲੋਕੀ ਫਿਰ ਜਿਹੜਾ ਆ ਜਥੇਬੰਦੀਆਂ ਵੱਲ ਨੂੰ ਜਾਂਦੇ ਹੈਗੇ
1: ਬਿਲਕੁਲ ਵੈਸੇ ਸੈਣੀ ਸਾਹਿਬ ਕੋਰਟਾਂ ਦੇ ਅੱਜ ਕੱਲ ਫੈਸਲੇ ਜਿਹੜੇ ਆ ਰਹੇ ਨੇ ਸਮੇਂ ਦੀ ਬਰਬਾਦੀ ਨੂੰ ਨਜ਼ਰ ਦੇਖਦੇ ਹੋਏ ਨਜ਼ਰ ਦੇ ਥੱਲੇ ਜਿਵੇਂ ਕਿ ਪਿਛਲੇ ਦਿਨਾਂ ਚ ਵੀ ਇੱਕ ਦੋ ਫੈਸਲੇ ਆਏ ਨੇ ਕਿ ਤੁਸੀਂ ਸਾਡਾ ਸਮਾਂ ਖਰਾਬ ਕਰ ਦਿਓ ਏਦਾਂ ਦੇ ਕੇਸ ਨਹੀਂ ਚੱਲਣੇ ਚਾਹੀਦੇ ਹੈ ਅੱਜ ਜਿਹੜਾ ਪੰਜਾਬ ਦੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਤੇ ਸੁਖਪਾਲ ਸਿੰਘ ਖਹਿਰਾ ਦਾ ਉਹਨਾਂ ਦਾ ਜਿਹੜਾ ਇੱਕ ਵਿਵਾਦ ਹੋਇਆ ਸੀ ਉਹਨਾਂ ਦੇ ਘਰ ਦੇ ਕੰਧ ਤੇ ਤੇ ਉਹ ਕਹਿੰਦੇ ਸਾਡੇ ਚਾਚੇ ਤਾਇਆਂ ਦੇ ਜਿਹੜੇ ਪਰਿਵਾਰ ਨੇ ਆਪਣੀ ਸਾਡੀ ਜ਼ਮੀਨ ਹੈ ਪਰ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਵਿੱਚ ਜਦੋਂ ਮਾਨਹਾਨੀ ਦਾ ਪਟੀਸ਼ਨ ਖਾਰਜ ਕੀਤੀ ਸੀ ਕਿ ਮੈਨੂੰ ਨੋਟਿਸ ਨਹੀਂ ਦਿੱਤਾ ਗਿਆ ਕੰਧ ਢਾ ਦਿੱਤੀ ਗਈ ਜਾਂ ਕੁਝ ਵੀ ਇਨਫੋਰਮ ਨਹੀਂ ਕੀਤਾ ਗਿਆ ਤੇ 6 ਲੱਖ ਰੁਪਇਆ ਜੁਰਮਾਨਾ ਲੱਗ ਗਿਆ ਜੀ ਖਹਿਰਾ ਸਾਹਿਬ ਨੂੰ
0: ਮੇਰੀ ਬੇਨਤੀ ਇਹ ਹੈ ਨਾ ਜੀ ਉਹ ਜੁਰਮਾਨਾ ਉਹ ਨਾ ਵੀ ਲਾਉਂਦੇ
1: ਜੀ
0: ਪਰ ਸਰ ਉਹ ਪਟੀਸ਼ਨ ਡਰਾਫਟ ਏਦਾਂ ਕੀਤੀ ਗਈ ਸੀ ਕਿ ਫੋਰ ਟੇਕਿੰਗ ਦੀ ਐਕਸ਼ਨ ਅਗੇਂਸਟ ਦਾ ਕਲਪਰੇਟਸ ਫੋਰ ਵਾਇਓਲੇਟਿੰਗ ਉਹ ਜੱਜ ਵੀ ਦੇਖਾਂ ਸੁਪਰੀਮ ਕੋਰਟ ਦਾ ਕਿਹੜਾ ਲਾਅ ਵਾਇਓਲੇਟ ਕਰ ਦਿੱਤਾ ਹਾਂਜੀ ਸੁਪਰੀਮ ਕੋਰਟ ਨੇ ਕਿਹਾ ਹੈਗਾ ਜੀ ਕਿ ਹਾਂ ਜੀ ਜਿੱਥੇ ਕਿਸੇ ਦੀ ਪ੍ਰਾਈਵੇਟ ਪ੍ਰੋਪਰਟੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਦਖਲ ਦੇਣਾ ਆ ਤੇ ਉੱਥੇ ਜਿਹੜਾ ਆ ਨੋਟਿਸ ਦੇਣਾ ਆ ਉਹ ਜਨਰਲ ਗਾਈਡਲਾਈਨ ਵੀ ਹੈਗੀਆਂ ਬਹੁਤ ਕੇਸ ਹੈਗੇ ਆ ਜੀ ਉਹਨਾਂ ਨੂੰ ਨੋਟਿਸ ਦੇ ਕੇ ਬਕਾਇਦਾ ਤੌਰ ਤੇ ਤੇ ਫਿਰ ਤੁਸੀਂ ਉਹਨੂੰ ਢਾਉਣਾ ਆ ਜੀ। ਉਹ ਕਹਿੰਦੇ ਵੀ ਮਸਲਾ ਤਾਂ ਕੁਛ ਹੋਰ ਹੈਗਾ ਜੀ ਉਹ ਤਾਂ ਜਿਹੜਾ ਹੈਗਾ ਆ ਵੀ ਤੁਹਾਡੇ ਤਾਂ ਰਿਪੋਰਟ ਆਈ ਹੈਗੀ ਆ ਕਿ ਤੁਸੀਂ ਪਬਲਿਕ ਦੀ ਜਗ੍ਹਾ ਇਨਕਰੋਚ ਕੀਤੀ ਹੈਗੀ ਤੇ ਗੇਟ ਲਾਇਆ
1: ਜੀ
0: ਹਾਂਜੀ ਗ੍ਰਾਮ ਪੰਚਾਇਤ ਦੀ ਜਗ੍ਹਾ ਇਨਕਰੋਚ ਕੀਤੀ ਆ ਡਿਮਾਰਕੇਸ਼ਨ ਹੋਈ ਆ ਉਹ ਨਾਲ ਲੱਗੀ ਆ ਉਹਦੇ ਵਿੱਚ ਤੁਹਾਡੀਆਂ ਜਿਹੜਾ ਹੈਗਾ ਆ ਤੁਹਾਡੀਆਂ ਦੋ ਪ੍ਰੋਪਰਟੀਆਂ ਦੇ ਵਿੱਚ ਜਿਹੜਾ ਆ ਗ੍ਰਾਮ ਪੰਚਾਇਤ ਦੀ ਜਗ੍ਹਾ ਸੀ ਤੁਸੀਂ ਏਦਾਂ ਕੀਤਾ ਵੀ ਪਿੱਛੋਂ ਬੰਦ ਅੱਗਿਓਂ ਬੰਦ ਕਰਕੇ ਤੇ ਗ੍ਰਾਮ ਪੰਚਾਇਤ ਦੀ ਜਗ੍ਹਾ ਹੀ ਵਿੱਚੋਂ ਇਨਕਰੋਚ ਕਰ ਲਈ ਤੇ ਉੱਥੇ ਆਪਣਾ ਗੇਟ ਲਾ ਤਾ ਵੀ ਨਾ ਇੱਧਰ ਨੂੰ ਕੋਈ ਆਏ ਨਾ ਕੋਈ ਜਾਏ
1: ਜੀ
0: ਤੇ ਉਸ ਕਰਕੇ ਜਿਹੜਾ ਹੈਗਾ ਆ ਉਹਨਾਂ ਨੇ ਕਿਹਾ ਵੀ ਇੱਕ ਤਾਂ ਤੁਸੀਂ ਨਾ ਮਿਸ ਰੀਪ੍ਰਜੈਂਟ ਕਰਨ ਦੀ ਕੋਸ਼ਿਸ਼ ਕੀਤੀ
1: ਜੀ
0: ਸਖਾਈ ਕੋਰਟ ਸੁਪਰੀਮ ਕੋਰਟ ਸਰ ਹੋਰ ਕੁਛ ਬਰਦਾਸ਼ਤ ਕਰ ਲੈਂਦਾ ਹੈਗਾ ਜਾਂ ਜਦੋਂ ਉਹਨਾਂ ਨੂੰ ਇਹ ਮਹਿਸੂਸ ਹੋਵੇ ਨਾ ਤਾਂ ਵਕੀਲ ਸਾਹਮਣੇ ਵਾਲਾ ਸਾਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦਾ
1: ਸਾਡੀ ਛਵੀ ਤੇ ਸਾਡੀ ਹੋਂਦ ਨੂੰ ਹੀ ਫਰਕ ਪਾਉਣਾ
0: ਸਰ ਉਹ ਐਪਰੈਂਟਲੀ ਇਦਾਂ ਹੁੰਦਾ ਸੀ ਨਾ ਪੜ੍ਹਦਿਆਂ ਨਾਲ ਹੀ ਬੰਦਾ ਸ਼ੌਕਡ ਹੁੰਦਾ ਸੀ ਹੈ ਫਾਰ ਵਾਇਲੇਟਿੰਗ ਦੀ ਆਰਡਰ ਆਫ ਸੁਪਰੀਮ ਕੋਰਟ ਸੁਪਰੀਮ ਕੋਰਟ ਦਾ ਕਿਹੜਾ ਆਰਡਰ ਲਾਇਆ ਉਹ ਇੱਕ ਜਨਰਲ ਰੂਲ ਨਹੀਂ ਹੈਗੀ ਉਹ ਤਾਂ ਕਹਿੰਦੇ ਹੈਗੇ ਆ ਵੀ ਤੁਹਾਡੀ ਪ੍ਰਾਈਵੇਟ ਡਿਫੇਮੇਸ਼ਨ ਦਾ ਕੇਸ ਹੈਗਾ ਆ ਜੀ ਇਹਦੇ ਵਿੱਚ ਤੁਹਾਡੀ ਡਿਫੇਮੇਸ਼ਨ ਕੀ ਹੋ ਗਈ
1: ਜੀ
0: ਇਹਦੇ ਵਿੱਚ ਤਾਂ ਜਿਹੜਾ ਹੈਗਾ ਆ ਅਗਲਿਆਂ ਨੇ ਲਾਫੁਲ ਅਥਾਰਟੀ ਨੇ ਐਕਸ਼ਨ ਲਿਆ ਤੁਹਾਡੇ ਅਗੇਂਸਟ ਬਿਕੋਜ਼ ਯੂ ਆਰ ਡੂਅਰ ਰੋਂਗ ਡੂਅਰ ਹਾਂਜੀ ਤੁਸੀਂ ਗਲਤ ਕੰਮ ਕੀਤਾ ਹੈ ਅਸੀਂ ਪਬਲਿਕ ਪ੍ਰੋਪਰਟੀ ਦੇ ਉੱਤੇ ਇਨਕਰੋਚਮੈਂਟ ਕੀਤੀ ਸੀ ਅਗਲਿਆਂ ਨੇ ਲਾਫੁਲ ਏਜੰਸੀ ਨੇ ਜਿਹੜਾ ਹੈਗਾ ਆ ਬਕਾਇਦਾ ਤੌਰ ਤੇ ਬੀ ਡੀ ਪੀ ਓ ਗਿਆ ਹੈਗਾ ਡਿਮਾਰਕੇਸ਼ਨ ਹੋਈ ਹੈਗੀ ਉਹਨਾਂ ਨੇ ਆਪਣਾ ਜਿਹੜੀ ਆ ਜਗ੍ਹਾ ਢਹਾ ਕੇ ਤੇ ਆਪਣਾ ਕਬਜ਼ਾ ਲੈ ਲਿਆ
1: ਪਰ ਇਹਦੇ ਵਿੱਚ ਦੇਖੋ ਜਿੱਦਾਂ ਬਹੁਤ ਵੈਰ ਵਿਰੋਧ ਚੱਲਦਾ ਆਪਸ ਦੇ ਵਿੱਚ ਮਾਨ ਸਾਹਿਬ ਦਾ ਤੇ ਖਹਿਰਾ ਸਾਹਿਬ ਦਾ ਪਰ ਮਾਨ ਸਾਹਿਬ ਨੂੰ ਫਿਰ ਮੌਕਾ ਮਿਲ ਗਿਆ ਜੀ ਲੱਗਦਾ ਹੁਣ ਕੱਲ ਤੋਂ ਕੰਮ ਸ਼ੁਰੂ ਹੋ
0: ਜਾਣਾ ਕੱਲ ਤੋਂ ਉਹਨਾਂ ਨੇ ਇਹ ਗੱਲ ਛੱਡਣੀ ਨੀ ਕਿਉਂਕਿ ਇਸ ਆਰਡਰ ਦੀ ਅਪੀਲ ਹੈ ਨੀ ਸਰ ਕੋਈ
1: ਬਿਲਕੁਲ ਹੈ ਜੀ 27 ਤਾਂ ਹੀ ਚੱਲੋ ਹੁਣ ਇਹ ਮਾਮਲਾ ਜੀ
0: ਉਹਦਾ ਕਾਰਨ ਇਸ ਆਰਡਰ ਦੀ ਕੋਈ ਅਪੀਲ ਹੈ ਨੀ ਜੀ ਜਾਂ ਤਾਂ ਹੋਵੇ ਨਾ ਬੰਦਾ ਅਪੀਲ ਪਾ ਕੇ ਤੇ ਹਾਂ ਜੀ ਵੀ ਆਹ ਜਿਹੜੇ ਹੈਗੇ ਕੱਟ ਦੇ ਹੋਈ ਉਹ ਉਹਨਾਂ ਨੇ ਡਿਸਮਿਸ ਕਰਕੇ ਤੇ ਨਾਲ ਕੋਸਟ ਪਾ ਕੇ ਕੋਸਟ ਵੀ ਜਿਹੜੀ ਪਾਈ ਹੈਗੀ ਉਹਨਾਂ ਨੇ ਕੀ ਕੀਤਾ ਵੀ ਜਿੰਨੀਆਂ ਪਾਰਟੀਆਂ ਇਹਨਾਂ ਨੇ ਬਣਾਈਆਂ ਸੀ ਨਾ ਜੀ ਸਾਰਿਆਂ ਚ ਬਰਾਬਰ ਵੰਡ ਤੇ ਸਾਰਿਆਂ ਨੂੰ ਜਿਹੜਾ ਹੈਗਾ ਬਰਾਬਰ ਵੰਡ ਦਿੱਤੇ ਜਾਣ ਪੈਸੇ 6 ਲੱਖ ਰੁਪਇਆ ਵੀ ਉਹ ਸਰਕਾਰ ਦੇ ਖਾਤੇ ਚ ਨੀ ਗਏ ਹੈਗੇ ਉਹ ਪਾਰਟੀਆਂ ਜਿਹੜੀਆਂ ਬਣੀਆਂ ਸੀਗੀਆਂ ਉਹਨਾਂ ਦੇ ਖਾਤੇ ਚਲ ਗਏ
1: ਪੰਜਾਬ ਸਰਕਾਰ
0: ਹਾਂਜੀ ਪੰਜਾਬ ਸਰਕਾਰ ਵੀ ਉਹਦੇ ਵਿੱਚ ਹੈਗੀ ਆ ਬੀ ਡੀ ਪੀ ਓ ਵੀ ਹੈਗਾ ਆ ਡੀ ਡੀ ਪੀ ਓ ਵੀ ਹੈਗਾ ਆ ਇਹਨਾਂ ਆਪਣੇ ਵਾਲੇ ਸਾਰਿਆਂ ਨੂੰ ਚੰਡੀਗੜ੍ਹ ਦਿਖਾਇਆ ਸੀ
1: ਬਿਲਕੁਲ
0: ਹਾਂਜੀ ਹਾਂ ਉਹ ਚੰਡੀਗੜ੍ਹ ਤੋਂ ਮਾਲਾ ਮਾਲ ਹੋ ਕੇ ਆ ਗਏ ਆ
1: ਤੇ ਦੂਸਰੇ ਪਾਸੇ ਸੈਣੀ ਸਾਹਿਬ ਜਿਹੜਾ ਪਿਛਲੇ ਸਮੇਂ ਤੋਂ ਈਡੀ ਦਾ ਇੱਟ ਖੜਕਾ ਚੱਲ ਰਿਹਾ ਦੂਸਰੇ ਪਾਸੇ ਚਲੋ ਇੱਕ ਦੋ ਸਵਾਲ ਨੇ ਇਕੱਠਾ ਹੀ ਕਰ ਲੈਣਾ ਆਮ ਆਦਮੀ ਪਾਰਟੀ ਦੇ ਸੰਬੰਧ ਚ ਇੱਕ ਤਾਂ ਈਡੀ ਦੇ ਵਿੱਚ ਘਿਰੀ ਹੋਈ ਹੈ ਦੂਸਰੀ ਕਹਿ ਲਓ ਕਿ ਕਹਿੰਦੇ ਖਜ਼ਾਨਾ ਬਹੁਤ ਹੈ ਭਰਿਆ ਪਿਆ ਹੈ ਲੋਕਾਂ ਨੂੰ ਤਾਂ ਕਹਿ ਰਹੇ ਨੇ ਪਰ ਜਿਹੜਾ ਕੋਰਟ ਦੇ ਵਿੱਚ ਜਾ ਕੇ ਕਹਿੰਦੇ ਖਜ਼ਾਨਾ ਪੀਪਾ ਜਿਹੜਾ ਖਾਲੀ ਹੈ ਜੀ ਟਾਂਟਾਂ ਦੀ ਆਵਾਜ਼ ਆਉਂਦੀ ਹੈ ਤੇ ਦੂਸਰੇ ਪਾਸੇ ਜਿਹੜਾ ਮੁਲਾਜ਼ਮਾਂ ਦਾ ਜਿਹੜਾ ਡੀ ਹੈ ਉਹਦੇ ਵਿੱਚ ਘਿਰਦੇ ਨਜ਼ਰ ਆਉਂਦੇ ਨੇ ਤੇ ਉਹਦੇ ਵਿੱਚ ਵੀ ਸਖ਼ਤ ਜਿਹੜੇ ਨੇ ਹਦਾਇਤਾਂ ਹੋਈਆਂ ਨੇ ਜਿਹੜੀ ਹੈ ਡੈਡ ਲਾਈਨ ਵੀ ਦਿੱਤੀ ਹੈ ਕਿਵੇਂ ਦੇਖਦੇ ਹੋ ਇੰਨਾ ਪੈਸਾ 1000 ਕਰੋੜ ਰੁਪਇਆ ਕਿੱਥੋਂ ਇਕੱਠਾ ਕਰਨਾ ਜੀ
0: ਪਰ ਸਭ ਗੱਲ ਏਦਾਂ ਹੈਗੀ ਆ ਜੇ ਤਾਂ ਇਹ ਨਾਲੋ ਨਾਲ ਦਿੰਦੇ ਰਹਿੰਦੇ ਪਹਿਲਾਂ ਇਹਨਾਂ ਨੇ ਕੀਤਾ ਮੁਲਾਜ਼ਮਾਂ ਦਾ ਬੰਦ ਉਹ ਤੋਂ ਬਾਅਦ ਇਹਨਾਂ ਨੇ ਕਰ ਦਿੱਤਾ ਪੈਨਸ਼ਨਰ ਦਾ ਹੀ ਬੰਦ
1: ਜੀ
0: ਹੁਣ ਸਰ ਡਿਊ ਅਮਾਊਂਟ ਹੈਗੀ ਆ 15,000 ਕਰੋੜ
1: ਰੁਪਇਆ ਜੀ
0: ਹਾਂਜੀ 15,000 ਕਰੋੜ ਰੁਪਇਆ ਹੈਗਾ ਆ ਤੇ 30 ਜੂਨ ਪਹਿਲਾਂ ਇਹਨਾਂ ਨੂੰ ਮਤਲਬ ਹਾਈ ਕੋਰਟ ਨੇ ਕਹਿ ਦਿੱਤਾ ਸੀ ਵੀ 30 ਜੂਨ ਤੱਕ ਮੁਲਾਜ਼ਮਾਂ ਨੂੰ ਤੇ ਪੈਨਸ਼ਨਰ ਉਹਨਾਂ ਦਾ ਡੀ ਏ ਦਿਓ
1: ਜੀ
0: ਇਹਨਾਂ ਨੇ ਸੋਚਿਆ ਵੀ ਅਸੀਂ ਅਪੀਲ ਕਰਕੇ ਟਾਈਮ ਲੰਘਾ ਲਾਂਗੇ
1: ਪਰ ਇਹ ਵੀ ਤਾਂ ਕ੍ਰੋਸ ਕਰਕੇ ਮਤਲਬ ਕਿ ਥੱਲੇ ਬੈਂਚ ਤੋਂ ਉੱਪਰਲੇ ਬੈਂਚ ਤਾਈਂ ਪਹੁੰਚੇ ਨੇ ਨਾ ਕਿ ਸਾਨੂੰ ਸਟੇ ਮਿਲ ਜਾਏਗੀ
0: ਹਾਂਜੀ ਬਿਲਕੁਲ ਇਸੇ ਕਰਕੇ ਗਏ ਉਹਨਾਂ ਨੇ ਸਟੇ ਦਿੱਤਾ ਨੀ ਜੀ ਇਸ ਚੀਜ਼ ਤੇ
1: ਜੀ
0: ਇਹਨਾਂ ਨੇ ਫਿਰ ਕਿਹਾ ਜੀ 15,000 ਕਰੋੜ ਰੁਪਇਆ ਆ ਸਰਕਾਰ ਇੰਨਾ ਛੇਤੀ ਮੈਨੇਜ ਨਹੀਂ ਕਰ ਸਕੇਗੀ ਤੇ ਸਾਡੇ ਕੋਲੋਂ ਨਹੀਂ ਹੋਣਾ ਕੱਲ ਨੂੰ ਕੰਟੈਂਪਟ ਹੋਏਗੀ ਜਾਂ ਇਦਾਂ ਕਰਕੇ
1: ਜੀ
0: ਉਹਨਾਂ ਨੇ ਕਿਹਾ ਕੋਈ ਗੱਲ ਨੀ ਜੇ ਤੁਸੀਂ ਟਾਈਮ ਮੰਗਦੇ ਆ ਨਾ ਤੇ ਫਿਰ ਸਾਡੇ ਕੋਲ ਜਿਹੜਾ ਹੈਗਾ ਇਹ ਇੱਕ ਸ਼ਡਿਊਲ ਲੈ ਕੇ ਆਓ ਤੇ ਹਾਂਜੀ ਤੁਸੀਂ ਕਿੱਦਾਂ ਦਿਓਗੇ ਕਦੋਂ ਕਦੋਂ ਕਿੰਨੇ ਕਿੰਨੇ ਪੈਸੇ ਦਿਓਗੇ ਹਾਂਜੀ ਪਹਿਲਾਂ ਤੁਸੀਂ ਲੈ ਕੇ ਆਓ, ਹੋਮਵਰਕ ਕਰਕੇ ਆਓ, ਤੁਸੀਂ ਦੱਸੋ ਵੀ ਤੁਹਾਡਾ ਕੀ ਅੱਗੇ ਜਿਹੜਾ ਹੈਗਾ, ਵੀ ਤੁਸੀਂ ਸਾਡੇ ਕੋਲ ਇੱਦਾਂ ਦਾ ਟਾਈਮ ਲੈ ਜਾਓਗੇ ਤੇ ਕੋਈ ਟਾਈਮ ਥੋੜਾ ਲੈ ਜਾਣਾ ਹੈਗਾ। ਤੁਸੀਂ ਦੱਸੋ ਵੀ 30 June ਤੱਕ ਤੁਸੀਂ ਨਹੀਂ ਦੇ ਸਕਦੇ ਤੇ 30 June ਤੱਕ ਤੁਸੀਂ ਕਿੰਨਾ ਪਰਸੈਂਟ ਦੇ ਸਕਦੇ
1: ਜੀ,
0: ਤੇ ਅੱਗੇ ਕਿੰਨੇ ਪਰਸੈਂਟ ਦਿਓਗੇ ਤੇ ਕਿੱਥੋਂ ਤੁਸੀਂ ਅਰੇਂਜ ਕਰੋਗੇ, ਸਾਰਾ ਕੁਛ ਦੱਸ ਕੇ ਲੈ ਕੇ ਆਓ
1: ਜੀ। ਸੋ
0: ਇਸ ਕਰਕੇ ਇਹਨਾਂ ਨੂੰ ਕੋਈ, ਇਹਨਾਂ ਨੂੰ ਸੀਗਾ ਵੀ ਕੋਈ ਸਟੇ ਮਿਲ ਜੂਗੀ, ਸਟੇ ਮਿਲਿਆ ਕੋਈ ਨੀ ਜੀ, ਉਲਟਾ ਉਹਨਾਂ ਨੇ ਤਾਂ ਹੁਣ ਇਹਨਾਂ ਨੂੰ ਇਹ ਪੁੱਛ ਲਿਆ ਵੀ ਦੱਸੋ ਜੀ ਵੀ ਤੁਹਾਡਾ ਜਿਹੜਾ ਹੈਗਾ ਵੀ ਸ਼ੈਡਿਊਲ ਦਿਓ, ਤੁਸੀਂ ਟਾਈਮਿੰਗ ਦਿਓ
1: ਜੀ,
0: ਕਿੱਦਾਂ ਕਿੱਦਾਂ ਤੁਸੀਂ ਦੇਣੇ, ਜੇ ਤੁਸੀਂ 30 June ਤੱਕ ਨਹੀਂ ਦੇ ਸਕਦੇ ਤੇ ਉਹਦੇ ਵਾਸਤੇ ਜਿਹੜਾ ਆ ਵੀ ਜੇ ਅੱਗੇ ਸਮਾਂ ਚਾਹੁੰਦੇ ਆ ਤੇ ਕਿੰਨਾ ਸਮਾਂ ਚਾਹੁੰਦੇ ਤੇ ਕਿੱਦਣ ਤੱਕ ਸਾਰਾ ਦੇ ਦਿੰਦੇ
1: ਜੀ। ਪਰ ਸੈਣੀ ਸਾਹਿਬ ਜਿਹੜਾ ਇਹ ਬਜਟ ਪੇਸ਼ ਕਰਦੇ ਆ, ਹਰ ਸਾਲ ਦਾ ਬਜਟ ਹੁੰਦਾ ਹੈ ਜਾਂ ਸ਼ਾਇਦ ਸਾਲ ਚ ਦੋ ਵਾਰੀ ਕਰਦੇ ਕਿ ਇੱਕ ਵਾਰੀ ਕਰਦੇ ਨਾ?
0: ਹਾਂਜੀ।
1: ਤੇ ਉਹਦੇ ਵਿੱਚ ਉਸ ਹਿਸਾਬ ਦੇ ਨਾਲ ਮਤਲਬ ਕਿ ਬਜਟ ਦੇ ਵਿੱਚ ਕੋਈ ਉਹ ਜਿਹੜੀ ਹੈ ਪੇਪਰ ਵਰਕ ਹੁੰਦਾ ਕਿ ਕੋਰਟ ਨੇ ਉਹ ਨਹੀਂ ਮੰਗਿਆ ਕਿ ਤੁਸੀਂ ਇਹਦਾ ਬਜਟ ਕਿੰਨਾ ਰੱਖਿਆ ਜਾਂ ਮਤਲਬ ਕਿ ਇਨਪੁੱਟ ਜਾਂ ਆਊਟਪੁੱਟ ਕੀ ਆ, ਉਹ ਤਾਂ ਸ਼ੋਅ ਕਰ ਹੀ ਸਕਦੇ ਨੇ।
0: ਪਰ ਸਾਹਿਬ ਇਹ ਤਾਂ ਦੇਖੋ ਸੈਲਰੀ ਅਕਾਊਂਟ ਦੇ ਵਿੱਚ ਜੋ ਸੈਲਰੀ ਬਣੀ ਹੁੰਦੀ ਆ ਉਸ ਅਕਾਊਂਟ ਦੇ ਵਿੱਚ ਉਹਨੇ ਪੈਸੇ ਜਾਣੇ ਹੀ ਹੁੰਦੇ ਆ ਜੀ,
1: ਜਾਣੇ ਬਿਲਕੁਲ।
0: ਸਵਾਲ ਤਾਂ ਇਹ ਹੈਗਾ ਆ
1: ਪੰਜਾਬ ਸਰਕਾਰ ਦੇ ਮੁਲਾਜ਼ਮ ਕਿੰਨੇ ਆ ਵੱਖਰੇ ਵੱਖਰੇ ਵਿਭਾਗਾਂ ਦੇ ਵਿਚ, ਉਹਨਾਂ ਦੀ ਸੈਲਰੀ ਜਿਹੜੀ ਆ ਸਾਲ ਦੀ ਕਾਊਂਟ ਕਰਦੇ ਹੀ ਹੋਣਗੇ, ਤੇ ਪਲੱਸ ਉਹਨਾਂ ਨੂੰ ਬੋਨਸ ਜਾਣਾ ਜਿਹੜਾ DA ਜਾਣਾ ਜਾਂ ਹੋਰ ਸਾਰੀਆਂ ਚੀਜ਼ਾਂ ਜਾਣੀਆਂ, ਉਹ ਕੀ ਕਾਊਂਟ ਨੀ ਕਰਦੇ ਉਸ ਸਮੇਂ ਦੇ ਵਿਚ ਜਦੋਂ ਬਜਟ ਪੇਸ਼ ਕਰਦੇ ਆ?
0: ਪਰ ਇਹ ਸਭ ਤੁਹਾਨੂੰ ਯਾਦ ਹੋਣਾ ਜਦੋਂ ਬਜਟ ਪੇਸ਼ ਕੀਤਾ ਸੀਗਾ ਉਦੋਂ ਮੈਂ ਆ ਕੇ ਤੇ ਬਕਾਇਦਾ ਤੌਰ ਤੇ ਰੇਡੀਓ ਤੇ ਇਹ ਗੱਲ ਕਹੀ ਸੀ
1: ਜੀ,
0: ਤੇ ਟਿਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿਚ ਵੀ ਮੈਂ ਜਾ ਕੇ ਇਹ ਗੱਲ ਕਹੀ ਸੀ ਵੀ ਜਿੰਨਾ ਅਮਾਉਂਟ ਜਿਹੜਾ ਹੈਗਾ ਆ ਇਹਨਾਂ ਨੇ ਪਹਿਲਾਂ ਰੱਖਿਆ ਆਇਆ ਸੀਗਾ ਸੈਲਰੀਡ ਅਕਾਊਂਟ ਵਾਸਤੇ
1: ਜੀ,
0: ਉਹਨਾਂ ਅਮਾਉਂਟ ਜਿਹੜਾ ਹੈਗਾ ਆ ਅਗਲੇ ਸਾਲ ਆ ਰਿਹਾ ਹੈਗਾ ਆ ਜੀ, ਲਿਖਿਆ ਆ ਉੱਥੇ ਇਹਨੇ ਜਿਹੜਾ ਹੈਗਾ 1000 crore
1: ਜੀ,
0: ਤੇ 65,000 ਇਹ ਕਹਿੰਦੇ ਅਸੀਂ ਨੌਕਰੀ ਦੇ ਦਿੱਤੀ ਆ,
1: ਤੇ
0: ਉਹ 65,000 ਨੂੰ ਤਨਖਾਹ ਕਿੱਥੋਂ ਦਿੱਤੀ ਆ ਜੀ?
1: ਇਹਦੇ
0: ਵੱਲੋਂ ਤਨਖਾਹ ਦਿੱਤੀ ਕੋਈ ਨੀ ਵੀ ਸਮਥਿੰਗ ਇਜ਼ ਫਿਸ਼ੀ। ਸੋ ਇਸ ਕਰਕੇ ਜਿਹੜਾ ਹੈਗਾ ਭਾਈ ਸਾਹਿਬ ਇਹਨਾਂ ਦੀਆਂ ਤਾਂ ਇਹ ਜਿਹੜਾ ਤੁਸੀਂ ਜਿਹੜੇ ਬਜਟ ਕਹਿੰਦੇ ਹੈਗੇ ਨਾ ਸਭ ਇਹਨਾਂ ਦੀਆਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਹੈਗੀਆਂ ਜੀ। ਦੇਖੋ ਇਹ ਤਾਂ ਕਿਹੜਾ ਇਹਨੂੰ ਅਨਐਕਸਪੈਕਟਡ ਅਮਾਊਂਟ ਥੋੜਾ ਹੈਗਾ ਹੈ ਜੀ, ਇਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਇਹ ਤੁਹਾਨੂੰ ਤੁਸੀਂ ਹਰ ਮਹੀਨੇ ਸੈਲਰੀ ਦੇਣੀ ਹੈਗੀ ਹੈ
1: ਜੀ,
0: ਵੱਧ ਕੇ ਆਉਣਾ ਹੈਗਾ ਤੇ ਇੰਨੇ ਪਰਸੈਂਟ ਦੇਣਾ ਹੈਗਾ ਜੀ। ਇਹ ਉਹ ਚੀਜ਼ਾਂ ਦੇ ਉੱਤੇ ਤਾਂ ਤੁਸੀਂ ਕਹੋ ਵੀ ਜਿੱਥੇ ਤੁਹਾਨੂੰ ਅਕਸਮਾਤ ਖਰਚੇ ਕਰਨੇ ਪੈ ਗਏ ਜੀ। ਸੋ ਇਸ ਕਰਕੇ ਇਹਨਾਂ ਦਾ ਤਾਂ ਇਹੋ ਹੀ 12,000-14,000 crore rupees ਉਹ ਹੀ ਨੀ ਲੱਭਿਆ ਜਿਹੜਾ ਜੀ ਮੋਦੀ ਸਾਹਿਬ ਕਹਿੰਦੇ ਤੁਹਾਡੇ ਕੋਲ ਪਿਆ ਆ, ਇਹਨਾਂ ਕੋਲ ਜਵਾਬ ਨੀ ਦੇ ਹੋਇਆ ਵੀ ਹਾਂਜੀ ਪਿਆ ਆ। ਹਾਂਜੀ ਉਹ ਕਹਿੰਦੇ ਠੀਕ ਆ, ਫਿਰ ਬਾਕੀ ਜਿਹੜਾ ਹੈਗਾ
1: ਜੀ। ਪਰ ਸੈਣੀ ਸਾਹਿਬ ਜਿੱਦਾਂ ਜਦੋਂ ਚੋਣਾਂ ਹੋਈਆਂ ਸੀ ਉਸ ਸਮੇਂ ਬਿਆਨ ਦਿੱਤੇ ਕੇਜਰੀਵਾਲ ਸਾਹਿਬ ਨੇ ਕਿ ਰੇਤਾ ਤੋਂ ਇੰਨਾ ਹੋ ਜਾਣਾ ਜੀ, ਬਜਰੀ ਤੋਂ ਇੰਨਾ ਹੋ ਜਾਣਾ ਜੀ, ਕਿ ਉਹ ਜਿਹੜੀਆਂ ਚੀਜ਼ਾਂ ਨੇ ਔਨ ਦਾ ਆਨਲਾਈਨ ਜਿਹੜੀਆਂ ਨੇ ਸਾਰੀਆਂ ਰਿਕਾਰਡਡ ਨੇ ਫਿਲਮਡ ਨੇ, ਕਿ ਉਹ ਕੋਰਟ ਦੇ ਵਿਚ ਪੇਸ਼ ਨੀ ਵੀ ਆਹ ਪੈਸਾ ਗਿਆ ਕਿੱਥੇ, ਜੇ ਸਾਲ ਦਾ ਤੁਸੀਂ ਇੰਨਾ ਕਹਿੰਦੇ 44,000 crore rupees ਤਾਂ ਇੱਥੋਂ ਹੀ ਆ ਜਾਣਾ ਜੀ।
0: ਸਰ ਬਸ ਤੁਸੀਂ ਆਇਆ ਜਿਹੜਾ ਇੱਦਾਂ ਕਰਕੇ ਇਹ ਸਾਰੀਆਂ ਗੱਲਾਂ ਉਸ ਵੇਲੇ ਤੁਹਾਨੂੰ ਬਹੁਤ ਚੰਗੀਆਂ ਲੱਗਦੀਆਂ ਸੀ, ਜਿੱਦਾਂ ਅੱਜ ਵਾਲੀ ਕੈਦਨ ਜੀ ਨੂੰ ਚੰਗੀਆਂ ਲੱਗਦੀਆਂ, ਕਾਕਰੋਚ ਪਾਰਟੀ ਬਹੁਤ ਵਧੀਆ ਗੱਲ ਕਰਦੀ ਆ, ਇਹੀ ਗੱਲਾਂ ਤੇ ਇਹਨਾਂ ਨੇ ਸਾਨੂੰ ਇੱਦਾਂ ਦੇ ਸੁਪਨੇ ਦਿਖਾਏ ਸੀ ਜਿੱਦਾਂ ਦੇ ਅੱਜ ਉਹਨਾਂ ਨੂੰ ਉਹ ਥੋੜਾ ਜਿਹਾ ਫਲੇਵਰ ਜਿਹਾ ਫਰਕ ਪਾ ਕੇ ਉਹੀ ਸ਼ਰਾਬ ਲਿਆਂਦੀ ਹੈਗੀ, ਬੋਤਲਾਂ ਦੀ ਪੈਕਿੰਗ ਵੱਖਰੀ ਆ ਜੀ,
1: ਤੇ
0: ਉਹ ਹੁਣ ਅਗਲੀ ਜਨਰੇਸ਼ਨ ਨੂੰ ਪਲਾਈ ਜਾਊਗੀ।
1: ਹਾਂਜੀ
0: ਉਹ ਅਗਲੀ ਜਨਰੇਸ਼ਨ ਨੂੰ ਪਲਾਈ ਜਾਊਗੀ ਤੇ ਉਹ ਉੱਥੇ ਜਿਹੜਾ ਹੈਗਾ ਕੋਈ ਬੈਨੀਫਿਟ ਲੈ ਲਊਗਾ ਜੀ।
1: ਬਿਲਕੁਲ
0: ਬਾਰ ਬਾਰ ਅੰਨਾ ਤਾਂ ਲੱਭਣਾ ਨਹੀਂ ਹੈਗਾ ਜੀ, ਉਹ

0: ਉਹ ਪੈ ਗਿਆ ਪੰਜਾਬ ਦੇ ਗੱਲ ਹੈਗੀ। ਤੁਸੀਂ ਆਹ ਦੇਖ ਲੋ ਵੀ ਪੰਜਾਬ ਵਾਲੇ ਜਿਹੜੇ ਹੈਗੇ ਆ ਕਿੱਦਾਂ ਵੋਟਾਂ ਪਾ ਪਾ ਕੇ ਰੋਂਦੇ ਪਏ ਆ ਜੀ।
1: ਬਿਲਕੁਲ
0: ਅੱਜ ਭਰਾ ਨਾ ਭਰਾ ਪਾੜ ਦਿੱਤਾ ਹੈ ਜੀ, ਇੱਥੇ ਪਤਾ ਹੀ ਨੀ ਲੱਗਦਾ ਜਿਹੜਾ
1: ਕਰੋੜ ਰੁਪਏ ਦਾ ਮਾਮਲਾ, ਤੇ ਅਜੇ ਵੀ ਜਿਹੜਾ ਈਡੀ ਨੂੰ ਲੱਗਦਾ ਕਿ ਭਾਈ 143 ਕਰੋੜ ਜਿਹੜਾ ਇਹਦੇ ਤੋਂ ਲਿਆ ਜਾ ਸਕਦਾ ਜਾਂ ਲੱਭਿਆ ਜਾ ਸਕਦਾ ਹੈ। ਪਰ ਦੂਸਰੇ ਪਾਸੇ ਕਹਿੰਦੇ ਫੋਨ ਦਾ ਪਾਸਵਰਡ ਨਹੀਂ ਦਿੰਦਾ ਕਿ ਕਾਨੂੰਨ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਕਿ ਜੇ ਕੋਈ ਮੁਲਜ਼ਮ ਹੈਗਾ ਜਾਂ ਉਹਦੀ ਜਿਹੜੀ ਇਨਕੁਆਇਰੀ ਹੋ ਰਹੀ ਹੈ ਕਿ ਉਹਦੀ ਇਜਾਜ਼ਤ ਲੈਣੀ ਜ਼ਰੂਰੀ ਹੈ। ਅੱਜ ਕੱਲ ਤਾਂ ਸਾਰਾ ਕੁਝ ਪਾਸਵਰਡ ਜਾਂ ਸਾਰਾ ਕੁਝ ਹੀ ਖੁੱਲ ਜਾਂਦਾ ਜੇ ਖੁਲਾਉਣਾ ਹੋਵੇ ਤਾਂ।
0: ਪਰ ਸਭ ਗੱਲ ਇਹਦਾ ਹੈਗੀ ਆ, ਕਾਨੂੰਨ ਦੇ ਵਿੱਚ ਜਿਹੜਾ ਆ ਉੱਥੇ ਸਪਸ਼ਟ ਆ ਕਿ ਜਿੱਥੇ ਜਿਹੜਾ ਕੋਗਨੀਜੇਬਲ ਅਫੈਂਸ ਹੋ ਰਿਹਾ ਆ ਉੱਥੇ ਪੁਲਿਸ ਆਫਿਸਰ ਵਿਦਆਊਟ ਵਾਰੰਟ ਕਿਸੇ ਦੇ ਘਰ ਦੇ ਅੰਦਰ ਵੀ ਵੜ ਕੇ ਦੇਖ ਸਕਦਾ ਹੈਗਾ ਆ
1: ਜੀ।
0: ਉੱਥੇ ਵੀ ਪ੍ਰਾਈਵੇਸੀ ਹੁੰਦੀ,
1: ਬਿਲਕੁਲ
0: ਘਰ ਤੋਂ ਜ਼ਿਆਦਾ ਜਿਹੜਾ ਹੈਗਾ ਆ ਪ੍ਰਾਈਵੇਸੀ ਦਾ ਇਨਫਰਿੰਜਮੈਂਟ ਕਿੱਥੇ ਹੋ ਸਕਦੀ ਹੈਗੀ ਆ ਜੇ ਕਿਸੇ ਦੇ ਘਰ ਦੇ ਵਿੱਚ ਤੁਸੀਂ ਬਿਨਾਂ ਪੁੱਛੇ ਵੜ ਜਾਓ।
1: ਬਿਲਕੁਲ
0: ਜੇ ਕਾਨੂੰਨ ਪੁਲਿਸ ਆਫਿਸਰ ਨੂੰ ਇਹ ਸੂਚਨਾ ਮਿਲਦੀ ਆ ਕਿ ਕਿਤੇ ਜਿਹੜਾ ਆ ਇਹੋ ਜਿਹਾ ਕ੍ਰਾਈਮ ਹੋਇਆ ਹੈ ਜਿੱਥੇ ਉਹ ਜਿਹੜਾ ਆ ਸਿੱਧਾ ਡਾਇਰੈਕਟ ਜਿਹੜਾ ਕਿ ਸ਼ਡਿਊਲ ਡਿਫਾਈਨ ਹੁੰਦਾ ਹੈ ਨਾ ਜੀ ਉਹਦੇ ਵਿੱਚ
1: ਕਾਨੂੰਨ ਦੇ ਜੇ
0: ਡਿਫਾਈਨ ਹੁੰਦਾ ਵੀ ਕਿਹੜੇ ਕਿਹੜੇ ਕਿਹੜੇ ਕਿਹੜੇ ਅਫੈਂਸ ਜਿਹੜੇ ਹੈਗੇ ਆ ਕੋਗਨੀਜੇਬਲ ਹੁੰਦੇ ਆ
1: ਜੀ,
0: ਤੇ ਉੱਥੇ ਲਿਖਿਆ ਆ ਜਿਹਨੇ ਕਿ ਪੁਲਿਸ ਆਫਿਸਰ ਜਿਹੜਾ ਹੈਗਾ ਆ ਸਾਨੂੰ ਮਤਲਬ ਗੱਡੀ ਦੇ ਉੱਤੇ ਹੱਥ ਦੇ ਕੇ ਬਾਕੀ ਸਾਰੀਆਂ ਗੱਡੀਆਂ ਜਾ ਰਹੀਆਂ ਆ ਤੇ ਅਗਲੇ ਨੇ ਸਾਨੂੰ ਗੱਡੀ ਹੱਥ ਦੇ ਕੇ ਗੱਡੀ ਖੜੀ ਕੀਤੀ ਤੇ ਸਾਨੂੰ ਪੁੱਛਿਆ, ਅਸੀਂ ਉਹਨੂੰ ਕ੍ਰੋਸ ਕੁਐਸਚਨ ਕਰ ਸਕਦੇ ਆ ਵੀ ਸਰ ਮਤਲਬ ਜਿਹੜਾ ਹੈਗਾ ਆ ਕੀ ਡਾਊਟ ਹੋਇਆ ਹੈਗਾ ਆ ਜਾਂ ਕੋਈ ਮੇਰੇ ਖਿਲਾਫ ਇਨਫੋਰਮੇਸ਼ਨ ਸੀ। ਜੇ ਅਗਲਾ ਕਹੂਗਾ ਮੈਨੂੰ ਕੋਈ ਇਨਫੋਰਮੇਸ਼ਨ ਸੀ ਤੇ ਤੁਸੀਂ ਉਹ ਤੋਂ ਅੱਗੇ ਨੀ ਪੁੱਛਣਾ ਵੀ ਕੀ ਸੀ ਜਾਂ ਕਿੱਦਾਂ ਸੀ, ਉਹ ਤੋਂ ਅੱਗੇ
1: ਤੁਹਾਡਾ
0: ਤੁਸੀਂ ਉਹਨੂੰ ਇਹ ਪੁੱਛਣਾ ਵੀ ਸਰ ਤੁਹਾਡੀ ਤਸੱਲੀ ਹੋ ਗਈ ਆ,
1: ਹਾਂਜੀ
0: ਮੇਰੀ ਤਸੱਲੀ ਹੋ ਗਈ ਆ, ਇਹ ਤੁਸੀਂ ਅੱਗੇ ਉਹਦਾ ਪ੍ਰੋਵੀਜ਼ਨ ਹੋਏਗਾ ਠੀਕ ਠਾਕ ਜਾਂ ਤੁਸੀਂ ਜਾ ਸਕਦੇ ਹਾਂ ਗਿਆ ਤੋਂ ਮਤਲਬ ਇਹ ਆ ਕਿ ਉਹ ਜਾਂਦੇ ਤੁਸੀਂ ਇੰਨੀ ਗੱਲ ਜ਼ਰੂਰ ਕਹਿ ਸਕਦੇ ਆ ਕਿ ਤੁਸੀਂ ਜਿਹੜਾ ਇਨਫੋਰਮਰ ਹੈਗਾ ਆ ਕਾਇੰਡਲੀ ਉਹਦੇ ਤੇ ਐਕਸ਼ਨ ਲਓਗੇ ਕਿ ਉਹਨੇ ਮੇਰੇ ਖਿਲਾਫ਼ ਜਿਹੜਾ ਹੈਗਾ ਤੁਹਾਨੂੰ ਜਿਹੜਾ ਇਨਫੋਰਮੇਸ਼ਨ ਦਿੱਤੀ ਹੈਗੀ ਆ, ਤੇ ਉਹ ਜੇ ਅਗਲਾ ਕਹਿੰਦਾ ਠੀਕ ਹੈ ਉਹਦੀ ਮਰਜ਼ੀ ਹੈ ਜੀ ਤੁਹਾਡਾ ਇਨਫੋਰਮਰ ਜਿਹੜਾ ਉਹ ਸਹੀ ਇਨਫੋਰਮੇਸ਼ਨ ਨਹੀਂ ਦਿੰਦਾ, ਬਟ ਐਟ ਦ ਸੇਮ ਟਾਈਮ ਪੁਲਿਸ ਆਫਿਸਰ ਨੂੰ ਕੋਈ ਵੀ ਚੀਜ਼ ਜਿਹੜੀ ਆ ਇਹਨਾਂ ਚੀਜ਼ਾਂ ਰੋਕਦੀ ਨਹੀਂ, ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਨੂੰ ਨਹੀਂ ਰੋਕਿਆ ਜਾ ਸਕਦਾ ਜੀ। ਇਹ ਤਾਂ ਸਾਡੇ ਜਿਹੜਾ ਹੈਗੇ ਆ ਉਹ ਤੇ ਈਡੀ ਵਾਲੇ ਹੈਗੇ ਆ, 15 ਮਿੰਟ ਲਈ ਪੰਜਾਬ ਪੁਲਿਸ ਨੂੰ ਦੇ ਦਿਓ, ਪੰਜਾਬ ਪੁਲਿਸ ਵਾਲਿਆਂ ਨੇ ਕਰਨਾ ਕੁਛ ਨੀ, ਥਾਣੇ ਲਿਆ ਕੇ ਬਿਠਾ ਲੈਣਾ ਹੀ ਆ ਨਾਲ ਹੀ ਕਰਨਾ ਉਹ ਪਾਸਵਰਡ ਬਸ ਇਹੀ ਗੱਲ ਉਹ ਕਰਕੇ
1: ਬੋਲਣਾ ਹੈ ਪਾਸਵਰਡ ਜਦੋਂ ਆਵ ਖੋਲ ਕੇ ਦੂੰਗਾ ਕਹਿੰਦਾ ਫੋਨ ਦਿਓ ਮੈਨੂੰ ਫੜਾਉਂਦਾ ਸੀ
0: ਫੜਾਉਂਦਾ ਉਹਨੇ ਆਪਣੇ ਘਰ ਦੀ ਦਾ ਵੀ ਪਾਸਵਰਡ ਸਾਰਿਆਂ ਦਾ ਪਾਸਵਰਡ ਦਾ ਇਹਦਾ ਵੀ ਇਹਦਾ ਫਲਾਣੇ ਦਾ ਆਇਆ ਜੀ ਫਲਾਣੇ ਦਾ ਆਇਆ
1: ਬਿਲਕੁਲ
0: ਇਹ ਤਾਂ ਇੱਦਾਂ ਆ ਉੱਥੇ ਉਹ ਜਿਹੜੀਆਂ ਕੋਰਟਾਂ ਹੈਗੀਆਂ ਉਹ ਹੈਗੀਆਂ ਜੈਂਟਲਮੈਨ ਕੋਰਟ
1: ਜੀ
0: ਹਾਂਜੀ ਉੱਥੇ ਉੱਥੇ ਅਮੀਰ ਲੋਕ ਜਾਂਦੇ ਆ ਜੀ
1: ਜੀ
0: ਤੇ ਪਰ ਸਭ ਇਹ ਗੱਲ ਹੈਗੀ ਆ ਤੇ ਮੈਂ ਥੋੜਾ ਜਿਹਾ ਮੁੱਦੇ ਤੋਂ ਹਟ ਕੇ ਲੱਗਾ ਗੱਲ ਕਰਨ
1: ਜੀ।
0: ਅੱਜ ਨਾ ਵੀ ਮੈਂ ਮਤਲਬ ਬੈਠਾ ਤੇ ਲਾਈਟ ਚਲ ਗਈ, ਲਾਈਟ ਚਲ ਗਈ ਤੇ ਉਹ ਮੈਂ ਉਸੇ ਕੋਲ ਮੈਂ ਦੇਖਿਆ ਤੇ ਗਰਮੀ ਬਹੁਤ ਜ਼ਿਆਦਾ
1: ਜੀ।
0: ਮੈਂ ਸੋਚਿਆ ਵੀ ਅਸੀਂ ਤਾਂ ਚਲੋ ਪੇਂਡੂ ਬੰਦੇ ਹੈਗੇ ਆ ਜੀ ਕੋਈ ਧੁੱਪ ਛਾਂ ਬਰਦਾਸ਼ਤ ਕਰ ਲਈ ਦੀ ਆ
1: ਜੀ,
0: ਤੇ ਰੂੜਾ ਸਾਹਿਬ ਤਾਂ ਕੀ ਬਣਿਆ ਹੋਊਗਾ ਇੰਨੀ ਗਰਮੀਆਂ ਦੇ ਵਿੱਚ ਜਿਹੜਾ ਯਾਰ ਫੜ ਕੇ ਲੈ ਗਏ। ਮੈਂ ਉਹ ਤਾਂ ਕਹਿੰਦੇ ਹੋਣੇ ਆ ਵੀ ਭਾਈ ਕੋਈ ਵੀ ਬੰਦਾ ਜਿਹੜਾ ਆ ਇਹੋ ਜਿਹਾ ਕੰਮ ਕਰੇ ਪਰ ਗਰਮੀਆਂ ਚ ਨਾ ਫੜ ਹੋਵੇ
1: ਜੀ,
0: ਕਿਉਂਕਿ ਇਹਦਾ ਤਾਂ ਏਸੀ ਤੋਂ ਬਿਨਾਂ ਰਹਿੰਦੇ ਹੀ ਨੀ ਜੀ ਜਿਹੜੇ ਬੰਦੇ
1: ਜੀ
0: ਉੱਥੇ ਜਿਹੜਾ ਹੈਗਾ ਇਹਨਾਂ ਨੂੰ ਕਿਤੇ ਏਸੀ ਥੋੜਾ ਉਹਨਾਂ ਨੇ ਦਿੱਤਾ ਹੋਣਾ ਜੀ, ਵੱਧ ਤੋਂ ਵੱਧ ਪੱਖਾ ਦਿੱਤਾ ਹੋਊਗਾ
1: ਬਿਲਕੁਲ ਹੈ ਜੀ,
0: ਤੇ ਪੱਖੇ ਇਹਨਾਂ ਦਾ ਪਸੀਨਾ ਵੀ ਸੁੱਕਦਾ ਹੁੰਦਾ
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਇਹ ਈਡੀ ਵਾਲੇ ਜਿਹੜੇ ਆ ਉਹ ਬੜੇ ਸੌਫਟ ਹਾਰਟਡ ਆ ਜੀ, ਕਿਤੇ ਪੰਜਾਬ ਪੁਲਿਸ ਕੋਲ ਕੇਸ ਹੁੰਦਾ ਤਾਂ ਉਹਨੇ ਇਹ ਪੁੱਛਣਾ ਸੀਗਾ ਜੀ ਵੀ ਕਿੱਥੇ ਦੇ ਦੇ ਆਪਣਾ ਤੂੰ, ਅਗਲੇ ਨੇ ਕੁਛ ਨੀ ਨਾ ਗੱਲ ਹੀ ਬਾਹਰ ਆਉਣ ਦੇਣੀ ਸੀਗੀ
1: ਜੀ,
0: ਤੋ ਇਸ ਕਰਕੇ ਹੈਗਾ ਇਹ ਦਖਰੇ ਕਰਦੇ ਹੈਗੇ ਜੀ ਉਹਦੇ ਵਿੱਚ ਕੀ ਪ੍ਰਾਈਵੇਸੀ ਹੈਗੀ ਆ
1: ਬਿਲਕੁਲ।
0: ਜੇ ਮਸਲਾ ਕੋਰਟ ਦੇ ਵਿੱਚ ਆ ਕੋਰਟ ਇੰਨੀ ਗੱਲ ਕਹਿ ਸਕਦਾ ਹੈਗਾ ਕਿ ਭਾਈ ਆਈਓ ਨੂੰ ਡਾਇਰੈਕਸ਼ਨਾਂ ਕੀਤੀਆਂ ਜਾ ਸਕਦੀਆਂ ਕਿ ਸੰਬੰਧਿਤ ਜਾਣਕਾਰੀ ਜਿਹੜੀ ਮੁੱਦੇ ਨਾਲ ਰਿਲੇਟਡ ਜਾਣਕਾਰੀ ਉਹ ਤੁਸੀਂ ਕਰ ਸਕਦੇ ਹੈਗੇ, ਸਾਰਾ ਕੁਛ ਕਰ ਸਕਦੇ ਹੈਗੇ ਆ, ਬਟ ਇਹਦੇ ਮੋਬਾਈਲ ਦੀ ਹੋਰ ਕੋਈ ਜਾਣਕਾਰੀ ਜੇ ਕਿਤੇ ਬਾਹਰ ਲੀਕ ਹੋਈ ਤੇ

0: ਯੂ ਸ਼ੈਲ ਬੀ ਯੂ ਸ਼ੈਲ ਬੀ ਪਰਸਨਲੀ ਰਿਸਪੋਂਸੀਬਲ
1: ਬਸ
0: ਇਹੀ ਗੱਲ ਕਹਿ ਕੇ ਤੇ ਤੁਸੀਂ ਉਹ ਦੇ ਦਿਓ ਉਹਨੂੰ ਕਾਪੀ ਤੇ ਦੇ ਤੂੰ ਤੇਰੀ ਪ੍ਰਾਈਵੇਸੀ ਕੋਈ ਲੀਕ ਨਹੀਂ ਹੁੰਦੀ ਅਗਲੇ ਮੁੱਦੇ ਤੇ ਗੱਲ ਕਰ
1: ਠੀਕ
0: ਹੈ ਜੀ ਨਹੀਂ ਤਾਂ ਇੱਥੇ ਬੜੇ ਬੜੇ ਜਿਹੜੇ ਹੈਗੇ ਹੈਕਰ ਬੈਠੇ ਹੈਗੇ ਉਹ ਮਿੰਟ ਦੇ ਵਿੱਚ ਅਗਲੇ ਪਾਸਵਰਡ ਜਿਹੜਾ ਹੈਗਾ ਖੋਲ ਲੈਂਦੇ ਅਗਲੇ ਲੋਕ
1: 2-400 ਰੁਪਇਆ ਦਿਓ ਇੱਥੇ ਆਈਫੋਨ ਦਾ ਕੱਢ ਕੇ ਅਗਲੇ ਸਾਰਾ ਕੁਝ ਬਾਹਰ ਰੱਖ ਦਿੰਦੇ ਆ ਜੀ ਤੇ ਇਹ ਤਾਂ ਕਿਹੜੀ ਸ਼ੈ ਆ ਬਿਲਕੁਲ ਹੈ ਜੀ
0: ਬਿਲਕੁਲ ਜੀ ਬਿਲਕੁਲ
1: ਤੇ ਸੈਣੀ ਸਾਹਿਬ
0: ਮੈਂ ਭਾਰੇ ਸਾਹਿਬ
1: ਹਾਂਜੀ
0: ਤੁਹਾਨੂੰ ਵੀ ਕਾਫੀ ਨੌਲੇਜ ਹੈ ਇਸ ਚੀਜ਼ ਦੀ ਪਾਸਵਰਡ ਪੂਸਵਰਡ ਖੋਲਣ ਦੀ ਹੈ
1: ਨਹੀਂ ਟੈਕਨੋਲੋਜੀ ਨਾਲ ਜੁੜੇ ਹੋਏ ਆ ਜੀ ਕੀ ਕਰੀਏ ਸਿੱਖਣਾ ਪੈਂਦਾ
0: ਲੈਣ ਤੋਂ ਵੀ ਸਵਾਵਾਂ ਲਈਆਂ ਜਾ ਸਕਦੀਆਂ ਹੁਣ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਤੇ ਸੈਣੀ ਸਾਹਿਬ ਪਿਛਲੇ ਸਮੇਂ ਤੋਂ ਜਿਹੜਾ ਮੁੱਦਾ ਚੱਲਦਾ ਆ ਰਿਹਾ ਸਿੱਖ ਸਿਆਸਤ ਦੇ ਵਿਚ ਜਾਂ ਆਮ ਆਦਮੀ ਪਾਰਟੀ ਸੂਬਾ ਸਰਕਾਰ ਦੇ ਵਿਚ ਬੇਅਦਬੀ ਮਾਮਲੇ ਦੇ ਵਿਚ ਚਲੋ ਬਿੱਲ ਪਾਸ ਹੋ ਗਿਆ ਸਾਰਾ ਕੁਝ ਹੋ ਗਿਆ ਦਾਅਵੇ ਵੀ ਹੋ ਗਏ ਵਾਅਦੇ ਵੀ ਹੋ ਗਏ ਧੜੱਲੇ ਦੇ ਨਾਲ ਪ੍ਰਚਾਰ ਵੀ ਹੋ ਗਿਆ ਸ਼ੁਕਰਾਨਾ ਵੀ ਹੋ ਗਿਆ ਪਰ ਹੁਣ ਜਿਹੜਾ ਜਦੋਂ ਦੇਖਦੇ ਹਾਂ SGPC ਤੇ ਜਥੇਦਾਰ ਗੜਗੱਜ ਸਾਹਿਬ ਉਹਨਾਂ ਨੇ ਪਿਛਲੇ ਦਿਨਾਂ ਦੇ ਵਿਚ ਕਾਫ਼ੀ ਜਿਹੜਾ ਸਖ਼ਤ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਤੇ ਚੇਤਾਵਨੀਆਂ ਵੀ ਦਿੱਤੀਆਂ ਅਲਟੀਮੇਟਮ ਵੀ ਦਿੱਤਾ 48 ਘੰਟੇ ਤੱਕ ਉਹਦਾ ਸਮਾਂ ਵੀ ਖਤਮ ਹੋ ਰਿਹਾ ਇਸੇ ਤਰ੍ਹਾਂ ਪੰਥਕ ਇਕੱਠ ਵੀ ਸੱਦਿਆ ਗਿਆ ਹੈ ਉਹ ਵੀ ਜਿਹੜਾ ਵੱਡੇ ਪੱਧਰ ਦੇ ਉੱਤੇ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਤੇ ਅੱਜ ਉਸ ਤੋਂ ਪਹਿਲਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਰਾਜਪਾਲ ਹੋਣਾ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਨ੍ਹਾਂ ਨੇ ਵਿਸ਼ਵਾਸ ਦਿੱਤਾ ਹੈ ਕਿ ਭਾਈ ਅਸੀਂ ਉਸ ਚੀਜ਼ ਨੂੰ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬਕਾਇਦਾ ਉਨ੍ਹਾਂ ਨੇ ਜਿਹੜੇ ਇਤਰਾਜ਼ ਨੇ ਜਾਂ ਖਰੜੇ ਦੀ ਮੰਗ ਕੀਤੀ ਸੀ ਉਹ ਨਾ ਦੇਣਾ ਉਹ ਸਾਰੀਆਂ ਗੱਲਾਂ ਮੂਹਰੇ ਰੱਖੀਆਂ ਨੇ ਕਿ ਆਪਣੇ ਅਹੁਦੇ ਦੇ ਮੁਤਾਬਕ ਜਾਂ ਆਪਣੇ ਪਾਵਰ ਦੇ ਮੁਤਾਬਕ ਕੀ ਸਰਕਾਰ ਦੇ ਨਾਲ ਇਹਦੇ ਉੱਤੇ ਸਹਿਮਤੀ ਬਣਾ ਕੇ ਕੁਝ ਨਾ ਕੁਝ ਕੀਤਾ ਜਾ ਸਕਦਾ ਹੈ ਹੋਏਗਾ ਜਾਂ ਫਿਰ ਦੂਸਰੇ ਪਾਸੇ ਬੜੇ ਸਮੇਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਆਪਣੇ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਉਨ੍ਹਾਂ ਦਾ ਬਿਆਨ ਨਹੀਂ ਆ ਰਿਹਾ ਸੀ ਚੁੱਪ ਸੀਗੇ ਕਿਤੇ ਨਾ ਕਿਤੇ ਚਲੋ ਥੋੜਾ ਜਿਹਾ ਉਨ੍ਹਾਂ ਨੇ ਸੂਝ ਬੂਝ ਦੇ ਨਾਲ ਕੰਮ ਲੈ ਰਹੇ ਨੇ ਉਸ ਚੀਜ਼ ਦੇ ਵਿਚ ਦੇਖਿਆ ਜਾਵੇ ਨਹੀਂ ਤਾਂ ਪਹਿਲਾਂ ਬੋਲ ਪੈਂਦੇ ਸੀ ਗੱਲਬਾਤ ਸ਼ੁਰੂ ਹੋ ਜਾਂਦੀ ਸੀ ਹਰ ਟਾਰਗੇਟ ਫਿਰ ਉਨ੍ਹਾਂ ਦੇ ਵੱਲ ਨੂੰ ਹੋ ਜਾਂਦਾ ਸੀ ਤੇ ਕਿਵੇਂ ਦੇਖਦੇ ਹੋ ਜੋ ਹੁਣ ਅੱਜ ਜਿਹੜਾ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੇ ਵੀ ਬਿਆਨ ਦਿੱਤਾ ਹੈ ਸਾਰੀ ਸਿਚੁਏਸ਼ਨ ਦੇ ਉੱਤੇ ਬਾਅਦ ਦੇ ਵਿਚ ਕਾਹਤੋਂ ਚੁੱਪ ਸੀਗੇ ਕੀ ਕਾਰਨ ਸੀਗੇ ਤਾਂ ਕਿਵੇਂ ਦੇਖਦੇ ਹੋ ਇਹ ਮੁਲਾਕਾਤ ਅੱਗੇ ਵੱਧ ਪਾਏਗੀ ਜਾਂ ਕੁਝ ਹੱਲ ਨਿਕਲ ਸਕੇਗਾ ਬੇਅਦਬੀ ਮਾਮਲੇ ਦੇ ਵਿਚ ਬਿੱਲ ਦੇ ਵਿਚ
0: ਭਾਰੀ ਸਾਹਿਬ ਬੇਨਤੀ ਇਹ ਹੈਗੀ ਆ ਕਿ ਮੈਂ ਤਾਂ ਹੈਰਾਨ ਆ ਆਪਣੀ ਇਸ ਕੌਮ ਤੇ
1: ਜੀ
0: ਕੋਈ ਵੀ ਜਿਹੜਾ ਹੈਗਾ ਰਿਐਕਸ਼ਨ ਦੇਣਾ ਆ ਉਸ ਟਾਈਮ ਤੇ ਨਹੀਂ ਦੇਣਾ ਜਦੋਂ ਲੋੜ ਹੁੰਦੀ ਆ ਉਹ ਤੋਂ ਬਾਅਦ ਵਿਚ ਵਿਚਾਰਦੇ ਆ
1: ਜੀ
0: ਕਿਤੇ ਮੂਸੇ ਵਾਲੇ ਦਾ ਗਾਣਾ ਠੀਕ ਹੀ ਸੀਗਾ ਜੀ
1: 95
0: ਹਾਂਜੀ ਬੰਦਾ ਮਾਰ ਕੇ ਹਾਂਜੀ ਬੰਦਾ ਮਾਰ ਕੇ ਕਸੂਰ ਪੁੱਛਦੇ ਹਾਂਜੀ
1: ਜੀ
0: ਓਹੋ ਹੀ ਚੱਕਰ ਆ ਇਹਨਾਂ ਦਾ ਤੁਸੀਂ ਦੇਖੋ ਨਾ ਹਿਸਟਰੀ ਦੇਖੋ ਜਦ ਦੀ ਅਸੀਂ ਹੋਸ਼ ਸੰਭਾਲੀ ਆ ਜੀ ਸਾਡਾ ਇੱਕ ਮੁੱਖ ਮੰਤਰੀ ਜਿਹੜਾ ਹੈਗਾ ਆ ਦੂਜੇ ਉਹ ਨਾਲ ਦੀ ਸਟੇਟ ਦੇ ਮੁੱਖ ਮੰਤਰੀ ਕੋਲੋਂ ਪੈਸੇ ਲੈਂਦਾ ਹੈਗਾ ਆ ਹਾਂਜੀ ਵੀ ਨਹਿਰ ਕੱਢ ਦੇਣੀ ਤੁਹਾਡੇ ਪਾਣੀ ਵਾਸਤੇ ਜੀ
1: ਹਾਂਜੀ
0: ਦੂਜਾ ਮੁੱਖ ਮੰਤਰੀ ਆਉਂਦਾ ਚਾਂਦੀ ਦੀ ਕਹੀ ਲੈ ਕੇ ਲਹਾਂਡਾ ਲੈ ਕੇ ਚਲ ਜਾਂਦੇ ਹੈਗੇ ਜੀ ਵੀ ਚਲੋ ਜੀ ਲਾਓ
1: ਟੱਕਰ ਹਾਂਜੀ
0: ਪ੍ਰਧਾਨ ਮੰਤਰੀ ਨੂੰ ਸੱਦ ਲੈਂਦੇ ਹੈਗੇ ਆ ਜੀ ਚਲੋ ਉਹ ਜੀ ਉਹ ਤੋਂ ਬਾਅਦ ਜਿਹੜਾ ਹੈਗਾ ਆ ਫੇਰ ਆਉਂਦੇ ਹੈਗੇ ਆ ਵਿਚਾਰ ਉਹੀ ਦੋ ਪਰਸਨੈਲਿਟੀ ਆ
1: ਹਾਂਜੀ
0: ਫੇਰ ਉਹ ਤੋਂ ਬਾਅਦ ਉਹੀ ਦੋ ਪਰਸਨੈਲਿਟੀਆਂ ਜਿਹੜੀਆਂ ਹੈਗੀਆਂ ਇੱਕ ਮੋਰਚਾ ਲਾ ਦਿੰਦੇ ਹੈਗੇ ਆ ਜੀ ਮੋਰਚਾ ਲਾ ਦਿੰਦੇ ਜੀ ਪਾਣੀਆਂ ਦਾ ਮੋਰਚਾ ਹੁੰਦਾ ਹਾਂਜੀ ਉਹ ਪਾਣੀਆਂ ਦਾ ਮੋਰਚਾ ਸੀ ਉਹਨੂੰ ਧਰਮ ਦੇ ਨਾਲ ਰੰਗਿਆ ਜਾਂਦਾ ਆ ਤੇ ਲੈ ਜਾਂਦੇ ਸਾਰਿਆਂ ਨੂੰ ਜੀ ਚਲੋ ਉੱਥੇ ਬਥੇਰੇ ਇੰਨਾ ਯੂਥ ਮਰਿਆ ਜੀ ਸਾਰਾ ਕੁਛ ਹੋਇਆ ਜੀ ਉਹ ਤੋਂ ਬਾਅਦ ਉਹੀ ਜਿਹੜਾ ਚਾਂਦੀ ਦੀ ਕਹੀ ਲੈ ਕੇ ਗਿਆ ਸੀਗਾ ਉਹ ਜਿਹੜਾ ਹੈਗਾ ਆਪਣੇ ਵਿਧਾਨ ਸਭਾ ਦੇ ਵਿਚ ਬਿੱਲ ਪਾਸ ਕਰ ਦਿੰਦਾ ਸਾਰੇ ਸਮਝੌਤੇ ਰੱਦ ਤੇ ਪਾਣੀਆਂ ਦਾ ਰਾਖਾ ਬਣ ਕੇ ਬਹਿ ਜਾਂਦਾ ਜੀ ਮੈਨੂੰ ਸਮਝ ਹੀ ਨੀ ਆਈ ਪੀ ਏ ਜਿਹੜਾ ਹੈਗਾ ਆ ਇਹ ਹੋ ਕੀ ਰਿਹਾ ਸਰ ਜੇ ਤਾਂ ਕੋਈ ਬਾਹਰਲਾ ਰਿਸਰਚ ਕਰੇ ਨਾ ਤੂੰ ਆਪਣਾ ਸਿਰ ਫੜ ਕੇ ਬਹਿ ਜੂਗਾ ਜੀ ਇਹ ਕੀ ਹੋ ਕੀ ਰਿਹਾ ਹੈਗਾ ਜੀ ਇੱਥੇ ਹਾਂਜੀ ਤੇ ਇਹ ਕਿੱਦਾਂ ਦੇ ਲੋਕ ਆ ਇਹਨਾਂ ਲੋਕਾਂ ਨੂੰ ਬੁੱਟਾਂ ਬਗ ਉਹ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕਰਕੇ ਚੱਲ ਮੇਰੇ ਭਾਈ ਅਜੇ ਤੱਕ ਅਸੀਂ ਬੁੱਢੇ ਹੋ ਗਏ ਆ ਉਹ ਕੰਮ ਕੁਛ ਨੀ ਹੋਇਆ ਉਹ ਜੋ ਉੱਥੇ ਦਾ ਉੱਥੇ ਹੀ ਆ ਸਾਰਾ ਕੁਛ ਉੱਥੇ ਦਾ ਉੱਥੇ ਹੀ ਆ ਏਦਾਂ ਹੀ ਇਹਨਾਂ ਦਾ ਹਾਲ ਆ ਜੀ ਜਦੋਂ ਬੋਲਣਾ ਚਾਹੀਦਾ ਸੀ ਸਭ ਤੋਂ ਪਹਿਲਾਂ ਤਾਂ ਚੋਰ ਮੋਰੀ ਦਿੱਤੀ ਤੁਸੀਂ ਅਕਾਲੀਆਂ ਨੇ ਜੀ
1: ਜੀ
0: ਇਹਨਾਂ ਨੇ ਕਿਉਂ ਜਿਹੜਾ ਹੈਗਾ ਆ ਉਹਨੂੰ ਮਤਲਬ ਇੱਕ ਧਰਮ ਦੇ ਮੁੱਦੇ ਨੂੰ ਸਟੇਟ ਸਬਜੈਕਟ ਬਣਾਇਆ ਕਿਉਂ 2008 ਵਾਲਾ ਪਾਸ ਕੀਤਾ ਹੀ ਕਿਉਂ ਜੀ
1: ਜੀ
0: ਉਦਣ ਨਹੀਂ ਸੀ ਸਰਕਾਰੀ ਦਖਲ ਅੰਦਾਜੀ ਜੀ
1: ਜੀ
0: ਤੁਸੀਂ ਤਾਂ ਇੰਨੀ ਕੁ ਦਿੱਤੀ ਅਗਲਿਆਂ ਨੇ ਪੂਰੀ ਜਿਹੜੀ ਹੈਗੀ ਲਾ ਲਈ ਫਿਰ ਠੀਕ ਹੈ ਜੀ ਅਗਲਿਆਂ ਨੇ ਹੁਣ ਇਹਨਾਂ ਦਾ ਹੀ ਬਣਾਇਆ ਹੈ ਨਾ ਜੀ ਇਹ ਮਤਲਬ ਤੁਸੀਂ ਕਿਉਂ ਬਣਾਇਆ ਸੀ 2007 ਦੇ ਵਿੱਚ ਭਾਈ
1: ਪਰ ਸੈਂਸ ਸਾਹਿਬ ਸੋਧ ਦਾ ਮੁੱਦਾ ਹੁਣ ਵੀ ਚੱਕ ਰਹੇ ਆ ਪਰ ਇਸ ਜੇ ਇੰਨਾ ਹੀ ਖਤਰਨਾਕ ਚੀਜ਼ਾਂ ਹੈਗੀਆਂ ਨੇ ਜੇ ਦੂਸਰਾ ਪੱਖ ਵੀ ਦੇਖੀਏ ਤਾਂ ਇਹਨੂੰ ਮਤਲਬ ਕਿ ਰੱਦ ਕਰਨ ਦਾ ਕਿਉਂ ਨਹੀਂ ਮੁੱਦਾ ਚੱਕਦੇ ਜੀ
0: ਸਰ ਦਲ ਖਾਲਸਾ ਇਹੀ ਕਹਿ ਰਿਹਾ ਉਹ ਵੀ ਗਲਤ ਸੀ ਇਹ ਵੀ ਗਲਤ ਦੋਨੇ ਚੀਜ਼ਾਂ ਰੱਦ ਹੋਣ ਸ੍ਰੀ ਅਕਾਲ ਤਖ਼ਤ ਜਿਹੜਾ ਹੈਗਾ ਆ ਉਹ ਆਪੇ ਗਵਰਨ ਕਰੇਗਾ ਉਹ ਆਪੇ ਬੇਅਦਬੀ ਦੇਖੇਗਾ ਕਿੱਦਾਂ ਕਰਨੀ ਆ ਕੀ ਕਰਨਾ ਹੈਗਾ ਆ ਵੀ ਉਹਦਾ ਕੀ ਹੱਲ ਕਰਨਾ ਠੀਕ ਹੈ ਜੀ ਤੇ ਆਪੇ ਜਿਹੜਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਿੰਟਿੰਗ ਦਾ ਮਾਮਲੇ ਜਿਹੜੇ ਹੈਗੇ ਆ ਉਹ ਸਾਰਾ ਵੀ ਉਹਦਾ ਅਕਾਊਂਟ ਰੱਖਣੇ ਹੈਗੇ ਉਹ ਆਪਣੇ ਆਪ ਧਰਮ ਦਾ ਮੁੱਦਾ ਉਹ ਪੂਰੀ ਤਰ੍ਹਾਂ ਵੱਖ ਹੋਣਾ ਚਾਹੀਦਾ ਹੈਗਾ ਆ ਤੇ ਇਹ ਚੀਜ਼ ਜਿਹੜੀ ਹੈਗੀ ਪੂਰੀ ਤਰ੍ਹਾਂ ਵੱਖ ਹੋਣੀ ਚਾਹੀਦੀ ਅਸੀਂ ਆਪਣੇ ਹਿਸਾਬ ਨਾਲ ਗਵਰਨ ਹੋਣਾ ਚਾਹੀਦਾ ਪਹਿਲਾਂ ਇਸੇ ਕਰਕੇ 2008 ਵਾਲਾ ਮੇਨ ਐਕਟ ਵੀ ਰੱਦ ਹੋਣਾ ਚਾਹੀਦਾ ਸੋਧ ਕੇ ਜਿਹੜਾ ਬਣਾਇਆ ਇਹ ਵੀ ਰੱਦ ਹੋਣਾ ਚਾਹੀਦਾ ਹੈਗਾ ਜੀ ਅਗਲੇ ਆਹ ਚੀਜ਼ ਕਹਿੰਦੇ ਹੈਗੇ ਆ ਔਰ ਮੈਨੂੰ ਉਹਨਾਂ ਦਾ ਸਟੈਂਡ ਜਿਹੜਾ ਦਲ ਖਾਲਸਾ ਜਿਹੜਾ ਹੈਗਾ ਆ ਉਹਨਾਂ ਦੀ ਭਾਵਾਂ ਹੋਰ ਮੈਂ ਕਿਸੇ ਗੱਲ ਨਾਲ ਸਹਿਮਤ ਹੋਵਾਂ ਨਾ ਹੋਵਾਂ ਪਰ ਇਸ ਜਿਹੜੇ ਹੈਗੇ ਦਲੀਲ ਦੇ ਨਾਲ ਮੈਂ ਸਹਿਮਤ ਆ
1: ਬਿਲਕੁਲ
0: ਹਾਂਜੀ ਇਹਨਾਂ ਦਾ ਕੀ ਹੈਗਾ ਆ ਜੀ ਇਹ ਤਾਂ ਮੁੜ ਕੇ ਫੇਰ ਅਮੈਂਡਮੈਂਟ ਲਿਆਓ ਜੀ ਇੱਕ ਉਹਦੇ ਵਿੱਚ ਫੇਰ ਅਮੈਂਡ ਕਰ ਲਓ ਜੀ ਕੀ ਕਮੈਂਡ ਕਰੋਗੇ ਤੁਸੀਂ ਕਿ ਹਾਂ ਜੀ ਆਹ ਵਰਡਿੰਗ ਤੋਂ ਸਾਨੂੰ ਇਤਰਾਜ਼ ਹੈਗੀ ਆ ਜੀ ਤੇ ਇੱਕ ਜਿਹੜਾ ਹੈਗਾ ਆ ਵੀ ਫਾਲਸ ਇੰਪਲੀਕੇਸ਼ਨ ਜਿਹੜੀ ਆ ਉਹਦੇ ਬਾਰੇ ਕੁਛ ਨਾ ਕੁਛ ਕਰੋ ਜੀ ਵੀ ਕਿਸੇ ਨਾਲ ਕਿਸੇ ਨੂੰ ਝੂਠਾ ਫਸਾਤਾ ਜਾਂਦਾ ਹੈਗਾ ਤੇ ਉਹਦੇ ਬਾਰੇ ਜਿਹੜਾ ਆ ਕੋਈ ਨਾ ਕੋਈ ਹੱਲ ਕਰੋ ਵੀ ਇਹਦਾ ਮਿਸ ਯੂਜ ਬਹੁਤ ਜ਼ਿਆਦਾ ਹੋ ਸਕਦਾ ਹੈ ਜੀ ਇਹਨਾਂ ਸੋਧਾਂ ਨਾਲ ਕੰਮ ਨਹੀਂ ਚੱਲਣਾ ਸਰ ਇਹ ਵਾਕਈ ਜਿਹੜਾ ਹੈਗਾ ਤੁਸੀਂ ਦੇਖੋ ਹੁਣ ਸਵਾਲ ਇਹ ਹੈਗਾ ਜਿੱਦਾਂ ਦਾ ਇਹ ਐਕਟ ਪਾਸ ਹੋਇਆ ਮੇਰੇ ਖਿਆਲ 3 ਕੁ ਦਾ ਕੇਸ ਆ ਗਿਆ ਬੇ ਅਦਬੀਆਂ ਦੇ ਜੀ
1: ਜੀ ਬਿਲਕੁਲ ਆਏ ਨੇ
0: 3 ਕੇਸ ਸਰ 3 ਇੰਸੀਡੈਂਟ ਇਦਾਂ ਦੇ ਹੋ ਚੁੱਕੇ ਆ ਸਰ ਉਦੋਂ ਦਾ
1: ਬਿਲਕੁਲ ਆ ਜੀ
0: ਸੋ ਇਸ ਕਰਕੇ ਜਿਹੜਾ ਹੈਗਾ ਤਾਂ ਇਹ ਕਾਨੂੰਨਾਂ ਨਾਲ ਬੇ ਅਦਬੀ ਨਹੀਂ ਰੋਕਦੀ ਜੀ
1: ਜੀ
0: ਆਦਬ ਹਾਂਜੀ ਆਦਬ ਜਿਹੜਾ ਆ ਉਹ ਬੰਦੇ ਦੇ ਮਨ ਦੇ ਅੰਦਰ ਹੁੰਦਾ ਸਤਿਕਾਰ ਬੰਦੇ ਦੇ ਮਨ ਦੇ ਅੰਦਰ ਹੁੰਦਾ ਆ
1: ਬਿਲਕੁਲ ਆ ਜੀ
0: ਇਹ ਕੋਈ ਬਾਹਰੀ ਚੀਜ਼ ਨੀ ਬਾਹਰੀ ਦੇਖਣੀ ਜਿਹਨੂੰ ਦਿਖਾ ਲਿਆ ਜਾਵੇ ਜੀ ਬਾਕੀ ਤਾਂ ਜਿਹੜਾ ਹੈਗਾ ਆ ਪੁਜਾਰੀਵਾਦ ਨੇ ਸਾਡੀ ਸੋਚ ਹੀ ਇੰਨੀ ਸੰਕੀਰਨ ਕਰ ਦਿੱਤੀ ਆ ਜੀ
1: ਜੀ
0: ਮੈਂ ਤਾਂ ਹੁਣ ਮੋਬਾਈਲ ਤੇ ਪਾਠ ਲਾਈਏ ਤਾਂ ਵੀ ਮੈਂ ਮੋਬਾਈਲ ਤੇ ਕੱਪੜਾ ਪਾ ਦਿੰਦਾ ਭਾਈ ਵਿਆਸ ਵੀ ਨਾ ਹੋਵੇ ਹਾਂਜੀ ਇੱਥੇ ਕੀ ਪਤਾ ਸੰਕੀਰਨ ਸੋਚ ਕਿੱਥੇ ਤੱਕ ਚੱਲ ਗਈ ਆ ਜੀ ਗਿਰ ਗਈ ਆ ਜੀ
1: ਬਿਲਕੁਲ
0: ਸੋ ਇਹ ਹੋਣਾ ਚਾਹੀਦਾ ਜੀ ਹੱਲ ਜਿੱਦਾਂ ਮਰਜ਼ੀ ਆ ਜੀ
1: ਅੱਜ
0: ਭਾਵੇਂ ਸੁਖਬੀਰ ਸਿੰਘ ਬਾਦਲ ਹੁਣੀ ਵੀ ਚੰਗਾ ਹੋ ਗਿਆ ਸਗੋਂ ਕੁਛ ਗਲਤ ਬੋਲਣ ਨਾਲੋਂ ਲੇਟ ਬੋਲਣਾ ਚੰਗਾ ਅੱਗੇ ਕਾਹਲੀ ਦੇ ਵਿੱਚ ਧਾਮੀ ਸਾਹਿਬ ਬੋਲੇ ਸੀਗੇ ਉਹਨਾਂ ਦਾ ਖਹਿੜਾ ਨਹੀਂ ਛੁੱਟਦਾ ਪਿਆ
1: ਬਿਲਕੁਲ
0: ਥੋੜਾ ਦਿਨ ਸੋਚ ਕੇ ਚਾਹੀਦਾ ਹੈਗਾ ਵੀ ਜਦੋਂ ਤੱਕ ਸਮਝ ਨਾ ਹੋਵੇ ਤੇ ਬਿਨਾਂ ਸਮਝੇ ਬੋਲਣਾ ਹੀ ਨਹੀਂ ਚਾਹੀਦਾ
1: ਜੀ ਬਿਲਕੁਲ
0: ਜੀ ਪਾਰਾ ਸਾਹਿਬ
1: ਤੇ ਸੈਣੀ ਸਾਹਿਬ ਕੀ ਬਤਾ ਜੀ ਤੇ ਖਬਰਾਂ ਤਕਰੀਬਨ
0: ਥੈਂਕ ਯੂ ਜੀ
1: ਕਰੇ ਲਈ
0: ਸ਼ੁਕਰੀਆ ਜੀ ਸ਼ੁਕਰੀਆ
1: ਜੀ ਅਮਰੀਕਾ ਨੂੰ ਚੱਲਦੇ ਆ ਤੇ ਖਬਰ ਲੈਣੇ ਆ ਅਮਰੀਕਾ ਦੀ ਟਰੰਪ ਦੀ ਜੋ ਕੀ ਕੁਝ ਉਹ ਵੀ ਕਰ ਰਿਹਾ ਜੀ ਉਹ ਵੀ ਆਪਣਾ ਦੇਸ਼ ਛੱਡਣ ਨੂੰ ਤਿਆਰ ਹੋਇਆ ਪਿਆ ਤੇ ਪਾਵਰ ਪੂਵਰ ਘਟਾ ਦਿੱਤੀ ਹੈ ਉਹਦੀ ਤੇ ਦੇਖਦੇ ਆਂ ਅੱਗੇ ਜਾ ਕੇ ਕੀ ਕੁਝ ਵਾਪਰਦਾ ਤੇ ਹੁਣ ਅਚੋਵਾਈ ਵੀ ਲੱਗੀ ਹੋਈ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਹੈ ਜੰਗ ਖਤਮ ਹੋਵੇ ਕਿਤੇ ਨਾ ਕਿਤੇ ਪੁੱਠਾ ਪੰਗਾ ਲੈ ਲਿਆ ਤੇ ਦੇਖਦੇ ਆਂ ਹਾਲਾਤ ਕੀ ਬਣਦੇ ਆ ਦੂਸਰੇ ਪਾਸੇ ਪਹਿਲਾਂ ਅਮਰੀਕਨ ਕਿਸਾਨਾਂ ਦੀ ਗੱਲ ਕਰ ਲਈਏ ਅਮਰੀਕਾ ਦੇ ਵਿਚ ਕਣਕ ਦੀ ਪੈਦਾਵਾਰ ਦੇ ਉੱਤੇ ਸੋਕੇ ਦੀ ਮਾਰ ਸਾਲ 1972 ਤੋਂ ਬਾਅਦ ਹਾਲਾਤ ਸਭ ਤੋਂ ਖਰਾਬ ਦਿਖ ਰਹੇ ਨੇ ਖਾਦਾਂ ਤੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਮੁਸ਼ਕਲਾਂ ਜਿਹੜੀਆਂ ਵਧਾਈਆਂ ਨੇ ਤੇ ਆਪਣੇ ਔਜਲਾ ਸਾਹਿਬ ਨੇ ਵੀ ਇੱਕ ਦੋ ਕਮੈਂਟ ਲਿਖੇ ਸੀ ਭਾਈ ਕਹਿੰਦੇ ਟਰਾਲੀ ਦਾ ਨਾਂ ਨਹੀਂ ਲੈਣਾ ਅਜੇ ਇਸ ਸਾਲ ਦੇ ਵਿਚ ਤੇ ਸਿਸੋਦੀਆ ਦਾ PAC ਤੇ ਇਨ੍ਹਾਂ ਦਾ ਸੋਸ਼ਲ ਮੀਡੀਆ ਚਲਾਉਂਦਾ ਸੀ ਜੀ ਉਹ ਜਿਹੜਾ ਜਿਹਦੀ ਗੱਲ ਕਰਕੇ ਗਏ ਨੇ ਕੋਕਰਚ ਵਾਲਾ ਤੇ ਉਹਦਾ PAC ਜੀ ਪਹਿਲਾਂ ਉਹ ਹਾਂਜੀ ਕਾਫ਼ੀ ਉਹਦੀ ਡਿਟੇਲ ਵੀ ਖ਼ਬਰਾਂ ਦੇ ਵਿਚ ਸੋਰੀ ਆਪਣੀ ਅਖਬਾਰਾਂ ਦੇ ਵਿਚ ਜਾਂ BBC ਦੇ ਉੱਤੇ ਵੀ ਲੱਗੀ ਹੈ ਤੇ ਸੈਣੀ ਸਾਹਿਬ ਜੀ ਮੋਦੀ ਸਾਹਿਬ ਫਿਨਲੈਂਡ ਕੀ ਕਰਨ ਗਏ ਸੀ ਜੀ ਦੱਸਣਾ ਜੀ ਆਹ ਸੌਦੇਬਾਜ਼ੀਆਂ ਕਰਨ ਆਏ ਸੀ ਜੀ ਇੱਥੇ ਬਥੇਰਾ ਭਾਈ ਇਹਨਾਂ ਦਾ ਪਾਣੀ ਭਰਨਾ ਪੈਣਾ ਸ਼ੈਲੀ ਬਾਈ ਜੀ ਕੀ ਕਰੀਏ ਇਹ ਤਾਂ 5-7 ਮੁਲਕ ਨੇ ਜਿਨ੍ਹਾਂ ਦਾ ਦੁਨੀਆ ਪਾਣੀ ਭਰਦੀ ਹੈ ਤੇ ਕੱਲ ਤੁਸੀਂ ਕਹਿੰਦੇ ਆਪਣੇ ਸਿਆਸਤ ਚੱਕਰ ਦੇ ਵਿੱਚ ਸਾਡੇ ਸ਼ੰਮੀ ਬਾਈ ਜੀ ਕਿੱਧਰ ਭੇਜ ਦਿੱਤੇ ਜੀ, ਉਹ ਕੰਮ ਕਾਜ ਦੇ ਵਿੱਚ ਬਿਜੀ ਸੀ ਜੀ, ਤੇ ਅਸੀਂ ਵੀ ਨਹੀਂ ਚਾਹੁੰਦੇ ਵੀ ਹਰ ਵੇਲੇ ਸਿਆਸਤ ਹੀ ਚੱਲੀ ਜਾਵੇ, ਵਿਰਾਸਤ ਵੀ ਨਾਲ ਚੱਲਣੀ ਚਾਹੀਦੀ ਹੈ, ਪਰ ਥੋੜਾ ਜਿਹਾ ਬਿਜੀ ਹੋਣ ਦੇ ਕਾਰਨ ਨਹੀਂ ਜੁੜ ਪਾਏ ਜੀ, ਤੇ ਅਗਲੇ ਹਫ਼ਤੇ ਜ਼ਰੂਰ ਕੋਸ਼ਿਸ਼ ਰਹੇਗੀ। ਤੇ ਹੋਰ ਸਾਰੇ ਦੋਸਤਾਂ ਦੇ ਸੁਨੇਹੇ ਨੇ, ਸ਼ੈਲੀ ਬਾਈ ਦੇ ਬਹੁਤ ਸਾਰੇ ਸੁਨੇਹੇ ਨੇ, ਕੁਝ ਸਵਾਲ ਸੀਗੇ, ਮੈਂ ਚਲੋ ਬਾਅਦ ਦੇ ਵਿੱਚ ਜੇ ਸੈਣੀ ਸਾਹਿਬ ਇਸ ਦਾ ਆਨਸਰ ਕਰਨਾ ਚਾਹੁੰਗੇ ਤਾਂ ਜ਼ਰੂਰ ਦੁਬਾਰਾ ਵੀ ਕਾਲ ਲਾ ਸਕਦੇ ਨੇ ਤੇ ਮੈਸੇਜ ਪੜ੍ਹ ਕੇ ਵੀ। ਤੇ ਇਸੇ ਤਰ੍ਹਾਂ ਸ਼ੈਲੀ ਬਾਈ ਜੀ ਕਹਿੰਦੇ, ਸੈਣੀ ਸਾਹਿਬ ਜੀ ਅਸੀਂ ਤਾਂ ਇਹੀ ਕਹਿੰਦੇ ਹਾਂ, ਇਸ ਤਰ੍ਹਾਂ ਤਾਂ ਮੋਦੀ ਵੀ 5 ਸਾਲ ਮੰਗ ਕੇ ਆਇਆ ਸੀ ਜੀ, ਤੇ ਮੁਕੱਦਰ ਜੀ ਹੁਣ ਨਾ ਸੈਣੀ ਸਾਹਿਬ ਕਿਸੇ ਪਾਰਟੀ ਨੂੰ ਵੋਟ ਪਾ ਗਏ ਜੀ। ਤੇ ਲਓ ਦੋਸਤੋ ਆਪਾਂ ਅੱਗੇ ਵੱਧਦੇ ਹਾਂ, ਹੁਣ ਅਮਰੀਕਾ ਦੀ ਗੱਲ ਕਰਦੇ ਆ। ਅਮਰੀਕਾ ਦੇ ਮੈਦਾਨੀ ਇਲਾਕਿਆਂ ਦੇ ਵਿਚ ਪੈ ਰਹੇ ਰਿਕਾਰਡ ਤੋੜ ਸੋਕੇ ਤੇ ਬਹੁਤ ਜ਼ਿਆਦਾ ਗਰਮੀ ਦੇ ਕਾਰਨ ਇਸ ਵਾਰ ਕਣਕ ਦੀ ਪੈਦਾਵਾਰ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋਈ ਹੈ। ਅਮਰੀਕੀ ਖੇਤੀਬਾੜੀ ਮੰਤਰਾਲੇ USDA ਨੇ ਉਹਦੇ ਅਨੁਸਾਰ ਦੇਸ਼ ਦੇ ਵਿਚ ਕਣਕ ਦੀ ਪੈਦਾਵਾਰ ਸਾਲ 1972 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਪਹੁੰਚਣ ਦਾ ਖਦਸ਼ਾ ਹੈ। ਖਾਸ ਕਰਕੇ ਮੁੱਖ ਉਤਪਾਦਕ ਸੂਬੇ ਕਾਸਾਸ ਦੇ ਵਿਚ 58% ਕਣਕ ਦੀ ਫਸਲ ਮਾੜੀ ਜਾਂ ਬਹੁਤ ਮਾੜੀ ਸ਼੍ਰੇਣੀ ਦੇ ਵਿਚ ਦਰਜ ਕੀਤੀ ਗਈ ਹੈ। ਦੂਜੇ ਪਾਸੇ ਇਰਾਨ ਜੰਗ ਦੇ ਕਾਰਨ ਡੀਜ਼ਲ ਦੀਆਂ ਕੀਮਤਾਂ ਦੇ ਵਿਚ ਭਾਰੀ ਉਛਾਲ ਆਇਆ ਤੇ ਖਾਦਾਂ ਦੀਆਂ ਕੀਮਤਾਂ ਦੀ ਦੁੱਗਣੀ ਜਿਹੜੀ ਹੈ ਕੀਮਤ ਚੁਕਾਉਣੀ ਪਈ ਹੈ, ਜਿਸਦੇ ਨਾਲ ਖੇਤੀ ਲਾਗਤ ਬਹੁਤ ਵੱਧ ਗਈ ਹੈ ਤੇ ਮੀਂਹ ਨਾ ਪੈਣ ਦੇ ਕਾਰਨ ਫਸਲ ਸਮੇਂ ਤੋਂ ਪਹਿਲਾਂ ਹੀ ਪੱਕ ਰਹੀ ਹੈ, ਜਿਸਦੇ ਨਾਲ ਅਨਾਜ ਦੀ ਜਿਹੜੀ ਗੁਣਵੱਤਾ ਡਿੱਗ ਰਹੀ ਹੈ। ਇਸ ਸੰਕਟ ਦੇ ਕਾਰਨ ਕਿਸਾਨਾਂ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ, ਉਹ ਫਸਲੀ ਬੀਮੇ ਦੇ ਉੱਤੇ ਨਿਰਭਰ ਹੋ ਰਹੇ ਨੇ ਤੇ ਖੇਤੀਬਾੜੀ ਨੂੰ ਅਗਲੀ ਪੀੜ੍ਹੀ ਤੱਕ ਲਿਜਾਣ ਤੋਂ ਵੀ ਝਿਜਕ ਰਹੇ ਨੇ ਅਮਰੀਕਾ ਦੇ ਹਾਲਾਤ ਨੇ। ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਪਰ ਬਹੁਤ ਸਾਰੇ ਇਨ੍ਹਾਂ ਲੋਕਾਂ ਨੇ ਟਰੰਪ ਨੂੰ ਵੋਟ ਪਾਈ ਸੀ। ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਮੰਦਹਾਲੀ ਕਾਰਨ ਆਲਮੀ ਕਣਕ ਮੰਡੀ ਦੇ ਵਿਚ ਅਮਰੀਕਾ ਹੁਣ ਰੂਸ ਅਤੇ ਯੂਰਪੀਅਨ ਸੰਘ ਤੋਂ ਪਛੜ ਰਿਹਾ। ਇਸ ਦਾ ਸਿੱਧਾ ਅਸਰ ਆਮ ਖਪਤਕਾਰਾਂ ਦੇ ਉੱਤੇ ਪਵੇਗਾ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿਚ ਬੇਕਰੀ ਉਤਪਾਦਾਂ ਤੇ ਬ੍ਰੈਡ ਦੀਆਂ ਕੀਮਤਾਂ ਦੇ ਵਿਚ ਵੱਡਾ ਜਿਹੜਾ ਵਾਧਾ ਹੋ ਸਕਦਾ ਹੈ। ਮੌਸਮੀ ਵਿਗਿਆਨੀਆਂ ਦੇ ਮੁਤਾਬਕ ਅਲ ਨੀਨੋ ਦੇ ਪ੍ਰਭਾਵ ਦੇ ਕਾਰਨ ਗਰਮੀ ਹਾਲੇ ਹੋਰ ਵਧੇਗੀ, ਜਿਸ ਦੇ ਕਾਰਨ ਸੋਕੇ ਤੋਂ ਜਲਦੀ ਹੀ ਰਾਹਤ ਮਿਲਣ ਦੀ ਕੋਈ ਉਮੀਦ ਜਿਹੜੀ ਹੈ ਨਹੀਂ ਦੱਸੀ ਗਈ ਹੈ। ਦੂਸਰੇ ਪਾਸੇ ਕੈਨੇਡਾ ਦੇ ਏਅਰਪੋਰਟ ਦੇ ਉੱਤੇ ਨਸ਼ਾ ਤਸਕਰ ਬਦਲ ਰਹੇ ਸਮਾਨ ਦਾ ਟੈਗ ਸਨ ਤੇ ਬੇਗੁਨਾਹ ਜਿਹੜੇ ਮੁਸਾਫਰਾਂ ਨੂੰ ਬਣਾਇਆ ਗਿਆ ਹਥਿਆਰ। ਕੈਨੇਡਾ ਦੇ ਵੱਡੇ ਹਵਾਈ ਅੱਡਿਆਂ ਦੇ ਉੱਤੇ, ਖਾਸ ਕਰਕੇ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਇਕ ਬੇਹੱਦ ਜੜਾ ਖਤਰਨਾਕ ਤੇ ਚਲਾਕੀ ਭਰਪੂਰ ਨਸ਼ਾ ਤਸਕਰੀ ਦਾ ਰੈਕਟ ਬੇਨਕਾਬ ਕੀਤਾ ਹੈ। ਮੀਡੀਆ ਦੀ ਜਾਂਚ ਦੇ ਮੁਤਾਬਕ ਇਕਾਈ 55 ਦੀ ਰਿਪੋਰਟ ਦੇ ਮੁਤਾਬਕ ਹਵਾਈ ਅੱਡੇ ਦੇ ਕੁਝ ਭ੍ਰਿਸ਼ਟ ਕਰਮਚਾਰੀ ਆਮ ਅਤੇ ਬੇਗੁਨਾਹ ਯਾਤਰੀਆਂ ਦੇ ਅਸਲੀ ਬੈਗਾਂ ਤੋਂ ਸੁਰੱਖਿਆ ਟੈਗ ਹਟਾ ਕੇ ਉਨ੍ਹਾਂ ਨੂੰ ਜਿਹੜਾ ਨਸ਼ੀਲੇ ਪਦਾਰਥਾਂ ਦੇ ਨਾਲ ਭਰੇ ਸੂਟ ਕੇਸਾਂ ਦੇ ਉੱਤੇ ਲਗਾ ਦਿੰਦੇ ਸਨ। ਇਹ ਜਿਹੜੇ ਸਨ ਨਸ਼ਿਆਂ ਵਾਲੇ ਬੈਗ, ਫਿਰ ਵਿਦੇਸ਼ੀ ਮੰਜ਼ਿਲਾਂ ਦੇ ਵੱਲ ਜਿਹੜਾ ਭੇਜੇ ਜਾਂਦੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਟੋਰਾਂਟੋ ਏਅਰਪੋਰਟ ਦੇ ਉੱਤੇ ਕਰੀਬ 3000 CCTV ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਇਹ ਗੋਰਖ ਧੰਦਾ ਜਿਹੜਾ ਬੇਖੌਫ ਚੱਲ ਰਿਹਾ ਸੀ, ਜਿਸ ਦੇ ਨਾਲ ਕੈਨੇਡੀਅਨ ਹਵਾਈ ਅੱਡਿਆਂ ਦੇ ਵਿਚ ਸਰਗਰਮ ਸੰਗਠਿਤ ਅਪਰਾਧਿਕ ਗਰੋਹਾਂ ਦੀ ਪਹੁੰਚ ਬਾਰੇ ਗੰਭੀਰ ਚਿੰਤਾਵਾਂ ਖੜੀਆਂ ਕਰ ਦਿੱਤੀਆਂ ਨੇ। ਇਸ ਗਰੋਹ ਦੇ ਕੰਮ ਦੇ ਕਰਨ ਦਾ ਜਿਹੜਾ ਤਰੀਕਾ ਮਡਿਊਸ ਜਿਹੜਾ ਓਪਰੈਂਡੀ ਬਹੁਤ ਹੀ ਸ਼ਾਤਰਤਾਨਾ ਦੱਸੀ ਜਾ ਰਹੀ ਹੈ। ਹਵਾਈ ਅੱਡੇ ਦੇ ਉੱਤੇ ਤੈਨਾਤ ਇਕ ਭ੍ਰਿਸ਼ਟ ਬੈਗੇਜ ਹੈਂਡਲਰ ਜਾਂ ਰੈਪ ਵਰਕਰ ਜਿਹੜਾ ਕਿਸੇ ਸਧਾਰਨ ਯਾਤਰੀ ਦੇ ਚੈੱਕ ਇਨ ਕੀਤੇ ਬੈਗ ਤੋਂ ਅਸਲੀ ਬਾਰਕੋਡ ਜਿਹੜਾ ਵਾਲਾ ਟੈਗ ਉਤਾਰ ਲੈਂਦਾ ਸੀ ਤੇ ਉਸ ਨੂੰ ਤਸਕਰੀ ਵਾਲੇ ਨਸ਼ੇ ਦੇ ਬੈਗ ਦੇ ਉੱਤੇ ਚਿਪਕਾ ਦਿੰਦਾ ਸੀ। ਜੇਕਰ ਉਹ ਨਸ਼ੇ ਵਾਲਾ ਬੈਗ ਅਗਲੇ ਦੇਸ਼ ਦੀ ਕਸਟਮ ਜਾਂਚ ਤੋਂ ਬਚ ਕੇ ਨਿਕਲ ਜਾਂਦਾ ਤਾਂ ਉਥੇ ਮੌਜੂਦ ਗਰੋਹ ਜਿਹੜਾ ਸੀ ਜੋ ਉਨ੍ਹਾਂ ਦੀ ਸੰਬੰਧ ਦੇ ਵਿਚ ਨਾਲ ਜੁੜੇ ਹੋਏ ਨੇ ਉਹ ਮੈਂਬਰ ਉਸ ਨੂੰ ਹਾਸਲ ਕਰ ਲੈਂਦੇ ਸਨ। ਪਰ ਜੇਕਰ ਬੈਗ ਫੜਿਆ ਜਾਂਦਾ ਤਾਂ ਫਿਰ ਉਹ ਬੰਦਾ ਠੰਗਿਆ ਜਾਂਦਾ ਜਿਹਦਾ ਬੈਗ ਹੁੰਦਾ ਸੀ ਅਸਲ ਦੇ ਵਿਚ, ਤਾਂ ਟੈਗ ਦੇ ਉੱਤੇ ਦਰਜ ਨਾਮ ਕਾਰਨ ਜਿਹੜਾ ਸੀ ਉਹ ਬੇਗੁਨਾਹ ਯਾਤਰੀ ਹੀ ਮੁੱਖ ਦੋਸ਼ੀ ਬਣ ਜਾਂਦਾ ਸੀ। ਇਸ ਸੰਬੰਧੀ ਕਾਰਵਾਈ ਕਰਦਿਆਂ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਆ RCMP ਨੇ ਟੋਰਾਂਟੋ ਪੀਅਰਸਨ ਹਵਾਈ ਅੱਡੇ ਦੇ ਉੱਤੇ 6 ਬੈਗਜ਼ ਅਤੇ ਰੈਪ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਏਜੰਸੀਆਂ ਦਾ ਖਦਸ਼ਾ ਹੈ ਕਿ ਇਹ ਰੈਕਟ ਫੜੇ ਗਏ ਮਾਮਲਿਆਂ ਤੋਂ ਕਿਤੇ ਜ਼ਿਆਦਾ ਵੱਡਾ ਹੋ ਸਕਦਾ ਹੈ। ਇਸ ਘਿਨਾਉਣੇ ਜਿਹੜਾ ਰੈਕਟ ਦੇ ਕਾਰਨ ਬੀਤੇ 1 ਸਾਲ ਦੇ ਵਿਚ ਘੱਟੋ ਘੱਟ 17 ਬੇਗੁਨਾਹ ਕੈਨੇਡੀਅਨ ਯਾਤਰੀ ਨਸ਼ਾ ਤਸਕਰੀ ਦੇ ਝੂਠੇ ਕੇਸਾਂ ਦੇ ਵਿਚ ਫਸ ਚੁੱਕੇ ਹੈ। ਅਜਿਹਾ ਹੀ ਇਕ ਮਾਮਲਾ ਟੋਰਾਂਟੋ ਦੀ 35 ਸਾਲਾ ਪੈਰਾ ਮੈਡੀਕਲ ਮਹਿਲਾ ਨਿਕੋਲ ਦੇ ਨਾਲ ਵਾਪਰਿਆ, ਜਿਸ ਨੂੰ ਆਕਲੈਂਡ ਉੱਤਰ ਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ, ਕਿਉਂਕਿ ਉਸ ਦੇ ਨਾਮ ਦੇ ਵਾਲੇ 2 ਸੂਟ ਕੇਸਾਂ ਦੇ ਵਿਚੋਂ 20 ਕਿਲੋਗ੍ਰਾਮ ਮੈਥਾ ਮਫੇਟਾ ਮਾਈਨ ਬਰਾਮਦ ਹੋਈ ਸੀ। ਖੁਸ਼ਕਿਸਮਤੀ ਦੇ ਨਾਲ 7 ਘੰਟੇ ਦੀ ਹਿਰਾਸਤ ਤੋਂ ਬਾਅਦ ਸੀਸੀਟੀਵੀ ਫੁਟੇਜ ਦੇ ਰਾਹੀਂ ਇਹ ਸਾਬਤ ਹੋ ਗਿਆ ਕਿ ਉਹ ਬੈਗ ਨਿਕੋਲ ਦੇ ਨਹੀਂ ਸਨ ਤੇ ਉਸਦੇ ਅਸਲੀ ਬੈਗ ਬਾਅਦ ਦੇ ਵਿਚ ਜਿਹੜਾ ਰਸ਼ ਟੈਗ ਦੇਰੀ ਦੇ ਨਾਲ ਪਹੁੰਚਣ ਵਾਲੇ ਟੈਗ ਦੇ ਨਾਲ ਉੱਥੇ ਪਹੁੰਚੇ ਨੇ। ਇਕ ਹੋਰ ਮਾਮਲੇ ਦੇ ਵਿਚ ਓਨਟਾਰੀਓ ਦੇ ਇਕ ਜੋੜੇ ਸਾਹਿਤ ਤਿੰਨ ਯਾਤਰੀਆਂ ਨੂੰ ਡੋਮੀਨਿਕਨ ਰਿਪਬਲਿਕ ਦੇ ਵਿਚ ਕਈ ਮਹੀਨੇ ਹਿਰਾਸਤ ਦੇ ਵਿਚ ਕੱਟਣੇ ਪਏ ਨੇ ਕਿਉਂਕਿ ਉਨ੍ਹਾਂ ਦੇ ਟੈਗ 79 ਪੈਕਟ ਮਰੀਜ਼ੁਆਨਾ ਵਾਲੇ ਸੂਟ ਕੇਸਾਂ ਦੇ ਉੱਤੇ ਲੱਗੇ ਹੋਏ ਸਨ। ਇਸ ਸਕੈਮ ਦੀ ਮਾਰ ਹੇਠ ਆਏ ਯਾਤਰੀਆਂ ਤੇ ਤਾਰ ਜਿਹੜੇ ਨੇ ਫਰਾਂਸ, ਜਰਮਨੀ, ਮੋਰਾਕੋ, ਕਿਉਂਕਿ ਭਾਈ ਉਥੋਂ ਏਸ਼ੀਆ ਤੋਂ ਸ਼ੁਰੂ ਹੋ ਕੇ ਫਿਰ ਯੂਰਪ ਆਉਂਦੀ ਹੈ, ਯੂਰਪ ਤੋਂ ਫਿਰ ਹੋਰ ਮੁਲਕਾਂ ਨੂੰ ਜਾਂਦੀ ਹੈ, ਅਮਰੀਕਾ, ਕੈਨੇਡਾ ਜਾਂ ਵੱਖਰੇ ਵੱਖਰੇ, ਤੇ ਇਹਨਾਂ ਦਾ ਸਾਰਾ ਤਾਣਾ ਬਾਣਾ ਹੈਗਾ। ਚਲੋ ਕਈ ਵਾਰੀ ਆਪਾਂ ਗੱਲ ਕੀਤੀ ਹੈ ਸੀਰੀਜ਼ ਦੇ ਵਿਚ ਇਹ ਚੀਜ਼ਾਂ ਦਿਖਾਉਂਦੇ ਆ, ਚਾਹੇ ਉਹ ਕਿਤੇ ਵਿਸਫੋਟਕ ਹੋਣ ਚਾਹੇ ਹੋਰ ਸਾਰੀਆਂ ਚੀਜ਼ਾਂ ਹੋਣ, ਉਹ ਕਦਾ ਆਮ ਇੱਕੋ ਬੰਦਾ ਨਹੀਂ ਕਰ ਸਕਦਾ ਕਿਉਂਕਿ ਇਹ ਪੂਰਾ ਗਰੋਹ ਚੱਲਦਾ ਜੀ, ਪੂਰੀ ਪਲੈਨਡ ਹੁੰਦੀ ਹੈ ਚੀਜ਼। ਇਹ ਸਕੈਮ ਜਿਹੜਾ ਇਸ ਦੇ ਵਿਚ ਹੇਠਾਂ ਯਾਤਰੀਆਂ ਦੇ ਤਾਰ ਜਿਹੜੇ ਨੇ ਫਰਾਂਸ, ਜਰਮਨੀ, ਮੋਰਾਕੋ, ਬਰਮੁੰਡਾ, ਫਿਲੀਪਾਈਨਜ਼ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਦੇ ਨਾਲ ਜੁੜੇ ਹੋਏ ਨੇ। ਇਹ ਮਾਮਲਾ ਇਸ ਦੇ ਲਈ ਹੋਰ ਵੀ ਗੰਭੀਰ ਅਤੇ ਡਰਾਉਣਾ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਦੇ ਵਿਚੋਂ ਕਈ ਅਜਿਹੇ ਦੇਸ਼ ਨੇ ਜਿੱਥੇ ਨਸ਼ਾ ਤਸਕਰੀ ਦੇ ਵਿਰੁੱਧ ਬੇਹੱਦ ਸਖ਼ਤ ਕਾਨੂੰਨ ਨੇ ਤੇ ਦੋਸ਼ੀ ਪਾਏ ਜਾਣ ਦੇ ਉੱਤੇ ਸਿੱਧੀ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ। ਹਾਲਾਂਕਿ ਹਵਾਈ ਅੱਡਾ ਅਥਾਰਟੀ ਦਾ ਕਹਿਣਾ ਹੈ ਕਿ ਉਹ ਆਪਣੀ ਸੁਰੱਖਿਆ ਪ੍ਰਣਾਲੀ ਤੇ ਪਹੁੰਚ ਨਿਯੰਤਰਣ ਦੀ ਜਿਹੜੀ ਲਗਾਤਾਰ ਸਮੀਖਿਆ ਜਿਹੜੀ ਹੈ ਕਰ ਰਹੇ ਨੇ, ਪਰ ਇਸ ਘਟਨਾ ਨੇ ਅੰਤਰਰਾਸ਼ਟਰੀ ਮੁਸਾਫਰਾਂ ਦੇ ਵਿਚ ਡਰ ਦਾ ਮਾਹੌਲ ਜਿਹੜਾ ਜ਼ਰੂਰ ਪੈਦਾ ਕਰ ਦਿੱਤਾ। ਤੇ ਉਨ੍ਹਾਂ ਕਿਹਾ ਕਿ ਭਾਈ ਡਿਜੀਟਲ ਜਿਹੜਾ ਤੁਸੀਂ ਮਾਰਕ ਲਾਓ ਆਪਣਾ ਤਾਂ ਕਿ ਉਹ ਜਿਹੜਾ ਸਕੈਨ ਕੀਤਾ ਜਾ ਸਕੇ ਕਿ ਤੁਹਾਡਾ ਜਿਹੜਾ ਸਮਾਨ ਹੈ ਉਹ ਕਿੱਥੇ ਗਿਆ, ਕਿਹੜੀ ਜਗ੍ਹਾ ਜਾ ਰਿਹਾ, ਤੇ ਉਹਨੂੰ ਜਿਹੜਾ ਤੁਸੀਂ ਨਾਲ ਦੀ ਨਾਲ ਦੇਖ ਸਕਦੇ ਹੋ। ਪੱਛਮੀ ਏਸ਼ੀਆ ਦੇ ਵਿਚ ਸਭ ਦੁਸ਼ਮਣੀਆਂ ਤੁਰੰਤ ਖਤਮ ਹੋਣ, ਜਿਨਪਿੰਗ ਨੇ ਇਹ ਗੱਲ ਕਹੀ ਹੈ। ਖਾੜੀ ਤੇ ਸਮੁੱਚੇ ਪੱਛਮੀ ਏਸ਼ੀਆ ਦੇ ਵਿਚ ਜੰਗ ਤੋਂ ਬਚਣ ਦਾ ਹੋਕਾ ਦਿੱਤਾ ਹੈ। ਚੀਨ ਦੇ ਰਾਸ਼ਟਰਪਤੀ ਜਿਹੜੇ ਨੇ ਸ਼ੀ ਜਿਨਪਿੰਗ ਅੱਜ ਪੱਛਮੀ ਏਸ਼ੀਆ ਦੇ ਵਿਚ ਦੁਸ਼ਮਣੀਆਂ ਨੂੰ ਤੁਰੰਤ ਖਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਥਿਤੀ ਬਹੁਤ ਹੀ ਨਾਜ਼ੁਕ ਮੋੜ ਦੇ ਉੱਤੇ ਪਹੁੰਚ ਗਈ ਹੈ। ਉਨ੍ਹਾਂ ਇਹ ਵੀ ਗੱਲ ਇੱਥੇ ਵਧਦੇ ਖੇਤਰੀ ਤਣਾਅ ਦਰਮਿਆਨ ਜਿਹੜਾ ਆਪਣੇ ਰੂਸੀ ਹਮਰਤਵਾ ਵਲਾਦੀਮੀਰ ਪੁਤਿਨ ਦੇ ਨਾਲ ਗੱਲਬਾਤ ਦੇ ਦੌਰਾਨ ਕਹੀ ਹੈ। ਗ੍ਰੇਟ ਹਾਲ ਆਫ਼ ਦੀ ਪੀਪਲ ਦੇ ਵਿਚ ਰਾਸ਼ਟਰਪਤੀ ਪੁਤਿਨ ਦਾ ਸਵਾਗਤ ਕਰਦੇ ਹੋਏ ਰਾਸ਼ਟਰਪਤੀ ਸ਼ੀ ਨੇ ਕਿਹਾ ਕਿ ਖਾੜੀ ਅਤੇ ਵਿਆਪਕ ਪੱਛਮੀ ਏਸ਼ੀਆ ਦੇ ਵਿਚ ਦੁਬਾਰਾ ਸ਼ੁਰੂ ਹੋਈ ਜੰਗ ਤੋਂ ਬਚਣਾ ਚਾਹੀਦੈ ਤੇ ਉਨ੍ਹਾਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਸੰਘਰਸ਼ ਦੇ ਜਲਦੀ ਖਤਮ ਹੋਣ ਦੇ ਨਾਲ ਊਰਜਾ ਸਪਲਾਈ, ਉਦਯੋਗਿਕ ਤੇ ਸਪਲਾਈ ਚੇਨਾਂ ਦੇ ਉੱਤੇ ਕੌਮਾਂਤਰੀ ਵਪਾਰ ਵਿਵਸਥਾ ਜਿਹੜੀ ਹੈ ਉਹਦੇ ਵਿਚ ਪੈਦਾ ਹੋਣ ਵਾਲੇ ਅੜਿੱਕਿਆਂ ਨੂੰ ਘਟਾਉਣ ਦੇ ਵਿਚ ਮਦਦ ਮਿਲੇਗੀ। 14-15 ਮਈ ਨੂੰ ਚੀਨ ਦੇ ਦੌਰੇ ਦੇ ਉੱਤੇ ਚੀਨੀ ਨੇਤਾ ਦੇ ਨਾਲ ਇਰਾਨ ਇਜ਼ਰਾਈਲ ਸੰਘਰਸ਼, ਹੌਰਮੁਜ਼ ਜਲ ਮਾਰਗ ਅਤੇ ਦੁਵੱਲੇ ਵਪਾਰਕ ਤਣਾਅ ਦੇ ਉੱਤੇ ਵਿਆਪਕ ਚਰਚਾ ਕਰਨ ਤੋਂ ਕੁਝ ਦਿਨ ਬਾਅਦ ਜਿਹੜਾ ਇਹ ਗੱਲਬਾਤ ਸਾਹਮਣੇ ਆਈ ਹੈ ਕਿਉਂਕਿ ਪੁਤਿਨ ਸਾਹਿਬ ਜਿਹੜੇ ਨੇ ਹੁਣ ਉੱਥੇ ਗਏ ਹੋਏ ਨੇ। ਨਿਊ ਦਿੱਲੀ ਦੇ ਵਿਚ ਹੋਣ ਵਾਲੇ ਬ੍ਰਿਕਸ ਦੇ ਵਿਚ ਜਿਹੜਾ ਮੀਟਿੰਗ ਦੇ ਵਿਚ ਸ਼ਾਮਲ ਹੋ ਸਕਦੇ ਨੇ ਸ਼ੀ ਵੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਲਗਭਗ 7 ਸਾਲਾਂ ਦੇ ਵਿਚ ਪਹਿਲੀ ਵਾਰ ਭਾਰਤ ਦਾ ਦੌਰਾ ਕਰਨ ਦੀ ਉਮੀਦ ਹੈ। ਅਪ੍ਰੈਲ ਮਈ 2020 ਦੇ ਵਿਚ ਪੂਰਬੀ ਲਦਾਖ ਦੇ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਨਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਲੇ ਹੋਏ ਹਿੰਸਕ ਟਕਰਾਅ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਭਾਰਤ ਦਾ ਦੌਰਾ ਹੋਏਗਾ। ਸ਼ੀ ਜਿਹੜੇ ਨੇ ਉਨ੍ਹਾਂ ਦੇ 12 ਤੇ 13 ਸਤੰਬਰ ਨੂੰ ਨਵੀਂ ਦਿੱਲੀ ਦੇ ਵਿਚ ਹੋਣ ਵਾਲੇ ਬ੍ਰਿਕਸ ਨੇਤਾਵਾਂ ਦੇ ਸਿਖਰ ਸੰਮੇਲਨ ਦੇ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਇਸ ਸਮੂਹ ਦੇ ਪ੍ਰਧਾਨ ਚੇਅਰ ਦੇ ਵਜੋਂ ਭਾਰਤ ਸਤੰਬਰ ਦੇ ਵਿਚ ਬ੍ਰਿਕਸ ਦੇ ਸਾਲਾਨਾ ਸਿਖਰ ਸੰਮੇਲਨ ਦੀ ਮੇਜ਼ਬਾਨੀ ਵੀ ਜਿਹੜਾ ਕਰੇਗਾ। ਦੂਸਰੇ ਪਾਸੇ ਹੁਣ ਪੂਰੀ ਤਰ੍ਹਾਂ ਖਤਮ ਹੋਵੇਗੀ ਜੰਗ, ਅਮਰੀਕਾ ਨੇ ਇਰਾਨ ਨੂੰ ਭੇਜਿਆ ਨਵਾਂ ਪ੍ਰਸਤਾਵ। ਮਿਡਲ ਈਸਟ ਦੇ ਵਿਚ ਚੱਲ ਰਹੀ ਜੰਗ ਨੂੰ ਪੱਕੇ ਤੌਰ ਦੇ ਉੱਤੇ ਖਤਮ ਕਰਨ ਦੇ ਲਈ ਅਮਰੀਕਾ ਨੇ ਪਾਕਿਸਤਾਨ ਦੇ ਰਾਹੀਂ ਇਰਾਨ ਨੂੰ ਇਕ ਨਵਾਂ ਸ਼ਾਂਤੀ ਸਮਝੌਤਾ ਭੇਜਿਆ। ਡਿਪਲੋਮੈਟਿਕ ਸੂਤਰਾਂ ਮੁਤਾਬਕ ਇਰਾਨ ਫਿਲਹਾਲ ਜਿਹੜਾ ਇਸ ਪ੍ਰਸਤਾਵ ਦੀ ਗੰਭੀਰਤਾ ਦੇ ਨਾਲ ਕਹਿੰਦੇ ਐ ਸਮੀਖਿਆ ਕਰ ਰਿਹਾ, ਪਰ ਅਜੇ ਤੱਕ ਕੋਈ ਵੀ ਅਧਿਕਾਰਤ ਜਵਾਬ ਜਿਹੜਾ ਨਹੀਂ ਦਿੱਤਾ ਗਿਆ। ਅਮਰੀਕੀ ਟਰੰਪ ਜਿਹੜੇ ਰਾਸ਼ਟਰਪਤੀ ਨੇ ਟਰੰਪ ਤੇ ਇਰਾਨੀ ਲੀਡਰਸ਼ਿਪ ਵਿਚਾਲੇ ਮਤਭੇਦਾਂ ਨੂੰ ਘਟਾਉਣ ਦੇ ਲਈ ਵਿਚੋਲੇ ਦੇਸ਼ ਜਿਹੜੇ ਨੇ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ। ਇਸੇ ਵੱਡੀ ਕੂਟਨੀਤਿਕ ਹਲਚਲ ਦੇ ਵਿਚਾਲੇ ਪਾਕਿਸਤਾਨ ਦੇ ਫੌਜੀ ਜਿਹੜੇ ਨੇ ਫੌਜ ਮੁਖੀ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਵੀਰਵਾਰ ਨੂੰ ਇਰਾਨ ਦੀ ਜਿਹੜੀ ਰਾਜਧਾਨੀ ਕੱਲ੍ਹ ਬੀਤੇ ਦੇ ਵਿਚ ਤਹਿਰਾਨ ਚ ਪਹੁੰਚੇ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਇਕੋ ਹਫ਼ਤੇ ਦੇ ਵਿਚ ਦੂਜੀ ਵਾਰ ਤਹਿਰਾਨ ਦਾ ਦੌਰਾ ਕਰਕੇ ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਅਤੇ ਵਿਦੇਸ਼ੀ ਮੰਤਰੀ ਜਿਹੜੇ ਨੇ ਅਬਾਸ ਅਰਾਗਚੀ ਦੇ ਨਾਲ ਅਹਿਮ ਜਿਹੜੀ ਮੁਲਾਕਾਤ ਕੀਤੀ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਈਲ ਬਗਾਈ ਨੇ ਜਿਹੜਾ ਸਪਸ਼ਟ ਕੀਤਾ ਕਿ ਇਰਾਨ ਅਮਰੀਕਾ ਦੇ ਉੱਤੇ ਸ਼ੱਕ ਦੇ ਬਾਵਜੂਦ ਗੱਲਬਾਤ ਨੂੰ ਅੱਗੇ ਵਧਾ ਰਿਹਾ। ਉਨ੍ਹਾਂ ਕਿਹਾ ਕਿ ਇਰਾਨ ਦੀਆਂ ਮੁੱਖ ਮੰਗਾਂ ਦੇ ਵਿਚ ਅਮਰੀਕਾ ਵੱਲੋਂ ਫਰੀਜ਼ ਕੀਤੇ ਗਏ ਇਰਾਨੀ ਫੰਡਾਂ ਨੂੰ ਬਹਾਲ ਕਰਨਾ, ਇਰਾਨੀ ਬੰਦਰਗਾਹਾਂ ਦੇ ਉੱਤੇ ਲਗਾਈ ਗਈ ਅਮਰੀਕੀ ਸਮੁੰਦਰੀ ਨਾਕਾਬੰਦੀ ਨੂੰ ਖਤਮ ਕਰਨਾ ਸ਼ਾਮਲ ਹੈ। ਇਜ਼ਰਾਈਲੀ ਮੀਡੀਆ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਇਸ ਸ਼ਾਂਤੀ ਸਮਝੌਤੇ ਨੂੰ ਸਿਰੇ ਚੜਾਉਣ ਦੇ ਲਈ ਬਹੁਤ ਜ਼ਿਆਦਾ ਜ਼ੋਰ ਲਗਾ ਰਿਹੈ, ਕਿਉਂਕਿ ਉਹ ਖੁਦ ਵੱਡੇ ਆਰਥਿਕ ਸੰਕਟ ਤੇ ਕਰਜ਼ੇ ਦੇ ਵਿਚ ਡੁੱਬਿਆ ਹੋਇਐ। ਉਥੇ ਤਾਂ ਆਟੇ ਦੀ ਵੀ ਜਿਹੜੀ ਮੁਸ਼ਕਲ ਬਣ ਗਈ ਹੈ। ਇਰਾਨ ਤੇ ਪਾਕਿਸਤਾਨ ਵਿਚਾਲੇ ਸਮਝੌਤਾ ਹੋਇਆ ਕਿ ਜੇਕਰ ਪਾਕਿਸਤਾਨ ਇਕ ਚੰਗੀ ਡੀਲ ਕਰਵਾਉਣ ਦੇ ਵਿਚ ਸਫਲ ਰਹਿੰਦਾ ਤਾਂ ਅਮਰੀਕੀ ਪਾਬੰਦੀਆਂ ਹਟਣ ਤੋਂ ਬਾਅਦ ਇਰਾਨ ਪਾਕਿਸਤਾਨ ਉਸਦਾ ਕਰਜ਼ਾ ਲਾਉਣ ਦੇ ਵਿਚ ਮਦਦ ਕਰੇਗਾ। ਫਿਲਹਾਲ ਪੂਰੇ ਖੇਤਰ ਦੀ ਨਜ਼ਰ ਇਸ ਨਵੇਂ ਪ੍ਰਸਤਾਵ ਅਤੇ ਪਾਕਿਸਤਾਨ ਫੌਜ ਜਿਹੜੀ ਹੈ ਮੁਖੀ ਦੇ ਦੌਰੇ ਦੇ ਉਤੇ ਟਿੱਕੀ ਹੋਈ ਹੈ। ਦੂਸਰੇ ਪਾਸੇ ਖੜਕ ਗਈ ਹੈ ਇਰਾਨ ਜੰਗ ਤੇ ਟਰੰਪ ਤੇ ਨੇਤੂਨਯਾਹੂ ਦੇ ਵਿਚਾਲੇ ਜਿਹੜੀ ਹੈ ਆਹਮੋ ਸਾਹਮਣੇ ਫੋਨ ਦੇ ਉਤੇ ਗੱਲਬਾਤ ਦੇ ਦੌਰਾਨ ਤਿੱਖੀ ਬਹਿਸਬਾਜ਼ੀ ਹੋਈ ਹੈ। ਜੰਗ ਦੀ ਅਗਲੀ ਰਣਨੀਤੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਾਲੇ ਫੋਨ ਦੇ ਉਤੇ ਕਰੀਬ ਇਕ ਘੰਟੇ ਤੱਕ ਕਾਫ਼ੀ ਤਿੱਖੀ ਗੱਲਬਾਤ ਹੋਈ ਹੈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵੱਲੋਂ ਦੁਬਾਰਾ ਫੌਜੀ ਹਮਲਾ ਕਰਨ ਦੀ ਬਜਾਏ ਸ਼ਾਂਤੀ ਸਮਝੌਤੇ ਨੂੰ ਪਹਿਲ ਦੇਣ ਦੇ ਕਾਰਨ ਨੇਤਨਯਾਹੂ ਕਾਫ਼ੀ ਖਫਾ ਨੇ। ਇਜ਼ਰਾਈਲ ਜਿੱਥੇ ਇਰਾਨ ਦੀ ਫੌਜੀ ਤਾਕਤ ਅਤੇ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੇ ਲਈ ਦੁਬਾਰਾ ਹਮਲੇ ਨੂੰ ਸ਼ੁਰੂ ਕਰਨ ਦੇ ਪੱਖ ਚ ਹੈ, ਉਥੇ ਹੀ ਟਰੰਪ ਪ੍ਰਸ਼ਾਸਨ ਫਿਲਹਾਲ ਕਤਰ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੀ ਵਿਚੋਲਗੀ ਦੇ ਵਿਚ ਤਿਆਰ ਕੀਤੇ ਗਏ ਸ਼ਾਂਤੀ ਸਮਝੌਤੇ ਰਾਹੀਂ ਗੱਲਬਾਤ ਨੂੰ ਇਕ ਮੌਕਾ ਦੇਣਾ ਚਾਹੁੰਦਾ ਹੈ। ਟਰੰਪ ਨੇ ਐਤਵਾਰ ਬੀਤੇ ਦੇ ਵਿਚ ਇਰਾਨ ਤੇ ਹੋਣ ਵਾਲੇ ਹਮਲੇ ਦੀ ਯੋਜਨਾ ਵੀ ਜਿਹੜੀ ਸੀ ਫਿਲਹਾਲ ਟਾਲ ਦਿੱਤੀ ਸੀ। ਟਰੰਪ ਨੇ ਕਿਹਾ ਕਿ ਅਮਰੀਕਾ ਤੇ ਇਰਾਨ ਇਸ ਸਮੇਂ ਸਮਝੌਤੇ ਅਤੇ ਜੰਗ ਦੇ ਵਿਚਕਾਰਲੇ ਮੋੜ ਦੇ ਉਤੇ ਖੜੇ ਹੈ, ਜੇਕਰ ਸਹੀ ਜਵਾਬ ਨਾ ਮਿਲਿਆ ਤਾਂ ਹਾਲਾਤ ਬਹੁਤ ਤੇਜ਼ੀ ਦੇ ਨਾਲ ਬਦਲ ਸਕਦੇ ਹੈ। ਦੂਜੇ ਪਾਸੇ ਇਰਾਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਗ੍ਰਹਿ ਮੰਤਰੀ ਦੀ ਮੌਜੂਦਗੀ ਦੇ ਵਿਚ ਇਸ ਪ੍ਰਸਤਾਵ ਦੀ ਸਮੀਖਿਆ ਕਰ ਰਹੇ ਹੈ। ਇਸ ਸੰਭਾਵੀ ਸਮਝੌਤੇ ਦਾ ਮਕਸਦ ਜੰਗ ਨੂੰ ਰਸਮੀ ਤੌਰ ਦੇ ਉਤੇ ਖਤਮ ਕਰਕੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਵਰਗੇ ਮੁੱਦਿਆਂ ਤੇ 30 ਦਿਨਾਂ ਦੀ ਗੱਲਬਾਤ ਸ਼ੁਰੂ ਕਰਨਾ ਦੱਸਿਆ ਗਿਆ। ਇਸ ਦੇ ਨਾਲ ਹੀ ਹੁਣ ਕਹਿੰਦੇ ਇਜ਼ਰਾਈਲ ਦਾ PM ਬਣਾਂਗਾ ਮੈਂ, ਟਰੰਪ ਸਾਹਿਬ ਕਹਿੰਦੇ ਨੇ। ਤਣਾਅ ਵਿਚਾਲੇ ਨੇਤਨਯਾਹੂ ਦੇ ਬਾਰੇ ਵੀ ਦਿੱਤਾ ਹੈ ਵੱਡਾ ਬਿਆਨ। ਇਰਾਨ ਦੇ ਨਾਲ ਜੰਗ ਦੇ ਮੁੱਦੇ ਦੇ ਉਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਹੋਈ ਤਿੱਖੀ ਫੋਨ ਕਾਲ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਹੈਰਾਨੀਜਨਕ ਬਿਆਨ ਦੇ ਦਿੱਤਾ। ਟਰੰਪ ਨੇ ਦਾਅਵਾ ਕੀਤਾ ਕਿ ਨੇਤਨਯਾਹੂ ਇਰਾਨ ਦੇ ਮਾਮਲੇ ਦੇ ਵਿਚ ਉਹੀ ਕਰਨਗੇ ਜੋ ਮੈਂ ਚਾਹਾਂਗਾ। ਟਰੰਪ ਨੇ ਨੇਤਨਯਾਹੂ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਇਕ ਚੰਗਾ ਇਨਸਾਨ ਵੀ ਕਿਹਾ ਤੇ ਜੰਗ ਦੇ ਸਮੇਂ ਦਾ ਮਜ਼ਬੂਤ ਪ੍ਰਧਾਨ ਮੰਤਰੀ ਦੱਸਿਆ, ਪਰ ਨਾਲ ਹੀ ਇਹ ਵੀ ਜੋੜਿਆ ਕਿ ਉਹ ਅਮਰੀਕਾ ਦੇ ਕਹੇ ਮੁਤਾਬਕ ਹੀ ਚੱਲਣਗੇ। ਆਪਣੇ ਅੰਦਾਜ਼ ਦੇ ਵਿਚ ਟਿੱਪਣੀ ਕਰਦਿਆਂ ਟਰੰਪ ਨੇ ਇਜ਼ਰਾਈਲ ਦੇ ਵਿਚ ਆਪਣੀ ਲੋਕ ਪ੍ਰਿਅਤਾ ਦਾ ਜਿਹੜਾ ਵੱਡਾ ਦਾਅਵਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਆਏ ਇਕ ਸਰਵੇ ਦੇ ਮੁਤਾਬਕ ਇਜ਼ਰਾਈਲ ਦੇ ਵਿਚ ਮੇਰੀ ਰੇਟਿੰਗ 99% ਚੱਲ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਵਜੋਂ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਕਹਿੰਦਾ ਹੋ ਸਕਦਾ ਕਿ ਮੈਂ ਇਜ਼ਰਾਈਲ ਚਲਾ ਜਾਵਾਂ ਤੇ ਉਥੇ ਜਾ ਕੇ ਕਹਿੰਦੇ ਪ੍ਰਧਾਨ ਮੰਤਰੀ ਦੀ ਚੋਣ ਲੜ ਲਵਾਂ। ਇਸ ਮੁੱਦੇ ਦੇ ਉੱਤੇ ਅੱਗੇ ਵਧੀਏ ਤਾਂ ਇਰਾਨ ਜੰਗ ਦੇ ਵਿਚ ਟਰੰਪ ਦੇ ਕੋਲੋਂ ਹੁਣ ਘੱਟ ਅਧਿਕਾਰ ਹੋਣਗੇ, ਕਿਉਂਕਿ ਅਮਰੀਕੀ ਸੈਨੇਟ ਨੇ ਉਹਦੇ ਵਿਚ ਕਰਾਸ ਵੋਟਿੰਗ ਕੀਤੀ ਹੈ ਤੇ ਰਾਸ਼ਟਰਪਤੀ ਦੇ ਖਿਲਾਫ਼ ਮਤਾ ਪਾਸ ਕਰ ਦਿੱਤਾ। ਇਰਾਨ ਜੰਗ ਦੇ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਧਿਕਾਰਾਂ ਨੂੰ ਘਟਾਉਣ ਵਾਲਾ ਇਕ ਮਤਾ ਪਾਸ ਕਰ ਦਿੱਤਾ ਗਿਆ ਕੱਲ ਬੀਤੇ ਚ ਹੋਇਆ। ਅਮਰੀਕੀ ਸੰਸਦ ਦੇ ਉੱਪਰੀ ਸਦਨ ਸੈਨੇਟ ਜਿਹੜੇ ਨੇ ਵੱਲੋਂ ਪਾਸ ਕੀਤੇ ਗਏ ਇਸ ਮਤੇ ਦਾ ਸਮਰਥਨ ਟਰੰਪ ਦੀ ਰਿਪਬਲਿਕਨ ਪਾਰਟੀ ਦੇ 4 ਸਾਂਸਦਾਂ ਨੇ ਵੀ ਕਰ ਦਿੱਤਾ। ਮਤਲਬ ਕਿ ਟਰੰਪ ਦੇ ਜਿਹੜੇ ਨੇ 4 ਮੈਂਬਰ ਨੇ ਉਹਦੀ ਪਾਰਟੀ ਦੇ ਉਹ ਵੀ ਖਿਲਾਫ਼ ਨੇ। ਇਹਦੇ ਵਿਚ ਲਗਾਤਾਰ 7 ਵਾਰ ਦੀ ਕਾਮਯਾਬੀ ਤੋਂ ਬਾਅਦ 8ਵੀਂ ਕੋਸ਼ਿਸ਼ ਦੇ ਵਿਚ ਇਸ ਮਤੇ ਦੇ ਉਤੇ ਸੈਨੇਟ ਦੀ ਮੋਹਰ ਲੱਗ ਗਈ ਹੈ। CBS ਨਿਊਜ਼ ਜਿਹੜੀ ਹੈ ਦੇ ਅਨੁਸਾਰ ਸੈਨੇਟ ਦੇ ਵਿਚ ਮਤੇ ਦੇ ਪੱਖ ਦੇ ਵਿਚ 50 ਵੋਟਾਂ ਪਈਆਂ, ਜਦੋਂ ਕਿ ਵਿਰੋਧ ਦੇ ਵਿਚ 47 ਵੋਟਾਂ ਸੈਨੇਟਰਾਂ ਦੇ ਨੇ ਜਿਹੜਾ ਵੋਟਿੰਗ ਕੀਤੀ ਹੈ। ਹੈਰਾਨੀ ਦੀ ਗੱਲ ਇਹ ਵੀ ਰਹੀ ਕਿ 4 ਰਿਪਬਲਿਕਨ ਸੈਨੇਟਰਾਂ ਨੇ ਵੀ ਵਿਰੋਧੀ ਡੈਮੋਕਰੇਟਿਕ ਪਾਰਟੀ ਦੇ ਸਾਂਸਦਾਂ ਦਾ ਸਾਥ ਦਿੱਤਾ ਤੇ ਮਤੇ ਦੇ ਪੱਖ ਦੇ ਵਿਚ ਵੋਟ ਪਾਈ ਹੈ। ਟਰੰਪ ਦੇ ਖਿਲਾਫ਼ ਵੋਟਿੰਗ ਕਰਨ ਵਾਲੇ ਰਿਪਬਲਿਕਨ ਸੈਨੇਟਰਾਂ ਦੇ ਵਿਚ ਸੁਸਾਨ ਕੋਲੀਨਜ਼, ਲੀਜ਼ਾ ਮੁਰਕੋਵਸਕੀ, ਰੈਡ ਪਾਲ ਅਤੇ ਬਿਲ ਕੈਸੀਡੀ ਸ਼ਾਮਲ ਨੇ। ਡੈਮੋਕਰੇਟ ਦੇ ਵੱਲੋਂ ਲਿਆਂਦਾ ਗਿਆ ਇਹ ਮਤਾ 8ਵੀਂ ਕੋਸ਼ਿਸ਼ ਦੇ ਵਿਚ ਪਾਸ ਹੋਇਆ। ਕਹਿੰਦੇ ਜੰਗ ਜਿੱਤਣੀ ਹੈ ਤਾਂ ਫਿਰ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਨੇ। ਡੈਮੋਕਰੇਟਿਕ ਸੈਨੇਟਰ ਟਿਮ ਕੇਨ ਨੇ ਇਸ ਮਤੇ ਨੂੰ ਪੇਸ਼ ਕੀਤਾ ਸੀ ਤੇ ਇਸ ਮਤੇ ਦਾ ਮਕਸਦ ਰਾਸ਼ਟਰਪਤੀ ਦੀਆਂ ਫੌਜੀ ਸ਼ਕਤੀਆਂ ਦੇ ਉਤੇ ਕੰਟਰੋਲ ਰੱਖਣਾ, ਸੰਸਦ ਦੀ ਭੂਮਿਕਾ ਨੂੰ ਯਕੀਨੀ ਬਣਾਉਣਾ ਹੈ। ਮਤਾ ਪਾਸ ਹੋਣ ਦੇ ਉਤੇ ਡੈਮੋਕਰੇਟਿਕ ਸੈਨੇਟਰ ਐਡਮ ਸ਼ਿਫ ਨੇ ਵੀ ਕਿਹਾ ਕਿ ਸੈਨੇਟ ਡੈਮੋਕਰੇਟਸ ਨੇ ਇਕ ਵਾਰ ਫਿਰ ਇਸ ਗੈਰ ਸੰਵਿਧਾਨਕ ਜੰਗ ਨੂੰ ਖਤਮ ਕਰਨ ਦੇ ਲਈ ਵੋਟਿੰਗ ਕਰਨ ਦੇ ਵਾਸਤੇ ਮਜਬੂਰ ਕੀਤਾ। ਰਾਈਟਰਸ ਦੀ ਰਿਪੋਰਟ ਦੇ ਅਨੁਸਾਰ ਇਹ ਮਤਾ ਭਾਵੇਂ 100 ਮੈਂਬਰੀ ਸੈਨੇਟ ਦੇ ਵਿੱਚੋਂ ਪਾਸ ਹੋ ਗਿਆ ਪਰ ਇਸ ਨੂੰ ਰਿਪਬਲਿਕਨਾਂ ਦੇ ਕੰਟਰੋਲ ਦੇ ਵਾਲੇ ਹਾਊਸ ਆਫ ਰੀਪ੍ਰੈਜ਼ੈਂਟੇਟਿਵਸ ਪ੍ਰਤੀਨਿਧੀ ਸਭਾ ਜਿਹੜੀ ਆ ਉਤੋਂ ਵੀ ਪਾਸ ਕਰਵਾਉਣਾ ਪਵੇਗਾ। ਇੰਨਾ ਹੀ ਨਹੀਂ, ਟਰੰਪ ਦੇ ਸੰਭਾਵਿਤ ਵੀਟੋ ਨੂੰ ਵੀ ਬੇਅਸਰ ਕਰਨ ਦੇ ਲਈ ਇਸ ਨੂੰ ਦੋਵਾਂ ਸਦਨਾਂ ਤੋਂ 2/3 ਬਹੁਮਤ ਦੇ ਨਾਲ ਪਾਸ ਕਰਵਾਉਣਾ ਲਾਜ਼ਮੀ ਜਿਹੜਾ ਹੋਵੇਗਾ। ਹਲੇ ਮੁਸ਼ਕਲਾਂ ਨੇ ਪਰ ਉਮੀਦ ਕਰਦੇ ਹਾਂ ਕਿ ਇਹ ਹੋ ਜਾਵੇ, ਤੇ ਹੋ ਜਾਵੇ ਤਾਂ ਆਉਣ ਵਾਲੇ ਜਿਹੜੇ ਨੇ ਉਥੇ ਦੇ ਚਾਹੇ ਪ੍ਰਧਾਨ ਮੰਤਰੀ ਨੇ PM ਨੇ ਉਨ੍ਹਾਂ ਲਈ ਵੀ ਥੋੜਾ ਥੋੜਾ ਚੇਤਾਵਨੀ ਹੋਏਗੀ ਭਾਈ ਆਪਣੀਆਂ ਮਨ ਮਰਜ਼ੀਆਂ ਨਹੀਂ ਕਰ ਪਾਉਂਗੇ, ਘੱਟੋ ਘੱਟ ਸਹਿਮਤੀਆਂ ਲੈਣੀਆਂ ਪੈਣਗੀਆਂ ਜੇ ਕਿਤੇ ਵੀ ਕੁਝ ਵੀ ਕਰਨਾ। ਦੂਸਰੇ ਪਾਸੇ 60 ਦਿਨਾਂ ਦੇ ਵਿੱਚ ਨੌਕਰੀ ਲੱਭੋ ਜਾਂ ਅਮਰੀਕਾ ਛੱਡ ਦਿਓ, H-1B ਵੀਜ਼ਾ ਧਾਰਕ ਭਾਰਤੀ ਟੇਕ ਪੇਸ਼ੇਵਾਰਾਂ ਨੂੰ ਅਲਟੀਮੇਟਮ ਮਿਲ ਗਿਆ। ਅਮਰੀਕੀ ਤਕਨੀਕੀ ਖੇਤਰ ਦੇ ਵਿੱਚ ਸ਼ਾਂਤੀ ਦੀ ਜਿਹੜੀ ਇੱਕ ਨਵੀਂ ਲਹਿਰ ਦੇ ਉਥੇ ਰਹਿਣ ਵਾਲੇ ਹਜ਼ਾਰਾਂ ਭਾਰਤੀ ਇੰਜੀਨੀਅਰਾਂ ਤੇ ਸਾਫਟਵੇਅਰ ਡਿਵੈਲਪਰ ਨੇ ਉਨ੍ਹਾਂ ਦੇ ਜੀਵਨ ਨੂੰ ਉਜਾੜ ਦਿੱਤਾ। ਜਿਹੜੇ ਲੋਕ ਸਾਲਾਂ ਤੋਂ ਅਮਰੀਕਾ ਦੇ ਵਿੱਚ ਕੰਮ ਕਰ ਰਹੇ ਸਨ, ਘਰ ਖਰੀਦੇ ਸਨ ਤੇ ਆਪਣੇ ਪਰਿਵਾਰਾਂ ਦੇ ਨਾਲ ਵਸ ਗਏ, ਉਨ੍ਹਾਂ ਦੀ ਕੰਪਨੀ ਤੋਂ ਸਿਰਫ ਇੱਕ ਈਮੇਲ ਸਭ ਕੁਝ ਬਦਲ ਰਹੀ ਹੈ। ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਭਾਰਤੀ ਤਕਨੀਕੀ ਪੇਸ਼ੇਵਰ H-1B ਵੀਜ਼ੇ ਦੇ ਉੱਤੇ ਨੇ ਜੋ ਸਿੱਧੇ ਤੌਰ ਦੇ ਉੱਤੇ ਉਨ੍ਹਾਂ ਦੀ ਕੰਪਨੀ ਦੇ ਨਾਲ ਜੁੜੇ ਹੋਏ ਹੈ। ਨੌਕਰੀ ਗੁਆਉਣ ਤੋਂ ਬਾਅਦ ਉਨ੍ਹਾਂ ਨੂੰ ਸਭ ਤੋਂ ਵੱਡੀ ਚੁਣੌਤੀ ਸਮੇਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਰੀਕੀ ਇਮੀਗ੍ਰੇਸ਼ਨ ਨਿਯਮਾਂ ਦੇ ਤਹਿਤ ਉਨ੍ਹਾਂ ਦੇ ਕੋਲ ਆਪਣਾ ਵੀਜ਼ਾ ਟਰਾਂਸਫਰ ਕਰਨ ਦੇ ਲਈ ਦੂਜੀ ਕੰਪਨੀ ਲੱਭਣ ਦੇ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਜੇਕਰ ਉਹ ਇਸ ਸਮੇਂ ਦੇ ਮੁਤਾਬਕ ਸੀਮਾ ਦੇ ਵਿੱਚ ਅੰਦਰ ਇੱਕ ਨਵਾਂ ਸਪਾਂਸਰ ਲੱਭਣ ਦੇ ਵਿੱਚ ਅਸਫਲ ਰਹਿੰਦੇ ਨੇ ਤਾਂ ਉਨ੍ਹਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਅਮਰੀਕਾ ਛੱਡਣ ਦੀ ਲੋੜ ਹੁੰਦੀ ਹੈ। ਇਹ ਉਨ੍ਹਾਂ ਦੇ ਪੂਰੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਇਸ ਦੇ ਵਿੱਚ ਨਾ ਸਿਰਫ ਨੌਕਰੀ ਲੱਭਣਾ ਸ਼ਾਮਲ ਹੁੰਦਾ ਹੈ ਸਗੋਂ ਬੱਚਿਆਂ ਦੀ ਪੜ੍ਹਾਈ, ਘਰ ਦੇ ਕਰਜ਼ੇ, ਸਿਹਤ ਸੰਭਾਲ ਅਤੇ ਪਰਿਵਾਰ ਦੇ ਭਵਿੱਖ ਦੇ ਨਾਲ ਸੰਬੰਧਿਤ ਫੈਸਲੇ ਵੀ ਸ਼ਾਮਲ ਨੇ। US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਨਿਯਮਾਂ ਦੇ ਅਨੁਸਾਰ ਨੌਕਰੀ ਤੋਂ ਕੱਢੇ ਗਏ H-1B ਕਰਮਚਾਰੀਆਂ ਨੂੰ ਆਮ ਤੌਰ ਦੇ ਉੱਤੇ 60 ਦਿਨਾਂ ਦੀ ਗ੍ਰੇਸ ਪੀਰੀਅਡ ਮਿਲਦੀ ਹੈ ਜਾਂ ਜਿੰਨਾ ਚਿਰ ਉਨ੍ਹਾਂ ਦਾ I-94 ਦਰਜਾ ਵੈਧ ਹੁੰਦਾ ਹੈ। ਜੋ ਵੀ ਪਹਿਲਾਂ ਆਵੇ, ਇਹ 60 ਦਿਨਾਂ ਦੀ ਗ੍ਰੇਸ ਪੀਰੀਅਡ ਜਿਹੜੀ ਕਰਮਚਾਰੀਆਂ ਦੇ ਆਖਰੀ ਕੰਮਕਾਜ ਦਿਨ ਤੋਂ ਸ਼ੁਰੂ ਹੁੰਦੀ ਹੈ, ਨਾ ਕਿ ਉਸ ਦਿਨ ਤੋਂ ਜਿਸ ਦਿਨ ਉਨ੍ਹਾਂ ਨੂੰ ਆਪਣੀ ਆਖਰੀ ਤਨਖਾਹ ਜਿਹੜੀ ਮਿਲੀ ਸੀ। ਸਿਰਫ ਅਮਰੀਕਾ ਦੇ ਵਿੱਚ ਜਨਮੇ ਲੋਕਾਂ ਨੂੰ ਮਿਲਣ ਅਧਿਕਾਰ, ਅਮਰੀਕੀ ਸੰਸਦ ਦੇ ਵਿੱਚ ਇਹ ਵੀ ਮਤਾ ਪੇਸ਼ ਕੀਤਾ ਗਿਆ। ਅਮਰੀਕਾ ਦੇ ਵਿੱਚ ਜਨਮ ਜਾਤ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ਦੇ ਅਧਿਕਾਰਾਂ ਨੂੰ ਲੈ ਕੇ ਇੱਕ ਵੱਡੀ ਬਹਿਸ ਛਿੜ ਗਈ। ਰਿਪਬਲਿਕਨ ਸਾਂਸਦ ਨੈਂਸੀ ਮੇਸ ਨੇ ਇੱਕ ਅਜਿਹਾ ਸੰਵਿਧਾਨਕ ਸੋਧ ਪ੍ਰਸਤਾਵ ਪੇਸ਼ ਕੀਤਾ ਜਿਸ ਦੇ ਨਾਲ ਅਮਰੀਕਾ ਦੇ ਵਿੱਚ ਬਾਹਰੋਂ ਆ ਕੇ ਵਸੇ ਲੋਕਾਂ, ਖਾਸ ਕਰਕੇ ਭਾਰਤੀ ਮੂਲ ਦੇ ਨੇਤਾਵਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਸਾਂਸਦ ਜਿਹੜੇ ਨੇ ਨੈਂਸੀ ਮੇਸ ਨੇ ਮੰਗ ਕੀਤੀ ਕਿ ਜਿਹੜੇ ਲੋਕ ਜਨਮ ਤੋਂ ਅਮਰੀਕੀ ਨਾਗਰਿਕ ਨਹੀਂ ਨੇ ਉਨ੍ਹਾਂ ਨੂੰ ਕਾਂਗਰਸ ਮੈਂਬਰ, ਸਾਂਸਦ, ਸੰਘੀ ਜੱਜ ਅਤੇ ਹੋਰ ਅਹਿਮ ਸਰਕਾਰੀ ਅਹੁਦਿਆਂ ਦੇ ਉੱਤੇ ਨਿਯੁਕਤ ਹੋਣ ਤੋਂ ਰੋਕਿਆ ਜਾਵੇ। ਮੇਸ ਦਾ ਤਰਕ ਹੈ ਕਿ ਜਿਸ ਤਰ੍ਹਾਂ ਅਮਰੀਕਾ ਦਾ ਰਾਸ਼ਟਰਪਤੀ ਉਪ ਰਾਸ਼ਟਰਪਤੀ ਬਣਨ ਦੇ ਲਈ ਨੈਚੁਰਲ ਬੋਰਨ ਸਿਟੀਜ਼ਨ ਜਿਹੜਾ ਜਨਮ ਤੋਂ ਅਮਰੀਕਨ ਹੋਣਾ ਜ਼ਰੂਰੀ ਹੈ, ਉਹੀ ਨਿਯਮ ਕਾਂਗਰਸ ਅਤੇ ਅਦਾਲਤਾਂ ਤੇ ਵੀ ਲਾਗੂ ਹੋਣਾ ਚਾਹੀਦਾ। ਇਸ ਪ੍ਰਸਤਾਵ ਨੂੰ ਪੇਸ਼ ਕਰਦੇ ਹੋਏ ਨੈਂਸੀ ਮੇਸ ਨੇ ਸੋਸ਼ਲ ਮੀਡੀਆ ਦੇ ਉੱਤੇ ਭਾਰਤੀ ਮੂਲ ਦੀ ਸਾਂਸਦ ਪਰਮਿਲਾ ਜੈਪਾਲ, ਸ੍ਰੀ ਥਾਣੇਦਾਰ ਅਤੇ ਸੋਮਾਲੀਆਈ ਮੂਲ ਦੀ ਇਲਹਾਨ ਉਮਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਮੇਸ ਨੇ ਸਵਾਲ ਚੁੱਕਿਆ ਕਿ ਅਮਰੀਕਾ ਦੇ ਕਾਨੂੰਨ ਲਿਖਣ ਵਾਲੇ ਲੋਕਾਂ ਦੀ ਵਫ਼ਾਦਾਰੀ ਸਿਰਫ ਅਮਰੀਕਾ ਪ੍ਰਤੀ ਹੋਣੀ ਚਾਹੀਦੀ ਹੈ, ਕਿਸੇ ਹੋਰ ਦੇਸ਼ ਦੇ ਪ੍ਰਤੀ ਨਹੀਂ। ਭਾਰਤੀ ਨੇਤਾਵਾਂ ਦਾ ਤਿੱਖਾ ਪਲਟਵਾਰ ਇਹਦੇ ਉੱਤੇ ਆਇਆ। ਇਸ ਪ੍ਰਸਤਾਵ ਤੋਂ ਬਾਅਦ ਭਾਰਤੀ ਮੂਲ ਦੇ ਸਾਂਸਦਾਂ ਨੇ ਮੇਸ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਪ੍ਰਿਮਲਾ ਜੈਪਾਲ ਨੇ ਇਸ ਨੂੰ ਨਸਲਵਾਦੀ, ਵਿਦੇਸ਼ੀ ਵਿਰੋਧੀ ਮਾਨਸਿਕਤਾ ਅਤੇ ਅਮਰੀਕਾ ਦੇ ਇਤਿਹਾਸ ਦਾ ਅਪਮਾਨ ਦੱਸਿਆ। ਸ੍ਰੀ ਥਾਣੇਦਾਰ ਨੇ ਕਿਹਾ ਕਿ ਮਿਹਨਤ ਕਰਕੇ ਅਮਰੀਕਾ ਆਉਣ ਵਾਲੇ ਅਤੇ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਣ ਵਾਲੇ ਲੋਕਾਂ ਤੇ ਨਿਸ਼ਾਨਾ ਸਾਧਣ ਤੋਂ ਪਹਿਲਾਂ ਮੇਸ ਨੂੰ ਆਪਣਾ ਵਿਹਾਰ ਠੀਕ ਕਰਨਾ ਚਾਹੀਦੈ। ਰਾਜਾ ਕ੍ਰਿਸ਼ਨਾ ਮੂਰਤੀ ਨੇ ਇਸ ਪ੍ਰਸਤਾਵ ਨੂੰ ਨੈਤਿਕ ਤੌਰ ਦੇ ਉੱਤੇ ਗਲਤ ਦੱਸਦਿਆਂ ਕਿਹਾ ਕਿ ਇਸ ਦੇ ਪਿੱਛੇ ਛਿਪੀ ਨਫ਼ਰਤ ਦੇ ਵਿਰੁੱਧ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦੈ। ਤੇ ਇਸ ਵੇਲੇ ਅਮਰੀਕੀ ਕਾਂਗਰਸ ਦੇ ਵਿੱਚ 26 ਅਜਿਹੇ ਮੈਂਬਰ ਨੇ ਜੋ ਵਿਦੇਸ਼ਾਂ ਦੇ ਵਿੱਚ ਜਨਮੇ ਨੇ, ਜਿਨ੍ਹਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਆਪਣੇ ਸਾਂਸਦ ਵੀ ਸ਼ਾਮਲ ਨੇ। ਡੈਮੋਕਰੇਟਿਕ ਪਾਰਟੀ ਅਤੇ ਕਈ ਮਹਿਲਾ ਸੰਗਠਨਾਂ ਨੇ ਇਸ ਕਦਮ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਘਿਰਣਾਯੋਗ ਰਾਜਨੀਤੀ ਕਰਾਰ ਦਿੱਤਾ ਹੈ। ਆਖਰੀ ਖ਼ਬਰ ਵੱਲ ਨੂੰ ਵਧਦੇ ਹਾਂ। ਭਾਰਤ ਨੇ ਉੱਚ ਜੋਖਮ ਵਾਲੇ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਇਬੋਲਾ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਨੇ ਇਬੋਲਾ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਜਾਂ ਉਥੋਂ ਲੰਘਣ ਟ੍ਰਾਂਜ਼ਿਟ ਵਾਲੇ ਯਾਤਰੀਆਂ ਦੇ ਲਈ ਇਕ ਸਿਹਤ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਹਦੇ ਵਿਚ ਲੱਛਣਾਂ ਜਾਂ ਸੰਪਰਕ ਦੇ ਇਤਿਹਾਸ ਵਾਲੇ ਲੋਕਾਂ ਨੂੰ ਇਮੀਗ੍ਰੇਸ਼ਨ ਕਲੀਅਰੈਂਸ ਤੋਂ ਜਿਹੜਾ ਪਹਿਲਾਂ ਤੁਰੰਤ ਹਵਾਈ ਅੱਡੇ ਦੇ ਉਤੇ ਸਿਹਤ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੇ ਲਈ ਵੀ ਕਿਹਾ ਗਿਆ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 19 62 19 ਸਟੂਡੀਓ ਦਾ ਨੰਬਰ ਹੈ ਜੀ, ਤੇ ਨਾਲ ਨਾਲ ਤੁਹਾਡੇ ਸੁਨੇਹੇ ਲੈ ਕੇ ਤੇ ਫਿਰ ਆਪਾਂ ਕਹਾਣੀ ਵੱਲ ਨੂੰ ਅੱਜ ਚੱਲਦੇ ਹਾਂ। ਅੱਜ ਕਹਾਣੀ ਸੁਣਾਉਂਦੇ ਹਾਂ ਤੁਹਾਨੂੰ, ਤੇ 90 ਮਿੰਟ ਦਾ ਪ੍ਰੋਗਰਾਮ ਆਪਣਾ ਬੀਤ ਚੁੱਕਿਆ ਤਕਰੀਬਨ, ਤੇ ਹੋਰ ਆਪਾਂ ਅੱਧਾ ਘੰਟਾ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲਾਈਨਾਂ ਖੁੱਲੀਆਂ ਨੇ। ਕੋਈ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ, ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਨਾਲ ਨਾਲ ਫੋਨ ਕਾਲ ਦੀ ਉਡੀਕ ਵੀ ਰਹੇਗੀ। ਪਰਮਿੰਦਰ ਬਰਲੀ ਜੀ ਲਿਖਦੇ ਨੇ ਫਗਵਾੜੇ ਤੋਂ ਭਾਰਤ ਸਾਹਿਬ ਲੰਘ ਆਓ, ਕਹਿੰਦੇ ਸਤਿ ਸ੍ਰੀ ਅਕਾਲ ਜੀ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰ ਸੱਜਣਾ ਨੂੰ ਜੀ, ਜੀਆ ਨੂੰ ਜੀ, ਪਰਮਿੰਦਰ ਜੀ ਸਵਾਗਤ ਹੈ। ਸ਼ੈਲੀ ਜੀ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ, ਤੇ ਜੋ ਮਰਜ਼ੀ ਕਹਿ ਲਵੋ ਲੇਕਿਨ ਅੱਜ ਤੋਂ ਪਹਿਲਾਂ ਕਾਕਰੋਚ ਇੰਨਾ ਸੋਹਣਾ ਨਹੀਂ ਲੱਗਿਆ ਕਹਿੰਦੇ ਸੀ। ਮੈਂ ਜਦੋਂ ਇੰਡੀਆ ਆਉਂਦਾ ਸੀ ਨਾ, ਇੱਕ ਕਾਕਰੋਚ ਦੇ ਨਾਂ ਦੇ ਉੱਤੇ ਫਿਲਮ ਆਈ ਸੀ ਆਪਣੀ, ਉਹਦੀ ਆਪਣਾ ਜਿਹੜਾ ਕੈਲੀਫੋਰਨੀਆ ਦਾ ਹੈਗਾ ਜੀ ਗਵਰਨਰ ਆਪਣਾ ਬਾਡੀ ਬਿਲਡਰ ਤੇ ਰੈਸਲਰ ਆ, ਨਾ ਹੀ ਚੇਤਾ ਭੁੱਲ ਗਿਆ ਆਪਣਾ, ਬੜਾ ਮਸ਼ਹੂਰ ਰੈਸਲਰ ਹੈ ਜੀ, ਉਹਦੀਆਂ ਬਹੁਤ ਫਿਲਮਾਂ ਆਈਆਂ ਨੇ। ਤੇ ਇੱਕ ਬੰਦਾ ਹੁੰਦਾ ਗਲੈਕਸੀ ਦੇ ਤੌਰ ਦੇ ਉੱਤੇ, ਉਹ ਮਤਲਬ ਕਿ ਉਹ ਕੋਕਰਚ ਬਣ ਜਾਂਦਾ ਤੇ ਲੋਕਾਂ ਨੂੰ ਨਿਗਲਣ ਲੱਗ ਜਾਂਦਾ, ਸਾਰੀਆਂ ਚੀਜ਼ਾਂ ਕਰਨ ਲੱਗ ਜਾਂਦਾ। ਅੱਜ ਤੋਂ 30-25 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਿਹਾ, ਉਦੋਂ ਫਿਲਮ ਦੇਖੀ ਸੀ ਇੰਡੀਆ ਦੇ ਵਿੱਚ, ਇੰਗਲਿਸ਼ ਫਿਲਮ ਸੀ ਅਮੈਰੀਕਨ ਹਾਲੀਵੁੱਡ ਦੀ। ਤੇ ਆਪਣੇ ਲਿਖਦੇ ਨੇ ਭਾਰਤ ਜੀ ਦੁਆਬਾ ਰੇਡ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਤੇ ਜੋ ਮਰਜ਼ੀ ਕਹਿ ਲਵੋ ਲੇਕਿਨ ਅੱਜ ਤੋਂ ਪਹਿਲਾਂ ਕਾਕਰੋਚ ਇੰਨਾ ਸੋਹਣਾ ਨਹੀਂ ਲੱਗਿਆ ਜੀ, ਤੇ ਜਦੋਂ ਰਸੋਈ ਚੋਂ ਨਿਕਲ ਆਈ ਦੇਖ ਲਓ ਤੁਸੀਂ ਕਿੱਦਾਂ ਕੁੱਟਦੇ ਉਹਨੂੰ ਵਿਚਾਰੇ ਨੂੰ। ਸ਼ੈਲੀ ਬਾਈ ਜੀ ਕਹਿੰਦੇ ਕਾਕਰੋਚ ਪਾਰਟੀ ਦੀਆਂ ਗੱਲਾਂ ਤਾਂ ਸੱਚੀਆਂ ਨੇ, ਕਾਸ਼ ਕਹਿੰਦੇ ਸਾਡੇ ਦੇਸ਼ ਦੇ ਵਿੱਚ ਵੀ ਅਜਿਹੇ ਲੋਕ ਹੋਣ। ਸ਼ੈਲੀ ਜੀ ਕਹਿੰਦੇ ਮੰਨਣਾ ਪਵੇਗਾ ਕਿ ਯੂਥ ਤਾਂ ਕਹਿੰਦੇ ਯੂਥ ਹੀ ਹੈ। ਨਵਦੀਪ ਸਿੰਘ ਜੀ ਲਿਖਦੇ ਨੇ ਦਿੱਲੀ ਤੋਂ, ਬਾਈ ਜੀ ਸਤਿ ਸ੍ਰੀ ਅਕਾਲ ਟੂ ਆਲ, ਕਹਿੰਦੇ ਜੀਆ ਨੂੰ ਜੀ ਸਵਾਗਤ ਹੈ ਜੀ। ਤੇ ਸ਼ੈਲੀ ਜੀ ਕਹਿੰਦੇ ਸੱਚ ਤਾਂ ਇਹ ਹੈ ਕਿ ਜਨਤਾ ਵਿਚ ਗੁੱਸਾ ਤਾਂ ਹੈ ਇਨ੍ਹਾਂ ਨੇਤਾਵਾਂ ਦੇ ਪ੍ਰਤੀ। ਹਰਵਿੰਦਰ ਜੌਲ ਭੈਣ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਜੀਆ ਨੂੰ ਜੀ ਭੈਣ ਜੀ ਸਵਾਗਤ ਹੈ। ਸ਼ੈਲੀ ਜੀ ਕਹਿੰਦੇ ਦੇਸ਼ ਨੂੰ ਸੁਧਾਰਨ ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰੋ ਭਾਈ। ਤੇ ਲੋ ਇਕ ਕਾਲਰ ਆਪਣੇ ਨਾਲ ਜੁੜੇ ਨੇ, ਉਨ੍ਹਾਂ ਦੀ ਗੱਲ ਸੁਣਦੇ ਆ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ, ਆਵਾਜ਼ ਟਣਾ ਟਣ ਹੈ ਸ਼ੈਲੀ ਜੀ ਕਹਿੰਦੇ ਆ। ਤੇ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਲਿਖਦੇ ਨੇ, ਮਾਲ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਭੇਜੀ ਹੈ, ਐਵੇਂ ਵਹਿਮ ਹੈ ਕਹਿੰਦੇ ਜੀ ਲੋਕਾਂ ਨੂੰ। ਤੇ ਪਰਮਿੰਦਰ ਜੀ ਕਹਿੰਦੇ ਭਾਰਤ ਵੀਰ ਜੀ ਭਾਰਤ ਉਨ੍ਹਾਂ ਦਾ ਦੇਸ਼ ਹੈ ਜੀ, ਇੱਥੇ ਇੱਕ ਤੋਂ ਵੱਧ ਕੇ ਇੱਕ ਬੇਵਕੂਫ ਹਨ ਜੀ, ਬੰਦਾ ਬਸ ਕਹਿੰਦੇ ਬੁੱਧੂ ਬਣਾਉਣ ਵਾਲਾ ਚਾਹੀਦਾ, ਲੋਕ ਲੁੱਟ ਹੋਣ ਦੇ ਲਈ ਕਹਿੰਦੇ ਤਿਆਰ ਬੈਠੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 5 ਜੀ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਮਾਲ ਜੀ ਕਹਿੰਦੇ ਨੇ ਸਾਡੇ ਮੀਂਹ ਸ਼ੁਰੂ ਹੋ ਗਿਆ ਸੀ ਤੇ ਹੁਣ ਮੈਂ ਚੱਲੀ ਆ ਅੰਦਰ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ। ਤੇ ਕਾਕਰੋਚ ਵਾਲਾ ਵੀ ਕਹਿੰਦੇ ਬਦਲਾਵ ਵਾਲਿਆਂ ਦਾ ਨਿਕਲਿਆ ਜੀ, ਤੇ ਸੋਧੀਆ ਦਾ PAC ਤੇ ਕਹਿੰਦੇ ਇਨ੍ਹਾਂ ਦਾ ਸੋਸ਼ਲ ਮੀਡੀਆ ਚਲਾਉਂਦਾ ਸੀ, ਟਰਾਲੀ ਦਾ ਨਾਂ ਨਹੀਂ ਲੈਣਾ ਕਹਿੰਦੇ ਅਜੇ ਇਸ ਸਾਲ। ਤੇ ਟਮਾਤਰ ਮੰਤਰੀ ਦਾ ਕਹਿਣਾ ਛੱਡੋ, ਕੋਈ ਹੋਰ ਗੱਲ ਕਰੋ ਕਹਿੰਦੇ ਜੀ, ਕਿਆ ਬਾਤ ਹੈ ਜੀ। ਸ਼ੈਲੀ ਜੀ ਕਹਿੰਦੇ ਕਿ ਸੈਣੀ ਸਾਹਿਬ ਜੀ ਧਰਨਾ ਪਸੰਦ ਨਹੀਂ ਤੇ ਪਲੇਟਫਾਰਮ ਤੇ ਆਵਾਜ਼ ਉਠਾਉਣਾ ਵੀ ਪਸੰਦ ਨਹੀਂ। ਔਜਲਾ ਸਾਹਿਬ ਕਹਿੰਦੇ ਕਿਸਾਨ ਲੀਡਰਾਂ ਦੇ ਨਾਲੋਂ ਦਰਦ ਕੌਣ ਸਮਝਦਾ ਹੋਰ ਜੀ। ਤੇ ਸ਼ੈਲੀ ਜੀ ਕਹਿੰਦੇ ਆ ਸੈਣੀ ਸਾਹਿਬ ਜੀ ਜੇਕਰ ਲੋਕਾਂ ਦੇ ਵਿੱਚੋਂ ਇੰਨਾ ਗੁੱਸਾ ਹੈ ਲੋਕਾਂ ਚ ਤਾਂ BJP ਲਗਾਤਾਰ ਕਿਵੇਂ ਜਿੱਤ ਰਹੀ ਹੈ, ਸਭ ਗੋਲਮਾਲ ਹੈ ਬਾਈ, ਸਭ ਗੋਲਮਾਲ ਹੈ। ਮੁਕੱਦਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਜੀਆ ਨੂੰ ਜੀ। ਤੇ ਕਹਿੰਦੇ ਸ਼ਮੀ ਭਾਜੀ ਸਿਆਸਤ ਦੀ ਭੇਂਟ ਚੜਾ ਦਿੱਤੇ ਤੁਸੀਂ ਕੱਲ ਕਹਿੰਦੇ ਜੀ। ਤੇ ਸ਼ੈਲੀ ਜੀ ਕਹਿੰਦੇ ਆ ਕਿ ਸੈਣੀ ਸਾਹਿਬ ਜੀ ਅਸੀਂ ਤਾਂ ਕਹਿੰਦੇ ਇਹੀ ਕਹਿੰਦੇ ਆ ਕਿ ਇਸ ਤਰ੍ਹਾਂ ਤਾਂ ਮੋਦੀ ਵੀ 5 ਸਾਲ ਮੰਗ ਕੇ ਆਇਆ ਸੀ। ਤੇ ਮੁਕੱਦਰ ਜੀ ਹੁਣ ਨਾ ਸੈਣੀ ਸਾਹਿਬ ਕਿਸੇ ਪਾਰਟੀ ਨੂੰ ਵੋਟ ਪਾ ਗਏ ਕਹਿੰਦੇ ਜੀ। ਤੇ ਮੁਕੱਦਰ ਜੀ ਕਹਿੰਦੇ ਸ਼ੈਲੀ ਵੀਰ ਮੈਂ ਬੜਾ ਸੁਚੇਤ ਹਾਂ, ਮੈਂ ਸੈਣੀ ਬਾਈ ਜੀ ਨੂੰ ਇਮੋਸ਼ਨਲ ਹੋ ਕੇ ਵੋਟ ਪਾਉਣ ਨਹੀਂ ਦੇਣੀ ਕਹਿੰਦੇ ਜੀ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਮੋਦੀ ਸਾਹਿਬ ਫਿਨਲੈਂਡ ਕੀ ਕਰਨ ਗਏ ਸੀ ਜੀ ਦੱਸਣਾ ਜੀ। ਕਿਆ ਬਾਤ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਆ ਕੱਲ ਤੁਸੀਂ ਆਪਣੀ ਸਿਆਸਤ ਦੇ ਚੱਕਰ ਚ ਸਾਡੇ ਸ਼ਮੀ ਜੀ ਬਾਈ ਜੀ ਕਿੱਧਰ ਭੇਜ ਦਿੱਤੇ। ਸੈਣੀ ਸਾਹਿਬ ਕਹਿੰਦੇ ਨੇ ਕਿ ਮੋਦੀ ਸਾਹਿਬ ਵੀ ਭਾਰਤ ਸਾਹਿਬ ਜੀ ਨੂੰ ਮਿਲਣ ਗਏ ਸੀ ਜੀ, ਤੇ ਨਹੀਂ ਜੀ ਹੁਣ ਕਹਿੰਦੇ ਦੁਬਾਰਾ ਕਾਲ ਨਹੀਂ ਲੱਗਣੀ ਜੀ। ਸ਼ੁਕਰੀਆ ਸੈਣੀ ਸਾਹਿਬ, ਬਹੁਤ ਬਹੁਤ ਧੰਨਵਾਦ। ਤੇ ਸ਼ੈਲੀ ਜੀ ਕਹਿੰਦੇ ਨਾਲੇ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਜਿਹੜਾ ਸਹੀ ਕਹੇਗਾ ਉਸਨੂੰ ਸਹੀ ਕਹਿੰਦੇ ਹਾਂ, ਜਿਹੜਾ ਗਲਤ ਕਹੇਗਾ ਉਸਨੂੰ ਗਲਤ ਕਹਾਂਗੇ, ਫਿਰ ਕਿਉਂ ਭੁੱਲ ਜਾਂਦੇ ਹਾਂ ਜੀ। ਲਓ ਜੀ ਆਪਣੇ ਨਾਲ ਸ਼ੈਲੀ ਬਾਈ ਜੀ ਜੁੜੇ ਗਏ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਸ਼ੈਲੀ ਜੀ, ਸਵਾਗਤ ਹੈ ਜੀ।
2: ਜੀ ਭਾਰਤ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸਾਰੇ
1: ਸਰੋਤਿਆਂ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
2: ਠੀਕ ਹੈ ਜੀ, ਟਾਣਾ ਜੀ
1: ਜੀ, ਸਿਹਤਾਂ ਕਿਵੇਂ ਨੇ?
2: ਚੜ੍ਹਦੀ ਕਲਾ ਜੀ, ਬਾਗੋ ਬਾਗ।
1: ਕਿਆ ਬਾਤ ਹੈ ਜੀ, ਪਿੰਗ ਤੇ ਬੈਠੇ ਲੱਗਦੇ ਹੋ
2: ਭਾਰਤ ਜੀ, ਹੈ
1: ਪਿੰਗ ਤੇ ਬੈਠੇ ਲੱਗਦੇ ਹੋ? ਪਾਣੀ ਲਾਓ ਇਹਨੂੰ ਥੋੜਾ ਜਿਹਾ, ਚੀ ਚੀ ਕਰਦੀ ਹੈ, ਗੀਤ ਦਾ ਸੀਗਾ ਜੁੱਤੀ ਕਰੇ ਮੁਟਿਆਰ ਦੀ ਚੀਕੂ ਚੀਕੂ, ਪਰ ਤੁਸੀਂ ਤਾਂ ਪੱਖੀ ਦੀ ਚੀ ਚੀ ਕਰਾਈ ਜਾਂਦੇ ਹੋ ਬਈ, ਲੱਗਦਾ ਬੱਤੀ ਨੀ ਆਉਂਦੀ, ਚੀਕਾਂ ਕਢਾਈਆਂ ਪਈਆਂ ਤੁਸੀਂ ਤਾਂ ਪੱਖੀ ਦੀਆਂ।
2: ਹਾਂ ਬੱਤੀ ਹੁਣੇ ਗਈ ਹੈ
1: ਜੀ,
2: ਬਾਹਰ ਪਏ ਸੀ
1: ਜੀ,
2: ਚਲੋ ਪੱਚੀ ਝੱਲ ਮਾਰ ਲੈਂਦੇ ਆ।
1: ਬਿਲਕੁਲ, ਝੱਲਰ ਵਾਲੀ ਹੈ ਕਿ ਦੂਜੀ ਹੈ?
2: ਝੱਲਰ ਵਾਲੀ ਹੈ ਜੀ
1: ਜੀ।
2: ਉਹ ਤਾਂ ਭਾਰਤ ਜੀ ਇਸ ਤਰ੍ਹਾਂ ਗੱਲ ਕਰਦੇ ਸੀ, ਹੋ ਸਕਦਾ ਜਿਹੜੀ ਇਹ ਕਾਂਗਰਸ ਪਾਰਟੀ ਬਣੀ ਆ
1: ਜੀ,
2: ਇਹ ਚਲੋ ਸੋਸ਼ਲ ਮੀਡੀਆ ਤੇ ਖਬਰਾਂ ਲੋਕਾਂ ਦਾ ਇਹ ਗੁਬਾਰੇ ਚ ਪਿੰਨ ਮਾਰ ਕੇ ਗੁੱਸਾ ਹੀ ਕੱਢਿਆ ਹੋਵੇ,
1: ਲੋਕਾਂ ਦਾ ਗੁੱਸਾ ਕਵਰ ਕਰਦੇ ਆ। ਬਿਲਕੁਲ ਹੈ ਜੀ,
2: ਪਰ ਜਿਹੜੀਆਂ ਗੱਲਾਂ ਨੇ, ਗੱਲਾਂ ਤਾਂ ਸਹੀ ਨੇ, ਸਾਰੇ ਲੋਕਾਂ ਦੀ ਮੰਗ ਇਹ ਹੈ।
1: ਗੱਲਾਂ ਤਾਂ ਆਪਣੇ ਦੇਖੋ ਸ਼ੈਲੀ ਬਾਈ ਜੀ, ਆਪਣੇ ਜਿੱਦਾਂ ਸੈਣੀ ਸਾਹਿਬ ਕਹਿ ਕੇ ਗਏ ਨੇ, ਉਹ ਤਾਂ ਗੱਲਾਂ ਤਾਂ ਇਹ ਵੀ ਜਿਹੜੇ ਆਏ ਸੀਗੇ, ਇਹ ਵੀ ਇਨਕਲਾਬ ਦੀਆਂ ਕਰਦੇ ਸੀ, ਹੁਣ ਤਾਂ ਲੋਕ ਇਨਕਲਾਬ ਨੀ ਸੁਣ ਕੇ ਰਾਜੀ, ਭਈ ਇਨਕਲਾਬ ਕਹਿ ਨਾ ਦੇਣ ਕਿਤੇ।
2: ਨਹੀਂ ਤੁਸੀਂ ਇਹ ਐਂਗਲ ਤੋਂ ਸੋਚਦੇ, ਮੈਂ ਹੋਰ ਐਂਗਲ ਤੋਂ ਸੋਚਣ ਲੱਗਿਆ
1: ਜੀ।
2: ਮੈਂ ਇਹ ਐਂਗਲ ਤੋਂ ਸੋਚਦਾ ਵੀ ਦੇਖੋ ਭਾਰਤ ਜੀ, ਵੀ ਸਾਰੇ ਲੋਕਾਂ ਦੀ ਡਿਮਾਂਡ ਇਹ ਹੈ ਨਾ ਵੀ ਸਾਨੂੰ ਕਿਹੋ ਜਿਹੇ ਚਾਹੀਦੇ ਨੇ, ਕੀ ਚਾਹੀਦਾ ਨਾ
1: ਜੀ। ਪਰ ਦੇਖੋ ਇਹਦਾ ਜਿੱਥੇ ਲਿੰਕ ਜੁੜ ਰਹੇ ਨੇ ਉਹ ਹੈਰਾਨੀ ਹੈ ਨਾ
2: ਚਾਹੀਦਾ
1: ਆਪਣੇ ਸ਼ੈਲੀ ਬਾਈ ਜੀ, ਜਿੱਥੇ ਲਿੰਕ ਜੁੜ ਰਹੇ ਨਾ ਇਹਨਾਂ ਦੇ, ਉਹ ਹੈਰਾਨੀ ਵਾਲੀ ਆ ਨਾ। ਪਹਿਲਾਂ ਇਹਨਾਂ ਦੇ ਲਈ ਕੰਮ ਕਰ ਚੁੱਕੇ ਆ ਪੂਰਾ, ਅਗਲਾ ਪ੍ਰੋਫੈਸ਼ਨਲ ਬੰਦਾ ਹੈ ਜੀ, ਉਹ ਅਮਰੀਕਾ ਚ ਬੈਠਾ ਆ ਅਗਲਾ।
2: ਨਹੀਂ ਨਹੀਂ ਇਹ ਨੀ ਮੈਂ, ਭਾਰਤ ਬਾਜੀ ਜਿਹੜਾ ਕੋਈ 35-40 ਸਾਲ ਦਾ ਹੋਊਗਾ, 30 ਸਾਲ ਤੋਂ ਲੈ ਕੇ 40 ਸਾਲ ਦੇ ਵਿਚ ਵਿਚ ਹੋਊਗਾ, ਉਹਦਾ ਜਿੰਦਗੀ ਨਾਲ ਕਿਤੇ ਨਾ ਕਿਤੇ ਕੋਈ ਜੁੜੂਗਾ
1: ਜੀ।
2: ਹੁਣ ਨਿਰਾਪੁਰਾ ਉਹ ਖਾਲੀ ਤਾਂ ਨੀ ਬੈਠੂਗਾ, ਜਿਹਨੇ ਏਡਾ ਲਿਖਿਆ ਲਿਖਣ ਦਾ ਵੀ ਜਜ਼ਬਾ ਕੀਤਾ ਬੰਦੇ ਨੇ, ਕਿਤੇ ਨੇ ਏਦਾਂ ਚੱਲੀ ਆ
1: ਜੀ।
2: ਚਲੋ ਕੋਈ ਪਲਾਨ ਵੀ ਹੋ ਸਕਦੀਆਂ ਨੇ, ਪਰ ਜਿਹੜੀਆਂ ਗੱਲਾਂ ਨੇ ਕਹਿੰਦਾ ਉਹ ਗੱਲਾਂ ਕਰਦਾ, ਸਾਰੀ ਦੁਨੀਆਂ ਇਹ ਚਾਹੁੰਦੀ ਆ ਤਾਂ ਮੋਦੀ ਸਾਹਿਬ ਵੀ ਕਹਿ ਕੇ ਆਏ ਸੀ ਮੈਨੂੰ ਇੱਕ ਵਾਰ 5 ਸਾਲ ਦੇ ਦੋ
1: ਜੀ,
2: 5-5 ਸਾਲ ਲੈ ਦੇ ਦਿੰਦੇ, 15 ਸਾਲ ਹੋ ਗਏ ਦੇਖ ਲੋ
1: ਜੀ,
2: ਕਿਵੇਂ ਧੁੱਕੀ ਕੱਢੀ ਜਾਂਦੇ, ਕਰਦੇ ਨੀ ਮੀਡੀਆ ਨਾਲ ਗੱਲ ਕਿਤੇ
1: ਜੀ,
2: ਸੁਣਦੇ ਨੀ ਕਿਸੇ ਦੀ
1: ਜੀ।
2: ਇੱਕ ਵਾਰ ਮੌਕਾ ਦੇਤਾ, ਦੂਜੀ ਵਾਰ ਮੌਕਾ ਦੇਤਾ ਲੋਕਾਂ ਨੇ, ਤੀਜੀ ਵਾਰ ਵੀ ਹੋ ਗਿਆ ਜੀ, ਫਿਰ ਆਪਾਂ ਨੂੰ ਅਜੇ ਇਹ ਨੀ ਪਤਾ ਵੀ ਜਿੱਤਦੇ ਕਿਵੇਂ ਨੇ ਇਹ
1: ਜੀ।
2: ਜਦੋਂ ਲੋਕਾਂ ਚ ਇਹ ਗੱਲ ਆ ਇੱਥੇ ਤੱਕ ਆਈ ਖੜੀ ਆ
1: ਜੀ,
2: ਤਾਂ ਜਿੱਤ ਕਿਵੇਂ ਜਾਂਦੇ ਨੇ? ਇਹਦਾ ਮਤਲਬ ਇਹਨਾਂ ਕੋਲ ਸਾਰਾ ਕੁਛ, ਤਾਮ ਝਾਮ ਇਹਨਾਂ ਕੋਲ ਆ ਜੀ, ਚੋਣ ਕਮਿਸ਼ਨ ਇਹਨਾਂ ਕੋਲ ਆ,
1: ਸਾਰੇ
2: ਅਮਲੇ ਫੈਲੇ ਇਹਨਾਂ ਕੋਲ,
1: ਚੋਣ ਕਮਿਸ਼ਨ ਤਾਂ ਆਪ ਅਦਾਲਤਾਂ ਚ ਤੁਰਿਆ ਫਿਰਦਾ ਜੀ। ਆ ਦੇਖੋ ਆ ਚੋਣਾਂ ਜਿਹੜੀਆਂ ਪੰਜਾਬ ਚ ਹੋਣੀਆਂ, ਹੁਣ ਹਰਿਆਣੇ ਚ ਹੋਣੀਆਂ ਜਾਂ ਕਿੱਥੇ ਵੀ ਹੋਣੀਆਂ, ਤੇ ਇਹਨਾਂ ਕੋਲ ਤਾਂ ਉਹ ਮਸ਼ੀਨਾਂ ਨੀ ਹਜੇ ਤਾਂ ਪਹੁੰਚੀਆਂ ਜੀ। ਦੇਖੋ ਕਹਿੰਦੇ ਇੱਕ ਦਿਨ ਚ ਹੀ ਫਿੱਟ ਕਰ ਦੇਣੀਆਂ ਨੇ, ਆਈ
2: ਉਹਨਾਂ ਨੇ ਵੀ ਜਮੀ ਚੁਣ ਚੁਣ ਕੇ ਨਿਸ਼ਾਨੇ ਮਾਰੇ ਨੇ ਵੀ ਦੇਖੋ ਚੋਣ ਕਮਿਸ਼ਨ ਇਹੋ ਜਿਹਾ ਨੀ ਹੋਣਾ
1: ਜੀ,
2: ਜਿਹੜੀ ਉਹਨੇ ਡਿਮਾਂਡ ਰੱਖੀਆਂ, ਡਿਮਾਂਡਾਂ ਵੀ ਦੇਖੋ ਕਿਵੇਂ ਰੱਖੀਆਂ ਨੇ ਚੁਣ ਚੁਣ ਕੇ
1: ਜੀ,
2: ਆਹ ਨੀ ਹੋਣਾ ਚਾਹੀਦਾ, ਉਹ ਨੀ ਹੋਣਾ ਚਾਹੀਦਾ, ਉਹੀ ਗੱਲ ਆ ਭਾਰਤ ਜੀ। ਅਗਲਾ ਕਹਿੰਦਾ ਵੀ ਭਗਤ ਸਿੰਘ ਜੰਮੇ ਤਾਂ ਸਹੀ ਪਰ ਸਾਡੇ ਨਾ ਗਵਾਂਢੀਆਂ ਦਾ ਜੰਮ,
1: ਬਿਲਕੁਲ
2: ਜਿੰਨਾ ਚਿਰ ਆਪਾਂ ਆਪ ਨੀ ਸੁਧਰਦੇ ਨਾ ਦੇਸ਼ ਕਿਤੋਂ ਸੁਧਰ ਜੂ, ਪਹਿਲਾਂ ਆਪਣੇ ਆਪ ਨੂੰ ਸੁਧਾਰ ਲਓ
1: ਜੀ,
2: ਐ ਉਮੀਦਾਂ ਫਿਰ ਆਪਾਂ ਵੱਡੀਆਂ ਕਰ ਲੈਣ ਦੂਜੇ ਦੇ ਸਿਰ ਤੇ ਛੱਡ ਦਿੰਦੇ ਆ,
1: ਬਿਲਕੁਲ
2: ਪਤਾ ਨੀ ਇਹੀ ਬਦਲੂਗਾ ਹੈਨਾ
1: ਜੀ,
2: ਉਸ ਤੋਂ ਪਹਿਲਾਂ ਜੇ ਆਪਾਂ ਆਪ ਬਦਲਾਂਗੇ ਤਾਂ ਸਭ ਕੁਛ ਬਦਲ ਜਾਊ,
1: ਬਿਲਕੁਲ
2: ਇੱਕ ਕਰਕੇ ਬੂੰਦ ਬੂੰਦ ਕਰਕੇ ਜਿਵੇਂ ਸਮੁੰਦਰ ਭਰਦਾ ਜੀ
1: ਜੀ,
2: ਇਸੇ ਤਰ੍ਹਾਂ ਜੇ ਆਪਾਂ ਇੱਕ ਇੱਕ ਕਰਕੇ ਆਪ ਠੀਕ ਹੋਵਾਂਗੇ, ਆਪਦੀ ਰਿਸਪੋਂਸੀਬਿਲਟੀ ਸਮਝਾਂਗੇ ਨਾ
1: ਜੀ,
2: ਉਸ ਦਿਨ ਸਾਰਾ ਕੁਛ ਅੱਛਾ ਹੋ ਜੂਗਾ,
1: ਬਿਲਕੁਲ ਹੈ ਜੀ।
2: ਜਿੰਨਾ ਚਿਰ ਅਸੀਂ ਇਹੀ ਡਿਮਾਂਡ ਰੱਖਾਂਗੇ ਵੀ ਉਹ ਆ ਕੇ ਨੇ ਆਹ ਗੱਲ ਕਰਤੀ, ਪਿੱਛੇ ਲੱਗ ਜਾਓ
1: ਜੀ,
2: ਉਹ ਕੁਛ ਨੀ ਬਦਲਦਾ
1: ਬਿਲਕੁਲ
2: ਆਉਂਦੇ ਨੇ ਝਾਂਸਾ ਦੇ ਕੇ ਲੁੱਟ ਕੇ ਲੈ ਜਾਂਦੇ ਨੇ
1: ਜੀ
2: 5 ਸਾਲ ਆਪਾਂ ਫੇਰ ਦੇਖਦੇ ਰਹਿ ਜਾਂਦੇ ਆ
1: ਜੀ
2: ਯਾਰ ਕੀ ਹੋ ਗਿਆ
1: ਵੈਸੇ ਇੱਕ
2: ਗੱਲ ਆ ਭਾਰਤ ਜੀ ਪਹਿਲਾਂ ਕਾਕਰੋਚ ਤੋਂ ਡਰ ਜਿਹਾ ਲੱਗਦਾ ਸੀ ਜਦੋਂ ਦੇ ਹੁਣ ਬੰਦੇ ਦੇ ਸਰੀਰ ਤੇ ਲਾਇਆ
1: ਸੋਹਣੇ ਲੱਗਣ ਲੱਗ
2: ਗਿਆ ਹੁਣ ਲੱਗ ਗਿਆ ਕਾਕਰੋਚ
1: ਦੇਖਿਓ ਕਿਤੇ ਪਾਲਣ ਨਾ ਲੱਗ ਗਿਆ ਉਹਦੇ ਘਰੇ ਜੀ ਸਾਡੇ ਨਾ ਇੱਕ ਕੇਰਲਾ ਹੁੰਦਾ ਸੀ ਇੱਥੇ ਉਹ ਜਿਹੜਾ ਆਪਣੇ ਉੱਥੇ ਇੰਡੀਆ ਚ ਸਾਨਾ ਕਹਿੰਦੇ ਆ ਉਹਨੂੰ ਆਪਣਾ ਉਹ ਗਲੇ ਦੇ ਉੱਤੋਂ ਉਹਨੂੰ ਮਤਲਬ ਕਿ ਦਾੜੀ ਵਾਲਾ ਕਹਿੰਦੇ ਆ ਉਹਨੂੰ ਮਤਲਬ ਕਿ ਸਾਡੀ ਇੱਥੇ ਭਾਸ਼ਾ ਚ ਉਹ ਆਪਣੀ ਜਿਹੜੀ ਉਹ ਗਰਦਨ ਦੇ ਮੂਹਰੇ ਉਹ ਨਾ ਉਹ ਫਲਾ ਕਰ ਲੈਂਦਾ ਤੇ ਉਹ ਕਾਲੀ ਹੋ ਜਾਂਦੀ ਹੈ ਪੂਰੀ ਫਿਰ ਗੁੱਸੇ ਦੇ ਵਿਚ ਆ ਪੂਰਾ ਉਹ
2: ਨਾਲੇ ਉਹ ਸਿਰ ਵੀ ਐ ਕਰਦਾ ਡੰਡ ਬੈਠ ਕੇ ਲਾਉਂਦਾ
1: ਹਾਂਜੀ ਤੇ ਉਹ ਨਾ ਮਰਿਆ ਹੋਇਆ ਕੁਝ ਨੀ ਖਾਂਦਾ ਜੀ ਤੇ ਉਹਦੇ ਲਈ ਹਨਾ ਸਾਨੂੰ ਮਤਲਬ ਕਿ ਮੈਨੂੰ ਚੇਤਾ ਅੱਜ ਤੋਂ ਕੋਈ 15 ਕੁ ਸਾਲ ਨਹੀਂ ਜ਼ਿਆਦਾ ਹੋ ਗਏ 15 ਤਾਂ 10 ਕੁ ਸਾਲ ਪਹਿਲਾਂ ਦੀ ਗੱਲ ਹੈ ਤੇ ਉਹ ਅਸੀਂ ਛੋਟਾ ਜਿਹਾ ਲਿਆਂਦਾ ਸੀ ਉਦੋਂ ਤੇ ਸਾਨੂੰ ਉਹਦੇ ਲਈ ਖਾਣ ਪੀਣ ਦੇ ਲਈ ਮਤਲਬ ਕਿ ਬੜਾ ਪਰਿਓਂ ਜਾ ਕੇ 100-150 ਕਿਲੋਮੀਟਰ ਤੋਂ ਖਾਣਾ ਲਿਆਉਣਾ ਪੈਂਦਾ ਸੀ ਫਿਰ ਉਹਨੂੰ ਸੇਫ ਰੱਖਣ ਦੇ ਲਈ ਬਥੇਰਾ ਕੁਝ ਕਰਨਾ ਪੈਂਦਾ ਸੀ ਤੇ ਮੇਰੇ ਵਾਲੀ ਨੇ ਕੀ ਕੀਤਾ ਜੀ ਉਹਨੇ ਹਨਾ ਉਹ ਟਿੱਡੀਆਂ ਪਾਲਣੀਆਂ ਟਿੱਡੀਆਂ ਨਾ ਪਹਿਲਾਂ ਬਣਾਉਣੀਆਂ ਸ਼ੁਰੂ ਕੀਤੀਆਂ ਟਿੱਡੀਆਂ ਪੈਦਾ ਕੀਤੀਆਂ ਉਹ ਉਹਨੂੰ ਖਿਲਾਉਣੀਆਂ ਫਿਰ ਉਹ ਇੱਕ ਜਿਹੜੀਆਂ ਆਟੇ ਦੇ ਵਿੱਚ ਉਹ ਜਿਹੜੇ ਔਰੇਂਜ ਜਿਹੇ ਰੰਗ ਦੇ ਕੀੜੇ ਸੁੰਡੀਆਂ ਹੋ ਜਾਂਦੀਆਂ ਨਾ ਕਾਫੀ ਸਖ਼ਤ ਹੁੰਦੀਆਂ ਖੋਲ ਜਿਹਾ ਉਹਦਾ ਤੇ ਉਹ ਵੀ ਤਿਆਰ ਕੀਤੀਆਂ ਉਹਦੇ ਖਿਲਾਉਣ ਨੂੰ ਤੇ ਇੱਦਾਂ ਹੀ ਕੋਕਲਜ ਵੀ ਇੱਕ ਵਾਰੀ ਉਹਨੇ ਇੱਦਾਂ ਹੀ ਤਿਆਰ ਕੀਤੇ ਜੀ ਤੇ ਉਹ ਬੜਾ ਚਾਅ ਦੇ ਨਾਲ ਖਾਵੇ ਜੀ ਚੱਬ ਚੱਬ ਕੇ ਤਕਰੀਬਨ 11 ਸਾਲ ਉਮਰ ਪੂਰੀ ਕਰਕੇ ਜੀ ਗਿਆ ਇਸ ਦੁਨੀਆਂ ਤੋਂ ਤੇ ਹੁਣ ਕੱਛੂ ਕੰਮਾ ਰੱਖਿਆ ਕੱਛੂ ਕੰਮਾ ਹੈਗਾ ਤਕਰੀਬਨ 12 ਕੁ ਸਾਲ ਉਹਨੂੰ ਹੋ ਗਿਆ ਜੀ 14 ਸਾਲ
2: ਨੂੰ ਆ ਜਾਂਦੇ ਨੇ ਖਾ ਜਾਂਦਾ ਜੀ
1: ਹਾਂਜੀ
2: ਨੌ ਆ ਜਾਂਦੇ ਨੇ ਨੌ
1: ਕਿਹਦੇ ਆਪਣੇ ਉਹਦੇ ਕੇਰਲੇ ਦੀ ਗੱਲ ਕਰਦੇ ਹੋ
2: ਨਾ ਕੱਛੂ ਗੁੰਮੇ ਦੇ ਜੀ
1: ਕੱਛੂ ਗੁੰਮੇ ਦੇ ਹਾਂਜੀ ਨੌ ਕਾਫੀ ਵੱਡੇ ਆ ਜੀ ਲੰਬੇ ਆ
2: ਅੱਛਾ ਜੀ
1: ਹਾਂਜੀ
2: ਨਾਲੇ ਕਹਿੰਦੇ ਕਾਫੀ ਮਹਿੰਗਾ ਵਿਕਦਾ ਹੈ
1: ਨਹੀਂ ਆਪਾਂ ਵੇਚਣਾ ਥੋੜੀ ਦੱਸੋ ਅੱਛਾ ਜੀ
2: ਕਹਿੰਦੇ ਨਹੀਂ ਸੁਣਦੇ ਇੱਥੇ ਸੁਣਦੀਆਂ ਗੱਲਾਂ ਹੁੰਦੀਆਂ ਨੇ ਕਹਿੰਦੇ ਜਿਹੜੇ ਕੱਛੂ ਗੁੰਮੇ ਦੇ ਨੌ ਹੁੰਦੇ ਨੇ
1: ਹਾਂਜੀ
2: ਵੀ ਉਹਦੇ ਕਾਫੀ ਮਹਿੰਗਾ ਵਿਕਦਾ ਫਿਰ
1: ਉਹਨੂੰ ਕੀ ਕਰਦੇ ਆ
2: ਦੀਵਾਲੀ ਦੇ ਨੇੜੇ ਨੇੜੇ ਗੱਲਾਂ ਹੁੰਦੀਆਂ ਹੁੰਦੀਆਂ ਨੇ ਜੀ ਇਹ
1: ਉਹ ਜਿੱਦਾਂ ਉੱਲੂ ਦੀ ਅੱਛਾ ਕਰਦੇ ਆ ਬਲੀ ਦਿੰਦੇ ਆ ਉਦਾਂ ਹੀ
2: ਹਾਂ ਹਾਂ ਏਦਾਂ ਇਸ ਤਰ੍ਹਾਂ ਦਾ ਸਿਸਟਮ ਸੀਗਾ
1: ਅੱਛਾ ਜੀ
2: ਉਹ ਕਹਿੰਦੇ ਵੀ ਕੱਛੂ ਗੁੰਮਾ ਹੁੰਦਾ ਜਿਹੜਾ ਉਹ ਆਪਣੇ ਨੌ ਆਉਣ ਨਹੀਂ ਦਿੰਦਾ ਜੀ ਉਹ
1: ਨਹੀਂ ਨਹੀਂ ਨੌ ਹੈਗੇ ਆ ਕਾਫੀ ਨਹੀਂ ਕਾਫੀ ਲੰਬੇ ਆ ਨੌ ਤਕਰੀਬਨ 2-2-3-3 ਸੈਂਟੀਮੀਟਰ ਨਹੀਂ ਆਪਣੇ ਮਿਲੀਮੀਟਰ ਖੈਲ ਖਤਮ ਹੋ ਜਾਂਦਾ ਜੀ ਇਹਨੂੰ ਖਾਓ ਜੀ ਇਹ ਹੋ ਜਾਂਦਾ ਉਹ ਹੋ ਜਾਂਦਾ ਏਦਾਂ ਦਾ ਕੁਛ ਨਹੀਂ ਗਾ ਜੀ ਹਾਂਜੀ
2: ਸਹੀ ਗੱਲ ਆ ਜੀ
1: ਕੱਛੂ ਕਹਿ ਲੈਂਦੇ ਉਹਦੇ ਵਿਚ ਸਮਝ ਬਹੁਤ ਹੈ ਬਾਈ ਜੀ ਜਦੋਂ ਅਸੀਂ ਘਰ ਕੋਈ ਨੀ ਹੁੰਦਾ ਨਾ ਚੁੱਪ ਕਰ ਚਪੀ ਤੇ ਉਹ ਸੁੱਤਾ ਰਹਿੰਦਾ ਜੀ ਤੇ ਜਦੋਂ ਘਰ ਆ ਜਾਂਦੇ ਉਹਨੂੰ ਪਤਾ ਖੜਕਾ ਦੜਕਾ ਹੋਣ ਲੱਗ ਗਿਆ ਤਾਂ ਸ਼ੀਸ਼ੇ ਦੇ ਵਿਚ ਆਪਣੇ ਆਪ ਨੂੰ ਮਾਰਨ ਮਤਲਬ ਕਿ ਘੁੰਮ ਘੁੰਮ ਕੇ ਦੌੜ ਦੌੜ ਕੇ ਆਉਂਦਾ ਤੇ ਮੇਰੇ ਵੱਲ ਵੀ ਦੇਖੋ ਜੀ
2: ਅੱਛਾ ਦੱਸੋ
1: ਹਾਂਜੀ
2: ਦੱਸੂਗਾ ਆਪਦੀ
1: ਮੈਂ ਵੀ ਹੈਗਾ
2: ਮੌਜੂਦਗੀ ਉਹ ਦਰਜ ਕਰਾਉਂਦਾ
1: ਜੀ
2: ਨਹੀਂ ਹਾਂ ਜਾਨਵਰ ਤਾਂ ਫਿਰ ਦੇਖੋ ਜਾਨਵਰ
1: ਬਿਲਕੁਲ ਹੈ ਜੀ
2: ਦੱਸਦੇ ਨੇ ਸਾਰਾ ਕੁਛ ਬੋਲਦੇ ਨੇ ਜਿੰਨਾ ਪਿਆਰ ਕਰਦੇ ਤੁਹਾਨੂੰ ਉਦੋਂ ਦੁੱਗਣਾ ਪਿਆਰ
1: ਬਿਲਕੁਲ ਬੰਦਾ ਹੀ ਆ ਜਿਹੜਾ ਜੀ
2: ਕੀ ਕਰਨਾ ਸੀ ਮੈਂ ਕੁਛ ਹੋਰ ਸੁਣਿਆ ਜੀ
1: ਹਾਂਜੀ
2: ਮੋਦੀ ਸਾਹਿਬ ਕਹਿੰਦੇ ਤੁਹਾਡੇ ਆਏ ਸੀ ਇੱਥੇ ਫਿਨਲੈਂਡ
1: ਨਹੀਂ ਐਤਕੀ ਤਾਂ ਨਹੀਂ ਆਏ ਐਤਕੀ ਉਹ ਸੀਗੇ ਨਾਰਵੇ ਹਾਂਜੀ ਆਪਣੇ ਨਹੀਂ ਨਹੀਂ ਆਪਣੇ ਮਾਨ ਸਾਹਿਬ ਆਏ ਸੀ ਜੀ ਫਿਨਲੈਂਡ ਜਦੋਂ ਡੈਨ ਇੱਧਰ ਆਏ ਨੇ ਨੀਦਰਲੈਂਡ
2: ਨਹੀਂ ਨਹੀਂ ਨਾਰਵੇ ਆਏ ਸੀ ਮੈਨੂੰ ਲੱਗਦਾ ਮੋਦੀ ਸਾਹਿਬ ਹੁਣ
1: ਹਾਂਜੀ ਨਾਰਵੇ ਤੇ ਸਵੀਡਨ ਉੱਥੇ ਹੋ ਕੇ ਆਏ ਨੇ ਫਿਰ ਇਟਲੀ ਆਏ ਨੇ ਹਾਂਜੀ
2: ਨਾਰਵੇ ਗੱਲ ਸੁਣੀ ਸੀ ਮੈਂ ਨਾਰਵੇ ਦੀ
1: ਹਾਂਜੀ
2: ਇੱਥੇ ਵੀ ਕਹਿੰਦੇ ਡਾਨੀ ਬਾਨੀ ਦਾ ਕੁਛ ਹੈਗਾ ਜੀ ਉਹਨਾਂ ਦੇ ਚੱਕਰੇ ਸੀ ਚੱਕਰ ਚ ਆਏ ਸੀ ਉਰੇ
1: ਅੱਛਾ ਜੀ ਨਹੀਂ ਇੰਨਾ ਨੀ ਮੈਨੂੰ ਇਹਦੇ ਬਾਰੇ ਜਾਣਕਾਰੀ ਕੋਈ ਨੀ ਲੱਭ ਲਾਂਗੇ
2: ਮੈਂ ਕਹਿੰਦਾ ਸੁਣ ਰਿਹਾ ਜੀ ਉਹ ਕਾਫੀ ਵੱਡੀ ਗੱਲ ਆਈ ਉਹ ਕਹਿੰਦੇ ਵੀ ਉਹਨਾਂ ਦੇ ਚੱਕਰ ਕਰਕੇ ਆਏ ਨੇ ਨਹੀਂ ਆਉਣ ਤੋਂ ਪਹਿਲਾਂ ਇਹ ਦੱਸ ਕੇ ਆਉਂਦੇ ਹੁੰਦੇ ਨੇ ਨਾ ਆਪਣੇ ਅਮਲੇ ਫੈਲੇ ਨੂੰ ਪਿੱਛੇ ਮੈਂ ਕੀ ਕਰਨ ਚੱਲਿਆ ਕਿਹੜੇ ਦੇਸ਼ ਚੱਲੇ ਇਸ ਵਾਰ ਕੁਛ ਨੀ ਦੱਸ ਕੇ ਗਏ ਇਹ ਕਿਤੇ ਨਾ ਦੱਸ ਕੇ ਕਦੇ ਜਾਂਦੇ ਨੇ ਮੋਦੀ ਸਾਹਿਬ
1: ਜੀ
2: ਪਰ ਇੱਥੇ ਵੀ ਅਡਾਨੀ ਵਾਨੀ ਦਾ ਚੱਕਰ ਆ ਜੀ ਕੋਈ ਉਹਦੇ ਚੱਕਰ ਕਰਕੇ ਆਏ ਸੀ ਇਹ
1: ਅੱਛਾ ਜੀ
2: ਇਹ ਮੈਂ ਕਿਤੇ ਖਬਰ ਸੁਣ ਰਿਹਾ ਸੀਗਾ
1: ਜੀ
2: ਤੇ ਉੱਥੇ ਸ਼ੋਰ ਤੀ ਥੋੜਾ ਮੈਨੂੰ ਚੰਗੀ ਤਰ੍ਹਾਂ ਸੁਣੀ ਨੀ ਖਬਰ ਉਹ
1: ਜੀ
2: ਤੁਸੀਂ ਦੇਖਿਓ ਨਿਗਾਹ ਮਾਰਿਓ ਕੱਲ ਨੂੰ ਦੱਸਿਓ
1: ਜੀ ਜਰੂਰ ਜਰੂਰ ਲੱਭ ਲਾਂਗੇ
2: ਜੀ ਠੀਕ ਆ ਭਾਜੀ
1: ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ
2: ਸ਼ੈਲੀ
1: ਸਤਿ ਸ੍ਰੀ ਅਕਾਲ ਜੀ ਲੋ ਦੋਸਤੋ ਇਸ ਜੀ ਆਪਣੇ ਨਾਲ ਸ਼ੈਲੀ ਬਾਈ ਜੀ ਜੁੜੇ ਸੀ ਚਰਨਜੀਤ ਸਿੰਘ ਸ਼ੈਲੀ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਲੋ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਆ ਫਿਰ ਅੱਜ ਤੇ ਕਹਾਣੀ ਸੁਣਾਉਂਦੇ ਆ ਤੁਹਾਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਆ ਤੇ ਕਹਾਣੀ ਕੀ ਕਹਿੰਦੀ ਆ ਇਹ ਉਹਦੇ ਵੱਲ ਨੂੰ ਚੱਲਦੇ ਆ ਤੇ ਦੋ ਕੁ ਘੁੱਟ ਪਾਣੀ ਦੇ ਪੀ ਲਈਏ ਤੇ ਫਿਰ ਕਰਦੇ ਆਪਾਂ ਸ਼ੁਰੂ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਬਹੁਤ ਹੀ ਛੋਟਾ ਤੇ ਫਿਰ ਕਹਾਣੀ ਸੁਣਾਉਂਦੇ ਆ ਤੁਹਾਨੂੰ ਦੋਸਤੋ ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ .com ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਤੇ ਆਖਰੀ ਪੜਾਅ ਦੇ ਵੱਲ ਨੂੰ ਆਪਾਂ ਚੱਲ ਰਹੇ ਹਾਂ ਤੇ ਗੱਲਬਾਤ ਅੱਜ ਕਰਦੇ ਹਾਂ ਤੁਹਾਡੇ ਨਾਲ ਸਾਂਝੀ ਦੋਸਤੋ ਇੱਕ ਕਹਾਣੀ ਸੁਣਾਉਂਦੇ ਹਾਂ ਤੁਹਾਨੂੰ ਇਸਮਤ ਚੁਗਤਾਈ ਦੀ ਲਿਖੀ ਹੋਈ ਕਹਾਣੀ ਹੈ ਤੇ ਇਹ ਕਹਾਣੀ ਦਾ ਨਾਮ ਹੈ ਅੱਧੀ ਔਰਤ ਅੱਧਾ ਸੁਪਨਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਪੜ੍ਹੀ ਮੈਂ ਵੀ ਨਹੀਂ ਹਾਂ ਪਹਿਲਾਂ ਤੇ ਦੇਖਦੇ ਹਾਂ ਇਹ ਕਹਾਣੀ ਕੀ ਕਹਿੰਦੀ ਹੈ

औरत औरत औरत बुरी चंगी बेवफा बाबफा ऐसी वैसी खुदा जाने कैसी कैसी। हर देश हर जमाने दे विच बड़े बड़े चिंतकां ने औरत दे बारे विच कोई ना कोई राय जरूर कायम कीती है। कोई साहिब इस दे हुसन दे उत्ते जोर दे रहे ने ते कोई इस दी पारसाई ते नेक सीरती दे उत्ते खोश ने। एक साहिब दा ख्याल है कि खुदा दे बाद औरत दी पदवी है, ता दूजे साहब इस नू शैतान दी मासी बनाउन दे उत्ते तुले होए ने। एक साहिब फरमाउंदे ने, दोस्तों मैं माफी चाहुंदा, चलो दोबारा शुरू कर दें क्योंकि रिकॉर्ड करनी होंदी है, कई बारी भुल जाईदा है ते लड़ी टुट गई, माफी चाहुंदा तुहाडी दी। ते शुरुआत करदे हां इस कहानी दी। अज दोस्तों तुहानू कहानी सुनाउने आ इसमत चुगताई दी। कहानी दा नां है अद्धी औरत अद्धा सुफना। मैं तुहाडा दोस्त भुपिंदर पारा ते दुआबा रेड़ता मंच। ये कहानी की कहंदी है देखते हैं। औरत औरत औरत बुरी चंगी बेबफा बाबफा ऐसी वैसी ते खुदा जाने कैसी कैसी। हर देश हर जमाने दे विच बड़े बड़े चिंतकां ने औरत दे बारे विच कोई ना कोई राय जरूर कायम कीती है। कोई साहिब इस दे हुसन दे उत्ते जोर दे रहे ते कोई इस दी पारसाई अते नेक सीरती दे उत्ते खुश ने। एक साहिब दा ख्याल है कि खुदा दे बाद औरत दी पदवी है, ता दूजे साहिब इस नू शैतान दी मासी बनाउन दे उत्ते तोले होए ने। एक साहिब फरमाउंदे ने, एक धोखेबाज मर्द दे नालों एक धोखेबाज औरत ज्यादा खतरनाक हुंदी है। जिवें कि कोई ए कहे कि एक काले मर्द दे नालों एक काली औरत ज्यादा काली हुंदी है। किन्नी शानदार गल कही है ना कि झूम उठन नू जी कहिंदा करदा है। ता जेकर मैं आपू औरत ना हुंदी ता इना बयाना ने मैनू बुखला ना दिता हुंदा, ता कहन वाले दा मूह चुम लैंदी। मुसीबत ता ए है कि इन्ना नामा अकुल बयाना ने सिटी ही गुम कीती हुई है। ते मजे दी गल ता ए है कि जिन्ना मर्दा ने औरतां नू समझण दा दावा कीता, उना औरतां ने मर्दां दे संबंध दे विच कदे कोई बयान अपनी अकल दे नाल नहीं बनाया। मर्दां ने कहा, मर्द जालम हुंदा है, ਉਹ ਚੁੱਪ ਚਾਪ ਜ਼ੁਲਮ ਸਹਿਣ ਲੱਗੀਆਂ। ਮਰਦਾਂ ਨੇ ਆਖਿਆ, ਔਰਤ ਡਰਪੋਕ ਹੁੰਦੀ ਹੈ, ਉਹ ਚੂਹੀਆਂ ਤੋਂ ਵੀ ਡਰਨ ਲੱਗੀਆਂ। ਫਿਰ ਫਰਮਾਇਆ, ਵਕਤ ਪਵੇ ਤਾਂ ਔਰਤ ਜਾਨ ਤੇ ਖੇਡ ਜਾਂਦੀ ਹੈ। ਬਸ ਝੱਟ ਹੀ ਜਾਨ ਤੇ ਖੇਡ ਗਈਆਂ। ਮਾਂ ਦੀ ਮਮਤਾ ਦਾ ਸਾਰੀ ਦੁਨੀਆਂ ਢੋਲ ਪਿੱਟਦੀ ਹੈ, ਬਾਪ ਦੀ ਬਾਪਤਾ ਦਾ ਰੋਣਾ ਕੋਈ ਨਹੀਂ ਰੋਂਦਾ। ਔਰਤ ਦੀ ਇੱਜ਼ਤ ਲੁੱਟ ਸਕਦੀ ਹੈ, ਮਰਦ ਦੀ ਨਹੀਂ ਲੁੱਟੀਦੀ। ਸ਼ਾਇਦ ਮਰਦ ਦੀ ਇੱਜ਼ਤ ਹੁੰਦੀ ਹੀ ਨਹੀਂ ਜਿਹੜੀ ਕਿ ਲੁੱਟੀ ਖਸੁੱਟੀ ਜਾ ਸਕੇ। ਔਰਤ ਦੇ, ਮਾਫੀ ਚਾਹੁੰਦਾ ਜੋ ਸ਼ਬਦ ਨੇ, ਹਰਾਮੀ ਹਲਾਲ ਬੱਚਾ ਹੁੰਦਾ ਹੈ ਤੇ ਮਰਦ ਦੇ ਕੁਝ ਵੀ ਨਹੀਂ ਹੁੰਦਾ। ਸਦੀਆਂ ਤੋਂ ਔਰਤਾਂ ਦੇ ਸਿਰ ਅਜਿਹੇ ਊਟ ਪੁਟਾਂਗ ਦੋਸ਼ ਥੱਪ ਕੇ ਚਿੰਤਕ ਇਸ ਨੂੰ ਬੁਖਲਾਉਣ ਦੀ ਕੋਸ਼ਿਸ਼ ਕਰਦੇ ਆਏ ਨੇ। ਜਾਂ ਤਾਂ ਉਹ ਇਸ ਨੂੰ ਅਸਮਾਨ ਦੇ ਉੱਤੇ ਚੜਾ ਦਿੰਦੇ ਨੇ ਤੇ ਜਾਂ ਚਿੱਕੜ ਦੇ ਵਿੱਚ ਪਟਕ ਦਿੰਦੇ ਨੇ, ਪਰ ਬਰਾਬਰ ਖੜਾ ਕਰਦਿਆਂ ਉਹਨਾਂ ਦਾ ਦਮ ਨਿਕਲਣ ਲੱਗ ਜਾਂਦਾ ਹੈ। ਇਸ ਨੂੰ ਦੈਵੀ ਤੇ ਅਸਮਾਨੀ ਮਖਲੂਕ ਬਣਾ ਦੇਣਗੇ, ਪਰ ਦੋਸਤ ਤੇ ਸਾਥੀ ਕਹਿੰਦਿਆਂ ਸ਼ਰਮਾਉਂਦੇ ਨੇ। ਸਮਝ ਦੇ ਵਿੱਚ ਨਹੀਂ ਆਉਂਦਾ ਕਿ ਇਹ ਘਟੀਆ ਪਨ ਦਾ ਅਹਿਸਾਸ ਹੈ ਜਾਂ ਗਲਤ ਫਹਿਮੀ। ਆਖਰ ਇਹਨਾਂ ਨੂੰ ਜਿਹੜਾ ਔਰਤ ਦੀ ਬਰਾਬਰੀ ਤੋਂ ਕਿਉਂ ਡਰ ਲੱਗਦਾ ਹੈ? ਉਹ ਵੀ ਤਾਂ ਇਨਸਾਨ ਹੁੰਦੀਆਂ ਨੇ, ਉਸ ਨੂੰ ਬਰਾਬਰ ਬਿਠਾਉਂਦਿਆਂ ਕਿਉਂ ਘਬਰਾਹਟ ਹੁੰਦੀ ਹੈ? ਕਿ ਮਰਦ ਇੱਕ ਪਲ ਦੇ ਲਈ ਇਹ ਨਹੀਂ ਭੁੱਲ ਸਕਦਾ ਕਿ ਬਰਾਬਰੀ ਦੇ ਲਾਜ਼ਮੀ ਅਰਥ ਘਟੀਆਪਨ ਦੇ ਨਹੀਂ ਨੇ? ਸਭ ਜਾਣਦੇ ਨੇ ਕਿ ਔਰਤ ਮਾਂ ਧੀ ਪਤਨੀ ਤੇ ਭੈਣ ਹੀ ਬਣ ਸਕਦੀ ਹੈ, ਪਿਤਾ ਪੁੱਤਰ ਪਤੀ ਤੇ ਭਰਾ ਨਹੀਂ ਬਣ ਸਕਦੀ।
ਫਿਰ ਕਿਉਂ ਬਾਰ ਬਾਰ ਕਹਿੰਦੇ ਨੇ ਕਿ ਉਹ ਇਸੇ ਲਈ ਪੈਦਾ ਹੋਈ ਹੈ ਕਿ ਔਰਤ ਨੂੰ ਇੰਨਾ ਵੀ ਪਤਾ ਨਹੀਂ ਕਿ ਔਰਤ ਹੈ ਜਿਹੜਾ ਕਿ ਉਸਨੂੰ ਲਗਾਤਾਰ ਦੱਸਿਆ ਜਾ ਰਿਹਾ ਕਿ ਭਾਈ ਤੂੰ ਔਰਤ ਹੈ। ਕਦੇ ਮਰਦ ਨੂੰ ਦੱਸਿਆ ਵੀ ਤੂੰ ਮਰਦ ਹੈ, ਉਹਨੂੰ ਬਾਰ ਬਾਰ ਚਿਤਰਾਇਆ ਜਾਂਦਾ, ਦੱਸਿਆ ਜਾਂਦਾ ਉਹਨੂੰ, ਉਹਦੇ ਨਾਲ ਮਤਲਬ ਕਿ ਉਹਨੂੰ ਸਵਾਲ ਖੜਾ ਕੀਤਾ ਜਾਂਦਾ ਕਿ ਤੂੰ ਔਰਤ ਹੈ ਭਾਈ, ਚੇਤਾ ਰੱਖ। ਜਾਂ ਸ਼ਾਇਦ ਮਰਦ ਜਾਣਦੇ ਨੇ ਕਿ ਮਾਂ ਅਤੇ ਪਤਨੀ ਬਣਨਾ ਲੋਹੇ ਦੇ ਚਣੇ ਚਬਾਉਣਾ ਹੈ। ਇਸ ਦੇ ਲਈ ਔਰਤ ਦੇ ਦਿਮਾਗ ਦੇ ਵਿੱਚ ਠੋਕੀ ਜਾਂਦੇ ਹੈ ਕਿ ਉਹ ਬਣੀ ਹੀ ਜਿਹੜਾ ਇਸੇ ਕਾਰਜ ਦੇ ਲਈ ਹੈ, ਇਹ ਤਾਂ ਮਰਦਾਂ ਦਾ ਕੰਮ ਥੋੜੀ ਹੁੰਦਾ, ਇਹ ਔਰਤ ਦਾ ਕੰਮ ਹੈ। ਉਸਨੂੰ ਇਸ ਤੇ ਫਖਰ ਕਰਨਾ ਚਾਹੀਦਾ। ਇਹ ਜਿਹੜਾ ਮਜ਼ੇ ਦੀ ਪਦਵੀ ਹੈ, ਇਹਨੂੰ ਇਹਨਾਂ ਨੂੰ ਕੋਈ ਸਮਝਾਏ ਭਾਈ ਕਿ ਕਿਸ ਕਮਬਖਤ ਔਰਤ ਨੇ ਕਦੇ ਇਸ ਤੋਂ ਇਨਕਾਰ ਕੀਤਾ ਕਿ ਮੈਂ ਔਰਤ ਨਹੀਂ ਹਾਂ। ਕੌਣ ਕਹਿ ਰਿਹਾ ਕਿ ਮਰਦਾਂ ਨੂੰ ਕਿ ਆਓ ਸਾਹਿਬ ਤੁਸੀਂ ਨਿਆਣੇ ਪੈਦਾ ਕਰੋ ਤੇ ਉਹਨਾਂ ਨੂੰ ਦੁੱਧ ਪਿਲਾਓ, ਫਿਰ ਭਲਾ ਬਾਰ ਬਾਰ ਇੰਜ ਜਤਾਉਣ ਦੀ ਜ਼ਰੂਰਤ ਕਾਹਦੇ ਲਈ ਪੈ ਜਾ ਰਹੀ ਹੈ। ਔਰਤ ਵਿਧਵਾ ਹੋ ਜਾਂਦੀ ਹੈ ਤਾਂ ਇਸ ਦੀਆਂ ਚੂੜੀਆਂ ਭੰਨ ਦਿੰਦੇ ਨੇ, ਮਰਦ ਦੀ ਘੜੀ ਭੰਨੀ ਕਦੇ? ਐਨਕ ਜਾਂ ਹੁੱਕਾ ਭੰਨਣ ਦਾ ਕਦੇ ਕਿਸੇ ਨੂੰ ਖਿਆਲ ਨਹੀਂ ਆਇਆ? ਵਿਧਵਾ ਪਹਿਰਾਵੇ ਦੇ ਵਿੱਚ ਵੀ ਤਬਦੀਲੀ ਕਰਨ ਦੇ ਲਈ ਮਜਬੂਰ ਹੁੰਦੀ ਹੈ। ਰੰਗਿਆ ਦੁਪੱਟਾ ਲੈ ਲਵੇ ਜਾਂ ਹੱਥਾਂ ਦੇ ਵਿੱਚ ਚੂੜੀਆਂ ਪਾ ਲਵੇ ਤਾਂ ਲੋਕਾਂ ਦੇ ਕਲੇਜੇ ਪਾਟ ਜਾਣ। ਮਰਦ ਉਹੀ ਸੂਟ ਬੂਟ, ਅਚਕਨ, ਅੰਗਰਖਾ ਪਾਈ ਘੁੰਮਦਾ ਹੈ, ਕਿਹੋ ਜਿਹੀ ਬੇਰਹਿਮੀ ਹੈ, ਵਿਖਾਵੇ ਦੇ ਲਈ ਵੀ ਸੋਗ ਨਹੀਂ ਮਨਾਉਂਦਾ। ਹਾਲਾਂਕਿ ਔਰਤਾਂ ਨੂੰ ਜਿਵੇਂ ਪਤੀ ਦਾ ਦੁੱਖ ਹੁੰਦਾ ਨਾ, ਬਹੁਤ ਸਾਰੀਆਂ ਔਰਤਾਂ ਤੇ ਮਰਦਾਂ ਨੂੰ ਨਹੀਂ ਹੁੰਦਾ, ਪਰ ਇਸਤਰੀਆਂ ਨੂੰ ਢੋਂਗ ਰਚਾਉਣਾ ਪੈਂਦਾ ਹੈ, ਰਚਦੀਆਂ ਨੇ। ਇੱਕ ਸਾਹਿਬ ਫਰਮਾਉਂਦੇ ਨੇ ਕਿ ਔਰਤ ਦੀ ਸ਼ਾਨ ਹੀ ਇਹੀ ਹੈ ਕਿ ਦੁਨੀਆ ਇਸ ਤੋਂ ਨਾ ਵਾਕਫ ਹੀ ਰਹੇ। ਪਤੀ ਦੀ ਮੁਹੱਬਤ ਇਸਦਾ ਬਹੁ ਮੁੱਲਾ ਖਜ਼ਾਨਾ ਹੁੰਦਾ ਹੈ ਤੇ ਇਸਦਾ ਛੋਟਾ ਜਿਹਾ ਪਰਿਵਾਰ ਇਸਦਾ ਸੰਸਾਰ। ਕਿਉਂ ਸਾਹਿਬ, ਜੇਕਰ ਕਿਸੇ ਔਰਤ ਦੀ ਸ਼ੋਹਰਤ ਹੁੰਦੀ ਹੈ ਤਾਂ ਤੁਹਾਡੇ ਹਿੱਸੇ ਦੀ ਇੱਜ਼ਤ ਤਾਂ ਨਹੀਂ ਖੋਹਦੀ? ਅੱਲਾ ਦੀ ਦੇਣ ਹੈ, ਅੱਲਾ ਦੀ। ਇਸ ਦੇ ਵਿੱਚ ਤੁਹਾਨੂੰ ਕਿਉਂ ਤਕਲੀਫ ਹੁੰਦੀ ਹੈ? ਕਿਹੋ ਜਿਹਾ ਕਮੀਨਾਪਣ ਹੈ, ਇਸਤਰੀ ਹੋਵੇ ਜਾਂ ਮਰਦ। ਜੇਕਰ ਦੁਨੀਆਂ ਦੇ ਵਿੱਚ ਕੁਝ ਕਰ ਜਾਵੇ ਤਾਂ ਕਿਸੇ ਦੀ ਸ਼ਾਨ ਨੂੰ ਕਿਵੇਂ ਬੱਟਾ ਲੱਗ ਜਾਵੇਗਾ? ਮਰਦ ਦੀ ਸ਼ੋਹਰਤ ਦੇ ਨਾਲ ਜੇਕਰ ਮਰਦ ਦੀ ਇੱਜ਼ਤ ਨਹੀਂ ਘਟਦੀ ਤਾਂ ਔਰਤ ਦੀ ਸ਼ੋਹਰਤ ਦੇ ਨਾਲ ਕਿਉਂ ਇਸਦੀ ਵਡਿਆਈ ਨੂੰ ਘੁਣ ਲੱਗ ਜਾਵੇਗਾ? ਪਤਨੀ ਜਹਲ ਉਜੱਡ ਹੋਵੇ ਤਾਂ ਕੋਈ ਦੁਸ਼

ਖੇਡਦਾ ਤੇ ਜੇ ਹੁਣ ਮਤਲਬ ਕਿ ਸਰਪੰਚ ਹੈ ਕਦੇ ਉਸਦੀ ਘਰ ਵਾਲੀ ਨੂੰ ਕਦੇ ਕਿਸੇ ਨੇ ਸਰਪੰਚ ਨਹੀਂ ਕਿਹਾ ਇਹਨੂੰ ਨੂੰ ਇਹਨਾਂ ਨੂੰ ਜਿਹੜਾ ਘਟੀਆਪਨ ਦਾ ਅਹਿਸਾਸ ਨਹੀਂ ਹੁੰਦਾ ਮਰਦ ਦੇ ਕੰਨ ਦੇ ਵਿੱਚ ਪੈਂਦਾ ਹੁੰਦਿਆਂ ਹੀ ਮਰਦ ਦੇ ਕੰਨ ਦੇ ਵਿੱਚ ਪੈਦਾ ਹੁੰਦਿਆਂ ਹੀ ਫੂਕ ਮਾਰ ਦਿੱਤੀ ਜਾਂਦੀ ਹੈ ਕਿ ਉਹ ਸਰਵ ਉੱਤਮ ਹੈ ਸਭ ਤੋਂ ਉੱਪਰ ਤੇ ਉਸਦਾ ਭੋਲਾਪਨ ਵੇਖੋ ਕਿ ਉਹ ਸੱਚਮੁੱਚ ਹੀ ਯਕੀਨ ਕਰ ਲੈਂਦਾ ਹੈ ਕਿ ਸੱਚੀ ਭਾਈ ਮੇਰੇ ਤੋਂ ਤਾਂ ਸਾਰੇ ਥੱਲੇ ਹੀ ਨੇ ਕਿ ਉਹ ਸੰਸਾਰ ਦੀ ਲਾਇਕ ਤੋਂ ਲਾਇਕ ਔਰਤ ਦੇ ਨਾਲ ਵੀ ਉੱਚਾ ਹੈ ਸਿਰਫ ਇਸ ਦੇ ਲਈ ਕਿ ਉਹ ਮਰਦ ਹੈ ਫਿਰ ਜਦੋਂ ਇਸ ਨੂੰ ਆਪਣੇ ਤੋਂ ਵੱਧ ਪੜ੍ਹੀ ਲਿਖੀ ਤੇ ਅਕਲਮੰਦ ਇਸਤਰੀ ਮਿਲ ਜਾਂਦੀ ਹੈ ਮਿਲਦੀ ਹੈ ਤਾਂ ਉਸ ਨੂੰ ਨਫ਼ਰਤ ਕਰਦਾ ਹੈ ਕਿਉਂਕਿ ਉਹ ਸਵਾਲ ਜਵਾਬ ਕਰਦੀ ਹੈ ਅੱਗਿਓਂ ਕਿਉਂਕਿ ਉਸ ਇਸ ਵੇਲੇ ਆਪਣੇ ਆਪ ਨੂੰ ਧੋਖਾ ਨਹੀਂ ਦੇ ਸਕਦਾ ਕਿ ਮੇਰਾ ਰਸੋਈਆ ਕੇਵਲ ਇਸਦੇ ਲਈ ਮੈਡਮ ਕਿਊਰੀ ਤੋਂ ਉੱਤਮ ਹੋ ਸਕਦਾ ਕਿ ਉਹ ਮਰਦ ਦੀ ਨਸਲ ਤੋਂ ਹੈ ਜਿਸ ਨੂੰ ਆਮ ਤੌਰ ਦੇ ਉੱਤੇ ਔਰਤ ਤੋਂ ਉੱਤਮ ਸਮਝਿਆ ਗਿਆ ਪਰ ਜੇਕਰ ਯਕੀਨ ਨਾ ਆਵੇ ਨਾ ਤਾਂ ਆਪਣੇ ਰਸੋਈਏ ਜਾਂ ਧੋਬੀ ਨੂੰ ਪੁੱਛ ਲੈਣਾ ਇਹੀ ਕਹੇਗਾ ਕਿ ਔਰਤ ਕਦੇ ਵੀ ਮਰਦ ਦੀ ਬਰਾਬਰੀ ਨਹੀਂ ਕਰ ਸਕਦੀ ਇੱਕ ਹੋਰ ਸਾਹਿਬ ਫਰਮਾਉਂਦੇ ਨੇ ਜੇਕਰ ਇਸਤਰੀ ਦੇ ਦਿਲ ਨੂੰ ਚੀਰਿਆ ਜਾਵੇ ਨਾ ਚੀਰ ਕੇ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਸਬਰ ਸਬੂਰੀ ਬਰਦਾਸ਼ਤ ਲੁਕਵੀਆਂ ਕੁਰਬਾਨੀਆਂ ਕਰਨ ਦਾ ਮਾਦਾ ਤੇ ਹੋਰ ਨਜ਼ਰ ਨਾ ਆਉਣ ਵਾਲੀਆਂ ਖੂਬੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਹੋਵੇਗਾ ਬਈ ਹੱਦ ਹੈ ਮੈਂ ਇੱਕ ਮਰਦ ਡਾਕਟਰ ਨੂੰ ਪੁੱਛਿਆ ਤਾਂ ਉਹ ਕਹਿੰਦੇ ਨੇ ਸਭ ਬਕਵਾਸ ਹੈ ਔਰਤ ਤੇ ਮਰਦ ਦੇ ਦਿਲ ਦੀ ਸ਼ਕਲ ਬਿਲਕੁਲ ਇੱਕੋ ਜਿਹੀ ਹੁੰਦੀ ਹੈ ਤੇ ਇਸ ਦੇ ਵਿੱਚੋਂ ਕੋਈ ਅਵਾ ਤਵਾ ਚੀਜ਼ਾਂ ਨਹੀਂ ਨਿਕਲਦੀਆਂ ਲਓ ਸੁਣੋ ਭਾਈ ਉਹੀ ਡਾਕਟਰ ਸਾਹਿਬ ਕਹਿੰਦੇ ਨੇ ਔਰਤ ਮਰਦ ਦੇ ਨਾਲੋਂ ਜ਼ਿਆਦਾ ਸਿਆਣੀ ਨਹੀਂ ਹੁੰਦੀ ਇਹ ਤਾਂ ਤਰਬੀਅਤ ਉੱਤੇ ਆਧਾਰਿਤ ਹੈ ਵਿਦਿਆ ਤੇ ਸਿਖਲਾਈ ਮਰਦ ਅਤੇ ਔਰਤ ਦੋਹਾਂ ਉੱਤੇ ਇੱਕੋ ਜਿਹਾ ਅਸਰ ਕਰਦੀ ਹੈ ਇੱਕ ਹੋਰ ਸਾਹਿਬ ਫਰਮਾਉਂਦੇ ਨੇ ਜਦੋਂ ਬੱਚਾ ਪਹਿਲੀ ਵਾਰ ਮਾਂ ਦੀ ਛਾਤੀ ਤੋਂ ਦੁੱਧ ਪੀਂਦਾ ਤਾਂ ਉਹ ਆਨੰਦ ਦੇ ਨਾਲ ਲਾਲ ਹੋ ਕੇ ਕੰਬਣ ਲੱਗਦੀ ਹੈ ਇਸਤਰੀਆਂ ਨੇ ਝੱਟ ਹੀ ਤਾੜ ਲਿਆ ਹੋਵੇਗਾ ਕਿ ਫਰਮਾਉਣ ਵਾਲਾ ਸਾਹਿਬ ਮਰਦ ਹੈ ਭਾਈ ਜਿੱਦਾਂ ਮੇਰੇ ਵਾਲੀ ਕਹਿ ਦਿੰਦੀ ਹੈ ਜਦੋਂ ਕੋਈ ਧਰਮ ਦੀ ਗੱਲ ਕਰ ਲਓ ਵੀ ਆਹ ਚੀਜ਼ ਲਿਖੀ ਹੈ ਉਹ ਕਹਿੰਦੀ ਹੈ ਕਿ ਭਾਈ ਇਹ ਮਰਦ ਨਹੀਂ ਕਿਸੇ ਨੇ ਲਿਖਿਆ ਹੋਣਾ ਹੈ ਜਿਹੜੀ ਸਾਡੇ ਖਿਲਾਫ਼ ਗੱਲ ਲਿਖੀ ਹੋਈ ਹੈ ਉਸਨੇ ਜੋ ਕੁਝ ਲਿਖਿਆ ਕੇਵਲ ਸੁਣਿਆ ਸੁਣਾਇਆ ਹੀ ਹੋਇਆ ਪੂਰੇ ਯਕੀਨ ਦੇ ਨਾਲ ਆਖਿਆ ਜਾ ਸਕਦਾ ਹੈ ਕਿ ਉਸਨੇ ਖੁਦ ਕਦੇ ਵੀ ਕਿਸੇ ਬੱਚੇ ਨੂੰ ਆਪਣੀ ਛਾਤੀ ਤੋਂ ਦੁੱਧ ਨਹੀਂ ਪਿਲਾਇਆ ਉਹ ਨਹੀਂ ਜਾਣਦਾ ਕਿ ਬੱਚਾ ਜਦੋਂ ਪਹਿਲੀ ਵਾਰ ਦੁੱਧ ਪੀਂਦਾ ਤਾਂ ਮਾਂ ਨੂੰ ਕਿੰਨੀ ਤਕਲੀਫ਼ ਹੁੰਦੀ ਹੈ ਮਾਂ ਜਿਹੜੀ ਲਾਲ ਹੋ ਕੇ ਕੰਬ ਰਹੀ ਹੋਵੇਗੀ ਨਾ ਬਿਲਕੁਲ ਵੀ ਪਿਆਰ ਜਾਂ ਰਾਹਤ ਕਾਰਨ ਨਹੀਂ ਕੰਬ ਰਹੀ ਹੁੰਦੀ ਦਰਦ ਦੇ ਕਾਰਨ ਰੰਗ ਬਦਲ ਗਿਆ ਹੋਵੇਗਾ ਇਹ ਮੈਂ ਇਸ ਦੇ ਲਈ ਕਹਿ ਰਹੀ ਹਾਂ ਕਿ ਮਰਦ ਖਾ ਮਖਾ ਉਲਟੇ ਸਿੱਧੇ ਬਿਆਨ ਠੋਕਦੇ ਰਹਿੰਦੇ ਆ ਇੰਨਾ ਵੀ ਨਹੀਂ ਸੋਚਦੇ ਕਿ ਹੁਣ ਔਰਤ ਵੀ ਉਹਨਾਂ ਦੇ ਆਖੇ ਅਨੁਸਾਰ ਹੀ ਕੇਵਲ ਔਰਤਾਂ ਨਹੀਂ ਰਹੀਆਂ ਬਹੁਤ ਸਾਰੀ ਜਾਣਕਾਰੀ ਹਾਸਲ ਜਿਹੜੀ ਕਰਨ ਲੱਗ ਪਈਆਂ ਨੇ ਹੁਣ ਅਜਿਹੇ ਕਿਸੇ ਪਿੱਟੇ ਵਾਕਾਂ ਦੇ ਨਾਲ ਧੋਖੇ ਦੇ ਵਿੱਚ ਨਹੀਂ ਆਉਣਗੀਆਂ ਤੁਹਾਡੇ ਸਿੱਧੀ ਸਾਦੀ ਅਕਲ ਦੀ ਗੱਲ ਕਰੋ ਔਰਤ ਨੂੰ ਔਰਤਾਂ ਦੇ ਨਾਲੋਂ ਜ਼ਿਆਦਾ ਸਮਝਣ ਦਾ ਦਾਵਾ ਨਾ ਕਰੋ ਤਾਂ ਠੀਕ ਰਹੇਗਾ ਮੁਫ਼ਤ ਦੇ ਵਿੱਚ ਤੁਹਾਡਾ ਪੋਲ ਖੁੱਲ੍ਹ ਜਾਵੇਗਾ ਵੱਡੇ ਤੇ ਛੋਟੇ ਦੇ ਝਗੜੇ ਦੇ ਵਿੱਚ ਪੈ ਕੇ ਸਮਾਂ ਬਰਬਾਦ ਕਰਨ ਦੀ ਵਿਹਲ ਤੁਹਾਨੂੰ ਕਿੱਥੋਂ ਮਿਲ ਗਈ ਰੰਗ ਨਸਲ ਤੇ ਇਸਤਰੀ ਮਰਦ ਦਾ ਭਿੰਨ ਭੇਦ ਬੜੀ ਤੇਜ਼ੀ ਦੇ ਨਾਲ ਮਿਟ ਰਿਹਾ ਸਨਅਤ ਅਤੇ ਵਿਦਿਆ ਦੇ ਖੇਤਰ ਦੇ ਵਿੱਚ ਸੰਸਾਰ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਹੁਣ ਕੰਮ ਕਰਨ ਵਾਲਿਆਂ ਦੀ ਮੰਗ ਵੱਧ ਰਹੀ ਹੈ ਹਰ ਖੇਤਰ ਦੇ ਵਿੱਚ ਔਰਤ ਨੂੰ ਮਰਦ ਦਾ ਹੱਥ ਵਟਾਉਣਾ ਪੈ ਰਿਹਾ ਪੱਛਮੀ ਇਸਤਰੀਆਂ ਹਜ਼ਾਰਾਂ ਕਿਸਮ ਦੀਆਂ ਘਰੇਲੂ ਮਸ਼ੀਨਾਂ ਦੇ ਹੁੰਦਿਆਂ ਸੁਣਦਿਆਂ ਰੋਜ਼ੀ ਕਮਾਉਣ ਦੇ ਲਈ ਮਜਬੂਰ ਨੇ ਇਸ ਦੇ ਲਈ ਖਾਨਦਾਨੀ ਖਾਨਾਦਾਰੀ ਦੇ ਕੰਮਾਂ ਦੇ ਵਿੱਚ ਤੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਕਰਨ ਦੇ ਵਿੱਚ ਮਰਦਾਂ ਨੂੰ ਬਰਾਬਰ ਸਹਾਇਤਾ ਕਰਨੀ ਪੈਂਦੀ ਹੈ ਕਿਉਂਕਿ ਦੋਵੇਂ ਕੰਮ ਦੇ ਉੱਤੇ ਜਾਂਦੇ ਨੇ ਜੇ ਰਾਤ ਨੂੰ ਬੰਦੇ ਨੇ ਕੰਮ ਤੇ ਜਾਣਾ ਜਾਂ ਦਿਨ ਨੂੰ ਜਾਣਾ ਤੇ ਰਾਤ ਨੂੰ ਉਹ ਮਤਲਬ ਕਿ ਰਾਤਾਂ ਕੱਟਦੀ ਹੈ ਜਾ ਕੇ ਤੇ ਜੇ ਹੁਣ ਔਰਤ ਨੇ ਕੰਮ ਦੇ ਉੱਤੇ ਜਾਣਾ ਬੰਦੇ ਨੂੰ ਛੁੱਟੀ ਹੈ ਤਾਂ ਫਿਰ ਬੰਦਾ ਰਾਤ ਨੂੰ ਰਾਤ ਕੱਟਦਾ ਹੈ ਬੱਚੇ ਦੇ ਨਾਲ ਬਰਾਬਰ ਤਾਂ ਇੱਥੇ ਹੈ ਜੇਕਰ ਪਤਨੀ ਰਕਾਬੀਆਂ ਧੋਂਦੀ ਹੈ ਤਾਂ ਪਤੀ

0: ਝਾੜੂ ਦਿੰਦਾ। ਪਤਨੀ ਬਿਸਤਰਾ ਲਗਾਉਂਦੀ ਹੈ ਤਾਂ ਪਤੀ ਬੱਚੇ ਨੂੰ ਦੁੱਧ ਦੀ ਬੋਤਲ ਤਿਆਰ ਕਰਕੇ ਪਿਲਾਉਂਦਾ। ਦੋਵੇਂ ਮਿਲ ਕੇ ਨਾਸ਼ਤਾ ਤੇ ਭੋਜਨ ਬਣਾਉਂਦੇ ਨੇ, ਬੱਚਿਆਂ ਨਾਲ ਖੇਡਦੇ ਨੇ, ਬੱਚਿਆਂ ਨੂੰ ਤਿਆਰ ਕਰਦੇ ਨੇ, ਫਿਰ ਆਪੂ ਕੰਮਾਂ ਦੇ ਉੱਤੇ ਜਾਂਦੇ ਨੇ, ਫਿਰ ਕੰਮਾਂ ਤੋਂ ਬਾਅਦ ਬੱਚਿਆਂ ਨੂੰ ਉੱਥੋਂ ਲੈਂਦੇ ਨੇ, ਘਰ ਲਿਆਉਂਦੇ ਨੇ, ਗੱਲਾਂ ਕਰਦੇ ਨੇ, ਫਿਰ ਉਹਨਾਂ ਨੂੰ ਖਾਣਾ ਖਿਲਾਉਂਦੇ ਨੇ ਬਣਾ ਕੇ। ਇਸ ਤਰ੍ਹਾਂ ਜ਼ਿੰਦਗੀ ਇੱਥੇ ਚੱਲਦੀ ਹੈ। ਜਿਹੜੀ ਇਸਤਰੀ ਕੰਮ ਦੇ ਉੱਤੇ ਨਹੀਂ ਜਾਂਦੀ, ਉਹ ਵਿਹਲੀ ਬੈਠ ਕੇ ਗੱਪਾਂ ਨਹੀਂ ਮਾਰਦੀ, ਧੁਲਾਈ ਕਰਦੀ ਹੈ, ਕੱਪੜੇ ਇਸਤਰੀ ਕਰਦੀ ਹੈ, ਘਰ ਦੇ ਲਈ ਸੌਦਾ ਖਰੀਦ ਲਿਆਉਂਦੀ ਹੈ, ਸਮਾਂ ਬਚ ਜਾਂਦਾ ਹੈ ਤਾਂ ਇਸ ਦੇ ਲਈ ਪਾਰਟ ਟਾਈਮ ਜਿਹੜੀ ਹੈ ਜੌਬ ਵੀ ਕਰਦੀ ਹੈ। ਇਸ ਦੇ ਬਾਵਜੂਦ ਇਹ ਹਾਲ ਹੈ ਕਿ ਮੁਸ਼ਕਲ ਦੇ ਨਾਲ ਪੂਰੀ ਪੈਂਦੀ ਹੈ। ਪਰ ਸਾਡੇ ਵਾਲਾ ਜਿਹੜਾ ਮੇਰੇ ਵਰਗਾ ਆ ਕੇ ਕਹਿੰਦਾ, ਉਹ ਥੱਕਿਆ ਹੋਇਆ ਬੜਾ ਅੱਜ ਕੰਮ ਕੀਤਾ, ਅੱਜ ਤਾਂ ਬੱਸ ਹੋ ਗਈ, ਬੱਸ ਸੋਫੇ ਤੇ ਜਾ ਕੇ ਡਿੱਗ ਜਾਂਦਾ ਹੈ। ਆ ਦਿਓ ਰੋਟੀ, ਆ ਦਿਓ ਪਾਣੀ, ਆਹ ਲਿਆਈ, ਉਹ ਲਿਆਈ, ਜਿਉਂ ਹੁਕਮ ਤੋਂ ਹੁਕਮ ਚਾੜਦਾ ਹੈ। ਜਿੱਦਾਂ ਉਹ ਤਾਂ ਸਵੇਰ ਦੀ ਵਿਹਲੀ ਬੈਠੀ ਹੈ, ਵੀ ਭਾਈ ਉਹ ਤਾਂ ਸਵੇਰ ਦੀ ਲੱਗੀ ਹੋਈ ਹੈ, ਕੰਮ ਕਰਦੀ ਹੈ, ਕੱਪੜੇ, ਘਰ ਦੀ ਸਫਾਈ, ਨਿਆਣਿਆਂ ਨੂੰ ਸਾਂਭਣਾ, ਹੋਰ ਸਾਰਾ ਨਿੱਕੜ ਸੁੱਕੜ ਕੰਮ, ਤੇ ਉਹਦੇ ਉੱਤੇ ਰੋਬ ਪਾਉਣ ਦੇ ਲਈ ਕਦੇ ਅਸੀਂ ਫੀਲ ਨਹੀਂ ਕੀਤਾ। ਜਦੋਂ ਫੀਲ ਕਰਾਂਗੇ ਪਤਾ ਲੱਗੇਗਾ ਕਿ ਉਹ ਵੀ ਕੰਮ ਦੇ ਵਿੱਚ ਵਿਅਸਤ ਹੈ। ਪਰ ਸਾਡੇ ਇੱਥੋਂ ਭਾਰਤ ਦੇ ਮਰਦ ਜਿਹੜੇ ਨੇ ਨਾ, ਲੰਬੇ ਚੌੜੇ ਬਿਆਨਾਂ ਦੀ ਲਾਠੀ ਲੈ ਕੇ ਇਸਤਰੀਆਂ ਨੂੰ ਹੱਕ ਰਹੇ ਨੇ। ਚਾਹੇ ਜਿੰਨੀ ਮਰਜ਼ੀ ਤੰਗੀ ਤੁਰਸੀ ਹੋਵੇ, ਪਤਨੀ ਘਰ ਦੀ ਜ਼ਿੰਨਤ ਬਣੀ ਬੈਠੀ ਰਹੇ, ਪਰ ਚਰਖਾ ਹੋ ਜਾਣਗੇ ਪਰ ਨੱਕ ਸਲਾਮਤ ਰਹੇ। ਪਤਨੀ ਇਸਤਰੀ ਪੰਨ ਦਾ ਪਟਾਰਾ ਸੰਭਾਲੀ ਬੈਠੀ ਰਹੇ, ਭਾਵੇਂ ਬੱਚਿਆਂ ਨੂੰ ਫੀਸ ਨਾ ਲਿਆਉਣ ਦੇ ਉੱਤੇ ਸ਼ਰਮਿੰਦਾ ਹੋਣਾ ਪਵੇ, ਬਾਣੀਆਂ ਕਰਜ਼ ਮੰਗ ਮੰਗ ਕੇ ਭਾਵੇਂ ਪਤੀ ਦੀ ਬੋਲਤੀ ਬੰਦ ਕਰਾ ਦੇਵੇ, ਪਰ ਕਿਉਂਕਿ ਕੋਈ ਵੱਡੇ ਮੀਆਂ ਕਹਿ ਮਰੇ ਹਨ ਕਿ ਔਰਤ ਦੀ ਦੁਨੀਆ ਇਸਦਾ ਘਰ ਹੈ, ਚਾਰ ਦੀਵਾਰੀ, ਤਾਂ ਬਸ ਔਰਤਾਂ ਲਕੀਰ ਦਾ ਫਕੀਰ ਬਣ ਕੇ ਘਰ ਦਾ ਕਰਦੀਆਂ ਰਹਿਣਗੀਆਂ ਆਪਣੇ ਮਤਲਬ ਕਿ ਹਸਬੈਂਡ ਨੂੰ। ਸਭ ਤੋਂ ਵੱਧ ਵੱਡੇ ਵੱਡੇ ਕਥਨ ਔਰਤਾਂ ਦੀ ਪਵਿੱਤਰਤਾ ਤੇ ਨੇਕੀ ਦੇ ਬਾਰੇ ਕਹੇ ਗਏ ਨੇ। ਫਰਮਾਉਂਦੇ ਨੇ ਕਿ ਔਰਤ ਨੂੰ ਕੁਦਰਤ ਨੇ ਕੁਝ ਇਸ ਤਰ੍ਹਾਂ ਬਣਾਇਆ ਕਿ ਉਹ ਕੇਵਲ ਇੱਕ ਨੂੰ ਹੀ ਨਹੀਂ ਪਿਆਰ ਕਰਦੀ, ਉਸੇ ਉੱਤੇ ਕੁਰਬਾਨ ਵੀ ਹੋ ਜਾਂਦੀ ਹੈ, ਤੇ ਮਰਦ ਚਾਹੇ ਜਿੱਥੇ ਮਰਜ਼ੀ ਧੱਕਾ ਖਾਂਦਾ ਫਿਰੇ। ਤੇ ਮਰਦ ਦੀ ਖਸਲਤ ਦੇ ਵਿੱਚ ਅਨੇਕਤਾ ਹੈ, ਉਹ ਹਰ ਵੇਲੇ ਨਵੀਂ ਔਰਤ ਵੱਲ ਖਿੱਚਿਆ ਜਾਂਦਾ ਹੈ। ਕਿਉਂ ਸ਼੍ਰੀਮਾਨ ਜੀ, ਇਹ ਖਬਰ ਤੁਹਾਨੂੰ ਕਿਸਨੇ ਦਿੱਤੀ? ਔਰਤ ਦੀ ਖਸਲਤ ਵੀ ਆਪਣੇ ਮਤਲਬ ਦੇ ਅਨੁਸਾਰ ਢਾਲ ਲਈ ਗਈ ਤਾਂ ਜੋ ਤੁਸੀਂ ਤਸੱਲੀ ਦੇ ਨਾਲ ਖਸਲਤ ਦੇ ਸਿਰ ਦੋਸ਼ ਥੱਪ ਕੇ ਜਿਹੜਾ ਬਾਹਰ ਜੋ ਮਰਜ਼ੀ ਕਰਦੇ ਫਿਰੋ। ਪਤਨੀ ਦੇ ਪੈਰਾਂ ਦੇ ਵਿੱਚ ਇਸਦੀਆਂ ਬੇੜੀਆਂ ਪਾ ਦਿਓ ਕਿ ਉਹ ਕੁਦਰਤ ਦੇ ਵਿਰੁੱਧ ਗੱਲ ਕਰਕੇ ਗਵਾਂਢੀ ਦੇ ਨਾਲ ਦੀਦੇ ਨਾਲ ਲੜਾਉਣ ਲੱਗ ਪਵੇ ਕਿਤੇ। ਹੁਣ ਜਿੱਦਾਂ ਚਲੋ, ਬੰਦੇ ਨੂੰ ਜੇ ਕੋਈ ਔਰਤ ਚੰਗੀ ਲੱਗਦੀ ਹੈ, ਇਸੇ ਤਰ੍ਹਾਂ ਔਰਤਾਂ ਨੂੰ ਵੀ ਕੋਈ ਮਰਦ ਵੀ ਚੰਗਾ ਲੱਗ ਸਕਦਾ ਹੈ। ਇਸ ਤਰ੍ਹਾਂ ਇਸਤਰੀ ਤਵ ਨਾ ਗਵਾ ਬੈਠੋ ਭਾਈ, ਹੋਰ ਤਾਂ ਹੋਰ ਕੁਦਰਤ ਨੂੰ ਵੀ ਮਰਦ ਇਸ ਸਾਜਿਸ਼ ਦੇ ਵਿੱਚ ਘਸੀਟ ਲਿਆਵੇ। ਹਾਲਾਂਕਿ ਇਹ ਹਥਿਆਰ ਕਦੇ ਵੀ ਕਾਰਗਰ ਸਾਬਤ ਨਹੀਂ ਹੋਇਆ। ਔਰਤ ਨੇ ਅੱਖਾਂ ਲੜਾਉਣੀਆਂ ਚਾਹੀਆਂ ਤਾਂ ਮਰਦਾਂ ਨੂੰ ਪਤਾ ਵੀ ਨਾ ਚੱਲਿਆ। ਉਹ ਇਹੀ ਸਮਝਦੇ ਰਹੇ ਕਿ ਔਰਤਾਂ ਨੇਕ ਅਤੇ ਪਵਿੱਤਰ ਨੇ, ਇਹ ਇਹਨਾਂ ਦੀ ਖਸਲਤ ਹੈ। ਫਿਰ ਕੀ ਡਰ ਹੈ? ਪਰ ਕੋਈ ਇਹਨਾਂ ਨੂੰ ਪੁੱਛੇ ਕਿ ਤੁਹਾਨੂੰ ਕਿਸੇ ਨੇ ਆਖਿਆ ਕਿ ਔਰਤ ਕੇਵਲ ਇੱਕ ਵਾਰ ਹੀ ਪਿਆਰ ਕਰਦੀ ਹੈ? ਇਹ ਸਭ ਢਕੌਂਸਲੇ ਦੀਆਂ ਗੱਲਾਂ ਨੇ। ਜ਼ਮਾਨਾ ਬਦਲ ਰਿਹਾ, ਅਜਿਹੇ ਬਿਆਨਾਂ ਦੇ ਰੋਕਿਆਂ ਰੁਕਣ ਵਾਲਾ ਨਹੀਂ ਹੈ। ਜ਼ਿੰਦਗੀ ਦੀਆਂ ਕਦਰਾਂ ਚੰਗੇ ਜਾਂ ਮੰਦੇ ਰਾਹ ਬਦਲ ਕੇ ਹੀ ਰਹਿਣਗੀਆਂ। ਭਾਵੇਂ ਅਸੀਂ ਜਿੰਨਾ ਵੀ ਮਾਤਮ ਕਰ ਲਈਏ, ਸਿਰ ਪਿੱਟ ਲਈਏ, ਹਾਲਾਤਾਂ ਇਸਤਰੀ ਨੂੰ ਘਰਾਂ ਦੇ ਵਿੱਚ ਸ਼ਾਂਤੀ ਦੇ ਨਾਲ ਨਹੀਂ ਬੈਠਣ ਦੇਣਗੇ। ਹਾਲਾਤ ਜਿਹੜੇ ਨੇ, ਸਾਨੂੰ ਸੋਚਣਾ ਚਾਹੀਦਾ ਕਿ ਜਦੋਂ ਮਜਬੂਰੀ ਵੱਸ ਅਸੀਂ ਆਪਣੀ ਭੈਣ, ਧੀ, ਮਾਂ ਤੇ ਪਤਨੀ ਨੂੰ ਮਰਦਾਂ ਦੇ ਬਰਾਬਰ ਕੰਮ ਕਰਨ ਦੇ ਲਈ ਭੇਜਣ ਵਾਸਤੇ ਮਜਬੂਰ ਹੋ ਜਾਵਾਂਗੇ, ਤਾਂ ਸਾਨੂੰ ਇਹਨਾਂ ਨੂੰ ਕਿਸ ਤਰ੍ਹਾਂ ਦੀ ਸਿਖਲਾਈ ਦੇਣੀ ਚਾਹੀਦੀ ਹੈ ਕਿ ਅਸੀਂ ਇਹਨਾਂ ਨੂੰ ਪੁਰਾਣੇ ਕੌਲਾਂ ਦੇ ਅਨੁਸਾਰ ਸ਼ਰਮ ਤੇ ਹਿਆ ਨੂੰ ਕਾਇਮ ਰੱਖਣ ਦੇ ਲਈ ਹਰ ਵੇਲੇ ਨਾਰੀ ਹੋਣ ਦੇ ਅਹਿਸਾਸ ਦੇ ਵਿੱਚ ਹੀ ਗਰਕ ਰਹਿਣਾ ਦਾ ਪਾਠ ਸਬਕ ਪੜ੍ਹਾਈ ਜਾਈਏ, ਜਾਂ ਇਹ ਸਮਝਾਈਏ ਕਿ ਜਦੋਂ ਕੰਮ ਦੇ ਉੱਤੇ ਜਾਓ ਤਾਂ ਆਪਣੀ ਨਸਵਾਨੀਅਤ, ਨਾਰੀ ਕੋਮਲਤਾ ਤੇ ਨਾਜ਼ ਨਖਰੇ ਦੇ ਨਾਲ ਨਾ ਲੈ ਕੇ ਜਾਓ। ਉਥੇ ਔਰਤ ਹੋਣ ਦੇ ਬਲ ਬੂਤੇ ਦੇ ਉੱਤੇ ਨਹੀਂ, ਸਗੋਂ ਆਪਣੀ ਮਿਹਨਤ ਦੇ ਨਾਲ ਕੰਮ ਕਰੋ। ਪੱਛਮੀ ਔਰਤਾਂ ਮਰਦਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਬਰਾਬਰ ਕੰਮ ਕਰਦੀਆਂ, ਪਰ ਨਾਲ ਹੀ ਲੋੜੋਂ ਵੱਧ ਆਪਣੇ ਔਰਤ ਹੋਣ ਦਾ ਢੋਲ ਪਿੱਟਦੀਆਂ, ਪਲ ਪਲ ਪਲ ਮਗਰੋਂ ਮੇਕਅਪ ਕਰਦੀਆਂ, ਵਾਲ ਸਵਾਰਦੀਆਂ, ਡੇਟ ਭਾਵ ਸਦਾ ਪੱਤਰ ਹਾਸਲ ਕਰਨ ਦੇ ਲਈ ਉਹ ਸਾਰੇ ਨਾਜ਼ ਨਖਰਾਲੂ ਢੰਗ ਵਰਤਦੀਆਂ ਜਿਹੜੇ ਕਿ ਅਖਬਾਰਾਂ ਤੇ ਰਸਾਲਿਆਂ ਰਾਹੀਂ ਇਹਨਾਂ ਤੱਕ ਪਹੁੰਚਦੇ ਆ। ਉਥੋਂ ਦੇ ਰਸਾਲਿਆਂ ਮੈਗਜ਼ੀਨਾਂ ਦੇ ਵਿੱਚ ਹਜ਼ਾਰਾਂ ਬਨਾਵਟੀ ਵਸਤਾਂ ਤੇ ਖੁਸ਼ਬੂਆਂ ਕੇਵਲ ਬੰਦਿਆਂ ਨੂੰ ਫਸਾਉਣ ਦੇ ਲਈ ਜ਼ਾਹਰ ਕੀਤੀਆਂ ਜਾਂਦੀਆਂ। ਉਥੋਂ ਦੀਆਂ ਔਰਤਾਂ ਦੇ ਦਿਲਾਂ ਦੇ ਵਿੱਚ ਇਹ ਬਿਠਾ ਦਿੱਤਾ ਗਿਆ ਕਿ ਇਹਨਾਂ ਦੀ ਜ਼ਿੰਦਗੀ ਦਾ ਮਕਸਦ ਹੈ ਕਿ ਇਹਨਾਂ ਨੂੰ ਕੋਈ ਚਾਹੇ ਇਹਨਾਂ ਦੇ ਨਾਲ ਵਿਆਹ ਕਰਕੇ ਬੱਚੇ ਬਖਸ਼ੇ। ਪਰ ਕਿੰਨੀਆਂ ਲੜਕੀਆਂ ਨੇ ਜਿਹੜੀਆਂ ਰਸਾਲਿਆਂ ਦੇ ਦੱਸੇ ਹੋਏ ਨੁਸਖਿਆਂ ਨੂੰ ਵਰਤ ਕੇ ਜ਼ਿੰਦਗੀ ਦੇ ਇਹਨਾਂ ਸੁਪਨਿਆਂ ਨੂੰ ਸਾਕਾਰ ਕਰ ਲੈਂਦੀਆਂ ਨੇ। ਜ਼ਿਆਦਾ ਤਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਮਰਦਾਂ ਨੂੰ ਵਰਗਲਾਉਂਦੀਆਂ ਨੇ ਤੇ ਖੁਦ ਉਹਨਾਂ ਦਾ ਸ਼ਿਕਾਰ ਹੋ ਜਾਂਦੀਆਂ, ਤੇ ਸਾਰੀ ਉਮਰ ਪਰੀਆਂ ਦੇ ਸਹਿਜਾਦੇ ਦੀ ਪਰੀਆਂ ਦੇ ਸ਼ਹਿਜਾਦੇ ਦੀ ਉਡੀਕ ਦੇ ਵਿੱਚ ਗੁਜ਼ਾਰ ਦਿੰਦੀਆਂ। ਜਿਸ ਦੇਸ਼ ਦੀਆਂ ਔਰਤਾਂ ਚਿੱਤ ਭਰਮਾਉਣੇ ਬਿਖਰੇ ਖਿਆਲਾਂ ਵਾਲੀਆਂ ਤੇ ਨਾ ਮੁਰਾਦ ਹੋਣ, ਉਥੋਂ ਦੇ ਬੱਚੇ ਕਿਉਂ ਨਾ ਟੈਡੀ ਬਣਨਗੇ ਤੇ ਬੱਚੀਆਂ ਕਿਉਂ ਨਾ ਆਪਣੀ ਨਸਵਾਨੀਅਤ ਦਾ ਰੋਹਬ ਜਮਾਉਣਗੀਆਂ। ਮੈਂ ਰੂਸ ਦੇ ਵਿੱਚ ਔਰਤਾਂ ਨੂੰ ਹਰ ਕਿੱਤੇ ਦੇ ਵਿੱਚ ਕੰਮ ਕਰਦਿਆਂ ਵੇਖਿਆ। ਕਿਸੇ ਦੇ ਮੂੰਹ ਦੇ ਉੱਤੇ ਨਾ ਕੋਈ ਮੇਕਅਪ ਸੀ ਤੇ ਨਾ ਹੀ ਉਹਨਾਂ ਦੇ ਵਾਲ ਸਵਾਰੇ ਹੋਏ। ਜ਼ਿਆਦਾ ਨੇ ਤਾਂ ਬਿਲਕੁਲ ਮਰਦਾਂ ਵਾਂਗ ਹੀ ਵਰਦੀਆਂ ਪਾਈਆਂ ਹੋਈਆਂ। ਕੀ ਪਹਿਨਣਾ ਔਖਾ ਸੀ, ਕੀ ਪਹਿਚਾਨਣਾ ਉਹਨਾਂ ਨੂੰ ਔਖਾ ਸੀ ਕਿ ਮਰਦ ਹੈ ਕਿ ਔਰਤ ਹੈ। ਬਿਲਕੁਲ ਮਰਦ ਲੱਗ ਰਹੀਆਂ ਸਨ। ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਕਿ ਇਸਤਰੀਅਤ ਦਾ ਖੂਨ ਹੋ ਰਿਹਾ। ਮੈਂ ਪੁੱਛਿਆ ਤਾਂ ਸਾਡੀ ਸਾਥਣ ਨੇ ਦੱਸਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਕੰਮ ਦੇ ਵੇਲੇ ਕੋਈ ਨਸਵਾਨੀਅਤ ਜਾਂ ਮਰਦਾਨਗੀ ਦੀ ਨੁਮਾਇਸ਼ ਕਰੇ ਇੱਥੇ, ਕਿਉਂ ਤਦ ਤਾਂ ਇਹ ਮਸ਼ੀਨ ਬਣ ਜਾਣਗੀਆਂ। ਇਹ ਤਾਂ ਹੋਰ ਵੀ ਚੰਗਾ, ਤੁਸੀਂ ਕੀ ਮਸ਼ੀਨ ਨੂੰ ਕੋਈ ਘਟੀਆ ਸਮਝਦੇ ਹੋ ਕਿ ਹੱਥਾਂ ਦੀਆਂ ਬਣਾਈਆਂ ਮਸ਼ੀਨਾਂ ਪੱਥਰ ਤੋਂ ਤਰਾਸ਼ੇ ਬੁੱਤ ਦੇ ਨਾਲੋਂ ਕੁਝ ਘੱਟ ਪਵਿੱਤਰ ਨੇ? ਜੇਕਰ ਉਹ ਪੱਥਰ ਸਾਡੀ ਸੁਣਦਾ ਹੈ ਤਾਂ ਇਹ ਮਸ਼ੀਨਾਂ ਵੀ ਸਾਡੀਆਂ ਅੰਨਦਾਤਾ ਨੇ। ਸਾਨੂੰ ਗਾਵਾਂ ਬਲਦਾਂ ਦੇ ਨਾਲ ਜ਼ਿਆਦਾ ਪਿਆਰੀਆਂ ਨੇ, ਕਿਉਂਕਿ ਇਹਨਾਂ ਨੂੰ ਅਸੀਂ ਆਪੂ ਬੜੇ ਪਿਆਰ ਦੇ ਨਾਲ ਬਣਾਇਆ। ਹੁਣ ਜੇਕਰ ਅਸੀਂ ਇਹਨਾਂ ਜਿਹੇ ਹੋ ਜਾਈਏ, ਇੰਨੀ ਹੀ ਸ਼ਰਾਫਤ ਅਤੇ ਇਮਾਨਦਾਰੀ ਦੇ ਨਾਲ ਕੰਮ ਕਰੀਏ ਤਾਂ ਸਾਡੇ ਜੀਵਨ ਦਾ ਮਕਸਦ ਪੂਰਾ ਹੋ ਜਾਊ। ਇਹਨਾਂ ਮਸ਼ੀਨਾਂ ਦੇ ਵਿੱਚ ਨਾ ਔਰਤਾਂ ਨੇ ਤੇ ਨਾ ਹੀ ਮਰਦ। ਇੰਜ ਹੀ ਇਹਨਾਂ ਨੂੰ ਚਲਾਉਣ ਵਾਲਿਆਂ ਦੀ ਵੀ ਕੋਈ ਲੋੜ ਨਹੀਂ। ਸਭ ਮਜ਼ਦੂਰ ਨੇ, ਸਭ ਮਸ਼ੀਨਾਂ ਨੇ। ਇੱਥੇ ਕੋਈ ਔਰਤ ਕੋਈ ਮਰਦ ਨਹੀਂ। ਪਰ ਰਾਤ ਨੂੰ ਅਤਿਥੀ ਭੋਜ ਸਮੇਂ ਮੈਂ ਵੇਖਿਆ ਕਿ ਇਹਨਾਂ ਮਸ਼ੀਨਾਂ ਦੇ ਵਿੱਚ ਜਾਨ ਪੈ ਗਈ ਸੀ। ਜੀਵਨ ਤੇ ਇਨਸਾਨੀਅਤ ਦਾ ਹੱਕ ਭਰਪੂਰ ਤਰੀਕੇ ਦੇ ਨਾਲ ਅਦਾ ਹੋ ਰਿਹਾ ਸੀ। ਕਾਰਖਾਨੇ ਦੇ ਵਿੱਚ ਕਿਤੇ ਲੋਹਾ ਗਾਲਣ ਦੀਆਂ ਮਸ਼ੀਨਾਂ ਸਨ, ਕਿਤੇ ਢਾਲਣ ਦੀਆਂ, ਕਿਤੇ ਮਾਸ਼ਾ ਸੀ ਤੇ ਤਾਂ ਕਿਤੇ ਨਤਾਸ਼ਾ ਸੀ। ਇੱਕ ਪਾਸੇ ਪੁਰਜੇ ਢਾਲਣ ਦੀਆਂ ਮਸ਼ੀਨਾਂ ਸਨ ਤਾਂ ਦੂਜੇ ਪਾਸੇ ਯੂਰੀ ਸੀ ਤੇ ਵੀਰਾ ਸੀ। ਜਦੋਂ ਇਹ ਪਤਾ ਹੈ ਕਿ ਅੱਜ ਨਹੀਂ ਤਾਂ ਕੱਲ ਔਰਤਾਂ ਨੇ ਮਰਦਾਂ ਦੇ ਨਾਲ ਹੀ ਕੰਮ ਕਰਨਾ ਹੈ ਤਾਂ ਸਾਨੂੰ ਇਹ ਕਥਨ ਭੁੱਲ ਕੇ ਨਵੇਂ ਕਥਨ ਕੌਲ ਬਣਾਉਣੇ ਪੈਣਗੇ। ਪਹਿਲਾ ਕਥਨ ਕਿ ਕਾਲਜ ਅਤੇ ਸਕੂਲ ਦੇ ਵਿੱਚ ਤੂੰ ਨਾ ਮਾਂ ਹੈ, ਨਾ ਧੀ ਹੈ, ਨਾ ਹੀ ਪ੍ਰੇਮਿਕਾ, ਕੇਵਲ ਇੱਕ ਵਿਦਿਆਰਥਣ ਹੈ ਤੇ ਬਾਕੀ ਪ੍ਰੋਫੈਸਰ ਅਤੇ ਵਿਦਿਆਰਥੀ ਵਿਦਿਆਰਥਣਾਂ। ਦੂਸਰਾ ਨੁਕਤਾ ਕਿ ਦਫ਼ਤਰ ਦੇ ਵਿੱਚ ਨਾ ਤੂੰ ਮੁਹੱਬਤ ਦੇ ਵਿੱਚ ਬਾਵਫਾ ਹੈ ਤੇ ਨਾ ਹੀ ਬੇਵਫਾ, ਸਿੱਧੀ ਤਰ੍ਹਾਂ ਕੰਮ ਕਰ ਅਤੇ ਨਖਰੇ ਭੁੱਲ ਜਾ। ਆਲੇ ਦੁਆਲੇ ਜਿਹੜੇ ਲੋਕ ਬੈਠੇ ਨੇ ਸਭ ਇਨਸਾਨ ਨੇ। ਤੀਸਰਾ ਕਥਨ, ਨਾ ਮਰਦ ਨੇ ਤੇ ਨਾ ਹੀ ਔਰਤਾਂ, ਅਫਸਰ ਹਨ ਜਾਂ ਕਲਰਕ ਹਨ। ਆਹ ਮੇਜ਼ ਹੈ, ਉਹ ਕੁਰਸੀ ਹੈ ਤੇ ਆਹ ਚਪੜਾ ਸੀ। ਤੁਸੀਂ ਨਾ ਕਮਜ਼ੋਰ ਹੋ, ਨਾ ਸ਼ਕਤੀਸ਼ਾਲੀ, ਨਾ ਕੋਮਲ ਹੋ ਤੇ ਨਾ ਹੀ ਕੁਰਖਤ। ਤੁਹਾਡਾ ਕੰਮ ਉਹੀ ਹੈ ਜਿਸਦੀ ਤੁਸੀਂ ਤਨਖਾਹ ਲੈਂਦੇ ਹੋ। ਜਦੋਂ ਤੱਕ ਤੁਸੀਂ ਕਿੱਤਾ ਨਾ ਬਦਲ ਲਵੋ, ਤੁਹਾਨੂੰ ਕੁਦਰਤ ਨੇ ਇਸੇ ਕੰਮ ਦੇ ਲਈ ਪੈਦਾ ਕੀਤਾ। ਇੱਥੇ ਪਤੀ ਜਾਂ ਪਤਨੀ ਫਸਾਉਣ ਨਹੀਂ, ਕੇਵਲ ਕੰਮ ਕਰਨ ਦੇ ਲਈ ਆਇਓ। ਸਰੀਰਕ ਜਾਂ ਦਿਮਾਗੀ ਤਾਕਤ ਜਾਂ ਕਮਜ਼ੋਰੀ ਤੋਂ ਨਾ ਲਾਭ ਉਠਾਓ ਤੇ ਨਾ ਹੀ ਕਿਸੇ ਦਾ ਨੁਕਸਾਨ ਕਰੋ। ਚੌਥਾ ਨੁਕਤਾ ਹੈ ਕਿ ਕੇਵਲ ਵਿਆਹ ਹੀ ਤੁਹਾਡੀ ਮੰਜ਼ਿਲ ਨਹੀਂ, ਕਿਉਂਕਿ ਵਿਆਹ ਕਰ ਲੈਣਾ ਟੀਚੇ ਦੇ ਉੱਤੇ ਪਹੁੰਚਣਾ ਨਹੀਂ ਹੈ। ਇਸ ਨੂੰ ਨਿਭਾਉਣਾ ਅਸਲ ਦੇ ਵਿੱਚ ਲੰਬੀ ਇੱਕ ਸੜਕ ਹੈ। ਪਰ ਗੁਰਦੇਵ ਕਹਿੰਦੇ ਨੇ, ਐ ਔਰਤ, ਤੂੰ ਅੱਧੀ ਔਰਤ ਹੈ ਅਤੇ ਅੱਧਾ ਸੁਪਨਾ ਹੈ। ਕਿਸੇ ਨੇ ਇਹਨਾਂ ਦੀ ਪਤਨੀ ਤੋਂ ਰਾਏ ਜਾਣੀ ਕਿ ਸਲਾਹ ਲਈ ਹੁੰਦੀ ਤਾਂ ਸ਼ਾਇਦ ਇਹ ਕਹਿੰਦੀ ਕਿ ਗੁਰਦੇਵ ਤਾਂ ਆਪੂ ਪੂਰੇ ਦੇ ਪੂਰਾ ਸੁਪਨਾ ਸਨ ਤੇ ਸੁਪਨੇ ਦੀ ਸੁੰਦਰ ਵਿਆਖਿਆ ਵੀ। ਪਰ ਔਰਤਾਂ ਪੈਗੰਬਰ ਨਹੀਂ ਹੁੰਦੀਆਂ, ਔਰਤਾਂ ਨਬੀ ਨਹੀਂ ਹੁੰਦੀਆਂ, ਔਰਤਾਂ ਪਾਗਲ ਨਹੀਂ ਹੁੰਦੀਆਂ। ਤਾਂ ਫਿਰ ਕੋਈ ਉੱਠ ਕੇ ਕਹਿ ਕਿਉਂ ਨਹੀਂ ਦਿੰਦਾ ਕਿ ਔਰਤ ਔਰਤ ਨਹੀਂ ਹੁੰਦੀ, ਔਰਤ ਔਰਤ ਨਹੀਂ ਹੁੰਦੀ। ਜੀ ਦੋਸਤੋ, ਇਹ ਸੀ ਜੀ ਕਹਾਣੀ, ਬਾਕਮਾਲ ਕਹਾਣੀ, ਅੱਧੀ ਔਰਤ ਅੱਧਾ ਸੁਪਨਾ, ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚੋਂ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਹੈ ਜੀ ਡਾਕਟਰ ਗੁਰਦਿਆਲ ਸਿੰਘ ਰਾਏ ਹੁਣਾਂ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜਤਾ ਮੰਚ। ਤੇ ਦੋਸਤੋ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ। ਕਿਉਂਕਿ ਕੰਮਾਂ ਕਾਰਾਂ ਦੇ ਉੱਤੇ ਦੇਖੋ ਕਈ ਵਾਰੀ ਇੱਕ ਦੂਸਰੇ ਦੇ ਪ੍ਰਤੀ ਸੋਚ ਵਿਚਾਰ ਸ਼ੁਰੂ ਹੋ ਜਾਂਦੇ ਆ ਤੇ ਪਰ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਉੱਥੇ ਜਦੋਂ ਅਸੀਂ ਕੰਮ ਕਰ ਰਹੇ ਹੁੰਦੇ ਹਾਂ ਅਸੀਂ ਇੱਕ ਕੰਮ ਹੀ ਹੁੰਦੇ ਹਾਂ ਉਹਦੇ ਵਿੱਚ, ਚਲੋ ਇਹਨਾਂ ਚੀਜ਼ਾਂ ਨੂੰ ਨਹੀਂ ਅਸੀਂ ਦੇਖਦੇ, ਨਾ ਹੀ ਕਦੇ ਮਨ 'ਚ ਇੱਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ। ਪਤਾ ਨਹੀਂ ਸ਼ਾਇਦ ਇੱਥੇ ਦੀ ਸੁਸਾਇਟੀ, ਇੱਥੇ ਦਾ ਕੰਮ ਕਾਜ ਹੀ ਇੱਦਾਂ ਦਾ ਹੈ ਜਾਂ ਸਾਨੂੰ ਹੀ ਇਹਨਾਂ ਨੇ ਇੱਦਾਂ ਦੇ ਕਰ ਲਿਆ, ਕਿਉਂਕਿ ਇਹਨਾਂ ਲੋਕਾਂ 'ਚ ਰਹਿੰਦੇ ਹਾਂ, ਵਿਚਰਦੇ ਹਾਂ, ਕੁਝ ਨਾ ਕੁਝ ਤਾਂ ਸਾਨੂੰ ਕਹਿੰਦੇ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਬਦਲਦਾ। ਹੋ ਸਕਦਾ ਹੈ ਕੁਝ ਨਾ ਕੁਝ, ਜਾਂ ਹਰ ਕਿਸੇ ਦੀ ਬਾਕੀ ਆਪਣੀ ਸੋਚ ਦੇ ਮੁਤਾਬਕ ਹੈ ਜੀ ਕੀ ਸੋਚਦੇ ਹੋ ਤੁਸੀਂ ਇੱਕ ਦੂਸਰੇ ਦੇ ਪ੍ਰਤੀ। ਪਰ ਇਹ ਕਹਾਣੀ ਬਾਕਮਾਲ ਹੈ ਜੀ ਕਿ ਜੇ ਤੁਸੀਂ ਪੜ੍ਹ ਰਹੇ ਹੋ, ਜਿਵੇਂ ਕਿ ਇੱਥੇ ਬੱਚਿਆਂ ਨੂੰ ਵੀ ਕਿਹਾ ਜਾਂਦਾ ਹੈ ਕਿ ਪਹਿਲਾਂ ਤੂੰ ਪੜ੍ਹ ਲੈ, ਤੇਰੀ ਉਮਰ ਪੜ੍ਹਨ ਦੀ ਹੈ, ਗਰਲਫ੍ਰੈਂਡ ਜਾਂ ਬੋਏਫ੍ਰੈਂਡ ਲੱਭਣ ਦੀ ਨਹੀਂ, ਜਦੋਂ ਉਮਰ ਹੋ ਗਈ ਤੂੰ ਆਪੇ ਹੀ, ਕਿਸੇ ਨੇ ਰੋਕਣਾ ਟੋਕਣਾ ਨਹੀਂ ਹੈ, ਆਪੇ ਹੀ ਤੂੰ ਆਪਣੇ ਲਈ ਲੱਭ ਲਾ ਤੇ ਲੱਭ ਲੈਣੀ ਹੈ ਜਾਂ ਲੱਭ ਲਏਗਾ ਜਾਂ ਕੁੜੀ ਨੇ ਮੁੰਡਾ ਲੱਭ ਲੈਣਾ ਹੈ। ਉਹ ਸਾਰਾ ਸਿਲਸਿਲਾ ਜਿਹੜਾ ਕੁਦਰਤ ਦੇ ਵੱਲੋਂ ਹੀ ਜਿਹੜਾ ਤਿਆਰ ਹੈ, ਪਰ ਆਪਣੇ ਫਰਜ਼ ਜਿਹੜੇ ਨੇ, ਸਾਡੀ ਜਿਹੜੀ ਜੌਬ ਹੈ, ਉਹਨੂੰ ਪਹਿਲਾਂ ਪਛਾਣਨ ਦੀ ਜ਼ਰੂਰਤ ਹੈ। ਤੇ ਲਓ ਦੋਸਤੋ, ਲਾਈਨਾਂ ਖੁੱਲੀਆਂ ਨੇ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ, ਕਾਲ ਕਰਨੀ ਚਾਹੁੰਦੇ ਹੋ ਤਾਂ। ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਜੀ, ਤੇ ਜੋਲ ਭੈਣ ਜੀ ਦੇ ਕੁਝ ਸੁਨੇਹੇ ਨੇ, ਹੋਰ ਦੋਸਤਾਂ ਦੇ ਸੁਨੇਹੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਮਾਲ ਭੈਣ ਜੀ ਕਹਿੰਦੇ ਨੇ ਕਿ ਉਸ ਤੋਂ ਪਹਿਲਾਂ ਸੁਨੇਹਾ ਆਇਆ ਸੀ ਆਪਣੇ ਸਤਪਾਲ ਗੋਸਵਾਮੀ ਸਾਹਿਬ ਦਾ, ਉਹਨਾਂ ਨੇ ਸਾਦਰ ਪ੍ਰਣਾਮ ਵੀਰ ਜੀ ਕਹਿੰਦੇ ਨੇ, ਤੇ ਔਜਲਾ ਸਾਹਿਬ ਕਹਿੰਦੇ ਲੋਕ ਕਹਿੰਦੇ ਪਹਿਲਾਂ ਇਹ ਸੁਧਰਨ ਫਿਰ ਅਸੀਂ ਜੀ ਕਹਿੰਦੇ, ਤੇ ਕਹਿੰਦੇ ਇਹ ਕਹਿੰਦੇ ਪਹਿਲਾਂ ਲੋਕ ਸੁਧਰਨ ਔਖਾ ਹੈ ਜੀ ਕਹਿੰਦੇ। ਰਾਜਵੀਰ ਕੁਮਾਰ ਬਾਈ ਜੀ ਲਿਖਦੇ ਹੈ, ਸੋਰੀ ਰਾਜਵੀਰ ਕਹਿ ਦਿੰਦਾ ਮੈਂ, ਗਲਤ ਕਹਿ ਦਿੰਦਾ, ਰਾਜੀਵ ਜੀ ਲਿਖਦੇ ਨੇ, ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਜੀਆਂ ਨੂੰ ਜੀ ਭਾਈ ਜੀ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਕਹਾਣੀ ਕਾਹਦੀ, ਆ ਬੰਦੇ ਦੀ ਗੁਲਾਮੀ ਦੀ ਗੱਲ ਹੈ ਜੀ, ਤੇ ਆਦਮੀ ਤਕਰੀਬਨ ਸਭ ਸੋਫੇ ਤੇ ਬੈਠ ਜਾਂਦੇ ਨੇ ਭਾਵੇਂ ਦੋਨੋਂ ਕਹਿੰਦੇ ਇਕੱਠੇ ਹੀ ਕੰਮ ਤੋਂ ਆਏ ਹੋਣ। ਕਿਆ ਬਾਤ ਹੈ ਜੀ, ਆਪਣੇ ਮਾਲ ਭੈਣ ਜੀ ਨੇ ਲਿਖਿਆ। ਲਓ ਦੋਸਤੋ, ਆਪਣੇ ਨਾਲ ਔਜਲਾ ਸਾਹਿਬ ਜੁੜੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਜ ਜੀ, ਮੈਂ ਕਮੈਂਟ ਕਰਨ ਲੱਗੇ, ਫਿਨਿਸ਼ ਫਿਨਲੈਂਡ ਦੇ ਕਿਹੜੇ ਬੰਦੇ ਨੇ ਲਿਖੀ ਹੈ ਜੀ ਕਹਾਣੀ?
0: ਇਹਨੇ ਜੀ ਰਸ਼ੀਅਨ ਹੈ ਜੀ।
1: ਅੱਛਾ, ਹਾਂਜੀ, ਬੜਾ ਬੰਦਾ, ਮਾੜਾ ਖਰਾਬ ਬੰਦਾ ਹੈ ਜੀ, ਕਹਾਣੀ ਲਿਖੀ ਹੈ।
0: ਨਹੀਂ, ਔਰਤ ਹੈ ਜੀ ਵੈਸੇ ਤਾਂ, ਇਸਮਤ ਚੁਗਤਾਈ।
1: ਨਹੀਂ, ਬਹੁਤ ਦੇਖੋ, ਇਹ ਮੁਲਕਾਂ ਨੇ ਤਰੱਕੀ ਵੀ ਤਾਂ ਹੀ ਕੀਤੀ ਹੈ,
0: ਤਾਂ ਹੀ ਕੀਤੀ ਹੈ
1: ਜੀ। ਸਾਡੇ ਤਾਂ ਅੱਧਾ ਕੰਮ ਤਾਂ ਹੁਣ ਤੱਕ ਕਹੀਏ ਨੇ ਬੰਦੇ ਦੇ ਕਰਨ ਵਾਲਾ, ਜਨਾਨੀ ਦੇ ਕਰਨ ਵਾਲੀ ਹੈ ਜੀ।
0: ਬਿਲਕੁਲ
1: ਹੈ ਜੀ, ਇਹ ਕੰਮ ਜਨਾਨੀ ਦੇ ਕਰਨ ਵਾਲੇ, ਬੰਦੇ ਦੇ ਕਰਨ ਵਾਲਾ ਹੈ ਨੀ।
0: ਬਿਲਕੁਲ,
1: ਹੁਣ ਇੱਥੇ ਹਰ ਚੀਜ਼ ਦੇ ਵਿੱਚ ਮੂਹਰੇ ਨੇ, ਟਰੱਕ ਵੀ ਚਲਾਉਂਦੀਆਂ, ਚਲੋ ਪਾਇਲਟ ਤਾਂ ਇੰਡੀਆ ਚ ਵੀ ਬਣ ਗਏ ਆਪਣੇ ਵੀ, ਚਲੋ ਜੇ ਸਾਰਾ ਕੁਝ ਬਾਹਰ ਕੱਢਾਂਗੇ ਤਾਂ ਹੀ ਨਿਡਰਤਾ ਆਊਗੀ, ਤਾਂ ਹੀ ਕਿਸੇ ਨਾਲ ਗੱਲ ਕਰ,
0: ਬਰਾਬਰਤਾ ਤਾਂ ਫਿਰ ਹੀ ਆਏਗੀ ਨਾ। ਬਿਲਕੁਲ ਹੈ ਜੀ,
1: ਫਿਰ ਹੀ ਆ ਗਈ, ਤਰੱਕੀ ਵੀ ਇਹਦੇ ਵਿੱਚ ਹੈ ਜੀ,
0: ਵਿੱਚ ਹੀ ਹੈ ਜੀ।
1: ਆਪਣੇ ਕੋਲ ਮਿਸਾਲ ਹੈ ਮਾਲ ਭੈਣ ਜੀ, ਜੇ ਉਦੋਂ ਪੜ੍ਹੇ ਦੇਖੋ, ਮਤਲਬ ਕਿੰਨੀ ਅਖਿਆਈ ਹੋ, ਸੋਚ ਕੇ ਦੇਖੋ ਵੀ ਕਦੋਂ ਕਿਵੇਂ ਪੜ੍ਹਨ ਜਾਂਦੇ ਹੋਣੇ ਉਸ ਸਮਿਆਂ ਦੇ ਵਿੱਚ।
0: ਬਿਲਕੁਲ,
1: ਕਿਹੜਾ ਨੇੜੇ ਤੇੜੇ ਸਕੂਲ ਆ, ਪਰ ਫਿਰ ਵੀ ਇਹ ਦਾਦੇ ਹੁੰਦੇ ਮੈਂ ਫਸਟ ਆਉਂਦੇ ਰਹੇ, ਇਹ ਪੜ੍ਹੇ, ਪੜ੍ਹ ਕੇ ਟੀਚਰ ਲੱਗੇ, ਇੱਥੇ ਟੀਚਰ ਲੱਗੇ, ਫਿਰ ਗਾਹਾਂ ਬੱਚੇ ਪੜ੍ਹੇ।
0: ਬਿਲਕੁਲ ਹੈ ਜੀ,
1: ਤੇ ਇਹ ਵੀ ਆਪਦੇ ਇਹਨਾਂ ਦੇ ਮਾਂ ਪਿਓ ਵੀ ਇਹਨਾਂ ਨੂੰ ਅੰਦਰ ਰੱਖ ਸਕਦੇ ਸੀ, ਵਿਆਹਣਾ ਹੀ ਸੀ।
0: ਬਿਲਕੁਲ,
1: ਜੇ ਅਸੀਂ ਤਾਂ ਉਸ ਸਮੇਂ ਤਾਂ ਅਸੀਂ ਸੋਚਦੇ ਵੀ ਕੁੜੀ ਹੈਗੀ ਵੀ ਚਲੋ ਮਾੜਾ ਮੋਟਾ ਕੱਪੜਾ ਸਿਉਣ ਸਿੱਖ ਲਵੇ,
0: ਉੱਥੇ ਤਾਂ ਕਹਿ ਹੀ ਦਿੰਦੇ ਆ, ਅੱਜ ਤੱਕ ਵੀ ਕਹਿ ਦਿੰਦੇ ਆ ਤੂੰ ਕਿਹੜਾ
1: ਸਿੱਖ ਲਵੇ,
0: ਅੱਜ ਤੱਕ ਵੀ ਕਹਿ ਹੀ ਦਿੰਦੇ ਆ ਕਿ ਤੂੰ ਕਿਹੜਾ ਪੜ੍ਹ ਕੇ ਡੀਸੀ ਲੱਗਣਾ।
1: ਹਾਂਜੀ
0: ਜੀ,
1: ਨਹੀਂ ਜੇ ਆਈ ਸੋਚ ਹੁੰਦੀ ਸੀ ਨਾ, ਮਤਲਬ ਸਲਾਈ ਕਢਾਈ ਘਰ ਦਾ ਕੰਮ ਚੁੱਲਿਆ ਚੌਂਕਾ,
0: ਬਿਲਕੁਲ
1: ਇਹ ਆਉਣਾ ਚਾਹੀਦਾ
0: ਜੀ।
1: ਮੈਂ ਅੱਜ ਅੱਜੇ ਦੇਖਦਾ ਸੀ ਇੱਕ ਤੇ ਉਹ ਬਹੁਤ ਸੋਹਣੀ ਪਾਈ ਹੋਈ ਆ ਜਿਹੜੀ ਕੁੜੀ ਧਾਲੀ ਵਾਲਾ ਫਿਲਮਾਂ ਚ ਵੀ ਕੰਮ ਕਰਦੀ, ਮਤਲਬ ਅਮਨ ਧਾਲੀ ਇੱਕ ਹੀ ਆ, ਵਧੀਆ ਰੋਲ ਕਰਦੀ ਆ ਉਹ। ਉਹ ਕਹਿੰਦੇ ਵੀ ਛੋਟੇ ਹੁੰਦੇ ਸਾਨੂੰ ਕਹੀ ਗਏ ਆਹ ਕਰ ਲੋ, ਪੜ੍ਹ ਲੋ ਮਾੜਾ ਜਿਹਾ, ਆਹ ਕਰ ਲੋ, ਗਾਹਾਂ ਅਕਲ ਆਜੂ, ਬਾਜੇਂਗੇ ਉਹ ਅੱਗੇ, ਉਹ ਆਜੇਂਗੇ ਉਹ। ਉਦੋਂ ਬਾਅਦ ਜਾਣੀ ਦਿਖਾਉਂਦੇ ਵਿਆਹ ਹੋ ਜਾਂਦਾ, ਉਹ ਸਹੁਰੇ ਜਾ ਕੇ ਸਾਰਾ ਕੰਮ ਘਰਦਿਆਂ ਦਾ, ਸਹੁਰੇ ਮੂਹਰੇ ਰੋਟੀ ਜਾਂਦੇ। ਕਹਿੰਦੀ ਜੀ ਆਹੀ ਕੋ ਕਰਨਾ ਸੀ, ਫਿਰ ਇੰਨਾ ਪੜ੍ਹਾਉਣ ਦੀ ਕੀ ਲੋੜ ਹੋਈ, ਆ ਕੇ ਦੋਵੇਂ ਤਾਂ ਟੁੱਟੀ ਸੀ, ਗੁਲਾਮੀ ਤਾਂ ਸਹੁਰੇ ਦੀ ਓ ਕਰਨੀ ਸੀ ਗਾਹਾਂ ਆ ਕੇ। ਉਹ ਮਤਲਬ ਦਿਖਾਈ ਆ ਵੀ ਥੋੜੀ ਛੋਟੀ ਰੀਲ ਬਣਾਈ ਆ ਵੀ ਟਿਕਟ ਦਾ ਸਹੁਰੇ ਵੀ ਦਿੰਦੇ, ਕੋਈ ਕਹਿੰਦਾ ਪਾਣੀ ਧਰ ਦੀ, ਕੋਈ ਕਹਿੰਦਾ ਚਾਹ ਲਿਆ ਦੀ। ਉਹ ਕਹਿੰਦੀ ਵੀ ਫਿਰ ਆਹ ਕੁਛ ਆ ਕੇ ਆਹ ਸੀ ਫਿਊਚਰ, ਇਹ ਫਿਊਚਰ ਲਈ ਸਾਨੂੰ ਤਿਆਰ ਕਰ ਰਹੇ ਸੀ ਤੁਸੀਂ।
0: ਦੇਖੋ ਮੈਂ ਕਈ ਵਾਰੀ ਭਾਜੀ ਸੋਚਦਾ ਹੁੰਦਾ, ਚਲੋ ਗੱਲ ਥੋੜੀ ਜਿਹੀ ਹੋਰ ਪਾਸੇ ਦੀ ਆ, ਪਰ ਮੈਂ ਕਈ ਵਾਰੀ ਸੋਚਦਾ ਹੁੰਦਾ ਸਾਡੇ ਮਤਲਬ ਕਿ ਫੇਲੀਅਰ ਹੋਣ ਦਾ ਕੰਮ, ਜਾਂ ਹੁਣ ਦੇਖ ਲੋ ਇਹ ਥੋੜੀ ਪਤਾ ਕਿ ਮੌਤ ਨੇ ਕਦੋਂ ਆ ਜਾਣਾ, ਮੌਤ ਨੇ ਕਦੋਂ ਆ ਜਾਣਾ ਪਤਾ ਥੋੜੀ ਹੈ। ਹੁਣ ਸਭ ਤੋਂ ਵੱਧ
1: ਸਾਡੇ ਸਾਡੇ ਫੇਲੀਅਰ ਹੋਣ ਦਾ ਇੱਕ ਕਾਰਨ ਤਾਂ ਹੈ ਹੀ ਨਹੀਂ,
0: ਬਿਲਕੁਲ ਹੈ ਜੀ।
1: ਸਾਡੇ ਫੇਲੀਅਰ ਹੋਣ ਦੇ ਕਿੰਨੇ ਕਾਰਨ ਨੇ ਕਿ ਜੇ ਇੱਕ ਬਾਪੂ ਕੱਲਾ ਖੇਤੀ ਕਰਦਾ ਤੇ ਬਾਕੀ ਹੋਰ ਕੋਈ ਧੰਦੇ ਬਣਾਉਣ, ਚਾਹੇ ਕੋਈ ਇੱਕ ਮੁੰਡਾ ਮਤਲਬ ਤਿੰਨ ਬੱਚੇ ਨੇ, ਇੱਕ ਮੱਝ ਰੱਖ ਲਵੇ,
0: ਬਿਲਕੁਲ
1: ਮੱਝਾਂ ਰੱਖ ਲਵੇ, ਤੇ ਇੱਕ ਕੋਈ ਟਰੈਕਟਰ
0: ਟਰਾਲੀ ਕਰੇ ਮਾੜਾ ਮੋਟਾ, ਕੋਈ
1: 6 ਮਹੀਨੇ ਟਰੈਕਟਰ ਟਰਾਲੀ ਖੜਾ ਹੁੰਦਾ ਉਹ ਤੇ ਕੋਈ ਕੰਮ ਕਰ ਲਵੇ, ਕੋਈ ਹੱਟੀ ਪਾ ਲਵੇ, ਕੋਈ ਜੋਬ ਕਰਨ ਲੱਗ ਜਾਵੇ, ਤੇ ਉਹ ਫਿਰ ਤਿੰਨ ਜਵਾਕ ਨੇ ਆਮਦਨ ਉਹੀ ਹੈ, ਤੇ ਉਹਦੇ ਖਰਚੇ ਤਿੰਨਾਂ ਦੇ ਵੱਧ ਗਏ, ਤੇ ਆਮਦਨ ਇੱਕ ਘਟਣੀ ਹੈ, ਫਿਰ ਉਹ ਆਮਦਨ ਦੇ ਵਿੱਚੋਂ ਖਰਚੇ ਵੱਧ ਗਏ।
0: ਹੁਣ ਦੇਖੋ ਮੈਂ ਕਈ ਵਾਰੀ
1: ਇਨਪੁੱਟ ਕਿਉਂ ਨੀ ਪਾਇਆ ਉਹਦੇ ਵਿੱਚ,
0: ਕਈ ਵਾਰੀ ਭਾਜੀ ਸੋਚਦਾ ਹੁੰਦਾ। ਦੇਖੋ ਸਭ ਤੋਂ ਦੁਖਾਂਤ ਜਦੋਂ ਗੱਲ ਆ, ਜਦੋਂ ਘਰ ਦੇ ਵਿੱਚ ਕੋਈ ਮਰਦ ਖਤਮ ਹੋ ਜਾਂਦਾ ਜਿਹੜਾ ਆਪਣਾ ਸੱਭਿਆਚਾਰ ਆ, ਤੇ ਸਭ ਤੋਂ ਵੱਧ ਜਿਹੜਾ ਰੋਣਾ ਪਿੱਟਣਾ ਔਰਤਾਂ ਉਸ ਵੇਲੇ ਪਾ ਰਹੀਆਂ ਹੁੰਦੀਆਂ ਕਿ ਹਾਏ ਮਰ ਗਏ, ਲੁੱਟ ਗਏ, ਚਲੋ ਦੁੱਖ ਹੁੰਦਾ ਹੈ, ਪੱਟੇ ਗਏ, ਉਹ ਗੱਲ ਤਾਂ ਇਹ ਹੁੰਦੀ ਹੈ ਵੀ ਸਾਡਾ ਕਮਾਉਣ ਵਾਲਾ ਹੀ ਚਲਿਆ ਗਿਆ, ਹੁਣ ਸਾਨੂੰ ਕਰਨਾ ਪੈਣਾ ਜੀ, ਪਹਿਲਾਂ ਕਰ ਲੈਂਦੇ ਨਾਲ ਨਾਲ ਕੇ ਹਨ।
1: ਆਪਣੇ ਤਾਂ ਇੰਡੀਪੈਂਡੈਂਟ ਹੋ ਗਏ, ਇਹ ਰਹੇ ਨੇ ਕਿ ਵਿਚਾਰੀ ਲੇਡੀ ਕਿਸੇ ਨਾਲ ਪਹਿਲਾਂ ਗੱਲੇ ਨਹੀਂ ਕਰ ਸਕਦੀ, ਫਿਰ ਜਦੋਂ ਕਰਨੀ ਪੈਂਦੀ ਫਿਰ ਉਹਦੇ ਤੇ ਉਂਗਲਾਂ ਉੱਠਦੀਆਂ ਨੇ ਜੀ
0: ਜੀ।
1: ਸਾਡੀ ਤਾਂ ਇਹ ਸੋਚ ਇੱਥੋਂ ਹੀ ਨਹੀਂ ਨਿਕਲੀ,
0: ਨਿਕਲੀ ਨਹੀਂ ਜੀ।
1: ਬਹੁਤ ਵਧੀਆ ਕਹਾਣੀ ਸੀ, ਬਹੁਤ ਜ਼ਿਆਦਾ ਮਤਲਬ ਇੱਥੇ ਹਰ ਕੰਮ ਦੇਖ ਲੋ, ਕੰਸਟਰਕਸ਼ਨ ਦਾ ਕੰਮ
0: ਬਰਾਬਰ ਹੋਈ ਜਾਵੇ,
1: ਤੁਸੀਂ ਆਹ ਗੱਲ ਬਹੁਤ ਵਧੀਆ ਲੱਗੀ ਵੀ ਜਦੋਂ ਡਰੈਸ ਪਾਈ ਖੜੀ ਹੁੰਦੀ ਉਹਨੂੰ ਪਤਾ ਲੱਗਦਾ ਹੁੰਦਾ, ਜਾਂ ਉੱਪਰ ਟੋਪਾ ਲਿਆ ਹੁੰਦਾ ਸੇਫਟੀ ਵਾਲਾ ਵੀ ਬੰਦਾ ਖੜਾ ਕੇ ਜਨਾਨੀ,
0: ਬਿਲਕੁਲ ਪਤਾ ਨਹੀਂ ਲੱਗਦਾ ਜੀ ਬਕਾਇਦਾ, ਫਰਕ ਨਹੀਂ ਆਏਗਾ ਜੀ ਔਰਤ ਹੈ ਕਿ ਬਿਲਕੁਲ। ਇੱਥੇ ਹੁਣ ਗੱਡੀਆਂ ਠੀਕ
1: ਕਰਦੀਆਂ, ਇਸ ਤਰ੍ਹਾਂ ਬਣਾਈਆਂ ਹੋਈਆਂ ਨਾ, ਮਤਲਬ ਅਸੀਂ ਕਿੰਨਾ ਸਟਰੋਂਗ ਆ ਕਿੰਨਾ ਕਮਜ਼ੋਰ ਹੈ ਸਾਡੇ ਮਾਸਕਰਾਂ ਦੇ ਵਿੱਚ ਦਿਮਾਗ ਇੱਥੇ ਹੈ
0: ਜੀ। ਹੁਣ ਦੇਖੋ ਕਿੰਨਾ ਵਿਵਾਦ ਹੋਇਆ ਉਹਦੇ ਵਿਚ, ਆ ਜਿਹੜਾ ਜਗਰਾਜ ਸਿੰਘ ਹੈਗਾ ਕ੍ਰਿਕਟਰ ਜਾਂ ਉਹਨਾਂ ਦੇ ਫਾਦਰ ਜਿਹੜੇ ਨੇ, ਕਿੰਨਾ ਵਿਵਾਦ ਦੇਖੋ ਚੀਜ਼ਾਂ, ਸੋਚ ਹੀ ਆ ਨਾ ਸਾਡੀ ਉਹਦੇ ਉੱਤੇ ਖੜੀ ਆ ਵੀ ਅਸੀਂ ਕੀ ਸੋਚਦੇ
1: ਹਾਂ। ਮਲਕੀਤ ਰੌਣੀ ਆ ਵਧੀਆ, ਮੈਂ ਇਹਨੂੰ ਐਕਟਰ ਕਹਿੰਦਾ ਸੀ, ਮੈਂ ਕੱਲ ਕਮੈਂਟ ਕਰਨ ਲੱਗੇ ਉਹਦੇ ਥੱਲੇ
0: ਜੀ,
1: ਉਹ ਕਹਿੰਦਾ ਇਹ ਡਾਇਰੈਕਟਰ ਤੇ ਨਿਰਭਰ ਕਰਦਾ, ਫਿਰ ਤੁਹਾਡੇ ਲਈ ਸਾਰਾ ਕੋਈ ਪੈਸਾ ਹੀ ਰਹਿ ਗਿਆ ਡਾਇਰੈਕਟਰ ਤੇ ਨਿਰਭਰ,
0: ਡਾਇਰੈਕਟਰ ਤੁਹਾਡੀ ਆਪਣੀ ਵੀ ਚੋਇਸ ਹੈਗੀ ਹੈ ਨਾ ਕਿ ਤੁਸੀਂ ਸਮਾਜ ਨੂੰ ਕੀ ਦੇਣਾ, ਤੁਹਾਡੀ ਵੀ ਕੋਈ ਜ਼ਿੰਮੇਵਾਰੀ ਹੈ। ਮੈਂ ਲੱਗਿਆ
1: ਸੀ ਭਾਰ ਜਵੀਰ ਥੱਲੇ ਵੀ ਕੱਲ ਨੂੰ ਡਾਇਰੈਕਟਰ ਤੇਰੀ ਭੈਣ ਬਾਰੇ ਤੈਨੂੰ ਕੋਈ, ਤੂੰ ਬੋਲ ਕੋਲ ਤੇ ਆ ਗੱਲ ਖਾ ਇੱਥੇ, ਤੂੰ ਖਾ ਦੇਗਾ,
0: ਬਿਲਕੁਲ ਹੈ ਜੀ,
1: ਇਹ ਕੋਈ ਜਵਾਬ ਥੋੜਾ ਤੁਸੀਂ ਜਵਾਬ ਵੀ ਦੇ ਸਕਦੇ ਹੋ,
0: ਬਿਲਕੁਲ ਕੋਈ ਜ਼ਿੰਮੇਵਾਰੀ ਵੀ ਹੁੰਦੀ ਹੈ ਆਪਣੀ,
1: ਪਹਿਲਾਂ ਸੀ ਇਹ ਗੱਲ, ਚਾਹੇ ਉਹਦੇ ਅੰਮ੍ਰਿਤ ਛਕਣ ਤੋਂ ਪਹਿਲਾਂ ਸੀ ਚਾਹੇ ਉਹਦੇ ਅੰਮ੍ਰਿਤ ਛਕਣ ਤੋਂ ਬਾਅਦ ਸੀ
0: ਜੀ,
1: ਗੱਲ ਤਾਂ ਇੱਕ ਇੱਜ਼ਤ ਦੀ ਹੈ
0: ਜੀ,
1: ਸਨਮਾਨ ਦੀ ਹੈ, ਸੋਚਦੀ ਹੈ ਤੁਸੀਂ ਫਿਰ ਇੰਨਾ ਕਰ ਜਾਏਗਾ ਮੈਂ ਤੁਹਾਨੂੰ ਡਾਇਰੈਕਟਰ ਜੋ ਮਰਜ਼ੀ ਕਰਵਾ ਲਵੇ।
0: ਹੁਣ ਦੇਖੋ ਇਹ ਤਾਂ ਫਿਲਮਾਂ ਚ ਹੀ ਥੋੜੀ ਆ, ਆਪਣੀ ਵਾਈਫ ਨੂੰ ਕੀ ਕੁਝ ਕਹਿੰਦਾ ਰਿਹਾ ਹੈ ਮਤਲਬ ਕਿ ਫੇਸਬੁੱਕ ਦੇ ਉੱਤੇ ਜਾਂ ਹੋਰ ਸਾਰਾ ਕਿੰਨਾ ਕੀ ਕੁਝ ਕਰਦਾ ਰਿਹਾ ਹੈ, ਇਹ ਅੱਜ ਦੀ ਸੋਚ ਥੋੜੀ ਆ ਉਹਦੀ,
1: ਉਹਦੇ ਪਿੱਛੇ ਜਿਹੜੇ ਚਲੋ ਉਹਦਾ ਪਤਾ ਹੀ ਹੈ ਕਿਹੜਾ ਕਿਰਦਾਰ ਆ ਕੀ ਚੀਜ਼ ਆ ਉਹ, ਕਿਹੜੀ ਨਸਲ ਹੈ ਉਹਦੀ ਨੀ ਮੈਂ ਗੱਲ ਕਰਦਾ, ਮੈਂ ਜਿਹੜੇ ਬਾਕੀ ਉੱਪਰ ਦੀ ਸਫਾਈਆਂ ਦੇਣ ਲੱਗੇ ਨੇ, ਇੱਕ ਜਿਨ੍ਹਾਂ ਦਾ ਆਪਦਾ ਇੱਕ ਮਾੜਾ ਮੋਟਾ ਵਧੀਆ ਕਿਰਦਾਰ ਸੀ ਮਲਕੀਤ ਰੌਣੀ ਦਾੜੀ,
0: ਬਿਲਕੁਲ ਜੀ ਬਿਲਕੁਲ,
1: ਉਹ ਸਫਾਈ ਦੇ ਰਿਹਾ ਜੀ, ਦੇਖੋ
0: ਸਾਡਾ
1: ਸਾਈਨ ਕਰੇ ਹੁੰਦੇ ਨੇ, ਸਾਈਨ ਤੁਹਾਡੇ ਕੰਮ ਲਈ ਕੀਤੇ ਹੁੰਦੇ ਨੇ ਕਿ ਤੁਹਾਨੂੰ ਆ ਇਹੋ ਜਿਹਾ ਕੁਝ ਗੰਦ ਬੋਲਣ ਲਈ ਕੀਤੇ ਹੁੰਦੇ
0: ਨੇ, ਤੁਹਾਡੇ ਹੱਥ ਬੰਨੇ ਆ, ਬਿਲਕੁਲ ਜੀ ਤੁਸੀਂ ਭੱਜ ਕੇ ਨਾ ਜਾਓਗੇ,
1: ਉਹਦੇ ਇਹ ਲਿਖਿਆ ਹੁੰਦਾ ਭਾਈ ਅਸੀਂ ਤੇਰੇ ਤੋਂ ਗਾਲਾਂ ਕਢਾਵਾਂਗੇ ਤੇਰੀ ਭੈਣ ਨੂੰ,
0: ਬਿਲਕੁਲ
1: ਅਸੀਂ ਗਾਲਾਂ ਕਢਾਵਾਂਗੇ ਤੇਰੀ ਮਾਂ ਨੂੰ, ਵਿੱਚ ਲਿਖਿਆ ਹੁੰਦਾ ਕੰਟਰੈਕਟ
0: ਦੇ ਵਿੱਚ, ਮੈਂ ਤਾਂ ਹੈਰਾਨ ਹੋ ਗਿਆ ਉੱਥੇ, ਕਿਹਾ ਵੀ ਕੋਰਟ ਦੇ ਵਿੱਚ ਮਤਲਬ ਕਿ ਇਹਨਾਂ ਦੀ ਜਿਹੜੀ ਉਹ ਵੌਇਸ ਹੈ, ਕਹਿੰਦੇ ਮਤਲਬ ਕਿ ਉਹ ਮੈਚ ਨਹੀਂ ਮੈਚ ਕਰਨੀ ਹੈ, ਤਾਂ ਭਾਈ ਉਹਦੀ ਆਵਾਜ਼ ਯਾਰ ਉਹਦੀ ਆਵਾਜ਼ ਆ, ਸਰੇਆਮ ਪਤਾ ਲੱਗਦਾ ਕਿ ਉਹਦੀ ਆਵਾਜ਼ ਆ, ਉਹਦਾ ਬੋਲਚਾਲ ਸਾਰਾ ਕੁਝ,
1: ਮੁੜ ਕੇ ਆਈ ਆ ਫਲਾਨਾ ਧੌਕਾ, ਉਹ ਚ ਇੱਕ ਨਹੀਂ ਹੈ ਉਹ, ਹੁਣ ਵੀ ਕਈ ਸੀਨ ਹੋਰ ਆਏ ਨੇ ਉਹ ਚ, ਹੋਰ
0: ਬਿਲਕੁਲ
1: ਸਰੇਆਮ ਗਾਲਾਂ ਕੱਢੀ ਹੋਈਆਂ ਨੇ,
0: ਹਾਂ ਬਿਲਕੁਲ,
1: ਇਹਦਾ ਹੱਥ ਆ ਨਾ ਚੀਜ਼ ਦੀ, ਜਿਹੜੀ ਆਮ ਗੱਲਾਂ ਮਤਲਬ ਗਾਲਾਂ ਇਹੀ ਜਿਹਾ ਕੱਢੀ,
0: ਬਿਲਕੁਲ ਬਿਲਕੁਲ ਸ਼ਰਮ ਆਉਂਦੀ
1: ਬਹਿ ਕੇ, ਕਿਵੇਂ ਦਮਾਲਾ ਸਜਾ ਕੇ, ਕਿਵੇਂ ਤੂੰ ਆਪਦੇ ਆਪ ਨੂੰ ਮੈਂ ਬਾਬਾ ਦੀਪ ਸਿੰਘ ਦਾ ਪੁੱਤਰ ਹੈ
0: ਜੀ,
1: ਹਾਂਜੀ ਤੂੰ ਹੀ ਜੰਮਿਆ ਬਾਬੇ ਦੀਪ ਸਿੰਘ, ਹੋਰ ਨੀ ਕੋਈ ਜੰਮਿਆ ਉਸ ਤੋਂ ਬਾਅਦ,
0: ਉਹਨਾਂ ਦੀ ਕੁਰਬਾਨੀ ਵੀ ਰੋਲਦੇ ਆ ਸਾਰਾ ਕੁਝ,
1: ਉਹੀ ਤੇ ਗੱਲ ਆਈ ਸਾਡੇ, ਬਸ ਅਸੀਂ ਗੱਲਾਂ ਚ ਸਰਦਾਰ ਆ, ਕਿਰਦਾਰ ਸਾਡੇ ਆਹ ਨੇ,
0: ਬਿਲਕੁਲ ਜੀ ਬਿਲਕੁਲ,
1: ਹੋਰ ਸਾਡੇ ਪੱਲੇ ਕੁਛ ਨੀ ਹੈ ਜੀ,
0: ਜੀ
1: ਗੱਲਾਂ ਦੇ ਸਰਦਾਰ ਆ, ਸਰਦਾਰ ਵੀ ਨੀ ਸਰਦਾਰ ਆ ਜੀ,
0: ਸਰਦਾਰ
1: ਸਰਦਾਰ ਤਾਂ ਕਾਹਨੂੰ ਕਹਿਣਾ ਜੀ,
0: ਬਿਲਕੁਲ ਜੀ
1: ਕਿਰਦਾਰ ਕਰਦੇ ਅਸੀਂ ਕੀ ਆ, ਇਹ ਆ ਕਰੈਕਟਰ ਨੇ ਸਾਡੇ,
0: ਬਿਲਕੁਲ ਜੀ,
1: ਮਾਂ ਵੀ ਤੇਰੇ ਹੋਊਗੀ, ਤੇਰੇ ਭੈਣ ਵੀ ਹੋ, ਧੀ ਆ ਤੇਰੇ,
0: ਬਿਲਕੁਲ
1: ਬਿਲਕੁਲ
0: ਪ੍ਰੈਜ਼ੈਂਟ ਵੀ ਕਰ ਰਿਹਾ, ਬਿਲਕੁਲ
1: ਚਲੋ ਠੀਕ ਹੈ ਜੀ,
0: ਥੈਂਕ ਯੂ ਅਜਲ
1: ਸਰ, ਕੁੜੀ ਵੀ ਕਹਿੰਦਾ ਪੰਜਾਬੀ ਹੈ ਜੀ, ਜਿਹੜੀ ਕੋਲ ਖੜੀ ਐਕਟਿੰਗ ਕਰਦੀ ਉਹ ਪੰਜਾਬੀ ਹੈ ਕੁੜੀ,
0: ਹਾਂਜੀ ਉਹ ਵੀ ਪੰਜਾਬੀ ਹੈ, ਉਹਦਾ ਨਾਂ ਦੇਖੋ ਉਹ ਲਿਖੇ ਸੁਖਮਣੀ ਕੇ ਕੀ ਹੈਗਾ,
1: ਸੁਖਮਣੀ
0: ਨਹੀਂ
1: ਆਈ ਹੈ, ਕੁਝ
0: ਹੋਰ ਹੈ ਜੀ, ਗੁਰਬਾਣੀ ਦੇ ਨਾਲ ਗੁਰਬਾਣੀ ਕੁਝ ਇਦਾਂ ਨਹੀਂ, ਚਲੋ ਮਾਫੀ ਚਾਹੁੰਦਾ,
1: ਹਾਂ ਚਲੋ ਹਾਂ ਕੋਈ ਨੀ, ਕੁਛ ਵੀ ਉਹਦਾ ਨਾਂ ਹੈ, ਚਲੋ ਮਤਲਬ ਰੋਕਿਆ ਟੋਕਿਆ ਜਾ ਸਕਦਾ ਸੀ ਐਡੀ
0: ਜੀ,
1: ਤਾਂ ਹੀ ਤਾਂ ਸਾਡੇ ਹਾਲ ਹੋਏ ਨੇ, ਆ ਕੱਲ ਨਾ ਕੱਲ ਦੀ ਦੇਖੋ ਇੱਕ ਕਿਵੇਂ ਖਬਰ ਚੱਲ ਰਹੀ ਹੈ,
0: ਹਾਂਜੀ
1: ਆਸਟ੍ਰੇਲੀਆ ਚ ਗੁਰਦੁਆਰੇ ਕੋਈ ਲੜਾਈ ਹੋ ਗਈ ਹੋਣੀ ਹੈ,
0: ਹਾਂਜੀ
1: ਤੇ ਉਹ ਕੁੜੀ ਨੇ ਪੁਲਿਸ ਵਾਲਿਆਂ ਨੂੰ ਰੋਕ ਗਿਆ, ਉਹਨਾਂ ਨੂੰ ਉਹ ਅੰਦਰ ਜੁੱਤੀਆਂ ਪਾ ਕੇ ਚਲੇ ਗਏ, ਉਹਨਾਂ ਨੂੰ ਰੋਕਿਆ
0: ਜੀ
1: ਵੀ ਤੁਸੀਂ ਜੁੱਤੀ ਪਾ ਕੇ ਨੀ ਅੰਦਰ ਆ ਸਕਦੇ,
0: ਉਹ
1: ਕਹਿੰਦੇ ਵੀ ਦੇਖੋ ਇੱਕ ਸਿੱਖ ਲੜਕੀ ਨੇ ਜੀ ਪੁਲਿਸ ਵਾਲਿਆਂ ਨੂੰ ਕਿਹਾ ਤੁਸੀਂ ਜੁੱਤੀ, ਉਹ ਪੁਲਿਸ ਅੰਦਰ ਆਈ ਕਿਉਂ ਜੁੱਤੀਆਂ ਪਾ ਕੇ, ਉਹ ਕੀ ਕਾਰਨ ਸੀ,
0: ਕਾਰਨ ਕੀ ਸੀ, ਉਹਨਾਂ ਨੂੰ ਆਉਣਾ ਕਾਤੋਂ ਪੈ ਗਿਆ, ਬਿਲਕੁਲ
1: ਉਹ ਗੁਰਦੁਆਰੇ ਪੁਲਿਸ ਤੁਰੀ ਫਿਰਦੀ ਹੈ
0: ਜੀ,
1: ਇੱਥੇ ਸਾਡੀ ਸੋਚ ਉਹਨੂੰ ਪਤਾ ਨੀ ਕੀ ਮਾਈ ਭਾਗੋ ਬਣਾਉਣ ਲੱਗੇ ਹੋਏ ਨੇ,
0: ਉਹ ਇਹੀ ਹੈ ਜੀ ਸਾਡੇ ਲੋਕ,
1: ਉਹ ਤਾਂ ਚਾਹੇ ਤੁਹਾਡੇ ਬੱਚੇ ਹੋਣ ਚਾਹੇ ਮੇਰੇ ਬੱਚੇ ਹੋਣ, ਜੇ ਪੁਲਿਸ ਆਊ ਉਹਨਾਂ ਨੂੰ ਕਹਿ ਸਕਦੀ ਹੈ ਪਲੀਜ਼ ਸਾਡੇ ਆਹ ਰਿਸਪੈਕਟ ਹੈ, ਮਤਲਬ
0: ਜੀ,
1: ਪਰ ਉਹ ਹਟਦੇ ਨੀ ਕਦੇ ਜੁੱਤੀ ਦਾ ਲਾਸ਼ ਲਾਉਂਦੇ ਹੀ ਨੀ ਪੁਲਿਸ ਵਾਲੇ, ਕਦੇ ਉਹਨਾਂ ਦੀ ਆਪਦੀ ਡਿਊਟੀ,
0: ਉਹ ਤਾਂ ਡਿਊਟੀ ਦੇ ਉੱਤੇ ਆ ਨਾ, ਉਹਨਾਂ ਨੂੰ ਧਰਮ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਲੈਣ ਦੇਣ ਨਹੀਂ,
1: ਬਿਲਕੁਲ ਜੀ ਨਹੀਂ, ਉਹਨਾਂ ਦੇ ਕੋਡ ਆਫ ਕੰਡਕਟ ਆ, ਉਹਨਾਂ ਨੂੰ ਫੋਲੋ ਕਰਨੇ ਪੈਂਦੇ,
0: ਮੋਰੇ ਉਹ ਅੱਗੇ ਉਹ ਗੋਲੀ ਚੱਲਦੀ ਹੋਵੇ ਜਾਂ ਐਮਰਜੈਂਸੀ ਹੋਵੇ ਤਾਂ ਉਹ ਜੁੱਤੀ ਲਾਉਣਗੇ ਜੀ,
1: ਬਾਦਲ ਜੀ ਉਹਨੇ ਸਮਝਾਇਆ ਉਹਨਾਂ ਨੂੰ, ਉਹ ਇਹ ਸਿੱਖਾਂ ਦੇ ਘਰੇ ਪੈਦਾ ਹੋਈ ਹੋਈ ਹੈ ਜੀ, ਇਹ ਆਇਆ
0: ਜੀ,
1: ਉਹ ਮੈਂ ਲਿਖਿਆ ਕਾਹਨੂੰ ਇੱਥੇ ਭੇਡ ਚਾਲ ਕੁੱਤੇ ਲੋਕ ਬਹੁਤ ਨੇ, ਮੈਂ ਪਹਿਲਾਂ ਥੱਲੇ ਲਿਖਣ ਲੱਗਿਆ ਵੀ ਪਹਿਲਾਂ ਕਾਰਨ ਪੁੱਛੋ ਲੋ, ਇਹਨੂੰ ਪੁੱਛੋ ਵੀ ਪੁਲਿਸ ਆ ਜਿਹੜੇ ਅੰਦਰ ਪ੍ਰਧਾਨ ਸੈਕਟਰੀ ਕੋਈ ਗੁਰਦੁਆਰੇ ਪਰ ਉਹਨਾਂ ਨੂੰ ਪੁੱਛੋ ਪੁਲਿਸ ਆਈ ਕਿਉਂ ਇੱਥੇ,
0: ਬਿਲਕੁਲ ਹੈ ਜੀ,
1: ਜੇ ਥੋੜੀਆਂ ਕਰਤੂਤਾਂ ਹੀ ਤਾਂ ਹੀ ਪੁਲਿਸ ਇੱਥੇ ਆਈ,
0: ਬਿਲਕੁਲ ਹੈ ਜੀ ਬਿਲਕੁਲ,
1: ਕਰਤੂਤਾਂ ਕਹਿ ਕੇ ਵੜਦੀ ਹੈ
0: ਜੀ,
1: ਆ ਸਾਡੇ 16 ਸਾਲ ਹੋ ਗਏ ਗੁਰੂ ਘਰ ਕਦੇ ਮਤਲਬ ਪੁਲਿਸ ਆਈ ਹੋਵੇ ਇੱਥੇ,
0: ਤੁਸੀਂ ਗੁਰੂ ਘਰ ਦੀ ਗੱਲ
1: ਕਰਾਂਗੇ ਤਾਂ ਹੀ ਪੁਲਿਸ ਅੰਦਰ ਆਊਗੀ,
0: ਮੈਂ ਅੱਜ ਆਪਣੀ ਗੱਲ ਕਰਾਂ ਤਾਂ ਸਾਡੇ ਘਰ ਨਹੀਂ ਆਈ ਜੀ ਕਦੇ, ਅਜੇ ਤਾਂ 22-20 ਸਾਲ ਹੋ ਗਏ,
1: ਨਹੀਂ ਚਲੋ ਘਰ ਦੀ ਵੱਖਰੀ ਗੱਲ ਲਾ ਲੈਣੇ ਆ ਵੀ ਮਤਲਬ ਉੱਥੇ ਘਰ ਤੇ ਚਲੋ ਆਪਾਂ 2 ਜਣੇ ਆ, ਉੱਥੇ ਤਾਂ ਕਿੰਨੀ ਕਮਿਊਨਿਟੀ ਹੁੰਦੀ ਹੈ, ਵੱਖ ਵੱਖ ਲੋਕ ਸੋਚਦੇ ਲੋਕ ਹੁੰਦੇ ਆ
0: ਜੀ,
1: ਮਤਲਬ ਮੇਰੇ ਕਹਿਣ ਦਾ ਵੀ ਮਤਲਬ ਤੁਸੀਂ ਘੱਟੋ ਘੱਟ ਦੇਖੋ ਵੀ ਪੁਲਿਸ ਆਈ ਕਿਉਂ,
0: ਕੋਈ ਗਲਤੀ ਕਰੋਗੇ ਤਾਂ ਤਾਂ ਹੀ ਉਹ ਇਨਵੋਲਵ ਹੋਣਗੇ ਨਾ, ਬਿਲਕੁਲ ਹੈ ਜੀ,
1: ਔਰ ਉਹ ਮਾਈ ਭਾਗੋ ਬਣਾਉਣ ਲੱਗੇ ਹੋਏ ਆ,
0: ਉਹ ਸਾਡੇ ਲੋਕ ਬਸ ਹੈ ਜੀ, ਚਾੜ ਦਿੰਦੇ ਆ ਸਾਰਾ ਕੁਝ,
1: ਹਰ ਮਹਿਕਮੇ ਦੇ ਕੈਨੇਡਾ ਦੇ ਵਿੱਚ ਲੜਕੀਆਂ ਬੰਦੇ ਹਰ ਮਹਿਕਮੇ ਦੇ ਵਿੱਚ ਨੇ, ਉਹ ਫੋਟੋ ਪਾਉਣਗੇ ਦੇਖੋ ਜੀ ਫਲਾਣੇ ਸਾਡੀ ਸਿੱਖ ਅਫਸਰ ਬਣ ਗਈ ਜੀ ਉੱਥੇ,
0: ਭਾਈ ਹੁਣ ਦੇਖੋ ਤੁਸੀਂ ਅਮਰੀਕਾ ਦੇ ਵਿੱਚ ਕਦੋਂ ਦਾ ਸਿੱਖ ਅਮਰੀਕਾ ਦੇ ਵਿੱਚ ਕਦੋਂ ਦਾ ਸਿੱਖ ਧਰਮ ਚੱਲ ਰਿਹਾ, ਗੋਰੇ ਜਿਹੜੇ ਨੇ ਉਹ ਚਿੱਟੇ ਪਹਿਰਾਵਿਆਂ ਵਾਲੇ ਜਿਹੜੇ ਨੇ ਉਹ ਕੀਰਤਨ ਵੀ ਕਰਦੇ ਆ, ਸ਼ਬਦ ਗਾਉਣ ਵੀ ਕਰਦੇ ਆ, ਪੂਰੀ ਉਹ ਮਰਿਆਦਾ ਦੇ ਵਿੱਚ ਰਹਿੰਦੇ ਆ, ਕਦੇ ਉਹਨਾਂ ਦੀ ਗੱਲ ਕੀਤੀ ਹੈ,
1: ਨਾ ਨਾ ਨਾ ਉਹ ਨੀ ਕਰਨੀ,
0: ਕਦੇ ਉਹਨਾਂ ਨੇ ਬੇਅਦਬੀ ਕੀਤੀ ਦੇਖੀ ਆ ਜਾਂ ਸੁਣੀ ਹੈ,
1: ਬਸ ਉਹਨੂੰ ਮਾਈ ਭਾਗੋ ਕੱਲ ਪਰਸੋਂ ਨੇ ਬਣਾਉਣ ਲੱਗੇ ਹੋਏ
0: ਜੀ,
1: ਉਹਨੇ ਰੋਕਤੇ ਜੀ ਵੀ ਜੁੱਤੀ ਪਾ ਕੇ ਨੀ ਆ ਸਕਦੇ, ਇੱਥੇ ਤਾਂ ਅਸੀਂ ਖੜੇ ਹਾਂ ਜੀ,
0: ਉਹ ਜਿਹੜਾ ਬੋਲ ਪਏ ਜੀ 2 ਅੱਖਰ ਬੋਲ ਦਿੰਦਾ ਬਸ ਠੀਕ ਹੈ, ਚੱਕ ਲੋ ਚੱਕ ਲੋ,
1: ਚਲੋ ਠੀਕ ਹੈ ਬੱਚਾ ਹੋ ਕੋਈ ਉਹਨੇ ਸਮਝਾਤਾ ਭਾਈ, ਇੰਨੀ ਗੱਲ ਕਹਿਣ ਦਾ ਤੇ ਤੁਸੀਂ ਕਿੱਡੀ ਕੀ ਗੱਲ ਕਰ ਲਈ, ਤੁਸੀਂ ਕਰਤੂਤ ਕੀ ਕੀਤੀ ਹੈ ਜੀ, ਇਹਦੇ ਕਰਕੇ ਪੁਲਿਸ ਉੱਥੇ ਆਈ, ਉਹਨੂੰ ਵੀ ਸੋਚਣ ਦੀ ਗੱਲ ਕਰੋ ਨਾ ਕਦੇ
0: ਜੀ,
1: ਕਰ ਅਸੀਂ ਕੀ ਰਹੇ ਹਾਂ,
0: ਗੱਲ ਤਾਂ ਇਹ ਹੈ ਔਜਲਾ ਸਾਹਿਬ ਸਾਨੂੰ ਹਰ ਵਾਰ ਦੱਸਣ ਦੀ ਕਿਉਂ ਜ਼ਰੂਰਤ ਪਵੇ, ਇਹ ਤਾਂ ਸਮਾਂ ਕਿ ਤੁਸੀਂ ਇੰਨਾ ਕੁ ਪ੍ਰਚਾਰ ਕਰ ਦਿਓ ਕਿ ਸਿੱਖਾਂ ਦਾ ਜਿਹੜਾ ਅਦਬ ਕਰਨਾ ਹੈ ਗੁਰੂ ਸਾਹਿਬ ਦਾ ਜਾਂ ਜੋ ਵੀ ਹੈ, ਜਿੱਥੇ ਚਲੋ ਬਾਹਰ ਜਿੱਦਾਂ ਮਰਜ਼ੀ ਹੋਈ ਜਾਵੇ ਤਾਂ ਅੰਦਰ ਜਿਹੜਾ ਆਉਣਾ ਹੈ ਪੂਰੇ ਉਸ ਹਿਸਾਬ ਦੇ ਨਾਲ ਉਹ ਚੀਜ਼ਾਂ ਦਾ ਸਾਰਾ ਕੁਝ ਤੁਸੀਂ
1: ਗਰਮੀਆਂ ਜਦ ਤੋਂ ਵਿਸਾਖੀ ਚੱਲਦੀ ਹੈ ਪਰੇਡਾਂ ਰਹੀ ਪ੍ਰਚਾਰ ਇਹ ਕਰਦੇ ਆ ਖਾ ਕੇ ਗੋਲ
0: ਗੱਪੇ। ਕੈਨੇਡਾ ਦੇ ਵਿੱਚ ਕਿੰਨੇ ਮਿਲੀਅਨ ਦਾ ਮੇਲਾ ਲੱਗਦਾ ਹੈ, ਕਦੇ ਅਸੀਂ ਇਸ ਬਾਰੀਆਂ ਚੀਜ਼ਾਂ ਦੇ ਉੱਤੇ ਸਪੈਂਡ ਕੀਤਾ ਕਿ ਆ ਦੱਸੀਏ ਲੋਕਾਂ ਨੂੰ, ਪਬਲਿਕ ਦੇ ਵਿੱਚ ਦੱਸੀਏ ਕਿ ਸਾਡੇ ਸਥਾਨ ਦੇ ਉੱਤੇ ਤੁਸੀਂ ਕਿੱਦਾਂ ਆਉਣਾ।
1: ਦੋ ਵੈਨਕੂਵਰ ਪਰੇਡਾਂ ਨਿਕਲਦੀਆਂ, ਦੋ ਸਰੀ ਨਿਕਲਦੀਆਂ, ਦੋ ਐਕਸਪੋਰਟ ਨਿਕਲਦੀਆਂ ਨੇ
0: ਜੀ,
1: ਚਾਰ ਪੰਜ ਟੋਰਾਂਟੋ ਨਿਕਲਦੀਆਂ ਨੇ। ਹੁਣ ਤਾਂ ਸਿੱਖੜੇ ਪਰੇਡਾਂ ਹੀ ਚੱਲਣੀਆਂ ਨੇ, ਪ੍ਰਚਾਰ ਹੀ ਕਰ ਰਹੇ ਹਾਂ ਅਸੀਂ, ਕਰਕੇ ਪ੍ਰਚਾਰ ਵੀ ਆਪਦਾ ਹੀ ਖਾ ਕੇ ਮੁੜੇ ਆਉਂਦੇ ਆ, ਜਿਹੜਾ ਰੋਜ਼ ਘਰੇ ਖਾਂਦੇ ਆ ਉਹੀ ਉੱਥੇ ਖਾ ਕੇ ਮੁੜੇ ਆਉਂਦੇ ਆ, ਬਸ ਆਹ ਹੈ।
0: ਜਿਹੜੀ ਨਫ਼ਰਤ ਫੈਲ ਰਹੀ ਹੈ ਕਮਿਊਨਿਟੀਆਂ ਵੱਖਰੀਆਂ ਦੇ ਵਿੱਚ ਉਹ ਸਾਨੂੰ ਨਜ਼ਰ ਨਹੀਂ ਆਉਂਦੀ, ਕੋਈ ਖਾਲਿਸਤਾਨ ਦਾ ਰੌਲਾ ਪਾ ਕੇ
1: ਬੈਠਾ, ਲਾ ਕੇ ਬੈਠਾ ਇਹ ਜੀ ਰਸ ਮਲਾਈ ਦੀ ਐਗ ਦੀ ਦੇਖੀ ਰੈਸਪੀ ਪੁੱਛਣੀ ਭੁੱਲ ਗਈ ਮੈਂ
0: ਜੀ,
1: ਹੈ ਜੀ ਉੱਥੇ ਚੌਲ ਬਹੁਤ ਵਧੀਆ ਬਣਾਇਆ ਸੀ ਉਹ, ਕਦੇ ਦੇਖ ਖਾ ਕੇ ਦੇਖੇ, ਉਹਨੂੰ ਰੈਸਪੀ ਪੁੱਛਣੀ ਭੁੱਲ ਗਈ ਮੈਂ
0: ਜੀ।
1: ਆ ਗੋਲ ਗੱਪੇ ਬਹੁਤ ਵਧੀਆ ਸੀ ਉੱਥੇ, ਆਹ ਚੀਜ਼ ਤਾਂ ਅਸੀਂ ਆ ਕੇ ਆਹ ਸਿੱਖ ਕੇ ਆਉਂਦੇ
0: ਬਿਲਕੁਲ
1: ਬਿਲਕੁਲ ਦੇਖਿਆ ਨੀ ਕਦੇ ਭਾਈ ਗੰਨੇ ਦਾ ਰਸ ਕਿੰਨੀਆਂ ਦਾ ਪੀਤਾ ਹੋਇਆ,
0: ਵੈਸੇ ਇਸ ਚੀਜ਼ ਦੇ ਸਿੱਧ ਕਰ ਦਿੱਤਾ
1: ਲਾਈਨਾਂ ਚਲਾ ਕੇ ਫੇਰ ਗੰਨੇ ਦਾ ਰਸ ਖਰੀਦਦੇ ਬੰਦੇ ਨੇ, ਇੱਥੇ ਤਾਂ ਸਿੱਖੀ ਕਿਹੜੀ ਹਟੀ,
0: ਵੈਸੇ ਇਸ
1: ਪ੍ਰਚਾਰ ਆ ਪ੍ਰਸਾਰ ਕਰਦੇ ਆ ਜੀ,
0: ਵੈਸੇ ਇਸ ਚੀਜ਼ ਨੇ ਸਿੱਧ ਕਰ ਦਿੱਤਾ, ਜਿਦਾਂ ਪਹਿਲਾਂ ਬਜ਼ੁਰਗਾਂ ਤੋਂ ਸੁਣਦੇ ਨੀ ਹੁੰਦੇ ਸੀ ਮੇਲੇ ਲੱਗਦੇ ਹੁੰਦੇ ਸੀ, ਕਿਹੜਾ ਰੋਜ਼ ਰਿਸ਼ਤੇਦਾਰੀਆਂ ਚ ਤੁਰਿਆ ਫਿਰਦਾ ਹੁੰਦਾ ਸੀ, ਇੰਨੀ ਬਾਟ ਹੁੰਦੀ ਸੀ ਕਿਹਨੇ ਕਰਨੀ ਸੀ, ਜਦੋਂ ਮੇਲਾ ਮੁਲਾ ਲੱਗਣਾ ਸਾਰੇ ਮੇਲੇ ਤੇ ਮਿਲ ਮੁਲ ਪੈਂਦੇ ਸੀ, ਉਹ ਚੀਜ਼ ਆਪਣੇ ਇੱਥੇ ਹੋ ਗਈ ਹੈ ਜੀ ਹੁਣ ਇਹਨਾਂ ਤੇ,
1: ਆਹੀ ਕੁਛ ਹੋ
0: ਬਿਲਕੁਲ
1: ਇਹ ਪ੍ਰਸਾਰ ਤੁਸੀਂ ਕਹਿੰਦੇ ਪ੍ਰਸਾਰ ਨਹੀਂ ਹੁੰਦਾ, ਪ੍ਰਸਾਰ ਹੈ ਜਿਹੜਾ ਕਰ ਰਹੇ ਆ ਅਸੀਂ, ਹੋਰ ਕੀ ਕਰ ਰਹੇ
0: ਬਿਲਕੁਲ ਹੈ ਜੀ,
1: ਜਿਹੋ ਜਿਹੇ ਅਸੀਂ ਲਾਹੌਰ ਆ ਹੋ ਜੇ ਪਿਸ਼ੌਰ ਆ ਹੋ ਜੇ ਅਮਰੀਕਾ ਕੈਨੇਡਾ
0: ਬਿਲਕੁਲ
1: ਆਹੀ ਕੁਛ ਆ, ਉੱਥੇ ਬੰਦੇ ਆ ਕੇ ਲੰਗਰ ਇੱਥੇ ਲੰਗਰ ਖਾਈ ਜਾਂਦੇ ਆ ਕੇ
0: ਜੀ, ਬਿਲਕੁਲ ਹੈ ਜੀ,
1: ਠੀਕ ਹੈ ਜੀ,
0: ਔਜਲਾ ਸਾਹਿਬ ਸ਼ੁਕਰੀਆ, ਥੈਂਕ ਯੂ ਥੈਂਕ ਯੂ ਸ਼ੁਕਰੀਆ ਜੀ। ਲਓ ਦੋਸਤੋ ਇਹ ਸਨ ਜੀ ਸਿਕੰਦਰ ਸਿੰਘ ਔਜਲਾ ਸਾਹਿਬ, ਸਪੋਰਟ ਵੀ ਕਰਦੇ ਆ ਤੇ ਗੱਲਬਾਤ ਕਰਕੇ ਗਏ ਨੇ, ਕਹਾਣੀ ਨੂੰ ਪਸੰਦ ਕੀਤਾ, ਸ਼ੁਕਰੀਆ। ਹਾਂਜੀ ਜੋਲ ਭੈਣ ਜੀ ਨੇ ਲਿਖਿਆ ਨਾਮ ਉਹਨਾਂ ਦਾ, ਹਾਂਜੀ ਗੁਰਬਾਣੀ ਨਾਂ ਸੀ ਉਹ ਕੁੜੀ ਦਾ, ਹਾਂਜੀ ਹੈਗਾ ਕਹਿੰਦੇ ਤੇ ਆਦਮੀ ਤਕਰੀਬਨ ਸਭ ਸੋਫੇ ਦੇ ਉੱਤੇ ਬੈਠ ਜਾਂਦੇ ਨੇ ਭਾਵੇਂ ਦੋਨੋਂ ਇਕੱਠੇ ਹੀ ਕਹਿੰਦੇ ਕੰਮ ਤੋਂ ਆਏ ਹੋਣ, ਬਿਲਕੁਲ ਜੀ ਇਹ ਦਰੁਸਤ ਹੈ ਜੀ। ਤੇ ਲੋ ਦੋਸਤੋ ਆਪਾਂ ਫਿਰ ਇੱਥੇ ਲੈਣੇ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਕੱਲ ਨੂੰ ਫਿਰ ਆਪਾਂ ਨਾਵਲ ਪੰਜਾਬ ਸੋਰੀ ਨਾਵਲ ਕਹਿ ਦਿੰਦਾ ਮੈਂ ਮੂੰਹ ਤੇ ਚੜਿਆ ਕਿਤਾਬ ਕਿਤਾਬ ਪੰਜਾਬ ਦੀ ਸੋਹਣੀ ਸਾਂਝ ਕਹਿੰਦੇ ਨੇ ਵੀਰ ਜੀ ਦੀ, ਤੇ ਕਾਲ ਕਰ ਸਕਦੇ ਹੋ ਜੇ ਕਰਨੀ ਚਾਹੁੰਦੇ ਹੋ, ਥਮਾਲ ਜੀ ਲਾਈਨਾਂ ਖੁੱਲੀਆਂ ਨੇ, ਦੋ ਕੁ ਮਿੰਟ ਗੱਲਬਾਤ ਕਰ ਸਕਦੇ ਹਾਂ ਆਪਾਂ ਜੇ ਕਰਨੀ ਹੈ ਤਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਫਿਰ ਜੇ ਕਾਲ ਆ ਜਾਂਦੀ ਹੈ ਉਹਨਾਂ ਦੀ, ਤਦ ਤੱਕ ਮੈਂ ਕੁਝ ਜਿਹੜੇ ਕਮੈਂਟ ਨੇ ਤੇ ਕੁਝ ਜਿਹੜੇ ਤੁਹਾਡੇ ਸੁਨੇਹੇ ਨੇ ਉਹਨਾਂ ਦੀ ਸਾਂਝ ਪਾ ਲੈਣਾ। ਤੇ ਦੋਸਤੋ ਹਾਂਜੀ ਸੁਨੇਹੇ ਸੀਗੇ ਆਪਣੇ ਰਾਜੀਵ ਕੁਮਾਰ ਬਾਈ ਜੀ ਲਿਖਦੇ ਆ, ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ, ਤੇ ਇਸੇ ਤਰ੍ਹਾਂ ਲੋ ਆਪਣੇ ਨਾਲ ਜੁੜ ਗਏ ਨੇ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ, ਸਵਾਗਤ ਹੈ ਜੀ ਜੀ ਆਨੋ ਜੀ ਬੜੇ ਦਿਨਾਂ ਬਾਅਦ।
2: ਹਾਂਜੀ ਭਵਿੰਦਰ ਜੀ ਸਤਿ ਸ਼੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ
0: ਜੀ,
2: ਮੈਂ ਸੁਣ ਰਹੀ ਸੀ ਕੰਮ ਘਰ ਕਰਦੀ ਵੀ ਸੁਣ ਰਹੀ ਸੀ, ਪਰ ਅੱਜ ਕੱਲ ਪਤਾ ਨੀ ਕਿੱਦਾਂ ਮੈਂ ਪੇਸ਼ ਹੀ ਨੀ ਹੁੰਦੀ, ਕਈ ਵਾਰ ਏਦਾਂ ਹੁੰਦਾ ਭਾਈ ਕਿਤੇ ਨਾ ਕਿਤੇ ਇੱਧਰ ਉੱਧਰ ਨੂੰ ਮਾੜਾ ਜਿਹਾ ਭੱਜਣਾ ਪੈ ਜਾਂਦਾ ਕਰਦਿਆਂ ਕਰਦਿਆਂ ਨੇ, ਚੱਲ ਕੰਨ ਨਾਲ ਸੁਣਦਾ ਤਰਨ ਦਾ ਬੰਦਾ ਤੇ ਚੰਗੀ ਗੱਲ ਹੈ,
0: ਬਿਲਕੁਲ
2: ਮੈਂ ਕਿਹਾ ਦੂਜੇ ਵੀਰ ਜੀ ਕਰਨ ਲੱਗ ਪਿਆ ਉਸਲਾ ਵੀਰ ਜੀ ਤੇ ਸੁਰਿੰਦਰ ਮਾਲ ਵੀ ਭੈਣ ਜੀ ਹੁਣੇ, ਦੇਖੋ ਸੱਚੀ ਨੀ ਕਿ ਮੈਂ ਸੋਚਦੀ ਹਾਂ ਤੇ ਦੇਖੋ ਭਵਿੰਦਰ ਜੀ ਉਹਦੇ ਏਦਾਂ ਵੀ ਸੀਗੇ, ਕਈ ਵਾਰ ਕੁੜੀਆਂ ਨੂੰ ਮਾਰ ਵੀ ਦਿੰਦੇ ਸੀ,
0: ਉਦਾਂ
2: ਅਬੋਰਸ਼ਨ ਕਰਾ ਦਿੰਦੇ ਸੀ ਜੇ ਕੁੜੀ ਹੋ ਜਾਂਦੇ, ਮੈਂ ਕਹਿੰਦੀ ਵੀ ਚੰਗਾ ਕੀਤਾ ਕਿਸੇ ਨੇ ਮਾਰਿਆ ਨੀ, ਖੁਸ਼
0: ਬਿਲਕੁਲ
2: ਵਧੀਆ ਰਹੇ ਆ, ਫਿਰ ਜੇ ਪੜ੍ਹਨ ਲਿਖਣ ਲੱਗੇ ਆ ਤਾਂ ਕਿਸੇ ਨੇ ਕੁਛ ਵੀ ਕਿਹਾ, ਫਿਰ ਜੇ ਸੋਰੀ ਪੜ੍ਹੀ ਆ ਤਾਂ ਕਿਸੇ ਨੇ ਨੀ ਕੁਛ ਵੀ ਕਿਹਾ, ਜੇ ਇੱਥੇ ਆ ਕੇ ਪੜ੍ਹੀ ਆ ਤੁਹਾਨੂੰ ਮੈਂ ਦੱਸਦੀ ਆ ਨਿਊਯਾਰਕ ਵੀ ਮੈਂ 7th ਸਮੈਸਟਰ ਲਾਈ ਕਾਲਜ ਦੇ, ਕਿਸੇ ਨੇ ਨੀ ਮੈਨੂੰ ਕਿਹਾ, ਮੈਨੂੰ ਕਦੇ ਕਿਸੇ ਨੇ ਰੋਕਿਆ ਨੀ, ਫਿਰ ਮਤਲਬ ਇਹ ਵੀ ਜੇ ਤਾਂ ਮੈਂ ਮਤਲਬ ਸਿਰਫ ਪੜ੍ਹਦੀ ਹੋਵਾਂ ਤਾਂ ਮੈਂ ਘਰ ਦਾ ਨਾ ਕੰਮ ਕਰਾਂ, ਮੈਂ ਘਰ ਦੇ ਵੀ ਤਾਂ ਕੰਮ ਉਹਨਾਂ ਦੇ ਵੀ ਬਾਕੀਆਂ ਦੇ ਸਾਰਿਆਂ ਦੇ ਵੀ ਤਾਂ ਕੰਮ ਕਰਦੀ ਹਾਂ ਜਾਂ ਸਾਰਾ ਕੁਛ ਬਾਕੀਆਂ ਨੂੰ ਰੋਟੀ ਪਾਣੀ ਹਰ ਕੱਪੜਾ ਲੀੜਾ ਧੋਤਾ ਪ੍ਰੈਸ ਕੀਤਾ ਦੇਣਾ, ਤਾਂ ਫਿਰ ਮੈਨੂੰ ਕਿਸੇ ਨੇ ਕਹਿਣਾ ਵੀ ਕੀ ਹੈ ਹਨਾ
0: ਜੀ। ਇਹ ਸਾਰੇ ਹੈਗਾ ਹੀ ਆ ਕਲਚਰ, ਜਿਦਾਂ ਹੁਣ ਦੇਖੋ ਅਸੀਂ ਵੀ ਇੱਥੇ ਮੈਂ ਸੀਗਾ ਤੇ ਮੇਰੀ ਵਾਈਫ ਸੀਗੀ ਤੇ ਨਾ ਤਾਂ ਮੇਰੀ ਮਾਂ ਤੇ ਉਹ ਸੱਸ ਸੀਗੀ, ਜਰੂਰ ਹੈਗੀ ਉਹ, ਪਰ ਉਹ ਆਪਣੇ ਕੰਮਾਂ ਕਾਰਾਂ ਦੇ ਉੱਤੇ ਉਹਨਾਂ ਨੇ ਵੀ ਜਾਣਾ ਅਸੀਂ ਵੀ ਜਾਣਾ, ਤੇ ਇੱਥੇ ਬੱਚੇ ਜਿਹੜੇ ਪਾਲੇ ਆ ਰਲ ਮਿਲ ਕੇ ਪਾਲੇ ਆ ਜੀ, ਉਹ ਮਤਲਬ ਇਹ ਥੋੜੀ ਆ ਕਿਸੇ ਕੋਲ ਛੱਡ ਦੇਈਏ ਜਾਂ ਕਹਿ ਦੇਈਏ ਨਾ ਭਈ।
2: ਵੈਸੇ ਵੈਸੇ ਉਹ ਤਾਂ ਖਰੀ ਗੱਲ ਆ, ਪਤਾ ਕੀ ਇਹ ਜਿਹੜੀਆਂ ਅੱਜ ਕੱਲ ਕੁੜੀਆਂ ਮੁੰਡੇ ਆ ਨਾ, ਤੁਸੀਂ ਇੱਕ ਦੂਜੇ ਦਾ ਸਾਥ ਦਿੰਦੇ, ਭਵਿੰਦਰ ਜੀ ਸਾਨੂੰ ਕਦ ਇੱਦਾਂ ਦੇ ਸਾਥ ਮਿਲੇ ਸੀ,
0: ਬਿਲਕੁਲ ਹਾਂ ਬਿਲਕੁਲ, ਉਹ ਚਲੋ ਉਸ ਸਮੇਂ ਦੀਆਂ ਜੀ ਮਜਬੂਰੀਆਂ ਸੀ ਨਾ, ਉਹ ਪਰਿਵਾਰ ਬਣੀ ਇੱਦਾਂ ਕਰਨ ਦਿੰਦੇ ਸੀ ਨਾ, ਉਹ ਪ੍ਰੈਸ਼ਰ ਬਹੁਤ ਸੀ ਉਸ ਚੀਜ਼ ਦਾ, ਅੱਜ ਵੀ ਦੇਖੋ ਬੈਕਵਰਡ ਬਹੁਤ ਸਾਰੀ ਸੋਚ ਅਜੇ ਵੀ ਬਹੁਤ ਸਾਰੀਆਂ ਬੀਬੀਆਂ ਬੈਕਵਰਡ ਹੈਗੀਆਂ ਨੇ, ਉਹਨਾਂ ਦੀ ਸੋਚ ਹੀ ਨੀ ਬਦਲੀ ਹੈ ਨਾ, ਬੰਦੇ ਵੀ ਹੈਗੇ ਆ ਬੀਬੀਆਂ ਵੀ ਹੈਗੀਆਂ ਨੇ।
2: ਹਾਂਜੀ ਹਾਂਜੀ, ਅਜੇ ਵੀ ਪਤਾ ਤੁਹਾਨੂੰ ਮੈਂ ਦੱਸਦੀ ਵੀ ਅੱਜ ਵੀ ਮੈਂ ਇਕਬਾਲ ਨਾਲ ਗੱਲ ਕਰਦੀ ਸੀ
0: ਜੀ,
2: ਤੇ ਮੈਂ ਕਿਹਾ ਵੀ ਅਜੇ ਤੱਕ ਵੀ ਇੱਦਾਂ ਗੱਲ ਹੈਗੀ ਆ ਵੀ ਜਿੱਦਾਂ ਹੁਣ ਸਮਝੋ ਮੇਰਾ ਬੇਟਾ ਆ ਗਿਆ ਅਚਾਨਕ ਹੀ, ਹੈ ਨਾ
0: ਜੀ,
2: ਉਹ ਕਹੂਗਾ ਮੰਮੀ ਕੀ ਬਣਾਇਆ ਕੀ ਹੈਗਾ, ਫਿਰ ਮੈਂ ਇੱਕ ਮਿੰਟ ਲਾਉਣੀ ਮੈਂ ਕਿ ਭੁਪਿੰਦਰ ਜੀ ਜੇ ਸਮਝੋ ਮੈਨੂੰ ਕਹਿਤਾ ਨਾ ਉਹਨੂੰ ਭੁੱਖ ਲੱਗੀ ਆ, ਮੈਂ ਇੱਕ ਡੇਢ ਮਿੰਟ ਦੇ ਵਿੱਚ ਵਿੱਚ ਮੈਂ ਕਿਚਨ ਵਿੱਚ ਖੜੀ ਹੁੰਦੀ ਆ, ਮੈਂ ਉਹਨੂੰ ਕਹਿੰਦੀ ਹੁੰਦੀ ਆ ਬਸ ਚਾਰ ਪੰਜ ਮਿੰਟ ਵਿੱਚ ਮੈਂ ਤੈਨੂੰ ਬਣਾ ਕੇ ਦੇ ਦਿੰਦੀ ਹਾਂ।
0: ਬਿਲਕੁਲ
2: ਇੰਨੀ ਸੱਚੀ, ਅੱਜ ਕੱਲ ਦੀਆਂ ਕੁੜੀਆਂ ਭੁਪਿੰਦਰ ਜੀ ਨੋ ਡਾਊਟ ਅੱਜ ਕੱਲ ਦੀਆਂ ਕੁੜੀਆਂ ਜਾਂ ਵੋਟੀਆਂ ਕੋਈ ਇੰਨੀ ਛੇਤੀ ਕਰਨ ਨੂੰ ਤਿਆਰ ਨਹੀਂ ਹੁੰਦੀਆਂ, ਫਿਰ ਮੈਨੂੰ ਕਿਹਾ ਤਾਂ ਮੈਂ ਇੰਨੀ ਛੇਤੀ ਕਰਾਂ, ਹੁਣ ਮੇਰਾ ਪੋਤਾ ਆ ਜਾਵੇ ਪੋਤੀ ਜਾਂ ਕੋਈ ਵੀ ਜਾਣੀ ਕਿ ਘਰ ਦਾ ਆ ਜਾਵੇ ਮੇਰੇ ਹਸਬੈਂਡ, ਕੋਈ ਵੀ ਕਹਿੰਦਾ ਨਾ ਵੀ ਭੁੱਖ ਲੱਗੀ ਆ, ਮੈਂ ਉਸੇ ਵੇਲੇ ਇੱਕ ਮਿੰਟ ਦੇ ਵਿੱਚ ਕਿਸੇ ਚ ਹੁੰਦੀ ਆ ਔਰ ਬਣਾਉਣ ਲੱਗ ਪੈਂਦੀ।
0: ਜੀ ਬਿਲਕੁਲ ਹੈ ਜੀ,
2: ਮੈਂ ਹੈਰਾਨ ਹੁੰਦੀ ਆ ਵੀ ਅੱਜ ਕੱਲ ਗਾਹਾਂ ਗਾਹਾਂ ਬੱਚੇ ਇੱਦਾਂ, ਚਾਹੇ ਆਪਣੀਆਂ ਕੁੜੀਆਂ ਚਾਹੇ ਵੋਟੀਆਂ, ਉਹ ਇੰਨਾ ਕੰਮ ਨਹੀਂ ਕਰਦੀਆਂ, ਉਹ ਤਾਂ ਬਸ ਦੇਖੂਗੀਆਂ ਭਾਈ ਹੌਲੀ ਹੌਲੀ ਬਸ ਕਹਿ ਲੈਣੇ ਕਿਹਾ ਕਿਹਾ, ਉਹ ਜਰੂਰੀ ਥੋੜੋ ਭਾਈ ਇੰਨੀ ਛੇਤੀ ਕਹਿਣਾ ਮੰਨ ਕੇ ਉੱਠਣਾ ਹੀ ਆ ਛੇਤੀ, ਉਹ ਹੌਲੀ ਹੌਲੀ ਮੈਂ ਕਹਿੰਦੀ ਅਸੀਂ ਸਾਨੂੰ ਯਾਦ ਪੈ
0: ਚੁੱਕੀ।
2: ਆਹੋ ਤੇ ਬਾਕੀ ਰਹੀ ਇੱਦਾਂ ਜੇ ਹੁਣ ਸਮਝੋ ਮੈਨੂੰ ਵੀ ਕੋਈ ਤਕਲੀਫ ਹੈ ਜਾਂ ਕਿੱਦਾਂ, ਹੁਣ ਤੁਹਾਡੇ ਅੰਕਲ ਆ ਪੇ ਉਹਨਾਂ ਨੇ ਇੱਦਾਂ ਕਰਨਾ ਪੇ, ਜੇ ਸਮਝੋ ਮੈਨੂੰ ਕਿਸੇ ਵੇਲੇ ਮੇਰੀ ਸਿਹਤ ਨਹੀਂ ਠੀਕ ਹੈ ਕਿ ਮੈਂ ਇੰਡੀਆ ਆਇਆ ਚਾਹੇ ਇੱਥੇ ਹੀ ਆਧਾਰ ਹੈ ਨੀ ਕੋਈ ਹੋਰ, ਤਾਂ ਉਹਨੇ ਮੈਨੂੰ ਚਾਹ ਵੀ ਬਣਕ ਲਿਆ ਦੇਣੀ, ਜੇ ਹੋਰ ਉਹਨਾਂ ਤੋਂ ਕੁਛ ਨੀ ਕਹਿਣਾ ਚੱਲ ਮੈਂ ਤੈਨੂੰ ਆਮਲੇਟ ਜਿਹਾ ਬਣਾ ਦਵਾਂ, ਜਾਂ ਫਿਰ ਕਹਿਣਾ ਅੱਛਾ ਮੈਂ ਤੂੰ ਬ੍ਰੈਡ ਟੋਸਟ ਲੈ ਲਾ ਜਾਂ ਆਹ ਫਲਾਨੀ ਚੀਜ਼ ਲੈ ਲਾ ਮੈਂ ਤੈਨੂੰ ਦੇ ਦਿੰਦਾ ਤੂੰ ਖਾ ਲਾ,
0: ਰਿਸ਼ਤੇਦਾਰੀ ਚ ਵੀ ਜਾਣਾ ਨਾ ਪਹਿਲਾਂ ਪ੍ਰੋਬਲਮ ਇਹ ਹੁੰਦੀ ਸਾਡੇ, ਚਲੋ ਇੱਥੇ ਪ੍ਰੋਬਲਮ ਇਹ ਹੈ ਕਿ ਮਾਫ਼ੀ ਚਾਹੁੰਦਾ ਜਿਹੜੀ ਮੈਂ ਗੱਲ ਕਰਨ ਲੱਗਿਆ ਕਿਸੇ ਨੂੰ ਦੁੱਖ ਪਹੁੰਚਾਉਂਦੀ ਨਹੀਂ ਹੈ, ਜੇ ਕਿਤੇ ਅਸੀਂ ਪਰਿਵਾਰ ਨੇ ਜਾਂ ਮੈਂ ਅਸੀਂ ਦੋਵਾਂ ਨੇ ਕਿਤੇ ਜਾਣਾ ਸਾਡੀ ਪ੍ਰੋਬਲਮ ਹੁੰਦੀ ਹੈ, ਚਲੋ ਜੇ ਤਾਂ ਬੱਚੇ ਘਰ ਹੈ ਫਿਰ ਡੋਗ ਨੂੰ ਘਰ ਛੱਡ ਜਾਈਦਾ, ਪਰ ਜੇ ਚਾਰਾਂ ਨਹੀਂ ਜਾਣਾ ਤਾਂ ਫਿਰ ਡੋਗ ਦੀ ਮਜਬੂਰੀ ਬਣ ਜਾਂਦੀ ਹੈ ਵੀ ਇਹਨੂੰ ਕਿੱਥੇ ਛੱਡੀਏ ਜੀ, ਹਨਾ
2: ਫਿਰ ਉਹਨੂੰ ਕਿਸੇ ਕਿਸੇ ਮਿੱਤਰ ਦੋਸਤ ਦੇ ਛੱਡਣਾ ਹੋਊਗਾ ਜਿਹਦੇ ਹੋਊਗਾ ਤਾਂ ਕਿੱਦਾਂ ਸੰਭਲੀ ਇੰਨਾ ਚਿਰ,
0: ਤੇ ਮੈਂ ਕਈ ਵਾਰੀ ਉਹ ਚੀਜ਼ ਨੂੰ ਸੋਚਦਾ ਹੁੰਦਾ ਕਿ ਜੇ ਹੁਣ ਆਪਾਂ ਜਿਹੜੇ ਸਾਡੇ ਪੁਰਾਣੇ ਪਰਿਵਾਰ ਨੇ ਹਨਾ ਉਹਨਾਂ ਦੇ ਵਿੱਚ ਝਾਤ ਮਾਰੀਏ, ਤੇ ਬਹੁਤ ਸਾਰੀਆਂ ਔਰਤਾਂ ਇਸੇ ਕਰਕੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਆਉਂਦੀਆਂ ਜਾਂਦੀਆਂ ਨਹੀਂ ਸੀ ਕਿ ਇਹ ਰੋਟੀ ਕਿੱਦਾਂ ਖਾਊਗਾ ਭਾਈ, ਮਤਲਬ ਕਿ ਜੇ ਮੈਂ ਚਲੇ ਗਈ ਤਾਂ
2: ਉਹਨਾਂ ਦੇ ਹੱਥ ਮੱਝ ਪੁਆਈਓ ਹੁੰਦੀ ਸੀ,
0: ਹਾਂਜੀ ਮੱਝ ਬਿਲਕੁਲ ਆ ਜੀ, ਮੱਝ ਚੋਣੀਆਂ ਬਿਲਕੁਲ ਆ ਜੀ,
2: ਉਹਨਾਂ ਨੇ ਕੀ ਕਰਨਾ, ਉਹਨਾਂ ਨੂੰ ਇਹ ਪਤਾ ਹੁੰਦਾ ਸੀ ਉਹ ਕਿਤੇ ਵਿਚਾਰੀਆਂ ਜੇ ਚਾਹੁੰਦੀਆਂ ਵੀ ਨਾ ਕਿਸੇ ਭੂਆ ਮਾਸੀ ਦੇ ਚਾਹੇ ਉਹ ਰਹਿ ਨੀ ਸਕਦੀਆਂ, ਮੱਝ ਪਈਏ ਹੁੰਦੇ ਸੀ, ਹੱਥ ਤਾਂ ਇਹ ਹੁੰਦਾ ਸੀ ਤੂੰ ਮੁੜਿਆ ਘਰਦਿਆਂ ਨੇ ਮੋਰਲਿਆਂ ਨੇ ਵੀ ਕਹਿਣਾ ਤਾਂ ਉਹਨੂੰ ਵੀ
0: ਕਹਿਣਾ
2: ਤੇ ਨਹੀਂ ਮੈਨੂੰ ਜਾਣਾ ਪੈਣਾ, ਮੈਂ ਰਹਿ ਨੀ ਸਕਦੀ ਮੇਰੇ ਮੱਝ ਮੈਂ ਜਾ ਕੇ ਚੋਣ,
0: ਬਿਲਕੁਲ
2: ਮੈਂ ਕਹਿੰਦੀ ਜਾਣ ਕੇ ਪਵਾ ਦਿੰਦੇ ਸੀ
0: ਬਿਲਕੁਲ
2: ਬਦਲਵਾ, ਹੋਰ ਵੀ ਕਿਸੇ ਨੂੰ ਦੋ ਬੰਦੇ ਵੀ ਤਾਂ ਹੋ ਸਕਦੇ
0: ਭੁਪਿੰਦਰ, ਮਰਦ ਸਮਾਜ ਦੀ ਚਾਲ ਸੀ
2: ਨਹੀਂ ਉਹੀ ਮੈਂ ਕਹਿੰਦੀ ਹਾਂ ਭਾਈ ਚਾਹੇ ਮਰਦ ਸਮਾਜ ਦੀ ਜਾਂ ਸੱਸ ਦੀ ਜਾਂ ਕਿਸੇ ਦੀ ਚਾਲ ਹੀ ਸੀ, ਤੇ ਨਹੀਂ ਤਾਂ ਉਹ ਏਦਾਂ ਹੈ ਜੇ ਉਹ ਕਿਸੇ ਵੇਲੇ ਉਹ ਕਹੇ ਵੀ ਚੱਲ ਠੀਕ ਹੈ ਤੂੰ ਰਹਿ ਪੁੱਤ ਮੈਂ ਚੋਲੂੰਗੀ ਮੈਂ, ਫਿਰ ਇਹਦਾ ਮਤਲਬ ਇਹੀ ਥੋੜਾ ਇਹਦਾ ਮਤਲਬ ਉਹ ਉਹਨਾਂ ਦਾ ਏਦਾਂ ਹੁੰਦਾ ਤਾਂ ਸੀ ਉਹ ਕਿਆ ਤਾਂ ਉਹ ਖਤਮ ਕਰਦੀਆਂ ਸੀ
0: ਹਨਾ,
2: ਹੁਣ ਥੋੜੋ ਇੱਦਾਂ
0: ਕਰਦੇ
2: ਹੁਣ ਤਾਂ ਤੁਸੀਂ ਦੇਖੋ ਆਪਣੀਆਂ ਚਾਹੇ ਬੱਚੇ ਆ ਵੋਟੀਆਂ ਚਾਹੇ ਨੂੰਹਾਂ ਆ ਜੇ ਵੋਟੀਆਂ ਜਾਂ ਕੁੜੀਆਂ ਜੇ ਹੁਣ ਜਿਆਦਾ ਹੀ ਉਹ ਥੱਕੀਆਂ ਹੁਣ ਕਿਸੇ ਵੇਲੇ ਉਹ ਆਉਂਦੇ ਆਉਂਦੇ ਜੀ ਰਸਤੇ ਚ ਚੁੱਕ ਲੈਣੀ ਆ ਫੂਟ ਲੈ ਆਉਗੇ ਤੇ ਚੱਲੇ ਆਨੇ ਹਨਾ
0: ਜੀ,
2: ਤੁਹਾਨੂੰ ਮੈਂ ਦੱਸਦੀ ਮੈਂ ਕਈ ਵਾਰ ਆਪਣੀ ਬੇਟੀ ਨਾਲ ਗੱਲ ਕਰਦੀ ਹੁੰਦੀ ਤੇ ਮੈਂ ਜੋਬ ਵੀ ਕਰਦੀ ਹੁੰਦੀ ਸੀ, ਮੈਂ ਪੰਜ ਦਿਨ ਜੋਬ ਕਰਦੀ ਹੁੰਦੀ, ਦੋ ਦਿਨ ਆਪਣੇ ਹਸਬੈਂਡ ਅਸੀਂ ਗੈਸ ਸਟੇਸ਼ਨ ਗਏ ਸੀ ਤਾਂ ਉੱਥੇ ਮੈਂ ਜੋਬ ਕਰਨੀ ਹੁੰਦੀ ਸੀ, ਇੱਕ ਦਿਨ ਤਾਂ ਭੁਪਿੰਦਰ ਜੀ ਮੇਰੀ ਜੋਬ ਏਦਾਂ ਦੀ ਹੁੰਦੀ ਸੀ, ਤੁਸੀਂ ਦੇਖੋ ਪਹਿਲਾਂ ਤਾਂ ਮੈਂ ਪੰਜ ਦਿਨ ਉੱਥੇ ਕਰਕੇ ਆਈ ਆ, ਫਿਰ ਰਾਤ ਨੂੰ ਜਿਸਲੇ ਆਈ ਆ ਮੈਂ ਕੰਮ ਕੀਤਾ ਦਬਦਾ ਰੋਟੀ ਪਾਣੀ ਬਣਾਇਆ, ਫਿਰ ਰਾਤ ਨੂੰ ਮੈਂ ਜਾਣਾ, ਰਾਤ ਨੂੰ ਪੂਰੀ ਰਾਤ ਮੈਂ ਕੱਲੀ ਤੇ ਹੁੰਦੀ ਸੀ ਗੈਸ ਸਟੇਸ਼ਨ ਤੇ, ਤੁਸੀਂ ਦੇਖੋ ਇੱਕ ਬੰਦੇ ਨੇ ਟੀਮੀ ਨੇ ਕੱਲੀ ਨੇ ਕੰਮ ਕਰਨਾ ਡਰ ਲੱਗਦਾ ਕਿ ਨਹੀਂ ਹਨਾ,
0: ਬਿਲਕੁਲ
2: ਮੈਨੂੰ ਕਈਆਂ ਨੇ ਕਹਿਣਾ ਤੈਨੂੰ ਡਰ ਨੀ ਲੱਗਦਾ ਤੇ ਤੇਰੇ ਕੋਲ ਪੈਸੇ ਹੁੰਦੇ ਕੁਛ, ਮੈਂ ਕਿਹਾ ਉਹ ਜਿਸਲੇ ਆਉਣੀ ਉਸਲੇ ਘਰ ਤਾਂ ਬੈਠਿਆ ਤੇ ਵੀ ਆ ਜਾਣੀ ਜੇ ਕਿੱਦਾਂ ਵੀ ਆ ਜਾਣੀ, ਫਿਰ ਮੈਂ ਜੋ ਘਰ ਤੇ ਕੰਮ ਆ ਕਰਦੀ ਮੈਂ ਕਰਦੀ ਮੈਨੂੰ ਅੱਛਾ, ਫਿਰ ਮੈਂ ਉਹ ਸਾਰੀ ਰਾਤ ਮੈਂ ਕਰਨਾ ਜਾਣੀ ਕਿ ਦੋ ਕੁ ਵਜੇ ਤੋਂ ਬਾਅਦ ਚੱਲ ਘੱਟ ਆਉਂਦੇ ਗੈਸ ਪਵਾਉਣ ਲਈ, ਦੋ ਕੁ ਘੰਟੇ ਸੋਣਾ ਤੇ ਚਾਰ ਕੁ ਵਜੇ ਫੇਰ ਸ਼ੁਰੂ ਹੋ ਜਾਣਾ, ਉਹ ਤੋਂ ਬਾਅਦ ਮੇਰੇ ਹਸਬੈਂਡ ਨੇ 8 ਵਜੇ ਆਉਣਾ, ਫਿਰ ਉਹਨੇ 4 ਵਜੇ ਤਕਾਲਾਂ ਜਾਣਾ, ਮੈਂ 4 ਵਜੇ ਨਾਲ ਜਾਣਾ, ਤੁਸੀਂ ਦੇਖ ਲਓ ਮੇਰੇ 32-33 ਘੰਟੇ ਹੋ ਜਾਂਦੇ ਸੀ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਫਿਰ ਹੁਣ ਦੇਖੋ ਮੈਨੂੰ ਕਹੇ ਜੀ ਇਹ ਮਾਲ ਭੈਣ ਜੀ ਮੋਚਾਂ ਚਾਹੀਏ ਜਾਂਦੇ,
0: ਹੁਣ ਦੇਖੋ ਅੱਜ ਵੀ ਜੇ ਇੰਡੀਆ ਦੀ ਗੱਲ ਕਰ ਲਈਏ ਭੈਣ ਜੀ, ਦੇਖੋ ਇੰਡੀਆ ਚ ਜੇ ਅੱਜ ਵੀ ਪਰਿਵਾਰਾਂ ਦੀ ਗੱਲ ਹੈ, ਲੈ ਵਿਹਲੀਆਂ ਬੈਠੀਆਂ ਕੁਝ ਬਣਾਇਆ ਨੀ ਸਵੇਰ ਦੀਆਂ ਉਦਾਂ ਹੀ ਤੁਸੀਂ,
2: ਹਾਂਜੀ ਅੱਛਾ ਮੈਂ ਸਕੂਲੇ ਵੀ ਜਦ ਪੜ੍ਹਦੀ ਹੁੰਦੀ ਸੀ ਭੁਪਿੰਦਰ ਜੀ, ਮੈਂ ਸਕੂਲ ਦੀ ਵੀ ਗੱਲ ਦੱਸਦੀ, ਇੰਡੀਆ ਦੀ ਵੀ, ਤੁਸੀਂ ਦੇਖੋ ਵੀ ਮੈਂ ਉੱਥੇ ਪੜ੍ਹਦੀ ਹੁੰਦੀ ਸੀ ਤਾਂ ਮੈਂ, ਮੇਰੀ ਮੰਮੀ ਸਟਿਚਿੰਗ ਦਾ ਕੰਮ ਕਰਦੀ ਸੀ, ਫਿਰ ਮੈਨੂੰ ਵੀ ਆ ਗਿਆ ਕਰਨਾ, ਮੈਨੂੰ ਮਤਲਬ ਘਰੋਂ ਮੈਂ ਸਿੱਖ ਲਿਆ ਹਨਾ। ਉਹ ਤੋਂ ਬਾਅਦ ਸਕੂਲੇ ਜਿਵੇਂ ਕੁੜੀਆਂ ਮੇਰੀਆਂ ਚੁੰਨੀਆਂ ਨੂੰ ਪੀਕੋ ਪੀਕੋ ਕੀਤੀਆਂ ਹੁੰਦੀਆਂ, ਤੁਹਾਨੂੰ ਪੀਕੋ ਤਾਂ ਪਤਾ ਹੀ ਹੋਣਾ, ਫਿਰ ਚਾਰੇ ਪਾਸੇ ਕੀਤੀਆਂ ਹੁੰਦੀਆਂ ਤਾਂ ਉਹ ਕੁੜੀਆਂ ਨੇ ਦੇਖਣੀ ਬਹੁਤ ਸੋਹਣੀ ਪੀਕੋ, ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ ਮੇਰੀਆਂ ਚੁੰਨੀਆਂ ਨੂੰ ਹੋਣੀ, ਤਾਂ ਉਹਨੇ ਕਹਿਣਾ ਸਾਨੂੰ ਵੀ ਕਰਦੇ, ਉਹਨੇ ਮੈਨੂੰ ਪੈਸੇ ਦੇ ਦੇਣੇ ਭੁਪਿੰਦਰ ਜੀ, ਤਾਂ ਮੈਂ ਚੁੰਨੀਆਂ ਨੂੰ ਪੀਕੋ ਵੀ ਕਰਦੇ।
0: ਬਿਲਕੁਲ,
2: ਮਤਲਬ ਮੈਂ ਸੋਚਦੀ ਹਾਂ ਤਾਂ ਮਤਲਬ ਮੈਨੂੰ ਤਾਂ ਪਹਿਲਾਂ ਤੋਂ ਆਦਤਾਂ ਪਈਆਂ ਕੰਮ ਕਰਨ ਦੀ।
0: ਬਿਲਕੁਲ ਹੈ ਜੀ,
2: ਹਾਂਜੀ ਹਾਂਜੀ। ਫੇਰ ਰਹੀ ਗੱਲ ਕੱਢਣ ਦੀ, ਪਰਾਉਣ ਦੀ, ਸਾਰਾ ਕੁਛ ਹੀ ਕੰਮ ਸਿੱਖੇ ਹੁੰਦੇ ਸੀ ਕੀਤੇ। ਮੈਂ ਕਹਿੰਦੀ ਦਰੀਆਂ ਮੇਰੇ ਚੱਲ ਕੋਈ ਹਿਸਾਬ ਨੀ, 35 ਚੜੀ ਤਾਂ ਮੈਂ ਦਰੀਆਂ ਵੀ ਬੁਣੀਆਂ, ਮੇਰੇ ਬਾਰੇ ਕੋਈ ਸੋਚ ਲਊਗਾ ਫਿਰ ਮੈਂ ਦਰੀਆਂ ਦੁਨੀਆਂ ਵੀ
0: ਬੁਣਦੀ।
2: ਹਾਂਜੀ, ਕੱਤ ਦੇ ਵੀ ਰਹੇ ਆ, ਮੈਂ ਤਾਂ ਮੇਰੀ ਨਣਾਨ ਦੋਨੋਂ ਤੁਹਾਨੂੰ ਦੱਸਦੀ ਆ, ਸਾਨੂੰ ਬੀਜੀ ਨੇ, ਮੇਰੀ ਸੱਸ ਨੇ ਸਾਨੂੰ ਦੋਨਾਂ ਨੂੰ ਨਾ ਇੱਕ ਸੇਰ ਪੱਕਾ ਸਵੇਰ ਨੂੰ ਉਹ ਦੇ ਦੇਣਾ, ਮਤਲਬ ਪੂਣੀਆਂ ਦੇ ਦੇਣੇ ਆ, ਅਸੀਂ ਦੋਨਾਂ ਜਣਿਆਂ ਨੇ ਕਰਨੇ, ਕਦੋਂ ਉੱਠੀ ਦਾ ਅਸੀਂ ਦੁਪਹਿਰ ਨੂੰ ਲੰਚ ਲਏ, ਸਵੇਰ ਨੂੰ ਚਾਹ ਚੂ ਪਰੌਂਠੇ ਜਾਸਤੀ ਖਾ ਖੂ ਕੇ, ਜਾਂ ਮੱਕੀ ਦੀ ਰੋਟੀ ਮੇਥੇ ਵਾਲੀ ਖਾ ਖੂ ਕੇ ਕੰਮ ਕਰਨ ਲੱਪਣਾ, ਉਹ ਤੋਂ ਬਾਅਦ ਫਿਰ ਦੁਪਹਿਰ ਨੂੰ ਉੱਠਣਾ। ਤੁਸੀਂ ਦੇਖੋ ਅਸੀਂ ਤਕਾਲਾਂ ਤੱਕ ਦੋਨਾਂ ਜਣਿਆਂ ਸੀਰ ਪੱਕਾ ਕੱਤ ਲੈਂਦੇ ਆ।
0: ਬਿਲਕੁਲ ਹੈ ਜੀ, ਕਿਆ ਬਾਤ ਹੈ ਜੀ,
2: ਕੋਈ ਸੋਚ ਨੀ ਮੇਰੇ ਬਾਰੇ ਸੋਚਦਾ ਸਕਦਾ, ਫਿਰ ਮੈਂ ਇਹ ਸਾਰੇ ਕੰਮ ਕੀਤੇ, ਉਹ ਸਾਰੇ ਗੋਥਰੂ ਹੋਈ ਉਹ
0: ਜੀ। ਬਿਲਕੁਲ ਹੈ ਜੀ,
2: ਪਰ ਕੀਤੇ ਹੋ ਆ ਤਾਂ ਹੁਣ ਭੁਪਿੰਦਰ ਜੀ ਨੌਕਰੀ ਵੀ ਕੀਤੀ, ਕੰਮ ਵੀ ਕੀਤਾ, ਸਭ ਕੁਛ, ਚੱਲ ਜੀ ਹੁਣ ਆਪਣੀਆਂ ਮੌਜਾਂ ਵੀ ਕਰਦੇ ਆ, ਤਾਂ ਕਿਸੇ ਨੂੰ ਫਿਕਰ ਨਹੀਂ ਸਕਦਾ ਹੈਗਾ।
0: ਬਿਲਕੁਲ,
2: ਚਲੋ ਹੁਣ ਮੈਂ ਤਾਂ ਆਪਣੀ ਕਹਾਣੀ ਜਿਹੀ ਆਪਣੀਆਂ ਗੱਲਾਂ ਕਰ ਗਈ, ਮਤਲਬ ਕੰਮ ਤਾਂ ਹੈਗਾ ਹੀ ਆ, ਜਿੰਨੀ ਕਰਨਾ ਆ ਇੱਥੇ ਵੀ ਕਰਦੇ ਆ, ਉੱਥੇ ਵੀ, ਇੰਡੀਆ ਵੀ ਕਰਦੇ। ਇਹ ਮੇਰੀ ਖੈਰ ਬਚਪਨ ਜਿਹੇ ਤੋਂ ਹੀ, ਬਚਪਨ ਤੋਂ ਹੀ ਆਦਤਾਂ ਪੈ ਜਾਂਦੀਆਂ। ਹੁਣ ਜਿੱਦਾਂ ਤੁਸੀਂ ਆਪਣੇ ਘਰੇ ਦੇਖਦੇ ਕਿ ਸਿੱਖ ਗਏ,
0: ਹੁਣ ਜੇ ਬੱਚਿਆਂ ਨੂੰ ਤੁਸੀਂ ਸ਼ੁਰੂ ਤੋਂ ਲਾਵਾਂਗੇ, ਉਹਦੇ ਵਿੱਚ ਫਰਕ ਤਾਂ ਆਪਾਂ ਇੰਡੀਆ ਚ ਪਹਿਲਾਂ ਹੀ ਕਰ ਦਿੰਦੇ ਨਾ, ਭਈ ਰਸੋਈ ਚ ਜੇ ਮੁੰਡਾ ਵੀ ਕੋਈ ਕੰਮ ਕਰ, ਲੈ ਤੂੰ ਹੀ ਤੇਰੀ ਕਰਦਾ ਬਾਹਰ ਨਿਕਲ, ਹਨਾ।
2: ਹਾਂਜੀ,
0: ਤੇ ਉਹ ਇੱਥੇ ਹੁਣ ਹੈਗਾ ਕਿ ਚਾਹੇ ਮੁੰਡੇ ਨੇ ਚਾਹੇ ਕੁੜੀ ਆ, ਉਹਨਾਂ ਨੂੰ ਉਹਨਾਂ ਦੀ ਡਿਊਟੀ ਲਾਈ ਹੋਈ ਆ ਭਾਈ, ਭਈ ਆ ਤੁਸੀਂ ਆਹ ਕਰਨਾ ਉਹ ਕਰਨਾ ਜੀ, ਵੀਕਐਂਡ ਦੇ ਉੱਤੇ ਸਾਫ਼ ਸਫਾਈ ਕਰਨੀ ਆ, ਸਾਰਾ ਕੁਝ ਰਲ ਮਿਲ ਕੇ ਕਰ।
2: ਹੁਣ ਤੁਹਾਨੂੰ ਮੈਂ ਆਪਣੇ ਘਰ ਦੀ ਗੱਲ ਦੱਸਦੀ ਆ, ਮੈਂ ਆਪਣੇ ਹਸਬੈਂਡ ਦੇ ਤਾਂ ਮੇਰੇ ਆਪਣੇ ਦੋਹਾਂ ਦੇ ਕੱਪੜੇ ਧੋਣੀ, ਹਨਾ
0: ਜੀ।
2: ਮੇਰੀ ਨੂੰਹ ਆਪਣੇ ਆਪਣੇ ਤਾਂ ਮੇਰੇ ਪੁੱਤ ਦੇ ਕੱਪੜੇ ਧੋਂਦੀ ਆ, ਮੇਰੀ ਪੋਤੀ ਨੇ ਆਪਣੇ ਧੋਣੇ, ਮੇਰੇ ਪੋਤੇ ਨੇ ਆਪਣੇ ਧੋਣੇ।
0: ਬਿਲਕੁਲ,
2: ਮਤਲਬ ਕੀ ਉਹਨੇ ਆਪਣੇ ਆਪਣੇ ਧੋਣੇ, ਅਸੀਂ ਰਲ ਮਿਲ ਕੇ ਆਪਣੇ ਆਪਣੇ ਧੋ ਲੈਣੇ, ਮਤਲਬ ਇੱਕ ਦੂਜੇ ਨੂੰ ਕੋਈ ਕਹਿੰਦਾ ਇਹ ਕਰਨਾ।
0: ਹਾਂ ਬਿਲਕੁਲ, ਨਾਲੇ ਇੱਕ ਕਿਸੇ ਦੇ ਉੱਤੇ ਬੋਝ ਨੀ ਗਾ ਜੀ, ਮਤਲਬ ਕੀ ਡਿਪੈਂਡ ਨੀ ਗਾ ਨਾ ਇੱਕ ਦੂਜੇ ਤੇ। ਬਿਲਕੁਲ ਜੀ,
2: ਹਾਂਜੀ। ਫਿਰ ਉਹ ਜੇ ਕਾਲਜ ਜਾਂਦੀ ਆ, ਉਹਨੇ ਨਾ ਆਪਣੀ ਮੰਮੀ ਨੂੰ ਠਾਲਣਾ, ਨਾ ਉਹਨੇ ਮੈਨੂੰ ਠਾਲਣਾ, ਕੁਛ ਨੀ। ਹੁਣ ਰਾਤ ਨੂੰ ਆਪਣਾ ਫੂਡ ਜਿਹੜਾ ਜੇ ਕੋਈ ਪਾਸਤਾ ਜਾਂ ਕਿਸੇ ਵੀ ਤਰ੍ਹਾਂ ਦਾ ਵਰਕਨ ਕਿਸ ਤਰ੍ਹਾਂ ਦਾ ਬਣਾਉਣਾ ਖਾਣਾ ਚਾਹੁੰਦੀ, ਉਹਨੂੰ ਬਣਾ ਕੇ ਰਾਤ ਨੂੰ ਪੈਕ ਕਰਕੇ ਰੱਖ ਲੈਣਾ, ਸਵੇਰ ਨੂੰ ਉੱਠਣਾ ਸਮੂਦੀ ਬਣਾਉਣੀ ਉਹ ਲੈ ਕੇ ਬਸ ਚਲ ਜਾਣਾ, ਉਹਨੀ ਕਿਸੇ ਨੂੰ ਆਪਣੀ ਮਾਤਾ ਨੂੰ ਨੀ ਠੱਲਣਾ, ਤਾਂ ਆਪਣੀ ਦਾਦੀ ਮਾਂ ਨੂੰ ਨੀ ਠੱਲਣਾ, ਕਿਸੇ ਨੂੰ ਨੀ ਠੱਲਣਾ।
0: ਦੇਖੋ ਠੀਕ ਆ, ਉਹ ਦੇਖੋ ਹੁਣ ਆਪਣੇ ਇੱਥੇ ਕਈ ਟੱਬਰ ਹੈਗੇ, ਚਾਹੇ ਉਹ ਕੈਨੇਡਾ ਦੇ ਵਿੱਚ ਨੇ ਚਾਹੇ ਟਰੱਕਿੰਗ ਲਾਈਨ ਦੇ ਵਿੱਚ ਨੇ, ਉਹਨਾਂ ਨੂੰ ਇਹ ਹੁੰਦਾ ਹੈ ਸ਼ਿਕਵਾ ਕਿ ਮੈਂ ਸਵੇਰ ਨੂੰ ਜਲਦੀ 4 ਵਜੇ ਕੰਮ ਤੇ ਜਾਣਾ, ਇਹ ਉੱਠੀ ਨੀ ਹਜੇ ਤਾਈਂ, ਮੇਰੇ ਨਾਲ ਰੋਟੀ ਨੀ ਪਕਾਈ, ਤੇ ਤੂੰ ਰਾਤ ਨੂੰ ਉਹਨੂੰ ਪੈਕ ਕਰਕੇ ਰੱਖ ਲਾ, ਸਾਰਾ ਕੁਝ ਕਰ ਲਾ, ਹਨਾ, ਕਾਹਤੋਂ ਅਗਲੀ ਦੀ ਨੀਂਦ ਕਾਹਤੋਂ ਖਰਾਬ ਕਰਦਾ, ਤੂੰ ਤਾਂ ਜਾਣਾ ਹੀ ਜਾਣਾ, ਤੂੰ ਤਾਂ ਉੱਠਣਾ ਹੀ ਆ।
2: ਅੱਛਾ ਭੁਪਿੰਦਰ ਜੀ, ਮੈਂ ਵੀ ਪਹਿਲਾਂ ਏਦਾਂ ਕਰਦੇ ਹੁੰਦੀ ਸੀ, ਰੋਜ਼ ਸਵੇਰ ਨੂੰ ਉੱਠ ਕੇ 2 ਫੁਲਕੇ ਲਾਉਣੇ, ਤਾਂ ਸਬਜ਼ੀ ਪਾਉਣੀ, ਤਾਂ ਮੈਂ ਸਕੂਲ ਦਿਨ ਜਾਣਾ ਜੋਬ ਤੇ, ਹਨਾ। ਫੇਰ ਮੈਂ ਇੱਕ ਵਾਰ ਕਿਸੇ ਦੇ ਘਰ ਪ੍ਰਾਹੁਣੀ ਗਈ, ਇੱਥੇ ਨਿਊਯਾਰਕ ਦੀ ਗੱਲ ਆ, ਹਨਾ, ਤਾਂ ਉੱਥੇ ਉਹ ਮੈਂ ਕਿਹਾ ਤੁਸੀਂ ਆ ਕੀ ਕਰਨ ਲੱਗੇ, ਕਹਿੰਦੀ ਦੂਜੀ ਆਂਟੀ ਮੈਂ ਤਾਂ ਏਦਾਂ ਕਰ ਲੈਣੀ ਹੁੰਦੀ, ਰਾਤ ਨੂੰ ਆ ਸਬਜ਼ੀ ਡੱਬੀ ਚ ਪਾ ਕੇ ਤਾਂ ਰੋਟੀ ਬਣਾ ਕੇ ਪੈਕ ਕਰਕੇ ਰੱਖ ਲੈਣੀ, ਤੇ ਸਵੇਰ ਨੂੰ ਉੱਠਣਾ ਚੁੱਕ ਕੇ ਤੁਰ ਪੈਣਾ, ਹਨਾ, ਬਸ ਤਿਆਰ ਹੋ ਕੇ।
0: ਬਿਲਕੁਲ, ਕਿਤੇ ਬੰਦਾ
2: ਲੇਟ ਵੀ ਹੋ ਜਾਂਦਾ। ਅੱਛਾ, ਰਾਤ ਨੂੰ ਵੀ ਬਣਾ ਲੈਣੀ। ਉਹ ਕਹਿੰਦੀ ਗੱਲ ਸੁਣੋ, ਜੇ ਤੁਸੀਂ ਸਵੇਰ ਨੂੰ ਵੀ, ਮੈਂ ਕਿਹਾ ਮੈਂ ਸਵੇਰ ਨੂੰ ਬਣਾਉਣੀ, ਕਹਿੰਦੀ ਜੇ ਤੁਸੀਂ ਸਵੇਰ ਨੂੰ ਬਣਾਈ ਉਹ ਵੀ ਜੇ ਤੁਸੀਂ 2 ਵਜੇ ਖਾਣੀ ਉਹ ਬੇਹੀ ਹੋਣੀ ਆ, ਫਿਰ ਰਾਤ ਦੀ ਖਾ ਲਈ ਤਾਂ ਵੀ ਕੀ ਆ, ਕਹਿੰਦੀ ਉਹਨਾਂ ਤੁਹਾਡਾ ਟਾਈਮ ਕਿੰਨਾ ਬਚਦਾ।
0: ਬਿਲਕੁਲ,
2: ਆਪਾਂ ਗੱਲਾਂ ਇੱਕ ਦੂਜੇ ਤੋਂ ਭੁਪਿੰਦਰ ਜੀ ਬਹੁਤ
0: ਸਿੱਖਦੇ
2: ਆ, ਸੌਖਾ ਕੰਮ ਹੈ।
0: ਬਿਲਕੁਲ ਜੀ,
2: ਹਾਂਜੀ ਹਾਂਜੀ, ਚਲੋ ਬਹੁਤ ਵਧੀਆ, ਸਾਰਾ ਪ੍ਰੋਗਰਾਮ ਬਹੁਤ ਸੋਹਣਾ ਸੀਗਾ, ਕਹਾਣੀ ਵੀ ਬਹੁਤ ਵਧੀਆ ਸੀ, ਵਾਕਿਆ ਇੱਥੇ ਜਿਸਲੇ ਹੁਣ ਮੁੰਡਾ ਕੁੜੀ ਤੁਹਾਨੂੰ ਮੈਂ ਦੱਸਦੀ ਆ ਨਾ, ਕੰਮ ਕਰਦੇ ਆ ਏਦਾਂ, ਸੱਚੀ ਨੀ ਪਤਾ ਲੱਗਦਾ, ਮੋਹਰੇ ਸ਼ਕਲ ਦੇਖ ਕੇ ਪਤਾ ਲੱਗਦਾ, ਜੇ ਮੋਹਰਲਾ ਪਾਸਾ ਦੇਖਦੇ ਉਹਨਾਂ ਨੂੰ ਪੇ ਮੁੰਡਾ ਕੁੜੀ ਤਾਂ ਪਤਾ ਲੱਗਦਾ, ਵਾਕਿਆ ਨੀ ਕਈਆਂ ਤਾਂ ਪਤਾ ਲੱਗਦਾ ਵੀ ਮੁੰਡਾ ਹੈ ਤਾਂ ਕੁੜੀ ਹੈ, ਜਦ ਸਾਨੂੰ ਪਤਾ ਨੀ ਲੱਗਦਾ,
0: ਨਹੀਂ ਲੱਗਦਾ, ਵੱਡੀ ਗੱਲ ਹੈ ਕਿ ਕੋਈ ਜੱਜ ਵੀ ਨੀ ਨਾ ਕਰਦਾ ਵੀ ਇਹ ਯਾਰ ਇਹ ਕੀ ਕਰੀ ਜਾਂਦੇ, ਹਨਾ, ਏਦਾਂ ਏਦਾਂ ਵੀ ਨੀ ਕੋਈ।
2: ਨਾ ਨਾ ਨਾ, ਇਹ ਤੁਹਾਨੂੰ ਮੈਂ ਦੱਸਦੀ, ਸਾਡੇ ਘਰ ਇੱਥੇ ਦੂਜਾ ਕੀਤਾ ਉਹਨਾਂ ਨੇ, ਅਸੀਂ ਫਰਸ਼ ਪੜਾ ਕੇ ਤਾਂ ਦੂਜਾ ਲੱਕੜੀ ਦਾ ਪਵਾਇਆ ਸੀ ਤਾਂ ਤੁਸੀਂ ਦੇਖੋ ਉਹ ਜਾਣੀ ਕਿ ਕੁੜੀ ਕੰਮ ਸਾਰੇ ਕਰਦੀ ਸੀ, ਸਪੈਨਿਸ਼ ਮੁੰਡਾ ਤਾਂ ਸਪੈਨਿਸ਼ ਕੁੜੀ, ਉਹ ਕੁੜੀ ਜ਼ਿਆਦਾ ਕੰਮ ਕਰਦੀ ਸੀ।
0: ਬਿਲਕੁਲ ਹੈ ਜੀ, ਬਿਲਕੁਲ ਹੈ।
2: ਤਾਂ ਇੱਥੇ ਸਾਰੇ ਕੰਮ ਕਰਦੀਆਂ ਕੁੜੀਆਂ, ਮੁੰਡੇ ਕੋਈ ਫਰਕ ਨਹੀਂ ਹੈ,
0: ਫਰਕ ਨਹੀਂ ਹੈ। ਬਿਲਕੁਲ,
2: ਚਲੋ ਭੁਪਿੰਦਰ ਜੀ ਪ੍ਰੋਗਰਾਮ ਸੱਚੀ ਬਹੁਤ ਸੋਹਣਾ ਸੀ ਤਾਂ।
0: ਥੈਂਕ ਯੂ ਭੈਣ ਜੀ।
2: ਹਾਂਜੀ ਚਲੋ ਗੱਲਬਾਤ ਹੋ ਗਈ, ਫਿਰ ਮੈਂ ਤਾਂ ਕਈ ਵਾਰ ਸੋਚਦੀ ਹੁੰਦੀ ਹੁਣ ਮਾੜੇ ਦਾ ਪੇਸ਼ ਹੋਵਾਂ ਜਦ ਨੂੰ, ਫਿਰ ਇੱਦਾਂ ਹੁੰਦਾ ਫਿਰ ਨਹੀਂ ਹੋ ਹੁੰਦਾ, ਪਰ ਸੁਣਦੀ ਰਹਿੰਦੀ।
0: ਮਜਬੂਰੀਆਂ ਵੀ ਨੇ।
2: ਹਾਂਜੀ ਸਤਿ ਸ੍ਰੀ ਅਕਾਲ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਆਪਣੇ ਨਾਲ ਮਾਲ ਸੁਰਿੰਦਰ ਜੀ ਜੁੜੇ ਸਨ ਤੇ ਗੱਲਬਾਤ ਕਰਕੇ ਗਏ ਨੇ ਅਮਰੀਕਾ ਤੋਂ। ਲੋ ਦੋਸਤੋ, ਸਮਾਂ ਬਹੁਤ ਹੋ ਗਿਆ ਤੇ ਮੈਂ ਇੱਥੇ ਤੁਹਾਡੇ ਤੋਂ ਲੈਣਾ ਆ ਗਿਆ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ ਤੇ ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ। ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਜਾਂਦੇ ਜਾਂਦੇ ਇੱਕ ਨਾਮ ਜ਼ਰੂਰ ਸਾਂਝਾ ਕਰ ਦਵਾਂ। ਸਤਪਾਲ ਗਿਰੀ ਗੋਸਵਾਮੀ ਸਾਹਿਬ ਨੇ ਸਾਦਰ ਪ੍ਰਣਾਮ ਵੀਰ ਜੀ ਕਹਿੰਦੇ ਨੇ ਗੁਜਰਾਤ ਦੀ ਧਰਤੀ ਤੋਂ, ਬਾਕੀ ਸੁਨੇਹੇ ਆਪਾਂ ਸਾਂਝੇ ਕਰ ਹੀ ਦਿੱਤੇ ਆ। ਸੋਹਣੀ ਸਾਂਝ ਵੀਰ ਜੀ ਦੀ ਗੱਲ ਕੀਤੀ ਆਪਣੇ ਸੁਰਿੰਦਰ ਕੌਰ ਮਾਲ ਜੀ ਨੇ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਲੋ ਦੋਸਤੋ, ਮੈਨੂੰ ਦਿਓ ਆਖਿਆ ਸਾਰਿਆਂ ਨੂੰ ਪਿਆਰ ਭਰੀ ਤਨਿੱਗੀ ਸਤਿ ਸ੍ਰੀ ਅਕਾਲ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਹੁਣ ਮੁਲਾਕਾਤ ਜੀ। ਸਤਿ ਸ੍ਰੀ ਅਕਾਲ ਜੀ।

ద్వాపర రేడియో. ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਤੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ। ਹਾਲੇ ਦੁਨੀਆ ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਕੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਦੋਸਤੋ ਅੱਜ 20 ਮਈ 2026 ਦਾ ਦਿਹਾੜਾ ਅਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਪ੍ਰੋਗਰਾਮ ਅਤੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ 2.25 ਘੰਟੇ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ ਆਡੀਓ ਅਤੇ ਵੀਡੀਓ ਦੇ ਰੂਪ ਦੇ ਵਿੱਚ ਦੋਵੇਂ ਤਰਫੋਂ ਅਤੇ ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ। ਅਤੇ ਅੱਜ ਵੈਸੇ ਤਾਂ ਦਿਨ ਹੁੰਦਾ ਹੈ ਸਮਰਜੀਤ ਸਿੰਘ ਸ਼ੰਮੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਨ ਦਾ, ਪਰ ਕਿਤੇ ਕੰਮਾਂ ਕਾਰਾਂ ਦੇ ਨਾਲ ਵਿਅਸਤ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਉਹਨਾਂ ਦੇ ਨਾਲ ਸਬੱਬ ਬਣਾਵਾਂਗੇ, ਪਰ ਆਪਾਂ ਰਲ ਮਿਲ ਕੇ ਅੱਜ ਦੀ ਕਚਹਿਰੀ 'ਚ ਹਾਜ਼ਰੀ ਲਵਾਵਾਂਗੇ। ਅਤੇ ਦੋਸਤੋ ਗੱਲਾਂ ਬਾਤਾਂ ਕਰਨ ਦੇ ਲਈ ਨਾਲ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਘਮਾਸਾਨ ਜਿਹੜਾ ਮੱਚ ਰਿਹਾ ਅਤੇ ਹੋਰ ਸਾਰੀਆਂ ਨਵੀਆਂ ਅਪਡੇਟ ਨੇ ਅਤੇ ਅਮੈਰੀਕਾ ਦੀ ਅਤੇ ਈਰਾਨ ਦੀ ਜਿਹੜੀ ਗੱਲਬਾਤ ਹੈ ਉਹਦੇ ਵਿੱਚ ਆਪਹੁਦਰੀਆਂ ਦਾਦਾਗਿਰੀ ਚੱਲ ਰਹੀ ਹੈ। ਅਤੇ ਇਸੇ ਤਰ੍ਹਾਂ ਨਾਰਵੇ ਦੇ ਵਿੱਚ ਮੋਦੀ ਸਾਹਿਬ ਦੀ ਫੇਰੀ ਤੋਂ ਬਾਅਦ ਇਟਲੀ ਦੇ ਜਿਹੜੀ ਹੈ ਪੀ ਐੱਮ ਮੈਲੋਨੀਆ ਦੇ ਨਾਲ ਚਰਚਾ ਦਾ ਵਿਸ਼ਾ ਜਿਹੜਾ ਕੈਂਡੀ ਸਾਂਝੀ ਕੀਤੀ ਹੈ ਅਤੇ ਮਿੱਠੀ ਗੋਲੀ ਜਿਹੜੀ ਦਿੱਤੀ ਹੈ ਅਤੇ ਉਹਦੀ ਵੀ ਚਰਚਾ ਜਿਹੜੀ ਛਿੜੀ ਹੋਈ ਹੈ ਅਤੇ ਸਮੇਂ ਸਮੇਂ ਦੇ ਉੱਤੇ ਚੱਲ ਰਿਹਾ। ਨਾਲ ਦੀ ਨਾਲ ਪੱਤਰਕਾਰ ਜਿਹੜੇ ਸਨ ਨਾਰਵੇ ਤੋਂ ਲੇਡੀ ਉਹਦੀ ਜਿਹੜੀ ਹੈ ਅਕਾਊਂਟ ਨੂੰ ਜਿਹੜਾ ਬਲੌਕ ਕਰ ਦਿੱਤਾ ਗਿਆ ਅਤੇ ਇਸ ਤਰ੍ਹਾਂ ਦਾ ਸਿਲਸਿਲਾ ਨੰਬਰ 1 ਦੇ ਉੱਤੇ ਆਜ਼ਾਦੀ ਜਿਹੜੀ ਪ੍ਰੈੱਸ ਦੀ ਆਜ਼ਾਦੀ ਦੇ ਉੱਤੇ ਕਿਤੇ ਨਾ ਕਿਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਕਹਿ ਸਕਦੇ ਹਾਂ ਉਹਨਾਂ ਦੀ ਸੰਗੀ ਜਾਂ ਗਲਾ ਘੁੱਟਿਆ ਜਾ ਰਿਹਾ ਹੈ। ਅਤੇ ਹਾਲਾਤ ਹਰ ਪਾਸੇ ਤਕਰੀਬਨ ਇੱਕੋ ਜਿਹੇ ਨਜ਼ਰ ਆਉਂਦੇ ਆ, ਬਾਕੀ ਦੇਖਦੇ ਹਾਂ ਦੇਸ਼ ਭੇਤ ਦੀਆਂ ਖਬਰਾਂ ਹੋਰ ਸਾਰਾ ਸਿਲਸਿਲਾ ਕੀ ਕੁਝ ਕਹਿੰਦਾ ਹੈ। ਪਰ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ ਅਤੇ ਸਮਾਂ ਅਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:13 ਦਾ ਸਮਾਂ ਹੈ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ, ਦੁਪਹਿਰ ਦੇ 12:13 ਅਤੇ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ 9:13 ਦਾ ਅਤੇ ਭਾਰਤ ਦੇ ਵਿੱਚ ਰਾਤ ਦੇ 9:43 ਅਤੇ UK ਦੇ ਵਿੱਚ ਸ਼ਾਮ ਦੇ 5:13 ਅਤੇ ਯੂਰਪੀਅਨ ਯੂਨੀਅਨ ਦੇ ਵਿੱਚ ਸਮਾਂ ਅਤੇ ਸਥਿਤੀ ਜਿਹੜੀ ਹੈ ਸ਼ਾਮ ਦੇ 6:13 ਦੀ ਹੈ। ਅਤੇ ਲਓ ਫਿਰ ਅੱਜ ਦੇ ਵਿਚਾਰ 20 ਮਈ ਦੇ ਨਾਲ ਸ਼ੁਰੂਆਤ ਕਰਦੇ ਹਾਂ। ਕਹਿੰਦੇ ਨੇ ਕਿ ਜਿਹੜਾ ਵੀ ਬੰਦਾ ਪ੍ਰਗਤੀ ਦਾ ਹਾਮੀ ਹੈ ਉਹਨੂੰ ਪੁਰਾਣੇ ਅਕੀਦਿਆਂ ਨੂੰ ਨਾ ਮੰਨਣਾ ਅਤੇ ਉਹਨਾਂ ਨੂੰ ਚੈਲੰਜ ਕਰਨਾ ਜ਼ਰੂਰੀ ਹੋ ਜਾਂਦਾ ਹੈ। ਉਹਦੇ ਲਈ ਜ਼ਰੂਰੀ ਹੈ ਕਿ ਉਹ ਪ੍ਰਚਲਿਤ ਵਿਸ਼ਵਾਸ ਦੀ ਜਿਹੜੀ ਹੈ ਹਰ ਇੱਕ ਗੱਲ ਨੂੰ ਦਲੀਲ ਦੀ ਕਸਵੱਟੀ ਦੇ ਉੱਤੇ ਪਰਖੇ। ਅਤੇ ਅੱਜ ਦੇ ਦਿਹਾੜੇ ਦੇ ਵਿੱਚ ਜੋ ਕੁਝ ਵਾਪਰਿਆ ਦੁਨੀਆਦਾਰੀ ਦੇ ਉੱਤੇ ਉਹਦੇ ਵੱਲ ਨੂੰ ਚੱਲਦੇ ਹਾਂ। 20 ਮਈ 1498 ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਹਾਂ, ਵਾਸਕੋ ਡੀ ਗਾਮਾ ਭਾਰਤ ਜਿਹੜਾ ਪਹੁੰਚਿਆ ਸੀ ਅੱਜ ਦੇ ਦਿਹਾੜੇ ਦੇ ਉੱਤੇ। ਅਤੇ 1506 ਦੇ ਵਿੱਚ ਇਟਾਲੀਅਨ ਜਿਹੜੇ ਸਨ ਕ੍ਰਿਸਟੋਫਰ ਕੋਲੰਬਸ ਦੀ ਸਪੇਨ ਦੇ ਵਿੱਚ ਮੌਤ ਹੁੰਦੀ ਹੈ। 1830 ਦੇ ਵਿੱਚ ਡਾਕਟਰ ਹਾਈਡ ਨੇ ਜਿਹੜਾ ਸੀ ਫਾਊਂਟੇਨ ਪੈੱਨ ਜਿਹੜਾ ਸੀ ਪੈਂਟੈਂਟ ਜਿਹੜਾ ਕਰਵਾ ਲਿਆ ਸੀ। ਅਤੇ 1873 ਦੇ ਵਿੱਚ ਅਮੈਰੀਕਾ ਦੇ ਬਿਜ਼ਨਸਮੈਨ ਲੈਵੀ ਸਟਾਰਸ ਅਤੇ ਦਰਜੀ ਜੈਕਬ ਡੇਵਿਸ ਨੇ ਜਿਹੜਾ ਸੀ ਪਹਿਲੀ ਵਾਰ ਨੀਲੇ ਰੰਗ ਦੀ ਜੀਨ ਜਿਹੜੀ ਸੀ ਤਿਆਰ ਕੀਤੀ ਸੀ, ਜੋ ਜੀਨ ਅੱਜ ਪ੍ਰਚਲਿਤ ਹੈ ਦੁਨੀਆ ਪੱਧਰ ਦੇ ਵਿੱਚ। 1983 ਦੇ ਵਿੱਚ ਪਹਿਲੀ ਵਾਰ HIV ਦਾ ਜਿਹੜਾ ਕਾਰਨ ਏਡਜ਼ ਦੇ ਬਾਰੇ ਜਨਰਲ ਸਾਇੰਸ ਦੇ ਵਿੱਚ ਖਬਰ ਜਿਹੜੀ ਸੀ ਛਪੀ ਸੀ 1983 ਦੇ ਵਿੱਚ ਪਹਿਲੀ ਖਬਰ। 1992 ਦੇ ਵਿੱਚ ਭਾਰਤ ਨੇ ਆਪਣਾ ਪਹਿਲਾ ਉਪਗ੍ਰਹਿ ਜਿਹੜਾ ਆਪ ਛੱਡਿਆ ਅਤੇ 1995 ਦੇ ਵਿੱਚ ਰੂਸ ਨੇ ਮਾਨਵ ਰਹਿਤ ਜਿਹੜਾ ਸੀਗਾ ਬਗੈਰ ਬੰਦੇ ਤੋਂ ਅੰਤਰਿਕਸ਼ ਜਾਣ ਦਾ ਜਿਹੜਾ ਸੀ ਸਫਲ ਪ੍ਰੀਖਣ ਕਰ ਲਿਆ ਸੀ। 2018 ਦੇ ਵਿੱਚ ਵਿਸ਼ਵ ਮਧੂ ਮੱਖੀ ਦਿਵਸ ਜਿਹੜਾ ਮਨਾਉਣ ਦੀ ਸ਼ੁਰੂਆਤ ਕੀਤੀ ਗਈ। ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਸਾਡੀ ਜਿਹੜੀ ਹੈ ਸਥਾਪਨਾ ਦੇ ਲਈ, ਮਨੁੱਖੀ ਸਥਾਪਨਾ ਦੇ ਲਈ ਵੀ ਲਗਾਤਾਰ ਤਾਂ ਸਾਡੀ ਹੋਂਦ ਦੇ ਉੱਤੇ ਵੀ ਕਿਤੇ ਨਾ ਕਿਤੇ ਖਤਰਾ ਖੜ੍ਹਾ ਹੋ ਸਕਦਾ ਹੈ। ਕਿਸਾਨੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹਨਾਂ ਮਧੂ ਮੱਖੀਆਂ ਦੀ ਜਾਂ ਭਵਰਿਆਂ ਦੀ ਬਹੁਤ ਜ਼ਰੂਰਤ ਹੈ। ਪਿਛਲੇ ਦਿਨਾਂ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਸੀ, ਮਨ ਦੇ ਵਿੱਚ ਕੁਝ ਵਿਚਾਰ ਚੱਲੇ ਦੇਖ ਕੇ ਇਹਨਾਂ ਭਵਰਿਆਂ ਨੂੰ, ਜਦੋਂ ਠੰਡੇ ਇਲਾਕਿਆਂ ਦੇ ਵਿੱਚ ਵੀ -30, 35, 40 ਤੱਕ ਵੀ ਇਹ ਮਤਲਬ ਕਿ ਪੱਤਿਆਂ ਦੀ ਬੁੱਕਲ ਦੇ ਵਿੱਚ ਜਾਂ ਜ਼ਮੀਨ ਦੀ ਧਰਤੀ ਦੇ ਵਿੱਚ ਮਿੱਟੀ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਆਪ ਨੂੰ ਲੁਕੋ ਲੈਂਦੇ ਹੈ। ਅਤੇ ਸਿਰਫ ਇੱਕ ਸਪੈਸ਼ਲ ਜਿਹੜੀ ਹੈ ਰਾਣੀ ਮੱਖੀ ਹੈ ਉਹੀ ਬਚਾ ਆਪਣਾ ਸਰਵਾਈਵਲ ਬਣਦੀ ਹੈ, ਸਰਵਾਈਵ ਕਰਦੀ ਹੈ ਅਤੇ ਉਹ ਫਿਰ ਆਪਣੀ ਕਲੋਨੀ ਦੁਬਾਰਾ ਸ਼ੁਰੂ ਕਰਦੀ ਹੈ, ਸਮਾਜ ਸਿਰਜਦੀ ਹੈ।
ਅਤੇ ਆਪਣੇ ਜਿਹੜੇ ਉਹਦੇ ਨਾਲ ਵਰਕਰ ਹੁੰਦੇ ਆ ਮਜ਼ਦੂਰ, ਉਹ ਫਿਰ ਉਹਦਾ ਹੱਥ ਵਟਾਉਂਦੇ ਆ ਅਤੇ ਹੋਰ ਫਿਰ ਜਿਹੜਾ ਅੱਗੇ ਆਪਣੀ ਜਿਹੜੀ ਕਲੋਨੀ ਨੂੰ ਆਪਣੇ ਪਰਿਵਾਰ ਨੂੰ ਵੱਡਾ ਕਰਦੇ ਆ। ਤਾਂ ਫਿਰ ਉਸੇ ਤਰ੍ਹਾਂ ਹੀ ਜਦੋਂ ਸਿਆਲ ਦੀ ਰੁੱਤ ਸ਼ੁਰੂ ਹੁੰਦੀ ਹੈ ਫਿਰ ਉਹ ਰਾਣੀ ਮੱਖੀਆਂ ਜਿਹੜੀਆਂ ਨੇ, ਨਵੀਆਂ ਜਿਹੜੀਆਂ ਰਾਣੀ ਮੱਖੀਆਂ ਨੇ, ਉਹ ਬਚਦੀਆਂ ਨੇ ਅਤੇ ਉਹ ਫਿਰ ਅਗਲੀ ਜਿਹੜੀ ਹੈ ਜਨਰੇਸ਼ਨ ਨੂੰ ਹੋਰ ਅੱਗੇ ਵਧਾਉਂਦੀਆਂ। ਅਤੇ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ ਅਤੇ ਭਾਈ ਇਹਨਾਂ ਨੂੰ ਮਾਰਨ ਦੇ ਉੱਤੇ, ਕਿਉਂਕਿ ਇਹ ਸਾਡਾ ਜਿਹੜਾ ਜੀਵਨ ਨੇ, ਜੇ ਇਹ ਖਤਮ ਹੋ ਗਈਆਂ ਤਾਂ ਮਨੁੱਖੀ ਜੀਵਨ ਜਿਹੜਾ ਖਤਰੇ ਦੇ ਵਿੱਚ ਪੈ ਸਕਦਾ ਹੈ। ਫਲ ਬੂਟੇ ਜੋ ਪ੍ਰਜਨਨ ਹੁੰਦਾ ਹੈ ਉਹਨਾਂ ਦਾ, ਫਸਲਾਂ ਜਿਹੜੀਆਂ ਉੱਗਦੀਆਂ ਨੇ, ਬਣਦੀਆਂ ਨੇ, ਪੱਕਦੀਆਂ ਨੇ, ਉਹਨਾਂ ਦਾ ਸਾਰਾ ਕੁਝ ਹੀ ਰੁਕ ਜਾਵੇਗਾ। ਦੂਸਰੇ ਪਾਸੇ ਗੱਲ ਕਰਦੇ ਹਾਂ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ, ਉਹਨਾਂ ਦੇ ਅਕਸ਼ ਨੂੰ ਵਰਗ ਲਾਉਣ ਦੇ ਯਤਨ ਜਿਹੜੇ ਚੱਲ ਰਹੇ ਨੇ। ਮਜ਼ਦੂਰ ਵਰਗ ਦੀ ਲੁੱਟ ਦੇ ਰਾਹ ਦੇ ਵਿੱਚ ਸਭ ਤੋਂ ਵੱਡੇ ਦੁਸ਼ਮਣ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਉੱਤੇ ਚੱਲਦੇ ਉਹ ਲੋਕ ਨੇ, ਜੋ ਉਸਦੀ ਸੋਚ ਨੂੰ ਜਿਹੜਾ ਖੁੰਡਿਆਂ ਕਰਕੇ ਉਸਦੀ ਛਵੀ ਨੂੰ ਜਿਹੜਾ ਬਦਲਣ ਦੇ ਯਤਨ ਕਰ ਰਹੇ ਨੇ। ਭਗਤ ਸਿੰਘ ਉਹਨਾਂ ਨੂੰ ਪਗੜੀ, ਟੋਪੀ ਜਾਂ ਧਰਮਾਂ ਦੇ ਮਸਲਿਆਂ ਦੇ ਵਿੱਚ ਉਲਝਾ ਕੇ ਉਹਨਾਂ ਨੂੰ ਇੱਕ ਅੱਤਵਾਦੀ ਦੇ ਵਜੋਂ ਪੇਸ਼ ਕਰਦੇ ਰਹਿੰਦੇ ਨੇ। ਇੱਕ ਹੱਥ ਬਦਮਾਸ਼ਾਂ ਵਾਂਗ ਮੁੱਛ ਉੱਪਰ ਅਤੇ ਦੂਜੇ ਹੱਥ ਦੇ ਵਿੱਚ ਪਿਸਤੌਲ ਦੇ ਘੋੜੇ ਉੱਪਰ ਵਿਖਾਇਆ ਜਾਂਦਾ ਹੈ। ਗੱਡੀਆਂ ਦੇ ਉੱਤੇ ਅੰਗਰੇਜ਼ ਖੰਘੇ ਸੀ ਤਾਂਹੀਓ ਕਹਿੰਦੇ ਟੰਗੇ ਸੀ ਦੇ ਸਟਿੱਕਰ ਜਿਹੜਾ ਲਾ ਕੇ ਅਕਸ ਜਿਹੜਾ ਉਹਨਾਂ ਦਾ ਵਿਗਾੜਿਆ ਜਾ ਰਿਹਾ। ਇੱਕ ਵਾਰ ਦਿੱਲੀ ਯੂਨੀਵਰਸਿਟੀ ਦੀ ਹਿੰਦੀ ਦੇ ਵਿੱਚ ਛਪੀ ਕਿਤਾਬ ਹੈ ਭਾਰਤ ਕਾ ਸੁਤੰਤਰਤਾ ਸੰਘਰਸ਼, ਉਹਦੇ ਵਿੱਚ ਭਗਤ ਸਿੰਘ ਅਤੇ ਜਿਹੜਾ ਸੀ ਸੂਰਿਆ ਸੈਨ ਨੂੰ ਜਿਹੜਾ ਸੀ ਕ੍ਰਾਂਤੀਕਾਰੀ ਅੱਤਵਾਦੀ ਲਿਖਿਆ ਗਿਆ। ਸਮੇਂ ਸਮੇਂ ਦੇ ਉੱਤੇ ਕੱਟੜ ਹਿੰਦੂਆਂ ਅਤੇ ਸਿੱਖਾਂ ਦੇ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਦੇ ਲਈ ਕਈ ਤਰ੍ਹਾਂ ਦੇ ਹੱਥਕੰਡੇ ਵੀ ਵਰਤੇ ਜਾ ਰਹੇ ਨੇ। RSS ਦੇ ਵੱਲੋਂ ਆਪਣੇ ਮੁਰਾਰੀ ਬਾਪੂ ਨੂੰ ਮੋਹਰਾ ਬਣਾ ਕੇ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀਆਂ ਸਮਾਧਾਂ 'ਤੇ 24 ਫਰਵਰੀ ਤੋਂ 4 ਮਾਰਚ ਤੱਕ 2007 ਦੇ ਵਿੱਚ ਰਾਮ ਕਥਾ ਕਰਵਾਉਣ ਦਾ ਜਿਹੜਾ ਢਕਵੰਜ ਵੀ ਜਿਹੜਾ ਰਚਿਆ ਗਿਆ। ਉਸ ਸਮੇਂ ਪ੍ਰਧਾਨ ਮੰਤਰੀ ਵਰਗੇ ਕਈ ਗੇੜੇ ਮਾਰਦੇ ਰਹੇ। ਫਿਰੋਜ਼ਪੁਰ ਤੋਂ

ਹਕ ਸੰਦੇਸ਼ ਦੇ ਵਿੱਚ ਇਹਨਾਂ ਨੇ ਭਗਤ ਸਿੰਘ ਦੀਆਂ ਲਿਖਤਾਂ ਨੂੰ ਤੋੜ ਮਰੋੜ ਕੇ ਲਿਖਿਆ। ਭਗਤ ਸਿੰਘ ਪੱਕੇ ਆਰੀਆ ਸਮਾਜੀ ਸਨ। ਉਹ ਨਾਸਤਿਕ ਨਹੀਂ ਸੀ, ਉਹ ਮਾਰਕਸਵਾਦੀ ਜਾਂ ਕਮਿਊਨਿਸਟ ਨਹੀਂ ਸਨ, ਉਹ ਮਹਿਜ ਇੱਕ ਦੇਸ਼ ਭਗਤ ਸਨ। ਫਿਰ ਕੁਝ ਲੋਕਾਂ ਦੇ ਵੱਲੋਂ ਸ਼ਹੀਦ ਭਗਤ ਸਿੰਘ ਦੀ ਲਾਹੌਰ ਰੇਲਵੇ ਸਟੇਸ਼ਨ ਦੇ ਥਾਣੇ ਅੰਦਰ ਮੰਜੇ ਉੱਪਰ ਬੈਠੇ ਅਤੇ ਗੋਪਾਲ ਸਿੰਘ CID ਦੇ DSP ਦੀ ਕੁਰਸੀ ਦੇ ਉੱਤੇ ਬੈਠੇ ਦੀ ਫੋਟੋ ਦੇ ਬਾਰੇ ਪ੍ਰਚਾਰ ਕੀਤਾ ਜਾਣ ਲੱਗ ਪਿਆ। ਸ਼ਹੀਦ ਭਗਤ ਸਿੰਘ ਫਾਂਸੀ ਤੋਂ ਪਹਿਲਾਂ ਰੱਬ ਨੂੰ ਮੰਨਣ ਲੱਗ ਪਏ ਸਨ, ਉਹਨਾਂ ਦੇ ਸਿਰ ਦੇ ਉੱਤੇ ਜੂੜਾ ਸੀ, ਭਾਵ ਉਹ ਸਿੱਖ ਬਣ ਗਏ। ਅਸਲ ਦੇ ਵਿੱਚ ਇਹ ਫੋਟੋ ਸ਼ਹੀਦ ਭਗਤ ਸਿੰਘ ਦੀ ਸਾਂਡਰਸ ਦਾ ਕਤਲ ਕਰਨ ਤੋਂ ਪਹਿਲਾਂ ਦੀ ਹੈ। 19 ਜਿਹੜਾ ਅੱਜ ਕੱਲ੍ਹ ਬੀਤੇ ਦੇ ਵਿੱਚ ਜਦੋਂ ਦਿਹਾੜਾ ਆਉਂਦਾ 19 ਮਈ 1927 ਤੋਂ 4 ਜੁਲਾਈ 1927 ਦੀ ਪਹਿਲੀ ਗ੍ਰਿਫਤਾਰੀ ਦੀ ਦੱਸੀ ਜਾਂਦੀ ਹੈ। ਜਦੋਂ ਲਾਹੌਰ ਦੇ ਵਿੱਚ ਦੁਸਹਿਰਾ ਬੰਬ ਕਾਂਡ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹ ਜਿਹੜਾ ਸੀ ਪ੍ਰਚਾਰ ਵੀ ਚੱਲਦਾ ਰਿਹਾ ਕਿ ਗਦਰੀ ਬਾਬਾ ਰਣਧੀਰ ਸਿੰਘ ਨਰੰਗਵਾਲ ਦੀ ਪ੍ਰੇਰਨਾ ਸਦਕਾ ਉਹ ਆਸਤਕ ਬਣ ਗਿਆ ਸੀ, ਜਦਕਿ ਉਸਨੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਦੇਸ਼ ਦੀ ਆਜ਼ਾਦੀ ਦੇ ਲਈ ਆਖਰੀ ਖੂਨ ਦਾ ਕਤਰਾ ਵੀ ਵਹਾ ਦੇਵੇਗਾ। ਪਰ ਦੂਸਰੇ ਪਾਸੇ ਦੇਖੋ, ਜਿਹੜੇ ਗਦਰੀ ਬਾਬੇ ਹੋਏ ਨੇ, ਜਿਨ੍ਹਾਂ ਨੇ ਗੁਰੂ ਘਰ ਕੈਨੇਡਾ ਅਮਰੀਕਾ ਦੇ ਵਿੱਚ ਪਹਿਲੇ ਖੋਲ੍ਹੇ, ਆਪ ਅੰਮ੍ਰਿਤ ਛੱਕ ਕੇ ਸੇਵਾਵਾਂ ਵੀ ਨਿਭਾਈਆਂ ਉੱਥੇ ਦੀਆਂ, ਸੇਵਾ ਕੀਤੀ, ਸਾਰਾ ਕੁਝ ਕੀਤਾ, ਜਥੇਬੰਦੀਆਂ ਚਲਾਈਆਂ, ਅਤੇ ਉਹਨਾਂ ਤੋਂ ਵੱਡਾ ਸਿੱਖ ਕੌਣ ਹੋ ਸਕਦਾ? ਪਰ ਉਹਨਾਂ ਨੂੰ ਕਾਮਰੇਡ ਕਹਿ ਦਿੱਤਾ ਜਾਂਦਾ। ਉਹ ਆਪਣਾ ਧਰਮ ਦੇ ਵਿੱਚ ਵੀ ਪਰਪੱਕ ਸਨ ਅਤੇ ਆਪਣੀ ਕਹੀ ਕਰਨੀ ਦੇ ਵੀ ਉੱਤੇ ਜਿਹੜਾ ਪੂਰਾ ਉਤਰਦੇ ਸਨ। ਉਹਨਾਂ ਦੀਆਂ ਜ਼ਮੀਨਾਂ ਕੁਰਕ ਹੋਈਆਂ, ਉਹਨਾਂ ਨੂੰ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੁਗਤਣੀਆਂ ਪਈਆਂ, ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਹੋਈਆਂ। ਅੱਜ ਵੀ ਜਿਹੜਾ ਉਹਨਾਂ ਦੀ ਜੇ ਸਬੂਤ ਚਾਹੀਦੇ ਨੇ ਤਾਂ ਬਹੁਤ ਸਾਰੇ ਪਰਿਵਾਰ ਜਿਹੜੇ ਨਿੱਜੀ ਤੌਰ 'ਤੇ ਵੀ ਆਪਾਂ ਜਾਣਦੇ ਹਾਂ, ਖੁਰਦਪੁਰ ਜਿਹੜੇ ਪਹਿਲੇ ਭਾਈ ਆਪਣੇ ਬਲਵੰਤ ਸਿੰਘ ਜੀ, ਲਛਮਣ ਸਿੰਘ ਜੀ ਹੋਏ ਨੇ, ਤਾਂ ਉਹਨਾਂ ਨੇ ਦੇਖੋ ਅੱਜ ਵੀ ਉੱਥੇ ਸਕੂਲ ਕੁੜੀਆਂ ਦਾ ਸਰਕਾਰੀ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ, ਪਹਿਲੇ ਸਕੂਲਾਂ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ ਹੈ ਅਤੇ ਉਹ ਚੱਲ ਰਹੇ ਨੇ। ਉਹਨਾਂ ਨੇ ਤਾਂ ਆਪਣਾ ਲੇਖਾ ਜੋ ਦੇਣਾ ਸੀ ਦੇ ਦਿੱਤਾ, ਸਾਰਾ ਕੁਝ ਲੋਕਾਂ ਦੇ ਸਮਰਪਿਤ ਕਰ ਦਿੱਤਾ। ਪਰ ਅੱਜ ਦੇ ਜਿਹੜੇ ਨੇ ਪਹਿਰੇਦਾਰ ਕੀ ਕਰ ਰਹੇ ਆ, ਉਹ ਸਾਡੇ ਸਾਹਮਣੇ ਆ। ਉਹਨਾਂ ਨੇ ਮੈਂ ਨਾਸਤਿਕ ਕਿਉਂ ਆ ਲਿਖ ਕੇ ਦੱਸ ਦਿੱਤਾ ਸੀ ਕਿ ਉਸਦਾ ਰੱਬ ਦੇ ਵਿੱਚ ਕੋਈ ਯਕੀਨ ਨਹੀਂ ਹੈ। ਹੁਣ ਫਿਰ ਉਸਦੀ ਸੋਚ ਨੂੰ ਬਦਲਣ ਦੇ ਲਈ ਯਤਨ ਕੀਤੇ ਜਾ ਰਹੇ ਨੇ। CCE ਪ੍ਰਣਾਲੀ ਤਹਿਤ 7ਵੀਂ ਦੀ ਕਿਤਾਬ ਦੇ ਵਿੱਚ ਲਿਖਿਆ ਕਿ ਭਗਤ ਸਿੰਘ ਆਪਣੀ ਬੈਰਕ ਦੇ ਵਿੱਚ ਬੈਠਾ ਦਾ ਜਿਹੜਾ ਸੀ ਪਾਠ ਕਰ ਰਿਹਾ ਸੀ ਬੈਠਿਆ, ਅਤੇ ਉਸਨੂੰ ਪਤਾ ਹੈ ਕਿ ਕੱਲ੍ਹ ਉਸਨੂੰ ਫਾਂਸੀ ਹੋ ਜਾਏਗੀ। ਉਸਦੇ ਚਿਹਰੇ ਦੇ ਉੱਤੇ ਖੁਸ਼ੀ ਦੇ ਚਿੰਨ੍ਹ ਨਜ਼ਰ ਆ ਰਹੇ ਨੇ। ਜਿਹੜੇ ਜਦ ਜੇਲਰ ਉਸਦਾ ਹਾਲ ਚਾਲ ਪੁੱਛਦਾ ਹੈ ਤਾਂ ਭਗਤ ਸਿੰਘ ਕਹਿੰਦਾ ਹੈ, ਸਭ ਉਸ ਮਾਲਕ ਦੀ ਕਿਰਪਾ ਹੈ। ਸਭ ਨੂੰ ਪਤਾ ਹੈ ਕਿ ਭਗਤ ਸਿੰਘ ਫਾਂਸੀ ਤੋਂ ਪਹਿਲਾਂ ਕਾਮਰੇਡ ਲੈਨਨ ਦੀ ਜੀਵਨੀ ਪੜ੍ਹ ਰਿਹਾ ਸੀ। ਇੱਥੇ ਕਿਤਾਬ ਦੇ ਵਿੱਚ ਬੱਚਿਆਂ ਦੇ ਮਨਾਂ ਦੇ ਅੰਦਰ ਪੁਨਰ ਜਨਮ ਦੀ ਅੰਧ ਵਿਸ਼ਵਾਸੀ ਧਾਰਨਾ ਪੈਦਾ ਕਰਨ ਦੇ ਲਈ ਲੇਖਕ ਭਗਤ ਸਿੰਘ ਦੇ ਮੂੰਹੋਂ ਜਿਹੜਾ ਕਹਾਉਂਦਾ ਹੈ, ਹਾਂ ਜੇਲਰ ਸਾਹਿਬ, ਮੈਂ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦਾ। ਅਤੇ ਜੇ ਉਹ ਆਪਣੀ ਮਾਂ ਦੀ ਤਸਵੀਰ ਦੇਖਦਾ ਹੁੰਦਾ ਜਾਂ ਪਿਓ ਦੀ ਤਸਵੀਰ ਦੇਖਦਾ ਹੁੰਦਾ, ਫਿਰ ਉਸਨੂੰ ਕਿਸ ਕੌਮ ਦੇ ਨਾਲ ਜਾਂ ਕਿਸ ਜਿਹੜਾ ਵਿਚਾਰਧਾਰਾ ਦੇ ਨਾਲ ਜੋੜਿਆ ਜਾਂਦਾ? ਇਹ ਬਹੁਤ ਵੱਡੇ ਸਵਾਲ ਨੇ। ਚਲੋ ਹਰ ਕਿਸੇ ਦੀ ਆਪਣੀ ਫਿਤਰਤ ਹੈ ਕਿ ਕੋਈ ਚੀਜ਼ ਪਸੰਦ ਆਉਂਦੀ ਹੈ, ਕਿ ਇੱਕ ਆਪਣੀ ਵਿਚਾਰਧਾਰਾ ਹੈ, ਪਰ ਉਹ ਜੋ ਦੇਸ਼ ਦੇ ਲਈ ਕਰ ਗਏ, ਕਦੇ ਉਹਨਾਂ ਦੇ ਬਾਰੇ ਅਸੀਂ ਗੱਲ ਸੋਚੀਏ ਕਿ ਲੋਕਾਂ ਦੇ ਨਾਲ ਜਿਹੜਾ ਹਕੂਮਤਾਂ ਦੇ ਨਾਲ ਮੱਥਾ ਲਾ ਕੇ ਜੋ ਸਾਡੀ ਝੋਲੀ ਪਾ ਗਏ ਨੇ। ਮੈਂ ਉਸਨੂੰ ਇਸ ਜਨਮ ਦੇ ਵਿੱਚ ਕੋਈ ਸੁੱਖ ਨਹੀਂ ਦੇ ਸਕਿਆ, ਹਾਂ ਵਾਅਦਾ ਕਰਦਾ ਕਿ ਅਗਲੇ ਜਨਮ ਦੇ ਵਿੱਚ ਜ਼ਰੂਰ ਸੁੱਖ ਦੇਵਾਂਗਾ, ਆਪਣੀ ਮਾਂ ਨੂੰ ਭਗਤ ਸਿੰਘ ਕਹਿੰਦਾ। ਇੱਕ ਵਾਰ ਅਖਬਾਰ ਦੇ ਵਿੱਚ ਇਹ ਵੀ ਖਬਰ ਛਪੀ ਸੀ ਕਿ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਹੁਸੈਨੀਵਾਲਾ ਵਿਖੇ ਗੁਰਦੁਆਰੇ ਦੀ ਉਸਾਰੀ ਹੋ ਰਹੀ ਹੈ। ਉੱਥੇ ਲੱਗੇ ਬੋਰਡ ਦੇ ਉੱਤੇ ਲਿਖਿਆ ਕਿ ਇਮਾਰਤ ਦੀ ਉਸਾਰੀ ਦੇ ਲਈ ਸੇਵਾ ਪਾਓ, ਨਾਸਤਕ ਤੋਂ ਭਗਤ ਸਿੰਘ ਨੂੰ ਆਸਤਕ ਬਣਾਇਆ ਜਾ ਰਿਹਾ। ਉੱਥੇ ਲੋਕ ਹੁਣ ਪਹਿਲਾਂ ਮੱਥਾ ਟੇਕਣਗੇ, ਸੁੱਖਾਂ ਸੁੱਕਣਗੇ ਅਤੇ ਮਾਇਆ ਦੇ ਗੱਫੇ ਜਿਹੜੇ ਚੜਾਉਣਗੇ। ਕੌਮੀ ਸ਼ਹੀਦ ਦੀ ਸੋਚ ਨੂੰ ਵਿਗਾੜਨ ਦਾ ਇਹ ਗੰਭੀਰ ਮਸਲਾ ਕੀ ਨਾਸਤਿਕ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ? ਇਸ 'ਤੇ ਸੋਚਣਾ ਬਣਦਾ ਹੈ। ਅਖਬਾਰਾਂ ਦੇ ਵਿੱਚ ਇਹ ਖਬਰ ਅਤੇ ਫੋਟੋ ਵੀ ਛਪੀ ਸੀ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਬੰਗਾ ਫੈਸਲਾਬਾਦ ਪਾਕਿਸਤਾਨ ਵਿਖੇ ਉਸਦਾ ਨਾਂ ਜਿਹੜਾ ਉਸਦੇ ਨਾਂ ਦੇ ਉੱਤੇ ਬਣੀ ਹਵੇਲੀ ਦੇ ਗੇਟ ਦੇ ਉੱਤੇ ਬੋਰਡ ਦੇ ਉੱਤੇ ਲਿਖਿਆ ਸਰਦਾਰ ਭਗਤ ਸਿੰਘ ਸੰਧੂ। ਇੱਥੇ ਗੋਤ ਲਿਖਣੀ ਚਿੰਤਾ ਦਾ ਵਿਸ਼ਾ, ਕਿਉਂਕਿ ਭਗਤ ਸਿੰਘ ਜਾਤ ਪਾਤ ਅਤੇ ਧਰਮ ਤੋਂ ਬਹੁਤ ਜਿਹੜਾ ਸੀ ਉੱਪਰ ਉੱਠ ਕੇ ਇਨਸਾਨੀਅਤ ਦਾ ਜਿਹੜਾ ਹਾਮੀ ਸੀ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਭਗਤ ਸਿੰਘ ਹੋਣਾ ਦੀ, ਅਤੇ ਕੋਈ ਉਹਨਾਂ ਨੂੰ ਆਪਣੇ ਨਾਲ ਜੋੜ ਰਿਹਾ, ਕੋਈ ਤੋੜ ਰਿਹਾ, ਸ਼ਹੀਦੇ ਆਜ਼ਮ ਭਗਤ ਸਿੰਘ ਦੇ ਅਕਸ ਨੂੰ ਵਰਗਲਾਉਣ ਦਾ ਜਿਹੜਾ ਯਤਨ ਚੱਲ ਰਹੇ ਨੇ।
ਇਹ ਸੀ ਅੱਜ ਦੇ ਵਿਚਾਰ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ ਗੱਲਬਾਤ, ਅਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਅਤੇ ਲਓ ਦੋਸਤੋ, ਅੱਜ ਦੀਆਂ ਗੱਲਾਂ ਬਾਤਾਂ ਫਿਰ

0: ਆਪਾਂ ਖਬਰਾਂ ਵੱਲ ਨੂੰ ਚੱਲਦੇ ਹਾਂ ਅਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ, ਅਤੇ ਗੱਲਬਾਤ ਕਰਦੇ ਹਾਂ ਫਿਰ ਅੱਜ ਦੇ ਮੁੱਦਿਆਂ ਦੀ। ਆ ਗਿਆ ਪੰਥਕ ਕਾਨਫਰੰਸ ਦਾ ਸੱਦਾ ਜੀ, ਅਤੇ ਪੈ ਗਈ ਹੈ ਕੇਜਰੀਵਾਲ ਨੂੰ ਭਾਜਰ, ਕਿਸ ਮਸਲੇ ਦੇ ਵਿੱਚ ਪਈ ਹੈ ਉਹਦਾ ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ, ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਅਤੇ ਰਾਹੁਲ ਗਾਂਧੀ ਨੇ ਬੀਜੇਪੀ ਅਤੇ RSS ਨੂੰ ਭਾਜੜਾਂ ਪਾਈਆਂ ਨੇ, ਤੜਥੱਲੀ ਮਚਾ ਦਿੱਤੀ ਹੈ, ਅਤੇ ਉਹਦੇ ਉੱਤੇ ਹੁਣ ਦੂਸ਼ਣਬਾਜ਼ੀ ਸ਼ਬਦੀ ਲੱਗ ਰਹੀ ਹੈ ਕਿ ਭਾਈ ਰਾਹੁਲ ਗਾਂਧੀ ਤਾਂ ਦੇਸ਼ ਧਰੋਹੀ ਹੈ। ਦੂਸਰੇ ਪਾਸੇ ਜਿਹੜਾ ਮੇਲੋਨੀ ਅਤੇ ਸਾਡੇ ਮੋਦੀ ਸਾਹਿਬ ਇੱਕ ਦੂਜੇ ਨਾਲ ਕੈਂਡੀ ਸਾਂਝੀ ਕਰਦੇ ਆ, ਅਤੇ ਪੰਜਾਬੀ 'ਚ ਕਹਿ ਲਈਏ ਕਿ ਮਿੱਠੀ ਗੋਲੀ ਦਿੱਤੀ ਹੈ। ਅਤੇ ਟਰੰਪ ਸਾਹਿਬ ਆਪਣੀ ਜਿਹੜੀ ਹੈ ਦਾਦਾਗਿਰੀ ਕਰ ਰਹੇ ਨੇ, ਈਰਾਨ ਨੇ ਸਿੱਧੀ ਚੇਤਾਵਨੀ ਦਿੱਤੀ ਹੈ, ਅਤੇ ਕਿਊਬਾ ਵੀ ਸਿੱਧਾ ਹੋ ਗਿਆ, ਉਹਦੇ ਉੱਤੇ ਸਖ਼ਤੀ ਜਿਹੜੀ ਕੀਤੀ ਜਾ ਰਹੀ ਹੈ। ਅਤੇ ਅੱਜ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਅਮੈਰੀਕਾ ਈਰਾਨ ਤਣਾਅ ਨਵੇਂ ਮੋੜ ਦੇ ਉੱਤੇ ਖੜ੍ਹਾ ਹੈ। ਅਬਾਸ ਅਰਾਗਚੀ ਜਿਹੜੇ ਨੇ ਈਰਾਨ ਦੇ ਲੀਡਰ, ਉਹਨਾਂ ਵੱਲੋਂ ਅਮੈਰੀਕਾ ਦੇ ਆਪ ਮੁਹਾਰੇ ਰਵੱਈਏ ਦੇ ਉੱਤੇ ਸਿੱਧਾ ਹਮਲਾ ਅਤੇ ਜੰਗ ਦੇ ਦੌਰਾਨ 42 ਅਮੈਰੀਕਨ ਜਹਾਜ਼ ਜਿਹੜੇ ਨੇ ਹੁਣ ਤੱਕ ਤਬਾਹ ਕੀਤੇ ਹੈ ਉਹਦੀ ਰਿਪੋਰਟ ਇੱਕ ਆਈ ਹੈ। ਦੂਜੇ ਪਾਸੇ PM ਮੋਦੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀਆ ਦੀ ਮੁਲਾਕਾਤ ਜਿਹੜੀ ਹੈ ਮੇਲੋਡੀ ਚੋਕਲੇਟ ਬਣ ਗਈ, ਜਾਣੀ ਕਿ ਮਿੱਠੀ ਗੋਲੀ ਦੇ ਦਿੱਤੀ ਹੈ, ਟਿੱਪਣੀ ਦੇ ਕਾਰਨ ਚਰਚਾ 'ਚ ਹੈ। ਅਤੇ ਨਾਰਵੇ ਦੀ ਪੱਤਰਕਾਰ ਹੇਲੇ ਲਿੰਗ ਦੇ ਜਿਹੜੇ ਸਨ ਸੋਸ਼ਲ ਮੀਡੀਆ ਅਕਾਊਂਟ ਜਿਹੜਾ ਸਸਪੈਂਡ ਕਰ ਦਿੱਤਾ ਗਿਆ, ਜੋ ਹਾਲਾਤ ਦੁਨੀਆਦਾਰੀ ਦੇ ਵਿੱਚ ਬਣੇ ਆ। ਪ੍ਰੈਸ ਆਜ਼ਾਦੀ ਦੇ ਉੱਤੇ ਵੱਡਾ ਸਵਾਲ ਖੜ੍ਹਾ ਹੋਇਆ। ਪੰਜਾਬ ਦੀ ਸਿਆਸਤ ਦੇ ਵਿੱਚ ਆਪ ਦੇ ਅੰਦਰ ਬਗਾਵਤ ਦੇ ਸੁਰ ਜਿਹੜੇ ਉੱਠਣੇ ਸ਼ੁਰੂ ਹੋ ਗਏ ਹੈ, ਅਤੇ ਕੇਜਰੀਵਾਲ ਦੇ ਉੱਤੇ ਦਬਾਅ ਬਣ ਰਿਹਾ, ਅਤੇ ਸਿਸੋਦੀਆ ਹੁਣੀ ਇੱਕ ਦੂਸਰੇ ਦੇ ਨਾਲ ਸ਼ਬਦੀ ਜਿਹੜੇ ਨੇ ਆਹਮੋ ਸਾਹਮਣੇ ਹੋਏ ਆ ਲੁਧਿਆਣਾ ਦੀ ਮੀਟਿੰਗ ਦੇ ਵਿੱਚ ਕੱਲ੍ਹ। ਅਤੇ ਮਨਪ੍ਰੀਤ ਇਆਲੀ ਦਾ ਅਸਤੀਫਾ ਜਿਹੜਾ ਹੈ ਉਹ ਵੀ ਚਰਚਾ ਦਾ ਵਿਸ਼ਾ। ਅਤੇ ਰਾਹੁਲ ਗਾਂਧੀ ਦੇ ਬਿਆਨਾਂ ਦੇ ਉੱਤੇ ਭਾਜਪਾ ਦਾ ਤਿੱਖਾ ਹਮਲਾ ਜਿਹੜਾ ਚੱਲ ਰਿਹਾ, ਅਤੇ ਦੇਖਦੇ ਹਾਂ ਅੱਜ ਦੀਆਂ ਖਬਰਾਂ ਸਾਨੂੰ ਕਿੱਧਰ ਨੂੰ ਲੈ ਕੇ ਜਾਂਦੀਆਂ ਨੇ। ਪੰਜਾਬ ਦੇ ਨਾਲ ਸ਼ੁਰੂਆਤ ਕਰਦੇ ਹਾਂ। ਰਵਨੀਤ ਬਿੱਟੂ ਸਾਹਿਬ ਦੀ ਸਟੇਟਮੈਂਟ ਆਈ ਹੈ ਮਾਨ ਸਾਹਿਬ ਦੇ ਲਈ, ਕਹਿੰਦੇ ਨੇ ਕਿ ਭਾਈ ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਹੈ ISI ਦਾ ਏਜੰਟ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਤਿੱਖਾ ਹਮਲਾ ਬੋਲਿਆ। ਮੀਡੀਆ ਦੇ ਨਾਲ ਗੱਲਬਾਤ ਦੇ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਆਦਮੀ ISI ਜਿਹੜਾ ਉਹਦਾ ਏਜੰਟ ਹੈ, ISI ਦੇ ਕਹਿਣ ਦੇ ਉੱਤੇ ਸਾਡੇ ਦੇਸ਼ ਨੂੰ ਖਤਰੇ ਦੇ ਵਿੱਚ ਪਾਉਣਾ ਚਾਹੁੰਦਾ ਹੈ, ਅਤੇ ਪ੍ਰਧਾਨ ਮੰਤਰੀ ਦੇ ਕੰਮ ਦੇ ਵਿੱਚ ਕਹਿੰਦੇ ਵਿਘਨ ਪਾਉਣਾ ਚਾਹੁੰਦਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਭਗਵੰਤ ਮਾਨ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਵਿਦੇਸ਼ ਦੌਰੇ ਨੂੰ ਲੈ ਕੇ ਤੰਜ ਕੱਸਿਆ ਸੀ। ਇਸੇ ਮੁੱਦੇ ਦੇ ਉੱਤੇ ਜਦੋਂ ਪੱਤਰਕਾਰਾਂ ਨੇ ਰਵਨੀਤ ਬਿੱਟੂ ਨੂੰ ਸਵਾਲ ਪੁੱਛਿਆ ਤਾਂ ਉਹਨਾਂ ਨੇ ਇਹ ਤਿੱਖੀ ਜਿਹੜੀ ਪ੍ਰਤੀਕਿਰਿਆ ਦਿੱਤੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਪੂਰੇ ਦੇਸ਼ ਦੇ ਮੁੱਖ ਮੰਤਰੀ ਨੇ, ਵਿਦੇਸ਼ ਜਾ ਕੇ ਉਹਨਾਂ ਤੇਲ ਅਤੇ ਗੈਸ ਦਾ ਮਸਲੇ ਹੱਲ ਕਰਨੇ ਨੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ UAE ਜਾ ਕੇ ਤੇਲ ਦਾ ਮਸਲਾ ਹੱਲ ਕੀਤਾ। ਅਤੇ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਵਾਂ ਵਿਵਾਦ ਜਿਹੜਾ ਖੜ੍ਹਾ ਹੋਇਆ। ਸਿਆਸੀ ਹਲਕਿਆਂ ਦੇ ਵਿੱਚ ਇਸ ਨੂੰ ਲੈ ਕੇ ਤਿੱਖੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਸਾਹਮਣੇ ਆਉਣ ਲੱਗ ਪਈਆਂ। ਹਾਲਾਂਕਿ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਵੱਲੋਂ ਇਸ ਬਿਆਨ ਦੇ ਉੱਤੇ ਫਿਲਹਾਲ ਕੋਈ ਵੀ ਅਧਿਕਾਰਤ ਪ੍ਰਤੀਕਿਰਿਆ ਜਿਹੜੀ ਹੈ ਨਹੀਂ ਦਿੱਤੀ ਗਈ ਹੈ। ਦੂਸਰੇ ਪਾਸੇ ਪੰਜਾਬ PSPCL ਦੀ ਗਜੀ ਗੱਲਬਾਤ ਹੈ ਪਾਵਰਕਾਮ ਦੀ। ਪਾਵਰਕਾਮ ਨੂੰ ਦਿਖਾਈ ਹੈ ਵਿਜੀਲੈਂਸ ਨੇ ਆਪਣੀ ਪਾਵਰ। ਸਾਬਕਾ ਚੇਅਰਮੈਨ ਸਮੇਤ 3 ਗ੍ਰਿਫਤਾਰੀਆਂ ਕੀਤੀਆਂ। ਵਿਜੀਲੈਂਸ ਬਿਊਰੋ ਪੰਜਾਬ ਨੇ ਪਾਵਰਕੌਮ ਦੇ ਸਾਬਕਾ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ KD ਚੌਧਰੀ ਨੂੰ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਨੇ ਇੱਕ ਮਾਮਲੇ ਦੀ ਪੜਤਾਲ ਮਗਰੋਂ CMD ਤੋਂ ਜਿਹੜਾ ਇਲਾਵਾ ਸੀਨੀਅਰ ਐਕਸੀਅਨ ਸੰਜੀਵ ਜਿਹੜਾ ਪ੍ਰਭਾਕਰ ਅਤੇ ਮੈਸਰਜ ਦਾ ਮਿੰਨੀ ਰਿਜ਼ੋਰਟ ਐਂਡ ਬਿਲਡਰਜ਼ ਪ੍ਰਾਈਵੇਟ ਲਿਮਿਟਡ ਲੁਧਿਆਣਾ ਦੇ ਡਾਇਰੈਕਟਰ ਨੂੰ ਵੀ ਗ੍ਰਿਫਤਾਰ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ KD ਚੌਧਰੀ ਪਾਵਰਕੌਮ ਦੇ ਲੰਮਾ ਸਮਾਂ ਉਹ ਜਿਹੜੇ ਨੇ ਕਾਜ ਦੇ ਵਿੱਚ ਰਹੇ ਨੇ, MD ਰਹੇ ਨੇ, ਅਤੇ ਉਹ ਕਈ ਮਾਮਲਿਆਂ ਦੇ ਵਿੱਚ ਵਿਵਾਦਿਤ ਰਹੇ ਨੇ। ਕਾਂਗਰਸ ਸਰਕਾਰ ਸਮੇਂ ਇਸ ਮਾਮਲੇ ਦੇ ਵਿੱਚ ਵਿਵਾਦਿਤ ਰਹੇ। ਕਾਂਗਰਸ ਸਰਕਾਰ ਸਮੇਂ ਇਸ ਮਾਮਲੇ ਦੀ ਜਾਂਚ ਸ਼ੁਰੂ ਹੋਈ। ਜਾਂਚ ਨੰਬਰ 5 ਮਿਤੀ 10 ਮਈ 2021 ਦੇ ਆਧਾਰ ਦੇ ਉੱਤੇ ਵਿਜੀਲੈਂਸ ਨੇ KD ਚੌਧਰੀ ਸਮੇਤ ਜਿਹੜਾ ਸੀ 3 ਜਾਣਿਆਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ। ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਸੰਤ ਐਵਨਿਊ ਦੇ ਕਾਲੋਨਾਈਜ਼ਰ ਨੇ ਜਿਹੜਾ ਸੀ ਪਾਵਰਕੌਮ ਦੇ ਅਧਿਕਾਰੀਆਂ ਦੇ ਨਾਲ ਮਿਲੀ ਭੁਗਤ ਕਰਕੇ ਆਪਣੀ ਕਲੋਨੀ ਦੇ ਵਿੱਚ 10-15 ਵਰਗ ਗਜ਼ ਦਾ ਜਿਹੜਾ ਥਾਂ 'ਤੇ 66 KV ਬਸੰਤ ਐਵਨਿਊ ਸਬ ਸਟੇਸ਼ਨ ਜਿਹੜਾ ਸਥਾਪਿਤ ਕਰਵਾਇਆ। ਬੁਲਾਰੇ ਦਾ ਕਹਿਣਾ ਸੀ ਕਿ ਉਹ ਅਧਿਕਾਰੀਆਂ ਨੇ ਅਣਗਹਿਲੀ ਵਰਤੀ ਜਿਸ ਦੇ ਕਾਰਨ 66 KV ਸਬ ਸਟੇਸ਼ਨ ਦੀ ਸਾਰੀ ਲਾਗਤ ਕਲੋਨਾਈਜ਼ਰ ਦੀ ਥਾਂ ਪਾਵਰਕੌਮ ਨੂੰ ਤਾਰਨੀ ਪਈ ਹੈ ਅਤੇ ਸਬ ਸਟੇਸ਼ਨ ਲਗਾਉਣ ਸੰਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵੀ ਨਹੀਂ ਕੀਤੀ ਗਈ। ਇਸ 66 KV ਬਸੰਤ ਐਵਨਿਊ ਸਬ ਸਟੇਸ਼ਨ ਦੇ ਕੋਲ ਕੋਈ ਪੱਕੀ ਸੜਕ ਵੀ ਨਹੀਂ। ਪੱਖੋਵਾਲ ਲਿੰਕ ਰੋਡ ਦੇ ਉੱਤੇ ਲਗਭਗ 3 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਸਥਿਤ ਹੈ। ਇਹ ਸਬ ਸਟੇਸ਼ਨ ਅਣਵਿਕਸਿਤ ਕਲੋਨੀਆਂ ਅਤੇ ਖੇਤਾਂ ਦੇ ਵਿੱਚ ਸਥਾਪਿਤ ਕਰ ਦਿੱਤਾ ਗਿਆ। ਪੜਤਾਲ ਦੇ ਅਨੁਸਾਰ ਐਕਸੀਅਨ ਸੰਜੀਵ ਪ੍ਰਭਾਕਰ ਅਤੇ ਉਸਦੇ ਸਮੇਂ ਫੀਲਡ ਦੇ ਵਿੱਚ ਤੈਨਾਤ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ 66 KV ਸਬ ਸਟੇਸ਼ਨ ਬਸੰਤ ਐਵਨਿਊ ਸੰਬੰਧੀ ਭੇਜੇ ਗਏ ਪ੍ਰਸਤਾਵ ਨੂੰ ਉਸ ਸਮੇਂ ਦੇ ਮੁੱਖ ਪ੍ਰਬੰਧ ਨਿਰਦੇਸ਼ਕ KD ਚੌਧਰੀ ਨੇ ਮਨਜ਼ੂਰੀ ਦਿੱਤੀ ਸੀ। ਚੌਧਰੀ ਨੇ ਇਸ ਸਬ ਸਟੇਸ਼ਨ ਦੀ ਸਥਾਪਨਾ ਦੀ ਪ੍ਰਵਾਨਗੀ ਮੌਕੇ ਕਮੀਆਂ ਅਤੇ ਟਿੱਪਣੀਆਂ ਨੂੰ ਨਜ਼ਰ ਅੰਦਾਜ਼ ਕਰਕੇ ਦਿੱਤੀ। ਕਹਿੰਦੇ ਹੈ ਪਾਵਰਕੌਮ ਨੇ ਅਜਿਹਾ ਸਿਰਫ ਬਸੰਤ ਐਵਨਿਊ ਕਲੋਨੀ ਨੂੰ ਕਹਿੰਦੇ ਫਾਇਦਾ ਦੇਣ ਦੇ ਲਈ ਕੀਤਾ। ਇਸ ਦੇ ਵਿੱਚ ਘਿਰੇ ਨੇ। ਦੂਸਰੇ ਪਾਸੇ ਮਨਪ੍ਰੀਤ ਇਆਲੀ ਸਾਹਿਬ ਪੁਨਰ ਸੁਰਜੀਤੀ ਤੋਂ ਮੁੱਖ ਮੋੜ ਗਏ ਨੇ। ਉਹਨਾਂ ਵੱਲੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਇੱਕ ਵੱਡਾ ਝਟਕਾ ਲੱਗਿਆ। ਪਾਰਟੀ ਦੇ ਪ੍ਰਮੁੱਖ ਮੈਂਬਰ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫਾ ਸੌਂਪ ਦਿੱਤਾ। ਇਆਲੀ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਕਾਲੀ ਦਲ ਵਾਰਸ ਪੰਜਾਬ ਦੀ ਤਾਲਮੇਲ ਕਮੇਟੀ ਦੇ ਜਿਹੜੇ ਕਨਵੀਨਰ ਵੀ ਸਨ। ਜੋ ਅੰਦਰ ਖਾਤੇ ਜਿਹੜੀਆਂ ਸੂਚਨਾਵਾਂ ਨੇ ਵਿਚਾਰਧਾਰਕ ਮਤਭੇਦਾਂ ਦੇ ਕਾਰਨ ਦੋਵਾਂ ਸਿਆਸੀ ਜਥੇਬੰਦੀਆਂ ਵਿਚਾਲੇ ਗੱਠਜੋੜ ਨਹੀਂ ਹੋ ਸਕਿਆ। ਦੋਵਾਂ ਸਮੂਹਾਂ ਨੇ ਹਾਲ ਹੀ ਦੇ ਵਿੱਚ ਵੱਖ ਹੋਣ ਦਾ ਫੈਸਲਾ ਕੀਤਾ। ਇਆਲੀ ਨੇ ਆਪਣਾ ਅਸਤੀਫਾ ਉਸ ਦਿਨ ਸੌਂਪਿਆ ਜਦੋਂ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮਨੀਸ਼ ਸਿਸੋਦੀਆ ਲੁਧਿਆਣਾ ਦੇ ਦੌਰੇ 'ਤੇ ਨੇ। ਇਆਲੀ ਨੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਪਣੇ 7 ਮਿੰਟ ਲੰਮੇ ਵੀਡੀਓ ਸੰਬੋਧਨ ਦੇ ਵਿੱਚ ਸਪਸ਼ਟ ਕਰ ਦਿੱਤਾ ਕਿ ਉਹ ਕਾਂਗਰਸ, ਭਾਰਤੀ ਜਨਤਾ ਪਾਰਟੀ, BJP ਅਤੇ ਆਮ ਆਦਮੀ ਪਾਰਟੀ ਆਪ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਉਹਨਾਂ ਕਿਹਾ ਕਿ ਉਹਨਾਂ ਨੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਦੂਸਰੇ ਪਾਸੇ ਬੇਅਦਬੀ ਕਾਨੂੰਨ ਵਾਲੇ ਮਸਲੇ 'ਤੇ ਸ਼੍ਰੋਮਣੀ ਕਮੇਟੀ ਨੇ ਜਿਹੜੀ ਹੈ SGPC ਨੇ ਸੱਦ ਲਈ ਹੈ ਵਿਸ਼ਾਲ ਪੰਥਕ ਕਾਨਫਰੰਸ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 2026 ਦੇ ਵਿੱਚ ਸਿੱਖ ਭਾਵਨਾਵਾਂ ਦੇ ਵਿਰੁੱਧ ਦਰਜ ਮੱਦਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਸ਼ਾਲ ਪੰਥਕ ਕਾਨਫਰੰਸ ਜਿਹੜੀ ਹੈ ਇਸ ਮਹੀਨੇ ਦੀ ਆਖਰੀ ਤਾਰੀਖ ਜਿਹੜੀ ਹੈ 31 ਮਈ 2026 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸੱਦ ਲਈ ਗਈ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਸ਼੍ਰੀ ਅੰਮ੍ਰਿਤਸਰ ਵਿਖੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦਿੱਤੀ ਹੈ। ਐਡਵੋਕੇਟ ਧਾਮੀ ਹੋਣਾ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਲੰਘੇ ਦਿਨੀ ਵੱਖ ਵੱਖ ਅਸਥਾਨਾਂ 'ਤੇ ਪੰਥਕ ਮੀਟਿੰਗਾਂ ਕੀਤੀਆਂ ਗਈਆਂ ਜਿਸ ਦੇ ਵਿੱਚ ਸੰਗਤਾਂ ਦੀ ਭਾਵਨਾ ਸੀ ਕਿ ਇਸ ਗੰਭੀਰ ਮਸਲੇ ਸੰਬੰਧੀ ਸਮੁੱਚੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਦਾ ਵਿਸ਼ਾਲ ਪੰਥਕ ਇਕੱਠ ਬੁਲਾਇਆ ਜਾਵੇ। ਬਹੁਤ ਸਾਰੇ ਸਿੱਖ ਵਿਦਵਾਨਾਂ ਵੱਲੋਂ ਵੀ ਅਜਿਹੇ ਸੁਝਾਅ ਮਿਲੇ। ਇਸੇ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਸਹਿਬਾਨ ਦੇ ਨਾਲ ਵਿਚਾਰ ਕਰਕੇ ਇਹ ਪ੍ਰੋਗਰਾਮ ਉਲੀਕਿਆ ਗਿਆ। ਉਹਨਾਂ ਕਿਹਾ ਕਿ ਇਹ ਪੰਥਕ ਇਕੱਠ ਟਕਰਾਅ ਦੇ ਲਈ ਨਹੀਂ ਬਲਕਿ ਸਿੱਖ ਸੰਗਤਾਂ 'ਤੇ ਦੇ ਜਿਹੜੇ ਨੇ ਇਤਰਾਜ਼ਾਂ ਦੀ ਤਰਜਮਾਨੀ ਦੇ ਲਈ ਹੈ। ਉਹਨਾਂ ਕਿਹਾ ਕਿ ਇਸ ਪੰਥਕ ਕਾਨਫਰੰਸ ਦੇ ਲਈ ਸਮੂਹ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਨਿਰਮਲੇ ਉਦਾਸੀ ਸੰਪਰਦਾ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਅਤੇ ਸਮੂਹ ਸਿੱਖ ਫੈਡਰੇਸ਼ਨਾਂ ਨੂੰ ਵੀ ਅਪੀਲ ਹੈ ਕਿ ਉਹ ਇਸ ਦੇ ਵਿੱਚ ਭਰਮੀ ਜਿਹੜੀ ਹੈ ਸ਼ਮੂਲੀਅਤ ਕਰਨ। ਐਡਵੋਕੇਟ ਧਾਮੀ ਹੋਣਾ ਕਿਹਾ ਕਿ ਸਿੱਖ ਕੌਮ ਦੇ ਨਾਲ ਸੰਬੰਧਿਤ ਕਾਨੂੰਨ ਦੇ ਵਿੱਚ ਜਦੋਂ ਵੀ ਸੋਧ ਹੋਈ ਹੈ ਉਸ ਦੇ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਬਕਾਇਦਾ ਮਤਾ ਪਾਸ ਕਰਕੇ ਭੇਜਿਆ ਗਿਆ ਸੀ। ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਬੀਬੀਆਂ ਦੇ ਰਾਖਵੇਂਕਰਨ ਅਤੇ 2008 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦੇ ਉੱਤੇ ਪ੍ਰਕਾਸ਼ਨ ਸੰਬੰਧੀ ਐਕਟ ਦੇ ਲਈ ਮਤੇ ਪਾਸ ਕਰਕੇ ਭੇਜੇ ਗਏ ਸਨ। ਸਹਿਜਧਾਰੀਆਂ ਸੰਬੰਧੀ ਸਰਕਾਰ ਦੀ ਸੋਧ ਵੀ ਇਸੇ ਕਾਰਨ ਰੱਦ ਹੋ ਗਈ ਸੀ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਦੁਆਰਾ ਇਸ ਸੋਧ ਸੰਬੰਧੀ ਕੋਈ ਮਤਾ ਨਹੀਂ ਸੀ ਕੀਤਾ ਗਿਆ। ਪਰ ਸਰਕਾਰ ਦੇ ਦੁਆਰਾ ਇਸ ਕਾਨੂੰਨ ਦੇ ਵਿੱਚ ਸੋਧ ਕਰਨ ਦੇ ਲਈ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਖਰੜਾ ਦੱਸਣਾ ਵੀ ਮੁਨਾਸਿਬ ਨਹੀਂ ਸਮਝਿਆ ਗਿਆ। ਉਹਨਾਂ ਨੇ ਜਿਹੜਾ ਕਿਹਾ ਕਿ ਇਹੀ ਕਾਰਨ ਹੈ ਕਿ ਸਿੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਤੋਂ ਬਿਨਾਂ ਤਿਆਰ ਕੀਤੇ ਕਾਨੂੰਨ ਦੇ ਵਿੱਚ ਕਈ ਮੱਦਾਂ ਸਿੱਖ ਸਿਧਾਂਤਾਂ ਦੇ ਨਾਲ ਮੇਲ ਨਹੀਂ ਖਾਂਦੀਆਂ। ਉਹਨਾਂ ਸਪਸ਼ਟ ਕੀਤਾ ਕਿ 2008 ਵਾਲੇ ਸਤਿਕਾਰ ਜਿਹੜਾ ਐਕਟ ਦੇ ਬਾਰੇ ਜੋ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦੇਣ ਦੀ ਗੱਲ ਪ੍ਰਚਾਰੀ ਜਾ ਰਹੀ ਹੈ ਉਹ ਬਾਹਰੀ ਪ੍ਰਕਾਸ਼ਕਾਂ ਦੇ ਪਾਸੋਂ ਪਾਵਨ ਬੀੜਾਂ ਲੈ ਕੇ ਉਹਨਾਂ ਨੂੰ ਅਦਾਇਗੀ ਦੇ ਲਈ ਸੀ ਕਿਉਂਕਿ ਇਸ ਐਕਟ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਨ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਨੂੰ ਹੀ ਦਿੱਤਾ ਗਿਆ ਸੀ। ਦੂਸਰੇ ਪਾਸੇ ਸਰਕਾਰੀ ਹਸਪਤਾਲਾਂ ਦੀ ਮਾੜੀ ਹਾਲਤ ਜਿੱਥੇ ਦਾਅਵੇ ਅਤੇ ਵਾਅਦੇ ਨੇ ਉੱਥੇ ਹੀ ਜਿਹੜੀ ਹੈ ਕੋਰਟ ਜਿਹੜੀ ਹੈ ਹਾਈ ਕੋਰਟ ਨੇ ਝਾੜ ਪਾਈ। ਅੱਜ ਪੰਜਾਬ ਅਤੇ ਹਰਿਆਣਾ ਜਿਹੜੀ ਹੈ ਸਰਕਾਰਾਂ ਨੇ ਸੂਬਿਆਂ ਨੂੰ ਕਿ ਸਰਕਾਰੀ ਹਸਪਤਾਲਾਂ ਦੀ ਮਾੜੀ ਹਾਲਤ ਦੇ ਉੱਤੇ ਹਾਈ ਕੋਰਟ ਨੇ ਜਿਹੜਾ ਸਖ਼ਤ ਹੋਈ ਹੈ, ਡਾਕਟਰਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰਨ ਦੇ ਹੁਕਮ ਦਿੱਤੇ ਨੇ। ਪੰਜਾਬ ਹਰਿਆਣਾ ਹੈਲਥ ਕੇਅਰ ਜਨਤਕ ਸਿਹਤ ਸੰਭਾਲ ਦੇ ਬਿਮਾਰ ਬੁਨਿਆਦੀ ਢਾਂਚੇ ਦੀ ਸਥਿਤੀ ਦੇ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੋਵਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦੇ ਦਿੱਤੇ ਨੇ ਕਿ ਹਰੇਕ ਜ਼ਿਲ੍ਹਾ ਹਸਪਤਾਲ ਘੱਟੋ ਘੱਟ ਇੱਕ ਸੀ ਟੀ ਸਕੈਨ ਮਸ਼ੀਨ, ਇੱਕ ਐੱਮ ਆਰ ਆਈ ਮਸ਼ੀਨ ਅਤੇ ਇੱਕ ਆਈ ਸੀ ਯੂ ਦੇ ਨਾਲ ਲੈਸ ਹੋਵੇ, ਜਦਕਿ ਨਿਯਮਤ ਡਾਕਟਰਾਂ ਦੀਆਂ ਵੱਡੀਆਂ ਖਾਲੀ ਅਸਾਮੀਆਂ ਵਿਰੁੱਧ ਤੁਰੰਤ ਜਿਹੜਾ ਭਰਤੀ ਦੇ ਹੁਕਮ ਵੀ ਦਿੱਤੇ ਹਨ। ਇੱਕ ਜਨਹਿਤ ਪਟੀਸ਼ਨ ਪੀ ਆਈ ਐੱਲ ਪਈ ਹੈ, ਉਹਦੇ ਵਿੱਚ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਚੀਫ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਨੇ ਜਨਤਕ ਸਿਹਤ ਪ੍ਰਣਾਲੀ ਦੇ ਵਿੱਚ ਮਨੁੱਖੀ ਸ਼ਕਤੀ ਦੀ ਭਾਰੀ ਕਮੀ ਦਾ ਹਵਾਲਾ ਦੇਣ ਤੋਂ ਬਾਅਦ ਇਹ ਵੀ ਲਾਜ਼ਮੀ ਕੀਤਾ ਕਿ ਰਾਜਾਂ ਨੂੰ ਜਿਹੜਾ ਮੈਡੀਕਲ ਅਫਸਰਾਂ, ਜਰਨਲ ਅਤੇ ਸਪੈਸ਼ਲਿਸਟ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੇ ਲਈ ਤੁਰੰਤ ਇਸ਼ਤਿਹਾਰ ਜਾਰੀ ਕਰਨੇ ਚਾਹੀਦੇ ਨੇ। ਅਦਾਲਤ ਨੇ ਦਾ ਜਿਹੜਾ ਨਤੀਜਾ ਬਿਲਕੁਲ ਸਪਸ਼ਟ ਸੀ, ਦੋਵਾਂ ਰਾਜਾਂ ਦੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਬੁਨਿਆਦੀ ਨਿਦਾਨ ਜਿਹੜਾ, ਡਾਇਗਨੋਸਟਿਕ ਜਿਹੜਾ ਅਤੇ ਨਾਜ਼ੁਕ ਦੇਖਭਾਲ, ਕ੍ਰਿਟੀਕਲ ਜਿਹੜਾ ਕੇਅਰ ਹੈ, ਉਹਦੇ ਬੁਨਿਆਦੀ ਢਾਂਚੇ ਦੀ ਲਗਾਤਾਰ ਕਮੀ ਹੈ। ਰਾਜ ਤੋਂ ਆਪਣੀ ਜਿਹੜੀ ਹੈ ਸੰਵਿਧਾਨਕ ਉਮੀਦ ਦਾ ਹਵਾਲਾ ਦਿੰਦੇ ਹੋਏ ਬੈਂਚ ਨੇ ਟਿੱਪਣੀ ਕੀਤੀ ਹੈ ਕਿ ਇੱਕ ਭਲਾਈ ਰਾਜ ਹੋਣ ਦੇ ਨਾਤੇ ਜਿੱਥੇ ਨਾਗਰਿਕਾਂ ਦੀ ਸਿਹਤ ਅਤੇ ਤੰਦਰੁਸਤੀ ਰਾਜ ਦੀਆਂ ਪ੍ਰਮੁੱਖ ਪ੍ਰਭੂ ਸੱਤਾ ਜ਼ਿੰਮੇਵਾਰੀਆਂ ਦੇ ਵਿੱਚੋਂ ਇੱਕ ਹੈ, ਪੰਜਾਬ ਅਤੇ ਹਰਿਆਣਾ ਰਾਜਾਂ ਤੋਂ ਘੱਟੋ ਘੱਟ ਇਹ ਲੋੜੀਂਦਾ ਹੈ ਕਿ ਉਹ ਦੋਵਾਂ ਰਾਜਾਂ ਦੇ ਹਰੇਕ ਜ਼ਿਲ੍ਹਾ ਹਸਪਤਾਲ ਦੇ ਵਿੱਚ ਘੱਟੋ ਘੱਟ ਇੱਕ ਸੀ ਟੀ ਸਕੈਨ ਮਸ਼ੀਨ ਅਤੇ ਇੱਕ ਐੱਮ ਆਰ ਆਈ ਮਸ਼ੀਨ ਮੁਹੱਈਆ ਕਰਵਾਉਣ। ਹਰੇਕ ਜ਼ਿਲ੍ਹਾ ਹਸਪਤਾਲ ਵਿੱਚ ਇੱਕ ਆਈ ਸੀ ਯੂ ਵੀ ਹੋਣਾ ਚਾਹੀਦਾ ਜਿਸ ਦੇ ਵਿੱਚ ਬੈੱਡਾਂ ਦੀ ਗਿਣਤੀ ਹਰੇਕ ਜ਼ਿਲ੍ਹਾ ਹਸਪਤਾਲ ਦੀ ਲੋੜ ਦੇ ਅਨੁਕੂਲ ਹੋਵੇ। ਅਦਾਲਤ ਨੇ ਅੱਗੇ ਸਪਸ਼ਟ ਕੀਤਾ ਕਿ ਬੁਨਿਆਦੀ ਢਾਂਚੇ ਨੂੰ ਬਾਹਰੀ ਕੰਟਰੋਲ ਦੇ ਰਾਹੀਂ ਨਹੀਂ ਚਲਾਇਆ ਜਾ ਸਕਦਾ। ਦੋਵਾਂ ਰਾਜਾਂ ਦੇ ਵਿੱਚ ਮਸ਼ੀਨਾਂ ਦੀ ਖਰੀਦ ਅਤੇ ਸਥਾਨਾਂ ਸੰਬੰਧਿਤ ਜ਼ਿਲ੍ਹਾ ਹਸਪਤਾਲ ਦੇ ਸਟਾਫ ਦੇ ਮਾਲਕੀ ਨਿਯੰਤਰਣ ਅਤੇ ਪ੍ਰਬੰਧਨ ਦੇ ਅਧੀਨ ਹੋਣੀ ਚਾਹੀਦੀ ਹੈ, ਨਾ ਕਿ ਬਾਹਰੀ ਲੋਕਾਂ ਦੇ ਦੁਆਰਾ ਨਿਯੰਤਰਿਤ ਹੋਵੇ। ਇਹ ਨਿਰਦੇਸ਼ ਬੈਂਚ ਦੇ ਵੱਲੋਂ ਇਹ ਪਾਏ ਜਾਣ ਤੋਂ ਬਾਅਦ ਜਾਰੀ ਕੀਤੇ ਗਏ ਨੇ ਕਿ ਪੰਜਾਬ ਅਤੇ ਹਰਿਆਣਾ ਵੱਲੋਂ ਦਾਇਰ ਕੀਤੇ ਗਏ ਹਲਫਨਾਮੇ ਇੱਕ ਬੁਨਿਆਦੀ ਸੰਸਥਾਗਤ ਪਾੜੇ ਦਾ ਜਵਾਬ ਦੇਣ ਦੇ ਵਿੱਚ ਅਸਫਲ ਰਹੇ ਹੈ। ਪੰਜਾਬ ਦੇ ਸਿਹਤ ਵਿਭਾਗ ਦੇ ਵਾਧੂ ਹਲਫਨਾਮਿਆਂ ਦੇ ਵਿੱਚ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਵੀ ਨਹੀਂ ਦੱਸਿਆ ਗਿਆ ਕਿ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਅਜੇ ਵੀ ਸੀ ਟੀ ਸਕੈਨ ਅਤੇ ਐੱਮ ਆਰ ਆਈ ਸਹੂਲਤਾਂ ਦੀ ਕਮੀ ਕਿਉਂ ਹੈ। ਬੈਂਚ ਨੇ ਇਹ ਵੀ ਦਰਜ ਕੀਤਾ ਕਿ ਹਰਿਆਣਾ ਦੇ ਹਲਫਨਾਮੇ ਦੇ ਵਿੱਚ ਵੀ ਸਥਿਤੀ ਵੱਖਰੀ ਨਹੀਂ ਸੀ। ਅਦਾਲਤ ਨੇ ਇਸ ਤੋਂ ਪਹਿਲਾਂ ਇਸ ਗੱਲ ਦੇ ਉੱਤੇ ਹੈਰਾਨੀ ਅਤੇ ਚਿੰਤਾ ਪ੍ਰਗਟਾਈ ਸੀ ਕਿ ਮਲੇਰਕੋਟਲਾ ਜ਼ਿਲ੍ਹਾ ਹਸਪਤਾਲ ਦੇ ਵਿੱਚ ਕੋਈ ਆਈ ਸੀ ਯੂ ਨਹੀਂ ਸੀ। ਇਸ ਖੁਲਾਸੇ ਦਾ ਪੰਜਾਬ ਦੇ ਵੱਲੋਂ ਕੋਈ ਖੰਡਣੀ ਨਹੀਂ ਕੀਤਾ ਗਿਆ। ਅਦਾਲਤ ਨੇ ਪੰਜਾਬ ਦੇ ਆਪਣੇ ਅੰਕੜਿਆਂ ਨੂੰ ਚਿੰਨਿਤ ਕੀਤਾ ਕਿ ਜੋ ਮੈਡੀਕਲ ਅਫਸਰ ਜਨਰਲ ਦੀਆਂ 3,665 ਪ੍ਰਵਾਨਿਤ ਅਸਾਮੀਆਂ ਅਤੇ ਮੈਡੀਕਲ ਅਫਸਰ ਜਿਹੜੇ ਨੇ, ਸਪੈਸ਼ਲਿਸਟ ਡਾਕਟਰ ਜਿਹੜੇ ਨੇ, ਉਹਨਾਂ ਦੀਆਂ 2,050 ਅਸਾਮੀਆਂ ਨੂੰ ਦਰਸਾਉਂਦੇ ਨੇ। ਬੈਂਚ ਨੇ ਟਿੱਪਣੀ ਕੀਤੀ ਹੈ ਕਿ ਸੂਬੇ ਦੇ ਵਿੱਚ ਨਿਯਮਤ ਮੈਡੀਕਲ ਅਫਸਰਾਂ ਦੀ ਖਾਲੀ ਜਿਹੜੀਆਂ ਅਸਾਮੀਆਂ ਦੀ ਹੱਦ 2,877 ਦੇ ਕਰੀਬ ਹੈ ਅਤੇ ਮੈਡੀਕਲ ਅਫਸਰ ਜਨਰਲ ਜਿਹੜੇ ਨੇ ਉਹਦੇ ਸੰਬੰਧ ਦੇ ਵਿੱਚ 2,042 ਅਤੇ ਮੈਡੀਕਲ ਅਫਸਰ ਸਪੈਸ਼ਲਿਸਟ ਦੇ ਸੰਬੰਧ ਦੇ ਵਿੱਚ 835 ਸੀਟਾਂ ਨੇ। ਅਦਾਲਤ ਨੇ ਨੋਟ ਕੀਤਾ ਕਿ ਹਰਿਆਣਾ ਦੇ ਹਲਫਨਾਮੇ ਦੇ ਵਿੱਚ ਜਨਰਲ ਅਤੇ ਸਪੈਸ਼ਲਿਸਟ ਮੈਡੀਕਲ ਅਫਸਰਾਂ ਦੇ ਲਈ ਖਾਲੀ ਅਸਾਮੀਆਂ ਦੇ ਅੰਕੜਿਆਂ ਦਾ ਵੱਖਰੇ ਤੌਰ ਦੇ ਉੱਤੇ ਖੁਲਾਸਾ ਵੀ ਨਹੀਂ ਕੀਤਾ ਗਿਆ। ਸ਼ਾਰਟੇਜ ਜਾਣੀ ਕਿ ਕਮੀ ਦਾ ਗੰਭੀਰ ਨੋਟਿਸ ਲੈਂਦਿਆਂ ਬੈਂਚ ਨੇ ਦੋਵਾਂ ਰਾਜਾਂ ਨੂੰ ਮੈਡੀਕਲ ਅਫਸਰਾਂ ਅਤੇ ਮਾਹਰਾਂ ਦੀਆਂ ਖਾਲੀ ਪਈਆਂ ਜਿਹੜੀਆਂ ਨੇ ਨਿਯਮਤ ਅਸਾਮੀਆਂ ਨੂੰ ਭਰਨ ਦੇ ਲਈ ਤੁਰੰਤ ਇਸ਼ਤਿਹਾਰ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹੈ। 6 ਜੁਲਾਈ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ ਦੋਵਾਂ ਰਾਜਾਂ ਤੋਂ ਪਾਲਣਾ ਰਿਪੋਰਟਾਂ ਜਿਹੜੀਆਂ ਮੰਗੀਆਂ ਗਈਆਂ ਨੇ। ਬੈਂਚ ਨੇ ਸ਼ੁਰੂ ਦੇ ਵਿੱਚ ਇੱਕ ਸਿਵਲ ਹਸਪਤਾਲ ਦੇ ਵਿੱਚ ਸੀ ਟੀ ਸਕੈਨ ਅਤੇ ਐੱਮ ਆਰ ਆਈ ਸਹੂਲਤਾਂ ਨੂੰ ਆਊਟਸੋਰਸ ਕਰਨ ਦੇ ਪੰਜਾਬ ਦੇ ਫੈਸਲੇ ਦੇ ਉੱਤੇ ਸਵਾਲ ਉਠਾਇਆ ਸੀ। ਇਹ ਜਿਹੜਾ ਸੀ ਦਾਅਵਾ ਕੀਤਾ ਗਿਆ ਸੀ ਕਿ ਰਾਜ ਆਪਣੇ ਪ੍ਰਭੂ ਸੱਤਾ ਕਾਰਜ ਦੇ ਤਹਿਤ ਬੁਨਿਆਦੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਪਾਬੰਦ ਹੈ। ਇਹ ਦਾਅਵੇ ਅਤੇ ਨਿਰਦੇਸ਼ ਉਦੋਂ ਆਏ ਨੇ ਜਦੋਂ ਅਦਾਲਤ ਭੀਸ਼ਮ ਕਿੰਗਰ ਦੇ ਦੁਆਰਾ ਦਾਇਰ ਇੱਕ ਜਨਹਿਤ ਪਟੀਸ਼ਨ ਜਿਹੜੀ ਪਾਈ ਗਈ PIL ਦੀ ਸੁਣਵਾਈ ਦੇ ਦੌਰਾਨ ਮਲੇਰਕੋਟਲਾ ਸਿਵਲ ਹਸਪਤਾਲ ਦੇ ਕੰਮਕਾਜ ਦੀ ਜਾਂਚ ਕਰ ਰਹੀ ਸੀ। ਅਸੰਤੁਸ਼ਟੀ ਜ਼ਾਹਰ ਕਰਦਿਆਂ ਹੋਇਆਂ ਸੈਟਿਸਫਾਈ ਨਹੀਂ ਹੋਏ ਬੈਂਚ ਨੇ ਕਿਹਾ ਸੀ ਕਿ ਇਹ ਅਦਾਲਤ ਦੇ ਵਿੱਚ ਸਮਝਣ ਵਿੱਚ ਅਸਫਲ ਰਹੀ ਹੈ ਕਿ ਇੱਕ ਨਿੱਜੀ ਪ੍ਰਯੋਗਸ਼ਾਲਾ ਲੈਬਾਰਟਰੀ ਨੂੰ ਸ਼ਾਮਲ ਕਰਨ ਦੀ ਕਿਉਂ ਲੋੜ ਹੈ ਜਦੋਂ ਕਿ ਰਾਜ ਬੁਨਿਆਦੀ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ ਦੇ ਆਪਣੇ ਪ੍ਰਭੂ ਸੱਤਾ ਕਾਰਜ ਦੇ ਅਧੀਨ ਡਿਊਟੀ ਦੇ ਨਾਲ ਬੱਝਾ ਹੋਇਆ। ਜਿਸ ਦੇ ਵਿੱਚ CT ਸਕੈਨ ਤੇ MRI ਮਸ਼ੀਨਾਂ ਦੀ ਖਰੀਦ ਸ਼ਾਮਲ ਹੈ, ਜੋ ਕਿ ਮੌਜੂਦਾ ਸਮੇਂ ਦੇ ਵਿੱਚ ਜ਼ਿਲ੍ਹੇ ਦੇ ਨਾਲ ਨਾਲ ਸਬ ਡਿਵੀਜ਼ਨ ਪੱਧਰ ਦੇ ਹਸਪਤਾਲਾਂ ਦੇ ਵਿੱਚ ਉਪਲਬਧ ਹੋਣ ਵਾਲੀਆਂ ਆਧੁਨਿਕ ਸਮੇਂ ਦੀਆਂ ਹਸਪਤਾਲ ਸਹੂਲਤਾਂ ਦੀਆਂ ਜ਼ਰੂਰਤਾਂ ਨੇ। ਦੂਸਰੇ ਪਾਸੇ ਰਾਹੁਲ ਗਾਂਧੀ ਸਾਹਿਬ ਦੇ ਦੋਸ਼ ਜਿਹੜੇ ਲੱਗੇ ਨੇ ਦੇਸ਼ ਧਰੋਹੀ ਵਾਲੇ ਬਿਆਨ ਦੇ ਉੱਤੇ ਜਿਹੜਾ ਬਵਾਲ ਮਚਿਆ, ਭਾਜਪਾ ਨੇ ਕਿਹਾ ਕਿ ਅੱਤਵਾਦੀਆਂ ਵਰਗੀ ਭਾਸ਼ਾ ਹੈ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਇਸੇ ਤਰ੍ਹਾਂ ਹੀ ਜਿਹੜਾ RSS ਦੀ ਗੱਲ ਆਉਂਦੀ ਹੈ, ਆਪਣਾ ਰਾਸ਼ਟਰੀ ਸਵੈ ਸੇਵਕ ਸੰਘ RSS ਦੇ ਬਾਰੇ ਵੀ ਦਿੱਤੇ ਗਏ ਬਿਆਨ ਤੋਂ ਬਾਅਦ ਸਿਆਸੀ ਘਮਸਾਨ ਮਚਿਆ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਨੇ ਰਾਹੁਲ ਗਾਂਧੀ ਦੇ ਉੱਤੇ ਜਿਹੜਾ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹਨਾਂ ਦੀ ਭਾਸ਼ਾ ਪਾਕਿਸਤਾਨ ਅਤੇ ਅੱਤਵਾਦੀਆਂ ਵਰਗੀ ਹੈ। ਉੱਥੇ ਹੀ ਕਾਂਗਰਸ ਨੇਤਾ ਦੇ ਬਿਆਨ ਨੂੰ ਲੋਕਤੰਤਰਿਕ ਮੁੱਲਾਂ ਦਾ ਜਿਹੜਾ ਅਪਮਾਨ ਦੱਸਿਆ ਗਿਆ। ਦਰਅਸਲ ਰਾਹੁਲ ਗਾਂਧੀ ਨੇ ਬੁੱਧਵਾਰ ਬੀਤੇ ਦੇ ਵਿੱਚ ਉਹਨਾਂ ਨੇ ਆਪਣਾ ਰਾਏ ਬਰੇਲੀ ਵਿੱਚ ਜਿਹੜਾ ਸੀ ਜਿਹੜਾ ਉੱਥੇ ਕਾਂਗਰਸ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜਦੋਂ RSS ਕਾਰਕੁਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਗੱਲ ਕਰਨ ਤਾਂ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਤੁਹਾਡੇ ਪ੍ਰਧਾਨ ਮੰਤਰੀ ਗਦਾਰ ਹਨ, ਤੁਹਾਡੇ ਗ੍ਰਹਿ ਮੰਤਰੀ ਗਦਾਰ ਹਨ ਅਤੇ ਤੁਹਾਡਾ ਸੰਗਠਨ ਗਦਾਰ ਹੈ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਜਿਹੜਾ RSS ਹੈ ਅਤੇ ਭਾਰਤੀ ਜਨਤਾ ਪਾਰਟੀ ਜਿਹੜੀ BJP ਹੈ, ਉਹਨੇ ਸੰਵਿਧਾਨ BR ਅੰਬੇਦਕਰ ਅਤੇ ਮਹਾਤਮਾ ਗਾਂਧੀ ਦੇ ਵਿਚਾਰਾਂ ਦੇ ਉੱਤੇ ਹਮਲਾ ਕੀਤਾ ਹੈ। ਇਸ ਤੋਂ ਬਾਅਦ ਭਾਜਪਾ ਨੇਤਾ ਨੇ ਕਾਂਗਰਸ ਸੰਸਦ ਮੈਂਬਰ ਦੇ ਉੱਤੇ ਪਲਟਵਾਰ ਕਰਨਾ ਸ਼ੁਰੂ ਕਰ ਦਿੱਤਾ। ਕੇਂਦਰੀ ਮੰਤਰੀ ਜਿਹੜੇ ਨੇ ਗਿਰੀਰਾਜ ਸਿੰਘ, ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੀ ਭਾਸ਼ਾ ਕਿਸੇ ਦੁਸ਼ਮਣ ਦੇਸ਼ ਵਰਗੀ ਹੋ ਗਈ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਅਤੇ ਨੌਜਵਾਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਨਾਲ ਖੜ੍ਹੇ ਨੇ। ਭਾਜਪਾ ਦੇ ਰਾਸ਼ਟਰੀ ਜਿਹੜੇ ਨੇ ਪ੍ਰਵਕਤਾ ਜਿਹੜੇ ਨੇ ਪ੍ਰਦੀਪ ਭੰਡਾਰੀ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਲੋਕਤੰਤਰ ਦਾ ਅਪਮਾਨ ਦੱਸਦਿਆਂ ਕਿਹਾ ਕਿ ਉਹਨਾਂ ਦੀ ਭਾਸ਼ਾ ਪਾਕਿਸਤਾਨ ਸਮਰਥਿਤ ਅੱਤਵਾਦੀ ਵਰਗੀ ਹੈ ਅਤੇ ਉਹਨਾਂ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਸਿਆਸੀ ਵਿਰੋਧੀ ਵਾਂਗ ਨਹੀਂ ਸਗੋਂ ਭਾਰਤੀ ਰਾਜ ਦੇ ਖਿਲਾਫ ਲੜਨ ਵਾਲੇ ਵਿਅਕਤੀ ਵਾਂਗ ਵਿਹਾਰ ਕਰ ਰਹੇ ਨੇ। ਯੋਗੀ ਆਦਿੱਤਿਆਨਾਥ ਵੀ ਬੋਲੇ, ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਨਿਸ਼ਾਨਾ ਸਾਧਿਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਿਹੜਾ ਲਿਖਿਆ ਐਕਸ ਦੇ ਉੱਤੇ ਕਿ ਕਾਂਗਰਸ ਦੀ ਵੰਡਕਾਰੀ ਅਤੇ ਤੁਸ਼ਟੀਕਰਨ ਦੀ ਜਿਹੜੀ ਰਾਜਨੀਤੀ ਦੇ ਯੁਵਰਾਜ ਦਾ ਬਿਆਨ ਲੋਕਤੰਤਰਿਕ ਮੁੱਲਾਂ ਦੇ ਪ੍ਰਤੀ ਉਹਨਾਂ ਦੀ ਅਦਬ ਰਹਿਤ ਸੋਚ ਨੂੰ ਦਰਸਾਉਂਦਾ ਹੈ। ਯੋਗੀ ਨੇ ਰਾਹੁਲ ਗਾਂਧੀ ਤੋਂ ਪੂਰੇ ਦੇਸ਼ ਤੋਂ ਸਰਵਜਨਿਕ ਮਾਫ਼ੀ ਮੰਗਣ ਦੀ ਮੰਗ ਕਰ ਲਈ। ਭਾਜਪਾ ਸੰਸਦ ਮੈਂਬਰ ਜਿਹੜੇ ਨੇ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਸੰਵਿਧਾਨ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੀ ਹੈ ਅਤੇ ਉਹਨਾਂ ਐਮਰਜੈਂਸੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਤੰਤਰ 'ਤੇ ਸਭ ਤੋਂ ਵੱਡਾ ਹਮਲਾ ਕਾਂਗਰਸ ਸ਼ਾਸਨ ਦੇ ਦੌਰਾਨ ਹੋਇਆ ਸੀ। ਠਾਕੁਰ ਨੇ ਕਿਹਾ ਕਿ ਜਿਹੜੇ ਨੇ RSS ਜਿਹੜਾ ਸੰਘ ਹੈ ਉਹਨੇ ਹਮੇਸ਼ਾ ਦਹਿਸ਼ਤ ਦੇ ਵਿੱਚ ਕੰਮ ਕੀਤਾ ਅਤੇ ਭਾਜਪਾ ਅਤੇ ਸੰਘ ਦੇ ਖਿਲਾਫ਼ ਅਪਮਾਨਜਨਕ ਭਾਸ਼ਾ ਵਰਤਣਾ ਕਾਂਗਰਸ ਦੀ ਪੁਰਾਣੀ ਆਦਤ ਬਣ ਚੁੱਕੀ ਹੈ, ਕਿਉਂਕਿ ਕੋਈ ਹੋਰ ਕੋਈ ਬੋਲਦਾ ਨਹੀਂ ਹੈ। ਕਾਂਗਰਸ ਹੀ ਜਾਂ ਰਾਹੁਲ ਗਾਂਧੀ ਹੀ ਜਿਹੜੇ RSS ਦੇ ਨਾਲ ਮੱਥਾ ਲਾਉਂਦੇ ਨੇ, ਲਗਾਤਾਰਤਾ ਦੇ ਵਿੱਚ ਲਾ ਰਹੇ ਹੈ। ਇਸ ਦੇ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੌਰੇ ਦੇ ਦੌਰਾਨ ਜੋਰਜੀਆ ਮੈਲੋਨੀ ਨੂੰ ਮੈਲੋਡੀ ਕੈਂਡੀ ਦੇਣ ਵਾਲੀ ਵਾਇਰਲ ਵੀਡੀਓ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਦੇਸ਼ ਆਰਥਿਕ ਚੁਣੌਤੀਆਂ ਦੇ ਨਾਲ ਜੂਝ ਰਿਹਾ ਹੈ ਅਤੇ ਕਿਸਾਨ, ਨੌਜਵਾਨ ਅਤੇ ਛੋਟੇ ਵਪਾਰੀ ਪਰੇਸ਼ਾਨ ਨੇ, ਜਦਕਿ ਪ੍ਰਧਾਨ ਮੰਤਰੀ ਰੀਲ ਬਣਾਉਣ ਅਤੇ ਹੱਸਣ ਖੇਡਣ ਦੇ ਵਿੱਚ ਜਿਹੜਾ ਵਿਅਸਤ ਨੇ। ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਲੈ ਕੇ ਹੁਣ ਸਿਆਸੀ ਮਾਹੌਲ ਜਿਹੜਾ ਗਰਮ ਹੈ ਅਤੇ ਭਾਰਤੀ ਜਨਤਾ ਪਾਰਟੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਵਿਚਕਾਰ ਦੋਸ਼ ਪ੍ਰਤੀ ਦੋਸ਼ ਤੇਜ਼ ਜਿਹੜੇ ਨੇ ਹੋ ਰਹੇ ਨੇ। ਅਤੇ ਲਓ ਦੋਸਤੋ, ਅਗਲੀਆਂ ਖਬਰਾਂ ਵੱਲ ਨੂੰ ਆਪਾਂ ਵੱਧਦੇ ਹਾਂ ਅਤੇ ਇੱਕ ਜਿਹੜੀ ਪਾਰਟੀ ਵੀ ਬਣ ਗਈ ਭਾਈ ਆਪਣੇ ਨਾਲ, ਐਡਵੋਕੇਟ ਰਾਜਨ ਸੈਣੀ ਸਾਹਿਬ ਵੀ ਜੁੜ ਗਏ ਨੇ, ਉਹਨਾਂ ਦੀ ਵੀ ਗੱਲ ਸੁਣਦੇ ਹਾਂ। ਕੋਕਰੇਜ ਜਨਤਾ ਪਾਰਟੀ, ਇਸ ਸੰਖੇਪ ਦੇ ਵਿੱਚ ਲੈ ਕੇ ਗੱਲਬਾਤ, ਫਿਰ ਅੱਗੇ ਚੱਲਦੇ ਹਾਂ। 24 ਘੰਟਿਆਂ ਦੇ ਵਿੱਚ ਹਜ਼ਾਰਾਂ ਫੋਲੋਅਰਸ ਬਟੋਰਨ ਵਾਲੀ ਜਿਹੜੀ ਆ ਕੋਕਰੇਜ ਜਨਤਾ ਪਾਰਟੀ ਦੀ ਅਸਲ ਦੇ ਵਿੱਚ ਕਹਾਣੀ ਕੀ ਹੈ? ਬੇਰੋਜ਼ਗਾਰੀ ਦੇ ਉੱਤੇ ਤੰਜ ਕੱਸਾਂ ਦੇ ਲਈ ਨੌਜਵਾਨਾਂ ਨੇ ਬਣਾਈ ਅਨੋਖੀ ਪਾਰਟੀ ਹੈ। ਸਿਆਸੀ ਵਿਅੰਗ ਦੇ ਰੂਪ ਦੇ ਵਿੱਚ ਉੱਭਰਿਆ ਨਵਾਂ ਡਿਜੀਟਲ ਮੋਰਚਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਅੱਜ ਇੱਕ ਜਿਹੜਾ ਅਨੋਖੇ ਨਾਮ ਦੀ ਖੂਬ ਜਿਹੜੀ ਹੈ ਚਰਚਾ ਰਹੀ ਹੈ, ਕੋਕਰੇਜ ਜਿਹੜਾ ਜਨਤਾ ਪਾਰਟੀ। ਇਹ ਨਾਮ ਜਿਹੜਾ ਸੁਣਦਿਆਂ ਹੀ ਹਰ ਕਿਸੇ ਦੇ ਮਨ ਦੇ ਵਿੱਚ ਕਈ ਸਵਾਲ ਖੜ੍ਹੇ ਹੋ ਰਹੇ ਨੇ। ਆਖਰ ਇਹ ਕਿਹੋ ਜਿਹੀ ਪਾਰਟੀ ਹੈ, ਇਸ ਨੂੰ ਕਿਸ ਨੇ ਸ਼ੁਰੂ ਕੀਤਾ, ਇਸ ਦਾ ਮੁੱਖ ਮਕਸਦ ਕੀ ਹੈ? ਦਿਲਚਸਪ ਗੱਲ ਇਹ ਵੀ ਹੈ ਕਿ ਇਸ ਡਿਜੀਟਲ ਪਾਰਟੀ ਨੂੰ ਵੱਡੇ ਵੱਡੇ ਸਿਆਸਤਦਾਨਾਂ ਦਾ ਵੀ ਸਮਰਥਨ ਮਿਲ ਰਿਹਾ। ਸੀ ਜੇ ਆਈ ਦੇ ਬਿਆਨ ਤੋਂ ਬਾਅਦ ਜਿਹੜਾ ਸ਼ੁਰੂ ਹੋਇਆ ਸੀ ਅਸਲ ਵਿਵਾਦ। ਦਰਅਸਲ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੀ ਜੇ ਆਈ ਜਿਹੜੇ ਨੇ ਸੂਰਿਆ ਕਾਂਤ ਦੇ ਵੱਲੋਂ ਦਿੱਤੇ ਇੱਕ ਬਿਆਨ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਸੀ। ਚੀਫ਼ ਜਸਟਿਸ ਨੇ ਕਥਿਤ ਤੌਰ ਦੇ ਉੱਤੇ ਨੌਕਰੀਆਂ ਦੇ ਸੰਦਰਭ ਦੇ ਵਿੱਚ ਗੱਲ ਕਰਦਿਆਂ ਬੇਰੋਜ਼ਗਾਰਾਂ ਦੀ ਤੁਲਨਾ ਜਿਹੜੀ ਸੀ ਕਾਕਰੋਚ ਨਾਲ ਕਰ ਦਿੱਤੀ ਸੀ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਬਿਆਨ ਦੇ ਉੱਤੇ ਸਫਾਈ ਦਿੰਦਿਆਂ ਕਿਹਾ ਸੀ ਕਿ ਉਹਨਾਂ ਨੇ ਇਹ ਟਿੱਪਣੀ ਫਰਜ਼ੀ ਡਿਗਰੀਆਂ ਵਾਲਿਆਂ ਦੇ ਲਈ ਕੀਤੀ। ਪਰ ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲਸ ਅਤੇ ਮੀਮ ਬਣਾਉਣ ਵਾਲਿਆਂ ਨੇ ਇਸ ਮੁੱਦੇ ਨੂੰ ਹੱਥੋਂ ਨਹੀਂ ਸੀ ਜਾਣ ਦਿੱਤਾ। ਅਸਲ ਦੇ ਵਿੱਚ ਇਹ ਕੋਈ ਅਸਲ ਜਾਂ ਚੋਣ ਕਮਿਸ਼ਨ ਦੇ ਕੋਲ ਰਜਿਸਟਰਡ ਸਿਆਸੀ ਪਾਰਟੀ ਨਹੀਂ ਹੈ, ਬਲਕਿ ਐਕਸ ਦੇ ਉੱਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਬਣਾਇਆ ਗਿਆ ਇੱਕ ਸਿਆਸੀ ਵਿਅੰਗ ਸੀ ਵਾਲਾ ਹੈਂਡਲ ਹੈ ਜੋ ਦੇਸ਼ ਦੀ ਸਿਆਸਤ ਅਤੇ ਬੇਰੋਜ਼ਗਾਰੀ ਦੇ ਮੁੱਦੇ ਦੇ ਉੱਤੇ ਤੰਜ ਕੱਸ ਰਿਹਾ ਹੈ। ਇਸ ਪਾਰਟੀ ਦੇ ਬਾਇਓ ਵਿੱਚ ਇਸ ਨੂੰ ਨੌਜਵਾਨਾਂ ਦਾ ਰਾਜਨੀਤਿਕ ਮੋਰਚਾ ਦੱਸਿਆ ਗਿਆ ਜੋ ਨੌਜਵਾਨਾਂ ਦੇ ਲਈ ਨੌਜਵਾਨਾਂ ਦੁਆਰਾ ਦੀ ਸੋਚ 'ਤੇ ਕੰਮ ਕਰਦਾ ਹੈ, ਕਿਉਂਕਿ ਇਹ ਅਕਾਊਂਟ ਜਿਹੜਾ ਸੀ ਜੇ ਆਈ ਦੇ ਬਿਆਨ ਤੋਂ ਤੁਰੰਤ ਬਾਅਦ ਹੋਣ ਦੇ ਵਿੱਚ ਆਉਂਦਾ ਹੈ। ਇਸ ਦੇ ਲਈ ਇਸ ਨੂੰ ਸਿੱਧਾ ਉਸੇ ਵਿਵਾਦ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਨੋਖੀ ਯੋਗਤਾ ਦੱਸੀ ਹੈ। ਇਸ ਡਿਜੀਟਲ ਪਾਰਟੀ ਦਾ ਮੈਂਬਰ ਬਣਨ ਦੇ ਲਈ ਕੁਝ ਬੇਹੱਦ ਮਜ਼ੇਦਾਰ ਸ਼ਰਤਾਂ ਰੱਖੀਆਂ ਗਈਆਂ। ਮੈਂਬਰ ਬਣਨ ਵਾਲਾ ਵਿਅਕਤੀ ਜਿਹੜਾ ਬੇਰੋਜ਼ਗਾਰ ਅਤੇ ਆਲਸੀ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹ ਦਿਨ ਦੇ ਵਿੱਚ ਘੱਟੋ ਘੱਟ 11 ਘੰਟੇ ਔਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਰਹਿੰਦਾ ਹੋਵੇ। ਇਸ ਹਾਸੋਹੀਣੀ ਅੰਦਾਜ਼ ਦੇ ਬਾਵਜੂਦ ਤ੍ਰਿਣਮੂਲ ਕਾਂਗਰਸ ਜਿਹੜੀ ਹੈ TMC ਦੀ ਮੈਂਬਰ ਪਾਰਲੀਮੈਂਟ ਮਊਆ ਮੋਯਾਤਰਾ ਅਤੇ ਕੀਰਤੀ ਆਜ਼ਾਦ ਵਰਗੇ ਦਿੱਗਜ ਸਿਆਸਤਦਾਨਾਂ ਨੇ ਵੀ ਇਸ ਪੇਜ ਨੂੰ ਫਾਲੋ ਕਰਕੇ ਆਪਣਾ ਸਮਰਥਨ ਦੇ ਦਿੱਤਾ। 24 ਘੰਟਿਆਂ ਦੇ ਵਿੱਚ ਹਜ਼ਾਰਾਂ ਫੋਲੋਅਰਸ ਬਣ ਗਏ। ਇਸ ਪਾਰਟੀ ਦੇ ਵੱਲੋਂ ਕੀਤੇ ਜਾ ਰਹੇ ਸਿਆਸੀ ਵਿਅੰਗਾਂ ਦੇ ਲੋਕਾਂ ਨੂੰ ਇੰਨੇ ਪਸੰਦ ਆਏ ਕਿ ਮਹਿਜ 24 ਘੰਟਿਆਂ ਦੇ ਅੰਦਰ ਅੰਦਰ ਇਸ ਹੈਂਡਲ ਦੇ ਹਜ਼ਾਰਾਂ ਫੋਲੋਅਰਸ ਹੋ ਗਏ ਅਤੇ ਮੌਜੂਦ ਜਿਹੜੇ ਨੇ ਸਮੇਂ ਦੇ ਵਿੱਚ ਅਕਾਊਂਟ ਦੇ ਨਾਲ 33,000 ਤੋਂ ਵੱਧ ਯੂਜ਼ਰਸ ਜਿਹੜੇ ਨੇ ਜੁੜ ਚੁੱਕੇ ਨੇ, ਜਿਨ੍ਹਾਂ ਨੂੰ ਇਹ ਜਿਹੜੀ ਪਾਰਟੀ ਮਜ਼ਾਕ ਦੇ ਵਿੱਚ ਅੱਗੋਂ ਕਾਕਰੋਚ ਕਹਿ ਕੇ ਹੀ ਸੰਬੋਧਨ ਕਰਦੀ ਹੈ। ਸੋਸ਼ਲ ਮੀਡੀਆ ਦੇ ਉੱਤੇ ਇਹ ਪੇਜ ਬਜ਼ੁਰਗ ਬੇਰੋਜ਼ਗਾਰ ਨੌਜਵਾਨਾਂ ਦੀ ਆਵਾਜ਼ ਅਤੇ ਸਿਸਟਮ 'ਤੇ ਤਿੱਖਾ ਹਮਲਾ ਕਰਨ ਦਾ ਇੱਕ ਨਵਾਂ ਜਿਹੜਾ ਹਥਿਆਰ ਬਣ ਗਿਆ। ਲਓ ਦੋਸਤੋ, ਇਹ ਸੀ ਜੀ ਗੱਲਾਂ ਬਾਤਾਂ ਕੇਂਦਰ ਦੀ ਅਤੇ ਪੰਜਾਬ ਦੀ ਸਥਿਤੀ, ਅਤੇ ਅੱਗੇ ਇੰਟਰਨੈਸ਼ਨਲ ਸਥਿਤੀ ਨੂੰ ਵੀ ਆਪਾਂ ਖੰਘੋਲਾਂਗੇ, ਅਤੇ ਉਸ ਤੋਂ ਪਹਿਲਾਂ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਕੁਝ ਗੱਲਾਂ ਬੋਲਾਂਗੇ ਰਲ ਮਿਲ ਕੇ, ਅਤੇ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਰਹਿਣਗੀਆਂ। +358449761619 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ। ਵਟਸਐਪ ਕਾਲ ਜਾਂ ਕੋਈ ਸਵਾਲ ਹੋਵੇ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਸੈਣੀ ਸਾਹਿਬ ਦੇ ਨਾਲ, ਤੁਹਾਡਾ ਵੀ ਸਵਾਗਤ ਰਹੇਗਾ। ਅਤੇ ਸਵਾਗਤ ਕਰਦੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਜੀ ਦਾ। ਸਤਿ ਸ਼੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ? ਲੰਘਿਆ ਜੀ
1: ਜੀ ਤੇ ਖੈਰ, ਮੈਂ ਮਤਲਬ ਇਹ ਵੀ ਸਮਝਦਾ ਆ ਕਿ ਜਦੋਂ ਬੰਦੇ ਇਹੋ ਜਿਹੇ ਉੱਚੇ ਅਹੁਦਿਆਂ ਤੇ ਬੈਠੇ ਹੁੰਦੇ ਆ, ਉਹ ਗਰਾਊਂਡ ਰਿਐਲਿਟੀ ਤੋਂ ਵੀ ਜਿਹੜੀ ਹੈਗੀ ਆ ਪਰੇ ਹੋ ਜਾਂਦੇ ਆ ਜੀ।
0: ਜੀ ਬਿਲਕੁਲ ਹੈ ਜੀ।
1: ਹੁਣ ਇੱਕ ਕੀ ਦੋ ਸ਼ਬਦ ਬੋਲੇ ਸੀ ਵੀ ਅੰਨੇ ਦਾ ਪੁੱਤਰ ਅੰਨਾ
0: ਜੀ,
1: ਹਾਂਜੀ, ਤੇ ਉਹ ਧ੍ਰਿਸ਼ਟ ਰਾਸ਼ਟਰ ਜਿਹੜਾ ਹੈਗਾ ਸੀਗਾ ਤੇ ਉਹ ਅੰਨਾ ਸੀਗਾ, ਤੇ ਦੁਰਯੋਧਨ ਨੂੰ ਜਿਹੜਾ ਆ ਇਹ ਲਫ਼ਜ਼ ਜਿਹੜੇ ਆ ਦ੍ਰੋਪਦੀ ਨੇ ਬੋਲ ਦਿੱਤੇ ਸੀ
0: ਜੀ,
1: ਇਹਦੇ ਕਰਕੇ ਏਡਾ ਵੱਡਾ ਮਹਾਭਾਰਤ ਹੋ ਗਿਆ।
0: ਬਿਲਕੁਲ ਹੈ।
1: ਹੁਣ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਅਵਾਇਡ ਕਰਨਾ ਚਾਹੀਦਾ ਹੈਗਾ। ਨੋ ਡਾਊਟ ਕਿ CGI ਦੇ ਬਾਅਦ ਦੇ ਵਿੱਚ ਆਪਣੇ ਬਿਆਨ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ
0: ਜੀ,
1: ਪਰ ਤੀਰ ਕਮਾਨ ਤੋਂ ਤੇ ਗੱਲ ਜ਼ਬਾਨ ਤੋਂ ਜਦੋਂ ਨਿਕਲ ਗਈ ਆ ਉਹ ਫਿਰ ਹੱਥ
0: ਨਹੀਂ ਵਾਪਸ ਨਹੀਂ ਆਉਂਦੇ ਜੀ।
1: ਉਹ ਜੇ ਜਸਟੀਫਾਈ ਕਰਨ ਦੀ ਕੋਸ਼ਿਸ਼ ਉਹਨਾਂ ਨੇ ਜਿਹੜੀ ਕੀਤੀ ਹੈਗੀ ਜੀ, ਉਹਨਾਂ ਨੇ ਇੱਕ ਦਿਨ ਪਹਿਲਾਂ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਬਿਆਨ ਦਿੱਤਾ ਵੀ ਸੀਗਾ
0: ਜੀ,
1: ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਆ ਬਹੁਤ ਸਾਰੇ ਵਕੀਲ ਜਿਹੜੇ ਫਰਜ਼ੀ ਡਿਗਰੀਆਂ ਵਾਲੇ
0: ਜੀ, ਬਿਲਕੁਲ ਹੈ ਜੀ,
1: ਜਾਂ ਤਾਂ ਉਹ ਕੰਸੈਪਟ ਜਿਹੜਾ ਹੈਗਾ ਮਨ ਦੇ ਵਿੱਚ ਬੈਠਾ ਬੈਠਾ ਤੇ ਉਹ ਮਤਲਬ ਇਹ ਗੱਲ ਕਰ ਗਿਆ ਕਿ PIL ਵੀ ਪਾਉਂਦਾ ਜਿਹੜਾ ਕੋਈ ਬੰਦਾ। ਸਰ ਹੁਣ ਐਕਚੁਲੀ ਗੱਲ ਇੱਦਾਂ ਹੈਗੀ ਆ, ਕੋਈ ਚੀਜ਼ ਕਿਸੇ ਵਾਸਤੇ ਬਹੁਤ ਇੰਪੋਰਟੈਂਟ ਹੋ ਸਕਦੀ ਆ, ਕਿਸੇ ਵਾਸਤੇ ਉਹ ਨਲਟੀ ਹੋ ਸਕਦੀ ਆ
0: ਜੀ,
1: ਦੂਜੇ ਵਾਸਤੇ ਤੁੱਛ ਹੋਊਗੀ, ਪਰ ਅਗਲਾ ਬੰਦਾ ਕਹਿੰਦਾ ਮੇਰੇ ਵਾਸਤੇ ਇੰਪੋਰਟੈਂਟ ਆ ਜੀ
0: ਜੀ।
1: ਹੁਣ ਆਪਾਂ ਜੇ PIL ਪਾਉਂਦੇ ਹੈਗੇ ਆ ਤਾਂ PIL ਦਾ ਜਿਹੜਾ ਰਿਜ਼ਲਟ ਆ ਪਬਲਿਕ ਐਟ ਲਾਰਜ ਜਿਹੜਾ ਆ ਉਹਦਾ ਇਫੈਕਟ ਹੁੰਦਾ।
0: ਬਿਲਕੁਲ ਹੈ ਜੀ।
1: ਤੁਸੀਂ ਤੁਸੀਂ ਪਹਿਲਾਂ ਜਿਹੜੀ ਹੈਗੀ ਉਹਦੀ ਲੋਕਲ ਸਟੈਂਡਿੰਗ ਤੇ ਫੋਕਸ ਕਰਨ ਲੱਗ ਪੈਂਦੇ ਹੈਗੇ ਆ ਤੇ ਉਹਦੀ ਮੈਰਿਟ ਦੇਖਦੇ ਹੀ ਨਹੀਂ ਹੈਗੇ ਜੀ, ਉਹ ਜਿਹੜੀ ਗੱਲ ਕਰ ਰਿਹਾ ਉਹ ਤਾਂ ਸੁਣ ਲਓ ਕੀ ਆ,
0: ਬਿਲਕੁਲ ਹੈ ਜੀ,
1: ਨੋ ਡਾਊਟ ਉਹਦੀ ਹੈਸੀਅਤ ਹੈਗੀ ਆ ਜਾਂ ਨਹੀਂ ਹੈਗੀ ਉਹਨੂੰ ਡੀਪਲੀ ਵਿਚਾਰਨ ਤੋਂ ਪਹਿਲਾਂ ਤੁਸੀਂ ਇਹ ਤਾਂ ਦੇਖੋ ਕਿ ਮੁੱਦਾ ਕੀ ਲੈ ਕੇ ਆ ਰਿਹਾ ਉਹ।
0: ਬਿਲਕੁਲ ਹੈ ਜੀ,
1: ਪਹਿਲਾਂ ਥੋੜੇ ਦਿਨ ਪਹਿਲਾਂ ਆਪਾਂ ਜਿਹੜਾ ਹੈਗਾ ਆ ਹਾਈ ਕੋਰਟ ਦੇ ਵਿੱਚ ਵੀ ਸਾਨੂੰ ਰਿਸੈਂਟਮੈਂਟ ਜਿਹੜੀ ਹੈਗੀ ਇਹ ਸੁਣ ਕੇ ਹੋਈ ਸੀ ਕਿ ਕਿਸੇ ਬੰਦੇ ਨੇ ਪੀ ਆਈ ਐਲ ਪਾਈ ਸੀ ਤੇ ਜੀ ਉਹ ਕਹਿੰਦਾ ਸੀਗਾ ਕਿ ਜਿਹੜਾ ਇਹ ਜਾਗਰਤ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਹੈਗਾ ਬਣਿਆ ਇਹ ਜਿਹੜਾ ਆ ਗਲਤ ਹੈਗਾ, ਗੈਰ ਕਾਨੂੰਨੀ ਹੈਗਾ ਜੀ। ਉਹਦੇ ਵਿੱਚ ਵੀ ਹਾਈ ਕੋਰਟ ਨੇ ਜਿਹੜਾ ਹੈਗਾ ਉਹਦੀ ਲੋਕਲ ਸਟੈਂਡਿੰਗ ਤੇ ਫੋਕਸ ਕੀਤਾ ਤੇ ਮੁੱਦੇ ਤੇ ਫੋਕਸ ਨਹੀਂ ਕੀਤਾ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਹੁਣ ਏਦਾਂ ਆ ਕਿ ਵੇਰੀ ਕਰਦਾ ਆ ਜੱਜਾਂ ਦੀ ਆਪਣੇ ਆਪਣੇ ਜਿਹੜੇ ਵਿਊਜ ਆ, ਪਰ ਹਾਂਜੀ ਆਹ ਜਿਹੜਾ ਹੈਗਾ ਜੀ ਇਹ ਮੈਂ ਨਹੀਂ ਸਮਝਦਾ ਹੈਗਾ ਵੀ ਇਸ ਮੁੱਦੇ ਦੇ ਉੱਤੇ ਜਿਹੜਾ ਆ ਕੋਈ ਬਹੁਤਾ ਜ਼ਿਆਦਾ ਪ੍ਰਤੀਕਿਰਿਆ ਹੋਣੀ ਚਾਹੀਦੀ ਹੈਗੀ ਆ, ਕਿਉਂਕਿ ਆਖਰ ਸਿਸਟਮ ਦੇ ਵਿੱਚ ਅਸੀਂ ਰਹਿੰਦੇ ਹੈਗੇ ਆ, ਸੁਪਰੀਮ ਕੋਰਟ ਜਿਹੜੀ ਹੈਗੀ ਆ ਉਹ ਆਖਰ ਸੁਪਰੀਮ ਹੁੰਦੀ ਆ
0: ਜੀ,
1: ਜੇ ਇੱਕ ਆਈਸੋਲੇਟਡ ਗੱਲ ਹੋਈ ਹੈਗੀ ਆ ਤੇ ਉਹਨਾਂ ਨੇ ਉਹਦੀ ਜਿਹੜੀ ਜਸਟੀਫਾਈ ਕਰ ਵੀ ਦਿੱਤਾ ਹੈਗਾ ਆ ਤੇ ਲੈਟ ਹਿਮ ਗੋ। ਹਾਂਜੀ, ਗੱਲ ਤਾਂ ਇਹ ਹੈਗਾ ਆ ਕਿ ਸਬਕ ਤਾਂ ਉਹਨਾਂ ਨੂੰ ਵੀ ਆ ਗਿਆ ਹੋਊਗਾ ਕਿ ਭਾਈ ਮੇਰੇ ਦੋ ਸ਼ਬਦਾਂ ਦੇ ਨਾਲ ਜਿਹੜਾ ਹੈਗਾ ਕਿੱਡਾ ਵੱਡਾ ਬਵਾਲ ਹੋ ਸਕਦਾ ਹੈ,
0: ਅੱਗੇ ਤੋਂ ਸੰਕੋਚ ਕੇ ਬੋਲਣਗੇ,
1: ਅੱਗੇ ਤੋਂ ਸੰਕੋਚ ਕੇ ਬੋਲਣਗੇ। ਹੁਣ ਮੈਂ ਜੋ ਸਮਝਦਾ ਹੈਗਾ ਆ ਵੀ ਅੱਗੇ ਜਿਹੜਾ ਐਕਸ ਦੇ ਉੱਤੇ ਹੋ ਗਿਆ ਹੈਗਾ ਆ ਇਹਦੇ ਨਾਲ ਫਿਰ ਕੋਰਟ ਦੀ ਤੇ ਅਥਾਰਟੀ ਦੀ ਡਿਗਨਿਟੀ ਜਿਹੜੀ ਆ ਉਹ ਘਟਦੀ ਹੈਗੀ ਆ, ਲੋਕਾਂ ਨੂੰ ਅਵਾਇਡ ਕਰਨਾ ਚਾਹੀਦਾ ਹੈਗਾ ਆ, ਇਹਨੂੰ ਹਉਪਰੇ ਕਰਕੇ ਤੇ ਅੱਗੇ ਵਧਣਾ ਚਾਹੀਦਾ ਆ, ਮੇਰੀ ਇਹ ਸੋਚ ਆ ਜੀ।
0: ਬਿਲਕੁਲ,
1: ਕਿਉਂਕਿ ਉਹ ਅਗਲੇ ਬੰਦੇ ਨੇ ਜਦ ਖੁਦ ਹੀ ਅਹਿਸਾਸ ਕਰ ਲਿਆ ਹੈਗਾ ਆ ਤੇ ਫਿਰ ਉਹਨੂੰ ਵਾਰ ਵਾਰ ਨਹੀਂ ਕਹਿਣਾ ਚਾਹੀਦਾ, ਨਹੀਂ ਤਾਂ ਉਸ ਚੀਜ਼ ਦਾ ਜਿਹੜਾ ਹੈਗਾ ਆ ਐਡਵਰਸ ਇਫੈਕਟ ਵੀ ਹੁੰਦਾ ਆ ਜੀ।
0: ਜੀ ਬਿਲਕੁਲ
1: ਘੰਟੇ ਸੋਸ਼ਲ ਮੀਡੀਆ ਤੇ ਗੁਜ਼ਾਰਦਾ ਹੋਵੇ ਜੇ ਉਹ ਤਾਂ ਤੁਸੀਂ ਜਸਟੀਫਾਈ ਕਰਨ ਲੱਗ ਪਏ ਵੀ ਹਾਂ ਜੀ ਜੋ ਉਹਨੇ ਕਾਕਰੋਚ ਜਿਹਨੂੰ ਕਿਹਾ ਸੀ ਉਹਦੇ ਵਿੱਚ ਜਿਹੜਾ ਆਹ ਸ਼ਰਤਾਂ ਹੈਗੀਆਂ, ਔਰ ਦੇਅਰ ਆਰ ਸੋ ਮੈਨੀ ਪੀਪਲ ਜਿਹੜੇ ਕਿ ਇਹੋ ਜਿਹੇ ਹੈਗੇ ਆ ਕਿ ਹਾਂ ਜੀ ਬੇਰੁਜ਼ਗਾਰ ਵੀ ਹੋਣਗੇ ਜਾਂ ਇਹੋ ਜਿਹੀਆਂ ਆਦਤਾਂ ਦੇ ਧੜੀ ਵੀ ਹੋਣਗੇ ਤੇ ਨਾਲ ਜਿਹੜਾ ਸਰ ਕਾਨੂੰਨ ਦੇ ਵਿੱਚ ਸਰ ਹੁੰਦਾ ਆ ਜੀ ਉਹਦੇ ਵਿੱਚ ਸਾਡਾ ਜਿਹੜਾ ਕਾਨੂੰਨ ਨੂੰ ਐਜ਼ ਏ ਟੂਲ ਆਫ ਬਲੈਕਮੇਲਿੰਗ ਲਈ ਵੀ ਯੂਜ਼ ਕੀਤਾ ਜਾਂਦਾ। ਮੈਂ ਪੇਸ਼ੇ ਵਿੱਚ ਆ ਇਸ ਕਰਕੇ ਮੈਂ ਜਿਹੜਾ ਹੈਗਾ ਆ ਬੜੇ ਜ਼ਿੰਮੇਵਾਰੀ ਨਾਲ ਕਹਿ ਸਕਦਾ ਹੈਗਾ, ਨੋ ਡਾਊਟ ਕਿ ਜਿਹੜਾ ਹੈਗਾ ਆ ਬਿਆਨ ਨੂੰ ਨੀ ਮੈਂ ਜਸਟੀਫਾਈ ਕਰਦਾ ਵੀ ਬਿਆਨ ਸਹੀ ਸੀਗਾ, ਬਿਆਨ ਗਲਤ ਸੀਗਾ
0: ਜੀ,
1: ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਉਹਨੂੰ ਕਵਰ ਅਪ ਕਰਨ ਦੀ ਪਰ ਨਹੀਂ ਹੋ ਸਕਦਾ ਹੁੰਦਾ ਜਦੋਂ ਮਤਲਬ
0: ਦੋਵੇਂ ਧਿਰਾਂ ਸੈਣੀ ਸਾਹਿਬ ਹੈਗੀਆਂ ਉਹਨਾਂ ਨੂੰ ਨਿਰਦੋਸ਼ ਨਹੀਂ ਕਰ ਸਕਦੇ ਦੋਵੇਂ ਧਿਰਾਂ ਨੂੰ। ਦੇਖੋ ਹੁਣ ਜਿੱਦਾਂ ਕੈਨੇਡਾ ਅਮੈਰੀਕਾ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਜਾਂ ਇੰਗਲੈਂਡ ਦੇ ਵਿੱਚ ਜਾਂ ਯੂਰੋਪੀਅਨ ਮੁਲਕਾਂ ਦੇ ਵਿੱਚ ਵੀ ਸਖਤੀ ਕੀਤੀ ਗਈ ਹੈ, ਉਹ ਕਾਰਨ ਕਿਤੇ ਨਾ ਕਿਤੇ ਫੇਕ ਡਿਗਰੀਆਂ ਜਾਂ ਫੇਕ ਸਰਟੀਫਿਕੇਟ ਹੀ ਹੈ ਨਾ, ਜਾਂ ਫੇਕ ਸਕੂਲ ਜਿਹੜੇ ਨੇ ਉਹਦੇ ਉੱਤੋਂ ਹੀ ਸਾਰਾ ਕੁਝ ਇੱਦਾਂ ਇਹਨਾਂ ਮੁਲਕਾਂ ਨੂੰ ਵੀ ਤਾਂ ਆਇਆ ਹੈ ਨਾ, ਤੇ ਉਹਨੂੰ ਤਾਂ ਨਕਾਰ ਤਾਂ ਨਹੀਂ ਸਕਦੇ ਜੋ ਸਾਡੇ ਮੁਲਕ ਦੇ ਹਾਲਾਤ ਨੇ ਜਾਂ ਸਾਡੇ ਜੋ ਸਿਸਟਮ ਜਿਹੜਾ ਚੱਲਦਾ ਹੈ। ਹੁਣ ਕਿੰਨੇ ਜਿੰਨੇ ਮਰਜ਼ੀ ਦੇਖ ਲਓ ਇੱਥੇ ਜਦੋਂ ਤੁਸੀਂ ਬਾਹਰਲੇ ਵੀਜ਼ੇ ਲੈਣੇ ਆ ਜਾਂ ਕੁਝ ਕਰਨਾ ਹੈ ਤਾਂ ਜਿਹੜੀਆਂ ਏਜੰਟ ਸਾਰਾ ਕੁਝ ਪੈਸਾ ਵੀ ਸ਼ੋਅ ਕਰ ਦਿੰਦੇ ਆ, ਤੁਹਾਡੇ ਸਰਟੀਫਿਕੇਟ ਵੀ ਬਣਵਾ ਦਿੰਦੇ ਆ, ਸਾਰਾ ਕੁਝ ਹੀ ਚੱਲੀ ਜਾਂਦਾ ਜੀ, ਉਹ ਫੇਕ ਹੀ ਆ ਫਿਰ
1: ਭਾਰਤ ਸਾਹਿਬ। ਇਸ ਚੀਜ਼ ਤੋਂ ਇਨਕਾਰ ਥੋੜਾ ਕੀਤਾ ਜਾ ਸਕਦਾ, ਪਿਛਲੇ 3 ਸਾਲ ਪਹਿਲਾਂ ਨਾ ਜੀ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਨੇ ਜਿਹੜਾ ਆ ਬਈ ਉਹਨਾਂ ਨੇ ਚੈੱਕ ਕੀਤੀਆਂ ਸੀ ਡਿਗਰੀਆਂ, ਇਕੱਲੇ ਲੁਧਿਆਣੇ ਦੇ ਵਿੱਚੋਂ 254 ਵਕੀਲ ਏਦਾਂ ਦੇ ਸੀ ਜਿਹੜੇ ਨਕਲੀ ਡਿਗਰੀਆਂ ਵਾਲੇ ਸੀ।
0: ਬਿਲਕੁਲ ਹੈ ਜੀ,
1: ਸੋ ਉਹ ਇਸ ਕਰਕੇ ਜਿਹੜਾ ਹੈਗਾ ਆ ਇਸ ਮੁੱਦੇ ਨੂੰ ਮੇਰੇ ਮਤਲਬ ਇੱਥੇ ਹੀ ਵਾਇੰਡ ਅਪ ਕਰ ਦੇਣਾ ਚਾਹੀਦਾ, ਇਹਨੂੰ ਨਹੀਂ ਬਹੁਤਾ ਅੱਗੇ ਵਧਾਉਣਾ ਚਾਹੀਦਾ।
0: ਬਿਲਕੁਲ ਹੈ
1: ਜੀ ਸਰ,
0: ਨਹੀਂ ਤਾਂ ਸਭ ਫੜੇ ਜਾਣਗੇ ਸੈਣੀ ਸਾਹਿਬ, ਸਭ ਫੜੇ ਜਾਣਗੇ।
1: ਫੜਾਂ ਤਾਂ ਕੀ ਹੈਗਾ ਭਾਰਤ ਸਾਹਿਬ, ਅਥਾਰਟੀ ਦੀ ਡਿਗਨਿਟੀ ਜਿਹੜੀ ਹੈਗੀ ਆ ਉਹ
0: ਘਟਦੀ
1: ਹੈ ਜੀ, ਆਖਰ ਅਸੀਂ ਇੱਕ ਲਾਫੁਲ ਕੰਟਰੀ ਦੇ ਵਿੱਚ ਰਹਿੰਦੇ ਹੈਗੇ ਆ, ਅਸੀਂ ਤਾਂ 100 ਕਮੀਆਂ ਪੇਸ਼ੀਆਂ ਹੋਣਗੀਆਂ ਜੀ ਬੰਦਿਆਂ ਵਿੱਚ ਜਿਹੜਾ ਮਰਜ਼ੀ ਹੋਣ ਗਿਆ, ਪਰ ਮੇਰੀ ਤਾਂ ਇਹ ਸੋਚ ਆ ਕਿ ਆਪਾਂ ਨੂੰ ਪਹਿਲਾਂ ਰਿਸਪੋਂਸੀਬਲ ਸਿਟੀਜਨ ਬਣਨਾ
0: ਚਾਹੀਦਾ,
1: ਬਾਕੀ ਅੱਗੇ ਜਿਹੜਾ ਹਾਂਜੀ ਔਰ ਬਣਾਂਗੇ ਜੇ ਇੱਕ ਆਪਾਂ ਨੂੰ ਸਮਾਜ ਨੂੰ ਨੀ ਅਸੀਂ ਸੁਧਾਰ ਸਕਦੇ, ਅਸੀਂ ਆਪਣੇ ਆਪ ਨੂੰ ਤਾਂ ਸੁਧਾਰੀਏ, ਅਸੀਂ ਆਪਣੇ ਆਪ ਤੇ ਸਾਡੇ ਕੋਲ ਹੋਣਾ ਕਿਸੇ ਸਾਡੇ ਪਾਰਟ ਤੇ ਕੋਈ ਗਲਤੀ ਨਾ ਹੋਵੇ, ਸਾਡੇ ਪਾਰਟ ਤੇ ਕਿਸੇ ਦਾ ਦਿਲ ਨਹੀਂ ਦੁਖਣਾ ਚਾਹੀਦਾ, ਤੇ ਬਾਕੀ ਜਿਹੜਾ ਹੈਗਾ ਆ ਜਿੱਥੋਂ ਅਗਲੇ ਦਾ ਰਾਈਟ ਸ਼ੁਰੂ ਹੋ ਜਾਂਦਾ ਨਾ ਜੀ ਉੱਥੇ ਮੇਰਾ ਰਾਈਟ ਖਤਮ ਹੋ ਜਾਂਦਾ
0: ਜੀ। ਬਿਲਕੁਲ ਹੈ ਜੀ,
1: ਸੋ ਇਸ ਕਰਕੇ ਸਾਨੂੰ ਆਪਣੇ ਰਾਈਟਸ ਨੂੰ ਪਹਿਚਾਨਣਾ ਚਾਹੀਦਾ ਹੈ
0: ਜੀ। ਤੇ ਸੈਣੀ ਸਾਹਿਬ ਦੂਸਰੀ ਗੱਲਬਾਤ ਨੂੰ ਵੱਧਦੇ ਆ ਕਿ ਸਮਾਜ ਸੁਧਾਰ ਦੀ ਤੁਸੀਂ ਗੱਲ ਕੀਤੀ ਸੀ ਜਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਆ ਆਮ ਆਦਮੀ ਪਾਰਟੀ ਇਹ ਦਾਅਵੇ ਤੇ ਵਾਅਦੇ ਕਰਕੇ ਆਉਂਦੀ ਹੈ ਪਰ ਕਿਤੇ ਨਾ ਕਿਤੇ ਹੁਣ ਆਪਣੇ ਵਿਚ ਹੀ ਸੁਧਾਰਨ ਦੇ ਵਿਚ ਬੜੀਆਂ ਖਾਮੀਆਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ। ਐਮ ਐਲ ਏ ਜਿਹੜੇ ਨੇ ਬਗਾਵਤ ਕਰਨ ਲੱਗ ਗਏ ਹੈ, ਖੁੱਡੀਆਂ ਸਾਹਿਬ ਨੇ ਅੱਜ ਕੱਲ ਬੀਤੇ ਦੇ ਵਿਚ ਜਿਹੜਾ ਆਮੋ ਸਾਹਮਣੇ ਹੋ ਕੇ ਬਥੇਰਾ ਕੁਝ ਕੀਤਾ ਹੈ, ਜਵਾਬ ਸਵਾਲ ਕੀਤੇ ਨੇ ਤੇ ਸਿਸੋਦੀਆ ਸਾਹਿਬ ਜਿਹੜੇ ਨੇ ਸਖ਼ਤ ਤੇਵਰ ਵੀ ਉਹਨਾਂ ਦੇ ਦਿਖੇ ਹੈ ਤੇ ਕੇਜਰੀਵਾਲ ਸਾਹਿਬ ਤੱਕ ਘੰਟੀ ਖੜਕ ਗਈ ਤਾਂ ਐਮਰਜੈਂਸੀ ਦੇ ਵਿਚ ਫਿਰ ਜਹਾਜ਼ ਭੇਜਣਾ ਪਿਆ ਤਾਂ ਕੇਜਰੀਵਾਲ ਸਾਹਿਬ ਅੱਜ ਫਿਰ ਪੰਜਾਬ ਦੇ ਵਿਚ ਨੇ।
1: ਪਰ ਇਹ ਸਭ ਗੱਲ ਇੱਦਾਂ ਹੁੰਦੀ ਹੈ ਵੀ ਦੁਖੀ ਸਾਰੇ ਆ
0: ਜੀ,
1: ਪਰ ਸਵਾਲ ਇਹ ਸੀਗਾ ਹੂ ਵਿਲ ਬੈਲ ਦਾ ਕੈਟ
0: ਜੀ।
1: ਸਾਡੇ ਨਾ ਇੱਕ ਸਰ ਅਸੀਂ ਮਤਲਬ ਜਿਹੜਾ ਸੋਸ਼ਲੀ ਜਿਹੜੇ ਹੈਗੇ ਆ ਬਹੁਤੇ ਕੋਈ ਸਿਆਣੇ ਬੰਦੇ ਨਹੀਂ ਗਿਣੇ ਜਾਂਦੇ ਜੀ। ਸਾਡੀਆਂ ਬਾਰਸ ਦੇ ਵਿੱਚ ਜਿੱਦਾਂ ਹੁੰਦੀ ਹੈਗੀ ਆ ਤੇ ਅਸੀਂ ਜੱਜ ਦੇ ਉੱਤੋਂ ਕੋਈ ਪ੍ਰੋਬਲਮ ਹੁੰਦੀ ਹੈਗੀ ਆ ਨਾ ਜੀ, ਜਾਂ ਅੱਗੇ ਅਥਾਰਟੀ ਨੂੰ ਕਿਸੇ ਨੂੰ ਆਇਆ ਜੱਜ ਜਿਹੜਾ ਕੋਈ ਆਉਂਦਾ ਆ ਉਹਨੂੰ ਦੱਸਣ ਲੱਗਦੇ ਆ ਨਾ ਜੀ, ਉਹ ਜਿਹੜਾ ਪ੍ਰੋਬਲਮ ਸਾਰਿਆਂ ਦੀ ਸਾਂਝੀ ਹੁੰਦੀ ਆ, ਉਹ ਜਿਹੜਾ ਕੋਈ ਦੱਸਣ ਲੱਗਦਾ ਹੈਗਾ ਨਾ ਬਾਕੀ ਪਿੱਛੇ ਚਮਚੇ ਜਿਹੜੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਉਹ ਆਹ ਕੰਮ ਕਰਨ ਲੱਗ ਪੈਂਦੇ ਜੀ। ਹੁਣ ਮੈਂ ਤਾਂ ਜਾਂਦੀ ਹੈ ਖਬਰ ਸੁਣੀ ਹੈ ਮੇਰਾ ਤਾਂ ਮਤਲਬ ਨਾ ਮਨ ਖੁਸ਼ੀ ਆ ਬਹੁਤ
0: ਜੀ,
1: ਕਾਰਨ ਇਹ ਵੀ ਕਿਸੇ ਨੇ ਤਾਂ ਮਰਦਾਨਗੀ ਵਿਖਾਈ ਨਾ ਜੀ।
0: ਬਿਲਕੁਲ
1: ਸਿਸੋਦੀਆ ਸਾਹਿਬ ਲੈ ਰਹੇ ਸੀ ਮੀਟਿੰਗ ਲੁਧਿਆਣੇ ਚ ਜੀ, ਉੱਥੇ ਜਿਹੜਾ ਹੈਗਾ ਆ ਇਹ ਉਹ ਵੀ ਚਲੋ ਮਤਲਬ ਗੱਲਬਾਤ ਹੋ ਗਈ ਵੀ ਹਾਂਜੀ ਜੀ ਟਿਕਟਾਂ ਦਿੱਤੀਆਂ ਗਈਆਂ ਜੀ, ਸਾਨੂੰ ਲੋਕਲ ਵਿਧਾਇਕਾਂ ਨੂੰ ਪੁੱਛਿਆ ਨੀ ਗਿਆ ਜਾਂ ਇਸ ਤਰੀਕੇ ਨਾਲ ਏਦਾਂ ਕਰਕੇ ਉਹ ਤੁਰਦੇ ਤੁਰੇ ਜਦੋਂ ਤੁਰਨ ਲੱਗੇ ਤੇ ਉਸ ਵੇਲੇ ਜਿਹੜਾ ਹੈਗਾ ਆ ਉਹ ਕਿਉਂਕਿ ਪਹਿਲਾਂ ਸਾਰੀਆਂ ਗੱਲਾਂ ਹੋ ਚੁੱਕੀਆਂ ਸੀ ਤੇ ਸਾਰਾ ਲੋਕਲ ਵਿਧਾਇਕ ਦੀ ਜਿਹੜੀ ਹੈਗੀ ਕੋਈ ਬੁਕਤ ਨੀ ਰਹਿੰਦੀ, ਉਹੀ ਬੰਦੇ ਜਿਹੜੇ ਹੈਗੇ ਆ ਸਾਡਾ ਵਿਰੋਧ ਕਰਦੇ ਰਹੇ, ਅੱਜ ਉਹ ਬੰਦੇ ਟਿਕਟਾਂ ਲੈ ਗਏ ਜਿਹੜੇ ਸਾਡੇ ਨਾਲ ਤੁਰੇ ਸੀ ਵਰਕਰ, ਉਹ ਪਰੇਸ਼ਾਨ ਹੈ ਇਸ ਚੀਜ਼ ਦੇ ਉੱਤੇ ਹਾਂਜੀ ਅਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਹੈਲਪ ਕਰੀਏ। ਸਿਸੋਦੀਆ ਨੇ ਕਿਹਾ ਸਾਡੇ ਨਾਲ ਉਹਨਾਂ ਦੀ ਕਮਿਟਮੈਂਟ ਆ, ਤੁਹਾਨੂੰ ਤੁਹਾਡੇ ਇਲੈਕਸ਼ਨ ਦਾ ਮਤਲਬ ਹੈਗਾ ਆ, ਤੁਹਾਡੇ ਇਲੈਕਸ਼ਨ ਦੇ ਵਿੱਚ ਤੁਹਾਡੀ ਉਹ ਮਦਦ ਕਰਨਗੇ ਹਾਂਜੀ, ਤੇ ਉਹ ਇਸ ਚੀਜ਼ ਤੇ ਗੱਲ ਚੱਲਦੀ ਸੀ ਤੇ ਜਿਹੜੇ ਹੈਗੇ ਆ ਤੁਰਦੇ ਤੁਰਦੇ ਜਿਹੜਾ ਖੁੱਡੀਆਂ ਸਾਹਿਬ ਨੇ ਕਿਹਾ ਇਹਦੀ ਗੱਲ ਸਿਸੋਦੀਆ ਨੂੰ ਕਹੀ ਪੰਜਾਬ ਏਦਾਂ ਕਰਕੇ ਹੈਗਾ ਆ ਵੀ ਉਹ ਬਠਿੰਡੇ ਦੇ ਵਿੱਚ ਇੱਕ ਵੀ ਟਿਕਟ ਜਿਹੜੀ ਹੈਗੀ ਆ ਕਿਸੇ ਨਾ ਉਹ ਮਤਲਬ ਸਾਨੂੰ ਪੁੱਛਿਆ ਹੀ ਨੀ ਗਿਆ, ਉਹ ਬੰਦੇ ਜਿਹੜੇ ਸਾਡਾ ਵਿਰੋਧ ਕਰਦੇ ਰਹੇ ਇਲੈਕਸ਼ਨਾਂ ਦੇ ਵਿੱਚ ਏਦਾਂ ਕਰਕੇ ਸਿਸੋਦੀਆ ਟੁੱਟ ਕੇ ਪੈ ਗਿਆ, ਕਹਿੰਦਾ ਤੂੰ ਲੰਬੀ ਦਾ ਵਿਧਾਇਕ ਆ ਤੂੰ ਲੰਬੀ ਤੱਕ ਗੱਲ ਕਰ, ਤੂੰ ਉੱਥੇ ਬਠਿੰਡੇ ਕੀ ਲੈਣ ਜਾਂਦਾ
0: ਜਾਓ ਮੈਂ ਬਠਿੰਡੇ
1: ਇਲੈਕਸ਼ਨ ਲੜੀ ਆ
0: ਜੀ,
1: ਹਾਂਜੀ ਵੀ ਮੈਂ ਲੜੀ ਇਲੈਕਸ਼ਨ ਉੱਥੋਂ ਹਾਂਜੀ, ਇਸ ਕਰਕੇ ਮੈਂ ਉਹ ਬੰਦੇ ਜਿਹੜੇ ਮੇਰੇ ਨਾਲ ਤੁਰੇ ਆਖਰ ਉਹਨਾਂ ਨੂੰ ਵੀ ਤਾਂ ਕੋਈ ਉਮੀਦ ਹੋਊਗੀ ਜਾਂ ਜਿੱਦਾਂ ਮਰਜ਼ੀ ਆ
0: ਜੀ,
1: ਤੇ ਮੁੜ ਕੇ ਜਿਹੜਾ ਹੈਗਾ ਆ ਉਹ ਉਹਨਾਂ ਇਹਦਾ ਕਹਿੰਦੇ ਹੁੰਦੇ ਨਾ ਜਿੱਦਾਂ ਹੀਟ ਆਫ ਚੇਂਜ ਦੇ ਵਿੱਚ ਹੋ ਜਾਂਦਾ ਆ ਕੋਈ ਗੱਲਬਾਤ, ਉੱਥੇ ਖੁੱਡੀਆਂ ਸਾਹਿਬ ਨੇ ਏਦਾਂ ਕਰਕੇ ਕਿਹਾ ਕਹਿੰਦਾ ਤੁਸੀਂ ਜੋ ਦਿੱਲੀ ਮਾਡਲ ਜੇ ਦਿੱਲੀ ਮਾਡਲ ਕਹਿੰਦੇ ਹੈਗੇ ਆ ਤੁਹਾਡਾ ਦਿੱਲੀ ਮਾਡਲ ਜਿਹੜਾ ਹੈਗਾ ਜੀ ਇੰਨਾ ਹੀ ਵਧੀਆ ਹੁੰਦਾ ਤੇ ਫਿਰ ਤੁਸੀਂ ਉੱਥੋਂ ਇਲੈਕਸ਼ਨ ਹਾਰ ਕੇ ਇੱਧਰ ਕਿਉਂ ਤੁਰੇ ਫਿਰਦੇ
0: ਜੀ,
1: ਉੱਥੇ ਆ ਕੇ ਚਿੜ ਗਿਆ ਜੀ ਜ਼ਿਆਦਾ ਸਿਸੋਦੀਆ, ਉਹ ਜ਼ਿਆਦਾ ਫਿਰ ਗਰਮ ਹੋਣ ਲੱਗ ਪਿਆ, ਇੱਥੇ ਆ ਕਿ ਵਿੱਚ ਅਮਨ ਅਰੋੜੇ ਹੋਣੀ ਜਾਂ ਇਹ ਦੌੜ ਕੇ ਪੈ ਗਿਆ ਵਿੱਚ, ਅਦਰਵਾਈਜ਼ ਜਿਹੜਾ ਆ ਉੱਥੇ ਹੋ ਸਕਦਾ ਹੈਗਾ ਆ ਵੀ ਹੱਥੋਂ ਪਾਈ ਵੀ ਹੋ ਜਾਂਦਾ ਕੰਮ
0: ਜੀ,
1: ਕਿਉਂਕਿ ਬਰਦਾਸ਼ਤ ਉਹ ਵੀ ਨੀ ਕਰਦੇ, ਉਹ ਵੀ ਤਾਂ ਪੰਜਾਬ ਦੇ ਵਿੱਚ ਰੂਲ ਕਰਦੇ ਆ, ਉਹਨਾਂ ਨੂੰ ਇਹ ਹੁੰਦਾ ਹੈ
0: ਜੀ।
1: ਹਾਂਜੀ ਇੱਕ ਚੀਜ਼ ਦਾ ਗਿਲਾ ਜ਼ਰੂਰ ਮੈਨੂੰ ਹੋਇਆ ਕਿ ਮਤਲਬ ਜਦੋਂ ਖੁੱਡੀਆਂ ਸਾਹਿਬ ਉਹਦੇ ਨਾਲ ਬਹਿਸ ਰਹੇ ਸੀ ਤੇ ਖੁੱਡੀਆਂ ਸਾਹਿਬ ਨੇ ਪਿੱਛੇ ਮੁੜ ਕੇ ਬਾਕੀ ਵਿਧਾਇਕਾਂ ਨੂੰ ਕਿਹਾ ਹੁਣ ਕਰ ਲਓ ਗੱਲ,
0: ਹੈ
1: ਉਸ ਵੇਲੇ ਇਕੱਲੇ ਬੈਠੇ ਸਾਰੇ ਜਾਣੇ ਢੂਰਦੇ ਆ ਤੇ ਹੁਣ ਜਦੋਂ ਮੈਂ ਗੱਲ ਕੀਤੀ ਆ ਮੈਂ ਤਾਂ ਗੱਲ ਸ਼ੁਰੂ ਕਰਤੀ, ਕਿਸੇ ਕੋਈ ਨੀ ਬੋਲਿਆ ਜੀ ਚੁੱਪ ਕਰਕੇ ਜਿਹੜੇ ਹੈਗੇ ਆ ਬਾਕੀ, ਸੋ ਇਸ ਕਰਕੇ ਇਹਨਾਂ ਦੇ ਦਿਮਾਗ ਦੇ ਵਿੱਚ ਹੈਗਾ ਸਰ ਵਿਧਾਇਕ ਤੋਂ ਅੱਗੇ ਕੀ ਕਰ ਲੈਣਗੇ ਪਾਰਟੀ ਤੋਂ ਸਸਪੈਂਡ ਕਰ ਦੇਣਗੇ ਤਾਂ ਕਿਹੜੀ ਗੱਲ ਹੈਗੀ, ਤੁਹਾਡੀ ਕਿਹੜਾ ਟਿਕਟ ਸ਼ੋਰ ਆ ਵੀ ਹਾਂ ਜੀ ਇਹਨਾਂ ਨੇ ਤੁਹਾਨੂੰ ਦੇਣੀ ਆ, ਇਹਨਾਂ ਤਾਂ ਨਵੇਂ ਬੰਦੇ ਲਿਆਉਣੇ ਹੀ ਲਿਆਉਣੇ ਆ ਜੀ। ਫਿਰ ਇੱਕ ਬਠਿੰਡੇ ਚ ਸੁਨੇਹਾ ਇੱਕ ਫਿਰੋਜ਼ਪੁਰ ਦਾ ਜਿਹੜਾ ਹੈਗਾ ਆ ਵਿਧਾਇਕ ਉਹਦੀ ਇੱਕ ਆਡੀਓ ਵਾਇਰਲ ਹੋ ਰਹੀ ਆ ਜੀ, ਉਹ ਦੱਸਦਾ ਕਿ ਜੋ ਕੁਛ ਕਰ ਰਿਹਾ ਜੀ ਕੇਜਰੀਵਾਲ ਹੀ ਇੱਕ ਤੇ ਇਹ ਸਿਸੋਦੀਆ ਹੀ ਕਰ ਰਹੇ ਹੈਗੇ ਆ ਜੀ, ਉਹਨੂੰ ਵਿਧਾਇਕ ਨੂੰ ਪੁੱਛਿਆ ਹੀ ਨੀ ਗਿਆ ਜੀ, ਸੋ ਅੰਦਰੋਂ ਦੁਖੀ ਸਾਰੇ ਆ ਜੀ, ਪਰ ਜਿਹੜਾ ਹੈਗਾ ਨਾ ਵੀ ਹੂ ਵਿਲ ਬੈਲ ਦਾ ਕੈਟ ਉਹ ਬਸ ਜਿਹੜਾ ਬਿੱਲੀ ਦੇ ਗੱਲ ਟੱਲੀ ਕਿਹਨੇ ਬੰਨਣੀ ਆ, ਉਹ
0: ਗੱਲ ਤਾਂ ਸੈਣੀ ਸਾਹਿਬ
1: ਆਇਆ ਸੀ ਖੁੱਡੀਆਂ ਸਾਹਿਬ ਸ਼ੁਰੂ ਤਾਂ ਕੀਤੀ ਸੀ,
0: ਗੱਲ ਤਾਂ ਸੈਣੀ ਸਾਹਿਬ ਉੱਥੇ ਆ ਕੇ ਖੜ ਜਾਂਦੀ ਆ, 4 ਸਾਲ ਪਹਿਲਾਂ ਜਦੋਂ ਹੱਥ ਵੱਢ ਕੇ ਫੜਾਏ ਉਦੋਂ ਐਮਐਲਏ ਕਿਉਂ ਨੀ ਬੋਲੇ ਜੀ ਵੀ ਅਸੀਂ ਨੀ ਭਾਈ ਇਹ ਸੌਦਾ ਕਰਨਾ ਤੁਹਾਡੇ ਨਾਲ ਜਿਹੜੀ ਇਨਫੋਰਮੇਸ਼ਨ ਸ਼ੇਅਰਿੰਗ ਦਾ ਕਰਨਾ ਜਾਂ ਕੁਝ ਕਰਨਾ।
1: ਸਰ ਸਿਸੋਦੀਆ ਕਹਿੰਦਾ ਜੋ ਇੱਥੇ ਐਮ ਐਲ ਏ ਕਰ ਰਹੇ ਹਮਕੋ ਸਭ ਕੀ ਖਬਰ ਹੈ, ਉਹ ਕਹਿੰਦਾ ਕੱਢ ਮੇਰੀ ਫਾਈਲ ਜਿਹੜੀ ਹੈ ਕੱਢ ਮੇਰੀ ਫਾਈਲ ਜਿਹੜੀ ਹੈਗੀ ਆ, ਦੱਸ ਮੈਂ ਕੀ ਗਲਤ ਕੀਤਾ ਹੈਗਾ। ਹੈਗੀ ਉਹ ਮਤਲਬ ਪੂਰਾ ਕੰਮ ਗਰਮ ਹੋਇਆ ਜੀ ਉੱਥੇ,
0: ਤੇ
1: ਉਹ ਬਟ ਨੈਚੁਰਲ ਆ ਕਿ ਜਦੋਂ ਫਿਰ ਸਸੋਦੀ ਹੋਣਾ ਨੇ ਫੋਨ ਤੇ ਦੱਸਿਆ ਹੋਣਾ ਕੇਜਰੀਵਾਲ ਨੂੰ, ਕੇਜਰੀਵਾਲ ਜਿਹੜਾ ਹੈਗਾ ਆ ਉਹਨੂੰ ਭੱਜਣਾ ਪੈ ਗਈਆਂ, ਏਦਾਂ ਦੀ ਗੱਲ ਹੈ ਬਗਾਵਤ ਹੋਣ ਲੱਗੀ। ਸਰ ਦੇਖੋ ਇਹ ਇਕੱਠਿਆਂ ਨੂੰ ਮਾਰ ਨੀ ਮਾਰਦੇ ਹੈਗੇ, ਮੈਨੂੰ ਇੰਨਾ ਪਤਾ ਆ ਵੀ ਇਹਨਾਂ ਨੇ ਖੁੱਡੀਆਂ ਸਾਹਿਬ ਨੂੰ ਬਖਸ਼ਣਾ ਨਹੀਂ ਹੈ, ਉਹਨਾਂ ਨੂੰ ਜੀਰੋ ਕਰਨਗੇ
0: ਕਰਨਗੇ।
1: ਪਰ ਇਸ ਵੇਲੇ ਤਾਂ ਜਿਹੜਾ ਹੈਗਾ ਆ ਜਹਾਜ਼ ਚਲਾ ਗਿਆ ਤੇ ਜਹਾਜ਼ ਆ ਗਿਆ
0: ਹਾਂਜੀ,
1: ਤੇ ਉੱਥੇ ਹਲਵਾਰੇ ਉਤਰ ਗਏ ਕੇਜਰੀਵਾਲ ਸਾਹਿਬ।
0: ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਮਨ ਚ ਆਉਂਦੀ ਹੈ ਕਿ ਜਿਹੜੀਆਂ ਚਲੋ ਬੀਜੇਪੀ ਆ ਜਾਂ ਹੋਰ ਜਿਹੜੀਆਂ ਵੱਡੀਆਂ ਪਾਰਟੀਆਂ ਨੇ, ਕਿਤੇ ਨਾ ਕਿਤੇ ਮਾਨ ਸਾਹਿਬ ਨੂੰ ਭਰੋਸੇ ਦੇ ਵਿੱਚ ਲੈਣ ਦੀ ਵੀ ਹੋ ਸਕਦੀ ਹੈ ਕਿ ਭਈ MLA ਜੇ ਨਾਲ ਖੜ ਜਾਂਦੇ ਨੇ ਤਾਂ ਜਾਂ ਬਗਾਵਤ ਜੇ ਉਹਨਾਂ ਨਾਲ ਦਿੱਲੀ ਵਾਲਿਆਂ ਨਾਲ ਕਰ ਲੈਂਦੇ ਨੇ ਤਾਂ ਉਹ ਸਪੋਰਟ ਕਰ ਸਕਦੇ ਨੇ। ਪਤਾ ਤਾਂ ਹੈ ਹੀ ਆ ਬੀਜੇਪੀ ਨੇ ਕੱਲੀ ਨੇ ਜਿੱਤਣਾ ਨੀ ਗਾ, ABC ਟੀਮ ਤਾਂ ਹੈਗੀ ਹੈਗੀ ਆ, ਪਰ ਉਹ ਨਾਤਾ ਕੇਜਰੀਵਾਲ ਤੇ ਸਿਸੋਦੀਆ ਤੋਂ ਵੱਖਰਾ ਕਰਕੇ ਮਾਨ ਸਾਹਿਬ ਨੂੰ ਆਪਣੇ ਹੱਥਾਂ ਚ ਲੈਣਾ ਚਾਹੁੰਦੇ ਕਿਤੇ ਨਾ ਕਿਤੇ ਜਾਂ MLA ਨੂੰ।
1: ਸਰ ਗੱਲ ਇਹ ਤਾਂ ਹੈਗੀ ਆ, ਤੁਸੀਂ ਮਾਨ ਸਾਹਿਬ ਤੋਂ ਤਾਂ ਕੋਈ ਐਕਸਪੈਕਟ ਕਰੋ ਨਾ
0: ਜੀ,
1: ਉਹਦਾ ਕਾਰਨ ਇਹ ਕਿ ਉਹਨਾਂ ਨੂੰ ਰਹਿ ਇੱਕ ਆਦਤ ਬਣ ਗਈ ਹੈਗੀ ਆ ਸੌਫਟ ਜ਼ੋਨ ਦੇ ਵਿੱਚ ਰਹਿਣ ਦੀ
0: ਜੀ,
1: ਜਿਹੜਾ ਸੀਫ ਜ਼ੋਨ ਦੇ ਵਿੱਚ ਮਤਲਬ ਰਹਿਣਾ ਜੀ ਉਹ ਸਟਰਗਲ
0: ਨਹੀਂ ਕਰ ਸਕਦਾ, ਨਹੀਂ ਲੈ ਸਕਦਾ ਬਿਲਕੁਲ ਜੀ,
1: ਉਹਨਾਂ ਤੋਂ ਨਾ ਹੀ ਰਿਸਕ ਲੈ ਸਕਦਾ। ਉਹਨਾਂ ਤੋਂ ਇਹ ਕਿ ਮੈਨੂੰ ਜਿਹੜਾ ਹੈਗਾ ਆ ਵੀ ਮੁੱਖ ਮੰਤਰੀ ਬਣਾਈ ਰੱਖੋ, ਅੱਗੇ ਵੀ ਤਾਂ ਉਹਨਾਂ ਨੇ ਇਹੀ ਸ਼ਰਤ ਰੱਖੀ ਸੀ
0: ਕਿ
1: ਤੁਸੀਂ ਚਲਾ ਤੁਸੀਂ ਲਓ, ਤੇ ਮੈਨੂੰ ਬਸ ਜਿਹੜਾ ਹੈਗਾ ਵੀ ਮੈਂ ਰਿਜ਼ਾਈਨ ਨਹੀਂ ਕਰਨਾ
0: ਤੇ
1: ਮੈਨੂੰ ਮੁੱਖ ਮੰਤਰੀ ਬਣਾਈ ਰੱਖੋ
0: ਜੀ।
1: ਇਸ ਕਰਕੇ ਮਾਨ ਸਾਹਿਬ ਕਰੋ
0: ਜੀ
1: ਹੈਗੀ ਆ ਕਿ ਉਹ ਹੋ ਸਕਦਾ ਆ ਕਿ ਉਹ ਵੀ ਨਬਜ ਪਛਾਣਦੇ ਹੈਗੇ ਸੀ ਵੀ ਪੰਜਾਬ ਦੇ ਵਿੱਚ ਸਾਡੇ ਚਿਹਰਿਆਂ ਨੂੰ ਲੋਕੀ ਬਹੁਤਾ ਲਾਈਕ ਨਹੀਂ ਕਰਦੇ ਤਾਂ ਕਰਕੇ ਉਹਨਾਂ ਨੇ ਥੋੜੀ ਜਿਹੀ ਦੂਰੀ ਬਣਾਈ ਸੀ, ਪਰ ਫੇਰ ਵੀ ਜਿਹੜਾ ਹੈਗਾ ਪਰ ਇਹਨਾਂ ਦੀ ਇੰਟਰਫੇਰੈਂਸ ਕਿਉਂਕਿ ਇੱਥੇ ਦਿੱਲੀ ਜਾ ਕੇ ਕੀ ਕਰਨਗੇ, ਉੱਥੇ ਤਾਂ ਵਿਹਲੇ
0: ਜੀ,
1: ਇੱਥੇ ਇਹਨਾਂ ਨੂੰ ਤਾਂ ਜਾਂ ਪੈਂਦੀ ਬਿਲਕੁਲ ਸਿਕਿਉਰਿਟੀ ਜਿਹੜੀ ਮੁੱਖ ਮੰਤਰੀ ਦੇ ਬਰਾਬਰ
0: ਬਿਲਕੁਲ।
1: ਇਸ ਕਰਕੇ ਜਿਹੜਾ ਆ ਬਾਕੀ ਇਹਨਾਂ ਚੀਜ਼ਾਂ ਦੇ ਨਾਲ ਟਿਕਟਾਂ ਟੁਕਟਾਂ ਨਾਲ ਹੀ ਤਾਂ ਜੇਬਾਂ ਭਰਦੀਆਂ ਆ, ਬਰਕਤ ਆਉਂਦੀ ਹੈਗੀ ਆ ਜੀ,
0: ਤੇ
1: ਹੋਰ ਸਿਆਸਤ ਫਿਰ ਕਰਨੀ ਕਾਹਦੇ ਵਾਸਤੇ ਆ ਜੇ ਬੰਦਾ ਬਿਜ਼ੀ ਨਾ ਹੋਵੇ ਜੀ।
0: ਪਰ ਸੈਣੀ ਸਾਹਿਬ ਹੁਣ ਕੀਤੀ ਬਗਾਵਤ ਜਿਹੜੀ ਆ ਉਹ ਕਿ ਕੁਝ ਰੰਗ ਲਿਆ ਸਕਦੀ ਹੈ ਲੋਕਾਂ ਦੇ ਮਨਾਂ ਦੇ ਵਿੱਚ, ਜਾਂ ਲੋਕ ਤਾਂ ਪਹਿਲਾਂ ਦੇ ਕਹਿੰਦੇ ਆ ਰਹੇ ਕਿ ਆਪਣੀ ਜੁਰਅਤ ਦਿਖਾਓ ਪੰਜਾਬੀ ਹੋ ਤੁਸੀਂ, ਪਰ ਹੁਣ ਜਿਹੜੀ ਜੁਰਅਤ ਦਿਖਾ ਰਹੇ ਨੇ ਚਲੋ ਉਹਨਾਂ ਦੇ ਵਿੱਚੋਂ ਇੱਕ ਦੋ ਹੀ ਨੇ ਜਿਹੜੇ ਦਿਖਾ ਰਹੇ ਨੇ, ਤਾਂ ਕਿਵੇਂ ਦੇਖਦੇ ਹੋ ਕਿ ਪਤਾ ਕਿ ਹੁਣ ਮਤਲਬ ਕਿ ਲੋਕਾਂ ਦੇ ਵਿੱਚ ਵਿਚਰਨਾ ਪੈਣਾ, ਮੂੰਹ ਵੀ ਦਿਖਾਉਣਾ ਪੈਣਾ, ਗੱਲਾਂ ਵੀ ਸੁਣਨੀਆਂ ਪੈਣੀਆਂ, ਉਹ ਸੁਣਨੀਆਂ ਤਾਂ ਅਸੀਂ ਆ, ਦਿੱਲੀ ਵਾਲਿਆਂ ਨੇ ਤਾਂ ਸੁਣਨੀਆਂ ਨੀ, ਤੇ ਕਿਤੇ ਨਾ ਕਿਤੇ ਉਸ ਕਰਕੇ ਵੀ ਆ। ਪਰ ਹੁਣ ਬਗਾਵਤ ਕੀਤੀ ਕੋਈ ਕੰਮ ਆਏਗੀ
1: ਨਹੀਂ? ਪਰ ਬੇਨਤੀ ਇਹ ਹੈਗੀ ਆ ਕਿ ਨਾ ਤਾਂ ਏਡੀ ਵੱਡੀ ਸੈਂਟੀਮੈਂਟ ਇਹਨਾਂ ਕੋਲੋਂ ਘਰ ਹੋਣੀ ਆ, ਨਾ ਇਹ ਹੈਗਾ ਆ ਵੀ ਹਾਂ ਜੀ ਕੋਈ ਪਾਰਟੀ ਆ ਜਿਹੜਾ ਸਟੇਟ ਚ ਉਹਨਾਂ ਦੇ ਕੋਈ ਵੱਖਰਾ ਹੋ ਜਾਊਗਾ, ਇੱਦਾਂ ਦੀਆਂ ਐਕਸਪੈਕਟੇਸ਼ਨ ਤਾਂ ਤੁਸੀਂ ਕਰੋ ਨਾ। ਇਹਨਾਂ ਬੰਦਿਆਂ ਨੇ ਜਿਹੜਾ ਬੰਦਾ ਇਸ ਵੇਲੇ ਜੁਰਤ ਨਾਲ ਬੋਲਦਾ ਆ ਪੰਜਾਬੀ ਉਸ ਚੀਜ਼ ਨੂੰ ਪਸੰਦ ਕਰਦੇ ਹੈਗੇ ਆ ਜੀ,
0: ਤੇ
1: ਭਾਈ ਤੁਸੀਂ ਕਿਉਂ ਥੱਲੇ ਲੱਗੇ ਹੈਗੇ ਆ
0: ਜੀ
1: ਉਹ, ਪਰ ਇਹ ਹੈਗਾ ਆ ਵੀ ਉਹਦਾ ਓਵਰਆਲ ਰਿਜ਼ਲਟ ਤੇ ਕੋਈ ਫਰਕ ਪੈ ਜਾਊਗਾ, ਕਿਉਂਕਿ ਸਾਢੇ ਚਾਰ ਸਾਲ ਸਵਾ ਚਾਰ ਸਾਲ ਜਿਹੜੇ ਇਹਨਾਂ ਨੇ ਇੱਦਾਂ ਹੀ ਲੰਘਾਏ ਹੈਗੇ ਆ ਜੀ। ਹੁਣ ਤਾਂ ਇਹ ਆ ਜੀ ਕਿ ਇਹ ਆਪ ਇਕੱਲੇ ਬੈਠੇ ਜਰੂਰ ਸੋਚਦੇ ਹੋਣਗੇ ਕਿ ਅਸੀਂ ਕੀ ਨਹੀਂ ਕੀਤਾ ਤੇ ਕੀ ਨਹੀਂ ਕੀਤਾ ਤੇਰੇ ਲਈ, ਤੋ ਇਸ ਕਰਕੇ ਜਿਹੜਾ ਹੈਗਾ ਇਹ ਤਾਂ ਹੁਣ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ, ਉਹ ਚੱਲਦਾ ਪਿਆ ਆ ਕੰਮ ਜੀ, ਤੇ ਉਹ ਤੋਂ ਬਾਅਦ ਸਰ ਗੱਲ ਏਦਾਂ ਹੈਗੀ ਆ ਸਾਰਾ ਇਹ ਵੀ ਸਮਾਂ ਨਿਕਲ ਜਾਣਾ ਭਾਈ ਸਾਹਿਬ, ਪਰ ਜਦੋਂ ਹਿਸਟਰੀ ਲਿਖੀ ਜਾਊਗੀ ਇਹ ਜਿਹੜੇ 92-94 ਹੈਗੀ ਆ ਇਹ ਪੰਜਾਬ ਕੇ ਪੂਤ ਨੀ, ਇਹ ਪੰਜਾਬ ਕੇ ਜਿਹੜੇ ਆ ਕਪੂਤ ਹੀ ਗਿਣੇ ਜਾਣੇ।
0: ਸੈਣੀ ਸਾਹਿਬ ਇਤਿਹਾਸ ਲਿਖ ਚੱਲੇ ਆ 15 ਸਾਲ ਦਾ ਆਉਣ ਵਾਲੇ, 15 ਤੋਂ 18 ਸਾਲ ਦਾ ਜਿਹੜਾ ਕਰਜ਼ਾ ਚੱਕਣ ਲੱਗੇ ਆ ਨਵਾਂ, ਤੇ ਉਹ ਤਾਂ 15-15 ਸਾਲ ਦੀ ਡੀਲ ਕਰ ਲਈ ਆ ਕਿ ਭਾਈ ਓਨੇ ਚਿਰ ਲਈ ਅਸੀਂ ਕਰਜ਼ਾ ਲੈਣਾ, ਤਾਂ ਆਉਣ ਵਾਲੀਆਂ ਸਰਕਾਰਾਂ ਜਿਹੜੀਆਂ ਚਾਹੇ ਆਪ ਹੋਣਗੇ ਤੇ ਚਾਹੇ ਹੋਰ ਹੋਣਗੀਆਂ, ਤੇ ਜਿਹੜੀਆਂ ਨਵੀਆਂ ਪੀੜ੍ਹੀਆਂ ਉਹਨਾਂ ਦੇ ਗਲ ਗਲਾਵਾਂ ਪਾ ਚੱਲੇ ਨੇ ਜੀ।
1: ਪਰ ਇਹ ਸਭ ਸਰਕਾਰ ਕੋਈ ਹੋਰ ਵੀ ਆ ਗਈ ਤੇ ਇਹਨਾਂ ਨੇ ਕਰਜ਼ਾ ਮੰਗਣੋ ਨੀ ਹਟਣਾ, ਇਹਨਾਂ ਨੇ ਆਲੇ ਦੁਆਲੇ ਕਰਜ਼ਾ ਹੀ ਲੈਣਾ
0: ਜੀ।
1: ਤੁਸੀਂ ਦੇਖੋ ਸੀ ਇਹ ਆਦਤ ਬਣ ਜਾਂਦੀ ਹੈਗੀ ਆ ਕਰਜ਼ੇ ਤੇ ਐਸ਼ ਕਰਨ ਦੀ, ਇੱਦਾਂ ਦੀ ਆਦਤ ਹੈਗੀ ਆ ਮਾੜੀ ਹੁੰਦੀ ਆ ਭਾਵਾਂ ਜਿੱਦਾਂ ਮਰਜ਼ੀ ਹੈਗਾ ਜੀ। ਸਰ ਗੱਲ ਏਦਾਂ ਹੈਗੀ ਸਭ ਤੋਂ ਵੱਡੇ ਦੋਸ਼ੀ ਅਸੀਂ ਹਾਂ ਜੀ, ਅਸੀਂ ਪੰਜਾਬੀ ਆਪਣਾ ਨਿੱਜ ਪਾਵ ਜਿਹੜਾ ਪੂਰਾ ਹੁੰਦਾ ਨਾ ਤੇ ਅਸੀਂ ਅਗਲੇ ਦੇ ਸਾਰੇ ਅਵਗੁਣ ਜਿਹੜੇ ਆ ਉਹ ਇਗਨੋਰ ਕਰ ਦਿੰਦੇ ਆ
0: ਜੀ।
1: ਸਾਨੂੰ ਫਾਇਦਾ ਹੁੰਦਾ ਹੋਵੇ ਅਸੀਂ ਮਤਲਬ ਜਿਹੜਾ ਪਤਾ ਨੀ ਮੈਨੂੰ ਤਾਂ ਨਹੀਂ ਸਮਝ ਆਉਂਦੀ, ਮੈਂ ਬਹੁਤਾ ਹਿਸਟਰੀ ਦਾ ਸਟੂਡੈਂਟ ਵੀ ਨਹੀਂ ਰਿਹਾ
0: ਜੀ,
1: ਤੇ ਨਾ ਮੇਰਾ ਕੋਈ ਹਿਸਟਰੀ ਦੇ ਵਿੱਚ ਜਿਹੜਾ ਹੱਥ ਤਾਂ ਵੀ ਆ, ਤੇ ਪਰ ਇਹ ਜਿਹੜੀਆਂ ਬਹਾਦਰੀ ਦੀਆਂ ਕਥਾ ਸੁਣਾਉਂਦੇ ਹੈਗੇ ਸਿੱਖਾਂ ਦੀਆਂ ਪੰਜਾਬੀਆਂ ਦੀਆਂ, ਇਹ ਮੈਨੂੰ ਨੀ ਪਤਾ ਇਹ ਕਿੱਥੋਂ ਆਈਆਂ। ਉਹ ਵੀ ਤਾਂ ਸਾਡੇ ਫੋਰ ਫਾਦਰ ਸੀਗੇ, ਉਹ ਜਿੱਦਾਂ ਅੱਜ ਨਿੱਜ ਭਾਰੀ ਆ, ਉਹ ਕੀ ਉਹ ਨਿੱਜ ਨੂੰ ਤਰਜੀਹ ਨਹੀਂ ਸੀ ਦਿੰਦੇ।
0: ਬਿਲਕੁਲ,
1: ਇਸ ਕਰਕੇ ਉਹ ਕਦ ਤੱਕ ਉਹਨਾਂ ਕਥਾ ਦੇ ਆਸਰੇ ਜਿਹੜਾ ਹੈਗਾ ਆ ਆਪਣੀ ਇਸ ਜਿਹੜੀ ਪੰਜਾਬੀ ਕੌਮ ਆ ਉਹਨੂੰ ਆਪਾਂ ਮਤਲਬ ਹੌਸਲਾ ਦਿੰਦੇ ਰਹਾਂਗੇ, ਜਦਕਿ ਅੱਜ ਦਾ ਕਰੈਕਟਰ ਸਾਡਾ ਕੀ ਹੈਗਾ ਆ ਉਹ ਸਾਡੇ ਸਾਰਿਆਂ ਨੂੰ ਪਤਾ ਆ ਜੀ। ਕੋਈ ਪੋਲੀਟੀਕਲ ਪਾਰਟੀ ਆ ਗਿਆ ਜੀ, ਅਸੀਂ ਜਿਹੜਾ ਹੈਗਾ ਆ ਪੁਲਿਸ ਦੇ ਪਹੁੰਚ ਜਾਣਾ ਹੁੰਦਾ ਜੀ,
0: ਤੁਸੀਂ
1: ਨੋ ਡਾਊਟ
0: ਜੀ। ਹਾਂਜੀ,
1: ਇਟ ਇਜ਼ ਅ ਸ਼ਾਰਟਕੱਟ ਟੂ ਅਰਨ ਮਨੀ
0: ਜੀ,
1: ਅਰਨ ਫੇਮ, ਇਹ ਸ਼ਾਰਟਕੱਟ ਤਾਂ ਜ਼ਰੂਰ ਹੈਗਾ ਆ, ਬਟ ਪਰ ਸਾਹਿਬ ਮੇਰੇ ਮਨ ਦੇ ਵਿੱਚ ਹੈਗਾ ਆ ਵੀ ਇਹਦੀ ਸੰਤੁਸ਼ਟੀ ਨਹੀਂ ਹੈਗੀ ਮਨ ਦੀ। ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਸਰ
0: ਜੀ,
1: ਅੱਜ ਤੱਕ ਸਾਨੂੰ ਇਹ ਨਹੀਂ ਸੀ ਪਤਾ ਕਿ ਮਤਲਬ ਨਿਤੀਸ਼ ਕੁਮਾਰ ਦਾ ਬੇਟਾ ਜਿਹੜਾ ਆ ਉਹ ਕੀ ਕਰਦਾ ਆ। ਕਹਿੰਦੇ ਸੀ ਜੀ ਉਹ ਪੋਲੀਟਿਕਸ ਤੋਂ ਦੂਰ ਆ ਜੀ, ਉਹ ਸੋਫਟਵੇਅਰ ਇੰਜੀਨੀਅਰ ਆ ਜੀ, ਕੋਈ ਕਹਿੰਦੇ ਸੀ ਉਹਦਾ ਬਾਹਰ ਬਿਜ਼ਨਸ ਆ ਜੀ, ਤੇ ਨਿਤੀਸ਼ ਕੁਮਾਰ ਵੀ ਕਮਾਂਡ ਕਰਦਾ ਸੀ ਪੂਰੀ ਜੀ। ਅੱਜ ਜਦੋਂ ਉਹਨੇ ਜਿਹੜਾ ਹੈਗਾ ਆ ਰਾਜ ਸਭਾ ਚ ਜਾ ਕੇ ਤੇ ਆਪਣਾ ਬੱਚਾ ਜਿਹੜਾ ਆ ਉਹ ਲਿਆਂਦਾ ਆ ਉਹਨੂੰ ਸਾਹਮਣੇ ਲੋਕਾਂ ਦੇ, ਤੇ ਉਹ ਤੋਂ ਪਤਾ ਲੱਗ ਜਾਂਦਾ ਹੈਗਾ ਆ ਵੀ ਭਾਈ ਜਿਹੜਾ ਆ ਇਹ ਸੇਫ ਜ਼ੋਨ ਦੇ ਵਿੱਚ ਰਹਿਣ ਵਾਲਿਆਂ ਦੇ ਅੰਦਰ ਜਿਹੜੇ ਆ ਉਹ ਕਿੰਨੇ ਖੋਖਲੇ ਹੈਗੇ ਆ ਜੀ। ਤੇ ਤੁਸੀਂ ਦੇਖੋ ਨਾ ਮੁੰਡੇ ਕੋਲੋਂ ਕਦੇ ਤੁਰਿਆ ਨੀ ਜਾਂਦਾ, ਝੁਕਿਆ ਨੀ ਜਾਂਦਾ, ਆਪ ਕਦੀ ਉਹ ਬੈਠਾ ਬੈਠਾ ਝੋਕਾ ਲੱਗ ਜਾਂਦਾ ਜੀ ਉਹਦਾ
0: ਜੀ।
1: ਤੇ ਉਹ ਮੇਰੇ ਵਾਂਗੂ ਸਾਰੇ ਸਰਵ ਗੁਣ ਸੰਪੰਨ ਹੀ ਆ ਜੀ ਉਹ, ਇਸ ਕਰਕੇ ਰਿਸ਼ਤੇਦਾਰ ਚੀਜ਼ਾਂ ਤੋਂ ਤਾਂ ਬੰਦਾ ਥੋੜਾ ਜਿਹਾ ਬਚ ਕੇ ਹੀ ਰਵੇ ਤੇ ਠੀਕ ਆ ਜੀ।
0: ਬਿਲਕੁਲ,
1: ਕੰਟੈਂਟਮੈਂਟ ਆਫ ਮਾਇੰਡ ਜ਼ਰੂਰ ਹੋਣਾ ਚਾਹੀਦਾ ਸਰ, ਮੇਰੀ ਇਹ ਸੋਚ ਹੈ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਤੁਸੀਂ ਕਰਤਾਰਾਂ ਦੀ ਤੇ ਇਤਿਹਾਸ ਦੀ ਗੱਲ ਕੀਤੀ ਹੈ, ਪੁਨਰ ਸੁਰਜੀਤੀ ਦੀ ਗੱਲ ਕਰਦੇ ਹਾਂ ਥੋੜੀ ਜਿਹੀ, ਤੇ ਉਹਦੇ ਵਿੱਚ ਦੇਖੋ ਜੋ ਕੁਝ ਵਾਪਰ ਰਿਹਾ, ਜਾਂ ਮਨਪ੍ਰੀਤ ਆਲੀ ਸਾਹਿਬ ਵੀ ਦੇ ਗਏ ਨੇ ਅਸਤੀਫਾ, ਤੇ ਹੁਣ ਦੇਖਦੇ ਆ ਕਿੱਧਰ ਨੂੰ ਜਾਂਦੇ ਆ। ਦੋ ਹੀ ਆਪਸ਼ਨ ਨੇ, ਜਾਂ ਤਾਂ ਅਕਾਲੀ ਦਲ ਦੇ ਵਿੱਚ ਵਾਪਸੀ, ਉਹ ਬਾਦਲ ਸਾਹਿਬ ਕਹਿੰਦੇ ਨੇ ਕਿ ਪਾਏ ਤਾਂ ਇਹਨੂੰ ਵਾਪਸ ਲੈਣਾ ਨੀ ਜਿਹੜੀਆਂ ਮੇਰੀਆਂ ਸ਼ਰਤਾਂ ਨੇ, ਤਾਂ ਦੂਸਰੇ ਪਾਸੇ ਆਪਣੇ ਅੰਮ੍ਰਿਤਪਾਲ ਹੁਣਾਂ ਵਾਲੀ ਪਾਰਟੀ ਦੇ ਵੱਲ ਨੂੰ ਰੁੱਖ ਕਰਨਗੇ, ਕਿਤੇ ਨਾ ਕਿਤੇ ਚੌਧਰ ਦਾ ਮਸਲਾ ਉਧਰ ਵੀ ਹੈ। ਤੇ ਕਿਵੇਂ ਦੇਖਦੇ ਹੋ ਇਹ ਸਾਰਾ ਕੁਝ, ਜਿਹੜਾ 2 ਦਸੰਬਰ ਤੋਂ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਵਾਹ ਵਾਸਤਾ ਸਾਰੀਆਂ ਚੀਜ਼ਾਂ, ਅੱਜ ਗਿਆਨੀ ਹਰਪ੍ਰੀਤ ਸਿੰਘ ਹੁਣੀ ਵੀ ਇਹਨਾਂ ਦੇ ਉੱਤੇ ਉਂਗਲ ਉਠਾ ਰਹੇ ਨੇ, ਕਿੱਥੇ ਗਏ ਸਾਰੇ ਜੀ ਉਹ ਚੀਜ਼ਾਂ ਜਿਹੜੀਆਂ ਲੈ ਕੇ ਤੁਰੇ ਸੀ, ਜਾਂ ਜੋ ਹਾਲਾਤ ਨਜ਼ਰ ਆਉਂਦੇ ਨੇ ਅੱਗੇ?
1: ਸਰ ਗੱਲ ਇੱਦਾਂ ਹੈਗੀ ਸੀ, ਜੇ ਤਾਂ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਹੈਗਾ ਆ ਵੀ 4-5 ਸਾਲ ਵਾਸਤੇ ਜਿਹੜਾ ਹੈ ਨਾ ਅੰਡਰਗਰਾਊਂਡ ਹੀ ਹੋ ਜਾਂਦੇ ਫੈਸਲਾ ਦੇ ਕੇ
0: ਜੀ,
1: ਤੇ ਇਹ ਫੈਸਲਾ ਮੰਨਿਆ ਜਾਣਾ ਸੀ ਵੀ ਹਾਂ ਜੀ ਵੀ ਲੋਕ ਹਿੱਤ ਵਿੱਚ ਦਿੱਤਾ ਸੀ, ਪੰਥ ਦੇ ਹਿੱਤ ਵਿੱਚ ਦਿੱਤਾ ਸੀ। ਉਹਨਾਂ ਨੇ ਤਾਂ ਕਿਹਾ ਵੀ ਹਾਂ ਜੀ ਭਾਈ ਆ ਵੱਖਰੇ ਚੁੱਲ੍ਹੇ ਨਹੀਂ ਬਾਲਣੇ ਜੀ, ਠੀਕ ਹੈ ਜੀ। ਉਹਨਾਂ ਨੇ ਤੇ ਹਾਂ ਜੀ ਪੁਰਾਣੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਇਖਲਾਕੀ ਤੌਰ ਤੇ ਜਿਹੜਾ ਆ ਰਾਈਟ ਗੁਆ ਚੁੱਕੀ ਆ ਜੀ। ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਬਥੇਰਾ ਕਿਹਾ ਸੁਖਬੀਰ ਬਾਦਲ ਦੇ ਚੁੱਲ੍ਹੇ ਤੇ ਪਾਣੀ ਪੂਣੀ ਵੀ ਪਾਇਆ ਜਾ ਕੇ ਬੰਦ ਕਰ, ਨਹੀਂ ਤਾਂ ਇਹਨਾਂ ਬੰਦਿਆਂ ਨੂੰ ਵੀ ਅੱਗ ਸਕਾ ਨਾਲ, ਹਾਂਜੀ ਤੂੰ ਪਿੱਛੇ ਹੱਟ ਅੱਗ ਬਾਲਣ ਵਾਲਾ ਕੋਈ ਹੋਰ ਹੋਊਗਾ ਜੀ, ਮੈਂ ਅੱਗ ਬਾਲ ਲਈ ਮੈਂ ਤਾਂ। ਉਹ ਜਦੋਂ ਉਹਨੇ ਆਪਣੇ ਚੁੱਲ੍ਹੇ ਤੇ ਚੜ੍ਹਨ ਨਹੀਂ ਦਿੱਤੇ ਤੇ ਇਹਨਾਂ ਨੇ ਜਿਹੜਾ ਕਾਜੀ ਹੁਕਮ ਸੁਣਾਉਣ ਵਾਲਾ ਸੀ ਉਹਨੇ ਆਪਣਾ ਚੁੱਲ੍ਹਾ ਬਾਲ ਲਿਆ,
0: ਉਹਨਾਂ ਨੇ ਚਾਹ ਧਰ ਲਈ ਸੀ ਪਹਿਲਾਂ, ਚਾਹ ਧਰ ਲਈ ਸੀ, ਲੌਂਗ ਲੈਚੀਆਂ ਪਾ ਲਈਆਂ ਸੀ ਨਾ ਵਿੱਚ ਜੀ।
1: ਪਰ ਉੱਥੋਂ ਇਹਨਾਂ ਦਾ ਮਾਇਲਾ ਫਾਈਟ ਜਿਹੜਾ ਹੈਗਾ ਵੀ ਜਿਸ ਦਿਨ ਇਹ ਫੀਲ ਤੇ ਬੈਠੇ ਸੀ, ਹਾਂਜੀ
0: ਜੀ,
1: ਉਦਣ ਇਹਨਾਂ ਦੇ ਮਨ ਦੇ ਵਿੱਚ ਖੋਟ ਸੀ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਸੀ
0: ਜੀ।
1: ਉਸ ਪਾਰਟੀ ਦਾ ਸਰ ਹਸ਼ਰ ਕਦੀ ਵੀ ਜਿਹੜਾ ਆ ਠੀਕ ਨਹੀਂ ਹੋ ਸਕਦਾ ਜਿਹਦੀ ਬੁਨਿਆਦ ਝੂਠ ਤੇ ਤੇ ਜਾਂ ਚਲਾਕੀ
0: ਤੇ,
1: ਇਹ ਚਲਾਕੀ ਤੇ ਝੂਠ ਜਿਹੜਾ ਹੈਗਾ ਆ ਫਰੇਬ ਦੇ ਉੱਤੇ ਜਿਹੜਾ ਹੈਗਾ ਲੋਕਾਂ ਨੂੰ ਭਰਮ ਚ ਪਾ ਕੇ, ਤੇ ਗੁਰੂ ਦਾ ਹੁਕਮ ਸੀ ਜੀ 2 ਦਸੰਬਰ ਦਾ ਹੁਕਮਨਾਮਾ ਨੀ ਉਹਨਾਂ ਮੰਨਿਆ। ਤੁਸੀਂ ਦੱਸੋ ਆਪਣੇ ਜਿਹੜੀ ਹੈਗਾ ਗੁਰੂ ਸਾਹਿਬ ਦੀ ਹਜ਼ੂਰੀ ਚ ਖੜ ਕੇ ਕਹਿ ਦਿਓ ਇੰਨੀ ਗੱਲ ਪੇ ਭਾਈ ਜਿਹੜਾ ਹੁਕਮਨਾਮਾ ਜਦੋਂ ਕੀਤਾ ਸੀ ਸਾਡੇ ਮਨ ਦੇ ਵਿੱਚ ਏਦਾਂ ਦਾ ਕੋਈ ਕਪਟ ਨਹੀਂ ਸੀ, ਨਾ ਸੀ ਜਿਹੜਾ ਹੈਗਾ ਆ ਕੋਈ ਸੋਚਿਆ ਸੀਗਾ
0: ਜੀ।
1: ਇਹ ਤਾਂ ਪਹਿਲਾਂ ਮੀਟਿੰਗਾਂ ਹੋਣ ਲੱਗੀਆਂ ਸੀ ਵੀ ਤੁਸੀਂ ਏਦਾਂ ਕਰਕੇ ਦਰਖਾਸਤ ਲਿਆਇਓ ਮੇਰੇ ਕੋਲ, ਮੈਂ ਫਿਰ ਜਿਹੜਾ ਹੈਗਾ ਆ ਸੁਖਬੀਰ ਬਾਦਲ ਨੂੰ ਸੰਮਣ ਕਰ ਲਊਂਗਾ, ਫੇਰ ਆਪਾਂ ਉਹਨੂੰ ਇਸ ਤਰੀਕੇ ਨਾਲ ਫੈਸਲਾ ਦੇ ਦਿਆਂਗੇ। ਸਰ ਜੇ ਕੌਂਸਪੀਰੇਸੀ ਇਹਨਾਂ ਨੇ ਆਪ ਡਿਬੇਟ ਕੀਤੀ ਸੀ ਜੀ ਉੱਥੇ ਰੇਡੀਓ ਉੱਥੇ ਟੀਵੀ ਤੇ ਆ ਕੇ ਜੀ, ਤੇ ਉਹ ਸਾਰਾ ਕੁਛ ਦਾ ਜੱਗ ਜਾ ਰਹੇਗਾ ਜੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਦੀ ਵੀ ਪੋਲੀਟੀਕਲ ਸਜ਼ਾ ਨੀ ਲੱਗਦੀ ਹੈਗੀ, ਨਾ ਸ੍ਰੀ ਅਕਾਲ ਤਖ਼ਤ ਸਾਹਿਬ ਪੋਲੀਟੀਕਲ ਮਾਮਲਿਆਂ ਚ ਇੰਟਰਫੇਅਰ ਕਰ ਰਹੇ ਸੀ
0: ਜੀ।
1: ਉਹ ਸਿਰਫ ਇੱਕ ਗਾਇਕ ਗਾਇਕ ਉਹ ਗਾਈਡ ਦੇ ਤੌਰ ਤੇ ਜਿਹੜਾ ਹੈਗਾ ਗਾਈਡ ਕਰਦੇ ਸੀਗੇ
0: ਜੀ।
1: ਤੇ ਉਹ ਪਾਵਰ ਇੰਨੀ ਜ਼ਿਆਦਾ ਹੈਗੀ ਸੀ ਕਿ ਉਹ ਜਿਹਨੂੰ ਮਰਜ਼ੀ ਜਿਹੜਾ ਹੈਗਾ ਆ ਵੀ ਜੇ ਅਗਲਾ ਬੰਦਾ ਕੋਈ ਕਹਿਣਾ ਦੇ ਵਿੱਚ ਨਹੀਂ ਆਉਂਦਾ ਹੈਗਾ ਆ ਤੇ ਉਹਨੂੰ ਸਮਣ ਵੀ ਕਰ ਸਕਦਾ ਸੀ, ਪੰਥ ਚੋਂ ਛੇਕ ਵੀ ਸਕਦਾ ਸੀ
0: ਜੀ,
1: ਤੇ ਉਹਨੂੰ ਧਾਰਮਿਕ ਸਜ਼ਾ ਵੀ ਲਾ ਸਕਦਾ ਸੀ।
0: ਬਿਲਕੁਲ
1: ਦੇਖੋ ਸਰ, ਸਮਾਜ ਤੋਂ ਹਟ ਕੇ ਰਹਿਣਾ ਸਭ ਤੋਂ ਵੱਡਾ ਜਿਹੜੀ ਸਜ਼ਾ ਹੁੰਦੀ ਆ ਵੀ ਤੁਹਾਨੂੰ ਨਾ ਕੋਈ ਬੁਲਾਵੇ ਨਾ ਰੋਟੀ ਬੇਟੀ ਦੀ ਸਾਂਝ ਨਹੀਂ ਹੋਊਗੀ ਜੀ, ਉਹ ਕਿੱਡੀ ਵੱਡੀ ਸਜ਼ਾ ਹੈਗੀ ਆ ਜੀ। ਸਮਾਜ ਤੋਂ ਹਟ ਕੇ ਤੁਹਾਨੂੰ ਬਿਲਕੁਲ ਆਈਸੋਲੇਟ ਕਰ ਦੇਣਾ,
0: ਬਿਲਕੁਲ
1: ਉਹ ਤੋਂ ਹਰ ਕੋਈ ਬਚਦਾ ਜੀ। ਤੇ ਨਾਲੇ ਇਹ ਹੈਗਾ ਹੀ ਆ ਵੀ ਗੁਰੂ ਦੇ ਦਰ ਤੋਂ ਤੋਹਮਤ ਲਵਾ ਕੇ ਕੋਈ ਵੀ ਮਤਲਬ ਜਿਹੜਾ ਹੈਗਾ ਯਾਰ ਰਾਜੀ ਨਹੀਂ ਹੁੰਦਾ, ਅਗਲਾ ਕਹਿੰਦਾ ਭਾਈ ਇਹ ਕੰਮ ਨਹੀਂ ਹੋਣਾ ਚਾਹੀਦਾ ਮੇਰੇ ਨਾਲ
0: ਜੀ।
1: ਸੋ ਇਸ ਕਰਕੇ ਇਹਨਾਂ ਦੇ ਮਨ ਦੇ ਵਿੱਚ ਮਹਿਲਾ ਫਾਈਟ ਸੀ। ਫੇਰ ਮੁੜ ਕੇ ਇਹਨਾਂ ਨੇ ਔਖੇ ਸੌਖੇ ਹੋ ਕੇ ਜਿਹੜਾ ਹੈਗਾ ਆ ਪਾਰਟੀ ਬਣਾਈ ਬਣਾਈ ਉਹਨਾਂ ਨੇ ਸੋਚਿਆ ਕਿ ਇੱਦਾਂ ਕਰਕੇ ਬੜੇ ਢੰਗ ਦੇ ਨਾਲ ਉਹਨਾਂ ਨੇ, ਮੈਂ ਮਤਲਬ ਆਪ ਹੈਰਾਨ ਹੋਇਆ ਵੀ ਹਾਂ ਜੀ ਵੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਆਪਣਾ ਨਾਂ ਪਿੱਛੇ ਕਰ ਲਿਆ ਆ ਜੀ। ਮੈਂ ਕਿਹਾ ਇਹ ਕਿੱਦਾਂ ਹੋ ਸਕਦਾ, ਇਸ ਬੰਦੇ ਨੇ ਏਡਾ ਵੱਡਾ ਡਰਾਮਾ ਰੱਖਿਆ ਸਾਰਾ ਇਸੇ ਕੰਮ ਲਈ ਰੱਖਿਆ ਸੀ, ਇਹਨੇ ਤਾਂ ਸੁਖਬੀਰ ਬਾਦਲ ਦੀ ਜਗ੍ਹਾ ਲੈਣੀ ਸੀ। ਉਹਨੇ ਫਿਰ ਜਦੋਂ ਦੇਖਿਆ ਬਾਅਦ ਦੇ ਵਿੱਚ ਜਿਹੜਾ ਆ ਉਸ ਮੂਵ ਦੇ ਵਿੱਚ ਭੋਲੇ ਬੰਦੇ ਸਾਡੇ ਆ ਗਏ ਹੈਗੀ, ਉਹਨਾਂ ਨੇ ਫਿਰ ਮੁੜ ਕੇ ਕਿਹਾ ਤਾਂ ਨਹੀਂ ਗਿਆਨੀ ਜੀ ਤੁਸੀਂ ਲੀਡ ਕਰੋ ਜੀ। ਗਿਆਨੀ ਜੀ ਜਿੱਦਾਂ ਹੀ ਫਿਰ ਕੁਰਸੀ ਤੇ ਬੈਠੇ ਉਹਨਾਂ ਨੇ ਕਿਹਾ ਹੁਣ ਇੱਕ ਤੈਨੂੰ ਗ੍ਰਾਂਥੀ ਸਿਆਸਤ ਦੱਸੂ ਕੀ ਹੁੰਦੀ ਆ, ਤੇਰਾ ਅਸੀਂ ਦਫ਼ਤਰ ਵੀ ਖੋਵਾਂਗੇ ਹੈ ਜੀ, ਸਾਰਾ ਕੁਛ ਤੇ ਖੋ ਲੈਣਾ ਅਸੀਂ ਹੈ ਜੀ। ਪਹਿਲਾਂ ਕਦੀ ਤੇ ਹਾਂ ਜੀ ਕੋਈ ਵਿਚਿੱਤਰ ਸਿੰਘ ਤੇਰੇ ਮਰਛੀ ਮਾਰੂਗਾ ਸਿਰ ਦੇ ਵਿੱਚ ਹੈ ਜੀ, ਏਦਾਂ ਦੀਆਂ ਗੱਲਾਂ ਤਾਂ ਇਹ ਕਰਦੇ ਰਹੇ ਜੀ, ਗਾਲੀ ਗਲੋਚੇ ਕਰਦੇ ਰਹੇ ਆ ਜੀ, ਕਿਹੜੇ ਕਿਰਦਾਰ ਦੀ ਗੱਲ ਕਰਦੇ ਆਪਾਂ। ਸੋ ਇਸ ਕਰਕੇ ਪੁੰਨਰ ਸਿੰਘ ਜੀ ਦਾ ਜਿਹੜਾ ਆ ਬੇਸ ਹੀ ਸਰ ਝੂਠ ਦੇ ਉੱਤੇ ਟਿਕਿਆ ਆਇਆ ਸੀਗਾ, ਤੇ ਉਹਦੇ ਵਿੱਚੋਂ ਹੌਲੀ ਹੌਲੀ ਸਾਰੇ ਦਾਣੇ ਕੇਰੀ ਜਾਣੇ ਜੀ, ਰਕੜਾ ਵੀ ਚੱਲ ਗਏ ਜੀ, ਤੇ ਇਧਰੋਂ ਜੀ ਆਜ਼ਾਦੀ ਹੋਣੀ। ਹਾਂਜੀ ਇੱਕ ਚੀਜ਼ ਆਜ਼ਾਦੀ ਹੋਣਾ ਨੇ ਮਤਲਬ ਵੀਡੀਓ ਪਾ ਕੇ ਕਲੀਅਰ ਜ਼ਰੂਰ ਕੀਤੀ ਆ ਵੀ ਨਾ ਤਾਂ ਮੈਂ ਬੀਜੇਪੀ ਚ ਜਾਵਾਂ ਤੇ ਨਾ ਮੈਂ ਜਾਵਾਂ ਕਾਂਗਰਸ ਚ ਤੇ ਨਾ ਜਾਵਾਂ ਮੈਂ ਆਮ ਆਦਮੀ ਪਾਰਟੀ ਚ, ਅਕਾਲੀ ਦਲ ਚ ਤਾਂ ਉਹਨਾਂ ਨੇ ਜਾਣਾ ਕੀ ਆ ਜੀ।
0: ਤੇ
1: ਫਿਊਚਰ ਦੀ ਕਿਹੜੀ ਗੱਲ ਹੈਗੀ ਆ ਜੀ, ਫਿਊਚਰ ਜਿਹੜਾ ਹੈਗਾ ਆ ਉਹਨਾਂ ਦਾ ਆਪਣਾ ਇੰਡੀਪੈਂਡੈਂਟ ਹੋਲਡ ਹੈਗਾ ਆ ਜੀ, ਉਹ ਇਸੇ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਅਜੇ ਤੱਕ ਆਜ਼ਾਦ ਛੱਡਿਆ ਆ, ਉਹਨਾਂ ਦੀ ਸੋਚ ਜਿਹੜੀ ਹੈਗੀ ਆ ਉਹਨਾਂ ਦੀ ਉੱਧਰ ਹੀ ਆ ਜਾਣ ਦੀ ਜੀ, ਵੀ ਅੰਮ੍ਰਿਤਪਾਲ ਹੋਣਾ ਦੀ ਪਾਰਟੀ ਵੱਲ ਜਿਹੜਾ ਹੈਗਾ।
0: ਪਰ ਉਧਰ ਸੈਣੀ ਸਾਹਿਬ ਦੇਖ, ਉਧਰ ਤਾਂ ਜਿੱਦਾਂ ਹੁਣ ਦੇਖੋ ਆਪਣੇ ਸੀਗੇ ਸਿਮਰਜੀਤ ਸਿੰਘ ਮਾਨ ਸਾਹਿਬ ਸੀਗੇ ਜਾਂ ਕੁਝ ਵੀ ਸੀਗੇ, ਕਿੰਨਾ ਲੰਮਾ ਸਮਾਂ ਉਹ ਸਿੱਖ ਸਿਆਸਤ ਕਰਦੇ ਰਹੇ ਨੇ। ਇਹ ਚਲੋ ਮਤਲਬ ਕਿ ਕਹਿ ਲੋ ਕਿ ਗਰਮ ਸਿਆਸੀ ਜਿਹੜੇ ਕਹਿ ਸਕਦੇ ਆ ਖਿਆਲਾਂ ਦੇ, ਤਾਂ ਉਹਨਾਂ ਨੇ ਕੀ ਖੱਟਿਆ ਆਪਣੀ ਸਾਰੀ ਉਮਰ ਦੇ ਵਿੱਚ? ਚਲੋ ਪੈਸਾ ਤੇ ਲਾਜਾ ਆਪਣਾ ਸਾਰਾ ਬਿਜ਼ਨਸ ਜ਼ਰੂਰ ਉਹਨਾਂ ਨੇ ਕ੍ਰੀਏਟ ਕੀਤਾ, ਉਹ ਪਿਛੋਕੜ ਦੇ ਵਿੱਚੋਂ ਵੀ ਕਾਫੀ ਰਜਵਾੜਾ ਸ਼ਾਹੀ ਸਿਸਟਮ ਦੇ ਵਿੱਚ ਰਹੇ ਨੇ ਤਾਂ, ਪਰ ਮਨਪ੍ਰੀਤ ਆਲੀ ਉਹਨਾਂ ਦਾ ਜਿਹੜਾ ਦੇਖਦੇ ਆ ਤਾਂ, ਜਾਂ ਅੰਮ੍ਰਿਤਪਾਲ ਜਾਂ ਜਿੰਨੀ ਵੀ ਜਿਹੜੀ ਹੈ ਗਰਮ ਸਿੱਖ ਸਿਆਸਤ ਹੈ, ਉਹਨਾਂ ਨੇ ਕੀ ਖੱਟਿਆ ਕੀ ਹੈ ਜਾਂ ਆਪਣੀ ਕੋਈ ਸੀਟ ਕੱਢ ਸਕੇ ਨੇ ਜਾਂ ਕੁਝ ਕੀਤਾ? ਚਲੋ ਆਹ ਇਮੋਸ਼ਨਲ ਪੱਖ ਤੋਂ ਅੰਮ੍ਰਿਤਪਾਲ ਜਾਂ ਆਪਣੇ ਉਹ ਬੇਅੰਤ ਸਿੰਘ ਉਹਨਾਂ ਦੇ ਜਿਹੜੇ ਨੇ ਉਹਨਾਂ ਦੇ ਜ਼ਰੂਰ ਉਹ ਚੀਜ਼ਾਂ ਕਰ ਗਏ ਨੇ, ਪਰ ਦੋ ਸੀਟਾਂ, ਪਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਚੀਜ਼ਾਂ ਦੇ ਬਾਰੇ ਸੋਚਦੇ ਨੇ, ਇਸ ਪਾਸੇ ਨੂੰ ਜਾਂਦੇ ਆ ਜੋ ਧਰਮ ਦੇ ਵਿੱਚ ਹਾਲਾਤ ਹੋ ਰਹੇ ਨੇ, ਜੇ ਧਰਮ ਦੇ ਪੱਖ ਤੋਂ ਸੋਚਿਆ ਜਾਵੇ?
1: ਪਰ ਇਹ ਸਭ ਗੱਲ ਤੁਹਾਡੀ ਠੀਕ ਹੈਗੀ ਆ, ਆਲੀ ਸਾਹਿਬ ਵੀ ਤੇ ਸੋਚਣਗੇ ਕਿ ਜਿਹਨਾਂ ਸਬੋਰਡੀਨੇਸ਼ਨ ਮੰਨਦਾ ਆ ਕਿਸ ਬੰਦੇ ਦੀ ਮੰਨਦਾ ਆ, ਉਹਦੀ ਕੁਆਲੀਫਿਕੇਸ਼ਨ ਕੀ ਹੈਗੀ ਆ ਤੇ ਲੋਕਾਂ ਦੇ ਵਿੱਚ ਕਿੰਨਾ ਕੁ ਪ੍ਰਵਾਨ ਹੋਊਗਾ ਜੀ। ਉਹ ਇਸ ਵੇਲੇ ਤਾਂ ਹਵਾ ਬਣੀ ਆ, ਤੇ ਪਹਿਲਾਂ ਹਵਾ ਬਣਾਈ ਗਈ ਸੀਗੀ ਜਦੋਂ ਲਿਆਂਦਾ ਸੀ ਇਹਨਾਂ ਨੂੰ, ਉਦੋਂ ਹਵਾ ਬਣਾਈ ਗਈ ਸੀਗੀ ਉਹ ਏਜੰਸੀ ਦਾ ਜਿਹੜਾ ਕੰਮ ਸੀਗਾ ਜੀ, ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਜੀ ਚਲੋ ਉਹਨਾਂ ਨੇ ਹੋਰ ਨੀ ਕੁਛ ਤੇ ਡਿਬਰੂਗੜ੍ਹ ਬੰਦ ਕਰ ਦਿੱਤੇ ਜੀ, ਤੇ ਉਹ ਜਦੋਂ ਸਿਆਸਤ ਨੂੰ ਠੀਕ ਲੱਗੂਗਾ ਜੀ ਉਦੋਂ ਉਹਨਾਂ ਨੂੰ ਬੁਲਾ ਲੈਣਗੇ ਜੀ, ਜਾਂ ਉਹਨਾਂ ਦਾ ਕੋਈ ਚੜਾ ਦੇਣਗੇ ਜੇਲ ਵਗੈਰਾ। ਅਜੇ ਤਾਂ ਜਿਹੜਾ ਆ ਇਹ ਚੀਜ਼ ਨੂੰ ਅਵਾਇਡ ਕਰਦੇ ਆ ਜੀ ਵੀ ਹਾਂ ਜੀ ਇਸ ਚੀਜ਼ ਦੇ ਉੱਤੇ ਜਿਹੜਾ ਆ ਉੱਥੇ ਤੱਕ ਹੀ ਫੋਕਸ ਰਵੇ, ਤੇ ਮੈਡੀਕਲ ਕਹਿੰਦੇ ਤਾਂ ਇਹੀ ਆ ਨਾ ਜੀ ਵੀ ਜਿਹੜਾ ਸਖ਼ਤ ਮਿਜਾਜ ਰੱਖਦੇ ਹੈਗੇ ਗਰਮ ਖਿਆਲੀ ਲੋਕ ਆ ਤੇ ਉੱਥੇ ਤੱਕ ਹੀ ਸੀਮਤ ਰਹਿਣ ਜੀ, ਆਪਣਾ ਇਕੱਠੇ ਹੀ ਰਹਿਣ ਜਿੱਥੇ ਹੈਗੇ ਆ
0: ਜੀ।
1: ਹਾਂਜੀ ਉਸੇ ਤਰੀਕੇ ਨਾਲ ਪੰਜਾਬ ਦੀ ਜਿਹੜੀ ਆ ਦਸ਼ਾ ਦੁਸ਼ਾ ਤੈਅ ਹੋ ਜਾਊਗੀ ਜੀ।
0: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਆਪਣੇ ਜਾਂਦੇ ਜਾਂਦੇ ਜ਼ਰੂਰ ਪੁੱਛਾਂਗਾ, ਜੋ ਕਾਂਗਰਸ ਬੀਜੇਪੀ ਆਰ ਐਸ ਐਸ ਦੇ ਨਾਲ ਆਪਣਾ ਕਹਿ ਸਕਦੇ ਆ ਮੱਥਾ ਲਾਉਂਦੇ ਆ ਰਾਹੁਲ ਗਾਂਧੀ ਸਾਹਿਬ, ਸ਼ੁਰੂ ਤੋਂ ਲਾਉਂਦੇ ਆ ਰਹੇ ਨੇ, ਪਰ ਇਹ ਜਿਹੜਾ ਬੀਜੇਪੀ ਤੇ ਨਾਲ ਆਰ ਐਸ ਐਸ ਦੋਵੇਂ ਜਿਹੜੀਆਂ ਨੇ ਉਹਦੇ ਉੱਤੇ ਸ਼ਬਦੀ ਜਿਹੜਾ ਜੋ ਚੀਜ਼ਾਂ ਕਰ ਰਹੇ ਨੇ, ਕਿਵੇਂ ਦੇਖਦੇ ਹੋ ਇਹ ਸਾਰਾ ਮਸਲਾ, ਕਿੱਦਾਂ ਨਜ਼ਰ ਆਉਂਦਾ ਹੈ ਜੀ?
1: ਪਰ ਇਹ ਸਭ ਗੱਲ ਤਾਂ ਹੈਗੀ ਆ, ਮੈਂ ਕਦੀ ਵੀ ਰਾਹੁਲ ਗਾਂਧੀ ਦਾ ਸਮਰਥਕ ਨਹੀਂ ਰਿਹਾ
0: ਜੀ।
1: ਪਰ ਅੱਜ ਜੋ ਬੋਲਦਾ ਹੈਗਾ ਆ ਉਹਨੇ ਬਹੁਤ ਦੇਰ ਪਹਿਲਾਂ ਬੋਲਿਆ ਸੀ। ਦੇਖੋ ਅਡਾਨੀ ਨੂੰ ਕਲੀਨ ਚਿੱਟ ਮਿਲ ਗਈ ਨਾ ਜੀ,
0: ਬਿਲਕੁਲ ਮਿਲ ਗਈ
1: ਅਮੈਰੀਕਾ ਚ। ਅਮੈਰੀਕਾ ਦਾ ਪ੍ਰੈਜ਼ੀਡੈਂਟ ਜਿਹੜਾ ਹੈਗਾ ਆ ਉਹਦਾ ਇੱਕੋ ਹੀ ਧਰਮ ਆ, ਇੱਕੋ ਹੀ ਗੋਡ ਆ, ਉਹ ਆ ਪੈਸਾ
0: ਜੀ।
1: ਅਗਲ ਤੇ ਨੀਤੀ ਉਹਦੀ ਇਹ ਹੈਗੀ ਆ ਬਿਜ਼ਨਸ ਦੀ, ਵਪਾਰ ਦੀ, ਉਹ ਹੈਗੀ ਆ ਬਲੈਕਮੇਲਿੰਗ
0: ਜੀ।
1: ਆਪਣੀਆਂ ਨੀਤੀਆਂ ਉਹ ਆਪਣੀ ਗੱਲ ਮਨਾਉਂਦਾ ਆ ਬਲੈਕਮੇਲ ਕਰਕੇ
0: ਜੀ।
1: ਅਡਾਨੀ ਹੁਣਾਂ ਨੇ ਜਿਹੜਾ ਆ ਉਹਦੇ ਨਾਲ ਕਮਿਟਮੈਂਟ ਕਰ ਲਈ, ਇੱਕ ਕੰਪਰੋਮਾਈਜ਼ ਹੋ ਗਿਆ ਜਿਹਦੇ ਕਰਕੇ ਕਲੀਨ ਚਿੱਟ ਮਿਲ ਗਈ ਆ ਜੀ। ਤੇ $10 ਅਰਬ ਦਾ ਜਿਹੜਾ ਬਿਜ਼ਨਸ ਆ ਉਹ ਉੱਥੇ ਉਹਨੂੰ ਕਰਨਾ ਹੈਗਾ ਜੀ ਅਡਾਨੀ ਨੇ USA ਚ
0: ਜੀ।
1: ਤੁਸੀਂ ਇਹ ਦੇਖੋ ਨਾ ਵੀ ਦੇਸ਼ ਨੂੰ ਕੀ ਲੱਭਿਆ, ਆਰਥਿਕਤਾ ਇੱਥੇ ਦੀ ਮਾੜੀ ਹੋ ਜਾਣੀ। ਹੁਣ ਮੰਨ ਲਓ $10 ਅਰਬ ਜਦੋਂ ਇੱਥੋਂ ਲੈ ਕੇ ਜਾਂਦੇ ਹੈਗੇ, ਥੋੜਾ ਬਹੁਤਾ ਇੱਥੋਂ ਲੈਣਗੇ, ਥੋੜਾ ਬਹੁਤਾ ਉਦੋਂ ਕੱਢਣਗੇ
0: ਜੀ।
1: ਡਾਲਰ ਦਾ ਰੇਟ ਤਾਂ ਆਪਣੇ ਆਪ ਹੀ ਸਾਡਾ ਜਿਹੜਾ ਹੈਗਾ ਆ, ਸਾਨੂੰ ਤਾਂ ਕਿਹਾ ਜਾਂਦਾ ਹੈਗਾ ਤੁਸੀਂ ਤੇਲ ਨਾ ਵਰਤੋ, ਖਾਣੇ ਵਾਲਾ ਤੇਲ ਨਾ ਵਰਤੋ, ਤੇ ਜਿਹੜੀਆਂ ਚੀਜ਼ਾਂ ਅਸੀਂ ਇੰਪੋਰਟ ਕਰਦੇ ਹੈਗੇ ਆ ਉਹ ਘੱਟ ਤੋਂ ਘੱਟ ਹੋਣ, ਤਾਂ ਕਿ ਜਿਹੜਾ ਇਹ ਆ ਵੀ ਡਾਲਰ ਦਾ ਰੇਟ ਸਥਿਰ ਹੋ ਸਕੇ ਜਾਂ ਮਤਲਬ ਡਾਲਰ ਦੀ ਸਾਨੂੰ ਘੱਟ ਲੋੜ ਪਵੇ। ਜਦੋਂ ਇਹਨਾਂ ਨੇ ਇੱਥੋਂ ਆਪਣਾ ਮਾਲ ਕੱਢਣਾ ਆ ਤੇ ਇਹਨਾਂ ਦੇ ਰੁਪਈਏ ਥੋੜਾ ਲੈ ਕੇ ਜਾਣੇ ਆ,
0: ਇਹਨਾਂ ਨੇ ਵੀ ਕਿਤੇ ਨਾ ਕਿਤੇ ਗੁੱਸੇ ਦੇ ਵਿੱਚ ਨਾ, ਛੋਟਾ ਵਪਾਰੀ ਜਾਂ ਜਿਹੜੇ ਸ਼ਹਿਰਾਂ ਦੇ ਵਿੱਚ ਲੋਕ ਨੇ ਵਪਾਰ ਕਰਦੇ ਆ, ਕਾਰੋਬਾਰ ਕਰਦੇ ਆ, ਉਹ ਕਹਿੰਦੇ ਭਾਈ PM ਤਾਂ ਇਹ ਕਹੀ ਜਾਂਦਾ ਭਾਈ ਸਾਡਾ ਤਾਂ ਰਾਸ਼ਨ ਪਾਣੀ ਤਾਂ ਅੱਗੇ ਨੀ ਜਾਂਦਾ, ਕਿਤੇ ਪਾਸੇ ਲੱਗਦਾ ਆ, ਵਿਹਲੇ ਬੈਠੇ ਆ ਤੇ ਮੱਖੀਆਂ ਮਾਰਦੇ ਆ, ਤੇ ਉੱਤੋਂ ਇਹ ਬਿਆਨ ਇਦਾਂ ਦੇ ਦੇਈ ਜਾਂਦੇ ਆ। ਆਰਥਿਕਤਾ ਨੂੰ ਠੀਕ ਤਾਂ ਕੀ ਕਰਨਾ, ਇਹ ਹੋਰ ਬੇੜਾ ਗਰਕ ਕਰਨ ਦੇ ਉੱਤੇ ਸਾਡਾ ਵੀ ਤੁਲੇ ਹੋਏ ਨੇ।
1: ਬਿਲ ਭਾਰਤ ਸਾਹਿਬ ਇਸ ਵੇਲੇ ਲੋਕਾਂ ਨੂੰ ਠੀਕ ਲੱਗ ਰਿਹਾ ਹੈਗਾ ਵੀ ਰਾਹੁਲ ਗਾਂਧੀ ਜੋ ਕਹਿ ਰਹੇ ਆ ਉਹ ਠੀਕ ਕਹਿ ਰਹੇ ਆ
0: ਜੀ,
1: ਵੀ ਤੁਸੀਂ ਆਰਥਿਕਤਾ ਕਿੱਥੇ ਪਹੁੰਚ ਗਈ ਆ, ਮਹਿੰਗਾਈ ਕਿੱਥੇ ਪਹੁੰਚ ਗਈ ਹੈਗੀ ਆ ਜੀ। ਕੱਲ ਸਰ ਗੈਸ ਦਾ ਸਿਲੰਡਰ ਨੀ ਲੱਭਦਾ ਪਿਆ ਪੰਜਾਬ ਦੇ ਵਿੱਚ, ਬਾਕੀ ਜਿਹੜਾ ਹੈਗਾ ਆ ਤੇਲ ਵਾਸਤੇ ਫਿਰ ਰਾਸ਼ਨਿੰਗ ਹੋਣ ਲੱਗੀ ਆ। ਤੁਸੀਂ ਆਪ ਤੁਸੀਂ ਜਿਹੜਾ ਹੈਗਾ ਆ ਤੁਹਾਡਾ ਕਿਰਦਾਰ ਕੀ ਆ ਤੁਸੀਂ ਇਹਦੇ ਵਿੱਚ? ਤਾਂ ਸਰ ਹੁਣ ਅੱਜ ਜੋ ਰਾਹੁਲ ਗਾਂਧੀ ਕਹਿ ਰਿਹਾ ਆ ਉਹਦੇ ਵਿੱਚ ਗਲਤ ਕੁਛ ਵੀ ਨਹੀਂ ਗਾ। ਉਹ ਕਹਿੰਦਾ ਇਹਨਾਂ ਨੇ ਮੈਂ ਬਹੁਤ ਦੇਰ ਪਹਿਲਾਂ ਕਿਹਾ ਸੀ ਅਡਾਨੀ ਦਾ ਕੁਛ ਨਹੀਂ ਹੋਊਗਾ, ਔਰ ਉਹਨੇ ਕਿਹਾ ਵੀ ਸੀ ਜੀ। ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਕੰਪਰੋਮਾਈਜ਼ ਗਿਆ ਜੀ, ਆਹ ਲਫ਼ਜ਼ ਉਹਨਾਂ ਨੇ ਵਰਤੇ ਸੀ। ਤੇ ਉਹ ਹੁਣ ਜੋ ਉਹਨੇ ਕਿਹਾ ਸੀਗਾ ਉਹ ਜੇ ਸਾਨੂੰ ਸਾਹਮਣੇ ਦਿਸ ਰਿਹਾ ਹੈਗਾ ਆ ਤੇ ਅਸੀਂ ਅੱਖਾਂ ਤਾਂ ਨਹੀਂ ਮੀਟ ਸਕਦੇ ਜੀ।
0: ਬਿਲਕੁਲ
1: ਹਾਂਜੀ, ਬਾਕੀ ਜਿਹੜਾ ਹੈਗਾ ਆ ਜੇ ਉਹ ਜੇ ਜੈ ਸ਼੍ਰੀ ਰਾਮ ਕਹਿਣਗੇ ਤੇ ਅਸੀਂ ਵੀ ਜੈ ਸ਼੍ਰੀ ਰਾਮ ਕਹਿ ਦਿਆਂਗੇ, ਪਰ ਸਾਡਾ ਰਾਮ ਉਹਨਾਂ ਦੇ ਰਾਮ ਨਾਲ ਮੇਲ ਖਾਂਦਾ।
0: ਬਿਲਕੁਲ ਹੈ ਜੀ, ਉਹਦੇ ਨਾਲ ਫਰਕ ਥੋੜੀ ਪੈਣ ਲੱਗਿਆ ਸੈਣੀ ਸਾਹਿਬ, ਚਾਹੇ ਜੈ ਸ਼੍ਰੀ ਚਾਹੇ ਵਾਹਿਗੁਰੂ ਕਹਿ ਲਓ ਚਾਹੇ ਜੋ ਮਰਜ਼ੀ ਕਹੀ ਜਾਓ ਤੇ ਚਾਹੇ ਭਾਰਤ ਮਾਤਾ ਦੀ ਜੈ ਕਹਿ ਲਈਏ, ਉਹਦੇ ਵਿੱਚ ਲੋਕਾਂ ਦੇ ਜਿਹੜੀਆਂ ਦੁੱਖ ਤਕਲੀਫਾਂ ਨੇ ਉਹ ਤਾਂ ਨੀ ਘੱਟ ਹੋਣੀਆਂ, ਉਹ ਤਾਂ ਫਿਰ ਸਿਸਟਮ ਨੇ ਕੱਟਣੀਆਂ ਨੇ ਜੀ।
1: ਨਹੀਂ ਇਹਨਾਂ ਦੇ ਭਗਤਾਂ ਦੀਆਂ ਘੱਟ ਹੋ ਜਾਂਦੀਆਂ ਜੀ, ਮੈਂ ਮਤਲਬ ਦੇਖਦਾ ਰਹਿੰਦਾ, ਮੈਂ ਦੇਖਦਾ ਰਹਿੰਦਾ ਉਹਨਾਂ ਦੇ ਮੋਬਾਈਲ ਚੈੱਕ ਕਰਦਾ ਰਹਿੰਦਾ ਕਿ ਉਹਦੇ ਵਿੱਚ ਕੀ ਮੈਸੇਜ ਆਇਆ ਆ। ਉਹ ਜਿਸ ਢੰਗ ਨਾਲ ਸਮਝਾਉਂਦੇ ਹੈਗੇ ਨਾ ਜੀ, ਬੰਦਾ ਕਾਇਲ ਹੋ ਜਾਂਦਾ ਵੀ ਹਾਂ
0: ਜੀ ਬਿਲਕੁਲ
1: ਮੈਸੇਜ ਆ ਜੀ। ਤੇ ਮੁੜ ਕੇ ਜਿੱਦਾਂ ਹੁਣ ਉਹ ਪੱਤਰਕਾਰ ਦੀਦੀ ਹੈਗੀ
0: ਸੀ ਉਹਦੇ ਪੋਤੜੇ
1: ਉਹਦੇ ਬੋਲਦੇ ਪਏ ਹੈਗੇ ਆ ਜੀ, ਉਹ ਜਿਹੜੀ ਹੈਗੀ ਆ ਪਹਿਲਾਂ ਹੀ ਸਾਡੇ ਦੇਸ਼ ਦੀ ਆਪੋਜੀਸ਼ਨ ਵੀ ਉਹ ਕੁਛ ਹੀ ਬੋਲਦੀ ਆ ਜੋ ਇਹ ਬੋਲਦੇ ਹੈਗੇ ਆ। ਪੱਤਰਕਾਰ ਵੀ ਬੋਲੀ ਆ ਜੀ ਵੀ ਆਇਆ ਇਹ ਸਪੋਂਸਰ, ਇਹ ਜਿਹੜਾ ਕੁਐਸਚਨ ਸੀ ਉਹ ਕੀਤਾ ਗਿਆ। ਸਰ ਮੇਰੀ ਤਾਂ ਬੇਨਤੀ ਇਹ ਹੈਗੀ ਆ ਕਿ ਤੁਸੀਂ ਇਸ ਕੁਐਸਚਨ ਲਈ ਪ੍ਰਪੇਅਰਡ ਕਿਉਂ ਨਹੀਂ ਸੀ, ਤੇ ਜੇ ਤੁਸੀਂ ਪ੍ਰਪੇਅਰਡ ਨਹੀਂ ਵੀ ਸੀ ਤੇ ਇੱਕਦਮ ਜੇ ਕੋਈ ਏਦਾਂ ਦਾ ਕੁਐਸਚਨ ਆ ਜਾਂਦਾ ਤੇ ਤੁਸੀਂ ਅਗਲੇ ਬੰਦੇ ਨੂੰ ਇੰਨੀ ਗੱਲ ਕਹਿ ਸਕਦੇ ਆ ਵੀ ਭਾਈ ਸਾਡਾ ਦੇਸ਼ ਜਿਹੜਾ ਸੈਕੂਲਰ ਆ ਤੇ ਦੇਸ਼ ਇੱਕ ਸੰਵਿਧਾਨ ਨਾਲ ਚੱਲਦਾ ਆ, ਬਾਕੀ ਜੋ ਕੁਛ ਤੁਸੀਂ ਸੁਣਿਆ ਉਹ ਦੈਟ ਆਲ ਆਰ ਰਿਊਮਰਸ।
0: ਇੰਨੀ ਗੱਲ ਕਹਿ ਕੇ ਆਪਣਾ PM ਨਹੀਂ ਛੱਡਿਆ, ਉਹਨਾਂ ਨੇ ਉਹ ਵੀ ਘੇਰ ਲਿਆ, ਭਾਈ ਤੁਸੀਂ ਇਸ ਚੀਜ਼ ਦੀ ਸਪੋਰਟ ਕਿੱਦਾਂ ਕਰ ਰਹੇ ਹੋ, ਅਗਲੇ ਨੂੰ ਜਵਾਬ ਦੇਣੇ ਪਏ ਆ ਖੜ ਕੇ।
1: ਸਰ ਗੱਲ ਤਾਂ ਠੀਕ ਗੱਲ ਹੈਗੀ, ਮੈਂ ਤੁਹਾਨੂੰ ਦੱਸਿਆ ਸੀਗਾ ਕੱਲ ਹੀ ਇੱਕ ਪੱਤਾ ਨੇ ਆਣਾ ਕਿਸੇ ਦੇ ਘਰ ਚਲ ਜਾਂਦਾ ਰਿਸ਼ਤੇਦਾਰੀ ਦੇ ਵਿੱਚ ਤੇ ਰਿਸ਼ਤੇਦਾਰ ਨੂੰ ਵੀ ਵਕਤ ਪੈ ਜਾਂਦਾ ਹੁੰਦਾ, ਉਹ ਤਾਂ ਹੁਣ ਸੋਚਦੇ ਹੋਣਗੇ ਵੀ ਇਹਨੂੰ ਸੱਦਿਆ ਕਿਨ ਸੀ, ਇਹਨੇ ਇਨਵਾਈਟ ਕਿਨ ਕੀਤਾ ਸੀ, ਭਾਰਤ ਸਾਹਿਬ ਸਾਡੇ ਪ੍ਰਧਾਨ ਮੰਤਰੀ ਆ, ਬਾਹਰ ਜਾ ਕੇ ਜਿਹੜਾ ਹੈਗਾ ਆ ਜੇ ਕੋਈ ਏਦਾਂ ਦਾ ਇੰਸੀਡੈਂਟ ਹੁੰਦਾ ਆ ਉਹ ਸਾਡੇ ਲਈ ਵੀ ਸ਼ੇਮ ਖੋਲਿਆ। ਹਾਂਜੀ ਸਾਡੇ ਬੰਦੇ ਤੇ ਇੰਟੈਲੀਜੈਂਟ ਗਿਣੇ ਜਾਂਦੇ ਹੈਗੇ ਆ ਕਿ ਇੱਕਦਮ ਜਵਾਬ ਦੇ ਹੁੰਦੇ ਹੈਗੇ ਜੀ। ਲੈ ਏਦਾਂ ਦੀ ਗੱਲ ਤੁਸੀਂ ਔਜਲਾ ਸਾਹਿਬ ਨਾਲ ਕਰਕੇ ਦੱਸ ਦਿਓ ਜੀ, ਅਗਲੇ ਬੰਦੇ ਨੂੰ ਰੋਣ ਨਾ ਲਾ ਦੇ ਉੱਤੇ। ਹਾਂਜੀ ਉਹ ਬੀਬੀ ਨੂੰ ਕਹਿਣਾ ਸੀ ਵੀ ਜੋ ਉਹਨੂੰ ਬੀਬੀ ਨੇ ਕਹਿਣਾ ਸੀ ਇੰਡੀਆ ਵਰਗਾ ਤਾਂ ਕੰਟਰੀ ਕੋਈ ਨੀ ਹੈਗਾ, ਮੈਂ ਤਾਂ ਜਰੂਰ ਵਿਜ਼ਿਟ ਕਰੂੰਗੀ ਉੱਥੇ ਜੀ, ਪਰ ਇਹਨਾਂ ਕੋਈ ਜਵਾਬ ਵੀ ਨਹੀਂ ਦੇ ਹੋਇਆ, ਉਹਨੂੰ ਸੈਟੀਸਫਾਈ ਨਹੀਂ ਕਰ ਸਕੇ ਜੀ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਇੱਕ ਪੰਜਾਬ ਦੀ ਖਬਰ ਲੈ ਲਈਏ ਨਾਲ ਨਾਲ, ਜੋ ਚਾਹੇ ਉਹ ਹਰਿਆਣਾ ਸਰਕਾਰ ਆ ਉੱਥੇ ਬੀਜੇਪੀ ਦੀ ਸਰਕਾਰ, ਇੱਥੇ ਆਮ ਆਦਮੀ ਪਾਰਟੀ ਦੀ ਆ ਪੰਜਾਬ ਚ, ਜਿਹੜਾ ਮੈਡੀਕਲ ਸਹੂਲਤਾਂ ਨੇ ਸਰਕਾਰੀ ਜਾਂ ਤਿੰਨ ਚੀਜ਼ਾਂ ਚਾਹੀਦੀਆਂ ਮੇਨ ਤਾਂ, ਚਲੋ ਰੋਜ਼ੀ ਰੋਟੀ ਕੱਪੜਾ ਮਕਾਨ ਜਾਂ ਸਿਹਤ ਸਹੂਲਤ ਜਾਂ ਸਿੱਖਿਆ ਹੋ ਗਈ, ਇਹ ਜਿਹੜੀਆਂ ਮੁੱਢਲੀਆਂ ਸਾਡੀਆਂ ਜ਼ਰੂਰਤਾਂ ਨੇ, ਪਰ ਉਹ ਹੀ ਨਹੀਂ ਹਜੇ ਤੱਕ 80 ਸਾਲਾਂ ਦੇ ਵਿੱਚ ਪੂਰੀਆਂ ਹੋ ਸਕੀਆਂ। ਜਿਹੜੇ ਦਾਅਵੇ ਤੇ ਵਾਅਦੇ ਜਾਂ ਕਲੀਨਿਕ ਜਿਹੜੇ ਚਲਾਏ ਜਾ ਰਹੇ ਨੇ, ਪਰ ਸਰਕਾਰੀ ਹਸਪਤਾਲਾਂ ਦੇ ਵਿੱਚ ਨਾ ਤਾਂ ਸਪੈਸ਼ਲਿਸਟ ਨਜ਼ਰ ਆਉਂਦੇ ਆ, ਤੇ ਨਾ ਹੀ ਉੱਥੇ ਦੀਆਂ ਜਿਹੜੀਆਂ ਦੋ ਤਿੰਨ ਜਿਹੜੀਆਂ ਮੇਨ ਮਸ਼ੀਨਾਂ ਹੁੰਦੀਆਂ ਆ ਉਹ ਜਿਹੜੀਆਂ, ਜਾਂ ਐਮਰਜੈਂਸੀ ਜਿਹੜੀ ਹੈ ਕਿਤੇ ਵੀ ਕੋਈ ਜ਼ਰੂਰਤ ਪੈ ਜਾਵੇ ਤਾਂ ਉਹ ਸਹੂਲਤਾਂ ਜਿਹੜੀਆਂ ਨੇ ਫਸਟ ਏਡ ਦੀ ਜਿਹੜੀ ਚੀਜ਼ਾਂ ਨੇ ਉਹ ਕਿਤੇ ਨਜ਼ਰ ਨਹੀਂ ਆਉਂਦੀਆਂ। ਹਾਈਕੋਰਟ

0: ਪੇਸ਼ੈਂਟ ਚੈੱਕ ਹੀ ਨਹੀਂ ਹੋ ਸਕਦੇ। ਜਿੱਦਾਂ ਇੱਕ ਵਾਰੀ ਅਕਾਲੀ ਦਲ ਦਾ ਜਿਹੜਾ ਉਹਦਾ SGPC ਦਾ ਪ੍ਰਧਾਨ ਮੁੱਕਣ ਨਹੀਂ ਸੀ ਬਣਾ ਦਿੱਤਾ ਜੀ, ਉਹਨੇ ਆਪਣੀ ਗੱਡੀ ਦੇ ਤੇਲ ਦੇ ਪੈਸੇ ਇਹਨੇ ਪਾ ਲਏ, ਗੱਡੀ ਜਿਹੜੀ ਹੈਗੀ ਆ ਵੀ 24 ਘੰਟੇ ਦੇ ਵਿੱਚ 36 ਘੰਟੇ ਗੱਡੀ ਚੱਲਦੀ ਰਹੀ।
1: ਉਹ ਕਹਿੰਦਾ ਜਿੱਦਾਂ ਮਾਲਾ ਬੰਨ ਤੇ ਉਹਨਾਂ ਟਾਇਰ ਨੂੰ ਮਾਲਾ ਬੰਨ ਕੇ ਘੁਮਾਈ।
0: ਗੱਲ ਤਾਂ ਇਹ ਵੀ ਜੇ 24 ਘੰਟੇ ਚੱਲਦੀ ਤੇ ਉਹਦੇ ਵਿੱਚ ਵੀ ਜਸਟੀਫਾਈ ਹੋ ਜਾਂਦਾ ਜੀ, ਉਹ ਚੱਲੇ ਹੀ ਰਹੇ। ਉਹ ਤਾਂ 24 ਘੰਟੇ ਦੇ ਵਿੱਚ 36 ਘੰਟੇ ਗੱਡੀ ਚੱਲਣ ਲੱਗੀ। ਸੋ ਇਸ ਕਰਕੇ ਪੈਨਸ਼ਨਰਾਂ ਦੇ ਇਹਨਾਂ ਦੇ ਮੁਲਾਜ਼ਮਾਂ ਦੇ DA ਨਹੀਂ ਦਿੱਤੇ ਜੀ। ਮੇਰੀ ਮਾਤਾ ਨੂੰ ਵੀ ਪੈਨਸ਼ਨ ਘੱਟ ਆਈ ਹੈਗੀ, ਉਹ ਪਟਨਾ ਸਾਹਿਬ ਮੈਂ ਦੇਖਿਆ, ਉਹ ਪਟਨਾ ਸਾਹਿਬ ਆਪਣੇ ਟੱਬਰ ਨੂੰ ਲੈ ਕੇ ਬੈਠਾ ਆ ਤੇ ਮਾਤਾ ਮੇਰੀ ਗਾਲਾ ਗੱਡੀ ਤੇਰਾ ਕੁਛ ਨੀ ਬਣਨਾ ਸਾਡੇ ਪੈਸਿਆਂ ਦੇ ਨਾਲ ਤੁਰਿਆ ਫਿਰਦਾ ਜੀ।
1: ਬਿਲਕੁਲ।
0: ਸੋ ਇਸ ਕਰਕੇ ਜੀ ਉਹ ਭਾਰੇ ਸਾਹਿਬ ਬਹੁਤ ਜ਼ਿਆਦਾ ਹੈ। ਦੇਖੋ ਜੇ ਨਾ ਮਤਲਬ ਜੇ ਕੋਈ ਮਸ਼ੀਨ ਆ ਜਾਂਦੀ ਨਾ, ਐਕਸਰੇ ਮਸ਼ੀਨ ਆ ਜਾਂਦੀ ਆ, ਉਹ ਮਹੀਨਾ ਨੀ ਕੱਢਦੀ ਜੀ, ਉਹ ਡਾਕਟਰ ਆਪ ਖਰਾਬ ਡਾਕਟਰ ਆਪ ਖਰਾਬ ਕਰ ਦਿੰਦੇ, ਉਹ ਆਪ ਖਰਾਬ ਕਰ ਦਿੰਦੇ ਜੀ ਨਾ, ਬਾਅਦ ਚ ਕਹਿ ਦਿੰਦੇ ਜੀ ਖਰਾਬ ਆ ਜੀ, ਤੇ ਹਸਪਤਾਲ ਦੇ ਸਾਹਮਣੇ ਹੀ ਤਾਂ ਬੈਠਾ ਆ ਜੀ ਐਕਸਰੇ ਵਾਲਾ ਵੀ, ਤੇ ਸਾਹਮਣੇ ਹੀ ਬੈਠਾ ਲੈਬੋਰਟਰੀ ਵਾਲਾ ਵੀ, ਉਹਨਾਂ ਦੇ ਨਾਲ ਕਮਿਸ਼ਨ ਵਧਿਆ ਆ ਡਾਕਟਰਾਂ ਦਾ ਜੀ। ਅਸਲੀਅਤ ਤਾਂ ਇਹ ਹੈਗੀ ਆ ਜੀ, ਤੇ ਬਾਕੀ ਫੇਰ ਜਿਹੜਾ ਇਹ ਆ ਜਦ ਬਿਲ ਸਾਰ ਚੀਜ਼ਾਂ ਉਦੋਂ ਉਹ ਮਤਲਬ ਅਰਜੈਂਸੀ ਬਣਦੀਆਂ ਆ ਜਦੋਂ ਵੀ ਉੱਥੇ ਨਾਲ ਕੋਈ ਲੋੜ ਪੂਰੀ ਨਾ ਹੁੰਦੀ ਹੋਵੇ। ਪੈਸੇ ਲੋਕੀ ਖਰਚਦੇ ਆ ਜੀ, ਗੱਲ ਏਦਾਂ ਇਹ ਕਹਿਣ ਨੂੰ ਸਰ ਗਰੀਬਾਂ ਲਈ ਸਕੀਮਾਂ ਆਉਂਦੀਆਂ, ਗਰੀਬਾਂ ਗਰੂਬਾਂ ਲਈ ਕੁਛ ਨੀ ਆਉਂਦਾ ਹੈਗਾ ਜੀ, ਗਰੀਬਾਂ ਲਈ ਤਾਂ ਆਈ ਵਾਸ਼ ਆ ਵੀ ਹਾਂ ਠੀਕ ਆ, ਬਾਕੀ ਸਰ ਜੋ ਇਹ ਸਰਕਾਰਾਂ ਕਰਦੀਆਂ ਆਪਣੇ ਪੋਲੀਟੀਕਲ ਮੋਟਿਵ ਲਈ ਕਰਦੇ ਆ ਜੀ।
1: ਬਿਲਕੁਲ।
0: ਜੇ ਡਾਕਟਰ ਵੀ ਰੱਖਣੇ ਹੈਗੇ ਆ ਤੇ ਫੇਰ ਉੱਥੇ ਵੀ ਕਿੱਥੇ ਅੜਕੇ ਨੇ ਜਿਹੜਾ ਦੇਖਿਆ ਜਾਂਦਾ ਜੀ, ਤੇ ਉੱਥੇ ਵੀ ਨੈਪੋਟਿਜ਼ਮ ਹੁੰਦੀ ਆ, ਉਹਦੇ ਵਿੱਚ ਨੈਪੋਟਿਜ਼ਮ ਦੇ ਵਿੱਚ ਹੈਗਾ ਜੀ ਭਰਾਏ ਭਤੀਜਾਬਾਦ ਦੇ ਵਿੱਚ ਆ ਕੇ ਤੇ ਉੱਥੇ ਭਰਤੀ ਕੀਤੀ ਜਾਂਦੀ ਹੈਗੀ ਆ ਜੀ।
1: ਦੇਖੋ ਕੱਲ ਮੈਂ ਖਬਰ ਕੀਤੀ ਸੀ ਇੱਕ ਮੈਡੀਕਲ ਦੀ, ਅੱਜ ਹੜਤਾਲ ਰਹੀ ਆ, ਜਿਹੜੇ ਆਪਣੇ ਕੈਮਿਸਟ ਹੈਗੇ ਆ ਜਾਂ ਮੈਡੀਕਲ ਸਟੋਰ ਹੈਗੇ ਨੇ ਜਿਹੜਾ ਥੋਕ ਦਾ ਕੰਮ ਕਰਦੇ ਜਾਂ ਕਿੱਦਾਂ, ਪਰ ਆਨਲਾਈਨ ਦੇਖੋ ਹੁਣ ਕਿੰਨੀ ਲੋਟ ਇਹਦੇ ਵਿੱਚ ਮਚਾਉਂਦੇ ਨੇ। ਇੱਕ ਪਾਸਿਓ ਤਾਂ ਮੈਂ ਸਹੀ ਸਮਝਦਾ, ਮੈਂ ਤਾਂ ਚਲੋ 4-5 ਸਾਲ ਦਾ ਇਸ ਚੀਜ਼ ਦੇ ਵਿੱਚ ਰੋਲਾ ਪਾ ਰਿਹਾ ਕਿ ਜਿੰਨਾ ਮੈਡੀਕਲ ਸਟੋਰ ਖੁੱਲ ਰਹੇ ਨੇ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਵੀ 3-3, 2-2, 4-4 ਜਿਹੜੇ ਹੋਏ ਪਏ ਨੇ, ਜਾਂ 20-25 ਹਜ਼ਾਰ ਦੀ ਆਬਾਦੀ ਹੈ ਸੈਣੀ ਸਾਹਿਬ, ਉੱਥੇ ਤਾਂ ਘੱਟੋ ਘੱਟ ਹੱਦ ਹੀ 50 ਮੈਡੀਕਲ ਸਟੋਰ ਤੁਹਾਨੂੰ ਮਿਲ ਜਾਣਗੇ ਸ਼ਹਿਰ ਦੇ ਵਿੱਚੋਂ। ਮੋਟੀ ਕਮਾਈ ਹੈ ਇਹਦੇ ਵਿੱਚ ਜੀ, ਸਾਰੀਆਂ ਚੀਜ਼ਾਂ ਨੇ ਆਪਣੀ ਮਨ ਮਰਜ਼ੀ ਦੇ ਨਾਲ ਪ੍ਰਾਈਜ਼ ਲੈਂਦੇ ਹੋ, ਸਾਰਾ ਕੁਝ ਕਰਦੇ ਹੋ, ਤੇ ਹੁਣ ਰੋਲਾ ਪਾਉਣ ਲੱਗੇ ਹੋ। ਜਦੋਂ ਆਨਲਾਈਨ ਚੀਜ਼ ਸਸਤੀ ਪੈਂਦੀ ਹੈ ਲੋਕ ਉੱਥੋਂ ਮੰਗਾਉਣੀ ਸ਼ੁਰੂ ਹੋ ਗਏ ਨੇ ਜੀ, ਤੇ ਵੈਸੇ ਤਾਂ ਡਾਕਟਰ ਦੀ ਸਲਿਪ ਤੋਂ ਬਗੈਰ ਉਹ ਦੇ ਵੀ ਨਹੀਂ ਸਕਦੇ। ਹੁਣ ਦੇਖੋ ਸਾਡੇ ਇੱਥੇ, ਜੇ ਮੈਂ ਚਲੋ ਕੰਪੇਅਰ ਨਹੀਂ ਕਰਦਾ, ਇੱਥੇ 8,000 ਜਿਹੜੀ ਆਬਾਦੀ ਹੈ ਸਾਡੇ ਇੱਥੇ ਪਿੰਡ ਦੀ, ਤਾਂ ਉਹਦੇ ਵਿੱਚ ਇੱਕ ਮੈਡੀਕਲ ਸਟੋਰ ਆ, ਤੇ ਉਹ ਵੀ 5 ਦਿਨ ਖੁੱਲਣਾ 8 ਘੰਟੇ, ਤੇ ਸੈਟਰਡੇ ਸੰਡੇ ਨੂੰ, ਸੰਡੇ ਬੰਦ ਰਹਿਣਾ, ਸੈਟਰਡੇ ਨੂੰ 2 ਘੰਟੇ ਖੁੱਲਣਾ ਜੀ, ਉਹ ਵੀ ਐਮਰਜੈਂਸੀ ਜੇ ਕਿਸੇ ਨੂੰ ਕੋਈ ਚੀਜ਼ ਚਾਹੀਦੀ ਹੈ, ਤੇ ਉਹਦੇ ਨਾਲ ਹੀ ਕੰਮ ਸਾਰਦੇ ਆ। ਤੇ ਆਪਣੇ ਹੁਣ ਦੇਖੋ ਕਿ 20,000 ਦੀ ਵੀ ਆਬਾਦੀ ਹੈ ਕਿਸੇ ਛੋਟੇ ਤੋਂ ਛੋਟੇ ਸ਼ਹਿਰ ਦੀ, ਤਾਂ ਉੱਥੇ ਤੁਹਾਨੂੰ 50 ਮੈਡੀਕਲ ਸਟੋਰ ਮਿਲ ਜਾਣਗੇ ਜੀ।
0: ਪਰ ਸਾਹਿਬ ਤੁਹਾਨੂੰ ਮੈਂ ਹੁਣ ਛੋਟੀ ਜਿਹਾ ਇੰਸੀਡੈਂਟ ਦੱਸਦਾ ਜੀ। ਮੈਂ ਨਾ ਥੋੜੀ ਜਿਹੀ, ਮੈਨੂੰ ਮਾੜਾ ਮਾੜਾ ਬੁਖਾਰ ਸੀਗਾ ਅੱਜ ਤੋਂ 5-1 ਸਾਲ ਪਹਿਲਾਂ ਦੀ ਗੱਲ ਹੈ ਜੀ, ਤੇ ਇਨਫੈਕਸ਼ਨ ਜੀ ਹਲਕੀ ਜੀ ਸੀਗੀ, ਤੇ ਮੇਰਾ ਜਿਹੜਾ ਹੈਗਾ ਕਚਹਿਰੀ ਦੇ ਵਿੱਚ ਮੈਨੂੰ ਮਤਲਬ ਬਹੁਤ ਪਿਆਰ ਕਰਨ ਵਾਲੇ ਵਕੀਲ ਸਾਹਿਬ ਸੀਗੇ, ਤੇ ਫਾਦਰ ਫਿਗਰ ਫੋਰ ਮੀ ਜੀ, ਬਹੁਤ ਵੱਡੇ ਏਜ ਦੇ ਵਿੱਚ। ਉਹਨਾਂ ਨੇ ਮੇਰੀ ਬਾਂਹ ਫੜੀ, ਚੱਲ ਚੱਲ ਤੂੰ ਮਤਲਬ ਜਿਹੜਾ ਹੈਗਾ ਘੋਲ ਕਰਦਾ, ਤੈਨੂੰ ਡਾਕਟਰ ਤੇ ਲੈ ਕੇ ਜਾਵਾਂ। ਉਹ ਜਦ ਦਸੂਏ ਦਾ ਮਸ਼ਹੂਰ ਡਾਕਟਰ ਜੀ, ਉਹਦੇ ਲੈ ਗਿਆ ਜੀ ਪ੍ਰਾਈਵੇਟ ਤੇ
1: ਜੀ।
0: ਉਹਦੇ ਪਹਿਲਾਂ ਪਰਚੀ ਵਾਸਤੇ ਜਿਹੜਾ ਹੈਗਾ ਆ ਤੁਸੀਂ 200 ਰੁਪਇਆ ਦੇ ਦਿਓ ਜੀ, 300 ਦੇ ਤਾ ਜੀ। ਮੁੜ ਕੇ ਡਾਕਟਰ ਉੱਥੇ ਹੈ ਨੀ ਜੀ, ਨਰਸਾਂ ਨੇ ਕੀਤਾ ਡਾਕਟਰ ਨੂੰ ਫੋਨ ਕੀਤਾ, ਕਹਿੰਦਾ ਫੋਨ ਤੇ ਪੇਸ਼ੈਂਟ ਨਾਲ ਗੱਲ ਕਰਾਓ। ਮੇਰੀ ਫੋਨ ਤੇ ਗੱਲ ਸੁਣੀ ਜੀ, ਵੀ ਏਦਾਂ ਕਰਕੇ ਹੁੰਦਾ, ਏਦਾਂ ਕਰਕੇ ਹੁੰਦਾ, ਠੀਕ ਹੈ ਜੀ। ਮੁੜ ਕੇ ਜਿਹੜਾ ਹੈਗਾ ਆ ਉਹ ਨਾ ਆਹ ਦਵਾਈ ਲਿਖ ਦਿੱਤੀ, ਆਹ ਦਵਾਈ ਨਰਸਾਂ ਨੂੰ ਦਿਖਾ ਦਿੱਤੀ ਉਹਨਾਂ ਜੀ, ਉਹਨਾਂ ਨੇ ਮੈਨੂੰ ਅੰਦਰੋਂ ਦਵਾਈਆਂ ਦਾ ਪ੍ਰਬੰਧ ਕੇ, ਤੇ 500 ਰੁਪਇਆ ਉਹਨਾਂ ਨੇ ਮੇਰੇ ਕੋਲੋਂ ਉਹ ਲੈ ਲਿਆ ਜੀ ਦਵਾਈ ਦਾ
1: ਜੀ।
0: 700 ਰੁਪਇਆ ਮੈਂ ਖਰਚ ਕੇ ਆਇਆ, ਤੇ ਮੈਂ ਜਦੋਂ ਦੇਖਿਆ ਮੈਂ ਕਿਹਾ ਯਾਰ ਇਹ ਦਵਾਈ ਤਾਂ ਮੈਂ ਖਾਣੀ ਨੀ। ਉਹਨਾਂ ਜੀ ਸਿਫਰਾਨ ਸਾਲਟ ਦਿੱਤਾ ਆ ਸੀਗਾ, ਮੈਂ ਕਿਹਾ ਯਾਰ ਇਹ ਤਾਂ ਜਿਹੜਾ ਹੈਗਾ ਆ ਵੀ ਟਾਈਫਾਈਡ ਵਾਸਤੇ ਦਿੰਦੇ ਹੈਗੇ ਆ, ਇਹ ਤਾਂ ਮੈਨੂੰ ਮਾਈਨਰ ਦੀ ਇਨਫੈਕਸ਼ਨ ਹੈਗੀ ਆ ਜੀ। ਮੈਂ ਕਿਹਾ ਯਾਰ ਦਵਾਈ ਤਾਂ ਖਾਣੀ ਨੀ ਆ, ਵੀ ਇਹ 500 ਦਾ ਵੇਸਟ ਕੀਤਾ ਹੈਗਾ। ਉਹ 10 ਮੈਂ ਕਿਹਾ 10 ਡਾਕਟਰ ਉੱਥੇ ਹੈ ਨੀ, ਡਾਕਟਰ ਨੇ ਫੋਨ ਤੇ ਗੱਲ ਕਰਕੇ ਤੇ ਆਪਣੇ ਜਿਹੜੀ ਆ ਚਾਰਜਿੰਗ ਫੀਸ ਲੈ ਲਈ ਜੀ।
1: ਜੀ ਬਿਲਕੁਲ,
0: ਚਲੋ ਹਾਂਜੀ। ਉਹ ਬਜ਼ੁਰਗ ਵਕੀਲ ਤਾਂ ਜਿਹੜੇ ਹੈਗੇ ਉਹ ਤਾਂ ਆਪਣੇ ਘਰ ਨੂੰ ਚੱਲ ਗਿਆ, ਤੇ ਮੇਰੇ ਸਿਰ ਭਾਰੀ ਬਣ ਗਈ। ਮੈਂ ਕਿਹਾ ਯਾਰ ਇੱਥੇ ਮੇਰਾ ਦੋਸਤ ਆ, ਮੈਡੀਕਲ ਸਟੋਰ ਉਹਦਾ ਹੈਗਾ
1: ਜੀ,
0: ਹਾਂਜੀ ਓਹਨੂੰ ਆ ਦੋ ਪੱਤੇ ਦਵਾਈਆਂ ਦੇ ਹੈਗੇ ਆ, ਦੋ ਤਿੰਨ ਪੱਤੇ ਇਹ ਦਿਆ, ਤਿੰਨ ਪੱਤੇ ਮੈਨੂੰ ਦਵਾਈਆਂ ਦੇ ਤੇ ਉਹ ਮੈਂ ਕੀਤਾ ਸਰ ਉੱਥੇ ਉਹਦੇ ਕੋਲ ਚਲ ਗਿਆ ਮੈਂ ਕਿਹਾ

0: ਜਦੋਂ ਹੈਗੇ ਆ ਵੀ ਅੱਧੇ ਰੇਟ ਤੇ ਲੈ ਲਾ ਚਾਹੇ ਜਿੱਦਾਂ ਮਰਜ਼ੀ ਆ, ਤੇ
1: ਜੀ
0: ਮੈਂ ਤੇ ਖਾਣੀ ਲੈ ਗਈ। ਮੈਂ ਉਹਦੇ ਕੋਲ ਗਿਆ, ਉਹ ਕਹਿੰਦੇ ਉੱਥੇ ਹੀ ਆਇਆ, ਉੱਥੇ ਹੀ ਮੋੜਿਆ।
1: ਜੀ
0: ਮੈਂ ਕਿਹਾ ਯਾਰ ਉੱਥੇ ਉੱਥੇ ਮੈਂ ਕਿਹਾ ਹੁਣ ਮੈਂ 2 ਕਿਲੋਮੀਟਰ 3 ਕਿਲੋਮੀਟਰ ਫੇਰ ਜਾਵਾਂ, ਨਾਲੇ ਅਗਲਿਆਂ ਨੇ ਕਹਿੰਦਾ ਵਾਪਸ ਲੈਣੇ ਆਉਂਦੇ ਆ, ਕਹਿੰਦਾ ਦਵਾਈ ਦੇ ਤੀ ਆ ਇਹ,
1: ਜੀ
0: ਹਾਂਜੀ ਦਵਾਈ ਖਾਓ ਤਾਂ ਆਰਾਮ ਆਊਗਾ, ਫੇਰ ਗੱਲ ਕਰਿਓ।
1: ਜੀ
0: ਹਾਂਜੀ ਤੇ ਇਹ ਕਹਿ ਰਿਹਾ ਇਹਨੇ ਮੈਨੂੰ, ਮੈਂ ਕਿਹਾ ਮੈਨੂੰ ਪਤਾ ਇਹਨੇ ਮੈਨੂੰ ਲੈ ਲੈਣਾ।
1: ਜੀ
0: ਪਰ ਇਹ ਸਾਹਿਬ ਤੁਸੀਂ ਯਕੀਨ ਕਰਿਓ, ਅਲਟੀਮੇਟਲੀ ਜਦੋਂ ਮੈਂ ਉਹਨਾਂ ਨੂੰ ਇਨਸਿਸਟ ਕੀਤਾ, ਕਹਿੰਦਾ ਯਾਰ ਤੈਨੂੰ ਅਸਲੀਅਤ ਗੱਲ ਦੱਸ ਦਈਏ, ਮੈਂ ਕੀ ਕਹਿੰਦਾ ਜਿਹੜਾ ਇਹ 109 ਰੁਪਏ ਦਾ ਪੱਤਾ ਲਾਇਆ ਹੈ ਨਾ, ਸਾਨੂੰ 9 ਰੁਪਏ ਦਾ ਆਉਂਦਾ,
1: 9 ਰੁਪਏ ਦਾ ਆਉਂਦਾ,
0: 9 ਰੁਪਏ ਦਾ ਪੱਤਾ, 109 ਰੁਪਇਆ ਪ੍ਰਿੰਟ ਰੇਟ, ਅਗਲੀ ਨੇ ਪ੍ਰਿੰਟ ਰੇਟ ਦੇ ਉੱਤੋਂ ਵੀ ਵੱਧ ਮੈਨੂੰ ਰੇਟ ਲਾਇਆ ਆ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਆਨਲਾਈਨ ਦੇ ਉੱਤੇ ਤੁਹਾਨੂੰ ਜਿਹੜਾ ਆ ਭਾਰੀ ਸਾਹਿਬ ਐਗਜ਼ੈਕਟ ਰੇਟ ਦਾ ਤਾਂ ਪਤਾ ਲੱਗ ਜਾਂਦਾ ਹੈ ਜੀ।
1: ਨਾਲੇ ਇਹ ਵੀ ਆ ਨਾ ਜੀ,
0: ਫਿਰ
1: ਐਂਟੀਬਾਇਓਟਿਕ ਜਾਂ ਕਿੱਦਾਂ ਦੇਈ ਜਾਂਦੇ ਨੇ, ਮਾੜਾ ਜਿਹਾ ਬੁਖਾਰ ਹੈ ਜਾਂ ਤੁਹਾਨੂੰ ਇਨਫੈਕਸ਼ਨ ਹੈ ਤਾਂ ਉਹ ਐਂਟੀਬਾਇਓਟਿਕ ਖਿਲਾਈ ਜਾਂਦੇ ਆ। ਹੁਣ ਬਹੁਤ ਸਾਰੇ ਇੱਥੇ ਦੇਖੋ NRI ਭਾਈਚਾਰੇ ਦੇ ਵਿੱਚੋਂ ਵੀ ਗੱਲ ਕਰਦੇ, ਤਾਂ ਮੈਂ ਕਦੇ ਅੱਜ ਤੱਕ ਦਵਾਈ ਇੰਡੀਆ ਤੋਂ ਨਹੀਂ ਲਿਆਂਦੀ, ਤੇ ਬਹੁਤ ਸਾਰੇ ਲੋਕ ਜਿਹੜੇ ਇੰਡੀਆ ਜਾਂਦੇ ਨੇ ਬਹੁਤਾਤ ਦੇ ਵਿੱਚ, ਤਾਂ ਉਹ ਮਤਲਬ ਕਿ ਪਹਿਲਾਂ ਤਾਂ ਮੈਡੀਕਲਸਨ ਦਾ ਥੱਬਾ ਥੱਬਾ ਲੈ ਕੇ ਆਉਂਦੇ ਆ, ਕਿਉਂਕਿ ਉਹ ਕਹਿੰਦੇ ਕਿ ਭਾਈ ਇੱਥੇ ਦੀ ਡਾਕਟਰ ਹੀ ਫੇਲ ਨੇ, ਸਾਨੂੰ ਤਾਂ ਆਰਾਮ ਹੀ ਨਹੀਂ ਆਉਂਦਾ ਉਹਨਾਂ ਚੀਜ਼ਾਂ ਨਾਲ। ਉਹ ਜਿੰਨਾ ਤੁਸੀਂ ਵੱਧ ਹੈਵੀ ਚੀਜ਼ ਨੂੰ ਖਾਈ ਜਾਓਗੇ ਤੁਹਾਡੇ ਤੇ ਅਸਰ ਜਿਹੜੀ ਆ ਉਹ ਨਹੀਂ ਕਰੇਗੀ ਜੀ। ਇੱਥੇ ਹੁਣ 3 ਦਿਨ ਤਾਂ ਜਾਂ 5 ਦਿਨ ਤਾਈਂ ਤਾਂ ਤੁਹਾਨੂੰ ਬੁਖਾਰ ਚੜਦਾ ਤਾਂ ਕੋਈ ਮੈਡੀਸਨ ਨਹੀਂ ਦਿੰਦੇ ਜੀ, ਪੇਨ ਕਿਲਰ ਤੁਸੀਂ ਖਾ ਲਓ ਗੱਲ ਨਹੀਂ ਬੜੀ, ਤੇ 3 ਦਿਨਾਂ ਬਾਅਦ ਤਾਂ ਬੁਖਾਰ ਆਪਣੇ ਆਪ ਵੀ ਆਪਣਾ ਜਿਹੜਾ ਉਦਾਂ ਹੀ ਲੈ ਜਾਂਦਾ ਜੀ, ਕਿਉਂਕਿ ਬਾਡੀ ਉਹਦੇ ਵਿੱਚ ਇੱਕ ਜਿਹੜਾ ਫਾਈਟ ਕਰਦੀ ਹੈ ਆਪਣਾ ਇਮਿਊਨ ਸਿਸਟਮ, ਜਿਹੜਾ ਜੇ ਉਹਦੇ ਵਿੱਚ ਕੁਝ ਖਰਾਬੀ ਆ ਰਹੀ ਹੈ ਉਹ ਆਪਣੇ ਆਪ ਨੂੰ ਪਹਿਲਾਂ ਤਿਆਰ ਕਰ ਲੈਂਦੀ, ਪਰ ਅਸੀਂ ਉਹਨੂੰ ਵੀ ਜਿਹੜੀ ਆ ਘੋਲਣ ਦੀ ਜਿਹੜੀ ਹੈ ਉਹਦੀ ਸ਼ਕਤੀ ਜਿਹੜੀ ਆ ਉਹ ਕਮਜ਼ੋਰ ਕਰ ਦਿੱਤੀ ਹੈ। ਜਿਹੜੇ ਦਿੱਲੀ ਦੇ ਵਿੱਚ ਪਾਣੀਆਂ ਦੇ ਵਿੱਚ ਸੁਪਰ ਬੈਕਟੀਰੀਆ ਦੀ ਗੱਲ ਆਉਂਦੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਇਹ ਸਾਰਾ ਕੁਝ ਇਹ ਪ੍ਰਦੂਸ਼ਣ ਕੱਲਾ ਹਵਾ ਦੇ ਵਿੱਚ ਜਾਂ ਉਹਨਾਂ ਚੀਜ਼ਾਂ 'ਚ ਹੀ ਨਹੀਂ ਗਾ, ਇਹ ਦਵਾਈਆਂ ਦਾ ਵੱਡਾ ਕਾਰੋਬਾਰ ਜਾਂ ਪ੍ਰਦੂਸ਼ਣ ਜਿਹੜਾ ਸਾਡੇ ਸਰੀਰ ਦੇ ਵਿੱਚ ਪਾਇਆ ਜਾ ਰਿਹਾ ਮਾੜੀ ਮੋਟੀ ਬਿਮਾਰੀ ਦੇ ਨਾਲ ਬੜੀ ਅਸੀਂ ਘੋਲ ਸਕਦੇ ਸਹਿਣ ਨਹੀਂ ਕਰ ਸਕਦੇ, ਉਹ ਵੱਡੀਆਂ ਜਿਹੜੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਉਣਗੀਆਂ।
0: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਇਹਦੇ ਵੀ 2 ਪਹਿਲੂ ਹੈਗੇ, ਜੇ ਤੁਸੀਂ ਇੰਡੀਆ ਤੋਂ ਦਵਾਈ ਲਿਆਉਣ ਦੀ ਗੱਲ ਕਰਦੇ ਹੈਗੇ ਨਾ ਜੀ, ਤੇ ਉਹਦੇ ਵਾਸਤੇ ਵੀ ਜਿਹੜਾ ਹੈਗਾ ਆ ਵੀ ਬਾਹਰ ਵਾਲੇ ਸੱਜਣ ਗੁਣਾ ਕਰਕੇ ਦੇਖ ਲੈਂਦੇ ਆ ਵੀ ਉੱਥੋਂ ਮਿਲਦੀ ਹੈਗੀ $10 ਦੀ ਮਿਲਦੀ, ਇੱਥੇ ਜਦੋਂ ਗੁਣਾ ਕਰਦੇ ਅਗਲੇ ਕਹਿੰਦੇ ਹੈਗੇ $10 ਵਾਲੀ ਉੱਥੇ $2 ਦੇ ਵਿੱਚ ਆ ਜਾਣੀ, $1 ਚ ਆ ਜਾਣੀ ਹੈਗੀ ਆ, ਤੇ ਜਾਣ ਲੱਗੇ ਲੈ ਜਾਓ ਆਰਾਮ ਨਾਲ ਚੁੱਪ ਕਰਕੇ ਜੀ।
1: ਜਿਹੜੀ
0: ਦੂਜਾ ਇੱਥੇ ਦਾ ਏਦਾਂ ਆ ਨਾ ਸਰ, ਦੂਜਾ ਇਹ ਹੈਗਾ ਸਰ ਕਿ ਇਹ ਇੰਡਸਟਰੀ ਏਡੀ ਹਾਵੀ ਹੋ ਗਈ ਆ ਕਿ ਲੀਡਰਾਂ ਨੇ ਤਾਂ ਆਪਣੀਆਂ ਛੋਟੀਆਂ ਛੋਟੀਆਂ ਮੈਡੀਕਲ ਜਿਹੜੀਆਂ ਫੈਕਟਰੀਆਂ ਜਿਹੜੀਆਂ ਉਹ ਪਾਈਆਂ ਜਾਂ ਬੱਤੀ ਆ, ਇੱਥੇ ਸਾਡੇ ਲਾਗੇ ਤਲਵਾੜੇ ਦੇ ਨਾਲ ਹੀ ਜਿਹੜਾ ਹੈਗਾ ਆ ਹਿਮਾਚਲ ਦਾ
1: ਬਾਰਡਰ
0: ਪੈ ਜਾਂਦਾ ਜੀ। ਹਾਂਜੀ, ਹੁਣ ਟੈਰਸ ਕਹਿੰਦੇ ਆ ਜੀ ਉਹਨੂੰ, ਉਹ ਟੈਰਸ ਦੇ ਉੱਤੇ ਫੈਕਟਰੀਆਂ ਲਾਈਆਂ ਆ ਜੀ, ਉੱਥੇ ਉੱਥੇ ਯੂਨਿਟ ਲੱਗੇ ਹੈਗੇ ਹਿਮਾਚਲ ਦੇ ਵਿੱਚ ਜੀ, ਕਿਉਂਕਿ ਉੱਥੇ ਟੈਕਸ ਦਾ ਬਹੁਤ ਜ਼ਿਆਦਾ ਰਿਬੇਟ ਮਿਲਦੀ ਹੈਗੀ ਆ ਜੀ, ਤੇ ਉਹਨਾਂ ਨੇ ਆਪਣੇ ਲੀਡਰਾਂ ਨੇ ਉਹ ਸਰ ਇੱਕ ਇੱਕ ਕਮਰੇ ਜਿਹੜੀ ਜਿਹੜੀ ਦਾ ਫੈਕਟਰੀ ਹੈਗੀ ਆ ਤੇ ਉਹਦੇ ਤੋਂ ਪ੍ਰੋਫਿਟ ਹੁੰਦਾ ਆ ਵੱਡੀਆਂ ਫੈਕਟਰੀਆਂ ਜਿੰਨਾ ਜੀ। ਸੋ ਇਸ ਕਰਕੇ ਇਸ ਹਮਾਮ ਮੈਂ ਸਭ ਨੰਗੇ ਹੈ ਜੀ, ਤੇ ਇਸ ਕਰਕੇ ਜਿਹੜਾ ਹੈਗਾ ਇਹਨਾਂ ਦਾ ਕੋਈ ਫਰਕ ਨੀ। ਹਾਂਜੀ ਆਨਲਾਈਨ ਦਵਾਈਆਂ ਦੇ ਨਾਲ, ਕਿਉਂਕਿ ਉੱਥੇ ਵੀ ਡਿਫਰੈਂਟ ਸਾਈਟਸ ਹੈਗੀਆਂ, ਉੱਥੇ ਪਤਾ ਲੱਗ ਜਾਂਦਾ ਵੀ ਇੱਕ ਦਵਾਈ ਜਿਹੜੀ ਹੈਗੀ ਇੱਕ ਕੰਪਨੀ ਜਿਹੜੀ ਆ ਉਹ ਤੁਹਾਨੂੰ 500 ਰੁਪਏ ਦੇ ਰਹੀ ਹੈ, ਦੂਜੀ 450 ਚ ਦੇ ਰਹੀ ਹੈ ਜੀ, ਉਹੀ ਤੁਸੀਂ ਜਦੋਂ ਇੱਥੇ ਦੁਕਾਨ ਤੇ ਲੈਣ ਜਾਣੀ ਹੈ 900 ਦੀ ਮਿਲਣੀ ਹੈ ਜੀ।
1: ਬਿਲਕੁਲ।
0: ਸੋ ਇਸ ਕਰਕੇ ਜਿਹੜਾ ਆ, ਪਰ ਉਹਨਾਂ ਦਾ ਉਹ ਕਹਿੰਦੇ ਸਾਡਾ ਰੁਜ਼ਗਾਰ ਖਤਮ ਹੋ ਰਿਹਾ ਜੀ, ਇਸ ਕਰਕੇ ਉਹਨਾਂ ਨੇ ਏਕਾ ਜਿਹਾ ਕਰਕੇ ਹੜਤਾਲ ਕੀਤੀ ਸੀਗੀ। ਹੋਣਾ ਹਾਣਾ ਕੁਛ ਨੀ ਹੈਗਾ ਸਰ, ਸਭ ਤਾਂ ਏਦਾਂ ਹੀ ਚੱਲੀ ਜਾਣਾ ਹੈਗਾ ਜੀ।
1: ਬਿਲਕੁਲ ਹੈ ਜੀ।
0: ਜੀ
1: ਸਰ, ਜੀ ਸਰ, ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ। ਜੀ ਦੋਸਤੋ, ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਕੁਝ ਵਿਸ਼ਿਆਂ ਦੇ ਉੱਤੇ, ਕੁਝ ਸਿਆਸੀ ਤੇ ਕੁਝ ਸਮਾਜਿਕ, ਤੇ ਲਾਈਨਾਂ ਤੁਹਾਡੇ ਲਈ ਵੀ ਖੋਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕਦੇ ਹੋ ਤੇ ਆਪਣੀ ਗੱਲਬਾਤ ਵੀ ਤੁਸੀਂ ਵੀ ਰੱਖ ਸਕਦੇ ਹੋ ਜੀ। ਤੇ ਲੋ ਹੋਰ ਇੰਟਰਨੈਸ਼ਨਲ ਖ਼ਬਰਾਂ ਨੇ, ਕੁਝ ਉਨ੍ਹਾਂ ਦੇ ਵੱਲ ਨੂੰ ਧਿਆਨ ਮਾਰਦੇ ਆਂ। ਔਜਲਾ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ, ਹੋਰ ਦੋਸਤ ਵੀ ਜੁੜੇ ਹੋਏ ਨੇ, ਮੁਕੱਦਰ ਜੀ, ਆਪਣੇ ਬਲਰਾਜ ਸਿੰਘ ਸੰਧੂ ਅੰਕਲ ਜੀ, ਸ਼ੈਲੀ ਬਾਈ ਜੀ, ਜਾਣੀਆ ਚਾਲ ਸਾਹਿਬ, ਜਿਮੀ ਕਾਟਰ ਬਾਈ ਜੀ, ਤੇ ਸਾਰੇ ਦੋਸਤ ਇਸੇ ਤਰ੍ਹਾਂ ਮਾਲ ਸੁਰਿੰਦਰ ਭੈਣ ਜੀ US ਤੋਂ, ਤੇ ਸੁਰਜੀਤ ਭਾਰਤ ਸਾਡੇ ਮਦਰ, ਤੇ ਰਾਜਨ ਸੈਣੀ ਜੀ, ਸਾਰੇ ਰਜਿੰਦਰ ਕੁਮਾਰ ਜੀਰਾ ਜੀ, ਸਤਿ ਸ੍ਰੀ ਅਕਾਲ ਭੇਜ ਰਹੇ ਨੇ ਸਭ ਨੂੰ, ਦੋਸਤਾਂ ਨੂੰ ਸ਼ੁਕਰੀਆ, ਧੰਨਵਾਦ ਹੈ ਜੀਆਂ ਨੂੰ ਜੀ। ਤੇ ਛੈਲੀ ਜੀ ਕਹਿੰਦੇ ਨੀਟ ਦਾ ਪੇਪਰ ਫੇਲ ਕਰਵਾ ਦਿਓ ਜੀ, ਤੇ ਕਹਿੰਦੇ ਪੈਸੇ ਆ ਜਾਣਗੇ ਸਰਕਾਰਾਂ ਦੇ ਕੋਲ ਕਹਿੰਦੇ ਜੀ, ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਇੰਨੇ ਪੈਸੇ ਦੇ ਕੇ ਡਾਕਟਰ ਨੂੰ ਬੰਦਾ ਜਾਂ ਤਾਂ ਹੋਰ ਬਿਮਾਰ ਜਾਂ ਬਿਲਕੁਲ ਹੀ ਕਹਿੰਦੇ ਖਰਾਬ ਹੋ ਜਾਊ ਜੀ। ਤੇ ਬਿਲਕੁਲ ਜੀ, ਉਹ ਦੇਖੋ ਹੁਣ ਆਪਾਂ ਜਦੋਂ ਇੰਡੀਆ ਚ ਕਹਿੰਦੇ ਆ ਲੈਬੋਰਟਰੀ ਵੀ ਜਾਂਦੇ ਆ ਤੇ ਕਹਿੰਦੇ ਆ ਭਾਈ ਕੋਈ ਟੈਸਟ ਟੁਸਟ ਕਰਾ ਲਓ ਆਪਣੀ ਬੋਡੀ ਦਾ, ਜੇ ਤੰਗੀ ਪਰੇਸ਼ਾਨੀ ਆ ਦੁੱਖ ਤਕਲੀਫ਼ ਹੈ ਤਾਂ ਪਤਾ ਲੱਗ ਜਾਂਦਾ ਪਹਿਲਾਂ। ਤੇ ਉਹ ਜਦੋਂ ਫਿਰ ਕਰਾ ਕੇ ਆਉਂਦੇ ਆ ਤੇ ਉਹ ਕਹਿੰਦੇ ਜੀ ਸਾਰਾ ਕੁਝ ਠੀਕ ਠਾਕ ਆ, ਦਰੁਸਤ ਹੋ ਤੁਸੀਂ, ਕੋਈ ਤੰਗੀ ਪਰੇਸ਼ਾਨੀ ਨਹੀਂ ਹੈ, ਸਾਰਾ ਕੁਝ ਕਲੀਅਰ ਹੈ। ਤੇ ਉਹ ਕਹਿੰਦੇ ਪੈਸੇ ਵੀ ਲਾਏ ਤੇ ਭਾਈ ਇੰਨੇ ਪੈਸੇ ਵੀ ਲਾ ਦਿੱਤੇ ਆ ਤੇ ਕੱਢਿਆ ਵੀ ਡਾਕਟਰ ਨੇ ਕੁਛ ਨਹੀਂ ਹੈ, ਫਾਇਦਾ ਕੀ ਹੋਇਆ ਕਰਾਉਣ ਦਾ, ਜਾਂ ਤਾਂ ਕੁਝ ਕੱਢ ਹੀ ਕੁੱਢ ਹੀ ਦਿੰਦਾ ਹਨਾ। ਤੇ ਫਿਰ ਸ਼ਾਇਦ ਚਲੋ ਕੁਝ ਨਾ ਕੁਝ ਤਾਂ ਆਸਰਾ ਹੋ ਜਾਂਦਾ, ਨਹੀਂ ਤਾਂ ਕਹਿੰਦੇ ਆ ਪੈਸੇ ਹੀ ਖਰਾਬ ਕੀਤੇ ਆ। ਪਰ ਇਹ ਵੀ ਹਾਲਾਤ ਜਿਹੜੇ ਬਣਦੇ, ਬਿਲਕੁਲ ਔਜਲਾ ਸਾਹਿਬ ਤੁਸੀਂ ਦਰੁਸਤ ਫਰਮਾਇਆ ਜੀ। ਤੇ ਲਓ ਦੋਸਤੋ ਆਪਾਂ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਨਾਲ ਦੀ ਨਾਲ ਤੁਹਾਡੀਆਂ ਫੋਨ ਕਾਲਾਂ ਦਾ ਵੀ ਇੰਤਜ਼ਾਰ ਰਹੇਗਾ। ਜੇ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ ਜੀ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਹੋਰ ਅੱਧਾ ਘੰਟਾ ਆਪਾਂ ਇਸੇ ਤਰ੍ਹਾਂ ਬਰਕਰਾਰ ਰਵਾਂਗੇ ਤੇ ਗੱਲਾਂ ਬਾਤਾਂ ਹੋਰ ਵੀ ਤੁਹਾਨੂੰ ਸੁਣਾਉਂਦੇ ਹਾਂ। ਤੇ ਕੋਹੇ ਨੂਰ ਦੀ ਗੱਲ ਸੁਣਾਵਾਂਗੇ ਕਿ ਕੋਹੇ ਨੂਰ ਜਿਹੜਾ ਸੀਗਾ ਮਹਾਰਾਜਾ ਰਣਜੀਤ ਸਿੰਘ ਤੋਂ ਕਿੱਥੋਂ ਆਇਆ ਸੀਗਾ ਤੇ ਇੰਗਲੈਂਡ ਦੀ ਮਹਾਰਾਣੀ ਦੇ ਕੋਲ ਜਿਹੜਾ ਫਿਰ ਚਲਿਆ ਗਿਆ, ਪਰ ਉਹ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਕਿੱਥੋਂ ਆਇਆ ਪਹਿਲਾਂ। ਚਲੋ ਦੋਸਤੋ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਚੋਕਲੇਟ ਮਿੱਠੀ ਗੋਲੀ ਦਾ ਗੱਲ ਕਰਦੇ ਆ ਤੇ ਮੋਦੀ ਸਾਹਿਬ ਮਿੱਠੀ ਗੋਲੀ ਦੇ ਰਹੇ ਨੇ ਜੀ ਆਪਣੇ ਮੈਲੋਨੀਆ ਨੂੰ, ਮੈਲੋਨੀ ਨੂੰ, ਮੈਲੋਡੀ ਚੋਕਲੇਟ ਫੋਰ ਮੈਲੋਨੀ। ਪ੍ਰਧਾਨ ਮੰਤਰੀ ਮੋਦੀ ਨੇ ਮੈਲੋਨੀ ਨੂੰ ਜਿਹੜੀ ਹੈ ਦਿੱਤੀ ਹੈ ਮਿੱਠੀ ਗੋਲੀ। ਮੋਦੀ ਦੀ ਇਟਲੀ ਯਾਤਰਾ ਨੇ ਉਸ ਸਮੇਂ ਇੱਕ ਖੁਸ਼ਗਵਾਰ ਮੋੜ ਜਿਹੜਾ ਲੈ ਲਿਆ ਜਦੋਂ ਉਨ੍ਹਾਂ ਨੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੂੰ ਮੈਲੋਡੀ ਟੋਫੀਆਂ ਦਾ ਇੱਕ ਪੈਕਟ ਜਿਹੜਾ ਤੋਹਫੇ ਦੇ ਵਜੋਂ ਦੇ ਦਿੱਤਾ। ਦੇਖ ਲਓ ਇੰਨਾ ਅਸਰ ਕਰਦਾ ਹੈ ਕਿ ਉਹ ਜਿਹੜੀ ਸੀ ਕੰਪਨੀ ਸੀਗੀ ਮੈਲੋਡੀ ਕੰਪਨੀ ਜਿਹੜੀ ਹੈ ਟੋਫੀਆਂ ਦੀ, ਲੋਕਾਂ ਨੇ ਸ਼ੇਅਰ ਬਾਜ਼ਾਰ ਉਹਦਾ 5.25 ਪੈਸੇ ਜਿਹੜਾ ਵਧਾ ਦਿੱਤਾ ਕਰ ਦਿੱਤਾ ਤੇ ਉਹ ਸ਼ਾਇਦ ਇਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਗਾ, ਪਰ ਉਹ ਗਲਤ ਹੀ ਸ਼ੇਅਰ ਜਿਹੜੇ ਨੇ ਲੋਕਾਂ ਨੇ ਖਰੀਦ ਲਏ। ਉਨ੍ਹਾਂ ਨੂੰ ਲੱਗਦਾ ਸੀ ਕਿ ਲੋ ਭਾਈ ਹੁਣ ਅਸੀਂ ਵੀ 4 ਪੈਸੇ ਕਮਾ ਲਈਏ, ਤੇ ਇਦਾਂ ਦੇ ਹਾਲਾਤ ਬਣ ਜਾਂਦੇ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ। ਦੇਖ ਲਓ ਸ਼ੇਅਰ ਬਾਜ਼ਾਰ ਤੱਕ ਜਿਹੜਾ ਮਾਰ ਕਰਦੀਆਂ ਨੇ ਗੱਲਾਂ। ਇਹ ਗੈਰ ਰਸਮੀ ਆਦਾਨ ਪ੍ਰਦਾਨ ਜਿਹੜਾ ਕਹਿੰਦੇ ਨੇ ਪ੍ਰਧਾਨ ਮੰਤਰੀ ਦੇ 5 ਦੇਸ਼ਾਂ ਦੇ ਦੌਰੇ ਦੇ ਆਖਰੀ ਜਿਹੜਾ ਪੜਾਅ ਦੇ ਦੌਰਾਨ ਰਸਮੀ ਦੁਵੱਲੀ ਗੱਲਬਾਤ ਤੋਂ ਪਹਿਲਾਂ ਹੋਇਆ। ਪ੍ਰਧਾਨ ਮੰਤਰੀ ਆਪਣੇ ਜਸਪਾਲ ਸਿੰਘ ਬਾਈ ਜੀ ਦਾ ਨੰਬਰ ਆਇਆ ਜੀ, ਆਪਾਂ ਉਨ੍ਹਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ, ਜੀ ਅਨੁਜੀ ਨਿੱਕਾ ਸਵਾਗਤ ਹੈ ਜੀ। ਦੁਆਬਾ ਰੇਡੀਓ ਤੋਂ ਬੋਲ ਰਿਹਾ ਜੀ ਅਨੁ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਕਰੋ ਗੱਲ, ਕੋਈ ਗੱਲ ਨੀ। ਹਾਂਜੀ ਜਸਪਾਲ ਜੀ, ਕੁਝ ਕਹਿਣਾ ਚਾਹੋਗੇ? ਨਹੀਂ ਜੀ। ਹਾਂਜੀ, ਸ਼ਾਇਦ ਕਨਫਰਮ ਹੀ ਕਹਿੰਦੇ ਕਰਨਾ ਚਾਹੁੰਦੇ ਸੀ। ਤੇ ਦੋਸਤੋ ਇਸੇ ਤਰ੍ਹਾਂ ਕਹਿੰਦੇ ਨੇ ਕਿ ਆਪਣੇ ਮੋਦੀ ਸਾਹਿਬ ਦੀ ਗੱਲ ਕਰ ਰਿਹਾ ਸੀ ਮੈਂ, ਕਿੱਥੇ ਚਲੇ ਗਿਆ। ਰਸਮੀ ਆਦਾਨ ਪ੍ਰਦਾਨ ਮੰਤਰੀ ਦੇ 5 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਦੇ ਦੌਰਾਨ ਰਸਮੀ ਦੁਵੱਲੀ ਗੱਲਬਾਤ ਤੋਂ ਪਹਿਲਾਂ ਹੋਇਆ। ਪ੍ਰਧਾਨ ਮੰਤਰੀ ਮੈਲੋਨੀ ਨੇ ਬਾਅਦ ਦੇ ਵਿਚ ਸੋਸ਼ਲ ਮੀਡੀਆ ਦੇ ਉਤੇ ਇਸ ਪਲ ਦੀ ਜਿਹੜੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸਦਾ ਕੈਪਸ਼ਨ ਸੀ ਕਿ ਤੋਹਫੇ ਦੇ ਲਈ ਧੰਨਵਾਦ, ਜਿਸ ਨੇ ਤੁਰੰਤ ਹੀ ਇੰਟਰਨੈਟ ਦੇ ਉਤੇ ਹਲਚਲ ਜਿਹੜੀ ਮਚਾ ਦਿੱਤੀ। ਹਾਵ ਭਾਵ ਜਿਹੜੇ ਉਨ੍ਹਾਂ ਨੇ ਪ੍ਰਸਿੱਧ ਮੈਲੋਡੀ ਹੈਸ਼ਟੈਗ ਨੂੰ ਦੁਬਾਰਾ ਸੁਰਖੀਆਂ ਦੇ ਵਿਚ ਲਿਆ ਦਿੱਤਾ, ਜੋ ਕਿ ਇਕ ਸੋਸ਼ਲ ਮੀਡੀਆ ਵਰਤਾਰਾ ਹੈ ਜਿਸ ਨੇ ਪਹਿਲੀ ਵਾਰ 2023 ਦੇ ਵਿਚ COP28 ਜਿਹੜਾ ਸੰਮੇਲਨ ਹੈ ਉਹਦੇ ਦੌਰਾਨ ਜ਼ੋਰ ਫੜਿਆ ਸੀ। ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਦੋਵਾਂ ਨੇਤਾਵਾਂ ਵਿਚਾਲੇ ਦੋਸਤਾਨਾ ਸਬੰਧਾਂ ਦੇ ਉਤੇ ਤੁਰੰਤ ਜਿਹੜਾ ਪ੍ਰਤੀਕਿਰਿਆ ਦਿੱਤੀ ਹੈ, ਜੋ ਪਹਿਲਾਂ G7 ਸੰਮੇਲਨ ਦੇ ਵਿਚ ਇਸੇ ਤਰ੍ਹਾਂ ਦੇ ਆਪਸੀ ਤਾਲਮੇਲ ਤੋਂ ਬਾਅਦ ਇਕ ਪ੍ਰਸਿੱਧ ਮੀਮ ਜਿਹੜਾ ਫਾਰਮੈਟ ਦੇ ਵਿਚ ਬਦਲ ਚੁੱਕੀ ਹੈ। ਇਸ ਵਾਇਰਲ ਟੋਫੀ ਕੂਟਨੀਤੀ ਤੋਂ ਇਲਾਵਾ ਦੋਵਾਂ ਨੇਤਾਵਾਂ ਨੇ ਇਤਿਹਾਸਕ ਕਲੋਸੀਅਮ ਜਿਹੜਾ ਉਹਦਾ ਵੀ ਦੌਰਾ ਕੀਤਾ ਤੇ ਵਪਾਰ, ਰੱਖਿਆ, ਕਨੈਕਟੀਵਿਟੀ ਅਤੇ ਰਣਨੀਤਿਕ ਖੇਤਰਾਂ ਦੇ ਵਿਚ ਸਹਿਯੋਗ ਨੂੰ ਵਧਾਉਣ ਦੇ ਉਤੇ ਵਿਸਤ੍ਰਿਤ ਜਿਹੜਾ ਚਰਚਾ ਕਰਨ ਦਾ ਵੀ ਪ੍ਰੋਗਰਾਮ ਜਿਹੜਾ ਕੀਤਾ ਗਿਆ। ਦੂਸਰੇ ਪਾਸੇ ਨਾਰਵੇ ਦੀ ਗੱਲ ਕਰੀਏ ਤੇ ਉਥੇ ਦੀ ਜਿਹੜੀ ਹੈ ਹੇਲੇ ਲਿੰਗ ਉਹਦਾ ਅਕਾਊਂਟ ਜਿਹੜਾ ਸਸਪੈਂਡ ਕਰ ਦਿੱਤਾ ਗਿਆ। ਮੋਦੀ ਨੂੰ ਘੇਰਨ ਵਾਲੀ ਨਾਰਵੇ ਦੀ ਪੱਤਰਕਾਰ ਹੈਲੇ ਲਿੰਗ ਦੇ ਇੰਸਟਾਗ੍ਰਾਮ ਦੇ ਉੱਤੇ ਤੇ ਫੇਸਬੁੱਕ ਅਕਾਊਂਟ ਜਿਹੜਾ ਸਸਪੈਂਡ ਕੀਤਾ। ਓਸਲੋ ਪ੍ਰੈਸ ਕਾਨਫਰੰਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਮੈਟਾ ਜਿਹੜੀ ਹੈ ਕੰਪਨੀ ਉਹਦੇ ਵੱਲੋਂ ਜਿਹੜਾ ਵੱਡੀ ਕਾਰਵਾਈ ਕੀਤੀ ਗਈ। ਨਾਰਵੇ ਦੀ ਮਹਿਲਾ ਪੱਤਰਕਾਰ ਹੈਲੇ ਲਿੰਗ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਓਸਲੋ ਫੇਰੀ ਦੇ ਦੌਰਾਨ ਮੀਡੀਆ ਇੰਟਰੈਕਸ਼ਨ ਨੂੰ ਜਿਹੜਾ ਲੈ ਕੇ ਚੁੱਕੇ ਗਏ ਸਵਾਲਾਂ ਦਾ ਵਿਵਾਦ ਹੁਣ ਹੋਰ ਵੀ ਡੂੰਘਾ ਹੋਇਐ। ਪ੍ਰਧਾਨ ਮੰਤਰੀ ਮੋਦੀ ਨੂੰ ਦੁਨੀਆਂ ਦੇ ਸਭ ਤੋਂ ਆਜ਼ਾਦ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਚੁਣੌਤੀ ਦੇਣ ਵਾਲੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੈਲੇ ਲਿੰਗ ਨੇ ਦਾਅਵਾ ਕੀਤਾ ਕਿ ਉਸ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ਜਿਹੜਾ ਅਕਾਊਂਟ ਹੈ ਅਕਾਊਂਟ ਨੂੰ ਮੁਅੱਤਲ ਜਿਹੜਾ ਸਸਪੈਂਡ ਕਰ ਦਿੱਤਾ ਗਿਆ। ਨਾਰਵੇ ਦੇ ਅਖਬਾਰ ਡੈਕਸ ਵਿਸਨ ਦੀ ਇਸ ਪੱਤਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇਸ ਦੀ ਜਿਹੜੀ ਪੁਸ਼ਟੀ ਕਰਦਿਆਂ ਲਿਖਿਆ, ਜੇਕਰ ਤੁਸੀਂ ਮੇਰੇ ਨਾਲ ਇੰਸਟਾਗ੍ਰਾਮ ਜਾਂ ਫੇਸਬੁੱਕ ਦੇ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਦੋਵੇਂ ਅਕਾਊਂਟ ਜਿਹੜੇ ਨੇ ਸਸਪੈਂਡ ਕਰ ਦਿੱਤੇ ਗਏ ਨੇ। ਮੈਂ ਵੱਧ ਤੋਂ ਵੱਧ ਭਾਰਤੀਆਂ ਦੇ ਸਵਾਲਾਂ ਦੇ ਜਵਾਬ ਦੇਣਾ ਚਾਹੁੰਦੀ ਸੀ, ਪਰ ਹੁਣ ਇਸ ਦੇ ਵਿਚ ਦੇਰੀ ਹੋਵੇਗੀ। ਉਮੀਦ ਹੈ ਕਿ ਮੇਰੇ ਅਕਾਊਂਟਸ ਜਲਦੀ ਵਾਪਸ ਮਿਲ ਜਾਣਗੇ। ਪੱਤਰਕਾਰ ਦੇ ਵੱਲੋਂ ਸਾਂਝੇ ਕੀਤੇ ਗਏ ਸਕਰੀਨਸ਼ਾਟ ਦੇ ਮੁਤਾਬਕ ਮੈਟਾ ਦੇ ਵੱਲੋਂ ਉਸਦਾ ਇੰਸਟਾਗ੍ਰਾਮ ਅਕਾਊਂਟ 19 ਮਈ 2026 ਕੱਲ ਬੀਤੇ ਚ ਸਸਪੈਂਡ ਕੀਤਾ ਗਿਆ। ਅਪੀਲ ਕਰਨ ਦੇ ਲਈ 180 ਦਿਨਾਂ ਦਾ ਸਮਾਂ ਦਿੱਤਾ ਗਿਆ। ਅਕਾਊਂਟ ਬੰਦ ਹੋਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਹੈਲੇ ਲਿੰਗ ਨੇ ਜਿਹੜਾ ਇਸ ਨੂੰ ਪ੍ਰੈਸ ਦੀ ਆਜ਼ਾਦੀ ਦੇ ਲਈ ਜਿਹੜਾ ਚੁਕਾਉਣੀ ਪਈ ਇਕ ਛੋਟੀ ਜਿਹੀ ਕੀਮਤ ਦੱਸਿਆ। ਇਸੇ ਦੌਰਾਨ ਅਧਿਕਾਰਤ ਮੀਡੀਆ ਬਰੀਫਿੰਗ ਦੇ ਦੌਰਾਨ ਵੀ ਜਦੋਂ ਹੈਲੇ ਲਿੰਗ ਨੇ ਭਾਰਤੀ ਅਧਿਕਾਰੀ ਨੂੰ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਅਤੇ ਭਾਰਤ ਦੇ ਉੱਤੇ ਭਰੋਸਾ ਕਰਨ ਦੇ ਸਵਾਲਾਂ ਦੇ ਨਾਲ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਵਿਦੇਸ਼ ਮੰਤਰਾਲੇ ਦੇ ਸਕੱਤਰ ਜਿਹੜੇ ਨੇ ਸਿੱਬੀ ਜਾਰਜ ਹੋਣਾ ਨੇ ਬੇਹੱਦ ਤਿੱਖਾ ਜਿਹੜਾ ਜਵਾਬ ਦਿੱਤਾ, ਜੋ ਉਨ੍ਹਾਂ ਦਾ ਬਿਹੇਵ ਸੀਗਾ ਉਹ ਸਾਰਿਆਂ ਨੇ ਦੇਖਿਆ ਵੀਡੀਓ ਦੇ ਵਿਚ। ਇਨ੍ਹਾਂ ਮੁਲਕਾਂ ਦੇ ਵਿਚ ਇਨ੍ਹਾਂ ਚੀਜ਼ਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ। ਜਿਸ ਹਿਸਾਬ ਦੇ ਨਾਲ ਤੁਹਾਡੀ ਬਾਡੀ ਲੈਂਗੁਏਜ ਖਿੱਚ ਕੇ ਬੋਲਣਾ, ਇਕ ਜਿਹੜਾ ਤੁਸੀਂ ਐਕਸਾਈਟਮੈਂਟ ਦੇ ਵਿਚ ਕਹਿ ਲਓ ਜਾਂ ਅਗਰੈਸਿਵ ਜਿਹੜੀ ਹੈ ਅਗਰੈਸਿਵਨੈਸ ਦੇ ਵਿਚ ਬੋਲ ਰਹੇ ਹੋ ਤੇ ਦੂਸਰੇ ਨੂੰ ਗਲਤ ਸਾਬਤ ਕਰਨ ਦੇ ਲਈ ਆਪਣੇ ਆਪ ਨੂੰ ਜਿਹੜਾ ਅਗਰੈਸਿਵ ਕਰ ਰਹੇ ਹੋ, ਉੱਚੀ ਬੋਲਣ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਸਪਸ਼ਟ ਨਹੀਂ। ਇਨ੍ਹਾਂ ਮੁਲਕਾਂ ਦੇ ਵਿਚ ਪਿਆਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ, ਚਾਹੇ ਜੰਗ ਲੱਗੀ ਹੋਵੇ ਤੇ ਚਾਹੇ ਜੋ ਮਰਜ਼ੀ ਹੋਵੇ ਤੇ, ਪਰ ਇਹ ਤਾਂ ਸਵਾਲਾਂ ਦੇ ਘੇਰਿਆਂ ਦੇ ਵਿਚ ਹੀ ਘਿਰ ਕੇ ਇੰਨੇ ਜਿਹੜੇ ਨੇ ਬੁਖਲਾਏ। ਤੇ ਦੂਸਰੇ ਪਾਸੇ ਔਜਲਾ ਸਾਹਿਬ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ ਜੀ, ਆਨੂੰ ਜੀ ਨਿੱਘਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ ਜਨਾਬ?
2: ਮੈਂ ਇੱਕ ਬੜਾ ਚੰਬਾ ਗਿਆ ਤੁਹਾਡੀ ਗੱਲ ਦਾ। ਮੈਨੂੰ ਤੁਸੀਂ ਕਹਿੰਦੇ ਹੋ ਵੀ 8000 ਬਸੂਆਂ ਤੇ ਇੱਕ ਮੈਡੀਕਲ ਸਟੋਰ ਹੈ?
1: ਹਾਂਜੀ ਭਾਜੀ, ਇੱਥੇ ਇੱਕੋ ਹੀ ਆ ਜੀ, ਸਾਡੇ 8000 ਆਬਾਦੀ ਆ ਜੀ ਸਾਡੇ ਪਿੰਡ ਦੀ। ਨਹੀਂ ਭਾਜੀ, ਉੱਥੇ ਚਲੋ ਮੇਲਾ ਲੱਗਿਆ ਰਹਿੰਦਾ ਵੈਸੇ, ਪਰ ਉਹ ਸਾਰਾ ਕੁਝ ਭੁਗਤੀ ਜਾਂਦੇ ਆ ਜੀ, ਇੰਨੀ ਵੀ ਰਸ਼ ਨਹੀਂ ਲਗਾਤਾਰ। ਹੱਲੇ ਕਿ ਇੱਥੇ ਸਾਡਾ ਬਹੁਤ ਵੱਡਾ ਇੱਕ ਹਸਪੀਟਲ ਵੀ ਹੈ, ਉਹਦੇ ਮਤਲਬ ਕਿ ਇੱਕ ਉੱਥੇ ਪਹਿਲਾਂ ਕਾਫੀ ਦਿਨ ਦੇ ਵਿਚ ਘੱਟੋ ਘੱਟ 3-4 ਡਿਲੀਵਰੀਆਂ ਹੁੰਦੀਆਂ ਸੀਗੀਆਂ, ਬੱਚੇ ਪੈਦਾ ਹੁੰਦੇ ਸੀ। ਚਲੋ ਉਹ ਤਾਂ 2 ਸਾਲ ਹੋ ਗਏ ਬੰਦ ਕਰ ਦਿੱਤਾ, ਪਰ ਆਮ ਜਿਹੜੀ ਆ ਐਮਰਜੈਂਸੀ ਜਾਂ ਹੋਰ ਜਿਹੜੀਆਂ ਸੁਵਿਧਾਵਾਂ ਚੱਲਦੀਆਂ ਨੇ ਉਹ ਸਰਕਾਰੀ ਹਸਪੀਟਲ ਦੇ ਵਿਚ ਹੀ। ਸਿਟੀ ਦਾ ਜਿਹੜਾ ਹਸਪੀਟਲ ਹੈ 100 ਕਿਲੋਮੀਟਰ ਏਰੀਆ ਨੂੰ ਕਵਰ ਕਰਦਾ ਹੈ, ਤੇ ਮੈਡੀਕਲ ਸਟੋਰ ਜਿਹੜਾ ਇੱਕੋ ਹੀ ਆ ਜੀ ਇੱਥੇ।
2: ਇਹ ਜਿਹੜਾ ਤੁਸੀਂ ਇੰਡੀਆ ਤੋਂ ਗੱਲ ਕਰਦੇ ਸੀ ਨਾ, ਮੈਂ ਤੁਹਾਨੂੰ ਦੱਸਦਾ, ਮੈਂ ਨਾ ਹੁਣ ਤਾਂ ਠੀਕ ਹੈ ਖੈਰ,
1: ਹਾਂਜੀ,
2: ਮੇਰਾ ਯੂਰਪ ਐਸਟ ਗਿਆ
1: ਜੀ,
2: ਤੇ ਮੈਂ ਇੰਡੀਆ ਗਿਆ। ਮੈਂ ਕਿਹਾ ਚੱਲ ਬਲੱਡ ਦੇਣਾ ਹੀ ਮੈਂ ਵੀ ਦੇ ਦੋ, ਕਹਿੰਦਾ ਭਾਜੀ ਤੁਹਾਡਾ ਯੂਰਪ ਐਸਟ ਵਧਿਆ ਆ
1: ਜੀ।
2: ਉਹਨੇ ਮੈਨੂੰ ਦਵਾਈ ਲਿਖ ਕੇ ਮੈਂ ਮੈਡੀਕਲ ਸਟੋਰ ਤੋਂ ਲੈ ਲਈ
1: ਜੀ,
2: ਤੇ ਮੈਂ ਖਾਧੀ ਤੇ ਮੁੜ ਕੇ ਮੈਂ ਇੱਥੇ ਆ ਕੇ ਜਦੋਂ ਟੈਸਟ ਕਰਾਇਆ ਉਹ ਠੀਕ ਹੋ ਗਿਆ ਨਾ, ਬਿਲਕੁਲ ਨਾਰਮਲ ਤੋਂ ਵੀ ਥੱਲੇ ਜੀ। ਤੇ ਜਦੋਂ ਮੈਂ ਡਾਕਟਰ ਨਾਲ ਗੱਲ ਕਰੀ, ਮੈਂ ਡਾਕਟਰ ਨੂੰ ਦੱਸਿਆ, ਮੈਂ ਕਿਹਾ ਵੀ ਮੈਂ ਆਹ ਦਵਾਈ ਇੰਡੀਆ ਤੋਂ ਲਿਆਇਆ ਸੀ ਵੀ ਉਹਦੇ ਕਰਕੇ ਸੀ, ਮੈਂ ਕਿਹਾ ਚੱਲ ਇਹਨੂੰ ਦੱਸਣਾ ਚਾਹੀਦਾ ਵੀ ਮੈਂ ਆਹ ਦਵਾਈ ਖਾਧੀ ਹੈ ਨਾ,
1: ਹਿਸਟਰੀ ਹੁੰਦੀ ਆ ਕਿਉਂਕਿ ਆਪਣੀ ਦਾ ਇੱਥੇ। ਹਾਂਜੀ,
2: ਕਹਿੰਦਾ ਵੀ ਆਪਣੇ ਇੱਥੇ ਵੀ ਮਿਲਦੀ ਹੈ
1: ਜੀ,
2: ਵੀ ਮੈਂ ਕਿਹਾ ਵੀ ਮੇਰੇ ਕੋਲ ਹੁਣ ਹੈਗੀਆਂ ਨੇ, ਚੱਲ ਤੂੰ ਮੈਨੂੰ ਲਿਖ ਦੇ। ਕਹਿੰਦਾ ਤੂੰ, ਮੈਂ ਕਿਹਾ ਜੀ ਪਹਿਲਾਂ ਤਾਂ ਮੈਂ ਖਾਧਾ ਜੀ ਲਗਾਤਾਰ ਖਾਧੀ ਵੀ, ਹੁਣ ਮੈਂ ਕਦੇ ਵੀਕ ਚ ਜਾਂ 2 ਵੀਕਾਂ ਬਾਅਦ ਇੱਕ ਲੈਣਾ, ਕਹਿੰਦਾ ਜੇ 2 ਵੀਕਾਂ ਬਾਅਦ ਇੱਕ ਵੀ ਲੈਣਾ ਜਿਹੜਾ ਟੈਸਟ ਆਇਆ ਫਿਰ ਵੀ ਇੰਨੀ ਕੁ ਰੱਖੀ ਤੂੰ ਲੈਣ ਨੂੰ।
1: ਹਾਂਜੀ,
2: ਕਹਿੰਦਾ ਫਿਰ ਚੱਲ ਤੈਨੂੰ ਮੈਂ 4 ਲਿਖ ਦਿੰਦਾ
1: ਜੀ।
2: ਉਹਨੇ ਮੈਨੂੰ 4 ਗੋਲੀਆਂ ਲਿਖੀਆਂ ਤੇ ਕਹਿੰਦਾ ਮੈਨੂੰ ਦੁਬਾਰਾ ਕਾਲ ਕਰ ਲਈ, ਮੈਂ ਦੁਬਾਰਾ ਰੀਫਿਲ ਭੇਜ ਦੂ।
1: ਬਿਲਕੁਲ ਜੀ,
2: ਉਹ 4 ਗੋਲੀਆਂ ਮੇਰੀ ਇੰਸ਼ੋਰੈਂਸ ਨੇ ਪੇ ਕਰਕੇ $27 ਲਏ ਮੈਂ
1: ਜੀ।
2: ਗੋਲੀ ਸੇਮ ਸੀ ਉਹ?
1: ਹਾਂਜੀ, ਉਹ ਆਪਣੇ ਇੱਥੇ ਮਹਿੰਗੀ ਪੈਂਦੀ ਹੈ ਮੈਡੀਸਿਨ, ਵੈਸੇ ਦੇਖਿਆ ਜਾਵੇ
2: $27 ਦੀ ਉੱਥੋਂ ਮੰਗਾ ਲਾ, ਮੈਨੂੰ ਲੱਗਦੀ ਐਕਸਪਾਇਰ ਹੋ ਜਾਣਗੇ ਇੰਡੀਆ ਤੋਂ ਲਿਆਉਂਦੀ।
1: ਬਿਲਕੁਲ ਹੈ ਜੀ,
2: ਮੈਂ ਡਾਕਟਰ ਨੂੰ ਕਾਲ ਕਰੀ, ਮੈਂ ਕਿਹਾ ਕਹਿੰਦਾ ਉੱਥੋਂ ਕਿੰਨੇ, ਮੈਂ ਉੱਥੇ ਤੂੰ ਨਾਮ ਅੰਤਰੇ ਸਮਝ
1: ਜੀ,
2: ਤੇ ਮਤਲਬ ਚਲੋ ਕਈ ਚੀਜ਼ਾਂ ਆਪਾਂ ਜੇ ਆਏ ਨੀ, ਮੈਂ ਕਹਿੰਦਾ ਵੀ ਹਰ ਚੀਜ਼ ਉੱਥੋਂ ਲਿਆਓ
1: ਜੀ। ਬਿਲਕੁਲ, ਹੁਣ ਇੱਥੇ ਦੇਖੋ ਮੈਡੀਸਿਨ ਜਿਹੜੀ ਆ, ਮੈਂ ਆਪਣੀ ਗੱਲ ਕਰਾਂ ਤਾਂ ਅਸਥਮੇ ਦੀ ਮੈਡੀਸਿਨ ਇੰਡੀਆ ਦੇ ਵਿੱਚ ਅਜੇ ਤੱਕ ਜਿਹੜੀ ਰੈਗੂਲਰ ਜਿਹੜਾ ਹੈਗਾ ਨਾ ਆਪਣਾ ਅਸਥਮੇ ਦਾ ਪੰਪ ਹੈਗਾ ਉਹ ਮਤਲਬ ਕਿ ਮਿਲਦਾ ਹੀ ਨੀਗਾ ਜੀ, ਅੱਜ ਤੱਕ ਅਵੇਲੇਬਲ ਨੀਗਾ। ਉਹ ਐਮਰਜੈਂਸੀ ਜਿਹੜਾ ਯੂਜ ਕਰਦੇ ਆ ਉਹੀ ਮਿਲਦਾ ਹਜੇ ਤੱਕ ਵੀ, 20-22 ਸਾਲ ਹੋ ਗਏ ਨੇ ਇਸ ਚੀਜ਼ ਨੂੰ। ਮੈਨੂੰ ਪਹਿਲਾਂ ਉਦੋਂ ਅਸਥਮੇ ਦਾ ਉੱਥੇ ਇੰਡੀਆ ਦੇ ਵਿੱਚ ਉਹ ਡਾਕਟਰ ਨੇ ਦਿੱਤਾ ਸੀ ਕੈਪਸੂਲ ਦੇ ਰਾਹੀਂ ਉਹ ਲੈਂਦੇ ਸੀਗੇ, ਤੇ ਉਹ 20-22 ਸਾਲ ਪਹਿਲਾਂ ਦੀ ਗੱਲ ਕਰ ਰਿਹਾ। ਤੇ ਉਸ ਤੋਂ ਬਾਅਦ ਮੈਂ ਜਦੋਂ ਵੀ ਜਾਂਦਾ ਮੈਂ ਪਤਾ ਵੀ ਕਰਦਾ, ਮੈਂ ਕਿਹਾ ਯਾਰ ਹਜੇ ਤੱਕ ਇਹ ਚੀਜ਼ ਆਈ ਕਿਉਂ ਨੀ ਗੀ। ਉਹ ਐਮਰਜੈਂਸੀ ਆ, ਉਹ ਬਸ 2-3 ਘੰਟੇ ਲਈ ਤੁਹਾਨੂੰ ਸਕੂਨ ਦਿੰਦਾ ਹੈ, ਫਿਰ ਤੁਹਾਨੂੰ ਨਹੀਂ ਤਾਂ ਅਸਥਮੇ ਦੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ। ਪਰ ਜਿਹੜਾ ਰੈਗੂਲਰ ਆ ਉਹ ਤੁਹਾਨੂੰ ਰੈਗੂਲਰ ਮਤਲਬ ਕਿ ਸਵੇਰ ਨੂੰ ਲੈਣਾ ਪੈਣਾ ਜਾਂ ਸ਼ਾਮ ਨੂੰ 2 ਟਾਈਮ ਲੈਣਾ ਪੈਂਦਾ, ਤੇ ਉਹ ਅਜੇ ਤੱਕ ਔਜਲਾ ਸਾਹਿਬ ਉੱਥੇ ਅਵੇਲੇਬਲ ਹੀ ਨਹੀਂ ਕੀਤਾ ਗਿਆ ਜੀ।
2: ਜੀ ਦੇਖੋ ਜਿਹੜੀ ਹੜਤਾਲ ਦੀ ਗੱਲ ਕਰੀ ਹੈ,
1: ਹਾਂਜੀ,
2: ਇਹ ਹੜਤਾਲ ਦੇ ਵਿੱਚ ਕਿਤੇ ਇੱਕ ਕੰਮ ਥੋੜਾ ਹੈ, ਇਹਦੇ ਵਿੱਚ ਗੌਰਮੈਂਟ ਵੀ ਨਾਲੇ ਹੋਣੀ ਹੈ, ਇਹਨਾਂ ਦੇ ਸਾਰਾ ਧੰਦਾ ਰਲ ਬਣ ਕੇ ਚੱਲਦਾ,
1: ਲੀਡਰ ਜ਼ਿਆਦਾ ਨਾਲ ਨੇ ਨਾ ਉਸ ਚੀਜ਼ ਦੇ ਵਿੱਚ, ਬਿਲਕੁਲ ਇਨਵੋਲਵ ਨੇ,
2: ਬਿਲਕੁਲ ਬਿਲਕੁਲ। ਇੰਨਾ ਕੁਛ ਤੁਸੀਂ ਅੱਗੇ ਜੇ ਮੈਂ ਤੁਹਾਡੀ ਗੱਲ ਕਰਦਾ ਰਾਜੇ ਤੁਹਾਡੇ ਨਾਲ ਗੱਲ ਕਰਦੇ ਸੀ, ਜਿਵੇਂ ਡਾਕਟਰ ਦਵਾਈ ਲਿਖ ਦਿੰਦਾ ਉਹ, ਜਿਵੇਂ ਡਾਕਟਰ
1: ਬਿਲਕੁਲ ਆ ਜੀ, ਐਂਟੀਬਾਇਓਟਿਕ ਦੇਈ ਜਾਂਦੇ ਆ, ਬਿਲਕੁਲ ਆ ਜੀ,
2: ਡਾਕਟਰ ਵਾਲੀ ਫੀਸ ਤਾਂ ਬਚੇ ਜਾਂਦੀ ਹੈ
1: ਜੀ।
2: ਤੇ ਹੁਣ ਤੁਸੀਂ ਉਹ ਚੀਜ਼ ਦੇਖੋ ਵੀ ਮੈਂ ਕਈ ਕਈ ਨਾ ਮੈਂ ਜਦੋਂ ਰਾਜੀ ਤੁਹਾਡੇ ਨਾਲ ਗੱਲ ਕਰਦੀ ਮੈਂ ਸੋਚਦਾ ਵੀ ਕਈ ਮਹਿਕਮੇ ਤਾਂ ਐਂ ਲੱਗਦਾ ਹੁੰਦਾ ਵੀ ਜਦੋਂ ਯੰਗ ਜੇ ਹੁੰਦੇ ਸੀਗੇ
1: ਜੀ,
2: ਵੀ ਐਕਸਾਈਜ਼ ਮਹਿਕਮਾ ਹੋਇਆ ਜੀ, ਆ ਫਲਾਨਾ ਮਹਿਕਮਾ ਹੋਇਆ, ਇਹੀ ਪੈਸੇ ਵਾਲੇ ਨੇ, ਉਹਦਾ ਬਾਅਦ ਚ ਪਤਾ ਲੱਗਿਆ ਵੀ ਜਿਹੜਾ ਹੈ ਮੈਡੀਕਲ ਮਹਿਕਮਾ ਕਿਹੜਾ
1: ਮੈਡੀਕਲ ਦਾ ਐਨ ਬੁਰੀ ਆਦਤ ਹੈ ਜੀ, ਬਿਲਕੁਲ ਹੈ ਜੀ, ਰਾਸ਼ਨ ਦਾ ਹੋ ਗਿਆ ਜਾਂ ਫਿਰ ਆਹ ਮੈਡੀਸਨ ਹੋ ਗਈ, ਤਿੰਨ ਤਾਂ ਚੀਜ਼ਾਂ ਚਾਹੀਦੀਆਂ ਚਾਹੀਦੀਆਂ ਨੇ ਜੀ,
2: ਬਿਲਕੁਲ
1: ਜੀ,
2: ਕਦੇ ਉਹਨਾਂ ਦੇ ਛਾਪਾ ਹੀ ਨੀ ਮਾਰਦੇ, ਉਹਨਾਂ ਦਾ ਮਹੀਨਾ ਬੰਨਿਆ ਹੋਇਆ,
1: ਬਿਲਕੁਲ ਹੈ ਜੀ,
2: ਫਿਰ ਇਹ ਚੀਜ਼ ਨਾ ਜੀ ਹੁਣ ਉਹਨਾਂ ਨੂੰ ਪੈਸੇ ਘੱਟ ਵੜਨਗੇ, ਉਹ ਗਾਹਾਂ ਵੀ ਕਹਿਣਗੇ ਇੰਸਪੈਕਟਰਾਂ ਨੂੰ ਭਾਈ ਅਸੀਂ ਤੁਹਾਨੂੰ ਕਿੱਥੋਂ ਦੇ ਦਈਏ, ਸਾਨੂੰ ਤਾਂ ਬਣਦੇ ਨਹੀਂ,
1: ਬਿਲਕੁਲ ਹੈ ਜੀ,
2: ਇੰਸਪੈਕਟਰ ਫਿਰ ਜ਼ਿਲ੍ਹੇ ਵਾਲੇ ਅਧਿਕਾਰੀ ਨੂੰ ਕਹੂਗਾ ਜੀ ਮਹਾਰਾਜ ਥੱਲਿਓ ਸਮਾਨ ਘੱਟ ਇਕੱਠਾ ਹੋਇਆ
1: ਜੀ, ਪੰਜਾਬ ਦੀ ਗੱਲ ਕਰੀਏ, ਮੇਰੇ ਸਮੇਂ ਦੇ ਵਿਚ ਵੀ 20-22 ਸਾਲ ਪਹਿਲਾਂ ਦੀ ਗੱਲ ਕਰ ਲਈਏ, 25 ਸਾਲ ਦੀ, ਜਾਂ ਤੁਹਾਡੇ ਸਮੇਂ ਦੇ ਅਨੁਸਾਰ 30-40 ਸਾਲ ਪਹਿਲਾਂ ਦੀ ਗੱਲ ਕਰ ਲਈਏ, ਕਿੰਨਾ ਕੁ ਰਸ਼ ਹੁੰਦਾ ਸੀ ਮੈਡੀਕਲ ਸਟੋਰਾਂ ਦੇ ਉੱਤੇ, ਉਦੋਂ ਵੀ ਤਾਂ ਲੋਕ ਬਗੈਰ ਮੈਡੀਸਨ ਤੋਂ ਆਪਣਾ ਸਾਰਾ ਕੁਝ ਕਰਦੇ ਸੀਗੇ, ਅੱਜ ਕੱਲ ਦੇਖੋ ਲਾਈਨਾਂ ਲੱਗੀਆਂ ਨੇ, ਇੰਨੇ ਮੈਡੀਕਲ ਸਟੋਰ ਨੇ, ਆਰਾਮ ਤਾਂ ਵੀ ਨੀ, ਜਾਂ ਤਕਲੀਫਾਂ ਵੱਧ ਹੋ ਗਈਆਂ ਨੇ, ਬਿਮਾਰੀਆਂ ਵੀ ਵੱਡੀਆਂ ਹੋ ਗਈਆਂ ਨੇ,
2: ਦੋ ਡਾਕਟਰ ਹੁੰਦੇ ਸੀਗੇ ਉਹ ਵਿਹਲੇ ਬੈਠੇ ਹੁੰਦੇ ਸੀ, ਮੈਂ ਆਪ ਦੇਖਿਆ ਛੋਟੇ ਹੁੰਦੇ, ਤੇ ਉਹਨਾਂ ਕੋਲ ਇੱਕ ਛੋਟੀ ਜਿਹੀ ਅਲਮਾਰੀ ਕਹਿ ਲਓ, ਅਲਮਾਰੀ ਤਾਂ ਵੱਡੀ ਹੁੰਦੀ ਆ, ਉਦੋਂ ਵੀ ਛੋਟੀ ਦੋ ਟਾਂਟਾਂ ਵਾਲੀ ਦਿਖਾ ਹੁੰਦੀ, ਉਹਦੇ ਵਿੱਚ ਉਹਨਾਂ ਦੀਆਂ ਗੋਲੀਆਂ ਪਈਆਂ,
1: ਦਵਾਈਆਂ ਹੁੰਦੀਆਂ, ਹਕੀਮ ਹੁੰਦੇ ਸੀ ਪਹਿਲਾਂ, ਬਿਲਕੁਲ ਹਾਂ, ਦੇਸੀ ਹਕੀਮ ਜਿਹੜੇ,
2: ਦੇਸੀ ਹਕੀਮ ਵੀ ਦੇਖੇ ਨੇ
1: ਜੀ,
2: ਉਹ ਬਾਹਲੇ ਛੋਟੇ ਸੀਗੇ, ਮਤਲਬ ਉਹ ਹੁੰਦੇ ਸੀਗੇ, ਤੇ ਸਾਡੇ ਨਾਲ ਦੇ ਜਿਹੜੇ ਛੋਟੇ ਪਿੰਡ ਨੇ, ਜਿਵੇਂ ਸਾਡੇ ਪਿੰਡ ਸਕੂਲ ਆ, ਕਈ ਪਿੰਡ ਛੋਟੇ ਪਿੰਡ ਹਜੀ ਨੀ ਸੀ ਡਾਕਟਰ, ਉਹ ਸਾਡੇ ਪਿੰਡ ਆਉਂਦੇ ਦਵਾਈ ਲੈਣ,
1: ਬਿਲਕੁਲ ਹੈ, ਬਿਲਕੁਲ ਹੈ ਜੀ,
2: ਤੇ ਹੁਣ ਮੇਰੇ ਹਿਸਾਬ ਨਾਲ ਡਾਕਟਰ ਦਾ ਜੀ ਪਤਾ ਨੀ ਕਿੰਨੇ ਕੁਣੇ ਨੇ, ਉਹ ਤਾਂ ਮੈਨੂੰ ਨੀ ਪਤਾ
1: ਜੀ,
2: ਤੇ ਸਾਡੇ ਅੱਡੇ ਦੇ ਵਿੱਚ ਮਿਲਦਾ ਜੀ 4-5 ਮੈਡੀਕਲ ਸਟੋਰ,
1: ਹਾਂ ਕੰਪੀਟੀਸ਼ਨ ਉਹਨਾਂ ਦੇ ਵਿੱਚ ਬਹੁਤ ਚੱਲਦਾ ਆਪਸ ਦੇ ਵਿੱਚ, ਇੱਟ ਰੋੜੇ ਚੱਲਦੇ ਆ, ਸਾਡੇ ਵੀ ਉੱਥੇ ਹੈਗੇ ਦੋ ਚਾਰ, ਹਾਂਜੀ,
2: ਦੋ ਬੰਦਿਆਂ ਕੋਲ ਤਾਂ ਲਾਇਸੈਂਸ ਹੈ ਨੀ, ਇੱਕ ਤਾਂ ਕੈਨੇਡਾ ਬੈਠਾ ਜਿਹਦੀ ਦੁਕਾਨ ਅਜੇ ਵੀ ਚੱਲਦੀ,
1: ਹਾਂਜੀ ਹਾਂਜੀ ਬਿਲਕੁਲ ਏਦਾਂ ਹੀ ਆ,
2: ਕੈਨੇਡਾ ਬੈਠਾ ਇਸ ਵਕਤ ਮੈਨੂੰ ਜਾਣਦਾ
1: ਜੀ,
2: ਤੇ ਮੈਂ ਉਹਨੇ ਬਹੁਤ ਚੰਗੀ ਗੱਲ, ਹੁਣ ਤਾਂ ਨੀ ਗੱਲ, ਉਹ ਕੁਦਰਤੀ ਉਹਨੇ ਮੈਨੂੰ ਫੋਨ ਕਰਿਆ, ਤੇ ਮੈਂ ਗੱਲ ਕਰਦਾ ਮੈਂ ਮੈਡੀਕਲ, ਕਹਿੰਦਾ ਵੀ ਆਪਾਂ ਨੂੰ ਇੰਨੇ ਕੁ ਪੈਸੇ ਆਈ ਜਾਂਦੇ ਆਪਣੇ ਨੌਕਰੀ, ਮੈਂ ਕਿਹਾ ਕਿਵੇਂ ਚਲਾਈ, ਕਹਿੰਦਾ ਬਸ ਚੱਲੀ ਜਾਂਦਾ ਜੀ
1: ਉੱਥੇ, ਮੇਰਾ ਆੜੀਆ ਮੈਂ ਪਿਛਲੀ ਵਾਰੀ ਗਿਆ ਸੀ, ਚਲੋ ਸ਼ਾਇਦ ਕਈ ਵਾਰੀ ਸੁਣਦਾ ਵੀ ਹੁੰਦਾ, ਉੱਥੇ ਨਾ ਇੱਕ ਪ੍ਰਵਾਸੀ ਮਜ਼ਦੂਰ ਆਇਆ, ਕਹਿੰਦਾ ਜੀ ਬਾਈ ਸਾਹਿਬ ਡਾਕਟਰ ਸਾਹਿਬ ਮੈਡੀਸਨ, ਪਹਿਲਾਂ ਤਾਂ ਮੈਂ ਹੱਸ ਗਿਆ, ਮੈਂ ਕਿਹਾ ਇਹ ਸਾਲਾ ਕਿੱਥੋਂ ਦਾ ਡਾਕਟਰ, ਸੋਰੀ ਮਾਫ ਕਰਨਾ, ਮੈਂ ਕਿਹਾ ਇਹ ਕਿੱਥੋਂ ਦਾ ਡਾਕਟਰ ਆ, ਕਹਿੰਦਾ ਚੁੱਪ ਕਰੋ ਮੇਰਾ ਗੋਡਾ ਘੁੱਟੇ, ਚੁੱਪ ਕਰ ਯਾਰ ਤੂੰ ਕਿਉਂ ਸਾਡਾ ਕੰਮ ਖਰਾਬ ਕਰਨ ਲੱਗਿਆ ਹੋਇਆ, ਕਹਿੰਦਾ ਤੂੰ 2 ਦਿਨ ਰਹਿਣਾ ਅਸੀਂ ਤਾਂ ਇੱਥੇ ਹੀ ਰਹਿਣਾ, ਕਹਿੰਦਾ ਤੇ ਕਹਿੰਦਾ ਜੀ ਉਹ ਕਹਿੰਦਾ ਡਾਕਟਰ ਸਾਹਿਬ ਘਰ ਵਾਲੀ ਨਾ ਆਹ ਹੀ ਦਿਨ ਸੀਗੇ ਜੀ, ਹਾਂਜੀ ਆ ਜੂਨ ਜੁਲਾਈ ਦੇ ਦਿਨ ਸੀ, ਜੂਨ ਦਾ ਮਹੀਨਾ ਸੀ, ਤੇ ਕਹਿੰਦਾ ਡਾਕਟਰ ਸਾਹਿਬ ਘਰ ਵਾਲੀ ਇਹਨਾਂ ਖਾਣਾ ਨੀ ਖਾ ਰਹੀ ਜੀ, ਕਹਿੰਦਾ ਜੀ ਕਹਿੰਦਾ ਕਿੰਨੇ ਦਿਨ ਹੋ ਗਏ, ਕਹਿੰਦਾ 2 ਕੁ ਦਿਨ ਹੋ ਗਏ ਆ, ਤੇ ਉਹਨੇ ਹਨਾ 2-3 ਜਿਹੜੀਆਂ ਰੰਗ ਬਿਰੰਗੀਆਂ ਆਪਣੀਆਂ ਵਿਟਾਮਿਨ ਦੀਆਂ ਗੋਲੀਆਂ ਕੱਢੀਆਂ, ਤੇ ਇੱਕ ਅੱਧੀ ਚਿੱਟੀ ਗੋਲੀ ਪਾਤੀ ਵਿੱਚ, ਤੇ ਕਹਿੰਦਾ ਜੀ ਆਹ 3 ਟਾਈਮ ਖਾਓ, ਤੇ 50 ਰੁਪਏ ਕਿ 60 ਰੁਪਏ ਲੈ ਲਿਓ ਉਹਦੇ ਤੋਂ ਜੀ 3 ਖੁਰਾਕਾਂ ਦੇ। ਮੈਂ ਬਾਅਦ ਚ ਉਹ ਚਲੇ ਗਿਆ, ਤੇ ਮੈਂ ਕਿਹਾ ਡਾਕਟਰ ਸੱਚੀ ਸੱਚੀ ਦੱਸ ਯਾਰ, ਤੇ ਮੈਂ ਕਿਹਾ ਤੂੰ ਆਹ ਜਿਹੜੀ ਦਵਾਈ ਦਿੱਤੀ ਹੈ ਯਾਰ ਇੰਨੀ ਗਰਮੀ ਹੈ, ਹੈ ਬੰਦੇ ਦਾ ਪਾਣੀ ਪੀ ਪੀ ਕੇ ਨਾ ਮੱਤ ਮਰ ਜਾਂਦੀ ਹੈ, ਰੋਟੀ ਖਾਣ ਨੂੰ ਤਾਂ ਉਦਾਂ ਨੀ ਜੀ ਕਰਦਾ, ਤੇ ਹੈ ਤੂੰ ਆਹ ਕਿਹੜੀਆਂ ਦਵਾਈਆਂ, ਕਹਿੰਦਾ ਚੁੱਪ ਕਰ, ਕਹਿੰਦਾ ਇੱਥੇ ਏਦਾਂ ਹੀ ਚੱਲਦਾ ਆ।
2: ਆਹੋ
1: ਜੀ ਜੀ ਓਜਲਾ ਸਾਹਿਬ ਆਵਾਜ਼ ਕੱਟ ਗਈ ਜੀ। ਹਾਂਜੀ
2: ਮੈਂ ਘੁੱਟ ਭਰ ਲੱਗ ਗਿਆ ਜੀ, ਚਾਹ ਹੀ ਪੀ ਜਾਂਦਾ ਮੈਂ ਇਸ ਵੇਲੇ
1: ਜੀ,
2: ਮੈਂ ਦੋ ਢਾਈ ਚਾਰ ਘੰਟੇ ਦਾ ਮੈਂ ਚਾਹ ਪੀਣਾ ਸੀ, ਅਸੀਂ ਹੁਣ ਤੱਕ ਚਾਹ ਪੀ ਜਾਂਦਾ
1: ਦੇਖ ਜੀ ਜੀ।
2: ਉੱਥੇ ਤਾਂ ਮੈਨੂੰ ਠੀਕ ਨੀ ਇਹ ਲੱਗਦਾ, ਮੈਂ ਇੱਕ ਮੈਨੂੰ ਮਾੜਾ ਜਿਹਾ ਮੈਂ ਬਾਹਰ ਖਾ ਲਿਆ ਕੇ ਵਿਆਹ ਦੇ ਵਿੱਚ
1: ਜੀ,
2: ਬਿਮਾਰ ਹੋ ਗਿਆ ਮੈਂ ਡਾਕਟਰ ਦੇ, ਡਾਕਟਰ ਚਲੋ ਭੀਜਾ ਸੀ ਆਪਣਾ ਕਹਿੰਦਾ ਬਹਿ ਜਾਓ 10 ਮਿੰਟ ਵਿਹਲੇ ਸੀਗਾ
1: ਜੀ,
2: ਡਾਕਟਰ ਪੈਸੇ ਫੜਨੇ ਦੇ ਨਾਲ ਦੀ ਨਾਲ ਸਿੱਟੀ ਗਿਆ, ਮੈਂ ਮੇਰੀ ਫਿਰ ਉਸੀ ਗੱਲ ਆ ਗਈ, ਮੈਂ ਉਹਨੂੰ ਕਿਹਾ ਮੈਂ ਡਾਕਟਰ ਸਾਹਿਬ, ਕਹਿੰਦੇ ਹਾਂ, ਮੈਂ ਕਿਹਾ ਵੀ ਇਹ ਪੈਸਾ ਖਰਚੇ ਦੇ ਕਿੱਥੇ, ਕਹਿੰਦਾ ਟਾਈਮ ਇਹ ਨੀ ਖਰਚਣਗਾ,
1: ਬਿਲਕੁਲ ਹੈ ਜੀ,
2: ਉੱਪਰ ਉਹਦੀ ਹੈ ਸੀ ਬਾਕੀ 10-12 ਬੈਡਾਂ ਦਾ ਉਹਦਾ ਨਾਲ ਹਸਪਤਾਲ ਬਣਾਇਆ ਜੀ, ਕਹਿੰਦਾ ਮਸਾਂ ਕਿਤੇ ਗਰਮੀਆਂ ਗੁਰਮੀਆਂ ਚ ਇਕੱਠੇ ਹੋ ਗਏ 2-3 ਦਿਨ ਲਈ, ਗੇੜਾ ਕੱਢੇ ਆ, ਮੈਂ ਕਿਤੇ ਬਾਹਰ ਨੀ ਗਏ, ਕਹਿੰਦੇ ਨਹੀਂ, ਫਿਰ ਯਾਰ ਪੈਕਟ ਫਿਰ ਚਲੋ ਆਪਾਂ ਵੀ ਬਾਹਲੀ ਜ਼ਿੰਦਗੀ ਕੰਮ ਚ ਹਟਾਈ ਹੈ,
1: ਓਜਲਾ ਸਾਹਿਬ ਉਹ 20-22 ਸਾਲਾਂ ਕਾਹਦੀ ਹੈ, 20-22 ਸਾਲਾਂ ਚ ਉਹਨੇ ਕੋਠੀ ਬਣਾਈ ਉੱਥੇ, ਆਪਣੀ ਜਾਇਦਾਦ ਬਣਾਈ, ਪੈਸਾ ਧੇਲਾ ਗੱਡੀ ਸਾਰਾ ਕੁਝ ਆ, ਪੂਰਾ ਐਸ਼ੋ ਆਰਾਮ ਆ, ਪਰ ਉਹਦੇ ਜੇਕਰ ਗੱਲ ਚਲੋ ਨਿੱਜੀ ਗੱਲ ਆ, ਉਹਦੀ ਜਿਹੜੀ ਅੱਗੇ ਔਲਾਦ ਆ ਨਾ, ਉਹ ਕਿਤੇ ਨਾ ਕਿਤੇ ਕਹਿ ਲਓ ਕਿ ਉਹਦੇ ਬਾਡੀ ਦੇ ਵਿੱਚ ਕੋਈ ਪ੍ਰੋਬਲਮ ਆ ਜਦੋਂ ਜੰਮਿਆ ਜਾਂ ਕੁਝ ਹੋਇਆ, ਉਹ ਫਿਰ ਇੱਥੇ ਹੀ ਨਿਕਲ ਜਾਣਾ ਜੀ, ਸਵਰਗ ਨਰਕ ਤਾਂ ਇੱਥੇ ਹੀ ਆ ਨਾ।
2: ਮੇਰਾ ਪਿੱਛੇ ਦਿੱਲੀ ਕਿਤੇ ਹਸਪੀਟਲ ਦਾ ਉਹਦੀ ਟਰਨ ਓਵਰ ਹੈ 1,000 ਕਰੋੜ ਦੀ
1: ਜੀ,
2: ਆ 2 ਹਫ਼ਤੇ ਦੀ ਗੱਲ ਆ, ਤੁਸੀਂ ਸ਼ਾਇਦ ਨਿਊਜ਼ ਮੈਂ ਵੀ ਸੁਣੀ ਨੀ, ਮੈਂ ਕਿਤੇ ਮਾਧਿਅਮ ਰਾਹੀਂ ਸੁਣ ਰਿਹਾ ਸੀ
1: ਜੀ,
2: ਆਪਣੇ ਬੜੇ ਪੰਜਾਬੀ ਦੇ ਵਧੀਆ ਪੱਤਰਕਾਰ ਨੇ, ਚੱਲ ਆਪਾਂ ਕਹਿ ਲਓ ਨਾਂ ਲੈਣਾ, ਰੋਜ਼ ਆਉਂਦੇ ਨੇ ਉਹ
1: ਜੀ,
2: ਉਹ ਦੱਸ ਰਹੇ ਸੀਗੇ, ਉਹ ਕਹਿੰਦਾ ਮੈਂ ਉਹਨੂੰ ਪਰਸਨਲੀ ਜਾਣਦਾ ਸੀ ਡਾਕਟਰ ਨੂੰ, ਤੇ ਉਹਦਾ ਕੱਲਾ ਹੀ ਬੇਟਾ
1: ਸੀ,
2: ਕਿਸੇ ਬਿਮਾਰੀ ਨਾਲ ਡੈਥ ਹੋ ਗਈ ਬੇਟੇ ਦੀ
1: ਜੀ,
2: ਅੱਜ ਉਹਨੇ ਆਪਦੀ ਅੱਧੀ ਜਾਇਦਾਦ ਦਾਨ ਕਰਤੀ,
1: ਬਿਲਕੁਲ ਹੈ ਜੀ,
2: ਤੇ ਉਹਦੇ ਹੋਸਪਿਟਲ ਦੇ ਕਹਿੰਦੇ ਇਲਜ਼ਾਮ ਇਹੋ ਜਿਹੇ ਲੱਗੇ ਕਿ ਇਹ ਮਰੀਜ਼ਾਂ ਨੂੰ ਉਏ ਕਈਆਂ ਨੂੰ ਬਿਮਾਰ ਕਰਕੇ, ਕਈਆਂ ਦਾ ਉੱਥੇ ਤੈਨੂੰ ਪਤਾ ਉਹ ਜੇ ਐਮਰਜੈਂਸੀ ਚ ਰੱਖ ਕੇ ਪੈਸੇ ਬਣਾਈ ਜਾਂਦੇ ਨੇ, ਬਹੁਤ ਸਾਧਨ ਨੇ ਉੱਥੇ ਬਣਾਉਣ ਦੇ
1: ਜੀ,
2: ਤੇ ਇਹੋ ਜਿਹੇ ਇਲਜ਼ਾਮ ਵੀ ਲੱਗੇ ਸੀ ਉਸ ਹੋਸਪਿਟਲ ਦੇ ਉੱਪਰ ਵੀ
1: ਜੀ,
2: ਤੇ ਉਹ ਕਹਿੰਦਾ ਵੀ ਕਿਸੇ ਨੇ ਉਹਨੂੰ ਪੁੱਛਿਆ ਵੀ ਭਾਈ ਹੁਣ ਤੂੰ ਇਹਦੇ ਵਿੱਚੋਂ ਕੀ ਕੱਢਿਆ
1: ਜੀ,
2: ਜੇ ਹੁਣ ਆਪਾਂ ਕਹੀਏ ਵੀ ਕੋਠੀ ਲੈ ਲਈ, ਵੱਡੀ ਕਾਰ ਲੈ ਲਈ, ਇਹ ਜ਼ਿੰਦਗੀ ਤਾਂ ਨਹੀਂ,
1: ਨਾ ਨਾ ਨਾ ਉਹ ਕਾਹਦੀ ਜ਼ਿੰਦਗੀ ਹੈ ਜੀ, ਬਿਲਕੁਲ ਹੈ ਜੀ,
2: ਦਰਖਤ ਜੇ ਤੁਸੀਂ ਕਹਿ ਵੀ ਇੰਨੇ ਦਾ ਵਿਕੂਗਾ, ਜੇ ਹੁਣ 86 ਸਾਲ ਚ ਵਿਕਿਆ ਜਾਏ ਜਾਂ ਨਾ ਵਿਕਿਆ,
1: ਨਾ ਵਿਕਿਆ ਜੀ, ਬਿਲਕੁਲ
2: ਦੂਜੇ ਪਾਸੇ ਸੋਚੀਏ ਵੀ ਉਹ ਪੈਸੇ ਦਾ ਕੰਮ ਨੀ ਆਉਣਾ,
1: ਨਹੀਂ ਜੀ ਨਹੀਂ ਬਿਲਕੁਲ ਨਹੀਂ,
2: ਉਦੋਂ ਤਾਂ ਡਾਕਟਰ ਨੇ ਕੱਢ ਕੇ ਹੱਥ ਚ ਉਹ ਫੜਾ ਦੇਣਾ
1: ਜੀ,
2: ਪੜਲਾ
1: ਬਿਲਕੁਲ ਹੈ ਜੀ,
2: ਬੰਦਾ ਚੀਜ਼ਾਂ ਕੀ ਮਿਸ ਕਰਨ ਵਾਲਾ, ਮੈਂ ਤੁਹਾਨੂੰ ਛੋਟੀ ਗੱਲ ਦੱਸਦਾ
1: ਜੀ,
2: ਮੇਰੇ ਸਟੋਰ ਚ ਇੱਕ ਬਜ਼ੁਰਗ ਆ ਗਿਆ
1: ਜੀ,
2: ਬਹੁਤ ਔਖਾ ਤੁਰਦਾ ਸੀ, ਨਾਲ ਉਹਦੀ ਕੁੜੀ ਸੀਗੀ
1: ਜੀ,
2: ਮੈਂ ਦੇਖੀ ਗਿਆ ਕਹਿੰਦਾ ਉਹ ਜਿਹੜੀ, ਮੈਂ ਸਾਰੇ ਸਟੋਰ ਚ ਫਿਰੀ ਗਿਆ, ਮੈਂ ਕਿਹਾ ਵੀ ਜਦੋਂ ਖਾਸ ਚਿਰ ਉਹਨੇ ਕੁਛ ਨਾ ਲਿਆ, ਮੈਂ ਕਿਹਾ ਵੀ ਕੋਈ ਹੈਲਪ ਚਾਹੀਦੀ ਆ
1: ਜੀ,
2: ਉਹ ਕਹਿੰਦਾ ਨਹੀਂ, ਉਹ ਬਹੁਤ ਹੌਲੀ ਬੋਲਦਾ ਸੀ 85 ਸਾਲ ਦਾ, ਉਹਦੀ ਬੇਟੀ ਕਹਿੰਦੀ ਨਹੀਂ, ਕਹਿੰਦੀ ਮੇਰਾ ਡੈਡ ਆ ਇਹ, ਕਹਿੰਦੀ ਇਹ 30 ਸਾਲ ਦਾ ਸੀ ਜਦੋਂ ਇਹਨੇ ਆਹ ਸਟੋਰ ਖਰੀਦਿਆ ਸੀ,
1: ਬਿਲਕੁਲ ਜੀ,
2: 55 ਸਾਲ ਪਹਿਲਾਂ ਉਹਨੇ ਇਹ ਸਟੋਰ ਖਰੀਦਿਆ ਸੀ ਜਿਹੜਾ ਮੈਂ ਚਲਾਉਣਾ ਅੱਜ
1: ਜੀ,
2: ਕਹਿੰਦੀ ਇਹ ਮੈਨੂੰ ਕਹਿੰਦਾ ਮੈਂ ਉੱਥੇ ਗੇੜਾ ਮਾਰ ਕੇ ਆਉਣਾ, ਮੇਰਾ ਦਿਲ ਕਰਦਾ
1: ਦਿਲ ਕਰ,
2: ਕਹਿੰਦੀ ਮੈਂ ਇਹਨੂੰ ਲੈ ਕੇ ਆਈ, ਉਹ ਜਾਣੀ ਕੱਲੀ ਕੱਲੀ ਚੀਜ਼ ਕੋਲ ਐ ਰੱਖੇ, ਫਿਰ ਮੈਨੂੰ ਦੱਸਿਆ ਆਹ ਮੈਂ ਬਣਾਇਆ ਸੀ, ਆਹ ਕੂਲਰ ਮੈਂ ਪਾਇਆ ਸੀ, ਮੈਂ ਉਹਦੇ ਨਾਲ ਤੁਰੀ ਗਿਆ, ਮੈਂ ਉਹਨੂੰ ਕਿਹਾ ਵੀ ਤੂੰ ਪਾਣੀ ਲੈ ਲਾ, ਕੋਕ ਠੰਡਾ ਕੁਛ ਲੈ ਲਾ, ਕਹਿੰਦਾ ਨਹੀਂ,
1: ਮੈਨੂੰ
2: ਕਹਿੰਦਾ ਬਹੁਤ ਕਲੀਨ ਆ ਸਟੋਰ ਏ, ਕਹਿੰਦਾ ਮੈਂ ਫਾਰਮੈਸ ਸੀਗਾ ਤੇ ਲਿਕਰ ਸਟੋਰ ਮੇਰਾ ਪਾਰਟਨਰ ਚਲਾਉਂਦਾ ਹੁੰਦਾ ਸੀ, ਉਹ ਵੀ ਫਾਰਮੈਸ ਸੀਗਾ, ਕਹਿੰਦਾ ਫਿਰ ਮੈਂ ਉਹਨੂੰ ਵੇਚਦਾ ਸੀ, ਮੈਂ ਕਿਹਾ ਮੈਂ ਉਹਤੋਂ ਲਿਆ ਇਹ
1: ਜੀ,
2: ਤੇ ਮਤਲਬ ਫਿਰ ਮੈਂ ਉਹ ਕਹਿੰਦੀ ਦੇਖ ਕੇ, ਮੈਂ ਕਿਹਾ ਵੀ ਤੈਨੂੰ, ਕਹਿੰਦਾ ਮੇਰਾ ਦਿਲ ਕਰਿਆ ਅੱਜ ਮੈਂ ਉਹਦੀ ਬੇਟੀ ਨੂੰ ਕਿਹਾ ਮੈਨੂੰ ਦਿਖਾ ਕੇ ਲਿਆ ਵੀ ਮੈਂ ਫਲਾਣੇ ਸ਼ਹਿਰ ਚ ਰਹਿਣਾ, 1.5 ਘੰਟੇ ਡਰਾਈਵ ਕਰਕੇ ਆਏ,
1: ਨਹੀਂ ਉਹ ਖੁਸ਼ੀ ਤਾਂ ਮਹਿਸੂਸ ਹੁੰਦੀ ਆ ਨਾ ਕਿ ਅੱਗੇ ਉਹ ਚਲੋ ਕਿਸੇ ਨੇ ਅੱਗੇ ਚਲਾਇਆ ਹੋਇਆ ਉੱਥੇ ਸਾਫ ਸਫਾਈ ਜਾ ਉਹ ਜਗ੍ਹਾ ਅਜੇ ਵੀ ਬਰਕਰਾਰ ਹੈ,
2: ਮੈਨੂੰ ਇੰਨਾ ਕੁਛ ਕਹਿ ਕੇ ਗਿਆ, ਕਹਿੰਦਾ ਵੀ ਇੰਨਾ ਕਲੀਨ ਸਟੋਰ ਇੰਨਾ ਰੱਖਿਆ, ਕਹਿੰਦਾ ਮੈਂ ਹੈਪੀ ਹੋ ਗਿਆ, ਉਹ ਕੁਦਰਤੀ ਮੇਰੀ ਵਾਈਫ ਨੂੰ ਆਸਵਾ ਦਾ ਪਲਾਂਟ ਇੰਨੇ ਲਾਏ ਹੋਏ ਨੇ, ਬੇਸਾਹ ਪਲਾਂਟ ਨੇ ਆਪਣੇ,
1: ਬਿਲਕੁਲ ਹੈ ਜੀ,
2: ਕਹਿੰਦਾ ਆਹ ਦੇਖਣਾ ਇੰਨਾ ਆਹ ਕਿੰਨੀ ਵਧੀਆ, ਕਹਿੰਦਾ ਗਰੀਨੀ ਹੈ, ਪਰ ਮੈਂ ਫਿਰ ਮੈਂ ਸੋਚਿਆ ਮੈਂ ਦੇਖਿਆ ਇਹਨੂੰ ਅਜੇ ਵੀ ਇਹ ਚੀਜ਼ ਨਾਲ ਖਿੱਚਿਆ ਇਹਨੇ ਆਪਦੀ ਜ਼ਿੰਦਗੀ ਦੇ ਕਿੰਨੇ ਸਾਲ ਇੱਥੇ ਲਾਏ ਹੋਏ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਮੈਨੂੰ ਕਹਿੰਦਾ ਤੂੰ ਕਿੰਨੇ ਸਾਲ ਦਾ ਹੋ ਗਿਆ? ਮੈਂ ਕਿਹਾ 68ਵਾਂ ਲੱਗਿਆ ਹੋਇਆ ਹੈ। ਕਹਿੰਦਾ ਰਿਟਾਇਰ ਥੋੜਾ ਜਿਹਾ? ਮੈਂ ਕਿਹਾ ਮੈਂ ਰਿਟਾਇਰ ਹੋ ਕੇ ਕੀ ਕਰੂੰਗਾ? ਮੈਂ ਉਹਨੂੰ ਕਿਹਾ, ਕਹਿੰਦਾ ਕੀ ਗੱਲ? ਕਹਿੰਦਾ ਤੂੰ ਕੋਈ ਹੋਬੀ ਨੀ ਪਾਲੀ? ਮੈਂ ਜਦੋਂ ਹੋਬੀ ਪਾਲਣ ਦੀ ਉਮਰ ਸੀ ਉਦੋਂ ਪੈਸਾ ਇਕੱਠਾ ਕਰੀ ਗਏ
1: ਜੀ,
2: ਹੁਣ ਕਿਵੇਂ? ਮੈਂ ਕੋਈ ਹੋਬੀ ਨਹੀਂ, ਹੋਬੀ ਕਹਿੰਦਾ ਜਰੂਰ ਪਾਲਣੀ ਚਾਹੀਦੀ ਹੈ, ਫਿਰ ਉਹਦੇ ਨਾਲ ਤੁਹਾਡਾ
1: ਜੀ
2: ਜਿਹੜਾ ਰਿਟਾਇਰਮੈਂਟ ਆ ਉਹ ਲੰਘ ਜਾਂਦਾ ਹੈ ਨਾ।
1: ਬਿਲਕੁਲ,
2: ਮੈਨੂੰ ਬੜਾ ਜ਼ੋਰ ਲੱਗਾ ਤੇ ਵੀ ਲੈ ਲਾ ਕੁਛ ਪੀਣ ਨੂੰ, ਐ ਕਰ ਲਗਾ ਨਹੀਂ।
1: ਬਿਲਕੁਲ,
2: ਮੈਂ ਫਿਰ ਜਿਹੜੀ ਹੁਣ ਕਹਿਣ ਤੋਂ ਬਾਅਦ ਵੀ ਸੋਚੀ ਗਿਆ ਖੜਾ, ਮੈਂ ਕਿਹਾ ਯਾਰ ਵੀ ਬੰਦੇ ਦੀਆਂ ਕੋਈ ਭਾਵਨਾ ਕੋਈ ਫੀਲਿੰਗਸ ਹੁੰਦੀਆਂ ਨੇ ਕਿਸੇ ਚੀਜ਼ ਨਾਲ ਜਿਹੜਾ ਤੁਸੀਂ
1: ਜਾਈ ਜਿਉਂਦੇ ਜੀ ਕੋਈ। ਹੁਣ ਦੇਖੋ ਜਿੱਦਾਂ ਆਪਣੇ ਆਪਣੇ ਪੰਜਾਬ ਦਾ ਆਪਣਾ ਨੂੰ ਪਿੰਡ ਜਾਂ ਆਪਣਿਆਂ ਨੂੰ ਘਰ ਚੇਤਾ ਆਉਂਦਾ ਨਾ, ਚੁਬਾਰੇ ਚੇਤੇ ਆਉਂਦੇ, ਉਦਾਂ ਹੀ ਨਾ ਫੀਲਿੰਗਸ ਤਾਂ ਇਹਨਾਂ ਦੇ ਵਿੱਚ ਵੀ ਉਹੀ ਹੈ। ਬਿਲਕੁਲ ਹੈ ਜੀ,
2: ਬਿਲਕੁਲ ਬਿਲਕੁਲ, ਨਾਲੇ ਇਹਨਾਂ ਦੀ ਤਾਂ ਜ਼ਿਆਦਾ ਆਉਂਦੀ ਹੈ, ਆਪਾਂ ਫੇਰ ਵੀ ਕਿਤੇ
1: ਨਾਲੇ ਭਾਜੀ ਇਹਨਾਂ ਦਾ ਇਹ ਆ ਨਾ, ਏਦਾਂ ਜਿੱਦਾਂ ਆਪਾਂ ਕਿਸੇ ਚੀਜ਼ ਨੂੰ ਲੈ ਲੈਂਦੇ ਆ ਜਾਂ ਖਰੀਦ ਲੈਂਦੇ, ਚਾਹੇ ਗੱਡੀ ਆ ਚਾਹੇ ਸੋਫਾ ਘਰ ਦਾ ਚਾਹੇ ਆਪਣੇ ਘਰ ਨੇ, ਉਹ ਇੰਨਾ ਲਗਾਵ ਨੀ ਉਹਨਾਂ ਨੂੰ, ਮਤਲਬ ਕਿ ਦੁੱਖ ਵੀ ਉਹ ਉਸ ਚੀਜ਼ ਦਾ ਘੱਟ, ਜਾਂ ਜੇ ਡਿਸੀਜਨ ਲੈਣ ਦੇ ਵਿੱਚ ਡਿਸੀਜਨ ਮੇਕਰ ਦੇਖੋ ਨਾ, ਉਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਆ ਜਾਂ ਚੰਗੀ ਨੀ ਲੱਗਦੀ ਆਪਣੀ ਲਾਈਫ ਉਸ ਚੀਜ਼ ਦੇ ਵਿੱਚ, ਤਾਂ ਉਹ ਛੁਟਕਾਰਾ ਪਾਉਣ ਨੂੰ ਡਿਸੀਜਨ ਲੈ ਕੇ ਮਤਲਬ ਕਿ ਉਹਨਾਂ ਸਮਾਂ ਨੀ ਲਾਉਂਦੇ ਜਿੰਨੇ ਆਪਾਂ ਆਪਣੇ ਆਪ ਦੇ ਨਾਲ ਘੁਲੀ ਜਾਂਦੇ ਆ, ਯਾਰ ਕੀ ਕਰੀਏ ਛੱਡ ਦਈਏ ਕਿੱਦਾਂ ਕਰੀਏ, ਕਿਉਂਕਿ ਉਹਨਾਂ ਨੇ ਉਹ ਇੱਕ ਉਹਨੂੰ ਉਸ ਤਰ੍ਹਾਂ ਦੇ ਨਾਲ ਮੋਹ ਮਾਇਆ ਦੇ ਨਾਲ ਚੀਜ਼ ਦੇ ਵਿੱਚ ਨਹੀਂ ਲਿਆ ਜਿੱਦਾਂ ਆਪਾਂ ਲੈਂਦੇ ਹਾਂ ਨਾ, ਕਿ ਅਸੀਂ ਇੱਕ ਵਾਰੀ ਚੀਜ਼ ਖਰੀਦ ਲਈ ਤਾਂ ਸਾਰੀ ਉਮਰ ਰਹਿੰਦੀ ਤੱਕ ਹੀ ਸਾਡੇ ਨਾਲ ਹੀ ਰਹੇ।
2: ਸੱਚੀ ਗੱਲ ਹੈ, ਹੁਣ ਚਲੋ ਆਪਣੇ ਤਾਂ ਫੇਰ ਵੀ ਬੱਚੇ ਦਾ ਆਪਾਂ ਟਾਈਮ ਕੱਢਦੇ ਆ ਜਾਂ ਕਿੱਦਾਂ ਬਾਹਰ ਚਲੇ ਜਾਂਦੇ ਆ ਆਉਂਦੇ ਨੇ, ਇਹਨਾਂ ਦੀ ਤਾਂ ਜਿਹੜੀ ਚੀਜ਼ ਖਰੀਦੇ ਜਾਂ ਘਰ ਦਾ ਸਮਾਨ ਹੈ, ਇਹਨਾਂ ਤਾਂ ਜਿਆਦਾ ਫੀਲਿੰਗ ਬੱਚਿਆਂ ਨਾਲ ਆਪਦੇ
1: ਬਿਲਕੁਲ
2: ਬਲੱਡ ਨਾਲ, ਤਾਂ ਉਹਨਾਂ ਨਾਲ ਚੀਜ਼ਾਂ ਨਾਲ ਜਿਆਦਾ ਲਗਾਅ ਹੁੰਦਾ।
1: ਬਿਲਕੁਲ,
2: ਹਰ ਬੰਦੇ ਹੁੰਦਾ, ਸਾਡੇ ਇੱਕ ਥੋੜਾ ਜਿਹਾ ਥਾਂ ਸੀਗਾ ਸਾਨੂੰ ਆਇਆ ਜ਼ਮੀਨ ਥੋੜ ਜਿਹਾ ਹੁੰਦਾ ਹਨਾ, ਉਹ ਚਲੋ ਮੋਟਰ ਅਸੀਂ ਇੱਧਰ ਲਾ ਲਈ, ਮੇਰੇ ਤਾਏ ਨੇ ਉੱਥੇ ਕਾਸੀਆਂ ਬੀਜਤੀਆਂ 7-8 ਹਨਾ
1: ਜੀ,
2: ਤੇ ਮੈਂ ਤਾਏ ਨੂੰ ਕਿਹਾ, ਤਾਏ ਜੀ ਕਹਿੰਦਾ, ਮੈਂ ਕਿਹਾ ਇਹ ਘੱਟੋ ਘੱਟ ਅੱਧਾ ਵਿਘਾ ਜਗ੍ਹਾ ਹੈ
1: ਜੀ,
2: ਅੱਧੇ ਵਿਘੇ ਤੋਂ ਘੱਟ ਹੋਊ, ਮੈਂ ਕਿਹਾ ਕਿੰਨੀ ਕੁ? ਕਹਿੰਦਾ ਇੰਨੀ ਕੁ ਹੋਣੀ ਆ ਪੁੱਤ
1: ਜੀ,
2: ਮੈਂ ਕਿਹਾ ਇਹ ਜੇ ਟਾਹਲੀਆਂ ਕੀ ਦਿੰਦੀਆਂ ਨੇ ਸਾਨੂੰ, ਕਹਿੰਦੇ ਸੁਭਾ ਲਓ ਥੋੜੀ ਠੇਕਾ ਆਉਣ ਲੱਗ ਜੂ, ਕਹਿੰਦਾ ਪੁੱਤ ਰਹਿਣ ਦੇ, ਕਹਿੰਦਾ ਮੈਂ ਹੱਥੀ ਲਾਈਆਂ ਹੋਈਆਂ ਨੇ, ਕਹਿੰਦਾ ਆਪਣਾ ਕੋਈ ਗੱਡਾ ਰਿਹਾ ਖੜਾ ਇਹਦੇ ਨਾਲ, ਇਹਦੇ ਕਿੰਨੀ ਹੋਵੀ ਜੇ ਪਾ ਕੇ ਵੀ ਆਪਣਾ ਕੋਲ ਬਣ ਜੂ?
1: ਬਿਲਕੁਲ,
2: ਰਹਿਣ ਦੇ ਮੈਂ ਆਪਦੇ ਹੱਥੀ ਲਾਇਆ, ਕੋਈ ਬਦਲੋ ਦਾ ਕੋਈ ਲਗਾ ਸੀ ਨਾ ਉਹ ਚੀਜ਼
1: ਨਾਲ,
2: ਮੈਂ ਪੜ੍ਹਾਈਆਂ ਕਹਿੰਦਾ ਤੇ ਬਾਕੀ ਤੇਰੀ ਮਰਜ਼ੀ ਆ, ਮੈਂ ਕਿਹਾ ਨਹੀਂ ਨਹੀਂ ਮੈਂ ਨੀ ਪੜ੍ਹਦਾ, ਮੈਂ ਕਿਉਂ ਪੜ੍ਹਾਉਣੀਆਂ ਨੇ,
1: ਪੜ੍ਹ
2: ਲਈਆਂ, ਹਾਲਾਂਕਿ ਖੇਤ ਵਾਲਾ ਵੀ ਕਹਿੰਦਾ ਵੀ ਥੋੜਾ ਬਹੁਤਾ ਨੁਕਸਾਨ ਕਰਦੀਆਂ ਨੇ, ਪਰ ਕੋਈ ਵੀ ਚੀਜ਼ ਹੁੰਦੀ ਹੈ ਜਿਹੋ ਜਿਹੇ ਤੁਸੀਂ ਹੈਗੇ ਉਹ ਤੰਗੀਆਂ ਸੋਚੀਆਂ ਵੱਖਰੀ ਗੱਲ ਹੁੰਦੀ ਹੈ, ਥੋੜੀਆਂ ਆਪਣੀਆਂ ਭਾਵਨਾ ਫੀਲਿੰਗ ਥੋੜੇ ਲਗਾ ਹੁੰਦਾ ਚੀਜ਼ ਨਾਲ, ਤੁਸੀਂ
1: ਬਿਲਕੁਲ ਹੈ ਜੀ,
2: ਉੱਥੇ ਨੀ ਕਿਸੇ ਚੀਜ਼ ਦਾ ਵੀ ਸੁਧਾਰ ਹੋ ਸਕਦਾ, ਉੱਥੇ ਤਾਂ ਸਾਡੇ ਕਰਾਉਣ ਵਾਲੇ ਤੇ ਕਰਨ ਵਾਲੇ ਸਾਰੇ ਵਿੱਚੇ ਨੇ
1: ਜੀ। ਦੇਖੋ ਮੈਂ ਹੈਰਾਨ ਰਹਿ ਗਿਆ, ਚਲੋ ਤੁਸੀਂ ਕਬੱਡੀ ਦੇ ਆਪ ਵੀ ਖਿਡਾਰੀ ਰਹੇ ਹੋ ਜਾਂ ਕਾਫੀ ਵਾਹ ਵਾਸਤਾ ਤੁਹਾਡਾ ਰਹਿੰਦਾ ਹੈ, ਮੈਂ ਹੈਰਾਨ ਹੈ ਕਿ ਕਬੱਡੀ ਦੇ ਖਿਡਾਰੀ ਜਿਹੜੇ ਨੇ ਜਿਨ੍ਹਾਂ ਦੇ ਹਕੂਮਤ ਦੇ ਵਿੱਚ ਇੰਨਾ ਕੁਝ ਘਾਣ ਹੋ ਗਿਆ, ਸਾਰੀਆਂ ਵੱਡੇ ਵੱਡੇ ਜਿਹੜੇ ਖਿਡਾਰੀ ਨੇ ਉਹਨਾਂ ਦੇ ਕਤਲ ਹੋਏ ਨੇ, ਤਾਂ ਉਹ ਹੀ ਜਿਹੜੇ ਕਬੱਡੀ ਦੇ ਸਮਾਂ ਕਿ ਉਹਨਾਂ ਤੋਂ ਆਵਾਜ਼ ਬੁਲੰਦ ਕਰਨ ਦੀ ਬਜਾਏ ਉਹਨਾਂ ਮੂਹਰੇ ਗੋਡੇ ਟੇਕ ਰਹੇ ਨੇ ਜੀ, ਐਡੇ ਐਡੇ ਸਰੀਰ ਕਿੱਥੇ ਨੂੰ ਲੈ ਕੇ ਜਾ ਰਹੇ ਆ?
2: ਉਹੀ ਮੈਂ ਗੱਲ ਕਰਦਾ ਹਾਂ ਕਿ ਇਹਨਾਂ ਨੇ ਪਿਛਲੇ 4 ਸਾਲਾਂ ਚ ਕਬੱਡੀ ਲਈ ਕੀਤਾ ਕੀ ਹੈ
1: ਜੀ,
2: ਫਿਰ ਮੌਰ ਖਿਡਾਰੀ ਇਹਨਾਂ ਦਾ ਮਾਰਤਾ ਤੇ ਗਰਲਾਲ ਘਨੌਰ ਉੱਥੇ ਉਹਦੇ ਮਰਨ ਤੋਂ 4 ਘੰਟੇ ਚ ਉੱਥੇ ਪਹੁੰਚ ਗਿਆ, ਹਾਲਾਂਕਿ ਬਹੁਤ ਵੱਡੀ ਮੀਟਿੰਗ ਸੀ ਇਹਨਾਂ ਦੀ ਉਸ ਦਿਨ ਚੰਡੀਗੜ੍ਹ, ਉਹ ਚੰਡੀਗੜ੍ਹੋਂ ਮੀਟਿੰਗ ਤੋਂ ਸਿੱਧਾ ਉੱਥੇ ਪਹੁੰਚੇ, ਮੇਰੇ ਅੱਜ ਵੀ ਯਾਦ ਹੈ,
1: ਬਿਲਕੁਲ
2: ਉੱਥੇ ਰੋ ਰਿਹਾ ਲੈਕਚਰ ਦੇ ਰਿਹਾ ਵੀ ਮੈਨੂੰ ਖੁਸ਼ ਹੋ ਜਾਵੇ ਮੈਂ ਬੈਠੂਗਾ ਨਹੀਂ ਜਿੰਨਾ ਚਿਰ ਮੈਂ ਇਨਸਾਫ਼ ਨਹੀਂ ਦਵਾਂਗਾ ਇਸ ਪਰਿਵਾਰ ਨੂੰ, ਮੇਰਾ ਭਾਈ ਸੀ ਇਹ
1: ਜੀ,
2: ਤੇ ਕਿੱਥੇ ਕਿਹਾ ਉਹਨਾਂ ਇਨਸਾਫ਼ ਜੀ,
1: ਕਿਤੇ ਵੀ ਨਹੀਂ ਜੀ,
2: ਕਿਹਾ ਕਿਤੇ ਸਿਰਫ ਕੀਤਾ ਕੀ ਹੈ ਜਿਹਦੇ ਕਰਕੇ ਤੁਸੀਂ ਜਾ ਰਹੇ ਹੋ, ਕੀਤਾ ਕੀ ਹੈ? ਨਾਲੇ ਜੇ ਇੱਕ ਭੁਲੇਖ ਹੈ ਆਪਣੇ ਭਾਰਤ ਸਾਹਿਬ,
1: ਚਾਹੇ
2: ਆਪਣੇ ਸਰੋਤੇ ਹੀ ਲਾ ਲਓ, ਮੰਨ ਲਓ ਆਪਣਾ 1000 ਸਰੋਤਾ ਹੈ, ਤੁਸੀਂ ਖੜ ਜਾਓਗਾ ਅੱਜ 1000 ਸਰੋਤਾ ਤੁਹਾਨੂੰ ਵੋਟ ਥੋੜਾ ਪਾਊਗਾ, ਕਿਤੇ ਕਈ ਹੋਰ ਤਰ੍ਹਾਂ ਦੀਆਂ ਗੱਲਾਂ ਕਰਕੇ ਅਸੀਂ ਇੱਕ ਦੂਜੇ ਨਾਲ ਜੁੜੇ ਹੁੰਦੇ ਹਾਂ
1: ਜੀ, ਬਿਲਕੁਲ,
2: ਜੇ ਹੁਣ ਅੱਜ ਕੋਈ ਸੰਦੀਪ ਲੁੱਟਰ ਆਇਆ ਪਾਲਾ ਜਲਾਲਪੁਰੀ ਹੈ
1: ਜੀ,
2: ਜੇ ਉਹਨਾਂ ਨੂੰ ਲੋਕ ਦੇਖਣ ਜਾਂਦੇ ਨੇ ਉਹ ਉਹਨਾਂ ਦੀ ਖੇਡ ਨੂੰ
1: ਦੇਖਣ ਜਾਂਦੇ ਨੇ ਨਾ, ਉਹ ਸਮਰਪਿਤ ਨੇ ਉਸ ਚੀਜ਼ ਨੂੰ, ਬਿਲਕੁਲ, ਹਾਂ
2: ਉਹਨਾਂ ਦੀਆਂ ਵੋਟਾਂ ਥੋੜੋ ਨੇ ਉਹ,
1: ਨਾ ਨਾ ਨਾ ਨਾ ਨਾ,
2: ਇਹ ਜਿਹੜੀ ਇਹ ਜਿਹੜੇ ਤਰੀਕੇ ਨਾਲ ਹੁਣ ਕਾਰਡ ਦੀ ਆਂਡੀ ਚਾੜਨ ਲੱਗੇ ਨੇ ਨਾ
1: ਜੀ,
2: ਕਹਾਵਤ ਹੈ ਕਿ ਕਾਰਡ ਦੀ ਆਂਡੀ ਇੱਕ ਵਾਰੀ ਉਹ ਚੜ੍ਹਦੀ ਹੁੰਦੀ ਹੈ, ਉਹ ਚੜ੍ਹ ਗਈ,
1: ਬਿਲਕੁਲ ਹੈ ਜੀ,
2: ਨਹੀਂ ਹੁਣ ਲੋਟ ਆਉਣਾ ਕੰਮ ਨਾ ਗੇਟ ਚਾਉਣਾ, ਉਹ ਤਾਂ ਖਿੰਡ ਚੱਲਿਆ ਖਿਲਾਰਾ, ਤਾਂ ਜੇ ਤੁਸੀਂ ਪੈਂਦਾ ਦੇਖਿਓ ਮਾੜਾ ਜਿਹਾ ਟਾਇਰ ਤਾਂ ਹੁਣ ਤੋਂ ਚਾਹ ਦੇ ਵਿੱਚ, ਹੁਣ ਦੇਖੋ
1: ਖਲਾਰਾ ਪੈ ਚੱਲਿਆ ਆਪਸ ਦੇ ਵਿੱਚ, ਬਿਲਕੁਲ,
2: ਐਮਐਲਏਆਂ ਨੂੰ ਫਿਰੋਜ਼ਪੁਰ ਐਮਐਲਏ ਕੱਲ ਪਿੱਟ ਰਿਹਾ ਸੀ
1: ਜੀ,
2: ਵੀ ਮੇਰੇ ਜਿਹੜੀ ਮੈਂ ਲਿਸਟ ਭੇਜੀ ਹੈ ਤੇ ਉਹ ਬੰਦਿਆਂ ਨੂੰ ਟਿਕਟਾਂ ਨੀ ਦਿੱਤੀਆਂ, ਤੇ ਜਿਹੜੀਆਂ ਐਮਸੀ ਦੀਆਂ ਟਿਕਟਾਂ ਦਿੱਤੀਆਂ ਸਾਰੇ ਅਕਾਲੀ ਦਲ ਦੇ ਬੰਦੇ ਨੇ ਉਹ
1: ਜੀ, ਬਿਲਕੁਲ
2: ਜਿਹੜੇ ਮੇਰੇ ਪਿੱਛੇ ਲੜਦੇ ਰਹਿ ਗਏ ਕਹਿੰਦਾ ਮੇਰੇ ਗਲ ਪੈਂਦੇ ਨੇ ਆ ਕੇ ਉਹ ਪੈਣਗੇ ਆ ਕੇ
1: ਪੈਣਗੇ ਜੀ
2: ਅਸੀਂ ਤੁਹਾਡੇ ਪਿੱਛੇ ਮਰਦੇ ਰਹਿ ਗਏ ਵੋਟਾਂ ਕਹਿੰਦਾ ਨਾਲੇ ਉਹ ਵੋਟਾਂ ਲੈ ਕੇ ਮੇਰੇ ਬੰਦਿਆਂ ਨਾਲ ਚੜਾਉਂਦੇ ਨੇ ਮੇਰੇ ਬੰਦਿਆਂ ਨੂੰ
1: ਜੀ
2: ਵੀ ਝਾੜ ਲਓ ਦਰੀਆਂ ਤੁਸੀਂ ਐਂ ਕਹਿੰਦੇ ਹੋਣਗੇ ਵੀ ਝਾੜੀ ਚਲੋ ਦਰੀਆਂ
1: ਬਿਲਕੁਲ
2: ਹਾਂਜੀ ਐਮ ਐਲ ਏ ਉਹ ਬਾਹਰਲੇ ਬੰਦਿਆਂ ਨੂੰ
1: ਜੀ
2: ਐਮ ਸੀ ਉਹ ਬਾਹਰਲੇ ਬੰਦੇ ਨੂੰ ਚੇਅਰਮੈਨ ਹੀ ਆ ਉਹ ਬਾਹਰਲੇ ਬੰਦਿਆਂ ਨੂੰ ਇਹਨਾਂ ਨੇ ਭਾਵੇਂ ਕਣਕ ਨੀ ਦਿੱਤਾ ਜੀ
1: ਕੁਛ ਵੀ ਨੀ ਜੀ
2: ਹੁਣ ਜਿੱਥੇ ਐਮ ਐਲ ਏ ਦੀ ਨੀ ਚੱਲਦੀ ਮੰਤਰੀ ਇੱਕ ਮੰਤਰੀ ਆ ਜੈਦ ਰਾਜ ਜੀ ਮੇਰੇ ਤੋਂ ਪਹਿਲਾਂ ਕਰਕੇ ਹੁਣ ਗੱਲ ਉਹ ਅੱਜ ਉਹ ਲਿਆ ਮੈਂ ਤਾਂ ਕਹਿੰਦਾ ਉਹਨੂੰ ਰਿਜਾਇਨ ਦੇ ਦੇਣਾ ਚਾਹੀਦਾ ਜੀ ਨਾਲੇ
1: ਬਿਲਕੁਲ ਹੈ ਜੀ
2: ਬਣਦਾ ਹੀ ਰਿਜਾਇਨ ਸੀ ਨਾਲੇ ਛਾ ਜਾਣਾ ਸੀ ਉਹਨੇ
1: ਛਾ ਜਾਣਾ ਸੀ ਬਿਲਕੁਲ ਰਾਮ ਬਾਬਾ ਮਾਣੂਕੇ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਤੇ 2500 ਰੁਪਏ ਜੁਰਮਾਨਾ ਮੈਂ ਬਿਲਕੁਲ ਮਾਫ਼ੀ ਚਾਹੁੰਦਾ ਜੀ ਬਿਲਕੁਲ ਬਹੁਤ ਕੋਸ਼ਿਸ਼ ਕਰੀ ਦੀ ਹੈ ਪਰ ਕਈ ਵਾਰੀ ਮੂਡ ਕੁਝ ਏਦਾਂ ਦਾ ਹੁੰਦਾ ਮੱਲੋ ਮੱਲੀ ਇਹ ਚੀਜ਼ ਨਿਕਲ ਆਉਂਦੀ ਹੈ ਯਾਰੀ ਦੋਸਤੀ ਦੇ ਵਿਚ ਜਿੱਦਾਂ ਗੱਲ ਚੱਲਦੀ ਹੈ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 1962 ਸਟੂਡੀਓ ਦਾ ਨੰਬਰ ਹੈ ਤੇ ਗੱਲਾਂ ਬਾਤਾਂ ਦੇ ਵਿਚ ਤੁਸੀਂ ਵੀ ਸ਼ਮੂਲੀਅਤ ਕਰ ਸਕਦੇ ਹੋ ਲਾਈਨ ਤੁਹਾਡੇ ਲਈ ਵੀ ਖੁੱਲੀ ਹੈ ਤੇ ਗੱਲ ਕਰਦੇ ਹਾਂ ਦੋਸਤੋ US ਦੀ US ਦਾ ਜਿਹੜਾ ਆਪ ਮੁਹਾਰਾ ਵਿਹਾਰ ਗੱਲਬਾਤ ਦੇ ਵਿਚ ਮੁੱਖ ਅੜਿੱਕਾ ਦਸਿਆ ਅਬਾਸ ਅਰਾਗਚੀ ਉਨ੍ਹਾਂ ਨੇ ਇਰਾਨ ਨੇ ਜਿਹੜੀ ਇਹ ਗੱਲ ਕਹੀ ਹੈ ਅਮਰੀਕਾ ਦੇ ਉੱਤੇ ਅਤੀਤ ਦੇ ਵਿਚ ਜਿਹੜਾ ਵਾਅਦਾ ਖਿਲਾਫ਼ੀ ਦੇ ਦੋਸ਼ ਲਾਏ ਨੇ ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਗਚੀ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦਾ ਜਿਹੜਾ ਆਪਾ ਵਿਰੋਧੀ ਤੇ ਆਪ ਮੁਹਾਰਾ ਵਿਹਾਰ ਜਿਹੜਾ ਕੂਟਨੀਤਿਕ ਗੱਲਬਾਤ ਦੇ ਦੌਰਾਨ ਸਭ ਤੋਂ ਵੱਡਾ ਅੜਿੱਕਾ ਹੈ ਅਲ ਜਜ਼ੀਰਾ ਨੇ ਇਸ ਜਿਹੜਾ ਇਰਾਨ ਦੀ ਇਸਨਾ ਖ਼ਬਰ ਏਜੰਸੀ ਦੇ ਹਵਾਲੇ ਦੇ ਨਾਲ ਇਹ ਦਾਅਵਾ ਕੀਤਾ ਅਰਾਗਚੀ ਨੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਸੈਯਦ ਮੋਹਸਿਨ ਨਕਵੀ ਦੇ ਨਾਲ ਮੀਟਿੰਗ ਦੇ ਦੌਰਾਨ ਕਿਹਾ ਕਿ ਅਤੀਤ ਦੇ ਵਿਚ ਵਾਰ ਵਾਰ ਜਿਹੜਾ ਵਾਅਦਾ ਖਿਲਾਫ਼ੀ ਕਰਕੇ ਇਰਾਨ ਨੂੰ ਅਮਰੀਕੀ ਨਿਜ਼ਾਮ ਦੇ ਬਾਰੇ ਵੱਡੇ ਸ਼ੱਕ ਜਿਹੜੇ ਪੈਦਾ ਕੀਤੇ ਗਏ ਨੇ ਤੇ ਅਰਾਗਚੀ ਤੇ ਨਕਵੀ ਦਰਮਿਆਨ ਬੈਠਕ ਦੇ ਦੌਰਾਨ ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਦੇ ਬਾਰੇ ਵੀ ਵਿਚਾਰਾਂ ਕੀਤੀਆਂ ਤਹਿਰਾਨ ਨੇ ਅਮਰੀਕਾ ਅਤੇ ਉਹਦੇ ਜਿਹੜਾ ਅੱਗੇ ਗੱਲਬਾਤ ਦੇ ਲਈ ਖਰੜਾ ਰੱਖਿਆ ਹੈ ਇਸ ਦੇ ਮੁੱਖ ਨੁਕਤਿਆਂ ਦੇ ਵਿਚ ਸਾਰੇ ਮੋਰਚਿਆਂ ਦੇ ਉੱਤੇ ਟਕਰਾਅ ਜਿਹੜਾ ਖਤਮ ਕਰਨਾ ਇਰਾਨ ਨੇੜਲੇ ਇਲਾਕਿਆਂ ਦੇ ਵਿਚੋਂ ਅਮਰੀਕੀ ਫੌਜਾਂ ਦੀ ਜਿਹੜੀ ਹੈ ਉਹਨੂੰ ਪਿੱਛੇ ਖਿੱਚਣਾ ਰੁਖਸਤਗੀ ਕਰਨਾ ਤੇ ਅਮਰੀਕਾ ਇਜ਼ਰਾਈਲ ਦੇ ਵੱਲੋਂ ਥੋਪੀ ਜੰਗ ਕਰਕੇ ਹੋਈ ਤਬਾਹੀ ਦੇ ਲਈ ਮੁਆਵਜ਼ਾ ਜਿਹੜਾ ਸ਼ਾਮਲ ਹੈ ਪਰ ਇਸ ਚੀਜ਼ ਨੂੰ ਦੋ ਵਾਰੀ ਉਹ ਨਕਾਰ ਚੁੱਕੇ ਹੈ ਭਿਆਲਾ ਦੇ ਕਹਿਣ ਦੇ ਉੱਤੇ ਕਹਿੰਦੇ ਨਵਾਂ ਹਮਲਾ ਰੋਕਿਆ ਟਰੰਪ ਨੇ ਵਾਸ਼ਿੰਗਟਨ ਤੋਂ ਖ਼ਬਰ ਲੱਗੀ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਆਪਣੇ ਭਾਈਵਾਲਾਂ ਕਤਰ ਜਿਹੜੇ ਨੇ ਸਾਊਦੀ ਅਰਬ ਤੇ UAE ਦੀ ਗੁਜ਼ਾਰਿਸ਼ ਦੇ ਉੱਤੇ ਇਰਾਨ ਦੇ ਉੱਤੇ ਮੰਗਲਵਾਰ ਨੂੰ ਕੀਤੇ ਜਾਣ ਵਾਲੇ ਤਜਵੀਜ਼ਤ ਹਮਲੇ ਨੂੰ ਰੋਕ ਦਿੱਤਾ ਟਰੰਪ ਨੇ ਕਿਹਾ ਕਿ ਤਹਿਰਾਨ ਦੇ ਨਾਲ ਸੰਜੀਦਾ ਵਿਚਾਰ ਵਟਾਂਦਰਾ ਜਾਰੀ ਹੈ ਤੇ ਜਿਸ ਦੇ ਨਾਲ ਦੋਵਾਂ ਧਿਰਾਂ ਦੇ ਵਿਚ ਸਹਿਮਤੀ ਬਣ ਸਕਦੀ ਹੈ ਟਰੰਪ ਨੇ ਉਪਰੋਕਤ ਐਲਾਨ ਸੋਮਵਾਰ ਨੂੰ ਕੱਲ ਜਿਹੜਾ ਬੀਤੇ ਦੇ ਵਿਚ ਕੀਤਾ ਨਹੀਂ ਤਾਂ ਅੱਜ ਜਿਹੜਾ ਅਟੈਕ ਕਰਨਾ ਸੀ ਸੋਸ਼ਲ ਮੀਡੀਆ ਪੋਸਟ ਦੇ ਵਿਚ ਕੀਤੀ ਹੈ ਜਿਸ ਦੇ ਵਿਚ ਪਾਕਿਸਤਾਨ ਦਾ ਹਵਾਲਾ ਨਹੀਂ ਦਿੱਤਾ ਗਿਆ ਸੀ ਅਮਰੀਕਾ ਦੀ ਸਖ਼ਤੀ ਦੇ ਉੱਤੇ ਕਿਊਬਾ ਦੀ ਚੇਤਾਵਨੀ ਵੀ ਆ ਗਈ ਹੈ ਅਮਰੀਕਾ ਵੱਲੋਂ ਕਿਊਬਾ ਦੇ ਕੁਝ ਅਧਿਕਾਰੀਆਂ ਤੇ ਸਰਕਾਰੀ ਸੰਸਥਾਵਾਂ ਦੇ ਉੱਤੇ ਨਵੀਆਂ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ ਕਿਊਬਾ ਦੇ ਰਾਸ਼ਟਰਪਤੀ ਮਿਗੂਐਲ ਡਿਆਜ਼ ਕੈਨਲ ਨੇ ਚੇਤਾਵਨੀ ਦਿੱਤੀ ਹੈ ਕਿ ਕਿਊਬਾ ਤੇ ਕਿਸੇ ਵੀ ਅਮਰੀਕੀ ਫੌਜੀ ਹਮਲੇ ਦੇ ਨਾਲ ਖੂਨ ਖਰਾਬਾ ਹੋਏਗਾ ਇਸ ਦੇ ਗੰਭੀਰ ਨਤੀਜੇ ਨਿਕਲਣਗੇ ਇਹ ਬਿਆਨ ਅਜਿਹੇ ਸਮੇਂ ਦੇ ਵਿਚ ਆਇਆ ਜਦੋਂ ਮੀਡੀਆ ਰਿਪੋਰਟਾਂ ਦੇ ਵਿਚ ਕਿਹਾ ਗਿਆ ਕਿ ਕਿਊਬਾ ਪ੍ਰਸ਼ਾਸਨ ਵੀ ਅਮਰੀਕੀ ਟਿਕਾਣਿਆਂ ਦੇ ਉੱਤੇ ਸੰਭਾਵੀ ਹਮਲਿਆਂ ਦੇ ਉੱਤੇ ਵਿਚਾਰ ਜਿਹੜਾ ਕਰ ਰਿਹਾ ਹੈ ਇਸ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਾਰੋ ਵਾਰ ਕਿਊਬਾ ਦੇ ਉੱਤੇ ਕਬਜ਼ਾ ਮੁੜ ਹਾਸਲ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਉਨ੍ਹਾਂ ਨੇ ਕਿਊਬਾ ਦੇ ਉੱਤੇ ਕਬਜ਼ੇ ਨੂੰ ਸਨਮਾਨ ਦੱਸਿਆ ਤੇ ਕਿਹਾ ਕਿ ਉਹ ਜੋ ਚਾਹੇ ਕਰ ਸਕਦੇ ਹੈ ਇਹ ਚੇਤਾਵਨੀ ਅਮਰੀਕਾ ਦੇ ਵੱਲੋਂ ਖੁਫੀਆ ਏਜੰਸੀ ਅਤੇ ਗ੍ਰਹਿ ਮੰਤਰਾਲੇ ਸਮੇਤ ਕਿਊਬਾ ਦੇ 11 ਅਧਿਕਾਰੀਆਂ ਤੇ 3 ਸਰਕਾਰੀ ਸੰਸਥਾਵਾਂ ਦੇ ਉੱਤੇ ਪਾਬੰਦੀਆਂ ਲਗਾਉਣ ਤੋਂ ਕੁਝ ਘੰਟੇ ਬਾਅਦ ਆਈ ਹੈ ਅਮਰੀਕੀ ਵਿਦੇਸ਼ ਮੰਤਰਾਲੀ ਮੰਤਰੀ ਜਿਹੜੇ ਨੇ ਮਾਰਕੋ ਰੂਬੀਓ ਨੇ ਇਸ ਨੂੰ ਕਿਊਬਾ ਤੇ ਦਬਾਅ ਦੀ ਜਿਹੜੀ ਇੱਕ ਨਿਰੰਤਰ ਮੁਹਿੰਮ ਦੀ ਜਿਹੜੀ ਹੈ ਸ਼ੁਰੂਆਤ ਦੱਸਿਆ ਤੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿਚ ਹੋਰ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਨੇ ਕੈਨਲ ਨੇ ਕਿਹਾ ਕਿ ਕਿਊਬਾ ਕਿਸੇ ਵੀ ਦੇਸ਼ ਦੇ ਲਈ ਕੋਈ ਖਤਰਾ ਨਹੀਂ ਹੈ ਪਰ ਉਸ ਨੂੰ ਕਿਸੇ ਵੀ ਫੌਜੀ ਹਮਲੇ ਦੇ ਵਿਰੁੱਧ ਸਵੈ ਰੱਖਿਆ ਦਾ ਜਿਹੜਾ ਪੂਰਾ ਆਪਣਾ ਅਧਿਕਾਰ ਹੈ ਆਖਰੀ ਖ਼ਬਰ ਬਲ ਵੱਧਦਿਆਂ ਇੱਕ ਰਿਪੋਰਟ ਹੈ ਇਰਾਨ ਦੇ ਨਾਲ ਜਿਹੜਾ ਯੁੱਧ ਹੋਇਆ ਅਮਰੀਕਾ ਦਾ ਅਮਰੀਕਾ ਨੂੰ ਵੱਡਾ ਝਟਕਾ ਦੱਸਿਆ ਕਰੋੜਾਂ ਦੀ ਲਾਗਤ ਵਾਲੇ ਜਿਹੜੇ ਨੇ 42 ਅਮਰੀਕਨ ਜਹਾਜ਼ ਜਿਹੜੇ ਤਬਾਹ ਹੋਏ ਨੇ ਇਸ ਜੰਗ ਦੇ ਦੌਰਾਨ 28 ਫਰਵਰੀ ਤੋਂ ਸ਼ੁਰੂ ਹੋਈ ਜਿਹੜੀ ਹੈ ਈਰਾਨ ਵਿਰੁੱਧ ਆਪਰੇਸ਼ਨ ਐਪਿਕ ਫਿਊਰੀ ਦੇ ਦੌਰਾਨ ਲੜਾਕੂ ਜਹਾਜ਼ਾਂ ਤੇ ਡਰੋਨਾਂ ਦੇ ਸਮੇਤ ਕਰੋੜਾਂ ਰੁਪਏ ਦੀ ਲਾਗਤ ਵਾਲੇ ਘੱਟੋ ਘੱਟ 42 ਅਮਰੀਕਨ ਜਹਾਜ਼ ਤਬਾਹ ਹੋਏ ਹੈ ਜਾਂ ਨੁਕਸਾਨੇ ਗਏ ਨੇ। ਇਕ ਕਾਂਗਰੈਸ਼ਨਲ ਰਿਸਰਚ ਸਰਵਿਸ ਹੈ CRS ਦੀ ਰਿਪੋਰਟ ਦੇ ਵਿਚ ਕਿਹਾ ਗਿਆ ਕਿ ਗੁਪਤਤਾ ਚੱਲ ਰਹੇ ਫੌਜੀ ਟਕਰਾਅ ਅਤੇ ਹਮਲਿਆਂ ਦੇ ਲਈ ਜਿੰਮੇਵਾਰੀ ਦੇ ਨਿਰਧਾਰਿਤ ਵਰਗੇ ਕਾਰਕਾਂ ਕਾਰਨ ਨੁਕਸਾਨੇ ਜਾਂ ਤਬਾਹ ਜਿਹੜੇ ਹੋਏ ਜਹਾਜ਼ਾਂ ਦੀ ਗਿਣਤੀ ਵੱਖ ਵੱਖ ਹੋ ਸਕਦੀ ਹੈ। ਤਬਾਹ ਜਾਂ ਨੁਕਸਾਨੇ ਗਏ ਜਹਾਜ਼ਾਂ ਦੇ ਵਿਚ 4F ਜਿਹੜੇ ਨੇ 15E ਸਟਰਾਈਕ ਈਗਲ ਲੜਾਕੂ, ਇਕ ਜਿਹੜਾ F-35A ਲਾਈਟਨਿੰਗ ਲੜਾਕੂ, ਇਕ A-10 ਥੰਡਰਬੋਲਟ, 2 ਜ਼ਮੀਨੀ ਹਮਲਾ ਜਹਾਜ਼, 7 KC-135 ਸਟੈਟੋ ਟੈਂਕਰ ਏਅਰ ਜਿਹੜੇ ਨੇ ਰਿਫਿਊਲਿੰਗ ਜਹਾਜ਼ ਜਿਹੜੇ ਨੇ ਜਿਨ੍ਹਾਂ ਦੇ ਵਿਚ ਤੇਲ ਭਰਿਆ ਜਾਂਦਾ ਜਿਨ੍ਹਾਂ ਜ਼ਰੀਏ, ਇਕ E-3 ਸੈਂਟਰੀ ਏਡ WACS ਜਹਾਜ਼, 2 MC-130 ਜੇ ਕਮਾਂਡੋ 2 ਵਿਸ਼ੇਸ਼ ਆਪਰੇਸ਼ਨ ਜਹਾਜ਼, ਇਕ HH ਜਿਹੜਾ 60W ਜੋਲੀ ਗ੍ਰੀਨ, 2 ਸੈਕਿੰਡ ਜਿਹੜਾ ਹੈਲੀਕਾਪਟਰ ਤੇ 24 MQ-9 ਰੀਪਰ ਡਰੋਨ ਤੇ ਇਕ MQ-4 ਸੀਗਾ, MQ-4C ਟ੍ਰਾਈਟਨ ਡਰੋਨ ਜਿਹੜੇ ਸ਼ਾਮਲ ਨੇ। ਅਮਰੀਕੀ ਕਾਂਗਰਸ ਅਤੇ ਇਸ ਦੀਆਂ ਕਮੇਟੀਆਂ ਦੇ ਲਈ ਇਕ ਨੀਤੀ ਅਤੇ ਕਾਨੂੰਨੀ ਵਿਸ਼ਲੇਸ਼ਣ ਸੇਵਾ ਜਿਹੜੀ ਹੈ CRS ਨੇ ਰੱਖਿਆ ਵਿਭਾਗ ਤੇ ਅਮਰੀਕੀ ਕੇਂਦਰੀ ਕਮਾਂਡ ਦੇ ਮੀਡੀਆ ਰਿਪੋਰਟਾਂ ਤੇ ਬਿਆਨਾਂ ਦੀ ਸਮੀਖਿਆ ਕਰਨ ਤੋਂ ਬਾਅਦ ਨੁਕਸਾਨ ਦੇ ਵੇਰਵੇ ਇਕੱਤਰ ਕੀਤੇ ਐ। 12 ਮਈ ਨੂੰ ਹਾਊਸ ਜਿਹੜੇ ਨੇ ਐਪਰੋਪ੍ਰੀਏਸ਼ਨ ਸਬ ਕਮੇਟੀ ਦੀ ਸੁਣਵਾਈ ਦੇ ਦੌਰਾਨ ਪੈਟਾਗਨ ਦੇ ਕਾਰਜਕਾਰੀ ਜਿਹੜੇ ਨੇ ਕੰਟਰੋਲਰ ਜੂਲਸ ਡਬਲਯੂ ਹਰਸਟ 3 ਨੇ ਕਿਹਾ ਕਿ ਈਰਾਨ ਦੇ ਵਿਚ ਫੌਜੀ ਕਾਰਵਾਈਆਂ ਦੇ ਲਈ ਵਿਭਾਗ ਜਿਹੜਾ ਉਹਦੇ ਅਨੁਮਾਨਿਤ ਜਿਹੜਾ ਖਰਚੇ ਨੇ 29 ਬਿਲੀਅਨ ਅਮਰੀਕਨ ਡਾਲਰ ਤੱਕ ਦੀ ਜਿਹੜਾ ਵੱਧ ਗਏ ਨੇ। ਉਸਨੇ ਕਿਹਾ ਕਿ ਇਹ ਵਾਧਾ ਮੁੱਖ ਤੌਰ ਦੇ ਉਤੇ ਉਪਕਰਨਾਂ ਦੀ ਮੁਰੰਮਤ ਜਾਂ ਬਦਲਾਂ ਦੀ ਲਾਗਤ ਦੇ ਉਤੇ ਵਧੇਰੇ ਸਹੀ ਮੁਲਾਂਕਣ ਜਿਹੜਾ ਕਰਨਾ ਹੋਇਆ ਹੈ ਕਾਰਨ ਦੇ ਜਿਹੜਾ ਦੱਸਿਆ। ਲੋ ਦੋਸਤੋ, ਇਹ ਸੀ ਜੀ ਗੱਲਾਂ ਬਾਤਾਂ ਤੇ ਗੱਲਬਾਤ ਤੁਹਾਡੇ ਨਾਲ ਕਰਦੇ ਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਬਾਅਦ ਕੁਝ ਹੋਰ ਇੱਕ ਦੋ ਗੱਲਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਆਂ। ਵੈਸੇ ਤਾਂ ਸਮਾਂ ਆਪਣਾ ਸਮਾਪਤੀ ਦਾ ਹੋ ਹੀ ਗਿਆ ਹੈ, 2 ਘੰਟੇ ਆਪਾਂ ਲਾ ਹੀ ਲਏ ਨੇ ਤੇ ਕੋਹੇਨੂਰ ਦੀ ਗੱਲ ਫਿਰ ਆਪਾਂ ਤੁਹਾਨੂੰ ਕੱਲ੍ਹ ਸੁਣਾਵਾਂਗੇ ਜਾਂ ਫਿਰ ਕਿੱਦਾਂ ਕਹਿੰਦੇ ਹੋ ਕਿ ਛੁੱਟੀ ਲੈ ਲਈਏ ਕਿ ਚਲੋ ਜਾਂਦੇ ਜਾਂਦੇ ਫਿਰ ਕੋਹੇਨੂਰ ਦੀ ਗੱਲ ਸੁਣਾਉਂਦੇ ਆਂ ਤੁਹਾਨੂੰ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ ਪ੍ਰੋਗਰਾਮ ਦੇ ਵਿਚ। ਸਾਰੇ ਦੋਸਤਾਂ ਦਾ ਸਵਾਗਤ ਹੈ, ਸ਼ੁਕਰੀਆ, ਧੰਨਵਾਦ ਹੈ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਤੇ ਜਿਹੜੇ ਦੋਸਤ ਸੁਣ ਰਹੇ ਉਨ੍ਹਾਂ ਦਾ ਵੀ ਸ਼ੁਕਰੀਆ ਜੀਆਂ ਨੂੰ ਜੀ ਤੇ ਜਿਹੜੇ ਦੋਸਤ ਬਾਅਦ ਦੇ ਵਿਚ ਜੁੜੇ ਆ ਤੇ ਦੋਸਤੋ ਜ਼ਰੂਰ ਦੱਸਣਾ ਜਿਹੜੇ ਦੋਸਤ ਐਪ ਦੇ ਉੱਤੇ ਸੁਣਦੇ ਆ ਕਿਉਂਕਿ ਐਪ ਦੇ ਵਿਚ ਅਪਡੇਟ ਹੋਈ ਹੈ ਤੇ ਦੇਖਣਾ ਦੱਸਣਾ ਕਿਵੇਂ ਤੁਹਾਡੇ ਤੱਕ ਜਿਹੜਾ ਐਪ ਦੇ ਜ਼ਰੀਏ ਜਾਂ ਵੈਬਸਾਈਟ ਦੇ ਉੱਤੇ ਪ੍ਰੋਗਰਾਮ ਕਿਵੇਂ ਚੱਲ ਰਿਹਾ ਜਾਂ ਫਿਰ ਗ੍ਰੀਨ ਰੇਡੀਓ ਗਾਰਡਨ ਦੇ ਰਾਹੀਂ ਜਾਂ ਸੁਣਦੇ ਹੋ ਕਿਤੇ ਵੀ ਸੁਣ ਰਹੇ ਹੋ ਤਾਂ ਉਹਦੇ ਉੱਤੇ ਕਿਵੇਂ ਜਿਹੜੀ ਹੈ ਸਟਰੀਮ ਚੱਲ ਰਹੀ ਹੈ ਜ਼ਰੂਰ ਦੱਸਣਾ। ਬਾਕੀ ਯੂਟਿਊਬ ਦੇ ਉੱਤੇ ਤਾਂ ਦੋਸਤ ਜੁੜੇ ਹੋਏ ਨੇ ਸਾਰੇ, ਉਹ ਨਾਲ ਦੀ ਨਾਲ ਕਨਫਰਮ ਕਰਦੇ ਰਹਿੰਦੇ ਆ ਤੇ ਜੇ ਨਹੀਂ ਚੱਲਦਾ ਤਾਂ ਵੀ ਦੱਸਣਾ ਜੀ ਚੱਲ ਰਿਹਾ ਤਾਂ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਤੇ ਲੋ ਦੋਸਤੋ, ਗੱਲ ਕਰਦੇ ਆ ਕੋਹੇਨੂਰ ਦੀ ਕਹਾਣੀ। ਮਹਾਰਾਜਾ ਰਣਜੀਤ ਸਿੰਘ ਨੇ ਹੀਰਾ ਕਿੱਥੋਂ ਲਿਆ ਤੇ ਫਿਰ ਇੰਗਲੈਂਡ ਦੀ ਮਹਾਰਾਣੀ ਦੇ ਕੋਲ ਕਿਵੇਂ ਚਲਿਆ ਗਿਆ, ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆਂ। ਇਹਦੇ ਵਿਚ ਰਿਹਾਨ ਫਜ਼ਲ ਉਹਨਾਂ ਦੀ ਕਲਮ ਦੇ ਵਿਚੋਂ ਬਾਕਮਾਲ ਜਾਣਕਾਰੀਆਂ ਆਉਂਦੀਆਂ ਨੇ ਹਰ ਵਾਰ ਦੀ ਤਰ੍ਹਾਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਚ ਗੱਲਬਾਤ ਦੀ ਕਰਦੇ ਆਂ ਸ਼ੁਰੂਆਤ। ਗੱਲ ਕਹਿੰਦੇ ਇਹ ਹੈਗੀ ਹੈ ਆਪਣੀ 29 ਮਾਰਚ 1849 ਦੀ। ਕਿਲੇ ਦੇ ਵਿਚ ਸਥਿਤ ਜਿਹੜਾ ਸ਼ੀਸ਼ ਮਹਿਲ ਉਹਦੇ ਵਿਚ 10 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਲਿਆਂਦਾ ਜਾਂਦਾ ਹੈ। ਉਸ ਬੱਚੇ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ ਇਕ ਦਹਾਕੇ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਸੀ। ਉਨ੍ਹਾਂ ਦੀ ਮਾਂ ਰਾਣੀ ਜਿੰਦ ਕੌਰ ਨੂੰ ਕੁਝ ਸਮਾਂ ਪਹਿਲਾਂ ਜ਼ਬਰਦਸਤੀ ਸ਼ਹਿਰ ਦੇ ਬਾਹਰ ਇਕ ਹੋਰ ਮਹਿਲ ਦੇ ਵਿਚ ਭੇਜ ਦਿੱਤਾ ਗਿਆ। ਦਲੀਪ ਸਿੰਘ ਦੇ ਚਾਰੇ ਪਾਸੇ ਲਾਲ ਕੋਟ ਤੇ ਹੈਟ ਪਹਿਨੀ ਅੰਗਰੇਜ਼ਾਂ ਨੇ ਘੇਰਾ ਜਿਹੜਾ ਬਣਾਇਆ ਹੋਇਆ। ਥੋੜੀ ਦੇਰ ਬਾਅਦ ਇਕ ਜਨਤਕ ਸਮਾਗਮ ਦੇ ਵਿਚ ਉਨ੍ਹਾਂ ਨੇ ਆਪਣੇ ਦਰਬਾਰ ਦੇ ਬਾਕੀ ਬਚੇ ਸਰਦਾਰਾਂ ਦੇ ਸਾਹਮਣੇ ਉਸ ਦਸਤਾਵੇਜ਼ ਦੇ ਉੱਤੇ ਦਸਖਤ ਕਰ ਦਿੱਤੇ ਜਿਸਦੀ ਅੰਗਰੇਜ਼ ਸਰਕਾਰ ਦੇ ਵਰ੍ਹਿਆਂ ਤੋਂ ਜਿਹੜੀ ਉਡੀਕ ਕਰ ਰਹੀ ਸੀ। ਕੁਝ ਹੀ ਮਿੰਟਾਂ ਦੇ ਵਿਚ ਲਾਹੌਰ ਕਿਲੇ ਤੋਂ ਸਿੱਖ ਖਾਲਸਾ ਦਾ ਜਿਹੜਾ ਝੰਡਾ ਹੇਠਾਂ ਲਾ ਦਿੱਤਾ ਗਿਆ। ਉਸਦੀ ਜਗ੍ਹਾ ਈਸਟ ਇੰਡੀਆ ਕੰਪਨੀ ਦਾ ਧਾਰੀਆਂ ਵਾਲਾ ਜਿਹੜਾ ਝੰਡਾ ਹੈ ਉਹ ਲਹਿਰਾ ਦਿੱਤਾ ਗਿਆ। ਇਸ ਦੇ ਨਾਲ ਹੀ ਨਾ ਸਿਰਫ ਸਿੱਖ ਸਾਮਰਾਜ ਤੇ ਈਸਟ ਇੰਡੀਆ ਕੰਪਨੀ ਦਾ ਦਬਦਬਾ ਹੋ ਗਿਆ ਬਲਕਿ ਦੁਨੀਆਂ ਦਾ ਸਭ ਤੋਂ ਮਸ਼ਹੂਰ ਹੀਰਾ ਕੋਹੇਨੂਰ ਵੀ ਉਹਨਾਂ ਦੇ ਕਬਜ਼ੇ ਦੇ ਵਿੱਚ ਆ ਗਿਆ। ਮੁਰਗੀ ਦੇ ਛੋਟੇ ਆਂਡੇ ਬਰਾਬਰ ਸੀ ਹੀਰਾ। ਕੋਹੇਨੂਰ ਦੇ ਬਾਰੇ ਕਿਹਾ ਜਾਂਦਾ ਕਿ ਸੰਭਾਵਨਾ ਹੈ ਕਿ ਇਸ ਨੂੰ ਤੁਰਕਾਂ ਨੇ ਕਿਸੇ ਦੱਖਣੀ ਭਾਰਤੀ ਮੰਦਰ ਦੇ ਵਿੱਚੋਂ ਇੱਕ ਮੂਰਤੀ ਦੀ ਅੱਖ ਦੇ ਵਿੱਚੋਂ ਕੱਢਿਆ ਸੀ। ਕੋਹੇਨੂਰ ਦੀ ਸਟੋਰੀ ਜਿਹੜੀ ਹੈ ਦੀ ਸਟੋਰੀ ਆਫ ਦਾ ਵਰਲਡਸ ਮੋਸਟ ਇਨਫੇਮਸ ਡਾਇਮੰਡ ਕਿਤਾਬ ਦੇ ਲੇਖਕ ਨੇ ਵਿਲੀਅਮ ਡਾਲ ਰਿਪਲ ਕਹਿੰਦੇ ਹੈ। ਕੋਹੇਨੂਰ ਦਾ ਪਹਿਲਾ ਅਧਿਕਾਰਤ ਜ਼ਿਕਰ 1750 ਦੇ ਵਿੱਚ ਫਾਰਸੀ ਦੇ ਇਤਿਹਾਸਕਾਰ ਮੁਹੰਮਦ ਮਾਰਵੀ ਵੱਲੋਂ ਨਾਦਰ ਸ਼ਾਹ ਦੇ ਭਾਰਤ ਸੰਬੰਧੀ ਵਰਣਨ ਦੇ ਵਿੱਚ ਮਿਲਦਾ ਹੈ। ਮਾਰਵੀ ਲਿਖਦੇ ਨੇ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਕੋਹੇਨੂਰ ਨੂੰ ਦੇਖਿਆ ਸੀ। ਉਸ ਸਮੇਂ ਤਖ਼ਤੇ ਤਾਊਸ ਦੇ ਜਿਹੜਾ ਉੱਪਰਲੇ ਹਿੱਸੇ ਦੇ ਵਿੱਚ ਜੜਿਆ ਹੋਇਆ ਸੀ ਜਿਸ ਨੂੰ ਨਾਦਰ ਸ਼ਾਹ ਦਿੱਲੀ ਤੋਂ ਲੁੱਟ ਕੇ ਇਰਾਨ ਲੈ ਗਿਆ। ਕੋਹੇਨੂਰ ਮੁਰਗੀ ਦੇ ਛੋਟੇ ਅੰਡੇ ਦੇ ਬਰਾਬਰ ਸੀ ਸਾਈਜ਼ ਦੇ ਵਿੱਚ। ਇਸ ਦੇ ਬਾਰੇ ਕਿਹਾ ਜਾਂਦਾ ਸੀ ਕਿ ਉਸ ਨੂੰ ਵੇਚ ਕੇ ਦੁਨੀਆਂ ਦੇ ਲੋਕਾਂ ਨੂੰ 2.5 ਦਿਨ ਤੱਕ ਖਾਣਾ ਖਵਾਇਆ ਜਾ ਸਕਦਾ ਸੀ ਇੱਕ ਹੀਰੇ ਦੇ ਨਾਲ ਪੂਰੀ ਦੁਨੀਆਂ ਉਸ ਸਮੇਂ ਦੀ ਆਬਾਦੀ ਜਿਹੜੀ ਸੀ। ਤਖ਼ਤੇ ਤਾਊਸ ਨੂੰ ਬਣਾਉਣ ਦੇ ਵਿੱਚ ਤਾਜ ਮਹਿਲ ਤੋਂ ਦੁੱਗਣਾ ਪੈਸਾ ਲੱਗਿਆ। ਬਾਅਦ ਦੇ ਵਿੱਚ ਕੋਹੇਨੂਰ ਨੂੰ ਤਖ਼ਤੇ ਤਾਊਸ ਦੇ ਵਿੱਚੋਂ ਕੱਢ ਲਿਆ ਗਿਆ ਤਾਂ ਕਿ ਨਾਦਰ ਸ਼ਾਹ ਇਸ ਨੂੰ ਆਪਣੀ ਬਾਂਹ ਦੇ ਵਿੱਚ ਜਿਹੜਾ ਬੰਨ ਸਕੇ। ਨਾਦਰ ਸ਼ਾਹ ਨੇ ਦਿੱਲੀ ਦੇ ਵਿੱਚ ਕਤਲੇਆਮ ਕਰਵਾਇਆ। ਨਾਦਰ ਸ਼ਾਹ ਨੇ ਕਰਨਾਲ ਦੇ ਨੇੜੇ 1.5 ਲੱਖ ਫੌਜੀਆਂ ਦੀ ਬਦੌਲਤ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦੀ 10 ਲੱਖ ਲੋਕਾਂ ਦੀ ਫੌਜ ਨੂੰ ਹਰਾਇਆ ਸੀ। ਦਿੱਲੀ ਪਹੁੰਚਣ ਦੇ ਉੱਤੇ ਨਾਦਰ ਸ਼ਾਹ ਨੇ ਅਜਿਹਾ ਕਤਲੇਆਮ ਕਰਵਾਇਆ ਜਿਸ ਦੀ ਮਿਸਾਲ ਇਤਿਹਾਸ ਦੇ ਵਿੱਚ ਬਹੁਤ ਘੱਟ ਮਿਲਦੀ ਹੈ। ਮਸ਼ਹੂਰ ਇਤਿਹਾਸਕਾਰ ਸਰ ਐਚ ਐਮ ਇਲੀਅਟ ਤੇ ਡੌਨ ਡੋਸਨ ਆਪਣੀ ਕਿਤਾਬ ਦੀ ਹਿਸਟਰੀ ਆਫ ਇੰਡੀਆ ਐਜ਼ ਟੋਲਡ ਬਾਈ ਇਟਸ ਓਨ ਹਿਸਟੋਰੀਅਨਜ਼ ਦੇ ਵਿੱਚ ਲਿਖਦੇ ਨੇ ਜਿਵੇਂ ਹੀ ਨਾਦਰ ਸ਼ਾਹ ਦੇ 40,000 ਫੌਜੀ ਦਿੱਲੀ ਦੇ ਵਿੱਚ ਵੜਦੇ ਐ ਅਨਾਜ ਦੇ ਭਾਅ ਅਸਮਾਨ ਛੂਹਣ ਲੱਗ ਪੈਂਦੇ ਐ। ਜਦੋਂ ਨਾਦਰ ਸ਼ਾਹ ਦੇ ਫੌਜੀਆਂ ਨੇ ਭਾਅ ਤੈਅ ਕਰਨਾ ਚਾਹਿਆ ਤਾਂ ਉਨ੍ਹਾਂ ਤੇ ਦੁਕਾਨਦਾਰਾਂ ਦੇ ਦਰਮਿਆਨ ਝੜਪ ਹੋਈ। ਲੋਕਾਂ ਨੇ ਫੌਜੀਆਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਦੁਪਹਿਰ ਤੱਕ 900 ਫਾਰਸੀ ਫੌਜੀ ਮਾਰੇ ਜਾ ਚੁੱਕੇ ਸਨ। ਉਸ ਸਮੇਂ ਨਾਦਰ ਸ਼ਾਹ ਨੇ ਦਿੱਲੀ ਦੀ ਆਬਾਦੀ ਦੇ ਕਤਲੇਆਮ ਦਾ ਹੁਕਮ ਦੇ ਦਿੱਤਾ। ਕਤਲੇਆਮ ਸਵੇਰੇ 9 ਵਜੇ ਸ਼ੁਰੂ ਹੋਇਆ। ਸਭ ਤੋਂ ਜ਼ਿਆਦਾ ਲੋਕ ਲਾਲ ਕਿਲਾ, ਜਾਮਾ ਮਸਜਿਦ, ਦਰੀਬ ਅਤੇ ਚਾਂਦਨੀ ਚੌਂਕ ਦੇ ਇਲਾਕਿਆਂ ਦੇ ਵਿੱਚ ਮਾਰੇ ਗਏ। ਕੁੱਲ ਮਿਲਾ ਕੇ 3,000 ਲੋਕਾਂ ਦਾ ਕਤਲ ਹੋਇਆ। ਇੱਕ ਹੋਰ ਇਤਿਹਾਸਕਾਰ ਲਿਖਦੇ ਨੇ ਵਿਲੇਮ ਫਲੋਰ ਆਪਣੀ ਕਿਤਾਬ ਨਿਊ ਫੈਕਟਸ ਆਫ ਨਾਦਰ ਸ਼ਾਹਜ਼ ਇੰਡੀਆ ਕੈਂਪੇਨ ਉਹਦੇ ਵਿੱਚ ਉਹ ਦਰਜ ਕਰਦੇ ਕਿ ਮੁਹੰਮਦ ਸ਼ਾਹ ਦੇ ਸੈਨਾਪਤੀ ਨਿਜ਼ਾਮੁਲ ਮੁਲਕ ਬਿਨਾਂ ਪੱਗ ਦੇ ਨਾਦਰ ਸ਼ਾਹ ਦੇ ਸਾਹਮਣੇ ਆ ਗਏ। ਉਨ੍ਹਾਂ ਦੇ ਦੋਵੇਂ ਹੱਥ ਪਿਛਲੇ ਪਾਸੇ ਉਨ੍ਹਾਂ ਦੀ ਹੀ ਪੱਗ ਦੇ ਨਾਲ ਬੰਨੇ ਹੋਏ ਸਨ। ਉਨ੍ਹਾਂ ਨੇ ਨਾਦਰ ਸ਼ਾਹ ਸਾਹਮਣੇ ਗੋਡਿਆਂ ਭਾਰ ਬੈਠ ਕੇ ਕਿਹਾ ਕਿ ਦਿੱਲੀ ਦੇ ਲੋਕਾਂ ਤੋਂ ਬਦਲਾ ਲੈਣ ਦੀ ਬਜਾਏ ਉਹ ਉਨ੍ਹਾਂ ਤੋਂ ਆਪਣਾ ਬਦਲਾ ਲੈ ਲੈਣ। ਨਾਦਰ ਸ਼ਾਹ ਨੇ ਇਸ ਸ਼ਰਤ ਦੇ ਉੱਤੇ ਕਤਲੇਆਮ ਰੁਕਵਾਇਆ ਕਿ ਉਨ੍ਹਾਂ ਦੇ ਦਿੱਲੀ ਛੱਡਣ ਤੋਂ ਪਹਿਲਾਂ ਉਨ੍ਹਾਂ ਨੂੰ 100 ਕਰੋੜ ਰੁਪਏ ਦੇਣਗੇ। ਅਗਲੇ ਕੁਝ ਦਿਨਾਂ ਤੱਕ ਨਿਜ਼ਾਮੁਲ ਮੁਲਕ ਨੇ ਆਪਣੀ ਜਿਹੜੀ ਸੀ ਰਾਜਧਾਨੀ ਨੂੰ ਹੀ ਲੁੱਟ ਕੇ ਉਹ ਧਨ ਚੁਕਾ ਦਿੱਤਾ। ਸੰਖੇਪ ਦੇ ਵਿੱਚ ਇੱਕ ਪਲ ਦੇ ਵਿੱਚ 348 ਸਾਲਾਂ ਤੋਂ ਮੁਗਲਾਂ ਦੀ ਜਮ੍ਹਾਂ ਹੋਈ ਦੌਲਤ ਦਾ ਮਾਲਕ ਕੋਈ ਹੋਰ ਲੈ ਗਿਆ ਸੀ। ਉਸ ਤੋਂ ਬਾਅਦ ਨਾਦਰ ਸ਼ਾਹ ਦਾ ਦਸਤਾਰ ਬਦਲ ਕੇ ਕੋਹੇਨੂਰ ਹਥਿਆਉਣਾ ਬਣਦਾ ਜੋ ਅੱਗੇ ਸੀਨ ਆਉਂਦਾ ਹੈ। ਵਿਲੀਅਮ ਡਾਲ ਰਿਪਲ ਅਤੇ ਅਨੀਤਾ ਆਨੰਦ ਨੇ ਕੋਹੇਨੂਰ ਦੇ ਇਤਿਹਾਸ ਨੂੰ ਖੰਗਾਲਣ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ। ਡਾਲ ਰਿਪਲ ਕਹਿੰਦੇ ਨੇ ਕਿ ਮੈਂ ਮੁਗਲ ਰਤਨਾ ਦੇ ਮਾਹਰਾਂ ਦੇ ਨਾਲ ਗੱਲਬਾਤ ਕਰਕੇ ਆਪਣੀ ਖੋਜ ਦੀ ਸ਼ੁਰੂਆਤ ਕੀਤੀ ਤੇ ਉਨ੍ਹਾਂ ਦੇ ਵਿੱਚੋਂ ਬਹੁਤਿਆਂ ਦੀ ਰਾਏ ਸੀ ਕਿ ਕੋਹੇਨੂਰ ਦੇ ਇਤਿਹਾਸ ਦੇ ਬਾਰੇ ਜੋ ਆਮ ਗੱਲਾਂ ਪ੍ਰਚਲਿਤ ਨੇ ਉਹ ਸਹੀ ਨਹੀਂ ਹਨ। ਨਾਦਰ ਸ਼ਾਹ ਦੇ ਕੋਲ ਜਾਣ ਤੋਂ ਬਾਅਦ ਹੀ ਕੋਹੇਨੂਰ ਤੇ ਪਹਿਲੀ ਵਾਰ ਲੋਕਾਂ ਦਾ ਧਿਆਨ ਗਿਆ ਸੀ। ਪੱਗ ਵੱਟ ਦੀ ਗੱਲ ਆਉਂਦੀ ਹੈ ਨਾ, ਉਹ ਇੱਥੋਂ ਸ਼ੁਰੂ ਹੁੰਦਾ ਕੰਮ ਅਸਲ 'ਚ। ਪੱਗ ਵੱਟ ਯਾਰ ਭਰਾ ਯਿਸ਼ੂ ਯੂ ਮੈਟਕਾਫ ਲਿਖਦਾ ਹੈ ਕਿ ਦਰਬਾਰ ਦੀ ਇੱਕ ਨਾਚੀ ਨੂਰ ਬਾਈ ਨੇ ਨਾਦਰ ਸ਼ਾਹ ਦੇ ਨਾਲ ਮੁਖਬਰੀ ਕੀਤੀ ਕਿ ਮੁਹੰਮਦ ਸ਼ਾਹ ਉਹਨੇ ਆਪਣੀ ਦਸਤਾਰ ਦੇ ਵਿੱਚ ਕੋਹੇਨੂਰ ਲੁਕੋ ਕੇ ਰੱਖਿਆ। ਨਾਦਰ ਸ਼ਾਹ ਨੇ ਇਹ ਸੁਣ ਕੇ ਮੁਹੰਮਦ ਸ਼ਾਹ ਨੂੰ ਕਿਹਾ ਕਿ ਆਓ ਦੋਸਤੀ ਦੀ ਖਾਤਰ ਅਸੀਂ ਆਪਣੀਆਂ ਪੱਗਾਂ ਆਪਸ ਦੇ ਵਿੱਚ ਬਦਲ ਲਈਏ, ਵਟਾ ਲਈਏ, ਪੱਗ ਵੱਟ ਯਾਰ ਬਣ ਜਾਈਏ। ਇਸ ਤਰ੍ਹਾਂ ਕੋਹੇਨੂਰ ਨਾਦਰ ਸ਼ਾਹ ਦੇ ਹੱਥ ਦੇ ਵਿੱਚ ਆਇਆ। ਮਤਲਬ ਕਿ ਜਦੋਂ ਪੱਗ ਵਟਾ ਲਈ, ਕਿਉਂਕਿ ਉਹ ਪੱਗ ਦੇ ਵਿੱਚ ਉਸਨੂੰ ਲੁਕੋ ਕੇ ਰੱਖਦਾ ਸੀ, ਜਦੋਂ ਉਸਨੇ ਪਹਿਲੀ ਵਾਰ ਕੋਹੇਨੂਰ ਨੂੰ ਦੇਖਿਆ ਨਾ ਤਾਂ ਦੇਖਦੇ ਹੀ ਰਹਿ ਗਿਆ। ਉਸੇ ਨੇ ਉਸਦਾ ਨਾਮ ਜਿਹੜਾ ਸੀ ਕੋਹੇਨੂਰ ਜਾਣੀ ਰੋਸ਼ਨੀ ਦਾ ਪਹਾੜ ਰੱਖਿਆ। ਫਿਰ ਦਿੱਲੀ ਦੀ ਲੁੱਟ ਜਿਹੜੀ ਸੀ ਅਫਗਾਨਿਸਤਾਨ ਲੈ ਜਾਣ ਦਾ ਬਹੁਤ ਦਿਲਚਸਪ ਬਿਆਨ ਫਾਰਸੀ ਇਤਿਹਾਸਕਾਰ ਮੁਹੰਮਦ ਕਾਜ਼ਿਮ ਮਾਰਵੀ ਨੇ ਆਪਣੀ ਕਿਤਾਬ ਆਲਮ ਆਰਾ ਏ ਨਾਦਰੀ ਦੇ ਵਿਚ ਲਿਖਿਆ। ਮਾਰਵੀ ਲਿਖਦੇ ਨੇ ਕਿ ਦਿੱਲੀ ਦੇ ਵਿਚ 57 ਦਿਨਾਂ ਤੱਕ ਰਹਿਣ ਤੋਂ ਬਾਅਦ 16 ਮਈ 1739 ਨੂੰ ਨਾਦਰ ਸ਼ਾਹ ਨੇ ਆਪਣੇ ਦੇਸ਼ ਦਾ ਜਿਹੜਾ ਰੁੱਖ ਕੀਤਾ। ਆਪਣੇ ਨਾਲ ਉਹ ਪੀੜੀਆਂ ਤੋਂ ਇਕੱਠੀਆਂ ਕੀਤੀ ਗਈ ਮੁਗਲਾਂ ਦੀ ਸਾਰੀ ਦੌਲਤ ਜਿਹੜੀ ਸੀ ਲੈ ਗਿਆ। ਉਸਦੀ ਸਭ ਤੋਂ ਵੱਡੀ ਲੁੱਟ ਸੀ ਤਖਤੇ ਤਾਊਸ, ਜਿਸ ਦੇ ਵਿਚ ਕੋਹੇਨੂਰ ਤੇ ਤੈਮੂਰ ਦੀ ਰੂਬੀ ਜੜੀ ਹੋਈ ਦੱਸੀ ਜਾਂਦੀ ਸੀ। ਲੁੱਟੇ ਗਏ ਸਾਰੇ ਖਜ਼ਾਨੇ ਨੂੰ 700 ਹਾਥੀਆਂ, 400 ਊਠਾਂ, 17,000 ਘੋੜਿਆਂ ਦੇ ਉੱਤੇ ਲੱਦ ਕੇ ਇਰਾਨ ਦੇ ਲਈ ਰਵਾਨਾ ਕੀਤਾ ਗਿਆ। ਜਦੋਂ ਪੂਰੀ ਫੌਜ ਚਨਾਬ ਦੇ ਪੁਲ ਤੋਂ ਨਿਕਲੀ ਤਾਂ ਹਰ ਸੈਨਿਕ ਦੀ ਤਲਾਸ਼ੀ ਲਈ ਗਈ। ਕਈ ਫੌਜੀਆਂ ਨੇ ਹੀਰੇ ਜਵਾਹਰਾਤ ਜ਼ਬਤ ਕੀਤੇ, ਜਾਣ ਦੇ ਡਰ ਤੋਂ ਉਨ੍ਹਾਂ ਨੂੰ ਜ਼ਮੀਨ ਦੇ ਵਿਚ ਗੱਡ ਦਿੱਤਾ। ਕੁਝ ਨੇ ਤਾਂ ਉਨ੍ਹਾਂ ਨੂੰ ਇਸ ਆਸ ਦੇ ਨਾਲ ਨਦੀ ਦੇ ਵਿਚ ਸੁੱਟ ਦਿੱਤਾ ਕਿ ਉਹ ਬਾਅਦ ਦੇ ਵਿਚ ਆ ਕੇ ਉਨ੍ਹਾਂ ਨੂੰ ਜਿਹੜਾ ਨਦੀ ਦੇ ਤਲ ਤੋਂ ਉਥੋਂ ਜਿਹੜਾ ਚੁੱਕ ਕੇ ਵਾਪਸ ਲੈ ਜਾਣਗੇ। ਫਿਰ 1813 ਦੇ ਵਿਚ ਕੋਹੇਨੂਰ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਪਹੁੰਚਦਾ ਹੈ। ਨਾਦਰ ਸ਼ਾਹ ਦੇ ਕੋਲ ਵੀ ਕੋਹੇਨੂਰ ਬਹੁਤ ਦਿਨਾਂ ਤੱਕ ਨਹੀਂ ਸੀ ਰਹਿ ਸਕਿਆ। ਸ਼ਾਹ ਦੇ ਕਤਲ ਤੋਂ ਬਾਅਦ ਇਹ ਹੀਰਾ ਉਨ੍ਹਾਂ ਦੇ ਅਫਗਾਨ ਅੰਗ ਰੱਖਿਅਕ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਆਉਂਦਾ ਹੈ।
3: ਪਰ ਪਿੰਡ ਨਹੀਂ ਸਾਡੇ ਚੋਂ ਨਿਕਲ ਸਕਦਾ।
4: ਸਹੀ ਗੱਲ ਹੈ,
3: ਅੱਜ ਪਿੰਡ ਦੀ ਬਾਹਲੀ ਯਾਦ ਆ ਰਹੀ ਹੈ।

0: Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestwood@gmail.com or call Big Pouch 604-377-1092, British Columbia. Bestwood Kitchen Cabinets, LTD.
1: Washington Freight Service. ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378-3555-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
4: ਦੁਆਬਾ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਦੋਸਤੋ। ਅਤੇ ਅੱਜ ਸਮਾਂ ਅਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ 7:07 ਦਾ ਸ਼ਾਮ ਦਾ ਸਮਾਂ ਹੈ। ਅਤੇ ਤਾਰੀਖ ਦੀ ਗੱਲ ਕਰੀਏ ਤਾਂ 27 ਮਈ 2026 ਦਾ ਦਿਹਾੜਾ ਅਤੇ ਬੁੱਧਵਾਰ ਵਾਲਾ ਦਿਨ ਹੈ, ਜਿਸ ਦੇ ਵਿੱਚ ਆਪਾਂ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਹਾਂ। ਸਾਡੇ ਸਹਿਯੋਗੀ ਸਾਡੇ ਨਾਲ ਜੁੜਦੇ ਨੇ ਸਮਰਜੀਤ ਸਿੰਘ ਸ਼ਮੀ ਜੀ, ਅਤੇ ਉਹਨਾਂ ਦੇ ਨਾਲ ਵਾਰਤਾਲਾਪ ਹੁੰਦੀ ਹੈ, ਕੋਈ ਨਾ ਕੋਈ ਵਿਸ਼ਾ ਲੈ ਕੇ ਕੁਝ ਨਾ ਕੁਝ ਵਿਚਾਰ ਚਰਚਾ ਹੁੰਦੀ ਹੈ, ਜਿਸ ਦੇ ਵਿੱਚ ਤੁਸੀਂ ਵੀ ਆਪਣੀ ਸ਼ਮੂਲੀਅਤ ਕਰਦੇ ਹੋ ਅਤੇ ਕੁਝ ਵੱਖਰਾ ਰੰਗ ਜਿਹੜਾ ਬੰਨਣ ਦੀ ਕੋਸ਼ਿਸ਼ ਹੁੰਦੀ ਹੈ, ਥੋੜ੍ਹਾ ਜਿਹਾ ਸਿਆਸਤ ਜਾਂ ਹੋਰ ਸਾਰੀਆਂ ਚੀਜ਼ਾਂ ਤੋਂ ਥੋੜ੍ਹਾ ਜਿਹਾ ਰਿਲੈਕਸੇਸ਼ਨ ਦੇ ਲਈ ਵੀ, ਅਤੇ ਆਪਣੇ ਆਪ ਨੂੰ ਪੜ੍ਹਨ ਦੇ ਲਈ ਜਾਂ ਆਪਣੇ ਦਿਮਾਗ ਨੂੰ, ਬ੍ਰੇਨ ਨੂੰ ਸਮਝਣ ਦੇ ਲਈ ਕੁਝ ਐਸੇ ਵਿਸ਼ੇ ਵੀ ਜ਼ਰੂਰੀ ਨੇ, ਨਾਲ ਨਾਲ ਜੋ ਸਾਨੂੰ ਜਾਗਰੂਕਤ ਕਰਦੇ ਨੇ ਜਾਂ ਦੁਨੀਆਦਾਰੀ ਦੇ ਜਿਹੜੇ ਆਲੇ ਦੁਆਲੇ ਦੇ ਵਿੱਚ ਝਾਤ ਮਾਰਨ ਦੀ ਇੱਕ ਸਾਨੂੰ ਰਾਸਤਾ ਵੀ ਦਿਖਾਉਂਦੇ ਹੈ, ਅਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਤੇ ਅੱਜ ਦਾ ਮੁੱਦਾ ਰਹੇਗਾ ਦੋਸਤੋ ਰਸਮਾਂ ਅਤੇ ਵਿਹਾਰ, ਅਤੇ ਗੱਲਾਂ ਬਾਤਾਂ ਹੋਣਗੀਆਂ ਤੁਹਾਡੇ ਨਾਲ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358-4497-1976 ਵਾਰ ਸਟੂਡੀਓ ਦਾ ਨੰਬਰ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਵੀ ਯੂਟਿਊਬ ਦੇ ਉੱਤੇ ਜਾਂ ਦੁਆਬਾ ਰੇਡੀਓ ਦਾ ਜਿਹੜਾ ਵਟਸਐਪ ਗਰੁੱਪ ਹੈ ਜਾਂ ਵਟਸਐਪ ਦੇ ਵਿੱਚ ਵੀ ਤੁਸੀਂ ਜਿਹੜੀ ਜਾਣਕਾਰੀ ਦੇ ਸਕਦੇ ਹੋ ਤੁਹਾਡੇ ਤੱਕ ਕਿਵੇਂ ਸਾਰਾ ਕੁਝ ਜਿਹੜਾ ਪਹੁੰਚ ਰਿਹਾ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। ਮਨ ਦੇ ਵਿੱਚ ਕੋਈ ਵਿਚਾਰ, ਕੋਈ ਗੱਲਬਾਤ ਆਉਂਦੀ ਹੈ ਅਤੇ ਉਹਦੇ ਉੱਤੇ ਤੁਸੀਂ ਚਰਚਾ ਕਰਨ ਦੇ ਲਈ ਲਾਈਨ ਜਿਹੜੀ ਹੈ ਨੰਬਰ ਮਿਲਾ ਸਕਦੇ ਹੋ। +358-4497-1976 ਬਾਟ ਸਟੂਡੀਓ ਦਾ ਨੰਬਰ ਹੈ। 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਅਤੇ ਕਰਦੇ ਹਾਂ ਫਿਰ ਸ਼ੁਰੂਆਤ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ, ਫਿਰ ਸ਼ਮੀ ਜੀ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਅੱਜ ਦੇ ਵਿਸ਼ੇ ਦੇ ਉੱਤੇ, ਰਸਮਾਂ ਅਤੇ ਵਿਹਾਰ ਦੇ ਉੱਤੇ, ਅਤੇ ਉਸ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਸਾਂਝ ਪਾ ਕੇ ਫਿਰ ਤੁਹਾਡੇ ਤੋਂ ਆਗਿਆ ਲੈਣ ਦੀ ਕੋਸ਼ਿਸ਼ ਜਿਹੜੀ ਰਹੇਗੀ। ਭਾਰਤ ਦੇ ਵਿੱਚ ਇਸ ਵਕਤ ਰਾਤ ਦੇ ਘੜੀਆਂ ਦੇ 9:00 ਅਤੇ ਜਿਹੜਾ 39 ਮਿੰਟ ਦਾ ਸਮਾਂ ਹੈ। ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:09 ਹੋ ਗਏ ਨੇ। UK ਦੇ ਵਿੱਚ ਸ਼ਾਮ ਦੇ 5:09, ਅਤੇ ਇਸੇ ਤਰ੍ਹਾਂ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:09 ਨੇ। ਅਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਅਤੇ ਸਥਿਤੀ ਸ਼ਾਮ ਦੇ 6:09 ਦਾ ਸਮਾਂ ਜਿਹੜਾ ਘੜੀਆਂ ਦਰਸਾ ਰਹੀਆਂ ਨੇ। ਅਤੇ ਦੋਸਤੋ, ਮਿਲਾਵੋ ਘੜੀਆਂ ਨੂੰ ਨਾਲ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਦੋਸਤਾਂ ਨੂੰ ਲਾ ਦਿਓ ਸੁਨੇਹਾ, ਅਤੇ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਚੰਗਾ ਲੱਗਦਾ, ਅਤੇ ਲਾਈਕ ਕਰਦਿਆ ਕਰੋ। ਨਹੀਂ ਚੰਗਾ ਲੱਗਦਾ ਤਾਂ ਵੀ ਜਿਹੜਾ ਅੰਗੂਠੇ ਨੂੰ ਥੱਲੇ ਨੂੰ ਕਰ ਦਿਆ ਕਰੋ, ਕੁਝ ਨਾ ਕੁਝ ਜ਼ਰੂਰ ਕਰ ਦਿਆ ਕਰੋ। ਅਤੇ ਜਿਹਨਾਂ ਦੋਸਤਾਂ ਨੇ ਅਜੇ ਤਾਈਂ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੂੰ ਕਰ ਲੈਣ, ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ, ਪ੍ਰੋਗਰਾਮ ਦੀ ਯਾਦ ਰਹਿਣ ਦੀ ਜ਼ਰੂਰਤ ਨਹੀਂ ਰਹਿੰਦੀ ਹੈ ਅਤੇ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ, ਅਤੇ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਂਦਾ ਜਿਹਦੇ ਉੱਤੇ ਜਾ ਕੇ ਤੁਸੀਂ ਜਿਹੜਾ ਕਲਿੱਕ ਕਰਕੇ ਅਤੇ ਪ੍ਰੋਗਰਾਮ ਦੇ ਨਾਲ ਲਾਈਵ ਦੇ ਵਿੱਚ ਵੀ ਜੁੜ ਸਕਦੇ ਹੋ। ਅਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਫਿਰ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ ਚੱਲਾਂਗੇ। ਅਤੇ ਸ਼ੰਮੀ ਜੀ ਵੀ ਇੰਤਜ਼ਾਰ ਦੇ ਵਿੱਚ ਨੇ ਅਤੇ ਉਹਨਾਂ ਦੀ ਵੀ ਗੱਲਬਾਤ ਆਪਾਂ ਨਾਲ ਦੀ ਨਾਲ ਜੋੜਨੀ ਹੈ। ਅਤੇ ਉਹਨਾਂ ਦੇ ਨਾਲ ਤਕਰੀਬਨ 45 ਮਿੰਟ 50 ਮਿੰਟ ਦਾ ਸਮਾਂ ਜਿਹੜਾ ਆਪਾਂ ਲਾਉਣ ਦੀ ਕੋਸ਼ਿਸ਼ ਰਹੇਗੀ। 27 ਮਈ 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਹੈ ਅਤੇ ਉਮੀਦ ਕਰਦੇ ਹਾਂ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਕਹਿੰਦੇ ਜਿਹੜੇ ਲੋਕ ਕਰਨ ਜਾਂ ਮਰਨ ਦੇ ਇਰਾਦੇ ਰੱਖਦੇ ਹੋਣ ਉਹਨਾਂ ਦੀ ਕਦੇ ਹਾਰ ਨਹੀਂ ਹੁੰਦੀ ਹੈ, ਪਰ ਜਿਹੜੇ ਲੋਕ ਉਦਮ ਕਰਨ ਤੋਂ ਪਹਿਲਾਂ ਹੀ ਹੌਂਸਲਾ ਢਾ ਕੇ ਬੈਠ ਜਾਣ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਜਿੱਤ ਜਿਹੜੀ ਹੈ ਨਸੀਬ ਨਹੀਂ ਹੁੰਦੀ ਹੈ। ਅੱਜ ਦੇ ਦਿਹਾੜੇ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੂਰੇ ਪਲੈਨਟ ਦੇ ਉੱਤੇ ਧਰਤੀਆਂ ਦੇ ਉੱਤੇ ਵਾਪਰੀਆਂ ਨੇ ਅਤੇ ਦੇਸ਼ਾਂ ਦੇ ਵਿੱਚ ਵੱਖਰੇ ਵੱਖਰੇ ਵਾਪਰੀਆਂ ਨੇ, ਖਿੱਤਿਆਂ 'ਚ ਵਾਪਰੀਆਂ ਨੇ। ਅਤੇ 27 ਮਈ 1703 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, 2 ਕੁ ਸਦੀਆਂ ਪਿੱਛੇ ਨੂੰ, ਰੂਸ ਦੇ ਜਾਰ ਪੀਟਰ ਦਾ ਜਿਹੜਾ ਸੀ ਗ੍ਰੇਟ ਨੇ ਸੈਂਟ ਪੀਟਰਸਬਰਗ ਜਿਹੜਾ ਸੀ ਸ਼ਹਿਰ ਦੀ ਜਿਹੜੀ ਨੀਂਹ ਰੱਖੀ ਸੀ। ਬਹੁਤ ਖੂਬਸੂਰਤ ਸਹੀ ਸ਼ਹਿਰ ਹੈ, ਸੋਨੇ ਦੀਆਂ ਜਿਹੜੀਆਂ ਬਿਲਡਿੰਗਾਂ ਬਣੀਆਂ ਹੋਈਆਂ ਨੇ, ਕਾਫੀ ਦੇਖਣ ਯੋਗ ਹੈ, ਟਰੈਵਲਿੰਗ ਦੇ ਯੋਗ ਹੈ, ਪਰ ਹੁਣ ਨਹੀਂ ਜਾ ਸਕਦੇ ਕਿਉਂਕਿ ਜੋ ਵਾਦ ਵਿਵਾਦ ਯੂਰਪ ਦੇ ਨਾਲ ਜੁੜੇ ਹੋਏ ਆ। ਨਹੀਂ ਤਾਂ ਟ੍ਰੇਨ ਇੱਥੋਂ ਹੈਲਸਿੰਕੀ ਤੋਂ ਸਿੱਧੀ ਚੱਲਦੀ ਆ ਜੀ ਉੱਥੇ ਨੂੰ, ਪੀਟਰਸਬਰਗ ਨੂੰ। ਅਤੇ 1710 ਦੇ ਵਿੱਚ ਬਾਬਾ ਬੰਦਾ

ਦੇਹਾਂਤ ਹੋਇਆ। ਦੇਹਾਂਤ ਦੇ ਉਪਰੰਤ ਆਰਜ਼ੀ ਤੌਰ ਦੇ ਉੱਤੇ ਗੁਲਜ਼ਾਰੀ ਲਾਲ ਨੰਦਾ ਹੁਣਾਂ ਨੂੰ ਪ੍ਰਧਾਨ ਮੰਤਰੀ ਜਿਹੜਾ ਬਣਾਇਆ ਗਿਆ। 1985 ਦੇ ਵਿੱਚ ਇੰਗਲੈਂਡ ਦੇ ਵੱਲੋਂ ਚੀਨ ਨੂੰ 1997 ਦੇ ਵਿੱਚ ਹਾਂਗਕਾਂਗ ਦੇਣ ਦੇ ਸੰਬੰਧੀ ਸਮਝੌਤਾ ਕੀਤਾ ਗਿਆ ਅਤੇ 1999 ਦੇ ਵਿੱਚ ਸ਼ਰਦ ਪਵਾਰ ਹੁਣਾਂ ਨੇ ਨੈਸ਼ਨਲ ਕਾਂਗਰਸ ਪਾਰਟੀ ਦਾ ਗਠਨ ਕੀਤਾ। 2006 ਦੇ ਵਿੱਚ ਇੰਡੋਨੇਸ਼ੀਆ ਦੇ ਵਿੱਚ ਭਿਆਨਕ ਭੂਚਾਲ ਦੇ ਨਾਲ 6600 ਲੋਕ ਜਿਹੜੇ ਸੀ ਮਾਰੇ ਗਏ ਸੀ। ਭਾਰਤ ਦੀ ਖੋਜ ਦੀ ਥੋੜ੍ਹੀ ਗੱਲ ਕਰਕੇ ਫਿਰ ਆਪਾਂ ਗੱਲਬਾਤ ਅੱਜ ਵਿਸ਼ੇ ਦੀ ਕਰਦੇ ਹਾਂ ਫਿਰ ਅੱਗੇ। ਭਾਰਤ ਦੀ ਖੋਜ ਕਿੱਦਾਂ ਹੁੰਦੀ ਹੈ? ਯੂਰਪ ਦੇ ਲੋਕ ਪੂਰੀ ਦੁਨੀਆ ਦੇ ਵਿੱਚ ਵਪਾਰ ਕਰਨਾ ਚਾਹੁੰਦੇ ਸਨ ਅਤੇ ਭਾਰਤ ਦੇ ਵਿੱਚ ਵਪਾਰ ਕਰਨ ਦੇ ਲਈ ਉਹਨਾਂ ਨੂੰ ਆਉਣ ਵਾਲੇ ਸਮੁੰਦਰੀ ਰਸਤਿਆਂ ਦਾ ਪਤਾ ਨਹੀਂ ਸੀ। ਉਸ ਟਾਈਮ ਜਿਹੜਾ ਸੀ ਅਰਬ ਦੇ ਲੋਕ ਹੀ ਜਿਹੜੇ ਖਾੜੀ ਦੇ ਲੋਕ ਸਨ ਅਰਬੀ, ਉਹ ਜਿਹੜੇ ਭਾਰਤ ਦੇ ਰਸਤਿਆਂ ਦੇ ਬਾਰੇ ਜਾਣੂ ਸਨ, ਪਰ ਉਹਨਾਂ ਨੇ ਯੂਰਪ ਦੇ ਲੋਕਾਂ ਨੂੰ ਇਸ ਦੇ ਬਾਰੇ ਨਹੀਂ ਦੱਸਿਆ ਸੀ, ਸੀਕ੍ਰੈਟ ਸੀ। ਵਾਸਕੋ ਡੀ ਗਾਮਾ ਪਹਿਲੇ ਜਿਹੜੇ ਵਿਅਕਤੀ ਸਨ ਜਿਨ੍ਹਾਂ ਨੇ ਭਾਰਤ ਦੇ ਸਮੁੰਦਰੀ ਰਸਤਿਆਂ ਦੀ ਖੋਜ ਕੀਤੀ। ਕੋਲੰਬਸ ਵੀ ਭਾਰਤ ਦੀ ਖੋਜ ਦੇ ਲਈ ਨਿਕਲਿਆ ਸੀ, ਪਰ ਉਹ ਅਮਰੀਕਾ ਪਹੁੰਚ ਗਿਆ। ਵਾਸਕੋ ਡੀ ਗਾਮਾ ਇੱਕ ਪੁਰਤਗਾਲੀ ਨਾਗਰਿਕ ਸੀ ਜੋ ਪੇਸ਼ੇ ਦੇ ਉੱਤੋਂ ਨਾਵਿਕ ਸੀਗਾ ਅਤੇ ਉਸਦਾ ਜਿਹੜਾ ਜਨਮ 1460 ਦੇ ਵਿੱਚ ਹੁੰਦਾ ਹੈ, ਪੁਰਤਗਾਲ ਦੇ ਸਾਈਨਸ ਦੇ ਵਿੱਚ ਮੰਨਿਆ ਜਾਂਦਾ ਹੈ। ਉਸ ਵੇਲੇ ਅਰਬ ਦੇ ਲੋਕ ਯੂਰਪ ਦੇ ਵਿੱਚੋਂ ਜਾਂ ਯੂਰਪ ਦੇ ਵਿੱਚ ਮਸਾਲੇ ਵੇਚਿਆ ਕਰਦੇ ਸੀ ਜਿਹੜੇ ਉਹ ਭਾਰਤ ਤੋਂ ਲਿਆਉਂਦੇ, ਅਤੇ ਯੂਰਪ ਦੇ ਵਿੱਚ ਇਹਨਾਂ ਮਸਾਲਿਆਂ ਦੀ ਬਹੁਤ ਜ਼ਿਆਦਾ ਮੰਗ ਹੁੰਦੀ ਸੀ। ਇਸ ਦੇ ਲਈ ਯੂਰਪ ਦੇ ਲੋਕ ਵੀ ਭਾਰਤ ਜਾ ਕੇ ਜਿਹੜਾ ਮਸਾਲੇ ਲਿਆਉਣਾ ਚਾਹੁੰਦੇ ਸਨ, ਪਰ ਉਹਨਾਂ ਦੇ ਲਈ ਭਾਰਤ ਜਾਣ ਵਾਲਾ ਰਸਤਾ ਜਿਹੜਾ ਸੀ ਬਹੁਤ ਹੀ ਮੁਸ਼ਕਲ ਭਰਿਆ ਸੀ। ਉਹਨਾਂ ਨੂੰ ਭਾਰਤ ਜਾਣ ਦੇ ਲਈ ਈਰਾਨ ਅਫਗਾਨਿਸਤਾਨ ਹੋ ਕੇ ਜਾਣਾ ਪੈਂਦਾ। ਕਾਫ਼ੀ ਜਿਹੜਾ ਖਰਚੀਲਾ ਰਾਹ ਸੀ ਅਤੇ ਖੱਜਲ ਖੁਆਰੀ ਸੀ ਅਤੇ ਮੁਸ਼ਕਲਾਂ ਭਰਿਆ ਰਸਤਾ ਸੀ। ਉਹਨਾਂ ਨੂੰ ਇਹੋ ਜਿਹੇ ਰਸਤੇ ਦੀ ਜ਼ਰੂਰਤ ਸੀ, ਲੋੜ ਸੀ, ਜਿਹੜਾ ਭਾਰਤ ਘੱਟ ਸਮੇਂ ਦੇ ਵਿੱਚ ਲੈ ਕੇ ਸਾਨੂੰ ਜਾਵੇ, ਅਤੇ ਇਹੋ ਜਿਹਾ ਰਸਤਾ ਫਿਰ ਸਮੁੰਦਰ ਰਾਹੀਂ ਹੀ ਸੰਭਵ ਹੋ ਸਕਦਾ ਸੀ। ਫਿਰ ਭਾਰਤ ਦੀ ਖੋਜ ਕਰਦਾ ਹੈ ਵਾਸਕੋ ਡੀ ਗਾਮਾ। ਉਹਨੇ ਭਾਰਤ ਦੀ ਖੋਜ ਕਰਨ ਦਾ ਪੱਕਾ ਇਰਾਦਾ ਕਰ ਲਿਆ ਅਤੇ ਚੱਲ ਪਿਆ, ਇਤਿਹਾਸਕ ਸਫ਼ਰ ਜਿਹੜਾ ਆਰੰਭ ਦਿੱਤਾ। 8 ਜੁਲਾਈ 1497 ਦੇ ਵਿੱਚ ਵਾਸਕੋ ਡੀ ਗਾਮਾ ਆਪਣੇ ਸਾਥੀਆਂ ਦੇ ਨਾਲ ਭਾਰਤ ਦੀ ਖੋਜ ਦੇ ਲਈ ਰਵਾਨਾ ਹੋ ਜਾਂਦਾ ਹੈ। ਉਸਦੇ ਜਹਾਜ਼ੀ ਬੇੜੇ ਜਿਹੜੇ ਸਨ ਵਿੱਚ 4 ਜਹਾਜ਼, 170 ਦੇ ਕਰੀਬ ਆਦਮੀਆਂ ਦਾ ਦਲ ਸੀਗਾ, ਅਤੇ ਰੋਟੀ ਪਾਣੀ ਵੀ ਤਾਂ ਪਕਾਉਂਦੇ ਹੋਣੇ ਆ, ਉੱਥੇ ਖਾਂਦੇ ਹੋਣੇ, ਦੇਖ ਲਓ ਉਹਨਾਂ ਸਮਿਆਂ ਦੇ ਵਿੱਚ। ਸਭ ਤੋਂ ਵੱਡੇ ਜਹਾਜ਼ ਸੇਠ ਗੈਰਬੀਅਲ ਦੇ ਉੱਤੇ ਉਹ ਖੁਦ ਸਵਾਰ ਸੀਗਾ ਅਤੇ ਸਭ ਤੋਂ ਪਹਿਲਾਂ ਉਹ ਅਫਰੀਕਾ ਦੇ ਆਖਰੀ ਸਿਰੇ ਕੈਪ ਆਫ ਗੁੱਡ ਹੋਮ ਨਾਮਕ ਸਥਾਨ ਦੇ ਉੱਤੇ ਜਿਹੜਾ ਪਹੁੰਚੇ, ਅਤੇ ਉਸ ਤੋਂ ਬਾਅਦ ਅਫਰੀਕਾ ਦਾ ਹੀ ਇੱਕ ਰਾਜ ਮੋਸੰਬਾ ਆਇਆ ਅਤੇ ਉੱਥੋਂ ਦੇ ਰਾਜਾ ਨੇ ਉਸਦੀ ਜਿਹੜੀ ਮਦਦ ਕੀਤੀ ਅਤੇ ਉਸਨੂੰ 1 ਅਰਬ ਨਾਵਿਕ ਨਾਲ ਦਿੱਤੇ, ਇੰਨੇ ਜ਼ਿਆਦਾ ਜੀ। ਅਤੇ ਜਿਹੜਾ ਭਾਰਤ ਦਾ ਰਸਤਾ ਜਾਣਦੇ ਸੀ, ਕਹਿੰਦੇ ਵਾਸਕੋ ਡੀ ਗਾਮਾ ਅਫਰੀਕਾ ਮਹਾਂਦੀਪ ਦਾ ਚੱਕਰ ਲਗਾ ਕੇ ਭਾਰਤ ਦੇ ਕਾਲੀਕਟ ਬੰਦਰਗਾਹ ਕੇਰਲ ਦੇ ਵਿੱਚ ਪਹੁੰਚ ਜਾਂਦਾ ਹੈ। 20 ਮਈ 1498 ਨੂੰ ਵਾਸਕੋ ਡੀ ਗਾਮਾ ਭਾਰਤ ਦੇ ਕਾਲੀਕਟ ਬੰਦਰਗਾਹ ਦੇ ਉੱਤੇ ਪਹੁੰਚਿਆ ਅਤੇ ਭਾਰਤ ਦੀ ਖੋਜ ਦਾ ਇਹ ਸਫ਼ਰ ਕਰੀਬ 10 ਮਹੀਨੇ ਦੇ ਵਿੱਚ ਪੂਰਾ ਉਹਨੇ ਕੀਤਾ। ਭਾਰਤ ਆ ਕੇ ਵਾਸਕੋ ਡੀ ਗਾਮਾ ਨੇ ਸਥਾਨਕ ਰਾਜ ਦੇ ਰਾਜਾਂ ਦੇ ਨਾਲ ਵਪਾਰ ਦਾ ਸਮਝੌਤਾ ਕੀਤਾ ਅਤੇ ਉਸਨੇ ਕਈ ਕਿਸਮ ਦੇ ਮਸਾਲੇ ਉੱਥੋਂ ਖਰੀਦੇ ਵੀ। ਭਾਰਤ ਤੋਂ ਪੁਰਤਗਾਲ ਜਾਂਦੇ ਸਮੇਂ ਸਮੁੰਦਰੀ ਤੂਫਾਨ ਦੇ ਨਾਲ ਉਸਦੇ ਜਹਾਜ਼ੀ ਬੇੜੇ ਨੂੰ ਕਾਫ਼ੀ ਨੁਕਸਾਨ ਹੋਇਆ ਅਤੇ ਉਸਦੇ ਦਲ ਦੇ ਕਈ ਜਿਹੜੇ ਆਦਮੀ ਉੱਥੇ ਮਾਰੇ ਵੀ ਗਏ ਅਤੇ ਪੁਰਤਗਾਲ ਪਹੁੰਚਣ ਦੇ ਉੱਤੇ ਉਸਦਾ ਭਾਰੀ ਸਵਾਗਤ ਕੀਤਾ ਗਿਆ ਅਤੇ ਦੂਸਰੀ ਵਾਰ ਭਾਰਤ ਆ ਕੇ ਉਸਨੇ ਕਾਲੀਕਟ ਦੇ ਜਿਹੜਾ ਰਾਜ ਦੇ ਉੱਤੇ ਹਮਲਾ ਕਰ ਦਿੱਤਾ ਅਤੇ ਕਤਲੇਆਮ ਦੇ ਉੱਤੇ ਅਤੇ ਲੁੱਟ ਖੋਹਾਂ ਕੀਤੀਆਂ। ਵਾਸਕੋ ਡੀ ਗਾਮਾ ਦੀ ਖੋਜ ਨੇ ਯੂਰਪੀ ਦੇਸ਼ਾਂ ਦੇ ਲਈ ਭਾਰਤ ਦੇ ਵਪਾਰਕ ਰਸਤਿਆਂ ਨੂੰ ਖੋਲ੍ਹ ਦਿੱਤਾ। ਪੁਰਤਗਾਲੀਆਂ ਤੋਂ ਬਾਅਦ ਬ੍ਰਿਟਿਸ਼ ਵੀ ਇਸੇ ਰਸਤੇ ਹੀ ਭਾਰਤ ਦੇ ਵਿੱਚ ਆਏ ਅਤੇ ਉਹਨਾਂ ਨੇ ਭਾਰਤ ਨੂੰ ਗੁਲਾਮ ਬਣਾ ਲਿਆ। ਵਾਸਕੋ ਡੀ ਗਾਮਾ ਨੇ 3 ਵਾਰ ਭਾਰਤ ਦਾ ਸਫ਼ਰ ਕੀਤਾ। ਤੀਜੇ ਸਫ਼ਰ ਦੇ ਵਿੱਚ 23 ਦਸੰਬਰ 1524 ਨੂੰ ਉਸਦੀ ਜਿਹੜੀ ਆ ਮੌਤ ਹੋ ਜਾਂਦੀ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਅਤੇ ਗੱਲਾਂ ਬਾਤਾਂ ਕਰਦੇ ਫਿਰ ਅਗਲੀਆਂ ਅੱਜ ਦੇ ਵਿਸ਼ੇ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਅਤੇ ਕਾਲ ਤੁਸੀਂ ਕਰ ਸਕਦੇ ਹੋ ਨਾਲ ਜੇ ਗੱਲਬਾਤ ਕਰਨੀ ਚਾਹੋਗੇ। ਅਤੇ ਮੈਂ ਜਦ ਤੱਕ ਸ਼ੰਮੀ ਜੀ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਰਸਮਾਂ ਅਤੇ ਵਿਹਾਰ ਦੇ ਉੱਤੇ। ਰਸਮਾਂ ਅਤੇ ਵਿਹਾਰ ਦੋਸਤੋ, ਅੱਜ ਜਿਹੜਾ ਆਪਣਾ ਵਿਸ਼ਾ ਹੈ ਉਹਦੇ ਉੱਤੇ ਆਪਾਂ ਚਰਚਾ ਕਰਨ ਦੇ ਲਈ ਤਿਆਰ ਬਾਰ ਤਿਆਰ ਹਾਂ ਅਤੇ ਸ਼ੰਮੀ ਜੀ ਆਪਣੇ ਨਾਲ ਨੇ।
ਰਸਮਾਂ ਅਤੇ ਰੀਤੀ ਰਿਵਾਜ਼ ਸਾਡੀ ਸੱਭਿਆਚਾਰਕ

0: ਵਿਰਾਸਤ ਦਾ ਜਿਹੜਾ ਅਟੁੱਟ ਹਿੱਸਾ ਨੇ ਜੋ ਸਾਨੂੰ ਆਪਣੀਆਂ ਜੜ੍ਹਾਂ ਪਰਿਵਾਰ ਅਤੇ ਭਾਈਚਾਰੇ ਦੇ ਨਾਲ ਜਿਹੜੀਆਂ ਜੋੜਦੇ ਹੈ। ਜਨਮ ਤੋਂ ਮਰਨ ਤੱਕ ਜ਼ਿੰਦਗੀ ਦੇ ਹਰ ਪੜਾਅ ਦੇ ਵਿੱਚ ਰਸਮਾਂ ਜਿਹੜੀਆਂ ਨੇ ਸਾਂਝ ਪਾਉਂਦੀਆਂ ਨੇ, ਪਿਆਰ ਦੁੱਖ ਤਕਲੀਫਾਂ ਰੂਹਾਨੀਅਤ ਦਾ ਸੰਦੇਸ਼ ਦਿੰਦੀਆਂ। ਪਰ ਆਧੁਨਿਕ ਯੁੱਗ ਦੇ ਵਿੱਚ ਜੋ ਕੁਝ ਵਾਪਰ ਰਿਹਾ, ਟੈਕਨੋਲੋਜੀ ਹੋ ਗਈ, ਦਿਖਾਵੇ ਹੋ ਗਏ, ਇੱਕ ਦੂਸਰੇ ਨੂੰ ਚੜਾਉਣਾ, ਦੰਦ ਦਿਖਾਉਣੇ, ਉਹ ਸਾਰਾ ਕੁਝ ਚੱਲ ਰਿਹਾ ਅਤੇ ਵਪਾਰੀਕਰਨ ਵੀ ਵੱਧ ਰਿਹਾ। ਪਰੰਪਰਾਵਾਂ ਦੇ ਅਸਲ ਮਾਇਨੇ ਜਿਹੜੇ ਨੇ ਬਦਲ ਗਏ ਨੇ। ਇਸ ਗੱਲਬਾਤ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ ਅਤੇ ਅਮੀਰ ਸੱਭਿਆਚਾਰਕ ਜਿਹੜਾ ਸਾਡਾ ਸੱਭਿਆਚਾਰ ਹੈ ਉਹਦਾ ਧਰੋ ਨੂੰ ਜਿਹੜਾ ਕਿਵੇਂ ਸਾਂਭ ਸਕਦੇ ਹਾਂ ਜਾਂ ਉਹਨੂੰ ਕਿਵੇਂ ਆਪਾਂ ਉਹਦੀ ਸੁਰੱਖਿਆ ਕਰ ਸਕਦੇ ਹਾਂ, ਕਿਹੜੀਆਂ ਰਸਮਾਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਜਾਂ ਕਿਹੜੀਆਂ ਨੂੰ ਨਹੀਂ ਲੈ ਕੇ ਜਾਣਾ ਚਾਹੀਦਾ, ਬਹੁਤ ਸਾਰੀਆਂ ਚੀਜ਼ਾਂ ਅਸੀਂ ਭਾਰ ਹੀ ਚੱਕੀ ਫਿਰਦੇ ਹਾਂ। ਇਸ ਗੰਭੀਰ ਅਤੇ ਰੋਚਕ ਚਰਚਾ ਦੇ ਵਿੱਚ ਤੁਸੀਂ ਵੀ ਹਿੱਸਾ ਬਣੋ ਅਤੇ ਆਪਣੇ ਵਿਚਾਰ ਜਿਹੜੇ ਆ ਤੁਸੀਂ ਵੀ ਸਾਂਝੇ ਕਰੋ। ਅਤੇ +358 44 976 1962 ਸਟੂਡੀਓ ਦਾ ਨੰਬਰ ਹੈ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਅਤੇ ਗੱਲਬਾਤ ਦੇ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ। ਅਤੇ ਦੋਸਤ ਬਾਅਦ ਦੇ ਵਿੱਚ ਕਈ ਵਾਰੀ ਲੇਟ ਹੋ ਜਾਂਦੇ ਆ ਅਤੇ ਫਿਰ ਉਹ ਗਿਲਾ ਸ਼ਿਕਵਾ ਵੀ ਕਰਦੇ ਆ ਅਤੇ ਉਮੀਦ ਕਰਦੇ ਹਾਂ ਸਾਰੇ ਦੋਸਤ ਜੁੜ ਜਾਣ ਅਤੇ ਗੱਲਾਂ ਬਾਤਾਂ ਦੇ ਵਿੱਚ ਹਾਜ਼ਰੀ ਭਰ ਸਕਦੇ ਆ। ਸਤਿ ਸ਼੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ, ਨਾਲ ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀਆਂ ਨੂੰ ਜੀ।
1: ਪਰ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਨਿੱਘਾ ਸਵਾਗਤ ਹੈ ਸਾਰੇ ਦੋਸਤਾਂ ਦਾ।
0: ਸ਼ੁਕਰੀਆ ਜੀ ਸ਼ਮੀ ਜੀ, ਜੀਆਂ ਨੂੰ ਜੀ, ਕੀ ਹਾਲ ਚਾਲ ਨੇ, ਸਿਹਤਾਂ ਕਿਵੇਂ ਨੇ ਜੀ? ਕਹਿੰਦੇ ਗਰਮੀ ਬੜੀ ਪੈ ਰਹੀ ਹੈ।
1: ਬਹੁਤ ਹੀ ਵਧੀਆ ਜੀ। ਹਾਂਜੀ ਬਿਲਕੁਲ ਜੀ, ਅੱਜ ਕਾਫੀ ਕਹਿ ਲਓ ਵੀ ਇਹਨੂੰ ਤੱਤਾ ਦਿਨ ਵੀ ਕਹਿ ਸਕਦੇ ਹਾਂ ਕਿਉਂਕਿ 42 ਡਿਗਰੀ ਅੱਜ ਰਿਕਾਰਡ ਹੋਈ
0: ਜੀ।
1: ਤੇ ਚਲੋ ਇਹ ਮੌਸਮ ਦੇ ਜਿਹੜੇ ਰੰਗ ਨੇ ਰੱਬ ਤੇ ਰੁੱਤਾਂ, ਜਦੋਂ ਕਿਸੇ ਨੇ ਕਹਾਣੀ ਲਿਖੀ ਤੇ ਉਹਦੇ ਵਿੱਚ ਇਹੋ ਹੀ ਜਿਹੜਾ ਰੁੱਤਾਂ ਨੇ ਗਿਲਾ ਸ਼ਿਕਵਾ ਕੀਤਾ ਸੀ ਕਿ ਭਾਈ ਇੱਕ ਅਸੀਂ ਰੱਬ ਜੀ ਤੁਸੀਂ ਤਾਂ ਸਾਨੂੰ ਭੇਜਿਆ ਰੁੱਤਾਂ ਬਣਾ ਕੇ, ਵੀ ਚਲੋ ਆ ਗਰਮੀ ਆ ਗਈ ਠੰਡ ਆ ਗਈ, ਤੇ ਇਹ ਕਹਿੰਦਾ ਬੰਦਾ ਤੇ ਮੰਨਦਾ ਹੀ ਨੀ, ਉਹ ਉਲਟਾ ਮਤਲਬ ਸਾਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕਰਦਾ। ਤੇ ਬਹੁਤ ਹੀ ਚਲੋ ਇਸ ਵੇਲੇ ਐਕਸਟ੍ਰੀਮ ਵੈਦਰ ਚੱਲ ਰਿਹਾ ਹੈ ਔਰ ਇਹ ਸਾਡੇ ਖਿੱਤੇ ਦੀ ਖੂਬੀ ਵੀ ਆ, ਪੰਜਾਬ ਦੀ ਖੂਬੀ ਵੀ ਆ ਕਿ ਇੱਥੇ ਹਰ ਮੌਸਮ ਜਿਹੜਾ ਉਹ ਪੂਰਾ ਅੱਤ ਦੇ ਉੱਤੇ ਆਉਂਦਾ ਹੈ,
0: ਬਿਲਕੁਲ
1: ਪੂਰੇ ਜੋਬਨ ਤੇ ਹੁੰਦਾ ਜੀ। ਤੇ ਮੈਂ ਅੱਜ ਦਾ ਵਿਚਾਰ ਵੀ ਸੁਣ ਰਿਹਾ ਸੀ ਤੇ ਬਹੁਤ ਹੀ ਖੂਬਸੂਰਤ ਜਾਣਕਾਰੀ ਤੇ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਦੇ ਵਿੱਚ ਤੁਸੀਂ ਸਾਂਝੀ ਕੀਤੀ ਹੈ।
0: ਥੈਂਕ ਯੂ ਜੀ।
1: ਤੇ
0: ਭਾਰਤ ਲੱਭ ਲਿਆ
1: ਜੀ, ਲੱਭ ਲਿਆ ਜੀ, ਲੱਭ ਲਿਆ ਉਹ ਮਸੰਬਾ ਵਾਲਾ ਜਿਹੜਾ ਬਾਈ ਸੀ ਨਾ ਅਫਰੀਕਾ ਵਾਲਾ, ਕੈਪ ਆਫ ਦੀ ਹੋਪ ਵਾਲਾ, ਉਹਨੇ ਇੱਕੋ ਅਰਬੀ ਬੰਦਾ ਦਿੱਤਾ ਉਹਨਾਂ ਨੂੰ ਜਿਹੜਾ, ਕਿਉਂਕਿ ਅਰਬ ਵਾਲਿਆਂ ਨੂੰ ਪਤਾ ਸੀ ਕਿ ਭਾਰਤ ਰੂਟ ਕਿਹੜਾ ਹੈ
0: ਜੀ,
1: ਉਹ ਇੱਕ ਬੰਦਾ ਅਰਬ ਵਾਲਾ ਉਹੀ ਦੇਖ ਲਓ ਨਾਲ ਆਇਆ ਜੋ ਉਹਨਾਂ ਨੇ ਕਾਲੀ ਕੱਟ ਪਹੁੰਚਾਤਾ ਕੇਰਲਾ ਚ ਬਾਈ ਨੂੰ ਤੇ ਉੱਥੋਂ ਜਿਹੜਾ ਸਾਰਾ ਦਰਵਾਜ਼ਾ ਖੁੱਲ ਗਿਆ ਪੂਰੇ ਭਾਰਤ ਦਾ, ਪੂਰੇ ਯੂਰਪ ਲਈ।
0: ਦੇਖੋ ਪੁਰਤਗਾਲ ਨੇ ਰਾਜ ਵੀ ਬੜੇ ਵੱਡੇ ਪੱਧਰ ਦੇ ਉੱਤੇ, ਫਿਰ ਚਾਹੇ ਭਾਰਤ ਆਜ਼ਾਦ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਬ੍ਰਿਟਿਸ਼ ਰਾਜ ਦੇ ਵਿੱਚ, ਪਰ ਪੁਰਤਗਾਲੀਆਂ ਨੇ ਐਂਟਰੀ ਕੀਤੀ ਸੀ ਤੇ ਬਾਅਦ ਗਏ ਵੀ ਸਾਰਿਆਂ ਤੋਂ ਬਾਅਦ ਦੇ ਵਿੱਚ ਗੋਆ ਦੇ ਵਿੱਚ ਕਾਫੀ ਲੰਮਾ ਸਮਾਂ ਉਹਨਾਂ ਨੇ ਫਿਰ ਵੀ ਰਾਜ ਕਰਦੇ ਰਹੇ ਬਾਅਦ ਚੋਂ ਵੀ।
1: ਹਾਂ ਬਿਲਕੁਲ ਬਿਲਕੁਲ ਜੀ, ਉਦੋਂ ਦੌੜ ਲੱਗੀ ਹੋਈ ਸੀ ਜਿਹੜੇ ਯੂਰੋਪੀਅਨ ਕੰਟਰੀਜ਼ ਦੇ ਜਿਹੜੇ ਰਾਜੇ ਸੀ ਜਾਂ ਜਿਹੜੇ ਇੰਪਰਰ ਸੀਗੇ ਉਹਨਾਂ ਦੇ ਵਿੱਚ ਇੱਕ ਦੌੜ ਲੱਗੀ ਸੀ, ਕਿਉਂਕਿ ਯੂਰਪ ਆਪਣੇ ਆਪ ਦੇ ਵਿੱਚ ਤੇ ਬਹੁਤ ਵਿਸ਼ਾਲ ਨਹੀਂ ਹੈ
0: ਜੀ,
1: ਪਰ ਇੱਕ ਹੁਣ ਤੁਸੀਂ ਐ ਦੇਖ ਲਓ ਵੀ ਇੱਥੇ ਕੋਈ ਸ਼ਹਿਰ ਦੇ ਵਿੱਚ ਕੋਈ ਘਰ ਪਾਉਂਦਾ ਹੈ, ਉਹਨੇ ਪਲਾਟ ਲੈ ਕੇ ਆਪਣਾ ਇੱਕ ਮਾੜਾ ਜਿਹਾ ਘਰ ਵੀ ਪਾ ਲਿਆ, ਵਧੀਆ ਪਾ ਲਿਆ, ਪਰ ਉਹ ਗਲੀ ਮੱਲਣੀ ਨਹੀਂ ਭੁੱਲਦਾ ਆਪਣੀ,
0: ਬਿਲਕੁਲ
1: ਕਿ ਇਹਦੇ ਵਿੱਚ ਮਤਲਬ ਮਾੜਾ ਰੈਂਪ ਬਣਾ ਲਈਏ, ਕੁਛ ਕਰ ਲਈਏ ਜਾਂ ਹੋਰ ਕਬਜ਼ਾ ਹੀ ਕਰ ਲਈਏ, ਜਾਲੀ ਲਾ ਕੇ ਹੋਰ ਬੂਟੇ ਲਾ ਦਈਏ, ਗਲੀ ਵੀ ਆਪਣੀ ਹੋ ਜਾਏ, ਜਿਹੜਾ ਉਹਨੇ ਜਿਹੜਾ ਉਹਦਾ ਆਪਣਾ ਜਗ੍ਹਾ ਹੈਗੀ ਉਹ ਤਾਂ ਹੈਗੀ ਹੈਗੀ ਹੈ, ਬਟ ਜਿਹੜਾ ਕਬਜ਼ੇ ਦੀ ਭਾਵਨਾ ਨਾ ਇਹ ਮਨੁੱਖ ਦੀ ਪ੍ਰਵਿਰਤੀ ਆ,
0: ਬਿਲਕੁਲ
1: ਜੇ ਕੋਈ ਰਾਜਾ ਇਹ ਗੱਲ ਕਰ ਰਿਹਾ ਤਾਂ ਉਹ ਤੇ ਵੱਡੇ ਪੱਧਰ ਤੇ ਸੋਚੂਗਾ ਕਿ ਉਹਨਾਂ 1400 ਦੇ ਵਿੱਚ ਉਹਨਾਂ ਦਾ ਬਾਈ ਜੀ ਦਾ ਜਨਮ ਹੁੰਦਾ ਹੈ ਜਿਹੜਾ ਵਾਸਕੋ ਡੀ ਗਾਮਾ ਹੈ, ਤੇ ਉਹ ਕਿਵੇਂ ਉੱਥੋਂ ਉਹ ਆਪਣੇ ਜਿਹੜੇ ਆ ਉਹਨਾਂ ਦਿਨਾਂ ਦੇ ਜਿਹੜੇ ਕਾਰੋਬਾਰੀ ਆ
0: ਜੀ,
1: ਦੂਰਅੰਦੇਸ਼ੀ ਸੋਚ ਤਾਂ ਇਹੀ ਆ ਜੀ, ਆਪਾਂ ਬੈਰੀਅਰ ਬ੍ਰੇਕ ਕਰਨੇ ਹੁੰਦੇ ਆ ਤੇ ਨਵੀਆਂ ਚੀਜ਼ਾਂ ਲੱਭਾਂਗੇ ਫੇਰ ਹੀ ਕੋਈ ਜਿਹੜਾ ਉਹ ਹਾਸਿਲ ਹੁੰਦਾ ਹੈ,
0: ਬਿਲਕੁਲ।
1: ਤੇ ਵਾਸਕੋ ਡੀ ਗਾਮਾ ਕਈ ਵਾਰੀ ਨਿਆਣੇ ਪੁੱਛ ਲੈਂਦੇ ਆ, ਬੱਚੇ ਪੁੱਛ ਲੈਂਦੇ ਆ ਕਿ ਜਨਾਬ ਤੁਸੀਂ ਤਾਂ ਕਹਿੰਦੇ ਹੋ ਵੀ ਭਾਰਤ ਮਤਲਬ ਕਹਿ ਲਓ ਕਰੋੜਾਂ ਸਾਲ ਪੁਰਾਣੀ ਸਾਡੀ ਸਭਿਅਤਾ ਆ ਗਈ ਜੀ, ਤੇ ਇਹ 1400 ਚ ਆ ਕੇ ਇਹਨੇ ਕਿਵੇਂ ਲੱਭ ਲਏ ਸਾਨੂੰ, ਇਹ ਕਿਵੇਂ ਖੋਜ ਕਰ ਸਕਦਾ ਸਾਡੀ, ਅਸੀਂ ਤਾਂ ਪਹਿਲੇ ਬੈਠੇ ਸੀ ਇੱਥੇ। ਤੋ ਅਸਲ ਚ ਉਹਨੇ ਯੂਰਪ ਨੂੰ ਕਨੈਕਟ ਕਰਨ ਵਾਲੇ ਰੂਟ ਦੀ ਖੋਜ ਕੀਤੀ ਸੀ, ਲਿੰਕ ਕੀਤਾ ਸੀ ਜੀ, ਕਿਉਂਕਿ ਪਹਿਲਾਂ ਲੈਂਡ ਦੇ ਰਾਹੀਂ ਹੋ ਰਿਹਾ ਸੀ ਸਾਰਾ, ਤੇ ਉਹਨਾਂ ਨੇ ਵਾਸਕੋ ਡੀ ਗਾਮਾ ਨੇ ਯਾਤਰਾਵਾਂ ਜਦੋਂ ਕੀਤੀਆਂ ਚਾਰ ਜਹਾਜ਼ ਲੈ ਕੇ
0: ਜੀ,
1: ਤੇ ਉਹ ਇੱਕ ਵਪਾਰਕ ਰੂਟ ਹੈ ਉਹਦੀ ਉਹਨਾਂ ਨੇ ਮਾਰਕਿੰਗ ਕੀਤੀ ਕਿ ਹਾਂ ਇੱਥੋਂ ਇੱਥੋਂ ਆਪਾਂ ਜਾ ਕੇ ਇੱਥੇ ਪਹੁੰਚ ਸਕਦੇ ਹਾਂ, ਤੇ ਇੱਕ ਅੱਗੇ ਖੁੱਲਾ ਵਿਹੜਾ
0: ਜੀ
1: ਤੇ ਕਾਰੋਬਾਰ ਹੋ ਸਕਦਾ ਹੈ। ਹਾਲਾਂਕਿ ਵਾਸਕੋ ਡੀ ਗਾਮਾ ਨੂੰ ਕਾਫੀ ਬਦਨਾਮੀ ਵੀ ਮਿਲੀ ਕਿਉਂਕਿ ਉਹਨੇ ਕਤਲੋ ਗਾਰਤ ਵੀ ਬਹੁਤ ਕੀਤੀ ਆ,
0: ਬਿਲਕੁਲ,
1: ਔਰ ਕੋਈ ਮਤਲਬ ਇਹਨੂੰ, ਪਰ ਉਹੀ ਗੱਲ ਹੈ ਕਿ ਜਿਹੜੀ ਆਪਾਂ ਦੇਖਦੇ ਹਾਂ ਇਤਿਹਾਸ ਜਦੋਂ ਵੀ ਆਪਾਂ ਫਰੋਲਦੇ ਹਾਂ, ਜਿਹਨੇ ਵੱਧ ਕਤਲੋ ਗਾਰਤ ਕੀਤੀ ਹੁੰਦੀ ਹੈ ਉਹਦੇ ਨਾਮ ਦੇ ਨਾਲ ਮਹਾਨ ਵੀ ਅਸੀਂ ਆਪ ਹੀ ਲਾ ਦਿੰਦੇ ਕਿ ਇਹ ਬੜਾ ਮਹਾਨ ਬੰਦਾ ਸੀ, ਕਿਉਂਕਿ ਇਹਨੇ ਬਹੁਤ ਜ਼ਿਆਦਾ ਬੰਦੇ ਵੱਢੇ ਆ।
0: ਸ਼ਮੀ ਜੀ ਜਦੋਂ ਇੱਧਰ ਗੱਲ ਕਰਦੇ ਨਾ ਡੈਨਮਾਰਕ ਦੀ ਜਾਂ ਇਹਨਾਂ ਮੁਲਕਾਂ ਦੀ, ਤਾਂ ਜਦੋਂ ਧਰਤੀਆਂ ਜੇ ਲੱਭੀਆਂ ਨਹੀਂ ਗਈਆਂ ਸੀ ਤਾਂ ਇਹ ਮਤਲਬ ਕਿ ਕਿਸ਼ਤੀਆਂ ਬਣਾਉਣ ਦੇ ਵਿੱਚ ਬਹੁਤ ਮਾਹਰ ਲੋਕ ਨੇ ਸੀਗੇ ਪਹਿਲਾਂ, ਹੁਣ ਤਾਂ ਪਤਾ ਨਹੀਂ ਕਿੱਦਾਂ ਆ। ਅਤੇ ਉਸ ਸਮਿਆਂ ਦੇ ਵਿੱਚ ਇਹ ਕੀ ਕਰਦੇ ਸੀ, ਇਹਨਾਂ ਨੂੰ ਮਤਲਬ ਕਿ ਭੇਜ ਦਿੱਤਾ ਜਾਂਦਾ ਸੀ ਕਿ ਜਾਓ ਧਰਤੀ ਲੱਭੋ ਜਾਂ ਆਬਾਦੀ ਲੱਭੋ ਜਾਂ ਕਬੀਲੇ ਲੱਭੋ ਜਿੱਦਾਂ ਵੀ ਆ ਜਿੱਥੇ ਵੀ ਜਾਓ, ਅਤੇ ਇਹਨਾਂ ਦੀ ਪਹਿਲ ਹੁੰਦੀ ਸੀ ਉੱਥੇ ਜਦੋਂ ਧਰਤੀ ਦੇ ਉੱਤੇ ਪੈਰ ਰੱਖਦੇ ਹੁੰਦੇ ਸੀ, ਅਤੇ ਉੱਥੇ ਲੁੱਟ ਖੋਹ ਸਾੜਨਾ, ਸਾਰੇ ਘਰ ਬਾਰ ਬੱਚਿਆਂ ਨੂੰ ਬੰਦਿਆਂ ਨੂੰ ਮਾਰ ਸੁੱਟਣਾ, ਜਨਾਨੀਆਂ ਨੂੰ ਲੈ ਜਾਣਾ ਨਾਲ, ਸਾਰਾ ਕੁਝ ਕਰਦੇ ਰਹੇ ਆ, ਤਾਂ ਉਹਨਾਂ ਦਾ ਖਜ਼ਾਨਾ ਵੀ ਲੁੱਟਣਾ, ਸਾਰਾ ਕੁਝ ਜੋ ਵੀ ਉਹਨਾਂ ਦੇ ਪੱਲੇ ਹੁੰਦਾ ਸੀ, ਧੇਲਾ ਕੁਝ ਵੀ। ਤਾਂ ਬਾਅਦ ਦੇ ਵਿੱਚ ਜਦੋਂ ਬ੍ਰਿਟਿਸ਼ ਹੁੰਦੇ ਸੀ, ਜਦੋਂ ਇਹ ਵਾਪਸ ਆਉਂਦੇ ਸੀਗੇ, ਤਾਂ ਉਹਨਾਂ ਨੂੰ ਜਾ ਕੇ ਦੱਸਦੇ ਸੀਗੇ ਵੀ ਅਸੀਂ ਆਹ ਜਗ੍ਹਾ ਲੱਭੀ ਹੈ, ਅਤੇ ਇਹਨਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਸੀ ਕਿਰਤ ਕਹਿ ਲਓ ਜਾਂ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ, ਉਹ ਦੇ ਦਿੰਦੇ ਸੀਗੇ, ਅਤੇ ਇਹਨਾਂ ਨੂੰ ਪਾਸੇ ਕਰ ਦਿੰਦਾ ਸੀ, ਕਹਿੰਦਾ ਹੋਰ ਰੂਟ ਦੇ ਉੱਤੇ ਤੁਸੀਂ ਚਲੋ ਅਤੇ ਅਸੀਂ ਇੱਥੇ ਸਾਰਾ ਕਬਜ਼ਾ ਅਸੀਂ ਆਪ ਕਰ ਲੈਣਾ,
1: ਰਸਮ ਦੀ ਤੇ ਵਿਹਾਰ ਦੀ ਆਪਾਂ ਗੱਲ ਕਰਦੇ ਹਾਂ
0: ਜੀ,
1: ਇਹਦੇ ਨਾਲ ਨਾ ਇੱਕ ਤੀਜਾ ਸ਼ਬਦ ਵੀ ਜੁੜਿਆ ਹੋਇਆ, ਰੀਤ।
0: ਰੀਤ
1: ਹੁਣ ਜਿਹੜਾ ਰੀਤ ਕੀ ਆ, ਰੀਤ ਕਸਟਮ ਆ, ਜਿਹੜੇ ਸਦੀਆਂ ਤੋਂ ਚੱਲੀ ਆ ਰਹੀ ਹੁੰਦੀ ਕੋਈ ਪਰੰਪਰਾ ਨਿਯਮ ਆ। ਹੁਣ ਜਿਵੇਂ ਕਹਿ ਲਓ ਵੀ ਵਿਆਹ ਦੀ ਪ੍ਰਥਾ ਹੈ ਜਾਂ ਹੋਰ ਕੋਈ ਜਨਮ ਦੇ ਸਮੇਂ ਕੋਈ ਆਪਾਂ ਕੋਈ ਰੀਤ ਬਣੀ ਹੋਈ ਹੈ, ਵੀ ਰੀਤ ਲਾ ਲਓ ਵੀ ਇੱਕ ਪੱਕਾ ਅਸੂਲ ਹੈ ਕਿ ਵਿਆਹ ਵਿੱਚ ਲਾੜਾ ਜਿਹੜਾ ਘੋੜੀ ਚੜ੍ਹਦਾ ਇਹ ਇੱਕ ਰੀਤ ਆ
0: ਜੀ,
1: ਤੇ ਰਸਮ ਕੀ ਆ ਵੀ ਜਿਹੜੀ ਰੀਤ ਆ ਉਹਨੂੰ ਨਿਭਾਉਣ ਵਾਸਤੇ ਛੋਟੇ ਛੋਟੇ ਕੰਮ ਜਿਹੜੇ ਆ ਵਿੱਚ ਜੋੜੇ ਜਾਂਦੇ ਆ, ਵੀ ਘੋੜੀ ਚੜ੍ਹਨ ਤੋਂ ਪਹਿਲਾਂ ਜਿਹੜੀ ਆ ਭੈਣਾਂ ਆ ਉਹਦੀ ਵਾਗ ਫੜਦੀਆਂ ਨੇ, ਵੀ ਸੁਰਮਾ ਪਾਉਂਦਾ ਜੀ, ਉਹ ਸਾਰਾ ਉਹ ਰਸਮਾਂ ਨੇ, ਉਹ ਰਸਮਾਂ ਕੀਤੀਆਂ ਜਾਂਦੀਆਂ। ਤੇ ਵਿਹਾਰ ਇਹ ਆ ਕਿ ਇਹ ਬੰਦੇ ਦਾ ਆਪਣਾ ਇੱਕ ਕਰੈਕਟਰ ਆ, ਨਿੱਜੀ ਬਿਹੇਵੀਅਰ ਆ, ਰਵੱਈਆ, ਕਿ ਜਿਹੜੇ ਚਲੋ ਇਹ ਵਿਆਹ ਰੱਖਿਆ ਹੋਇਆ ਉਹਦੇ ਵਿੱਚ ਰਿਸ਼ਤੇਦਾਰ ਆਏ ਆ, ਉਹਨਾਂ ਨੂੰ ਹੱਸ ਕੇ ਮਿਲੋ, ਉਹਨਾਂ ਦੀ ਇੱਜ਼ਤ ਕਰੋ, ਉਹਨਾਂ ਨਾਲ ਖੁਸ਼ੀ ਸਾਂਝੀ ਕਰਨੀ ਹੈ, ਇਹ ਵਿਹਾਰ ਆ
0: ਜੀ।
1: ਇਸ ਕਰਕੇ ਜਿਹੜੀ ਰੀਤ ਆ, ਰਸਮ ਆ ਤੇ ਵਿਹਾਰ ਆ ਇਹ ਕਹਿ ਲਓ ਵੀ ਇੰਟਰਕਨੈਕਟਡ ਹੀ ਆ। ਫਿਰ ਵੀ ਅਸੀਂ ਅੱਜ ਦਾ ਜਿਹੜਾ ਗੱਲਬਾਤ ਦਾ ਜਿਹੜਾ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਕੇਂਦਰ ਆ ਉਹ ਰਸਮਾਂ ਤੇ ਵਿਹਾਰ ਦੇ ਵੱਲ ਥੋੜਾ ਜਿਹਾ ਜ਼ਿਆਦਾ ਕੇਂਦਰਿਤ ਰੱਖੀਏ, ਤੇ ਇਹ ਤਾਂ ਪਰ ਸਭ ਲਾ ਲਓ ਵੀ ਇਤਿਹਾਸ ਦੇ ਵਿੱਚ ਤੇ ਸਾਡੇ ਰੋਜ਼ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਇੰਪੈਕਟ ਜਿਹੜਾ ਹੈ ਉਹ ਆਪਾਂ ਦੇਖਦੇ ਹਾਂ
0: ਜੀ।
1: ਤੇ ਇਸ ਨੂੰ ਜੇ ਹੁਣ ਤੁਸੀਂ ਵੇਖੋ ਜਿਹੜੇ ਦਿਨ ਤਿਉਹਾਰ ਮਨਾਉਣੇ ਸ਼ੁਰੂ ਕਰਦੇ ਹਾਂ ਜੀ, ਕਿ ਠੀਕ ਹੈ ਅੱਜ ਆਪਾਂ ਈਵਨ ਵਾਸਕੋ ਡੀ ਗਾਮਾ ਹੋਰਾਂ ਦੀ ਗੱਲ ਕੀਤੀ ਆ, ਉਹ ਬੰਦੇ ਨੂੰ ਮਹਾਨ ਕਿਵੇਂ ਮੰਨਿਆ ਗਿਆ ਤੇ ਕਿਉਂ ਮੰਨਿਆ ਗਿਆ, ਤੇ ਕਿਉਂਕਿ ਉਹਨਾਂ ਨੇ ਕੋਈ ਉਹ ਪਾਇਨੀਅਰ ਬਣਿਆ ਕਿਸੇ ਚੀਜ਼ ਦੇ ਵਿੱਚ, ਪਹਿਲਕਦਮੀ ਕੀਤੀ। ਇਹ ਇੱਕ ਰੀਤ ਜਾਂ ਇੱਕ ਦੌੜ ਵੀ ਹੈਗੀ ਆ ਪੂਰੀ ਮਨੁੱਖਤਾ ਦੇ ਵਿੱਚ ਕਿ ਅਸੀਂ ਅੱਵਲ ਆਉਣਾ ਚਾਹੁੰਦੇ ਹਾਂ, ਫੀਲਡ ਕੋਈ ਵੀ ਹੋਏ ਅਸੀਂ ਅੱਵਲ ਆ ਕੇ ਇੱਕ ਆਪਣਾ ਜਿਹੜਾ ਨਾ ਉਹ ਅਟੈਂਸ਼ਨ ਲੋਕਾਂ ਦੀ ਸੀਕ ਕਰਦੇ ਹਾਂ ਕਿ ਸਾਡੇ ਵੱਲ ਲੋਕੀ ਦੇਖਣ ਵੀ ਆਹ ਦੇਖੋ ਵੀ ਆ ਮੈਂ ਕਿੰਨਾ ਮਹਾਨ ਕੰਮ ਕਰ ਲਿਆ।
0: ਥੋੜਾ ਜਿਹਾ ਸੌਖਾ ਕਰ ਦਿੰਦਾ ਤੁਹਾਨੂੰ, ਮਤਲਬ ਕਿ ਜਿੱਦਾਂ ਤੁਸੀਂ ਕਿਹਾ ਵੀ ਰੀਤ ਵਿਹਾਰ ਜਾਂ ਰਿਵਾਜ ਕਹਿ ਲਓ, ਪਰ ਉਹ ਬਿਹੇਵੀਅਰ ਲਾ ਲੈਂਦੇ ਆ ਨਾ, ਵੀ ਸਾਡਾ ਬਿਹੇਵੀਅਰ ਜਿਹੜਾ ਉਹ ਐਟੀਟਿਊਡ ਜਿਹੜਾ ਉਹ ਬਦਲ ਜਾ ਰਿਹਾ
1: ਜੀ। ਬਿਲਕੁਲ ਜੀ ਬਿਲਕੁਲ, ਕਿਉਂਕਿ ਇੱਕ ਨਾ ਤੁਸੀਂ ਐ ਦੇਖੋ ਵੀ ਕੋਈ ਰੀਤ ਆ ਜਾਂ ਰਸਮ ਆ ਉਹ ਕਹਿ ਲਓ ਵੀ ਉਹ 3 ਦਿਨ ਦਾ ਕੋਈ ਕੰਮ ਹੋਇਆ ਤੇ ਮਤਲਬ 3 ਸਾਲ ਦਾ ਕਰਜ਼ਾ ਚਾੜ ਲਿਆ ਸਿਰ ਦੇ ਉੱਤੇ, ਉਹ ਇੰਨਾ ਸਾਡੇ ਉੱਤੇ ਹੈਵੀ ਹੋ ਗਿਆ ਕਿ ਅਸੀਂ ਕਿਉਂ ਸ਼ੁਰੂ ਹੋਈ ਆ, ਕਿਉਂ ਕੀਤੀ ਜਾ ਰਹੀ ਆ, ਕਦੇ ਲਈ ਹੋ ਰਿਹਾ ਜੀ ਸਾਰਾ ਕੁਛ, ਉਹ ਉਹਨੂੰ ਆਪਾਂ ਧਿਆਨ ਨਹੀਂ ਦਿੰਦੇ। ਅਸੀਂ ਕਹਿੰਦੇ ਵੀ ਠੀਕ ਆ ਚੱਲੀ ਆ ਰਹੀ ਹੈ ਭਾਈ ਆਪਾਂ ਹੁਣ ਨਿਭਾਵਾਂਗੇ, ਹੈ ਪ੍ਰੀਤ ਜਹਾਂ ਕੀ ਰੀਤ ਸਦਾ
0: ਜੀ।
1: ਉਹ ਕਹਿੰਦੇ ਵੀ ਇਹਦਾ ਆਪਾਂ ਕਰਾਂਗੇ ਕਰਾਂਗੇ, ਇਹਦਾ ਇਹਦਾ ਕੋਈ ਰੌਲਾ ਨਹੀਂ।
0: ਮੈਂ ਭਾਜੀ ਇੱਕ ਵਾਰੀ ਪੜ੍ਹ ਰਿਹਾ ਸੀ, ਮਤਲਬ ਕਿ ਆਰਟੀਕਲ ਸੀਗਾ ਸ਼ਾਇਦ ਅੱਜ ਤੋਂ 2-3 ਸਾਲ ਪਹਿਲਾਂ, ਮੈਂ ਸਾਂਝਾ ਵੀ ਕੀਤਾ ਸੀ ਜਦੋਂ ਰੀਤੀ ਰਿਵਾਜ਼ਾਂ ਦੀ ਤੁਸੀਂ ਗੱਲ ਕਰ ਰਹੇ ਹੋ, ਤਾਂ ਚਲੋ ਜਨਮ ਹੁੰਦਾ ਬੰਦੇ ਦਾ, ਫਿਰ ਵਿਆਹ ਦੀ ਗੱਲ ਆ ਜਾਂਦੀ ਹੈ, ਤਾਂ ਵਿਆਹ ਦੇ ਉੱਤੋਂ ਗੱਲ ਆਪਾਂ ਸ਼ੁਰੂ ਕੀਤੀ ਹੈ ਜਾਂ ਖਰਚਾ ਉਹਦੇ ਉੱਤੇ ਹੀ ਜ਼ਿਆਦਾ ਕੀਤਾ ਜਾਂਦਾ, ਤਾਂ ਉਸ ਸਮੇਂ ਦੇ ਵਿੱਚ ਪੁਰਾਣੇ ਸਮਿਆਂ ਦੀ ਗੱਲ ਕਰ ਲਈਏ ਤਾਂ ਮਤਲਬ ਕਿ ਪਿੰਡਾਂ ਦੇ ਵਿੱਚ ਇੱਕ ਡਾਇਰੀ ਲਾਈ ਹੁੰਦੀ ਸੀ, ਮਤਲਬ ਕਿ ਜੇ 11 ਰੁਪਈਏ ਕਿਸੇ ਨੇ ਦਿੱਤੇ ਹੈ ਤਾਂ ਉਹਨਾਂ ਦੇ ਮਤਲਬ ਕਿ ਦੇਖਦੇ ਹੁੰਦੇ ਸੀ, ਜਿੱਦਾਂ ਤੁਸੀਂ ਕਰਜ਼ੇ ਦੀ ਗੱਲ ਕੀਤੀ ਹੈ, ਤਾਂ ਉਹਨੂੰ ਨਾ ਪਤਾ ਨਹੀਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਸੀ ਉਹਨੂੰ, ਕਿ ਇੱਕ ਰਸਮ ਹੀ ਹੁੰਦੀ ਸੀਗੀ, ਤਾਂ ਉਹ ਇੱਕ ਬੰਦਾ ਡਾਇਰੀ ਲੈ ਕੇ ਬਹਿ ਜਾਂਦਾ ਹੁੰਦਾ ਸੀ, ਕਿਸੇ ਨੇ 5 ਰੁਪਈਏ ਦਿੱਤੇ ਹੈ, ਕਿਸੇ ਨੇ 1 ਰੁਪਈਆ ਦਿੱਤਾ ਹੈ, ਕਿਸੇ ਨੇ 11 ਦਿੱਤੇ ਹੈ, ਤਾਂ ਜਦੋਂ ਅਗਲਾ ਵਿਆਹ ਹੁੰਦਾ ਸੀ ਨਾ, ਤਾਂ ਜਾਂ ਉਹਨਾਂ ਦੇ ਜਦੋਂ ਓਪੋਜੀਸ਼ਨ ਦੇ ਵਿੱਚ ਕਹਿ ਲਓ ਓਪੋਜਿਟ ਪਰਿਵਾਰਾਂ 'ਚ ਹੁੰਦਾ ਸੀ, ਤਾਂ ਜਿਹਨਾਂ ਨੂੰ ਦਿੱਤਾ ਹੁੰਦਾ ਸੀ ਉਹ ਮਤਲਬ ਕਿ ਡਬਲ ਕਰਕੇ 21 ਅਤੇ 21 ਦੇ 31 ਪਾਉਣੇ, ਹੈ ਨਾ, ਉਹ ਇੱਕ ਰਸਮ ਹੁੰਦੀ ਸੀ। ਪਰ ਉਹ ਅੱਜ ਦੇ ਕਲਚਰ ਦੇ ਵਿੱਚ ਉਹਨੂੰ ਦੇਖਿਆ ਜਾਵੇ ਤਾਂ ਅਸੀਂ ਉਸ ਨੂੰ ਮਤਲਬ ਕਿ ਬਦਲਾਖੋਰੀ ਦਾ ਇੱਕ ਨਾਮ ਕਹਿ ਲਓ ਜਾਂ ਗੈਂਗਸਟਰਵਾਦ ਦੇ ਵਿੱਚ ਉਸ ਨੂੰ ਭਾਈ ਤੂੰ ਤੈਨੂੰ ਮਤਲਬ ਕਿ ਸ਼ਗਨ ਵਧਾ ਕੇ ਪਾਵਾਂਗੇ, ਘੱਟ ਨਹੀਂ ਪਾਉਂਦੇ। ਉਹ ਇੱਧਰ ਨੂੰ ਜਿਹੜਾ ਉਲਟ ਪਾਸੇ ਨੂੰ ਚੀਜ਼ ਨੂੰ ਲੈ ਗਿਆ ਜੀ।
1: ਹਾਂਜੀ ਬਿਲਕੁਲ, ਕਿਉਂਕਿ ਦਾਤੀ ਨੂੰ ਇੱਕ ਪਾਸੇ ਦਿੰਦੇ ਆ ਤੇ ਦੁਨੀਆਂ ਨੂੰ ਦੋਨੋਂ ਪਾਸੇ ਆ, ਉਹ ਕੰਮ ਹੈ ਨਾ ਕਿ ਉਹ ਹਰੇਕ ਬੰਦਾ ਜਿਹੜਾ ਆਪਣੇ ਹਿਸਾਬ ਨਾਲ ਉਹਨੂੰ ਢਾਲ ਲੈਂਦਾ, ਕੋਈ ਕਹਾਵਤ ਲੈ ਲਓ ਕੁਛ ਲੈ ਲਓ
0: ਜੀ।
1: ਮਤਲਬ ਜਿਹੜਾ ਜੇ ਮੇਰੇ ਪਾਸਿਓਂ ਕਿਸੇ ਮੈਨੂੰ 6 ਦਿਖ ਰਹੀ ਕੁਛ ਰਕਮ ਲਿਖੀ ਹੋਈ ਫਰਸ਼ ਦੇ ਉੱਤੇ, ਜਿਹੜਾ ਮੇਰੇ ਮੂਹਰੇ ਖੜਾ ਉਹਨੂੰ ਭਾਵੇਂ 9 ਦਿਖ ਰਹੀ ਹੋਵੇ, ਉਹ ਆਪਣਾ ਆਪਣਾ ਨਜ਼ਰੀਆ ਕਿ ਬੰਦਾ ਕਿੱਥੇ ਖੜਾ, ਹਰੇਕ ਦਾ ਆਪਣਾ ਆਪਣਾ ਸੱਚ ਹੈ
0: ਜੀ।
1: ਤੁਸੀਂ ਜਿਹੜੇ ਦਿਲਚਸਪ ਗੱਲ ਮੈਨੂੰ ਇਹ ਲੱਗਦੀ ਆ ਕਿ ਤੁਸੀਂ ਦੇਖੋ ਵੀ ਭਾਰਤ ਦੇ ਖਿੱਤੇ ਚ ਆਪਾਂ ਪੰਜਾਬ ਲਾ ਲਓ, ਪੂਰਾ ਭਾਰਤ ਹੀ ਲਾ ਲਓ, ਇੱਥੇ ਇੱਕ ਬਹੁਤ ਹੀ ਪਿਆਰੀ ਚੀਜ਼ ਆ ਕਿ ਆਪਾਂ ਜਦੋਂ ਇੱਕ ਦੂਜੇ ਨੂੰ ਮਿਲਦੇ ਹਾਂ ਤਾਂ ਨਮਸਤੇ ਸਤਿ ਸ੍ਰੀ ਅਕਾਲ ਹੱਥ ਜੋੜ ਕੇ ਬੁਲਾਉਂਦੇ ਹਾਂ, ਫਤਿਹ ਸਾਂਝੀ ਕਰਦੇ ਹਾਂ। ਹੁਣ ਇਹ ਚੀਜ਼ ਜਦੋਂ ਕੋਵਿਡ ਆਇਆ ਨਾ, ਪੈਂਡਮਿਕ ਹੋ ਗਿਆ, ਉਦੋਂ ਇਹ ਗਲੋਬਲ ਬਣ ਗਈ ਕਿ ਸਾਰੇ ਲੋਕੀ ਕਹਿਣ ਲੱਗੇ ਭਾਈ ਹੱਥ ਹੀ ਜੋੜ ਦੋ, ਹੱਥ ਮਿਲਾਉਣਾ ਠੀਕ ਨਹੀਂ
0: ਜੀ।
1: ਇਹਨੂੰ ਆਪਾਂ ਟ੍ਰਾਂਸਫਰਮੇਸ਼ਨ ਹੀ ਕਵਾਂਗੇ ਕਿ ਬਦਲ ਰਹੀ ਹੈ ਚੀਜ਼। ਹੁਣ ਤੁਸੀਂ ਵਿਆਹ ਜਦੋਂ ਹੋ ਰਿਹਾ ਉੱਥੇ ਜਿਹੜੇ ਕਈ ਥਾਵਾਂ ਦੇ ਉੱਤੇ, ਕਈ ਸਟੇਟਸ ਨੇ, ਕਈ ਇਹੋ ਜਿਹੇ ਥਾਵਾਂ ਨੇ ਜਿੱਥੇ ਜਿਹੜੀ ਆ ਲੜਕੀ ਆ ਵਿਦਾ ਹੋ ਰਹੀ ਆ, ਉਹ ਚੌਲ ਜਿਹੜੀ ਆ ਉਹ ਸੁੱਟਦੀ ਆ, ਉਹ ਸਿੰਬਲਾਈਜ਼ ਕਰਦਾ ਕਿ ਬਈ ਇਹ ਪ੍ਰੋਸਪੈਰਿਟੀ ਰਹੇਗੀ ਤੇ ਬਹੁਤ ਵਧੀਆ ਰਹੇਗਾ
0: ਜੀ।
1: ਗ੍ਰੀਸ ਵਾਲਿਆਂ ਨੇ ਲਾ ਲਓ ਤੁਸੀਂ ਬਰਥਡੇ ਵਾਲੇ ਦਿਨ ਕੈਂਡਲ ਲਾਉਣ ਦਾ ਰਿਵਾਜ ਸ਼ੁਰੂ ਕਰਤਾ, ਅੱਜ ਛੱਡੀ ਜਾਂਦਾ, ਅੱਜ ਸਾਰੇ ਘਰਾਂ 'ਚ ਹੀ ਹੋਈ ਜਾਂਦੀ ਹੈ, ਮੋਮਬੱਤੀ ਜਗਦੀ ਉਹਨਾਂ ਦੀ ਗ੍ਰੀਸ ਵਾਲਿਆਂ ਦੀ
0: ਜੀ।
1: ਤੋ ਉਹ ਕਿੱਥੋਂ ਸ਼ੁਰੂ ਹੋਇਆ, ਸਾਨੂੰ ਜ਼ਿਆਦਾ ਉਹਦੇ 'ਚ ਬਹੁਤਾ ਆਪਾਂ ਨੀ ਉਹਦੇ ਵੱਲ ਜਾਂਦੇ ਹੁੰਦੇ ਕਿ ਬਈ ਕਿਉਂ ਹੋਇਆ, ਸਾਨੂੰ ਸਾਨੂੰ ਦਿਲ ਨੂੰ ਚੰਗੀ ਲੱਗ ਰਹੀ ਹੈ ਵੀ ਹਾਂ ਯਾਰ ਇਹ ਆਹ ਵਧੀਆ ਚੀਜ਼ ਆ, ਚੱਕ ਲਓ। ਹੁਣ ਸਾਡੇ ਜਿਹੜੇ ਫੈਮਿਲੀਜ਼ ਨੇ ਉਹਨਾਂ ਦੇ ਵਿੱਚ ਜਿਹੜੇ ਨਿਆਣੇ ਆ ਉਹ ਵੀ ਜਿਹੜੀਆਂ ਉਹ ਕੋਨ ਵਾਲੀਆਂ ਟੋਪੀਆਂ ਜਿਹੀਆਂ ਲਾ ਕੇ ਬਰਥਡੇ ਵਾਲੇ ਦਿਨ ਬੈਠੇ ਹੁੰਦੇ, ਬੜੇ ਵਧੀਆ ਲੱਗਦੇ, ਚਲੋ ਬੱਚੇ ਕਿਉਂਕਿ ਬੱਚੇ ਤੋਂ ਰੱਬ ਦਾ ਰੂਪ ਹੀ ਆ
0: ਜੀ,
1: ਉਹ ਪਰ ਉਹ ਕਿੱਥੋਂ ਤੁਰੀਆਂ ਨੇ ਉਹ ਟੋਪੀਆਂ ਜਿਹੀਆਂ ਤੇ ਕਿਹਨੇ ਸ਼ੁਰੂ ਕਰੀਆਂ ਤੇ ਕਿਵੇਂ ਕੀਤਾ ਤੇ ਕੇਕ ਵਾਲਾ ਮਾਹੌਲ ਕਿੱਦਾਂ ਸ਼ੁਰੂ ਹੋ ਗਿਆ, ਇਹ ਇੱਕ ਬਣ ਗਈ ਨਾ ਰੀਤੀ ਰਿਵਾਜ ਬਣ ਗਿਆ
0: ਜੀ।
1: ਹੁਣ ਇਹਨੂੰ ਆਪਾਂ ਫੋਲੋ ਕਰਨਾ, ਆਪਾਂ ਸਮਝਦੇ ਹਾਂ ਕਿ ਬਰਥਡੇ ਆਇਆ ਤੇ ਕੇਕ ਨੀ ਕੱਟਿਆ ਗਿਆ, ਇਹਦਾ ਮਤਲਬ ਬਰਥਡੇ ਨਹੀਂ ਮਨਾਇਆ ਗਿਆ ਪ੍ਰੋਪਰਲੀ। ਆਪਾਂ ਪੰਜਾਬ ਚ ਕਦੋਂ ਕੇਕ ਕੱਟਦੇ ਹੁੰਦੇ ਸੀ, ਜਦੋਂ ਜਨਮ ਦਿਨ ਆ ਗਿਆ ਤੇ ਉਹ ਜਾ ਕੇ ਗੁਰੂ ਘਰ ਜਾ ਕੇ ਮੱਥਾ ਟੇਕ ਆਉਂਦੇ ਸੀ, ਉੱਥੋਂ ਕੜਾਹ ਪ੍ਰਸ਼ਾਦ ਦੀ ਦੇ ਕਰਾ ਕੇ ਘਰੇ ਆ ਕੇ ਚਲੋ ਠੀਕ ਹੈ ਜੀ ਹੋ ਗਿਆ ਬਰਥਡੇ ਸਾਡਾ, ਨਵੇਂ ਕੱਪੜੇ ਪਾ ਲਏ, ਵੱਧ ਤੋਂ ਵੱਧ ਆ ਹੋ ਗਿਆ।
0: ਭਾਜੀ ਮੈਨੂੰ ਚੇਤੇ ਆਉਂਦਾ ਗੱਲ ਜਿਹੜੀ ਕੀਤੀ ਹੈ ਨਾ, ਖਿੱਤੇ ਦੀ ਗੱਲ ਕਰ ਲਓ ਜਾਂ ਪਹਿਲੇ ਸਮਿਆਂ ਦੇ ਵਿੱਚ ਜਦੋਂ ਨਾ ਮੇਰੇ ਖਿਆਲ ਨਾਲ ਗਾਂਧੀ ਹੁਣੀ ਹੁੰਦੇ ਸੀਗੇ ਜੀ, ਕਈ ਵਾਰੀ ਉਹ ਆਪਣੇ ਏਅਰਪੋਰਟ ਦੇ ਉੱਤੇ ਉਤਰਦੇ ਹੁੰਦੇ ਸੀ ਤਾਂ ਉੱਥੋਂ ਬਾਏ ਰੋਡ ਜਾਂਦੇ ਹੁੰਦੇ ਸੀ, ਕਿਉਂ ਖੱਦਰ ਭੰਡਾਰ ਬਹੁਤ ਮਸ਼ਹੂਰ ਸੀ, ਬਹੁਤ ਵੱਡਾ ਖੱਦਰ ਭੰਡਾਰ ਆਪਣੇ ਉੱਥੇ ਏਰੀਏ ਦੇ ਵਿੱਚ ਹੈਗਾ, ਹੁਣ ਤਾਂ ਖੰਡਰ ਹੀ ਹੋ ਗਿਆ। ਤਾਂ ਉਹ ਸਮੇਂ ਦੇ ਵਿੱਚ ਨਾ ਇੱਕ ਝੰਡੀਆਂ ਲਾਈਆਂ ਜਾਂਦੀਆਂ ਸੀਗੀਆਂ ਤਿਕੋਣੇ ਰੰਗ ਦੀਆਂ ਨਾ, ਉਹ ਮਤਲਬ ਕਿ ਧਾਗੇ ਦੇ ਉੱਤੇ, ਹਨਾ, ਤੇ ਮੈਂ ਕਈ ਵਾਰੀ ਸੋਚਦਾ ਤੁਹਾਡੀ ਗੱਲ ਤੋਂ ਅੱਜ ਚੇਤੇ ਆਇਆ, ਦੇਖੋ ਜਿਹੜੀਆਂ ਝੰਡੀਆਂ ਹਨਾ ਆਪਣੇ ਪਹਾੜੀ ਇਲਾਕੇ 'ਚ ਜਾਂ ਤਿੱਬਤੀ ਲੋਕ ਜਿਹੜੇ ਲਾਉਂਦੇ ਨੇ ਉਹ ਲੱਗੀਆਂ ਉੱਥੇ ਬਹੁਤ ਸੋਹਣੀਆਂ ਲੱਗਦੀਆਂ, ਜੇ ਉਹ ਚੀਜ਼ ਨੂੰ ਚੱਕ ਕੇ ਅਸੀਂ ਆਪਣੇ ਪੰਜਾਬ ਦੇ ਵਿੱਚ ਜਾਂ ਹੋਰ ਖਿੱਤੇ 'ਚ ਲਾਵਾਂਗੇ, ਮੈਨੂੰ ਨਹੀਂ ਲੱਗਦਾ ਕਿ ਉਹ ਮਤਲਬ ਕਿ ਇੰਨੀ ਉਹ ਮਤਲਬ ਕਿ ਆਪਣੀ ਜਗ੍ਹਾ ਬਣਾ ਸਕਣਗੀਆਂ।
1: ਦੇਖੋ ਸਮਾਂ ਬਦਲਦਾ ਹੈ ਭਾਰਤ ਸਾਹਿਬ
0: ਜੀ,
1: ਇਹ ਜਿਹੜੀ ਇਹਨਾਂ ਇਹਨਾਂ ਦੀ ਰਸਮਾਂ ਦੀ ਜਾਂ ਜਿਹੜੀ ਸਾਡਾ ਆਪਸੀ ਵਿਹਾਰ ਆ
0: ਜੀ,
1: ਉਹ ਕਹਿੰਦੇ ਬਿਹਾਰੀ ਗੱਲ ਕਰੋ ਜੀ, ਆ ਬਿਹਾਰ ਵਾਲੀ ਗੱਲ ਕਰੋ, ਐਂ ਨਾ ਕਰੋ
0: ਵੀ
1: ਜਿਵੇਂ ਉਹ ਸ਼ਗਨਾਂ ਦੀ ਗੱਲ ਤੁਸੀਂ ਡੈਰੀ ਵਾਲੀ ਗੱਲ ਕੀਤੀ ਨਾ, ਉਹ ਬੜੀ ਇੰਟਰਸਟਿੰਗ ਆ
0: ਜੀ।
1: ਇੱਥੇ ਰੀਅਲੀ ਵੀ ਮੈਂ ਵੇਖਿਆ, ਕਿਉਂਕਿ ਬਹੁਤ ਕਈ ਵਾਰੀ ਆਪਾਂ ਨੂੰ ਕਿੱਸੇ ਇਹੋ ਜਿਹੇ ਮਿਲਦੇ ਆ ਜਿਹੜੇ ਸਾਡੇ ਆਲੇ ਦੁਆਲੇ ਵਾਪਰ ਜਾਂਦੇ ਆ
0: ਜੀ।
1: ਉਹ ਮੈਂ ਅੱਗੇ ਵੀ ਗੱਲ ਸ਼ੇਅਰ ਕੀਤੀ, ਕਹਿੰਦਾ ਬਾਈ ਜੀ ਉਹ ਕਿਸੇ ਦੀ ਰਿਟਾਇਰਮੈਂਟ ਜਾ ਕੇ ਆਏ ਤੇ ਉੱਥੇ, ਕਿਉਂਕਿ ਹੁਣ ਇਹ ਬਣਿਆ ਹੈ ਕਿ ਸ਼ਗਨ ਦੇਣਾ ਜੀ, ਉਹ ਸਾਰਾ
0: ਆਪਣੇ ਬਹੁਤ ਸਾਰੇ ਦੋਸਤ ਲਿਖ ਰਹੇ ਨੇ, ਮਾਫੀ ਚਾਹੁੰਦਾ ਤੁਹਾਨੂੰ ਟੋ, ਨਿਉਂਦੇ ਦੀ ਗੱਲ ਕਰ, ਕਹਿੰਦੇ ਨਿਉਂਦਾ ਲਿਖਦੇ ਹੁੰਦੇ ਸੀ ਜੀ, ਜੱਸੀ ਜੀ ਨੇ ਵੀ ਲਿਖਿਆ ਤੇ ਮੁਕੰਦਰ ਜੀ ਨੇ ਵੀ ਲਿਖਿਆ।
1: ਹਾਂਜੀ ਬਿਲਕੁਲ ਬਿਲਕੁਲ ਜੀ
0: ਜੀ।
1: ਅੱਛਾ ਉਹ ਉਹ ਪ੍ਰੋਗਰਾਮ ਨੂੰ ਅਟੈਂਡ ਕਰਕੇ ਆ ਗਏ
0: ਜੀ,
1: ਆ ਗਏ ਤੇ ਉਹਨਾਂ ਨੂੰ ਆ ਜਿਹੜੀ ਡਾਇਰੀ ਵਾਲੀ ਗੱਲ ਤੋਂ ਮੈਨੂੰ ਯਾਦ ਆਈ ਗੱਲ, ਉਹ ਉਹਨਾਂ ਨੂੰ ਫੋਨ ਆਇਆ
0: ਜੀ,
1: ਉਹ ਹੋਸਟ ਦਾ ਜਿਹਦੀ ਰਿਟਾਇਰਮੈਂਟ ਸੀ
0: ਜੀ,
1: ਉਹ ਭਾਈ ਸਾਹਿਬ ਨੇ ਫੋਨ ਕੀਤਾ ਆਪਣੇ ਉਸ ਮਿੱਤਰ ਨੂੰ, ਕਹਿੰਦੇ ਭਾਈ ਸਾਹਿਬ ਤੁਸੀਂ ਪ੍ਰੋਗਰਾਮ ਚ ਆਏ ਸੀ, ਕਿਵੇਂ ਰਿਹਾ? ਕਹਿੰਦੇ ਬਹੁਤ ਵਧੀਆ ਜੀ, ਕਹਿੰਦੇ ਖਾਣੇ ਪਾਣੀ ਨੂੰ ਕਮੀ? ਕਹਿੰਦੇ ਹਾਂਜੀ ਨਹੀਂ ਕੋਈ ਕਮੀ ਨੀ, ਬਹੁਤ ਪਿਆਰਾ ਤੁਸੀਂ ਪ੍ਰੋਗਰਾਮ ਕੀਤਾ। ਇਹਨੂੰ ਸ਼ੱਕ ਹੋਈ ਜੇ ਵੀ ਐਂ ਕਹਿੰਦੇ ਪੁੱਛੀ ਜਾਂਦਾ
0: ਜੀ,
1: ਉਹ ਫਿਰ ਕਰਦੇ ਕਰਾਉਂਦੇ ਕਹਿੰਦੇ ਗੱਲ ਨਿਕਲੇ ਜੀ, ਕਹਿੰਦੇ ਭਾਜੀ ਗੱਲ ਇਹ ਆ ਕਿ ਅਸੀਂ ਨਾ ਉਹ ਡਾਇਰੀ ਚ ਨੋਟ ਕਰਨ ਡੇ ਸੀ ਸ਼ਗਨ ਦੇ ਲਿਫਾਫੇ ਜਦੋਂ ਖੋਲੇ ਤੁਹਾਡਾ ਨੀ ਨਿਕਲਿਆ ਵਿੱਚੋਂ, ਤੇ ਲੱਗਦਾ ਤੁਸੀਂ ਭੁੱਲ ਗਏ। ਉਹ ਕਹਿੰਦਾ ਜੀ ਉਹ ਵੀ ਸ਼ਰਮਿੰਦਾ ਬਹੁਤ ਆ, ਕਹਿੰਦਾ ਤੁਹਾਡਾ ਭਲਾ ਜੀ, ਕਹਿੰਦਾ ਹਾਂਜੀ ਉਹ ਅਸਲ ਚ ਨਾ ਕਾਲੀ ਕਾਲੀ ਜੀ ਮੇਰੀ ਜੇਬ ਚ ਮੇਰੇ ਨਾਲ ਹੀ, ਕੋਈ ਨੀ ਮੈਂ ਸਵੇਰੇ ਦਿੰਦਾ ਜੀ ਆ ਕੇ ਉਹਨੂੰ। ਹੁਣ ਤੁਸੀਂ ਇਹ ਕੋਈ ਇਹ ਕੋਈ ਓਬਲੀਗੇਸ਼ਨ ਆ
0: ਜੀ,
1: ਇਹਨੂੰ ਆਪਾਂ ਇਹ ਮੰਨ ਕੇ ਚੱਲਾਂਗੇ ਵੀ ਇਹ ਤਾਂ ਕਰਨਾ ਹੀ ਪੈਣਾ ਜੀ, ਤੁਸੀਂ ਜੇ ਆ ਗਏ ਤੇ ਸਬਕ ਕਰਨਾ। ਇਹ ਇਹਨਾਂ ਨੂੰ ਅਸੀਂ ਕੁੱਲ ਮਿਲਾ ਕੇ ਖੋਰੂਪਣ ਵਾਲਾ ਮਾਹੌਲ ਬਣਾਉਣ ਵਾਲਾ ਮਾਹੌਲ ਬਣਾਉਂਦੇ ਆ,
0: ਬਿਲਕੁਲ,
1: ਤੇ ਰਸਮਾਂ ਨੂੰ ਢੋਣ ਵਾਲੀ ਗੱਲ ਹੋ ਜਾਂਦੀ ਹੈ। ਦਾਜ ਕਿੰਨੀ ਵਧੀਆ ਹੋਊਗੀ, ਕੋਈ ਸੋਚ ਜਿਹਨੇ ਸ਼ੁਰੂ ਕੀਤਾ ਹੋਊਗਾ ਕਿ ਬੇਟੀ ਚੱਲੀ ਆ ਉਹਨੂੰ ਗਿਫਟ ਦਿੱਤੇ ਜਾ ਰਹੇ ਆ
0: ਤਾਂ
1: ਕਿ ਜਦੋਂ ਆਪਣੇ ਘਰ ਤੇ ਜਾਏ ਤਾਂ ਉਹਨੂੰ ਕੋਈ ਪ੍ਰੋਬਲਮ ਨਾ ਆਏ, ਨਵੀਂ ਗ੍ਰਸਤੀ ਸ਼ੁਰੂ ਹੋ ਰਹੀ ਆ, ਪਰ ਉਹ ਚ ਬੁਰਾਈਆਂ ਹੋਣੀਆਂ ਸ਼ੁਰੂ ਹੋ ਗਈਆਂ, ਉਹਦੇ ਵਿੱਚ ਐ ਵੀ ਇਹ ਤਾਂ ਕਰਨਾ ਹੀ ਪਊਗਾ ਇਹਨੂੰ, ਇਹ ਤਾਂ ਕਰਨਾ ਹੀ ਪਊਗਾ
0: ਭਾਜੀ। ਸਾਡੇ ਅੱਜ ਵੀ ਉਹ ਸਿਸਟਮ ਜਿਹੜਾ ਮੈਨੂੰ ਲੱਗਦਾ ਉਹਨੂੰ ਚਲੋ ਦਹੇਜ ਦਾ ਨਾਂ ਦੇ ਦਿੱਤਾ ਆਪਣੇ, ਉਹ ਇੱਕ ਚਲੋ ਫਿਰ ਧੱਕਾ ਵੀ ਹੋਣ ਲੱਗ ਗਿਆ ਵੱਧ ਉਹਦੇ ਵਿੱਚ ਕਿ ਮੰਗਣ ਵੀ ਲੱਗ ਕੇ ਸਿੱਧੇ ਤੌਰ ਦੇ ਉੱਤੇ। ਪਰ ਜਦੋਂ ਮੈਂ ਇਹਨਾਂ ਮੁਲਕਾਂ 'ਚ ਦੇਖਦਾ ਨਾ, ਸਾਡੇ ਅਜੇ ਵੀ ਉਸੇ ਤਰ੍ਹਾਂ ਦੀ ਰੀਤੀ ਰਿਵਾਜ ਮਿਲਦਾ ਜੁਲਦਾ ਦਹੇਜ ਵਾਲਾ। ਇੱਥੇ ਜੇ ਦੇਖਿਆ ਜਾਵੇ ਤਾਂ ਮਤਲਬ ਕਿ ਜਦੋਂ ਕੋਈ ਕਪਲ ਨਵਾਂ ਨਾ ਵਿਆਹ ਕਰਾਉਂਦਾ ਅਤੇ ਉਹ ਆਪਣੀ ਇੱਕ ਲਿਸਟ, ਅੱਜ ਕੱਲ੍ਹ ਤਾਂ ਔਨਲਾਈਨ ਹੀ ਸਾਰਾ ਕੁਝ ਹੈ ਨਾ, ਮਤਲਬ ਕਿ ਉਹ ਇੱਕ ਐਡਰੈਸ ਦੇ ਦਿੰਦੇ ਆ ਵੀ ਇਹਦੇ ਉੱਤੇ ਜਾ ਕੇ, ਵੈਬਸਾਈਟ ਦੇ ਉੱਤੇ ਜਾਂ ਬਲੌਗ ਦੇ ਉੱਤੇ ਜਾ ਕੇ ਜਾਂ ਵਟਸਐਪ ਦੇ ਵਿੱਚ ਲਿਸਟ ਦੇ ਦਿੰਦੇ ਆ ਜਿਹਨਾਂ ਨੂੰ ਮਤਲਬ ਕਿ ਸੱਦਾ ਪੱਤਰ ਆਇਆ ਹੋਇਆ ਅਤੇ ਜਿਹਨਾਂ ਨੇ ਸ਼ਮੂਲੀਅਤ ਕਰਨੀ ਹੈ। ਤਾਂ ਉਹਦੇ ਵਿੱਚ ਕਿਸੇ ਲਿਖਿਆ ਹੁੰਦਾ ਵੀ ਸਾਨੂੰ 6 ਚਮਚੇ ਚਾਹੀਦੇ ਆ, 6 ਕਾਂਟੇ ਚਾਹੀਦੇ ਆ, ਹੈ ਮਤਲਬ ਕਿ ਇੰਨੀਆਂ ਪਲੇਟਾਂ ਚਾਹੀਦੀਆਂ ਨੇ, ਇੱਦਾਂ ਦੇ ਕੱਪ ਚਾਹੀਦੇ। ਉਹਨਾਂ ਨੇ ਕੰਪਨੀ ਵੀ ਲਿਖੀ ਹੁੰਦੀ ਵੀ ਐਸੇ ਚੀਜ਼ ਦੀ ਚਾਹੀਦੀ ਆ, ਮਤਲਬ ਕਿ ਹੋਰ ਨਾ ਲੈ ਕੇ ਆਇਓ ਆਪਣੀ ਮਨਪਸੰਦ ਦੀ, ਜਿਹੜੀਆਂ ਸਾਨੂੰ ਪਸੰਦ ਹੈ ਕਿਉਂਕਿ ਸਾਡਾ ਦਿਨ ਆ, ਅਸੀਂ ਚੂਜ਼ ਕਰਨਾ, ਤੁਸੀਂ ਲੈ ਕੇ ਆਉਣਾ, ਠੀਕ ਆ। ਉਹ ਦੇਖੋ ਕਿ ਉਹਨਾਂ ਨੇ ਜਿਹੜੀਆਂ ਘਰ ਨਵਾਂ ਘਰ ਸ਼ੁਰੂ ਕਰਨਾ ਪਰਿਵਾਰ ਨੇ, ਦੋ ਇਹ ਦੋ ਜੀ ਜੁੜ ਕੇ ਪਰਿਵਾਰ ਬਣਨਾ, ਤਾਂ ਉਹ ਉਹਨਾਂ ਦਾ ਇੱਕ ਸ਼ੁਰੂਆਤ ਜਿਹੜੀ ਆ ਸੌਖੀ ਹੋ ਜਾਂਦੀ ਹੈ। ਦੇਖ ਇਹਦੇ ਜਿਹਨੂੰ ਪੋਜ਼ਿਟਿਵਿਟੀ ਦੇ ਵਿੱਚ ਲਿਆ ਜਾਵੇ, ਇੱਥੇ ਅੱਜ ਵੀ ਚੱਲਦਾ ਜੀ ਉਹ ਚੀਜ਼ ਚੱਲਦੀ ਹੈ।
1: ਉਹੀ ਹੈ ਨਾ ਜੀ, ਇਹ ਸ਼ੁਰੂ ਤਾਂ ਜਦੋਂ ਵੀ ਕੋਈ ਆਪਾਂ ਰਸਮ ਕਰਦੇ ਸ਼ੁਰੂ ਤਾਂ ਉਹਦੇ ਪਿੱਛੇ ਜਿਹੜੀ ਭਾਵਨਾ ਬੜੀ ਪਿਆਰੀ ਹੁੰਦੀ ਆ, ਬੜੀ ਇੱਕ ਸੋਲਿਡ ਜਿਹਾ, ਇੱਕ ਹਿਊਮੈਨਿਟੀ ਵਾਲਾ, ਇੱਕ ਗ੍ਰੈਟੀਚਿਊਡ ਵਾਲਾ, ਇੱਕ ਨਾ ਬੜਾ ਪਿਆਰਾ ਜਿਹਾ ਆਪਾਂ ਕਹਿ ਲਓ ਵੀ ਇੱਕੋ ਸੰਕਲਪ ਲੈ ਕੇ ਚੱਲਦੇ ਹਾਂ ਆਪਾਂ ਕਿ ਠੀਕ ਹੈ ਸਾਡਾ ਇਹ ਚ ਪਿਆਰ ਵੀ ਝਲਕਦਾ, ਅਸੀਂ ਆਹ ਚੀਜ਼ ਕੋਈ ਗਿਫਟ ਦੇ ਰਹੇ ਹਾਂ
0: ਜੀ।
1: ਪਰ ਉਹ ਜਦੋਂ ਬੋਝ ਬਣ ਜਾਏ ਨਾ ਕਿ ਬਈ ਨਹੀਂ ਇਹਦਾ ਕਰਨਾ ਹੀ ਪੈਣਾ ਜੀ, ਫਿਰ ਉਹ ਉਹਦੇ ਵਿੱਚ ਉਦੋਂ ਆਪਾਂ ਨੂੰ ਲੱਗਣ ਲੱਗ ਜਾਂਦਾ ਕਿ ਦਾਜ ਜਿਹੜਾ ਜਾਂ ਦਹੇਜ ਆ, ਜਿਵੇਂ ਆਪਾਂ ਆਹ ਗੱਲ ਕਰਦੇ ਹਾਂ ਕਿ ਉੱਥੇ ਜਿਹੜੇ ਉਹ ਕਪਲ ਆ ਉਹ ਆਪਣੀ ਉਹ ਵੀ ਲਿਸਟ ਵੀ ਦੇ ਸਕਦੇ ਆ ਕਿ ਹਾਂ ਬਈ ਸਾਨੂੰ ਆਹ ਚੀਜ਼ਾਂ ਤੁਸੀਂ ਕਰ ਸਕਦੇ ਹੋ, ਲਿਆ ਸਕਦੇ ਹੋ,
0: ਬਿਲਕੁਲ,
1: ਉਹ ਫਿਰ ਇੱਕ ਅਲਾਮਤ ਦੇ ਰੂਪ ਦੇ ਵਿੱਚ ਬਣ ਜਾਂਦੀ ਹੈ, ਵਿਗਾੜ ਆ ਜਾਂਦਾ ਚੱਲਦੇ ਚੱਲਦੇ। ਇਹਨਾਂ ਨੂੰ ਫਿਰ ਜਦੋਂ ਵਿਗਾੜ ਆਏਗਾ ਫਿਰ ਉਹਨਾਂ ਚ ਤਬਦੀਲੀਆਂ ਵੀ ਆਉਂਦੀਆਂ ਨੇ
0: ਜੀ,
1: ਤੋ ਉਹਨਾਂ ਦਾ ਰੰਗ ਰੂਪ ਜਿਹੜਾ ਉਹ ਵੱਖਰਾ ਹੁੰਦਾ ਜਾਂਦਾ ਹੌਲੀ ਹੌਲੀ। ਇਹੀ ਬਹੁਤ ਇੰਟਰਸਟਿੰਗ ਬਣਾਉਂਦਾ ਸਾਰੀਆਂ ਚੀਜ਼ਾਂ ਨੂੰ
0: ਜੀ,
1: ਜਦੋਂ ਸਭ ਕੁਝ ਬਦਲ ਜਾਂਦਾ ਹੈ
0: ਜੀ। ਨਾਲੇ ਇੱਕ ਚੀਜ਼ ਹੋਰ ਇਹਦੇ ਵਿੱਚ ਹੈਗੀ ਆ ਕਿ ਅਜੇ ਵੀ ਇਹਨਾਂ ਮੁਲਕਾਂ ਦੇ ਜਦੋਂ ਦੇਖਦੇ ਆ ਨਾ ਕੋਈ ਫੰਕਸ਼ਨ ਵੀ ਆ, ਜਦੋਂ ਤੁਸੀਂ ਮਹਿੰਗਾਈ ਦੀ ਗੱਲ ਕਰਦੇ ਹੋ ਜਾਂ ਚੱਦਰ ਤੋਂ ਵੱਧ ਪੈਰ ਜਾਂ ਕਰਜ਼ੇ ਦੀ ਗੱਲ ਕਰਦੇ ਹਾਂ, ਤਾਂ 3 ਦਿਨਾਂ ਦਾ ਫੰਕਸ਼ਨ 'ਤੇ 3 ਲੱਖ ਕਰਜ਼ਾ ਚੜ੍ਹਾ ਲੈਣਾ, ਅਤੇ ਅੱਜ ਵੀ ਇੱਥੇ ਦੇਖੋ ਕਿ ਉਹਨਾਂ ਲੋਕਾਂ ਨੂੰ ਹੀ ਉਹ ਬੁਲਾਉਂਦੇ ਨੇ, ਇਹ ਨਹੀਂ ਕਿ ਮੇਰੀ ਉਹਦੇ ਨਾਲ ਵੀ ਬੋਲਚਾਲ ਆ, ਚਾਹੇ ਜਿੰਨਾ ਮਰਜ਼ੀ ਕਲੋਜ਼ ਟੂ ਕਲੋਜ਼ ਫਰੈਂਡ ਹੋਵੇ, ਜੇ ਨਹੀਂ ਬੁਲਾਉਣਾ ਤਾਂ ਉਹਨਾਂ ਨੇ ਨਹੀਂ ਬੁਲਾਉਣਾ, ਉਹ ਉਹਨਾਂ ਦੀ ਨਿੱਜੀ ਇੱਕ ਲਾਈਫ ਹੈ। ਮਤਲਬ ਕਿ ਆਪਾਂ ਇਹਨਾਂ ਨੂੰ ਕੋਰਾ ਵੀ ਕਹਿ ਸਕਦੇ ਹਾਂ ਵੀ ਕੋਰੇ ਹੀ ਚੱਲਦੇ ਆ ਨਾ, ਵੀ ਸ਼ੈਲਫਿਸ਼ ਹੋ ਗਿਆ ਜਾਂ ਇੱਦਾਂ ਵੀ ਨਾਮ ਦੇ ਸਕਦੇ ਹਾਂ, ਪਰ ਉਹ ਜਿੰਨੀ ਕੁ ਉਹਨਾਂ ਦੀ ਗੁੰਜਾਇਸ਼ ਆ ਨਾ, ਉਹ ਦੇਖਦੇ ਆ ਕਿ ਉਹ ਤਾਂ ਕਈ ਵਾਰੀ ਆਪਣੇ ਰਿਸ਼ਤੇਦਾਰਾਂ ਨੂੰ ਵੀ ਛੱਡ ਜਾਂਦੇ ਆ। ਮਤਲਬ ਕਿ 40-50 ਬੰਦੇ ਜਾਂ 25-30 ਬੰਦੇ ਹੀ ਹੋਣਗੇ, ਇਹ ਨਹੀਂ ਕਿ 100 ਬੰਦਾ, 200 ਬੰਦਾ, 400 ਬੰਦਾ ਬਰਾਤੀ ਹੋ ਗਿਆ, ਪਲੱਸ 1000-1000 ਬੰਦਾ ਮਤਲਬ ਕਿ ਤੁਰਿਆ ਹੋਇਆ, ਤੇ ਉਹ ਫਿਰ ਖਰਚਾ ਤਾਂ ਕੁੜੀ ਵਾਲਾ ਚਾਹੇ ਮੁੰਡੇ ਵਾਲੇ ਆ ਪੈਣਾ ਤਾਂ ਉਹਨਾਂ ਦੇ ਉੱਤੇ ਹੀ ਆ ਨਾ, ਤੇ ਉਹਨਾਂ ਨੇ ਬੁਲਾਉਣੇ ਉਹੀ ਲੋਕ ਨੇ ਜਿਹੜੇ ਮਤਲਬ ਕਿ ਬੈਠ ਕੇ ਅਸਲੀ ਭਾਜੀ 100 ਤੁਹਾਨੂੰ 100% ਤੁਹਾਡੇ ਉਸ ਦਿਨ ਨੂੰ ਮਤਲਬ ਕਿ ਟਾਈਮ ਦੇਣ। ਇਹ ਨਹੀਂ ਕਿ ਮੈਂ ਯਾਰ ਅਗਲੇ ਵਿਆਹ ਵੀ ਜਾਣਾ, ਯਾਰ ਮੈਂ ਉੱਥੇ ਵੀ ਚੱਲਾਂ, ਐਨ ਪੂਰਾ ਇੰਜੋਏ ਕਰਨਾ ਹੈ, 100% ਉੱਥੇ ਦੇਣਾ ਆ। ਇਹ ਨਹੀਂ ਕਿ ਮਤਲਬ ਕਿ ਭਜਨ ਅੱਠ ਲੱਗੀ ਹੋਈ ਆ, ਬਸ ਉਹ ਰਸਮਾਂ ਜਾਂ ਰਿਵਾਜ਼ ਜਿਹੜੀ ਤੁਸੀਂ ਗੱਲ ਕਰਦੇ ਨਾ, ਇੱਕ ਬਸ ਮੂੰਹ ਦਿਖਾ ਦੇਣਾ ਵੀ ਮੈਂ ਆ ਗਿਆ, ਬਸ ਠੀਕ ਆ, ਇਹ ਨਾਰਾਜ਼ ਨਾ ਹੋ ਜਾਵੇ, ਦਿਖਾਵੇਬਾਜ਼ੀ ਜਿਹੜੀ ਆ ਉਹ ਇਹਨਾਂ ਲੋਕਾਂ 'ਚ ਨਹੀਂ ਦੇਖਣ ਨੂੰ ਮਿਲਦੀ।
1: ਬਹੁਤ ਚੰਗੀ ਗੱਲ ਹੈ ਜੀ, ਦੇਖੋ ਇਹ ਹੋਣੀ ਵੀ ਨਹੀਂ ਚਾਹੀਦੀ
0: ਜੀ,
1: ਕਿਉਂਕਿ ਜਦੋਂ ਅਸੀਂ ਕਿਸੇ ਨੂੰ ਸਿਰਫ ਸ਼ੋਅ ਆਫ ਕਰਨ ਲਈ ਜਾਂ ਸਿਰਫ ਐ ਕਰਨ ਲਈ ਵੀ ਹਾਂ ਠੀਕ ਆ ਵੀ ਮੈਂ ਦੇਖ ਲਾ ਵੀ ਤੂੰ ਬੁਲਾਇਆ ਸੀ ਮੈਂ ਆ ਗਿਆ ਜੀ, ਤੇ ਮੈਂ ਐਲਾਨ ਕੀਤਾ ਤੇਰੇ ਤੇ ਆ ਗਏ, ਮੈਂ ਤਾਂ ਉੱਥੇ ਵੀ ਜਾਣਾ ਸੀ, ਇੱਥੇ ਵੀ ਜਾਣਾ ਸੀ, ਮੈਂ ਬਿਜ਼ੀ ਬਹੁਤ ਹਾਂ
0: ਜੀ,
1: ਜਦੋਂ ਆਪਾਂ ਇਹੋ ਜਿਹੀਆਂ ਗੱਲਾਂ ਕਰਾਂਗੇ ਤੇ ਉਹ ਕਹਿ ਲਓ ਵੀ ਉਹ ਜਿਹੜੀ ਨਿਸ਼ਾਨੀ ਜੋ ਦਿੱਤੀ ਤੂੰ ਪਿਆਰ ਦੀ, ਉਹ ਨਿਸ਼ਾਨੀ ਦਾ ਮਜ਼ਾ ਜਾਂਦਾ ਰਿਹਾ,
0: ਬਿਲਕੁਲ
1: ਉਹ ਫਿਰ ਉਹ ਇਹੋ ਜਿਹੀ ਗਜ਼ਲ ਹੀ ਨਿਕਲਣੀ ਵਿੱਚੋਂ ਮੀਸ਼ਾ ਸਾਹਿਬ ਵਾਲੀ
0: ਜੀ,
1: ਇਹਦੇ ਚ ਪਟਿਆਲੇ ਦੇ ਵਿੱਚ ਇੱਕ ਬੜੀ ਰਸਮ ਕੀਤੀ ਜਾਂਦੀ ਆ ਬਰਸਾਤ ਦੇ ਵਿੱਚ, ਜੀ ਭਾਈ ਉਹ ਨਦੀ ਦੇ ਹੜ੍ਹ ਲਿਆਉਂਦੀ ਆ ਤੇ ਮਹਾਰਾਜ ਸਾਹਿਬ ਆਉਣਗੇ ਤੇ ਉਹ ਉੱਥੇ ਨੱਥ ਚੂੜਾ ਦੇਣਗੇ ਨਦੀ ਨੂੰ, ਤਾਂ ਐਂ ਕਰਕੇ ਏਦਾਂ ਦੀਆਂ ਅਣਗਿਣਤ ਰਸਮਾਂ, ਅਣਗਿਣਤ ਜਿਹੜੀਆਂ ਗੱਲਾਂ ਨੇ ਉਹ ਦੁਨੀਆਂ ਦੇ ਪੂਰੇ ਕੋਨੇ ਕੋਨੇ ਚ ਹੁੰਦੀਆਂ।
0: ਬਿਲਕੁਲ ਜੀ, ਆ ਦੇਖੋ ਅਫਰੀਕਾ ਦੀ ਗੱਲ ਤੁਸੀਂ ਸ਼ੁਰੂ ਕੀਤੀ ਸੀ, ਅਫਰੀਕਾ ਚ ਅੱਜ ਵੀ ਉਹ ਆਪਣਾ ਨਾਚ ਗਾਉਣ ਕਰਦੇ ਆ, ਧੂਣੀ ਲਾਉਂਦੇ ਆ, ਸਾਰਾ ਕੁਝ ਉਹ ਦੇਖ ਲਓ ਕਿੱਦਾਂ ਧੂੜ ਵੀ ਉਡਾਉਂਦੇ ਆ, ਸਾਰਾ ਕੁਝ ਹੀ ਕਰੀ ਜਾਂਦੇ ਅਜੇ ਵੀ 2026 ਚੱਲਦਾ।
1: ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਕਿਸੇ ਗਵਰਨਮੈਂਟ ਨੇ ਸੜਕ ਬਣਾ ਦਿੱਤੀ ਨਹੀਂ ਬਣਾ ਦਿੱਤੀ, ਖੋਰੂ ਪੂਰਾ ਪਾਉਣਾ ਕਿਹੜਾ
0: ਬੋੜਾ ਪਾਉਣਾ ਜੀ,
1: ਮਰੇ ਕੋਈ ਜੀਵੇ ਤੇ ਸੁਥਰਾ ਘੋਲ ਪਤਾਸੇ ਪੀਵੇ।
0: ਪਰ ਭਾਜੀ ਕੁਝ ਕਲਚਰ ਇਦਾਂ ਦੇ ਆ, ਇੱਥੇ ਦੇਖਿਆ ਜਾਵੇ ਨਾ ਜਿਹੜੇ ਅਰਬ ਮੁਲਕ ਨੇ, ਚਾਹੇ ਉਹ ਤੁਰਕੀ ਤੱਕ ਆਪਾਂ ਲਾ ਲਈਏ, ਯੂਰੋਪੀਅਨ ਕੰਟਰੀਆਂ, ਇੱਥੇ ਕੋਸੋਵੋ, ਬੋਸਨੀਆ, ਇਹ ਥੋੜੇ ਜਿਹੇ ਉਸੇ ਹੀ ਕੈਟਾਗਰੀ ਦੇ ਹੈਗੇ ਨੇ, ਵਿੱਚ ਦੋਵੇਂ ਭਾਈਚਾਰੇ ਨੇ, ਕ੍ਰਿਸਚਨ ਵੀ ਹੈ ਤੇ ਮੁਸਲਿਮ ਭਾਈਚਾਰਾ ਵੀ ਹੈ, ਦੋਵੇਂ ਕੈਟਾਗਰੀ ਦੇ ਨੇ। ਇਹਨਾਂ ਨੂੰ ਸ਼ੌਂਕ ਜਿਹੜਾ ਕਹਿ ਲਓ ਨਾ, ਇੱਕ ਤਾਂ ਚਲੋ ਅਸਲਾ ਇਹ ਬਹੁਤ ਰੱਖਦੇ ਨੇ, ਮਤਲਬ ਕਿ ਉਹ ਚੀਜ਼ਾਂ ਦਾ ਸ਼ੌਂਕ ਹੈ ਸ਼ੁਰੂ ਤੋਂ ਹੀ ਇਹਨਾਂ ਦਾ ਕਹਿ ਲਓ ਜਦੋਂ ਦੇ ਇਹ ਮਤਲਬ ਕਿ ਸਥਾਪਿਤ ਹੋਏ ਆ। ਤਾਂ ਦੂਸਰਾ ਇਹਨਾਂ ਨੂੰ ਨਾ ਮਹਿਫਲ ਲਾਉਣ ਦਾ, ਗਾਉਣ ਵਜਾਉਣ ਦਾ ਕੋਈ ਨਾ ਕੋਈ ਸਾਜ਼ ਇਹਨਾਂ ਦੇ ਕੋਲ ਹੋਏਗਾ, ਅਤੇ ਉਹ ਮਤਲਬ ਕਿ ਸੰਗੀਤ ਦਾ ਬਹੁਤ ਸ਼ੌਂਕ ਹੈ ਇਹਨਾਂ ਦੇ। ਕਿਤੇ ਵੀ ਕੋਈ ਤਿਉਹਾਰ ਆ ਜਾਂ ਨਹੀਂ ਵੀ ਹੈ, ਚਾਰ ਬੰਦੇ ਯਾਰ ਮਿੱਤਰ ਵੀ ਬੈਠੇ ਆ ਨਾ, ਤਾਂ ਜਿਵੇਂ ਕਿ ਆਪਾਂ ਦੇਖ ਲਓ ਪਾਕਿਸਤਾਨ ਤੱਕ ਲਾ ਲਓ, ਅਫਗਾਨਿਸਤਾਨ ਲਾ ਲਓ, ਅਤੇ ਆਮ ਉੱਥੇ ਦੇਖਿਆ ਜਾਵੇ ਤਾਂ ਉਹ ਲੋਕ ਮਤਲਬ ਕਿ ਗਾਉਣ ਵਜਾਉਣ ਦੇ ਬਹੁਤ ਸ਼ੌਕੀਨ ਨੇ। ਕਿਤੇ ਵੀ ਉਹ ਟੱਪੇ ਹੋ ਗਏ, ਮਾਹੀਏ ਹੋ ਗਏ, ਉਹ ਬੈਠ ਕੇ ਚਾਰ ਬੰਦੇ ਵੀ ਲੱਭ ਪੈਂਦੇ ਆ ਜੀ, ਉਹ ਇੰਜੋਏ ਕਰਦੇ ਆ। ਇੱਦਾਂ ਦੀ ਇਹ ਰੀਤੀ ਰਿਵਾਜ਼ ਦੇਖੋ ਕਿੱਦਾਂ ਬਰਕਰਾਰ ਉਹਨਾਂ ਨੇ ਰੱਖੇ ਹੋਏ ਆ, ਜਿੱਦਾਂ ਆਪਣੇ ਔਰਤਾਂ ਜਿਹੜੀਆਂ ਘਰ ਦੀਆਂ ਬਜ਼ੁਰਗ ਹੁੰਦੀਆਂ ਸੀ, ਨਾਲੇ ਕਸੀਦੇ ਕੱਢੀ ਜਾਣੇ ਤੇ ਨਾਲੇ ਉਹਨਾਂ ਨੇ ਗੱਲਾਂ ਕਰੀ ਜਾਣੀਆਂ ਤੇ ਨਾਲ ਵਿੱਚੇ ਗਾਉਣ ਵੀ ਲਾਈ ਜਾਣਾ ਜੀ।
1: ਕੋਈ ਸ਼ੱਕ ਨਹੀਂ ਜੀ, ਬਿਲਕੁਲ, ਬਹੁਤ ਹੀ ਇੱਕ ਸਟਲ ਜਿਹਾ, ਇੱਕ ਬਹੁਤ ਹੀ ਪਿਆਰਾ ਜਿਹਾ ਅਹਿਸਾਸ ਹੈ ਜੀ। ਦੇਖੋ ਜਿਹੜੇ ਚੰਗੇ ਰੀਤੀ ਰਿਵਾਜ਼ ਆ
0: ਜੀ,
1: ਹੁਣ ਆਪਾਂ ਨੇ ਰੀਤੀ ਰਿਵਾਜ਼ ਤੋਂ ਪਹਿਲਾਂ ਚੰਗਾ ਜਾਂ ਮਾੜਾ ਸ਼ਬਦ ਜਦੋਂ ਲਾਉਣਾ ਸ਼ੁਰੂ ਕਰ ਦਾਂਗੇ, ਜਦੋਂ ਆਪਾਂ ਚੰਗੇ ਦੀ ਗੱਲ ਕਰਾਂਗੇ ਤਾਂ ਸਾਨੂੰ ਆਪਾਂ ਉਹਨਾਂ ਦੀ ਲਿਸਟ ਬਣਾ ਸਕਦੇ ਹਾਂ ਕਿ ਬਈ ਆਹ ਜਿਹੜੇ ਰੀਤੀ ਰਿਵਾਜ਼ ਨੇ ਜਾਂ ਰੀਤ ਆ ਜਾਂ ਰਿਵਾਜ਼ ਆ ਜਾਂ ਇਸ ਤਰ੍ਹਾਂ ਦਾ ਜਿਹੜਾ ਬਿਹੇਵੀਅਰ ਆ, ਇਹ ਮੇਰੀ ਗੁੱਡ ਲਿਸਟ ਵਿੱਚ ਆ
0: ਜੀ,
1: ਤੇ ਮੈਨੂੰ ਪਸੰਦ ਆ। ਉਹ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ 'ਚ ਹੋ ਰਿਹਾ ਹੋਵੇ,
0: ਬਿਲਕੁਲ,
1: ਅਸੀਂ ਉਹਦੇ ਉਹਨੂੰ ਆਪਾਂ ਐਨਲਿਸਟ ਕਰ ਸਕਦੇ
0: ਹਾਂ।
1: ਇਸੇ ਤਰ੍ਹਾਂ ਹੀ ਆਪਾਂ ਜਿਹੜੇ ਬੈਡ ਹੋ ਚੁੱਕੇ ਆ, ਜਿਹੜੇ ਰੋਟ ਹੋ ਚੁੱਕੇ ਆ, ਬਹੁਤ ਹੀ ਗਲ ਸੜ ਚੁੱਕੇ ਆ ਜਿਹੜੇ ਰੀਤੀ ਰਿਵਾਜ਼, ਉਹਨਾਂ ਦੀ ਵੀ ਇੱਕ ਲਿਸਟ ਬਣਾ ਸਕਦੇ ਆ ਕਿ ਬਈ ਇਹ ਤਾਂ ਨਹੀਂ ਹੋਣਾ ਚਾਹੀਦਾ, ਭਾਵੇਂ ਜਿਵੇਂ ਮਰਜ਼ੀ ਸ਼ੁਰੂ ਹੋਇਆ, ਜੋ ਮਰਜ਼ੀ ਕੀਤਾ ਕਿਸੇ ਨੇ ਸ਼ੁਰੂ ਦੇ ਵਿੱਚ, ਪਰ ਹੁਣ ਇਹ ਬੁਰਾਈ ਹੋ ਗਈ ਆ।
0: ਬਿਲਕੁਲ ਆ ਜੀ,
1: ਹੁਣ ਇਹਨੂੰ ਰੋਕਣਾ ਚਾਹੀਦਾ, ਇਹ ਵਕਤ ਆ ਗਿਆ ਕਿ ਇਹਨੂੰ ਆਪਾਂ ਰੋਕੀਏ ਜਾਂ ਇਹਨੂੰ ਬਦਲੀਏ, ਕੋਈ ਨਵਾਂ ਕੋਈ ਜਿਹੜਾ ਸਵੇਰਾ ਜਦੋਂ, ਕਿਉਂਕਿ ਰੱਬ ਜਿਹੜਾ ਹੈ ਨਾ ਜੀ, ਕੁਦਰਤ ਜਿਹੜੀ ਹੈ,
0: ਜੀ
1: ਕਦੇ ਵੀ ਸਾਨੂੰ ਇਹ ਨਹੀਂ ਅੱਜ ਤੱਕ ਹੋਇਆ ਹੁਣ ਤੱਕ ਦੇ ਇਤਿਹਾਸ ਵਿੱਚ ਕਿ ਵੀ ਪੁਰਾਣਾ ਦਿਨ ਹੀ ਦੁਬਾਰਾ ਆ ਗਿਆ ਹੋਵੇ।
0: ਬਿਲਕੁਲ
1: ਮੋਰਨਿੰਗ ਹੁੰਦੀ ਹੈ, ਦੇਖੋ ਜਦੋਂ ਆਪਾਂ ਸੋਨੇ ਆ ਤਾਂ ਲਗਭਗ ਉਹ ਕਹਿ ਲੋ ਵੀ ਅੱਧ ਅੱਧੀ ਮੌਤ ਹੀ ਹੈ ਸੋਣਾ
0: ਜੀ।
1: ਸਾਰੇ ਬੰਦੇ ਸਵੇਰੇ ਨਹੀਂ ਜਾਗਦੇ
0: ਜੀ,
1: ਕਹਿੰਦੇ ਸੌਂ ਗਿਆ ਤੇ ਉਹ ਸਦਾ ਦੀ ਨੀਂਦ ਸੌਂ ਗਿਆ, ਇਹ ਦੋਨਾਂ ਚ ਕਿੰਨਾ ਕੁ ਫਰਕ ਆ? ਬਹੁਤਾ ਫਰਕ ਨਹੀਂ ਹੈ। ਜਦੋਂ ਅਸੀਂ ਸਵੇਰੇ ਜਾਗਦੇ ਹਾਂ, ਉੱਠਦੇ ਹਾਂ, ਇੱਕ ਨਵਾਂ ਦਿਨ ਹੈ, ਨਵਾਂ ਸਵੇਰਾ ਹੈ, ਔਰ ਸਾਡੀ ਜਿਹੜੀ ਹੈ ਫਰੈਸ਼ਨੈਸ ਹੈ ਸੋਚ ਦੀ, ਉਹ ਬਣੀ ਰਹਿਣੀ, ਬਰਕਰਾਰ ਰਹਿਣੀ ਜ਼ਰੂਰੀ ਹੈ
0: ਜੀ।
1: ਤੇ ਇਹਦੇ ਚ ਇਹੋ ਜਿਹੀ ਆਪਾਂ ਫਿਲਟਰ ਆਊਟ ਕਰਾਂਗੇ ਕਿ ਆਹ ਗੁੱਡ ਹੈ ਜੀ, ਆਹ ਬੈਡ ਹੈ, ਸਾਡੀ ਸਮਝ ਮੁਤਾਬਕ ਵੀ ਇਹ ਠੀਕ ਨਹੀਂ ਹੈਗਾ, ਇਹ ਇੱਕ ਨੂਈਸੈਂਸ ਹੋ ਚੁੱਕੀ ਹੈ ਗੱਲ, ਇਹਨੂੰ ਆਪਾਂ ਬੰਦ ਕਰੀਏ
0: ਜੀ।
1: ਤੇ ਇੱਕ ਕਿਉਂਕਿ ਜਦੋਂ ਅਸੀਂ ਇਹਨੂੰ ਹਟਾਉਂਦੇ ਜਾਵਾਂਗੇ ਵਿੱਚੋਂ, ਜਿਵੇਂ ਉਹ ਕਹਿੰਦੇ ਨੀ ਉਹ ਨਦੀਨ ਕੱਢੀ ਦਾ ਫਸਲ ਦੇ ਵਿੱਚੋਂ, ਇਹਨੂੰ ਕੱਢੀ ਜਾਓ ਤਾਂ ਜਿਹੜੀ ਫਸਲ ਆ ਉਹ ਵੀ ਭਰਪੂਰ ਹੁੰਦੀ ਆ ਤੇ ਇੱਕ ਸਿਹਤਮੰਦ ਮਾਹੌਲ ਜਿਹੜਾ ਉਹ ਸਿਰਜਿਆ ਜਾਂਦਾ ਹੈ।
0: ਚਲੋ ਮੈਂ
1: ਹੁਣ ਸਾਡੇ ਕਿਤੇ
0: ਜੀ
1: ਜੀ ਜੀ
0: ਹਾਂਜੀ ਹਾਂਜੀ ਨਹੀਂ ਕੰਪਲੀਟ ਕਰੋ ਫਿਰ ਮੈਂ ਤੋਰਦਾ ਗੱਲ ਅੱਗੇ। ਹਾਂਜੀ
1: ਹਾਂ, ਔਰ ਜਿਵੇਂ ਸਾਡੇ ਜਿਹੜੇ ਲੋਕ ਨਾਚ ਆ, ਦੇਖੋ ਕਿੰਨੇ ਖੂਬਸੂਰਤ ਲੋਕ ਨਾਚ ਆ, ਔਰ ਦੁਨੀਆ ਭਰ ਚ ਸਿੱਕਾ ਉਹਨਾਂ ਦਾ ਮਨਾਇਆ ਜਾਂਦਾ ਹੈਗਾ, ਢੋਲ ਦੇ ਡਗਾ ਜਦੋਂ ਚੱਲਦਾ ਹੈ ਪੰਜਾਬ ਦਾ ਤੇ ਉਹ ਪੂਰੀ ਮਤਲਬ ਕਹਿ ਲੋ ਤਰਥੱਲੀ ਮੱਚਦੀ ਆ, ਦਿਲ ਤੋਂ ਦਿਲ ਤੱਕ ਗੱਲ ਹੁੰਦੀ ਆ
0: ਜੀ।
1: ਉਹ ਹੁਣ ਜਿਹੜਾ ਹੈ ਜੇ ਆਪਾਂ ਰੀਅਲੀ ਦੇਖੀਏ, ਰੀਅਲੀ ਦੇਖੀਏ ਸਾਡੇ ਘਰਾਂ ਚ, ਸਾਡੇ ਸ਼ਹਿਰਾਂ ਚ, ਸਾਡੇ ਪਿੰਡਾਂ ਚ ਨਾ ਤਾਂ ਉਹ ਮੇਲੇ ਆ
0: ਜੀ,
1: ਨਾ ਉਹ ਮਾਹੌਲ ਆ ਤੇ ਜਿੱਥੇ ਜਿਹੜੇ ਆ ਨੌਜਵਾਨ ਉਹ ਭੰਗੜੇ ਪਾ ਰਹੇ, ਗਿੱਧੇ ਪਾ ਰਹੇ, ਹੈ ਹੀ ਨਹੀਂ, ਉਹ ਹੋ ਨਹੀਂ ਰਿਹਾ
0: ਜੀ।
1: ਉਹ ਸਿਰਫ ਯੂਨੀਵਰਸਿਟੀਜ਼, ਕਾਲਜ, ਸਕੂਲ ਦੀਆਂ ਸਟੇਜਾਂ ਤੱਕ ਜਾਂ ਵਿਆਹ ਸ਼ਾਦੀਆਂ ਦੇ ਵਿੱਚ ਕਹਿ ਲਓ ਵੀ ਉਹ ਜਿਹੜਾ ਸ਼ੋਅ ਆ ਉਹਦੇ ਤੱਕ ਸੀਮਿਤ ਰਹਿ ਗਿਆ, ਜਾਂ ਜਿਹੜੇ ਸਾਡੇ ਕਲਾਕਾਰ ਭਾਈਚਾਰਾ ਉਹਨਾਂ ਵੱਲੋਂ ਕਿਤੇ ਨਾ ਕਿਤੇ ਉਹਨੂੰ ਰੱਖਿਆ ਜਾ ਰਿਹਾ ਨਾਲ ਕਿ ਠੀਕ ਹੈ ਜੀ। ਸਾਡੀ ਜਿਹੜੀ ਪੰਜਾਬੀ ਇੰਡਸਟਰੀ ਆ ਫਿਲਮ ਦੀ, ਉਹ ਤੇ ਨਵੇਂ ਵਿਸ਼ੇ ਨੂੰ ਛੇੜਨ ਤੋਂ ਵੀ ਡਰਦੀ ਆ, ਉਹਦੇ ਪੁਰਾਣੇ ਹੀ ਲੈ ਕੇ ਆਉਂਦੀ ਹੈ ਕਿ ਆਹ ਉਦੋਂ ਗੱਡੇ ਚੱਲਦੇ ਸੀ, ਉਦੋਂ ਆਹ ਚੱਲਦਾ ਸੀ, ਆਹ ਕਲਚਰ ਲੈ ਲਓ, ਉਹਨਾਂ ਦਾ ਇੱਕ ਕਹਿ ਲਓ ਵੀ ਰੋਜੀ ਰੋਟੀ ਵਾਲਾ ਮਾਹੌਲ ਵੀ ਬਣਿਆ,
0: ਨਾਲੇ ਕੋਈ
1: ਰੀਤੀ ਰਿਵਾਜ ਰੋਜੀ ਰੋਟੀ ਵੀ ਪ੍ਰਦਾਨ ਕਰ ਦਿੰਦੇ ਆ,
0: ਉਹ ਵੀ ਹੈ, ਨਾਲੇ ਬਹੁਤ ਸਾਰੀਆਂ ਰਸਮਾਂ, ਚਾਹੇ ਵਿਆਹ ਦੀ ਇੱਕ ਐਗਜ਼ਾਮਪਲ ਲੈ ਲਈਏ ਤਾਂ ਉਹਦੇ ਵਿੱਚ ਜਦੋਂ ਹਨਾ ਜਨੇਤ ਬੈਠੀ ਹੁੰਦੀ ਸੀ ਜੰਝ ਘਰ ਜਾਂ ਕਿੱਦਾਂ ਵੀ, ਤੇ ਜਿੰਨਾ ਚਿਰ ਉਹਨਾਂ ਦਾ ਮਨੋਰੰਜਨ ਕਰਨ ਦੇ ਲਈ ਆਪਣੇ ਭਾਈਚਾਰਾ ਜਿਹੜਾ ਮਾਫ਼ੀ ਚਾਹੁੰਦਾ ਬਹੁਤ ਸਤਿਕਾਰਤ ਨੇ, ਵੈਸੇ ਉਹਨਾਂ ਨੂੰ ਭੰਡ ਭਾਈਚਾਰਾ ਕਹਿ ਦਿੰਦੇ ਆ, ਤਾਂ ਉਹਨਾਂ ਦਾ ਦੇਖ ਮਿਰਾਸੀ ਕਹਿ ਲਓ ਜਾਂ ਜੋ ਵੀ ਕਹਿ ਲਓ ਬਹੁਤ ਸਤਿਕਾਰਤ ਨੇ, ਉਹਨਾਂ ਦਾ ਜੋ ਉਹਨਾਂ ਦਾ ਟੈਲੈਂਟ ਆ ਉਹ ਬਰਾਬਰ ਦਾ ਕਿਸੇ ਦੇ ਵੀ ਨਹੀਂ ਹੋ ਸਕਦਾ, ਤਾਂ ਉਹ ਸੰਪਾਨਣ ਹੀ ਚੀਜ਼ਾਂ ਮੰਨੀਆਂ ਜਾਂਦੀਆਂ ਸੀ ਹਨਾ, ਮਤਲਬ ਕਿ ਜੇ ਉਹ ਨਹੀਂ ਆਉਣਗੇ ਤਾਂ ਅਧੂਰਾ ਮੰਨਿਆ ਜਾਂਦਾ ਸੀ ਕੁਝ ਨਾ ਕੁਝ, ਮਤਲਬ ਕਿ ਖੋਟ ਰਹਿ ਗਈ ਜਾਂ ਟੋਟ ਰਹਿ ਗਈ ਕੁਝ ਨਾ ਕੁਝ, ਮਤਲਬ ਕਿ ਕਾਰਜ ਪੂਰਾ ਨਹੀਂ ਹੋਇਆ। ਇੱਦਾਂ ਦੇਖ ਲਓ ਜਦੋਂ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਹੈ, ਬੱਚਾ ਜੰਮਦਾ ਹੈ, ਅਤੇ ਉਸ ਤੋਂ ਬਾਅਦ ਜਦੋਂ ਆਪਣੇ ਆਉਂਦੇ ਨੇ ਖੁਸਰੇ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਪੂਰਾ ਸਤਿਕਾਰ ਮਾਨ ਦਿੱਤਾ ਜਾਂਦਾ ਸੀਗਾ, ਮਤਲਬ ਕਿ ਬਹੁਤ ਸਾਰੇ ਪਰਿਵਾਰਾਂ ਦੇ ਨਾਲ ਉਹਨਾਂ ਦਾ ਉੱਠਣਾ ਬਹਿਣਾ, ਰਾਬਤਾ, ਦੁੱਖ ਸੁੱਖ ਜਿਹੜਾ ਸਾਰਾ ਕੁਝ ਸਾਂਝਾ ਚੱਲਦਾ ਸੀ। ਪਰ ਅੱਜ ਉਹ ਵੀ ਕਿਤੇ ਨਾ ਕਿਤੇ ਨਫ਼ਰਤ ਦੇ ਪਾਤਰ ਜਾਂ ਉਹ ਆਪ ਬਣ ਗਏ ਜਾਂ ਉਹਨਾਂ ਦੀ ਵੀ ਅੜੀ ਕਾਫ਼ੀ ਹੁੰਦੀ ਹੈ, ਕਈ ਵਾਰੀ ਅੜ ਜਾਂਦੇ ਆ, ਉਹ ਸਾਰੀਆਂ ਚੀਜ਼ਾਂ ਨਾਲ ਹੀ ਚੱਲਦੀਆਂ ਨੇ ਸਮਾਜ ਦੇ, ਤਾਂ ਉਹ ਕਿਤੇ ਨਾ ਕਿਤੇ ਦੂਰੀਆਂ ਬਣਨ ਦਾ ਕਾਰਨ ਉਹ ਵੀ ਹੈ।
1: ਬਿਲਕੁਲ ਜੀ ਭਾਰਤ ਸਾਹਿਬ, ਇਹ ਜਿਹੜੇ ਆ ਨਾ ਜਦੋਂ ਵਿੱਥ ਪੈਂਦੀ ਆ, ਜਦੋਂ ਇਹ ਬਹੁਤ ਦੂਰ ਤੱਕ ਚਲੀ ਜਾਂਦੀ ਹੈ ਕਹਾਣੀ ਉਹਦੀ, ਮੁੜ ਕੇ ਉਹਦਾ ਟਿਕਾਓ, ਉਹਦਾ ਜਿਹੜਾ ਉਹਨੂੰ ਲਾਈਨ ਨੂੰ ਦੁਬਾਰਾ ਜੋੜਨਾ, ਇਹ ਇਹਦੇ ਕਹਿੰਦੇ ਉਹ ਲਮਹੋ ਨੇ ਖਤਾ ਕੀ ਔਰ ਸਦੀਓਂ ਨੇ
0: ਜਿਹੜੀ
1: ਸਜ਼ਾ ਪਾਈ, ਉਹ ਮਾਹੌਲ ਬਣਦਾ
0: ਜੀ।
1: ਤੇ ਇਹਦੇ ਨਾ ਬਹੁਤ ਉਦਾਹਰਨਾਂ ਹੋਣਗੀਆਂ ਸਾਡੇ ਕੋਲ, ਇੱਕ ਫਿਲਮ ਇੰਡਸਟਰੀ ਦੇ ਵਿੱਚ ਨਾ ਬਹੁਤ ਹੀ ਕਾਮਯਾਬ ਐਕਟਰ ਹੋ ਗਏ, ਉਹਨਾਂ ਦੀ ਦੋ ਕੁ ਫਿਲਮਾਂ ਆਈਆਂ ਸੀ, ਇੱਕ ਮੋਮ ਕੀ ਗੁੜੀਆ ਫਿਲਮ ਸੀ ਜਿਹਦੇ ਚ ਬੜੇ ਅੱਛੇ ਗੀਤ ਸੀ ਉਹਨਾਂ ਦੇ, ਰਤਨ ਚੋਪੜਾ ਕਰਕੇ ਇਹ ਐਕਟਰ ਆਏ, ਹੀਰੋ ਬਣ ਕੇ ਆਏ
0: ਜੀ,
1: ਇਹ ਬਹੁਤ ਹੀ ਹੋਣਹਾਰ ਸੀ, ਇਹ ਫਿਲਮੀ ਦੁਨੀਆਂ ਚ ਆਉਣਾ ਚਾਹੁੰਦਾ। ਬਟ ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਉਦੋਂ ਉਹਨਾਂ ਦਿਨਾਂ ਚ ਸਮਾਜ ਇਹਨੂੰ ਚੰਗਾ ਨੀ ਸਮਝਦਾ ਸੀ, ਉਹ ਕਹਿੰਦੇ ਵੀ ਇਹਦਾ ਗਲਤ ਗੱਲ ਹੈ ਇਸ ਕਿੱਤੇ ਚ। 1972 ਜਾਂ ਉਹਦੀ ਗੱਲ, ਉਹਨਾਂ ਨੇ ਦੋ ਹੀ ਫਿਲਮਾਂ ਕੀਤੀਆਂ, ਇੱਕ 1972 ਚ ਕਰ ਲਈ ਇਸ ਤਰ੍ਹਾਂ ਆਈਨਾ ਫਿਲਮ ਕੀਤੀ
0: ਜੀ,
1: ਉਹਨਾਂ ਨੇ ਜਿਹੜੀ ਆ ਫੈਮਿਲੀ ਨੇ ਇੰਨਾ ਕੁ ਪ੍ਰੈਸ਼ਰਾਈਜ਼ ਕਹਿੰਦੇ ਕੀਤਾ ਕਿ ਉਹ ਕਾਕਾ ਵਾਪਸ ਆ, ਨਹੀਂ ਤਾਂ ਐਂ ਹੋਜੂ, ਬਾਹ ਹੋਜੂ, ਆ ਕਿੱਧਰ ਤੂੰ ਜਾ ਵੜਿਆ। ਉਹਨਾਂ ਨੇ ਉਹ ਛੱਡ ਦਿੱਤਾ, ਭਰਿਆ ਮੇਲਾ ਛੱਡ ਕੇ ਵਾਪਸ ਆ ਗਏ
0: ਜੀ।
1: ਕਾਫੀ ਸਕੋਪ ਸੀ ਉਹਨਾਂ ਦੇ ਵਿੱਚ, ਜੇ ਤੁਸੀਂ ਦੇਖੋਗੇ ਮੋਮ ਕੀ ਗੁੜੀਆ ਜਾਂ ਬੜੇ ਉਹਦੇ ਸੁਪਰ ਹਿੱਟ ਫਿਲਮ ਹੋ ਗਈ ਸੀ ਜਾਂ ਗੀਤ ਉਹਦੇ ਬੜੇ ਹਿੱਟ ਹੋ ਗਏ ਸੀ
0: ਜੀ,
1: ਪਰ ਜਿਹੜੇ ਘਰੇਲੂ ਮਾਹੌਲ ਆ ਇਹ ਇੱਕ ਆਪਣੀ ਤਰ੍ਹਾਂ ਦਾ ਉਹ ਜਿਹੜਾ ਖਿੱਚ ਲੈਂਦੇ ਬੰਦੇ ਨੂੰ ਵਾਪਸ ਕਿ ਆ ਜਾ ਭਾਈ ਇਹ ਘੁੰਮਣ ਘੇਰੇ ਚ ਤੂੰ ਬਾਹਰ ਨੀ ਆ ਸਕਦਾ
0: ਜੀ।
1: ਰਾਸ਼ਟਰਪਤੀ ਜਿਹੜੇ APJ ਅਬਦੁਲ ਕਲਾਮ
0: ਜੀ,
1: ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਭਾਈ ਸਾਹਿਬ ਬਹੁਤ ਹੀ ਰਿਸਪੈਕਟਫੁਲੀ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਤੁਸੀਂ ਵਿਆਹ ਕਿਉਂ ਨੀ ਕਰਾਇਆ ਜੀ
0: ਜੀ।
1: ਉਹ ਇਹ ਕਹਿੰਦੇ ਜਿਹੜੇ ਪਿੱਛੇ ਕੀ ਕਾਰਨ, ਉਹ ਬਹੁਤ ਹੀ ਮਤਲਬ ਪਹਿਲੇ ਕੁਇਕ ਉਹਨਾਂ ਦਾ ਆਂਸਰ ਹੁੰਦਾ ਸੀ ਤੇ ਬੜਾ ਕਮਾਲ ਦਾ ਹੁੰਦਾ ਸੀ। ਉਹ ਕਹਿੰਦੇ ਜੀ ਦੇਖੋ ਮੈਂ ਕਹਿੰਦੇ ਤੁਸੀਂ ਬ੍ਰਹਮਚਾਰੀ ਹੋ ਜਾਂ ਕੀ ਹੋ, ਕਹਿੰਦੇ ਜੀ ਨਹੀਂ ਮੈਂ ਬੈਚਲਰ ਨੀ ਮੈਂ ਬ੍ਰਹਮਚਾਰੀ ਜਿਹੜਾ ਇਹਨੂੰ ਚੁਣਿਆ
0: ਜੀ।
1: ਕਹਿੰਦੇ ਕਿਉਂ ਜੀ ਇਹ ਕਿਉਂ ਚੁਣਿਆ? ਉਹ ਕਹਿੰਦੇ ਯਾਰ ਗੱਲ ਇਹ ਹੈ ਕਿ ਮੇਰੇ ਤੇ ਸ਼ੁਰੂ ਤੋਂ ਹੀ ਕਹਿੰਦੇ ਇਹੋ ਜਿਹੀ ਗੱਲ ਨੀ ਕਿ ਮੈਂ ਆਪਣੇ ਬਾਪ ਦੀ ਸਭ ਤੋਂ ਛੋਟੀ ਸੰਤਾਨ ਆ
0: ਜੀ,
1: ਆਖਰੀ ਬੇਟਾ ਮੈਂ ਹੀ ਆ ਤੇ ਮੇਰੇ ਕਾਫੀ ਭੈਣ ਭਰਾ ਹੈ ਔਰ ਜਿੰਨੇ ਵੀ ਭੈਣ ਭਰਾ ਹੈ ਸਾਰਿਆਂ ਦੇ ਉਹਨਾਂ ਦੇ ਚਿਲਡਰਨ ਆ, ਉਹਨਾਂ ਦੇ ਗ੍ਰੇਟ ਗ੍ਰੈਂਡ ਚਿਲਡਰਨ ਵੀ ਸਭ ਹੈਗੇ ਆ
0: ਜੀ,
1: ਤੇ ਮੈਂ ਇੱਕ ਬੰਦੇ ਨੇ ਨਹੀਂ ਵਿਆਹ ਕਰਾਇਆ ਤਾਂ ਕੀ ਹੋ ਗਿਆ ਕਹਿੰਦੇ
0: ਜੀ,
1: ਪਰ ਮੇਰੀ ਕਹਿੰਦੇ ਇਹਦੇ ਨਾ ਕਰਨ ਪਿੱਛੇ ਇੱਕ ਵਜ੍ਹਾ ਸੀ ਕਿ ਮੈਂ ਡੈਡੀਕੇਟਡ ਨੀ, ਮੇਰੇ ਕੋਲ ਟਾਈਮ ਹੀ ਨੀ ਕਿ ਮੈਂ ਫੈਮਿਲੀ ਨੂੰ ਟਾਈਮ ਦੇ ਸਕਾਂ
0: ਜੀ,
1: ਮੈਂ ਆਪਣੀ ਜਿਹੜੀ ਆ ਉਸ ਵੇਲੇ ਖੋਜ ਕਰ ਰਿਹਾ ਕੁਛ ਹੋਰ ਕਰ ਰਿਹਾ, ਉਹ ਅਲੱਗ ਹੀ ਦੁਨੀਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਆ ਇਹੋ ਜਿਹੇ ਜਿਹੜੇ ਮਹਾਨ ਲੋਕ ਆ
0: ਜੀ,
1: ਤੁਸੀਂ ਜੇ ਰੀਤੀ ਰਿਵਾਜ ਥੋਪ ਦੋਗੇ ਬੰਦੇ ਤੇ
0: ਜੀ,
1: ਉਹ ਆਪਣੀ ਇੱਕ ਪਰਸਨਲ ਆਜ਼ਾਦੀ ਹੈ ਕਿ ਠੀਕ ਹੈ ਮੈਂ ਇੱਧਰ ਆਉਣਾ ਕਿ ਨਹੀਂ ਆਉਣਾ, ਡਿਫਰੈਂਟ ਉਹ ਡਿਫਰੈਂਟ ਸੋਚ ਰਹੇ ਆ
0: ਜੀ।
1: ਤੋਂ ਇਹ ਭਾਈ ਸਾਹਿਬ ਇੱਕ ਰੱਟ ਤੋੜਨ ਵਾਲੀ ਗੱਲ ਆ
0: ਜੀ,
1: ਜਿਹੜੀ ਜਿਹੜੀ ਨਾ ਲੀ ਕਹਿੰਦੇ ਲਕੀਰ ਦਾ ਫਕੀਰ ਆ ਉਸ ਤੋਂ ਬਾਹਰ ਆਉਣ ਵਾਲੀ ਗੱਲ ਜਿਹੜੀ ਉਹਨਾਂ ਨੇ ਕੀਤੀ
0: ਜੀ,
1: ਕਿ ਠੀਕ ਹੈ ਕਹਿੰਦੇ ਮੈਂ ਮੈਨੂੰ ਕੋਈ ਇਹੋ ਜਿਹਾ ਕੋਈ ਗਿਲਾ ਸ਼ਿਕਵਾ ਨਹੀਂ ਹੈ
0: ਜੀ।
1: ਇੱਕ ਜਵਾਕ ਕਹਿੰਦਾ ਜੀ ਤੁਸੀਂ ਜਿਹੜੇ ਬਾਲ ਐ ਰੱਖਦੇ ਹੋ
0: ਜੀ
1: ਪਿੱਛੇ ਕਿਹੜੇ ਕਿਹਨੂੰ ਤੁਸੀਂ ਐ ਕਿਹੜਾ ਫੈਸ਼ਨ ਇਹ ਕੱਢਿਆ
0: ਜੀ,
1: ਉਹ ਕਹਿੰਦੇ ਯਾਰ ਇਹ ਬਾਦੀ ਬੜੇ ਗਏ ਸੀ ਵੀ ਮੈਂ ਹੀ ਉਹਰਾ ਪਰਾਂ ਕਰਕੇ ਸੈੱਟ ਕਰ ਲਏ ਕੋਈ ਫੈਸ਼ਨ ਪੂਜਾ ਨਹੀਂ ਹੈਗਾ
0: ਜੀ,
1: ਪਰ ਹੁਣ ਤੁਸੀਂ ਇਹਨੂੰ ਦੇ ਕੇ ਫੈਸ਼ਨ ਕਹਿ ਸਕਦੇ ਹੋ ਕਿ ਬਣ ਗਿਆ।
0: ਬਿਲਕੁਲ
1: ਓਦਾਂ ਦਾ ਬੱਚੇ ਉਹਨਾਂ ਨੂੰ ਫੋਲੋ ਕਰਦੇ ਆ ਕਿ ਠੀਕ ਹੈ ਜੀ ਮੈਂ ਹੁਣ ਕਲਾਮ ਸਾਹਿਬ ਵਰਗੀ ਹੇਅਰ ਸਟਾਈਲ ਰੱਖ ਲਾ
0: ਰੱਖ ਲਵਾਂ ਜੀ। ਬਿਲਕੁਲ ਹੈ ਜੀ,
1: ਇਹਨਾਂ ਚੀਜ਼ਾਂ ਦਾ ਅਸਰ ਪੈਂਦਾ ਹੈ, ਜਿਹੜੇ ਰੋਲ ਮਾਡਲਸ ਨੇ ਇਹ ਬਣਦੇ ਆ ਤੇ ਇਹ ਸਮਾਜ ਨੂੰ ਇੱਕ ਦਿਸ਼ਾ ਵੀ ਦਿੰਦੇ ਆ ਤੇ ਸੇਧ ਵੀ ਦਿੰਦੇ ਆ।
0: ਬਿਲਕੁਲ ਹੈ ਜੀ, ਤੇ ਸ਼ਬੀ ਜੀ ਆਪਣੇ ਨਾਲ ਮੁਕੱਦਰ ਬਾਈ ਜੀ ਜੁੜੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਵਿਸ਼ੇ ਨੂੰ ਹੋਰ ਅੱਗੇ ਵਧਾਉਂਦੇ ਆ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ ਆਨੂ ਜੀ। ਸਤਿ ਸ੍ਰੀ ਅਕਾਲ ਜੀ, ਸ਼ਾਇਦ ਹੈੱਡਫੋਨ ਲੱਗੇ ਹੋਏ ਆ, ਦੇਖਿਓ ਮਾੜਾ ਜਿਹਾ ਚੈੱਕ ਕਰਿਓ, ਆਵਾਜ਼ ਘੱਟ ਜਾਂਦੀ ਹੈ ਕਈ ਵਾਰੀ। ਹਾਂਜੀ
2: ਕਿਉਂਕਿ ਤੁਸੀਂ ਆਉਂਦੇ ਹੀ ਘੱਟ, ਉਹੀ ਗੱਲ ਹੁਣ ਤੁਹਾਡੇ ਵਾਂਗੂ ਅਸੀਂ ਬਹਾਨੇ ਲਾ ਨਹੀਂ ਸਕਦੇ
0: ਜੀ,
2: ਵੀ ਅਸੀਂ ਇੱਥੇ ਆ ਜਾਂ ਉੱਥੇ ਆ
0: ਜੀ,
2: ਤੁਸੀਂ ਲਾ ਜਾਂਦੇ ਹੋ ਹੈ ਵੀ ਅਸੀਂ ਸ਼ਨੀਵਾਰ ਨੂੰ ਮਿਲਾਂਗੇ ਐਤਵਾਰ ਨੂੰ ਮਿਲਾਂਗੇ ਹੈ
0: ਜੀ।
2: ਮੈਂ ਤਾਂ ਕਈ ਵਾਰੀ ਨਾ ਮੈਨੂੰ ਉਹ ਗਾਣਾ ਵੀ ਯਾਦ ਆਉਂਦਾ ਹੁੰਦਾ ਵੀ ਕਈ ਵਾਰੀ ਹੋ ਸਕਦਾ ਵੀ ਸ਼ਮੀ ਬਾਈ ਜੀ ਕਹਿਣ ਵੀ ਐਤਵਾਰ ਨੂੰ ਅਸੀਂ ਆਉਣਾ ਨੀ, ਪਰ ਭੁਲੇਖਾ ਲੱਗ ਜਾਏ ਸ਼ਮੀ ਬਾਈ ਜੀ ਨੂੰ ਹੈ ਵੀ ਐਤਵਾਰ ਅੱਜ ਐਤਵਾਰ ਨੀ ਅੱਜ ਸੋਮਵਾਰ ਹੈ, ਤੇ ਉਹ ਭੁਲੇਖਾ ਲੱਗ ਜਾਏ ਫਿਰ ਗਾਣਾ ਕੀ ਯਾਦ ਆ, ਗਾਣਾ ਕੀ ਯਾਦ ਆਏਗਾ ਤੈਨੂੰ ਮਿਲਣੇ ਨੂੰ ਸੀਗਾ ਕੱਲ ਦਿਲ ਬੇਕਰਾਰ ਤੇਰਾ ਹੋਣਾ ਨਹੀਂ ਸੀ ਕਿਤੇ।

0: जी क्या
1: मेरी
0: बात है।
1: संडे दा वीर ना ख्याल
0: अच्छा
1: मैं पिछले पिछले ऐतवार पिछले ऐतवार भी सोचता पिया सी ते इस ऐतवार भी सोचता भी कितने शमी भाई जी भुल के आ जाना है।
0: जी
1: मैं तो आ गया प्रोग्राम च भुल के
0: ए पाजी तैयारी, कहिंदे कल्ले ने
1: क्या
0: नहीं
1: पता
0: निकलना,
1: जी
0: नाल
1: मिलना
0: एक
1: बच
0: दा
1: जाने
0: एक दो जाने नाल लै के निकलूं, जे निकलूंदा है तैयारी उधर तो कर रहे।
1: बिल्कुल बिल्कुल
0: क्या पता जी,
1: बड़ा सुने
0: वाह
1: गाना
0: जी
1: है भी
0: वाह
1: बाबे।
0: जी।
1: असल ना ओ मैं ओ किते भी पर ओ चलो थोड़ा गाने दा चल कुछ रलदे मिलदियां जी गल्लां सी
0: जी
1: जिहड़ियां तुसीं रस्मां रिवाजां दियां गल्लां
0: नहीं
1: करदे पए हो।
0: सिठणियां दे दो
1: नहीं
0: जी
1: नहीं
0: जी
1: नहीं असल च ना जिहड़ी शमी बाई जी ने गल कीती ना
0: जी
1: रस्मां रिवाज ठीक ने होने चाहीदे ने
0: जी
1: पर आपां इह
0: जी
1: ना रस्मां रिवाजां दे विच किसे नूं मजबूर ना करिए भी इहनां दे विच ही तुसीं जरूर भी ओह इसे दे विच ही रहिणा
0: जी
1: है वो
0: बिल्कुल
1: फिर ओ कहानी फिर उत्थे निबड़ती है भी आपां कह देने भी ये रस्मां ने साडियां ने जी
0: जी
1: ते हुण कोई मान लो रस्मां नूं जो चलो मन नूं तैयार हुंदा ही है कई वारी
0: एक ना
1: कोई
0: रसम
1: हालात
0: मैनू
1: वो
0: याद आउंदी है, मैं कहता चलो तुहाडी तुसीं गल कर रहे थे, मेरे मन च गल चल पई, मैं कर लवां नाल तुहाडे। मुकद्दर जी ते भाजी, मतलब कि जदों हना घर कोई
1: जी
0: परौणा आ जावे नवा, है ना, ते पहली वारी आया
1: हाँ
0: होवे, बीबियां ने ना चाह
1: जी
0: धर के ते मतलब कि कमरे दे विच चल जाना पिछले, ते उन्होंने खुसर फुसर जी कर लेना भई की देना, इनू सूट लाउणा कि पग भी लाउणी पैणी है, हैं, ते शगन किन्ना
1: बिल्कुल
0: देना। वो भाई हले तक वो आके बैठा, जेड़ा उनू ओ रस्मां तां कर लो पहला, तुहानू फिकर लग गया भी जाना भी फिर भाजी
1: बिल्कुल
0: ये है कि चलो वो समा जिदा भी सीगा ते अज भी चलो हैगा, तो उही फॉरमैलिटियां जरूर ने, उन्हां दे नाल समा के ना ही करो तो मैनू लगता चंगा। ये मेरी अपनी सोच है निजी, कि देखो हुण
1: बिल्कुल
0: वो पग भी उदा दी देनी है जिहड़ी बंदा बन ना सके, कदे उन्हें चक के अगे ला देनी उण के सूट भी उदा
1: फॉर्मेलिटी
0: एक
1: फॉर्मेलिटी करनी
0: डायलॉग
1: बस
0: डायलॉग आंदा सी ना जी, डायलॉग आंदा सी ना जी मुकद्दर जी, कि कपड़े खरीदन गई बीबियां, तो वो कह दिया कि भाई कपड़े लेने से आए गए वास्ते दिखाई माड़े जे आगे वास्ते
1: हाँ
0: दिखाई।
1: बस बस वही गल है वो फॉर्मेलिटी हो गई ना फिर और
0: जी
1: ता की है जी।
0: फॉर्मेलिटी
1: वो
0: आए गए
1: असी वो
0: कपड़े पे
1: रस्मां दे असी रस्मां रिवाजां जे जिथे असी फॉर्मेलिटी नहीं करनी जिथे सानू चाहिदा भी ये रस्मां दे पिछे मान लो भी कई किसी दी जिंदगी खराब ना होवे उथे उथे असी पूरे सीरियस हुंदे आ भी
0: बिल्कुल
1: आ नहीं करना असी भावें जो मर्जी हो जाए
0: जी
1: है भावें अगले नूं अगली गल रोल के रख दो तुसी
0: जी
1: ते ओ मैं ना शमी बाई जी मेरे कोल भी समय दी थोड़ी जी दिक्कत ही है ते मैं
0: जी
1: स्पेशली मैनूं आया सी भी शमी बाई भी हुण कदे कदे जुड़दे ने ते
0: जी
1: ओ असी भी हुण
0: एक
1: शमी बाई
0: कोशिश
1: जी नूं फिर हुण आया
0: भी
1: भी
0: है कोशिश है जी,
1: नहीं फिर
0: बिल्कुल कोई वो गैरहाजिरी ना पाई जाए, तो वो जी लगातार तो जारी रखने की पूरी एन यत्नशीलता चल रही है।
1: जी फिर शमी बाई जी थोड़ा थोड़ी कोशिश सुन के मेरे मैनू गाना याद आ जाता भी आता बड़ी कोशिश करके वेख ली तू दिलों भुलाई जांदी नहीं नैणा च अथरू बह तुर दे नित पीड़ छुपाई जांदी
0: चंगे रहोगे, पीड़ छुपा लो,
1: नहीं
0: चंगे रहोगे, हले भी कही जाते हैं चंगे
1: बिल्कुल
0: रहोगे, लुका लो कुछ नहीं बिगड़िया हले
1: बिल्कुल
0: जी
1: नहीं
0: क्या मतलब
1: मैं शमी भाई जी असल ना मेरे को मैं कितने बाहर सी थोड़ा जा मेरे को समा भी घट है
0: जी
1: मैं ता ही रिक्वेस्ट भी कमेंट च
0: जी
1: की सी मैं ना एक मैनू अपना अपने सजना लई कोई मैं अमृता प्रीतम नू बड़ा घट सुनिया जिन्ना को भी सुनिया मैं
0: जी
1: ते मैनू ना
0: जी
1: एक उन्हां दी लिखत आई सी मेरे कोल
0: जी
1: ते मैं अज वाली थोड़ी महफल दे विच एक कुछ कु गल्लां ओ अमृता प्रीतम दी लिखियां होईयां सुनाउणा चाहुंदा
0: जरूर वाह जी वाह, वाह जी वाह,
1: ते
0: क्या बात
1: मैं इसे करके ही मैं थोनू गल कीती सी
0: जी
1: ਇਸ ਤੋਂ ਬਾਅਦ ਚਲੋ ਹੋਰ ਵੀ
2: ਅੱਛਾ
1: ਕੋਈ ਸੱਜਣ ਲੈਣ ਚ ਹੋਣਗੇ ਤੇ ਉਹਨਾਂ ਨਾਲ ਤੁਸੀਂ ਕਰ ਲਿਓ ਗੱਲ।
0: ਜੀ
1: ਅੱਜ ਤਾਂ ਗਰੁੱਪ ਚ ਵੀ ਨੀ ਜੁੜਿਆ ਗਿਆ ਮੈਨੂੰ, ਉਧਰੋਂ ਵੀ ਉਹੀ ਗੱਲ, ਟੱਲੀਆਂ ਤੇ ਟੱਲੀਆਂ ਹੀ ਖੜਕਦੀਆਂ ਰਹੀਆਂ ਫਿਰ
0: ਜੀ ਜੀ
1: ਉਹ ਕਹਿੰਦੇ ਵੀ ਅੰਮ੍ਰਿਤਾ ਪ੍ਰੀਤਮ ਦੀ ਲੇਖਣੀ ਹੈ ਇਹ। ਉਹ ਕਹਿੰਦੇ ਮੈਂ ਤੈਨੂੰ ਫੇਰ ਮਿਲਾਂਗੀ,
0: ਵਾਹ ਜੀ
2: ਆਹਾ,
1: ਕਿੱਥੇ ਕਿਸ ਤਰ੍ਹਾਂ ਪਤਾ ਨਹੀਂ, ਮੈਂ ਤੈਨੂੰ ਫੇਰ ਮਿਲਾਂਗੀ, ਕਿੱਥੇ ਕਿਸ ਤਰ੍ਹਾਂ ਪਤਾ ਨਹੀਂ,
0: ਵਾਹ ਜੀ
1: ਸ਼ਾਇਦ ਤੇਰੇ ਤਖੈਲ ਨਾ, ਉਰਦੂ ਦਾ ਸ਼ਬਦ ਹੈ, ਮੈਨੂੰ
0: ਤਖੱਲਸ
1: ਸਮਝ ਤਾਂ ਆਇਆ ਪਰ ਮੇਰੇ ਤੋਂ ਬੋਲਣਾ ਔਖਾ ਹੋ ਗਿਆ ਹੁਣ ਕੁਛ ਤੋਂ, ਉਹ ਤੁਹਾਨੂੰ ਪਤਾ ਵੀ ਇਸ ਟਾਈਮ ਹੁੰਦੀ ਵੀ ਆ ਉਰਦੂ ਬੋਲਣੀ ਔਖੀ ਹੈ,
0: ਖੱਖਾ ਫਸਣ ਲੱਗ ਗਿਆ ਹੁਣ,
2: ਪੁੱਠਾ ਪੰਗਾ ਲੈ ਲਿਆ ਜੱਟੀਏ,
0: ਨਹੀਂ ਬਾਜੀ
2: ਪੁੱਠਾ
1: ਪੰਗਾ ਲੈ ਲਿਆ, ਇਹ ਮੈਨੂੰ ਪਹਿਲਾਂ ਵੀ ਲੱਗ ਗਿਆ, ਮੈਂ ਵੀ ਅੜੇਗਾ ਇਹ ਸ਼ਬਦ, ਇਹ ਕਰੂਗਾ
0: ਖੱਖਾ ਅੜਨ ਲੱਗ ਗਿਆ ਜੀ, ਹੈਗਾ ਵੀ ਘੁੰਮ ਘੁਮਾ ਕੇ ਆ ਨਾ ਬੜਾ,
2: ਕੋਈ ਨੀ ਆਉਣ ਦਿਓ ਆਉਣ ਦਿਓ ਜੀ
1: ਜੀ ਜੀ ਜੀ ਬੜੀ ਕਮਾਣੀ ਸ਼ਮੀ ਬਾਈ ਜੀ ਤੁਸੀਂ ਕਿਹੋ ਕੀ ਕਹਿੰਦੇ, ਸ਼ਾਇਦ ਤੇਰੇ
0: ਤਖੱਲਸ ਤਖੱਲਸ
1: ਹਾਂ ਤਖੱਲਸ ਦੀ ਚਿਰਾਗ ਬਣ ਕੇ ਤੇਰੇ ਤੇਰੇ ਕੈਨਵਸ ਤੇ ਉਤਰਾਂਗੀ,
0: ਕਿਆ ਬਾਤ ਹੈ ਜੀ,
2: ਕੈਨਵਸ
1: ਜਾਂ ਖੋਰੇ ਤੇਰੇ ਕੈਨਵਸ ਦੇ ਉੱਤੇ ਇੱਕ ਰਹੱਸਮਈ ਲਕੀਰ ਬਣ ਕੇ, ਜਾਂ ਖੋਰੇ ਤੇਰੇ ਇੱਕ ਕੈਨਵਸ ਦੇ ਉੱਤੇ ਇੱਕ ਰਹੱਸਮਈ ਲਕੀਰ ਬਣ ਕੇ
0: ਜੀ
1: ਖਾਮੋਸ਼ ਤੈਨੂੰ ਤੱਕਦੀ ਰਹਾਂਗੀ,
0: ਕਿਆ ਬਾਤ ਹੈ,
1: ਮੈਂ ਤੈਨੂੰ ਫੇਰ ਮਿਲਾਂਗੀ,
0: ਕਿਆ ਬਾਤ ਹੈ ਜੀ, ਕਿਆ ਬਾਤ ਹੈ,
2: ਬਹੁਤ ਹੀ ਖੂਬ,
1: ਜਾਂ ਖੋਰੇ ਸੂਰਜ ਦੀ ਲੋ ਬਣ ਕੇ ਤੇਰੇ ਰੰਗਾਂ ਵਿੱਚ ਘੁਲਾਂਗੀ
0: ਜੀ,
1: ਜਾਂ ਰੰਗਾਂ ਦੀਆਂ ਬਾਹਾਂ ਵਿੱਚ ਬੈਠ ਕੇ ਤੇਰੇ ਕੈਨਵਸ ਨੂੰ, ਜਾਂ ਰੰਗਾਂ ਦੀਆਂ ਬਾਹਾਂ ਵਿੱਚ ਬੈਠ ਕੇ ਤੇਰੇ ਕੈਨਵਸ ਨੂੰ, ਆ ਫਿਰ ਹੁਣ ਫਿਰ ਫਿਰ ਭੁੱਲ ਗਿਆ ਹੋਈ ਗੱਲ, ਤਾਜ਼ਾ ਤਾਜ਼ਾ ਆਇਆ ਸੀ, ਮੈਂ ਉਹੀ ਗੱਲ ਮੈਨੂੰ ਹੋਇਆ ਨੀ ਪਰ ਚਲੋ ਕੋਈ ਗੱਲ ਨੀ, ਮੈਨੂੰ ਅੱਜ ਫਿਰ ਆਈ ਸੀ, ਮੈਂ ਹੁਣ ਸੁਣਾ ਦੀ ਆ
0: ਜੀ,
2: ਬਹੁਤ ਬਹੁਤ ਸੁੰਦਰ, ਬਹੁਤ ਸੁੰਦਰ ਹੈ ਜੀ, ਕਿਆ ਬਾਤ ਹੈ, ਵਾਟ ਅ ਬਿਊਟੀ,
1: ਪਤਾ ਨਹੀਂ ਕਿਸ ਤਰ੍ਹਾਂ ਕਿੱਥੇ ਪਰ ਤੈਨੂੰ ਜ਼ਰੂਰ ਮਿਲਾਂਗੀ,
0: ਵਾਹ ਜੀ
2: ਜ਼ਰੂਰ ਮਿਲਾਂਗੀ,
1: ਜਾਂ ਖੋਰੇ ਇੱਕ ਚਸ਼ਮਾ ਬਣੀ ਹੋਵਾਂਗੀ,
0: ਕਿਆ ਬਾਤ ਹੈ ਜੀ,
1: ਤੇ ਜਿਵੇਂ ਝਰਨਿਆਂ ਦਾ ਪਾਣੀ ਉੱਡਦਾ ਹੈ ਮੈਂ ਪਾਣੀ ਦੀਆਂ ਬੂੰਦਾਂ ਤੇਰੇ ਪਿੰਡੇ ਤੇ ਮਲਾਂਗੀ, ਤੇ ਇੱਕ ਠੰਡਕ ਜਿਹੀ ਬਣ ਕੇ ਤੇਰੀ ਛਾਤੀ ਦੇ ਨਾਲ ਲੱਗਾਂਗੀ,
0: ਵਾਹ ਜੀ
2: ਯਾ ਬਤਾ, ਵਾਹ ਜੀ ਵਾਹ,
1: ਮੈਂ
2: ਖੂਬ ਹੈ,
1: ਮੈਂ ਹੋਰ ਇਹ ਜਨਮ ਮੇਰੇ ਨਾਲ, ਮੈਂ ਹੋਰ ਹੋਰ ਹੀ ਕੁਛ ਹੋਈ ਜਾਂਦਾ ਪਤਾ ਨੀ ਹੁਣ, ਤੇ ਰਾਜੇ ਬਣੇ ਰਾਜੇ ਬਣੇ ਗਲਤ ਹੋ ਗਏ,
0: ਵਟਸਐਪ ਕਰ ਦਿਓ ਇੱਧਰੋਂ ਪੜ ਦਿੰਦੇ ਹਾਂ ਜੇ ਕੋਈ ਚੀਜ਼ ਗਲਤ, ਹੁਣ ਤਾਂ ਮੁੱਕਣੇ ਤੇ ਜਿੰਦ ਖੜੀ ਹੈ ਸਾਹ, ਬਸ ਬੰਨੇ ਤੇ ਬੰਨੇ ਕੰਡੇ ਉੱਤੇ ਜਾਲਮਾ ਮੈਂ ਕਦੋਂ ਦੀ ਖੜੀ ਹੈ,
2: ਨਹੀਂ ਇਹ ਇਹ ਉਹੀ ਹੈ ਕਿ ਝਰਨਿਆਂ ਦਾ ਪਾਣੀ ਉੱਡਦਾ ਹੈ ਮੈਂ ਇਹਨਾਂ ਨੀ ਜਾਣਦੀ ਵਕਤ ਜੋ ਵੀ ਕਰੇਗਾ ਜਨਮ ਮੇਰੇ ਨਾਲ ਤੁਰੇਗਾ, ਇਹ ਜਿਸਮ ਮੁੱਕਦਾ ਹੈ ਤੇ ਸਭ ਕੁਝ ਮੁੱਕ ਜਾਂਦਾ, ਪਰ ਚੇਤਿਆਂ ਦੇ ਧਾਗੇ ਕਾਇਨਾਤੀ ਕਣਾਂ ਦੇ ਹੁੰਦੇ, ਮੈਂ ਉਹਨਾਂ ਕਣਾਂ ਨੂੰ ਛਿਣਾਂਗੀ ਧਾਗਿਆਂ ਨੂੰ ਬਲਾਂਗੀ ਤੇ ਮੈਂ ਤੈਨੂੰ ਮੈਂ ਫੇਰ ਮਿਲਾਂਗੀ,
0: ਲਓ ਜੀ
1: ਉਹ ਨਹੀਂ ਨਹੀਂ
2: ਉਹ ਜਿਹੜਾ ਤਖੱਲੁ ਉਹ ਜਿਹੜਾ ਤਖੱਲੁ ਸੀ ਨਾ ਉਹ ਸੱਚੀ ਗੱਲ ਕਦਰ ਜੀ ਉਹ ਜਿਹੜਾ ਤਖੱਲੁ ਸੀ ਉਹ ਤਖੱਲ ਹੈ
1: ਸ਼ਮੀ ਬਾਈ ਜੀ ਤੁਹਾਡੀ ਗੱਲ ਸਹੀ ਆ। ਉਹ ਮੈਂ ਤਾਂ ਨਾ ਉਹ
2: ਜੀ
1: ਮੈਂ ਤਾਂ ਹੁਣ ਨਾ ਇਸ ਟਾਈਮ ਉਹ ਜਿਵੇਂ ਉਹ ਸੀ ਨਾ ਉਹਦਾ ਜੋਲ ਦਾ ਗਾਣਾ ਸੀ ਬੰਨੀ ਜੋਲ ਦਾ, ਧੁੰਦਲੇ ਧੁੰਦਲੇ ਨੈਣ ਤੇਰੇ ਚੇਤੇ ਨੇ, ਉਹ ਮੈਨੂੰ ਹੁਣ ਧੁੰਦਲੇ ਧੁੰਦਲੇ ਧੁੰਦਲੇ ਧੁੰਦਲੇ ਅੱਖਰ ਦਿਸੀ ਜਾਂਦੇ ਨੇ ਬਾਬਿਓ। ਹੁਣ ਅੱਖਰ ਸਮਝ ਨੀ ਆਉਂਦੇ ਵੀ ਇਹ ਵੀ ਧੁੰਦਲੇ ਧੁੰਦਲੇ ਹੋਏ ਪਏ ਨੇ ਪਿਆਰਿਓ। ਉਹ ਮੈਂ ਤਾਂ ਨਾ ਮੈਨੂੰ ਉਹੀ ਗੱਲ ਅੱਜ ਉਹੀ ਗੱਲ ਘੱਲਿਆ ਸੀ ਤੇ ਉਹ ਉਲਟ ਹੋ ਗਿਆ ਕੰਮ, ਸਾਰੇ ਹੀ ਵਿੱਚ ਰੁਲ ਗਿਆ ਕਹਾਣੀਆਂ। ਚਲੋ ਕਈ ਵਾਰੀ ਏਦਾਂ ਵੀ ਹੁੰਦਾ, ਕੋਈ ਗੱਲ ਆ ਲੋ। ਮੇਰੀਆਂ ਨਾ ਹੁਣ ਮੇਰੀਆਂ ਦੋ ਕੁ ਲਾਈਨਾਂ ਹੋਰ ਸੁਣ ਲਓ ਫਿਰ। ਚਲੋ ਉਹ ਤਾਂ ਹੋ ਗਿਆ, ਜੋ ਹੁਣ
0: ਅਸੀਂ ਤਾਂ ਸਭ ਭੁੱਲ ਭੁੱਲ ਭੁਲਾ ਬੈਠੇ ਸੀ ਗੱਲ ਕਰਦੇ ਕਰਦੇ।
1: ਪ੍ਰੀਤ ਜਹਾਂ ਕੀ ਰੀਤ ਸਦਾ ਹੈ, ਮੈਂ ਗੀਤ ਵਹੀ ਕੇ ਗਾਤਾ ਹੂੰ, ਭਾਰਤ ਕਾ ਰਹਿਣੇ ਵਾਲਾ ਹੂੰ, ਭਾਰਤ ਕੀ ਬਾਤ ਸੁਣਾਤਾ ਹੂੰ।
0: ਵਾਹ ਜੀ,
1: ਆ ਲੋ ਫਿਰ ਹੁਣ ਆ ਸੁਣ ਲੋ। ਇਹਦੇ ਚ ਨੀ ਮੈਂ ਰੁਲਦਾ ਕਿਉਂਕਿ ਇਹ ਰਟਿਆ ਹੋਇਆ ਮੇਰਾ ਪੂਰਾ ਹੀ
0: ਜੀ,
1: ਇਹਦੇ ਚ ਨੀ ਅੱਖਰ ਵਾਧਾ ਘਟਾ ਹੋ ਸਕਦਾ। ਇਹ ਮੈਨੂੰ ਮੈਂ ਕੋਸ਼ਿਸ਼ ਕੀਤੀ ਸੁਣਾਉਣ ਦੀ, ਮੈਂ ਚਲ ਸੁਣਾ ਦਈਏ
0: ਜੀ,
1: ਗੱਲਾਂ ਤਾਂ ਵਧੀਆ ਸੀ ਪਰ ਉਹ ਨਹੀਂ ਸੁਣਾ ਸਕਿਆ। ਚਲੋ ਇਹ ਮੇਰੀ ਮੇਰੀ ਮੇਰੀ ਬਦਕਿਸਮਤੀ ਹੈ।
2: ਬਹੁਤ ਵਧੀਆ ਸੀ, ਬਹੁਤ ਵਧੀਆ ਸੀ, ਬਹੁਤ ਵਧੀਆ ਸੀ।
1: ਤੁਸੀਂ ਤੁਸੀਂ ਪੂਰਾ ਕਰਤਾ ਇਹ ਇਹ ਇਹ ਸ਼ਮੀ ਬਾਈ ਜੀ, ਇਹ ਤੁਸੀਂ ਜਿਹੜਾ ਪੂਰਾ ਕਰਤਾ ਨਾ ਉਹੀ ਗੱਲ ਵੀ
2: ਜੀ,
1: ਚਲੋ ਬਹੁਤ ਵਧੀਆ ਕਰਤਾ ਉਹ
0: ਜੀ।
2: ਨਹੀਂ ਐਂਡ ਹੋ ਗਿਆ ਸਰ,
0: ਔੜ ਦਿਓ ਜੀ।
1: ਉਹ ਕਹਿੰਦਾ ਇਹ ਨਾ ਆ ਲਓ ਸੁਣੋ ਫਿਰ ਮੈਂ ਹੁਣ ਮੇਰਾ ਗੱਲਬਾਤ ਜੀ। ਪਰ ਹੁਣ ਇਸ ਤੋਂ ਬਾਅਦ ਹੁਣ ਮੈਂ ਇਜਾਜ਼ਤ ਲੈਣੀ ਆ, ਟਾਈਮ ਦੀ ਘਾਟ ਆ, ਬਾਕੀ ਤੁਸੀਂ ਵੀ ਚਲੋ ਅੱਗੇ ਗੱਲਬਾਤ ਕਰਨੀ ਆ
0: ਜੀ।
1: ਉਹਦਾ ਸੰਗ ਕੇ ਸਹੇਲੀਆਂ ਚੋਂ ਹੱਸਣਾ, ਉਹਦਾ

0: ਆ ਇੱਕ ਹੋਰ ਲੈਣ ਸ਼ਮੀ ਜੀ ਵਾਸਤੇ ਹੈ। ਆਕੇ
1: ਜੀ
0: ਨੇੜੇ
1: ਇਰਸ਼ਾਦ ਜੀ,
0: ਜੀ ਪਰਾਂ ਨੂੰ ਉਹਦਾ ਹੱਟਣਾ, ਆਕੇ ਨੇੜੇ
1: ਆਹਾ
0: ਜੀ ਪਰਾਂ ਨੂੰ ਉਹਦਾ ਹੱਟਣਾ, ਦਿਲਾਂ ਨੂੰ ਸਦਾ ਯਾਦ ਹੀ ਰਹੂ ਉਹਦਾ ਸੰਗ ਕੇ।

0: ਯੂਰੋ ਵਾਲਾ
1: ਜੇ
0: ਪ੍ਰੋਜੈਕਟ ਹੀ
1: ਪੈਸਾ ਹੀ
0: ਸੀ
1: ਲੱਭਣਾ
0: ਬਿਲਕੁਲ।
1: ਹੈਗਾ ਤੇ ਉਧਰ ਦੇ ਮੁਲਕਾਂ ਚ ਜਾਣ ਦਾ ਕੀ ਫਾਇਦਾ ਜੇ ਪੈਸਾ ਹੀ ਲੱਭਣਾ ਤੇ ਉੱਥੇ ਯੂਰੋ ਲੱਭੋ
2: ਜੀ
1: ਡਾਲਰ ਲੱਭੋ।
2: ਜੀ
1: ਹਾਂਜੀ ਸੋ ਇਸ ਕਰਕੇ ਹੋ ਸਕਦਾ ਹੈ ਜੀ ਉਹਨਾਂ ਦੀਆਂ ਆਪਣੀਆਂ ਰਸਮਾਂ ਹੋਣ ਜਿਹੜੀਆਂ
2: ਬਿਲਕੁਲ ਹੈ ਜੀ।
1: ਤੇ ਵਧੀਆ ਜ਼ਿੰਦਗੀ ਜਿਹੜੀ ਹੈਗੀ ਆ ਵਿਹਾਰਾਂ ਇਹ ਵਿਹਾਰ ਜਿਹੜੇ ਰੀਤੀ ਰਿਵਾਜ਼ ਜਿਹੜੇ ਹੈਗੇ ਕਹਿੰਦੇ ਤੁਸੀਂ ਉਹ ਵੀ ਜਿਹੜੇ ਆ ਹਰ ਇੱਕ ਫਿਰਕੇ ਦੇ ਆਪਣੇ ਆਪਣੇ ਹੈਗੇ ਆ ਵੱਖਰੇ ਵੱਖਰੇ ਹੈਗੇ ਜੀ ਉਹਨਾਂ ਦੀ ਆਪਣੀ ਇੰਪੋਰਟੈਂਸ ਹੈਗੀ ਆ ਜੀ।
2: ਜੀ
1: ਔਰ ਫਿਰ ਇਹ ਰਿਸ਼ਤਿਆਂ ਨੂੰ ਵੀ ਮਹੱਤਤਾ ਦਿੰਦੇ ਹੈਗੇ ਆ ਕੋਈ ਜਿਹੜਾ ਹੈਗਾ ਚੂੜੇ ਦੀ ਰਸਮ ਕਰਨੀ ਵਿਆਹ ਦੇ ਵਿੱਚ ਮਾਮਾ ਕਿੱਥੇ ਆ ਜੀ ਮਾਮਾ ਚੂੜਾ ਚੜਾਏ ਜੀ ਉਹ ਇਹ ਫਿਰ ਇੱਕ ਰਿਲੇਸ਼ਨਸ਼ਿਪ ਨੂੰ ਬਾਈਂਡ ਕਰਨ ਵਾਸਤੇ ਉਹਨੂੰ ਸਟਰੈਂਥਨ ਕਰਨ ਵਾਸਤੇ ਵੀ ਇਹ ਰਸਮਾਂ ਜਿਹੜੀਆਂ ਹੈਗੀਆਂ ਉਹ ਰੋਲ ਅਦਾ ਕਰਦੀਆਂ ਜੀ।
2: ਨਾਲੇ ਇੱਕ ਤਰ੍ਹਾਂ ਦਾ ਇਕੱਲਾਪਨ ਵੀ ਹੈ ਨਾ ਹੁਣ ਚਲੋ ਕਿਸੇ ਨਾ ਕਿਸੇ ਨੂੰ ਤਾਂ ਆਉਣਾ ਹੀ ਪਏਗਾ ਜਿੱਦਾਂ ਹੁਣ ਗੱਲ ਕਰਦੇ ਹਾਂ ਵਿਆਹ ਸ਼ਾਦੀਆਂ ਦੀ ਚਾਹੇ ਬੱਚੇ ਦੀ ਗੱਲ ਹੈ ਜਾਂ ਕੁਝ ਵੀ ਕੋਈ ਫੈਸਟੀਵਲ ਆ ਜਾਂ ਕੋਈ ਵੀ ਫੰਕਸ਼ਨ ਹੈਗਾ ਪਰਿਵਾਰ ਦੇ ਵਿੱਚ ਤਾਂ ਉਹ ਇੱਕ ਜਿਹੜੀ ਗੈਦਰਿੰਗ ਹੁੰਦੀ ਆ ਨਾ ਉਹ ਕਿਤੇ ਨਾ ਕਿਤੇ ਸਾਡਾ ਸੋਸ਼ਲ ਸਰਕਲ ਜਾਂ ਕਹਿ ਲਓ ਕਿ ਸਾਈਕੋਲੋਜੀ ਪੱਖ ਤੋਂ ਦੇਖਿਆ ਜਾਵੇ ਤਾਂ ਮਨੁੱਖ ਨੂੰ ਜਿਹੜਾ ਸਟਰੋਂਗ ਵੀ ਕਰਦੀ ਹੈ ਅੱਜ ਇਕੱਲਾਪਨ ਜਿਹੜਾ ਹੋ ਰਿਹਾ ਜੀ ਉਹਦੇ ਵਿੱਚ ਵੀ ਜੇ ਉਹਨੂੰ ਪੋਜ਼ਿਟਿਵਿਟੀ ਦੇ ਵਿੱਚ ਦੇਖਿਆ ਜਾਵੇ।
1: ਪਰ ਸਭ ਕੱਲਿਆਂ ਜ਼ਿੰਦਗੀ ਨਹੀਂ ਨਿਕਲਦੀ
2: ਨਹੀਂ ਨਿਕਲਦੀ
1: ਇਹਦੇ ਵਿੱਚ ਜਿਹੜਾ ਆ ਖੁਸ਼ੀ ਤੇ ਗਮ ਇਹ ਦੋ ਚੀਜ਼ਾਂ ਏਦਾਂ ਦੀਆਂ ਆ ਇਹਦੇ ਵਿੱਚ ਜਿਹੜਾ ਆ ਮਨੁੱਖ ਨੂੰ ਮਨੁੱਖ ਦਾ ਸਾਥ
2: ਚਾਹੀਦਾ ਹੀ ਚਾਹੀਦਾ ਜੀ ਬਿਲਕੁਲ ਹੈ ਜੀ।
1: ਉਹ ਕਿਸੇ ਰੂਪ ਦੇ ਵਿੱਚ ਹੋਵੇ ਯਾਰੀ ਦੋਸਤੀ ਦੇ ਵਿੱਚ ਜਾਂ ਰਿਸ਼ਤੇਦਾਰੀ ਦੇ ਰੂਪ ਦੇ ਵਿੱਚ ਹਾਂਜੀ ਇਹ ਸਾਰਾ ਜਿਹੜਾ ਹੈਗਾ ਆ ਸਾਥ ਆਉਂਦਾ ਹੈਗਾ ਆ ਤੇ ਤਾਂ ਜਿਹੜੀ ਜ਼ਿੰਦਗੀ ਆ ਇਹ ਸਮੂਥ ਨਿਕਲਦੀ ਆ
2: ਬਿਲਕੁਲ ਹੈ ਜੀ। ਹੁਣ ਦੇਖੋ ਖਬਰ ਲੈਣ ਵਾਲੇ ਖਬਰ ਲੈਣ ਵਾਲੇ ਨੀ ਸਾਹ ਲੈਂਦੇ ਜੇ ਮਾੜੀ ਮੋਟੀ ਵੀ ਕੋਈ ਹੋ ਜਾਵੇ ਨਾ ਇਹ ਵੀ ਰੀਤੀ ਰਿਵਾਜ਼ਾਂ ਚ ਹੀ ਆਉਂਦਾ ਜੀ ਵੀ ਅਗਲੇ ਨੂੰ ਆਰਾਮ ਤਾਂ ਕਰ ਲੈਂਦਾ ਮਾੜਾ ਮੋਟਾ ਅਗਲਾ ਤਾਂ ਚੁੱਲ੍ਹੇ ਤੇ ਬੈਠਾ ਰਹਿੰਦਾ ਚਾਹ ਬਣਾਉਣ ਨੂੰ ਮੁੜ ਕੇ
1: ਉਹ ਤਾਂ ਕਹਿੰਦੇ ਹੈਗੇ ਆ ਕਿ ਬੰਦੇ ਨੇ ਖਾਧੇ ਭਟੂਰੇ ਤੇ ਉਹ ਬਿਮਾਰ ਹੋ ਗਿਆ ਉਹਨੂੰ ਲੈ ਗਿਆ ਹਸਪਤਾਲ ਕਹਿੰਦੇ ਫਿਰ ਜਿਹੜੇ ਹਸਪਤਾਲ ਰਿਸ਼ਤੇਦਾਰ ਦੇਖਣ ਜਾਂਦੇ ਹੈਗੇ ਉਹਦੇ ਲਈ ਜਾਂਦੇ ਸੇਬ ਲੈ ਜਾਂਦੇ ਹੈਗੇ ਆ ਉੱਥੇ ਆਪ ਭੁੱਖ ਲੱਗੇ ਆਉਂਦੀ ਹੈ ਤੇ ਬਾਹਰ ਹਸਪਤਾਲ ਦੇ ਭਟੂਰਿਆਂ ਦੀ ਰੇਹੜੀ ਤੋਂ ਭਟੂਰੇ ਖਾ ਲੈਂਦੇ ਹੈਗੇ ਆ ਹਾਂਜੀ ਮੁੜ ਕੇ ਆਪ ਉਹ ਘਰ ਨੂੰ ਚਲ ਜਾਂਦਾ ਤੰਦਰੁਸਤ ਹੋ ਕੇ ਤੇ ਰਿਸ਼ਤੇਦਾਰ ਹਸਪਤਾਲ ਚ ਪਹੁੰਚ ਜਾਂਦੇ ਆ ਤੇ ਫਿਰ ਇਹੀ ਸਰਕਲ ਚੱਲਦਾ
2: ਉਹਦਾ ਪਤਾ ਲੈਣ ਆ ਜਾਂਦਾ ਮੁੜ ਕੇ
1: ਉਹ ਸੇਬ ਲੈ ਕੇ ਪਹੁੰਚ ਜਾਂਦਾ ਹੈਗਾ ਜੀ ਤੇ ਆਪ ਭਟੂਰੇ ਖਾ ਲੈਂਦਾ ਜੀ ਬਸ ਇੱਦਾਂ ਹੀ ਚੱਲਦੀਆਂ ਰਹਿੰਦੀਆਂ ਇਹ ਰਸਮਾਂ ਤੁਰੀਆਂ ਰਹਿੰਦੀਆਂ ਜੀ
2: ਜੀ ਬਿਲਕੁਲ ਹੈ ਜੀ।
0: ਪੰਡਾ ਭੰਡਾਰੀਆ ਕਿੰਨਾ ਘੁਪਾਰ ਵਾਲਾ ਮਾਹੌਲ ਬਣਿਆ
2: ਜੀ
1: ਬਿਲਕੁਲ ਜੀ ਬਿਲਕੁਲ ਇਸ ਕਰਕੇ ਬਾਕੀ ਠੀਕ ਹੈ ਜੀ ਕੈਰੀ ਔਨ ਸਰ
2: ਥੈਂਕ ਯੂ
1: ਸਰ ਸ਼ੁਕਰੀਆ ਜੀ ਸਮਾਂ ਦੇਣ ਲਈ ਧੰਨਵਾਦ
2: ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ੍ਰੀ ਅਕਾਲ ਜੀ
0: ਸ਼ੁਕਰੀਆ ਜੀ
2: ਜੀ ਸ਼ਮੀ ਜੀ
0: ਜੀ ਭਾਨ ਸਾਹਿਬ ਇੱਥੇ ਮੈਨੂੰ ਲੱਗਦਾ ਅਸੀਂ ਇਹਨੂੰ ਦੇਖਦੇ ਹੋਏ ਵਿਰਾਮ ਚਿੰਨ ਲਾਉਂਦੇ ਹੋਏ ਕਿਉਂਕਿ ਇਹ ਇੱਕ ਕਹਿੰਦੇ ਵੀ ਜਿਵੇਂ ਉਹ ਉਹਨਾਂ ਨੇ ਗੋਪਾਲ ਦਾਸ ਨੀਰਜ ਹੋਰਾਂ ਨੇ ਲਿਖਿਆ ਸੀ ਨਾ ਉਹ ਗੀਤ ਫਿਲਮ ਚ ਆਇਆ ਸੀ ਕਿਸੇ ਫਿਲਮ ਚ ਆਇਆ ਸੀ ਗੈਂਬਲਰ ਸ਼ਾਇਦ ਆਇਆ ਕਿ ਚੂੜੀ ਨਹੀਂ ਜੇ ਮੇਰਾ ਦਿਲ ਹੈ ਉਹ ਚੋ ਇੱਕ ਗੱਲ ਕਹਿੰਦਾ ਹੈ ਕਿ ਇਹ ਮੇਰਾ ਪਿਆਰ ਹੈ ਚੂੜੀ ਜੈਸਾ ਇਸ ਕਾਰ ਨਾ ਪਾਰ ਇਹਦਾ ਔਰ ਨਾ ਛੋਰ ਇਹਦਾ ਕੋਈ ਕਿਨਾਰਾ ਹੀ ਨਹੀਂ ਕਿਉਂਕਿ ਗੋਲ ਆ ਇਹ ਵੀ ਲਗਭਗ ਕਹਿ ਲਓ ਵੀ ਜਿਵੇਂ ਧਰਤੀ ਗੋਲ ਆ ਐਵੇਂ ਰੀਤੀ ਰਿਵਾਜ਼ਾਂ ਦਾ ਜਿਹੜਾ ਇੱਕ ਗੁਬਾਰ ਹੈ ਇੱਕ ਸਾਰਾ ਸਰਕਲ ਹੈ ਉਹ ਵੀ ਕਹਿ ਲਓ ਵੀ ਬਹੁਤ ਵਿਸ਼ਾਲ ਆ ਵਸੀਹ ਆ ਇਹਦੇ ਉੱਤੇ ਚਰਚਾ ਹੋ ਸਕਦੀ ਹੈ ਪਰ ਮੋਟੇ ਤੌਰ ਤੇ ਜੇ ਆਪਾਂ ਇਹਦੇ ਦੋ ਤਿੰਨ ਪੁਆਇੰਟ ਰੱਖਣੇ ਹੋਣ ਤਾਂ ਇਹੀ ਹੈ ਕਿ ਜਿਹੜੇ ਚੰਗੇ ਰਸਮਾਂ ਨੇ ਉਹਨਾਂ ਨੂੰ ਅਸੀਂ ਜ਼ਰੂਰ ਜਿਹੜਾ ਅੱਗੇ ਸਸਟੇਨ ਕਰੀਏ ਅੱਗੇ ਰੱਖੀਏ ਆਪਣੇ ਕੋਲ ਲਗਾਤਾਰ ਤਰ ਉਹਨਾਂ ਦੀ ਬਣਾ ਕੇ ਰੱਖੀਏ ਜਿਹੜੇ ਭੈੜੇ ਆ ਜਿਹੜੇ ਬੋਝ ਬਣ ਚੁੱਕੇ ਆ ਉਹਨਾਂ ਦੇ ਕੋਲੋਂ ਛੁਟਕਾਰਾ ਜਿੰਨੀ ਛੇਤੀ ਹੋਵੇ ਪਹਿਲ ਦੇ ਆਧਾਰ ਤੇ ਪਾ ਲੈਣਾ ਚਾਹੀਦਾ ਤੇ ਫਜ਼ੂਲ ਖਰਚੀ ਦਾ ਬੋਝ ਸਿਰਫ ਕਿਸੇ ਫੋਕੀ ਰਸਮ ਨੂੰ ਨਿਭਾਉਣ ਲਈ ਜੇ ਕੀਤਾ ਜਾਵੇ ਤਾਂ ਉਹ ਕੋਈ ਵਧੀਆ ਗੱਲ ਨਹੀਂ ਕੋਈ ਚੰਗੀ ਚੀਜ਼ ਨਹੀਂ ਉਹੀ ਜਿਵੇਂ ਤੁਸੀਂ ਗੱਲ ਕਰਦੇ ਸੀ ਨਾ ਕਿ ਬਈ ਸੈਣੀ ਸਾਹਿਬ ਵੀ ਗੱਲ ਕਰਕੇ ਗਏ ਕਿ ਉਹ ਸੇਬ ਲੈ ਗਏ ਹਾਲ ਚਾਲ ਪੁੱਛਣ ਲਈ ਤੇ ਆਪ ਭਟੂਰੇ ਖਾ ਲਏ ਉਹ ਕੰਮ ਕਈ ਵਾਰੀ ਇਹ ਵੀ ਇੱਕ ਰਸਮ ਬਣੀ ਹੈ ਕਿ ਚਲੋ ਰਿਸ਼ਤੇਦਾਰ ਦੇ ਘਰ ਜਾ ਰਹੇ ਆ ਤੇ ਉਹ ਫਰੂਟ ਲੈ ਕੇ ਜਾ ਰਹੇ ਆ ਇੱਕ ਬਾਈ ਮੈਨੂੰ ਕਹਿੰਦਾ ਯਾਰ ਤੁਸੀਂ ਉੱਥੇ ਘੁੰਮਣ ਗਏ ਸੀ ਪਹਾੜਾਂ ਚ ਤੇ ਤੁਹਾਡਾ ਤਾਂ ਖਰਚਾ ਬੜਾ ਹੋ ਗਿਆ ਮੈਂ ਤੇ ਕਹਿੰਦਾ ਵੀ ਉਲਟਾ ਉੱਥੋਂ ਮਤਲਬ ਕਮਾ ਕੇ ਲੈ ਕੇ ਆਏ ਪੈਸੇ ਮੈਂ ਉਹ ਕਿਵੇਂ ਕਹਿੰਦੇ ਕਹਿੰਦਾ ਉੱਥੇ ਮੇਰੇ ਰਿਸ਼ਤੇਦਾਰ ਬੜੇ ਆ ਤੇ ਬਸ ਮੇਰਾ ਦੇਖੋ ਤਰੀਕਾ ਰਿਹਾ ਕਿ ਆਹ ਹਿਲ ਸਟੇਸ਼ਨ ਤੇ ਗਿਆ ਤੇ ਉੱਥੇ ਇੱਕ ਦਰਜਨ ਕੇਲੇ ਲੈ ਗਿਆ ਤੇ ਹਫ਼ਤਾ ਰਿਹਾ ਉਹਨਾਂ ਦੇ ਤੇ ਰਹਿਣ ਦੀ ਕੋਈ ਸਮੱਸਿਆ ਨੀ ਆਈ ਤੇ ਆਉਣ ਲੱਗੇ ਉਹਨਾਂ ਨੇ ਮੈਨੂੰ ਸ਼ਗਨ ਵੀ ਦਿੱਤਾ।

0: ਹਾਂ ਸ਼ਗਨ ਤੇ ਉਹ ਦੇਖੋ ਭਾਜੀ ਹੁਣ ਜਦੋਂ ਹੈ ਨਾ ਸ਼ਗਨ ਵੀ ਦਿੰਦਾ ਕੋਈ ਨਾ, ਕੋਈ 500 ਕੱਢ ਕੇ ਦਿੰਦਾ, ਕੋਈ 100 ਦਿੰਦਾ, ਉਹ ਮੁੜ ਕੇ ਉਹਨੇ ਹੀ ਉਹਨੂੰ ਚੱਕ ਕੇ ਉਹਨੂੰ ਵਾਪਸ ਦੇਈ ਜਾਂਦੇ ਦਿੱਤਾ ਲਿਆ ਕੀ
1: ਉਹ ਉਹਦਾ ਦੇਖੋ ਤੁਸੀਂ ਮਤਲਬ ਕੀ ਬਣਦਾ ਇਹਨਾਂ ਚੀਜ਼ਾਂ ਦਾ, ਤੇ ਉਹ ਆਪਾਂ ਨਿਭਾ ਰਹੇ ਬਸ ਇੱਕ ਰੀਤ ਹੈ ਜੀ। ਹਾਂਜੀ ਇਹ ਬਣਿਆ ਜੀ, ਕਹਿੰਦੇ ਵੀ ਮੁੱਢ ਕਦੀਮੋਂ ਬਣਿਆ
0: ਜੀ,
1: ਠੀਕ ਆ ਵੀ ਉਹਨਾਂ ਨੂੰ ਤੋਹਫਿਆਂ ਦਾ ਆਦਾਨ ਪ੍ਰਦਾਨ ਦਾ, ਜਿਵੇਂ ਸ਼ੁਰੂ ਚ ਆਪਾਂ ਗੱਲ ਕੀਤੀ ਸੀ ਨਾ ਵਾਸਕੋ ਡੇ ਗਾਮੇ ਵਾਲੀ, ਉਹ ਵੀ ਤੋਹਫੇ ਲੈ ਕੇ ਆਏ ਉੱਥੋਂ, ਕਿਉਂਕਿ ਕਿਸੇ ਨੂੰ ਤੋਹਫਾ ਦਿੱਤਾ ਜਾਏ ਤਾਂ ਉਹ ਬੰਦਾ ਖੁਸ਼ ਹੋ ਜਾਂਦਾ ਕਿ ਇੱਧਰਲੇ ਰਾਜਿਆਂ ਨੂੰ ਬੜੇ ਤੋਹਫੇ ਤਾਫੇ ਦਿੱਤੇ ਉਹਨੇ, ਉਹ ਬੜੇ ਖੁਸ਼ ਹੋ ਗਏ, ਉਹਨੇ ਆਪਣਾ ਜਿਹੜਾ ਬਿਜਨਸ ਕਰ ਲਿਆ ਉਹਦੇ ਵਿੱਚ ਹੀ ਤੋਹਫਿਆਂ ਨਾਲ ਹੀ। ਤੋ ਇਹੋ ਜਿਹੇ ਤੋਹਫੇ ਹੋਏ ਕਿ ਮੁੜ ਕੇ ਇਹੋ ਹੀ ਇਹਦਾ ਰਸਤਾ ਜਿਹੜਾ ਉਹ ਭਾਰਤ ਦੀ ਗੁਲਾਮੀ ਦਾ ਵੀ ਰਾਹ ਬਣਿਆ, ਲੰਬੇ ਸਮੇਂ ਤੱਕ ਉਹ ਕਿੰਨੇ 100-200-300 ਸਾਲ ਤੱਕ ਚੱਲਿਆ ਕੰਮ ਉਹ, ਬ੍ਰਿਟਿਸ਼ ਆਏ ਤੇ ਹੋਰ ਉਸੇ ਰੂਟ ਚੋਂ ਆਏ ਸਾਰੇ
0: ਆਏ ਨੇ ਜੀ ਬਿਲਕੁਲ,
1: ਤੇ ਉਹੀ ਜਿਹੜੇ ਕਾਰੋਬਾਰੀ ਰੂਟ ਸੀਗੇ, ਕਾਰੋਬਾਰੀ ਹੱਥਕੰਡੇ ਆ ਉਹ ਉਹਨਾਂ ਕੰਪਨੀਆਂ ਨੇ ਰੱਖੇ ਤੇ ਦੂਰ ਤੱਕ ਚਲੇ ਗਿਆ
0: ਜੀ।
1: ਇਹ ਇੱਕ ਰਸਮ ਜਿਹੜੀ ਆ ਜਦੋਂ ਬਣਦੀ ਹੈ ਨਾ ਇਹ ਲੰਬੇ ਇਹਦਾ ਕਿਹੜਾ ਦੌਰ ਤੱਕ ਇਹਦਾ ਇੱਕ ਅਸਰ ਰਹਿੰਦਾ ਹੈ, ਦੇਖਣ ਨੂੰ ਮਿਲਦਾ ਹੈ। ਇਹ ਚਾਹੇ ਆਪਾਂ ਪਰਿਵਾਰਕ ਤੌਰ ਤੇ ਦੇਖ ਲਈਏ, ਚਾਹੇ ਆਪਾਂ ਕਿਵੇਂ ਇਹਨੂੰ ਆਪਾਂ ਸਮਾਜ ਦੇ ਤੌਰ ਤੇ ਦੇਖ ਲਈਏ ਜਾਂ ਦੇਸ਼ਾਂ ਦੇ ਰੂਪ ਚ ਦੇਖਦੇ ਹਾਂ, ਇੰਟਰਨੈਸ਼ਨਲੀ ਦੇਖ ਲਓ, ਸਾਰੇ ਪਾਸੇ ਇਹਨਾਂ ਚੀਜ਼ਾਂ ਦਾ ਇੰਪੈਕਟ ਜਿਹੜਾ ਉਹ ਰਹੂਗਾ ਹੀ ਰਹੂਗਾ, ਉਹ ਰਹਿਣਾ ਹੀ ਰਹਿਣਾ। ਸਿਰਫ ਸੋਚਣ ਦੀ ਵਿਚਾਰਨ ਦੀ ਅੱਜ ਦੀ ਚਰਚਾ ਚ ਮੈਨੂੰ ਲੱਗਦਾ ਇਹੋ ਹੀ ਗੱਲ ਜਿਹੜੀ ਉੱਭਰ ਕੇ ਆਉਂਦੀ ਹੈ ਕਿ ਭਾਈ ਸਾਂਝ ਕਰੀਜੇ ਗੁਣਾ ਕਰੀ, ਉਹ ਜਿਹੜਾ ਆਉਂਦਾ ਨਾ ਵਾਕ, ਉਹਦੇ ਮੁਤਾਬਕ ਹੀ ਆਪਾਂ ਦੇਖੀਏ ਕਿ ਜਿਹੜੇ ਗੁਣ ਨੇ, ਚੰਗੇ ਗੁਣ
0: ਜਾਂ
1: ਚੰਗੀਆਂ ਚੀਜ਼ਾਂ ਨੇ, ਉਹਨਾਂ ਨੂੰ ਆਪਾਂ ਸਾਂਝ ਰੱਖ ਲਈਏ। ਜਿਹੜੀਆਂ ਬੇਕਾਰ ਹੋ ਚੁੱਕੀਆਂ ਨੇ, ਸਮਾਂ ਵਿਆਹ ਚੁੱਕੀਆਂ ਰਸਮਾਂ, ਉਹਨਾਂ ਨੂੰ ਤਾਂ ਸਾਡਾ ਵਿਹਾਰ ਇਹੀ ਕਹਿੰਦਾ ਕਿ ਭਾਈ ਛੱਡ ਦੇਈਏ, ਉਹਨਾਂ ਤੋਂ ਖੇੜਾ ਜਿੰਨੀ ਛੇਤੀ ਹੋਈ ਛੱਡਾ ਦੇਈਏ
0: ਜੀ। ਤੇ ਤੁਹਾਡਾ ਖੇੜਾ ਹਲੇ ਛੱਡਣਾ ਨਹੀਂ, ਮੌਜਲਾ ਸਾਹਿਬ ਜੁੜੇ ਨੇ ਆਪਣੇ
1: ਨਾਲ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਤਾ ਕੀ ਬਤਾ,
0: ਸਤਿ ਸ੍ਰੀ ਅਕਾਲ ਜੀ, ਮੌਜਲਾ ਸਾਹਿਬ ਸਵਾਗਤ ਹੈ ਜੀ, ਜੀ ਅਨੂ ਜੀ, ਔਜਲਾ ਸਾਹਿਬ ਸਤਿ ਸ੍ਰੀ ਅਕਾਲ ਜੀ, ਅਨੂ ਜੀ ਸਵਾਗਤ ਹੈ ਜੀ। ਮਿਊਟ ਤੇ ਲਾ ਦਿੱਤਾ ਜੀ, ਸ਼ਾਇਦ ਕੋਈ ਨਾ ਕੋਈ ਆ ਗਿਆ ਫਿਰ
1: ਜੀ।
0: ਬਿਲਕੁਲ
1: ਜੀ, ਬਿਲਕੁਲ ਬਿਲਕੁਲ ਜੀ, ਮੈਨੂੰ ਲੱਗਦਾ ਰੁੱਝੇ ਹੋਣਗੇ
0: ਜੀ। ਔਜਲਾ ਸਾਹਿਬ ਸੁਣ ਰਹੇ ਹੋ ਤਾਂ ਜ਼ਰੂਰ ਆ ਜਾਓ ਜੀ, ਲੰਘ ਆਓ, ਦਰਵਾਜ਼ਾ ਖੁੱਲ੍ਹ ਗਿਆ ਜੀ। ਜੀ ਭਾਅ ਜੀ ਫਿਰ, ਹਾਂਜੀ ਆ ਗਏ,
2: ਹਾਂਜੀ ਭਾਅ ਜੀ, ਇਹ ਪੰਗਾ ਉਦੋਂ ਹੀ ਬਣ ਆਉਂਦਾ ਜਦੋਂ ਤੁਹਾਨੂੰ ਕਾਲ ਲੱਗੇ
0: ਜੀ। ਇਹਨਾਂ ਨੂੰ ਰੀਤੀ ਰਿਵਾਜ ਪੁੱਛ ਲਓ, ਤੇ ਕੋਈ ਬੰਦਾ ਫੋਨ ਦੇ ਉੱਤੇ ਤਾਂ ਹੋਵੇ ਤਾਂ ਭਾਈ ਤੁਸੀਂ ਡਿਸਟਰਬ ਕਰੀ ਜਾਂਦੇ ਹੋ।
2: ਹਾਂਜੀ ਸਤਿ ਸ਼੍ਰੀ ਅਕਾਲ,
1: ਚੱਕ ਲਓ
2: ਚੱਕ ਲਓ ਚੱਕ ਲਓ, ਦੇਖ ਲਓ,
1: ਸਤਿ ਸ਼੍ਰੀ ਅਕਾਲ ਜੀ।
2: ਆਪਦੇ ਉਹਨੂੰ ਭੇਜਿਆ ਟਿਕਟ ਦੇ ਕੇ, ਉਹਨੇ ਬਾਹਰਲੀ ਮਸ਼ੀਨ ਚ ਸਾਡੇ ਬਾਹਰ ਲੱਗੀ ਹੋਈ ਹੈ, ਪਹਿਲਾਂ ਤੁਸੀਂ ਦੇਖੋ ਵੀ ਕਿੰਨੇ ਜਿੱਤੇ ਹੋਏ ਨੇ, ਉਹਨੇ ਦੇਖਿਆ ਵੀ $20 ਜਿੱਤੇ ਆ
0: ਜੀ,
2: ਉਹਨੇ ਮੈਨੂੰ ਫੜਾਈ ਕਹਿੰਦਾ $20 ਮੈਂ ਦੇਤੀ। ਉਦੋਂ ਤੁਰਨੀ ਹੁੰਦਾ ਉਹ ਕਹਿੰਦੀ 60 ਸੀਗੇ ਉਹਦੇ ਵਿੱਚ ਜਿੱਤੇ ਹੋਏ, ਤੂੰ ਵੀ ਕਿਵੇਂ ਲੈ ਕੇ ਆ ਗਿਆ ਉਹਦੇ ਤੋਂ, ਆਪ ਤੁਰਨੀ ਹੁੰਦਾ ਉਹਨੂੰ ਹੁਣ ਫੜ ਕੇ ਲੈ ਕੇ ਆਇਆ, ਤੇ ਆ ਕੇ ਕਹਿੰਦੀ ਮੈਨੂੰ ਟਿਕਟ ਦੇ ਮੇਰੀ ਵਾਪਸ, ਮੈਂ ਚੱਕ, ਕਹਿੰਦੀ ਇਹਦੇ ਤਾਂ 60 ਨੇ, ਮੈਂ ਕਿਹਾ ਇਹ 'ਚ ਮਿਲੀਅਨ ਹੋ ਸਕਦਾ, ਮੈਂ ਕੇਅਰ ਨਹੀਂ ਕਰਦਾ, ਮੇਰੀ ਮਸ਼ੀਨ ਨੇ ਜਿਹੜਾ ਕੋਈ ਮੈਨੂੰ ਦੱਸੂ, ਮੈਨੂੰ ਤਾਂ ਉਹੀ ਮਿਲਣੇ ਨੇ, ਉਹ ਤੈਨੂੰ ਦੇ ਦੇ।
1: ਬਿਲਕੁਲ ਸਹੀ ਹੈ,
0: ਤੁਹਾਡੇ ਰੀਤੀ ਰਿਵਾਜ ਵੱਖਰੇ ਬਾਈ, ਸਾਡੇ ਆਪਣੇ ਵੱਖਰੇ।
2: ਉਧਰੋਂ ਭਾਰ ਜੀ ਕਹਿੰਦਾ ਔਜਲਾ ਸਾਹਿਬ, ਔਜਲਾ ਸਾਹਿਬ ਤਾਂ ਇੱਧਰ ਟੰਗੇ ਗਏ ਪਟਿਆਲਿਓ
0: ਜੀ,
2: ਮਾਤਾ ਕਹਿੰਦੀ ਪੋਤਾ ਲੈਣ ਦੇਣ ਵਾਲਾ ਸਮਾਨ ਬਹੁਤ ਪਿਆ, ਇਹ ਕੱਢ ਕੇ ਦੇ ਦਾ ਕੋਈ, ਇਹ ਚੱਜ ਦੀ
0: ਮੇਰੇ ਨਾਲ ਹੋਈ ਏਦਾਂ ਹੀ ਹੁੰਦਾ ਸੀ।
2: ਪਰ ਕਈ ਰੰਗ ਉਹਦੇ ਵਿੱਚ ਉਹ ਨਿਕਲੇ ਕਿ
0: ਚਾਰ
2: ਰੰਗ ਨੇ, ਮੈਂ ਬੰਨ ਕੇ ਕਿਸੇ ਦਿਨ ਦਿਖਾਊਂਗਾ, ਮੈਂ ਪੱਕਾ ਇੰਨੀ ਹੋ ਗਈ ਪਤਾ ਨੀ ਲੱਗਦਾ, ਉਹ ਨਾ ਮਤਲਬ ਮੈਂ ਜਦੋਂ ਮੈਂ ਕਿਹਾ ਚੱਲ ਇਹ ਸਿਉਣ ਪਵਾ ਲੈਂਦੇ ਆ, ਉਹ ਮਤਲਬ ਉਹ ਮਿਲਦੇ ਹੈ ਨੀ
0: ਜੀ,
2: ਅਸੀਂ ਕਹਿੰਦੇ ਚੱਲ ਇਹਨੂੰ ਕੋਈ ਬੰਦਾ ਨੀ ਦੇ ਦੋ
0: ਜੀ,
2: ਹੁਣ ਤਾਂ ਮਾਮਾ ਨੇ ਜਿਹੜਾ ਚੀਜ਼ ਇੱਕ ਵਾਰੀ ਲੈਣ ਦੇਣ ਵਾਲਾ ਸਮਾਨ ਪੇਟੀ ਛੱਡਤਾ ਲਾ ਤੁਸੀਂ ਕੱਢ ਕੇ ਦਿਖਾ
1: ਦਿਓ
0: ਸਿੱਟੇ ਕਿਤੇ ਕੰਮ ਆ ਜਾਂਦਾ
2: ਆਉਂਦਾ ਹੀ ਨੀ ਨਾ ਕੰਮ ਆਉਣ ਦੇਣਾ ਹੈ ਨਾ ਵਰਤਣਾ ਹੈ
0: ਆਹ ਤਾਂ ਮੇਰੇ ਪੇਕਿਆਂ ਨੇ ਦਿੱਤੀ ਸੀ ਇਹਨੂੰ ਤਾਂ ਨਾ ਸਿੱਟੋ
2: ਮਾਤਾ ਮੇਰੀ ਚਲੀ ਗਈ ਆਪਣੇ ਨਹਾਉਣ ਤੇ ਮੈਂ ਪੇਟੀ ਦੀ ਹੱਥ ਲੱਗਿਆ ਸੀ ਮੈਂ ਆਪਣੇ ਜਿਹੜੇ ਮੇਰੇ ਨਾਲ ਹੁੰਦੇ ਨੇ ਮਿੱਤਰ ਦੋਸਤ ਮਖਾ ਆ ਜੋ ਮੈਂ ਲੱਭੋ ਕਿਹੜੀ ਕਿਹੜੀ ਸ਼ਰਟ ਚਾਹੀਦੀ ਚੱਕ ਦੋ ਮਖਾ ਚ ਕੰਮ ਮੈਂ ਕਿਹਾ ਡੇਢ ਦੋ ਦੋ ਉਹ ਕਹਿੰਦਾ ਵੀਰੇ ਕੋਟ ਦਾ ਕੱਪੜਾ ਬਹੁਤ ਵਧੀਆ ਮੈਂ ਚੱਕ ਦੇ ਕੰਮ ਹੁਣ ਕਾਹਨੂੰ ਇਹ ਰੀਤੀ ਰਿਵਾਜਨ ਕਰਦਾ ਮੈਂ ਕਿਹਾ ਨਹੀਂ ਤਾਂ ਬੀਬੀ ਨੇ ਸਾਰੀ ਉਮਰ ਕਿਸੇ ਨੂੰ ਦੇਣਾ ਕੋਈ ਇੱਕ ਵੀ ਬਹੁਤ ਪਤਾ ਨੀ ਇਹ ਮਾਵਾਂ ਨੂੰ ਕੀ ਹੈ ਨਹੀਂ ਦਿੰਦੀਆਂ ਜੀ
0: ਨਹੀਂ ਦਿੰਦੀਆਂ
1: ਬਿਲਕੁਲ ਕੋਈ ਸ਼ੱਕ ਨੀ
2: ਦੇਖੋ ਜਿਵੇਂ ਰਾਜਨ ਜੀ ਦੱਸ ਕੇ ਗਏ ਨੇ ਇਹ ਵੀ ਸਾਡੀ ਟ੍ਰੈਡੀਸ਼ਨ ਹੈ ਦੇਖੋ ਇਹਦੇ ਨਾਲ ਵੀ ਇਹ ਰੀਤੀ ਰਿਵਾਜ ਵੀ ਜ਼ਰੂਰੀ ਨੇ ਜੀ ਉਹਦੇ ਨਾਲ ਅਸੀਂ ਸਾਡਾ ਆਉਣ ਜਾਣ ਬਣਿਆ ਹੁਣ ਅੱਜ ਕੱਲ ਤਾਂ ਖਤਮ ਹੀ ਹੋ ਗਈ ਉਹ ਕਹਾਣੀ ਉਹ ਖਤਮ ਆਉਂਦੇ ਨੇ ਚਾਦਰ ਉੱਪਰ ਜੀ ਪਾ ਕੇ ਊ ਜੀ ਕਰਕੇ ਤੁਰ ਜਾਂਦੇ ਨੇ ਹੁਣ ਤੱਕ ਰੀਤੀ ਰਿਵਾਜ ਵੀ ਦਿਖਾਵੇ ਦੇ ਹੀ ਰਹਿ ਗਏ
0: ਆ ਮੈਨੂੰ ਚੇਤੇ ਆ ਸਾਡੀ ਭੂਆ ਨੇ ਆਉਣਾ ਇੱਕ ਝੋਲਾ ਨੂੰ ਗੁੜ ਦਾ ਸ਼ੱਕਰ ਪਾ ਦੇਣੀ ਆਟਾ ਆਪਣਾ ਮੱਕੀ ਦਾ ਆਟਾ ਹੋ ਗਿਆ ਨਾ ਆਹ ਵੀ ਲੈ ਜਾ ਉਹ ਵੀ ਲੈ ਜਾ ਸਾਰੇ ਰੀਤੀ ਰਿਵਾਜਾਂ ਜੇ ਸੀ
2: ਇੱਕ ਹੁੰਦਾ ਸੀ ਜਿਹੜੇ ਆਪਣੇ ਇਹੋ ਜਿਹੇ ਰਿਸ਼ਤੇਦਾਰ ਆਉਂਦੇ ਸੀ ਨਾ ਸ਼ਹਿਰ ਵਾਲੇ
0: ਜੀ
2: ਪਿੰਡਾਂ ਵਾਲੇ ਇਹੀ ਚੀਜ਼ਾਂ ਦਿੰਦੇ ਹੁੰਦੇ ਸੀ ਭਾਈ ਜਿਹੜੀ ਚੀਜ਼ ਉਹ ਇੱਕ ਇਹ ਵੀ ਹੁੰਦਾ ਵੀ ਜਿਹੜੀ ਚੀਜ਼ ਅਗਲੇ ਕੋਲ ਹੁੰਦੀ ਨੀ ਸੀ ਉਹ ਦਿੰਦੇ ਹੁੰਦੇ
0: ਬਿਲਕੁਲ
2: ਜਿਤਾਉਂਦੇ ਵੀ ਨੀ ਸੀ ਹੁੰਦੇ ਉਦੋਂ
0: ਨਾਲੇ ਉਹ ਕੰਮ ਆਉਣ ਵਾਲੀਆਂ ਚੀਜ਼ਾਂ ਸੀ ਨਾ ਅੱਜ ਕੱਲ ਤਾਂ ਜਿਹੜੀਆਂ ਚੀਜ਼ਾਂ ਦੇ ਰਹੇ ਨੇ ਉਹ ਤਾਂ ਕੰਮ ਆਉਂਦੀਆਂ ਹੀ ਨੇ ਜੀ
2: ਜਿਤਾਉਂਦੇ ਵੀ ਹੈ ਨਹੀਂ ਸੀ ਉਦੋਂ ਕੋਈ ਚੀਜ਼ ਵਗੈਰਾ ਗੁੜ ਦਾ ਸਾਡੇ ਵੈਸੇ ਹੀ ਕੋਈ ਸ਼ਹਿਰ ਵਾਲਾ ਬੰਦਾ ਸਾਡੇ ਚਲੋ ਟੀਚਰ ਹੁੰਦੇ ਸੀ ਸ਼ਹਿਰ ਵਾਲੇ ਉਹਨਾਂ ਨੂੰ ਵੈਸੇ ਹੀ ਗੁੜ ਸ਼ੱਕਰ ਜਾਂ ਸਾਗ ਵੈਸੇ ਹੀ ਦੇਣ ਦੇ ਸੀ
0: ਬਿਲਕੁਲ
2: ਹੁਣ ਤਾਂ ਪੁੱਛੋ ਨਹੀਂ ਹੁਣ ਤਾਂ ਸਾਗ ਅਸੀਂ ਸ਼ਹਿਰ ਲੈਣ ਜਾਂਦੇ ਆ ਜੀ ਦੇਣਾ ਕਿਹਨੂੰ
0: ਬਿਲਕੁਲ
2: ਕਹਿੰਦੇ ਤਾਂ ਪਿੰਡਾਂ ਚ ਵਿਕਣ ਆਉਂਦੇ ਆ ਅੱਜ ਕੱਲ੍ਹ ਤੁਹਾਡੀ ਆਹ ਵੀ ਗੱਲ ਮੈਨੂੰ ਵਧੀਆ ਲੱਗੀ ਭਾਰਜ ਵੀਰ ਵੀ ਰਿਸ਼ਤੇਦਾਰ ਨੇ ਆ ਕੇ ਚਾਹ ਪੀਤੀ ਹੁੰਦੀ ਆ ਪਹਿਲਾਂ ਸ਼ੁਰੂ ਕਰ ਦਿੰਦੇ ਨੇ
0: ਬਿਲਕੁਲ ਗੱਟੀਆਂ ਉਹਨੇ ਉਹ ਬੀਬੀ ਨੂੰ ਪੁੱਛ ਜਾ ਕੇ ਉਹਨੂੰ ਪਤਾ ਰੀਤੀ ਰਿਵਾਜ
2: ਬਿਲਕੁਲ ਇਹ ਰਿਵਾਜਾਂ ਦੇ ਨਾਲ ਸਾਰਾ ਕੁਛ ਹੈ ਔਰ ਮੈਂ ਥੋੜਾ ਜਿਹਾ ਪਹਿਲਾਂ ਰਾਜਨੀਤੀ ਲੱਗਿਆ ਹੋਇਆ ਸੀ
0: ਜੀ
2: ਤੇ ਮਗਾ ਵੀ ਕਹਿੰਦਾ ਮੈਂ ਕੀ ਸੁਣਾ ਬਈ ਹੁਣ ਤਾਂ ਅੰਤਮ ਰਸਮਾਂ ਕੰਨੀ ਨੂੰ ਵੱਧਦੇ ਆ ਮੈਂ ਕਿਹਾ ਵੀ ਅੰਤਮ ਰਸਮਾਂ ਕੰਨੀ ਨਾ ਤੁਸੀਂ ਕਿਹਾ ਤੁਸੀਂ ਐਂ ਕਹੋ ਵੀ ਹੁਣ ਤਾਂ ਮੁੰਡਾ ਇਹੀ ਜਗ੍ਹਾ ਜੋਬ ਕਰਦਾ ਪੂਗਾ ਜੀ ਵੇਟ ਕਰੋ ਪਾਰਲਰ ਨੇ ਛੁੱਟੀ ਹੋਣੀ ਆ ਕੇ ਰਸਮ ਜੀ ਨਿਭਾ ਕੇ ਮੁੜ ਜਾਂਦਾ ਹੈਗੀਆਂ ਰਸਮ ਹੋ ਗਏ
1: ਉਹ ਸਾਰਿਆਂ ਦੀ ਇਹ ਦੇਖੋ ਔਜਲਾ ਸਾਹਿਬ ਜਿਵੇਂ ਜਿਵੇਂ ਸਾਡਾ ਸਮਾਜ ਬਦਲਦਾ ਨਾ ਸਮਾਂ ਨੀ ਹੈਗਾ ਤੇ ਹੋਰ ਉਹ ਨੈਟਵਰਕ ਵੀ ਨੀ ਪਹਿਲਾਂ ਵਾਲਾ ਓਨੀਆਂ ਸਾਂਝਾਂ ਵੀ ਨੀ ਹੈਗੀਆਂ ਤੇ ਉਹ ਇਹਦਾ ਬਦਲ ਹੁਣ ਇਹ ਹੋ ਰਿਹਾ ਕਿ ਜੇ ਬੰਦਾ ਇਕੱਲਾ ਰਹਿ ਗਿਆ ਚਲੋ ਕੋਈ ਗੱਲ ਨੀ ਕਿਸੇ ਸਮਾਜ ਚ ਕੁਛ ਹੋ ਗਿਆ ਤੇ ਉਹ ਨਾ ਫਰਮਾਂ ਬਣ ਗਈਆਂ ਇਹੋ ਜਿਹੀਆਂ ਦੱਸੋ ਜੀ ਤੁਹਾਨੂੰ ਕਿਹੜੇ ਵਾਸਤੇ ਕਿਹੋ ਜਿਹੀ ਸਰਵਿਸ ਚਾਹੀਦੀ ਹੈ ਆਖਰੀ ਕਸਮਾਂ ਲਈ ਸਾਡੇ ਕੋਲ ਸਾਰਾ ਹੈਗਾ ਜੀ ਇੱਥੋਂ ਲੈ ਕੇ ਆਹ ਸਾਰਾ ਅਸੀਂ ਕਰ ਜਾਂਗੇ ਆ ਕੇ ਜਾਂ ਕੋਈ ਵਿਆਹ ਸ਼ਾਦੀ ਹੈ ਉਹਦੇ ਲਈ ਵੀ ਪੂਰੀ ਕੈਟਰਿੰਗ ਕੰਪਨੀ ਚੱਲ ਰਹੀ ਹੈ ਜਾਂ ਮੈਨੇਜਮੈਂਟ ਇਵੈਂਟ ਮੈਨੇਜਮੈਂਟ ਕੰਪਨੀਆਂ ਨੇ
0: ਜੀ
1: ਉਹ ਵੱਡਾ ਕਾਰੋਬਾਰ ਦੇਖੋ ਇਹਦੇ ਉੱਤੇ ਪ੍ਰਫੁੱਲਿਤ ਚੱਲ ਰਿਹਾ ਹੋ ਰਿਹਾ
0: ਜਿਹੜੇ ਪਹਿਲਾਂ ਬਜ਼ੁਰਗ ਸੀਗੇ ਨਾ ਜਾਂ ਆਪਣੇ ਵੀ ਜਿਹੜੇ ਬਜ਼ੁਰਗ ਭਾਜੀ ਹੈਗੇ ਹੁਣ ਵੀ ਉਹਨਾਂ ਨੂੰ ਦੇਖੋ ਬ੍ਰੇਨ ਦੇ ਵਿੱਚ ਇੱਕ ਤਰ੍ਹਾਂ ਦਾ ਨਕਸ਼ਾ ਬਣਿਆ ਹੋਇਆ ਅੰਗਲੀਆਂ ਸੰਗਲੀਆਂ ਜਾਂ ਕੁੰਡੀਆਂ ਕਿੱਦਾਂ ਮਤਲਬ ਕਿ ਇੱਥੇ ਨਹੀਂ ਭਾਈ ਰਿਸ਼ਤਾ ਕਰਨਾ ਇਹਨਾਂ ਦਾ ਇੱਧਰੋਂ ਇੱਧਰ ਕਰਕੇ ਪੜਦਾਦਾ ਜਾਂ ਇੱਦਾਂ ਕਰਕੇ ਉਹ ਪਤਾ ਨਹੀਂ ਕਿੱਥੋਂ ਕਿਹੜੇ ਰਿਸ਼ਤੇ ਕੱਢ ਲੈਂਦੇ ਹੁੰਦੇ ਸੀ ਜੀ
2: ਰਿਸ਼ਤੇ ਵੀ ਕੈਮਰੇ ਨਹੀਂ ਸੀ ਇਕੱਲੇ ਸਾਡੇ ਰਿਸ਼ਤਿਆਂ ਦੀ ਵੀ ਸਾਂਝ ਹੈ
0: ਬਿਲਕੁਲ
2: ਬਿਲਕੁਲ ਹਨਾ ਵੀ ਕਿਹੜੇ ਨੂੰ ਕੀ ਦੇਣਾ ਜਿਹੜੀ ਜਿਹੜੀ ਜਗ੍ਹਾ ਲੱਗਦੀ ਜਿਹੜੇ ਥੋਂ ਲੱਗਦੇ ਧੀ ਕੁੜੀਆਂ ਭੂਆ ਜਿਹੜੀਆਂ ਕੁੜੀਆਂ ਲੱਗਦੀਆਂ ਸੀ ਉਹਨਾਂ ਨੂੰ ਗਾਹਾਂ ਪ੍ਰਾਹੁਣਿਆਂ ਨੂੰ ਕੀ ਦੇਣਾ ਹੈ ਤੇ ਨਾਨਕਾਣੇ ਪੱਖ ਤੋਂ ਲੈਣਾ ਹੁੰਦਾ ਸੀ
0: ਬਿਲਕੁਲ
2: ਦੇਣਾ ਘੱਟ ਹੁੰਦਾ ਸੀ ਹਨਾ
0: ਜੀ
2: ਇਹ ਇੱਕ ਸਰਕਲ ਤਾਂ ਸੀਗਾ ਬਣਿਆ ਹੋਇਆ ਉਹਦੇ ਨਾਲ ਸਾਨੂੰ ਰਿਸ਼ਤਿਆਂ ਦਾ ਵੀ ਪਤਾ ਲੱਗਦਾ
0: ਪਤਾ ਲੱਗਦਾ ਬਿਲਕੁਲ ਹੈ ਜੀ
2: ਹੁਣ ਤਾਂ ਰੀਤੀ ਰਿਵਾਜ
1: ਹੁਣ ਤਾਂ ਮੈਰਿਜ ਪੈਲਸ ਦੇ ਵਿੱਚ ਮੁੱਕ ਜਾਂਦਾ ਕੰਮ ਸਾਰਾ ਉੱਥੇ
2: ਆ ਦੂਜੇ ਦਿਨ ਪਤਾ ਲੱਗਦਾ ਵਿਆਹ ਵਾਲੇ ਘਰੇ ਵਿਆਹ ਹੁੰਦਾ
0: ਪਤਾ
1: ਬਿਲਕੁਲ ਜੀ, ਬਹੁਤ ਹੀ ਕੁਇਕ ਕੰਮ
2: ਨੰਦ ਹੋਏ ਨੇ, ਇਹ ਟਾਈਮ ਨੰਦ ਹੋਏ ਨੇ, ਉਸ ਟਾਈਮ ਤਾਂ ਉੱਥੇ ਦੂਆ ਕੰਮ ਚੱਲਦਾ ਹੁੰਦਾ ਸੀ, ਹਿਸਾਬ ਲਾ ਲਓ ਆ ਤਾਂ ਸਿਸਟਮ ਹੋ ਗਿਆ ਸਾਡੇ
0: ਜੀ।
2: ਅੱਗੇ ਘੱਟੋ ਘੱਟ ਵਿਆਹ ਨੂੰ ਵਿਆਹ ਤਾਂ ਸਮਝਦੇ ਸੀ ਨਾ, ਸਾਰੇ ਹੀ ਆਨੰਦ ਕਾਰਜ ਤੇ ਜਾਂਦੇ ਸੀ, ਸਾਰੇ ਰੀਤੀ ਰਿਵਾਜੇ ਇਕੱਠੇ ਹੁੰਦੇ ਹੁੰਦੇ ਸੀ।
0: ਬਿਲਕੁਲ ਹੈ ਜੀ,
2: ਹੁਣ ਤਾਂ 10 ਬੰਦੇ ਆਨੰਦਾ ਇਕੱਠੇ ਕਰਨੇ ਔਖੇ ਹੋ ਗਏ ਸਾਨੂੰ।
0: ਬਿਲਕੁਲ ਹੈ ਜੀ,
1: ਉਹ ਜਾਗੋ ਦੇਖੋ ਕੁੜੀਆਂ ਚਿੜੀਆਂ ਦਾ ਪ੍ਰੋਜੈਕਟ ਹੁੰਦਾ ਸੀ, ਉਹਦੇ ਵਿੱਚ ਹੁਣ ਬੰਦੇ ਵੀ ਉਹ ਚਿੜੇ ਵੀ ਮਤਲਬ ਪੂਰੇ ਪਹੁੰਚਦੇ ਆ,
0: ਪੂਰਾ ਗਿੱਧਾ ਪਾਉਂਦੇ
1: ਆ, ਪੂਰਾ ਗਿੱਧਾ ਚੱਲਦਾ।
2: ਉਹ ਤਾਂ ਮੋਮਬੱਤੀਆਂ ਵੀ ਬੈਟਰੀ
1: ਵਾਲੀ, ਲੇਡੀ ਸੰਗੀਤ ਦੇ ਵਿੱਚ ਜੈਂਟਸ ਵੀ ਬੈਠੇ ਆ,
2: ਜਿਹੜੀ ਜਾਗ ਦੇ ਉੱਪਰ ਬੈਟਰੀਆਂ ਚੱਲਦੀਆਂ ਉਹ ਵੀ ਮੁੱਲ
0: ਰੈਡੀਮੇਡ ਆ ਗਿਆ ਸਾਰਾ।
2: ਤੁਸੀਂ ਅੱਗੇ ਦੇਖੋ
1: ਸੈੱਲ ਵਾਲੀਆਂ ਆ ਗਈਆਂ,
2: ਕਿੰਨਾ ਹੁੰਦਾ ਸੀ ਜੇ ਕਿਸੇ ਨੇ ਸੌਂ ਜਾਣਾ ਜਾਂ ਰਾਤ ਨੂੰ ਕੱਢ ਦਿੰਦੇ ਸੀ ਜਾਗੋ, ਕਿਸੇ ਨੇ ਸੌਂ ਵਾਲਾ ਬੰਦਾ ਮੱਝਾਂ ਮੁੱਧਾ ਮਾਰ ਦਿੰਦੇ ਸੀਗੇ ਜੀ,
0: ਨਹੀਂ
2: ਸਹਿਨਸ਼ੀਲਤਾ ਸੀ, ਸਾਡਾ ਸਤਿਕਾਰ ਸੀ, ਸਬਰ ਵੀ ਸੀ, ਭਾਈ ਭਾਈ ਕੋਈ ਨੀ, ਕੁੜੀਆਂ ਨੇ ਇਹਨਾਂ ਦੇ ਦਿਨ ਨੇ, ਇਹਨਾਂ ਦੇ ਹੱਸਣ ਦੇ ਦਿਨ ਨੇ, ਕੋਈ ਗੁੱਸਾ ਨੀ ਸੀ ਕਰਦਾ ਜੀ।
0: ਬਿਲਕੁਲ ਬਿਲਕੁਲ, ਆ ਦੇਖੋ ਨਾਨਕੇ ਦਾਦਕੇ ਕਿੱਦਾਂ ਐਨ ਪੂਰੇ ਗਾਲੀ ਗਲੋਚ ਤੱਕ ਆ ਜਾਂਦੇ ਹੁੰਦੇ ਸੀਗੇ, ਸਾਰਾ ਕੁਝ ਚੱਲਦਾ ਸੀ, ਸਿੱਠਣੀਆਂ ਹੋ ਗਈਆਂ
2: ਕਹਿੰਦੇ ਨੀ ਉਹ
0: ਇਹਨਾਂ ਨਾਨਕਿਆਂ ਦੀ,
2: ਗੜੇ ਭੋਇਰੀ ਬੋਲੇ ਇਹਨਾਂ ਦਾਦਕਿਆਂ ਦੇ ਮੂੰਹ ਬੋਲੇ,
0: ਬਿਲਕੁਲ
2: ਬੋਲੇ ਐ ਹੁੰਦੀ ਸੀ ਬੋਲੀ ਉਹ ਇਹਨਾਂ ਦਾਦਕਿਆਂ ਦੇ
0: ਜੀ,
2: ਐ ਸੀ ਵਧੀਆ
1: ਜੀ।
2: ਇੱਧਰ ਆ ਗਏ ਇਹ ਰੀਤੀ ਰਿਵਾਜ, ਇੱਧਰ ਜ਼ਿਆਦਾ ਬਾਹਰਲੇ ਜੋ ਅਸੀਂ ਟੁੱਟੇ ਹੋਏ ਆ, ਇੱਥੇ ਕੈਨੇਡਾ ਤੋਂ ਰੇਡੀਓ ਲਾਈਵ ਬੈਠਾ, ਤੀਜੀ ਚੌਥੀ ਗੇਰੀ ਹੋ ਗਿਆ, ਕੋਈ ਇੱਥੇ ਪੰਜਾਬੀ ਨੂੰ ਸੁਨੇਹਾ ਦਓ ਜੀ, ਇਹਨਾਂ ਨੂੰ ਮੈਂ ਅਰਜ ਕਰਦਾ ਬੱਚਿਆਂ ਨੂੰ ਜੜਾਂ ਨਾਲ ਜੋੜੋ ਜੀ, ਇਹਨਾਂ ਨੂੰ ਉੱਥੇ ਲਿਆਇਆ ਕਰੋ, ਸਮਝਾਇਆ ਕਰੋ। ਮੈਂ ਕਹਿੰਦੇ ਅਸੀਂ ਖੜੇ ਨੇ ਕਾਰ ਲਾ ਲਈ, ਮੈਂ ਗੱਲ ਸੁਣੋ ਭਾਈ ਸਾਹਿਬ, ਕਹਿੰਦੇ ਹਾਂਜੀ, ਮੈਂ ਘਰ ਜੋੜਨ ਦੀ ਤੁਹਾਨੂੰ ਲੋੜ ਆ ਕਿ ਸਾਨੂੰ, ਮੈਂ ਅਸੀਂ ਤਾਂ ਕੁਛ ਸਾਂਭੀ ਬੈਠੇ ਇੱਥੇ, ਸਾਰਾ ਕੁਝ ਕਰ ਰਹੇ ਹਾਂ, ਉੱਥੇ ਕੁਛ ਹੋ ਵੀ ਨਹੀਂ ਰਿਹਾ, ਉੱਥੇ ਬੋਲਿਆ ਕਰੋ ਆ ਕੇ, ਇੱਥੇ ਗਰਮੀਆਂ ਟੈਂਕ ਨਾਲੇ ਮੈਂ ਗਰਮੀਆਂ ਕੱਟ ਜਾਂਦੇ, ਨਾਲੇ 4 ਪੈਸੇ ਲੈ
0: ਜਾਂਦੇ। ਬਿਲਕੁਲ ਹੈ ਜੀ,
2: ਮੈਂ ਜਿਹੜਾ ਆਉਂਦਾ ਉਹ ਸਾਨੂੰ ਸਮਝਾਉਣ ਲੱਗ ਜਾਂਦਾ, ਟੁੱਟੇ ਤਾਂ ਤੁਸੀਂ ਹੋਏ ਹੋ
0: ਜੀ,
2: ਵਿਆਹਾਂ ਤੇ ਤੁਸੀਂ ਨਹੀਂ ਜਾਂਦੇ
1: ਕਿਸੇ ਦੇ,
2: ਅਸੀਂ ਆਨੰਦ ਕਾਰਜ ਦੇ ਕਿੰਨੇ ਕੁ ਬੰਦੇ ਉੱਥੇ ਸਮਝਾਇਆ ਕਰੋ, ਇੱਥੇ ਤਾਂ ਸਾਰਾ ਕੁਝ ਚੱਲ ਰਿਹਾ।
0: ਬਿਲਕੁਲ ਹੈ ਜੀ,
2: ਜਿਹੜਾ ਨਾ ਜਿਹੜੇ ਟੁੱਟੇ ਹੋਏ ਅਸੀਂ ਤਾਂ ਜਿਹੜਾ ਜੁੜ ਰਹੇ ਹਾਂ, ਜਿਹੜੇ ਟੁੱਟ ਰਹੇ ਨੇ ਉਹਨਾਂ ਨੂੰ ਜੋੜੋ ਉੱਥੇ ਬੈਠੇ, ਮੈਂ ਆਰਾਮ ਨਾਲ ਵਧੀਆ, ਨਾਲੇ ਸਾਨੂੰ ਅਕਲ ਦੇ ਜਾਂਦੇ ਹੋ ਗੱਲਾਂ ਚ, ਨਾਲੇ ਆਪਦਾ ਗਰਮੀਆਂ ਕੱਟ ਜਾਂਦੇ ਆ ਸਾਹਿਬ। ਹੁਣ ਦੇਖ ਲਓ ਇੱਥੇ ਕੌਣ ਆ, ਨਾ ਕੋਈ ਬਾਬਾ ਹੈ, ਨਾ ਕੋਈ ਕਥਾਵਾਚਕ ਹੈ, ਨਾ ਕੋਈ ਸਮਾਜ ਸੇਵੀ ਹੈ, ਤੇ ਨਾ ਕੋਈ ਕਬੱਡੀ ਵਾਲੇ ਨੇ, ਨਾ ਕੋਈ ਗਾਉਣ ਵਾਲੇ ਨੇ, ਸਭ ਬਾਹਰ ਆਏ ਹੋਏ ਨੇ ਆਰਾਮ ਨਾਲ ਕੱਟ
0: ਜਾਣਗੇ। ਬਿਲਕੁਲ,
2: ਨਾਲੇ ਪੈਸੇ ਇਕੱਠੇ ਕਰਕੇ ਲੈ ਗਏ, ਨਾਲੇ ਸਾਨੂੰ ਮੱਤ ਦੇ ਜਾਣਗੇ,
0: ਮੱਤ ਦੇ ਜਾਂਦੇ ਨੇ। ਬਿਲਕੁਲ ਹੈ ਜੀ,
2: ਆ ਨਾਲੇ ਮੱਤ ਦੇ ਕੇ ਜਾਣਗੇ ਜੀ
0: ਜੀ।
2: ਹੁਣ ਤਾਂ 2 ਕੁ ਮਹੀਨੇ ਬਸ ਇੱਥੇ ਰਹਿੰਦੇ ਨੇ, ਹੁਣ ਤਾਂ ਜਿੱਦਾਂ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਕੰਮ ਚੱਲਿਆ, ਹੁਣ ਤਾਂ 3 ਕੁ ਮਹੀਨੇ ਮੇਰੇ ਹਿਸਾਬ ਨਾਲ ਨਵੰਬਰ ਤੋਂ ਲੈ ਕੇ ਜਨਵਰੀ ਤੱਕ ਰਹਿੰਦੇ ਨੇ,
0: ਉਧਰ ਸਿਆਲ ਸ਼ੁਰੂ ਹੋ ਜਾਂਦਾ ਨਾ ਉਸ ਸਮੇਂ,
2: ਜਾਨੂ ਇੱਧਰ ਗਰਮੀਆਂ, ਆਸਟ੍ਰੇਲੀਆ ਕਿੰਨੀ ਗਰਮੀਆਂ ਸ਼ੁਰੂ ਹੋ ਜਾਂਦੀ ਨੇ, ਉਧਰ ਚੱਲ ਪੈਂਦੇ ਨੇ,
0: ਚੱਲ ਪੈਂਦੇ ਨੇ,
2: ਤੇ ਹੌਲੀ ਹੌਲੀ ਫਿਰ ਯੂਰਪ ਤੋਂ, ਯੂਰਪ ਤੋਂ ਕੈਨੇਡਾ, ਅਮਰੀਕਾ
0: ਜੀ,
2: ਚੱਲ ਹੁਣ ਤਾਂ ਵਧੀਆ ਸਰਕਲ ਬਣਿਆ, ਲੋਟ ਹੈ।
0: ਬਿਲਕੁਲ ਹੈ ਜੀ,
2: ਠੀਕ ਹੈ ਜੀ,
0: ਥੈਂਕ ਯੂ ਅਜਲਾ ਸਰ,
2: ਧੰਨਵਾਦ,
0: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਜੀ
1: ਜੀ, ਸਤਿ
0: ਜੀ। ਸ਼ਮੀ ਜੀ, ਜਾਂਦੇ ਜਾਂਦੇ ਦੋ ਬੋਲ।
1: ਬਿਲਕੁਲ ਜੀ, ਉਹੀ ਜਿਹੜੀ ਆਪਾਂ ਸਮ ਅਪ ਕਰ ਰਹੇ ਸੀਗੇ, ਉਹੀ ਆਪਾਂ ਮੈਨੂੰ ਲੱਗਦਾ ਕਿ ਇੱਕ ਅੱਜ ਦੇ ਆਪਾਂ ਸਿੱਟਾ ਕੱਢ ਸਕਦੇ ਹਾਂ ਕਿ ਭਾਈ ਆਪਾਂ ਨੂੰ ਫਿਲਟਰ ਆਊਟ ਕਰਨਾ ਪੈਣਾ, ਤੇ ਚੰਗਾ ਮਾੜਾ ਉਹਦੀ ਜਿਹੜੀ ਹੈ ਪਰਖ ਕਰਕੇ,
0: ਤੇ
1: ਜੋ ਵੀ ਰੀਤੀ ਰਿਵਾਜ, ਜੋ ਵੀ ਰਸਮਾਂ ਨੇ ਚੰਗੀਆਂ ਨੇ, ਉਹਨਾਂ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਤੇ ਕੰਟੀਨਿਊ ਰੱਖਣਾ ਚਾਹੀਦਾ।
0: ਬਿਲਕੁਲ,
1: ਇਹਦੇ ਨਾਲ ਹੀ ਜ਼ਿੰਦਗੀ ਗੁਲੋ ਗੁਲਜ਼ਾਰ ਤੇ ਮੈਕ ਚੈੱਕ ਜਿਹੜੀ ਅਟੈਕ ਉਹ ਆਏਗੀ।
0: ਬਿਲਕੁਲ ਹੈ ਜੀ, ਬਿਲਕੁਲ ਸ਼ਮੀ ਜੀ, ਬਹੁਤ ਵਧੀਆ ਲੱਗਿਆ ਜੀ, ਅੱਜ ਤੁਸੀਂ ਜੁੜੇ ਸਮਾਂ ਕੱਢਿਆ, ਵਿਰਸੇ ਵਿਰਾਸਤ ਦੇ ਉੱਤੇ ਗੱਲਬਾਤ ਹੋਈ ਹੈ, ਥੋੜ੍ਹਾ ਜਿਹਾ ਵੱਖਰਾ ਮਾਹੌਲ ਬਣ ਜਾਂਦਾ ਅਤੇ ਮਜ਼ਾ ਆਉਂਦਾ, ਨਹੀਂ ਤਾਂ ਬਾਕੀ ਤਾਂ ਸਾਰਾ ਕੁਝ ਚੱਲੀ ਜਾਂਦਾ ਜੀ, ਖਿੱਚ ਤਾਣ ਇੱਕ ਦੂਸਰੇ ਦੀ, ਉਹ ਹੁਣ ਮੈਂ ਵੀ ਕਰਨੀ ਆ
1: ਥੋੜ੍ਹੇ ਚਿਰ ਤੋਂ ਸਾਹਿਬ, ਇਹ ਬਾਕੀ ਅੱਜ ਦਿਨ ਵੀ ਬੜਾ ਅੱਛਾ ਹੈ ਕਿਉਂਕਿ ਸਵੇਰੇ ਈਦ ਆ, ਤੇ ਸਾਰੇ ਮਿੱਤਰਾਂ ਸੱਜਣਾਂ ਨੂੰ ਭਾਈ ਈਦ ਮੁਬਾਰਕ ਵੀ ਅਸੀਂ ਕਹਿੰਦੇ ਹਾਂ, ਬਹੁਤ ਬਹੁਤ ਮੁਬਾਰਕ, ਔਰ ਖੁਸ਼ੀਆਂ ਖੇੜੇ ਜਿਹੜੇ ਆ ਬਣੇ ਰਹਿਣ, ਮੁਹੱਬਤ ਜਿਹੜੀ ਹੈ ਉਹਦਾ ਚਿਰਾਗ ਬਲਦਾ ਰਹੇ, ਤੇ ਰੋਸ਼ਨੀਆਂ ਜਿਹੜੀਆਂ ਉਹ ਜਿਹੜੀਆਂ ਆਉਂਦੀਆਂ ਰਹਿਣ ਜੀ। ਬਹੁਤ ਬਹੁਤ ਬਹੁਤ ਸ਼ੁਕਰੀਆ ਭਾਰਤ ਸਾਹਿਬ,
0: ਥੈਂਕ ਯੂ ਜੀ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ, ਨਾਲ ਜੁੜਨ ਲਈ, ਵਿਸ਼ੇ ਨੂੰ ਚੁਣਨ ਲਈ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ
0: ਜੀ। ਦੋਸਤੋ, ਇਸ ਸਨ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ, ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਨੇ, ਅਤੇ ਗੱਲਬਾਤ ਹੋਈ ਹੈ ਰਸਮਾਂ ਅਤੇ ਵਿਹਾਰ ਦੇ ਉੱਤੇ। ਰਸਮਾਂ ਅਤੇ ਵਿਹਾਰ ਕੋਈ ਆਮ ਸ਼ੈ ਨਹੀਂ ਹੈ, ਕਿਸੇ ਵੀ ਸਮਾਜ ਦੀ ਰੂਹ ਹੁੰਦੇ ਨੇ ਇਹ। ਇਹ ਸਿਰਫ ਕੁਝ ਦਿਖਾਵੇ ਦੇ ਨਿਯਮ ਨਹੀਂ ਬਲਕਿ ਸਦੀਆਂ ਤੋਂ ਚੱਲੀ ਆ ਰਹੀ ਉਹ ਜੀਵਨ ਜਾਂਚ ਵੀ ਹੈ ਜੋ ਆਪਾਂ ਗੱਲਾਂ ਬਾਤਾਂ ਕੀਤੀਆਂ ਸਾਨੂੰ ਸਿੱਖਣ ਨੂੰ ਮਿਲਦੀ ਇੱਕ ਦੂਸਰੇ ਤੋਂ। ਅਤੇ ਚਾਹੇ ਸਾਡਾ ਬਿਹੇਵੀਅਰ ਹੈ ਅਤੇ ਚਾਹੇ ਵਿਹਾਰ ਨੇ, ਸਾਡੀਆਂ ਜੜ੍ਹਾਂ ਦੇ ਨਾਲ ਜੁੜੀ ਜਿਹੜਾ ਸਾਨੂੰ ਜੋੜਨ ਜੋੜੀ ਰੱਖਣ ਦੇ ਲਈ ਵੀ ਜਿਹੜਾ ਹੈ ਕਾਰਗਰ ਹੁੰਦੀਆਂ ਨੇ। ਜਨਮ ਦੇ ਪਹਿਲੇ ਰੋਣੇ ਤੋਂ ਲੈ ਕੇ ਜ਼ਿੰਦਗੀ ਦੇ ਜਿਹੜੇ ਨੇ ਆਖਰੀ ਸਬਰ ਤੱਕ ਹਰ ਮੋੜ ਦੇ ਉੱਤੇ ਕੋਈ ਨਾ ਕੋਈ ਰਸਮ ਹੈ ਸਾਡੇ ਨਾਲ ਤੁਰਦੀ ਆਉਂਦੀ ਹੈ। ਇਹ ਰੀਤੀ ਰਿਵਾਜ਼ ਇਨਸਾਨ ਨੂੰ ਇਕੱਲਤਾ ਤੋਂ ਕੱਢ ਕੇ ਸਮਾਜਿਕ ਤਾਣੇ ਬਾਣੇ ਦੇ ਵਿੱਚ ਵੀ ਭਰਾਉਂਦੇ ਹੈ। ਅਤੇ ਪੰਜਾਬੀ ਸੱਭਿਆਚਾਰ ਦੀ ਤਾਂ ਵਿਲੱਖਣਤਾ ਹੈ ਹੀ ਹੈ। ਪੰਜਾਬੀ ਸੱਭਿਆਚਾਰ ਦੇ ਵਿੱਚ ਰਸਮਾਂ ਰਿਵਾਜ਼ਾਂ ਦਾ ਇੱਕ ਬਹੁਤ ਵੱਡਾ ਸਮੁੰਦਰ ਕਹਿ ਲਈਏ, ਜਿੰਨੀ ਚੁੱਭੀ ਮਾਰੀ ਜਾਵੋਗੇ ਉਨੇ ਹੀ ਖਜ਼ਾਨਾ ਕੱਢੀ ਜਾਂਦੇ ਹੋ। ਜਿੱਥੇ ਪੁਰਾਣੇ ਸਮੇਂ ਦੇ ਵਿੱਚ ਇਹ ਰਸਮਾਂ ਆਪਸੀ ਸਾਂਝ, ਸਾਦਗੀ ਅਤੇ ਭਾਈਚਾਰੇ ਨੂੰ ਵਧਾਉਣ ਦੇ ਲਈ ਹੁੰਦੀਆਂ ਨੇ, ਚੱਲ ਰਹੀਆਂ ਨੇ, ਬਹੁਤ ਸਾਰੀਆਂ ਟੁੱਟ ਭੱਜ ਵੀ ਗਈਆਂ, ਉੱਥੇ ਅੱਜ ਆਧੁਨਿਕਤਾ ਅਤੇ ਦਿਖਾਵੇ ਦੀ ਦੌੜ ਨੇ ਇਹਨਾਂ ਦੇ ਅਸਲ ਮਾਇਨੇ ਬਦਲ ਕੇ ਰੱਖਤੇ ਹੈ। ਕਈ ਖੂਬਸੂਰਤ ਪੁਰਾਤਨ ਰਸਮਾਂ ਨੇ, ਜਿਵੇਂ ਜ਼ਿਕਰ ਵੀ ਆਪਾਂ ਕੀਤਾ, ਨਾਨਕੀ ਛੱਕ ਹੋ ਗਈ, ਜਾਗੋ ਕੱਢਣਾ ਹੋ ਗਿਆ, ਤ੍ਰਿੰਜਣਾਂ ਦੇ ਵਿਹਾਰ ਅਤੇ ਹੋਰ ਸਾਰੀਆਂ ਚੀਜ਼ਾਂ, ਸਹੇਲੀਆਂ ਨੇ ਰਲ ਮਿਲ ਬਹਿਣਾ, ਨੱਚਣਾ ਗਾਉਣਾ, ਗਿੱਧਾ ਪਾਉਣਾ, ਇਸੇ ਤਰ੍ਹਾਂ ਦੁਆਬੇ ਦੇ ਵਿੱਚ ਜਿਹੜਾ ਬੰਦਿਆਂ ਦਾ ਵੀ ਇਕੱਠਾ ਹੋਣਾ, ਉਹ ਵੀ ਜਿਹੜੇ ਨੇ ਗਿੱਧਾ ਪਾਉਂਦੇ ਨੇ, ਅਤੇ ਹੋਰ ਸਾਰੀਆਂ ਚੀਜ਼ਾਂ, ਵੱਖਰੀਆਂ ਵੱਖਰੇ ਖਿੱਤੇ ਦੇ ਕਿੱਤੇ ਦੇ ਸਾਰੇ ਤਰ੍ਹਾਂ ਦੇ ਤਿਉਹਾਰ ਨੇ, ਨਾਲ ਰਸਮਾਂ ਰੀਤੀ ਰਿਵਾਜ਼ ਚੱਲਦੇ ਹੈ। ਦੇਖੋ ਜਦੋਂ ਆਪਣਾ ਵਿਸ਼ਕਰਮਾ ਆਉਂਦਾ ਹੈ ਦੀਵਾਲੀ ਤੋਂ ਬਾਅਦ, ਉਹ ਵੀ ਰੀਤੀ ਰਿਵਾਜ਼ਾਂ ਦੇ ਵਿੱਚ ਹੀ ਸਾਰਾ ਕੁਝ ਹੈ। ਜਾਂ ਰੂਹਾਨੀਅਤ ਦੀ ਗੱਲ ਆ ਜਾਂਦੀ ਹੈ, ਉਹਦੇ ਵਿੱਚ ਇੱਕ ਰਿਸਪੈਕਟ ਕਰਨੀ, ਉਸਤਾਦ ਧਾਰਨਾ, ਜਦੋਂ ਉਹਦੇ ਵਿੱਚ ਵੀ ਉਹ ਰਸਮ ਰਿਵਾਜ਼ ਨੇ, ਅਤੇ ਸਾਰਾ ਕੁਝ ਦੇਣਾ ਲੈਣਾ, ਫਿਰ ਉਹਨੂੰ ਜਿਹੜਾ ਸ਼ਾਗਿਰਦ ਧਾਰਿਆ ਜਾਂਦਾ ਜਾਂ ਲਿਆ ਜਾਂਦਾ, ਉਹਨੂੰ ਅਸੈਪਟ ਕੀਤਾ ਜਾਂਦਾ। ਇਸੇ ਤਰ੍ਹਾਂ ਹੁਣ ਸਿਰਫ ਵੀਡੀਓਜ਼ ਜਾਂ ਫੋਟੋਆਂ ਤੱਕ ਜਿਹੜਾ ਇਹ ਸਾਰਾ ਕੁਝ ਸੀਮਤ ਰਹਿ ਗਿਆ। ਅਤੇ ਸਾਡਾ ਇਸ ਚਰਚਾ ਦਾ ਦੋਸਤੋ ਮਕਸਦ ਇਹ ਸਮਝਣਾ ਕਿ ਬਦਲਦੇ ਜਿਹੜੇ ਨੇ ਸਮੇਂ ਦੇ ਨਾਲ ਨਾਲ ਅਸੀਂ ਆਪਣੀ ਅਮੀਰ ਜਿਹੜੀ ਵਿਰਾਸਤ ਹੈ ਉਹਨੂੰ ਕਿਵੇਂ ਸੰਭਾਲ ਸਕਦੇ ਹਾਂ। ਸਾਨੂੰ ਇਹ ਦੇਖਣਾ ਹੋਏਗਾ ਕਿ ਕਿਹੜੀਆਂ ਰਸਮਾਂ ਸਾਡੇ ਸਮਾਜ ਨੂੰ ਜੋੜਦੀਆਂ ਨੇ ਅਤੇ ਕਿਹੜੀਆਂ ਤੋੜਦੀਆਂ ਨੇ, ਜਿਨ੍ਹਾਂ ਨੂੰ ਸਾਨੂੰ ਬਚਾਉਣ ਦੀ ਵੀ ਜ਼ਰੂਰਤ ਹੈ, ਅਤੇ ਕਿਹੜੇ ਵਹਿਮ ਭਰਮ ਜਾਂ ਕੁਰੀਤੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਝਾਤ ਮਾਰਨ ਦੀ ਜ਼ਰੂਰਤ ਹੈ, ਜਿਨ੍ਹਾਂ ਨੂੰ ਪਿੱਛੇ ਛੱਡਣਾ ਹੀ ਸਮਝਦਾਰੀ ਹੈ। ਅਤੇ ਆਪਣੀ ਸੰਸਕ੍ਰਿਤੀ ਦੇ ਇਸ ਜਿਹੜਾ ਖੂਬਸੂਰਤ ਪਹਿਲੂ ਦੇ ਉੱਤੇ ਵਿਚਾਰ ਚਰਚਾ ਆਪਾਂ ਕੀਤੀ ਹੈ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਚੰਗੀ ਵੀ ਲੱਗੀ ਹੋਵੇਗੀ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਗੱਲ ਕਰਦੇ ਹਾਂ। ਬਹੁਤ ਸਾਰੀਆਂ ਪੋਜ਼ਿਟਿਵ ਖਬਰਾਂ ਸਾਹਮਣੇ ਆ ਰਹੀਆਂ ਨੇ। ਇਰਾਨ ਦਾ ਅਤੇ ਅਮੈਰੀਕਾ ਦਾ ਸਮਝੌਤਾ ਜਿਹੜਾ ਸਿਰੇ ਚੜ੍ਹਨ ਦੀ ਗੱਲ ਆ ਗਈ ਹੈ, ਅਤੇ ਇਰਾਨ ਨੇ ਜਿਹੜਾ ਦਾਅਵਾ ਕੀਤਾ ਇਸ ਦੇ ਵਿੱਚ, ਉਹਦੀ ਗੱਲਬਾਤ ਵੀ ਅੱਗੇ ਜਾ ਕੇ ਸੁਣਾਉਂਦੇ ਹਾਂ। ਪਰ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਜ਼ਰੂਰ ਕਰ ਲਈਏ, ਕਿਉਂਕਿ ਜਿਹੜਾ ਵਿਸ਼ਾ ਚੱਲ ਰਿਹਾ ਉਹਦੇ ਸੰਬੰਧ ਦੇ ਵਿੱਚ ਵੀ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਨੇ ਸੁਨੇਹੇ ਮਿਲੇ ਨੇ, ਅਤੇ ਉਹਨਾਂ ਦੀ ਗੱਲਬਾਤ ਕਰਕੇ ਅਤੇ ਫਿਰ ਆਪਾਂ ਆਖਰੀ ਪੜਾਅ ਦੇ ਵੱਲ ਨੂੰ ਵੱਧਦੇ ਹਾਂ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਸਾਂਝ ਪਾ ਕੇ, ਅਤੇ ਫਿਰ ਆਪਾਂ ਆਗਿਆ ਲਵਾਂਗੇ ਤੁਹਾਡੇ ਤੋਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44976 1962 ਸਟੂਡੀਓ ਦਾ ਨੰਬਰ ਹੈ, ਅਤੇ ਕਾਲ ਤੁਸੀਂ ਕਰ ਸਕਦੇ ਹੋ ਦੁਨੀਆ ਦੇ ਕਿਸੇ ਕੋਨੇ ਤੋਂ ਵੀ, ਅਤੇ ਚਾਹੇ ਚੰਦ ਦੇ ਉੱਤੇ ਹੋ ਉੱਥੋਂ ਵੀ ਕਾਲ ਮਿਲ ਸਕਦੀ ਹੈ। ਸਭ ਤੋਂ ਪਹਿਲੇ ਸੁਨੇਹੇ ਦੀ ਗੱਲ ਕਰੀਏ ਤਾਂ ਦੁਆਬਾ ਰੇਡੀਓ ਟੀਮ ਦੇ ਵੱਲੋਂ ਹੀ ਸਤਿ ਸ਼੍ਰੀ ਅਕਾਲ ਭੇਜੀ ਗਈ ਹੈ, ਅਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਟੀਮ ਦਾ ਵੀ। ਸੁਰਿੰਦਰ ਕੌਰ ਮਾਲ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ, ਅਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਫਿਨਲੈਂਡ ਤੋਂ ਸਾਰੇ ਸੁਣਨ ਵਾਲੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਹੈ, ਅਤੇ ਨਵਦੀਪ ਜੀ ਦਿੱਲੀ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਭ ਨੂੰ ਜੀ, ਅਤੇ ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ, ਸਮੇਂ ਦੀ ਥੋੜ੍ਹੀ ਦਿੱਕਤ ਹੈ, ਮੈਂ ਕਹਿੰਦੇ ਕਰਦਾ ਫੋਨ, 2 ਮਿੰਟ ਦਾ ਸਮਾਂ ਜ਼ਰੂਰ ਦੇ ਦਿਓ ਜੀ ਪਿਆਰਿਓ। ਅਨਿਲ ਕੁਮਾਰ ਬਾਈ ਜੀ ਜੁੜੇ ਆ ਸਤਿ ਸ਼੍ਰੀ ਅਕਾਲ ਜੀ, ਦੋਨੋਂ ਭਰਾਵਾਂ ਨੂੰ ਕਹਿੰਦੇ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ ਅਨਿਲ ਜੀ। ਅਤੇ ਜੱਸੀ ਮਹਿਤਾਬ ਜੀ, ਵੈਸੇ ਤਾਂ ਕੋਈ ਸ਼ਗਨਾਂ ਦਾ ਗੀਤ ਹੀ ਸੁਣਾ ਦਿੰਦੇ ਅਤੇ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਸੀ, ਨਿਉਂਦਾ ਹੁੰਦਾ ਸੀ ਜੀ ਕਹਿੰਦੇ, ਉਹ ਡਾਇਰੀ ਜਿਹੜੀ ਕੱਢ ਕੇ ਬਹਿੰਦੇ ਹੁੰਦੇ ਸੀ। ਅਤੇ ਮੁਕੱਦਰ ਜੀ ਲਿਖਦੇ ਨੇ, ਨਿਉਂਦੇ ਦੀ ਰਸਮ ਹੁੰਦੀ ਸੀ ਜੀ, ਸ਼ੁਕਰੀਆ ਧੰਨਵਾਦ ਦੋਸਤਾਂ ਦਾ ਯਾਦ ਕਰਵਾਉਣ ਦੇ ਲਈ। ਅਤੇ ਜੱਸੀ ਜੀ ਕਹਿੰਦੇ ਆ ਕਿ ਨਿਉਂਦਾ ਲਿਖਣ ਦੇ ਲਈ ਲਾਲ ਜਿਹੜੀ ਹੈ ਰੰਗ ਦੀ ਵਹੀ ਹੁੰਦੀ ਸੀ, ਬਿਲਕੁਲ ਵਹੀਆਂ ਵੀ ਦੇਖੀਆਂ ਨੇ ਜੀ, ਅਤੇ ਲਾਈ ਹੁੰਦੀ ਸੀ ਜੀ, ਉਹਦੇ ਉੱਤੇ ਲਿਖਦੇ ਵਹੀ ਖਾਤਾ। ਦਵਿੰਦਰ ਭਾਰਤ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ UAE ਤੋਂ, ਅਤੇ ਰਾਜਨ ਸੈਣੀ ਸਾਹਿਬ ਕਹਿੰਦੇ 5 ਨੰਬਰ ਲਾਈਕ ਜੀ, ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ, ਸਾਰੇ ਹੀ ਪਿਆਰੇ ਸਮੂਹਿਕ ਸਰੋਤਿਆਂ ਨੂੰ ਜੀ, ਕਹਿੰਦੇ ਨੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਸਤਿ ਸ਼੍ਰੀ ਅਕਾਲ ਹੈ। ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ, ਅਤੇ ਹੈੱਡਫੋਨ ਵੀ ਅਮੈਰੀਕਾ ਵਾਲੇ ਨੇ ਜੀ, ਉਹ ਡਿਸਟਰਬੈਂਸ ਕਰਦੇ ਆ ਜੀ ਕਈ ਵਾਰੀ ਜਦੋਂ ਲਾਉਂਦੇ ਆ ਅਤੇ ਚੱਕਰ ਪੈ ਜਾਂਦਾ ਉਹਦੇ ਨਾਲ ਕਈ ਵਾਰੀ। ਔਜਲਾ ਸਾਹਿਬ ਕਹਿੰਦੇ ਆ ਕਿ ਅੱਜ ਤਾਂ ਬੁੱਧਵਾਰ ਹੈ ਜੀ, ਕਿੱਥੇ ਖਿਆਲ ਭੁੱਲਣਾ। ਅਤੇ ਮੁਕੱਦਰ ਜੀ ਕਹਿੰਦੇ ਆ, ਸੋਰੀ ਔਜਲਾ ਸਾਹਿਬ ਨੇ ਲਿਖਿਆ ਕਿ ਅੱਜ ਮੈਚਿੰਗ ਪੂਰੀ ਹੈ ਭਾਰਜ ਵੀਰ, ਵੀਰੇ ਪੱਗ ਵੀ ਗ੍ਰੇਟ। ਕਹਿੰਦੇ ਜੀ ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਸਤ ਮਾਨ ਕਰਨ ਦੇ ਲਈ ਜੀ, ਅਤੇ ਤੁਹਾਡੀ ਇਹ ਹੱਲਾਸ਼ੇਰੀ ਹੈ ਇੱਥੇ ਤੱਕ ਲਿਆਉਂਦੀ ਹੈ, ਕੋਈ ਨਾ ਕੋਈ ਦਿਲ ਦੇ ਵਿੱਚ ਕੁਝ ਨਾ ਕੁਝ ਜਗਾ ਦਿੰਦੀ ਹੈ ਜੀ। ਅਤੇ ਹੁਣ ਪੱਗ ਬੰਨਣ ਦਾ ਵੀ ਜਿਹੜਾ ਸਭ ਦੇ ਨਾਲ, ਚਲੋ ਕਦੇ ਕਦਾਈ ਮੈਚਿੰਗ ਪਾ ਲਈਦੀ ਹੈ, ਤੁਸੀਂ ਪਸੰਦ ਕਰਦੇ ਹੋ, ਸ਼ੁਕਰੀਆ ਧੰਨਵਾਦ ਹੈ ਜੀ। ਅਚਨਚੇ ਤਾਂ ਹੀ ਹੋ ਜਾਂਦਾ, ਵੈਸੇ ਚੂਜ਼ ਕਰਕੇ ਨਹੀਂ ਮੈਂ ਪਾਉਂਦਾ ਹੁੰਦਾ, ਬਹੁਤ ਘੱਟ, ਅਤੇ ਕਿਤੇ ਹੋ ਜਾਵੇ ਕਮੀਜ਼ ਵਗੈਰਾ ਮਿਲ ਜਾਵੇ ਨਾਲ, ਠੀਕ ਹੈ। ਅਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੇਗਾ, ਬੜੇ ਦਿਨਾਂ ਬਾਅਦ ਸੁਨੇਹਾ ਆਇਆ, ਬਾਈ ਜੀ ਸਭ ਠੀਕ ਠਾਕ ਹੈ ਜ਼ਰੂਰ ਦੱਸਣਾ, ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਾਰਿਆਂ ਨੂੰ। ਅਤੇ ਔਜਲਾ ਸਾਹਿਬ ਕਹਿੰਦੇ ਜਾਣੀਆਂ ਚੱਲ ਵੀਰ ਜੀ ਠੀਕ ਹੋ, ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਮਤਲਬ ਕੀ ਹੈ ਜੀ, ਕੁਐਸਚਨ ਮਾਰਕ ਕੀਤਾ ਹੈ। ਔਜਲਾ ਸਾਹਿਬ ਕਹਿੰਦੇ ਹੈ ਕਿੱਧਰ ਗੁੰਮ ਹੋ ਗਏ ਸੀ ਜੀ, ਕਹਿੰਦੇ ਆਪਣੇ ਜਾਣੀਆਂ ਚੱਲ ਸਾਹਿਬ ਨੂੰ ਪੁੱਛਦੇ ਨੇ ਜੀ। ਸਤਨਾਮ ਸਿੰਘ ਜਾਣੀਆਂ ਚੱਲ ਜੀ ਕਹਿੰਦੇ ਚੜ੍ਹਦੀ ਕਲਾ ਔਜਲਾ ਵੀਰ ਜੀ ਸਭ ਠੀਕ ਠਾਕ ਹੈ। ਅਤੇ ਔਜਲਾ ਸਾਹਿਬ ਕਹਿੰਦੇ ਕਿੱਥੇ ਕਦੋਂ ਕਿੱਥੇ ਮਿਲੇਗੀ, ਕਹਿੰਦੇ ਅੱਛਾ ਜੀ ਮੁਕੱਦਰ ਜੀ ਜਦੋਂ ਗੀਤ ਸੁਣਾ ਰਹੇ ਸੀ ਉਦੋਂ ਗੱਲ ਕਰਦੇ ਹੈ। ਅਤੇ ਔਜਲਾ ਸਾਹਿਬ ਕਹਿੰਦੇ ਹੁਣ ਤਾਂ ਮੁੱਕਣੇ 'ਤੇ ਜਿੰਦ ਖੜੀ ਹੈ, ਸਾਹ ਬਸ ਬੰਨੇ ਦੇ ਉੱਤੇ ਨੇ, ਡਰਮੀਕੂਲ ਪਾਊਡਰ ਬਣਾਂਗੇ ਕਹਿੰਦੇ ਜੀ, ਰਾਜਨ ਸੈਣੀ ਸਾਹਿਬ ਲਿਖਦੇ ਨੇ। ਅਤੇ ਔਜਲਾ ਸਾਹਿਬ ਕਹਿੰਦੇ ਆ ਮੁਕੱਦਰ ਦਾ ਨਰਵਸ ਹੋਣਾ ਬਣਦਾ ਅੱਜ ਕਹਿੰਦੇ ਜੀ। ਅਤੇ ਔਜਲਾ ਸਾਹਿਬ ਲਿਖਦੇ ਨੇ ਕਿ ਮਿਲਣੇ ਤੋਂ ਪਹਿਲਾਂ ਕਿੰਨਾ ਕੁਝ ਯਾਦ ਸੀ, ਤੈਨੂੰ ਮਿਲ ਕੇ ਕੁਝ ਯਾਦ ਹੀ ਨਹੀਂ ਰਿਹਾ, ਚੇਤਿਆਂ 'ਚੋਂ ਸਭ ਵਿਸਰ ਗਿਆ। ਰਾਜਨ ਸੈਣੀ ਸਾਹਿਬ ਕਹਿੰਦੇ ਵਾਹ ਮੁਕੱਦਰ ਜੀ ਵਾਹ, ਕਹਿੰਦੇ ਬਹੁਤ ਖੂਬ ਜੀ ਗ੍ਰੇਟ। ਔਜਲਾ ਸਾਹਿਬ ਕਹਿੰਦੇ ਵਾਹ ਮੁਕੱਦਰ ਵੀਰੇ ਜੀਓ ਕਮਾਲ, ਕਹਿੰਦੇ ਜੀ ਗ੍ਰੇਟ ਹੈ। ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਦੇ ਰਹੇ ਨੇ, ਸ਼ੁਕਰੀਆ ਸਤਿ ਸ਼੍ਰੀ ਅਕਾਲ ਹੈ ਜੀ ਕਹਿੰਦੇ। ਅਤੇ ਔਜਲਾ ਸਾਹਿਬ ਕਹਿੰਦੇ ਨੇ ਕੀ ਗੱਲ ਮੁਕੱਦਰ ਦੇ ਵਿਚਾਰ ਰੀਤੀ ਰਿਵਾਜ਼ ਦੇ ਵਿੱਚ ਨਹੀਂ ਆਉਂਦੇ ਜੀ, ਕਹਿੰਦੇ ਜੀ ਨਹੀਂ ਰੀਤੀ ਰਿਵਾਜ਼ ਹੀ ਹੈ ਜੀ ਉਹ। ਅਤੇ ਔਜਲਾ ਸਾਹਿਬ ਬਾਈ ਜੀ ਕਹਿੰਦੇ ਲਵ ਜੂ ਜੀ ਮੁਕੱਦਰ ਜੀ, ਅਤੇ ਸ਼ੁਕਰੀਆ ਸੈਣੀ ਬਾਈ ਜੀ ਕਹਿੰਦੇ ਮੁਕੱਦਰ ਜੀ ਕਹਿੰਦੇ ਆ। ਅਤੇ ਇਕਬਾਲ ਮਾਂਗਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਬੜੇ ਦਿਨਾਂ ਬਾਅਦ ਇਕਬਾਲ ਜੀ ਦਾ ਵੀ ਸੁਨੇਹਾ ਮਿਲਿਆ, ਅਤੇ ਜੀਆਂ ਨੂੰ ਜੀ ਸਵਾਗਤ ਹੈ ਫਿਰ ਤੋਂ, ਵੈਸੇ ਗੈਰ ਹਾਜ਼ਰੀਆਂ ਕਾਫੀ ਲੱਗੀਆਂ ਨੇ। ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਕਹਿੰਦੇ ਨੇ ਜੀ ਕੈਲੀਫੋਰਨੀਆ ਤੋਂ। ਅਤੇ ਇਕਬਾਲ ਜੀ ਕਹਿੰਦੇ ਸਾਡੇ ਕੈਲੀਫੋਰਨੀਆ ਝੋਲਾ ਕਦੇ ਕਹਿੰਦੇ ਸਬਜ਼ੀਆਂ ਦਾ ਕਦੇ ਫਲਾਂ ਦਾ ਆਂਢੀਆਂ ਗਵਾਂਢੀਆਂ ਦੇ ਵੱਲੋਂ ਆਉਂਦਾ ਰਹਿੰਦਾ ਹੈ, ਦੇਣ ਲੈਣ ਦਾ ਕਹਿੰਦੇ ਰੀਤੀ ਰਿਵਾਜ਼ ਤਾਂ ਖਤਮ ਨਹੀਂ ਹੋਣਾ, ਚੱਲਦਾ ਰਹਿਣਾ ਜੀ। ਅਤੇ ਇਕਬਾਲ ਜੀ ਕਹਿੰਦੇ ਔਜਲਾ ਜੀ ਵਧੀਆ ਸਾਂਝ ਤੁਹਾਡੀ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਚਰਨਜੀਤ ਕੌਰ ਮਾਤਾ ਜੀ ਤਲਵਾੜੇ ਤੋਂ ਸਾਰਿਆਂ ਨੂੰ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਿਹਾ, ਕਹਿੰਦੇ ਬਹੁਤ ਗਿਆਨ ਵਾਲੀਆਂ ਗੱਲਾਂ ਸੁਣਨ ਨੂੰ ਮਿਲੀਆਂ ਨੇ, ਕਿਹਾ ਬਾਤ ਹੈ ਜੀ, ਸ਼ੁਕਰੀਆ ਜੀ। ਅਤੇ ਔਜਲਾ ਸਾਹਿਬ ਕਹਿੰਦੇ ਸਰੋਤੇ ਆ ਰਹੇ ਨੇ ਜੀ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ, ਕਹਿੰਦੇ ਜੀ ਅੱਛਾ ਜੀ। ਅਤੇ ਲਓ ਦੋਸਤੋ ਇਹ ਸਨ ਤੁਹਾਡੇ ਦੋਸਤਾਂ ਦੇ ਸਾਰਿਆਂ ਦੇ ਸੁਨੇਹੇ, ਅਤੇ ਅੱਗੇ ਵੱਧਦੇ ਹਾਂ ਆਖਰੀ ਪੜਾਅ ਦੇ ਵੱਲ ਨੂੰ ਹੁਣ, ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ। ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਅਤੇ ਹਾਲਾਤ ਜਿਹੜੇ ਬਣੇ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਕਿ ਇਹੋ ਜਿਹੇ ਹਾਲਾਤ ਨੇ ਦੁਨੀਆਦਾਰੀ ਦੇ। ਜੁਗਤ ਇਹ ਵੀ ਸੌਖੀ ਨਹੀਂ ਉਹ ਜੇਲ੍ਹ ਚੱਲਣੀ, ਭੁੱਲਰ ਸਾਹਿਬ ਦੀ ਕਲਮ ਦੇ ਵਿੱਚੋਂ ਜਿਹੜੀ ਖਬਰ ਹੈ ਉਹਦੀ ਜ਼ਿਕਰ ਕਰਾਂਗੇ ਅੱਗੇ ਜਾ ਕੇ। ਅਤੇ ਲਓ ਦੋਸਤੋ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਅੱਜ 27 ਮਈ 2026 ਦਾ ਦਿਹਾੜਾ, ਅਤੇ ਗੱਲਾਂ ਬਾਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਜੁਗਤ ਇਹ ਵੀ ਸੌਖੀ ਨਹੀਂ ਹੋ ਜੇਲ੍ਹ ਚੱਲਣੀ, ਆਸਾਰਾਮ ਸਮੂਹਿਕ ਜਬਰ ਜਨਾਹ ਦੇ ਦੋਸ਼ਾਂ ਤੋਂ ਬਰੀ ਹੋਇਆ, ਪਰ ਜਿਹੜੀ ਹੈ ਉਹਨੂੰ ਜੋ ਸਜ਼ਾਵਾਂ ਨੇ ਉਹ ਬਰਕਰਾਰ ਰਹਿਣ ਦੀ ਗੱਲ ਕਹੀ ਜਾ ਰਹੀ ਹੈ। ਦੂਸਰੇ ਪਾਸੇ ਭਾਰਤ ਦੇ ਵਿੱਚ ਜਿਹੜਾ ਟਰਾਂਸਜੈਂਡਰ ਲਾਅ ਹੈ LGBTQ ਉਹਦਾ ਜਿਹੜਾ ਰੋਲਾ ਰੱਪਾ ਪੈ ਰਿਹਾ, ਅਤੇ ਉਹ ਜਿਹੜਾ ਕੋਰਟ ਨੇ ਅੱਗੇ ਭੇਜਣ ਦੀ ਜਿਹੜੀ ਗੱਲਬਾਤ ਕੀਤੀ ਆ ਜਿਹੜੀ ਹੈ ਹੋਰ ਵੱਡੀ ਕੋਰਟ ਨੂੰ। ਅਤੇ ਇਸੇ ਤਰ੍ਹਾਂ ਗੁਜਰਾਤ ਦੀ ਜਿਹੜਾ ਗੁਜਰਾਤ ਦੇ ਵਿੱਚ 1,150 ਕਰੋੜ ਰੁਪਏ ਦੀ ਜਿਹੜੀ ਆ ਕੋਕੀਨ ਬਰਾਮਦ ਕੀਤੀ ਗਈ ਹੈ। ਅਤੇ ਇਸੇ ਤਰ੍ਹਾਂ ਹੀ ਆਪਣਾ ਈਰਾਨ ਡੀਲ ਜਿਹੜੀ ਫਾਈਨਲ ਹੋ ਚੁੱਕੀ ਹੈ, ਇਹ ਦਾਅਵਾ ਕੀਤਾ ਹੈ ਈਰਾਨ ਨੇ ਅੱਜ ਜਿਹੜਾ ਅਮੈਰੀਕਾ ਦੇ ਨਾਲ, ਉਹਦੀ ਖਬਰ ਅੱਗੇ ਜਾ ਕੇ ਕਰਦੇ ਹਾਂ। ਤੇ ਟਰੰਪ ਦੇ ਉੱਤੇ ਵੱਡੇ ਦੋਸ਼ ਲੱਗੇ ਨੇ ਆਪਣੇ ਹੀ ਜਿਹੜਾ ਮੁਲਕ ਦੇ ਵਿੱਚ ਓਪੋਜੀਸ਼ਨ ਨੇ ਜਿਹੜਾ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰ ਲਈ ਹੈ ਅਤੇ ਯੂਰਪ ਦੇ ਵਿੱਚ ਹਾਲਾਤ ਜਿਹੜੇ ਨੇ ਗਰਮ ਵੇਵ ਜਿਹੜੀਆਂ ਚੱਲ ਰਹੀਆਂ ਨੇ ਹੀਟ ਵੇਵ ਉਹਨਾਂ ਦੀ ਗੱਲਬਾਤ ਕਰਦੇ ਹਾਂ ਅਤੇ ਭਾਰਤ ਦੇ ਵਿੱਚ ਵੀ ਗਰਮੀ ਦੇ ਹਾਲਾਤ ਜਿਹੜੇ ਨੇ ਕਾਫੀ ਜਿਹੜੇ ਨੇ ਵੱਧ ਰਹੇ ਨੇ ਅਤੇ ਲਓ ਦੋਸਤੋ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਥੋੜ੍ਹੀ ਵਿਸਤਾਰ ਦੇ ਵਿੱਚ ਜਾਣ ਤੋਂ ਪਹਿਲਾਂ ਆਸਾਰਾਮ ਮਾਮਲੇ ਦੇ ਵਿੱਚ ਜੋ ਕੁਝ ਵਾਪਰਿਆ ਅਤੇ ਸੁਪਰੀਮ ਕੋਰਟ ਵੱਲੋਂ ਚੋਣਾਂ ਦੇ ਵਿੱਚ ਪਾਰਦਰਸ਼ਤਾ ਦੇ ਲਈ SIR ਨੂੰ ਜਿਹੜਾ ਜ਼ਰੂਰੀ ਕਰਾਰ ਦੇਣਾ ਅਤੇ ਆਸਾਰਾਮ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਬਰਕਰਾਰ ਰਹਿਣ ਅਤੇ ਟਰਾਂਸਜੈਂਡਰ ਕਾਨੂੰਨ ਨਾਲ ਜੁੜੇ ਕੇਸਾਂ ਨੂੰ ਸੁਪਰੀਮ ਕੋਰਟ ਨੇ ਜਿਹੜਾ ਭੇਜਣ ਬਾਰੇ ਚਰਚਾ ਕੀਤੀ ਗਈ ਹੈ ਅਤੇ ਪੰਜਾਬ ਦੇ ਵਿੱਚ ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਲਈ ਲਿੰਕ ਸੜਕਾਂ ਦੇ ਉੱਤੇ ਟਿੱਪਰਾਂ ਦੇ ਉੱਤੇ ਪਾਬੰਦੀ ਜਿਹੜੀ ਹੈ ਲਾਈ ਗਈ ਹੈ ਅਤੇ ਫੈਸਲੇ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਦੂਸਰੇ ਪਾਸੇ ਅੰਤਰਰਾਸ਼ਟਰੀ ਖਬਰਾਂ ਦੇ ਵੱਲ ਜਦੋਂ ਝਾਤ ਮਾਰਾਂਗੇ ਤਾਂ ਮੋਰਚੇ ਦੇ ਉੱਤੇ ਭਾਰਤ ਕੈਨੇਡਾ ਸੰਬੰਧਾਂ ਦੇ ਵਿੱਚ ਨਵੀਂ ਸ਼ੁਰੂਆਤ ਹੋਈ ਹੈ, ਚੰਗੇ ਸੰਬੰਧ ਬਣੇ ਨੇ, ਇਰਾਨ ਅਮਰੀਕਾ ਡੀਲ ਦੇ ਦਾਅਵੇ ਹੋ ਰਹੇ ਨੇ, ਇਜ਼ਰਾਈਲ ਲਿਬਨਾਨ ਤਣਾਅ ਜਿਹੜਾ ਵਧਿਆ, ਸਿੰਧ ਜਲ ਸਮਝੌਤੇ ਬਾਰੇ ਪਾਕਿਸਤਾਨ ਦੀ ਅਪੀਲ ਜਿਹੜੀ ਵੀ ਹੈ ਮੁੱਖ ਵਿਸ਼ਾ ਬਣੀ ਹੋਈ ਹੈ ਅਤੇ ਉੱਥੇ 8,000 ਰੁਪਏ ਨੂੰ ਜਿਹੜਾ ਟੈਂਕਰ ਪਾਣੀ ਦਾ ਅਤੇ 10-10, 15-15 ਦਿਨ ਇੰਤਜ਼ਾਰ ਕਰਨਾ ਪੈ ਰਿਹਾ ਹੈ, ਹਾਲਾਤ ਉੱਥੇ ਮਾੜੇ ਨੇ। ਇਸ ਦੇ ਨਾਲ ਹੀ ਯੂਰਪ ਦੇ ਵਿੱਚ ਭਿਆਨਕ ਜਿਹੜਾ ਹੀਟ ਵੇਵ ਅਤੇ ਇੰਡੀਆ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਹਾਲਾਤ ਨੇ, ਫਰਾਂਸ ਦੀ ਸ਼ਰਮਨਾਕ ਘਟਨਾ ਅਤੇ ਭਾਰਤ ਦੇ ਵਿੱਚ ਵੱਧ ਰਹੀ ਗਰਮੀ ਅਤੇ PM ਮੋਦੀ ਨੇ ਦੇਸ਼ ਵਾਸੀਆਂ ਨੂੰ ਜਿਹੜੀ ਹੈ ਗਰਮੀ ਤੋਂ ਬਚਣ ਦੀ ਅਪੀਲ ਕੀਤੀ ਹੈ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਚੋਣਾਂ ਦੇ ਸੰਬੰਧ ਦੇ ਵਿੱਚ SRI ਜਿਹੜਾ ਮੁੱਦਾ, ਚੋਣਾਂ ਦੀ ਪਾਰਦਰਸ਼ਤਾ ਦੇ ਲਈ SIR ਜ਼ਰੂਰੀ ਹੈ, ਸੁਪਰੀਮ ਕੋਰਟ ਨੇ ਇਹ ਗੱਲ ਕਹਿ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਚੋਣ ਕਮਿਸ਼ਨ ਦੀ ਵੋਟਰ ਸੂਚੀਆਂ ਦੀ SIR ਕਾਰਵਾਈ ਕਰਨ ਦੀ ਜਿਹੜੀ ਸ਼ਕਤੀ ਨੂੰ ਬਰਕਰਾਰ ਰੱਖਿਆ ਅਤੇ ਕਿਹਾ ਹੈ ਕਿ ਇਹ ਨਿਰਪੱਖ ਅਤੇ ਆਜ਼ਾਦ ਚੋਣਾਂ ਦੀ ਜਿਹੜੀ ਹੈ ਸੰਵਿਧਾਨਕ ਜ਼ਰੂਰਤ ਨੂੰ ਅੱਗੇ ਵਧਾਉਂਦੀ ਹੈ। ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਟਿੱਪਣੀ ਕੀਤੀ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਚੋਣ ਕਮਿਸ਼ਨ ਨੇ SIR ਦੀ ਜਿਹੜੀ ਵਰਤੋਂ ਕਰਕੇ ਕਾਨੂੰਨੀ ਸ਼ਕਤੀਆਂ ਤੋਂ ਬਾਹਰ ਜਾ ਕੇ ਕੰਮ ਕੀਤਾ। ਬੈਂਚ ਨੇ ਕਿਹਾ ਕਿ ਅਸੀਂ ਇਹ ਜਿਹੜਾ ਸਿੱਟਾ ਕੱਢਣ ਦੇ ਵਿੱਚ ਅਸਮਰਥ ਹਾਂ ਕਿ ਵਿਵਾਦਿਤ ਕਾਰਵਾਈ ਸਿਰਫ ਪ੍ਰਸ਼ਾਸਨਿਕ ਸਹੂਲਤ ਦੇ ਲਈ ਕੀਤੀ ਗਈ ਹੈ ਅਤੇ ਇਸ ਦੇ ਉਲਟ ਅਸੀਂ ਮੰਨਦੇ ਹਾਂ ਕਿ ਚੋਣਾਂ ਦੀ SIR ਨਿਰਪੱਖ ਅਤੇ ਆਜ਼ਾਦ ਚੋਣਾਂ ਦੀ ਸੰਵਿਧਾਨਕ ਜ਼ਰੂਰਤ ਨੂੰ ਅੱਗੇ ਵਧਾਉਂਦੀ ਹੈ। SIR ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੋਣ ਕਮਿਸ਼ਨ ਦੇ ਕੋਲ ਸੰਵਿਧਾਨ ਦੀ ਧਾਰਾ 326 ਲੋਕ ਪ੍ਰਤੀਨਿਧਤਾ ਐਕਟ 1950 ਅਤੇ ਇਸ ਦੇ ਤਹਿਤ ਬਣੇ ਨਿਯਮਾਂ ਦੇ ਅਧੀਨ ਜਿਹੜਾ ਵਿਆਪਕ ਰੂਪ ਦੇ ਵਿੱਚ SIR ਕਰਨ ਦੀਆਂ ਜਿਹੜੀਆਂ ਸ਼ਕਤੀਆਂ ਨਹੀਂ ਨੇ। ਦੂਸਰੇ ਪਾਸੇ ਗੁਜਰਾਤ ਕੰਟੇਨਰ ਜਹਾਜ਼ ਦੇ ਵਿੱਚੋਂ 1,150 ਕਰੋੜ ਰੁਪਏ ਦੀ ਹੈ ਕੋਕੇਨ ਮਿਲੀ ਹੈ, ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਅੱਜ ਜਾਣਕਾਰੀ ਦਿੱਤੀ ਬੁੱਧਵਾਰ ਨੂੰ ਕਿ ਦੱਸਿਆ ਕਿ ਭਾਰਤੀ ਕੋਸਟ ਗਾਰਡ ICG ਅਤੇ ਗੁਜਰਾਤ ਐਂਟੀ ਟੈਰੋਰਿਸਟ ਸੁਕੈਡ ਜਿਹੜਾ ATS ਨੇ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਸੂਬੇ ਦੇ ਜਿਹੜਾ ਮੁਦਰਾ ਤੱਟ ਨੇੜੇ ਇੱਕ ਕੰਟੇਨਰ ਜਹਾਜ਼ ਜਿਹੜਾ ਮਾਲਵਾਹਕ ਜਹਾਜ਼ ਹੈ ਉਹਦੇ ਵਿੱਚੋਂ 115 ਕਿਲੋ ਕੋਕੀਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਤਕਰੀਬਨ 1,150 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇੱਕ ਅਧਿਕਾਰਤ ਬਿਆਨ ਦੇ ਮੁਤਾਬਕ ਇਹ ਕਾਰਵਾਈ 25 ਅਤੇ 26 ਕੱਲ੍ਹ ਬੀਤੇ ਦੇ ਵਿੱਚ ਜਿਹੜੀ ਹੋਈ ਹੈ, ਦਰਮਿਆਨ ਰਾਤ ਨੂੰ ATS ਗੁਜਰਾਤ ਦੇ ਵੱਲੋਂ ਸਮੁੰਦਰੀ ਰਸਤੇ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਬਾਰੇ ਸਾਂਝੀ ਕੀਤੀ ਗਈ ਇੱਕ ਖਾਸ ਖੁਫੀਆ ਜਾਣਕਾਰੀ ਦੇ ਆਧਾਰ ਦੇ ਉੱਤੇ ਕੀਤੀ ਗਈ ਸੀ। ATS ਕਰਮਚਾਰੀਆਂ ਨੂੰ ਲੈ ਕੇ ਜਾ ਰਹੀਆਂ ICG ਦੀਆਂ ਇੰਟਰਸੈਪਟਰ ਕਿਸ਼ਤੀਆਂ ਨੇ ਮੁਦਰਾ ਐਂਕਰੇਜ ਖੇਤਰ ਦੇ ਵਿੱਚ ਜਿਹੜਾ ਜਿੱਥੇ ਜਹਾਜ਼ ਰੁਕਦੇ ਨੇ, ਜਿੱਥੇ ਐਂਕਰ ਕੀਤੇ ਜਾਂਦੇ ਹੈ, ਉਹਦੇ ਵਿੱਚ ਇੱਕ ਵੱਡਾ ਸਰਚ ਜਿਹੜਾ ਆਪਰੇਸ਼ਨ ਸ਼ੁਰੂ ਕੀਤਾ। ਉੱਥੇ MV ਯੂਰਪ ਜਿਹੜਾ ਵਜੋਂ ਪਛਾਣੇ ਗਏ ਇੱਕ ਕੰਟੇਨਰ ਜਹਾਜ਼ ਦੇ ਉੱਤੇ ਸ਼ੱਕੀ ਗਤੀਵਿਧੀ ਦੇਖੀ ਗਈ ਜੋ ਮੁਦਰਾ ਤੱਟ ਤੋਂ ਲਗਭਗ 5 ਸਮੁੰਦਰੀ ਮੀਲ ਦੀ ਜਿਹੜੀ ਦੂਰੀ ਦੇ ਉੱਤੇ ਖੜਿਆ ਹੋਇਆ ਸੀ। ਸਾਂਝੀ ਟੀਮ ਨੇ ਦੇਖਿਆ ਕਿ ਰਾਤ ਦੇ ਹਨੇਰੇ ਦੇ ਵਿੱਚ ਜਹਾਜ਼ ਤੋਂ ਕੁਝ ਬੈਗ ਸਮੁੰਦਰ ਦੇ ਵਿੱਚ ਸੁੱਟੇ ਜਾ ਰਹੇ ਸਨ। ਇਸ ਤੋਂ ਬਾਅਦ ICG ਅਤੇ ATS ਦੇ ਜਵਾਨਾਂ ਨੇ ਤੇਜ਼ੀ ਦੇ ਨਾਲ ਉਸ ਜਗ੍ਹਾ ਦੇ ਵੱਲ ਰੁੱਖ ਕੀਤਾ ਅਤੇ ਘੱਟ ਵਿਜੀਬਿਲਿਟੀ ਜਿਹੜੀ ਹੈ ਧੁੰਦਲੇ ਪਾਉਂਦੇ ਹਨੇਰੇ ਦੇ ਵਿੱਚ ਦੇ ਬਾਵਜੂਦ ਸਮੁੰਦਰ ਦੇ ਵਿੱਚੋਂ 5 ਬੈਗ ਬਰਾਮਦ ਕਰ ਲਏ। ਜਾਂਚ ਕਰਨ ਦੇ ਉੱਤੇ ਇਹਨਾਂ ਬੈਗਾਂ ਦੇ ਵਿੱਚੋਂ ਚਿੱਟੇ ਰੰਗ ਦੇ ਪਾਊਡਰ ਦੇ 115 ਪੈਕਟ ਮਿਲੇ ਹੈ, ਜਿਨ੍ਹਾਂ ਦੇ ਵਿੱਚੋਂ ਹਰੇਕ ਦਾ ਵਜ਼ਨ ਲਗਭਗ 1 ਕਿਲੋ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਟੈਸਟਾਂ ਦੇ ਵਿੱਚ ਇਸ ਪਦਾਰਥ ਦੇ ਕੋਕੀਨ ਹੋਣ ਦੀ ਪੁਸ਼ਟੀ ਹੋਈ ਅਤੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਜ਼ਬਤ ਕੀਤੇ ਗਏ ਕੁੱਲ ਨਸ਼ੀਲੇ ਪਦਾਰਥਾਂ ਦਾ ਵਜ਼ਨ ਲਗਭਗ 115 ਕਿਲੋ ਹੈ ਅਤੇ ਖੁੱਲ੍ਹੇ ਸਰੋਤਾਂ ਦੇ ਮੁਲਾਂਕਣ ਅਨੁਸਾਰ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇਸ ਦੀ ਅਨੁਮਾਨਿਤ ਕੀਮਤ ਲਗਭਗ 1,150 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨੂੰ ਅਗਲੀ ਕਾਰਵਾਈ ਅਤੇ ਜਾਂਚ ਦੇ ਲਈ ਬੰਦਰਗਾਹ ਦੇ ਉੱਤੇ ਲਿਆਂਦਾ ਗਿਆ ਅਤੇ ICG, ATS ਗੁਜਰਾਤ ਅਤੇ ਹੋਰ ਏਜੰਸੀਆਂ ਵੱਲੋਂ ਸਾਂਝੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਦੱਸਿਆ ਕਿ ਪਿਛਲੇ 5 ਸਾਲਾਂ ਦੇ ਵਿੱਚ ICG ਅਤੇ ATS ਗੁਜਰਾਤ ਵੱਲੋਂ ਸਾਂਝੇ ਤੌਰ ਦੇ ਉੱਤੇ ਚਲਾਇਆ ਗਿਆ ਇਹ 15ਵਾਂ ਜਿਹੜਾ ਸਫਲ ਐਂਟੀ ਨਾਰਕੋਟਿਕਸ ਨਸ਼ਾ ਵਿਰੋਧੀ ਜਿਹੜਾ ਓਪਰੇਸ਼ਨ ਦੱਸਿਆ ਗਿਆ ਹੈ। ਦੂਸਰੇ ਪਾਸੇ ਪੰਜਾਬ ਦੇ ਵਿੱਚ ਜਿਹੜੇ ਸੜਕੀ ਹਾਦਸੇ ਹੁੰਦੇ ਹੈ ਜਾਂ ਸਕੂਲਿੰਗ ਟਾਈਮ ਦੇ ਵਿੱਚ ਬੱਚਿਆਂ ਦੇ ਤਾਂ ਉਹਦੇ ਲਈ ਦੇਖਦੇ ਹੋਏ ਮੱਦੇਨਜ਼ਰ ਸਕੂਲ ਲੱਗਣ ਅਤੇ ਛੁੱਟੀ ਵੇਲੇ ਲਿੰਕ ਸੜਕਾਂ ਦੇ ਉੱਤੇ ਟਿੱਪਰਾਂ ਦੇ ਲੰਘਣ ਦੇ ਉੱਤੇ ਪਾਬੰਦੀ ਲਾਈ ਹੈ। ਜ਼ਿਲ੍ਹਾ ਮੈਜਿਸਟਰੇਟ ਜਿਹੜੇ ਨੇ ਉਹਨਾਂ ਨੇ ਆਰਡਰ ਦਿੱਤਾ ਹੈ ਅਤੇ ਸਕੂਲੀ ਬੱਚਿਆਂ ਨੂੰ ਸੜਕ ਦੁਰਘਟਨਾ ਤੋਂ ਜਿਹੜਾ ਬਚਾਉਣ ਦੇ ਲਈ ਜਾਰੀ ਕੀਤੇ ਪਾਬੰਦੀ ਦੇ ਆਦੇਸ਼ ਨੇ। ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੇ ਵਿੱਚ ਜਿਨ੍ਹਾਂ ਲਿੰਕ ਸੜਕਾਂ ਦੇ ਉੱਪਰ ਸਕੂਲ ਸਥਿਤ ਨੇ ਉਹਨਾਂ ਸਕੂਲਾਂ ਦੇ ਸਵੇਰੇ ਲੱਗਣ ਦੇ ਸਮੇਂ ਦੇ ਉੱਤੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਛੁੱਟੀ ਦੇ ਸਮੇਂ ਦੇ ਵਿੱਚ ਜਿਹੜਾ ਦੁਪਹਿਰ 1 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਟਿੱਪਰਾਂ ਦੇ ਲੰਘਣ ਦੇ ਉੱਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹੈ। ਚੰਗਾ ਕਦਮ ਹੈ ਜੀ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਚੇਅਰਮੈਨ ਪੰਜਾਬ ਰਾਜਬਾਲ ਅਧਿਕਾਰ ਰੱਖਿਆ ਕਮਿਸ਼ਨ ਪਾਸੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਸਕੂਲਾਂ ਦੀ ਛੁੱਟੀ ਦੇ ਸਮੇਂ ਟਿੱਪਰਾਂ ਦੇ ਨਾਲ ਕਿਸੇ ਅਣਸੁਖਾਵੀ ਘਟਨਾ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਇਹ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਜਿਹੜੇ ਨੇ 26 ਜੁਲਾਈ ਤੱਕ ਲਾਗੂ ਜਿਹੜੇ ਨੇ ਰਹਿਣਗੇ। ਦੂਸਰੇ ਪਾਸੇ ਜੁਗਤ ਇਹ ਵੀ ਹੈ ਕਿ ਸੌਖੀ ਨਹੀਂ ਉਹ ਜੇਲ੍ਹ ਚੱਲਣੀ। ਰਿਸ਼ਵਤ ਕਾਂਡ ਦੇ ਵਿੱਚ ਫਸੇ ਵਿਕਾਸ ਗੋਇਲ ਹਸਪਤਾਲ ਭਰਤੀ ਹੋਏ ਨੇ ਅਤੇ ਬਿਲਡਰ ਨੇ ਵੀ ਡਾਕਟਰੀ ਸਹੂਲਤ ਜਿਹੜੀ ਮੰਗ ਲਈ ਹੈ। ਚਰਨਜੀਤ ਭੁੱਲਰ ਹੁਣਾਂ ਦੀ ਰਿਪੋਰਟ ਹੈ। CBI ਦੇ ਕੋਲ ਰਿਸ਼ਵਤ ਕਾਂਡ ਦੇ ਵਿੱਚ ਫਸੇ ਮਲੋਟ ਦੇ ਵਿਕਾਸ ਗੋਇਲ ਦੀ ਅਚਾਨਕ ਤਬੀਅਤ ਵਿਗੜ ਗਈ, ਜਿਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਵਿਚਲੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਵਿਕਾਸ ਗੋਇਲ ਅਤੇ ਉਹਨਾਂ ਦੇ ਲੜਕਾ ਰਾਘਵ ਗੋਇਲ ਤੋਂ ਇਲਾਵਾ ਡਰਾਈਵਰ ਇਸ ਵੇਲੇ ਨਿਆਂਇਕ ਹਿਰਾਸਤ 'ਚ ਨੇ। ਵਿਕਾਸ ਗੋਇਲ ਕਈ ਸਰੀਰਕ ਮੁਸ਼ਕਲਾਂ ਤੋਂ ਜਿਹੜਾ ਪੀੜਤ ਦੱਸੇ ਜਾ ਰਹੇ ਨੇ। ਮੁਸ਼ਕਲ ਜਿਹੜੇ ਨੇ ਮੁਲਜ਼ਮ ਵਿਕਾਸ ਗੋਇਲ ਦੀ ਤਬੀਅਤ ਖਰਾਬ ਹੋਣ ਦੇ ਕਾਰਨਾਂ ਦਾ ਤਾਂ ਕਹਿੰਦੇ ਪਤਾ ਨਹੀਂ ਲੱਗ ਸਕਿਆ, ਪਰੰਤੂ ਉਹਨਾਂ ਨੇ ਲੰਘੇ ਕੱਲ CBI ਅਦਾਲਤ ਦੇ ਵਿੱਚ ਪੇਸ਼ੀ ਦੇ ਵਿੱਚ ਵੀ ਹਸਪਤਾਲ ਦੇ ਵਿੱਚੋਂ ਵਰਚੁਅਲ ਹੀ ਜਿਹੜਾ ਸੀ ਉੱਥੇ ਹਾਜ਼ਰੀ ਭਰੀ ਹੈ ਅਤੇ ਜਿਹੜਾ ਸੀ ਇਹ ਮਸਲਾ ਅਸਲ ਦੇ ਵਿੱਚ CBI ਨੇ 11 ਮਈ ਨੂੰ ਮਲੋਟ ਦੇ ਵਿਕਾਸ ਗੋਇਲ ਅਤੇ ਰਾਘਵ ਗੋਇਲ ਦੇ ਡਰਾਈਵਰ ਅੰਕਿਤ ਵਧਵਾ ਨੂੰ ਮਲੋਟ ਦੇ ਹੀ ਟੈਕਸ ਜਿਹੜਾ ਅਧਿਕਾਰੀ ਤੋਂ 13 ਲੱਖ ਰੁਪਏ ਦੀ ਨਕਦੀ ਅਤੇ ਇੱਕ ਸੈਮਸੰਗ ਮੋਬਾਈਲ ਰਿਸ਼ਵਤ ਲੈਂਦੇ ਹੋਇਆ ਫੜਿਆ ਗਿਆ ਸੀ। ਦੂਸਰੇ ਪਾਸੇ ਇਸੇ ਮਸਲੇ ਦੇ ਵਿੱਚ ਪੰਜਾਬ CBI ਰੇਡ ਜਿਹੜੀ ਹੈ ਵਿਜੀਲੈਂਸ ਰੀਡਰ ਨੂੰ ਭਗੋੜਾ ਕਰਾਰ ਦੇਣ ਦੀ ਕਾਰਵਾਈ ਵਿੱਢੀ ਹੈ ਅਤੇ ਅਦਾਲਤ ਨੇ ਮੁੜ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹੈ। CBI ਦੇ ਵੱਲੋਂ 13 ਲੱਖ ਰੁਪਏ ਰਿਸ਼ਵਤ ਕਾਂਡ ਦੇ ਵਿੱਚ ਫਰਾਰ ਵਿਜੀਲੈਂਸ ਬਿਊਰੋ ਦੇ ਮੁਖੀ ਦੇ ਜਿਹੜੇ ਨੇ ਰੀਡਰ OP ਰਾਣਾ ਨੂੰ ਭਗੋੜਾ ਐਲਾਨੇ ਜਾਣ ਦੀ ਪ੍ਰਕਿਰਿਆ ਵਿੱਢੀ ਹੈ। ਚੰਡੀਗੜ੍ਹ ਦੀ CBI ਜਿਹੜੀ ਅਦਾਲਤ ਨੇ ਫਿਲਹਾਲ ਫਰਾਰ ਰੀਡਰ ਰਾਣਾ ਦੇ ਮੁੜ 6 ਜੂਨ ਤੱਕ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਨੇ। ਰੀਡਰ ਰਾਣਾ ਨੇ CBI ਅਦਾਲਤ ਦੇ ਵਿੱਚੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਮਗਰੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਦਾਇਰ ਕੀਤੀ ਹੈ ਅਤੇ ਹੁਣ 29 ਮਈ ਨੂੰ ਸੁਣਵਾਈ ਉੱਥੇ ਹੋਣੀ ਹੈ। CBI ਅਦਾਲਤ ਨੇ ਹਾਈਕੋਰਟ ਦੇ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਸੁਣਵਾਈ ਦੇ ਅਧੀਨ ਹੋਣ ਕਰਕੇ ਰੀਡਰ ਰਾਣਾ ਨੂੰ ਭਗੋੜਾ ਘੋਸ਼ਿਤ ਕਰਨ ਦੀ ਬਜਾਏ ਨਵੇਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹੈ ਅਤੇ ਅਦਾਲਤ ਨੇ ਮੰਨਿਆ ਕਿ ਮੁਲਜ਼ਮ ਦਾ ਵਤੀਰਾ ਪਹਿਲੇ ਨਜ਼ਰੇ ਗ੍ਰਿਫਤਾਰੀ ਤੋਂ ਬਚਣ ਵਾਲਾ ਹੈ। CBI ਨੇ BNSS ਦੀ ਧਾਰਾ 84 ਦੇ ਤਹਿਤ ਅਰਜ਼ੀ ਦਾਇਰ ਕਰਕੇ ਰੀਡਰ ਰਾਣਾ ਨੂੰ ਭਗੋੜਾ ਘੋਸ਼ਿਤ ਕਰਨ ਦੀ ਜਿਹੜੀ ਮੰਗ ਕੀਤੀ ਸੀ। ਦੂਸਰੇ ਪਾਸੇ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਬਰਕਰਾਰ, ਸਮੂਹਿਕ ਜਬਰ ਜਨਾਹ ਦੇ ਦੋਸ਼ਾਂ ਤੋਂ ਬਰੀ। ਸਾਬਕਾ ਸਵੈ ਘੋਸ਼ਿਤ ਗੋਡਮੈਨ ਧਰਮ ਗੁਰੂ ਆਪਣੇ ਆਪ ਨੂੰ ਕਹਿੰਦਾ ਹੈ। ਆਸਾਰਾਮ ਨੂੰ ਬੁੱਧਵਾਰ ਨੂੰ ਰਾਜਸਥਾਨ ਹਾਈਕੋਰਟ ਤੋਂ ਅੰਸ਼ਕ ਰਾਹਤ ਮਿਲੀ ਹੈ, ਜਿਸਦੇ ਵਿੱਚ ਅਦਾਲਤ ਨੇ ਉਸਨੂੰ IPC ਅਤੇ ਪੋਕਸੋ ਐਕਟ ਦੇ ਤਹਿਤ ਸਮੂਹਿਕ ਜਬਰ ਜਨਾਹ ਅਤੇ ਬੱਚੀ ਦੇ ਨਾਲ ਸਮੂਹਿਕ ਜਿਨਸੀ ਹਮਲੇ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ, ਜਦਕਿ ਨਾਬਾਲਗ ਦੇ ਨਾਲ ਜਬਰ ਜਨਾਹ ਦੇ ਲਈ ਉਸਦੀ ਸਜ਼ਾ ਨੂੰ ਬਰਕਰਾਰ ਰੱਖਿਆ। ਜਿਸ ਦੇ ਕਾਰਨ ਆਸਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਭੁਗਤਣੀ ਪਵੇਗੀ। ਜਸਟਿਸ ਅਰੁਣ ਮੋਗਾ ਅਤੇ ਜਸਟਿਸ ਯੋਗੇਂਦਰ ਕੁਮਾਰ ਪੁਰੋਹਿਤ ਦੇ ਡਿਵੀਜ਼ਨ ਬੈਂਚ ਨੇ ਆਸਾ ਰਾਮ ਨੂੰ ਆਈ ਪੀ ਸੀ ਦੀ ਧਾਰਾ 376 ਡੀ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ 5G 6 ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਉਸਨੂੰ ਅਪਰਾਧਿਕ ਸਾਜ਼ਿਸ਼ ਦੇ ਨਾਲ ਸੰਬੰਧਿਤ ਆਈ ਪੀ ਸੀ ਦੀ ਧਾਰਾ 120B ਦੇ ਦੋਸ਼ਾਂ ਤੋਂ ਵੀ ਡਿਸਚਾਰਜ ਕਰ ਦਿੱਤਾ ਹੈ। ਬੈਂਚ ਨੇ ਨਾਬਾਲਗ ਦੇ ਨਾਲ ਜਬਰ ਜਨਾਹ ਦੇ ਨਾਲ ਸੰਬੰਧਿਤ ਆਈ ਪੀ ਸੀ ਦੀ ਧਾਰਾ 376(2)F ਦੇ ਤਹਿਤ ਉਸਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ, ਜਿਸ ਦੇ ਨਾਲ ਹੇਠਲੀ ਅਦਾਲਤ ਦੇ ਵੱਲੋਂ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਬਰਕਰਾਰ ਜਿਹੜੀ ਹੈ ਰਹੇਗੀ। ਅਦਾਲਤ ਨੇ ਆਸਾ ਰਾਮ ਨੂੰ ਸਜ਼ਾ ਦੇ ਮੱਦੇਨਜ਼ਰ ਆਤਮ ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਨੇ ਅਤੇ ਉਹ ਇਸ ਸਮੇਂ ਅਸਥਾਈ ਜ਼ਮਾਨਤ ਦੇ ਉੱਤੇ ਬਾਹਰ ਹੈ, ਜਿਸ ਨੂੰ ਸੋਮਵਾਰ ਨੂੰ 7 ਦਿਨਾਂ ਦੇ ਲਈ ਵਧਾਇਆ ਗਿਆ ਸੀ। ਹਾਈਕੋਰਟ ਨੇ ਆਈ ਪੀ ਸੀ ਦੀਆਂ ਜਿਹੜੀਆਂ ਕਈ ਹੋਰ ਧਾਰਾਵਾਂ ਜਿਵੇਂ ਕਿ 342 ਗੈਰ ਕਾਨੂੰਨੀ ਤੌਰ ਦੇ ਉੱਤੇ ਨਜ਼ਰਬੰਦ ਕਰਨਾ, 370(4) ਤਸਕਰੀ, 506 ਅਪਰਾਧਿਕ ਧਮਕੀ, 509 ਔਰਤ ਦੀ ਮਰਿਆਦਾ ਨੂੰ ਠੇਸ ਪਹੁੰਚਾਉਣਾ, 354A ਜਿਨਸੀ ਸ਼ੋਸ਼ਣ ਦੇ ਨਾਲ ਨਾਲ ਪੋਕਸੋ ਐਕਟ ਦੀਆਂ ਧਾਰਾਵਾਂ 7/8 ਅਤੇ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 23 ਦੇ ਤਹਿਤ ਸਜ਼ਾਵਾਂ ਨੂੰ ਵੀ ਬਰਕਰਾਰ ਰੱਖਿਆ। ਬੈਂਚ ਨੇ ਆਈ ਪੀ ਸੀ ਦੀ ਧਾਰਾ 376 ਅਤੇ ਪੋਕਸੋ ਐਕਟ ਦੀ ਧਾਰਾ 34 ਤਹਿਤ ਵੀ ਉਸਦੀ ਸਜ਼ਾ ਨੂੰ ਬਰਕਰਾਰ ਰੱਖਿਆ। ਇਸ ਦੇ ਦੌਰਾਨ ਅਦਾਲਤ ਨੇ ਸਹਿ ਮੁਲਜ਼ਮ ਸੰਚਿਤਾ ਗੁਪਤਾ ਉਰਫ ਸ਼ਿਲਪੀ ਅਤੇ ਸ਼ਰਤ ਚੰਦਰ ਨੂੰ ਬਰੀ ਕਰ ਦਿੱਤਾ ਹੈ, ਜਿਨ੍ਹਾਂ ਨੂੰ ਪਹਿਲਾਂ ਕ੍ਰਮਵਾਰ 120B ਦੇ ਨਾਲ ਪੀੜਿਆ ਪੜ੍ਹੀਆਂ ਜਾਣ ਵਾਲੀਆਂ ਧਾਰਾਵਾਂ ਜਿਹੜੀਆਂ ਨੇ 307(4) ਅਤੇ 370(D) ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਬੈਂਚ ਨੇ ਆਸਾ ਰਾਮ ਅਤੇ ਸਹਿ ਮੁਲਜ਼ਮਾਂ ਦੇ ਵੱਲੋਂ ਦਾਇਰ ਅਪੀਲਾਂ ਦੇ ਉੱਤੇ ਸੁਣਵਾਈ ਪੂਰੀ ਕਰਨ ਤੋਂ ਬਾਅਦ 20 ਅਪ੍ਰੈਲ ਨੂੰ ਆਪਣੇ ਫੈਸਲੇ ਰਾਖਵਾਂ ਰੱਖ ਲਿਆ ਸੀ ਅਤੇ ਫੈਸਲਾ ਸੁਣਾਉਣ ਤੋਂ ਪਹਿਲਾਂ ਅਦਾਲਤ ਨੇ ਕਥਿਤ ਤੌਰ ਦੇ ਉੱਤੇ ਟਿੱਪਣੀ ਕੀਤੀ ਕਿ ਉਸਦੇ ਕੋਲ ਮੁਲਜ਼ਮ ਦੇ ਲਈ ਚੰਗੀ ਅਤੇ ਮਾੜੀ ਖਬਰ ਦਾ ਜਿਹੜਾ ਮਿਸ਼ਰਤ ਬੈਗ ਹੈ, ਮਤਲਬ ਕਿ ਸਾਰਾ ਕੁਝ ਹੀ ਹੈ, ਇਕੱਠਾ ਹੀ ਹੈ, ਅਤੇ ਪੁੱਛਿਆ ਕਿ ਉਹ ਪਹਿਲਾਂ ਕਿਹੜਾ ਹਿੱਸਾ ਜਿਹੜਾ ਸੁਣਨਾ ਚਾਹੁੰਦੇ ਨੇ, ਪੋਜ਼ਿਟਿਵ ਜਾਂ ਨੈਗੇਟਿਵ। ਆਸਾ ਰਾਮ ਨੂੰ 25 ਅਪ੍ਰੈਲ 2018 ਨੂੰ ਆਪਣੇ ਆਸ਼ਰਮ ਦੇ ਵਿੱਚ ਇੱਕ ਨਾਬਾਲਗ ਵਿਦਿਆਰਥਣ ਦੇ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਆਈ ਪੀ ਸੀ ਪੋਕਸੋ ਐਕਟ ਦੇ ਅਤੇ ਜੁਵੇ ਨਾਈਲ ਜਸਟਿਸ ਐਕਟ ਦੀਆਂ ਕਈ ਧਾਰਾਵਾਂ ਦੇ ਤਹਿਤ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ। ਦੂਸਰੇ ਪਾਸੇ ਟਰਾਂਸਜੈਂਡਰ ਲਾਅ ਹਾਈ ਕੋਰਟਾਂ ਦੇ ਕੇਸ ਜਿਹੜੇ ਨੇ ਸੁਪਰੀਮ ਕੋਰਟ ਭੇਜਣ ਦੇ ਲਈ ਕੇਂਦਰ ਨੇ ਅਰਜ਼ੀ ਦਿੱਤੀ ਹੈ। ਕੀ ਕਹਿੰਦੀ ਹੈ ਅਰਜ਼ੀ, ਉਹਦੇ ਵੱਲ ਨੂੰ ਵੱਧਦੇ ਹਾਂ। ਕੇਂਦਰ ਸਰਕਾਰ ਨੇ ਬੁੱਧਵਾਰ ਅੱਜ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਅੱਜ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਸਰਕਾਰ ਨੇ ਮੰਗ ਕੀਤੀ ਹੈ ਕਿ ਟਰਾਂਸਜੈਂਡਰ ਵਿਅਕਤੀ ਅਧਿਕਾਰਾਂ ਦੀ ਸੁਰੱਖਿਆ ਸੋਧ ਐਕਟ 226 ਦੇ ਖਿਲਾਫ ਦੇਸ਼ ਦੀਆਂ ਵੱਖ ਵੱਖ ਹਾਈ ਕੋਰਟਾਂ ਦੇ ਵਿੱਚ ਚੱਲ ਰਹੀਆਂ ਸਾਰੀਆਂ ਹੀ ਚੁਣੌਤੀਆਂ ਯਾਨੀ ਕਿ ਕੇਸਾਂ ਨੂੰ ਇਕੱਠਾ ਕਰਕੇ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਤਬਦੀਲ ਟਰਾਂਸਫਰ ਕੀਤਾ ਜਾਵੇ। ਸਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਭਾਰਤ ਦੇ ਮੁੱਖ ਜੱਜ CJI ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਦੇ ਬੈਂਚ ਅੱਗੇ ਇਸ ਮਾਮਲੇ ਦਾ ਜ਼ਿਕਰ ਕੀਤਾ ਅਤੇ ਸ਼ੁੱਕਰਵਾਰ ਨੂੰ ਇਹਨਾਂ ਤਬਾਦਲਾ ਪਟੀਸ਼ਨਾਂ ਦੇ ਉੱਤੇ ਜਲਦੀ ਸੁਣਵਾਈ ਕਰਨ ਦੀ ਮੰਗ ਕੀਤੀ ਹੈ। ਸਲਿਸਟਰ ਜਨਰਲ ਨੇ ਅਦਾਲਤ ਅੱਗੇ ਕਿਹਾ ਕਿ ਅਸੀਂ ਟਰਾਂਸਜੈਂਡਰ ਸੋਧ ਐਕਟ ਖਿਲਾਫ਼ ਮਿਲੀਆਂ ਚੁਣੌਤੀਆਂ ਨੂੰ ਇਸ ਅਦਾਲਤ ਦੇ ਵਿੱਚ ਲਿਆਉਣ ਦੇ ਲਈ ਤਬਾਦਲਾ ਪਟੀਸ਼ਨਾਂ ਦਾਇਰ ਕੀਤੀਆਂ ਨੇ। ਜੇਕਰ ਇਹ ਪਟੀਸ਼ਨਾਂ ਸ਼ੁੱਕਰਵਾਰ ਨੂੰ ਸੁਣਵਾਈ ਦੇ ਲਈ ਸੂਚੀਬੱਧ ਹੁੰਦੀਆਂ ਨੇ ਤਾਂ ਨੋਟਿਸ ਜਾਰੀ ਕੀਤਾ ਜਾਂਦਾ ਹੈ, ਤਾਂ ਅਸੀਂ ਹਾਈ ਕੋਰਟ ਨੂੰ ਆਪਣੀ ਕਾਰਵਾਈ ਨੂੰ ਅੱਗੇ ਪਾਉਣ ਟਾਲਣ ਦੀ ਬੇਨਤੀ ਕਰ ਸਕਦੇ ਹਾਂ। ਕਾਨੂੰਨ ਅਧਿਕਾਰੀ ਜਿਹੜਾ ਸਲਿਸਟਰ ਜਨਰਲ ਉਹਨੇ ਕਿਹਾ ਹੈ ਕਿ ਕਿਉਂਕਿ ਇਸ ਵੇਲੇ ਕਈ ਹਾਈ ਕੋਰਟਾਂ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਕਰ ਰਹੀਆਂ ਨੇ, ਇਸ ਦੇ ਲਈ ਕੇਂਦਰੀ ਕਾਨੂੰਨ ਦੀ ਵੈਧਤਾ ਦੇ ਉੱਤੇ ਵੱਖੋ ਵੱਖਰੇ ਵਿਚਾਰਾਂ ਅਤੇ ਆਪਸ ਦੇ ਵਿੱਚ ਵਿਰੋਧੀ ਨਿਆਇਕ ਫੈਸਲੇ ਆਉਣ ਦਾ ਵੱਡਾ ਖਤਰਾ ਹੈ। CJI ਦੀ ਸਹਿਮਤੀ ਜਿਹੜੀ ਹੈ, ਮੁੱਖ ਜੱਜ CJI ਇਸ ਮੰਗ ਦੇ ਉੱਤੇ ਸਹਿਮਤ ਹੁੰਦੇ ਨਜ਼ਰ ਆਏ ਨੇ ਨਹੀਂ ਆਏ ਨੇ। ਉਹਨਾਂ ਕਿਹਾ ਕਿ ਸਰਵਉੱਚ ਅਦਾਲਤ ਨੂੰ ਅਕਸਰ ਸੂਬਾਈ ਅਦਾਲਤਾਂ ਹਾਈ ਕੋਰਟਾਂ ਦੇ ਵੱਲੋਂ ਦਿੱਤੇ ਗਏ ਕਾਨੂੰਨੀ ਤਰਕਾਂ ਦਾ ਫਾਇਦਾ ਮਿਲਦਾ ਹੈ। CJI ਨੇ ਕਿਹਾ ਕਿ ਕਈ ਵਾਰ ਸਾਨੂੰ ਹਾਈ ਕੋਰਟ ਦੇ ਵਿਚਾਰਾਂ ਦਾ ਫਾਇਦਾ ਵੀ ਮਿਲ ਸਕਦਾ ਹੈ। ਜਦੋਂ ਕਾਨੂੰਨ ਅਧਿਕਾਰੀ ਨੇ ਆਪਣੀਆਂ ਗੱਲਾਂ ਨੂੰ ਦੁਹਰਾਇਆ ਤਾਂ CJI ਨੇ ਕਿਹਾ ਕਿ ਉਹ ਦੇਖਣਗੇ। ਵਿਵਾਦ ਦਾ ਮੁੱਖ ਕਾਰਨ ਇਹਦੇ ਵਿੱਚ ਹੈ ਕਿ ਟਰਾਂਸਜੈਂਡਰ ਵਿਅਕਤੀ ਜਿਹੜੇ ਨੇ ਅਧਿਕਾਰਾਂ ਦੀ ਸੁਰੱਖਿਆ ਸੋਧ ਐਕਟ 226 ਮਨੁੱਖੀ ਅਧਿਕਾਰਤ ਅਧਿਕਾਰ ਜਿਹੜਾ ਕਾਰਕੁਨਾਂ ਅਤੇ LGBTQ+ ਭਾਈਚਾਰੇ ਦੇ ਮੈਂਬਰਾਂ ਦੇ ਵੱਲੋਂ ਸਖ਼ਤ ਕਾਨੂੰਨੀ ਜਾਂਚ ਦੇ ਘੇਰੇ ਦੇ ਵਿੱਚ ਹੈ। ਵਿਵਾਦ ਦੀ ਮੁੱਖ ਵਜ੍ਹਾ ਜਿਹੜੀ ਲਿੰਗ ਜੈਂਡਰ ਦੀ ਖੁਦ ਪਛਾਣ ਸੈਲਫ ਆਇਡੈਂਟੀਫਿਕੇਸ਼ਨ ਜਿਹੜੀ ਹੈ ਉਹਦੇ ਸੰਕਲਪ ਨੂੰ ਹਟਾਉਣਾ ਹੈ, ਜਿਸ ਅਧਿਕਾਰ ਨੂੰ ਸੁਪਰੀਮ ਕੋਰਟ ਨੇ ਪਹਿਲਾਂ ਆਪਣੇ ਇਤਿਹਾਸਕ ਨਾਲਸਾ ਫੈਸਲੇ ਦੇ ਵਿੱਚ ਬਹਾਲ ਜਿਹੜਾ ਰੱਖਿਆ ਸੀ। ਪਟੀਸ਼ਨ ਕਰਤਾਵਾਂ ਦੀ ਦਲੀਲ ਹੈ ਕਿ 226 ਦੀ ਇਸ ਸੋਧ ਦੇ ਵਿੱਚ ਲਿੰਗ ਦੀ ਪਛਾਣ ਦੇ ਲਈ ਡਾਕਟਰੀ ਜਾਂ ਪ੍ਰਸ਼ਾਸਨਿਕ ਦਖਲਅੰਦਾਜ਼ੀ ਸਰਟੀਫਿਕੇਟ ਆਦਿ ਨੂੰ ਲਾਜ਼ਮੀ ਬਣਾਇਆ ਗਿਆ ਹੈ। ਪਟੀਸ਼ਨ ਕਰਤਾਵਾਂ ਦੀ ਦਲੀਲ ਹੈ ਕਿ ਇਹ ਜਿਹੜੀ ਸ਼ਰਤ ਹੈ ਵਿਅਕਤੀ ਦੇ ਸਨਮਾਨ, ਨਿੱਜਤਾ, ਪ੍ਰਾਈਵੇਸੀ ਜਿਹੜੀ ਹੈ ਅਤੇ ਸਰੀਰਕ ਖੁਦ ਮੁਖਤਿਆਰੀ ਦੇ ਅਧਿਕਾਰ ਦੀ ਉਲੰਘਣਾ ਕਰਦੀ ਹੈ ਅਤੇ ਇਹਨੂੰ ਜਿਹੜਾ ਰੱਦ ਕੀਤਾ ਜਾਵੇ। ਦੂਸਰੇ ਪਾਸੇ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵਧੀਏ ਅਤੇ ਮਾਰਕ ਕਾਰਨੀ ਦੀ ਭਾਰਤ ਫੇਰੀ ਦੇ ਨਾਲ ਨਵੀਂ ਸ਼ੁਰੂਆਤ ਹੋ ਗਈ ਹੈ ਅਤੇ ਪਿਊਸ਼ ਗੋਇਲ ਨੇ ਮੁਲਾਕਾਤ ਕੀਤੀ ਹੈ ਕੈਨੇਡਾ ਦੇ ਵਪਾਰ ਮੰਤਰੀ ਮਨਿੰਦਰ ਸਿੱਧੂ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਮੁਲਾਕਾਤ ਹੋਈ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਹਾਲੀਆ ਭਾਰਤ ਯਾਤਰਾ ਨੇ ਕੈਨੇਡਾ ਭਾਰਤ ਰਿਸ਼ਤਿਆਂ ਨੂੰ ਪੂਰੀ ਤਰ੍ਹਾਂ ਨਵੇਂ ਸਿਰੇ ਤੋਂ ਸਥਾਪਿਤ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਕੈਨੇਡਾ ਦਾ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੇ ਵਿੱਚ 2023 ਦੇ ਵਿੱਚ ਖਾਲਿਸਤਾਨੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਮਗਰੋਂ ਦੋਵਾਂ ਦੇਸ਼ਾਂ ਦੇ ਸੰਬੰਧਾਂ 'ਚ ਤਣਾਅ ਆ ਗਿਆ ਸੀ। ਕੈਨੇਡਾ ਦੀ 3 ਰੋਜ਼ਾ ਫੇਰੀ ਦੇ ਉੱਤੇ ਆਏ ਗੋਇਲ ਹੁਣਾਂ ਨੇ ਉੱਤਰੀ ਅਮਰੀਕਾ ਦੇਸ਼ ਦੇ ਕੌਮਾਂਤਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਹੁਣਾਂ ਦੇ ਨਾਲ ਬੀਤੇ ਦਿਨ ਮੁਲਾਕਾਤ ਦੇ ਦੌਰਾਨ ਇਹ ਟਿੱਪਣੀ ਕੀਤੀ ਹੈ। ਗੋਇਲ ਨੇ ਕਿਹਾ ਕਿ ਇਹ ਅਜਿਹੀ ਭਾਈਵਾਲੀ ਹੈ ਜਿਸ ਨੂੰ ਬਹੁਤ ਤੇਜ਼ੀ ਦੇ ਨਾਲ ਨਵੇਂ ਸਿਰੇ ਤੋਂ ਸਥਾਪਿਤ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਫਰਵਰੀ ਦੇ ਅੰਤ ਦੇ ਵਿੱਚ ਕਾਰਨੀ ਦੀ ਯਾਤਰਾ ਨੇ ਕੈਨੇਡਾ ਦੇ ਉੱਤੇ ਭਾਰਤ ਦੇ ਇੱਕ ਦੂਜੇ ਨੂੰ ਦੇਖਣ ਦੇ ਢੰਗ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਇਹ 8 ਸਾਲਾਂ ਦੇ ਵਿੱਚ ਕੈਨੇਡਾ ਦੇ ਕਿਸੇ ਪ੍ਰਧਾਨ ਮੰਤਰੀ ਦੀ ਪਹਿਲੀ ਭਾਰਤ ਯਾਤਰਾ ਸੀ ਅਤੇ ਉਹਨਾਂ ਕਿਹਾ ਕਿ ਇਸੇ ਨੇ ਇਸ ਸੰਬੰਧ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਤਬਦੀਲੀ ਦਾ ਰਾਹ ਪੱਧਰਾ ਕੀਤਾ ਹੈ। ਨਵੇਂ ਏਜੰਡੇ ਦੇ ਉੱਤੇ ਟੀਚੇ ਤੈਅ ਕੀਤੇ ਨੇ। ਭਾਰਤ ਨੇ ਕੈਨੇਡਾ ਦੇ ਦਰਮਿਆਨ 2010 ਤੋਂ ਵਪਾਰ ਵਾਰਤਾ ਜਾਰੀ ਹੈ ਅਤੇ ਗੋਇਲ ਹੁਣਾਂ ਨੇ ਸ਼੍ਰੀ ਸਿੱਧੂ ਨਾਲ ਪੱਤਰਕਾਰ ਸੰਮੇਲਨ ਦੇ ਵਿੱਚ ਕਿਹਾ ਕਿ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਸਾਲ ਦੇ ਅੰਤ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਵਪਾਰ ਸਮਝੌਤੇ ਨੇਪਰੇ ਚਾੜਨ ਦਾ ਟੀਚਾ ਤੈਅ ਕੀਤਾ ਅਤੇ ਸਾਡਾ ਮਕਸਦ 17 ਅਰਬ ਡਾਲਰ ਦੇ ਦੁਵੱਲੇ ਵਪਾਰ ਨੂੰ ਵਧਾ ਕੇ ਸਾਲ 2030 ਤੱਕ 50 ਅਰਬ ਡਾਲਰ ਕਰਨਾ ਵੀ ਹੈ। ਗੋਇਲ ਹੁਣਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਅਤੇ ਕਾਰਨੀ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਕਿ ਭਾਰਤ ਦੇ ਨਾਲ ਮੁਕਤ ਵਪਾਰ ਸਮਝੌਤੇ ਬਾਰੇ ਗੱਲਬਾਤ ਜਾਰੀ ਹੈ ਅਤੇ ਇਹ ਕੈਨੇਡਾ ਦੇ ਲਈ ਗੇਮ ਚੇਂਜਰ ਸਾਬਤ ਹੋਵੇਗਾ। ਦੂਸਰੇ ਪਾਸੇ ਅਮਰੀਕਾ ਦੇ ਨਾਲ ਡੀਲ ਫਾਈਨਲ, ਇਰਾਨ ਦਾ ਵੱਡਾ ਦਾਅਵਾ, ਕਿਹਾ ਕਿ ਹੋਰਮੁਜ਼ ਖੁੱਲ੍ਹੇਗਾ, ਸਮਝੌਤੇ ਦਾ ਡਰਾਫਟ ਤਿਆਰ ਹੋ ਗਿਆ। ਇਰਾਨੀ ਸਰਕਾਰੀ ਟੀਵੀ ਨੇ ਰਿਪੋਰਟ ਦਿੱਤੀ ਹੈ ਕਿ ਅਮਰੀਕਾ ਦੇ ਨਾਲ ਚੱਲ ਰਹੇ ਟਕਰਾਅ ਨੂੰ ਖਤਮ ਕਰਨ ਦੇ ਲਈ ਇੱਕ ਸਮਝੌਤਾ ਪੱਤਰ ਜਿਹੜਾ MOU ਦਾ ਇੱਕ ਸ਼ੁਰੂਆਤੀ ਗੈਰ ਰਸਮੀ ਖਰੜਾ ਅੰਤਮ ਰੂਪ ਦੇ ਦਿੱਤਾ ਗਿਆ। ਇਸ ਖਰੜੇ ਦੇ ਤਹਿਤ ਇਰਾਨ ਇੱਕ ਮਹੀਨੇ ਦੇ ਅੰਦਰ ਅੰਦਰ ਹੋਰਮੁਜ਼ ਜਲਡਮਰੂ ਰਾਹੀਂ ਜਿਹੜਾ ਵਪਾਰਕ ਸ਼ਿਪਿੰਗ ਨੂੰ ਯੁੱਧ ਤੋਂ ਪਹਿਲਾਂ ਦੇ ਪੱਧਰ ਦੇ ਉੱਤੇ ਬਹਾਲ ਕਰਨ ਦੇ ਲਈ ਤਿਆਰ ਹੈ। ਖਰੜੇ ਦੇ ਜਿਹੜਾ ਅਨੁਸਾਰ ਅਮਰੀਕਾ ਇਰਾਨ ਦੇ ਆਲੇ ਦੁਆਲੇ ਆਪਣੀਆਂ ਫੌਜੀ ਟੁਕੜੀਆਂ ਨੂੰ ਵਾਪਸ ਬੁਲਾਏਗਾ ਅਤੇ ਜਲ ਸੈਨਾ ਦੀ ਨਾਕਾਬੰਦੀ ਨੂੰ ਖਤਮ ਕਰੇਗਾ। ਹਾਲਾਂਕਿ ਇਹ ਮੁੱਢਲਾ ਸਮਝੌਤਾ ਫੌਜੀ ਜਹਾਜ਼ਾਂ ਨੂੰ ਕਵਰ ਨਹੀਂ ਕਰਦਾ ਹੈ। ਇਰਾਨ ਹੋਰਮੁਜ਼ ਜਲਡਮਰੂ ਦੇ ਵਿੱਚ ਜਹਾਜ਼ਾਂ ਦੀ ਆਵਾਜਾਈ ਨੂੰ ਕੰਟਰੋਲ ਕਰਨ ਦੇ ਲਈ ਓਮਾਨ ਦੇ ਨਾਲ ਸਹਿਯੋਗ ਕਰੇਗਾ। ਤਹਿਰਾਨ ਨੇ ਸਪਸ਼ਟ ਕਰ ਦਿੱਤਾ ਕਿ ਉਹ ਠੋਸ ਤਸਦੀਕ ਤੋਂ ਬਿਨਾਂ ਕੋਈ ਕਾਰਵਾਈ ਨਹੀਂ ਕਰੇਗਾ। ਅੰਤਮ ਨਿਪਟਾਰਾ ਜਿਹੜਾ 60 ਦਿਨਾਂ ਦੇ ਅੰਦਰ ਸੰਭਵ ਹੈ। ਇਰਾਨੀ ਮੀਡੀਆ ਦੇ ਅਨੁਸਾਰ ਜੇਕਰ 60 ਦਿਨਾਂ ਦੇ ਅੰਦਰ ਅੰਦਰ ਕੋਈ ਅੰਤਮ ਸਮਝੌਤਾ ਹੋ ਜਾਂਦਾ ਹੈ ਤਾਂ ਇਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਇੱਕ ਬਾਈਡਿੰਗ ਮਤੇ ਦੇ ਵਜੋਂ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਹ ਸਮਝੌਤਾ ਫਰਵਰੀ ਦੇ ਵਿੱਚ ਇਰਾਨ ਅਮਰੀਕਾ ਰੁਕਾਵਟ ਤੋਂ ਬਾਅਦ ਸ਼ੁਰੂ ਹੋਈ ਅਸਿੱਧੀ ਗੱਲਬਾਤ ਦਾ ਨਤੀਜਾ ਹੈ। ਪਾਕਿਸਤਾਨ ਦੀ ਵਿਚੋਲਗੀ ਦੀ ਭੂਮਿਕਾ ਦੀ ਗੱਲ ਹੋਈ ਹੈ। ਪਾਕਿਸਤਾਨ ਨੇ ਇਰਾਨ ਅਤੇ ਅਮਰੀਕਾ ਵਿਚਕਾਰ ਇਹ ਕੇਂਦਰੀ ਵਿਚੋਲੇ ਦੀ ਭੂਮਿਕਾ ਨਿਭਾਈ ਹੈ ਜੋ ਇਸ ਸਾਲ ਦੇ ਸ਼ੁਰੂ ਦੇ ਵਿੱਚ ਇਰਾਨ ਅਤੇ ਇਜ਼ਰਾਈਲ ਵਿਚਕਾਰ ਤਣਾਅ ਵਧਣ ਤੋਂ ਬਾਅਦ ਭੜਕਿਆ ਸੀ। ਦੋਵੇਂ ਦੇਸ਼ਾਂ ਨੇ ਇੱਕ ਦੂਜੇ ਦੇ ਉੱਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਜਿਸ ਦੇ ਨਾਲ ਖਾੜੀ ਖੇਤਰ ਦੇ ਵਿੱਚ ਸਮੁੰਦਰੀ ਜਹਾਜ਼ਾਂ ਨੂੰ ਦੀ ਆਵਾਜਾਈ ਨੂੰ ਬੁਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਕੀਤਾ ਅਤੇ ਅਮਰੀਕਾ ਨੂੰ ਟਕਰਾਅ ਦੇ ਵਿੱਚ ਖਿੱਚਿਆ, ਕਹਿੰਦੇ ਗਿਆ। ਲਓ ਦੱਸੋ ਜੀ, ਅਮਰੀਕਾ ਨੂੰ ਕਹਿੰਦੇ ਖਿੱਚ ਲਿਆ ਗਿਆ, ਆਪ ਮੁਹਾਰੇ ਚਾਹੇ ਹੋ ਗਿਆ। ਦੂਸਰੇ ਪਾਸੇ ਇਜ਼ਰਾਈਲ ਲਿਬਨਾਨ ਵਾਰ ਜਿਹੜੀ ਚੱਲ ਰਹੀ ਹੈ, ਇਜ਼ਰਾਈਲ ਅਤੇ ਲਿਬਨਾਨ ਵਿਚਕਾਰ ਲਿਟਾਨੀ ਦਰਿਆ ਦੇ ਉੱਤੇ ਜਿਹੜਾ ਲਿਟਣ ਲੱਗ ਗਏ ਨੇ, ਝੜਪਾਂ ਜਿਹੜੀਆਂ ਤੇਜ਼ ਹੋ ਗਈਆਂ ਨੇ। ਇਜ਼ਰਾਈਲੀ ਫੌਜ ਅਤੇ ਹਿਜ਼ਬੁੱਲਾ ਵਿਚਕਾਰ ਮੰਗਲਵਾਰ ਨੂੰ ਕੱਲ੍ਹ ਬੀਤੇ ਦੇ ਵਿੱਚ ਦੱਖਣੀ ਲਿਬਨਾਨ ਦੇ ਰਣਨੀਤਿਕ ਲਿਟਾਨੀ ਦਰਿਆ ਦੇ ਨਾਲ ਭਾਰੀ ਝੜਪਾਂ ਹੋਈਆਂ, ਜਿੱਥੇ ਇਜ਼ਰਾਈਲੀ ਸੈਨਿਕਾਂ ਨੇ ਉੱਤਰ ਦੇ ਵੱਲ ਆਪਣੀ ਪਹੁੰਚ ਜਿਹੜੀ ਵਧਾ ਦਿੱਤੀ। ਅਮਰੀਕਾ ਦੀ ਵਿਚੋਲਗੀ ਵਾਲੀ ਜੰਗਬੰਦੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਹਾਲਾਤ ਨਾਜ਼ੁਕ ਬਣੇ ਹੋਏ ਨੇ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨ ਜਾਹੂ ਜਿਹੜੇ ਨੇ ਬੇਜਾਮਿਨ, ਉਹਨੇ ਇਜ਼ਰਾਈਲੀ ਵਸਨੀਕਾਂ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਲਿਬਨਾਨ ਦੇ ਵਿੱਚ ਫੌਜੀ ਕਾਰਵਾਈਆਂ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸੇ ਦੇ ਦੌਰਾਨ ਰਾਤ ਭਰ ਹੋਏ ਇਜ਼ਰਾਈਲੀ ਹਮਲਿਆਂ ਦੇ ਵਿੱਚ ਮਸ਼ਗਾਰਾ ਦੇ ਪਿੰਡ ਦੇ ਵਿੱਚ ਇੱਕੋ ਪਰਿਵਾਰ ਦੇ ਮੈਂਬਰਾਂ ਦੇ ਸਮੇਤ 12 ਲੋਕਾਂ ਦੀ ਮੌਤ ਹੋਈ ਅਤੇ ਜਦਕਿ ਇਜ਼ਰਾਈਲੀ ਫੌਜ ਨੇ 100 ਤੋਂ ਵੱਧ ਹਿਜ਼ਬੁੱਲਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ। ਹਿਜ਼ਬੁੱਲਾ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਰਾਕਟ ਅਤੇ ਡਰੋਨਾਂ ਰਾਹੀਂ ਇਜ਼ਰਾਈਲੀ ਟੁਕੜੀਆਂ ਦੇ ਉੱਤੇ ਹਮਲੇ ਕੀਤੇ, ਜਿਸ ਦੇ ਕਾਰਨ ਲਿਬਨਾਨ ਦੇ ਵਿੱਚ 1 ਮਿਲੀਅਨ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਨੇ ਅਤੇ ਯੁੱਧ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਘੱਟੋ ਘੱਟ 3,213 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਗਲੀ ਖਬਰ ਵੱਲ ਵਧੀਏ ਅਤੇ ਅਮਰੀਕਾ ਦੇ ਵਿੱਚ ਟਰੰਪ ਦੀ ਆਲੋਚਨਾ ਤੇਜ਼ ਹੋ ਗਈ ਹੈ। ਸੀਨੇਟਰ ਵਾਰਨਰ ਨੇ ਲਾਇਆ ਹੈ ਕਿ ਦੋਸ਼ ਲਾਏ ਨੇ ਕਿ ਅਤਹੀਣ ਜੰਗ ਛੇੜਨ ਦਾ ਦੋਸ਼ ਲਾਇਆ ਹੈ ਟਰੰਪ ਦੇ ਉੱਤੇ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਰਾਨ ਦੇ ਖਿਲਾਫ਼ ਚੱਲ ਰਹੀ ਫੌਜੀ ਕਾਰਵਾਈ ਕਰਨ ਕਾਰਨ ਜਿਹੜਾ ਦੇਸ਼ ਦੇ ਅੰਦਰ ਹੀ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਅਮਰੀਕੀ ਸੈਨੇਟਰ ਅਤੇ ਸੈਨੇਟ ਦੀ ਇੰਟੈਲੀਜੈਂਸ ਕਮੇਟੀ ਦੇ ਉਪ ਪ੍ਰਧਾਨ ਮਾਰਕ ਵਾਰਨਰ ਨੇ ਟਰੰਪ ਦੇ ਉੱਤੇ ਨਵੀਂ ਅਤਹੀਣ ਜੰਗ ਫੋਰਐਵਰ ਵਾਰ ਸ਼ੁਰੂ ਕਰਨ ਅਤੇ ਆਪਣੇ ਵਾਅਦੇ ਤੋੜਨ ਦਾ ਦੋਸ਼ ਲਗਾਇਆ। ਵਾਅਦਾ ਖਿਲਾਫੀ ਦੇ ਇਲਜ਼ਾਮ ਨੇ ਸੈਨੇਟਰ ਵਾਰਨਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਕਰਦਿਆਂ ਕਿਹਾ ਕਿ ਇੱਕ ਪਾਸੇ ਟਰੰਪ ਜੰਗ ਖਤਮ ਹੋਣ ਦੇ ਦਾਅਵੇ ਕਰ ਰਹੇ ਨੇ ਪਰ ਹਕੀਕਤ ਦੇ ਵਿੱਚ ਅਮਰੀਕਾ ਅਜੇ ਵੀ ਇਰਾਨ ਦੇ ਉੱਤੇ ਹਮਲੇ ਕਰ ਰਿਹਾ। ਉਹਨਾਂ ਦੇ ਅਨੁਸਾਰ ਅਜਿਹੀਆਂ ਕਾਰਵਾਈਆਂ ਦੇ ਨਾਲ ਆਮ ਲੋਕਾਂ ਦੇ ਖਰਚੇ ਵੱਧ ਰਹੇ ਨੇ ਅਤੇ ਦੇਸ਼ ਨੂੰ ਇੱਕ ਨਵੀਂ ਜੰਗ ਦੇ ਵਿੱਚ ਝੋਕਿਆ ਜਾ ਰਿਹਾ। ਹੋਰਮੁਜ਼ ਖੇਤਰ ਦੇ ਵਿੱਚ ਤਣਾਅ ਵਧਿਆ। ਰਿਪੋਰਟ ਦੇ ਅਨੁਸਾਰ ਅਮਰੀਕੀ ਫੌਜ ਨੇ ਹਾਲ ਹੀ ਦੇ ਵਿੱਚ ਹੋਰਮੁਜ਼ ਜਲਡ ਮਰੂ ਮੱਧ ਜਿਹੜਾ ਉਹਦੇ ਨੇੜੇ ਇਰਾਨੀ ਮਿਜ਼ਾਈਲ ਲਾਂਚ ਜਿਹੜੀ ਸਾਈਟਾਂ ਅਤੇ ਬਾਰੂਦੀ ਸੁਰੰਗਾਂ ਵਿਛਾਉਣ ਵਾਲੀਆਂ ਕਿਸ਼ਤੀਆਂ ਦੇ ਉੱਤੇ ਹਮਲੇ ਕੀਤੇ, ਜਿੱਥੇ ਅਮਰੀਕਾ ਨੇ ਇਸ ਨੂੰ ਜਿਹੜਾ ਆਤਮ ਰੱਖਿਆ ਦੀ ਕਾਰਵਾਈ ਦੱਸਿਆ ਅਤੇ ਉੱਥੇ ਹੀ ਇਰਾਨ ਦੀ ਰੈਵੋਲੂਸ਼ਨਰੀ ਗਾਰਡਜ਼ ਨੇ ਜਵਾਬੀ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ। ਅਮਰੀਕੀ ਜਨਤਾ ਦੇ ਵਿੱਚ ਵੀ ਇਸ ਫੌਜੀ ਮੁਹਿੰਮ ਨੂੰ ਲੈ ਕੇ ਉਤਸ਼ਾਹ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਇੱਕ ਤਾਜ਼ਾ ਸਰਵੇਖਣ ਆਇਆ ਉਹਦੇ ਮੁਤਾਬਕ 61% ਲੋਕ ਚਾਹੁੰਦੇ ਨੇ ਕਿ ਫੌਜੀ ਮੁਹਿੰਮ ਇੱਕ ਸੀਮਤ ਸਮੇਂ ਦੇ ਅੰਦਰ ਅੰਦਰ ਖਤਮ ਕੀਤੀ ਜਾਵੇ। 52% ਲੋਕਾਂ ਦਾ ਮੰਨਣਾ ਹੈ ਕਿ ਜੇਕਰ ਪਰਮਾਣੂ ਪ੍ਰੋਗਰਾਮ ਉੱਤੇ ਕੋਈ ਸਮਝੌਤਾ ਨਹੀਂ ਵੀ ਹੁੰਦਾ ਤਾਂ ਵੀ ਅਮਰੀਕਾ ਨੂੰ ਫੌਜੀ ਕਾਰਵਾਈ ਬੰਦ ਕਰ ਦੇਣੀ ਚਾਹੀਦੀ ਹੈ। ਸਿਰਫ 39% ਲੋਕ ਹੀ ਉਦੋਂ ਤੱਕ ਮੁਹਿੰਮ ਜਾਰੀ ਰੱਖਣ ਦੇ ਪੱਖ ਦੇ ਵਿੱਚ ਨੇ ਜਦੋਂ ਤੱਕ ਟੀਚੇ ਹਾਸਲ ਨਹੀਂ ਹੋ ਜਾਂਦੇ। ਸ਼ਾਂਤੀ ਗੱਲਬਾਤ ਦਾ ਕਹਿੰਦੇ ਹਾਲਤ ਜਿਹੜੀ ਬਣਨੀ ਚਾਹੀਦੀ ਹੈ। ਅਮਰੀਕਾ ਅਤੇ ਇਰਾਨ ਵਿਚਕਾਰ ਸ਼ਾਂਤੀ ਸਮਝੌਤੇ ਦੀ ਪ੍ਰਕਿਰਿਆ ਕਾਫ਼ੀ ਸੁਸਤ ਹੈ। ਸਮਝੌਤੇ ਦੇ ਖਰੜੇ ਦੇ ਵਿੱਚ ਪਰਮਾਣੂ ਪ੍ਰੋਗਰਾਮ ਅਤੇ ਪਾਬੰਦੀਆਂ ਦੀ ਸ਼ਬਦਾਵਲੀ ਨੂੰ ਲੈ ਕੇ ਅਜੇ ਵੀ ਗੰਭੀਰ ਮਤਭੇਦ ਜਿਹੜੇ ਨੇ ਚੱਲ ਰਹੇ ਨੇ ਬਣੇ ਹੋਏ ਨੇ, ਜਿਸ ਦੇ ਕਾਰਨ ਫੈਸਲੇ ਲੈਣ ਦੇ ਵਿੱਚ ਦੇਰੀ ਕਹਿੰਦੇ ਆ ਹੋ ਰਹੀ ਹੈ। ਇਸੇ ਤਰ੍ਹਾਂ ਹੁਣ ਬ੍ਰਿਟੇਨ ਨੇ ਰੂਸ ਦੀਆਂ ਗਤੀਵਿਧੀਆਂ ਦੇ ਬਾਰੇ ਰਾਸ਼ਟਰ ਨੂੰ ਚੇਤਾਵਨੀ ਦਿੱਤੀ ਹੈ। ਇੱਕ ਬ੍ਰਿਟਿਸ਼ ਖੁਫੀਆ ਅਧਿਕਾਰੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਵਿਅਕਤੀ, ਕੰਪਨੀਆਂ ਅਤੇ ਸਰਕਾਰਾਂ ਸਾਈਬਰ ਸੁਰੱਖਿਆ ਨੂੰ ਵਧੇਰੇ ਗੰਭੀਰਤਾ ਦੇ ਨਾਲ ਨਹੀਂ ਲੈਂਦੀਆਂ ਤਾਂ ਬ੍ਰਿਟੇਨ ਅਤੇ ਇਸਦੇ ਸਹਿਯੋਗੀ ਰੂਸ ਵਰਗੇ ਵਿਰੋਧੀਆਂ ਤੋਂ ਸਾਈਬਰ ਯੁੱਧ ਹਾਰ ਸਕਦੇ ਨੇ। ਬ੍ਰਿਟੇਨ ਦੀ ਜਿਹੜੀ ਹੈ ਸੰਚਾਰ ਖੁਫੀਆ ਏਜੰਸੀ ਹੈ GCHQ ਦੀ ਮੁਖੀ ਹੈ ਐਨੀ ਕੀਸਟ ਬਟਲਰ। ਬੁੱਧਵਾਰ ਨੂੰ ਅੱਜ ਉਹਨੇ ਸਪਸ਼ਟ ਕੀਤਾ ਹੈ ਕਿ ਰੂਸ ਲਗਾਤਾਰ ਬ੍ਰਿਟੇਨ ਅਤੇ ਯੂਰਪ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ, ਲੋਕਤੰਤਰੀ ਪ੍ਰਕਿਰਿਆਵਾਂ, ਸਪਲਾਈ ਚੇਨਾਂ ਅਤੇ ਜਨਤਕ ਵਿਸ਼ਵਾਸ ਨੂੰ ਨਿਸ਼ਾਨਾ ਬਣਾ ਰਿਹਾ ਹੈ। ਲੰਡਨ ਦੇ ਨੇੜੇ ਦੂਜੇ ਵਿਸ਼ਵ ਯੁੱਧ ਦੇ ਨਾਲ ਸੰਬੰਧਿਤ ਕੇਂਦਰ ਦੇ ਵਿੱਚ ਇੱਕ ਭਾਸ਼ਣ ਦੇ ਵਿੱਚ ਉਹ ਰੂਸ 'ਤੇ ਤਕਨਾਲੋਜੀ ਚੋਰੀ ਕਰਨ ਅਤੇ ਗੜਬੜੀ ਦੇ ਉੱਤੇ ਕਤਲ ਦੀ ਸਾਜਿਸ਼ ਰਚਨ ਦਾ ਦੋਸ਼ ਲਗਾਇਆ ਹੈ। ਬਟਲਰ ਜਿਹੜੀ ਹੈ ਇਹ ਵੀ ਕਹੇਗੀ ਕਿ ਆਰਟੀਫਿਸ਼ਲ ਇੰਟੈਲੀਜੈਂਸ AI ਦੇ ਵਿੱਚ ਤੇਜ਼ੀ ਦੇ ਨਾਲ ਤਰੱਕੀ ਸਾਡੇ ਪੈਰਾਂ ਹੇਠੋਂ ਜ਼ਮੀਨ ਹਿਲਾ ਰਹੀ ਹੈ ਅਤੇ ਵਿਗਿਆਨ ਅਤੇ ਤਕਨੀਕ ਦੇ ਮਾਮਲੇ ਦੇ ਵਿੱਚ ਮਹਾਂਸ਼ਕਤੀ ਬਣ ਚੁੱਕੇ ਚੀਨ ਜਿਹੇ ਦੇਸ਼ਾਂ ਤੋਂ ਅੱਗੇ ਬਣੇ ਰਹਿਣ ਦੇ ਲਈ ਬ੍ਰਿਟੇਨ ਅਤੇ ਸਹਿਯੋਗੀ ਦੇਸ਼ਾਂ ਦੇ ਕੋਲ ਸਮਾਂ ਤੇਜ਼ੀ ਦੇ ਨਾਲ ਖਤਮ ਹੋ ਰਿਹਾ। ਸਰਕਾਰੀ ਸੰਚਾਰ ਹੈੱਡਕੁਆਟਰ GCHQ ਦੇ ਦੁਆਰਾ ਪਹਿਲਾਂ ਹੀ ਜਿਹੜਾ ਜਾਰੀ ਕੀਤੇ ਗਏ ਭਾਸ਼ਣ ਅੰਸ਼ਾਂ ਦੇ ਅਨੁਸਾਰ ਬਟਲਰ ਤੋਂ ਇਹ ਵੀ ਜਿਹੜਾ ਕਹਿਣ ਦੀ ਉਮੀਦ ਕੀਤੀ ਜਾਂਦੀ ਹੈ ਕਿ ਸਾਈਬਰ ਸੁਰੱਖਿਆ ਨੂੰ 10 ਗੁਣਾ ਜ਼ਿਆਦਾ ਗੰਭੀਰਤਾ ਦੇ ਨਾਲ ਲੈਣ ਦੀ ਜ਼ਰੂਰਤ ਹੈ ਤੇ ਇਸ ਦੇ ਲਈ ਹਰ ਪੱਧਰ ਦੇ ਉੱਤੇ ਯਤਨ ਕੀਤੇ ਜਾਣੇ ਚਾਹੀਦੇ ਹੈ। ਦੂਸਰੇ ਪਾਸੇ ਪਰਿਵਾਰ ਸਣੇ ਮਾਰਿਆ ਗਿਆ ਹਮਾਸ ਮਿਲਟਰੀ ਚੀਫ ਮੁਹੰਮਦ ਉਦੈ। ਇਜ਼ਰਾਈਲ ਨੇ ਹਮਾਸ ਵਿਰੁੱਧ ਜਾਰੀ ਜੰਗ ਦੇ ਵਿੱਚ ਇੱਕ ਵੱਡੀ ਸਫਲਤਾ ਕਹਿੰਦੇ ਹਾਸਲ ਕੀਤੀ ਹੈ। ਇਜ਼ਰਾਈਲੀ ਰੱਖਿਆ ਮੰਤਰਾਲੇ ਦੇ ਅਨੁਸਾਰ ਇਹ ਗੁਪਤ ਟਾਰਗੇਟਿਡ ਆਪਰੇਸ਼ਨ ਦੇ ਦੌਰਾਨ ਹਮਾਸ ਦੇ ਮਿਲਟਰੀ ਚੀਫ ਮੁਹੰਮਦ ਉਦੈ ਨੂੰ ਗਾਜ਼ਾ ਸ਼ਹਿਰ ਦੇ ਵਿੱਚ ਮਾਰ ਮੁਕਾਇਆ। ਇਜ਼ਰਾਈਲੀ ਰੱਖਿਆ ਮੰਤਰੀ ਇਜ਼ਰਾਈਲ ਕਾਟਸ ਨੇ ਇਸ ਕਾਰਵਾਈ ਨੂੰ ਅੱਤਵਾਦੀ ਸੰਗਠਨ ਦੇ ਫੌਜੀ ਢਾਂਚੇ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਕਦਮ ਝਟਕਾ ਦੱਸਿਆ। ਇਹ ਆਪਰੇਸ਼ਨ ਇਜ਼ਰਾਈਲ ਡਿਫੈਂਸ ਫੋਰਸਿਸ ਅਤੇ ਖੁਫੀਆ ਏਜੰਸੀ ਸ਼ੀਨ ਬੇਟ ਦੁਆਰਾ ਸਾਂਝੇ ਤੌਰ ਦੇ ਉੱਤੇ ਚਲਾਇਆ ਗਿਆ। ਅਧਿਕਾਰੀਆਂ ਅਨੁਸਾਰ ਉਦੇ ਦੀਆਂ ਗਤੀਵਿਧੀਆਂ ਦੇ ਉੱਤੇ ਪਿਛਲੇ ਕਈ ਮਹੀਨਿਆਂ ਤੋਂ ਨਜ਼ਰ ਰੱਖੀ ਜਾ ਰਹੀ ਸੀ ਅਤੇ ਰਾਤੋ ਰਾਤ ਕੀਤੀ ਗਈ ਇਸ ਬੰਬਾਰੀ ਦੇ ਵਿੱਚ ਗਾਜ਼ਾ ਸ਼ਹਿਰ ਦੀਆਂ ਉਹਨਾਂ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਨੂੰ ਉਦੇ ਅਤੇ ਉਸਦੇ ਸਾਥੀ ਲੋਕਾਂ ਦੇ ਲਈ ਵਰਤ ਰਹੇ ਸਨ। ਹਮਾਸ ਦੇ ਨਾਲ ਸੰਬੰਧਿਤ ਰਿਪੋਰਟ ਦੇ ਅਨੁਸਾਰ ਇਸ ਹਵਾਈ ਹਮਲੇ ਦੇ ਵਿੱਚ ਮੁਹੰਮਦ ਉਦੇ ਦੇ ਨਾਲ ਉਸਦੀ ਪਤਨੀ ਅਤੇ ਪੁੱਤਰਾਂ ਦੀ ਵੀ ਮੌਤ ਹੋਈ ਹੈ। ਰੱਖਿਆ ਮੰਤਰੀ ਕਾਟਸ ਨੇ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਤੰਜ ਕੱਸਦਿਆਂ ਕਿਹਾ ਕਿ ਹਮਾਸ ਦੇ ਚੌਥੇ ਕਮਾਂਡਰ ਨੂੰ ਖਤਮ ਕਰਕੇ ਨਰਕ ਦੀਆਂ ਡੂੰਘਾਈਆਂ ਦੇ ਵਿੱਚ ਉਸਦੇ ਸਾਥੀਆਂ ਨੂੰ ਮਿਲਣ ਦੇ ਲਈ ਕਹਿੰਦੇ ਭੇਜ ਦਿੱਤਾ ਗਿਆ। ਸੁਰੱਖਿਆ ਏਜੰਸੀਆਂ ਦਾ ਦੋਸ਼ ਹੈ ਕਿ ਮੁਹੰਮਦ ਉਦੇ ਨੇ 7 ਅਕਤੂਬਰ ਨੂੰ ਇਜ਼ਰਾਈਲ ਦੇ ਉੱਤੇ ਹੋਏ ਭਿਆਨਕ ਹਮਲੇ ਦੀ ਯੋਜਨਾ ਬਣਾਉਣ ਅਤੇ ਤਾਲਮੇਲ ਕਰਨ ਦੇ ਵਿੱਚ ਮੁੱਖ ਜਿਹੜੀ ਆ ਭੂਮਿਕਾ ਨਿਭਾਈ ਸੀ। ਇਸ ਦੇ ਨਾਲ ਹੀ ਇੰਦੂਸ ਵਾਟਰ ਜਿਹੜਾ ਸੰਧੀ ਹੈ, ਪਾਕਿਸਤਾਨ ਦੇ ਵੱਲੋਂ ਭਾਰਤ ਨੂੰ ਸਿੰਧ ਜਲ ਸਮਝੌਤੇ ਦਾ ਸਨਮਾਨ ਕਰਨ ਦੀ ਅਪੀਲ ਕਹੀ ਹੈ ਅਤੇ ਸਮਝੌਤੇ ਨੂੰ ਮੁਅੱਤਲ ਕਰਨ ਦੀ ਕੋਸ਼ਿਸ਼ ਹੇਠਲੇ ਪਾਸੇ ਵੱਸਦੇ ਦੇਸ਼ਾਂ ਦੇ ਲਈ ਖਤਰਨਾਕ ਮਿਸਾਲ ਬਣੇਗੀ, ਪਾਕਿਸਤਾਨ ਨੇ ਇਹ ਗੱਲ ਕਹੀ ਹੈ। ਪਾਕਿਸਤਾਨ ਨੇ ਅੱਜ ਭਾਰਤ ਨੂੰ ਸਿੰਧ ਜਲ ਸਮਝੌਤਾ ਦਾ ਸਨਮਾਨ ਜਿਹੜਾ ਕਰਨ ਦੀ ਅਪੀਲ ਕੀਤੀ ਹੈ ਅਤੇ ਪਾਕਿਸਤਾਨ ਨੇ ਕਿਹਾ ਕਿ ਇਸ ਸਮਝੌਤੇ ਨੂੰ ਮੁਅੱਤਲ ਜਾਂ ਰੱਦ ਕਰਨ ਦੀ ਕੋਈ ਵੀ ਕੋਸ਼ਿਸ਼ ਦਰਿਆਵਾਂ ਦੇ ਹੇਠਲੇ ਪਾਸੇ ਵੱਸਦੇ ਦੇਸ਼ਾਂ ਲਈ ਜਿਹੜਾ ਇੱਕ ਖਤਰਨਾਕ ਮਿਸਾਲ ਕਾਇਮ ਜਿਹੜੀ ਹੈ ਕਰੇਗੀ। ਪਾਕਿਸਤਾਨ ਦੇ ਮੰਤਰੀ ਨੇ ਭਾਰਤ ਨੂੰ ਇਸ ਇਤਿਹਾਸਕ ਸਮਝੌਤੇ ਦੀ ਪਾਲਣਾ ਕਰਨ ਅਤੇ ਇੰਟਰਨੈਸ਼ਨਲ ਮੈਡੀਟੇਸ਼ਨ ਜਿਹੜਾ ਇਹ ਲਾਅ ਹੈ ਮੈਕਾਨਿਜ਼ਮ ਦਾ ਜਿਹੜਾ ਸਨਮਾਨ ਕਰਨ ਦੇ ਲਈ ਕਿਹਾ ਗਿਆ। ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਹੋਈ ਦਹਿਸ਼ਤੀ ਹਮਲੇ ਤੋਂ ਇੱਕ ਦਿਨ ਬਾਅਦ ਭਾਰਤ ਨੇ ਪਾਕਿਸਤਾਨ ਦੇ ਖਿਲਾਫ਼ ਜਿਹੜਾ ਸਖ਼ਤ ਕਦਮ ਚੁੱਕਦਿਆਂ 1960 ਦੇ ਸਿੰਧ ਜਲ ਸਮਝੌਤੇ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਪਾਕਿਸਤਾਨ ਨੇ ਭਾਰਤ ਦੇ ਇਸ ਫੈਸਲੇ ਨੂੰ ਖਾਰਜ ਕਰਦਿਆਂ ਚੇਤਾਵਨੀ ਦਿੱਤੀ ਸੀ ਕਿ ਸਮਝੌਤੇ ਦੇ ਤਹਿਤ ਪਾਕਿਸਤਾਨ ਦੇ ਹਿੱਸੇ ਦਾ ਪਾਣੀ ਰੋਕਣ ਦੀ ਕਿਸੇ ਵੀ ਕੋਸ਼ਿਸ਼ ਨੂੰ ਜੰਗ ਦੀ ਕਾਰਵਾਈ ਜਿਹੜੀ ਹੈ ਐਕਟ ਆਫ ਵਾਰ ਜਿਹੜਾ ਵਜੋਂ ਦੇਖਿਆ ਜਾਵੇਗਾ। ਇਹ ਸਮਝੌਤਾ ਵਿਸ਼ਵ ਬੈਂਕ ਦੀ ਵਿਚੋਲਗੀ ਦੇ ਨਾਲ 1960 ਦੇ ਵਿੱਚ ਹੋਇਆ ਸੀ ਜੋ ਦੋਵਾਂ ਦੇਸ਼ਾਂ ਦੇ ਵਿਚਾਲੇ ਸਿੰਧ ਦਰਿਆ ਅਤੇ ਉਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਦੀ ਵੰਡ ਦੀ ਨਿਗਰਾਨੀ ਕਰਦਾ ਹੈ। ਦੂਸਰੇ ਪਾਸੇ ਮੰਦਭਾਗੀ ਘਟਨਾ ਦੀ ਗੱਲ ਕਰਦੇ ਹਾਂ, ਇਹੋ ਜਿਹੇ ਲੋਕ ਵੀ ਦੁਨੀਆਂ ਦੇ ਉੱਤੇ ਵੱਸਦੇ ਹੈ। ਫਰਾਂਸ ਦੇ ਵਿੱਚ ਇਨਸਾਨੀਅਤ ਸ਼ਰਮਸ਼ਾਰ ਹੋਈ ਹੈ। ਸਾਬਕਾ ਪ੍ਰੇਮੀ ਨੇ ਮਹਿਲਾ ਨੂੰ 487 ਤੋਂ ਵੱਧ ਮਰਦਾਂ ਨੂੰ ਵੇਚਿਆ, ਹੋਈ ਸਖ਼ਤ ਸਜ਼ਾ ਇਹਨੂੰ। ਫਰਾਂਸ ਦੇ ਵਿੱਚ ਇੱਕ ਅਜਿਹਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ। ਇੱਕ 42 ਸਾਲਾਂ ਮਹਿਲਾ ਨੇ ਆਪਣੇ ਸਾਬਕਾ ਪ੍ਰੇਮੀ ਅਤੇ ਉਸਨੂੰ 7 ਸਾਲਾਂ ਤੱਕ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਕਰਨ ਅਤੇ ਉਸਨੂੰ 487 ਤੋਂ ਵੱਧ ਮਰਦਾਂ ਦੇ ਕੋਲ ਵੇਚਣ ਦੇ ਗੰਭੀਰ ਦੋਸ਼ ਲਗਾਏ ਨੇ। ਅਦਾਲਤ ਨੇ ਇਸ ਘਿਨਾਉਣੇ ਅਪਰਾਧ ਦੇ ਲਈ ਦੋਸ਼ੀ ਪ੍ਰੇਮੀ ਨੂੰ 25 ਸਾਲ ਦੀ ਜਿਹੜੀ ਹੈ ਕੈਦ ਦੀ ਸਜ਼ਾ ਸੁਣਾਈ ਹੈ। ਪੀੜਤਾ ਨੇ ਦੱਸਿਆ ਕਿ ਦੋਸ਼ੀ ਗੋਇਲੋਮ ਬਕੀ ਨੇ ਜਿਹੜਾ ਉਸ ਦੇ ਉੱਤੇ ਮਨੋਵਿਗਿਆਨਕ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਜਿਹੜਾ ਕਾਬੂ ਪਾ ਲਿਆ ਸੀ, ਜਾਣੀ ਕਿ ਉਹਨੂੰ ਆਪਣੇ ਹੱਥ ਵੱਸ ਕਰ ਲਿਆ ਸੀ। ਜੋ ਕਹਿੰਦਾ ਸੀ ਉੱਦਾਂ ਹੀ ਕਰਦਾ ਸੀ, ਸਾਈਕੋਲੋਜੀ ਪੱਖ ਤੋਂ ਵੀ ਉਹਦੇ ਅੰਡਰ ਸੀ, ਪੂਰੇ ਕੰਟਰੋਲ ਦੇ ਵਿੱਚ ਸੀ ਕਹਿ ਲਈਏ ਤਾਂ। ਸਾਲ 2015 ਤੋਂ 2022 ਦੇ ਦਰਮਿਆਨ ਉਸਨੇ ਮਹਿਲਾ ਨੂੰ ਆਪਣੇ ਵਸ਼ ਜਾਣੀ ਕਿ ਵੱਸ ਦੇ ਵਿੱਚ ਰੱਖਣ ਦੇ ਲਈ ਅਸ਼ਲੀਲ ਖੇਡਾਂ ਅਤੇ ਜਿਨਸੀ ਹਿੰਸਾ ਦਾ ਸਹਾਰਾ ਲਿਆ। ਮਹਿਲਾ ਨੇ ਅਦਾਲਤ ਦੇ ਵਿੱਚ ਬਿਆਨ ਦਿੱਤਾ ਕਿ ਉਹ ਬਕੀ ਨੂੰ ਛੱਡਣ ਤੋਂ ਇਸ ਦੇ ਲਈ ਡਰਦੀ ਸੀ ਕਿਉਂਕਿ ਉਸਨੇ ਉਸਦੀਆਂ ਨਿੱਜੀ ਜਿਹੜੀਆਂ ਵੀਡੀਓਜ਼ ਹੈ ਵਾਇਰਲ ਕਰਨ ਦੀ ਧਮਕੀ ਦਿੱਤੀ ਹੋਈ ਸੀ। ਇਸ ਘਿਨਾਉਣੇ ਕਾਰੇ ਦੀ ਹੱਦ ਉਦੋਂ ਜਿਹੜੀ ਪਾਰ ਹੋ ਗਈ ਜਦੋਂ ਬਕੀ ਨੇ ਮਹਿਲਾ ਨੂੰ ਵੇਸ਼ਵਾਗਿਰੀ ਦੇ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਮੰਨਿਆ ਕਿ ਉਸਨੇ ਮਹਿਲਾ ਨੂੰ ਆਪਣੇ ਦੋਸਤਾਂ ਸਹਿਕਰਮੀਆਂ ਅਤੇ ਆਨਲਾਈਨ ਮਿਲੇ ਅਣਜਾਣ ਲੋਕਾਂ ਦੇ ਕੋਲ ਵੀ ਵੇਚਿਆ। ਪੀੜਤ ਹੈ ਜੋ 4 ਬੱਚਿਆਂ ਦੀ ਮਾਂ ਵੀ ਹੈ। ਉਹਨੇ ਅਦਾਲਤ ਦੇ ਵਿੱਚ ਭਰੇ ਮਨ ਦੇ ਨਾਲ ਕਿਹਾ ਕਿ ਮੈਨੂੰ ਅਜਿਹਾ ਲੱਗਦਾ ਸੀ ਕਿ ਜਿਵੇਂ ਮੈਂ ਅੰਦਰੋਂ ਮਾਰ ਰਹੀ ਹਾਂ। ਮੁਕੱਦਮੇ ਦੇ ਦੌਰਾਨ ਔਰਤ ਨੇ ਕਿਹਾ ਕਿ ਉਸਨੇ 487 ਆਦਮੀਆਂ ਤੋਂ ਬਾਅਦ ਗਿਣਤੀ ਕਰਨੀ ਬੰਦ ਕਰ ਦਿੱਤੀ, ਜਿਨ੍ਹਾਂ ਦੇ ਵਿੱਚੋਂ ਕੁਝ ਨੂੰ ਉਸਨੇ 10 ਵਾਰ ਤੱਕ ਦੇਖਿਆ ਸੀ। ਦੋਸ਼ੀ ਬਕੀ ਨੇ ਅਦਾਲਤ ਦੇ ਵਿੱਚ ਕਬੂਲ ਕੀਤਾ ਕਿ ਉਹ ਮਹਿਲਾ ਦਾ ਗਲਾ ਘੁੱਟਦਾ ਸੀ ਅਤੇ ਉਸਨੂੰ ਸਾੜਦਾ ਸੀ ਅਤੇ ਉਸਦੇ ਨਾਲ ਪਸ਼ੂਆਂ ਵਰਗਾ ਸਲੂਕ ਕਰਦਾ ਸੀ। ਹਾਲਾਂਕਿ ਉਸਨੇ ਇਹਨਾਂ ਕਾਰਿਆਂ ਨੂੰ ਸਹਿਮਤੀ ਦੇ ਨਾਲ ਕੀਤੇ ਕੰਮ ਦੱਸ ਕੇ ਬਚਣ ਦੀ ਕੋਸ਼ਿਸ਼ ਕੀਤੀ। ਇਸ ਲਗਾਤਾਰ ਹੋਏ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੇ ਕਾਰਨ ਮਹਿਲਾ ਹੁਣ ਗੰਭੀਰ ਰੂਪ ਦੇ ਵਿੱਚ ਅਪਾਹਜ ਹੋ ਚੁੱਕੀ ਹੈ। ਸਰਕਾਰੀ ਵਕੀਲਾਂ ਨੇ ਦੋਸ਼ੀ ਦੇ ਲਈ ਉਮਰ ਕੈਦ ਦੀ ਜਿਹੜੀ ਹੈ ਮੰਗ ਕੀਤੀ ਤਾਂ ਜੋ ਉਹ ਕਿਸੇ ਹੋਰ ਮਹਿਲਾ ਦੇ ਨਾਲ ਅਜਿਹਾ

0: ਜਿਹੜੀ ਅਪੀਲ ਕੀਤੀ ਹੈ। ਯੂਰਪ ਦੇ ਵਿੱਚ ਅੱਤ ਦੀ ਗਰਮੀ ਅਤੇ ਲੂ ਚੱਲਣ ਦੇ ਕਾਰਨ ਕਈ ਰਿਕਾਰਡ ਟੁੱਟ ਗਏ ਨੇ। ਗਰਮੀ ਦੇ ਨਾਲ ਸੰਬੰਧਿਤ ਘਟਨਾਵਾਂ ਦੇ ਵਿੱਚ ਫਰਾਂਸ ਦੇ ਵਿੱਚ 7 ਅਤੇ ਬਰਤਾਨੀਆ ਦੇ ਵਿੱਚ 1 ਵਿਅਕਤੀ ਦੀ ਮੌਤ ਹੋਈ ਦੱਸੀ ਹੈ। ਫਰਾਂਸ ਅਤੇ ਬਰਤਾਨੀਆ ਦੇ ਇਤਿਹਾਸ ਦੇ ਵਿੱਚ ਸੋਮਵਾਰ ਦਾ ਦਿਨ ਸਭ ਤੋਂ ਜ਼ਿਆਦਾ ਗਰਮ ਰਿਹਾ। ਬਰਤਾਨੀਆ ਦੇ ਐਡਿਨਬਰਾ ਦੀ ਜਿਹੜੀ ਹੈ ਇੱਕ ਪਹਾੜੀ ਦੇ ਉੱਤੇ ਗਰਮੀ ਦੇ ਕਾਰਨ ਅੱਗ ਲੱਗ ਗਈ, ਜਿਸ ਨੂੰ ਅੱਗ ਬੁਝਾਊ ਦਸਤੇ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਫਰਾਂਸ ਅਤੇ ਬਰਤਾਨੀਆ ਦੇ ਵਿੱਚ ਅਗਲੇ 2 ਤੋਂ 3 ਦਿਨ ਹੋਰ ਜਿਹੜਾ ਵੱਧ ਗਰਮੀ ਪੈਣ ਦੀ ਪੇਸ਼ਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਨੇ ਦੋਵੇਂ ਮੁਲਕਾਂ ਦੇ ਵਿੱਚ ਤਾਪਮਾਨ 36 ਡਿਗਰੀ ਸੈਲਸੀਅਸ ਤੱਕ ਜਿਹੜਾ ਪਹੁੰਚਣ ਦੀ ਸੰਭਾਵਨਾ ਜਤਾਈ ਹੈ। ਫਰਾਂਸ ਦੀ ਸਰਕਾਰੀ ਤਰਜਮਾਨ ਮੌਡ ਬ੍ਰੇਗਨ ਨੇ ਕਿਹਾ ਕਿ ਗਰਮੀ ਦੇ ਨਾਲ ਸੰਬੰਧਿਤ 7 ਮੌਤਾਂ ਹੋਣ ਦੀਆਂ ਰਿਪੋਰਟਾਂ ਨੇ, ਜਿਨ੍ਹਾਂ ਦੇ ਵਿੱਚ 5 ਮੌਤਾਂ ਝੀਲਾਂ, ਦਰਿਆਵਾਂ ਜਾਂ ਬੀਚਾਂ ਦੇ ਉੱਤੇ ਡੁੱਬਣ ਅਤੇ 2 ਮੌਤਾਂ ਖੇਡ ਮੁਕਾਬਲਿਆਂ ਦੇ ਦੌਰਾਨ ਹੋਈਆਂ। ਸਰਕਾਰ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਨੇ ਕਿ ਉਹ ਖੇਡ ਮੁਕਾਬਲਿਆਂ ਦੇ ਦੌਰਾਨ ਲੋਕਾਂ ਦੀ ਸੁਰੱਖਿਆ ਦੇ ਲਈ ਕਦਮ ਚੁੱਕਣ। ਫਰਾਂਸ ਦੇ ਵਿੱਚ ਸ਼ਨਿਚਰਵਾਰ ਤੋਂ ਔਸਤ ਨਾਲੋਂ ਵੱਧ ਤਾਪਮਾਨ ਦਰਜ ਕੀਤਾ ਜਾ ਰਿਹਾ। ਬਰਤਾਨੀਆ ਦੇ ਹੈਲੀਫੈਕਸ ਇਲਾਕੇ ਦੇ ਵਿੱਚ ਡੁੱਬਣ ਦੇ ਕਾਰਨ 13 ਵਰ੍ਹਿਆਂ ਦੇ ਬੱਚੇ ਦੀ ਮੌਤ ਹੋਈ ਅਤੇ ਸੋਮਵਾਰ ਦਾ ਦਿਨ ਬਰਤਾਨੀਆ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਗਰਮ ਮਈ ਦਾ ਦਿਨ ਜਿਹੜਾ ਮੰਨਿਆ ਗਿਆ, ਜਿੱਥੇ ਲੰਡਨ ਦੇ ਕਿਊ ਗਾਰਡਨਸ ਦੇ ਵਿੱਚ ਤਾਪਮਾਨ 34.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸਨੇ 1922 ਦੇ ਅਤੇ 1944 ਦੇ ਵਿੱਚ ਬਣੇ 32.8 ਡਿਗਰੀ ਸੈਲਸੀਅਸ ਦੇ ਪਿਛਲੇ ਰਿਕਾਰਡ ਨੂੰ ਜਿਹੜਾ ਤੋੜ ਕੇ ਰੱਖ ਦਿੱਤਾ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। ਅਤੇ ਅੱਜ 27 ਮਈ 2026 ਦਾ ਦਿਹਾੜਾ ਅਤੇ ਬੁੱਧਵਾਰ ਵਾਲਾ ਦਿਨ, ਅਤੇ ਲਓ ਫਿਰ ਆਪਾਂ ਖਬਰਾਂ ਦੀ ਸਮਾਪਤੀ ਇੱਥੇ ਹੀ ਕਰਦੇ ਹਾਂ ਅਤੇ ਗੱਲਾਂ ਬਾਤਾਂ ਅੱਗੇ ਨੂੰ ਵਧਾਉਂਦੇ ਹਾਂ। ਤੁਹਾਡੇ ਸੁਨੇਹੇ 1-2 ਆਏ ਨੇ, ਉਹਨਾਂ ਦਾ ਸਵਾਗਤ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਟ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ ਦੋਸਤੋ। ਅਤੇ ਅੱਜ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕੀਤੀ ਹੈ ਰਸਮਾਂ ਅਤੇ ਵਿਹਾਰ ਦੇ ਉੱਤੇ, ਅਤੇ ਉਸ ਤੋਂ ਬਾਅਦ ਰਿਸ਼ਤੇ ਦੀਆਂ ਖਬਰਾਂ ਅਤੇ ਕੁਝ ਗੱਲਾਂ ਬਾਤਾਂ। ਅਤੇ ਜਾਂਦੇ ਜਾਂਦੇ ਕੁਝ ਨਵੇਂ ਸੁਨੇਹੇ ਆਏ ਨੇ ਦੋਸਤਾਂ ਦੇ, ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਇਕਬਾਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ, ਹਾਂਜੀ ਸੁਨੇਹਾ ਪੜ੍ਹਿਆ ਸੀਗਾ ਇਹ ਵੀ। ਅਤੇ ਔਜਲਾ ਸਾਹਿਬ ਕਹਿੰਦੇ ਨੇ ਸਰੋਤੇ ਆ ਰਹੇ ਨੇ ਜੀ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਜੀ। ਅਤੇ ਅੱਗੇ ਲਿਖਦੇ ਨੇ ਇਕਬਾਲ ਜੀ ਕਿ ਹੁਣ ਵੀ ਏਅਰਪੋਰਟ ਦੇ ਉੱਤੇ ਬੈਠੀ ਸੁਣ ਰਹੀ ਹਾਂ, ਕੈਨੇਡਾ ਜਾ ਰਹੇ ਹਾਂ ਜੀ, ਕਿਆ ਬਾਤ ਹੈ ਜੀ। ਅਤੇ ਇਸੇ ਤਰ੍ਹਾਂ ਕਹਿੰਦੇ ਨੇ ਇੰਜੋਏ ਯੂਅਰ ਵਕੇਸ਼ਨ ਵਿਦ ਯੂਅਰ ਫੈਮਿਲੀ ਕਹਿੰਦੇ ਨੇ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਕਹਿੰਦੇ। ਅਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ, ਬਹੁਤ ਬਹੁਤ ਸ਼ੁਕਰੀਆ ਜੀ ਅਤੇ ਸਤਿ ਸ਼੍ਰੀ ਅਕਾਲ। ਲਓ ਦੋਸਤੋ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਵੇ, ਮਾਫ਼ੀ ਚਾਹੁੰਦਾ। ਅਤੇ ਵੱਧ ਘੱਟ ਬੋਲੇ ਹੋਈਏ, ਲਿਖਣ ਪੜ੍ਹਨ ਦੇ ਵਿੱਚ ਗੁਸਤਾਖੀ ਹੋਈ ਹੋਵੇ ਤਾਂ ਮਾਫ਼ੀ ਚਾਹੁੰਦੇ ਹਾਂ। ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਵੇਗੀ, ਕੁਝ ਨਾ ਕੁਝ ਨਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਇਸੇ ਤਰ੍ਹਾਂ ਪ੍ਰੋਗਰਾਮ ਜੇ ਚੰਗਾ ਲੱਗਿਆ ਹੋਵੇ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ, ਮਾਨ ਸਿੰਘ ਸੈਣੀ ਸਾਹਿਬ ਦਾ ਅਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਲਓ ਦੋਸਤੋ, ਮੈਨੂੰ ਦਿਓ ਆ ਗਿਆ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ। ਪਿੰਡ ਦਾ ਪਿੰਡ ਛੱਡ ਕੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ, ਮਨੋਹਰ ਵਾਰਸ ਅਤੇ ਕਮਲ ਹੀਰ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਹੈ। ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਦੁਆਬਾ ਰੇੜਦਾ ਮੱਚ ਇੱਥੇ ਤੁਹਾਡੇ ਤੋਂ ਲੈਣਾ ਆ ਗਿਆ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਤੁਸੀਂ ਗੀਤ ਸੁਣ ਸਕਦੇ ਹੋ ਅਤੇ ਇੰਜੋਏ ਕਰ ਸਕਦੇ ਹੋ। ਅਤੇ ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ। ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ, ਸਤਿ ਸ਼੍ਰੀ ਅਕਾਲ ਦੋਸਤੋ ਸਭ ਦੋਸਤਾਂ ਨੂੰ।
1: ਅੱਜ ਪਿੰਡ ਦੀ ਬਾਹਲੀ ਯਾਦ ਆ ਰਹੀ ਹੈ।

ਕਈ ਹੱਥਾਂ ਤੋਂ ਹੁੰਦਾ ਹੋਇਆ 1813 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕੋਲੇ ਪਹੁੰਚਿਆ। ਹੱਥ ਲੱਗਦਾ ਇਸੇ ਬਾਰੇ ਭਾਰਤ ਦੇ ਰਾਸ਼ਟਰੀ ਪੁਰਾਲੇਖ ਦੇ ਵਿੱਚ ਦੱਸਿਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਕੋਹੇਨੂਰ ਨੂੰ ਦੀਵਾਲੀ, ਦੁਸ਼ਹਿਰੇ ਤੇ ਵੱਡੇ ਤਿਉਹਾਰਾਂ ਮੌਕੇ ਆਪਣੀ ਬਾਂਹ ਦੇ ਵਿੱਚ ਬੰਨ ਕੇ ਨਿਕਲਦਾ ਸੀ। ਜਦੋਂ ਵੀ ਕੋਈ ਬਰਤਾਨਵੀ ਅਫਸਰ ਉਨ੍ਹਾਂ ਦੇ ਦਰਬਾਰ ਦੇ ਵਿੱਚ ਆਉਂਦਾ ਸੀ ਤਾਂ ਉਸ ਨੂੰ ਇਹ ਹੀਰਾ ਖਾਸ ਤੌਰ ਦੇ ਉੱਤੇ ਦਿਖਾਇਆ ਜਾਂਦਾ। ਜਦੋਂ ਵੀ ਉਹ ਮੁਲਤਾਨ, ਪੇਸ਼ਾਵਰ ਜਾਂ ਦੂਜੇ ਸ਼ਹਿਰਾਂ ਦੇ ਦੌਰੇ ਦੇ ਉੱਤੇ ਜਾਂਦੇ ਤਾਂ ਕੋਹੇਨੂਰ ਉਨ੍ਹਾਂ ਦੇ ਨਾਲ ਹੀ ਜਾਂਦਾ ਸੀ। ਐਂਗਲੋ ਸਿੱਖ ਲੜਾਈ ਦੇ ਵਿੱਚ ਅੰਗਰੇਜ਼ਾਂ ਦੀ ਜਿੱਤ ਤੋਂ ਬਾਅਦ ਕੋਹੇਨੂਰ ਉਨ੍ਹਾਂ ਦੇ ਹੱਥ ਦੇ ਵਿੱਚ ਲੱਗਿਆ। 1839 ਦੇ ਵਿੱਚ ਰਣਜੀਤ ਸਿੰਘ ਦੀ ਮੌਤ ਹੋਈ, ਜਿਹੜਾ ਸਖ਼ਤ ਸੱਤਾ ਸੰਘਰਸ਼ ਤੋਂ ਬਾਅਦ 1843 ਦੇ ਵਿੱਚ 5 ਸਾਲਾਂ ਦਲੀਪ ਸਿੰਘ ਨੂੰ ਪੰਜਾਬ ਦਾ ਰਾਜਾ ਬਣਾ ਦਿੱਤਾ ਗਿਆ। ਪਰ ਦੂਜੀ ਐਂਗਲੋ ਸਿੱਖ ਜੰਗ ਦੇ ਵਿੱਚ ਅੰਗਰੇਜ਼ਾਂ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਸਾਮਰਾਜ ਅਤੇ ਕੋਹੇਨੂਰ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਦਲੀਪ ਸਿੰਘ ਨੂੰ ਉਨ੍ਹਾਂ ਦੀ ਮਾਂ ਤੋਂ ਅਲੱਗ ਕਰਕੇ ਇੱਕ ਅੰਗਰੇਜ਼ ਜੋੜੇ ਦੇ ਨਾਲ ਰਹਿਣ ਲਈ ਫਤਿਹਗੜ੍ਹ ਕਿਲੇ ਦੇ ਵਿੱਚ ਭੇਜ ਦਿੱਤਾ ਗਿਆ ਤੇ ਲਾਰਡ ਡਲਹੌਜੀ ਖੁਦ ਕੋਹੇਨੂਰ ਲੈਣ ਲਾਹੌਰ ਆਇਆ। ਕਿਲਾ ਲਾਹੌਰ ਦਾ ਕਿਲਾ ਉਥੋਂ ਦੇ ਤੋਸ਼ੇਖਾਨੇ ਤੋਂ ਹੀਰਿਆਂ ਨੂੰ ਕਢਵਾ ਕੇ ਡਲਹੌਜੀ ਦੇ ਹੱਥਾਂ ਦੇ ਵਿੱਚ ਰੱਖਿਆ ਗਿਆ। ਉਸ ਸਮੇਂ ਉਸਦਾ ਵਜ਼ਨ 190.3 ਕੈਰਟ ਸੀ। ਲਾਰਡ ਡਲਹੌਜੀ ਨੇ ਕੋਹੇਨੂਰ ਨੂੰ ਪਾਣੀ ਦੇ ਜਹਾਜ਼ ਮੇਡੀਆ ਰਾਹੀਂ ਮਹਾਰਾਣੀ ਵਿਕਟੋਰੀਆ ਨੂੰ ਭੇਜਣ ਦਾ ਫੈਸਲਾ ਲਿਆ ਤੇ ਉਸ ਜਹਾਜ਼ ਨੂੰ ਰਸਤੇ ਦੇ ਵਿੱਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਕੋਹੇਨੂਰ ਲੈ ਜਾਣ ਵਾਲਾ ਜਹਾਜ਼ ਜਿਹੜਾ ਸੀ ਮੁਸੀਬਤਾਂ ਦੇ ਵਿੱਚ ਫਸਿਆ। ਕੋਹੇਨੂਰ ਦਾ ਸਟੋਰੀ ਆਫ ਵਰਲਡਸ ਮੋਸਟ ਇਨਫੇਮਸ ਡਾਇਮੰਡ ਦੇ ਸਹਿ ਲੇਖਕ ਅਨੀਤਾ ਆਨੰਦ ਦੱਸਦੇ ਹੈ ਕਿ ਜਦੋਂ ਕੋਹੇਨੂਰ ਨੂੰ ਜਹਾਜ਼ ਤੇ ਚੜਾਇਆ ਗਿਆ ਤਾਂ ਜਹਾਜ਼ ਦੇ ਚਾਲਕਾਂ ਨੂੰ ਇਸਦੀ ਭਣਕ ਵੀ ਨਹੀਂ ਪੈਣ ਦਿੱਤੀ ਗਈ ਕਿ ਉਹ ਆਪਣੇ ਨਾਲ ਕੀ ਲੈ ਕੇ ਜਾ ਰਹੇ ਹੈ। ਮੇਡੀਆ ਨਾਮ ਦੇ ਇਸ ਜਹਾਜ਼ ਦੇ ਇੰਗਲੈਂਡ ਰਵਾਨਾ ਹੋਣ ਤੋਂ 1-2 ਹਫ਼ਤਿਆਂ ਤੱਕ ਤਾਂ ਕੋਈ ਸਮੱਸਿਆ ਨਹੀਂ ਆਈ, ਪਰ ਫਿਰ ਕੁਝ ਲੋਕ ਬਿਮਾਰ ਹੋਣ ਲੱਗ ਪਏ ਤੇ ਜਹਾਜ਼ ਤੇ ਹੈਜਾ ਫੈਲ ਗਿਆ। ਜਹਾਜ਼ ਦੇ ਕਪਤਾਨ ਨੇ ਚਾਲਕਾਂ ਨੂੰ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਕਿਉਂਕਿ ਮੋਰੀਸ਼ੀਅਸ ਆਉਣ ਵਾਲਾ ਹੈ। ਚਲੋ ਇਹ ਤਾਂ ਮਿੱਥਾਂ ਨੇ ਚੀਜ਼ਾਂ ਦੀਆਂ ਤੇ ਭਾਈ ਉਹਦਾ ਅਸਰ ਹੁੰਦਾ ਜਾਂ ਇਹਨਾਂ ਚੀਜ਼ਾਂ ਦਾ, ਪਰ ਮੈਂ ਨਹੀਂ ਇਸ ਚੀਜ਼ 'ਚ ਬਿਲੀਵ ਕਰਦਾ। ਤੇ ਪਰ ਜਿਹੜਾ ਉਸ ਸਮੇਂ ਕਿਹੜਾ ਡਾਕਟਰੀ ਸਹਾਇਤਾ ਜਾਂ ਇੰਨਾ ਕੁਝ ਸੀਗਾ, ਪਾਣੀ ਦੇ ਵਿੱਚ ਰਹਿਣਾ 4-4 ਮਹੀਨੇ ਮਤਲਬ ਕਿ ਲੱਗ ਜਾਂਦੇ ਸੀ ਇੰਡੀਆ ਤੋਂ ਆਉਣ ਨੂੰ, 6-6 ਮਹੀਨੇ ਜਹਾਜ਼ ਰਾਹੀਂ, ਤੇ ਉਹ ਸਫ਼ਰ ਲੰਬੇ ਸੀਗੇ, ਉੱਥੇ ਹੀ ਖਾਣਾ ਪੀਣਾ, ਉੱਥੇ ਹੀ ਸਾਰਾ ਕੁਝ ਕਰਨਾ ਤੇ ਉਹ ਬਿਮਾਰੀਆਂ ਫੈਲਣੀਆਂ ਆਮ ਹੀ ਗੱਲ ਸੀ ਉਹਨਾਂ ਸਮਿਆਂ ਦੇ ਵਿੱਚ, ਪਰ ਉਹਨੂੰ ਜਿਹੜਾ ਇਹਦੇ ਨਾਲ ਲਾ ਲਿਆ ਪਈ ਹੀਰੇ ਦਾ ਅਸਰ ਹੋ ਗਿਆ। ਉੱਥੇ ਸਾਨੂੰ ਦਵਾਈ ਅਤੇ ਖਾਣਾ ਮਿਲੇਗਾ ਅਤੇ ਸਭ ਕੁਝ ਠੀਕ ਕਹਿੰਦੇ ਹੋ ਜਾਏਗਾ ਮੋਰੀਸ਼ੀਅਸ। ਪਰ ਜਦੋਂ ਜਹਾਜ਼ ਮੋਰੀਸ਼ੀਅਸ ਪਹੁੰਚਣ ਵਾਲਾ ਸੀ ਤੇ ਉਥੋਂ ਦੇ ਲੋਕਾਂ ਤੱਕ ਜਹਾਜ਼ ਦੇ ਵਿੱਚ ਬਿਮਾਰ ਲੋਕਾਂ ਬਾਰੇ ਖ਼ਬਰ ਪਹੁੰਚ ਗਈ। ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇ ਜਹਾਜ਼ ਤੱਟ ਦੇ ਨੇੜੇ ਵੀ ਪਹੁੰਚਿਆ ਨਾ ਤਾਂ ਉਹ ਇਸ ਨੂੰ ਤੋਪਾਂ ਦੇ ਨਾਲ ਉਡਾ ਦੇਣਗੇ। ਮਤਲਬ ਕਿ ਜਿੱਦਾਂ ਹੁਣ ਪਿੱਛੇ ਜੇ ਵੀ ਆ ਜੋ ਚੂਹਿਆਂ ਦੇ ਨਾਲ ਜੋ ਕੁਝ ਵਾਪਰਿਆ, ਲਗਜ਼ਰੀ ਜਿਹੜਾ ਸ਼ਿਪ ਸੀਗਾ ਉਹਦੇ ਵਿੱਚ ਜੋ ਮੌਤਾਂ ਹੋਈਆਂ ਨੇ ਜਾਂ ਜੋ ਕੁਝ ਵੀ ਉੱਥੇ ਹੈਪਨਡ ਹੋਇਆ, ਵਾਇਰਸ ਫੈਲਿਆ, ਇੱਦਾਂ ਦਾ ਮਾਹੌਲ ਉੱਥੇ ਜਹਾਜ਼ 'ਚ ਸੀ ਇੰਗਲੈਂਡ ਦੇ ਵਿੱਚ, ਉਦੋਂ ਇੰਗਲੈਂਡ ਦੇ ਜਹਾਜ਼ 'ਚ ਚਾਲਕ ਦਲ ਜੋ ਹੈਜਾ ਫੈਲਣ ਤੋਂ ਬਾਅਦ ਬਹੁਤ ਮੁਸ਼ਕਲ ਦੇ ਵਿੱਚ ਆ ਗਿਆ ਸੀ, ਇਹੀ ਮਨਾਉਂਦਾ ਰਿਹਾ ਕਿ ਉਹ ਕਿਸੇ ਤਰੀਕੇ ਇੰਗਲੈਂਡ ਪਹੁੰਚ ਜਾਣਗੇ। ਰਸਤੇ ਦੇ ਵਿੱਚ ਉਨ੍ਹਾਂ ਨੂੰ ਇੱਕ ਬਹੁਤ ਹੀ ਵੱਡੀ ਸਮੁੰਦਰੀ ਤੂਫਾਨ ਦਾ ਵੀ ਸਾਹਮਣਾ ਕਰਨਾ ਪਿਆ ਜਿਸ ਨੇ ਜਹਾਜ਼ ਨੂੰ ਤਕਰੀਬਨ 2 ਹਿੱਸਿਆਂ ਦੇ ਵਿੱਚ ਤੋੜ ਦਿੱਤਾ। ਜਦੋਂ ਇੰਗਲੈਂਡ ਪਹੁੰਚੇ ਤਾਂ ਜਾ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਆਪਣੇ ਨਾਲ ਜਿਹੜਾ ਕੋਹੇਨੂਰ ਲਿਆ ਰਹੇ ਸਨ, ਜਹਾਜ਼ ਜਿਹੜੇ ਚਲਾਉਂਦੇ ਸੀ ਜਾਂ ਕਾਮੇ ਸੀ ਉਨ੍ਹਾਂ ਨੂੰ ਪਤਾ ਲੱਗਿਆ। ਸ਼ਾਇਦ ਇਸੇ ਕਾਰਨ ਉਨ੍ਹਾਂ ਨੂੰ ਇੰਨੀਆਂ ਕਹਿੰਦੇ ਅਖਵਾਈਆਂ ਦਾ ਸਾਹਮਣਾ ਕਰਨਾ ਪਿਆ। ਲੰਡਨ ਦੇ ਵਿੱਚ ਕੋਹੇਨੂਰ ਦਾ ਸ਼ਾਨਦਾਰ ਸਵਾਗਤ ਹੋਇਆ। ਜਦੋਂ ਕੋਹੇਨੂਰ ਲੰਡਨ ਪਹੁੰਚਿਆ ਤਾਂ ਉਸ ਨੂੰ ਕ੍ਰਿਸਟਲ ਪੈਲਸ ਦੇ ਵਿੱਚ ਬਰਤਾਨਵੀ ਜਨਤਾ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਵਿਲੀਅਮ ਕਹਿੰਦੇ ਨੇ ਕਿ ਕੋਹੇਨੂਰ ਨੂੰ ਬਰਤਾਨੀਆ ਲੈ ਜਾਣ ਦੇ 3 ਸਾਲ ਬਾਅਦ ਉਸਦੀ ਨੁਮਾਇਸ਼ ਕੀਤੀ ਗਈ। ਦੀ ਟਾਈਮਜ਼ ਨੇ ਲਿਖਿਆ ਕਿ ਲੰਡਨ ਦੇ ਵਿੱਚ ਇਸ ਤੋਂ ਪਹਿਲਾਂ ਲੋਕਾਂ ਦਾ ਇੰਨਾ ਵੱਡਾ ਇਕੱਠ ਕਦੇ ਨਹੀਂ ਦੇਖਿਆ ਗਿਆ ਸੀ। ਪ੍ਰਦਰਸ਼ਨੀ ਜਦੋਂ ਸ਼ੁਰੂ ਹੋਈ ਤਾਂ ਲਗਾਤਾਰ ਬੂੰਦਾਬਾਰੀ ਬੰਦੀ ਹੋ ਰਹੀ ਸੀ ਕਿਉਂਕਿ ਇੰਗਲੈਂਡ ਦਾ ਮੌਸਮ ਇੱਦਾਂ ਦਾ ਹਰ ਵੇਲੇ ਮੀਂਹ ਪੈਂਦਾ ਰਹਿੰਦਾ ਤਕਰੀਬਨ। ਜਦੋਂ ਲੋਕ ਪ੍ਰਦਰਸ਼ਨੀ ਦੇ ਦਰਵਾਜ਼ੇ ਦੇ ਉੱਤੇ ਪਹੁੰਚੇ ਤਾਂ ਲੋਕਾਂ ਨੂੰ ਅੰਦਰ ਵੜਨ ਦੇ ਲਈ ਘੰਟਿਆਂ ਤੱਕ ਲਾਈਨ ਦੇ ਵਿੱਚ ਲੱਗਣਾ ਪਿਆ। ਇਹ ਹੀਰਾ ਪੂਰਬ ਦੇ ਵਿੱਚ ਬਰਤਾਨਵੀ ਸ਼ਾਸਨ ਦੀ ਤਾਕਤ ਦਾ ਪ੍ਰਤੀਕ ਬਣ ਗਿਆ ਤੇ ਬਰਤਾਨਵੀ ਬਰਤਾਨੀਆ ਦੀ ਫੌਜੀ ਤਾਕਤ ਦੇ ਵੱਧਦੇ ਅਸਰ ਨੂੰ ਵੀ ਦਿਖਾਉਂਦਾ ਸੀ। ਦਲੀਪ ਸਿੰਘ ਨੇ ਕੋਹੇਨੂਰ ਰਾਣੀ ਵਿਕਟੋਰੀਆ ਨੂੰ ਭੇਂਟ ਕਰ ਦਿੱਤਾ। ਮਹਾਰਾਣੀ ਵਿਕਟੋਰੀਆ ਦੇ ਨਾਲ ਮਿਲਣ ਦੀ ਇੱਛਾ ਪ੍ਰਗਟ ਕੀਤੀ ਤੇ ਰਾਣੀ ਇਸ ਦੇ ਲਈ ਤਿਆਰ ਵੀ ਹੋ ਗਈ। ਉੱਥੇ ਹੀ ਦਲੀਪ ਸਿੰਘ ਨੇ ਰਾਣੀ ਵਿਕਟੋਰੀਆ ਦੇ ਕੋਲ ਰੱਖੇ ਕੋਹੇਨੂਰ ਹੀਰੇ ਨੂੰ ਉਨ੍ਹਾਂ ਨੂੰ ਭੇਂਟ ਕਰਤਾ।
ਅਨੀਤਾ ਆਨੰਦ ਦੱਸਦੇ ਨੇ ਕਿ ਰਾਣੀ ਵਿਕਟੋਰੀਆ ਨੂੰ ਹਮੇਸ਼ਾ ਬੁਰਾ ਲੱਗਦਾ ਸੀ ਕਿ ਉਨ੍ਹਾਂ ਦੀ ਹਕੂਮਤ ਨੇ ਜੋ ਇਕ ਬੱਚੇ ਦੇ ਨਾਲ ਕੀਤਾ ਸੀ ਉਹ ਦਲੀਪ ਸਿੰਘ ਨੂੰ ਦਿਲ ਤੋਂ ਚਾਹੁੰਦੀ ਸੀ। ਇਸ ਦੇ ਲਈ ਉਨ੍ਹਾਂ ਨੂੰ ਦਲੀਪ ਸਿੰਘ ਦੇ ਨਾਲ ਵਿਹਾਰ ਸੀਗਾ ਉਤੇ ਦੁੱਖ ਸੀਗਾ, ਪਰ ਉਹ ਤਾਂ ਆਪਣੇ ਆਪ ਨੂੰ ਦਲੀਪ ਸਿੰਘ ਵੀ ਕਹਿੰਦਾ ਸੀ ਇਕ ਵਫ਼ਾਦਾਰ ਮੈਂ ਤੁਹਾਡਾ ਭਾਈ। ਹਾਲਾਂਕਿ ਕੋਹੇਨੂਰ ਉਨ੍ਹਾਂ ਦੇ ਕੋਲ 2 ਸਾਲ ਪਹਿਲਾਂ ਪਹੁੰਚ ਚੁੱਕਿਆ ਸੀ, ਪਰ ਉਨ੍ਹਾਂ ਨੇ ਉਸ ਨੂੰ ਜਨਤਕ ਤੌਰ ਦੇ ਉਤੇ ਕਦੇ ਨਹੀਂ ਸੀ ਪਹਿਨਿਆ। ਉਨ੍ਹਾਂ ਨੂੰ ਲੱਗਦਾ ਸੀ ਕਿ ਜੇ ਦਲੀਪ ਨੇ ਇਸ ਨੂੰ ਜਿਹੜਾ ਦੇਖਿਆ ਤਾਂ ਉਹ ਉਨ੍ਹਾਂ ਦੇ ਬਾਰੇ ਕੀ ਸੋਚੇਗਾ। ਉਸ ਜ਼ਮਾਨੇ ਦੇ ਵਿਚ ਇਕ ਮਸ਼ਹੂਰ ਚਿੱਤਰਕਾਰ ਫਰਾਜ਼ ਜ਼ੇਵਰ ਇੰਟਰ ਹਾਲਟਰ ਹੋਇਆ ਕਰਦੇ ਸਨ। ਰਾਣੀ ਨੇ ਉਨ੍ਹਾਂ ਨੂੰ ਦਲੀਪ ਦਾ ਜਿਹੜਾ ਸੀ ਇਕ ਚਿੱਤਰ ਬਣਾਉਣ ਦੇ ਲਈ ਕਿਹਾ। ਆਪਣੇ ਅਕਾਲ ਸਹਾਏ ਹਰਜੀਤ ਅਟਵਾਲ ਜੀ ਦੀ ਜਿਹੜਾ ਨਾਵਲ ਹੈ ਕਿਤਾਬ ਹੈ ਉਹਦੇ ਵਿਚ ਇਹਦਾ ਜ਼ਿਕਰ ਵੀ ਆਉਂਦਾ ਚੀਜ਼ਾਂ ਦਾ, ਜਿਸ ਨੂੰ ਉਹ ਆਪਣੇ ਮਹਿਲ ਦੇ ਵਿਚ ਲਗਾਉਣਾ ਚਾਹੁੰਦੀ ਸੀ। ਜਦੋਂ ਦਲੀਪ ਸਿੰਘ ਬਕਿੰਗਮ ਪੈਲਸ ਦੇ ਵਾਈਟ ਡਰਾਇੰਗ ਰੂਮ ਦੇ ਵਿਚ ਮੰਚ ਦੇ ਉਤੇ ਖੜੇ ਹੋਏ ਤੇ ਆਪਣਾ ਚਿੱਤਰ ਬਣਵਾ ਰਹੇ ਸਨ ਤਾਂ ਰਾਣੀ ਨੇ ਇਕ ਸੈਨਿਕ ਨੂੰ ਸੱਦ ਕੇ ਇਕ ਬਕਸਾ ਲਿਆਉਣ ਨੂੰ ਕਿਹਾ ਜਿਸਦੇ ਵਿਚ ਕੋਹੇਨੂਰ ਰੱਖਿਆ ਹੋਇਆ ਸੀ। ਉਨ੍ਹਾਂ ਨੇ ਦਲੀਪ ਸਿੰਘ ਨੂੰ ਕਿਹਾ ਕਿ ਮੈਂ ਤੁਹਾਨੂੰ ਇਕ ਚੀਜ਼ ਦਿਖਾਉਣਾ ਚਾਹੁੰਦੀ ਹਾਂ। ਦਲੀਪ ਸਿੰਘ ਨੇ ਕੋਹੇਨੂਰ ਦੇਖਦੇ ਹੀ ਆਪਣੇ ਹੱਥਾਂ ਦੇ ਵਿਚ ਚੁੱਕ ਲਿਆ। ਉਸ ਨੂੰ ਉਨ੍ਹਾਂ ਨੇ ਖਿੜਕੀ ਦੇ ਕੋਲ ਲਿਜਾ ਕੇ ਧੁੱਪ ਦੇ ਵਿਚ ਦੇਖਿਆ ਤੇ ਉਸ ਸਮੇਂ ਤੱਕ ਉਸ ਕੋਹੇਨੂਰ ਦੀ ਸ਼ਕਲ ਬਦਲ ਚੁੱਕੀ ਸੀ, ਉਸ ਨੂੰ ਕੱਟਿਆ ਜਾ ਚੁੱਕਿਆ ਸੀ। ਹੁਣ ਇਹ ਉਹ ਕੋਹੇਨੂਰ ਨਹੀਂ ਸੀ ਰਿਹਾ ਜਿਸ ਨੂੰ ਦਲੀਪ ਸਿੰਘ ਉਸ ਸਮੇਂ ਪਹਿਨਿਆ ਕਰਦੇ ਸਨ ਜਦੋਂ ਪੰਜਾਬ ਦੇ ਮਹਾਰਾਜਾ ਹੋਇਆ ਕਰਦੇ ਸੀ। ਥੋੜੀ ਦੇਰ ਤੱਕ ਕੋਹੇਨੂਰ ਦੇਖਣ ਤੋਂ ਬਾਅਦ ਦਲੀਪ ਸਿੰਘ ਨੇ ਮਹਾਰਾਣੀ ਨੂੰ ਕਿਹਾ, ਯੂਅਰ ਮੈਜਿਸਟੀ, ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਇਹ ਹੀਰਾ ਤੁਹਾਨੂੰ ਤੋਹਫੇ ਦੇ ਵਿਚ ਦੇਵਾਂ। ਵਿਕਟੋਰੀਆ ਨੇ ਉਹ ਹੀਰਾ ਉਨ੍ਹਾਂ ਤੋਂ ਲਿਆ ਤੇ ਆਪਣੀ ਮੌਤ ਤੱਕ ਲਗਾਤਾਰ ਉਸ ਨੂੰ ਪਹਿਨੀ ਰੱਖਿਆ। ਦਲੀਪ ਸਿੰਘ ਆਪਣੀ ਮਾਂ ਨੂੰ ਮਿਲਣ ਜਿਹੜਾ ਭਾਰਤ ਪਹੁੰਚਿਆ, ਜਦੋਂ ਨੇਪਾਲ ਦੇ ਵਿਚ ਉਨ੍ਹਾਂ ਦੀ ਮੁਲਾਕਾਤ ਹੁੰਦੀ ਹੈ। ਰਾਣੀ ਜਿੰਦਾ ਉਸ ਸਮੇਂ ਨੇਪਾਲ ਦੇ ਵਿਚ ਰਹਿ ਰਹੇ ਸਨ। ਉਨ੍ਹਾਂ ਨੂੰ ਆਪਣੇ ਬੇਟੇ ਦੇ ਨਾਲ ਮਿਲਾਉਣ ਦੇ ਲਈ ਕਲਕੱਤਾ ਲਿਆਂਦਾ ਜਾਂਦਾ ਤੇ ਉਸ ਸਮੇਂ ਡਰ ਵੀ ਸੀ ਕਿ ਭਾਈ ਲੋਕ ਜਿਹੜੇ ਨੇ ਲੋਕਾਂ ਨੂੰ ਦੂਰ ਰੱਖਿਆ ਗਿਆ ਉਹਦੇ ਕੋਲ ਕਿ ਦਲੀਪ ਸਿੰਘ ਦੇ ਨਾਲ ਲੋਕ ਰਲ ਕੇ, ਕਿਉਂਕਿ ਉਹ ਰੂਸ ਤੋਂ ਜਾਂ ਆਪਣੇ ਆਇਰਿਸ਼ ਲੋਕਾਂ ਦੇ ਨਾਲ ਰਾਬਤੇ ਦੇ ਵਿਚ ਸੀਗਾ ਕਿ ਇੰਡੀਆ ਦੇ ਵਿਚ ਲੋਕ ਮੇਰੇ ਨਾਲ ਖੜਨਗੇ ਤੇ ਮੈਂ ਬਗਾਵਤ ਕਰੂੰਗਾ ਜਦੋਂ ਕਹਿੰਦਾ ਕਿ ਮੈਂ ਇਹਨਾਂ ਨੂੰ ਭਜਾਵਾਂਗਾ ਸਭ ਨੂੰ ਫਿਰ ਇੱਥੋਂ। ਅਨੀਤਾ ਆਨੰਦ ਦੱਸਦੇ ਨੇ ਕਿ ਦਲੀਪ ਉਥੇ ਪਹਿਲਾਂ ਤੋਂ ਹੀ ਪਹੁੰਚੇ ਹੋਏ ਸਨ। ਰਾਣੀ ਜਿੰਦਾ ਕੌਰ ਜਿਹੜੀ ਸੀ ਉਹਨੂੰ ਉਨ੍ਹਾਂ ਸਾਹਮਣੇ ਲਿਆਂਦਾ ਗਿਆ ਆਪਣੇ ਦਲੀਪ ਸਿੰਘ ਨੂੰ ਤੇ ਜਿੰਦਾ ਨੇ ਕਿਹਾ ਕਿ ਹੁਣ ਕਦੀ ਵੀ ਉਨ੍ਹਾਂ ਦਾ ਸਾਥ ਨਹੀਂ ਛੱਡਣਗੇ। ਉਹ ਜਿੱਥੇ ਵੀ ਜਾਣਗੇ ਉਹ ਜਿੰਦਾ ਨੂੰ ਜਿਹੜਾ ਉਹਦੇ ਨਾਲ ਜਾਣਗੇ ਤੇ ਉਸ ਸਮੇਂ ਤੱਕ ਜਿੰਦਾ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾ ਚੁੱਕੇ ਸਨ। ਜਦੋਂ ਉਹ ਹੱਥ ਲਾ ਕੇ ਪਲੋਸ ਕੇ ਦੇਖਦੀ ਹੈ ਕਿ ਕਿਤੇ ਤੂੰ ਬਾਲ ਤਾਂ ਨਹੀਂ ਕਟਵਾ ਦਿੱਤੇ। ਜਦੋਂ ਦਲੀਪ ਸਿੰਘ ਦੇ ਸਿਰ ਦੇ ਉੱਤੇ ਹੱਥ ਫੇਰਿਆ ਤਾਂ ਉਨ੍ਹਾਂ ਨੂੰ ਝਟਕਾ ਲੱਗਿਆ ਕਿ ਦਲੀਪ ਸਿੰਘ ਨੇ ਆਪਣੇ ਵਾਲ ਕਟਵਾ ਦਿੱਤੇ ਸਨ। ਦੁੱਖ ਦੇ ਵਿਚ ਉਨ੍ਹਾਂ ਦੀ ਚੀਕ ਨਿਕਲੀ ਤੇ ਉਸੇ ਸਮੇਂ ਹੀ ਕੁਝ ਸਿੱਖ ਸੈਨਿਕ ਓਪੀਅਮ ਵਾਰ ਦੇ ਵਿਚ ਹਿੱਸਾ ਲੈ ਕੇ ਚੀਨ ਤੋਂ ਵਾਪਸ ਆ ਰਹੇ ਸਨ, ਜਾਣੀ ਕਿ ਅਫੀਮ ਦੀ ਜਿਹੜੀ ਹੈ ਜੰਗ ਚੱਲ ਰਹੀ ਸੀ ਚੀਨ ਦੇ ਨਾਲ ਉਸ ਸਮਿਆਂ ਦੇ ਵਿਚ। ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਜਿੰਦਾ ਕਲਕੱਤਾ ਪਹੁੰਚੀ ਹੋਈ ਹੈ ਤਾਂ ਉਹ ਸਪੇਸ ਹੋਟਲ ਦੇ ਬਾਹਰ ਪਹੁੰਚ ਗਏ ਤੇ ਜਿੱਥੇ ਜਿੰਦਾ ਆਪਣੇ ਬੇਟੇ ਦਲੀਪ ਨੂੰ ਮਿਲ ਰਹੀ ਸੀ। ਉਨ੍ਹਾਂ ਨੇ ਜ਼ੋਰ ਜ਼ੋਰ ਦੇ ਨਾਲ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਬੋਲੇ ਸੋ ਨਿਆਲ ਸਤਿ ਸ੍ਰੀ ਅਕਾਲ ਕਿਹਾ। ਇਸ ਤੋਂ ਘਬਰਾ ਕੇ ਅੰਗਰੇਜ਼ਾਂ ਨੇ ਦੋਵਾਂ ਮਾਂ ਬੇਟੇ ਨੂੰ ਪਾਣੀ ਦੇ ਜਹਾਜ਼ ਦੇ ਵਿਚ ਬਿਠਾ ਕੇ ਇੰਗਲੈਂਡ ਲਈ ਜਿਹੜਾ ਸੀ ਰਵਾਨਾ ਕਰ ਦਿੱਤਾ। ਦਲੀਪ ਸਿੰਘ ਦਾ ਰਾਣੀ ਵਿਕਟੋਰੀਆ ਦੇ ਨਾਲ ਜਿਹੜਾ ਮਨ ਖੱਟਾ ਹੋਇਆ। ਦਲੀਪ ਸਿੰਘ ਹੌਲੀ ਹੌਲੀ ਰਾਣੀ ਵਿਕਟੋਰੀਆ ਦੇ ਖਿਲਾਫ਼ ਹੁੰਦੇ ਚਲੇ ਗਏ। ਉਨ੍ਹਾਂ ਨੂੰ ਲੱਗਣ ਲੱਗ ਪਿਆ ਕਿ ਉਨ੍ਹਾਂ ਨੇ ਦਲੀਪ ਸਿੰਘ ਦੇ ਨਾਲ ਬੇਇਨਸਾਫ਼ੀ ਕੀਤੀ ਹੈ। ਉਨ੍ਹਾਂ ਦੇ ਮਨ ਦੇ ਵਿਚ ਇਹ ਗੱਲ ਘਰ ਕਰ ਗਈ ਕਿ ਉਹ ਆਪਣੇ ਪੁਰਾਣੇ ਸਾਮਰਾਜ ਨੂੰ ਦੁਬਾਰਾ ਜਿੱਤਣਗੇ। ਉਹ ਭਾਰਤ ਦੇ ਲਈ ਰਵਾਨਾ ਵੀ ਹੋਏ ਪਰ ਆਦੇਨ ਤੋਂ ਜਿਹੜਾ ਸੀ ਅੱਗੇ ਨਹੀਂ ਵੱਧ ਸਕੇ। 21 ਅਪ੍ਰੈਲ 1886 ਨੂੰ ਉਨ੍ਹਾਂ ਤੇ ਪਰਿਵਾਰ ਨੂੰ ਪੋਰਟ ਸਈਦ ਦੇ ਵਿਚ ਜਿਹੜਾ ਸੀ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਦੇ ਵਿਚ ਉਨ੍ਹਾਂ ਨੂੰ ਛੱਡਿਆ ਗਿਆ ਪਰ ਉਨ੍ਹਾਂ ਦਾ ਸਭ ਕੁਝ ਖੋਹ ਲਿਆ ਗਿਆ ਉਨ੍ਹਾਂ ਤੋਂ, ਜੋ ਉਥੇ ਪੈਲਸ ਦਿੱਤਾ ਸੀ ਇੰਗਲੈਂਡ ਦੇ ਵਿਚ ਤੇ ਜੋ ਫਿਰ ਉਨ੍ਹਾਂ ਨੂੰ ਬਾਰ ਦੇ ਵਿਚ ਫਿਰ ਘੁੰਮਦੇ ਫਿਰਦੇ ਰਹੇ, ਫਿਰ ਆਲੇ ਦੁਆਲੇ ਕਿਰਾਏ ਦੇ ਉੱਤੇ ਰਹਿੰਦੇ ਰਹੇ ਤੇ ਉਥੇ ਤਿੱਤਰ ਮਾਰਨ ਦੇ ਲਈ ਪਹਿਲਾਂ ਆਪਣੇ ਜਿਹੜਾ ਇਨ੍ਹਾਂ ਨੂੰ ਦਿੱਤੀ ਹੋਈ ਸੀ ਜਗ੍ਹਾ ਕਿਲਾ ਜਾਂ ਜਿਹੜੀ ਵੀ ਜਗ੍ਹਾ ਦਿੱਤੀ ਸੀ ਉਥੇ ਸ਼ਿਕਾਰ ਖਡਾਉਂਦੇ ਰਹੇ, ਉਤੋਂ ਇਨਕਮ ਇਕੱਠੀ ਕਰਦੇ ਰਹੇ। 21 ਅਕਤੂਬਰ 1893 ਨੂੰ ਪੈਰਿਸ ਦੇ ਇਕ ਬਹੁਤ ਹੀ ਮਾਮੂਲੀ ਹੋਟਲ ਦੇ ਵਿਚ ਉਨ੍ਹਾਂ ਦੀ ਲਾਸ਼ ਮਿਲਦੀ ਹੈ। ਉਸ ਸਮੇਂ ਦਲੀਪ ਸਿੰਘ ਦੇ ਨਾਲ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਸ਼ਖਸ ਮੌਜੂਦ ਨਹੀਂ ਸੀ। ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦਾ ਖਾਨਦਾਨ ਹਮੇਸ਼ਾ ਲਈ ਖਤਮ ਜਿਹੜਾ ਖੋਹ ਲਿਆ ਗਿਆ। 21 ਅਕਤੂਬਰ 1893 ਨੂੰ ਪੈਰਿਸ ਦੇ ਇਕ ਬਹੁਤ ਹੀ ਮਾਮੂਲੀ ਹੋਟਲ ਦੇ ਵਿਚ ਉਨ੍ਹਾਂ ਦੀ ਲਾਸ਼ ਮਿਲੀ। ਉਸ ਸਮੇਂ ਦਲੀਪ ਸਿੰਘ ਦੇ ਨਾਲ ਉਨ੍ਹਾਂ ਦੇ ਪਰਿਵਾਰ ਦਾ ਕੋਈ ਸ਼ਖਸ ਨਹੀਂ ਸੀ ਦਿਖਿਆ। ਕੋਹੇਨੂਰ ਟਾਵਰ ਆਫ਼ ਲੰਡਨ ਦੇ ਵਿਚ ਮੌਜੂਦ ਹੈ।
ਮਹਾਰਾਣੀ ਤੋਂ ਬਾਅਦ ਉਨ੍ਹਾਂ ਦੇ ਬੇਟੇ ਮਹਾਰਾਜਾ ਐਡਵਰਡ 7ਵੇਂ ਨੇ ਕੋਹੇਨੂਰ ਨੂੰ ਆਪਣੇ ਤਾਜ ਦੇ ਵਿੱਚ ਨਹੀਂ ਲਗਾਇਆ, ਪਰ ਉਨ੍ਹਾਂ ਦੀ ਪਤਨੀ ਮਹਾਰਾਣੀ ਅਲੈਗਜ਼ੈਂਡਰਾ ਦੇ ਤਾਜ ਦੇ ਵਿੱਚ ਕੋਹੇਨੂਰ ਨੂੰ ਜਗ੍ਹਾ ਮਿਲੀ। ਕੋਹੇਨੂਰ ਦੇ ਨਾਲ ਇੱਕ ਅੰਧ ਵਿਸ਼ਵਾਸ ਫੈਲ ਗਿਆ ਕਿ ਜੋ ਕੋਈ ਪੁਰਸ਼ ਉਸ ਨੂੰ ਹੱਥ ਲਗਾਏਗਾ ਉਹ ਉਸ ਨੂੰ ਬਰਬਾਦ ਕਰ ਦੇਵੇਗਾ, ਪਰ ਔਰਤਾਂ ਦੇ ਇਸ ਨੂੰ ਪਹਿਨਣ ਦੇ ਵਿੱਚ ਕੋਈ ਦਿੱਕਤ ਨਹੀਂ ਸੀ। ਕਿਆ ਬਾਤ ਹੈ! ਬਾਅਦ ਦੇ ਵਿੱਚ ਭਵਿੱਖ ਦੇ ਰਾਜਾ ਜਾਰਜ 5ਵੇਂ ਦੀ ਪਤਨੀ ਰਾਜਕੁਮਾਰੀ ਮੇਰੀ ਨੇ ਵੀ ਉਸ ਨੂੰ ਆਪਣੇ ਤਾਜ ਦੇ ਵਿੱਚ ਪਹਿਨਿਆ, ਪਰ ਇਸ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ ਦੂਜੀ ਨੇ ਕੋਹੇਨੂਰ ਨੂੰ ਆਪਣੇ ਤਾਜ ਦੇ ਵਿੱਚ ਜਗ੍ਹਾ ਨਹੀਂ ਦਿੱਤੀ। ਅੱਜ ਕੱਲ੍ਹ ਦੁਨੀਆਂ ਦੇ ਸਭ ਤੋਂ ਮਸ਼ਹੂਰ ਹੀਰਾ ਟਾਵਰ ਆਫ਼ ਲੰਡਨ ਦੇ ਜੇਵਲ ਹਾਊਸ ਦੇ ਵਿੱਚ ਰੱਖਿਆ ਜਿਹੜਾ ਹੋਇਆ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਇੱਕ ਤੁਹਾਡੇ ਨਾਲ ਸਾਂਝ ਪਾਈ ਹੈ, ਕੋਹੇਨੂਰ ਹੀਰੇ ਦੀ ਕਹਾਣੀ। ਮਹਾਰਾਜਾ ਰਣਜੀਤ ਸਿੰਘ ਤੇ ਸਿੰਘ ਨੇ ਜਿਹੜਾ ਸੀ ਹੀਰਾ ਕਿੱਥੋਂ ਲਿਆ ਤੇ ਫਿਰ ਇੰਗਲੈਂਡ ਦੀ ਮਹਾਰਾਣੀ ਦੇ ਕੋਲ ਕਿਵੇਂ ਜਿਹੜਾ ਹੈ ਪਹੁੰਚਿਆ। ਰੇਹਾਨ ਫਜ਼ਲ ਹੁਣਾਂ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਤੇ ਦੁਆਬਾ ਰੇਡੀਓ ਦਾ ਮੰਚ। ਲਓ ਫਿਰ ਇੱਥੇ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ, ਤੁਹਾਡੇ ਸੁਨੇਹੇ ਨੇ ਜਿਹੜੇ ਉਨ੍ਹਾਂ ਦਾ ਸਵਾਗਤ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਆ, ਮਾਲ ਸੁਰਿੰਦਰ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ, ਸ਼ੈਲੀ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਸੈਣੀ ਸਾਹਿਬ ਜੀ ਕੋਕਰੇਜ ਪਾਰਟੀ ਦੇ ਬਾਰੇ ਦੱਸਣਾ ਜੀ। ਲਓ ਜੀ ਗੱਲ ਹੋ ਗਈ ਉਹਦੇ ਬਾਰੇ। ਸ਼ੈਲੀ ਜੀ ਦਾ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ ਜੀ। ਤੇ ਸ਼ੈਲੀ ਜੀ ਕਹਿੰਦੇ ਕੀ ਦੇਸ਼ ਦੀ ਜੈਨ ਦੀ ਕਾਮਯਾਬ ਹੋ ਜਾਵੇਗੀ ਜੀ, ਕਹਿੰਦੇ ਜੈਨ ਜੀ। ਹਾਂ, ਜਿਹੜੀ ਜਨਰੇਸ਼ਨ ਦੀ ਗੱਲ ਆਉਂਦੀ ਹੈ, ਦੇਖਦੇ ਹਾਂ ਜੀ ਕੀ ਬਣਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ। ਸ਼ੈਲੀ ਜੀ ਕਹਿੰਦੇ ਕਿ ਲੋਕਾਂ ਦਾ ਗੁੱਸੇ ਵਾਲਾ ਪ੍ਰੈਸ਼ਰ ਕੱਢਿਆ ਜਾ ਰਿਹਾ ਜੀ, ਕਹਿੰਦੇ ਸ਼ੈਲੀ ਜੀ ਕਹਿੰਦੇ ਮੋਦੀ ਦੀ ਬੀਜੇਪੀ ਦੀ ਸਰਕਾਰ ਦੇ ਖਿਲਾਫ਼ ਲੋਕਾਂ ਦਾ ਬਹੁਤ ਵੱਡਾ ਗੁੱਸਾ ਹੋਣ ਦੇ ਬਾਵਜੂਦ ਵੀ ਕਿਸ ਤਰ੍ਹਾਂ ਜਿਹੜਾ ਚੋਣਾਂ ਜਿੱਤ ਜਾਂਦੇ ਨੇ। ਬੀਜੇਪੀ ਦੀ EVM ਦੇਵੀ ਜਿੰਦਾਬਾਦ। ਜਿਮੀ ਕਾਟਰ ਬਾਈ ਜੀ ਕਹਿੰਦੇ ਭੁਪਿੰਦਰ ਭਾਰਜ ਵੀਰ ਜੀ ਲੱਗੇ ਰਹੋ ਜੀ, ਵੀਰ ਜੀ ਉਹ ਸ਼ੁਕਰੀਆ ਬਾਈ ਜੀ। ਤੇ ਕਹਿੰਦੇ ਭਗਤ ਸਿੰਘ ਨੂੰ ਪੜ੍ਹ ਕੇ ਹੀ ਕਹਿੰਦੇ ਪਤਾ ਲੱਗਦਾ ਜੀ ਵੀਰ, ਬਾਕੀ ਤੁਸੀਂ ਆਪ ਸਿਆਣੇ ਹੋ ਜੀ ਵੀਰ ਜੀ ਹੋ। ਬਿਲਕੁਲ ਸ਼ੁਕਰੀਆ ਬਾਈ ਜੀ, ਪਹਿਲਾਂ ਮੈਂ ਭਗਤ ਸਿੰਘ ਉਹਨਾਂ ਦੀ ਗੱਲ ਕੀਤੀ ਹੈ ਜੀ, ਉਹਨਾਂ ਦੀ ਛਵੀ ਜਿਹੜੀ ਹੈ ਕੋਈ ਕਿਸੇ ਦੇ ਨਾਲ ਜੋੜ ਰਿਹਾ ਕੋਈ ਕਿਸੇ ਨਾਲ ਜੋੜ ਰਿਹਾ, ਪਰ ਜੋ ਉਹ ਦੁਨੀਆਂ ਦੇ ਉੱਤੇ ਕਰ ਗਏ ਨੇ ਉਹਦੀ ਗੱਲ ਬਹੁਤ ਘੱਟ ਕੀਤੀ ਜਾਂਦੀ ਹੈ। ਤੇ ਪਰਮਿੰਦਰ ਬਰਨ ਜੀ ਫਗਵਾੜੇ ਤੋਂ ਜੁੜੇ ਹੋਏ, ਲਾਈਕ ਨੰਬਰ 4, ਸਤਿ ਸ੍ਰੀ ਅਕਾਲ ਕਹਿੰਦੇ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀ ਦੇ ਸਤਿਕਾਰ ਸੱਜਣਾਂ ਨੂੰ ਜੀ, ਤੁਹਾਨੂੰ ਵੀ ਜੀ ਪਰਮਿੰਦਰ ਜੀ ਸਵਾਗਤ ਹੈ। ਮਲੂਕ ਸਿੰਘ ਜੀ ਲਿਖਦੇ ਨੇ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿਣਾ ਹੈ ਜੀ, ਜੀ ਬਾਈ ਜੀ ਸਵਾਗਤ ਹੈ ਤੁਹਾਡਾ ਵੀ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਹੈ ਜੀ। ਰਾਜਨ ਸੈਣੀ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਲਾਈਕ ਨੰਬਰ 5 ਜੀ, ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ, ਤੇ ਸਤਨਾਮ ਸਿੰਘ ਜਾਣੀਆਚਾਲ ਜੀ ਜੀਆਂ ਨੂੰ ਜੀ ਕਹਿੰਦੇ ਆ, ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਨੇ ਜੀ, ਤੇ ਸੁਣ ਰਹੇ ਆ ਕਹਿੰਦੇ ਜੀ ਪ੍ਰੋਗਰਾਮ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਬਿਲਕੁਲ ਦਰੁਸਤ ਫਰਮਾਇਆ, ਅਸੀਂ ਆਪਣੇ ਆਪ ਨੂੰ ਸੁਧਾਰ ਲਈਏ ਜੀ। ਸ਼ੈਲੀ ਕਹਿੰਦੇ ਭਾਰਤ ਜੀ ਕੇਜਰੀਵਾਲ, ਉਹ ਮੈਂ ਕਈ ਵਾਰੀ ਕੇਜਰੀਵਾਲ ਕਹਿ ਦਿੰਦਾ ਜੀ, ਮਾਫ਼ੀ ਚਾਹੁੰਦਾ, ਤੇ ਉਹ ਕਈ ਵਾਰੀ ਇੱਥੇ ਦੀ ਭਾਸ਼ਾ ਕਈ ਵਾਰੀ ਭਾਰ ਪਾ ਦਿੰਦੀ ਹੈ। ਬਲਰਾਜ ਸਿੰਘ ਸੰਧੂ ਅੰਕਲ ਲਿਖਦੇ ਨੇ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਆਪਣੇ US ਤੋਂ, ਬਹੁਤ ਬਹੁਤ ਸ਼ੁਕਰੀਆ ਅੰਕਲ ਜੀ ਜੀਆਂ ਨੂੰ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਗੁਲਾਬ ਦੇ ਫੁੱਲ ਭੇਜੇ ਨੇ ਤੇ ਗ੍ਰੇਟ ਕਹਿੰਦੇ ਜੀ, ਤੇ ਤੁਹਾਡਾ ਵੀ ਸਵਾਗਤ ਹੈ ਜੀ। ਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਨੇ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀਆਂ ਨੂੰ ਜੀਰਾ ਸਾਹਿਬ ਸਵਾਗਤ ਹੈ। ਸ਼ੈਲੀ ਕਹਿੰਦੇ ਨੀਟ ਦਾ ਪੇਪਰ ਫੇਲ ਕਰਵਾ ਦਿਓ ਤੇ ਪੈਸੇ ਆ ਜਾਣਗੇ ਸਰਕਾਰ ਦੇ ਕੋਲੋਂ ਕੋਲੇ ਕਹਿੰਦੇ। ਤੇ ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ, ਤੇ ਇੰਨੇ ਪੈਸੇ ਦੇ ਕੇ ਡਾਕਟਰ ਨੂੰ ਬੰਦਾ ਜਾਂ ਤਾਂ ਹੋਰ ਬਿਮਾਰ ਜਾਂ ਬਿਲਕੁਲ ਹੀ ਕਹਿੰਦੇ ਗਿਆ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਔਜਲਾ ਸਾਹਿਬ, ਅਸੀਂ ਤਾਂ ਤੁਹਾਡੇ ਦਰਸ਼ਨਾਂ ਨੂੰ ਬਚ ਗਏ ਹਾਂ ਜੀ ਕਹਿੰਦੇ। ਤੇ ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ, ਤੇ 2500 ਰੁਪਇਆ ਜੁਰਮਾਨਾ ਕਹਿੰਦੇ ਯਾਦ ਰੱਖੋ ਭਾਈ, ਤੇ ਉਹ ਮੇਰੇ ਮੂੰਹੋਂ ਨਿਕਲਿਆ ਜੀ, ਮੈਂ ਮਾਫ਼ੀ ਚਾਹੁੰਦਾ ਸਾਰਿਆਂ ਕੋਲੋਂ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ, ਜੀਆਂ ਨੂੰ ਜੀ ਸਭ ਦਾ ਨਿੱਘਾ ਸਵਾਗਤ ਹੈ ਜੀ। ਲਓ ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰਨੇ ਕੀ ਸਤਿ ਸ੍ਰੀ ਅਕਾਲ ਹੈ। ਕੱਲ ਨੂੰ ਵੀਰਵਾਰ ਵਾਲਾ ਦਿਨ ਹੈ ਤੇ ਕੁਝ ਨਾ ਕੁਝ ਗੱਲਾਂ ਬਾਤਾਂ ਫਿਰ ਲੈ ਕੇ ਨਵੀਆਂ ਹਾਜ਼ਰ ਹੋਵਾਂਗੇ, ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ। ਇਸ ਦੇ ਨਾਲ ਸਤਿ ਸ੍ਰੀ ਅਕਾਲ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਮੈਂ ਮਾਫ਼ੀ ਚਾਹਾਂਗਾ। ਤੇ ਮਾਨ ਸਿੰਘ ਸੈਣੀ ਸਾਹਿਬ ਆਖਰ ਚ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ, ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਤੇ ਸੈਣੀ ਸਾਹਿਬ ਜੁੜੇ ਨੇ ਹੈਲਸਿੰਕੀ ਫਿਨਲੈਂਡ ਤੋਂ, ਤੇ ਸਵਾਗਤ ਹੈ ਜੀ। ਮੈਨੂੰ ਦਿਓ ਆਗਿਆ ਸਾਰਿਆਂ ਤੋਂ ਲੈਣਾ ਆਗਿਆ ਜੀ, ਤੇ ਕੱਲ ਨੂੰ ਮਿਲਦੇ ਹਾਂ ਫਿਰ ਨਵੇਂ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਦੋਸਤੋ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ ਮੇਰੀ ਮੁਰਾਦ ਏ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ, ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆਏ ਆਰ ਪਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ। ਪਾ ਕੇ ਗਲ ਤੇਰੇ

ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਮੰਜ਼ਲਾਂ ਦੇ ਬੱਲ ਬਦੇ ਕਾਫਲੇ ਨੀ ਰੁਕਣੇ ਤੇਰੀਆਂ ਝੁਕਾਇਆ ਇਹ ਸੀਸ ਨਹੀਂ ਝੁਕਣੇ ਮੰਜ਼ਲਾਂ ਦੇ ਬੱਲ

0: ਕਰੀ ਤੇਰੇ ਨਾਲ ਬੈਠੇ ਆ ਕਰਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅਸ਼ਾਸ਼ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਕੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾ ਸਮੇਂ ਦੀ ਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ ਹੱਥ ਬੰਨ ਅਰਜ਼ ਗੁਜ਼ਾਰੇ, ਮੰਨ ਜਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ, ਕਿਲੇ ਸ਼ਿਕਵੇ ਨੇ ਕਿਤੇ, ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ, ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ, ਰੈਲੀਆਂ ਚ ਖੱਪ, ਜਾਣ ਹੱਦਾਂ ਬੰਨੇ ਟੱਪ, ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣੀ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ, ਬਾਪੂ ਕੱਢ ਲਈ ਸੋਟੀ, ਜਿਉਂ ਦੱਬਾ ਮਾਰੇ ਝੋਟੀ, ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ, ਖੇਤਾਂ ਵਿੱਚ ਕੰਮ ਕਰਾਂ, ਪੜ ਲਿਖ ਧੁੱਪੇ ਮਰਾਂ, ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ, ਝੂਠੇ ਕਰੀ ਜਾਣ ਦਾਵੇ, ਸੈਦੋ ਚਿੰਤਾ ਖਾਈ ਜਾਵੇ, ਹੋ ਗਏ ਆ ਪਰੇਸ਼ਾਨ ਜੀ, ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਤੋਂ ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਰੀਨਾ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ, ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ, ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋਵੋ। ਰਿੰਕੂ ਸ਼ਾਹ ਦੀਵਾਨਾ ਜੀ।
1: ਹੈਲੋ ਜੀ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ, ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਹ ਰੂਹ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇੱਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇੱਕ ਹੋਰ ਮੇਰੇ ਦਿਲ ਦੇ ਵਿਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ, ਪੰਜਾਬੀ ਕਿਸਾਨ ਵੀਰ, ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ, ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰਪਾਲ ਮੱਲ ਜੀ ਨੂੰ, ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ। ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ, ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਹਨਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰਪਾਲ ਮੱਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ, ਤੁਹਾਡਾ ਸਵਾਗਤ ਹੈ।

ਜੀਤ ਕੌਰ ਸਾਬੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਾਬੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ। ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਬੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ, ਆਓ ਤੇ ਉਹਨਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ।

ਰੁਸਿਆ ਯਾਰ ਮਨਾ ਲੈ ਬੇ ਮੇਲਾ ਚਾਰ ਦਿਨਾਂ ਦਾ ਰੁਸਿਆ ਯਾਰ ਮਨਾ ਲੈ ਬੇ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ

0: ਰੁੱਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਬੀ ਜੀ ਦੀ ਰਚਨਾ ਤੇ ਜੋਗਿੰਦਰਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇਕ ਵਾਰ ਉਨ੍ਹਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਸੀਓ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ, ਅਲਵਿਦਾ, ਆਦਾਬ।

0: ద్వాప రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ ਚਾਰੇ ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਾਂ। ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ, ਮੋਦੀ ਦੀ ਸਰਕਾਰ ਦੇ ਖਿਲਾਫ, ਭਾਜਪਾ ਦੀ ਸਰਕਾਰ ਦੇ ਖਿਲਾਫ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆ
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ। ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਹੋਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ। ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ। ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ। ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ। ਜਗ ਚੁੱਕ ਚੁੱਕ ਆਖੂਗਾ, ਜਗ ਚੁੱਕ ਚੁੱਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਹੋਏ, ਇਸ ਕੌਮ ਦੀ ਖਾਤਰ ਹੋਏ, ਅਸੀਂ ਤਾਂ ਦੇ ਜਾਣੀ ਕੁਰਬਾਨੀ। ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ। ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ। ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ। ਦਾਦੇ ਕੋਲ ਜਾਣਾ ਆ, दादे कोल जाना या साडी दादी ने समझाया गोविंद दे लाला ने सूबा जंग दे बिना हराया। इन्हां निक्कियां जिंदां च दादी ने किन्नी भरी दलेरी गल सुन के लाला दी सूबा बह गया ढाके ढेरी। इस रहिंदी दुनिया ते साका जाना नहीं भुलाया गोविंद दे लाला ने सूबा जंग दे बिना हराया। गोविंद दे लाला ने सूबा जंग दे बिना हराया। बहुत बहुत धन्यवाद जी।
1: मनजीत कौर गिरंदरी तो बाद हुण मैं सदा देण जा रहा साडी काम महफल दे विच पहली वारी हाजिर हो रहे ने अमरीका वसदे ने साडे शायर गुरमोहन सिंह जी जिहड़े के हरियाणा दे जिला कैथल नाल संबंध रखदे ने पर ओ अज कल अमरीका दे रीनो नवाडा दे विच रह रहे ने ते ओ किसानी संघर्ष नाल अपनी कविता लैके हाजिर होणगे ते इस लई मैं गुरमोहन सिंह जी नूं दुआबा रेडियो दे मंच ते जी आया कहिंदा हां। गुरमोहन सिंह जी तुहाडा स्वागत है।
3: मेरी कविता जी किसाना दा संघर्ष। हाकमां दा खून चिट्टा जहरी हो गया मोदी जो किसाना दा जवैरी हो गया दुष्यंत नूं किसाना नाल प्यार हो गया वोटां लैके लगदा फरार हो गया हरियाणा तां पंजाबियां दे नाल हो गया ਖੱਟੜ ਸਾਡੇ ਵਾਸਤੇ ਚੰਡਾਲ ਹੋ ਗਿਆ ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ ਨਾਈ ਕੋਲ ਲੱਗਦਾ ਨਾ ਗਿਆ ਚਿਰਦਾ ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ ਪੀਐਮ ਇਹਦੇ ਨਾਲ ਦਾ ਕਿਸੇ ਨਾ ਵੇਖਿਆ ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ ਕੋਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ ਮੈਂ ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ ਮੋਦੀ ਨੋਹਾਂ ਤੱਕ ਗਿਆ ਹੰਕਾਰਿਆ ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ ਬਰਖਲਾਫ ਬੋਲੇ ਤਾਂ ਇਹ ਚੱਡੇ ਪਾੜ ਦੇ ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ ਠੰਡਾ ਪਾਣੀ ਮਾਰਿਆ ਬਿਛਾੜਾਂ ਸੁੱਟੀਆਂ ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ ਊਠ ਤੇ ਚੜੇ ਨੂੰ ਕੁੱਤਾ ਵੱਢ ਖਾਊਗਾ ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ ਤੇਰੇ ਪਿੱਛੋਂ ਸਾਡੇ ਇੱਥੇ ਦੇਣ ਆਉਣਗੇ ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ ਕਰਦੇ ਜਬਰ ਨਾਲੇ ਬਦ ਫੈਲੀਆਂ ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਨਿਰਵੰਸਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆਂ ਦੇਸ ਸਾਡਾ, ਸੋਨੀ ਦੀ ਚਿੜੀਆਂ ਦੇਸ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌ ਲਈ ਹੈ ਖਾ, ਸੌ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਸੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ, ਆਖੇ ਬਬਲੀ ਸਹੌਤਾ ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੌਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ਼ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
5: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। रजवाले ते घोगड़ बिले इथों दूर पजाने ने मर्द किसान ते मजदूर बलूर बचाने ने कदे तोल नापना पूरा कदे तोल नापना पूरा होना इथे जरीबां दा साथी हथ बंडाला मजदूरा करसाना ते हदीबां दा म्योत बंदी करके रंब दे हुण तूं संगरामा नू भगत सिंह सराबे वांगू पीना पैना हजामानू म्योत बंदी करके हुण रंब दे तूं संगरामा नू भगत सिंह सराबे वांगू पीना पैना हजामानू रिहा समाना हुण रिहा समाना हुण जरबा तक सीमा ते तरकीबां दा साथी हथ बंडाला मजदूरा करसाना अते हदीबांदा खाब जो बेगम पोरे दा रहिंदा अजे अधूरा ए ना किसे अवतार ने हुणे आके करना पूरा ए खाब जो बेगम पोरे दा रहिंदा अजे अधूरा ए ना किसे अवतार ने आके हुण करना पूरा ए चकला डंडा पाला झंडा चकला डंडा पाला झंडा छड़ दे नुकसात भी बांदा साथी हथ बंडाला मजदूरा करसाना अते अदी बांदा तेरे मुड़के दी बो बन जानी खुशबो देखी जदों मजदूर किसान होने इक विक है देखी तेरे मुड़के दी बो बन जानी खुशबो देखी जदों मजदूर किसान होने इक विक है देखी की करना ओ लीडर की करना ओ लीडर देवे जो साथरे की बांदा साथी हथ बंडारा मजदूरा करसाना अते अदी बांदा टोनी हक लड़के ही पैंदे देख ला लैणे ने भगत सिंह सराबे जी दे सानू कहने ने टोनी हक लड़के ही पैंदे देख ला लैणे ने भगत सिंह सराबे जी दे सानू ए कहने ने दसांज खातर लोकां दी दसांज खातर लोकां दी लै झूठा सलीबां दा साथी हथ बंडाला मजदूरा करसाना अते हदीबां दा लैके आउणा आपां इत्थे राजगरीबां दा लैके आउणा आपां इत्थे राजगरीबां दा धन्नवाद जी
1: श्रोतियो राम प्रकाश टोनी जी तों बाद हुण मैं सद्दा देण जा रहा पटियाला बस दे साडी शायरा कमला शर्मा नू कमला शर्मा जी इस वार अपने एक रचना जिहड़ी लैके हाजिर हो रहे ने ओ लिखी हुई है भाई मनिंदर सिंह जी दी कमला शर्मा जी भाई मनिंदर सिंह दी रचना जिहड़ी है सोडे साहिबजादियां दी याद मुताबक जिहड़ी है रचना लैके हाजिर हो रहे ने कमला शर्मा जी तुहाडा निघा स्वागत है
6: मेरी अज दी रचना छोटे साहिबजादियां दी शहीदी नू समर्पित है जेड़ी के भाई मनिंदर सिंह जी दी बानी चो है जिस विच जान समय ओहो दादी नू कह रहे हन के हुन उन्ना दी उड़ीक ना करना उन्ना ने हुन वापस नहीं आना।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਨ੍ਹਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿਚ ਇਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ਼ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪੈ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸੁਆਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, ਤਰਤਾਲੀ ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਰਣਿਆਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਹੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓ ਬਾਹਰ ਹੋ ਅੱਧੀ ਰਾਤ, ਗੜੀਓ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨਕਟ ਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋ ਅਰਸੇ ਜਬ ਜਾਏ ਲਰੋਂ ਪੀੜਾ ਦੁੱਖ ਭਨਾਏ ਪਾੜੇ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂ ਅਰਸੇ ਜਬ ਜਾਏ ਲਰੋਂ ਪੀੜਾ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾ ਵਿਚ ਉਸਰ ਜਾਂਦੀ ਏ, ਦੂਜੀ ਦੀਵਾਰ ਮਨਾ ਵਿਚ ਉਸਰ ਜਾਂਦੀ ਏ, ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ ਤੁਹਾਡਾ ਨਿੱਘਾ ਸਵਾਗਤ ਹੈ।
0: ਹਾਂਜੀ, ਮੈਂ ਹਾਜ਼ਰਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਤੇ ਦੁਆਬਾ ਰੈਡੂਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰਾਂ ਜੀ, ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਬਹਿਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾਂ ਮਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜਸੋਵਾਲ ਜੀ ਤੁਹਾਡਾ ਨਿੱਘਾ ਸਵਾਗਤ ਹੈ।
4: ਪਿਆਰ ਭਰੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲਿਓ ਸਰਹੰਦ ਨੂੰ ਮੇਰੇ ਪਿਆਰਿਓ, ਜੇ ਚੱਲਿਓ ਸਰਹੰਦ ਨੂੰ

ਦੁੱਖ ਸਹਿ ਲਿਓ ਸਿਦਕ ਨਾ ਹਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ ਵਿਚਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ

0: ਕੇਰਾ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੀ, ਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਉਨ੍ਹਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ, ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂ ਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪੜਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ ਬੈਠ ਜਾਵਾਂਗਾ ਕਬਰਾਂ ਵੱਲੇ, ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਿਰਹਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਘਰ ਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ, ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ, ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ, ਸੁਣ ਕੇ ਮਾਤਾ ਦੀ ਇਹ ਦੁਹਾਈ, ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਉਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ, ਡੋਲ ਗਈ ਕਿਉਂ ਦੋ ਲਾਲਾਂ ਦੇ ਲਈ। ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ, ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ। ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ, ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ। ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ, ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾ ਹੁਣ ਸੜਕੀ ਰੁਲਦਾ, ਅੰਨ ਦਾ ਤਾ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮੇ ਫਲ ਦੇ ਵਿੱਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
5: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸ ਸਿੰਘ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾ ਮਹਿਫਿਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਬਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਬਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਬਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸ ਸਿੰਘ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ, ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
6: ਸਤਿ ਸ੍ਰੀ ਅਕਾਲ ਦੋਸਤੋ,
7: ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ, ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
8: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਜੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ।

0: ਕੀ ਨਿਆਣਾ ਕੀ ਸਿਆਣਾ ਨੀ। ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨਹੀਂ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨਹੀਂ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ। ਦੀਪ, ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ, ਬਣ ਜਾ ਕਮਲਿਆ ਸਿਆਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨੀ ਜਾਣਾ ਹੋਏ। ਆਖਰੀਆਂ ਲਾਈਨਾਂ ਨੇ ਜੀ, ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਹਮੇਸ਼ਾ ਬੁਰਾਈ ਹੋਏ, ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਸਦਾ ਬੁਰਾਈ ਹੋਏ, ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ, ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ, ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨੀ ਜਾਣਾ ਹੋਏ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੋਂ ਜਾਏਗਾ, ਇੱਥੋਂ ਭੱਜਿਆ ਨਹੀਂ ਜਾਣਾ। ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਬਹੁਤ ਬਹੁਤ ਮਿਹਰਬਾਨ, ਥੈਂਕ ਯੂ ਵੈਰੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ, ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ, ਪਰ ਉਨ੍ਹਾਂ ਦੀ ਰਚਨਾ ਸੁਣ ਕੇ ਤੁਸੀਂ ਉਨ੍ਹਾਂ ਨੂੰ ਬਾਰ ਬਾਰ ਸੁਣ ਲਈ ਤਾਕੀਦ ਕਰੋਗੇ, ਤੇ ਅਸੀਂ ਵੀ ਉਨ੍ਹਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ। ਤੇ ਇਹ ਸਾਡੀ ਜੋ ਸ਼ਾਇਰਾ ਹੈ, ਇਹ ਹੈ ਨਿੰਮੀ ਮਸ਼ਿਸ਼ਟੀ, ਜਿਨ੍ਹਾਂ ਦਾ ਸੰਬੰਧ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ, ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ, ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ, ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ, ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ। ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ। ਨਿੰਮੀ ਵਿਸ਼ੇਸ਼ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਚੰਨ ਦੀ ਸੈਰ ਚੱਲ ਅੜਿਆ।

ਚੋਲੇ ਨੂੰ ਦਾਗ ਨਾ ਲੱਗ ਜਾਵੇ, ਚੋਲੇ ਨੂੰ ਦਾਗ ਨਾ ਲੱਗ ਜਾਵੇ ਕਿਤੇ।

0: ದ್ವಾಪ ರೇಡಿಯೋ. ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ. ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਤੇ ਇਸ ਦੇ ਵਿਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ. ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰ ਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਨਣ ਦੀ ਕੋਸ਼ਿਸ਼ ਕਰਨੀ ਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ. ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ. ਸਰਦੂਲ ਸਿੰਘ ਭੱਲਾ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ.
1: ਮੈਂ SS ਭੱਲਾ ਪਟਿਆਲਾ. ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰ ਜੀ ਸਮੇਤ ਕੈਦ ਕੀਤਾ ਗਿਆ ਸੀ. ਕਹਿਰਾਂ ਦੀ ਠੰਡ ਪੈ ਰਹੀ ਸੀ, ਪਰ ਉਹ ਬੱਚੇ ਮਾਤਾ ਭੁੱਖੇ ਭਾਣੇ ਬਿਨਾਂ ਕਿਸੇ ਕੱਪੜੇ ਦੀ ਓਟ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਪਏ ਸਨ, ਜਿਨ੍ਹਾਂ ਦੀ ਇੱਕ ਕਵਿਤਾ ਮੈਂ ਲਿਖੀ ਹੈ. ਉਹ ਕਿਰਪਾ ਕਰਕੇ ਸੁਣਨਾ ਵੀ ਬੱਚੇ ਦਾਦੀ ਨੂੰ ਕੀ ਕਹਿੰਦੇ ਹਨ. ਇਹ ਕਵਿਤਾ ਮੇਰੀ ਪਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ. ਸਰਵਣ ਕਰੋ ਜੀ. ਸਾਬ ਜਾਦੇ ਆਖਣ ਦਾ ਦੀਏ ਨੀ

ਕਿੰਨੇ ਚਿਰਾਂ ਤੋਂ ਮੌਤ ਪਈ ਰਾਹ ਦੇਖੇ, ਖਤਮ ਅੱਜ ਤਾਂ ਇਹਦਾ ਇੰਤਜ਼ਾਰ ਕਰਦੇ, ਪਾਲੇ ਜੱਫੀਆਂ ਰਜ ਰਜ ਦਾਦੀਏ ਨੀ, ਇਹ ਆਖਰੀ ਵਾਰ ਦਾ ਪਿਆਰ ਕਰਦੇ। ਠੰਡਾ ਬੁਰਜ। ਸੂਬਾ ਸਰਹੰਦ ਨੇ ਜਦੋਂ ਦਾਦੀਆਂ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਚ, ਸੂਬਾ ਸਰਹੰਦ ਨੇ ਜਦੋਂ

ਦੁੱਖੜੇ ਸਹਿ ਰਹੀ ਫਿਰ ਵੀ ਆਪਣੇ ਪੋਤਿਆਂ ਨੂੰ ਦੇਖ ਦੇਖ ਕੇ ਮਾਤਾ ਖਿਲ ਦੀਏ। ਬਖਸ਼ਿਸ਼ ਤੇਗ ਬਹਾਦਰ ਜੀ ਦੀ ਜੋ ਇਹਨਾਂ ਦੇ ਸਿਰਾਂ ਤੇ ਹੱਥ ਧਰਦੇ, ਠੰਡੇ ਬੁਰਜ ਦਾਤੀ ਦੀ ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ। ਤਾਕਤ ਨਹੀਂ ਜੋ ਝੁਕਾ ਸਕੇ ਗੋਬਿੰਦ ਦੇ ਬੱਟਿਆਂ ਬੱਚਿਆਂ ਨੂੰ ਕਿਸੇ ਵੀ ਗੁਰਜ ਵਿੱਚ। ਸੂਬਾ ਸਰਹੰਦ ਨੇ ਜਦੋਂ ਦਾਦੀ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਵਿੱਚ।

ਦੇ ਧਰਮ ਵਿੱਚ ਰਹਿਣਾ ਸਦਾ ਪਿਤਾ ਦੇ ਧਰਮ ਵਿੱਚ ਨਾ ਡੋਲਣਾ ਉਹਦੇ ਕਿਸੇ ਭਰਮ ਵਿੱਚ ਪੋਤਿਓ ਕਬੂਲ ਕਰ ਲੈਣਾ ਮੌਤ ਰੱਖਣਾ ਆਪਣੇ ਧਰਮ ਦੀ ਸ਼ਾਨ ਬੱਚਿਓ ਲਗਾ ਲੈਣ ਦਿਓ ਸੂਬੇ ਨੂੰ ਜ਼ੋਰ ਸਾਰਾ ਇਨ ਮੰਨਣਾ ਨਾ ਦੇ ਦੇਣਾ ਬਲੀਦਾਨ ਬੱਚਿਓ ਜਿੰਨੀ ਨਿੱਗੀ ਦਾਦੀ ਦੀ ਗੋਦ ਵਿੱਚ ਹੈ ਉਹ ਨਾ ਕਿਸੇ ਵੀ ਸੂਰਜ ਵਿੱਚ ਦਾਦੀ ਮਾਂ ਦੀ ਗੋਦੀ ਦੀ ਗਰਮਾਈ ਇੰਨੀ ਗਰਮੀ ਲੱਗੇ ਅੱਜ ਠੰਡੇ ਬੁਰਜ ਵਿੱਚ ਬੱਚਿਆਂ ਦੀ ਦੇਖ ਅੜੀ ਸੂਬੇ ਦੀ ਈਨ ਕਬੂਲ ਨਹੀਂ ਕਰਦੇ ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿਸੇ ਤੋਂ ਵੀ ਨਹੀਂ ਡਰਦੇ।

ਅੱਜ ਉਹਨਾਂ ਦੀ ਯਾਦ ਵਿੱਚ ਨਗਰ ਕੀਰਤਨ ਤੇ ਥਾਂ ਥਾਂ ਦੀਵਾਨ ਲੱਗਣਗੇ। ਸਿੱਖਾਂ ਦੇ ਬੱਚੇ ਅੱਜ ਪੱਗਾਂ ਦੀ ਥਾਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ, ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵਸਦੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਂਹ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅੱਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰੇ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ, ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਉੱਥੇ ਹੀ ਮਲਾਪ ਹੋਣਾ ਵੱਡੇ ਵੀਰ ਜੀਤ ਦਾ, ਨਾਲੇ ਹੋਣਾ ਉਡੀਕਦਾ ਜੁਝਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਓ ਬੰਨ ਕੇ ਦਸੇਰੇ ਲਾੜੀ ਮੌਤ ਨੂੰ ਵਿਆਊਗਾ, ਸਾਡਾ ਲਾੜੀ ਮੌਤ ਨਾ ਤਿਆਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਓ ਕਰ ਦੂ ਮਸਾਲ ਕੈਮ ਵੱਖਰੀ ਜਹਾਨ ਚੋਂ, ਖੁੰਡੀ ਕਰ ਦੇਣੀ ਤਲ ਵਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਹੋਏ ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ, ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ, ਓ ਚਿਣ ਚਿਣ ਸੀਸ ਉੱਤੇ ਬੰਨ ਦਸਤਾਰ ਦੇ, ਕਾਲ ਜੇ ਨਲਾ ਲੈ ਜਾਂਦੀ ਵਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਉਹ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ ਮੰਨਣੀ ਨਾਈਨ ਤੇਰੇ ਸ਼ੂਰਵੀਰ ਲਾਲਾਂ ਨੇ ਉਡੀਕਦੀ ਹੈ ਖੂਨਣ ਦਵਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਬੁਰੇ ਹੁੰਦੇ ਦੁੱਖ ਮਾਤਾ ਮਾਪਿਆਂ ਨੂੰ ਪੁੱਤਾਂ ਦੇ ਸੁੱਖ ਮੰਗੇ ਸਾਰਾ ਸਨ ਸਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ
1: ਗੁਰਮੋਹਨ ਸਿੰਘ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਿਊਜ਼ੀਲੈਂਡ ਦੇ ਵਿੱਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਨੂੰ ਨਰੇਸ਼ ਕੁਮਾਰੀ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੀ ਹੈ ਉਹ ਕਵਿਤਾ ਹੈ ਪਰਿਵਾਰ ਵਿਛੋੜੇ ਨਾਲ ਸੰਬੰਧਿਤ ਕਿਉਂਕਿ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਹੋਇਆ ਜਦੋਂ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਲੈ ਕੇ ਨਰੇਸ਼ ਕੁਮਾਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ ਨਰੇਸ਼ ਕੁਮਾਰੀ ਜੀ ਦੁਆਬਾ ਰੇਡੀ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ
3: ਸਤਨਾਮ ਸ਼੍ਰੀ ਵਾਹਿਗੁਰੂ ਦਸਮ ਪਿਤਾ ਕਲਗੀਧਰ ਸਰਬੰਸ ਦਾਨੀ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਨੂੰ ਕਲਮ ਬੰਦ ਕਰਦਿਆਂ ਹੋਇਆਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਵਿਛੋੜੇ ਦਾ ਬਿਰਤਾਂਤ ਆਪਣੀ ਤੁੱਛ ਜਿਹੀ ਕਲਮ ਤੋਂ ਕਰਨ ਲੱਗੀ ਹਾਂ ਸਮਾਤ ਫਰਮਾਇਓ ਵਿਛੜਿਆ ਪਰਿਵਾਰ ਕਲਗੀਧਰ ਦਾ ਵਿਛੜਿਆ ਪਰਿਵਾਰ ਕਲਗੀਧਰ ਦਾ ਪੋਹ ਦੀ ਰਾਤ ਕਾਲੀ ਬੋਲੀ ਜਦ ਆਈ ਝੱਖੜ ਝਾਂਗੀ ਤੂਫਾਨ ਸਣੇ ਸਰਸਾ ਹੜ੍ਹ ਨਾਲ ਉਫਨਾਈ ਤਦ ਫਰੇਬੀ ਗੰਗੂ ਕਰ ਦਿੱਤੇ ਬਾਲਕ ਜਿਹੇ ਕਰੂੰਬਲਾਂ ਹਵਾਲੇ ਜ਼ਾਲਮਾਂ ਕੰਧਾਂ ਕੂਕਣ ਕੋਠੇ ਕੂਕਣ ਕੂਕੇ ਪਈ ਲੁਕਾਈ ਔਰਤਾਂ ਬੱਚਿਆਂ ਬੁੱਢਿਆਂ ਰਲ ਕੇ ਪਾਈ ਹਾਲ ਦੁਹਾਈ ਕੰਨੀ ਪੈਂਦੇ ਵੈਣ ਸੀ ਸੁਣ ਕੇ ਮਾਤਾ ਗੁਜਰੀ ਮੂਰਛਾਈ ਬੱਚਿਆਂ ਦੁੱਖ ਭਾਰਾ ਡਾਢਾ ਦਾਦੀ ਹੋਸ਼ ਨਾ ਆਈ ਈਨ ਮਨਾਉਣ ਲਈ ਵਜ਼ੀਰ ਖਾਨ ਨੇ ਵਿਉਂ ਤਾਂ ਵੱਡੀ ਬਣਾਈ ਲਾਲ ਸਨ ਉਹ ਗੋਬਿੰਦ ਦੇ ਅੱਗੇ ਜਿਨ੍ਹਾਂ ਦੇ ਇੱਕ ਵੀ ਕੰਮ ਨਾ ਆਈ ਅੱਗੇ ਧਿਆਨ ਦਿਓ ਅੱਠ ਨੌ ਸਾਲ ਦੇ ਜ਼ੋਰਾਵਰ ਤੇ ਫਤਿਹ ਸਿੰਘ ਹਿੰਮਤ ਜਦ ਦਿਖਾਈ ਦੇਖ ਜਨੂਨ ਕੌਮ ਲਈ ਫਿਰ ਮੁਗਲਾਂ ਦੀ ਜਾਨ ਤੇ ਬਣ ਆਈ ਹੁਣ ਉਹ ਘੜੀ ਵੀ ਆ ਗਈ ਜਦ ਹੁਕਮ ਦਿੱਤਾ ਜ਼ਾਲਮ ਕੰਧ ਕਢਾਉਣ ਦਾ ਫੁੱਲ ਭਰਦੀਆਂ ਕਰੂੰਬਲਾਂ ਨੂੰ ਲੱਗਿਆ ਦੇਣ ਵਿੱਚ ਕੰਧਾਂ ਦੇ ਰਤਾ ਕੋ ਰਹਿਮ ਨਾ ਆਈ ਕੰਧਾਂ ਕੂਕਣ ਕੋਠੇ ਕੂਕਣ ਕੂਕੇ ਕੁੱਲ ਲੁਕਾਈ ਮੰਗੇ ਦੁਨੀਆ ਭੀਖ ਰਹਿਮ ਦੀ ਪਰ ਪਾਪੀ ਟੀਸ ਨਾ ਆਈ ਅੱਗੇ ਦੇਖਿਓ ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ ਛਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ, ਕਲਪ ਦੀ ਬਿਲਖ ਦੀ ਮਾਤਾ ਗੁਜਰੀ ਸਵਰਗ ਸਿਧਾਈ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਸਾਹ ਬਿਨਾਂ ਫਿਰ ਤੜਫੇ ਕਿਵੇਂ ਹੋਣਗੇ, ਮੌਤ ਫਿਰ ਹੋਵੇਗੀ ਕਿਵੇਂ ਆਈ। ਫੇਰ ਉੱਠੀ ਨੇਕ ਰੂਹ ਟੋਡਰ ਮੱਲ ਦੀ ਸੁਣੋ ਕਹਾਣੀ, ਜ਼ਾਬਰਾਂ ਅੱਗੇ ਮਾਰ ਕੇ ਤਰਲੇ ਥਾਂ ਜੋ ਮੰਗੀ ਸੰਸਕਾਰ ਲਈ, ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ, ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ, ਉੱਥੇ ਯਾਦਗਾਰ ਬਣਾਈ। ਸਤਨਾਮ ਸ਼੍ਰੀ ਵਾਹਿਗੁਰੂ
1: ਜੀ ਦੇ ਪਿਆਰੇ ਸਰੋਤਿਓ, ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਪੱਤੋ ਜੀ ਨੂੰ। ਹਰਪ੍ਰੀਤ ਪੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪੱਤੋ ਜੀ। ਹਰਪ੍ਰੀਤ ਪੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੀ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਮੈਂ ਹਰਪ੍ਰੀਤ ਪੱਤੋ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ ਸੀਸ ਜੋ ਦਿੱਲੀਓਂ ਲਿਆਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਆਏ ਹਾਕਮ ਤੋਂ ਹੱਕ ਮਣਵਾਉਣ ਮੀਆਂ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ। ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ। ਬਲਵੀਰ ਲਹਿਰੀ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
5: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ। ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ। ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ਼ ਕਰ ਦੇਣਾ। ਸੁਣੋ ਜੀ ਕਵਿਤਾ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ, ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਆਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਆਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ। ਦਾਦੀ ਅਤੇ ਪੋਤੇ ਵਿੱਚ ਬੁਰਜ ਦੇ ਇਕੱਲੇ ਸੀ। ਰੱਬ ਜਾਣੇ ਦਾਦੀ ਅਤੇ ਪੋਤਿਆਂ ਨੇ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ, ਕੀ ਦੁਖੜੇ ਸਰੀਰ ਉੱਤੇ ਝੱਲੇ ਸੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ, ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ। ਨਾ ਮੰਨੀ ਈਨ ਇਸਲਾਮ ਵਾਲੀ ਅਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ, ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਲਹਿਰੀ ਅੱਤ ਜ਼ੁਲਮ ਦੀ ਹੋ ਗਈ ਅਤੇ ਕਾਜੀ ਨੇ ਫਤਵਾ ਲਾਇਆ ਸੀ, ਕਾਜੀ ਨੇ ਫਤਵਾ ਲਾਇਆ ਸੀ। ਛੋਟੇ ਮਾਸੂਮ ਲਾਲਾਂ ਤਾਈਂ, ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਗਿਆ ਨੀਹਾਂ ਵਿੱਚ ਚਿਣਵਾਇਆ ਸੀ। ਧਰਮੀ ਯੋਧੇ ਜਾਨ ਵਾਰ ਗਏ, ਧਰਮੀ ਯੋਧੇ ਜਾਨ ਵਾਰ ਗਏ, ਪਰ ਧਰਮ ਨੂੰ ਦਾਗ ਨਾ ਲਾਇਆ ਸੀ, ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ, ਮਾਤਾ ਨੇ ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਧੰਨਵਾਦ ਜੀ।
1: ਬਲਵੀ ਲਹਿਰੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਹਾਂ ਪਟਿਆਲਾ ਵਸੀ ਸਾਡੀ ਸ਼ਾਇਰ ਆਸ਼ਾ ਸ਼ਰਮਾ ਜੀ ਨੂੰ। ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
6: ਰਿਟਾਇਰਡ ਬੈਂਕ ਮੈਨੇਜਰ, ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਾ ਦਿਵਸ ਤੇ ਬੋਲਣਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ। ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਰਿਸ਼ਤਿਆਂ ਦੇ ਰੀਠਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੇ ਮੁਰਸ਼ਦ ਦੀ, ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਕਰਮ ਦਾ ਮਹੱਤਵ ਦੇ ਜਾਵੇ, ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਸਾਰਥਿਕ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਜੋ ਨਿਉਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਜੋ ਨਿਉਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਜੋ ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਦਰਦਮੰਦਾਂ ਦਾ ਦਰਦੀ ਹੋਵੇ, ਤੂੰ ਜਿਸ ਤੋਂ ਖੁਦਗਰਜੀ ਹੋਵੇ, ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ ਹਾਂ ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ ਸਤਯੁਗ ਵਾਪਿਸ ਲਿਆਵੇ ਹਾਂ ਸਤਯੁਗ ਵਾਪਿਸ ਲਿਆਵੇ ਸ਼ੁਕਰੀਆ
1: ਰੇਡੀਓ ਦੇ ਪਿਆਰੇ ਸਰੋਤਿਓ ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਵੱਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਅਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਏ ਅਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਏ ਅਤੇ ਜਿਸ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਜਿਹੜਾ ਆ ਉਹਨਾਂ ਨੇ ਕਲਮਬੰਦ ਕੀਤਾ ਹੈ ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਨਿੱਘਾ ਸਵਾਗਤ ਹੈ
7: ਦੁਆਬਾ ਰੇਡੀਓ ਦੇ ਪਿਆਰੇ ਸਰੋਤੋ ਅਤੇ ਕਵੀ ਜਨੋ ਮੈਂ ਆਪ ਦੀ ਸੇਵਾ ਵਿੱਚ ਇੱਕ ਕਵਿਤਾ ਪਰਿਵਾਰ ਵਿਛੋੜਾ ਲੈ ਕੇ ਹਾਜ਼ਰ ਹਾਂ ਜੀ ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਗੌਰ ਫਰਮਾਣਾ ਜੀ ਰਾਤ ਪੋਹਦੀ ਸੀ ਹੱਡਾਂ ਨੂੰ ਠਾਰ ਦੀ ਆਨੰਦਪੁਰੀ ਵਿਛੋੜਾ ਨਾ ਸਹਾਰ ਦੀ ਦੁਸ਼ਮਣਾਂ ਨੇ ਸੀ ਘੇਰਾ ਪਾ ਲਿਆ ਝੂਠੀਆਂ ਸਹੁੰਆਂ ਖਾਂ ਭਰਮਾ ਲਿਆ ਬਚਿੱਤਰ ਸਿੰਘ ਹਾਥੀ ਨੂੰ ਝੰਬਦਾ ਕਿਲ੍ਹਾ ਆਨੰਦਗੜ੍ਹ ਵੀ ਸੀ ਕੰਬਦਾ ਗੁਰਾਂ ਹੁਕਮ ਖਾਲਸੇ ਤੋਂ ਸੀ ਲਿਆ ਫਿਰ ਸਿਰ ਮੱਥੇ 'ਤੇ ਸੀ ਪਾ ਲਿਆ ਉਹ ਚੰਦਰੀ ਕਾਲੀ ਬੋਲੀ ਰਾਤ ਸੀ ਉੱਤੋਂ ਸ਼ਮਸ਼ਮ ਹੁੰਦੀ ਬਰਸਾਤ ਸੀ ਆ ਕੇ ਆਨੰਦਪੁਰੀ ਨੂੰ ਅਲਵਿਦਾ ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ ਮਾਤਾ ਗੁਜਰੀ ਦੇ ਸੰਗ ਪਰਿਵਾਰ ਸੀ ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ ਮਗਰ ਫੌਜਾਂ ਨੇ ਭੀਰਾਂ ਕੱਤੀਆਂ ਸਰਸੇ ਨਦੀ ਅੱਗੋਂ ਸ਼ਰਮਾ ਲੱਥੀਆਂ ਜਿਉਂ ਨਾਲ ਦੁਸ਼ਮਣਾਂ ਰਲ ਗਿਆ ਠਾਠਾਂ ਮਾਰ ਗੁਰਾਂ ਦੇ ਗਲ ਪਿਆ ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ ਰਾਜ ਸਾਹਿਬ ਦੇ ਪ੍ਰਸ਼ਾਦ ਵੰਡੇ ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ ਫਿਰ ਸਿੰਘਾਂ ਦਾ ਖੂਨ ਵੀ ਖੋਲਿਆ ਇੰਝ ਗਹਿਗਚ ਜੰਗ ਛਿੜ ਪਈ ਲੋਥਾਂ ਦੀ ਗਿਣਤੀ ਨਾ ਹੁੰਦੀ ਪਈ ਸਰਸੇ 'ਚ ਸੰਗ ਸਾਰਾ ਠਿੱਲ ਪਿਆ ਪਰਿਵਾਰ ਵਿਛੋੜੇ ਦਾ ਸੱਲ ਪਿਆ ਜ਼ੋਰਾਵਰ ਫਤਿਹ ਸਿੰਘ ਬੱਖ ਹੋਏ ਮਾਤਾ ਗੁਜਰੀ ਜੀ ਲੱਖ ਤੋਂ ਕੱਖ ਹੋਏ ਅਜੀਤ ਜਿਆਰ ਅਤੇ ਜਸਮੇਸ਼ ਪਿਤਾ ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ ਇੰਝ ਪਰਿਵਾਰ ਵਿਛੋੜਾ ਪੈ ਗਿਆ ਖਾਲਸਾ ਅਣਗਾਹੇ ਰਾਹ ਪੈ ਗਿਆ ਅਜੀਤ ਜਿਆਰ ਅਤੇ ਦਸ਼ਮੇਸ਼ ਪਿਤਾ ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ ਇੰਝ ਪਰਿਵਾਰ ਵਿਛੋੜਾ ਪੈ ਗਿਆ ਖਾਲਸਾ ਅਣਗਾਹੇ ਰਾਹ ਪੈ ਗਿਆ ਖਾਲਸਾ ਅਣਗਾਹੇ ਰਾਹ ਪੈ ਗਿਆ ਥੈਂਕ ਯੂ ਜੀ ਧੰਨਵਾਦ ਜੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਉਹ ਇਤਿਹਾਸਿਕ ਘਟਨਾ ਹਾ ਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਬਲਵੀਰ ਕੌਰ ਸੀਵੀਆ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ
8: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ ਝੂਠਾ ਫਤ

0: ਹਦਨਰ ਮਰਦਾ ਹਦਨਰ ਮਰਦਾ ਨਵਾਬ ਸ਼ੇਰ ਖਾਨ ਜੀ ਹਦਨਰ ਮਰਦਾ ਹੱਥ ਜੋੜ ਖੜਾ ਅਰਜ ਗੁਜ਼ਾਰਦਾ ਨੈਣੀ ਅੱਥਰ ਉੱਤੇ ਮਨੋ ਤਾਂ ਮਾਰਦਾ ਮਜ਼ਬੂਰ ਹੈ ਸਿਪਾਹੀ ਸਰਕਾਰ ਦਾ ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਸੁਬਾ ਸਰਹੰਦ ਦੇ ਅੱਗੇ ਖੜ ਗਿਆ ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ ਕਹਿੰਦਾ ਸ਼ਰ ਸਰ ਝੂਠਾ ਤੁਹਾਡਾ ਫੁਰਮਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ ਸਜ਼ਾ ਮੌਤ ਵਾਲੀ ਦਿੰਦੇ ਕਿਉਂ ਹਜ਼ੂਰ ਹੈ ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ ਫਿੱਟ ਲਾਣ ਤਾਂ ਦਿਓਗਾ ਤੁਸਾਂ ਨੂੰ ਜਹਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ ਬਲਵੀਰ ਕੌਰ ਲਿਖ ਦਿੱਤਾ ਸੱਚ ਹੈ ਰਾਮਗੜ ਸੀਵੀਆਂ ਵੀ ਹੈ ਕਦਰਦਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ ਨੂੰ ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ ਡਾਕਟਰ ਇੰਦਰਪਾਲ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ਼੍ਰੀ ਹਰਬੰਸ ਹਿਉਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ ਮੇਰੀ ਕਵਿਤਾ ਹੈ ਕੋਸ਼ਿਸ਼ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ ਪਰ ਜਿੰਨਾ ਹੋ ਸਕੇ ਇਸ ਤੋਂ ਬਚ ਕੇ ਜ਼ਿੰਦਗੀ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ ਪਰ ਕੁਛ ਪਾਉਣ ਲਈ ਕੁਛ ਖੋਣਾ ਪਰ ਕੁਛ ਪਾਉਣ ਲਈ ਕੁਛ ਖੋਣਾ ਸੰਘਰਸ਼ ਕਰਦੇ ਰਹਿਣਾ ਅਤੇ ਸਬਰ ਦਾ ਪੱਲਾ ਫੜਨ ਲਈ ਵੀ ਕੋਸ਼ਿਸ਼ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ ਪਰ ਸਮਝੌਤਿਆਂ ਦੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਸੰਗ ਤੁਰਨਾ ਅਤੇ ਆਪਸੀ ਸਮਝਦਾ ਹੋਣ ਲਈ ਵੀ ਕੋਸ਼ਿਸ਼ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ ਮੈਂ ਇਹ ਵੀ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰ ਜਾਓ ਪਰ ਜ਼ਿੰਦਗੀ ਦੇ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਪਲ ਸ਼ਾਇਰਾ ਨਿਮੀ ਵਿਸ਼ੇਸ਼ ਜੀ ਨੂੰ ਜਿਹੜੇ ਕਿ ਪੰਜਾਬੀ ਹਿੰਦੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਨੇ ਅਤੇ ਸਾਡੀ ਕਾਮ ਮਹਿਫਲ ਦੇ ਵਿੱਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਹੈ ਅਤੇ ਦੁਆਬਾ ਰੇਡੀਓ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਉਹਨਾਂ ਦਾ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ ਨਿਮੀ ਵਿਸ਼ੇਸ਼ ਜੀ ਜੀ ਆਇਆਂ
3: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਸੁੰਨੀ ਦਲੀਏ ਖਿਸਿਆਣੀ ਬਿੱਲੀਏ ਸੁੰਨੀ ਦਲੀਏ ਖਿਸਿਆਣੀ ਬਿੱਲੀਏ ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ ਮੇਰੇ ਦੇਸ਼ ਦਾ ਆਪਣੇ ਦੇਸ਼ ਦਾ ਕਦੇ ਭਲਾ ਨਾ ਕੀਤਾ ਤੂੰ ਦੋ ਚਾਰ ਮਦਾਰੀਆਂ ਦੇ ਲੱਗ ਪਿੱਛੇ ਦੇਸ਼ ਦੀ ਜਨਤਾ ਨੂੰ ਨਚਾਉਂਦੀ ਰਹੀ। ਇੱਕ ਦਿਨ ਆਪਣੇ ਹੀ ਜਾਲਾਂ 'ਚ ਫਸ ਕੇ ਬਰਬਾਦ ਆਪਾਂ ਕਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਰੱਖੀ ਚੇਤੇ, ਇਦੋਂ ਵੱਧ ਤਸੀਹੇ ਇੱਕ ਦਿਨ ਜਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਨਾ ਹੋਇਆ ਕੰਮ ਤੈਥੋਂ ਕਦੇ ਕੋਈ ਚੰਗਾ, ਚੰਗੇ ਦਿਨ ਆਉਣਗੇ ਚੰਗੇ ਦਿਨ ਆਉਣਗੇ ਪਰ ਨਾ ਆਏ। ਨਾ ਕੀਤੀਆਂ ਸੀ ਕਦੇ ਜਿਹੇ ਮਾੜੇ ਦਿਨਾਂ ਦੀਆਂ ਮੰਗਾਂ, ਜੇ ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਵਜਾਉਂਦੀ ਰਹੀ ਤਾਲੀਆਂ ਥਾਲ, ਕਦੇ ਦੀਵੇ ਬਾਲਣ ਲਈ ਉਹਨਾਂ 'ਚ ਭਰੋਸੇ ਦਾ ਤੇਲ ਭਰਦੀ ਰਹੀ। ਅੱਜ ਜਿਵੇਂ ਦੁਖੀ ਸੜਕਾਂ 'ਤੇ ਫਿਰੇ ਰੁੰਦਾ ਰੁਲਦਾ ਅੰਨਦਾਤਾ, ਰੱਖੀ ਚੇਤੇ ਉਵੇਂ ਹੀ ਇੱਕ ਦਿਨ ਖੂਨ ਦੇ ਹੰਝੂਆਂ ਦੀ ਨਦੀ 'ਚ ਤਰੇਂਗੀ ਤੂੰ। ਸੋਨੀ ਦਿੱਲੀਏ ਖਿਸਿਆਣੀ ਮਿਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜੈ ਜਵਾਨ ਜੈ ਕਿਸਾਨ।
1: ਸ਼ਹੀਦ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਹਿੰਦਰ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮੇਫਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਮਹਿੰਦਰ ਮਾਨ ਜੀ ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ। ਮਹਿੰਦਰ ਮਾਨ ਜੀ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ ਜੀ।
4: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ। ਪਰ ਤੂੰ ਤਾਂ ਤਿੰਨ ਖੇਤੀ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਖੇਤਾਂ 'ਤੇ ਕਾਬਜ਼ ਹੋਣ ਲਈ ਰਾਹ ਦਿੱਤਾ ਹੈ ਖੋਲ, ਪਰ ਅਸੀਂ ਤੈਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਖੇਤਾਂ 'ਤੇ ਨਹੀਂ ਹੋਣ ਦੇਵਾਂਗੇ ਕਾਬਜ਼, ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ। ਤੁਹਾਨੂੰ
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਮੈਂ ਹਰਿਆਣਾ ਦੀ ਇਤਿਹਾਸਿਕ ਨਗਰੀ ਕੁਰਕਸ਼ੇਤਰ ਦੇ ਵਿੱਚ ਵਸਦੇ ਸਾਡੇ ਸ਼ਾਇਰ ਹਰਵਿੰਦਰ ਸਿੰਘ ਜੀ ਨੂੰ ਸੱਦਾ ਦੇਣ ਜਾ ਰਿਹਾ, ਜਿਹੜੇ ਕਿ ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਕਹਿ ਲਈਏ ਜਾਂ ਟਰਾਂਸਪੋਰਟ ਖੇਤਰ ਦੇ ਵਿੱਚ ਕਾਰੋਬਾਰ ਕਰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹਨਾਂ ਨੂੰ ਸਾਹਿਤ ਵਰਗੀ ਜਿਹੜੀ ਹੈ ਸੰਵੇਦਨਸ਼ੀਲ ਕਲਾ ਦੇ ਨਾਲ ਵੀ ਪਿਆਰ ਹੈ। ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹਾਂ। ਹਰਵਿੰਦਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਸੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ। ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ। ਇਹ ਦੋ ਘੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ ਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ ਦੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ ਅਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ ਜਿਵੇਂ ਕੋਈ ਅਨਹਦ ਨਾਦ। ਕੀ ਚੁਕਾਇਆ ਹੈ ਐਸਾ ਐ ਮੇਰੇ ਰਹਿਨੁਮਾ ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ ਅਤੇ ਉੜਦਾ ਫਿਰਦਾ ਹਾਂ ਖੰਡਾਂ ਬ੍ਰਹਿਮੰਡਾਂ ਤੋਂ ਪਰੇ ਜਿੱਥੇ ਆਨੰਦ ਹੀ ਆਨੰਦ ਹੈ। ਐ ਮੇਰੇ ਰਹਿਬਰ ਜੋ ਦਾਤ ਬਖਸ਼ੀ ਹੈ ਮੈਨੂੰ ਇਸ ਜਗਤ ਜਲੰਦੇ ਨੂੰ ਵੀ ਦੋ ਘੁੱਟਾਂ ਪਿਆ ਕੇ ਰੱਖ ਲੈ ਮਨੁੱਖਤਾ ਨੂੰ ਲੋੜ ਹੈ ਅੱਜ ਇਸ ਅੰਮ੍ਰਿਤ ਦੀ।
1: ਰਵਿੰਦਰ ਜੀ ਦੀ ਪਿਆਰੀ ਰਚਨਾ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਦ ਜਗਵੰਤ ਖੇੜਾ ਜੀ ਨੂੰ ਸੱਦਾ ਦੇਣ ਜਾ ਰਿਹਾ। ਜਗਵੰਤ ਖੇੜਾ ਜੀ ਵੀ ਸਾਡੇ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਹੀ ਹਾਜ਼ਰ ਹੋ ਰਹੇ ਨੇ, ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜ਼ਾ ਚ ਮਸਤ ਰਹਿੰਦੀ ਹੈ, ਹਮੇਸ਼ਾ ਕਰਦੀ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜ਼ਾ ਵਿਚ ਮਸਤ ਰਹਿੰਦੀ ਹੈ, ਕਰਦੀ ਹਮੇਸ਼ਾ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ ਤਰਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸਾਂ ਵਿਚ। ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਮਾਰੂ ਨੀਤੀਆਂ ਦੀ ਸ਼ਿਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬਖੂਬੀ ਅਹਿਸਾਸ ਹੈ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬੇਖੂਬੀ ਅਹਿਸਾਸ ਹੈ। ਗਰੀਬੀ ਅਮੀਰੀ ਵਿਚਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਲੜਨ ਮਰਨ ਲਈ ਤਿਆਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਦੋਸਤੋ, ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਧੰਨਵਾਦ, ਸਤਿ ਸ੍ਰੀ ਅਕਾਲ।
1: ਖੇੜਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿਚ ਵਸਦੀ ਸਾਡੀ ਸ਼ਾਇਰਾ ਸ਼ਰਨਜੀਤ ਕੌਰ ਪ੍ਰੀਤ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਰਨਪ੍ਰੀਤ ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਆਏ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ। ਸ਼ਰਨਜੀਤ ਕੌਰ, ਪ੍ਰੀਤ ਜੀ ਸਵਾਗਤ ਹੈ।
7: ਹਾਂਜੀ, ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ। ਸਾਰੇ ਮੈਂਬਰ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਮੇਰੀ ਰਚਨਾ। ਅੱਗ ਦੀ ਮੰਡੀ ਜਦ ਮੈਂ ਆਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕੁਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹੰਝੂ ਖਾਰੇ ਅਗਵਰ ਸਾਵਣ, ਆਪਣੇ ਹੀ ਆਪਣਿਆਂ ਨੂੰ ਖਾਵਣ। ਬਦੋ ਬਦੀ ਲੁੱਟੀ ਜਾਵਣ, ਵਿੱਚ ਨੈਣਾਂ ਦੇ ਉਦਾਸੀ ਛਾਈ। ਵੇਖ ਕੇ ਮੇਰੀ ਰੂਹ ਕਮਲਾਈ। ਟੁੱਟੀ ਲਟੈਣ ਥੰਮ ਮੇਰੇ ਦੀ, ਟੁੱਟੀ ਲਟੈਣ ਥੰਮ ਮੇਰੇ ਦੀ, ਪਈ ਨਬੁੱਕਤ ਕੰਮ ਮੇਰੇ ਦੀ, ਬੇਕਦਰੀ ਹੋਈ ਚੰਮ ਮੇਰੇ ਦੀ। ਜਿੰਦ ਮੇਰੀ ਹੁਣ ਤਾਂ ਘਬਰਾਈ, ਵੇਖ ਕੇ ਮੇਰੀ ਰੂਹ ਕਮਲਾਈ। ਪ੍ਰੀਤ ਤੂੰ ਚੁੱਪ ਹੀ ਰਹਿਣਾ, ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ, ਕਾਹਦਾ ਕਿਸੇ ਨੂੰ ਦੁੱਖੜਾ ਕਹਿਣਾ। ਰੋਗ ਹਿਜਰ ਦਾ ਸਹਿਣਾ ਪੈਣਾ, ਸੋਚ ਲੈ ਇਹ ਕੁਦਰਤ ਦੀ ਸਜਾਈ, ਵੇਖ ਕੇ ਮੇਰੀ ਰੂਹ ਕਮਲਾਈ। ਟੋਟੇ ਟੋਟੇ ਹੋ ਕੇ ਟੁੱਟੀ, ਟੋਟੇ ਟੋਟੇ ਹੋ ਕੇ ਟੁੱਟੀ, ਵਿੱਚ ਕੰਡਿਆਂ ਦੇ ਜਾ ਕੇ ਸੁੱਟੀ, ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ। ਐਸੀ ਜ਼ਹਿਰ ਦੀ ਰੋਟੀ ਖਵਾਈ, ਵੇਖ ਕੇ ਮੇਰੀ ਰੂਹ ਕਮਲਾਈ। ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ।
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ। ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਨੇਹਾ ਜੀ, ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ, ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ। ਨੇਹਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
8: ਨਮਸਕਾਰ, ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ, ਗੁਜ਼ਰਤੇ ਵਰਸ਼ ਕੇ ਸਾਥ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਖੁਸ਼ੀ ਭਰਾ ਹੋ ਹਰ ਲਮਹਾ ਜੋ ਅਬ ਜੀਵਨ ਮੇ ਮੇਰੇ ਆਤਾ। ਨਾ ਹੋ ਕੋਈ ਦੁੱਖ ਨਾ ਤਕਲੀਫ ਜੀਵਨ ਮੇ, ਹਰ ਇੱਕ ਕੋ ਸੁਖ ਭਰਾ ਵਕਤ ਹੀ ਹੈ ਭਾਤਾ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰ ਐ

ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਹੈ ਅਸੀਂ ਬਹੁਤ ਕਾਹਲੀ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ। ਅਤੇ ਇਸ ਲਈ ਮੈਂ ਆਸ ਕਰਦਾ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਬੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ, ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ
2: ਜਰਨਲਿਜ਼ਮ ਚ ਕਰਵਾਉਂਦੇ ਆ।
1: ਅੱਛਾ
2: ਤਾਂ
1: ਜੀ।
2: ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ,
2: ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ, ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨ ਲਈ ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂਜੀ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
2: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ
2: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ ਆ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ ਵਿਅਰਥ,
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ ਹੈ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਉਹ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ, ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ, ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ, ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
2: ਬਿਲਕੁਲ
1: ਉਹਨਾਂ ਦੇ ਵੀਡੀਓ
2: ਬਿਲਕੁਲ
1: ਬਣਾ ਕੇ, ਜਾਂ ਅਸੀਂ ਹੋਰ
2: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
2: ਬਿਲਕੁਲ
1: ਅਤੇ
2: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
2: ਹਾਂ ਬਿਲਕੁਲ,
1: ਹਾਂਜੀ ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹੀ ਜਿਹੀ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
2: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
2: ਤਾਂ ਉਸਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ ਉਹ
1: ਜਾਂ ਉਹਨਾਂ ਦੇ ਵਿਊ ਜ਼ਿਆਦਾ ਹੁੰਦੇ ਆ।
2: ਹਾਂਜੀ ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
2: ਹਾਂ, ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ
2: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਿਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
2: ਸਭ
1: ਵੇਸਟ ਕਰਦੇ ਨੇ।
2: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇਓਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ,
2: ਜੋ ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹ ਤਾਂ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਮਤਲਬ ਦੁਨੀਆ ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਛ ਕਰ ਲਓ।
1: ਬਿਲਕੁਲ,
2: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਛ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਛ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
2: ਡੋਂਟ ਟੇਕ ਇਟ ਪਰਸਨਲੀ, ਉਸਨੂੰ ਪਰਸਨਲੀ ਨਾ ਲਓ, ਉਸਨੂੰ ਇਮੋਸ਼ਨਲੀ ਉਸਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸਨੂੰ ਤੁਸੀਂ ਆਪਣੇ ਨਾਲ ਮਤਲਬ ਉਸਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ,
2: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਆ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ। ਆਪਣੇ ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਛ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
2: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ। ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ, ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ ਪੀਟੀਐਮ ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹ ਨਹੀਂ ਕਹਿਣਾ ਬਣਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ 'ਚ ਉਹਦਾ ਰੁਝਾਨ ਨਹੀਂ ਸੀ,
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ ਇਹ ਬਹੁਤ ਹੀ ਜ਼ਰੂਰੀ ਹੈ।
0: ਹਾਂਜੀ ਜੀ ਜੀ।
1: ਅਤੇ ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ 'ਤੇ ਬੁਲੰਦੀਆਂ 'ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ।
0: ਹਾਂਜੀ ਹਾਂਜੀ।
1: ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ
1: ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਿਆ। ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ੍ਹ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ। ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ।
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ। ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ ਜੀ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ।
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ।
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ, ਮਜ਼ਾ ਲੈਂਦਾ
0: ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ।
1: ਔਰ ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜੋ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ, ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ
1: ਬਣੇ
0: ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਬਣੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ, ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚੇ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰਸ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਬਤੇਰੇ ਉਹ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਹੈ, ਹਾਂਜੀ, ਜੋ ਚੁਆਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ
1: ਨਹੀਂ ਹੋਈ, ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ
1: ਦਿਆ ਗਿਆ, ਹਾਂਜੀ, ਬਸ
0: ਉਹ ਪੈਸਾ ਸੁੱਟ ਰਹੇ ਨੇ।
1: ਠੀਕ ਠੀਕ,
0: ਤੇ ਉਹਨਾਂ ਨੂੰ ਲੱਗਦਾ ਕਿ ਇਹ ਬਣ ਹੀ ਜਾਏਗਾ ਕੁਛ ਨਾ ਕੁਛ, ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ,
1: ਕਿਉਂਕਿ
0: ਮੇਰਾ ਮੁੰਡਾ,
1: ਹਾਂਜੀ, ਬਸ
0: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਹੈ ਕਿ ਸਦਾ ਬਹਾਰੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ, ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ, ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ ਜੀ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ?
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ ਆਉਣ
0: ਨੂੰ, ਉਹ ਗੱਲ ਹੀ ਨਹੀਂ ਕਰਦਾ, ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਹੈ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾਇਆ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ।
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ। ਬਿਲਕੁਲ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ।
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ।
0: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ।
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ ਹੈਗਾ,
1: ਟੈਸਟਿੰਗ ਲੈਬਸ ਦੇ ਵਿੱਚ। ਬਿਲਕੁਲ ਜੀ ਬਿਲਕੁਲ।
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
1: ਹਾਂਜੀ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ 'ਚ, ਮੈਡੀਕਲ ਸਟੋਰ 'ਚ, ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ।
0: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਕਿ ਜਿਹੜੇ ਮੈਥ ਨੋਨ ਮੈਡੀਕਲ 'ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜ਼ਿਕਸ, ਕੈਮਿਸਟਰੀ ਤੇ ਮੈਥ
0: ਪੰਜਾਬੀ ਤੇ ਉਹ ਤਾਂ ਜਨਰਲ ਸਬਜੈਕਟ ਆ ਤੋਂ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਜੇ ਇੱਦਾਂ ਹੀ ਬੋਲੇ ਕਿ ਪੀਸੀਐਮ ਰੱਖਿਆ ਆਪਾਂ ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ,
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ।
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ, ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ੋਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਹਨਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ,
1: ਬਹੁਤ ਕੁਛ ਨਵਾਂ ਆ ਗਿਆ। ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ੋਰਪਸ਼ਨ ਹੈ।
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ ਨਹੀਂ
1: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ,
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ,
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ ਜਿੰਨਾ ਕਿਤੇ
1: ਕਮੀ ਰਹਿ ਗਈ, ਕਮੀ ਰਹਿੰਦੀ,
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ, ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ।
1: ਹਾਂਜੀ ਹਾਂਜੀ, ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ, ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ, ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
1: ਮੈਡਲ ਲਿਆ, ਬਿਲਕੁਲ ਜੀ
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ ਕਰ ਲਿਆ,
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ।
1: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ, ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮ ਟੈਕ ਫਾਈਨਲ ਈਅਰ ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ,
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
0: ਜੀ,
1: ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ ਜਾਏਗਾ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ।
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ,
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
1: ਹਾਂਜੀ,
0: ਉਹਦੇ ਵਿੱਚ ਲੜਕੀਆਂ ਦੇ ਲਈ ਉਹ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਇਹ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ।
1: ਹਾਂਜੀ ਹਾਂਜੀ, ਬਿਲਕੁਲ।

0: ਆਫਿਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ। ਉਹ ਜਿਹੜੇ ਮੁੰਡੇ ਆ ਉਹਨਾਂ 'ਚ ਬਹੁਤ ਕੋਨਫੀਡੈਂਸ ਆ, ਉਹ ਜਿਹ 'ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ ਆ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ ਦਸਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ। ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ।
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
0: ਹਾਂਜੀ।
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ।
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ।
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ ਆਤਮਾ ਹੈ, ਕੰਟਰੋਲਰ
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ ਦੋ ਚਾਰ ਪੰਜ ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ 'ਤੇ ਲਗਾਉਣੇ ਪੈਂਦੇ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਇਹ ਸਾਰੇ ਪੌਦੇ ਉੱਗਣਗੇ।
1: ਬਿਲਕੁਲ।
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
1: ਹਾਂਜੀ ਹਾਂਜੀ,
0: ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ। ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ। ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: Okay, 1, 2, 3. ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
1: ਥੈਂਕ ਯੂ।
0: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ?

0: ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ
1: ਜੀ? ਪੇਰੈਂਟਿੰਗ, ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਕਿ ਸਭ ਤੋਂ ਕੰਪਲੀਕੇਟਡ ਜੋਬ ਔਰ ਫੁੱਲ ਟਾਈਮ ਜੋਬ ਹੈ ਪੇਰੈਂਟਿੰਗ
0: ਜੀ ਜੀ।
1: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ
0: ਜੀ ਜੀ।
1: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
0: ਜੀ ਜੀ,
1: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ
0: ਜੀ।
1: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸ ਨੂੰ ਟਾਈਮ ਦੇਣਾ ਪੈਂਦਾ।
0: ਬਿਲਕੁਲ ਬਿਲਕੁਲ ਜੀ।
1: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ
0: ਜੀ ਜੀ ਜੀ ਜੀ। ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ
1: ਹੈ, ਬਿਲਕੁਲ
0: ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ। ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
1: ਹਾਂਜੀ
0: ਇਹ ਤੇ ਜੀ। ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
1: ਹਾਂਜੀ
0: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
1: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
0: ਜੀ,
1: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ
0: ਜੀ ਜੀ,
1: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
0: ਜੀ।
1: ਮੈਂ ਤੈਨੂੰ ਜੋ ਕਿਹਾ ਬਸ
0: ਓਕੇ ਹੈ।
1: ਹਾਂ ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ
0: ਜੀ ਜੀ ਜੀ ਜੀ।
1: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ, ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ
0: ਜੀ ਜੀ ਜੀ।
1: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ
0: ਜੀ ਜੀ।
1: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਕਿਉਂਕਿ ਮੈਂ ਕਿਹਾ
0: ਜੀ ਜੀ ਜੀ। ਬਿਲਕੁਲ ਬਿਲਕੁਲ,
1: ਇਹ ਆਪਣੇ ਆਮ ਚੱਲਦਾ,
0: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
1: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
0: ਬਿਲਕੁਲ।
1: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ
0: ਜੀ ਜੀ।
1: ਠੀਕ ਹੈ,
0: ਬਿਲਕੁਲ।
1: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ
0: ਜੀ।
1: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ
0: ਜੀ ਜੀ ਜੀ,
1: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
0: ਹੋ ਜਾਂਦਾ ਜੀ ਜੀ ਜੀ।
1: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ
0: ਜੀ ਜੀ, ਟੂ ਵੇ ਕਮਿਊਨੀਕੇਸ਼ਨ,
1: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ
0: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਹੈ ਨਾ
0: ਜੀ।
1: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
0: ਬਿਲਕੁਲ ਠੀਕ ਹੈ,
1: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ
0: ਜੀ ਜੀ,
1: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ
0: ਜੀ ਜੀ।
1: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
0: ਪਰਮਿਸਿਵ
1: ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
0: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
1: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
0: ਜੀ,
1: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
0: ਜੀ ਜੀ ਜੀ।
1: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ
0: ਜੀ,
1: ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ ਤੇ ਦੇਖਿਆ ਜਾਂਦਾ
0: ਜੀ ਜੀ,
1: ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ,
0: ਜੋ ਉਹਨੇ ਮੂੰਹ ਕੱਢਿਆ ਉਹ,
1: ਉਹਨੂੰ ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ
0: ਜੀ ਜੀ ਜੀ ਜੀ ਜੀ। ਬਿਲਕੁਲ
1: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
0: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ।
1: ਹਾਂਜੀ ਠੀਕ ਹੈ,
0: ਬਿਲਕੁਲ।
1: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
0: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
1: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
0: ਜੀ ਜੀ ਜੀ, ਬਿਲਕੁਲ। ਪਰ ਉਹ ਉੱਥੇ ਹੈ ਨਹੀਂ,
1: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
0: ਜੀ ਜੀ,
1: ਬੱਚੇ ਲਈ ਨਹੀਂ ਹੈ।
0: ਬਿਲਕੁਲ ਬਿਲਕੁਲ,
1: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ-ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
0: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
1: ਉਹ ਜੁੜਾਵ ਨਹੀਂ ਆਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਆ ਭਾਵਨਾਤਮਕ ਜੁੜਾਵ, ਉਹ ਨਹੀਂ ਬਣਦਾ ਉਹਨਾਂ ਦਾ।
0: ਬਿਲਕੁਲ ਬਿਲਕੁਲ ਜੀ,
1: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
0: ਜੀ ਜੀ ਜੀ,
1: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
0: ਦੋਨਾਂ ਦੀ ਗੱਲ ਹੋ ਰਹੀ ਹੈ।
1: ਹਾਂਜੀ,
0: ਦੋਨੋਂ ਤੇ
1: ਉਸ ਦੇ, ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ
0: ਜੀ ਜੀ,
1: ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
0: ਜੀ ਜੀ,
1: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ। ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
0: ਜੀ ਜੀ,
1: ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
0: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹ ਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
1: ਬਿਲਕੁਲ,
0: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
1: ਪਾਪੂਲਰ ਆਮ ਲੋਕ ਕਰਦੇ ਆ
0: ਜੀ ਜੀ ਜੀ,
1: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
0: ਜੀ ਜੀ,
1: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ 'ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ। ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ।
0: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
1: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
0: ਜੀ ਜੀ ਜੀ।
1: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
0: ਕੋਈ ਪੀੜ੍ਹੀ ਚੱਲ ਰਿਹਾ,
1: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
0: ਜੀ ਜੀ,
1: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ
0: ਬਿਲਕੁਲ,
1: ਠੀਕ ਹੈ ਨਾ। ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
0: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
1: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
0: ਜੀ ਜੀ ਬਿਲਕੁਲ,
1: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
0: ਇਹ ਸਹੀ ਨਹੀਂ ਹੋ ਰਿਹਾ,
1: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਠੀਕ ਹੈ। ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
0: ਬਿਲਕੁਲ
1: ਠੀਕ ਹੈ ਨਾ। ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
0: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
1: ਬਿਲਕੁਲ,
0: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
1: ਬਿਲਕੁਲ,
0: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
1: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ
0: ਜੀ।
1: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
0: ਬਿਲਕੁਲ
1: ਹੈ ਨਾ,
0: ਬਿਲਕੁਲ ਜੀ।
1: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
0: ਜੀ,
1: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
0: ਜੀ ਜੀ ਬਿਲਕੁਲ।
1: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ, ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
0: ਬਿਲਕੁਲ ਠੀਕ ਹੈ,
1: ਹੈ ਨਾ,
0: ਬਿਲਕੁਲ
1: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ 'ਚ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
0: ਜੀ ਜੀ ਜੀ,
1: ਇਹ ਠੀਕ ਨਹੀਂ ਹੈ
0: ਬਿਲਕੁਲ,
1: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ,
0: ਠੀਕ ਹੈ।
1: ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
0: ਜੀ ਜੀ,
1: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ, ਔਰ ਬੀਟਿੰਗ ਮਾਰ ਕੁਟਾਈ ਹੈ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ, ਇਸ ਤੋਂ ਵੱਧ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
0: ਕੰਡੀਸ਼ਨਿੰਗ ਹੋ ਗਈ,
1: ਕੰਡੀਸ਼ਨਿੰਗ ਹੋ ਗਈ, ਠੀਕ ਹੈ
0: ਜੀ ਜੀ।
1: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
0: ਜੀ ਜੀ ਜੀ,
1: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ, ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਛਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
0: ਬਿਲਕੁਲ ਬਿਲਕੁਲ ਬਿਲਕੁਲ ਹਾਂ, ਉਹਨਾਂ ਨੂੰ ਇਹ ਘਰ ਘਰ ਜਾਂਦੇ।
1: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
0: ਬਿਲਕੁਲ ਬਿਲਕੁਲ,
1: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ।
0: ਜੀ ਜੀ,
1: ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ।
0: ਜੀ ਜੀ,
1: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ।
0: ਜੀ ਜੀ ਜੀ, ਬਿਲਕੁਲ,
1: ਪਿਆਰ ਨਹੀਂ ਵਿਗਾੜਦਾ। ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
0: ਬਿਲਕੁਲ,
1: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
0: ਬੱਚੇ ਦਾ ਇਹ ਚ ਕੋਈ
1: ਬਹੁਤਾ ਕਸੂਰ ਨਹੀਂ ਹੈ। ਬੱਚੇ ਦਾ ਕੋਈ ਕਸੂਰ ਨਹੀਂ ਹੈ।
0: ਬਿਲਕੁਲ,
1: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
0: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ। ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
1: ਬਿਲਕੁਲ।
0: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕਾਉਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
1: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ।
0: ਜੀ,
1: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
0: ਜੀ,
1: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ।
0: ਜੀ ਜੀ,
1: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
0: ਜੀ,
1: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
0: ਬਿਲਕੁਲ,
1: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
0: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
1: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
0: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
1: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
0: ਕਿੱਥੇ ਸਟੈਂਡ ਕਰ ਰਿਹਾ ਹੈ,
1: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
0: ਬਿਲਕੁਲ ਬਿਲਕੁਲ,
1: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
0: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
1: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
0: ਜੀ, ਬ੍ਰੇਨ ਵਾਸ਼ ਹੋ ਰਿਹਾ
1: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ। ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
0: ਬਿਲਕੁਲ
1: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
0: ਬਿਲਕੁਲ
1: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
0: ਜੀ ਜੀ ਜੀ, ਬਿਲਕੁਲ ਠੀਕ ਹੈ।
1: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
0: ਜੀ ਜੀ,
1: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ,
0: ਬਿਲਕੁਲ,
1: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
0: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ,
1: ਹਾਂਜੀ,
0: ਥੋਪਿਆ ਜਾਂਦਾ ਹੈ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹਦੇ ਹੀ ਬੱਚਾ ਬਣੇ ਉਹ।
1: ਬਿਲਕੁਲ,
0: ਘੱਟੋ ਘੱਟ ਉਹ ਤਾਂ ਬਣੇ,
1: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
0: ਹਾਂਜੀ ਹਾਂਜੀ,
1: ਬੱਚੇ ਇੱਕ ਇੰਡੀਵਿਜੂਅਲ ਐਂਟਾਈਟੀ ਹੈ
0: ਜੀ ਜੀ,
1: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ।
0: ਬਿਲਕੁਲ,
1: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
0: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
1: ਹਾਂਜੀ,
0: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
1: ਹਾਂਜੀ, ਕੰਪੈਰੀਜ਼ਨ
0: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
1: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ,
1: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ, ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
0: ਬਿਲਕੁਲ ਬਿਲਕੁਲ,
1: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
0: ਬਿਲਕੁਲ
1: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ।
0: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ, ਨੈਗੇਟਿਵਿਟੀ ਜਿਹੜੀ ਹੈ।
1: ਹਾਂਜੀ,
0: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
1: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
0: ਬਿਲਕੁਲ ਬਿਲਕੁਲ ਜੀ,
1: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
0: ਜੀ ਜੀ ਬਿਲਕੁਲ,
1: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
0: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
1: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
0: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
1: ਬਿਲਕੁਲ ਹੋ ਰਿਹਾ
0: ਹੈ, ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ।
1: ਹਾਂਜੀ,
0: ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰੋਬਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
1: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ। ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
0: ਉਹ ਇੱਕ ਇਹਦਾ ਵਾਧਾ ਹੈਗਾ।
1: ਹਾਂ, ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ, ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ। ਹਾਂ
0: ਬਿਲਕੁਲ ਬਿਲਕੁਲ,
1: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
0: ਜੀ ਜੀ ਬਿਲਕੁਲ ਬਿਲਕੁਲ,
1: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ,
0: ਉਹ ਸਕਿਪਿੰਗ ਕਰੇਗਾ ਨਹੀਂ ਤੇ।
1: ਹਾਂ,
0: ਉਹ ਕਹੇਗਾ ਛੱਡੋ ਪਰੇ,
1: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
0: ਹਾਂਜੀ ਹਾਂ ਬਿਲਕੁਲ,
1: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
1: ਹਾਂਜੀ,
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
1: ਬਿਲਕੁਲ,
0: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
1: ਹਾਂਜੀ,
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
1: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
1: ਇਹ ਬਹੁਤ ਗੰਭੀਰ ਗੱਲ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
0: ਜੀ ਜੀ ਬਿਲਕੁਲ ਬਿਲਕੁਲ,
1: ਠੀਕ ਹੈ,
0: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
1: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
0: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
1: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
0: ਜੀ ਜੀ ਬਿਲਕੁਲ ਬਿਲਕੁਲ,
1: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
0: ਬਿਲਕੁਲ,
1: ਦਿਸ ਇਜ਼ ਨਾਟ ਕੁਆਲਿਟੀ ਟਾਈਮ,
0: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
1: ਹਾਂਜੀ
0: ਬਿਲਕੁਲ ਬਿਲਕੁਲ,
1: ਠੀਕ ਹੈ, ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ ਲਓ,
0: ਬਿਲਕੁਲ ਬਿਲਕੁਲ,
1: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
0: ਉਹ ਤਾਂ ਜ਼ਰੂਰੀ ਹੈ ਜੀ।
1: ਹਾਂਜੀ,
0: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ,
1: ਹਾਂਜੀ
0: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ
1: ਸਭ
0: ਹੋਣੀ
1: ਤੋਂ
0: ਚਾਹੀਦੀ
1: ਪਹਿਲੀ ਸ਼ਰਤ ਹੈ।
0: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ ਉਹਨਾਂ ਦੀ
1: ਬਿਲਕੁਲ
0: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
1: ਹਾਂਜੀ
0: ਇਹ ਇਹ ਕਿਵੇਂ ਹੁੰਦਾ ਹੈ ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
1: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
0: ਜੀ ਜੀ ਜੀ ਠੀਕ ਹੈ।
1: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
0: ਜੀ ਜੀ ਬਿਲਕੁਲ,
1: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
0: ਜੀ ਜੀ
1: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
0: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
1: ਹਾਂਜੀ
0: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ
1: ਬਿਲਕੁਲ,
0: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ
1: ਜ਼ਿੰਦਗੀ
0: ਵਿੱਚ ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ ਉਹ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
1: ਹਾਂਜੀ ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹ ਸੱਚਾਈ ਹੈ।
0: ਹਾਂਜੀ
1: ਅਸੀਂ ਸਮਾਈਲ ਕਰਦੇ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
0: ਬਿਲਕੁਲ
1: ਕਰਦਾ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
0: ਉਹ ਸ਼ੁਰੂ ਹੋ ਚੁੱਕੀ,
1: ਸ਼ੁਰੂ ਹੋ ਚੁੱਕੀ।
0: ਜੀ ਜੀ ਬਿਲਕੁਲ।
1: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
0: ਜੀ ਜੀ
1: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ ਨਾ।
0: ਬਿਲਕੁਲ ਬਿਲਕੁਲ,
1: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ।
0: ਜੀ ਜੀ,
1: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ।
0: ਜੀ ਜੀ ਜੀ ਬਿਲਕੁਲ,
1: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫਿਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
0: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
1: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਨ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
0: ਜੀ ਜੀ ਜੀ,
1: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
0: ਉੱਥੇ ਆਈ। ਬਿਲਕੁਲ, ਬੱਚਾ ਤੇ ਕੋਰਿਸਲੇਟ ਸੀ,
1: ਬੱਚਾ ਕੋਰਿਸਲੇਟ ਸੀ।
0: ਜੀ ਜੀ ਬਿਲਕੁਲ,
1: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ।
0: ਬਿਲਕੁਲ ਬਿਲਕੁਲ,
1: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ।
0: ਬਿਲਕੁਲ ਬਿਲਕੁਲ,
1: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
0: ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
0: ਜੀ ਜੀ ਜੀ ਜੀ ਜੀ,
1: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
0: ਜੀ ਜੀ ਬਿਲਕੁਲ
1: ਜਿਹੜੀਆਂ ਅਸੀਂ
0: ਬਿਲਕੁਲ
1: ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ।
0: ਜੀ ਜੀ
1: ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
0: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
1: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
0: ਨਫ਼ਰਤ ਨਹੀਂ ਹੋ ਰਹੀ, ਇਹ
1: ਤਾਂ
0: ਹੈਗੀ ਹੈ,
1: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
0: ਜੀ ਜੀ ਬਿਲਕੁਲ,
1: ਜੇ ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
0: ਜੀ ਜੀ ਜੀ,
1: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ ਹੈ।
0: ਬਿਲਕੁਲ,
1: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
0: ਜੀ ਜੀ ਜੀ ਜੀ,
1: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆਹ ਕੀ ਹੋ ਗਿਆ,
0: ਆ ਕੇ ਕਿਸੇ ਹੋਰ ਦੇ ਘਰ ਆ ਗਏ ਪਤਾ ਨਹੀਂ,
1: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
1: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
0: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
1: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ। ਹਾਂਜੀ,
0: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
1: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
0: ਜੀ ਜੀ,
1: ਤੁਸੀਂ ਉਸ ਤੇ ਕੁਝ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਝ ਘਰੇ ਹੀ ਅਵੇਲੇਬਲ ਹੈ,
0: ਸਾਰਾ ਕੁਝ ਹੋ ਗਿਆ ਜੀ।
1: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ
0: ਜੀ,
1: ਕੁਝ ਅੱਛਾ ਸਿੱਖਣਾ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
1: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ, ਹੁਣ ਦਿਓ ਸਮਰਜੀਤ ਸਿੰਘ ਸੰਧੂ ਨੂੰ ਆਗਿਆ, ਰੱਬ ਰੱਖ।
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਤੇ ਅੱਜ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ 7:07 ਦਾ ਸ਼ਾਮ ਦਾ ਸਮਾਂ ਹੈ। ਤੇ ਤਾਰੀਖ ਦੀ ਗੱਲ ਕਰੀਏ ਤੇ 27 ਮਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ, ਜਿਸ ਦੇ ਵਿੱਚ ਆਪਾਂ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਹਾਂ। ਸਾਡੇ ਸਹਿਯੋਗੀ ਸਾਡੇ ਨਾਲ ਜੁੜਦੇ ਨੇ ਸਮਰਜੀਤ ਸਿੰਘ ਸ਼ਮੀ ਜੀ, ਤੇ ਉਹਨਾਂ ਦੇ ਨਾਲ ਵਾਰਤਾਲਾਪ ਹੁੰਦੀ ਹੈ, ਕੋਈ ਨਾ ਕੋਈ ਵਿਸ਼ਾ ਲੈ ਕੇ ਕੁਝ ਨਾ ਕੁਝ ਵਿਚਾਰ ਚਰਚਾ ਹੁੰਦੀ ਹੈ, ਜਿਸ ਦੇ ਵਿੱਚ ਤੁਸੀਂ ਵੀ ਆਪਣੀ ਸ਼ਮੂਲੀਅਤ ਕਰਦੇ ਹੋ ਤੇ ਕੁਝ ਵੱਖਰਾ ਰੰਗ ਜਿਹੜਾ ਬੰਨਣ ਦੀ ਕੋਸ਼ਿਸ਼ ਹੁੰਦੀ ਹੈ, ਥੋੜਾ ਜਿਹਾ ਸਿਆਸਤ ਜਾਂ ਹੋਰ ਸਾਰੀਆਂ ਚੀਜ਼ਾਂ ਤੋਂ ਥੋੜਾ ਜਿਹਾ ਰਿਲੈਕਸੇਸ਼ਨ ਦੇ ਲਈ ਵੀ, ਤੇ ਆਪਣੇ ਆਪ ਨੂੰ ਪੜ੍ਹਨ ਦੇ ਲਈ ਜਾਂ ਆਪਣੇ ਦਿਮਾਗ ਨੂੰ, ਬ੍ਰੇਨ ਨੂੰ ਸਮਝਣ ਦੇ ਲਈ ਕੁਝ ਐਸੇ ਵਿਸ਼ੇ ਵੀ ਜ਼ਰੂਰੀ ਨੇ ਨਾਲ ਨਾਲ, ਜੋ ਸਾਨੂੰ ਜਾਗਰੂਕਤ ਕਰਦੇ ਨੇ ਜਾਂ ਦੁਨੀਆਦਾਰੀ ਦੇ ਜਿਹੜੇ ਆਲੇ ਦੁਆਲੇ ਦੇ ਵਿੱਚ ਝਾਤ ਮਾਰਨ ਦੀ ਇੱਕ ਸਾਨੂੰ ਰਾਸਤਾ ਵੀ ਦਿਖਾਉਂਦੇ ਆ, ਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਅੱਜ ਦਾ ਮੁੱਦਾ ਰਹੇਗਾ ਦੋਸਤੋ ਰਸਮਾਂ ਤੇ ਵਿਹਾਰ, ਤੇ ਗੱਲਾਂ ਬਾਤਾਂ ਹੋਣਗੀਆਂ ਤੁਹਾਡੇ ਨਾਲ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਵਾਰਡ ਸਟੂਡੀਓ ਦਾ ਨੰਬਰ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਵੀ ਯੂਟਿਊਬ ਦੇ ਉੱਤੇ ਜਾਂ ਦੁਆਬਾ ਰੇਡੀਓ ਦਾ ਜਿਹੜਾ ਵਟਸਐਪ ਗਰੁੱਪ ਹੈ ਜਾਂ ਵਟਸਐਪ ਦੇ ਵਿੱਚ ਵੀ ਤੁਸੀਂ ਜਿਹੜੀ ਜਾਣਕਾਰੀ ਦੇ ਸਕਦੇ ਹੋ ਤੁਹਾਡੇ ਤੱਕ ਕਿਵੇਂ ਸਾਰਾ ਕੁਝ ਜਿਹੜਾ ਪਹੁੰਚ ਰਿਹਾ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਮਨ ਦੇ ਵਿੱਚ ਕੋਈ ਵਿਚਾਰ, ਕੋਈ ਗੱਲਬਾਤ ਆਉਂਦੀ ਹੈ ਤੇ ਉਹਦੇ ਉੱਤੇ ਤੁਸੀਂ ਚਰਚਾ ਕਰਨ ਦੇ ਲਈ ਲਾਈਨ ਜਿਹੜੀ ਆ ਨੰਬਰ ਮਿਲਾ ਸਕਦੇ ਹੋ +358449761 ਬਾਟ ਸਟੂਡੀਓ ਦਾ ਨੰਬਰ ਹੈ। 2 ਸਵਾ 2 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਕਰਦੇ ਫਿਰ ਸ਼ੁਰੂਆਤ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਫਿਰ ਸ਼ਮੀ ਜੀ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਅੱਜ ਦੇ ਵਿਸ਼ੇ ਦੇ ਉੱਤੇ ਰਸਮਾਂ ਤੇ ਵਿਹਾਰ ਦੇ ਉੱਤੇ ਤੇ ਉਸ ਤੋਂ ਬਾਅਦ ਦੇਸ਼ ਦੇ ਦੀਆਂ ਖਬਰਾਂ ਦੇ ਨਾਲ ਸਾਂਝ ਪਾ ਕੇ ਫਿਰ ਤੁਹਾਡੇ ਤੋਂ ਆਗਿਆ ਲੈਣ ਦੀ ਕੋਸ਼ਿਸ਼ ਜਿਹੜੀ ਰਹੇਗੀ। ਭਾਰਤ ਦੇ ਵਿੱਚ ਇਸ ਵਕਤ ਰਾਤ ਦੇ ਘੜੀਆਂ ਦੇ 9:00 ਤੇ ਜਿਹੜਾ 39 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:09 ਹੋ ਗਏ ਨੇ। ਯੂਕੇ ਦੇ ਵਿੱਚ ਸ਼ਾਮ ਦੇ 5:09 ਤੇ ਇਸੇ ਤਰ੍ਹਾਂ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:09 ਨੇ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:09 ਦਾ ਸਮਾਂ ਜਿਹੜਾ ਘੜੀਆਂ ਦਰਸਾ ਰਹੀਆਂ ਨੇ। ਤੇ ਦੋਸਤੋ ਮਿਲਾਵੋ ਘੜੀਆਂ ਨੂੰ ਨਾਲ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਦੋਸਤਾਂ ਨੂੰ ਲਾ ਦਿਓ ਸੁਨੇਹਾ ਤੇ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ। ਜੇ ਚੰਗਾ ਲੱਗਦਾ ਤੇ ਲਾਈਕ ਕਰਦਿਆ ਕਰੋ, ਨਹੀਂ ਚੰਗਾ ਲੱਗਦਾ ਤਾਂ ਵੀ ਜਿਹੜਾ ਅੰਗੂਠੇ ਨੂੰ ਥੱਲੇ ਨੂੰ ਕਰਦਿਆ ਕਰੋ, ਕੁਝ ਨਾ ਕੁਝ ਜ਼ਰੂਰ ਕਰਦਿਆ ਕਰੋ। ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤਾਈ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੂੰ ਕਰ ਲੈਣ, ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ। ਪ੍ਰੋਗਰਾਮ ਦੀ ਯਾਦ ਰਹਿਣ ਦੀ ਜ਼ਰੂਰਤ ਨਹੀਂ ਰਹਿੰਦੀ ਹੈ ਤੇ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਂਦਾ ਜਿਹਦੇ ਉੱਤੇ ਜਾ ਕੇ ਤੁਸੀਂ ਜਿਹੜਾ ਕਲਿੱਕ ਕਰਕੇ ਤੇ ਪ੍ਰੋਗਰਾਮ ਦੇ ਨਾਲ ਲਾਈਵ ਦੇ ਵਿੱਚ ਵੀ ਜੁੜ ਸਕਦੇ ਹੋ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਫਿਰ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ ਚੱਲਾਂਗੇ ਤੇ ਸ਼ਮੀ ਜੀ ਵੀ ਇੰਤਜ਼ਾਰ ਦੇ ਵਿੱਚ ਨੇ ਤੇ ਉਹਨਾਂ ਦੀ ਵੀ ਗੱਲਬਾਤ ਆਪਾਂ ਨਾਲ ਦੀ ਨਾਲ ਜੋੜਨੀ ਹੈ ਤੇ ਉਹਨਾਂ ਦੇ ਨਾਲ ਤਕਰੀਬਨ 45-50 ਮਿੰਟ ਦਾ ਸਮਾਂ ਜਿਹੜਾ ਆਪਾਂ ਲਾਉਣ ਦੀ ਕੋਸ਼ਿਸ਼ ਰਹੇਗੀ। 27 ਮਈ 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਹੈ ਤੇ ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਕਹਿੰਦੇ ਜਿਹੜੇ ਲੋਕ ਕਰਨ ਜਾਂ ਮਰਨ ਦੇ ਇਰਾਦੇ ਰੱਖਦੇ ਹੋਣ ਉਹਨਾਂ ਦੀ ਕਦੇ ਹਾਰ ਨਹੀਂ ਹੁੰਦੀ ਹੈ, ਪਰ ਜਿਹੜੇ ਲੋਕ ਉਦਮ ਕਰਨ ਤੋਂ ਪਹਿਲਾਂ ਹੀ ਹੌਸਲਾ ਢਾ ਕੇ ਬੈਠ ਜਾਣ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਜਿੱਤ ਜਿਹੜੀ ਹੈ ਨਸੀਬ ਨਹੀਂ ਹੁੰਦੀ ਹੈ। ਅੱਜ ਦੇ ਦਿਹਾੜੇ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੂਰੇ ਪਲੈਨਟ ਦੇ ਉੱਤੇ ਧਰਤੀ ਦੇ ਉੱਤੇ ਵਾਪਰੀਆਂ ਨੇ ਤੇ ਦੇਸ਼ਾਂ ਦੇ ਵਿੱਚ ਵੱਖਰੇ ਵੱਖਰੇ ਵਾਪਰੀਆਂ ਨੇ, ਖਿੱਤਿਆਂ 'ਚ ਵਾਪਰੀਆਂ ਨੇ। ਤੇ 27 ਮਈ 1703 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ 2 ਕੁ ਸਦੀਆਂ ਪਿੱਛੇ ਨੂੰ। 3 ਰੂਸ ਦੇ 4 ਰੂਸ ਦੇ ਜਾਰ ਪੀਟਰ ਦਾ ਜਿਹੜਾ ਸੀ ਗ੍ਰੇਟ ਨੇ ਸੈਂਟ ਪੀਟਰਸਬਰਗ ਜਿਹੜਾ ਸੀ ਸ਼ਹਿਰ ਦੀ ਜਿਹੜੀ ਨੀਂਹ ਰੱਖੀ ਸੀ। ਬਹੁਤ ਖੂਬਸੂਰਤ ਸਹੀ ਸ਼ਹਿਰ ਹੈ, ਸੋਨੇ ਦੀਆਂ ਜਿਹੜੀਆਂ ਬਿਲਡਿੰਗਾਂ ਬਣੀਆਂ ਹੋਈਆਂ ਨੇ, ਕਾਫੀ ਦੇਖਣ ਯੋਗ ਹੈ, ਟਰੈਵਲਿੰਗ ਦੇ ਯੋਗ ਹੈ, ਪਰ ਹੁਣ ਨਹੀਂ ਜਾ ਸਕਦੇ ਕਿਉਂਕਿ ਜੋ ਵਾਦ ਵਿਵਾਦ ਯੂਰਪ ਦੇ ਨਾਲ ਜੁੜੇ ਹੋਏ ਹੈ। ਨਹੀਂ ਤਾਂ ਟ੍ਰੇਨ ਇੱਥੋਂ ਹੈਲਸਿੰਕੀ ਤੋਂ ਸਿੱਧੀ ਚੱਲਦੀ ਹੈ ਜੀ ਉੱਥੇ ਨੂੰ, ਪੀਟਰਸਬਰਗ ਨੂੰ। ਤੇ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਖਾਲਸਾ ਰਾਜ ਦੀ ਨੀਂਹ ਰੱਖੀ ਸੀ ਤੇ 1796 ਦੇ ਵਿੱਚ ਜੇਮਸ ਮੈਕਸਿਮ ਨੇ ਪਿਆਨੋ ਦਾ ਜਿਹੜਾ ਪੇਟੈਂਟ ਜਿਹੜਾ ਕਰਵਾਇਆ ਤੇ 1857 ਦੇ ਵਿੱਚ ਦੇਸ਼ ਭਗਤ ਨਾਨਾ ਸਾਹਿਬ ਦੀ ਕਾਨਪੁਰ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ। 1895 ਦੇ ਵਿੱਚ ਬ੍ਰਿਟਿਸ਼ ਦੇ ਖੋਜੀ ਬਿਟ ਐਕਰਸ ਨੇ ਜਿਹੜਾ ਸੀ ਫਿਲਮੀ ਕੈਮਰੇ ਦੇ ਉੱਤੇ ਕੈਮਰੇ ਨੂੰ ਪੇਂਟਡ ਕਰਵਾ ਲਿਆ। 1942 ਦੇ ਵਿੱਚ ਹਿਟਲਰ ਨੇ 10,000 ਚੈਕੋਸਲੋਵਾਕੀਆ ਲੋਕਾਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ ਸੀ ਤੇ 1957 ਦੇ ਵਿੱਚ ਕਾਪੀਰਾਈਟ ਐਕਟ ਜਿਹੜਾ ਬਣਿਆ ਦੁਨੀਆ ਦੇ ਵਿੱਚ। 1964 ਦੇ ਵਿੱਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਦੇਹਾਂਤ ਹੋਇਆ। ਦੇਹਾਂਤ ਦੇ ਉਪਰੰਤ ਆਰਜ਼ੀ ਤੌਰ ਦੇ ਉੱਤੇ ਗੁਲਜ਼ਾਰੀ ਲਾਲ ਨੰਦਾ ਹੁਣਾਂ ਨੂੰ ਪ੍ਰਧਾਨ ਮੰਤਰੀ ਜਿਹੜਾ ਬਣਾਇਆ ਗਿਆ। 1985 ਦੇ ਵਿੱਚ ਇੰਗਲੈਂਡ ਦੇ ਵੱਲੋਂ ਚੀਨ ਨੂੰ 1997 ਦੇ ਵਿੱਚ ਹਾਂਗਕਾਂਗ ਦੇਣ ਦੇ ਸੰਬੰਧੀ ਸਮਝੌਤਾ ਕੀਤਾ ਗਿਆ ਤੇ 1999 ਦੇ ਵਿੱਚ ਸ਼ਰਦ ਪਵਾਰ ਹੁਣਾਂ ਨੇ ਨੈਸ਼ਨਲ ਕਾਂਗਰਸ ਪਾਰਟੀ ਦਾ ਗਠਨ ਕੀਤਾ। 2006 ਦੇ ਵਿੱਚ ਇੰਡੋਨੇਸ਼ੀਆ ਦੇ ਵਿੱਚ ਭਿਆਨਕ ਭੂਚਾਲ ਦੇ ਨਾਲ 6,600 ਲੋਕ ਜਿਹੜੇ ਸੀ ਮਾਰੇ ਗਏ ਸੀ। ਭਾਰਤ ਦੀ ਖੋਜ ਦੀ ਥੋੜੀ ਗੱਲ ਕਰਕੇ ਫਿਰ ਆਪਾਂ ਗੱਲਬਾਤ ਅੱਜ ਵਿਸ਼ੇ ਦੀ ਕਰਦੇ ਹਾਂ ਫਿਰ ਅੱਗੇ। ਭਾਰਤ ਦੀ ਖੋਜ ਕਿੱਦਾਂ ਹੁੰਦੀ ਹੈ? ਯੂਰਪ ਦੇ ਲੋਕ ਪੂਰੀ ਦੁਨੀਆਂ ਦੇ ਵਿੱਚ ਵਪਾਰ ਕਰਨਾ ਚਾਹੁੰਦੇ ਸਨ ਤੇ ਭਾਰਤ ਦੇ ਵਿੱਚ ਵਪਾਰ ਕਰਨ ਦੇ ਲਈ ਉਹਨਾਂ ਨੂੰ ਆਉਣ ਵਾਲੇ ਸਮੁੰਦਰੀ ਰਸਤਿਆਂ ਦਾ ਪਤਾ ਨਹੀਂ ਸੀ। ਉਸ ਟਾਈਮ ਜਿਹੜਾ ਸੀ ਅਰਬ ਦੇ ਲੋਕ ਹੀ ਜਿਹੜੇ ਖਾੜੀ ਦੇ ਲੋਕ ਸਨ ਅਰਬੀ, ਉਹ ਜਿਹੜੇ ਭਾਰਤ ਦੇ ਰਸਤਿਆਂ ਦੇ ਬਾਰੇ ਜਾਣੂ ਸਨ, ਪਰ ਉਹਨਾਂ ਨੇ ਯੂਰਪ ਦੇ ਲੋਕਾਂ ਨੂੰ ਇਸ ਦੇ ਬਾਰੇ ਨਹੀਂ ਦੱਸਿਆ ਸੀ, ਸੀਕ੍ਰੈਟ ਸੀ। ਵਾਸਕੋ ਡੀ ਗਾਮਾ ਪਹਿਲੇ ਜਿਹੜੇ ਵਿਅਕਤੀ ਸਨ ਜਿਨ੍ਹਾਂ ਨੇ ਭਾਰਤ ਦੇ ਸਮੁੰਦਰੀ ਰਸਤਿਆਂ ਦੀ ਖੋਜ ਕੀਤੀ। ਕੋਲੰਬਸ ਵੀ ਭਾਰਤ ਦੀ ਖੋਜ ਦੇ ਲਈ ਨਿਕਲਿਆ ਸੀ ਪਰ ਉਹ ਅਮਰੀਕਾ ਪਹੁੰਚ ਗਿਆ। ਵਾਸਕੋ ਡੀ ਗਾਮਾ ਇੱਕ ਪੁਰਤਗਾਲੀ ਨਾਗਰਿਕ ਸੀ ਜੋ ਪੇਸ਼ੇ ਦੇ ਉੱਤੋਂ ਨਾਵਿਕ ਸੀਗਾ ਤੇ ਉਸਦਾ ਜਿਹੜਾ ਜਨਮ 1460 ਦੇ ਵਿੱਚ ਹੁੰਦਾ ਹੈ ਪੁਰਤਗਾਲ ਦੇ ਸਾਈਨਸ ਦੇ ਵਿੱਚ ਮੰਨਿਆ ਜਾਂਦਾ ਹੈ। ਉਸ ਵੇਲੇ ਅਰਬ ਦੇ ਲੋਕ ਯੂਰਪ ਦੇ ਵਿੱਚੋਂ ਜਾਂ ਯੂਰਪ ਦੇ ਵਿੱਚ ਮਸਾਲੇ ਵੇਚਿਆ ਕਰਦੇ ਸੀ ਜਿਹੜੇ ਉਹ ਭਾਰਤ ਤੋਂ ਲਿਆਉਂਦੇ ਤੇ ਯੂਰਪ ਦੇ ਵਿੱਚ ਇਨ੍ਹਾਂ ਮਸਾਲਿਆਂ ਦੀ ਬਹੁਤ ਜ਼ਿਆਦਾ ਮੰਗ ਹੁੰਦੀ ਸੀ। ਇਸ ਦੇ ਲਈ ਯੂਰਪ ਦੇ ਲੋਕ ਵੀ ਭਾਰਤ ਜਾ ਕੇ ਜਿਹੜਾ ਮਸਾਲੇ ਲਿਆਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਲਈ ਭਾਰਤ ਜਾਣ ਵਾਲਾ ਰਸਤਾ ਜਿਹੜਾ ਸੀ ਬਹੁਤ ਹੀ ਮੁਸ਼ਕਲ ਭਰਿਆ ਸੀ। ਉਨ੍ਹਾਂ ਨੂੰ ਭਾਰਤ ਜਾਣ ਦੇ ਲਈ ਈਰਾਨ ਅਫਗਾਨਿਸਤਾਨ ਹੋ ਕੇ ਜਾਣਾ ਪੈਂਦਾ। ਕਾਫ਼ੀ ਜਿਹੜਾ ਖਰਚੀਲਾ ਰਾਹ ਸੀ ਤੇ ਖੱਜਲ ਖੁਆਰੀ ਸੀ ਤੇ ਮੁਸ਼ਕਲਾਂ ਭਰਿਆ ਰਸਤਾ ਸੀ। ਉਨ੍ਹਾਂ ਨੂੰ ਇਹੋ ਜਿਹੇ ਰਸਤੇ ਦੀ ਜ਼ਰੂਰਤ ਸੀ ਲੋੜ ਸੀ ਜਿਹੜਾ ਭਾਰਤ ਘੱਟ ਸਮੇਂ ਦੇ ਵਿੱਚ ਲੈ ਕੇ ਸਾਨੂੰ ਜਾਵੇ ਤੇ ਇਹੋ ਜਿਹਾ ਰਸਤਾ ਫਿਰ ਸਮੁੰਦਰ ਰਾਹੀਂ ਹੀ ਸੰਭਵ ਹੋ ਸਕਦਾ ਸੀ। ਫਿਰ ਭਾਰਤ ਦੀ ਖੋਜ ਕਰਦਾ ਹੈ ਵਾਸਕੋ ਡੀ ਗਾਮਾ। ਉਹਨੇ ਭਾਰਤ ਦੀ ਖੋਜ ਕਰਨ ਦਾ ਪੱਕਾ ਇਰਾਦਾ ਕਰ ਲਿਆ ਤੇ ਚੱਲ ਪਿਆ ਇਤਿਹਾਸਕ ਸਫ਼ਰ ਜਿਹੜਾ ਆਰੰਭ ਦਿੱਤਾ। 8 ਜੁਲਾਈ 1497 ਦੇ ਵਿੱਚ ਵਾਸਕੋ ਡੀ ਗਾਮਾ ਆਪਣੇ ਸਾਥੀਆਂ ਦੇ ਨਾਲ ਭਾਰਤ ਦੀ ਖੋਜ ਦੇ ਲਈ ਰਵਾਨਾ ਹੋ ਜਾਂਦਾ ਹੈ। ਉਸਦੇ ਜਹਾਜ਼ੀ ਬੇੜੇ ਜਿਹੜੇ ਸਨ ਵਿੱਚ 4 ਜਹਾਜ਼ 170 ਦੇ ਕਰੀਬ ਆਦਮੀਆਂ ਦਾ ਦਲ ਸੀਗਾ ਤੇ ਰੋਟੀ ਪਾਣੀ ਵੀ ਤਾਂ ਪਕਾਉਂਦੇ ਹੋਣੇ ਆ ਉੱਥੇ ਖਾਂਦੇ ਹੋਣੇ ਦੇਖ ਲਓ ਉਹਨਾਂ ਸਮਿਆਂ ਦੇ ਵਿੱਚ। ਸਭ ਤੋਂ ਵੱਡੇ ਜਹਾਜ਼ ਸੇਠ ਗੈਰਬੀਅਲ ਦੇ ਉੱਤੇ ਉਹ ਖੁਦ ਸਵਾਰ ਸੀਗਾ ਤੇ ਸਭ ਤੋਂ ਪਹਿਲਾਂ ਉਹ ਅਫਰੀਕਾ ਦੇ ਆਖਰੀ ਸਿਰੇ ਕੈਪ ਆਫ ਗੁੱਡ ਹੋਮ ਨਾਮਕ ਸਥਾਨ ਦੇ ਉੱਤੇ ਜਿਹੜਾ ਪਹੁੰਚੇ ਤੇ ਉਸ ਤੋਂ ਬਾਅਦ ਅਫਰੀਕਾ ਦਾ ਹੀ ਇੱਕ ਰਾਜ ਮੋਸੰਬਾ ਆਇਆ ਤੇ ਉੱਥੋਂ ਦੇ ਰਾਜਾ ਨੇ ਉਸਦੀ ਜਿਹੜੀ ਮਦਦ ਕੀਤੀ ਤੇ ਉਸਨੂੰ 1 ਅਰਬ ਨਾਵਿਕ ਨਾਲ ਦਿੱਤੇ ਇੰਨੇ ਜ਼ਿਆਦਾ ਜੀ ਤੇ ਜਿਹੜਾ ਭਾਰਤ ਦਾ ਰਸਤਾ ਜਾਣਦੇ ਸੀ। ਕਹਿੰਦੇ ਵਾਸਕੋ ਡੀ ਗਾਮਾ ਅਫਰੀਕਾ ਮਹਾਂਦੀਪ ਦਾ ਚੱਕਰ ਲਗਾ ਕੇ ਭਾਰਤ ਦੇ ਕਾਲੀਕਟ ਬੰਦਰਗਾਹ ਕੇਰਲ ਦੇ ਵਿੱਚ ਪਹੁੰਚ ਜਾਂਦਾ ਹੈ। 20 ਮਈ 1498 ਨੂੰ ਵਾਸਕੋ ਡੀ ਗਾਮਾ ਭਾਰਤ ਦੇ ਕਾਲੀਕਟ ਬੰਦਰਗਾਹ ਦੇ ਉੱਤੇ ਪਹੁੰਚਿਆ ਤੇ ਭਾਰਤ ਦੀ ਖੋਜ ਦਾ ਇਹ ਸਫ਼ਰ ਕਰੀਬ 10 ਮਹੀਨੇ ਦੇ ਵਿੱਚ ਪੂਰਾ ਉਹਨੇ ਕੀਤਾ। ਭਾਰਤ ਆ ਕੇ ਵਾਸਕੋ ਡੀ ਗਾਮਾ ਨੇ ਸਥਾਨਕ ਰਾਜ ਦੇ ਰਾਜਾਂ ਦੇ ਨਾਲ ਵਪਾਰ ਦਾ ਸਮਝੌਤਾ ਕੀਤਾ ਤੇ ਉਸਨੇ ਕਈ ਕਿਸਮ ਦੇ ਮਸਾਲੇ ਉੱਥੋਂ ਖਰੀਦੇ ਵੀ। ਭਾਰਤ ਤੋਂ ਪੁਰਤਗਾਲ ਜਾਂਦੇ ਸਮੇਂ ਸਮੁੰਦਰੀ ਤੂਫਾਨ ਦੇ ਨਾਲ ਉਸਦੇ ਜਹਾਜ਼ੀ ਬੇੜੇ ਨੂੰ ਕਾਫ਼ੀ ਨੁਕਸਾਨ ਹੋਇਆ ਤੇ ਉਸਦੇ ਦਲ ਦੇ ਕਈ ਜਿਹੜੇ ਆਦਮੀ ਉੱਥੇ ਮਾਰੇ ਵੀ ਗਏ ਤੇ ਪੁਰਤਗਾਲ ਪਹੁੰਚਣ ਦੇ ਉੱਤੇ ਉਸਦਾ ਭਾਰੀ ਸਵਾਗਤ ਕੀਤਾ ਗਿਆ ਤੇ ਦੂਸਰੀ ਵਾਰ ਭਾਰਤ ਆ ਕੇ ਉਸਨੇ ਕਾਲੀਕਟ ਦੇ ਜਿਹੜਾ ਰਾਜ ਦੇ ਉੱਤੇ ਹਮਲਾ ਕਰ ਦਿੱਤਾ ਤੇ ਕਤਲੇਆਮ ਦੇ ਉੱਤੇ ਤੇ ਲੁੱਟ ਖੋਹਾਂ ਕੀਤੀਆਂ। ਵਾਸਕੋ ਡੀ ਗਾਮਾ ਦੀ ਖੋਜ ਨੇ ਯੂਰਪੀ ਦੇਸ਼ਾਂ ਦੇ ਲਈ ਭਾਰਤ ਦੇ ਵਪਾਰਕ ਰਸਤਿਆਂ ਨੂੰ ਖੋਲ੍ਹ ਦਿੱਤਾ। ਪੁਰਤਗਾਲੀਆਂ ਤੋਂ ਬਾਅਦ ਬ੍ਰਿਟਿਸ਼ ਵੀ ਇਸੇ ਰਸਤੇ ਹੀ ਭਾਰਤ ਦੇ ਵਿੱਚ ਆਏ ਤੇ ਉਨ੍ਹਾਂ ਨੇ ਭਾਰਤ ਨੂੰ ਗੁਲਾਮ ਬਣਾ ਲਿਆ। ਵਾਸਕੋ ਡੀ ਗਾਮਾ ਨੇ 3 ਵਾਰ ਭਾਰਤ ਦਾ ਸਫ਼ਰ ਕੀਤਾ। ਤੀਜੇ ਸਫ਼ਰ ਦੇ ਵਿੱਚ 23 ਦਸੰਬਰ 1524 ਨੂੰ ਉਸਦੀ ਜਿਹੜੀ ਆ ਮੌਤ ਹੋ ਜਾਂਦੀ ਹੈ। ਲਓ ਦੋਸਤੋ ਇਹ ਸੀ ਜੀ ਅੱਜ ਦਾ ਵਿਚਾਰ ਤੇ ਗੱਲਾਂ ਬਾਤਾਂ ਕਰਦੇ ਫਿਰ ਅਗਲੀਆਂ ਅੱਜ ਦੇ ਵਿਸ਼ੇ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਕਰ ਸਕਦੇ ਹੋ ਨਾਲ ਜੇ ਗੱਲਬਾਤ ਕਰਨੀ ਚਾਹੋਗੇ ਤੇ ਮੈਂ ਜਦ ਤੱਕ ਸ਼ਮੀ ਜੀ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਰਸਮਾਂ ਤੇ ਵਿਹਾਰ ਦੇ ਉੱਤੇ। ਰਸਮਾਂ ਤੇ ਵਿਹਾਰ ਦੋਸਤੋ ਅੱਜ ਜਿਹੜਾ ਆਪਣਾ ਵਿਸ਼ਾ ਹੈ ਉਹਦੇ ਉੱਤੇ ਆਪਾਂ ਚਰਚਾ ਕਰਨ ਦੇ ਲਈ ਤਿਆਰ ਹਾਂ ਤੇ ਸ਼ਮੀ ਜੀ ਆਪਣੇ ਨਾਲ ਨੇ। ਰਸਮਾਂ ਤੇ ਰੀਤੀ ਰਿਵਾਜ ਸਾਡੀ ਸੱਭਿਆਚਾਰਕ ਵਿਰਾਸਤ ਦਾ ਜਿਹੜਾ ਅਟੁੱਟ ਹਿੱਸਾ ਨੇ ਜੋ ਸਾਨੂੰ ਆਪਣੀਆਂ ਜੜ੍ਹਾਂ ਪਰਿਵਾਰ ਤੇ ਭਾਈਚਾਰੇ ਦੇ ਨਾਲ ਜਿਹੜੀਆਂ ਜੋੜਦੇ ਹੈ। ਜਨਮ ਤੋਂ ਮਰਨ ਤੱਕ ਜ਼ਿੰਦਗੀ ਦੇ ਹਰ ਪੜਾਅ ਦੇ ਵਿੱਚ ਰਸਮਾਂ ਜਿਹੜੀਆਂ ਨੇ ਸਾਂਝ ਪਾਉਂਦੀਆਂ ਨੇ ਪਿਆਰ ਦੁੱਖ ਤਕਲੀਫਾਂ ਰੂਹਾਨੀਅਤ ਦਾ ਸੰਦੇਸ਼ ਦਿੰਦੀਆਂ। ਪਰ ਆਧੁਨਿਕ ਯੁੱਗ ਦੇ ਵਿੱਚ ਜੋ ਕੁਝ ਵਾਪਰ ਰਿਹਾ ਟੈਕਨੋਲੋਜੀ ਹੋ ਗਈ ਦਿਖਾਵੇ ਹੋ ਗਏ ਇੱਕ ਦੂਸਰੇ ਨੂੰ ਚੜਾਉਣਾ ਦੰਦ ਦਿਖਾਉਣੇ ਉਹ ਸਾਰਾ ਕੁਝ ਚੱਲ ਰਿਹਾ ਤੇ ਵਪਾਰੀਕਰਨ ਵੀ ਵੱਧ ਰਿਹਾ। ਪਰੰਪਰਾਵਾਂ ਦੇ ਅਸਲ ਮਾਇਨੇ ਜਿਹੜੇ ਨੇ ਬਦਲ ਗਏ ਨੇ। ਇਸ ਗੱਲਬਾਤ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ ਤੇ ਅਮੀਰ ਸੱਭਿਆਚਾਰਕ ਜਿਹੜਾ ਸਾਡਾ ਸੱਭਿਆਚਾਰ ਹੈ ਉਹਦਾ ਧਰੋ ਨੂੰ ਜਿਹੜਾ ਕਿਵੇਂ ਸਾਂਭ ਸਕਦੇ ਹਾਂ ਜਾਂ ਉਹਨੂੰ ਕਿਵੇਂ ਆਪਾਂ ਉਹਦੀ ਸੁਰੱਖਿਆ ਕਰ ਸਕਦੇ ਹਾਂ ਕਿਹੜੀਆਂ ਰਸਮਾਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਜਾਂ ਕਿਹੜੀਆਂ ਨੂੰ ਨਹੀਂ ਲੈ ਕੇ ਜਾਣਾ ਚਾਹੀਦਾ ਬਹੁਤ ਸਾਰੀਆਂ ਚੀਜ਼ਾਂ ਅਸੀਂ ਭਾਰ ਹੀ ਚੱਕੀ ਫਿਰਦੇ ਹਾਂ। ਇਸ ਗੰਭੀਰ ਤੇ ਰੋਚਕ ਚਰਚਾ ਦੇ ਵਿੱਚ ਤੁਸੀਂ ਵੀ ਹਿੱਸਾ ਬਣੋ ਤੇ ਆਪਣੇ ਵਿਚਾਰ ਜਿਹੜੇ ਆ ਤੁਸੀਂ ਵੀ ਸਾਂਝੇ ਕਰੋ ਤੇ +358 44 976 19 ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਤੇ ਗੱਲਬਾਤ ਦੇ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ ਤੇ ਦੋਸਤ ਬਾਅਦ ਦੇ ਵਿੱਚ ਕਈ ਵਾਰੀ ਲੇਟ ਹੋ ਜਾਂਦੇ ਆ ਤੇ ਫਿਰ ਉਹ ਗਿਲਾ ਸ਼ਿਕਵਾ ਵੀ ਕਰਦੇ ਆ ਤੇ ਉਮੀਦ ਕਰਦੇ ਆ ਸਾਰੇ ਦੋਸਤ ਜੁੜ ਜਾਣ ਤੇ ਗੱਲਾਂ ਬਾਤਾਂ ਦੇ ਵਿੱਚ ਹਾਜ਼ਰੀ ਭਰ ਸਕਦੇ ਆ। ਸਤਿ ਸ਼੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ, ਨਾਲ ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀਆਂ ਨੂੰ ਜੀ।
3: ਪਰ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਨਿੱਘਾ ਸਵਾਗਤ ਹੈ ਸਾਰੇ ਦੋਸਤਾਂ ਦਾ।
2: ਸ਼ੁਕਰੀਆ ਜੀ ਸ਼ਮੀ ਜੀ। ਜੀਆਂ ਨੂੰ ਜੀ, ਕੀ ਹਾਲ ਚਾਲ ਨੇ? ਸਿਹਤਾਂ ਕਿਵੇਂ ਨੇ ਜੀ? ਕਹਿੰਦੇ ਗਰਮੀ ਬੜੀ ਪੈ ਰਹੀ
3: ਹੈ। ਬਹੁਤ ਹੀ ਵਧੀਆ ਜੀ। ਹਾਂਜੀ ਬਿਲਕੁਲ ਜੀ, ਅੱਜ ਕਾਫੀ ਕਹਿ ਲੋ ਵੀ ਇਹਨੂੰ ਤੱਤਾ ਦਿਨ ਵੀ ਕਹਿ ਸਕਦੇ ਆ ਕਿਉਂਕਿ 42 ਡਿਗਰੀ ਅੱਜ ਰਿਕਾਰਡ ਹੋਈ
2: ਜੀ।
3: ਤੇ ਚਲੋ ਇਹ ਮੌਸਮ ਦੇ ਜਿਹੜੇ ਰੰਗ ਨੇ, ਰੱਬ ਤੇ ਰੁੱਤਾਂ, ਜਦੋਂ ਕਿਸੇ ਨੇ ਕਹਾਣੀ ਲਿਖੀ ਤੇ ਉਹਦੇ ਵਿੱਚ ਇਹੋ ਹੀ ਜਿਹੜਾ ਰੁੱਤਾਂ ਨੇ ਗਿਲਾ ਸ਼ਿਕਵਾ ਕੀਤਾ ਸੀ ਕਿ ਭਾਈ ਇੱਕ ਅਸੀਂ ਰੱਬ ਜੀ ਤੁਸੀਂ ਤਾਂ ਸਾਨੂੰ ਭੇਜਿਆ ਰੁੱਤਾਂ ਬਣਾ ਕੇ, ਚਲੋ ਆ ਗਰਮੀ ਆ ਗਈ, ਠੰਡ ਆ ਗਈ, ਤੇ ਕਹਿੰਦਾ ਬੰਦਾ ਤੇ ਮੰਨਦਾ ਹੀ ਨੀ, ਉਹ ਉਲਟਾ ਮਤਲਬ ਸਾਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕਰਦਾ। ਤੇ ਬਹੁਤ ਹੀ ਚਲੋ ਇਸ ਵੇਲੇ ਐਕਸਟ੍ਰੀਮ ਵੈਦਰ ਚੱਲ ਰਿਹਾ ਹੈ ਔਰ ਇਹ ਸਾਡੇ ਖਿੱਤੇ ਦੀ ਖੂਬੀ ਵੀ ਆ, ਪੰਜਾਬ ਦੀ ਖੂਬੀ ਵੀ ਆ ਕਿ ਇੱਥੇ ਹਰ ਮੌਸਮ ਜਿਹੜਾ ਉਹ ਪੂਰਾ ਅੱਤ ਦੇ ਉੱਤੇ ਆਉਂਦਾ,
2: ਬਿਲਕੁਲ
3: ਪੂਰੇ ਜੋਬਨ ਤੇ ਹੁੰਦਾ
2: ਜੀ
3: ਜੀ। ਤੇ ਮੈਂ ਅੱਜ ਦਾ ਵਿਚਾਰ ਵੀ ਸੁਣ ਰਿਹਾ ਸੀ ਤੇ ਬਹੁਤ ਹੀ ਖੂਬਸੂਰਤ ਜਾਣਕਾਰੀ ਤੇ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਦੇ ਵਿੱਚ ਤੁਸੀਂ ਸਾਂਝੀ ਕੀਤੀ ਹੈ।
2: ਥੈਂਕ ਯੂ ਜੀ।
3: ਤੇ
2: ਭਾਰਤ ਅੱਜ
3: ਲੱਭ ਲਿਆ ਜੀ, ਲੱਭ ਲਿਆ ਉਹ ਮਸੰਬਾ ਵਾਲਾ ਜਿਹੜਾ ਬਾਈ ਸੀ ਨਾ ਅਫਰੀਕਾ ਵਾਲਾ, ਕੈਪ ਆਫ ਦੀ ਹੋਪ ਵਾਲਾ, ਉਹਨੇ ਇੱਕੋ ਅਰਬੀ ਬੰਦਾ ਦਿੱਤਾ ਉਹਨਾਂ ਨੂੰ ਜਿਹੜਾ, ਕਿਉਂਕਿ ਅਰਬ ਵਾਲਿਆਂ ਨੂੰ ਪਤਾ ਸੀ ਕਿ ਭਾਰਤ ਰੂਟ ਕਿਹੜਾ, ਉਹ ਇੱਕ ਬੰਦਾ ਅਰਬ ਵਾਲਾ ਉਹੀ ਦੇਖ ਲੋ ਨਾਲ ਆਇਆ ਜੋ ਉਹਨਾਂ ਨੇ ਕਾਲੀ ਕੱਟ ਪਹੁੰਚਾ ਤਾ ਕੇਰਲਾ ਚ ਬਾਈ ਨੂੰ ਤੇ ਉੱਥੋਂ ਜਿਹੜਾ ਸਾਰਾ ਦਰਵਾਜ਼ਾ ਖੁੱਲ ਗਿਆ ਪੂਰੇ ਭਾਰਤ ਦਾ, ਪੂਰੇ ਯੂਰਪ ਲਈ।
2: ਦੇਖੋ ਬੜੇ ਵੱਡੇ ਪੱਧਰ ਦੇ ਉੱਤੇ ਫਿਰ ਚਾਹੇ ਭਾਰਤ ਆਜ਼ਾਦ ਵੀ ਹੋ ਗਿਆ, ਸਾਰਾ ਕੁਝ ਹੋ ਗਿਆ ਬ੍ਰਿਟਿਸ਼ ਰਾਜ ਦੇ ਵਿੱਚ, ਪਰ ਪੁਰਤਗਾਲੀਆਂ ਨੇ ਐਂਟਰੀ ਕੀਤੀ ਸੀ ਤੇ ਬਾਅਦ ਗਏ ਵੀ ਸਾਰਿਆਂ ਤੋਂ ਬਾਅਦ ਦੇ ਵਿੱਚ ਗੋਆ ਦੇ ਵਿੱਚ ਕਾਫੀ ਲੰਮਾ ਸਮਾਂ ਉਹਨਾਂ ਨੇ ਫਿਰ ਵੀ ਰਾਜ ਕਰਦੇ ਰਹੇ ਬਾਅਦ ਚੋ ਵੀ।
3: ਹਾਂ ਬਿਲਕੁਲ ਬਿਲਕੁਲ ਜੀ, ਉਦੋਂ ਦੌੜ ਲੱਗੀ ਹੋਈ ਸੀ ਜਿਹੜੇ ਯੂਰੋਪੀਅਨ ਕੰਟਰੀਜ਼ ਦੇ ਜਿਹੜੇ ਰਾਜੇ ਸੀ ਜਾਂ ਜਿਹੜੇ ਇੰਪਰਰ ਸੀਗੇ ਉਹਨਾਂ ਦੇ ਵਿੱਚ ਇੱਕ ਦੌੜ ਲੱਗੀ ਸੀ, ਕਿਉਂਕਿ ਯੂਰਪ ਆਪਣੇ ਆਪ ਦੇ ਵਿੱਚ ਤੇ ਬਹੁਤ ਵਿਸ਼ਾਲ ਨਹੀਂ ਹੈ
2: ਜੀ,
3: ਪਰ ਇੱਕ ਹੁਣ ਤੁਸੀਂ ਐ ਦੇਖ ਲੋ ਵੀ ਇੱਥੇ ਕੋਈ ਸ਼ਹਿਰ ਦੇ ਵਿੱਚ ਕੋਈ ਘਰ ਪਾਉਂਦਾ, ਉਹਨੇ ਪਲਾਟ ਲੈ ਕੇ ਆਪਣਾ ਇੱਕ ਮਾੜਾ ਜਿਹਾ ਘਰ ਵੀ ਪਾ ਲਿਆ, ਵਧੀਆ ਪਾ ਲਿਆ, ਪਰ ਉਹ ਗਲੀ ਮੱਲਣੀ ਨੀ ਭੁੱਲਦਾ ਆਪਣੀ,
2: ਬਿਲਕੁਲ
3: ਕਿ ਇਹਦੇ ਵਿੱਚ ਮਤਲਬ ਮਾੜਾ ਰੈਂਪ ਬਣਾ ਲਈਏ, ਕੁਛ ਕਰ ਲਈਏ ਜਾਂ ਹੋਰ ਕਬਜ਼ਾ ਹੀ ਕਰ ਲਈਏ, ਜਾਲੀ ਲਾ ਕੇ ਹੋਰ ਬੂਟੇ ਲਾ ਦਈਏ, ਗਲੀ ਵੀ ਆਪਣੀ ਹੋ ਜਾਏ, ਜਿਹੜਾ ਉਹਨੇ ਜਿਹੜਾ ਉਹਦਾ ਆਪਣਾ ਜਗ੍ਹਾ ਹੈਗੀ ਉਹ ਤਾਂ ਹੈਗੀ ਹੈਗੀ ਆ, ਬਟ ਜਿਹੜਾ ਕਬਜ਼ੇ ਦੀ ਭਾਵਨਾ ਨਾ ਇਹ ਮਨੁੱਖ ਦੀ ਪ੍ਰਵਿਰਤੀ ਆ,
2: ਬਿਲਕੁਲ
3: ਜੇ ਕੋਈ ਰਾਜਾ ਇਹ ਗੱਲ ਕਰ ਰਿਹਾ ਤਾਂ ਉਹ ਤੇ ਵੱਡੇ ਪੱਧਰ ਤੇ ਸੋਚੂਗਾ ਕਿ ਉਹਨਾਂ 1400 ਦੇ ਵਿੱਚ ਉਹਨਾਂ ਦਾ ਬਾਈ ਜੀ ਦਾ ਜਨਮ ਹੁੰਦਾ ਜਿਹੜਾ ਵਾਸਕੋ ਡੀ ਗਾਮਾ ਹੈ, ਤੇ ਉਹ ਕਿਵੇਂ ਉੱਥੋਂ ਉਹ ਆਪਣੇ ਜਿਹੜੇ ਆ ਉਹਨਾਂ ਦਿਨਾਂ ਦੇ ਜਿਹੜੇ ਕਾਰੋਬਾਰੀ ਆ
2: ਜੀ,
3: ਦੂਰਅੰਦੇਸ਼ੀ ਸੋਚ ਤਾਂ ਇਹੀ ਆ ਜੀ, ਆਪਾਂ ਬੈਰੀਅਰ ਬ੍ਰੇਕ ਕਰਨੇ ਹੁੰਦੇ ਆ ਤੇ ਨਵੀਆਂ ਚੀਜ਼ਾਂ ਲੱਭਾਂਗੇ ਫੇਰ ਹੀ ਕੋਈ ਜਿਹੜਾ ਉਹ ਹਾਸਲ ਹੁੰਦਾ ਹੈ,
2: ਬਿਲਕੁਲ।
3: ਤੇ ਵਾਸਕੋ ਡੀ ਗਾਮਾ ਕਈ ਵਾਰੀ ਨਿਆਣੇ ਪੁੱਛ ਲੈਂਦੇ ਆ, ਬੱਚੇ ਪੁੱਛ ਲੈਂਦੇ ਆ ਕਿ ਜਨਾਬ ਤੁਸੀਂ ਤਾਂ ਕਹਿੰਦੇ ਹੋ ਵੀ ਭਾਰਤ ਮਤਲਬ ਕਹਿ ਲੋ ਕਰੋੜਾਂ ਸਾਲ ਪੁਰਾਣੀ ਸਾਡੀ ਸਭਿਅਤਾ ਆ ਗਈ ਜੀ, ਤੇ ਇਹ 1400 ਚ ਆ ਕੇ ਇਹਨੇ ਕਿਵੇਂ ਲੱਭ ਲਿਆ ਸਾਨੂੰ, ਇਹ ਕਿਵੇਂ ਖੋਜ ਕਰ ਸਕਦਾ ਸਾਡੀ, ਅਸੀਂ ਤਾਂ ਪਹਿਲੇ ਬੈਠੇ ਸੀ ਇੱਥੇ। ਅਸਲ ਚ ਉਹਨੇ ਯੂਰਪ ਨੂੰ ਕਨੈਕਟ ਕਰਨ ਵਾਲੇ ਰੂਟ ਦੀ ਖੋਜ ਕੀਤੀ ਸੀ, ਲਿੰਕ ਕੀਤਾ ਸੀ ਕਿਉਂਕਿ ਪਹਿਲਾਂ ਲੈਂਡ ਦੇ ਰਾਹੀਂ ਹੋ ਰਿਹਾ ਸੀ ਸਾਰਾ, ਤੇ ਉਹਨਾਂ ਨੇ ਵਾਸਕੋ ਡੀ ਗਾਮਾ ਨੇ ਯਾਤਰਾਵਾਂ ਜਦੋਂ ਕੀਤੀਆਂ 4 ਜਹਾਜ਼ ਲੈ ਕੇ, ਤੇ ਉਹ ਇੱਕ ਵਪਾਰਕ ਰੂਟ ਹੈ ਉਹਦੀ ਉਹਨਾਂ ਨੇ ਮਾਰਕਿੰਗ ਕੀਤੀ ਕਿ ਹਾਂ ਇੱਥੋਂ ਇੱਥੋਂ ਆਪਾਂ ਜਾ ਕੇ ਇੱਥੇ ਪਹੁੰਚ ਸਕਦੇ ਹਾਂ, ਤੇ ਇੱਕ ਅੱਗੇ ਖੁੱਲਾ ਵਿਹੜਾ ਤੇ ਕਾਰੋਬਾਰ ਹੋ ਸਕਦਾ ਹੈ। ਹਾਲਾਂਕਿ ਵਾਸਕੋ ਡੀ ਗਾਮਾ ਨੂੰ ਕਾਫੀ ਬਦਨਾਮੀ ਵੀ ਮਿਲੀ ਕਿਉਂਕਿ ਉਹਨੇ ਕਤਲੋਗਾਰਤ ਵੀ ਬਹੁਤ ਕੀਤੀ ਆ,
2: ਬਿਲਕੁਲ,
3: ਔਰ ਕੋਈ ਮਤਲਬ ਇਹਨੂੰ, ਪਰ ਉਹੀ ਗੱਲ ਹੈ ਕਿ ਜਿਹੜੀ ਆਪਾਂ ਦੇਖਦੇ ਹਾਂ ਇਤਿਹਾਸ ਜਦੋਂ ਵੀ ਆਪਾਂ ਫਰੋਲਦੇ ਹਾਂ, ਜਿਹਨੇ ਵੱਧ ਕਤਲੋਗਾਰਤ ਕੀਤੀ ਹੁੰਦੀ ਹੈ ਉਹਦੇ ਨਾਮ ਦੇ ਨਾਲ ਮਹਾਨ ਵੀ ਅਸੀਂ ਆਪ ਹੀ ਲਾ ਦਿੰਦੇ ਹਾਂ ਕਿ ਇਹ ਬੜਾ ਮਹਾਨ ਬੰਦਾ ਸੀ ਕਿਉਂਕਿ ਇਹਨੇ ਬਹੁਤ ਜ਼ਿਆਦਾ ਬੰਦੇ ਵੱਢੇ ਆ।
2: ਸ਼ਮੀ ਜੀ ਜਦੋਂ ਇੱਧਰ ਗੱਲ ਕਰਦੇ ਨਾ ਡੈਨਮਾਰਕ ਦੀ ਜਾਂ ਇਹਨਾਂ ਮੁਲਕਾਂ ਦੀ, ਤਾਂ ਜਦੋਂ ਧਰਤੀਆਂ ਅਜੇ ਲੱਭੀਆਂ ਨਹੀਂ ਗਈਆਂ ਸੀ ਤਾਂ ਇਹ ਮਤਲਬ ਕਿ ਕਿਸ਼ਤੀਆਂ ਬਣਾਉਣ ਦੇ ਵਿੱਚ ਬਹੁਤ ਮਾਹਰ ਲੋਕ ਨੇ ਸੀਗੇ ਪਹਿਲਾਂ, ਹੁਣ ਤਾਂ ਪਤਾ ਨਹੀਂ ਕਿੱਦਾਂ ਆ। ਤੇ ਉਸ ਸਮਿਆਂ ਦੇ ਵਿੱਚ ਕੀ ਕਰਦੇ ਸੀ, ਇਹਨਾਂ ਨੂੰ ਮਤਲਬ ਕਿ ਭੇਜ ਦਿੱਤਾ ਜਾਂਦਾ ਸੀ ਕਿ ਜਾਓ ਧਰਤੀ ਲੱਭੋ ਜਾਂ ਆਬਾਦੀ ਲੱਭੋ ਜਾਂ ਕਬੀਲੇ ਲੱਭੋ ਜਿੱਦਾਂ ਵੀ ਆ ਜਿੱਥੇ ਵੀ ਜਾਓ, ਤੇ ਇਹਨਾਂ ਦੀ ਪਹਿਲ ਹੁੰਦੀ ਸੀ ਉੱਥੇ ਜਦੋਂ ਧਰਤੀ ਦੇ ਉੱਤੇ ਪੈਰ ਰੱਖਦੇ ਹੁੰਦੇ ਸੀ। ਤੇ ਉੱਥੇ ਲੁੱਟ ਖੋ ਸਾੜਨਾ, ਸਾਰੇ ਘਰ ਬਾਰ ਬੱਚਿਆਂ ਨੂੰ ਬੰਦਿਆਂ ਨੂੰ ਮਾਰ ਸੁੱਟਣਾ, ਜਨਾਨੀਆਂ ਨੂੰ ਲੈ ਜਾਣਾ ਨਾਲ, ਸਾਰਾ ਕੁਝ ਕਰਦੇ ਰਹੇ ਤਾਂ ਉਹਨਾਂ ਦਾ ਖਜ਼ਾਨਾ ਵੀ ਲੁੱਟਣਾ, ਸਾਰਾ ਕੁਝ ਜੋ ਵੀ ਉਹਨਾਂ ਦੇ ਪੱਲੇ ਹੁੰਦਾ ਸੀ, ਧੇਲਾ ਕੁਝ ਵੀ। ਤਾਂ ਬਾਅਦ ਦੇ ਵਿੱਚ ਜਦੋਂ ਬ੍ਰਿਟਿਸ਼ ਹੁੰਦੇ ਸੀ, ਜਦੋਂ ਇਹ ਵਾਪਸ ਆਉਂਦੇ ਸੀਗੇ ਤਾਂ ਉਹਨਾਂ ਨੂੰ ਜਾ ਕੇ ਦੱਸਦੇ ਸੀਗੇ ਵੀ ਅਸੀਂ ਆਹ ਜਗ੍ਹਾ ਲੱਭੀ ਆ, ਤੇ ਇਹਨਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਸੀ ਕਿਰਤ ਕਹਿ ਲੋ ਜਾਂ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ, ਉਹ ਦੇ ਦਿੰਦੇ ਸੀਗੇ ਤੇ ਇਹਨਾਂ ਨੂੰ ਪਾਸੇ ਕਰ ਦਿੰਦਾ ਸੀ, ਕਹਿੰਦਾ ਹੋਰ ਰੂਟ ਦੇ ਉੱਤੇ ਤੁਸੀਂ ਚਲੋ ਤੇ ਅਸੀਂ ਇੱਥੇ ਸਾਰਾ ਕਬਜ਼ਾ ਅਸੀਂ ਆਪ ਕਰ ਲੈਣਾ।
3: ਅੱਜ ਕਿਉਂਕਿ ਰਸਮ ਦੀ ਤੇ ਵਿਹਾਰ ਦੀ ਆਪਾਂ ਗੱਲ ਕਰਦੇ ਆ, ਇਹਦੇ ਨਾਲ ਨਾ ਇੱਕ ਤੀਜਾ ਸ਼ਬਦ ਵੀ ਜੁੜਿਆ ਹੋਇਆ, ਰੀਤ।
2: ਰੀਤ
3: ਹੁਣ ਜਿਹੜਾ ਰੀਤ ਕੀ ਆ, ਰੀਤ ਕਸਟਮ ਆ, ਜਿਹੜੇ ਸਦੀਆਂ ਤੋਂ ਚੱਲੀ ਆ ਰਹੀ ਹੁੰਦੀ ਕੋਈ ਪਰੰਪਰਾ ਨਿਯਮ। ਹੁਣ ਜਿਵੇਂ ਕਹਿ ਲੋ ਵੀ ਵਿਆਹ ਦੀ ਪ੍ਰਥਾ ਹੈ ਜਾਂ ਹੋਰ ਕੋਈ ਜਨਮ ਦੇ ਸਮੇਂ ਕੋਈ ਆਪਾਂ ਕੋਈ ਰੀਤ ਬਣੀ ਹੋਈ ਹੈ, ਵੀ ਰੀਤ ਲਾ ਲੋ ਵੀ ਇੱਕ ਪੱਕਾ ਅਸੂਲ ਹੈ ਕਿ ਵਿਆਹ ਵਿੱਚ ਲਾੜਾ ਜਿਹੜਾ ਘੋੜੀ ਚੜ੍ਹਦਾ ਹੈ, ਇਹ ਇੱਕ ਰੀਤ ਆ। ਤੇ ਰਸਮ ਕੀ ਆ, ਵੀ ਜਿਹੜੀ ਰੀਤ ਆ ਉਹਨੂੰ ਨਿਭਾਉਣ ਵਾਸਤੇ ਛੋਟੇ ਛੋਟੇ ਕੰਮ ਜਿਹੜੇ ਆ ਵਿੱਚ ਜੋੜੇ ਜਾਂਦੇ ਆ, ਵੀ ਘੋੜੀ ਚੜ੍ਹਨ ਤੋਂ ਪਹਿਲਾਂ ਜਿਹੜੀ ਆ ਭੈਣਾਂ ਆ ਉਹਦੀ ਵਾਗ ਫੜਦੀਆਂ ਨੇ, ਵੀ ਸੁਰਮਾ ਪਾਉਂਦਾ ਜੀ, ਉਹ ਸਾਰਾ ਉਹ ਰਸਮਾਂ ਨੇ, ਉਹ ਰਸਮਾਂ ਕੀਤੀਆਂ ਜਾਂਦੀਆਂ। ਤੇ ਵਿਹਾਰ ਇਹ ਆ ਕਿ ਇਹ ਬੰਦੇ ਦਾ ਆਪਣਾ ਇੱਕ ਕਰੈਕਟਰ ਆ, ਨਿੱਜੀ ਬਿਹੇਵੀਅਰ ਆ, ਰਵੱਈਆ, ਕਿ ਜਿਹੜੇ ਚਲੋ ਇਹ ਵਿਆਹ ਰੱਖਿਆ ਹੋਇਆ ਉਹਦੇ ਵਿੱਚ ਰਿਸ਼ਤੇਦਾਰ ਆਏ ਆ, ਉਹਨਾਂ ਨੂੰ ਹੱਸ ਕੇ ਮਿਲੋ, ਉਹਨਾਂ ਦੀ ਇੱਜ਼ਤ ਕਰੋ, ਉਹਨਾਂ ਨਾਲ ਖੁਸ਼ੀ ਸਾਂਝੀ ਕਰਨੀ ਆ, ਇਹ ਵਿਹਾਰ ਆ
2: ਜੀ।
3: ਇਸ ਕਰਕੇ ਜਿਹੜੀ ਰੀਤ ਆ, ਰਸਮ ਆ ਤੇ ਵਿਹਾਰ ਆ, ਇਹ ਕਹਿ ਲੋ ਵੀ ਇੰਟਰਕਨੈਕਟਡ ਹੀ ਆ। ਫਿਰ ਵੀ ਅਸੀਂ ਅੱਜ ਦਾ ਜਿਹੜਾ ਗੱਲਬਾਤ ਦਾ ਜਿਹੜਾ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਕੇਂਦਰ ਆ ਉਹ ਰਸਮਾਂ ਤੇ ਵਿਹਾਰ ਦੇ ਵੱਲ ਥੋੜਾ ਜਿਹਾ ਜ਼ਿਆਦਾ ਕੇਂਦਰਿਤ ਰੱਖੀਏ। ਤੇ ਇਹ ਤਾਂ ਭਰ ਸਾਹਿਬ ਲਾ ਲੋ ਵੀ ਇਤਿਹਾਸ ਦੇ ਵਿੱਚ ਤੇ ਸਾਡੇ ਰੋਜ਼ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਇੰਪੈਕਟ ਜਿਹੜਾ ਉਹ ਆਪਾਂ ਦੇਖਦੇ ਹਾਂ
2: ਜੀ।
3: ਤੇ ਇਸ ਨੂੰ ਜੇ ਹੁਣ ਤੁਸੀਂ ਵੇਖੋ ਜਿਹੜੇ ਦਿਨ ਤਿਉਹਾਰ ਮਨਾਉਣੇ ਸ਼ੁਰੂ ਕਰਦੇ ਆ ਜੀ, ਕਿ ਠੀਕ ਹੈ ਅੱਜ ਆਪਾਂ ਈਵਨ ਵਾਸਕੋ ਡਿਗਾਮਾ ਹੋਰਾਂ ਦੀ ਗੱਲ ਕੀਤੀ ਆ, ਉਹ ਬੰਦੇ ਨੂੰ ਮਹਾਨ ਕਿਵੇਂ ਮੰਨਿਆ ਗਿਆ ਤੇ ਕਿਉਂ ਮੰਨਿਆ ਗਿਆ, ਤੇ ਕਿਉਂਕਿ ਉਹਨਾਂ ਨੇ ਕੋਈ ਉਹ ਪਾਇਨੀਅਰ ਬਣਿਆ ਕਿਸੇ ਚੀਜ਼ ਦੇ ਵਿੱਚ, ਪਹਿਲਕਦਮੀ ਕੀਤੀ। ਇਹ ਇੱਕ ਰੀਤ ਜਾਂ ਇੱਕ ਦੌੜ ਵੀ ਹੈਗੀ ਆ ਪੂਰੀ ਮਨੁੱਖਤਾ ਦੇ ਵਿੱਚ, ਕਿ ਅਸੀਂ ਅੱਵਲ ਆਉਣਾ ਚਾਹੁੰਦੇ ਹਾਂ, ਫੀਲਡ ਕੋਈ ਵੀ ਹੋਏ ਅਸੀਂ ਅੱਵਲ ਆ ਕੇ ਇੱਕ ਆਪਣਾ ਜਿਹੜਾ ਨਾ ਉਹ ਅਟੈਂਸ਼ਨ ਲੋਕਾਂ ਦੀ ਸੀਕ ਕਰਦੇ, ਸਾਡੇ ਵੱਲ ਲੋਕੀ ਦੇਖਣ ਵੀ ਆਹ ਦੇਖੋ ਵੀ ਆ ਮੈਂ ਕਿੰਨਾ ਮਹਾਨ ਕੰਮ ਕਰ ਲਿਆ।
2: ਥੋੜਾ ਜਿਹਾ ਸੌਖਾ ਕਰ ਦਿੰਦਾ ਤੁਹਾਨੂੰ, ਮਤਲਬ ਕਿ ਜਿੱਦਾਂ ਤੁਸੀਂ ਕਿਹਾ ਵੀ ਰੀਤ ਵਿਹਾਰ ਜਾਂ ਰਿਵਾਜ ਕਹਿ ਲਓ, ਪਰ ਉਹ ਬਿਹੇਵੀਅਰ ਲਾ ਲੈਂਦੇ ਆ ਨਾ, ਵੀ ਸਾਡਾ ਬਿਹੇਵੀਅਰ ਜਿਹੜਾ ਉਹ ਐਟੀਟਿਊਡ ਜਿਹੜਾ ਉਹ ਬਦਲ ਜਾ ਰਿਹਾ
3: ਜੀ। ਬਿਲਕੁਲ ਜੀ ਬਿਲਕੁਲ, ਕਿਉਂਕਿ ਇੱਕ ਨਾ ਤੁਸੀਂ ਐ ਦੇਖੋ ਵੀ ਕੋਈ ਰੀਤ ਆ ਜਾਂ ਰਸਮ ਆ ਉਹ ਕਹਿ ਲੋ ਵੀ ਉਹ ਤਿੰਨ ਦਿਨ ਦਾ ਕੋਈ ਕੰਮ ਹੋਇਆ ਤੇ ਮਤਲਬ ਤਿੰਨ ਸਾਲ ਦਾ ਕਰਜ਼ਾ ਚਾੜ ਲਿਆ ਸਿਰ ਦੇ ਉੱਤੇ, ਉਹ ਇੰਨਾ ਸਾਡੇ ਉੱਤੇ ਹੈਵੀ ਹੋ ਗਿਆ ਕਿ ਅਸੀਂ ਕਿਉਂ ਸ਼ੁਰੂ ਹੋਈ ਆ, ਕਿਉਂ ਕੀਤੀ ਜਾ ਰਹੀ ਆ, ਕਦੇ ਲਈ ਹੋ ਰਿਹਾ ਜੀ ਸਾਰਾ ਕੁਛ, ਉਹ ਉਹਨੂੰ ਆਪਾਂ ਧਿਆਨ ਨੀ ਦਿੰਦੇ। ਅਸੀਂ ਕਹਿੰਦੇ ਵੀ ਠੀਕ ਆ ਚੱਲੀ ਆ ਰਹੀ ਹੈ ਭਾਈ ਆਪਾਂ ਹੁਣ ਨਿਭਾਵਾਂਗੇ, ਹੈ ਪ੍ਰੀਤ ਜਹਾਂ ਕੀ ਰੀਤ ਸਦਾ, ਉਹ ਕਹਿੰਦੇ ਵੀ ਇਹਦਾ ਆਪਾਂ ਕਰਾਂਗੇ ਕਰਾਂਗੇ, ਇਹਦਾ ਕੋਈ ਰੌਲਾ ਨੀ।
2: ਮੈਂ ਭਾਜੀ ਇੱਕ ਵਾਰ ਪੜ੍ਹ ਰਿਹਾ ਸੀ, ਮਤਲਬ ਕਿ ਆਰਟੀਕਲ ਸੀਗਾ ਸ਼ਾਇਦ ਅੱਜ ਤੋਂ 2-3 ਸਾਲ ਪਹਿਲਾਂ, ਮੈਂ ਸਾਂਝਾ ਵੀ ਕੀਤਾ ਸੀ। ਜਦੋਂ ਰੀਤੀ ਰਿਵਾਜਾਂ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਚਲੋ ਜਨਮ ਹੁੰਦਾ ਬੰਦੇ ਦਾ, ਫਿਰ ਵਿਆਹ ਦੀ ਗੱਲ ਆ ਜਾਂਦੀ ਹੈ, ਤਾਂ ਵਿਆਹ ਤੋਂ ਗੱਲ ਆਪਾਂ ਸ਼ੁਰੂ ਕੀਤੀ ਹੈ ਜਾਂ ਖਰਚਾ ਉਹਦੇ ਉੱਤੇ ਹੀ ਜ਼ਿਆਦਾ ਕੀਤਾ ਜਾਂਦਾ, ਤਾਂ ਉਸ ਸਮੇਂ ਦੇ ਵਿੱਚ ਪੁਰਾਣੇ ਸਮਿਆਂ ਦੀ ਗੱਲ ਕਰ ਲਈਏ ਤਾਂ ਮਤਲਬ ਕਿ ਪਿੰਡਾਂ ਦੇ ਵਿੱਚ ਇੱਕ ਡਾਇਰੀ ਲਾਈ ਹੁੰਦੀ ਸੀ, ਮਤਲਬ ਕਿ ਜੇ 11 ਰੁਪਈਏ ਕਿਸੇ ਨੇ ਦਿੱਤੇ ਹੈ ਤਾਂ ਉਹਨਾਂ ਦੇ ਮਤਲਬ ਕਿ ਦੇਖਦੇ ਹੁੰਦੇ ਸੀ। ਜਿੱਦਾਂ ਤੁਸੀਂ ਕਰਜ਼ੇ ਦੀ ਗੱਲ ਕੀਤੀ ਹੈ ਤਾਂ ਉਹਨੂੰ ਨਾ ਪਤਾ ਨਹੀਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਸੀ ਉਹਨੂੰ, ਕਿ ਇੱਕ ਰਸਮ ਹੀ ਹੁੰਦੀ ਸੀਗੀ। ਤਾਂ ਇੱਕ ਬੰਦਾ ਡਾਇਰੀ ਲੈ ਕੇ ਬਹਿ ਜਾਂਦਾ ਹੁੰਦਾ ਸੀ, ਕਿਸੇ ਨੇ 5 ਰੁਪਈਏ ਦਿੱਤੇ ਹੈ, ਕਿਸੇ ਨੇ 1 ਰੁਪਈਆ ਦਿੱਤਾ ਹੈ, ਕਿਸੇ ਨੇ 11 ਦਿੱਤੇ ਹੈ। ਤਾਂ ਜਦੋਂ ਅਗਲਾ ਵਿਆਹ ਹੁੰਦਾ ਸੀ ਨਾ ਤਾਂ ਜਾਂ ਉਹਨਾਂ ਦੇ ਜਦੋਂ ਓਪੋਜੀਸ਼ਨ ਦੇ ਵਿੱਚ ਕਹਿ ਲੋ ਓਪੋਜਿਟ ਪਰਿਵਾਰਾਂ ਚ ਹੁੰਦਾ ਸੀ ਤਾਂ ਜਿਹਨਾਂ ਨੂੰ ਦਿੱਤਾ ਹੁੰਦਾ ਸੀ ਉਹ ਮਤਲਬ ਕਿ ਡਬਲ ਕਰਕੇ 21 ਦੇ 11 ਤੇ 21 ਤੇ 21 ਦੇ 31 ਪਾਉਣੇ ਹਨਾ, ਉਹ ਇੱਕ ਰਸਮ ਹੁੰਦੀ ਸੀ, ਪਰ ਉਹ ਅੱਜ ਦੇ ਕਲਚਰ ਦੇ ਵਿੱਚ ਉਹਨੂੰ ਦੇਖਿਆ ਜਾਵੇ ਤਾਂ ਅਸੀਂ ਉਸ ਨੂੰ ਮਤਲਬ ਕਿ ਬਦਲਾਖੋਰੀ ਦਾ ਇੱਕ ਨਾਮ ਕਹਿ ਲਓ ਜਾਂ ਗੈਂਗਸਟਰਵਾਦ ਦੇ ਵਿੱਚ ਉਸ ਨੂੰ ਭਾਈ ਤੂੰ ਤੈਨੂੰ ਮਤਲਬ ਕਿ ਸ਼ਗਨ ਵਧਾ ਕੇ ਪਾਵਾਂਗੇ, ਘੱਟ ਨੀ ਪਾਉਂਦੇ। ਉਹ ਇੱਧਰ ਨੂੰ ਜਿਹੜਾ ਉਲਟ ਪਾਸੇ ਨੂੰ ਚੀਜ਼ ਨੂੰ ਲੈ ਗਿਆ ਜੀ।
3: ਹਾਂਜੀ ਬਿਲਕੁਲ, ਕਿਉਂਕਿ ਦਾਤੀ ਨੂੰ ਇੱਕ ਪਾਸੇ ਦਿੰਦੇ ਆ ਤੇ ਦੁਨੀਆਂ ਨੂੰ ਦੋਨੋਂ ਪਾਸੇ ਆ। ਉਹ ਕੰਮ ਹੈ ਨਾ ਕਿ ਉਹ ਹਰੇਕ ਬੰਦਾ ਜਿਹੜਾ ਆਪਣੇ ਹਿਸਾਬ ਨਾਲ ਉਹਨੂੰ ਢਾਲ ਲੈਂਦਾ, ਕੋਈ ਕਹਾਵਤ ਲੈ ਲਓ ਕੁਛ ਲੈ ਲਓ। ਮਤਲਬ ਜਿਹੜਾ ਜੇ ਮੇਰੇ ਪਾਸਿਓਂ ਕਿਸੇ ਮੈਂ ਮੈਨੂੰ 6 ਦਿਖ ਰਹੀ ਕੁਛ ਰਕਮ ਲਿਖੀ ਹੋਈ ਫਰਸ਼ ਦੇ ਉੱਤੇ, ਜਿਹੜਾ ਮੇਰੇ ਮੂਹਰੇ ਖੜਾ ਉਹਨੂੰ ਭਾਵੇਂ 9 ਦਿਖ ਰਹੀ ਹੋਵੇ, ਉਹ ਆਪਣਾ ਆਪਣਾ ਨਜ਼ਰੀਆ ਕਿ ਬੰਦਾ ਕਿੱਥੇ ਖੜਾ, ਹਰੇਕ ਦਾ ਆਪਣਾ ਆਪਣਾ ਸੱਚ ਹੈ। ਤੁਸੀਂ ਜਿਹੜੇ ਦਿਲਚਸਪ ਗੱਲ ਮੈਨੂੰ ਇਹ ਲੱਗਦੀ ਆ ਕਿ ਤੁਸੀਂ ਦੇਖੋ ਵੀ ਭਾਰਤ ਦੇ ਖਿੱਤੇ ਚ ਆਪਾਂ ਪੰਜਾਬ ਲਾ ਲੋ, ਪੂਰਾ ਭਾਰਤ ਹੀ ਲਾ ਲੋ, ਇੱਥੇ ਇੱਕ ਬਹੁਤ ਹੀ ਪਿਆਰੀ ਚੀਜ਼ ਆ ਕਿ ਆਪਾਂ ਜਦੋਂ ਇੱਕ ਦੂਜੇ ਨੂੰ ਮਿਲਦੇ ਹਾਂ ਤਾਂ ਨਮਸਤੇ ਸਤਿ ਸ੍ਰੀ ਅਕਾਲ ਹੱਥ ਜੋੜ ਕੇ ਬੁਲਾਉਂਦੇ ਆ, ਫਤਿਹ ਸਾਂਝੀ ਕਰਦੇ ਆ। ਹੁਣ ਇਹ ਚੀਜ਼ ਜਦੋਂ ਕੋਵਿਡ ਆਇਆ ਨਾ, ਪੈਂਡਮਿਕ ਹੋ ਗਿਆ, ਉਦੋਂ ਇਹ ਗਲੋਬਲ ਬਣ ਗਈ ਕਿ ਸਾਰੇ ਲੋਕੀ ਕਹਿਣ ਲੱਗੇ ਭਾਈ ਹੱਥ ਹੀ ਜੋੜ ਦੋ, ਹੱਥ ਮਿਲਾਉਣਾ ਠੀਕ ਨੀ। ਇਹ ਇਹਨੂੰ ਆਪਾਂ ਟਰਾਂਸਫਰਮੇਸ਼ਨ ਹੀ ਕਹਾਂਗੇ ਕਿ ਬਦਲ ਰਹੀ ਹੈ ਚੀਜ਼। ਹੁਣ ਤੁਸੀਂ ਵਿਆਹ ਜਦੋਂ ਹੋ ਰਿਹਾ ਉੱਥੇ ਜਿਹੜੇ ਕਈ ਥਾਵਾਂ ਦੇ ਉੱਤੇ, ਕਈ ਸਟੇਟਸ ਨੇ, ਕਈ ਇਹੋ ਜਿਹੇ ਥਾਵਾਂ ਨੇ ਜਿੱਥੇ ਜਿਹੜੀ ਆ ਲੜਕੀ ਆ ਵਿਦਾ ਹੋ ਰਹੀ ਆ, ਉਹ ਚੌਲ ਜਿਹੜੀ ਆ ਉਹ ਸੁੱਟਦੀ ਆ, ਸਿੰਬਲਾਈਜ਼ ਕਰਦਾ ਕਿ ਬਈ ਇਹ ਪ੍ਰੋਸਪੈਰਿਟੀ ਰਹੇਗੀ ਤੇ ਬਹੁਤ ਵਧੀਆ ਰਹੇਗਾ। ਗ੍ਰੀਸ ਵਾਲਿਆਂ ਨੇ ਲਾ ਲਓ ਤੁਸੀਂ ਬਰਥਡੇ ਵਾਲੇ ਦਿਨ ਕੈਂਡਲ ਲਾਉਣ ਦਾ ਰਿਵਾਜ ਸ਼ੁਰੂ ਕਰਤਾ, ਅੱਜ ਛੱਡੀ ਜਾਂਦਾ, ਅੱਜ ਸਾਰੇ ਘਰਾਂ ਚ ਹੀ ਹੋਈ ਜਾਂਦੀ ਆ, ਮੋਮਬੱਤੀ ਜਗਦੀ ਆ ਉਹਨਾਂ ਦੀ ਗ੍ਰੀਸ ਵਾਲਿਆਂ ਦੀ। ਤੋ ਉਹ ਕਿੱਥੋਂ ਸ਼ੁਰੂ ਹੋਇਆ, ਸਾਨੂੰ ਜਿਆਦਾ ਉਹਦੇ ਚ ਬਹੁਤਾ ਆਪਾਂ ਨੀ ਉਹਦੇ ਵੱਲ ਜਾਂਦੇ ਹੁੰਦੇ ਕਿ ਬਈ ਕਿਉਂ ਹੋਇਆ, ਸਾਨੂੰ ਸਾਨੂੰ ਦਿਲ ਨੂੰ ਚੰਗੀ ਲੱਗ ਰਹੀ ਹੈ ਵੀ ਹਾਂ ਯਾਰ ਇਹ ਆਹ ਵਧੀਆ ਚੀਜ਼ ਆ, ਚੱਕ ਲੋ। ਹੁਣ ਸਾਡੇ ਜਿਹੜੇ ਫੈਮਿਲੀਜ਼ ਨੇ ਉਹਨਾਂ ਦੇ ਵਿੱਚ ਜਿਹੜੇ ਨਿਆਣੇ ਆ ਉਹ ਵੀ ਜਿਹੜੀਆਂ ਉਹ ਕੋਨ ਵਾਲੀਆਂ ਟੋਪੀਆਂ ਜਿਹੀਆਂ ਲਾ ਕੇ ਬਰਥਡੇ ਵਾਲੇ ਦਿਨ ਬੈਠੇ ਹੁੰਦੇ, ਬੜੇ ਵਧੀਆ ਲੱਗਦੇ, ਚਲੋ ਬੱਚੇ ਕਿਉਂਕਿ ਬੱਚੇ ਤੋਂ ਰੱਬ ਦਾ ਰੂਪ ਹੀ ਆ ਉਹ, ਪਰ ਉਹ ਕਿੱਥੋਂ ਤੁਰੀਆਂ ਨੇ ਉਹ ਟੋਪੀਆਂ ਜਿਹੀਆਂ ਤੇ ਕਿਹਨੇ ਸ਼ੁਰੂ ਕਰੀਆਂ ਤੇ ਕਿਵੇਂ ਕੀਤਾ ਤੇ ਕੇਕ ਵਾਲਾ ਮਾਹੌਲ ਕਿੱਦਾਂ ਸ਼ੁਰੂ ਹੋ ਗਿਆ, ਇਹ ਇੱਕ ਬਣ ਗਈ ਨਾ ਰੀਤੀ ਰਿਵਾਜ ਬਣ ਗਿਆ। ਹੁਣ ਇਹਨੂੰ ਆਪਾਂ ਫੋਲੋ ਕਰਨਾ, ਆਪਾਂ ਸਮਝਦੇ ਹਾਂ ਕਿ ਬਰਥਡੇ ਆਇਆ ਤੇ ਕੇਕ ਨੀ ਕੱਟਿਆ ਗਿਆ, ਇਹਦਾ ਮਤਲਬ ਬਰਥਡੇ ਨਹੀਂ ਮਨਾਇਆ ਗਿਆ ਪ੍ਰੋਪਰਲੀ। ਆਪਾਂ ਪੰਜਾਬ ਚ ਕਦੋਂ ਕੇਕ ਕੱਟਦੇ ਹੁੰਦੇ ਸੀ, ਜਦੋਂ ਜਨਮ ਦਿਨ ਆ ਗਿਆ ਤੇ ਉਹ ਜਾ ਕੇ ਗੁਰੂ ਘਰ ਜਾ ਕੇ ਮੱਥਾ ਟੇਕ ਆਉਂਦੇ ਸੀ, ਉੱਥੋਂ ਕੜਾਹ ਪ੍ਰਸ਼ਾਦ ਦੀ ਦੇਖ ਕਰਾ ਕੇ ਘਰੇ ਆ ਕੇ ਚਲੋ ਠੀਕ ਹੈ ਜੀ ਹੋ ਗਿਆ ਬਰਥਡੇ ਸਾਡਾ, ਨਵੇਂ ਕੱਪੜੇ ਪਾ ਲਏ, ਵੱਧ ਤੋਂ ਵੱਧ ਆ ਹੋ ਗਿਆ।
2: ਭਾਜੀ ਮੈਨੂੰ ਚੇਤੇ ਆਉਂਦਾ ਗੱਲ ਜਿਹੜੀ ਕੀਤੀ ਨਾ ਖਿੱਤੇ ਦੀ ਗੱਲ ਕਰ ਲੋ ਜਾਂ ਪਹਿਲੇ ਸਮਿਆਂ ਦੇ ਵਿੱਚ ਜਦੋਂ ਨਾ ਮੇਰੇ ਖਿਆਲ ਨਾਲ ਗਾਂਧੀ ਹੋਣੀ ਹੁੰਦੇ ਸੀਗੇ ਜੀ, ਕਈ ਵਾਰੀ ਉਹ ਆਪਣੇ ਏਅਰਪੋਰਟ ਦੇ ਉੱਤੇ ਉਤਰਦੇ ਹੁੰਦੇ ਸੀ ਤੇ ਉੱਥੋਂ ਬਾਏ ਰੋਡ ਜਾਂਦੇ ਹੁੰਦੇ ਸੀ ਕਿਉਂ ਖੱਦਰ ਭੰਡਾਰ ਬਹੁਤ ਮਸ਼ਹੂਰ ਸੀ, ਬਹੁਤ ਵੱਡਾ ਖੱਦਰ ਭੰਡਾਰ ਆਪਣੇ ਉੱਥੇ ਏਰੀਏ ਦੇ ਵਿੱਚ ਹੈਗਾ, ਹੁਣ ਤਾਂ ਖੰਡਰ ਹੀ ਹੋ ਗਿਆ। ਤਾਂ ਉਹ ਸਮੇਂ ਦੇ ਵਿੱਚ ਨਾ ਇੱਕ ਝੰਡੀਆਂ ਲਾਈਆਂ ਜਾਂਦੀਆਂ ਸੀਗੀਆਂ ਤਿਕੋਣੇ ਰੰਗ ਦੀਆਂ ਨਾ, ਉਹ ਮਤਲਬ ਕਿ ਧਾਗੇ ਦੇ ਉੱਤੇ ਹਨਾ, ਤੇ ਮੈਂ ਕਈ ਵਾਰੀ ਸੋਚਦਾ ਤੁਹਾਡੀ ਗੱਲ ਤੋਂ ਅੱਜ ਚੇਤੇ ਆਇਆ, ਦੇਖੋ ਜਿਹੜੀਆਂ ਝੰਡੀਆਂ ਹਨਾ ਆਪਣੇ ਪਹਾੜੀ ਇਲਾਕੇ ਚ ਜਾਂ ਤਿੱਬਤੀ ਲੋਕ ਜਿਹੜੇ ਲਾਉਂਦੇ ਨੇ ਉਹ ਲੱਗੀਆਂ ਉੱਥੇ ਬਹੁਤ ਸੋਹਣੀਆਂ ਲੱਗਦੀਆਂ, ਜੇ ਉਹ ਚੀਜ਼ ਨੂੰ ਚੱਕ ਕੇ ਅਸੀਂ ਆਪਣੇ ਪੰਜਾਬ ਦੇ ਵਿੱਚ ਜਾਂ ਹੋਰ ਖਿੱਤੇ ਚ ਲਾਵਾਂਗੇ ਮੈਨੂੰ ਨੀ ਲੱਗਦਾ ਕਿ ਉਹ ਮਤਲਬ ਕਿ ਇੰਨੀ ਉਹ ਮਤਲਬ ਕਿ ਆਪਣੀ ਜਗ੍ਹਾ ਬਣਾ ਸਕਣਗੀਆਂ।
3: ਦੇਖੋ ਸਮਾਂ ਬਦਲਦਾ ਹੈ ਭਾਰਤ ਸਾਹਿਬ, ਇਹ ਜਿਹੜੀ ਨਾ ਇਹਨਾਂ ਦੀ ਰਸਮਾਂ ਦੀ ਜਾਂ ਜਿਹੜੀ ਸਾਡਾ ਆਪਸੀ ਵਿਹਾਰ ਆ
2: ਜੀ,
3: ਉਹ ਕਹਿੰਦੇ ਬਿਹਾਰੀ ਗੱਲ ਕਰੋ ਜੀ, ਆ ਬਿਹਾਰ ਵਾਲੀ ਗੱਲ ਕਰੋ, ਐ ਨਾ ਕਰੋ
2: ਜੀ।
3: ਜਿਵੇਂ ਉਹ ਸ਼ਗਨਾਂ ਦੀ ਗੱਲ ਤੁਸੀਂ ਡੈਰੀ ਵਾਲੀ ਗੱਲ ਕੀਤੀ ਨਾ, ਉਹ ਬੜੀ ਇੰਟਰਸਟਿੰਗ ਆ
2: ਜੀ।
3: ਇੱਥੇ ਰੀਅਲੀ ਵੀ ਮੈਂ ਵੇਖਿਆ, ਕਿਉਂਕਿ ਬਹੁਤ ਕਈ ਵਾਰੀ ਆਪਾਂ ਨੂੰ ਕਿੱਸੇ ਇਹੋ ਜਿਹੇ ਮਿਲਦੇ ਆ ਜਿਹੜੇ ਸਾਡੇ ਆਲੇ ਦੁਆਲੇ ਵਾਪਰ ਜਾਂਦੇ ਆ
2: ਜੀ।
3: ਉਹ ਮੈਂ ਅੱਗੇ ਵੀ ਗੱਲ ਸ਼ੇਅਰ ਕੀਤੀ, ਕਹਿੰਦਾ ਬਾਈ ਜੀ ਉਹ ਕਿਸੇ ਦੀ ਰਿਟਾਇਰਮੈਂਟ ਜਾ ਕੇ ਆਏ ਤੇ ਉੱਥੇ, ਕਿਉਂਕਿ ਹੁਣ ਇਹ ਬਣਿਆ ਹੈ ਕਿ ਸ਼ਗਨ ਦੇਣਾ ਜੀ, ਉਹ ਸਾਰਾ
2: ਬਹੁਤ ਸਾਰੇ ਦੋਸਤ ਲਿਖ ਰਹੇ ਨੇ, ਮਾਫੀ ਚਾਹੁੰਦਾ ਤੁਹਾਨੂੰ ਟੋ, ਨਿਉਂਦੇ ਦੀ ਗੱਲ ਕਰ, ਕਹਿੰਦੇ ਨਿਉਂਦਾ ਲਿਖਦੇ ਹੁੰਦੇ ਸੀ ਜੀ, ਜੱਸੀ ਜੀ ਨੇ ਵੀ ਲਿਖਿਆ ਮੁਕੰਦਰ ਜੀ ਨੇ
3: ਲਿਖਿਆ। ਹਾਂਜੀ ਬਿਲਕੁਲ ਬਿਲਕੁਲ ਜੀ
2: ਜੀ।
3: ਅੱਛਾ ਉਹ ਉਹ ਪ੍ਰੋਗਰਾਮ ਨੂੰ ਅਟੈਂਡ ਕਰਕੇ ਆ ਗਏ
2: ਜੀ,
3: ਆ ਗਏ ਤੇ ਉਹਨਾਂ ਨੂੰ ਆ ਜਿਹੜੀ ਡਾਇਰੀ ਵਾਲੀ ਗੱਲ ਤੋਂ ਮੈਨੂੰ ਯਾਦ ਆਈ ਗੱਲ, ਉਹਨਾਂ ਨੂੰ ਫੋਨ ਆਇਆ
2: ਜੀ
3: ਹੋਸਟ ਦਾ ਜਿਹਦੀ ਰਿਟਾਇਰਮੈਂਟ ਸੀ, ਉਹ ਭਾਈ ਸਾਹਿਬ ਨੇ ਫੋਨ ਕੀਤਾ ਆਪਣੇ ਉਸ ਮਿੱਤਰ ਨੂੰ, ਕਹਿੰਦੇ ਭਾਈ ਸਾਹਿਬ ਤੁਸੀਂ ਪ੍ਰੋਗਰਾਮ ਚ ਆਏ ਸੀ, ਕਿਵੇਂ ਰਿਹਾ? ਕਹਿੰਦੇ ਬਹੁਤ ਵਧੀਆ ਜੀ, ਕਹਿੰਦੇ ਖਾਣੇ ਪਾਣੀ ਦੀ ਕਮੀ? ਕਹਿੰਦੇ ਹਾਂਜੀ ਨਹੀਂ ਕੋਈ ਕਮੀ ਨੀ, ਬਹੁਤ ਪਿਆਰਾ ਤੁਸੀਂ ਪ੍ਰੋਗਰਾਮ ਕੀਤਾ। ਇਹਨੂੰ ਸ਼ੱਕ ਹੋਈ ਜੇ ਵੀ ਐਂ ਕਹਿੰਦੇ ਪੁੱਛੀ ਜਾਂਦਾ
2: ਜੀ,
3: ਉਹ ਫਿਰ ਕਰਦੇ ਕਰਾਉਂਦੇ ਕਹਿੰਦੇ ਗੱਲ ਨਿਕਲੇ ਜੀ, ਕਹਿੰਦੇ ਭਾਜੀ ਗੱਲ ਇਹ ਆ ਕਿ ਅਸੀਂ ਨਾ ਉਹ ਡਾਇਰੀ ਚ ਨੋਟ ਕਰਨ ਡੇ ਸੀ ਸ਼ਗਨ ਦੇ ਲਿਫਾਫੇ ਜਦੋਂ ਖੋਲੇ ਤੁਹਾਡਾ ਨੀ ਨਿਕਲਿਆ ਵਿਚੋਂ ਤੇ ਲੱਗਦਾ ਤੁਸੀਂ ਭੁੱਲ ਗਏ। ਉਹ ਕਹਿੰਦਾ ਜੀ ਉਹ ਵੀ ਸ਼ਰਮਿੰਦਾ ਹੋਇਆ, ਕਹਿੰਦਾ ਤੁਹਾਡਾ ਭਲਾ ਜੀ, ਕਹਿੰਦਾ ਹਾਂਜੀ ਉਹ ਅਸਲ ਚ ਨਾ ਕਾਲੀ ਕਾਲੀ ਮੇਰੀ ਜੇਬ ਚ ਮੇਰੇ ਨਾਲ ਹੀ ਕੋਈ ਨੀ, ਮੈਂ ਸਵੇਰੇ ਦਿੰਦਾ ਜੀ ਆ ਕੇ ਉਹ ਉਹਨੂੰ ਹੁਣ ਤੁਸੀਂ ਇਹ ਕੋਈ ਓਬਲੀਗੇਸ਼ਨ ਇਹਨੂੰ ਆਪਾਂ ਇਹ ਮੰਨ ਕੇ ਚੱਲਾਂਗੇ ਵੀ ਇਹ ਤਾਂ ਕਰਨਾ ਹੀ ਪੈਣਾ ਜੀ, ਤੁਸੀਂ ਜੇ ਆ ਗਏ ਤੇ ਸਭ ਕੁਝ ਕਰਨਾ। ਇਹ ਇਹਨਾਂ ਨੂੰ ਅਸੀਂ ਕੁੱਲ ਮਿਲਾ ਕੇ ਖੋਰੂਪਣ ਵਾਲਾ ਮਾਹੌਲ ਬਣਾਉਣ ਵਾਲਾ ਮਾਹੌਲ ਬਣਾਉਂਦੇ ਹਾਂ,
2: ਬਿਲਕੁਲ,
3: ਤੇ ਰਸਮਾਂ ਨੂੰ ਢੋਣ ਵਾਲੀ ਗੱਲ ਹੋ ਜਾਂਦੀ ਹੈ। ਦਾਜ ਕਿੰਨੀ ਵਧੀਆ ਹੋਊਗੀ ਕੋਈ ਸੋਚ ਜਿਹਨੇ ਸ਼ੁਰੂ ਕੀਤਾ ਹੋਊਗਾ ਕਿ ਬੇਟੀ ਚੱਲੀ ਆ ਉਹਨੂੰ ਗਿਫਟ ਦਿੱਤੇ ਜਾ ਰਹੇ ਆ ਤਾਂ ਕਿ ਜਦੋਂ ਆਪਣੇ ਘਰ ਤੇ ਜਾਏ ਤਾਂ ਉਹਨੂੰ ਕੋਈ ਪ੍ਰੋਬਲਮ ਨਾ ਆਏ ਨਵੀਂ।

0: ਹੁੰਦੇ ਆ ਇਹਦੇ ਉੱਤੇ ਜਾ ਕੇ ਵੈਬਸਾਈਟ ਦੇ ਉੱਤੇ ਜਾਂ ਬਲੌਗ ਦੇ ਉੱਤੇ ਜਾ ਕੇ ਜਾਂ ਵਟਸਐਪ ਦੇ ਵਿੱਚ ਲਿਸਟ ਦੇ ਦਿੰਦੇ ਆ ਜਿਨ੍ਹਾਂ ਨੂੰ ਮਤਲਬ ਕਿ ਸੱਦਾ ਪੱਤਰ ਆਇਆ ਹੋਇਆ ਤੇ ਜਿਨ੍ਹਾਂ ਨੇ ਸ਼ਾਮਲ ਸ਼ਮੂਲੀਅਤ ਕਰਨੀ ਹੈ ਤਾਂ ਉਹਦੇ ਵਿੱਚ ਕਿਸੇ ਲਿਖਿਆ ਹੁੰਦਾ ਭਈ ਸਾਨੂੰ 6 ਚਮਚੇ ਚਾਹੀਦੇ ਆ ਜਾਂ 6 ਕਾਂਟੇ ਚਾਹੀਦੇ ਆ ਹੈ ਮਤਲਬ ਕਿ ਇੰਨੀਆਂ ਪਲੇਟਾਂ ਚਾਹੀਦੀਆਂ ਨੇ ਇੱਦਾਂ ਦੇ ਕੱਪ ਚਾਹੀਦੇ ਆ ਉਹਨਾਂ ਨੇ ਕੰਪਨੀ ਵੀ ਲਿਖੀ ਹੁੰਦੀ ਭਈ ਐਸੇ ਚੀਜ਼ ਦੀ ਚਾਹੀਦੀ ਆ ਮਤਲਬ ਕਿ ਹੋਰ ਨਾ ਲੈ ਕੇ ਆਓ ਆਪਣੀ ਮਨਪਸੰਦ ਦੀ ਜਿਹੜੀਆਂ ਸਾਨੂੰ ਪਸੰਦ ਹੈ ਕਿਉਂਕਿ ਸਾਡਾ ਦਿਨ ਆ ਅਸੀਂ ਚੂਜ਼ ਕਰਨਾ ਤੁਸੀਂ ਲੈ ਕੇ ਆਉਣਾ ਠੀਕ ਆ ਉਹ ਦੇਖੋ ਕਿ ਉਹਨਾਂ ਨੇ ਜਿਹੜੀਆਂ ਨਵਾਂ ਘਰ ਸ਼ੁਰੂ ਕਰਨਾ ਪਰਿਵਾਰ ਨੇ ਦੋ ਜੀ ਜੁੜ ਕੇ ਪਰਿਵਾਰ ਬਣਨਾ ਤਾਂ ਉਹ ਉਹਨਾਂ ਦਾ ਇੱਕ ਸ਼ੁਰੂਆਤ ਜਿਹੜੀ ਆ ਸੌਖੀ ਹੋ ਜਾਂਦੀ ਹੈ ਦੇਖ ਇਹਦੇ ਜਿਹਨੂੰ ਪੋਜ਼ਿਟਿਵਿਟੀ ਦੇ ਵਿੱਚ ਲਿਆ ਜਾਵੇ ਇੱਥੇ ਅੱਜ ਵੀ ਚੱਲਦਾ ਜੀ ਉਹ ਚੀਜ਼ ਚੱਲਦੀ ਹੈ
1: ਉਹੀ ਹੈ ਨਾ ਜੀ ਇਹ ਸ਼ੁਰੂ ਤਾਂ ਜਦੋਂ ਵੀ ਕੋਈ ਆਪਾਂ ਰਸਮ ਕਰਦੇ ਸ਼ੁਰੂ ਤਾਂ ਉਹਦੇ ਪਿੱਛੇ ਜਿਹੜੀ ਭਾਵਨਾ ਬੜੀ ਪਿਆਰੀ ਹੁੰਦੀ ਆ ਬੜੀ ਇੱਕ ਸੋਲਿਡ ਜਿਹਾ ਇੱਕ ਹਿਊਮੈਨਿਟੀ ਵਾਲਾ ਇੱਕ ਗ੍ਰੈਟੀਚਿਊਡ ਵਾਲਾ ਇੱਕ ਨਾ ਬੜਾ ਪਿਆਰਾ ਜਿਹਾ ਆਪਾਂ ਕਹਿ ਲਓ ਵੀ ਇੱਕੋ ਸੰਕਲਪ ਲੈ ਕੇ ਚੱਲਦੇ ਆ ਆਪਾਂ ਕਿ ਠੀਕ ਹੈ ਸਾਡਾ ਇਹ ਚ ਪਿਆਰ ਵੀ ਝਲਕਦਾ ਹੈ ਅਸੀਂ ਆਹ ਚੀਜ਼ ਕੋਈ ਗਿਫਟ ਦੇ ਰਹੇ ਹਾਂ ਪਰ ਉਹ ਜਦੋਂ ਬੋਝ ਬਣ ਜਾਏ ਨਾ ਕਿ ਬਈ ਨਹੀਂ ਇਹਦਾ ਕਰਨਾ ਹੀ ਪੈਣਾ ਜੀ ਫਿਰ ਉਹ ਉਹਦੇ ਵਿੱਚ ਉਦੋਂ ਆਪਾਂ ਨੂੰ ਲੱਗਣ ਲੱਗ ਜਾਂਦਾ ਕਿ ਦਾਜ ਜਿਹੜਾ ਜਾਂ ਦਹੇਜ ਆ ਜਿਵੇਂ ਆਪਾਂ ਆਹ ਗੱਲ ਕਰਦੇ ਹਾਂ ਕਿ ਉੱਥੇ ਜਿਹੜੇ ਉਹ ਕਪਲ ਆ ਉਹ ਆਪਣੀ ਉਹ ਲਿਸਟ ਵੀ ਦੇ ਸਕਦੇ ਆ ਕਿ ਹਾਂ ਬਈ ਸਾਨੂੰ ਆਹ ਚੀਜ਼ਾਂ ਤੁਸੀਂ ਕਰ ਸਕਦੇ ਹੋ ਲਿਆ ਸਕਦੇ ਹੋ
0: ਬਿਲਕੁਲ
1: ਉਹ ਫਿਰ ਇੱਕ ਅਲਾਮਤ ਦੇ ਰੂਪ ਦੇ ਵਿੱਚ ਬਣ ਜਾਂਦੀ ਹੈ ਵਿਗਾੜ ਆ ਜਾਂਦਾ ਚੱਲਦੇ ਚੱਲਦੇ ਇਹਨਾਂ ਨੂੰ ਫਿਰ ਜਦੋਂ ਵਿਗਾੜ ਆਏਗਾ ਫਿਰ ਉਹਨਾਂ ਚ ਤਬਦੀਲੀਆਂ ਵੀ ਆਉਂਦੀਆਂ ਨੇ ਤੋ ਉਹਨਾਂ ਦਾ ਰੰਗ ਰੂਪ ਜਿਹੜਾ ਉਹ ਵੱਖਰਾ ਹੁੰਦਾ ਜਾਂਦਾ ਹੌਲੀ ਹੌਲੀ ਇਹੀ ਬਹੁਤ ਇੰਡਸਟਰੀ ਬਣਾਉਂਦਾ ਸਾਰੀਆਂ ਚੀਜ਼ਾਂ ਨੂੰ ਜਦੋਂ ਸਭ ਕੁਛ ਬਦਲ ਜਾਂਦਾ ਹੈ
0: ਨਾਲੇ ਇੱਕ ਚੀਜ਼ ਹੋਰ ਇਹਦੇ ਵਿੱਚ ਹੈਗੀ ਆ ਕਿ ਅਜੇ ਵੀ ਇਹਨਾਂ ਮੁਲਕਾਂ ਦੇ ਜਦੋਂ ਦੇਖਦੇ ਆ ਨਾ ਕੋਈ ਫੰਕਸ਼ਨ ਵੀ ਆ ਜਦੋਂ ਤੁਸੀਂ ਮਹਿੰਗਾਈ ਦੀ ਗੱਲ ਕਰਦੇ ਹੋ ਜਾਂ ਚੱਦਰ ਤੋਂ ਵੱਧ ਪੈਰ ਜਾਂ ਕਰਜ਼ੇ ਦੀ ਗੱਲ ਕਰਦੇ ਆ ਤਾਂ 3 ਦਿਨਾਂ ਦਾ ਫੰਕਸ਼ਨ ਤੇ 3 ਲੱਖ ਕਰਜ਼ਾ ਚੜਾ ਲੈਣਾ ਤੇ ਅੱਜ ਵੀ ਇੱਥੇ ਦੇਖੋ ਕਿ ਉਹਨਾਂ ਲੋਕਾਂ ਨੂੰ ਹੀ ਉਹ ਬੁਲਾਉਂਦੇ ਨੇ ਇਹ ਨਹੀਂ ਕਿ ਮੇਰੀ ਉਹਦੇ ਨਾਲ ਵੀ ਬੋਲਚਾਲ ਆ ਚਾਹੇ ਜਿੰਨਾ ਮਰਜ਼ੀ ਕਲੋਜ਼ ਟੂ ਕਲੋਜ਼ ਫਰੈਂਡ ਹੋਵੇ ਜੇ ਨਹੀਂ ਬੁਲਾਉਣਾ ਤਾਂ ਉਹਨਾਂ ਨੇ ਨਹੀਂ ਬੁਲਾਉਣਾ ਉਹਨਾਂ ਦੀ ਨਿੱਜੀ ਇੱਕ ਲਾਈਫ ਹੈ ਮਤਲਬ ਕਿ ਆਪਾਂ ਇਹਨਾਂ ਨੂੰ ਕੋਰਾ ਵੀ ਕਹਿ ਸਕਦੇ ਆ ਭਈ ਕੋਰੇ ਹੀ ਚੱਲਦੇ ਆ ਨਾ ਭਈ ਸ਼ੈਲਫਿਸ਼ ਹੋ ਗਏ ਜਾਂ ਇੱਦਾਂ ਵੀ ਨਾਮ ਦੇ ਸਕਦੇ ਆ ਪਰ ਉਹ ਜਿੰਨੀ ਕੁ ਉਹਨਾਂ ਦੀ ਗੁੰਜਾਇਸ਼ ਆ ਨਾ ਉਹ ਦੇਖਦੇ ਆ ਕਿ ਉਹ ਤਾਂ ਕਈ ਵਾਰੀ ਆਪਣੇ ਰਿਸ਼ਤੇਦਾਰਾਂ ਨੂੰ ਵੀ ਛੱਡ ਜਾਂਦੇ ਆ ਮਤਲਬ ਕਿ 40-50 ਬੰਦੇ ਜਾਂ 25-30 ਬੰਦੇ ਹੀ ਹੋਣਗੇ ਇਹ ਨੀ ਕਿ 100 ਬੰਦਾ 200 ਬੰਦਾ 400 ਬੰਦਾ ਬਰਾਤੀ ਹੋ ਗਿਆ ਪਲੱਸ 1000-1000 ਬੰਦਾ ਮਤਲਬ ਕਿ ਤੁਰਿਆ ਹੋਇਆ ਤੇ ਉਹ ਫਿਰ ਖਰਚਾ ਤਾਂ ਕੁੜੀ ਵਾਲਾ ਚਾਹੇ ਮੁੰਡੇ ਵਾਲੇ ਆ ਪੈਣਾ ਤਾਂ ਉਹਨਾਂ ਦੇ ਉੱਤੇ ਹੀ ਆ ਨਾ ਤੇ ਉਹਨਾਂ ਨੇ ਬੁਲਾਉਣੇ ਉਹੀ ਲੋਕ ਨੇ ਜਿਹੜੇ ਮਤਲਬ ਕਿ ਬੈਠ ਕੇ ਅਸਲੀ ਭਾਜੀ 100 ਤੁਹਾਨੂੰ 100% ਤੁਹਾਡੇ ਉਸ ਦਿਨ ਨੂੰ ਮਤਲਬ ਕਿ ਟਾਈਮ ਦੇਣ ਇਹ ਨੀ ਕਿ ਮੈਂ ਯਾਰ ਅਗਲੇ ਵਿਆਹ ਵੀ ਜਾਣਾ ਯਾਰ ਮੈਂ ਉੱਥੇ ਵੀ ਚੱਲਾਂ ਐਨ ਪੂਰਾ ਇੰਜੋਏ ਕਰਨਾ ਹੈ 100% ਉੱਥੇ ਦੇਣਾ ਆ ਇਹ ਨੀ ਕਿ ਮਤਲਬ ਕਿ ਭੱਜ ਨੱਠ ਲੱਗੀ ਹੋਈ ਆ ਬਸ ਉਹ ਰਸਮਾਂ ਜਾਂ ਰਿਵਾਜ ਜਿਹੜੀ ਤੁਸੀਂ ਗੱਲ ਕਰਦੇ ਨਾ ਇੱਕ ਬਸ ਮੂੰਹ ਦਿਖਾ ਦੇਣਾ ਵੀ ਮੈਂ ਆ ਗਿਆ ਬਸ ਠੀਕ ਆ ਇਹ ਨਾਰਾਜ਼ ਨਾ ਹੋ ਜਾਵੇ ਦਿਖਾਵੇਬਾਜ਼ੀ ਜਿਹੜੀ ਆ ਉਹ ਇਹਨਾਂ ਲੋਕਾਂ ਚ ਨਹੀਂ ਦੇਖਣ ਨੂੰ ਮਿਲਦੀ
1: ਬਹੁਤ ਚੰਗੀ ਗੱਲ ਆ ਜੀ ਦੇਖੋ ਇਹ ਹੋਣੀ ਵੀ ਨੀ ਚਾਹੀਦੀ
0: ਜੀ
1: ਕਿਉਂਕਿ ਜਦੋਂ ਅਸੀਂ ਕਿਸੇ ਨੂੰ ਸਿਰਫ ਸ਼ੋ ਆਫ ਕਰਨ ਲਈ ਜਾਂ ਸਿਰਫ ਐ ਕਰਨ ਲਈ ਵੀ ਹਾਂ ਠੀਕ ਆ ਵੀ ਮੈਂ ਦੇਖ ਲਾ ਵੀ ਤੂੰ ਬੁਲਾਇਆ ਸੀ ਮੈਂ ਆ ਗਿਆ ਜੀ ਤੇ ਮੈਂ ਐਲਾਨ ਕੀਤਾ ਤੇਰੇ ਦੇ ਆ ਗਏ ਮੈਂ ਤਾਂ ਉੱਥੇ ਵੀ ਜਾਣਾ ਸੀ ਇੱਥੇ ਵੀ ਜਾਣਾ ਸੀ ਮੈਂ ਬਿਜ਼ੀ ਬਹੁਤ ਆ ਜਦੋਂ ਆਪਾਂ ਇਹੋ ਜਿਹੀਆਂ ਗੱਲਾਂ ਕਰਾਂਗੇ ਤੇ ਉਹ ਕਹਿ ਲੋ ਵੀ ਉਹ ਜਿਹੜੀ ਨਿਸ਼ਾਨੀ ਜੋ ਦਿੱਤੀ ਤੂੰ ਪਿਆਰ ਦੀ ਉਹ ਨਿਸ਼ਾਨੀ ਦਾ ਮਜ਼ਾ ਜਾਂਦਾ ਰਿਹਾ
0: ਬਿਲਕੁਲ
1: ਉਹ ਫਿਰ ਉਹ ਇਹੋ ਜਿਹੀ ਗਜ਼ਲ ਨਿਕਲਣੀ ਵਿੱਚੋਂ ਨਿਸ਼ਾ ਸਾਹਿਬ ਵਾਲੀ
0: ਇਹਦੇ ਚ ਬਿਲਕੁਲ ਗੁਰਦਾਸਪੁਰੀ ਦਾ ਗੀਤ ਜੱਸੀ ਦਾ
1: ਜੀ ਜੀ ਜੀ ਜੀ ਬਿਲਕੁਲ ਬਿਲਕੁਲ ਪਰ ਸਾਹਿਬ ਇਹ ਤੁਸੀਂ ਦੇਖੋ ਪਟਿਆਲੇ ਦੇ ਵਿੱਚ ਇੱਕ ਬੜੀ ਰਸਮ ਕੀਤੀ ਜਾਂਦੀ ਆ ਬਰਸਾਤ ਦੇ ਵਿੱਚ ਕਿ ਭਾਈ ਉਹ ਨਦੀ ਦੇ ਹੱਲ ਲਿਆਉਂਦੀ ਆ ਤੇ ਉਹ ਮਹਾਰਾਜ ਸਾਹਿਬ ਆਉਣਗੇ ਤੇ ਉਹ ਉੱਥੇ ਨੱਥ ਚੂੜਾ ਦੇਣਗੇ ਨਦੀ ਨੂੰ ਤਾਂ ਐਂ ਕਰਕੇ ਏਦਾਂ ਦੀਆਂ ਅਣਗਿਣਤ ਰਸਮਾਂ ਅਣਗਿਣਤ ਜਿਹੜੀਆਂ ਗੱਲਾਂ ਨੇ ਉਹ ਦੁਨੀਆਂ ਦੇ ਪੂਰੇ ਕੋਨੇ ਕੋਨੇ ਚ ਹੁੰਦੀਆਂ
0: ਬਿਲਕੁਲ ਆ ਦੇਖੋ ਅਫਰੀਕਾ ਦੀ ਗੱਲ ਤੁਸੀਂ ਸ਼ੁਰੂ ਕੀਤੀ ਸੀ ਅਫਰੀਕਾ ਚ ਅੱਜ ਵੀ ਉਹ ਆਪਣਾ ਨਾਚ ਗਾਉਣ ਕਰਦੇ ਆ ਧੂਣੀ ਲਾਉਂਦੇ ਆ ਸਾਰਾ ਕੁਝ ਉਹ ਦੇਖ ਲੋ ਕਿੱਦਾਂ ਧੂੜ ਬੀੜ ਆਉਂਦੇ ਆ ਸਾਰਾ ਕੁਝ ਹੀ ਕਰੀ ਜਾਂਦੇ ਅਜੇ ਵੀ 226 ਚੱਲਦਾ
1: ਉਹਨਾਂ ਨੂੰ ਕੋਈ ਲੈਣਾ ਦੇਣਾ ਨੀ ਕਿ ਕਿਸੇ ਗੌਰਮੈਂਟ ਨੇ ਸੜਕ ਬਣਾ ਦਿੱਤੀ ਨਹੀਂ ਬਣਾ ਖੋਰੂ ਪੂਰਾ ਪਾਉਣਾ
0: ਪਾਉਣਾ ਜੀ
1: ਮਰੇ ਕੋਈ ਜੀਵੇ ਸੁਥਰਾ ਘੋਲ ਬੰਦਾ ਸੇ ਪੀਵੇ
0: ਕੁਝ ਕਲਚਰ ਏਦਾਂ ਦੇ ਆ ਇੱਥੇ

0: ਦੇਖਿਆ ਜਾਵੇ ਨਾ ਜਿਹੜੇ ਅਰਬ ਮੁਲਕ ਨੇ ਚਾਹੇ ਉਹ ਤੁਰਕੀ ਤੱਕ ਆਪਾਂ ਲਾ ਲਈਏ, ਯੂਰੋਪੀਅਨ ਕੰਟਰੀਆਂ ਇੱਥੇ ਕੋਸੋਵੋ, ਬੋਸਨੀਆ, ਇਹ ਥੋੜੇ ਜਿਹੇ ਉਸੇ ਹੀ ਕੈਟਾਗਰੀ ਦੇ ਹੈਗੇ ਨੇ ਵਿੱਚ। ਦੋਵੇਂ ਭਾਈਚਾਰੇ ਨੇ, ਕ੍ਰਿਸਚਨ ਵੀ ਹੈ ਤੇ ਮੁਸਲਿਮ ਭਾਈਚਾਰਾ ਵੀ ਹੈ, ਦੋਵੇਂ ਕੈਟਾਗਰੀ ਦੇ ਨੇ। ਇਹਨਾਂ ਨੂੰ ਸ਼ੌਂਕ ਜਿਹੜਾ ਕਹਿ ਲਓ ਨਾ, ਇੱਕ ਤਾਂ ਚਲੋ ਅਸਲਾ ਇਹ ਬਹੁਤ ਰੱਖਦੇ ਨੇ, ਮਤਲਬ ਕਿ ਉਹ ਚੀਜ਼ਾਂ ਦਾ ਸ਼ੌਂਕ ਹੈ ਸ਼ੁਰੂ ਤੋਂ ਹੀ ਇਹਨਾਂ ਦਾ, ਕਹਿ ਲਓ ਜਦੋਂ ਦੇ ਇਹ ਮਤਲਬ ਕਿ ਸਥਾਪਿਤ ਹੋਏ ਆ। ਤਾਂ ਦੂਸਰਾ ਇਹਨਾਂ ਨੂੰ ਨਾ ਮਹਿਫਲ ਲਾਉਣ ਦਾ, ਗਾਉਣ ਵਜਾਉਣ ਦਾ ਕੋਈ ਨਾ ਕੋਈ ਸਾਜ਼ ਇਹਨਾਂ ਦੇ ਕੋਲ ਹੋਏਗਾ, ਤੇ ਉਹ ਮਤਲਬ ਕਿ ਸੰਗੀਤ ਦਾ ਬਹੁਤ ਸ਼ੌਂਕ ਹੈ ਇਹਨਾਂ ਦੇ। ਕਿਤੇ ਵੀ ਕੋਈ ਤਿਉਹਾਰ ਆ ਜਾਂ ਨਹੀਂ ਵੀ ਹੈ, ਚਾਰ ਬੰਦੇ ਯਾਰ ਮਿੱਤਰ ਵੀ ਬੈਠੇ ਆ ਨਾ, ਤਾਂ ਜਿਵੇਂ ਕਿ ਆਪਾਂ ਦੇਖ ਲਓ ਪਾਕਿਸਤਾਨ ਤੱਕ ਲਾ ਲਓ, ਅਫਗਾਨਿਸਤਾਨ ਲਾ ਲਓ, ਤੇ ਆਮ ਉੱਥੇ ਦੇਖਿਆ ਜਾਵੇ ਤਾਂ ਉਹ ਲੋਕ ਮਤਲਬ ਕਿ ਗਾਉਣ ਵਜਾਉਣ ਦੇ ਬਹੁਤ ਸ਼ੌਕੀਨ ਨੇ। ਕਿਤੇ ਵੀ ਉਹ ਟੱਪੇ ਹੋ ਗਏ, ਮਾਹੀਏ ਹੋ ਗਏ, ਉਹ ਬੈਠ ਕੇ ਚਾਰ ਬੰਦੇ ਵੀ ਲੱਭਦੇ ਆ ਜੀ, ਉਹ ਇੰਜੋਏ ਕਰਦੇ ਆ। ਇੱਦਾਂ ਦੀ ਇਹ ਰੀਤੀ ਰਿਵਾਜ ਦੇਖੋ ਕਿੱਦਾਂ ਬਰਕਰਾਰ ਉਹਨਾਂ ਨੇ ਰੱਖੇ ਹੋਏ ਆ। ਜਿੱਦਾਂ ਆਪਣੇ ਔਰਤਾਂ ਜਿਹੜੀਆਂ ਘਰ ਦੀਆਂ ਬਜ਼ੁਰਗ ਹੁੰਦੀਆਂ ਸੀ, ਨਾਲੇ ਕਸੀਦੇ ਕੱਢੀ ਜਾਣੇ ਤੇ ਨਾਲੇ ਉਹਨਾਂ ਨੇ ਗੱਲਾਂ ਕਰੀ ਜਾਣੀਆਂ ਤੇ ਨਾਲ ਵਿੱਚੇ ਗਾਉਣ ਵੀ ਲਾਈ ਜਾਣਾ ਜੀ।
1: ਕੋਈ ਸ਼ੱਕ ਨਹੀਂ ਜੀ, ਬਿਲਕੁਲ ਬਹੁਤ ਹੀ ਇੱਕ ਸਟਲ ਜਿਹਾ, ਇੱਕ ਬਹੁਤ ਹੀ ਪਿਆਰਾ ਜਿਹਾ ਅਹਿਸਾਸ ਹੈ ਜੀ। ਦੇਖੋ ਜਿਹੜੇ ਚੰਗੇ ਰੀਤੀ ਰਿਵਾਜ ਆ
0: ਜੀ,
1: ਹੁਣ ਆਪਾਂ ਨੇ ਰੀਤੀ ਰਿਵਾਜ ਤੋਂ ਪਹਿਲਾਂ ਚੰਗਾ ਜਾਂ ਮਾੜਾ ਸ਼ਬਦ ਜਦੋਂ ਲਾਉਣਾ ਸ਼ੁਰੂ ਕਰ ਦਾਂਗੇ, ਜਦੋਂ ਆਪਾਂ ਚੰਗੇ ਦੀ ਗੱਲ ਕਰਾਂਗੇ ਤਾਂ ਸਾਨੂੰ ਆਪਾਂ ਉਹਨਾਂ ਦੀ ਲਿਸਟ ਬਣਾ ਸਕਦੇ ਹਾਂ ਕਿ ਬਈ ਆਹ ਜਿਹੜੇ ਰੀਤੀ ਰਿਵਾਜ ਨੇ ਜਾਂ ਰੀਤ ਆ ਜਾਂ ਰਿਵਾਜ ਆ ਜਾਂ ਇਸ ਤਰ੍ਹਾਂ ਦਾ ਜਿਹੜਾ ਬਿਹੇਵੀਅਰ ਆ, ਇਹ ਮੇਰੀ ਗੁੱਡ ਲਿਸਟ ਵਿੱਚ ਆ
0: ਜੀ,
1: ਤੇ ਮੈਨੂੰ ਪਸੰਦ ਆ ਉਹ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਚ ਹੋ ਰਿਹਾ ਹੋਵੇ,
0: ਬਿਲਕੁਲ
1: ਅਸੀਂ ਉਹਦੇ ਉਹਨੂੰ ਆਪਾਂ ਐਨਲਿਸਟ ਕਰ ਸਕਦੇ ਆ। ਇਸੇ ਤਰ੍ਹਾਂ ਹੀ ਆਪਾਂ ਜਿਹੜੇ ਬੈਡ ਹੋ ਚੁੱਕੇ ਆ, ਜਿਹੜੇ ਰੋਟ ਹੋ ਚੁੱਕੇ ਆ, ਬਹੁਤ ਹੀ ਗਲ ਸੜ ਚੁੱਕੇ ਆ ਜਿਹੜੇ ਰੀਤੀ ਰਿਵਾਜ, ਉਹਨਾਂ ਦੀ ਵੀ ਇੱਕ ਲਿਸਟ ਬਣਾ ਸਕਦੇ ਆ ਕਿ ਬਈ ਇਹ ਤਾਂ ਨਹੀਂ ਹੋਣਾ ਚਾਹੀਦਾ, ਭਾਵੇਂ ਜਿਵੇਂ ਮਰਜ਼ੀ ਸ਼ੁਰੂ ਹੋਇਆ, ਜੋ ਮਰਜ਼ੀ ਕੀਤਾ ਕਿਸੇ ਨੇ ਸ਼ੁਰੂ ਦੇ ਵਿੱਚ, ਪਰ ਹੁਣ ਇਹ ਬੁਰਾਈ ਹੋ ਗਈ ਆ,
0: ਬਿਲਕੁਲ ਜੀ।
1: ਹੁਣ ਇਹਨੂੰ ਰੋਕਣਾ ਚਾਹੀਦਾ, ਇਹ ਵਕਤ ਆ ਗਿਆ ਕਿ ਉਹਨੂੰ ਆਪਾਂ ਰੋਕੀਏ ਜਾਂ ਇਹਨੂੰ ਬਦਲੀਏ, ਕੋਈ ਨਵਾਂ ਕੋਈ ਜਿਹੜਾ ਸਵੇਰਾ ਜਦੋਂ, ਕਿਉਂਕਿ ਰੱਬ ਜਿਹੜਾ ਹੈ ਨਾ ਜੀ, ਕੁਦਰਤ ਜਿਹੜੀ ਹੈ, ਕਦੇ ਵੀ ਸਾਨੂੰ ਇਹ ਨੀ ਅੱਜ ਤੱਕ ਹੋਇਆ ਹੁਣ ਤੱਕ ਦੇ ਇਤਿਹਾਸ ਵਿੱਚ ਕਿ ਵੀ ਪੁਰਾਣਾ ਦਿਨ ਹੀ ਦੁਬਾਰਾ ਆ ਗਿਆ ਹੋਵੇ।
0: ਬਿਲਕੁਲ
1: ਮੋਰਨਿੰਗ ਹੁੰਦੀ ਹੈ, ਦੇਖੋ ਜਦੋਂ ਆਪਾਂ ਸੋਨੇ ਆ ਤਾਂ ਲਗਭਗ ਉਹ ਕਹਿ ਲੋ ਵੀ ਅੱਧੀ ਮੌਤ ਹੀ ਹੈ ਸੋਣਾ, ਸਾਰੇ ਬੰਦੇ ਸਵੇਰੇ ਨੀ ਜਾਗਦੇ, ਕਹਿੰਦੇ ਸੌ ਗਿਆ ਤੇ ਉਹ ਸਦਾ ਦੀ ਨੀਂਦ ਸੌ ਗਿਆ, ਇਹ ਦੋਨਾਂ ਚ ਕਿੰਨਾ ਕੁ ਫਰਕ ਆ, ਬਹੁਤਾ ਫਰਕ ਨਹੀਂ ਹੈ। ਜਦੋਂ ਅਸੀਂ ਸਵੇਰੇ ਜਾਗਦੇ ਆ, ਉੱਠਦੇ ਆ, ਇੱਕ ਨਵਾਂ ਦਿਨ ਹੈ, ਨਵਾਂ ਸਵੇਰਾ, ਔਰ ਸਾਡੀ ਜਿਹੜੀ ਹੈ ਫਰੈਸ਼ਨੈਸ ਹੈ ਸੋਚ ਦੀ, ਉਹ ਬਣੀ ਰਹਿਣੀ, ਬਰਕਰਾਰ ਰਹਿਣੀ ਜ਼ਰੂਰੀ ਹੈ
0: ਜੀ।
1: ਤੇ ਇਹਦੇ ਚ ਇਹੋ ਜਿਹੀ ਆਪਾਂ ਫਿਲਟਰ ਆਊਟ ਕਰਾਂਗੇ ਕਿ ਆਹ ਗੁੱਡ ਹੈ ਜੀ, ਆਹ ਬੈਡ ਹੈ, ਸਾਡੀ ਸਮਝ ਮੁਤਾਬਕ ਇਹ ਠੀਕ ਨੀ ਹੈਗਾ, ਇਹ ਇੱਕ ਨੂਈਸੈਂਸ ਹੋ ਚੁੱਕੀ ਹੈ ਗੱਲ, ਇਹਨੂੰ ਆਪਾਂ ਬੰਦ ਕਰੀਏ
0: ਜੀ।
1: ਤੇ ਇੱਕ ਕਿਉਂਕਿ ਜਦੋਂ ਅਸੀਂ ਇਹਨੂੰ ਹਟਾਉਂਦੇ ਜਾਵਾਂਗੇ ਵਿੱਚੋਂ, ਜਿਵੇਂ ਉਹ ਕਹਿੰਦੇ ਨੀ ਉਹ ਨਦੀਨ ਕੱਢੀ ਦਾ ਫਸਲ ਦੇ ਵਿੱਚੋਂ, ਇਹਨੂੰ ਕੱਢੀ ਜਾਓ ਤਾਂ ਜਿਹੜੀ ਫਸਲ ਆ ਉਹ ਵੀ ਭਰਪੂਰ ਹੁੰਦੀ ਆ ਤੇ ਇੱਕ ਸਿਹਤਮੰਦ ਮਾਹੌਲ ਜਿਹੜਾ ਉਹ ਸਿਰਜਿਆ ਜਾਂਦਾ ਹੈ।
0: ਚਲੋ ਮੈਂ
1: ਹੁਣ ਸਾਡੇ ਕਿਤੇ
0: ਜੀ
1: ਜੀ ਜੀ
0: ਹਾਂਜੀ ਹਾਂਜੀ ਨਹੀਂ ਕੰਪਲੀਟ ਕਰੋ ਫਿਰ ਮੈਂ ਤੋਰਦਾ ਗੱਲ ਅੱਗੇ। ਹਾਂਜੀ
1: ਹਾਂ, ਔਰ ਜਿਵੇਂ ਸਾਡੇ ਜਿਹੜੇ ਲੋਕ ਨਾਚ ਆ, ਦੇਖੋ ਕਿੰਨੇ ਖੂਬਸੂਰਤ ਲੋਕ ਨਾਚ ਆ, ਔਰ ਦੁਨੀਆਂ ਭਰ ਚ ਸਿੱਕਾ ਉਹਨਾਂ ਦਾ ਮਨਾਇਆ ਜਾਂਦਾ ਹੈ, ਢੋਲ ਦੇ ਡਗਾ ਜਦੋਂ ਚੱਲਦਾ ਹੈ ਪੰਜਾਬ ਦਾ ਤੇ ਉਹ ਪੂਰੀ ਕਹਿ ਲੋ ਤਸੱਲੀ ਮੱਚਦੀ ਹੈ, ਦਿਲ ਤੋਂ ਦਿਲ ਤੱਕ ਗੱਲ ਹੁੰਦੀ ਹੈ
0: ਜੀ।
1: ਉਹ ਹੁਣ ਜਿਹੜਾ ਹੈ ਜੇ ਆਪਾਂ ਰੀਅਲੀ ਦੇਖੀਏ ਸਾਡੇ ਘਰਾਂ ਚ, ਸਾਡੇ ਸ਼ਹਿਰਾਂ ਚ, ਸਾਡੇ ਪਿੰਡਾਂ ਚ ਨਾ ਤਾਂ ਉਹ ਮੇਲੇ ਆ
0: ਜੀ,
1: ਨਾ ਉਹ ਮਾਹੌਲ ਆ ਤੇ ਜਿੱਥੇ ਜਿਹੜੇ ਆ ਨੌਜਵਾਨ ਆ ਉਹ ਭੰਗੜੇ ਪਾ ਰਹੇ, ਗਿੱਧੇ ਪਾ ਰਹੇ, ਹੈ ਹੀ ਨੀ, ਉਹ ਹੋ ਨੀ ਰਿਹਾ। ਉਹ ਸਿਰਫ ਯੂਨੀਵਰਸਿਟੀਜ਼, ਕਾਲਜ, ਸਕੂਲ ਦੀਆਂ ਸਟੇਜਾਂ ਤੱਕ ਜਾਂ ਵਿਆਹ ਸ਼ਾਦੀਆਂ ਦੇ ਵਿੱਚ ਕਹਿ ਲੋ ਵੀ ਉਹ ਜਿਹੜਾ ਸ਼ੋਅ ਆ ਉਹਦੇ ਤੱਕ ਸੀਮਿਤ ਰਹਿ ਗਿਆ, ਜਾਂ ਜਿਹੜੇ ਸਾਡੇ ਕਲਾਕਾਰ ਭਾਈਚਾਰਾ ਉਹਨਾਂ ਵੱਲੋਂ ਕਿਤੇ ਨਾ ਕਿਤੇ ਉਹਨੂੰ ਰੱਖਿਆ ਜਾ ਰਿਹਾ ਨਾਲ ਕਿ ਠੀਕ ਹੈ ਜੀ, ਸਾਡੀ ਜਿਹੜੀ ਪੰਜਾਬੀ ਇੰਡਸਟਰੀ ਆ ਫਿਲਮ ਦੀ ਉਹ ਤੇ ਨਵੇਂ ਵਿਸ਼ੇ ਨੂੰ ਛੇੜਨ ਤੋਂ ਵੀ ਡਰਦੀ ਆ, ਉਹਦੇ ਪੁਰਾਣੇ ਹੀ ਲੈ ਕੇ ਆਉਂਦੀ ਹੈ ਕਿ ਆਹ ਉਦੋਂ ਗੱਡੇ ਚੱਲਦੇ ਸੀ, ਉਦੋਂ ਆਹ ਚੱਲਦਾ ਸੀ, ਆਹ ਕਲਚਰ ਲੈ ਲਓ, ਉਹਨਾਂ ਦਾ ਇੱਕ ਕਹਿ ਲੋ ਵੀ ਰੋਜ਼ੀ ਰੋਟੀ ਵਾਲਾ ਮਾਹੌਲ ਵੀ ਬਣਿਆ,
0: ਨਾਲੇ
1: ਰੀਤੀ ਰਿਵਾਜ ਰੋਜ਼ੀ ਰੋਟੀ ਵੀ ਪ੍ਰਦਾਨ ਕਰ ਦਿੰਦੇ ਆ,
0: ਉਹ ਵੀ ਹੈ, ਨਾਲੇ ਬਹੁਤ ਸਾਰੀਆਂ ਰਸਮਾਂ, ਚਾਹੇ ਵਿਆਹ ਦੀ ਇੱਕ ਇਗਜ਼ਾਮਪਲ ਲੈ ਲਈਏ ਤਾਂ ਉਹਦੇ ਵਿੱਚ ਜਦੋਂ ਹਨਾ ਜਨੇਤ ਬੇਟੀ ਹੁੰਦੀ ਸੀ ਜੰਜ ਘਰ ਜਾਂ ਕਿੱਦਾਂ ਵੀ, ਤੇ ਜਿੰਨਾ ਚਿਰ ਉਹਨਾਂ ਦਾ ਮਨੋਰੰਜਨ ਕਰਨ ਦੇ ਲਈ ਆਪਣੇ ਭਾਈਚਾਰਾ ਜਿਹੜਾ ਮਾਫੀ ਚਾਹੁੰਦਾ ਬਹੁਤ ਸਤਿਕਾਰਤ ਨੇ, ਵੈਸੇ ਉਹਨਾਂ ਨੂੰ ਭੰਡ ਭਾਈਚਾਰਾ ਕਹਿ ਦਿੰਦੇ ਆ, ਤਾਂ ਉਹਨਾਂ ਦਾ ਮਿਰਾਸੀ ਕਹਿ ਲੋ ਜਾਂ ਜੋ ਵੀ ਕਹਿ ਲੋ ਬਹੁਤ ਸਤਿਕਾਰਤ ਨੇ ਉਹਨਾਂ ਦਾ ਜੋ ਉਹਨਾਂ ਦਾ ਟੈਲੈਂਟ ਆ ਉਹ ਬਰਾਬਰ ਦਾ ਕਿਸੇ ਦੇ ਵੀ ਨਹੀਂ ਹੋ ਸਕਦਾ ਤਾਂ ਉਹ ਸੰਪਾਨਣ ਹੀ ਚੀਜ਼ਾਂ ਮੰਨੀਆਂ ਜਾਂਦੀਆਂ ਸੀ ਹਨਾ ਮਤਲਬ ਕਿ ਜੇ ਉਹ ਨਹੀਂ ਆਉਣਗੇ ਤਾਂ ਅਧੂਰਾ ਮੰਨਿਆ ਜਾਂਦਾ ਸੀ ਕੁਝ ਨਾ ਕੁਝ ਮਤਲਬ ਕਿ ਖੋਟ ਰਹਿ ਗਈ ਜਾਂ ਟੋਟ ਰਹਿ ਗਈ ਕੁਝ ਨਾ ਕੁਝ ਮਤਲਬ ਕਿ ਕਾਰਜ ਪੂਰਾ ਨਹੀਂ ਹੋਇਆ ਏਦਾਂ ਦੇਖ ਲਓ ਜਦੋਂ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਹੈ ਬੱਚਾ ਜੰਮਦਾ ਹੈ ਤੇ ਉਸ ਤੋਂ ਬਾਅਦ ਜਦੋਂ ਆਪਣੇ ਆਉਂਦੇ ਨੇ ਖੁਸਰੇ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਪੂਰਾ ਸਤਿਕਾਰ ਮਾਨ ਦਿੱਤਾ ਜਾਂਦਾ ਸੀਗਾ ਮਤਲਬ ਕਿ ਬਹੁਤ ਸਾਰੇ ਪਰਿਵਾਰਾਂ ਦੇ ਨਾਲ ਉਹਨਾਂ ਦਾ ਉੱਠਣਾ ਬਹਿਣਾ ਰਾਬਤਾ ਦੁੱਖ ਸੁੱਖ ਜਿਹੜਾ ਸਾਰਾ ਕੁਝ ਸਾਂਝਾ ਚੱਲਦਾ ਸੀ ਪਰ ਅੱਜ ਉਹ ਵੀ ਕਿਤੇ ਨਾ ਕਿਤੇ ਨਫ਼ਰਤ ਦੇ ਪਾਤਰ ਜਾਂ ਉਹ ਆਪ ਬਣ ਗਏ ਜਾਂ ਉਹਨਾਂ ਦੀ ਵੀ ਅੜੀ ਕਾਫ਼ੀ ਹੁੰਦੀ ਹੈ ਕਈ ਵਾਰੀ ਅੜ ਜਾਂਦੇ ਆ ਉਹ ਸਾਰੀਆਂ ਚੀਜ਼ਾਂ ਨਾਲ ਹੀ ਚੱਲਦੀਆਂ ਨੇ ਸਮਾਜ ਦੇ ਤਾਂ ਉਹ ਕਿਤੇ ਨਾ ਕਿਤੇ ਦੂਰੀਆਂ ਬਣਨ ਦਾ ਕਾਰਨ ਉਹ ਵੀ ਹੈ
1: ਬਿਲਕੁਲ ਜੀ ਭਾਨ ਸਾਹਿਬ ਇਹ ਜਿਹੜੇ ਆ ਨਾ ਜਦੋਂ ਵਿੱਥ ਪੈਂਦੀ ਆ ਜਦੋਂ ਇਹ ਬਹੁਤ ਦੂਰ ਤੱਕ ਚਲੀ ਜਾਂਦੀ ਹੈ ਕਹਾਣੀ ਉਹਦੀ ਮੁੜ ਕੇ ਉਹਦਾ ਟਿਕਾਓ ਉਹਦਾ ਜਿਹੜਾ ਉਹਨੂੰ ਲਾਈਨ ਨੂੰ ਦੁਬਾਰਾ ਜੋੜਨਾ ਇਹ ਇਹਦੇ ਕਹਿੰਦੇ ਉਹ ਲਮਹੋ ਨੇ ਖਤਾ ਕੀ ਔਰ ਸਦੀਓ ਨੇ ਜਿਹੜੀ ਸਜ਼ਾ ਪਾਈ ਉਹ ਮਾਹੌਲ ਬਣਦਾ ਤੇ ਇਹਦੇ ਨਾ ਬਹੁਤ ਉਦਾਹਰਨਾਂ ਹੋਣਗੀਆਂ ਸਾਡੇ ਕੋਲ ਇੱਕ ਫਿਲਮ ਇੰਡਸਟਰੀ ਦੇ ਵਿੱਚ ਨਾ ਬਹੁਤ ਹੀ ਕਾਮਯਾਬ ਐਕਟਰ ਹੋ ਗਏ ਉਹਨਾਂ ਦੀ ਦੋ ਕੁ ਫਿਲਮਾਂ ਆਈਆਂ ਸੀ ਇੱਕ ਮੋਮ ਕੀ ਗੁੜੀਆ ਫਿਲਮ ਸੀ ਜਿਹਦੇ ਚ ਬੜੇ ਅੱਛੇ ਗੀਤ ਸੀ ਉਹਨਾਂ ਦੇ ਰਤਨ ਚੋਪੜਾ ਕਰਕੇ ਇਹ ਐਕਟਰ ਆਏ ਹੀਰੋ ਬਣ ਕੇ ਆਏ ਇਹ ਬਹੁਤ ਹੀ ਹੋਣਹਾਰ ਸੀ ਇਹ ਫਿਲਮੀ ਦੁਨੀਆਂ ਚ ਆਉਣਾ ਚਾਹੁੰਦਾ ਬਟ ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਉਦੋਂ ਉਹਨਾਂ ਦਿਨਾਂ ਚ ਸਮਾਜ ਇਹਨੂੰ ਚੰਗਾ ਨੀ ਸਮਝਦਾ ਸੀ ਉਹ ਕਹਿੰਦੇ ਵੀ ਇਹ ਤਾਂ ਗਲਤ ਗੱਲ ਹੈ ਇਸ ਕਿੱਤੇ ਚ 1972 ਜਾਂ ਉਹਦੀ ਗੱਲ ਉਹਨਾਂ ਨੇ ਦੋ ਹੀ ਫਿਲਮਾਂ ਕੀਤੀਆਂ ਇੱਕ 1972 ਚ ਕਰ ਲਈ ਇਸ ਤਰ੍ਹਾਂ ਆਈਨਾ ਫਿਲਮ ਕੀਤੀ ਉਹਨਾਂ ਨੇ ਜਿਹੜੀ ਆ ਫੈਮਿਲੀ ਨੇ ਇੰਨਾ ਕੁ ਪ੍ਰੈਸ਼ਰਾਈਜ ਕਹਿੰਦੇ ਕੀਤਾ ਕਿ ਉਹ ਕਾਕਾ ਵਾਪਸ ਆ ਨਹੀਂ ਤਾਂ ਐ ਹੋਜੂ ਬਾਹ ਹੋਜੂ ਆ ਕਿੱਧਰ ਤੂੰ ਜਾ ਵੜਿਆ ਉਹਨਾਂ ਨੇ ਉਹ ਛੱਡ ਦਿੱਤਾ ਭਰਿਆ ਮੇਲਾ ਛੱਡ ਕੇ ਵਾਪਸ ਆ ਗਏ ਕਾਫੀ ਸਕੋਪ ਸੀ ਉਹਨਾਂ ਦੇ ਵਿੱਚ ਜੇ ਤੁਸੀਂ ਦੇਖੋਗੇ ਮੋਮ ਕੀ ਗੁੜੀਆ ਜਾਂ ਬੜੇ ਉਹਦੇ ਸੁਪਰ ਹਿੱਟ ਫਿਲਮ ਹੋ ਗਈ ਸੀ ਜਾਂ ਗੀਤ ਉਹਦੇ ਬੜੇ ਹਿੱਟ ਹੋ ਗਏ ਸੀ ਪਰ ਜਿਹੜੇ ਘਰੇਲੂ ਮਾਹੌਲ ਆ ਇਹ ਇੱਕ ਆਪਣੀ ਤਰ੍ਹਾਂ ਦਾ ਉਹ ਜਿਹੜਾ ਖਿੱਚ ਲੈਂਦੇ ਬੰਦੇ ਨੂੰ ਵਾਪਸ ਕੀ ਆ ਜਾ ਭਾਈ ਇਹ ਘੁੰਮਣ ਘੇਰੀ ਚ ਤੂੰ ਬਾਹਰ ਨੀ ਆ ਸਕਦਾ ਰਾਸ਼ਟਰਪਤੀ ਜਿਹੜੇ APJ ਅਬਦੁਲ ਕਲਾਮ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਭਾਈ ਸਾਹਿਬ ਬਹੁਤ ਹੀ ਰਿਸਪੈਕਟਫੁਲੀ ਅਸੀਂ ਜਾਣਨਾ ਚਾਹੁੰਦੇ ਆ ਵੀ ਤੁਸੀਂ ਵਿਆਹ ਕਿਉਂ ਨੀ ਕਰਾਇਆ ਜੀ ਉਹ ਇਹ ਕਹਿੰਦੇ ਜਿਹੜੇ ਪਿੱਛੇ ਕੀ ਕਾਰਨ ਉਹ ਬਹੁਤ ਹੀ ਮਤਲਬ ਪਹਿਲੇ ਕੁਇਕ ਉਹਨਾਂ ਦਾ ਆਂਸਰ ਹੁੰਦਾ ਸੀ ਤੇ ਬੜਾ ਕਮਾਲ ਦਾ ਹੁੰਦਾ ਸੀ ਉਹ ਕਹਿੰਦੇ ਜੀ ਦੇਖੋ ਮੈਂ ਕਹਿੰਦੇ ਤੁਸੀਂ ਬ੍ਰਹਮਚਾਰੀ ਹੋ ਜਾਂ ਕੀ ਹੋ ਕਹਿੰਦੇ ਜੀ ਨਹੀਂ ਮੈਂ ਬੈਚਲਰ ਨੀ ਮੈਂ ਬ੍ਰਹਮਚਾਰੀ ਜਿਹੜਾ ਇਹਨੂੰ ਚੁਣਿਆ ਕਹਿੰਦੇ ਕਿਉਂ ਜੀ ਇਹ ਕਿਉਂ ਚੁਣਿਆ ਉਹ ਕਹਿੰਦੇ ਯਾਰ ਗੱਲ ਇਹ ਹੈ ਕਿ ਮੇਰੇ ਤੇ ਸ਼ੁਰੂ ਤੋਂ ਹੀ ਕਹਿੰਦੇ ਇਹੋ ਜਿਹੀ ਗੱਲ ਨੀ ਕਿ ਮੈਂ ਆਪਣੇ ਬਾਪ ਦੀ ਸਭ ਤੋਂ ਛੋਟੀ ਸੰਤਾਨ ਆ ਆਖਰੀ ਬੇਟਾ ਮੈਂ ਹੀ ਹਾਂ ਤੇ ਮੇਰੇ ਕਾਫੀ ਭੈਣ ਭਰਾ ਹੈ ਔਰ ਜਿੰਨੇ ਵੀ ਭੈਣ ਭਰਾ ਹੈ ਸਾਰਿਆਂ ਦੇ ਉਹਨਾਂ ਦੇ ਚਿਲਡਰਨ ਆ ਉਹਨਾਂ ਦੇ ਗ੍ਰੇਟ ਗ੍ਰੈਂਡ ਚਿਲਡਰਨ ਵੀ ਸਭ ਹੈਗੇ ਆ ਤੇ ਮੈਂ ਇੱਕ ਬੰਦੇ ਨੇ ਨਹੀਂ ਵਿਆਹ ਕਰਾਇਆ ਤਾਂ ਕਿਉਂ ਗਿਆ ਕਹਿੰਦੇ ਪਰ ਮੇਰੀ ਕਹਿੰਦੇ ਇਹਦੇ ਨਾ ਕਰਨ ਪਿੱਛੇ ਇੱਕ ਵਜ੍ਹਾ ਸੀ ਕਿ ਮੈਂ ਡੈਡੀਕੇਟਡ ਨੀ ਮੇਰੇ ਕੋਲ ਟਾਈਮ ਹੀ ਨੀ ਕਿ ਮੈਂ ਫੈਮਿਲੀ ਨੂੰ ਟਾਈਮ ਦੇ ਸਕਾਂ ਮੈਂ ਆਪਣੀ ਜਿਹੜੀ ਆ ਉਸ ਵੇਲੇ ਖੋਜ ਕਰ ਰਿਹਾ ਕੁਛ ਹੋਰ ਕਰ ਰਿਹਾ ਉਹ ਅਲੱਗ ਹੀ ਦੁਨੀਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਆ ਇਹੋ ਜਿਹੜੇ ਮਹਾਨ ਲੋਕ ਆ ਤੁਸੀਂ ਜੇ ਰੀਤੀ ਰਿਵਾਜ ਥੋਪ ਦੋਗੇ ਬੰਦੇ ਤੇ ਉਹ ਆਪਣੀ ਇੱਕ ਪਰਸਨਲ ਆਜ਼ਾਦੀ ਹੈ ਕਿ ਠੀਕ ਹੈ ਮੈਂ ਇੱਧਰ ਆਉਣਾ ਕਿ ਨਹੀਂ ਆਉਣਾ ਡਿਫਰੈਂਟ ਉਹ ਡਿਫਰੈਂਟ ਸੋਚ ਰਹੇ ਆ ਤੋ ਇਹ ਭਾਈ ਸਾਹਿਬ ਇੱਕ ਰੱਟ ਤੋੜਨ ਵਾਲੀ ਗੱਲ ਆ ਜਿਹੜੀ ਜਿਹੜੀ ਨਾ ਲੀ ਕਹਿੰਦੇ ਲਕੀਰ ਦਾ ਫਕੀਰ ਆ ਉਸ ਤੋਂ ਬਾਹਰ ਆਉਣ ਵਾਲੀ ਗੱਲ ਜਿਹੜੀ ਉਹਨਾਂ ਨੇ ਕੀਤੀ ਕਿ ਠੀਕ ਆ ਕਹਿੰਦੇ ਮੈਂ ਮੈਨੂੰ ਕੋਈ ਇਹੋ ਜਿਹਾ ਕੋਈ ਗਿਲਾ ਸ਼ਿਕਵਾ ਨਹੀਂ ਹੈ ਇੱਕ ਜਵਾਕ ਕਹਿੰਦਾ ਜੀ ਤੁਸੀਂ ਜਿਹੜੇ ਬਾਲ ਐ ਰੱਖਦੇ ਹੋ ਜੀ ਪਿੱਛੇ ਕਿਹੜੇ ਜੀ ਕਿਹਨੂੰ ਤੁਸੀਂ ਐ ਕਿਹੜਾ ਫੈਸ਼ਨ ਇਹ ਕੱਢਿਆ ਉਹ ਕਹਿੰਦੇ ਯਾਰ ਬਾਅਦ ਹੀ ਬੜੇ ਗਏ ਸੀ ਮੈਂ ਹੀ ਉਰਾ ਪਰਾਂ ਕਰਕੇ ਸੈੱਟ ਕਰ ਲਏ ਕੋਈ ਫੈਸ਼ਨ ਪੂਜਾ ਨਹੀਂ ਹੈਗਾ ਪਰ ਹੁਣ ਤੁਸੀਂ ਇਹਨੂੰ ਦੇ ਕੇ ਫੈਸ਼ਨ ਕਹਿ ਸਕਦੇ ਹੋ ਕਿ ਬਣ ਗਿਆ ਓਦਾਂ ਦਾ ਬੱਚੇ ਉਹਨਾਂ ਨੂੰ ਫੋਲੋ ਕਰਦੇ ਆ ਕਿ ਠੀਕ ਹੈ ਜੀ ਮੈਂ ਹੁਣ ਕਲਾਮ ਸਾਹਿਬ ਵਰਗੀ ਹੇਅਰ ਸਟਾਈਲ ਰੱਖ ਲਾ
0: ਰੱਖ ਲਵਾਂ ਜੀ ਬਿਲਕੁਲ ਹੈ ਜੀ
1: ਇਹਨਾਂ ਚੀਜ਼ਾਂ ਦਾ ਅਸਰ ਪੈਂਦਾ ਹੈ ਜਿਹੜੇ ਰੋਲ ਮਾਡਲਸ ਨੇ ਇਹ ਬਣਦੇ ਆ ਤੇ ਇਹ ਸਮਾਜ ਨੂੰ ਇੱਕ ਦਿਸ਼ਾ ਵੀ ਦਿੰਦੇ ਆ ਤੇ ਸੇਧ ਵੀ ਦਿੰਦੇ ਆ
0: ਬਿਲਕੁਲ ਹੈ ਜੀ ਤੇ ਸ਼ਬੀ ਜੀ ਆਪਣੇ ਨਾਲ ਮੁਕੱਦਰ ਬਾਈ ਜੀ ਜੁੜੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਵਿਸ਼ੇ ਨੂੰ ਹੋਰ ਅੱਗੇ ਵਧਾਉਂਦੇ ਹਾਂ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ ਅਨੂ ਜੀ
2: ਸਤਿ ਸ੍ਰੀ ਅਕਾਲ ਭਾਰਗਵ ਜੀ
0: ਸਤਿ ਸ੍ਰੀ ਅਕਾਲ ਜੀ, ਸ਼ਾਇਦ ਹੈਡਫੋਨ ਲੱਗੇ ਹੋਏ ਆ, ਦੇਖਿਓ ਮਾੜਾ ਜਿਹਾ, ਚੈੱਕ ਕਰਿਓ, ਆਵਾਜ਼ ਘੱਟ ਜਾਂਦੀ ਹੈ ਕਈ ਵਾਰੀ। ਹਾਂਜੀ
2: ਠੀਕ ਹੈ ਬਾਬੇ।
0: ਹਾਂਜੀ ਹੁਣ ਕਿਆ ਬਾਤ ਹੈ, ਬੱਲੇ ਬੱਲੇ ਹੋ ਗਏ ਜੀ।
1: ਹਾਂ ਤੇ ਚਲੋ, ਮਿੱਤਰਾਂ ਦੀ ਆਵਾਜ਼ ਹੁਣ ਟੱਲੀ ਵਾਂਗ ਖੜਕਦੀ ਆ,
0: ਹੁਣ ਤਾਂ ਮਿੱਤਰਾਂ ਦੀ ਖੰਘ ਚ ਖੰਘ ਬੱਲੀ ਆ,
2: ਮਿੱਤਰਾਂ ਦੀ ਆਵਾਜ਼ ਗੋਰੀ ਹੈ, ਖਾਲੀ ਕੰਧਾਂ ਨਾਲ ਵੱਜ।
0: ਕਿਆ ਬਾਤ ਹੈ,
2: ਸ਼ਮੀ ਬਾਈ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ
2: ਜਨਾ, ਮੈਂ ਥੋੜਾ ਜਿਹਾ ਬਿਜੀ ਸੀ, ਮੈਂ ਨਾ ਤੁਹਾਡੇ, ਚਲੋ ਕਿਉਂਕਿ ਤੁਸੀਂ ਆਉਂਦੇ ਹੀ ਘੱਟ, ਉਹ ਹੁਣ ਤੁਹਾਡੇ ਵਾਂਗੂ ਅਸੀਂ ਬਹਾਨੇ ਲਾ ਨੀ ਸਕਦੇ
0: ਜੀ,
2: ਵੀ ਅਸੀਂ ਇੱਥੇ ਆ ਜਾਂ ਉੱਥੇ ਆ
0: ਜੀ,
2: ਤੁਸੀਂ ਲਾ ਜਾਂਦੇ ਹੋ ਹੈ ਵੀ ਅਸੀਂ ਸ਼ਨੀਵਾਰ ਨੂੰ ਮਿਲਾਂਗੇ, ਐਤਵਾਰ ਨੂੰ ਮਿਲਾਂਗੇ ਹੈ
0: ਜੀ।
2: ਮੈਂ ਤਾਂ ਕਈ ਵਾਰੀ ਨਾ ਮੈਨੂੰ ਉਹ ਗਾਣਾ ਵੀ ਯਾਦ ਆਉਂਦਾ ਹੁੰਦਾ ਵੀ ਕਈ ਵਾਰੀ ਹੋ ਸਕਦਾ ਵੀ ਸ਼ਮੀ ਬਾਈ ਜੀ ਕਹਿਣ ਵੀ ਐਤਵਾਰ ਨੂੰ ਅਸੀਂ ਆਉਣਾ ਨੀ, ਪਰ ਭੁਲੇਖਾ ਲੱਗ ਜਾਏ ਸ਼ਮੀ ਬਾਈ ਜੀ ਨੂੰ ਹੈ ਵੀ ਐਤਵਾਰ, ਅੱਜ ਐਤਵਾਰ ਨੀ ਅੱਜ ਸੋਮਵਾਰ ਹੈ, ਤੇ ਉਹ ਭੁਲੇਖਾ ਲੱਗ ਜਾਏ ਫਿਰ ਗਾਣਾ ਕੀ ਯਾਦ ਆਏਗਾ। ਤੈਨੂੰ ਮਿਲਣੇ ਨੂੰ ਸੀਗਾ ਕੱਲ ਦਿਲ ਬੇਕਰਾਰ, ਤੇਰਾ ਹੋਣਾ ਨਹੀਂ

0: ਜੀ ਕਿਆ ਬਾਤ,
1: ਸੰਡੇ ਦਾ ਵੀ ਰਿਆ ਨਾ ਖਿਆਲ ਹਾਣੀਆਂ, ਮੈਂ ਪਿਛਲੇ ਐਤਵਾਰ ਵੀ ਸੋਚਦਾ ਪਿਆ ਸੀ ਤੇ ਇਸ ਐਤਵਾਰ ਵੀ ਸੋਚਦਾ ਵੀ ਕਿਤੇ ਸ਼ਮੀ ਬਾਈ ਜੀ ਭੁੱਲ ਕੇ ਆ ਜਾਣ, ਹੈ ਮੈਂ ਤਾਂ ਆ ਗਿਆ ਪ੍ਰੋਗਰਾਮ ਚ ਭੁੱਲ ਕੇ
0: ਭਾਜੀ ਤਿਆਰੀ ਕਹਿੰਦੇ ਕੱਲੇ ਨੇ ਨੀ ਨਿਕਲਣਾ, ਨਾਲ ਇੱਕ ਦੋ ਜਾਣੇ ਨਾਲ ਲੈ ਕੇ ਨਿਕਲੂ, ਜੇ ਨਿਕਲੂ ਤਾਂ ਤਿਆਰੀ ਉਧਰ ਨੂੰ ਕਰ ਰਹੇ।
1: ਬਿਲਕੁਲ
2: ਬਿਲਕੁਲ, ਕਿਆ ਪਤਾ ਜੀ
1: ਬੜਾ ਸੋਹਣਿਆ ਬਾਬਿਓ
0: ਜੀ।
1: ਅਸਲ ਚ ਨਾ ਉਹ ਮੈਂ ਕਿਤੇ ਵੀ, ਪਰ ਉਹ ਚਲੋ ਤੁਹਾਡਾ ਗਾਣੇ ਦਾ ਚਲ ਕੁਛ ਰਲਦੇ ਮਿਲਦੀਆਂ ਜਿਹੀਆਂ ਗੱਲਾਂ ਸੀ
0: ਜੀ,
1: ਜਿਹੜੀਆਂ ਤੁਸੀਂ ਰਸਮਾਂ ਰਿਵਾਜਾਂ ਦੀਆਂ ਗੱਲਾਂ ਕਰਦੇ,
0: ਸਿੱਠਣੀਆਂ ਦੇ ਦੋ
1: ਨਹੀਂ, ਅਸਲ ਚ ਨਾ ਜਿਹੜੀ ਸ਼ਮੀ ਬਾਈ ਜੀ ਨੇ ਗੱਲ ਕੀਤੀ ਨਾ, ਰਸਮਾਂ ਰਿਵਾਜ ਠੀਕ ਨੇ, ਹੋਣੇ ਚਾਹੀਦੇ ਨੇ
0: ਜੀ,
1: ਪਰ ਆਪਾਂ ਇਹਨਾਂ ਰਸਮਾਂ ਰਿਵਾਜਾਂ ਦੇ ਵਿੱਚ ਕਿਸੇ ਨੂੰ ਮਜਬੂਰ ਨਾ ਕਰੀਏ ਵੀ ਇਹਨਾਂ ਦੇ ਵਿੱਚ ਹੀ ਤੁਸੀਂ ਜਰੂਰ ਵੀ ਇਸੇ ਦੇ ਵਿੱਚ ਹੀ ਰਹਿਣਾ
0: ਜੀ।
1: ਉਹ ਕਹਾਣੀ ਫਿਰ ਉੱਥੇ ਨਿਬੜਦੀ ਆ ਵੀ ਆਪਾਂ ਕਹਿ ਦਿੰਦੇ ਵੀ ਇਹ ਰਸਮਾਂ ਨੇ ਸਾਡੀਆਂ ਨੇ
0: ਜੀ,
1: ਤੇ ਹੁਣ ਕੋਈ ਮੰਨ ਲਓ ਰਸਮਾਂ ਨੂੰ ਚਲੋ ਮੰਨਣ ਨੂੰ ਤਿਆਰ ਹੁੰਦਾ ਹੀ ਹੈ ਕਈ ਵਾਰੀ।
0: ਇੱਕ ਨਾ ਰਸਮ ਮੈਨੂੰ ਯਾਦ ਆਉਂਦੀ ਹੈ, ਮੈਂ ਕਦੇ ਚਲੋ ਤੁਹਾਡੀ ਤੁਸੀਂ ਗੱਲ ਕਰ ਰਹੇ ਸੀ ਮੇਰੇ ਮਨ ਚ ਗੱਲ ਚੱਲ ਪਈ, ਮੈਂ ਕਰ ਲਵਾਂ ਨਾਲ ਤੁਹਾਡੇ। ਮੁਕੱਦਰ ਜੀ ਤੇ ਭਾਜੀ ਮਤਲਬ ਕਿ ਜਦੋਂ ਹਨਾ ਘਰ ਕੋਈ ਪ੍ਰਾਹੁਣਾ ਆ ਜਾਵੇ ਨਵਾਂ ਹਨਾ, ਤੇ ਪਹਿਲੀ ਵਾਰੀ ਆਇਆ ਹੋਵੇ, ਬੀਬੀਆਂ ਨੇ ਨਾ ਚਾਹ ਧਰ ਕੇ ਤੇ ਮਤਲਬ ਕਿ ਕਮਰੇ ਦੇ ਵਿੱਚ ਚਲ ਜਾਣਾ ਪਿਛਲੇ, ਤੇ ਉਹਨਾਂ ਨੇ ਖੁਸਰ ਫੁਸਰ ਜੀ ਕਰ ਲੈਣਾ ਭਈ ਕੀ ਦੇਣਾ ਇਹਨੂੰ, ਸੂਟ ਲਾਉਣਾ ਕਿ ਪੱਗ ਵੀ ਲਾਉਣੀ ਪੈਣੀ ਹੈ, ਹੈ ਤੇ ਸ਼ਗਨ ਕਿੰਨਾ ਦੇਣਾ। ਉਹ ਭਾਈ ਹਲੇ ਤਾਂ ਉਹ ਆ ਕੇ ਬੈਠਿਆ ਜਿਹੜਾ ਉਹਨੂੰ ਉਹ ਰਸਮਾਂ ਤਾਂ ਕਰ ਲੋ, ਪਹਿਲਾਂ ਤੁਹਾਨੂੰ ਫਿਕਰ ਲੱਗ ਗਿਆ ਵੀ ਜਾਣਾ ਵੀ, ਫਿਰ ਭਾਜੀ ਇਹ ਆ ਕਿ ਚਲੋ ਉਹ ਸਮਾਂ ਜਿੱਦਾਂ ਵੀ ਸੀਗਾ ਤੇ ਅੱਜ ਵੀ ਚਲੋ ਹੈਗਾ ਤਾਂ ਉਹੀ, ਉਹ ਫਾਰਮੈਲਿਟੀਆਂ ਜ਼ਰੂਰ ਨੇ ਉਹਨਾਂ ਦੇ ਨਾਲ, ਉਹ ਸਮਾਂ ਕਿ ਨਾ ਹੀ ਕਰੋ ਤਾਂ ਮੈਨੂੰ ਲੱਗਦਾ ਚੰਗਾ। ਇਹ ਮੇਰੀ ਆਪਣੀ ਸੋਚ ਹੈ ਨਿੱਜੀ ਕਿ ਦੇਖੋ ਹੁਣ ਉਹ ਪੱਗ ਵੀ ਓਦਾਂ ਦੀ ਦੇਣੀ ਆ ਜਿਹੜੀ ਬੰਦਾ ਬੰਨ ਨਾ ਸਕੇ ਕਦੇ, ਉਹਨੇ ਚੱਕ ਕੇ ਅੱਗੇ ਲਾ ਦੇਣੀ ਆ, ਸੂਟ ਵੀ
2: ਕੱਪੜੇ ਖਰੀਦਣ ਗਈਆਂ ਬੀਬੀਆਂ ਤੇ ਉਹ ਕਹਿਣ ਡਿਆ ਕਿ ਭਾਈ ਕੱਪੜੇ ਲੈਣੇ ਸੀ, ਆਏ ਗਏ ਵਾਸਤੇ ਦਿਖਾਈ ਮਾੜੇ
1: ਉਹੀ ਗੱਲ ਹੈ, ਉਹ ਫਾਰਮੈਲਿਟੀ ਹੋ ਗਈ ਨਾ ਫਿਰ, ਅਸੀਂ ਰਸਮਾਂ ਰਿਵਾਜਾਂ ਜਿੱਥੇ ਅਸੀਂ ਫਾਰਮੈਲਿਟੀ ਨਹੀਂ ਕਰਨੀ, ਜਿੱਥੇ ਸਾਨੂੰ ਚਾਹੀਦਾ ਵੀ ਆ ਇਹ ਰਸਮਾਂ ਦੇ ਪਿੱਛੇ ਮੰਨ ਲਓ ਵੀ ਕਈ ਕਿਸੇ ਦੀ ਜ਼ਿੰਦਗੀ ਖਰਾਬ ਨਾ ਹੋਵੇ, ਉੱਥੇ ਉੱਥੇ ਅਸੀਂ ਪੂਰੇ ਸੀਰੀਅਸ ਹੁੰਦੇ ਹਾਂ,
0: ਬਿਲਕੁਲ
1: ਆਹ ਨਹੀਂ ਕਰਨਾ ਅਸੀਂ ਭਾਵੇਂ ਜੋ ਮਰਜ਼ੀ ਹੋ
0: ਜਾਵੇ,
1: ਹੈਂ ਭਾਵੇਂ ਅਗਲੇ ਨੂੰ ਉਹੀ ਗੱਲ ਰੋਲ ਕੇ ਰੱਖ ਦਿਓ ਤੁਸੀਂ
0: ਜੀ।
1: ਤੇ ਉਹ ਮੈਂ ਨਾ ਸ਼ਮੀ ਬਾਈ ਜੀ, ਮੇਰੇ ਕੋਲ ਵੀ ਸਮੇਂ ਦੀ ਥੋੜੀ ਜਿਹੀ ਦਿੱਕਤ ਹੀ ਹੈ, ਤੇ ਮੈਂ ਸਪੈਸ਼ਲੀ ਮੈਨੂੰ ਆਇਆ ਸੀ ਵੀ ਸ਼ਮੀ ਬਾਈ ਵੀ ਹੁਣ ਕਦੇ ਕਦੇ ਜੁੜਦੇ ਨੇ ਤੇ
0: ਜੀ
1: ਉਹ ਅਸੀਂ ਵੀ ਹੁਣ ਸ਼ਮੀ ਬਾਈ ਜੀ ਵੱਲੋਂ ਆਇਆ
2: ਕੋਸ਼ਿਸ਼ ਹੈ ਜੀ, ਬਿਲਕੁਲ ਕੋਈ ਉਹ ਗੈਰਹਾਜ਼ਰੀ ਨਾ ਪਾਈ ਜਾਵੇ ਤੇ ਉਹ ਲਗਾਤਾਰ ਤਾਂ ਜਾਰੀ ਰੱਖਣ ਦੀ ਪੂਰੀ ਐਨ ਯਤਨਸ਼ੀਲਤਾ ਚੱਲ ਰਹੀ ਹੈ
0: ਜੀ।
1: ਫਿਰ ਸ਼ਮੀ ਬਾਈ ਜੀ ਤੁਹਾਡੀ ਕੋਸ਼ਿਸ਼ ਸੁਣ ਕੇ ਮੇਰੇ ਮੈਨੂੰ ਗਾਣਾ ਯਾਦ ਆ ਜਾਂਦਾ ਵੀ ਆਂਦਾ ਬੜੀ ਕੋਸ਼ਿਸ਼ ਕਰਕੇ ਵੇਖ ਲਈ ਤੂੰ ਦਿਲੋਂ ਭੁਲਾਈ ਜਾਂਦੀ ਨਹੀਂ, ਨੈਣਾ ਚ ਅਥਰੂ ਬਹਿ ਤੁਰਦੇ ਨਿਤ ਪੀੜ ਛੁਪਾਈ ਜਾਂਦੀ ਨਹੀਂ।
0: ਚੰਗੇ ਰਹੋਗੇ ਪੀੜ ਛੁਪਾ ਲੋ, ਚੰਗੇ ਰਹੋਗੇ ਹਲੇ ਵੀ ਕਹੀ ਜਾਂਦੇ ਆ ਚੰਗੇ ਰਹੋਗੇ ਲੁਕਾ ਲੋ, ਕੁਝ ਨੀ ਵਿਗੜਿਆ ਹਲੇ।
1: ਨਹੀਂ ਮੈਂ ਸ਼ਮੀ ਬਾਈ ਜੀ ਅਸਲ ਚ ਨਾ ਮੇਰੇ ਕੋਲ ਮੈਂ ਕਿਤੇ ਬਾਹਰ ਸੀ ਥੋੜਾ ਜਾ, ਮੇਰੇ ਕੋਲ ਸਮਾਂ ਵੀ ਘੱਟ ਹੈ
0: ਜੀ,
1: ਮੈਂ ਤਾਂ ਹੀ ਰਿਕਵੈਸਟ ਵੀ ਕਮੈਂਟ ਚ ਕੀਤੀ ਸੀ, ਮੈਂ ਨਾ ਇੱਕ ਮੈਨੂੰ ਆਪਣਾ ਆਪਣੇ ਸੱਜਣਾ ਲਈ ਕੋਈ, ਮੈਂ ਅਮ੍ਰਿਤਾ ਪ੍ਰੀਤਮ ਨੂੰ ਬੜਾ ਘੱਟ ਸੁਣਿਆ ਜਿੰਨਾ ਕੁ ਵੀ ਸੁਣਿਆ ਮੈਂ
0: ਜੀ,
1: ਤੇ ਮੈਨੂੰ ਨਾ ਇੱਕ ਉਹਨਾਂ ਦੀ ਲਿਖਤ ਆਈ ਸੀ ਮੇਰੇ ਕੋਲ
0: ਜੀ,
1: ਤੇ ਮੈਂ ਅੱਜ ਵਾਲੀ ਤੁਹਾਡੀ ਮਹਿਫਲ ਦੇ ਵਿੱਚ ਇੱਕ ਕੁਛ ਕੁ ਗੱਲਾਂ ਉਹ ਅਮ੍ਰਿਤਾ ਪ੍ਰੀਤਮ ਦੀਆਂ ਲਿਖੀਆਂ ਹੋਈਆਂ ਸੁਣਾਉਣਾ ਚਾਹੁੰਦਾ
2: ਹਾਂ,
1: ਇਸੇ ਕਰਕੇ ਹੀ ਮੈਂ ਤੁਹਾਨੂੰ ਗੱਲ ਕੀਤੀ ਸੀ
0: ਜੀ।
1: ਤੇ ਇਸ ਤੋਂ ਬਾਅਦ ਚਲੋ ਹੋਰ ਕੋਈ ਸੱਜਣ ਲੈਣ ਚ ਹੋਣਗੇ ਤੇ ਉਹਨਾਂ ਨਾਲ ਤੁਸੀਂ ਕਰ ਲਿਓ ਗੱਲ
0: ਜੀ।
1: ਅੱਜ ਤਾਂ ਗਰੁੱਪ ਚ ਵੀ ਨੀ ਜੁੜਿਆ ਗਿਆ ਮੈਨੂੰ, ਉਧਰੋਂ ਵੀ ਉਹੀ ਗੱਲ ਟੱਲੀਆਂ ਤੇ ਟੱਲੀਆਂ ਹੀ ਖੜਕਦੀਆਂ ਰਹੀਆਂ
0: ਜੀ।
1: ਉਹ ਕਹਿੰਦੇ ਵੀ ਅੰਮ੍ਰਿਤਾ ਪ੍ਰੀਤਮ ਦੀ ਲਿਖਣੀ ਇਹ, ਉਹ ਕਹਿੰਦੇ ਮੈਂ ਤੈਨੂੰ ਫੇਰ ਮਿਲਾਂਗੀ।
0: ਵਾਹ ਜੀ।
1: ਕਿੱਥੇ ਕਿਸ ਤਰ੍ਹਾਂ ਪਤਾ ਨਹੀਂ, ਮੈਂ ਤੈਨੂੰ ਫੇਰ ਮਿਲਾਂਗੀ ਕਿੱਥੇ ਕਿਸ ਤਰ੍ਹਾਂ ਪਤਾ ਨਹੀਂ।
0: ਵਾਹ ਜੀ।
1: ਸ਼ਾਇਦ ਤੇਰੇ ਤਖੈਲ ਉਰਦੂ ਦਾ ਸ਼ਬਦ ਹੈ, ਮੈਨੂੰ ਸਮਝ ਤਾਂ ਆਇਆ ਪਰ ਮੇਰੇ ਤੋਂ ਬੋਲਣਾ ਔਖਾ ਹੋ ਗਿਆ ਹੁਣ ਕੁਛ ਤੋਂ। ਉਹ ਤੁਹਾਨੂੰ ਪਤਾ ਵੀ ਅੱਜ ਤਾਂ ਮੰਮੀ ਵੀ ਉਰਦੂ ਬੋਲਣੀ ਔਖੀ ਹੈ,
0: ਖੱਖਾ ਫਸਣ ਲੱਗ ਗਿਆ ਹੁਣ,
2: ਪੰਗਾ ਲੈ ਲਿਆ ਜੱਟੀਏ।
0: ਨਹੀਂ ਬਾਜੀ,
1: ਪੰਗਾ ਲੈ ਲਿਆ। ਇਹ ਮੈਨੂੰ ਪਹਿਲਾਂ ਵੀ ਲੱਗ ਗਿਆ, ਮੈਂ ਵੀ ਅੜੇਗਾ ਇਹ ਸ਼ਬਦ, ਇਹ ਕਰੂਗਾ
0: ਖੱਖਾ ਅੜਨ ਲੱਗ ਗਿਆ ਜੀ।
1: ਤਖਲਸ ਦੀ ਚਿਰਾਗ ਬਣ ਕੇ ਤੇਰੇ ਕੈਨਵਸ ਤੇ ਉਤਰਾਂਗੀ।
0: ਕਿਆ ਬਾਤ ਹੈ ਜੀ।
2: ਕੈਨਵਸ
1: ਜਾਂ ਖੋਰੇ ਤੇਰੇ ਕੈਨਵਸ ਦੇ ਉੱਤੇ ਇੱਕ ਰਹੱਸਮਈ ਲਕੀਰ ਬਣ ਕੇ, ਜਾਂ ਖੋਰੇ ਤੇਰੇ ਇੱਕ ਕੈਨਵਸ ਦੇ ਉੱਤੇ ਇੱਕ ਰਹੱਸਮਈ ਲਕੀਰ ਬਣ ਕੇ
0: ਜੀ
1: ਖਾਮੋਸ਼ ਤੈਨੂੰ ਤੱਕਦੀ ਰਹਾਂਗੀ।
0: ਕਿਆ ਬਾਤ ਹੈ।
1: ਮੈਂ ਤੈਨੂੰ ਫੇਰ ਮਿਲਾਂਗੀ।
0: ਕਿਆ ਬਾਤ ਹੈ ਜੀ। ਕਿਆ ਬਾਤ ਹੈ।
1: ਜਾਂ ਖੋਰੇ ਸੂਰਜ ਦੀ ਲੋ ਬਣ ਕੇ ਤੇਰੇ ਰੰਗਾਂ ਵਿੱਚ ਘੁਲਾਂਗੀ
0: ਜੀ,
1: ਜਾਂ ਰੰਗਾਂ ਦੀਆਂ ਬਾਹਾਂ ਵਿੱਚ ਬੈਠ ਕੇ ਤੇਰੇ ਕੈਨਵਸ ਨੂੰ, ਜਾਂ ਰੰਗਾਂ ਦੀਆਂ ਬਾਹਾਂ ਵਿੱਚ ਬੈਠ ਕੇ ਤੇਰੇ ਕੈਨਵਸ ਨੂੰ ਫਿਰ ਹੁਣ ਫਿਰ ਭੁੱਲ ਗਿਆ ਹੋਈ ਗੱਲ। ਤੇਰੇ ਕੈਨਵਸ ਨੂੰ ਵਲਾਂਗੀ।
2: ਠੀਕ ਹੈ ਜੀ।
1: ਇਹ ਅੱਜ ਤਾਜ਼ਾ ਆਇਆ ਸੀ, ਮੈਂ ਉਹੀ ਗੱਲ ਵੀ ਮੈਨੂੰ ਹੋਇਆ ਨੀ, ਪਰ ਚਲੋ ਕੋਈ ਗੱਲ ਨੀ, ਮੈਨੂੰ ਅੱਜ ਫੇਰ ਆਈ ਸੀ, ਮੈਂ ਹੁਣ ਸੁਣਾ ਦਈ ਆਪ
0: ਜੀ।
2: ਨਹੀਂ, ਬਹੁਤ ਬਹੁਤ ਸੁੰਦਰ, ਬਹੁਤ ਸੁੰਦਰ ਹੈ ਜੀ। ਕਿਆ ਬਾਤ ਹੈ, ਵਾਟ ਅ ਬਿਊਟੀ।
1: ਪਤਾ ਨਹੀਂ ਕਿਸ ਤਰ੍ਹਾਂ ਕਿੱਥੇ, ਪਰ ਤੈਨੂੰ ਜ਼ਰੂਰ ਮਿਲਾਂਗੀ।
0: ਵਾਹ ਜੀ।
2: ਜ਼ਰੂਰ ਮਿਲਾਂਗੀ।
1: ਜਾਂ ਖੋਰੇ ਇੱਕ ਚਸ਼ਮਾ ਬਣੀ ਹੋਵਾਂਗੀ।
0: ਕਿਆ ਬਾਤ ਹੈ ਜੀ।
1: ਤੇ ਜਿਵੇਂ ਝਰਨਿਆਂ ਦਾ ਪਾਣੀ ਉੱਡਦਾ ਹੈ, ਮੈਂ ਪਾਣੀ ਦੀਆਂ ਬੂੰਦਾਂ ਤੇਰੇ ਪਿੰਡੇ ਤੇ ਮਲਾਂਗੀ, ਤੇ ਇੱਕ ਠੰਡਕ ਜਿਹੀ ਬਣ ਕੇ ਤੇਰੀ ਛਾਤੀ ਦੇ ਨਾਲ ਲੱਗਾਂਗੀ।
0: ਵਾਹ ਜੀ।
1: ਮੈਂ ਹੋਰ ਹੋਰ ਹੀ ਕੁਛ ਹੋਈ ਜਾਂਦਾ ਪਤਾ ਨੀ ਹੁਣ, ਰਾਜੇ ਬਣੇਗਾ ਗਲਤ ਹੋ ਗਏ।
0: ਵਟਸਐਪ ਕਰ ਦਿਓ, ਇਧਰੋਂ ਪੜ ਦਿੰਦੇ ਆ ਜੇ ਕੋਈ ਗੱਲ। ਹੁਣ ਤਾਂ ਮੁੱਕਣੇ ਤੇ ਜਿੰਦ ਖੜੀ ਹੈ ਸਾਹ, ਬਸ ਬੰਨੇ ਤੇ ਕੰਡੇ ਉੱਤੇ ਜਾਲ ਮਾਵੇ ਕਦੋਂ ਦੀ ਖੜੀ ਹੈ।
2: ਨਹੀਂ, ਇਹ ਉਹੀ ਹੈ ਕਿ ਝਰਨਿਆਂ ਦਾ ਪਾਣੀ ਉੱਡਦਾ ਹੈ, ਮੈਂ ਇਹਨਾਂ ਨੀ ਜਾਣਦੀ ਵਕਤ ਜੋ ਵੀ ਕਰੇਗਾ ਜਨਮ ਮੇਰੇ ਨਾਲ ਤੁਰੇਗਾ, ਇਹ ਜਿਸਮ ਮੁੱਕਦਾ ਹੈ ਤੇ ਸਭ ਕੁਝ ਮੁੱਕ ਜਾਂਦਾ, ਪਰ ਚੇਤਿਆਂ ਦੇ ਧਾਗੇ ਕਾਇਨਾਤੀ ਕਣਾਂ ਦੇ ਹੁੰਦੇ, ਮੈਂ ਉਹਨਾਂ ਕਣਾਂ ਨੂੰ ਛਿਣਾਂਗੀ,
0: ਧਾਗਿਆਂ
2: ਨੂੰ ਬਲਾਂਗੀ, ਤੇ ਮੈਂ ਤੈਨੂੰ ਮੈਂ ਫੇਰ ਮਿਲਾਂਗੀ।
0: ਲਓ ਜੀ।
2: ਉਹ ਜਿਹੜਾ ਤਖੱਲੂ ਸੀ ਨਾ, ਉਹ ਜਿਹੜਾ ਤਖੱਲੂ ਸੀ ਉਹ ਤਖੈਲ ਹੈ
1: ਨਹੀਂ ਨਹੀਂ ਸ਼ਮੀ ਸ਼ਮੀ ਬਾਈ ਜੀ ਤੁਹਾਡੀ ਗੱਲ ਸਹੀ ਆ। ਉਹ ਮੈਂ ਤਾਂ ਨਾ ਉਹ ਮੈਂ ਤਾਂ ਹੁਣ ਨਾ ਇਸ ਟਾਈਮ ਉਹ ਜਿਵੇਂ ਉਹ ਸੀ ਨਾ ਉਹਦਾ ਜੋਲ ਦਾ ਗਾਣਾ ਸੀ ਬੰਨੀ ਜੋਲ ਦਾ ਧੁੰਦਲੇ ਧੁੰਦਲੇ ਨੈਣ ਤੇਰੇ ਚੇਤੇ ਨੇ ਮੈਨੂੰ ਹੁਣ ਧੁੰਦਲੇ ਧੁੰਦਲੇ ਧੁੰਦਲੇ ਧੁੰਦਲੇ ਅੱਖਰ ਦਿਸੀ ਜਾਂਦੇ ਨੇ ਬਾਬੇ ਹੁਣ ਅੱਖਰ ਸਮਝ ਨੀ ਆਉਂਦੇ ਵੀ ਇਹ ਵੀ ਧੁੰਦਲੇ ਧੁੰਦਲੇ ਹੋਏ ਪਏ ਨੇ ਪਿਆਰਿਓ। ਉਹ ਮੈਂ ਤਾਂ ਨਾ ਮੈਨੂੰ ਉਹੀ ਗੱਲ ਅੱਜ ਉਹੀ ਗੱਲ ਘੱਲਿਆ ਸੀ ਤੇ ਉਹ ਉਲਟ ਹੋ ਗਿਆ ਕੰਮ ਸਾਰਾ ਹੀ ਵਿੱਚ ਰੁਲ ਗਿਆ ਕਹਾਣੀਆਂ। ਚਲੋ ਕਈ ਵਾਰੀ ਏਦਾਂ ਵੀ ਹੁੰਦਾ ਕੋਈ ਗੱਲ ਤੇ ਆ ਲੋ ਫਿਰ ਮੇਰੀਆਂ ਹੁਣ ਮੇਰੀਆਂ ਦੋ ਕੁ ਲਾਈਨਾਂ ਹੋਰ ਸੁਣ ਲੋ ਫਿਰ ਚਲੋ ਉਹ ਹੋ ਗਿਆ ਜੋ ਹੁਣ
0: ਅਸੀਂ ਤਾਂ ਸਭ ਭੁੱਲ ਭੁੱਲ ਭੁਲਾ ਬੈਠਿਆ ਸੀ ਗੱਲ ਕਰਦੇ ਕਰਦੇ
1: ਇਹ ਨੀ ਰੋਲ ਦਿੰਦਾ ਮੇਰੇ ਕੋਲ ਸਮੇਂ ਦੀ ਥੋੜਾ ਮੈਂ ਤੁਹਾਡਾ ਵੀ ਸਮਾਂ ਖਰਾਬ ਨੀ ਕਰਨਾ।
2: ਹੈ ਪ੍ਰੀਤ ਜਹਾਂ ਕੀ ਰੀਤ ਸਦਾ
1: ਹੈ ਪ੍ਰੀਤ ਜਹਾਂ ਕੀ ਰੀਤ ਸਦਾ ਹੈ ਮੈਂ ਗੀਤ ਵਹੀ ਕੇ ਗਾਤਾ ਹੂੰ ਭਾਰਤ ਕਾ ਰਹਿਣੇ ਵਾਲਾ ਹੂੰ ਭਾਰਤ ਕੀ ਬਾਤ ਸੁਣਾਤਾ ਹੂੰ।
0: ਵਾਹ ਜੀ
1: ਆ ਲੋ ਫਿਰ ਹੁਣ ਆ ਸੁਣ ਲੋ ਇਹਦੇ ਚ ਨੀ ਮੈਂ ਰੁਲਦਾ ਕਿਉਂਕਿ ਇਹ ਰਟਿਆ ਹੋਇਆ ਮੇਰਾ ਪੂਰਾ ਹੀ
0: ਜੀ
1: ਇਹਦੇ ਚ ਨੀ ਅੱਖਰ ਵਾਧਾ ਹੋ ਸਕਦਾ। ਇਹ ਮੈਨੂੰ ਮੈਂ ਕੋਸ਼ਿਸ਼ ਕੀਤੀ ਸੁਣਾਉਣ ਦੀ ਮੈਂ ਚਲੋ ਸੁਣਾ ਦਈਏ ਗੱਲਾਂ ਤਾਂ ਵਧੀਆ ਸੀ ਪਰ ਉਹ ਨਹੀਂ ਸੁਣਾ ਸਕਿਆ। ਚਲੋ ਇਹ ਮੇਰੀ ਮੇਰੀ ਮੇਰੀ ਬਦਕਿਸਮਤੀ
2: ਬਹੁਤ ਵਧੀਆ ਸੀ ਬਹੁਤ ਵਧੀਆ ਸੀ ਬਹੁਤ ਵਧੀਆ
1: ਤੁਸੀਂ ਤੁਸੀਂ ਪੂਰਾ ਕਰਤਾ ਇਹ ਸ਼ਮੀ ਬਾਈ ਜੀ ਇਹ ਤੁਸੀਂ ਜਿਹੜਾ ਪੂਰਾ ਕਰਤਾ ਨਾ ਉਹੀ ਗੱਲ ਵੀ ਚਲੋ ਬਹੁਤ ਵਧੀਆ ਕਰਤਾ ਇਹ ਨਾ ਆ ਲੋ ਸੁਣੋ ਫਿਰ ਮੈਂ ਹੁਣ ਮੇਰਾ ਗੱਲਬਾਤ ਜੀ ਫਿਰ ਹੁਣ ਇਸ ਤੋਂ ਬਾਅਦ ਹੁਣ ਮੈਂ ਇਜਾਜ਼ਤ ਲੈਣੀ ਆ ਟਾਈਮ ਦੀ ਘਾਟ ਆ ਬਾਕੀ ਤੁਸੀਂ ਵੀ ਚਲੋ ਅੱਗੇ ਗੱਲਬਾਤ ਕਰਨੀ ਆ
0: ਜੀ।
1: ਉਹਦਾ ਸੰਗ ਕੇ ਸਹੇਲੀਆਂ ਚੋਂ ਹੱਸਣਾ ਉਹਦਾ

ਮਿੱਠੇ ਮਿਸ਼ਰੀ ਤੋਂ ਬੋਲੇ ਉਹਦੇ ਲੱਗਦੇ ਹਾਲੇ ਵੀ ਕੰਨਾਂ ਵਿੱਚ ਗੂੰਜਦੇ।

0: ਵਾਹ
1: ਦੇਕੇ ਸ਼ਿਕੇ ਦੀ ਪੀਂਗ ਨੂੰ ਹੁਲਾਰਾ ਹਵਾ ਦੇ ਬੁੱਲੇ ਵਾਂਗ ਤੁਰ ਗਈ ਬੈਠਾ ਪੱਤਣਾ ਤੇ ਪ੍ਰਗਟ ਰਹਿ ਗਿਆ ਪਾਣੀ ਦੀ ਲਹਿਰ ਵਾਂਗ ਮੁੜ ਗਈ ਆ ਇੱਕ ਹੋਰ ਲੈਣ ਸ਼ਮੀ ਜੀ ਵਾਸਤੇ ਆਕੇ ਨੇੜੇ ਜੀ ਪਰਾਂ ਨੂੰ ਉਹਦਾ ਹੱਟਣਾ ਆਕੇ ਨੇੜੇ ਜੀ ਪਰਾਂ ਨੂੰ ਉਹਦਾ ਹੱਟਣਾ ਦਿਲਾਂ ਨੂੰ ਸਦਾ ਯਾਦ ਹੀ ਰਹੂ ਉਹਦਾ ਸੰਗ ਕੇ

0: जी शमी भाई जी,
1: क्या बात है,
2: क्या बात है जी, जिंदाबाद जिंदाबाद जिंदाबाद जी, बहुत ही खूब,
0: ठीक है
2: बाबा।
0: मेरे को भी समय की थोड़ी जी दिक्कत सी, पर मैं जी अमरदा प्रीतम वाली है ना, मैं तो रुल गया सी परांदे डोरियां, पर तुसी पूरा करता बाबे, थोड़ा बड़ा धन्यवाद हो इसका।
1: थैंक यू
2: शुक्रिया जी, शुक्रिया बाबे, क्या ही मता।
0: एक मेरा स्पेशल थैंक साडे वालों अपना ओजला बाई जी वास्ते है
1: जी,
2: जी
0: ओही गल है, चलो ठीक है बाबे,
1: थैंक यू सत श्रीकाल जी,
0: ठीक है।
1: ਹਾਂਜੀ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਮੁਕੰਦਰ ਜੀ ਜੁੜੇ ਸੀ, ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਸ਼ਮੀ ਭਾਜੀ ਗੱਲਾਂ ਬਾਤਾਂ ਆਪਾਂ ਕਰਦੇ ਸੀ ਰੀਤੀ ਰਿਵਾਜ ਦੀਆਂ, ਤੇ ਵੈਸੇ ਤਾਂ ਚਲੋ ਗੱਲਬਾਤ ਅੱਗੇ ਤੋਰਦੇ ਆ, ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਗਏ ਨੇ ਨਾਲ, ਉਹਨਾਂ ਦੀ ਗੱਲਬਾਤ ਨਾਲ ਦੀ ਨਾਲ ਸੁਣ ਲੈਂਦੇ ਆ ਫਿਰ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
3: ਮਹਾਰਾਜ ਸਾਹਿਬ ਸਤਿ ਸ੍ਰੀ ਅਕਾਲ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਜੀ, ਆਨੂੰ ਜੀ।
3: ਪਹਿਲਾਂ ਤਾਂ ਮੁਕੱਦਰ ਵੀਰ ਨੂੰ ਬੇਨਤੀ ਆ ਕਿ ਪੇਪਰ ਚ ਭਾਵਾਂ ਗਰੀਡੀ ਡਾਓ ਆਇਆ ਹੋਵੇ, ਪਰ ਤੁਸੀਂ ਥਰਸਟੀ ਕਰੋਜ਼ ਲਿਖਿਆ ਕਰੋ, ਜਿਹੜੀ ਚੀਜ਼ ਚੇਤੇ ਹੋਵੇ ਉਹੀ ਸੁਣਾਉਣੀ ਚਾਹੀਦੀ ਆ। ਵੈਸੇ ਤਾਂ ਉਹ ਕਹਿੰਦੇ ਨਾ ਇੱਕ ਕੁਆਲੀ ਦੇ ਬੋਲਿਆ, ਜਾ ਮੁੜ ਜਾ ਕਜੇ ਵੀ ਘਰ ਮੁੜ ਜਾ, ਇਸ਼ਕੇ ਚ ਕੀ ਰੱਖਿਆ। ਹਾਂਜੀ, ਇਹਨਾਂ ਨੂੰ ਬੇਨਤੀ ਹੈ ਕਿ ਰਾਤ ਨੂੰ ਇਹ ਕੁਆਲੀ ਜਰੂਰ ਸੁਣਨ ਇਹ
1: ਜੀ,
2: ਤੁਸੀਂ ਲਿੰਕ ਸ਼ੇਅਰ ਕਰੋ ਬਾਕੀ।
3: ਹਾਂ, ਉਹਨਾਂ ਨੂੰ ਪਤਾ ਜੀ, ਸਾਰੀਆਂ ਕੁਆਲੀਆਂ ਸੁਣੀਆਂ ਜੀ ਇਹਨਾਂ ਨੇ।
1: ਬਿਲਕੁਲ
2: ਵਾਹ ਜੀ ਵਾਹ।
3: ਆਈਏ ਤੁਹਾਡੇ ਵਿਸ਼ੇ ਤੇ, ਰਸਮਾਂ ਤੇ ਵਿਹਾਰ। ਭਾਰੇ ਸਾਹਿਬ, ਜਿੰਦਗੀ ਜਿਹੜੀ ਆ ਇਹ ਰਸਮਾਂ ਤੋਂ ਹੀ ਸ਼ੁਰੂ ਹੁੰਦੀ ਆ ਤੇ ਰਸਮਾਂ ਤੋਂ ਹੀ ਖਤਮ ਹੁੰਦੀ ਆ ਜੀ।
1: ਬਿਲਕੁਲ ਜੀ, ਪਹਿਲੇ ਰੋਣੇ ਤੋਂ ਲੈ ਕੇ ਆਖਰੀ ਰੋਣੇ ਤੱਕ ਚੱਲਦੀ ਆ ਜੀ।
3: ਨਹੀਂ ਜੀ, ਜਿਹੜੀ
2: ਵਿਚਕਾਰ ਤਾਂ ਫਿਰ ਧੋਣੇ ਹੀ ਰਹਿ ਗਏ, ਰੋਣੇ ਧੋਣੇ।
3: ਬਿਲਕੁਲ ਜੀ, ਤੁਸੀਂ ਦੇਖੋ ਨਾ
2: ਜੀ,
3: ਗੁੜਤੀ ਇਹਨਾਂ ਨੂੰ ਦਿੱਤੀ ਪਰਸੇਨੀ ਨੇ, ਹੈ ਜੀ, ਉਹ ਪਹਿਲੀ ਰਸਮ
2: ਜੀ
1: ਜੀ
2: ਬਿਲਕੁਲ।
3: ਤੋਂ ਅੱਗੇ ਫਿਰ ਰਸਮਾਂ ਚੱਲਦੀਆਂ ਰਹਿੰਦੀਆਂ ਹੈਗੀਆਂ ਜੀ ਜਿੰਦਗੀ ਦੇ ਵਿੱਚ, ਤੇ ਫੇਰ ਆਉਂਦੀ ਹੈਗੀ ਆ ਜੀ ਆਖਰੀ ਰਸਮ ਚੌਥਾ ਤੇ ਅਠਾਲਾ, ਹਾਂਜੀ, ਉਹ ਨਾਲ ਹੀ ਅੱਜ ਕੱਲ ਕਰ ਦਿੰਦੇ ਹੈਗੇ, ਨਾਲ ਹੀ ਤੇ ਨਾਲ ਹੀ ਉਠਾਲਾ।
1: ਬਿਲਕੁਲ ਜੀ,
3: ਤੇ ਇਹ ਜਿੰਦਗੀ ਦੇ ਵਿੱਚ ਇਹਦੇ ਵਿੱਚ ਵਿੱਚ ਆ ਜਾਂਦੀਆਂ ਸਾਰੀਆਂ ਵਿਆਹ ਵਾਲੀਆਂ ਰਸਮਾਂ ਆ ਜਾਂਦੀਆਂ ਹੈਗੀਆਂ ਜੀ, ਹੋਰ ਖੁਸ਼ੀਆਂ ਦੀਆਂ ਰਸਮਾਂ ਤੇ ਗਮੀਆਂ ਦੀਆਂ ਰਸਮਾਂ
1: ਜੀ,
3: ਹਾਂਜੀ, ਤੇ ਇਸ ਕਰਕੇ ਲਾਈਫ ਜਿਹੜੀ ਹੈਗੀ ਆ ਇਹ ਰਸਮਾਂ ਦੀ ਕੰਬੀਨੇਸ਼ਨ ਹੀ ਆ ਜੀ,
1: ਜੀ
3: ਹੋਰ ਤਾਂ ਕੁਛ ਨੀ।
1: ਬਿਲਕੁਲ ਜੀ ਸੈਣੀ ਸਾਹਿਬ, ਰਿਵਾਜ ਦੀ ਨਾਲ ਨਾਲ
2: ਪੱਕੀ ਗੱਲ ਹੈ ਸੈਣੀ ਸਾਹਿਬ,
1: ਸਾਡੇ ਸਮੇਂ ਤੇ
2: ਜਿਹੜੀ ਨਾ,
1: ਹਾਂਜੀ ਹਾਂਜੀ ਭਾਜੀ
2: ਜੀ ਜੀ, ਉਹ ਇਹੀ ਜਿਵੇਂ ਹੁਣ ਗੱਲ ਕੀਤੀ ਨਾ ਭਾਜੀ ਨੇ ਕਿ ਇਹ ਰਸਮਾਂ ਜਿਹੜੀਆਂ ਇਹ ਤੁਸੀਂ ਵੇਖੋ ਸੈਣੀ ਸਾਹਿਬ ਭਾਜ ਸਾਹਿਬ, ਕਿ ਇੱਕ ਬਿਲੀਅਨ ਡਾਲਰ ਦੀ ਕਹਿ ਲੋ ਵੀ ਇੰਡਸਟਰੀ ਬਣ ਚੁੱਕੀ ਹੈ, ਜਿੰਨੇ ਵੀ ਰੀਤੀ ਰਿਵਾਜ ਸਾਡੇ ਵਿਆਹ ਸ਼ਾਦੀਆਂ ਲਾ ਲੋ, ਅਰਬਾਂ ਖਰਬਾਂ ਦਾ ਕਾਰੋਬਾਰ ਆ, ਹੋਰ ਜਿੰਨੀਆਂ ਰੀਤੀ ਰਿਵਾਜ ਰਸਮਾਂ ਨੇ ਉਹਨਾਂ ਦੇ ਉੱਤੇ ਵੱਡੇ ਵੱਡੇ ਕਾਰੋਬਾਰ ਚੱਲ ਰਹੇ ਆ। ਰੱਖੜੀ ਲਾ ਲੋ, ਰੱਖੜੀ ਦੀ ਆਪਣੇ ਉਹ ਰੱਖੜੀ ਸਾਡੇ ਇੱਧਰ ਮਤਲਬ ਇੰਨੀ ਨੀ ਖਪਤ ਨੀ ਪੂਰੀ ਹੁੰਦੀ, ਉਹ ਚੀਨ ਤੋਂ ਆਉਣ ਦੀ ਬਣ ਕੇ, ਜਦ ਕਿ ਉਹਨਾਂ ਦਾ ਤਿਉਹਾਰ ਵੀ ਇੰਨੀ
1: ਜੀ,
2: ਤੇ ਉਹ ਇਹ ਇੱਕ ਹੋਰ ਦੀਵਾਲੀ ਦੇ ਵਿੱਚ ਕਿੰਨਾ ਵੱਡਾ ਕਾਰੋਬਾਰ ਚੱਲਦਾ ਹੈ, ਤੇ ਉਹ ਇਹਨਾਂ ਦੇ ਨਾਲ ਬਹੁਤ ਵੱਡੀ ਆਰਥਿਕਤਾ ਵੀ ਜੁੜ ਜਾਂਦੀ ਹੈ, ਜਦੋਂ ਉਹਨਾਂ ਦੇ ਹੋਰ ਵੀ ਇੰਪੋਰਟੈਂਟ ਇਹ ਪਹਿਲੂ ਬਣ ਜਾਂਦਾ ਹੈ ਇਹਨਾਂ ਦਾ।
3: ਇਹਦੇ ਵਿੱਚ ਨਾ ਭਾਰੇ ਸਾਹਿਬ,
1: ਹਾਂਜੀ,
3: ਇਹ ਕੱਲਾ ਸਾਡੇ ਜਿਹੜੀ ਹੈਗਾ ਨਹੀਂ, ਇਹ ਹਰ ਇੱਕ ਜਗ੍ਹਾ ਦੇ ਵਿੱਚ ਹਰ ਇੱਕ ਕਮਿਊਨਿਟੀ ਦੇ ਵਿੱਚ ਇਹ ਚੀਜ਼ਾਂ ਪ੍ਰਵੇਲੈਂਟ ਆ।
1: ਬਿਲਕੁਲ
3: ਹਾਂਜੀ, ਇੱਥੇ ਤੱਕ ਕਿ ਇੱਕ ਨਾ ਉਹ ਮਤਲਬ ਮਜ਼ਾਰ ਤੇ ਗਏ, ਉਹ ਫਕੀਰਾਂ ਦੀ ਮਨਾਉਂਦੇ ਹੈਗੇ ਸੀ ਜੀ, ਬਰਸੀ ਮਨਾਉਂਦੇ ਸੀਗੇ ਜੀ, ਅਸੀਂ ਬਰਸੀ ਕਹਿ ਦਿੰਦੇ ਹੈਗੇ ਜੀ, ਉਹ ਉੱਥੇ ਉਹ ਉਸ ਟਾਈਮ ਤੇ ਵਿਆਹ ਦੀਆਂ ਰਸਮਾਂ ਕਰਦੇ ਸੀ, ਹੈਂਜੀ, ਮਹਿੰਦੀ ਦੀ ਰਸਮ ਉਹਨਾਂ ਨੇ ਕੀਤੀ, ਗੁਸਲ ਦੀ ਰਸਮ, ਹੈਂਜੀ, ਮੈਂ ਕਿਹਾ ਗੁਸਲ ਦਾ ਕੀ ਮਤਲਬ, ਇਸ਼ਨਾਨ ਕਰਾਉਣ ਨੂੰ ਗੁਸਲ ਕਹਿੰਦੇ ਜੀ,
1: ਬਿਲਕੁਲ
3: ਹੈਂਜੀ, ਗੁਸਲ ਦੀ ਰਸਮ, ਹੈਂਜੀ, ਉਹ ਇਸ ਤਰੀਕੇ ਦੇ ਨਾਲ ਜਿਹੜਾ ਆ ਕਿ ਹਰ ਇੱਕ ਮਤਲਬ ਜਿਹੜਾ ਇਹ ਲਾਈਫ ਦਾ ਸਰਕਲ ਆ ਨਾ, ਵਿਸ਼ੀਅਸ ਸਰਕਲ ਆ, ਇਹ ਮਤਲਬ ਰਸਮਾਂ ਦੇ ਨਾਲ ਹੀ ਘਿਰਿਆ ਆ ਜੀ।
1: ਬਿਲਕੁਲ ਆ ਜੀ, ਆ ਜਦੋਂ ਘਰ ਵਾਲੀ ਆ ਜਾਂਦੀ ਆ ਉਹਦੇ ਨਾਲ ਫਿਰ ਉਹ ਦੁੱਧ ਦੇ ਕੱਚੀ ਲੱਸੀ ਜੀ ਬਣਾ ਕੇ ਉਹਦੇ ਪੈਸਾ ਲੱਭਦੇ ਆ ਜੀ, ਇਹਨਾਂ ਮੁਲਕਾਂ ਦੇ ਵਿੱਚ ਉਹ ਮਤਲਬ ਕਿ ਹੋਰ ਤਰ੍ਹਾਂ ਦੀਆਂ ਰਸਮਾਂ ਵੀ ਹੈਗੀਆਂ ਉਸੇ ਰੀਤੀ ਰਿਵਾਜਾਂ ਦੇ ਵਿੱਚ ਜੀ।
3: ਇੱਥੇ ਯੂਰੋ ਲੱਭਦੇ ਹੋਣੇ ਆ, ਇੱਥੇ ਸਾਡੇ ਪੈਸਾ ਇੱਧਰ ਲੱਭਦੇ ਆ ਜੀ, ਤੁਹਾਡੇ ਤਾਂ ਯੂਰੋ ਹੀ ਲੱਭਣਾ। ਹੋ ਸਕਦਾ ਜੀ ਉਹਨਾਂ ਦੀ ਆਪਣੀਆਂ ਰਸਮਾਂ ਹੋਣ ਜਿਹੜੀਆਂ, ਤੇ ਵਧੀਆ ਜਿੰਦਗੀ ਜਿਹੜੀ ਹੈਗੀ ਆ ਵਿਹਾਰਾਂ, ਇਹ ਵਿਹਾਰ ਜਿਹੜੇ ਰੀਤੀ ਰਿਵਾਜ ਜਿਹੜੇ ਹੈਗੇ ਕਹਿੰਦੇ ਤੁਸੀਂ, ਉਹ ਵੀ ਜਿਹੜੇ ਆ ਹਰ ਫਿਰਕੇ ਦੇ ਆਪਣੇ ਆਪਣੇ ਹੈਗੇ ਆ, ਵੱਖਰੇ ਵੱਖਰੇ ਹੈਗੇ ਜੀ, ਉਹਨਾਂ ਦੀ ਆਪਣੀ ਇੰਪੋਰਟੈਂਸ ਹੈਗੀ ਆ ਜੀ। ਔਰ ਫਿਰ ਇਹ ਰਿਸ਼ਤਿਆਂ ਨੂੰ ਵੀ ਮਹੱਤਤਾ ਦਿੰਦੇ ਹੈਗੇ ਆ, ਕੋਈ ਜਿਹੜਾ ਹੈਗਾ ਚੂੜੇ ਦੀ ਰਸਮ ਕਰਨੀ ਵਿਆਹ ਦੇ ਵਿੱਚ, ਮਾਮਾ ਕਿੱਥੇ ਆ ਜੀ, ਮਾਮਾ ਚੂੜਾ ਚੜਾਏ ਜੀ, ਉਹ ਇਹ ਫਿਰ ਇੱਕ ਰਿਲੇਸ਼ਨਸ਼ਿਪ ਨੂੰ ਬਾਇੰਡ ਕਰਨ ਵਾਸਤੇ, ਉਹਨੂੰ ਸਟਰੈਂਥਨ ਕਰਨ ਵਾਸਤੇ ਵੀ ਇਹ ਰਸਮਾਂ ਜਿਹੜੀਆਂ ਹੈਗੀਆਂ ਉਹ ਰੋਲ ਅਦਾ ਕਰਦੀਆਂ ਜੀ।
1: ਨਾਲੇ ਇੱਕ ਤਰ੍ਹਾਂ ਦਾ ਇਕੱਲਾਪਨ ਵੀ ਹੈ ਨਾ, ਹੁਣ ਚਲੋ ਕਿਸੇ ਨਾ ਕਿਸੇ ਨੂੰ ਤਾਂ ਆਉਣਾ ਹੀ ਪਏਗਾ, ਜਿੱਦਾਂ ਹੁਣ ਗੱਲ ਕਰਦੇ ਆ ਵਿਆਹ ਸ਼ਾਦੀਆਂ ਦੀ, ਚਾਹੇ ਬੱਚੇ ਦੀ ਗੱਲ ਹੈ ਜਾਂ ਕੁਝ ਵੀ, ਕੋਈ ਫੈਸਟੀਵਲ ਆ ਜਾਂ ਕੋਈ ਵੀ ਫੰਕਸ਼ਨ ਹੈਗਾ ਪਰਿਵਾਰ ਦੇ ਵਿੱਚ, ਤਾਂ ਉਹ ਇੱਕ ਜਿਹੜੀ ਗੈਦਰਿੰਗ ਹੁੰਦੀ ਆ ਨਾ, ਉਹ ਕਿਤੇ ਨਾ ਕਿਤੇ ਸਾਡਾ ਸੋਸ਼ਲ ਸਰਕਲ ਜਾਂ ਕਹਿ ਲੋ ਕਿ ਸਾਈਕੋਲੋਜੀ ਪੱਖ ਤੋਂ ਦੇਖਿਆ ਜਾਵੇ ਤਾਂ ਮਨੁੱਖ ਨੂੰ ਜਿਹੜਾ ਸਟਰੋਂਗ ਵੀ ਕਰਦੀ ਹੈ। ਅੱਜ ਇਕੱਲਾਪਨ ਜਿਹੜਾ ਹੋ ਰਿਹਾ ਜੀ, ਉਹਦੇ ਵਿੱਚ ਵੀ ਜੇ ਉਹਨੂੰ ਪੋਜ਼ਿਟਿਵਿਟੀ ਦੇ ਵਿੱਚ ਦੇਖਿਆ ਜਾਵੇ,
3: ਪਰ ਸਭ ਕੱਲਿਆਂ ਜਿੰਦਗੀ ਨਹੀਂ ਨਿਕਲਦੀ, ਇਹਦੇ ਵਿੱਚ ਜਿਹੜਾ ਆ ਖੁਸ਼ੀ ਤੇ ਗਮ, ਇਹ ਦੋ ਚੀਜ਼ਾਂ ਏਦਾਂ ਦੀਆਂ ਆ ਇਹਦੇ ਵਿੱਚ ਜਿਹੜਾ ਆ ਮਨੁੱਖ ਨੂੰ ਮਨੁੱਖ ਦਾ ਸਾਥ ਚਾਹੀਦਾ
1: ਹੀ ਚਾਹੀਦਾ ਜੀ, ਬਿਲਕੁਲ ਹੈ ਜੀ।
3: ਉਹ ਕਿਸੇ ਰੂਪ ਦੇ ਵਿੱਚ ਹੋਵੇ, ਯਾਰੀ ਦੋਸਤੀ ਦੇ ਵਿੱਚ ਜਾਂ ਰਿਸ਼ਤੇਦਾਰੀ ਦੇ ਰੂਪ ਦੇ ਵਿੱਚ, ਹਾਂਜੀ, ਇਹ ਸਾਰਾ ਜਿਹੜਾ ਹੈਗਾ ਆ ਸਾਥ ਆਉਂਦਾ ਹੈਗਾ ਆ, ਤੇ ਤਾਂ ਜਿਹੜੀ ਜ਼ਿੰਦਗੀ ਆ ਇਹ ਸਮੂਥ ਨਿਕਲਦੀ ਆ,
1: ਬਿਲਕੁਲ ਹੈ ਜੀ। ਹੁਣ ਦੇਖੋ ਖਬਰ ਲੈਣ ਵਾਲੇ, ਖਬਰ ਲੈਣ ਵਾਲੇ ਨੀ ਸਾਹ ਲੈਂਦੇ ਜੇ ਮਾੜੀ ਮੋਟੀ ਵੀ ਕੋਈ ਹੋ ਜਾਵੇ ਨਾ, ਇਹ ਵੀ ਰੀਤੀ ਰਿਵਾਜਾਂ ਚ ਹੀ ਆਉਂਦਾ ਜੀ ਵੀ ਅਗਲੇ ਨੂੰ ਆਰਾਮ ਤਾਂ ਕਰ ਲੈਂਦਾ ਮਾੜਾ ਮੋਟਾ, ਅਗਲਾ ਤਾਂ ਚੁੱਲ੍ਹੇ ਤੇ ਬੈਠਾ ਰਹਿੰਦਾ ਚਾਹ ਬਣਾਉਣ ਨੂੰ ਮੁੜ ਕੇ।
3: ਉਹ ਤਾਂ ਕਹਿੰਦੇ ਹੈਗੇ ਆ ਬੰਦੇ ਨੇ ਖਾਧੇ ਭਟੂਰੇ ਤੇ ਉਹ ਬਿਮਾਰ ਹੋ ਗਿਆ, ਉਹਨੂੰ ਲੈ ਗਿਆ ਹਸਪਤਾਲ, ਕਹਿੰਦੇ ਫਿਰ ਜਿਹੜੇ ਹਸਪਤਾਲ ਰਿਸ਼ਤੇਦਾਰ ਦੇਖਣ ਜਾਂਦੇ ਹੈਗੇ ਉਹਦੇ ਲਈ ਜਾਂਦੇ, ਸੇਬ ਲੈ ਜਾਂਦੇ ਹੈਗੇ ਆ, ਉੱਥੇ ਆਪ ਭੁੱਖ ਲੱਗੇ ਆਉਂਦੀ ਆ ਤੇ ਬਾਹਰ ਹਸਪਤਾਲ ਦੇ ਭਟੂਰਿਆਂ ਦੀ ਰੇਹੜੀ ਤੋਂ ਭਟੂਰੇ ਖਾ ਲੈਂਦੇ ਹੈਗੇ ਆ, ਹਾਂਜੀ, ਮੁੜ ਕੇ ਆਪ ਉਹ ਘਰ ਨੂੰ ਚਲ ਜਾਂਦਾ ਤੰਦਰੁਸਤ ਹੋ ਕੇ, ਤੇ ਰਿਸ਼ਤੇਦਾਰ ਹਸਪਤਾਲ ਚ ਪਹੁੰਚ ਜਾਂਦੇ ਆ, ਤੇ ਇਹੀ ਸਰਕਲ
1: ਚੱਲਦਾ,
3: ਉਹ ਸੇਬ ਲੈ ਕੇ ਪਹੁੰਚ ਜਾਂਦਾ ਹੈਗਾ ਜੀ ਤੇ ਆਪ ਭਟੂਰੇ ਖਾ ਲੈਂਦਾ ਜੀ, ਬਸ ਇੱਦਾਂ ਹੀ ਚੱਲਦੀਆਂ ਰਹਿੰਦੀਆਂ ਇਹ ਰਸਮਾਂ, ਤੁਰੀਆਂ ਰਹਿੰਦੀਆਂ ਜੀ।
1: ਜੀ ਬਿਲਕੁਲ,
2: ਭੰਡਾ ਭੰਡਾਰੀਆ ਕਿੰਨਾ ਘੁਪਾਰ ਵਾਲਾ ਮਾਹੌਲ ਬਣਿਆ
1: ਜੀ,
3: ਬਿਲਕੁਲ ਜੀ ਬਿਲਕੁਲ, ਇਸ ਕਰਕੇ ਬਾਕੀ ਠੀਕ ਹੈ ਜੀ, ਕੈਰੀ ਆਨ ਸਰ,
1: ਥੈਂਕ ਯੂ
3: ਸਰ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ,
1: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ,
2: ਸ਼ੁਕਰੀਆ ਜੀ।
1: ਜੀ ਸ਼ਮੀ ਜੀ,
2: ਜੀ ਭਾਨ ਸਾਹਿਬ, ਇੱਥੇ ਮੈਨੂੰ ਲੱਗਦਾ ਅਸੀਂ ਇਹਨੂੰ ਨੇੜਦੇ ਹੋਏ ਵਿਰਾਮ ਚਿੰਨ ਲਾਉਂਦੇ ਹੋਏ, ਕਿਉਂਕਿ ਇਹ ਇੱਕ ਕਹਿੰਦੇ ਵੀ ਜਿਵੇਂ ਉਹ ਉਹਨਾਂ ਨੇ ਗੋਪਾਲ ਦਾਸ ਨੀਰਜ ਹੋਰਾਂ ਨੇ ਲਿਖਿਆ ਸੀ ਨਾ, ਉਹ ਗੀਤ ਫਿਲਮ ਚ ਆਇਆ ਸੀ, ਕਿਸੇ ਫਿਲਮ ਚ ਆਇਆ ਸੀ, ਗੈਂਬਲਰ ਸ਼ਾਇਦ ਆਇਆ ਕਿ ਚੂੜੀ ਨਹੀਂ ਜੇ ਮੇਰਾ ਦਿਲ ਹੈ, ਉਹ ਚੋ ਇੱਕ ਗੱਲ ਕਹਿੰਦਾ ਕਿ ਇਹ ਮੇਰਾ ਪਿਆਰ ਹੈ ਚੂੜੀ ਜੈਸਾ, ਇਸ ਕਾਰ ਨਾ ਪਾਰ, ਇਹਦਾ ਓਰ ਨਾ ਛੋਰ, ਇਹਦਾ ਕੋਈ ਕਿਨਾਰਾ ਹੀ ਨੀ, ਕਿਉਂਕਿ ਗੋਲ ਆ, ਇਹ ਵੀ ਲਗਭਗ ਕਹਿ ਲੋ ਵੀ ਜਿਵੇਂ ਧਰਤੀ ਗੋਲ ਆ, ਐਵੇਂ ਰੀਤੀ ਰਿਵਾਜਾਂ ਦਾ ਜਿਹੜਾ ਇੱਕ ਗੁਬਾਰ ਹੈ, ਇੱਕ ਸਾਰਾ ਸਰਕਲ ਹੈ, ਉਹ ਵੀ ਕਹਿ ਲੋ ਵੀ ਬਹੁਤ ਵਿਸ਼ਾਲ ਆ, ਵਸੀਹ ਆ, ਇਹਦੇ ਉੱਤੇ ਚਰਚਾ ਹੋ ਸਕਦੀ ਹੈ, ਪਰ ਮੋਟੇ ਤੌਰ ਤੇ ਜੇ ਆਪਾਂ ਇਹਦੇ ਦੋ ਤਿੰਨ ਪੁਆਇੰਟ ਰੱਖਣੇ ਹੋਣ ਤਾਂ ਇਹੀ ਹੈ ਕਿ ਜਿਹੜੇ ਚੰਗੇ ਰਸਮਾਂ ਨੇ ਉਹਨਾਂ ਨੂੰ ਅਸੀਂ ਜ਼ਰੂਰ ਜਿਹੜਾ ਅੱਗੇ ਸਸਟੇਨ ਕਰੀਏ, ਅੱਗੇ ਰੱਖੀਏ, ਆਪਣੇ ਕੋਲ ਲਗਾਤਾਰ ਉਹਨਾਂ ਦੀ ਬਣਾ ਕੇ ਰੱਖੀਏ, ਜਿਹੜੇ ਭੈੜੇ ਆ, ਜਿਹੜੇ ਬੋਝ ਬਣ ਚੁੱਕੇ ਆ, ਉਹਨਾਂ ਦੇ ਕੋਲੋਂ ਛੁਟਕਾਰਾ ਜਿੰਨੀ ਛੇਤੀ ਹੋਵੇ ਪਹਿਲ ਦੇ ਆਧਾਰ ਤੇ ਪਾ ਲੈਣਾ ਚਾਹੀਦਾ, ਤੇ ਫਜ਼ੂਲ ਖਰਚੀ ਦਾ ਬੋਝ ਸਿਰਫ ਕਿਸੇ ਫੋਕੀ ਰਸਮ ਨੂੰ ਨਿਭਾਉਣ ਲਈ ਜੇ ਕੀਤਾ ਜਾਵੇ ਤਾਂ ਉਹ ਕੋਈ ਵਧੀਆ ਗੱਲ ਨਹੀਂ, ਕੋਈ ਚੰਗੀ ਚੀਜ਼ ਨਹੀਂ। ਉਹੀ ਜਿਵੇਂ ਤੁਸੀਂ ਗੱਲ ਕਰਦੇ ਸੀ ਨਾ ਕਿ ਬਈ ਸੈਣੀ ਸਾਹਿਬ ਵੀ ਗੱਲ ਕਰ ਗਏ ਕਿ ਉਹ ਸੇਬ ਲੈ ਗਏ ਹਾਲ ਚਾਲ ਪੁੱਛਣ ਲਈ ਤੇ ਆਪ ਭਟੂਰੇ ਖਾ ਲਏ, ਉਹ ਕੰਮ ਕਈ ਵਾਰੀ ਇਹ ਵੀ ਇੱਕ ਰਸਮ ਬਣੀ ਹੈ ਕਿ ਚਲੋ ਰਿਸ਼ਤੇਦਾਰ ਦੇ ਘਰ ਜਾ ਰਹੇ ਆ ਤੇ ਉਹ ਫਰੂਟ ਲੈ ਕੇ ਜਾ ਰਹੇ ਆ, ਇੱਕ ਬਾਈ ਮੈਨੂੰ ਕਹਿੰਦਾ ਯਾਰ ਤੁਸੀਂ ਉੱਥੇ ਘੁੰਮਣ ਗਏ ਸੀ ਪਹਾੜਾਂ ਚ ਤੇ ਤੁਹਾਡਾ ਤਾਂ ਖਰਚਾ ਬੜਾ ਹੋ ਗਿਆ। ਮੈਂ ਦੇਖਦਾ ਵੀ ਉਲਟਾ ਉੱਥੋਂ ਮਤਲਬ ਕਮਾ ਕੇ ਲੈ ਕੇ ਆਇਆ ਪੈਸੇ, ਮੈਂ ਉਹ ਕਿਵੇਂ? ਕਹਿੰਦਾ ਉੱਥੇ ਮੇਰੇ ਰਿਸ਼ਤੇਦਾਰ ਬੜੇ ਆ, ਤੇ ਬਸ ਮੇਰਾ ਦੇਖੋ ਤਰੀਕਾ ਰਿਹਾ ਕਿ ਆਹ ਹਿਲ ਸਟੇਸ਼ਨ ਤੇ ਗਿਆ ਤੇ ਉੱਥੇ ਇੱਕ ਦਰਜਨ ਕੇਲੇ ਲੈ ਗਿਆ ਤੇ ਹਫ਼ਤਾ ਰਿਹਾ ਉਹਨਾਂ ਦੇ ਤੇ ਰਹਿਣ ਦੀ ਕੋਈ ਸਮੱਸਿਆ ਨੀ ਆਈ, ਤੇ ਆਉਣ ਲੱਗੇ ਉਹਨਾਂ ਨੇ ਮੈਨੂੰ ਸ਼ਗਨ ਵੀ ਦਿੱਤਾ।
1: ਸ਼ਗਨ ਤੇ ਦੇਖੋ ਭਾਜੀ ਹੁਣ ਜਦੋਂ ਹੈ ਨਾ, ਸ਼ਗਨ ਵੀ ਦਿੰਦਾ ਕੋਈ ਨਾ, ਕੋਈ 500 ਕੱਢ ਕੇ ਦਿੰਦਾ, ਕੋਈ 100 ਦਿੰਦਾ, ਉਹ ਮੁੜ ਕੇ ਉਹਨੇ ਉਹਨੂੰ ਚੱਕ ਕੇ ਉਹਨੂੰ ਵਾਪਸ ਦੇਈ ਜਾਂਦੇ ਦਿੱਤਾ ਲਿਆ ਕੀ
2: ਉਹ ਉਹਦਾ ਦੇਖੋ ਤੁਸੀਂ ਮਤਲਬ ਕੀ ਬਣਦਾ ਇਹਨਾਂ ਚੀਜ਼ਾਂ ਦਾ, ਤੇ ਉਹ ਆਪਾਂ ਨਿਭਾ ਰਹੇ ਬਸ ਇੱਕ ਰੀਤ ਹੈ ਜੀ। ਹਾਂਜੀ ਇਹ ਬਣਿਆ ਜੀ, ਕਹਿੰਦੇ ਵੀ ਮੁੱਢ ਕਦੀਮੋ ਬਣਿਆ
1: ਜੀ,
2: ਠੀਕ ਆ ਬਈ ਉਹਨਾਂ ਨੂੰ ਤੋਹਫਿਆਂ ਦਾ ਆਦਾਨ ਪ੍ਰਦਾਨ ਦਾ, ਜਿਵੇਂ ਸ਼ੁਰੂ ਚ ਆਪਾਂ ਗੱਲ ਕੀਤੀ ਸੀ ਨਾ ਵਾਸਕੋ ਡੇ ਗਾਮੇ ਵਾਲੀ, ਉਹ ਵੀ ਤੋਹਫੇ ਲੈ ਕੇ ਆਇਆ ਸੀ ਉੱਥੋਂ, ਕਿਉਂਕਿ ਕਿਸੇ ਨੂੰ ਤੋਹਫਾ ਦਿੱਤਾ ਜਾਏ ਤਾਂ ਉਹ ਬੰਦਾ ਖੁਸ਼ ਹੋ ਜਾਂਦਾ ਕਿ ਇਧਰਲੇ ਰਾਜਿਆਂ ਨੂੰ ਬੜੇ ਤੋਹਫੇ ਤਾਫੇ ਦਿੱਤੇ ਉਹਨੇ, ਉਹ ਬੜੇ ਖੁਸ਼ ਹੋ ਗਏ, ਉਹਨੇ ਆਪਣਾ ਜਿਹੜਾ ਬਿਜਨਸ ਕਰ ਲਿਆ ਉਹਦੇ ਵਿੱਚ ਹੀ ਤੋਹਫਿਆਂ ਨਾਲ ਹੀ। ਤੋ ਇਹੋ ਜਿਹੇ ਤੋਹਫੇ ਹੋਏ ਕਿ ਮੁੜ ਕੇ ਇਹੋ ਹੀ ਇਹਦਾ ਰਸਤਾ ਜਿਹੜਾ ਉਹ ਭਾਰਤ ਦੀ ਗੁਲਾਮੀ ਦਾ ਵੀ ਰਾਹ ਬਣਿਆ, ਲੰਬੇ ਸਮੇਂ ਤੱਕ ਉਹ ਕਿੰਨੇ 100-200-300 ਸਾਲ ਤੱਕ ਚੱਲਿਆ ਕੰਮ ਉਹ, ਕਿ ਬ੍ਰਿਟਿਸ਼ ਆਏ ਤੇ ਹੋਰ ਉਸੇ ਰੂਟ ਚੋਂ ਆਏ ਸਾਰੇ
1: ਆਏ ਨੇ ਜੀ,
2: ਤੇ ਉਹੀ ਜਿਹੜੇ ਕਾਰੋਬਾਰੀ ਰੂਟ ਸੀਗੇ, ਕਾਰੋਬਾਰੀ ਹੱਥਕੰਡੇ ਆ ਉਹ ਉਹਨਾਂ ਕੰਪਨੀਆਂ ਨੇ ਰੱਖੇ ਤੇ ਦੂਰ ਤੱਕ ਚਲੇ ਗਿਆ। ਇਹ ਇੱਕ ਰਸਮ ਜਿਹੜੀ ਆ ਜਦੋਂ ਬਣਦੀ ਹੈ ਨਾ, ਇਹ ਲੰਬੇ ਇਹਦਾ ਕਿਹੜਾ ਦੌਰ ਤੱਕ ਇਹਦਾ ਇੱਕ ਅਸਰ ਰਹਿੰਦਾ ਹੈ, ਦੇਖਣ ਨੂੰ ਮਿਲਦਾ ਹੈ। ਇਹ ਚਾਹੇ ਆਪਾਂ ਪਰਿਵਾਰਕ ਤੌਰ ਤੇ ਦੇਖ ਲਈਏ, ਚਾਹੇ ਆਪਾਂ ਕਿਵੇਂ ਇਹਨੂੰ ਆਪਾਂ ਸਮਾਜ ਦੇ ਤੌਰ ਤੇ ਦੇਖ ਲਈਏ, ਜਾਂ ਦੇਸ਼ਾਂ ਦੇ ਰੂਪ ਚ ਦੇਖਦੇ ਆ, ਇੰਟਰਨੈਸ਼ਨਲੀ ਦੇਖ ਲਓ, ਸਾਰੇ ਪਾਸੇ ਇਹਨਾਂ ਚੀਜ਼ਾਂ ਦਾ ਇੰਪੈਕਟ ਜਿਹੜਾ ਉਹ ਰਹੂਗਾ ਹੀ ਰਹੂਗਾ, ਉਹ ਰਹਿਣਾ ਹੀ ਰਹਿਣਾ। ਸਿਰਫ ਸੋਚਣ ਦੀ ਵਿਚਾਰਨ ਦੀ ਅੱਜ ਦੀ ਚਰਚਾ ਚ ਮੈਨੂੰ ਲੱਗਦਾ ਇਹੋ ਹੀ ਗੱਲ ਜਿਹੜੀ ਉੱਭਰ ਕੇ ਆਉਂਦੀ ਹੈ ਕਿ ਭਾਈ ਸਾਂਝ ਕਰੀ ਜੇ ਗੁਣਾ ਕਰੀ, ਉਹ ਜਿਹੜਾ ਆਉਂਦਾ ਨਾ ਵਾਕ, ਉਹਦੇ ਮੁਤਾਬਕ ਹੀ ਆਪਾਂ ਦੇਖੀਏ ਕਿ ਜਿਹੜੇ ਗੁਣ ਨੇ, ਚੰਗੇ ਗੁਣ ਜਾਂ ਚੰਗੀਆਂ ਚੀਜ਼ਾਂ ਨੇ, ਉਹਨਾਂ ਨੂੰ ਆਪਾਂ